0: ਪਾਲਿਸੀਜ਼ ਨੇ, ਇਹ ਪਾਲਿਸੀਜ਼ ਦਾ ਕਲੇਮ ਬਹੁਤ ਜ਼ਿਆਦਾ ਆਉਂਦਾ ਹੈ। ਸਾਨੂੰ ਇਹ ਲੱਗ ਰਿਹਾ ਹੁੰਦਾ ਕਿ ਚਲੋ ਕੋਈ ਗੱਲ ਨਹੀਂ, ਪੇਰੈਂਟਸ ਨੂੰ ਕਿਹੜਾ ਕੋਈ ਪ੍ਰੋਬਲਮ ਆਉਣੀ ਹੈ, ਰਿਲੇਟਿਵ ਆਏ ਨੇ ਇੱਥੇ ਥੋੜੇ ਦਿਨਾਂ ਬਾਅਦ, ਉਹਨਾਂ ਨੇ ਚਲੇ ਜਾਣਾ ਹੈਗਾ। ਬਟ ਜਦੋਂ ਕੋਈ ਪ੍ਰੋਬਲਮ ਆਉਂਦੀ ਹੈ ਫਿਰ ਅਸੀਂ ਨਿਊਜ਼ ਦੇ ਵਿੱਚ ਵੀ ਦੇਖਦੇ ਹਾਂ ਕਿ ਲੱਖਾਂ ਡਾਲਰਾਂ ਦੇ ਬਿੱਲ ਬਣਦੇ ਨੇ। ਸੋ ਇਸ ਕਰਕੇ ਰਿਸਕ ਨਹੀਂ ਲੈਣਾ। ਔਰ ਹੁਣ ਤੇ ਵੈਸੇ ਵੀ ਇਮੀਗ੍ਰੇਸ਼ਨ ਤੇ ਚਾਹੇ ਉਹ ਵਿਜ਼ਿਟਰ ਆ ਰਹੇ ਨੇ ਚਾਹੇ ਉਹ ਸੁਪਰ ਵੀਜ਼ਾ ਤੇ ਆ ਰਹੇ ਨੇ, ਹਰ ਇੱਕ ਪਰਸਨ ਦੀ ਇੰਸ਼ੋਰੈਂਸ ਚੈੱਕ ਹੁੰਦੀ ਹੈ। ਉਨੀ ਦੇਰ ਤੱਕ ਉਹਨਾਂ ਨੂੰ ਇਮੀਗ੍ਰੇਸ਼ਨ ਤੋਂ ਕਲੀਅਰੈਂਸ ਨਹੀਂ ਮਿਲਦੀ ਜਦੋਂ ਤੱਕ ਉਹ ਪਾਲਿਸੀ ਚੈੱਕ ਨਹੀਂ ਕਰ ਲੈਂਦੇ। ਸੋ ਇਹ ਚੀਜ਼ ਦੇ ਲਈ ਹੁਣ ਕਾਫੀ ਸਟ੍ਰਿਕਟਨੈਸ ਹੋਈ ਹੈ। ਸੋ ਮੇਕ ਸ਼ੋਰ ਕਿ ਪੇਰੈਂਟਸ ਨੇ ਅਗਰ ਇੱਥੇ ਆਉਣਾ ਹੈਗਾ ਤੇ ਉੱਥੇ ਆਉਣ ਤੋਂ ਪਹਿਲਾਂ ਜਦੋਂ ਆਪਣੀ ਇੰਸ਼ੋਰੈਂਸ ਪਾਲਿਸੀ ਕਰਵਾਈ ਹੈ ਇਮੀਗ੍ਰੇਸ਼ਨ ਤੇ, ਆਪਣੀ ਪਾਲਿਸੀ ਜ਼ਰੂਰ ਦਿਖਾ ਦੇਣ, ਆਪਣੇ ਡਾਕੂਮੈਂਟਸ ਜਿਹੜੇ ਨੇ ਉਹ ਹੈਂਡੀ ਰੱਖਣ। ਉਹਨਾਂ ਦੇ ਲਈ ਵੀ ਈਜ਼ੀ ਹੈਗਾ ਔਰ ਤੁਹਾਨੂੰ ਵੀ ਇਹ ਨਹੀਂ ਹੈ ਕਿ ਬਿਲਕੁਲ ਫਿਰ ਪੈਂਦੇ ਪੈਰਾਂ ਤੇ ਕਈ ਵਾਰੀ ਕਾਲ ਆਉਂਦੀ ਹੈ ਕਿ ਇਮੀਗ੍ਰੇਸ਼ਨ ਤੇ ਪੇਰੈਂਟਸ ਨੂੰ ਰੋਕਿਆ ਹੋਇਆ, ਰਾਈਟ ਵੇ ਇੰਸ਼ੋਰੈਂਸ ਕਰ ਦਿਓ। ਸੋ ਇਹ ਚੀਜ਼ਾਂ ਤੋਂ ਬਚਣ ਦੇ ਲਈ ਪ੍ਰੋਪਰ ਇੱਕ ਇੰਸ਼ੋਰੈਂਸ ਪਲਾਨ ਜਿਹੜਾ ਤੁਸੀਂ ਲੈ ਕੇ ਰੱਖਣਾ ਹੈ। ਕੋਈ ਵੀ ਤੁਹਾਡੇ ਕੁਐਸਚਨਸ ਨੇ, ਅਗਰ ਰੀਸੈਂਟ ਹੈਲਥ ਇਸ਼ੂਜ਼ ਆਏ ਨੇ ਕੋਈ ਪੇਰੈਂਟਸ ਨੂੰ, ਤਾਂ ਮੇਕ ਸ਼ੋਰ ਬਹੁਤ ਘੱਟ ਕੰਪਨੀਜ਼ ਨੇ ਜਿਹੜੀਆਂ ਕਿ ਤੁਹਾਨੂੰ ਰੀਸੈਂਟ ਹੈਲਥ ਇਸ਼ੂਜ਼ ਨੂੰ ਕਵਰ ਕਰਨਗੀਆਂ। ਉਹਨਾਂ ਦੇ ਲਈ ਤੁਸੀਂ ਕਾਲ ਕਰਨੀ ਹੈ, ਡਿਟੇਲ 'ਚ ਡਿਸਕਸ਼ਨ ਕਰਨੀ ਹੈ ਕਿ ਪੇਰੈਂਟਸ ਨੂੰ ਹੁਣ ਬੁਲਾਇਆ ਜਾਂ ਇਹ ਡਿਲੇ ਕੀਤਾ ਜਾਏ, ਕੀ ਆਪਸ਼ਨਸ ਅਵੇਲੇਬਲ ਨੇ। ਜੇ ਪੁਰਾਣੀਆਂ ਪਾਲਿਸੀਜ਼ ਲਈਆਂ ਹੋਈਆਂ ਨੇ, ਪੇਰੈਂਟਸ ਹੁਣ ਆ ਰਹੇ ਨੇ, ਤਾਂ ਅਗਰ ਹੈਲਥ ਕੰਡੀਸ਼ਨ ਦੇ ਵਿੱਚ ਕੋਈ ਚੇਂਜਿਸ ਹੈਗੀਆਂ ਨੇ, ਮੇਕ ਸ਼ੋਰ ਆਪਣੀ ਪਾਲਿਸੀ ਨੂੰ ਅਪਡੇਟ ਜ਼ਰੂਰ ਕਰੋ। ਕੋਈ ਕੁਐਸਚਨ ਕੰਸਰਨ ਹੈਗਾ ਤੇ ਮੇਰਾ ਨੰਬਰ ਹੈ ਜੀ 416-994-7272-416-994-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92-7972-92- ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਕ੍ਰਿਟੀਕਲ ਇਲਨੈਸ ਹੈ, ਡਿਸੇਬਿਲਿਟੀ ਹੈ ਜਾਂ ਕੋਈ ਪੁਰਾਣੀ ਪਾਲਿਸੀਜ਼ ਨੇ ਉਹਨਾਂ ਨੂੰ ਰਿਵਿਊ ਕਰਨਾ, ਬੱਚਿਆਂ ਦੇ ਲਈ ਇੰਸ਼ੋਰੈਂਸ ਪਲਾਨ ਜਾਂ ਐਜੂਕੇਸ਼ਨ ਪਲਾਨ ਦੇਖ ਰਹੇ ਹੈਗੇ ਹੋ, ਜਾਂ ਤੁਹਾਡੀ ਕੋਈ ਕਾਰਪੋਰੇਸ਼ਨ ਹੈ ਉਹਦੇ ਵਿੱਚ ਰੂਟੀਨ ਅਰਨਿੰਗ ਪਈ ਹੈ, ਤੁਸੀਂ ਆਪਣੀ ਇਨਵੈਸਟਮੈਂਟ ਪਲੈਨਿੰਗ ਕਰਨਾ ਚਾਹੁੰਦੇ ਹੋ, ਸਟੇਟ ਪਲੈਨਿੰਗ ਕਰਨਾ ਚਾਹੁੰਦੇ ਹੋ, ਕਿਸ ਤਰ੍ਹਾਂ ਰਿਟਾਇਰਮੈਂਟ ਦੇ ਟਾਈਮ ਤੁਸੀਂ ਕਾਰਪੋਰੇਸ਼ਨ ਚੋਂ ਪੈਸਾ ਕੱਢ ਸਕਦੇ ਹੈਗੇ, ਸੋ ਬਹੁਤ ਸਾਰੀਆਂ ਆਪਸ਼ਨ ਅਵੇਲੇਬਲ ਨੇ, ਬਟ ਉਹਦੇ ਲਈ ਤੁਹਾਨੂੰ ਥੋੜਾ ਜਿਹਾ ਟਾਈਮ ਕੱਢਣਾ ਪੈਣਾ। ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜਾਂ ਆਫਿਸ ਆ ਕੇ ਮਿਲ ਸਕਦੇ ਹੋ। ਆਫਿਸ ਹੈ ਜੀ ਏਅਰਪੋਰਟ ਰੋਡ ਐਂਡ ਕੁਈਨ ਸਟਰੀਟ ਦਾ ਮੇਨ ਇੰਟਰਸੈਕਸ਼ਨ, ਹੋਮ ਡਿਪੋ ਵਾਲੇ ਪਲਾਜ਼ੇ ਦੇ ਬਿਲਕੁਲ ਨਾਲ, ਔਰ ਮੇਰਾ ਨੰਬਰ ਅਗੇਨ ਸੇਮ ਹੈ ਜੀ 416-994-7272, 416-994-7272.
1: ਨੰਬਰ ਇੱਕ ਵਿੱਚ ਹੈ ਸਿਮਰਨ ਸੈਣੀ 416-994-7272, 416-994-7272. ਸਿਮਰਨ ਥੈਂਕ ਯੂ ਸੋ ਮਚ।
0: ਥੈਂਕ ਯੂ ਨਵੀ।
1: ਥੈਂਕ ਯੂ, ਟੇਕ ਕੇਅਰ। ਸੋ ਪ੍ਰੋਗਰਾਮ ਹੈ ਪੰਜਾਬੀ ਨਾਲ, ਵਿਲ ਬੀ ਰਾਈਟ ਬੈਕ। ਤੇ ਪੈਰਾਡਾਈਜ਼ ਡਿਵੈਲਪਮੈਂਟਸ ਤੇ ਘਰ ਜਿਹੜੇ ਆ ਰਹੇ ਆ ਬਈ, ਲੁੱਟ ਲਓ ਮੇਲਾ ਫਿਰ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਮਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135, 905-840-7135, ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680, ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।

ਦੋ ਚੁੰਮ ਚੁੰਮ ਸੁੱਟ ਦੇ ਰੁਮਾਲ ਹੈ ਨੀ ਮੁੰਡੇ ਚੁੰਮ ਚੁੰਮ ਸੁੱਟ ਦੇ ਰੁਮਾਲ ਡਰ ਨਰ ਨਰ ਨਾ ਆਹਾ ਆਹਾ ਆ ਜਾਓ ਬਈ ਬਾਕੀ ਗਾਣਾ ਵੀ ਲਾਵਾਂਗੇ ਅਸੀਂ ਨਾ ਗੱਲ ਕਰ ਰਹੇ ਸੀ ਰੋਡ ਰੇਜ ਬਾਰੇ ਵੀ ਤੁਸੀਂ ਕਦੇ ਰੋਡ ਰੇਜ ਐਕਸਪੀਰੀਅੰਸ ਕੀਤਾ ਕੀ ਤੁਹਾਡਾ ਐਕਸਪੀਰੀਅੰਸ ਰਿਹਾ ਕੀ ਪੰਗਾ ਪਿਆ ਰੋਡ ਰੇਜ ਦੇ ਵਿੱਚ ਇੱਕ ਵੀਰ ਤਾਂ ਕਹਿੰਦੇ ਨਵੀਂ ਕਿਤੇ ਕੋਈ ਮੋਟਰਸਾਈਕਲ ਵਾਲੇ ਨਾਲ ਮਾੜਾ ਜਿਹਾ ਪੰਗਾ ਪੈ ਗਿਆ ਅਤੇ ਕਹਿੰਦੇ ਉਹ ਮੇਰੇ ਮਗਰ ਮਗਰ ਆਵੇ ਮੋਟਰਸਾਈਕਲ ਵਾਲਾ ਅਤੇ ਕਹਿੰਦੇ ਮੇਰੇ ਘਰ ਤੱਕ ਫੋਲੋ ਕੀਤਾ ਅਗਲੇ ਨੇ ਦੱਸ ਹੈ ਇੱਕ ਬਾਈ ਜੀ ਕਹਿੰਦੇ ਨਵੀਂ ਸਾਡਾ ਕਿਸੇ ਨਾਲ ਪੰਗਾ ਪਿਆ ਅਤੇ ਕੌਫੀ ਦਾ ਕੱਪ ਚੱਕ ਕੇ ਮਾਰਿਆ ਸਾਡੀ ਗੱਡੀ 'ਤੇ ਦੱਸ ਹੈ ਲੋਕ ਪਤਾ ਨਹੀਂ ਸੱਚੀ ਯਾਰ ਕਿ ਲੋਕਾਂ ਦੇ ਮਨ ਦੇ ਵਿੱਚ ਇੰਨੀ ਨਫ਼ਰਤ ਕਿੱਥੋਂ ਯਾਰ ਆ ਜਾਂਦੀ ਆ ਆਈ ਡੋਂਟ ਅੰਡਰਸਟੈਂਡ ਤੁਹਾਡੇ ਨਾਲ ਕਦੇ ਰੋਡ ਰੇਜ ਹੋਇਆ ਹੋਵੇ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਨੰਬਰ ਹੈ ਆਪਣਾ 905-673-3337 ਨੰਬਰ ਹੈ ਆਪਣਾ 905-673-3337 3337 'ਤੇ ਤੁਹਾਡੀ ਅਤੇ ਸਾਡੀ ਗੱਲਬਾਤ ਹੋ ਸਕਦੀ ਆ ਅਤੇ ਸਾਰੇ ਸ਼ੇਅਰ ਕਰ ਰਹੇ ਆਪਣੇ ਆਪਣੇ ਵੱਖਰੇ ਵੱਖਰੇ ਐਕਸਪੀਰੀਅੰਸਿਸ ਤੁਸੀਂ ਵੀ ਸ਼ੇਅਰ ਕਰਨਾ ਤਾਂ ਜੀ ਸਦਕੇ ਐਨੀ ਟਾਈਮ ਮੋਸਟ ਵੈਲਕਮ 905-673-3337 ਜੇ ਤੁਸੀਂ ਕਦੇ ਰੋਡ ਰੇਜ ਐਕਸਪੀਰੀਅੰਸ ਕੀਤਾ ਤਾਂ ਜ਼ਰੂਰ ਸ਼ੇਅਰ ਕਰ ਸਕਦੇ ਹੋ ਅਤੇ ਸਾਰਿਆਂ ਨੂੰ ਇਹੀ ਅਸੀਂ ਅੱਜ ਮੈਸੇਜ ਦੇ ਰਹੇ ਹਾਂ ਕਿ ਬਚੋ ਬਚੋ ਬਚੋ ਕੋਈ ਲੜਦਾ ਤੁਹਾਡੇ ਨਾਲ ਕੋਈ ਆਰਗਿਊ ਕਰਦਾ ਤੁਹਾਡੇ ਨਾਲ ਕੋਈ ਲੋੜ ਨਹੀਂ ਤੁਸੀਂ ਵੀ ਅਗਲੇ ਨਾਲ ਬਹਿਸ ਕਰੋ ਜਾਂ ਆਰਗਿਊ ਕਰੋ ਚੁੱਪ ਕਰਕੇ ਆਪਣਾ ਕੰਮ ਕਰੋ ਅਗਲੇ ਨੂੰ ਕਹੋ ਭਰਾਵਾ ਤੂੰ ਹੀ ਸਹੀ ਹੈ ਤੂੰ ਜਾ ਨੋ ਪੁਆਇੰਟ ਕਿ ਕਿਸੇ ਨਾਲ ਆਪਾਂ ਆਰਗਿਊ ਕਰੀਏ ਫਰੈਸ਼ ਫੂਡ ਸੈਂਟਰ ਗਰੋਸਰੀ ਕਰਨੀ ਹੈ 12,570 ਕੈਨੇਡੀ ਰੋਡ ਕੈਨੇਡੀ ਅਤੇ ਡੂਗਲ ਦਾ ਕੋਰਨਰ ਕੈਨੇਡੀ ਅਤੇ ਮੇਫੀਅਰ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਦੇ ਉੱਤੇ ਤੁਸੀਂ ਇੱਕ ਵਾਰ ਗੇੜਾ ਮਾਰ ਕੇ ਆਓ ਫਰੈਸ਼ ਫੂਡ ਸੈਂਟਰ 12,570 ਕੈਨੇਡੀ ਰੋਡ ਹਾਰਡਵੁੱਡ ਜਾਇੰਟ ਤੁਹਾਨੂੰ ਹਾਰਡਵੁੱਡ ਲੈਮਨੇਟ ਵਾਈਨਲ ਟਾਈਲਾਂ ਕੋਈ ਵੀ ਫਲੋਰਿੰਗ ਦਾ ਸਮਾਨ ਚਾਹੀਦਾ ਹਾਰਡਵੁੱਡ ਜਾਇੰਟ ਟੋਰਬਮ ਐਂਡ ਸਟੀਲਸ ਦੇ ਬਿਲਕੁਲ ਕੋਰਨਰ ਦੇ ਤੁਸੀਂ ਪਹੁੰਚੋ ਹਾਰਡਵੁੱਡ ਜਾਇੰਟ ਟੋਰਬਮ ਸਟੀਲਸ ਕੰਟਰੈਕਟਰਸ ਲਈ ਹਰ ਇੱਕ ਪ੍ਰਾਈਸ ਬੀਟ ਕਰ ਰਹੇ ਨੇ ਸਟੂਡੀਓ ਦਾ ਆਪਣਾ ਨੰਬਰ ਹੈ 905-673-3337 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ ਤੁਹਾਡੀ ਕਾਲ ਐਨੀ ਟਾਈਮ ਆ ਸਕਦੀ ਹੈ ਪ੍ਰਦੀਪ ਭਾਅ ਜੀ ਦਾ ਨੰਬਰ ਨੋਟ ਕਰੋ ਫਰਿੱਜ ਸਟੋਵ ਡਿਸ਼ ਵਾਸ਼ਰ ਵਾਸ਼ਰ ਡਰਾਇਰ ਕੋਈ ਵੀ ਅਪਲਾਇੰਸਿਸ ਦੀ ਰਿਪੇਅਰ ਤਾਂ ਮਿਸਟਰ ਪ੍ਰਦੀਪ 647-622-3203 SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਵੈਰੀ ਗੁੱਡ ਜ਼ਰੂਰ ਤੁਸੀਂ ਕਾਲ ਕਰੋ ਨਵਾਂ ਘਾਹ ਲਗਵਾਉਣਾ ਤੁਹਾਡੇ ਲਈ ਹਾਜ਼ਰ ਨੇ ਸੋ ਤੁਸੀਂ ਕਦੇ ਵੀ ਰੋਡ ਰੇਜ ਦਾ ਸ਼ਿਕਾਰ ਹੋਏ ਇੱਥੇ ਜਾਂ US ਦੇ ਵਿੱਚ ਤਾਂ ਸਾਡੇ ਨਾਲ ਸ਼ੇਅਰ ਕਰੋ ਕੀ ਤੁਹਾਡੇ ਨਾਲ ਹੋਇਆ ਕਿਵੇਂ ਕਿਵੇਂ ਬਚੇ ਜਾਂ ਨਹੀਂ ਬਚੇ ਤਾਂ ਨੰਬਰ ਹੈ 905-673-3337 ਆਪਣਾ 905-673-3337 ਅਤੇ ਥੋੜ੍ਹੇ ਜਿਹਾ ਤੁਸੀਂ ਸਾਡੇ ਨਾਲ ਸ਼ੇਅਰ ਜ਼ਰੂਰ ਕਰ ਸਕਦੇ ਹੋ ਮੇਨ ਮਕਸਦ ਇੱਕ ਵਾਰ ਫਿਰ ਇਹੀ ਆ ਕਿ ਯਾਰ ਆਪਾਂ ਜਿੰਨਾ ਬਚ ਸਕਦੇ ਹਾਂ ਇਹੋ ਜਿਹੇ ਲੋਕਾਂ ਤੋਂ ਬਚੀਏ ਅਤੇ ਨੰਬਰ ਹੈ 905-673-3337 ਇੱਕ ਬਾਈ ਜੀ ਕਹਿੰਦੇ ਨਵੀਂ ਇੱਥੇ ਛੱਡੋ US ਜਾ ਕੇ ਦੇਖੋ ਉੱਥੇ ਤਾਂ 500 ਮੂਰਖ ਟੱਕਰ ਦਾ ਰੋਜ਼ ਮੈਂ ਕਿਹਾ ਉੱਥੇ ਵਾਕਈ ਹੁਣ ਪਾਪੂਲੇਸ਼ਨ ਜ਼ਿਆਦਾ ਉੱਥੋਂ ਦੇ ਲੋਕ ਵੀ ਬਾਈ ਜੀ ਵੀ ਕਹਿੰਦੇ ਕਿ ਨਵੀਂ ਥੋੜ੍ਹੇ ਜਿਹੇ ਜ਼ਿਆਦਾ ਐਗਰੈਸਿਵ ਨੇ ਸੋ ਹੋ ਸਕਦਾ ਸੋ ਤੁਸੀਂ ਕਦੇ ਵੀ ਰੋਡ ਦੇ ਉੱਤੇ ਕਿਸੇ ਨਾਲ ਲੜੇ ਹੋਏ ਜਾਂ ਕੋਈ ਤੁਹਾਡੇ ਨਾਲ ਲੜਿਆ ਕੀ ਚੱਕਰ ਪਿਆ ਕਿਉਂ ਲੜੇ ਨੰਬਰ ਹੈ 905-673-3337 ਆਪਣਾ 905-673-3337 905-673-3337 905-673-3337 'ਤੇ ਸ਼ੇਅਰ ਜ਼ਰੂਰ ਕਰ ਸਕਦੇ ਹੋ ਇਹ ਨਹੀਂ ਆਪਾਂ ਸ਼ੇਅਰ ਕਰ ਰਹੇ ਵੀ ਅਸੀਂ ਲੜਾਈਆਂ ਕਰਦੇ ਹਾਂ ਸ਼ੇਅਰ ਮੈਂ ਤਾਂ ਕਰ ਰਿਹਾ ਵੀ
ਜਿਹੜਾ ਵੀ ਬੰਦਾ ਸੋਚ ਰਿਹਾ ਕਿ ਅਸੀਂ ਵੀ ਥੋੜ੍ਹਾ ਪੰਗਾ ਲੈ ਲਈਏ ਕਿਸੇ ਨਾਲ ਜੇ ਕੋਈ ਸਾਡੇ ਨਾਲ ਲੈਂਦਾ, ਸਾਰੇ ਥੋੜ੍ਹੇ ਕਹਿਣ ਕਿ ਨਹੀਂ ਯਾਰ ਪੰਗਾ ਲੈਣ ਦੀ ਕੋਈ ਲੋੜ ਨਹੀਂ, ਚੁੱਪ ਕਰਕੇ ਆਪਣਾ ਕੰਮ ਕਰੋ, ਕਿਸੇ ਨਾਲ ਵੀ ਰੋਡ ਦੇ ਉੱਤੇ ਆਪਣਾ ਕੀ ਕਹਿੰਦੇ ਹੁੰਦੇ ਆ ਲੜਾਈਆਂ ਨਾ ਕਰੋ। ਅਤੇ ਜ਼ਰੂਰ ਸਾਡੇ ਨਾਲ ਤੁਸੀਂ ਸ਼ੇਅਰ ਕਰ ਸਕਦੇ ਹੋ 905-673-3337 905-673-3337 905-673-3337 ਆਪਣਾ ਨੰਬਰ ਹੈ 905-673-3337 ਤੇ ਜ਼ਰੂਰ ਸ਼ੇਅਰ ਕਰ ਸਕਦੇ ਹੋ। ਖਾਸ ਤੌਰ 'ਤੇ ਮੁੰਡੇ ਖੁੰਡੇ ਜਿਹੜੇ ਸੁਣ ਰਹੇ ਆ ਪ੍ਰੋਗਰਾਮ ਨੂੰ, ਤੁਹਾਨੂੰ ਕਦੇ ਕੋਈ ਲੱਗਦਾ ਕਿ ਕੋਈ ਰੋਡ ਰੇਜ ਦਾ ਫਾਇਦਾ ਹੈ? ਹੁਣ ਗੱਲ ਇੱਥੋਂ ਸ਼ੁਰੂ ਹੋਈ ਸੀ, ਇੱਕ ਕਿਸੇ ਨੇ ਚਾਕੂ ਮਾਰ ਮਾਰ ਕੇ ਬੰਦੇ ਦਾ ਬਸ ਕਤਲ ਦੇ ਨੇੜੇ ਹੀ ਕਰਤਾ, ਬੰਦਾ ਬਚ ਗਿਆ, ਬਟ ਸਿਰਫ ਇੱਕ ਰੋਡ ਦੇ ਉੱਤੇ ਆਰਗੂਮੈਂਟ ਕਰਕੇ। ਦੱਸ ਕਿਸੇ ਨੇ ਤੁਹਾਨੂੰ ਕੱਟ ਆਫ ਕਰਤਾ, ਕਿਸੇ ਨੇ ਤੁਹਾਨੂੰ ਪਾਰਕਿੰਗ ਸਪੋਟ ਨਹੀਂ ਦਿੱਤੀ, ਇੰਨੀ ਕੁ ਗੱਲ ਖਾਤਰ ਯਾਰ ਅਗਲੇ ਨੂੰ ਮਾਰਨ ਤੱਕ ਜਾਂਦੇ ਹੋ? ਐਡਾ ਕੀ ਸੀਰੀਅਸ ਸਿਚੁਏਸ਼ਨ ਹੈ ਵੀ ਕਿਸੇ ਨੇ ਤੁਹਾਡੀ ਤੁਹਾਨੂੰ ਕੱਟ ਆਫ ਕਰਤਾ ਜਾਂ ਜੋ ਵੀ, ਚਲੋ ਸਿਚੁਏਸ਼ਨ ਬਣਦਾ, ਪਰ ਚਲੋ ਦੁਨੀਆ ਹੈ ਹੀ ਇੱਦਾਂ ਦੀ ਹੈ, ਕੀ ਕਰ ਸਕਦੇ ਹੋ? ਸੋ ਪ੍ਰੋਗਰਾਮ ਪੰਜਾਬੀ ਦਾ ਵਿਲ ਬੀ ਰਾਈਟ ਬੈਕ, ਨੰਬਰ ਹੈ 905-673-3337 ਆਪਣਾ। ਅਤੇ ਦੋ ਬੋਲ ਗਾਣੇ ਦੇ ਲਾ ਦੀਏ ਬਾਈ, ਹੁਣ ਨੇ ਬਹੁਤ ਚਿਰ ਪਹਿਲਾਂ ਰਿਕੁਐਸਟ ਕੀਤੀ ਸੀ, ਸੁਣਦੇ ਹਾਂ, ਆ ਜਾਓ।

0: ਨਵੀਂ ਯਾਰ ਇਹ ਗਾਣਾ ਗਲਤ ਲੱਗਦਾ ਤੁਸੀਂ, ਮੈਂ ਤਾਂ ਮੁੰਡੇ ਚੁੰਮ ਚੁੰਮ ਸੁੱਟਦੇ ਰੁਮਾਲ ਲਾਇਆ ਸੀ, ਇਹ ਲੱਗ ਪਤਾ ਨੀ ਕੋਈ ਹੋਰ ਗਿਆ। 5622 ਹੈਲੋ,
1: ਹਾਂਜੀ
0: ਹਾਂਜੀ ਸਰ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
1: ਮੇਰੇ ਨਾਲ ਹੋਈ ਸੀ, ਮੈਂ ਜਾ ਰਿਹਾ ਸੀ ਕੰਮ ਤੇ, ਤੇ ਮੇਰੇ ਪਿੱਛੇ ਮੋਟਰਸਾਈਕਲ ਆਉਂਦਾ ਸੀ, ਬਾਈ
0: ਮੋਟਰਸਾਈਕਲ, ਓਕੇ,
1: ਹਾਂ, ਤੇ ਉੱਪਰ ਸਿਰ ਤੇ ਚੜਿਆ ਜਾਵੇ ਨਾ, ਮੇਰੇ ਪਿੱਛੇ ਮੈਂ ਬੈਕ ਵਿਊ ਦੇਖਿਆ ਸੀ, ਸ਼ੀਸ਼ੇ ਤੋਂ ਪਿੱਛੇ ਚੜਿਆ ਜਾ ਰਿਹਾ, ਤੇ ਫਿਰ ਮੈਂ ਵੀ ਸਲੋ ਹੋ ਗਿਆ, ਮੈਂ ਚੱਲ ਦੇਖਿਆ, ਮੈਂ ਹੁਣ ਲਾਈਟਾਂ ਕ੍ਰੋਸ ਕਰਨੀਆਂ ਸੀ, ਤੇ ਮੈਂ ਜਿੱਦਾਂ ਹੀ ਲਾਈਟਾਂ ਕ੍ਰੋਸ ਕੀਤੀਆਂ, ਸਾਲਾ ਆਇਆ ਤੇਜ਼ ਨਾਲ ਮਾਰ ਕੇ ਸ਼ੀਸ਼ੇ ਨੂੰ, ਪਤਾ ਨੀ ਕਿੱਦਾਂ ਤੋੜ ਕੇ ਉਹ ਚਲਾ ਗਿਆ,
0: ਸ਼ੀਸ਼ਾ ਹੀ ਤੋੜ ਗਿਆ।
1: ਹਾਂ, ਮੈਨੂੰ ਸਮਝ ਨੀ ਮੈਂ ਕੋਲ ਕਿੱਦਾਂ ਗਿਆ, ਇੰਨੀ ਤੇਜ਼ ਖਾ ਕੇ ਲੈਫਟ ਲਾ ਕੇ ਨਿਕਲ ਗਿਆ।
0: ਅੱਛਾ,
1: ਤੇ ਫਿਰ ਮੈਂ ਕਿਹਾ ਬੜਾ ਮਹਿੰਗਾ ਪਿਆ, ਫਿਰ ਦੂਜੇ ਪੁਲਿਸ ਨੂੰ ਫੋਨ ਕੀਤੀ, ਉਹ ਚੱਕਿਆ ਨੀ ਕਿਸੇ ਨੇ, ਹੋਲਡ ਤੇ ਪਾ ਦਿੱਤਾ, ਫਿਰ ਮੈਂ ਕਿਹਾ ਚੱਲ ਮੇਰਾ ਕੰਮ ਤੇ, ਮੈਂ ਕੰਮ ਤੇ ਜਾਣਾ, ਕੰਮ ਤੇ ਚਲਾ ਗਿਆ, ਫਿਰ ਹੁਣ ਉਹਦੇ ਬਗੈਰ ਮੈਂ ਗੱਡੀ ਡਰਾਈਵਿੰਗ ਕਰ ਸਕਦਾ ਸੀ, ਦੇਖ ਲਿਆ ਮੈਨੂੰ ਬੜਾ
0: ਸਾਰਾ ਨੁਕਸਾਨ ਤੁਹਾਨੂੰ, ਕੋਈ ਤੁਹਾਨੂੰ ਉਹ ਕਿੱਥੋਂ ਲੱਭਣਾ ਸੀਗਾ, ਮੋਟਰਸਾਈਕਲ ਵਾਲਾ ਤਾਂ ਚਲਾ ਗਿਆ ਹੋਣਾ,
1: $600 ਦਾ ਫਟਕਾ ਪੈ ਗਿਆ,
0: $600 ਨਹੀਂ ਪਰ ਹੁਣ ਪੰਗਾ ਇਹੀ ਹੈ। ਹੁਣ ਤੁਸੀਂ ਕਿਵੇਂ ਲੱਭਦੇ ਅਗਲੇ ਨੂੰ, ਜਾਂ ਤਾਂ ਕੋਈ ਕੈਮਰਾ ਡੈਸ਼ ਕੈਮ ਤੁਹਾਡੇ ਕੋਲ ਹੁੰਦਾ ਤਾਂ ਚਲੋ ਵੱਖਰੀ ਗੱਲ, ਤੁਸੀਂ ਤੁਸੀਂ ਉਸ ਤੋਂ ਬਾਅਦ ਡੈਸ਼ ਕੈਮ ਪਵਾਇਆ ਜਾਂ ਨਹੀਂ? ਚਲੋ ਤੁਹਾਡੇ ਤੁਹਾਡੇ ਦੇਖੋ ਤੁਹਾਡੇ ਅਰਗੇ ਨਾਲੇ ਫੇਰ ਹੋ ਜਾਣਾ, ਕਿਉਂਕਿ ਤੁਸੀਂ ਡੈਸ਼ ਕੈਮ ਨੀ ਪਵਾਇਆ। ਦੇਖੋਗੇ, ਚਲੋ ਕੋਈ ਨਾ, ਅਗਲੀ ਵਾਰ ਨੂੰ ਜਦੋਂ ਫੇਰ ਹੋਇਆ ਫੇਰ ਦੇਖੋਗੇ। ਹੈ ਹੁਣ ਪੰਗਾ ਲੈਂਦੇ ਨੀ, ਚਲੋ ਠੀਕ ਹੈ, ਥੈਂਕ ਯੂ। ਪੰਗਾ ਲੈਣਾ ਵੈਸੇ ਚਾਹੀਦਾ ਨੀ ਯਾਰ, ਇਹ ਜੇ ਮੂਰਖਾਂ ਨਾਲ ਤੁਸੀਂ ਪੰਗਾ ਲੈ ਕੇ ਜਾਓਗੇ ਕਿਤੇ।

0: G1513, hello.
1: Hello.
0: Hello, ji.
1: ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਵੀ ਜੀ, ਇੱਕ ਵਾਰ ਮੇਰੇ ਨਾਲ ਹੋਇਆ ਸੀਗਾ, ਮੈਂ ਉਬਰ ਕਰਦਾ ਸੀ, ਮੈਂ ਪਲਾਜ਼ੇ ਚੋਂ ਨਿਕਲਿਆ ਤੇ ਹੌਲੀ ਗੱਡੀ ਕਹਿੰਦਾ ਅੱਗੇ ਪੰਜਾਬੀ ਮੁੰਡਾ ਹੀ ਸੀ ਆਪਣਾ।
0: ਕੀ ਬਾਤ
1: ਹੈ, ਜੋ ਸਕੈਮ ਚੱਲ ਰਿਹਾ ਅੱਜ ਕੱਲ, ਉਹਨੇ ਗੱਡੀ ਬੈਕ ਕੀਤੀ ਔਰ ਮੇਰੀ ਗੱਡੀ ਚ ਹਿੱਟ ਹੋਈ ਮਾੜੀ ਜੀ, ਤੇ ਮੈਂ ਜਸਟ ਬਾਰੀ ਖੋਲ ਕੇ ਮੈਂ ਕਿਹਾ ਯਾਰ ਵੀ ਤੁਹਾਨੂੰ ਕੈਮਰੇ ਵਿੱਚ ਹੀ ਦਿਸੀ ਜਾਂਦਾ ਵੀ ਮੈਨੂੰ ਤੂੰ ਬੈਕ, ਸੋਰੀ ਬਾਈ ਜੀ ਸੋਰੀ ਤੁਹਾਡਾ ਨੁਕਸਾਨ। ਮੈਂ ਕਿਹਾ ਨੁਕਸਾਨ ਨਹੀਂ ਹੋਇਆ, ਮਾੜੀ ਜੀ ਲੱਗੀ ਹੈ ਵੀ ਸਰ ਤੁਸੀਂ ਯਾਰ ਵੇਖੋ ਐਂ ਕਿਉਂ ਕਰਦੇ ਹੋ, ਤੇ ਮੇਰੇ ਕੋਲ ਡੈਸ਼ ਕੈਮਰਾ ਵੀ ਇਹ ਚ ਆਪਾਂ ਵੇਖ ਲੈਣੇ ਆ। ਤੋ ਕਹਿੰਦਾ ਸੋਰੀ ਸੋਰੀ ਬਾਜੀ ਸੋਰੀ, ਤੇ
0: ਬਿਲਕੁਲ
1: ਚਲੋ ਲੋਹਾ ਜਾਂ ਦੂਜਾ ਜੀ, ਉਹ ਤਾਂ ਸਿੱਧਾ ਚੱਲ ਜਾ, ਗਾਹ ਵਾਲੇ ਕੰਮ ਤਾਂ ਬਾਅਦ ਦੇ ਆ, ਆਪਣਾ ਸਮਾਂ ਤਾਂ ਖਰਾਬ ਹੋਣਾ, ਸਮੇਂ ਦੀ ਕਦਰ ਕਰੋ। ਕਹਿੰਦਾ ਕੋਈ ਨੀ ਸੋਰੀ ਸੋਰੀ।
0: ਚਲੋ ਦੇਖੋ ਕਮ ਸੇ ਕਮ ਉਹਨੇ ਸੋਰੀ ਤਾਂ ਕੀਤੀ ਨਾ, ਕਈ ਸੋਰੀ ਵੀ ਨੀ ਕਰਦੇ ਭਾਜੀ।
1: ਹਾਂਜੀ ਹਾਂਜੀ ਇਹ ਤਾਂ ਹੈ ਜੀ। ਓਦੂ ਬਾਅਦ ਇੱਕ ਮੈਨੂੰ ਰਾਤ ਨੂੰ ਮਿਲਿਆ ਜੀ ਫਰੈਮਲੀ ਹਸਪਤਾਲ ਕੋਲੇ, ਤੇ ਲਾਈਟਾਂ ਤੇ ਹੁਣ ਮੇਰੇ ਅੱਗੋਂ ਲੈਂਪ ਕਿੰਨੀ ਸੀ ਤੇਜ ਕੱਢੀ, ਲਾਈਨ ਬਦਲ ਲਈ ਅੱਗੇ ਜਾ ਕੇ ਸਟੋਪ ਸਾਈਨ ਤੇ ਸਲੂਟ ਫਰੈਮਲੀ ਤੇ। ਕਹਿੰਦਾ ਅੰਕਲ ਤੁਹਾਡੇ ਦਿਮਾਗ ਹੈਗਾ?
0: ਅੱਛਾ ਕਹਿੰਦਾ।
1: ਹਾਂਜੀ ਮੈਂ ਕਿਹਾ ਗੁਰਗਾ ਦਿਮਾਗ ਹੈਗਾ ਕਰਕੇ ਤਾਂ ਲਈ ਫਿਰਦਾ, ਤੂੰ ਅੰਕਲ ਕਿਹਾ ਤੇ ਤੂੰ ਕੈਨੇਡਾ ਆਇਆ ਹੋਏਗਾ ਆਈਲੈਟਸ ਕਰਕੇ ਆਇਆ ਹੋਏਗਾ, ਤੈਨੂੰ ਕਿਸੇ ਨੇ ਮੁੱਢ ਤੋਂ ਤੇ ਏਡੇ ਹੁਣ ਤੱਕ ਕਿਸੇ ਨੇ ਇਹ ਨੀ ਸਿਖਾਇਆ ਵੀ ਕਿਸੇ ਨੂੰ ਬੋਲਣਾ ਕਿਵੇਂ ਆ।
0: ਅੰਕਲ ਤੇਰੇ
1: ਲੈਟ ਹੋ ਗਈ ਜੀ ਦਵਾ ਲੈ ਕੇ ਲੈ ਗਿਆ।
0: ਤੁਸੀਂ ਦੇਖੋ ਨਾਲੇ ਤਾਂ ਅੰਕਲ ਕਹਿਣਾ ਨਾਲੇ ਇਹ ਵੀ ਕਹਿਣਾ ਵੀ ਦਿਮਾਗ ਹੈਗਾ।
2: ਆਰਗੂਮੈਂਟ ਨਾ ਕਰੋ ਕਿ ਚੁੱਪ ਚਾਪ ਨਿਕਲ ਜਾਓ ਬਸ ਹਨਾ
0: ਜੀ,
2: ਤੇ ਏਡਾ ਸੌਖਾ ਤੁਹਾਡੇ ਲਈ ਵੈਸੇ ਕਿ ਤੁਸੀਂ ਆਰਗੂਮੈਂਟ ਨੀ ਕਰੋਗੇ ਜੇ ਕੋਈ ਅਗਲਾ ਗਲਤੀ ਵੀ ਕਰੇ, ਤੇ ਕਈ ਦੇ ਕੋਲ ਲਿਟਰਲੀ ਮਿਡਲ ਫਿੰਗਰ ਵਿਖਾ ਕੇ ਜਾਂਦੇ, ਕੀ ਕਰੋਗੇ ਤੁਸੀਂ?
0: ਨਹੀਂ ਸੌਖਾ ਨੀ ਹੈਗਾ, ਮੈਂ ਤੁਹਾਡੇ ਨਾਲ ਆਈ ਐਗਰੀ, ਸੌਖਾ ਨੀ ਗੱਲ, ਬਹੁਤ ਔਖਾ।
2: ਹਾਂਜੀ ਜਿਸ ਤਰ੍ਹਾਂ ਆਪਾਂ ਤਾਂ ਚਲੋ ਹੈਗੀ ਵੀ ਪੰਜਾਬੀ ਕਮਿਊਨਿਟੀ ਦੇ ਸਾਡੇ ਦੇ ਵੈਸੇ ਵੀ ਜੇ ਗੁੱਸਾ ਬਹੁਤ ਛੇਤੀ ਆ ਜਾਂਦਾ ਜੇ ਕੋਈ ਗਲਤੀ ਕਰਨ ਦਿਆ ਹੋਵੇ ਤੇ ਹਨਾ
0: ਜੀ ਜੀ ਜੀ ਜੀ ਜੀ,
2: ਤੇ ਖੂਨ ਖੋਲ ਉੱਠਦਾ ਕਿ ਤੂੰ ਗਲਤੀ ਕਰਨ ਦੇ ਉੱਤੋਂ ਹੋਰ ਜ਼ਿਆਦਾ ਸਿਰ ਚੜ੍ਹ ਜਾਂਦਾ ਤੇ ਬੰਦਾ ਵੈਸੇ ਦਿਮਾਗ ਖਰਾਬ ਹੋ ਜਾਂਦਾ। ਬਹੁਤ ਜ਼ਿਆਦਾ ਇੱਥੇ ਰੋਡ ਰੇਜ ਦੀ ਗੱਲ ਨੀ ਹੈਗੀ, ਉਂਝ ਵੀ ਆਮ ਕੇਸਿਸ ਦੇ ਵਿੱਚ ਵੀ ਹੁੰਦਾ ਰਹਿੰਦਾ ਜਿਸ ਤਰ੍ਹਾਂ ਆਰਗੂਮੈਂਟ ਹੋਰ ਕੇਸ ਚ ਵੀ ਆ ਗਿਆ ਜਿਸ ਤਰ੍ਹਾਂ ਹਨਾ।
0: ਬਿਲਕੁਲ ਨਹੀਂ, ਜਦੋਂ ਮੈਂ ਤੁਹਾਡੇ ਨਾਲ ਅਗਰੀ ਕਰਦਾ ਕਿ ਜਦੋਂ ਅਗਲੇ ਦੀ ਗਲਤੀ ਆ ਫਿਰ ਆਪਾਂ ਨੂੰ ਥੋੜਾ ਜਿਹਾ ਲੱਗਦਾ ਹੁੰਦਾ ਯਾਰ ਕਿ ਯੂ ਨੋ ਬੰਦਾ ਕਰ ਕੀ ਰਿਹਾ।
2: ਹਾਂਜੀ ਜੇ ਆਪਣੀ ਗਲਤੀ ਹੋਵੇ ਬੰਦਾ ਕਹਿੰਦਾ ਕਿ ਹਾਂ ਸੋਰੀ ਜੀ ਮੈਂ ਗਲਤੀ ਕੀਤੀ, ਚਲ ਠੀਕ ਹੈ ਮੂਵ ਆਨ ਹੋ ਜਾਓ ਹਨਾ, ਤੇ ਅਗਲਾ ਜੇ ਗਲਤੀ ਕਰੇ ਉਹ ਤੋਂ ਕੇਸਿਸ ਜਿਸ ਤਰ੍ਹਾਂ ਸਟੋਪ ਸਾਈਨ ਦੇ ਵਿੱਚ ਜਿਹੜਾ ਫੋਰ ਵੇ ਸਟੋਪ ਸਾਈਨ ਆਇਆ ਕਿਸੇ ਨੇ ਪਹਿਲੋਂ ਕੱਢ ਲਈ ਗਾ ਤੁਸੀਂ ਹੌਰਨ ਮਾਰਦੇ ਕਿ ਮੇਰਾ ਬੰਦਾ ਹੀ ਜਾਣਾ, ਉਹ ਅਗਲੋ ਮਿਡਲ ਫਿੰਗਰ ਵਿਖਾ ਕੇ ਜਾਂਦਾ ਤੁਹਾਨੂੰ ਕੋਈ ਮੰਨ ਲਓ। ਹੁਣ ਅਗਰ ਗਲਤੀ ਵੀ ਕਰਨ ਦਿਆ ਤੇ ਉੱਥੇ ਵੀ ਜੇ ਆਰਗੂਮੈਂਟ ਨੀ ਕਰੋਗੇ ਤੁਹਾਨੂੰ ਫਿਰ ਕਾਇਰ ਸਮਝਦਾ ਕਿ ਇਹ ਕਮਿਊਨਿਟੀ ਨੂੰ ਤੁਹਾਨੂੰ ਬੰਦੇ ਪਰਦਾਸ਼ੀ ਕਰਨ ਵਾਲੇ ਆ ਬਸ ਨਹੀਂ ਪਰ ਭਾਜੀ ਪਤਾ ਕੀ ਹੈ ਅੱਜ ਕੱਲ ਦੇ ਸਮਿਆਂ ਦੇ ਵਿੱਚ ਨਾ ਪੰਗਾ ਇਹ ਹੈ ਕਿ ਤੁਹਾਨੂੰ ਨੀ ਪਤਾ ਅਗਲੇ ਕੋਲ ਕੀ ਵੈਪਨ ਆਏ ਆ ਕੀ ਹੈ, ਤਾਂ ਮੈਂ ਕਹਿੰਦਾ ਉਹਨਾਂ ਕੀ ਕਾਹਦੇ ਲਈ ਪੰਗਾ ਲੈਣਾ।
1: ਹੁਣ ਤੁ
2: ਅਗਲੇ ਨੂੰ ਗੁੱਸਾ ਚੜਦਾ ਕਿ ਆਪਾਂ ਨਹੀਂ ਤੇਰੀ ਵੀਡੀਓ ਵਿੱਚ ਆਉਣਾ ਚਾਹੁੰਦਾ, ਤੂੰ ਕਿਉਂ ਫਿਲਮ ਕਰਨਾ ਉਹ ਅੱਗੋ, ਫਿਰ ਲਾਅ ਦੇ ਬਾਰੇ ਗੱਲਾਂ ਕਰਦੇ
0: ਫਿਰ ਲਾਅ ਪ੍ਰੋਬਲਮ, ਫਿਰ ਪੰਗਾ ਲਾਅ ਦਾ ਹੀ ਆ। ਮੈਂ ਦੇਖੀ ਉਹ ਵੀਡੀਓ ਸੁਣੇ, ਇੱਕ ਬੇਚਾਰੀ ਕੁੜੀ ਇੰਨਾ ਨਾਈਸਲੀ ਕੰਮ ਕਰ ਰਹੀ, ਗੱਲ ਕਰ ਰਹੀ ਵੀ ਯਾਰ ਮੇਰੀ ਸ਼ੋਪ ਹੈ, ਮੇਰੇ ਕਸਟਮਰ ਕੰਪਲੇਨ ਕਰ ਰਹੇ ਵੀ ਯਾਰ ਇਹ ਬੰਦੇ ਸਾਡੀ ਵੀਡੀਓ ਬਣਾ ਰਹੇ, ਉਹ ਕਹਿੰਦੇ ਕਿ ਅਸੀਂ ਕਰ ਸਕਦੇ, ਤੂੰ ਕਰ ਲਾ ਜੋ ਕਰਨਾ।
2: ਹਾਂਜੀ ਮੇਰੇ ਖਿਆਲ ਚ ਮੈਂ ਵੀ ਉਸ ਸੇਮ ਵੇਖੀ, ਗੋਰੀ ਹੈਗੀ ਜਦੋਂ ਬਾਹਰ ਬੈਠੇ ਆਪਣਾ ਪੈਟੀਓ ਚ, ਤੇ ਉਹ ਕਹਿੰਦੀ ਕਿ ਮੇਰੇ ਕਸਟਮਰ ਤੂੰ ਡਿਸਟਰਬ ਕਰ ਰਹੇ ਨੇ, ਉਹ ਜਾਣਦੇ ਨਹੀਂ ਉਸ ਕੋ ਟਾਈਮ ਸੀ ਟਾਕ ਕਰਨ ਦੀ ਉਹਨਾਂ ਨਾਲ।
0: ਯਾ ਉਹ ਅੱਗੇ ਬਹਿਸ ਕਰ,
2: ਦੇਖੋ ਤੁਸੀਂ ਉਸ ਕੇਸ ਵਿੱਚ ਕੀ ਕਰੋਗੇ, ਬੰਦੇ ਦਾ ਦਿਮਾਗ ਹੀ ਘੁੰਮ ਜਾਂਦਾ ਕਿ ਹਾਂ ਕਿ ਤੂੰ ਬੰਦਾ ਫਿਰ ਹੱਥੋਂ ਪਾਈ ਤੇ ਆਇੰਦਾ,
0: ਹੱਥੋਂ ਪਾਈ ਤੇ ਆਇੰਦਾ। ਸਹੀ ਗੱਲ ਆ ਤੁਹਾਡੀ, ਨਹੀਂ ਇਹ ਹੁਣ ਆਈ ਐਗਰੀ, ਮੈਂ ਸਹਿਮਤ ਹਾਂ ਤੁਹਾਡੇ ਨਾਲ। ਥੈਂਕ ਯੂ ਵੀਰੇ, ਤੁਹਾਡਾ ਵੀ ਬਹੁਤ ਧੰਨਵਾਦ। ਕਈ ਵਾਰ ਬੰਦੇ ਨੂੰ ਗੁੱਸਾ ਨੈਚੁਰਲੀ ਆ ਹੀ ਜਾਂਦਾ। ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਰਾਂਸ਼ ਸਾਡੇ ਨਾਲ ਨੇ, ਗੁੱਸਾ ਠੰਡਾ ਕਰੋ, ਤੇ ਸਰਾਂਸ਼ ਤੁਹਾਨੂੰ ਗਵਰਨਮੈਂਟ ਕੋਲੋਂ ਪੈਸੇ ਲੈ ਕੇ ਦੇ ਰਹੇ ਆ, ਇਹ ਉਹ ਪੈਸੇ ਜਿਹੜੇ ਤੁਹਾਨੂੰ ਵਾਪਸ ਨਹੀਂ ਕਰਨੇ ਪੈਂਦੇ, ਗ੍ਰਾਂਟ ਮਿਲ ਰਹੀ ਹੈ ਤੁਹਾਨੂੰ। ਸਰਾਂਸ਼ ਕਿਵੇਂ ਹੋ? ਬਹੁਤ ਵਧੀਆ ਸਰ, ਬਹੁਤ ਲੋਕ ਹੁਣ ਇਹਦੇ ਬਾਰੇ ਜਾਣਦੇ ਆ ਤੇ ਫੰਡਿੰਗ ਲੈ ਵੀ ਚੁੱਕੇ ਨੇ, ਤੇ ਜਿਨ੍ਹਾਂ ਨੇ ਹਲੇ ਤੱਕ ਫੰਡਿੰਗ ਨਹੀਂ ਲਈ, ਗ੍ਰਾਂਟਸ ਨਹੀਂ ਲਈਆਂ, ਉਹਨਾਂ ਨੂੰ ਕੀ ਮੈਸੇਜ?
3: ਹਾਂਜੀ, ਇਹ ਬਾਤ ਤਾਂ ਹੈ ਕਿ ਲਾਈਕ ਆਲਰੇਡੀ ਬਹੁਤ ਲੋਕ ਆਰ ਅਵੇਅਰ ਇਸ ਚੀਜ਼ ਸੇ ਨਾਓ, ਹਮੇ ਸ਼ੁਕਰ ਹਮੇ 1 ਇਅਰ ਹੋ ਗਿਆ ਆਪਕੇ ਸਾਥ, ਮੋਰ ਦੈਨ ਦੈਟ ਲਾਈਕ ਅਭੀ ਵੀ ਜੋ ਮੈਂ 50% ਲਿਸਨਰ ਸੁਣ ਰਹੇ ਹਾਂ ਉਹ ਆਲਰੇਡੀ ਐਨਰੋਲਡ ਐਂਡ ਫੰਡਿੰਗ ਹਾਸਲ ਕਰ ਚੁੱਕੇ ਹੈ, ਯੇ ਮੈਂ ਬੜੀ ਸਟਰੋਂਗਲੀ ਕਹਿਤਾ ਹੂੰ ਏਅਰ ਪੇ ਆਪਕੇ ਸਾਥ। ਐਂਡ ਦੈਨ ਇਸਮੇ ਅਭੀ ਲਾਈਕ ਜੋ ਰਹਿ ਗਏ ਹੈ ਵੋ ਵੀ ਪੀਛੇ ਨਾ ਰਹੇ, ਕਿਉਂਕਿ 1 ਅਗਸਤ ਕੇ ਬਾਅਦ ਰੂਲ ਚੇਂਜ ਹੋ ਰਹੇ ਹੈ, ਮੈਸਿਵ ਚੇਂਜ ਆ ਰਹਾ ਹੈ, ਗਵਰਨਮੈਂਟ ਗ੍ਰਾਂਟਸ ਮੇ ਕੱਟ ਕਰ ਰਹੀ ਹੈ, ਆਪ ਆਜ ਕੀ ਰੇਟ ਮੇ ਵੀ ਐਨਰੋਲ ਕਰ ਸਕਤੇ ਹੈ, ਬੋਲੀ ਆਨਲਾਈਨ ਕੋਰਸਿਸ ਕਰੇ, ਔਰ ਲਾਈਕ ਗਵਰਨਮੈਂਟ ਫੰਡਡ ਪ੍ਰੋਗਰਾਮਸ ਹੈ, ਗਵਰਨਮੈਂਟ ਫੀਸ ਪੇ ਕਰਤੀ ਹੈ ਕਾਲਜ ਕੋ ਡਾਇਰੈਕਟਲੀ, ਆਪਕੋ ਆਪਕੇ ਖਾਤੇ ਮੇ ਅਲਗ ਸੇ ਫੰਡਿੰਗ ਦੇਤੀ ਹੈ, 30 to 100,000 ਕੀ ਫੰਡਿੰਗ ਹੈ, ਜਿਸਕਾ ਆਜ ਕੀ ਰੇਟ ਮੇ approximately half portion is non-refundable grants, jo paisa aapne like kahin bhi kaise bhi kharch kar sakte ho, koi restriction, koi collateral, koi security nahi hai, koi catch bhi nahi hai iske andar.
0: Very good. Siransh da number hai 4372643175 4372643175. This Siransh maximum funding tusi kinni dekhi apne 7 saal de experience ch?
3: Haan ji, humne dekhi ji family of 10 mein उनके 8 बच्चे थे उनके, एंड सो हस्बैंड वाइफ दोनों पढ़ रहे थे, तो उस केस में 135,000 की फंडिंग थी एंड जो उनको मिली है, जिसका लाइक $60,000 तो ग्रांट ही था, बट ऐसा नहीं है अगर फैमिली ऑफ 2 है तो भी अप टू 45,000, फैमिली ऑफ 5 है तो अप टू 100,000, जिसका इन दोनों अमाउंट्स का हाफ पोर्शन इज नॉन रिफंडेबल ग्रांट्स. तो आप लाइक हमें कॉल करें, हम हमें अभी भी कॉल कर सकते हैं, असेसमेंट कराएं क्विक एंड हमारे ऑफिस आए, या फिर वर्चुअली भी हम असिस्ट कर सकते हैं आपको.
0: नंबर है सरांश दा 4372643175. सरांश, एलिजिबिलिटी की है गवर्नमेंट स्पॉन्सर्ड कोर्सेज दे लिए एंड नॉन रिफंडेबल गवर्नमेंट ग्रांट्स लोन दी, असीं अगर नायगरा चले तां भी एनरोल कर सकते हैं?
3: हाँ जी, आप चाहे ओंटारियो में कहीं कहीं भी किसी भी सिटी में है, लेकिन अगर आप PR है, सिटीजन है या प्रोटेक्टेड पर्सन है, एंड मेन थिंग अगर आपकी फैमिली इनकम कम है, ज्यादा नहीं कम है, $70,000 से, तो ही आपको इसका बेनिफिट है. सिर्फ एज लिमिट कुछ है नहीं इसमें, आप 30 years के हैं, 75 years के हैं, पेंशन पे है, ऊबर ड्राइवर, ट्रक ड्राइवर, हाउस वाइफ, अनएम्प्लॉयड है, और जितनी कम इनकम है उतना ज्यादा बेनिफिट है. यहाँ पे गवर्नमेंट फंडिंग दे रही है, बैंक से फंडिंग नहीं मिल रही आपको, यहाँ पे गवर्नमेंट आपको पढ़ने के पैसे दे रही है, 30 to 100,000 की फंडिंग है, जिसका हाफ पोर्शन नॉन रिफंडेबल ग्रांट्स है, पेमेंट सिर्फ आपके अकाउंट में आती है डायरेक्ट, मेरे अकाउंट में नहीं आती, तो कोई कैच नहीं है एंड टू एंड इसके अंदर.
0: नंबर है सरांश दा 4372643175. पहली अगस्त तो बाद फैमिली ऑफ 3 दा की एस्टिमेट होएगा, ते होने की है ते फंडिंग दे ग्रांट्स दा?
3: हाँ जी, अगर आज की डेट में एनरोल करेंगे फैमिली ऑफ 3 में, हस्बैंड वाइफ दोनों सोखे जे कोर्सेज कर देने, असाइनमेंट्स हैं, एग्जामिनेशन नहीं है, फुली ऑनलाइन कोर्सेज नहीं सोखे जे, तो उनको मिलते हैं अप टू $60,000, जिसका $30,000 इज नॉन रिफंडेबल ग्रांट्स पोर्शन, और जो रेस्ट $30,000 है वो 0% पे 1 साल तक, और 1.5 साल बाद लौटाना स्टार्ट करना है आपने, उस टाइम में ब्याज दर 2.5% है, मतलब 30,000 का आपने जो लोन लिया है, जो क्रेडिट फ्री है, जो क्रेडिट चेक के बिना मिलता है आपको, कोलैटरल फ्री के बिना मिल रहा है आपको लोन, ऑप्शनल है जो हुआ, उसका ब्याज आपका 10 साल का सिर्फ बनेगा $3,000. 30,000 लो, 33,000 दो बिना क्रेडिट चेक के 10 साल में, ये तो गारंटी ले जाओ सर, 30,000 तो गारंटी बन गई नॉन रिफंडेबल आपकी. लेकिन अगर आप 1 अगस्त के बाद एनरोल करेंगे, जब गवर्नमेंट ग्रांट्स में कट कर रही है, ग्रॉस इज सेम, 60,000 ही आएगा आपको तब भी, लेकिन सारा लोन होगा. पीछे ना रहो, ऑलरेडी बहुत लोग लह चुके ना, कॉल करो तो साढ़े ऑफिस आओ.
0: वेरी गुड सरांश, अपना ਆਲਵੇਜ਼ ਤੁਸੀਂ ਬਹੁਤ ਸਾਰੀ ਇਨਫੋਰਮੇਟਿਵ ਇਨਫੋਰਮੇਸ਼ਨ ਦਿੰਦੇ ਹੋ ਸਾਰਿਆਂ ਨੂੰ, ਸਾਰਿਆਂ ਦੇ ਫਾਇਦੇ ਵਿੱਚ, ਤੇ ਤੁਹਾਨੂੰ ਇੰਨੀ ਅਵੇਅਰਨੈਸ ਦੇਣ ਦੀ ਕੀ ਲੋੜ ਹੈ?
3: ਦੋ ਰੀਜ਼ਨ ਹੈ ਜੀ ਇਸਕੇ, ਇੱਕ ਤੁਹਾਡੀ ਫੀਸ $199 ਸੇ $499 ਹੈ, ਕੋਈ ਪਰਸੈਂਟੇਜ ਕੋਈ ਕਮਿਸ਼ਨ ਨਹੀਂ ਹੈ, ਅਗਰ ਕੋਈ ਪਰਸੈਂਟੇਜ ਕਮਿਸ਼ਨ ਹੋਤੀ ਤੋ ਮਹੀਨੇ ਕੇ 10 ਲੱਖ ਵੀ ਬਹੁਤ ਖਰਚਾ ਨਿਕਲ ਜਾਤਾ, ਬਟ ਨਹੀਂ, ਹਮ ਇਮਾਨਦਾਰੀ ਸੇ ਕਾਮ ਕਰਤੇ, ਇਸਲੀ ਇਤਨਾ ਸੇ ਬਿਜ਼ਨਸ ਮੇ ਹੈ, ਕੋਈ ਕੈਸ਼ ਨਹੀਂ ਰੱਖਾ ਹਮਨੇ, ਫੀਸ ਹਮ ਕਾਮ ਹੋਣੇ ਕੇ ਬਾਅਦ ਲੇਤੇ, ਸ਼ੁਰੂ ਮੇ ਵੀ ਨਹੀਂ ਲੇਤੇ, ਔਰ ਬਤਾਈਏ ਆਪ. अब लास्ट वीक हमारे 32 बंदों का अप्रूवल आया है, जिन्होंने लाइक जिन्होंने शुरू करा था आज से 2 महीने पहले, उनके अप्रूवल्स आ चुके हैं, ठाठा करके अप्रूवल्स आ रहे हैं डायरेक्ट उनके अकाउंट में, तब हमारे ऑफिस से फोन जाता है सर फीस दे दो हमारी, सब दे देते हैं ऑलमोस्ट राइट. और इसमें लाइक कुछ कैश नहीं है, जैसे गवर्नमेंट डेंटल केयर, चाइल्ड बेनिफिट, फॉरन एड में बिलियंस ऑफ डॉलर्स लगाती है, वैसे गवर्नमेंट एजुकेशन में इन्वेस्ट करते कोई कैच नहीं है, एज लिमिट कुछ है नहीं, 30 से 100,000 की फंडिंग हासिल करें और जिसका हाफ पोर्शन इज नॉन रिफंडेबल ग्रांट्स। हुने कॉल करो 437-264-31-75 437-264-31-75 437-264-3175
0: नंबर दे दो बार और।
3: हाँ जी नंबर है जी 437-264-31-75 आपको लग रहा होगा इसमें आपका फायदा है, असली में है फायदा, बहुत लोग की ऑलरेडी फायदा ले चुके हैं। हमें ना आजकल लोगों पे ट्रस्ट नहीं होता कि ये हो जाएगा वो हो जाएगा, कोई कैच है नहीं, हम किसी और फंडिंग में डील ही नहीं करते, एडुकेशन की सिंपल सीधी सादी फंडिंग है और आपके अकाउंट में पैसे आते हैं। नंबर अगेन 437-264-31-75
0: नंबर है 437-264-3175 437-264-31-75 437-264-31-75 437-264-3175 ठीक है सर।
3: थैंक यू जी,
0: थैंक यू सर, बहुत शुक्रिया आपका। 1981 हेलो।
4: हाँ जी मेरे
0: सत्या जी,
4: अजय बड़ी वेट की थी मैं, मतलब फोन वेटिंग विच नहीं मेरा काफी टाइम।
0: थैंक यू वेरी, थैंक यू।
4: हाँ जी हाँ जी, मैं वीर इतनू मैं रोड ते ही यार, मेरा काम ही रोड ते हुंदा कई वारी, हुण 10 घंटे ड्राइव करी यार 12 घंटे ते ओ गल एक भाई ने कही सी ना भाई हर रोज 500 मूर्ख टक्कर दे आ, ओ गल 16 ने सच्ची कही उन्होंने, सच्ची गल आ, हर रोज 500 मूर्ख टक्कर दे टक्कर दे आ, ते जिड्डी जिड्डी उच्ची सॉरी टू से जिन्नी वड्डी गड्डी आ लाइक पिका उन्ना उन्ना अग्रेशन हुंदा, पता नहीं किस गल दा अग्रेशन हुंदा, पता नहीं छोटियां गड्डियां नूं समझदे कुछ नहीं हैगे हैना। ते एक वारी मैं जा रहा सी किते ऑलवेज स्टॉप सीगा मैं रात 10 बजे सी, मैं जाके ऑलवेज स्टॉप लिता, एक गड्डी आई हैना, ते उहने कोई स्टॉप नहीं लिया, ते उहने जो गड्डी जो मेरे मूर्ति गड्डी जो थोड़ी स्पेस रही गड्डी जो नाल ला लेनी सी मेरे, ते जो लेफ्ट टर्न लिया सी उहने, ते मैं हल्का ही हॉर्न देता ते मेरे मगर ला के ना हॉर्न ते हॉर्न करदा करदा काफी टाइम मेरे पिछे आई गया, ते फिर मैं उही पार्किंग च गड्डी लाई हैना, मैं चल देखा सी यार हैना की कहिंदा, ते मैं चल की कहना हैना मूर्ख है हैना की इहनू कही आपां, ਜਦੋਂ ਮੈਂ ਗੱਡੀ ਪਾਰਕਿੰਗ ਚ ਲਾਈ ਫਿਰ ਭੱਜ ਗਿਆ, ਉਹਨੂੰ ਪਤਾ ਲੱਗ ਗਿਆ ਬਈ ਹੁਣ ਇਹ ਗੱਲ ਖਰਾਬ ਹੋਊਗੀ। ਉਹੀ ਗੱਲ ਆ, ਤੁਸੀਂ ਆਪਣਾ ਸੇਵ ਰੱਖੋ ਜਿੰਨਾ ਕਰ ਸਕਦੇ ਹੋ, ਤੇ ਮੂਰਖ ਹੀ ਮੂਰਖ ਫਿਰਦੇ ਹਰ ਪਾਸੇ,
0: 500 ਛੱਡੋ 1000 ਮੂਰਖ ਫਿਰਦਾ ਹੈ ਰੋਜ਼।
4: ਹਾਂਜੀ ਹਾਂਜੀ, ਜਦੋਂ ਸੱਚੀ ਗੱਲ ਕਹੀ ਜਿਹੜੇ ਵੀਰੇ ਨੇ ਤੁਹਾਨੂੰ ਗੱਲ ਕਹੀ ਸੀ ਨਾ, ਉਹ ਜਦੋਂ ਸੱਚ ਇਹ ਗੱਲ ਕਹੀ ਆ।
0: ਚਲੋ
4: ਵੀਰੇ ਇੱਕ ਤੁਹਾਡੇ ਕੋਲ ਨੰਬਰ ਹੈਗਾ ਜਿਹੜਾ ਆਪਣਾ ਕੈਮਰਾ ਲਾਉਣਾ ਵੀ ਗੱਡੀ ਵਿੱਚ ਕੋਈ ਤੁਹਾਨੂੰ ਲਾਉਣਾ
0: ਨਹੀਂ ਯਾਰ, ਗੱਡੀ ਚ ਬਸ ਐਮਾਜ਼ੋਨ ਤੋਂ ਮੰਗਾ ਲਓ ਵੀਰੇ, ਬਹੁਤ ਨਾਲੇ ਐਵੇਂ ਤੁਹਾਡੇ ਪੈਸੇ ਬਚਣਗੇ, ਐਮਾਜ਼ੋਨ ਤੋਂ ਮੰਗਾਓ ਡੈਸ਼ ਕੈਮ ਕੋਈ ਵੀ ਆਰਾਮ ਨਾਲ ਆਪੇ ਲਾ ਲਿਓ, ਸੌਖਾ ਹੀ ਆ। ਮੈਂ ਐਵੇਂ ਤੁਹਾਨੂੰ ਨੰਬਰ ਦਊਂਗਾ, ਅਗਲੇ ਨੇ $100 ਹੋਰ ਲੈ ਲੈਣਾ ਤੁਹਾਡੇ ਤੋਂ। ਓਇਲ ਚੇਂਜ ਕਰਾਉਣਾ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਵਾਲੇ ਬਹੁਤ ਹੀ ਵੱਡਾ ਤੁਹਾਨੂੰ ਡਿਸਕਾਊਂਟ ਦੇ ਰਹੇ ਨੇ, ਨਾਲੇ ਈਗਲ ਟਰੱਕ ਨੇ ਡਿਸਕਾਊਂਟ ਦੇ ਨਾਲ ਨਾਲ ਇਹ ਵੀ ਕਹਿਤਾ ਕਿ ਨਵੀਂ ਜਿਹੜਾ ਬੰਦਾ ਆਊਗਾ ਐਕਸਟਰਾ ਕੇਅਰ ਰੱਖਾਂਗੇ ਸਿਰਫ ਪੰਜਾਬੀ ਲਹਿਰਾ ਕਰਕੇ। ਮੈਂ ਕਿਹਾ ਇਹ ਤਾਂ ਫਿਰ ਬਣਦਾ ਹੀ ਆ। ਸੋ ਬਿਲਕੁਲ 401 ਤੋਂ ਉਤਰਨ ਸਾਰ ਮਿਲਟਨ ਦੇ ਵਿੱਚ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਵਾਲੇ ਨੇ, ਨਵੀਂ ਲੋਕੇਸ਼ਨ ਖੁੱਲ੍ਹੀ ਹੈ 10874 ਸਟੀਲਸ ਐਵਨਿਊ ਈਸਟ, ਨੰਬਰ ਹੈ 6472346293 6472346293 6472346293 6472346293। ਅਤੇ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ, ਅਗਰ ਤੁਸੀਂ ਰੂਫ ਨਵੀਂ ਲਵਾਉਣੀ ਹੈ, ਰੂਫ ਦੀ ਰਿਪੇਅਰ ਕਰਾਉਣੀ ਹੈ, ਤਾਂ ਮਿਸਟਰ ਗੁਰਲਾਲ 647-6919-9493 647-919-9493 ਏ ਸੀ ਖਰਾਬ ਆ ਰਿਪੇਅਰ ਕਰਾਉਣਾ ਜਾਂ ਨਵਾਂ ਏ ਸੀ ਨਵਾਂ ਫਰਨੈਸ ਲਵਾਓ, ਅਤੇ $1800 ਤੱਕ ਦਾ ਰੀਬੇਟ ਪਾਓ, 905-790-9080 905-790-9080 ਅਤੇ ਕੁਇਕ ਲਾਸਟ ਕਾਲ 4717 ਜੀ। ਵਕੀਲ ਹਾਂਜੀ
4: 416-615-2000
0: ਹਾਂਜੀ
4: ਰੀਅਲ ਸਟੇਟ ਦੇ ਨਾ
0: ਹਾਂਜੀ ਹਾਂਜੀ ਰੀਅਲ ਸਟੇਟ ਤੇਜਿੰਦਰ, ਇੱਥੇ ਤੇਜਿੰਦਰ ਨਾਲ ਗੱਲ ਕਰਿਓ, ਕਹਿ ਦਿਓ ਨਵੀਂ ਤੋਂ ਨੰਬਰ ਮਿਲਿਆ।
5: ਓਕੇ ਥੈਂਕ ਯੂ ਭਾਜੀ।
0: ਨੋ ਪ੍ਰੋਬਲਮ ਸਰ, ਨੋ ਪ੍ਰੋਬਲਮ। ਐਂਡ ਤੁਸੀਂ

ਮੇਜ਼ਬਾਨ ਪ੍ਰਭ ਸੰਧੂ ਤੇ ਮਿਹਨਤ, ਹੁਣ ਗੱਡੀ ਦਾ ਸਟੀਅਰਿੰਗ ਇੱਥੋਂ ਮੇਰੇ ਹੱਥ ਦੇ ਵਿੱਚ, ਇੱਥੋਂ ਡਰਾਈਵ ਅਪ ਕਰਾਂਗੇ। ਸੋ 905-5544-44 905-564-6444 ਤੁਸੀਂ ਪੰਜਾਬੀ ਲਹਿਰਾਂ ਦੇ ਨਾਲ ਜੁੜ ਚੁੱਕੇ ਹੋ। ਸਮੇਂ ਦਾ ਇਸ ਟਾਈਮ ਦੱਸਦਾ ਕਿ 8:34 ਹੋ ਚੁੱਕੇ ਨੇ। ਬਾਹਰ ਬਹੁਤ ਹੀ ਖੂਬਸੂਰਤ ਸੋਹਣੇ ਰੰਗੀ ਧੁੱਪ, ਅਤੇ ਕਿਆ ਬਾਤ ਆ, ਬਹੁਤ ਹੀ ਖੂਬਸੂਰਤ ਦਿਨ ਇੰਜੋਏ ਕਰ ਰਹੇ ਹੋ, ਅਤੇ ਨਾਲ ਦੀ ਨਾਲ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ।

905-564-6444 ਤੁਹਾਡੀ ਸਾਡੀਆਂ ਗੱਲਬਾਤ ਹੋ ਸਕਦੀ ਹੈ 905-6 905-6-7-3-3-3-3-7 ਮੈਨੂੰ ਇਹ ਲੱਗਦਾ ਸੀ ਮੈਂ ਬਹੁਤ ਜਲਦੀ ਬੋਲ ਗਿਆ ਅਤੇ ਹੌਲੀ ਹੌਲੀ ਵੀ ਨੰਬਰ ਬੋਲਣਾ ਚਾਹੀਦਾ 905-6-7-3-3-3-7 ਸੋ ਗੱਲਾਂ ਬਾਤਾਂ ਕਰੀਏ ਆਪਣੇ ਕੋਲ ਹੈਗੀ 15 ਮਿੰਟ ਆਪਾਂ ਚੁਰਾ ਲਈਏ ਸਮੇਂ 'ਚੋਂ ਸਮਾਂ ਚੁਰਾ ਲੈਣਾ ਚਾਹੀਦਾ ਸਮੇਂ 'ਚੋਂ ਕਹਿੰਦੇ ਸਮਾਂ ਚੁਰਾ ਲੈਣਾ ਚਾਹੀਦਾ ਐਵੇਂ ਨਹੀਂ ਸਿਰ ਸੁੱਟ ਕੇ ਬੈਠੇ ਰਹੀਦਾ ਜਦੋਂ ਸਮਾਂ ਮਿਲੇ ਮੁਸਕਰਾ ਲੈਣਾ ਚਾਹੀਦਾ ਬਸ ਐਵੇਂ ਸ਼ੇਰ ਜਿਹਾ ਬਣ ਗਿਆ 905-6-7-3-3-3-7 ਅੱਛਾ ਇਹ ਸਤਿੰਦਰ ਦੇ ਨਾ ਗਾਣੇ ਬੜੇ ਕਮਾਲ ਹੁੰਦੇ ਆ ਸੋਚ ਇਸ ਗੱਭਰੂ ਦੀ ਬਹੁਤ ਉੱਚੀ ਆ ਬਹੁਤ ਖੂਬਸੂਰਤ ਆ ਪਿੱਛੇ ਜੇ ਇੱਕ ਪੰਜਾਬ ਗਾਣਾ ਵੀ ਆਇਆ ਕਮਾਲ ਆ ਯਾਰ ਕਹਿੰਦੇ ਨਾ ਕਿ ਜਿਸ ਦੀ ਸੋਚ ਉੱਚੀ ਹੋਵੇ ਬਸ ਉਹ ਬੰਦਾ ਫਿਰ ਜ਼ਬਰਦਸਤੀ ਲਿਖਦਾ ਪੋਜ਼ਿਟਿਵ ਅਤੇ ਚੜ੍ਹਦੀ ਕਲਾ ਵਾਲੇ ਲਿਖਦਾ ਕਹਿੰਦੇ ਕਿ ਜਿਸ ਦੀ ਸੋਚ ਜਿਸ ਦੀ ਹੋਵੇ ਸੋਚ ਸਮੁੰਦਰੋਂ ਡੂੰਘੀ ਉਸ ਦੀ ਦਰਿਆਵਾਂ ਨਾਲ ਨਹੀਂ ਬਣਦੀ ਜਿਸ ਦੀ ਹੋਵੇ ਸੋਚ ਸਮੁੰਦਰੋਂ ਡੂੰਘੀ ਉਸ ਦੀ ਦਰਿਆਵਾਂ ਨਾਲ ਨਹੀਂ ਬਣਦੀ ਜਿਸ ਦਾ ਹੋਵੇ ਜੇਰਾਬਾਜ਼ ਵਰਗਾ ਉਹਦੀ ਕਾਵਾਂ ਦੇ ਨਾਲ ਨਹੀਂ ਬਣਦੀ ਅਤੇ ਜਿਸ ਨੂੰ ਹੋਵੇ ਤਾਂਗ ਮੰਜ਼ਿਲ ਦੀ ਉਹਦੀ ਪੜਾਵਾਂ ਦੇ ਨਾਲ ਨਹੀਂ ਬਣਦੀ 905-6-7-3-3-3-7 905-6-7-3-3-3-3-7 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ 'ਤੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ 905-6-7-3-3-7 ਜੀ ਸਤਿ ਸ਼੍ਰੀ ਅਕਾਲ 3893 ਤੁਸੀਂ ਆਉਂਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਫਿਰ ਅੱਜ ਕੀ ਤੁਸੀਂ ਦੱਸੋ ਫਿਰ ਅੱਜ ਕੋਈ ਕੀ ਗੱਲਾਂ ਬਾਤਾਂ ਕਰੀਏ ਆਪਾਂ ਸ਼ਹਿਰੋ ਸ਼ਹਿਰੀ ਕਰੀਏ ਕਿ ਪੰਜਾਬ ਦੀਆਂ ਗੱਲਾਂ ਕਰੀਏ ਬਚਪਨ ਦੀਆਂ ਗੱਲਾਂ ਬਾਤਾਂ ਕਰੀਏ ਅੱਜ ਮੈਨੂੰ ਲੱਗਦਾ ਕਿ ਜੇ ਆਪਾਂ ਜ਼ਿੰਦਗੀ ਦੇ ਵਿੱਚੋਂ ਇੱਕ ਖੂਬਸੂਰਤ ਪੜਾਵ ਚੁਣਨਾ ਹੋਵੇ ਨਾ ਜਵਾਨੀ ਨੂੰ ਛੱਡ ਕੇ ਬੇਫਿਕਰਾ ਜਿਹਾ ਤੇ ਉਹ ਬਚਪਨ ਆ ਸੋ ਬਚਪਨ ਦੀ ਗੱਲਾਂ ਬਾਤ ਕਰਦੇ ਹਾਂ ਬਹੁਤ ਸ਼ੁਕਰੀਆ 905-6-7-3-3-3-7 ਬਾਈ ਜੀ ਬਹੁਤ ਮੁਹੱਬਤ ਬਹੁਤ ਪਿਆਰ ਅੱਛਾ ਮੇਰੀ ਨਾ ਇੱਕ ਪ੍ਰੋਬਲਮ ਆ ਮੇਰੇ ਤੋਂ ਨਾਮ ਨਹੀਂ ਪੁੱਛਿਆ ਜਾਂਦਾ ਸੋ ਤੁਹਾਨੂੰ ਲੱਗਦਾ ਕਿ ਜਦੋਂ ਕਾਲਰਸ ਕਾਲ ਕਰਦੇ ਆ ਨਾਮ ਪੁੱਛਣਾ ਚਾਹੀਦਾ ਮੈਂ ਚਾਹੁੰਦਾ ਕਿ ਆਵਾਜ਼ ਦੇ ਨਾਲ ਰਾਬਤਾ ਹੋਣਾ ਉਹ ਜ਼ਿਆਦਾ ਬਿਹਤਰੀਨ ਰਹਿੰਦਾ ਇਸ ਕਰਕੇ ਮੈਂ ਨਾਮ ਨਹੀਂ ਪੁੱਛਦਾ ਅਤੇ ਮਾਫ਼ ਕਰਨਾ ਪਰ ਜੇ ਤੁਹਾਨੂੰ ਲੱਗਦਾ ਕਿ ਨਾਮ ਪੁੱਛਣਾ ਚਾਹੀਦਾ ਅਤੇ ਹਰ ਇੱਕ ਦੋਸਤ ਨੂੰ ਬੁਲਾਉਣ ਤੋਂ ਪਹਿਲਾਂ ਕਿ ਕੌਣ ਕਿਹਦੇ ਨਾਲ ਰੂਬਰੂ ਹੋਇਆ ਅਤੇ ਮੈਨੂੰ ਦੱਸਿਓ ਮੈਂ ਪੁੱਛਦਾ ਨਹੀਂ ਜ਼ਿਆਦਾਤਰ ਮੈਂ ਰੇਡੀਓ ਪ੍ਰੋਗਰਾਮ ਉਡਾਉਣ ਦੇ ਵਿੱਚ ਜਦੋਂ ਗੱਲਬਾਤ ਕਰਦਾ ਅਤੇ ਮੈਂ ਕਦੀ ਨਹੀਂ ਪੁੱਛਿਆ ਕਿ ਤੁਸੀਂ ਕੌਣ ਬੋਲ ਰਹੇ ਹੋ ਕਦੇ ਕਦੇ ਦਿਮਾਗ 'ਚ ਆ ਜਾਂਦਾ ਕਿ ਯਾਰ ਪੁੱਛ ਲਈਏ ਕਿ ਇਹ ਖੂਬਸੂਰਤ ਜੀ ਆਵਾਜ਼ ਕਿਹੜੇ ਸ਼ਾਇਰ ਦੀ ਆ ਅਤੇ ਮੈਂ ਵੀ ਉਦੋਂ ਸੋ 905-6-7-3-3-7 905-6-7-3-3-3-3-7 ਸੋ ਆਪਾਂ ਹੁਣੇ ਗੱਲਾਂ ਬਾਤਾਂ ਸ਼ੁਰੂ ਕਰਦੇ ਹਾਂ ਕਿ ਵੈਸੇ ਬਾਈ ਜੀ ਨੇ ਵਧੀਆ ਯਾਦ ਕਰਵਾਤਾ ਵੈਸੇ ਜੇ ਮੈਂ ਆਪਣੀ ਗੱਲਬਾਤ ਕਰਾਂ ਨਾ ਅਤੇ ਮੈਂ ਥੋੜ੍ਹਾ ਜਿਹਾ ਉਸ ਦੌਰ ਦਾ ਨਹੀਂ ਹਾਂ ਪਰ ਮੈਂ ਉਸ ਦੌਰ ਦੀ ਗੱਲਬਾਤ ਨੂੰ ਜਾਣਦਾ ਹਾਂ ਮੈਂ ਸਮਝਦਾ ਹਾਂ ਮੈਂ ਪੜ੍ਹਦਾ ਹਾਂ ਅਤੇ ਅਸੀਂ ਵੈਸੇ ਉਸ ਸਮੇਂ ਦੇ ਹਾਂ ਕਿ ਅਸੀਂ ਫੀਸਾਂ ਪਿੱਛੇ ਨਾ ਸਕੂਲਾਂ 'ਚੋਂ ਘਰਾਂ ਨੂੰ ਮੁੜੇ ਹੋਏ ਹਾਂ ਜਦੋਂ 4-5 ਰੁਪਈਏ ਫੀਸ ਨਹੀਂ ਨਾ ਹੁੰਦੀ ਸੀ ਅਸੀਂ ਉਦੋਂ ਵਾਪਸ ਆਏ ਹੋਏ ਮਾਸਟਰ ਭਜਾ ਦਿੰਦੇ ਸੀ ਜਾ ਫੀਸ ਲੈ ਕੇ ਆ ਫਿਰ 3-3 ਮਹੀਨੇ 4-4 ਮਹੀਨੇ ਹਾੜੀ ਸਾਉਣੀ ਦੇ ਲਾਰੇ ਲਾਉਣੇ ਫੀਸਾਂ ਨਹੀਂ ਹੋਣੀਆਂ ਅਤੇ ਫਿਰ ਵੀ ਦੇਖੋ ਢੋਲੇ ਮਾਹੀਏ ਲਾਈਦੇ ਸੀ ਐਂ ਨਜ਼ਾਰੇ ਲਈਦੇ ਸੀਗੇ ਅੱਛਾ ਹੈ ਕੋਈ ਉਸ ਦੌਰ ਦਾ ਬੰਦਾ ਗੱਭਰੂ ਸੁਣ ਰਿਹਾ ਹੋਵੇ ਜਿਹੜਾ ਫੀਸ ਪਿੱਛੇ ਮਾਸਟਰ ਨੇ ਭੇਜਤਾ ਹੋਵੇ ਕਿ ਚੱਲ ਕਾਕਾ ਚੱਲ ਦੌੜ ਜਾ ਫੀਸ ਲੈ ਕੇ ਆ ਅੱਛਾ ਉਦੋਂ ਫੀਸ ਹੁੰਦੀ ਵੀ 5 ਰੁਪਈਏ 4-10 ਰੁਪਈਏ ਹੋਣੀ ਆਈ ਥਿੰਕ ਅਤੇ ਮੈਂ ਉਹਨਾਂ ਵੇਲਿਆਂ ਨੂੰ ਬਹੁਤ ਪੜ੍ਹਦਾ ਖੰਗਾਲਦਾ ਰਹਿੰਦਾ ਹਾਂ ਅਤੇ ਖੂਬਸੂਰਤ ਵੇਲੇ ਸੀ ਗੋਲਡਨ ਦੌਰ ਸੀ ਸੋ ਉਹਨਾਂ ਦੌਰਾਂ ਨੂੰ ਯਾਦ ਕਰਕੇ ਅਸੀਂ ਆਪਣੇ ਬਚਪਨ ਨੂੰ ਹਮੇਸ਼ਾ ਯਾਦ ਕਰ ਲਈਦਾ ਆ ਅੱਛਾ ਉਦੋਂ ਉੱਚੀਆਂ ਪੈਂਟਾਂ ਦੇ ਪਹੁੰਚੇ ਖੋਲ੍ਹ ਕੇ ਦੋ

0: ਸਾਲ ਕੱਢ ਲੈਂਦੇ ਸੀ। ਮਾਤਾ ਨੇ ਪੈਂਟ ਲੈ ਕੇ ਆਉਣੀ ਜਾਂ ਵੱਡੇ ਭਰਾ ਦੀ ਦੇ ਦੇਣੀ ਵੀ ਚੱਲ ਹੁਣ ਇਹਦੇ ਨਿੱਕੇ ਦੇ ਕੰਮ ਆ ਜੂ, ਇਹ ਕਾਕਾ ਧਿਆਨ ਨਾਲ ਵੇਖ ਰਿਹਾ ਕਰ, ਜਵਾਕ ਨੇ ਵੀ ਪਾਉਣੀ ਹੈ ਤੇਰੇ ਤੋਂ ਬਾਅਦ, ਇਹ ਵੀ ਹੁੰਦਾ ਸੀ। ਅੱਜ ਕੱਲ੍ਹ ਤਾਂ ਭਾਈ ਕੋਈ ਚੱਪਲ ਨਹੀਂ ਪਾਉਂਦਾ ਕਿਸੇ ਦੀ, ਉਦੋਂ ਤਾਂ ਅਸੀਂ ਵੱਡਿਆਂ ਭਰਾਵਾਂ ਦੀਆਂ ਪੈਂਟਾਂ ਵੀ ਪਾਈਆਂ ਹੋਈਆਂ, ਜਦੋਂ ਵੱਡੇ ਭਰਾ ਨੇ ਹੰਢਾ ਲੈਣੀ ਫਿਰ ਉਹ ਸਾਡੇ ਕੰਮ ਆ ਜਾਣੀ। 905-673-3337 ਤੁਹਾਡੇ ਨਾਲ ਵੀ ਇਹ ਜ਼ੁਲਮ ਹੁੰਦਾ ਰਿਹਾ। 905-673-3337 ਤੁਹਾਨੂੰ ਤੁਹਾਡੇ ਵੱਡੇ ਭਰਾ ਦੇ ਕੱਪੜੇ ਮਿਲੇ ਆ ਵੀ ਚੱਲ ਪਾਲਾ ਕਾਕਾ ਹੁਣ ਤੈਨੂੰ ਪੂਰੇ ਆ ਜਾਣਗੇ। ਜਦੋਂ ਵੱਡੇ ਨੂੰ ਛੋਟੇ ਹੋਣੇ ਸ਼ੁਰੂ ਹੋ ਜਾਂਦੇ ਸੀ ਫਿਰ ਛੋਟੇ ਦੀ ਵਾਰੀ ਆ ਜਾਂਦੀ ਸੀ ਕਿ ਭਾਈ ਹੁਣ ਤੇਰੀ ਵਾਰੀ ਆ, ਹੁਣ ਤੂੰ ਇਸ ਕੱਪੜੇ ਨੂੰ ਹੜਾਉਣਾ। ਕਈ ਵਾਰੀ ਸਵਾਟਰ, ਕੋਟੀਆਂ, ਜਾਕਟਾਂ, ਪੈਂਟਾਂ, ਬੂਟ ਉਹ ਇੱਦਾਂ ਹੀ ਫ੍ਰੀ 'ਚ ਮਿਲ ਜਾਂਦੇ ਸੀ, ਗਿਫਟ ਹੋ ਜਾਂਦੇ ਸੀ, ਡੋਨੇਟ ਹੋ ਜਾਂਦੇ ਸੀ ਵੱਡੇ ਵੱਲੋਂ ਛੋਟੇ ਵੱਲ ਆ ਜਾਂਦੇ ਸੀ। ਤੁਸੀਂ ਉਹ ਦੌਰ ਵੇਖਿਆ? 905-673-3337 ਯਾਰ ਮੇਰੇ ਤਾਂ ਬੜਾ ਕੁਛ ਯਾਦ ਆ ਗਿਆ, ਤੁਹਾਡੇ ਵੀ ਯਾਦ ਆ ਗਈਆਂ ਚੀਜ਼ਾਂ। ਤੁਹਾਨੂੰ ਇੱਦਾਂ ਵੱਡੇ ਭਰਾ ਤੋਂ ਬੜਾ ਕੁਛ ਮਿਲਿਆ, ਘਰਦੇ ਨੇ ਕਿਹਾ ਮਿਲਿਆ ਕਾਕਾ ਹੁਣ ਤੂੰ ਪਾ, ਹੁਣ ਤੇਰੀ ਵਾਰੀ ਆ। ਅੱਛਾ ਕਿਹਨੂੰ ਕਿਹਨੂੰ ਇਹ ਚੀਜ਼ਾਂ ਮਿਲੀਆਂ ਸੌਗਾਤ ਦੇ ਵਿੱਚ ਵੱਡੇ ਭਰਾ ਤੋਂ ਇਹ ਚੀਜ਼ਾਂ ਮਿਲੀਆਂ ਕਿ ਲਈ ਭਾਈ ਹੁਣ ਤੇਰੀ ਵਾਰੀ ਆ? 905-673-3337 ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਜੀ। ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ 4748।
1: ਹਾਂਜੀ ਪਾਪਾ ਜੀ, ਕਿੱਦਾਂ?
0: ਚੜ੍ਹਦੀ ਕਲਾ ਭਾਜੀ, ਕੀ ਹਾਲ ਚਾਲ ਆ?
1: ਚੜ੍ਹਦੀ ਕਲਾ ਭਾਜੀ, ਕਿੱਥੇ ਤੁਸੀਂ ਨੌਂਦਾ ਮਾਰ ਕੇ ਪੁਰਾਣੀਆਂ ਗੱਲਾਂ ਛੇੜਦੇ?
0: ਮੈਨੂੰ ਲੱਗਦਾ ਕਿ ਇਹ ਨਾ ਹੀਲਿੰਗਸ ਆ ਇੱਕ ਤਰ੍ਹਾਂ ਦੀਆਂ, ਆਪਾਂ ਕੁਛ ਸਮੇਂ ਲਈ ਭੁੱਲ ਜਾਂਦੇ ਹਾਂ ਕਿ ਕਿਹੜੀਆਂ ਟੈਨਸ਼ਨਾਂ, ਡਿਪਰੈਸ਼ਨ, ਐਂਗਜ਼ਾਇਟੀ, ਮਾਰੋ ਗੋਲੀ ਗੱਲਾਂ ਕਰਦੇ ਆ। ਦੇਖਿਓ ਸਰ, ਇਹ ਗੋਲੀ ਹੈ ਇੱਕ ਤਰ੍ਹਾਂ ਦੀ, ਬਸ ਰੇਡੀਓ ਉਡਾਨ ਲਾ ਲਿਆ ਕਰੋ ਜਾਂ ਪੰਜਾਬੀ ਲਹਿਰਾਂ ਦਾ ਇਸ ਹਿੱਸੇ ਨੂੰ ਸੁਣ ਲਿਆ ਕਰੋ ਤੇ ਬਸ ਤੁਸੀਂ ਸਟ੍ਰੈਸ ਫ੍ਰੀ ਹੋ ਜਾਓਗੇ ਜੀ। ਆਉਂਦੇ ਹੋ
1: ਕਿਉਂਕਿ ਮੈਂ ਪੜਿਆ ਨਾ ਬੋਰਡਿੰਗ ਚ, ਜਿਹੜਾ ਮੇਰਾ ਸਗਾ ਵੱਡਾ ਭਾਈ ਸੀ
0: ਜੀ,
1: ਉਹ ਸਰਕਾਰੀ ਚ ਪੜ੍ਹਦਾ ਸੀਗਾ ਨਾ, ਤੇ ਮੈਂ ਬਾਪੂ ਦਾ ਵਾਹਵਾ ਲਾੜਲਾ। ਉਦੋਂ ਮਤਲਬ ਬੋਰਡਿੰਗ ਦੇ ਵਿੱਚ ਮੇਰੇ ਮਤਲਬ ਕਜ਼ਨ ਹੁੰਦਾ ਸੀਗਾ ਇੱਕ, ਜਾਂ ਜਿਵੇਂ ਉਹ ਮੇਰੇ ਤੋਂ ਇੱਕ ਕਲਾਸ ਅੱਗੇ ਸੀਗਾ, ਜੇ ਉਹਦਾ ਕੋਟ ਹੋ ਗਿਆ ਤਾਂ ਉਹ ਲੈ ਲੈਣਾ, ਬਾਕੀ ਉਹ ਤੁਹਾਨੂੰ ਪਤਾ ਹੈ ਨਾ ਬੋਰਡਿੰਗ।
0: ਅੱਛਾ ਕਈ ਵਾਰੀ ਤਾਂ
1: ਕਿੰਨੇ ਚਮਕਾ ਕੇ ਰੱਖਦੇ ਆ ਉਹ,
0: ਬਿਲਕੁਲ। ਅੱਛਾ ਕਈ ਵਾਰੀ ਵੱਡੇ ਭਰਾ ਨੇ ਕੋਈ ਚੰਗੀ ਚੀਜ਼ ਪਾਈ ਹੋਣੀ ਨਾ, ਤੇ ਫਿਰ ਉਹਤੇ ਨੀਅਤ ਵੀ ਆ ਜਾਂਦੀ ਸੀ ਵੀ ਕਦੋਂ ਮੇਰੇ ਕੋਲ ਆਊਗੀ, ਕਦੋਂ ਮੇਰੀ ਵਾਰੀ ਆਊਗੀ, ਕਦੋਂ ਇਹਨੂੰ ਛੋਟਾ ਆਊ ਤੇ ਫਿਰ ਮੇਰੇ ਕੋਲ ਆਊ।
1: ਨੀਅਤ ਦੀ ਉਹ ਪ੍ਰਭ ਮੈਂ ਕਲੇਸ਼ੀ ਸੀਗਾ।
0: ਅੱਛਾ ਤੁਸੀਂ ਧੱਕੇ ਨਾਲ ਹੀ ਲੈ ਲੈਂਦੇ ਸੀ? ਓਪਰਚੁਨਿਟੀ ਆ ਕਿ ਤੁਸੀਂ ਸਾਈਜ਼ ਇੱਕੋ ਸੀ, ਤੁਸੀਂ ਵੱਡੇ ਸੀ ਤੇ ਸਾਈਜ਼ ਆ ਜਾਂਦੇ ਸੀ, ਜਿਨ੍ਹਾਂ ਦਾ ਵੱਡੇ ਛੋਟਿਆਂ ਦਾ ਗੈਪ ਹੁੰਦਾ ਉੱਥੇ ਥੋੜੀ ਜਿਹੀ ਮੁਸ਼ਕਿਲ ਆਉਂਦੀ ਕਿ 6 ਮਹੀਨਿਆਂ ਬਾਅਦ
1: ਪ੍ਰੋਬਲਮ ਆ ਜਾਂਦੀ ਆ, ਉਹ ਵੇਟ ਕਰਦੇ ਫਿਰ
0: ਕਿਆ, ਅਸੀਂ ਵੇਟ ਕਰਨ ਵਾਲੀ ਸੀ, ਤੁਸੀਂ ਲੱਕੀ ਸੀ।
1: ਮੇਰਾ ਭਰਾ ਲਾਈਕ ਉਹ ਭਲੇ ਮਾਨਸ ਹੈ ਨਾ, ਥੋੜਾ ਜਿੱਦੀ, ਤੇ ਸ਼ਾਮਾਂ ਨੂੰ ਡੈਡੀ ਦੇ ਪੈਗ ਲੱਗੇ ਹੁੰਦੇ ਤੇ ਡੈਡੀ ਨੂੰ ਕਹਿ ਦੇਣਾ ਵੀ ਮੈਨੂੰ ਏਦਾਂ ਏਦਾਂ ਕਰਦਾ ਆ, ਫਲਾਣਾ ਕਰਦਾ ਆ, ਸੋ ਉਹ ਮੂਮੈਂਟ ਬੜੇ ਯਾਦ ਆਉਂਦੇ
0: ਜੀ। ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ। ਅਗਲੇ ਦੋਸਤਾਂ ਨਾਲ ਗੱਲਾਂ ਬਾਤਾਂ ਕਰੀਏ। 905-673-3337 ਬਹੁਤ ਸਾਰੀਆਂ ਕਾਲਸ ਤੇ ਕੱਟੀਆਂ ਵੀ ਜਾ ਰਹੀਆਂ ਨਾਲ ਦੀ ਨਾਲ ਕਾਲਸ, ਕਿਉਂਕਿ ਵੇਟ ਕਿੱਥੋਂ ਹੁੰਦਾ, ਵੇਟ ਹੀ ਤਾਂ ਹੁੰਦਾ ਨਹੀਂ, ਸਬਰ ਹੈ ਨਹੀਂ, ਜੇ ਸਬਰ ਹੋਵੇ ਤੇ ਜ਼ਿੰਦਗੀ ਸ਼ੁਕਰ ਦੇ ਨਾਲ ਭਰ ਨਾ ਜਾਵੇ। 905-673-3337 ਮੈਂ ਵੀ ਤੁਹਾਡੇ ਵਰਗਾ ਹੀ ਹਾਂ, ਸਬਰ ਮੇਰੇ ਤੋਂ ਵੀ ਨਹੀਂ ਹੁੰਦਾ ਜੀ। ਸਤਿ ਸ਼੍ਰੀ ਅਕਾਲ, 4133 ਤੁਸੀਂ ਆਉਂਦੇ ਰਹੋ।
2: ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਬੇਟੇ, ਅਸੀਂ ਏਦਾਂ ਹੀ ਸੀ, ਆਪਣੇ ਵੱਡੀਆਂ ਭੈਣਾਂ ਦੇ ਕੱਪੜੇ ਵੀ, ਜੁੱਤੀਆਂ, ਚੱਪਲਾਂ ਸਾਨੂੰ ਪਤਾ ਹੁੰਦਾ ਸੀ ਵੀ ਇਹ ਸਾਨੂੰ ਮਿਲਦੀਆਂ, ਤੇ ਅਸੀਂ ਨੀਅਤ ਤਾਂ ਰੱਖਦੇ ਸੀ ਵਿੱਚ।
0: ਅੱਛਾ, ਪਰ ਉਸ ਨੀਅਤ ਦੇ ਵਿੱਚ ਨਾ ਇੱਕ ਸਾਦਾਪਨ ਸੀ, ਇੱਕ ਉਹ ਮਤਲਬ ਨੀਅਤ ਨੂੰ ਆਪਾਂ ਇਸ ਦੌਰ ਨਾਲ ਨਾ ਕੀ ਕਿ ਅੱਜ ਕੱਲ੍ਹ ਜਿਵੇਂ ਲੋਕਾਂ ਦੀਆਂ ਨੀਤਾਂ ਹੋਰ ਤਰ੍ਹਾਂ ਦੀਆਂ, ਉਦੋਂ ਭੋਲਾਪਨ ਸੀ, ਮਾਸੂਮੀਅਤ ਸੀ ਉਹਨਾਂ ਉਹ ਨੀਤਾਂ ਦੇ ਵਿੱਚ ਵੀ।
2: ਹਾਂਜੀ, ਤੇ ਫਿਰ ਨਾ ਉਹ ਇਹ ਨਹੀਂ ਸੀ ਵੀ ਸਾਨੂੰ ਚੀਜ਼ਾਂ ਮਿਲੀਆਂ ਤਾਂ ਅਸੀਂ ਉਹਨਾਂ ਨੂੰ ਸੁੱਟ ਪਲੱਟ ਕਰਨੀ ਨਾ, ਧੋ ਕੇ ਸਵਾਰ ਕੇ ਸੰਭਾਲ ਸੰਭਾਲ ਕੇ ਚੀਜ਼ਾਂ ਰੱਖੀ ਦੀਆਂ ਸੀ, ਤੇ ਫਿਰ ਇੱਕ ਝੋਲੇ ਬੈਠੇ ਹੁੰਦੇ ਸੀ, ਸਰਾਣਿਆਂ ਦੇ ਝੋਲੇ ਬਣ ਜਾਂਦੇ ਸੀ
0: ਉਹਨਾਂ ਕੱਪੜਿਆਂ ਦੇ ਜੀ। ਅੱਛਾ ਚਲੋ, ਤੁਸੀਂ ਸਰਾਣਿਆਂ ਦੇ ਝੋਲੇ ਆਈ ਥਿੰਕ ਬਣਾਏ ਹੋਣੇ ਆ, ਪਰ ਅਸੀਂ ਤਾਂ ਸਾਡੀ ਮਾਤਾ ਤਾਂ ਉਹ ਜਿਹੜੇ ਰੇਹ ਦੇ ਗੱਟੇ ਹੁੰਦੇ ਸੀਗੇ ਉਹ ਸਾਡੇ, ਮੇਰਾ ਤਾਂ ਖੈਰ ਉਹ ਨਹੀਂ ਵਾਰੀ ਆਈ, ਪਰ ਮੈਂ ਆਪਣੇ ਭਰਾ ਨੂੰ ਦੇਖਦਾ ਰਿਹਾ ਕਿ ਉਹਨੂੰ ਉਹ ਰੇਹ ਦੇ ਗੱਟਿਆਂ ਦੇ ਝੋਲੇ ਬਣਾਉਣੇ ਬੜੇ ਵਧੀਆ, ਕਈ ਵਾਰ ਦਰਜੀਆਂ ਤੋਂ ਬਣਵਾ ਕੇ ਲਿਆਉਣੇ, ਤੇ ਉਹ ਵੀ ਬੜੇ ਖੂਬਸੂਰਤ ਹੁੰਦੇ, ਬੜੀਆਂ ਫਿੱਟ ਕਿਤਾਬਾਂ ਆਉਂਦੀਆਂ ਸੀ ਉਹਨਾਂ ਦੇ ਵਿੱਚ।
2: ਹਾਂਜੀ, ਅਸੀਂ ਵੀ ਬੇਟੇ ਇੰਨੇ ਤਾਂ ਨਹੀਂ ਝੋਲੇ ਆਉਂਦੇ ਬਣਵਾਏ, ਕਿਉਂਕਿ ਸਾਡੇ ਟਾਈਮ ਤੇ ਲਾਈਟ ਵੀ ਆ ਗਈ ਸੀ, ਜੀਰੇ ਵੀ ਬੰਦ ਹੋ ਗਏ ਸੀ, ਲਾਈਟਾਂ ਚੱਲ ਪਈਆਂ ਸੀ, ਤੇ ਝੋਲੇ ਤਾਂ ਨਹੀਂ ਸੀ, ਸਾਨੂੰ ਕਢਾਈ ਵਾਲੇ ਝੋਲੇ ਵੀ ਮਿਲ ਜਾਂਦੇ ਸੀ ਜਿਹੜੇ ਲੈਣ ਜਾਂਦੀਆਂ ਸੀ ਬੀਬੀਆਂ ਪਿੰਡਾਂ
0: ਚ, ਤੋਤੇ ਫੁੱਲਾਂ ਵਾਲੇ ਝੋਲੇ ਬਿਲਕੁਲ ਜੀ।
2: ਇੱਕ ਹੋਰ ਵੀ ਕਿਤਾਬਾਂ ਹੁੰਦੀਆਂ ਸੀ ਆਪਣੀਆਂ ਜਿਹੜੀਆਂ ਨਾ,
0: ਕਿਸੇ ਨੇ ਜੇ ਪੰਜਵੀਂ ਪਾਸ ਕਰ ਲੈਣੀ ਤੇ ਫਿਰ ਉਹਨੇ ਕਿਸੇ ਨੂੰ ਕਹਿਣਾ ਕਿ ਭਾਈ ਸਾਡੇ ਤੋਂ ਲੈ ਲਓ ਕਿਤਾਬਾਂ, ਕਈਆਂ ਨੇ ਵੇਚ ਦੇਣੀਆਂ, ਕਈਆਂ ਨੇ ਵੈਸੇ ਦੇ ਦੇਣੀਆਂ।
2: ਅੱਗੋਂ ਦੀ ਅੱਗੋਂ ਵਿਕਦੀਆਂ ਸੀ
0: ਜੀ,
2: ਕਾਪੀਆਂ ਵੀ ਆਪਣੇ ਸ਼ਾਨਪੁਰੇ ਵਾਲਿਆਂ ਨੂੰ ਦੇ ਦੀਆਂ ਸੀਗੀਆਂ, ਫਿਰ ਜਿਲਤਾਂ ਬਣਵਾ ਲਈਆਂ, ਕਹਿੰਦੇ ਜਿਲਤ ਵਾਲੀ ਮਹਿੰਗੀ ਮਿਲਦੀ ਆ ਕਿਤਾਬ ਕਾਪੀ, ਤੇ ਜਿਲਤਾਂ ਬਣਵਾਉਣ ਜਾਈ ਦੀਆਂ ਸੀਗੀਆਂ
0: ਜੀ। ਬਹੁਤ ਸ਼ੁਕਰੀਆ ਆਂਟੀ ਜੀ, ਸਮਾਂ ਆਪਣਾ ਖਬਰਾਂ ਦਾ ਹੋ ਚੁੱਕਿਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਫਿਰ ਆਪਾਂ ਰੇਡੀਓ ਪ੍ਰੋਗਰਾਮ ਉਡਾਨ ਚ ਗੱਲਾਂ ਬਾਤਾਂ ਕਰਾਂਗੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337, ਕਿਆ ਖੂਬਸੂਰਤ ਦੌਰ ਸੀ ਬਾਈ ਤੁਸੀਂ, ਆਪਾਂ ਰੇਡੀਓ ਪ੍ਰੋਗਰਾਮ ਉਡਾਨ ਚ ਗੱਲਾਂ ਬਾਤਾਂ ਕਰਦੇ ਹਾਂ, ਅੱਜ ਫਿਰ 80-90s ਵਾਲਿਆਂ ਨੂੰ ਪ੍ਰੋਗਰਾਮ ਡੈਡੀਕੇਟ ਕਰ ਦੇਣਾ ਪੂਰਾ ਹੀ ਆਪਾਂ, ਅਤੇ ਨਾਲ ਦੀ ਨਾਲ ਗੱਲਾਂ ਬਾਤਾਂ ਆਪਾਂ ਕਰਾਂਗੇ। 905-673-3337 ਖਬਰਾਂ ਦਾ ਸਮਾਂ ਹੋ ਗਿਆ, ਅਤੇ ਇੱਕ ਦੋ ਕਾਲ ਆਪਾਂ ਲੈ ਸਕਦੇ ਹਾਂ ਕੁਇਕ ਜੀਆਂ, ਜੇ ਕੋਈ ਦੋਸਤ, ਬਹੁਤ ਸਾਰੀਆਂ ਕਾਲਸ ਆਈਆਂ ਸੀ ਔਰ ਮੈਨੂੰ ਲੱਗਦਾ ਕਿ ਮੇਰੇ ਤੋਂ ਕੱਟੀਆਂ ਗਈਆਂ ਗਲਤੀ ਦੇ ਨਾਲ। ਸੋ 905-673-3337, ਉਦੋਂ ਬਹੁਤ ਇਹ ਕਾਮਨ ਹੁੰਦਾ ਸੀ ਕਿ ਤੁਹਾਨੂੰ ਭਰਾ ਦੇ ਕੱਪੜੇ ਤੁਹਾਨੂੰ ਮਿਲ ਜਾਣ, ਸ਼ੂਜ਼ ਮਿਲ ਜਾਣ, ਜਾਂ ਪੂਰੇ ਨਾ ਆਉਣ ਜਾਂ ਛੋਟੇ ਹੋਣ ਤੋਂ ਬਾਅਦ, ਅਤੇ ਜਿੱਦਾਂ ਆਂਟੀ ਜੀ ਨੇ ਉਹਨਾਂ ਨੇ ਕਿਹਾ ਕਿ ਉਦੋਂ ਕਿਤਾਬਾਂ ਵੀ ਇੱਦਾਂ ਸੀਗੀਆਂ, ਤੁਸੀਂ ਕਈ ਵਾਰ ਕਿਤਾਬਾਂ ਤੁਹਾਨੂੰ ਨਵੀਆਂ ਨਹੀਂ ਮਿਲਦੀਆਂ ਸੀ, ਫਿਰ ਘਰਦੇ ਕਹਿੰਦੇ ਸੀ ਕਿ ਜਾ ਬਈ ਜਿਹੜਾ ਪਾਸ ਹੋ ਗਿਆ ਉਹਦੇ ਘਰ ਜਾ, ਉਹ ਤੋਂ ਪੁੱਛ ਕੇ ਆ, ਫਿਰ ਉਹਨਾਂ ਦੇ ਘਰ ਜਾਣਾ, ਪੁੱਛ ਕੇ ਆਉਣਾ ਭਾਈ ਤੇਰੀਆਂ ਕਿਤਾਬਾਂ ਮੈਨੂੰ ਮਿਲ ਜਾਣਗੀਆਂ, ਉਹਨੇ ਵੀ ਅੱਗੋਂ ਖੁਸ਼ੀ 'ਚ ਦੇ ਦੇਣੀਆਂ ਕਿ ਭਾਈ ਮੈਂ ਤਾਂ ਪਾਸ ਹੋ ਗਿਆ, ਅਤੇ ਬਈ ਹੁਣ ਤੂੰ ਲੈ ਲਾ ਕਿਤਾਬਾਂ। ਅੱਛਾ, ਇੱਦਾਂ ਵੀ ਹੁੰਦਾ ਰਿਹਾ ਕਿ ਕਿਸੇ ਦੀਆਂ ਕਿਤਾਬਾਂ ਲੈ ਕੇ ਪੜ੍ਹਨਾ। 905-673-3337, ਮੇਰੀਆਂ ਕਿਤਾਬਾਂ ਕਿਸੇ ਦੇ ਕੰਮ ਨਹੀਂ ਆਈਆਂ, ਆਮ ਸੋਰੀ, ਕਿਉਂਕਿ ਮੈਂ ਨਕਲਾਂ ਬਹੁਤ ਮਾਰਦਾ ਸੀ, ਮੈਂ ਬਹੁਤ ਪਰਚੀਆਂ ਬਣਾਉਂਦਾ ਸੀ, ਮੇਰੀਆਂ ਕਾਪਾਂ ਦੇ ਵਿੱਚ ਮੋਰੀਆਂ ਹੀ ਹੋਈਆਂ ਹੁੰਦੀਆਂ ਸੀਗੀਆਂ, ਸੋ ਮੇਰੀਆਂ ਕਿਤਾਬਾਂ ਤਾਂ ਫਿਰ ਵੇਚ ਕੇ ਕੁਲਫੀਆਂ ਹੀ ਖਾ ਸਕਦੇ ਸੀਗੇ। ਸੋ 905-673-3337 ਜੀ, ਸਤਿ ਸ਼੍ਰੀ ਅਕਾਲ ਜੀ, ਅਮਨਦੀਪ ਜੀ ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਜੀ,
3: ਮੈਂ ਬਸ ਵੀਰ ਜੀ ਬੜਾ ਸੋਹਣਾ ਤੁਸੀਂ ਅੱਜ ਟੋਪਿਕ ਛੇੜਿਆ, ਚਲੋ 80s ਦੀ ਤਾਂ ਨੀ ਹੈਗੀ
0: ਜੀ,
3: ਮੈਂ 94 ਬੋਰਨ ਆ, ਬਟ ਮੈਂ ਨਾ
0: ਸੇਮ ਜੀ
3: ਦਾਦਕੇ ਨਾਮ ਕਿਸ ਨਾ
0: ਜੀ,
3: ਮੈਂ ਇਕੱਲੀ ਕੁੜੀ ਆ, ਤੇ ਨਾ ਮੇਰੇ ਦਾਦਕਿਆਂ ਚ ਕੋਈ ਬੇਟੀ ਹੈਗੀ, ਤੇ ਨਾ ਮੇਰੇ ਨਾਨਕਿਆਂ ਦੇ ਪਰਿਵਾਰ ਦੇ ਵਿੱਚ ਵੀ ਜਿਹੜਾ ਸੀ ਉਹਨਾਂ ਦੇ ਮੇਰੀ ਏਜ ਦੇ ਵਿੱਚ ਕੋਈ ਬੇਟੀ ਨੀ ਹੈਗੀ ਸੀ, ਤਾਂ ਮੈਂ ਤਾਂ ਬਈ ਬਹੁਤ ਡੌਨ ਸਿਸਟਰ ਸੀ ਸਾਰਿਆਂ ਦੀ, ਮੈਨੂੰ ਬਹੁਤ ਲਾਡ ਲੜਾਇਆ ਮੇਰੇ ਸਾਰੇ ਭਰਾਵਾਂ ਨੇ, ਤੇ ਮੇਰਾ ਦਾਜ ਬੜਾ ਜੋੜਿਆ ਮੈਨੂੰ ਮੇਰੇ ਨਾਨਕਿਆਂ ਨੇ ਵੀ ਬਹੁਤ, ਮਤਲਬ ਮੇਰੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਤੇ ਮੇਰੇ ਦਾਦਕਿਆਂ ਨੇ ਵੀ, ਸੋ ਮੈਂ ਕਹਿਣਾ ਕਿ
0: ਤੁਸੀਂ ਲੱਕੀ ਸੀ,
3: ਬਹੁਤੀ ਹੋਈ ਆ, ਮੈਂ ਹਜੇ ਵੀ ਮੇਰੀ ਭੂਆ ਦੇ ਬੱਚੇ ਮਾਮੇ ਦੇ ਲੜਕੇ, ਤੇ ਬਟ ਇਹਦਾ ਨਾ ਨੁਕਸਾਨ ਵੀ ਹੈ ਤੇ ਫਾਇਦਾ ਵੀ ਆ, ਹੁਣ ਸਾਰੇ ਵਿਆਹੇ ਵਰੇ ਗਏ ਤੇ ਠੀਕ ਹੈ, ਮੈਨੂੰ ਬੜਾ ਧਿਆਨ ਰੱਖਣਾ ਪੈਂਦਾ ਹੁਣ, ਕਿਤੇ ਵੀ ਸਾਡੇ ਭੈਣ ਭਰਾਵਾਂ ਦੀ ਅਸੀਂ ਲੜ ਵੀ ਪੈਂਦੇ ਹਾਂ, ਹਜੇ ਵੀ ਮੈਂ ਉਹਨਾਂ ਨੂੰ ਬਹੁਤ ਕੁਛ ਬੋਲ ਦਿੰਦੀ ਹਾਂ, ਪਰ ਹੁਣ ਬਹੁਤ ਧਿਆਨ ਰੱਖਣਾ ਪੈਂਦਾ ਕਿਤੇ ਮੇਰੀ ਭਰਜਾਈਆਂ ਨੂੰ ਬੁਰਾ ਨਾ ਲੱਗ ਜਾਏ, ਪਰ ਉਹ ਵੀ ਆਪਣੀਆਂ ਜਿਹੜੀਆਂ ਹੈਗੀਆਂ ਨੇ ਲੱਕੀ ਲਈ ਮੈਨੂੰ ਬਹੁਤ ਚੰਗੀਆਂ ਭਰਜਾਈਆਂ ਮਿਲੀਆਂ ਨੇ, ਮੈਂ ਹਜੇ ਮਤਲਬ ਮੈਂ ਤਾਂ ਬੇਬੀ ਟੋਨ ਆ ਉਹਨਾਂ ਚ ਸਾਰਿਆਂ
0: ਚ। ਕੀ ਬਾਤ ਹੈ ਜੀ, ਬਹੁਤ ਸ਼ੁਕਰੀਆ ਜੀ, ਬਿਲਕੁਲ ਆਈ ਥਿੰਕ ਤੁਸੀਂ ਲੱਕੀ ਹੋ। ਸੋ ਇੱਦਾਂ ਦੇ ਕੁੜੀਆਂ ਨੂੰ ਖਾਸ ਤੌਰ ਕਰਕੇ ਬਹੁਤ ਪੈਂਪਰ ਕੀਤਾ ਜਾਂਦਾ ਸੀਗਾ, ਤੇ ਮੁੰਡਿਆਂ ਦੀ ਤਾਂ ਫਿਰ ਵਿਚਾਰਿਆਂ ਦੀ ਉਦੋਂ ਵੀ ਜੋਨ ਬੁਰੀ ਸੀ, ਅੱਜ ਵੀ ਬੁਰੀ ਹੋਈ ਆ।
3: ਮੈਂ ਬਹੁਤ ਕੁਟਵਾਏ ਨੇ ਬਿਨਾ ਮਤਲਬ ਤੋਂ, ਮੈਨੂੰ ਕੁਛ ਵੀ ਨਾ ਕਹਿਣਾ, ਮੈਂ ਕੁਟਵਾ ਦੇਣੀ, ਮਤਲਬ ਮੇਰੀ ਗੱਲ ਵੀ ਮੰਨ ਲੈ, ਕਸੂਰਵਾਰ ਮੈਂ ਹੁੰਦੀ ਸੀ।
0: ਚਲੋ ਠੀਕ ਆ, ਬਾਕੀ ਦੀਆਂ ਹੁਣ ਬਾਕੀ ਦੀਆਂ ਗੱਲਾਂ ਆਪਾਂ ਸਾਰੀਆਂ ਇੱਥੇ ਨਾ ਮਕਾ ਲਈਏ, ਆਪਾਂ ਰੇਡੀਓ ਪ੍ਰੋਗਰਾਮ ਉਡਾਨ 'ਚ ਵੀ ਕਰਾਂਗੇ, ਸਮਾਂ ਹੋ ਗਿਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। 905-673-3337 3337, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ। ਸਰ ਸਤਿ ਸ਼੍ਰੀ ਅਕਾਲ ਜੀ,
4: ਤੁਸੀਂ ਕਿਤਾਬਾਂ ਦੀ ਗੱਲ ਛੇੜੀ ਸੀ ਜਿੱਦਾਂ ਜੀ,
0: ਕਿਤਾਬਾਂ
4: ਤੁਸੀਂ ਰੱਖੀਆਂ ਸੀ
0: ਜੀ,
4: ਤੇ ਮੈਂ ਵੀ ਜਿੱਦਾਂ ਛੋਟੇ ਹੁੰਦੇ ਸੀ ਆਪਦੇ ਕਿਤਾਬਾਂ ਕੱਠੀ ਕਰੀ ਆਉਂਦਾ ਸੀਗਾ, ਤੇ ਮੇਰੇ ਤੋਂ ਮੇਰੇ UKG ਤੋਂ ਲੈ ਕੇ ਮੇਰੇ 12th ਤੱਕ ਦੀ ਕਿਤਾਬਾਂ ਹਜੇ ਤੱਕ ਪਈਆਂ, ਮੈਂ ਉਹਨਾਂ ਨੂੰ ਵੇਚੀਆਂ ਨੀ, ਬੜੀ ਸਾਂਭ ਕੇ ਰੱਖੀਆਂ ਉਹਨਾਂ ਨੂੰ। ਮੈਨੂੰ ਸੀਗਾ ਕਿ ਮੈਂ ਆਪਦੇ ਛੋਟੇ ਭਰਾਵਾਂ ਨੂੰ ਜਾਂ ਫਿਰ ਆਪਦੇ ਕਿਸੇ ਨੂੰ ਫਰੈਂਡ ਨੂੰ ਦੇ ਦੂੰਗਾ, ਪਰ ਏਦਾਂ ਹੁੰਦਾ ਰਿਹਾ ਕਿ ਜੀ ਜਦੋਂ ਸਾਲ ਚੇਂਜ ਹੁੰਦਾ ਸੀਗਾ ਕਿ ਸਿਲੇਬਸ ਚੇਂਜ ਹੋ ਜਾਂਦਾ
0: ਸੀਗਾ। ਅੱਛਾ, ਇਹ ਵੀ ਇੱਕ ਪ੍ਰੋਬਲਮ ਸੀ, ਬਿਲਕੁਲ ਇਹ ਵੀ ਹੁੰਦਾ ਰਿਹਾ, ਬਿਲਕੁਲ ਤੁਸੀਂ ਯਾਦ ਸਹੀ ਫਰਮਾਇਆ, ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ। ਬਹੁਤ ਗੱਲਾਂ ਬਾਤਾਂ ਕਰਾਂਗੇ ਆਪਾਂ ਹੁਣ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ, ਕਿਉਂਕਿ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਸਾਡੇ ਨਾਲ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਜੁੜ ਚੁੱਕੇ ਨੇ ਪੰਜਾਬ ਦੀ ਧਰਤੀ ਤੋਂ ਖਬਰਾਂ ਲੈ ਕੇ, ਅਤੇ ਖਬਰਾਂ ਦੇ ਨਾਲ ਜੁੜਾਂਗੇ, ਉਸ ਤੋਂ ਬਾਅਦ ਫਿਰ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ। ਸੋ ਇੱਥੇ ਮੈਨੂੰ ਦਿਓ ਇਜਾਜ਼ਤ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਅਤੇ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਸੇਮ ਗੱਲਾਂ ਬਾਤਾਂ ਕਰਾਂਗੇ, ਬਚਪਨ ਦੀਆਂ, 80s ਦੀਆਂ, ਅਤੇ 80s ਦੇ ਖੂਬਸੂਰਤ ਦੌਰ ਦੀਆਂ ਉਹਨਾਂ ਦਿਨਾਂ ਦੀਆਂ ਗੱਲਾਂ ਬਾਤਾਂ ਕਰਾਂਗੇ। ਸੋ ਹੁਣ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਤੋਂ ਪੰਜਾਬ ਦੀਆਂ ਖਬਰਾਂ ਦਾ ਹਾਲ, ਅਤੇ 9 to 10 ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਜ਼ਰੂਰ ਮਿਲਾਂਗੇ, ਗੱਲਾਂ ਬਾਤਾਂ ਕਰਾਂਗੇ। ਸੋ ਸਟੇ ਟਿਊਨ, ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ।
5: ਸਤਿ ਸ਼੍ਰੀ ਅਕਾਲ ਜੀ, ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੀਆਂ ਔਰਤਾਂ ਦੇ ਖਾਤੇ ਵਿੱਚ 1 July ਤੋਂ 1,000 rupees ਆਉਣੇ ਸ਼ੁਰੂ ਹੋ ਜਾਣਗੇ। ਇਸ ਗੱਲ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਆਪਣੀ ਰਿਹਾਇਸ਼ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪੰਜਾਬ ਵਿੱਚ 52 lakh ਦੇ ਕਰੀਬ ਔਰਤਾਂ ਇਸ ਸਕੀਮ ਅਧੀਨ ਆਉਂਦੀਆਂ ਨੇ, ਜਿਨ੍ਹਾਂ ਵਿੱਚੋਂ 36 lakh ਦੇ ਕਰੀਬ ਔਰਤਾਂ ਦੀ ਰਜਿਸਟ੍ਰੇਸ਼ਨ ਕਰ ਦਿੱਤੀ ਗਈ ਹੈ, ਤੇ 1 July ਤੋਂ ਉਹਨਾਂ ਨੂੰ 1,000 rupees ਪ੍ਰਤੀ ਮਹੀਨਾ ਮਿਲਣਾ ਸ਼ੁਰੂ ਹੋ ਜਾਵੇਗਾ। ਪੰਜਾਬ ਸਰਕਾਰ ਵੱਲੋਂ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਸੂਬੇ ਦੀਆਂ ਜਨਰਲ ਵਰਗ ਦੀਆਂ ਔਰਤਾਂ ਨੂੰ 1,000 rupees ਪ੍ਰਤੀ ਮਹੀਨਾ ਤੇ ਦਲਿਤ ਵਰਗ ਦੀਆਂ ਔਰਤਾਂ ਨੂੰ 1,500 rupees ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸ ਲਈ 1 April 2026 ਵਿੱਚ ਰਜਿਸਟ੍ਰੇਸ਼ਨ ਹੋਣੀ ਸ਼ੁਰੂ ਹੋ ਗਈ ਸੀ, ਤੇ ਪੰਜਾਬ ਸਰਕਾਰ ਵੱਲੋਂ ਇਸ ਯੋਜਨਾ ਲਈ 9,900 crore rupees ਦਾ ਬਜਟ ਰੱਖਿਆ ਗਿਆ ਹੈ। ਪੰਜਾਬ ਵਿੱਚ ਪਿਛਲੇ ਦਿਨੀਂ ਹੋਈਆਂ ਨਗਰ ਨਿਗਮ ਅਤੇ ਸਥਾਨਕ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੈਦਾ ਹੋਈ ਸਿਆਸੀ ਹਲਚਲ ਦਰਮਿਆਨ ਕਾਂਗਰਸ ਹਾਈ ਕਮਾਂਡ ਨੇ ਫਿਲਹਾਲ ਇਹ ਕਿਹਾ ਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਨਵੀਂ ਦਿੱਲੀ ਵਿਖੇ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਤੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਹੋਈ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਇੱਕ ਅਹਿਮ ਸਮੀਖਿਆ ਮੀਟਿੰਗ ਤੋਂ ਬਾਅਦ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ਮੀਡੀਆ ਸਾਹਮਣੇ ਇਹ ਸਪਸ਼ਟ ਕੀਤਾ ਹੈ। ਇਸ ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਕਈ ਸੀਨੀਅਰ ਆਗੂ ਸ਼ਾਮਲ ਸਨ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਅੰਦਰ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਇਸ ਮੀਟਿੰਗ ਦੌਰਾਨ ਕਾਂਗਰਸੀ ਆਗੂਆਂ ਦਰਮਿਆਨ ਤਿੱਖੀ ਬਹਿਸ ਵੀ ਹੋਈ ਅਤੇ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਅਤੇ ਕਾਂਗਰਸ ਦੇ ਪ੍ਰਦਰਸ਼ਨ ਨੂੰ ਲੈ ਕੇ ਆਗੂਆਂ ਨੇ ਇੱਕ ਦੂਜੇ ਤੇ ਸਵਾਲ ਵੀ ਚੁੱਕੇ। ਖਾਸ ਕਰਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹਲਕੇ ਗਿੱਦੜ ਬਾਹਾ ਵਿੱਚ ਕਾਂਗਰਸ ਦੀ ਹਾਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪ੍ਰਭਾਵ ਵਾਲੇ ਇਲਾਕਿਆਂ ਚਮਕੌਰ ਸਾਹਿਬ ਅਤੇ ਮੋਰਿੰਡਾ ਵਿੱਚ ਪਾਰਟੀ ਦੀ ਜਿੱਤ ਨੂੰ ਲੈ ਕੇ ਕਾਫੀ ਗੱਲਬਾਤ ਹੋਈ ਹੈ। ਇਹ ਵੀ ਪਤਾ ਲੱਗਾ ਕਿ ਕਾਂਗਰਸੀਆਂ ਦੀ ਮੀਟਿੰਗ ਦੌਰਾਨ ਬਹਿਸ ਇੰਨੀ ਵੱਧ ਗਈ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਮੀਟਿੰਗ ਅੱਧ ਵਿਚਾਲੇ ਛੱਡ ਕੇ ਰਵਾਨਾ ਹੋ ਗਏ, ਜਿਸ ਨਾਲ ਲੀਡਰਸ਼ਿਪ ਵਿੱਚ ਬਦਲਾਅ ਦੀਆਂ ਚਰਚਾਵਾਂ ਨੂੰ ਹੋਰ ਹਵਾ ਮਿਲ ਗਈ ਹੈ। ਹਾਲਾਂਕਿ ਬਾਅਦ ਵਿੱਚ ਪ੍ਰਤਾਪ ਸਿੰਘ ਬਾਜਵਾ ਅਤੇ ਭੁਪੇਸ਼ ਬਘੇਲ ਦੋਵਾਂ ਨੇ ਹੀ ਇਸ ਗੱਲ ਦਾ ਖੰਡਨ ਕੀਤਾ ਅਤੇ ਕਿਹਾ ਕਿ ਉਹ ਨਿੱਜੀ ਰੂਪ ਵਿੱਚ ਰਾਹੁਲ ਗਾਂਧੀ ਨਾਲ ਗੱਲਬਾਤ ਕਰਨ ਤੋਂ ਬਾਅਦ ਇਜਾਜ਼ਤ ਲੈ ਕੇ ਉੱਥੋਂ ਨਿਕਲੇ ਸਨ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭੁਪੇਸ਼ ਬਘੇਲ ਨੇ ਕਿਹਾ ਕਿ ਪਾਰਟੀ ਦੇ ਜਨਰਲ ਸਕੱਤਰ ਕੇ ਸੀ ਵੇਣੁਗੋਪਾਲ ਪਹਿਲਾਂ ਹੀ ਸਾਫ਼ ਕਰ ਚੁੱਕੇ ਨੇ ਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਿੱਚ ਫਿਲਹਾਲ ਫੇਰਬਦਲ ਨਹੀਂ ਹੋਵੇਗਾ ਤੇ ਸਾਰੇ ਆਗੂਆਂ ਨੂੰ ਅੰਦਰੂਨੀ ਮਤਭੇਦ ਭੁਲਾ ਕੇ ਇੱਕਜੁੱਟ ਹੋਣ ਦੇ ਨਿਰਦੇਸ਼ ਦਿੱਤੇ ਗਏ ਨੇ। ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ਉੱਤੇ ਸੂਬੇ ਭਰ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਲੜੀ ਤਹਿਤ ਮੋਹਾਲੀ ਜ਼ਿਲ੍ਹੇ ਦੇ ਸੈਂਕੜੇ ਕਿਸਾਨਾਂ ਤੇ ਮਜ਼ਦੂਰਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਵੱਡਾ ਧਰਨਾ ਦਿੱਤਾ ਤੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਦੇ ਅਖੀਰ ਵਿੱਚ ਕਿਸਾਨ ਆਗੂਆਂ ਵੱਲੋਂ ਮੋਹਾਲੀ ਦੇ DC ਰਾਹੀਂ ਪੰਜਾਬ ਸਰਕਾਰ ਨੂੰ ਇੱਕ ਹੋਰ ਹਫ਼ਤਾਵਾਰੀ ਮੰਗ ਪੱਤਰ ਭੇਜਿਆ ਗਿਆ। ਕਿਸਾਨ ਆਗੂਆਂ ਨੇ ਮੁੱਖ ਮੰਗ ਰੱਖਦਿਆਂ ਆਖਿਆ ਕਿ ਰਜਿਸਟਰਾਰ ਸਹਿਕਾਰੀ ਸਭਾਵਾਂ ਵੱਲੋਂ ਕਿਸਾਨਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਨਵਾਂ ਹੱਦ ਕਰਜ਼ਾ 15 May ਤੱਕ ਲਾਗੂ ਕਰ ਦਿੱਤਾ ਜਾਵੇਗਾ, ਪਰ ਜੂਨ ਮਹੀਨਾ ਸ਼ੁਰੂ ਹੋਣ ਦੇ ਬਾਅਦ ਵੀ ਇਹ ਵਾਅਦਾ ਵਫਾ ਨਹੀਂ ਹੋਇਆ। ਕਿਸਾਨਾਂ ਵੱਲੋਂ ਪੰਜਾਬ ਸਰਕਾਰ ਤੋਂ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਿੱਚੋਂ ਪੰਜਾਬ ਦੀ ਸਥਾਈ ਨੁਮਾਇੰਦਗੀ ਸੰਬੰਧੀ ਵੀ ਮੰਗ ਕੀਤੀ ਗਈ ਹੈ। ਨਾਲ ਹੀ ਝੋਨੇ ਦੇ ਚੱਲ ਰਹੇ ਸੀਜ਼ਨ ਨੂੰ ਮੁੱਖ ਰੱਖਦਿਆਂ ਸੂਬੇ ਵਿੱਚ ਖਾਦ ਮੁਹੱਈਆ ਕਰਵਾਉਣ ਤੇ ਡੀਜ਼ਲ ਦੀਆਂ ਵਧਾਈਆਂ ਗਈਆਂ ਕੀਮਤਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਵੀ ਕੀਤੀ ਗਈ ਹੈ। ਉਧਰ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਲਿਆਉਣ ਲਈ 26 ਸਾਲ ਪੁਰਾਣੀ ਕਿਸਾਨ ਕ੍ਰੈਡਿਟ ਕਾਰਡ ਪਾਲਿਸੀ ਵਿੱਚ ਸੋਧ ਕਰਦੇ ਹੋਏ ਕਰਜ਼ਾ ਲਿਮਿਟ ਵਿੱਚ ਵਾਧਾ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਨਵੀਂ ਨੀਤੀ ਦਾ ਐਲਾਨ ਕਰਦੇ ਹੋਏ ਕਿਹਾ ਕਿ ਹੁਣ ਇਸ ਨੂੰ ਪੂਰੀ ਤਰ੍ਹਾਂ ਡਿਜੀਟਲ ਬਣਾਇਆ ਗਿਆ ਜਿਸ ਨਾਲ ਕਿਸਾਨਾਂ ਨੂੰ ਕਰਜ਼ ਲੈਣ ਲਈ ਵਾਰ ਵਾਰ ਬੈਂਕਾਂ ਦੇ ਚੱਕਰ ਨਹੀਂ ਲਾਉਣੇ ਪੈਣਗੇ। ਪੰਜਾਬ ਪੁਲਿਸ ਦੀਆਂ 12 ਟੀਮਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਭਾਲ ਲਗਾਤਾਰ ਕਰ ਰਹੀਆਂ ਨੇ। ਅੰਮ੍ਰਿਤਸਰ ਵਿੱਚ ਉਹਨਾਂ ਦੇ ਹਲਕੇ ਮਜੀਠਾ ਵਿੱਚ ਮਜੀਠਾ ਦੀ ਗੁੰਮਸ਼ੁਦਗੀ ਦੇ ਪੋਸਟਰ ਵੀ ਲਾਏ ਗਏ ਨੇ। ਪੋਸਟਰਾਂ ਵਿੱਚ ਮਜੀਠੀਆ ਨੂੰ ਭਗੌੜਾ ਦੱਸਦੇ ਹੋਏ ਜਾਣਕਾਰੀ ਮਿਲਣ ਉੱਤੇ ਪੁਲਿਸ ਨੂੰ ਸੂਚਨਾ ਦੇਣ ਦੀ ਅਪੀਲ ਕੀਤੀ ਗਈ ਹੈ। ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਬਿਕਰਮ ਸਿੰਘ ਮਜੀਠੀਆ ਉੱਤੇ ਤੰਜ਼ ਕੱਸਦੇ ਹੋਏ ਕਿਹਾ ਹੈ ਕਿ ਖੁਦ ਨੂੰ ਮਾਝੇ ਦਾ ਜਰਨੈਲ ਦੱਸਣ ਵਾਲੇ ਡਰ ਕੇ ਲੁਕ ਗਏ ਨੇ। ਮਜੀਠੀਆ ਉੱਤੇ ਇਲਜ਼ਾਮ ਲੱਗਾ ਕਿ ਉਹਨਾਂ ਨੇ ਐਤਵਾਰ ਨੂੰ ਮਜੀਠਾ ਪੁਲਿਸ ਥਾਣੇ ਵਿੱਚ ਵੜ ਕੇ ਵੋਟਾਂ ਦੀ ਗਿਣਤੀ ਦੇ ਦਿਨ ਬੂਥ ਉੱਤੇ ਹੰਗਾਮਾ ਕਰਨ ਦੇ ਮੁਲਜ਼ਮ ਜੋਬਨਪ੍ਰੀਤ ਸਿੰਘ ਨੂੰ ਜ਼ਬਰਦਸਤੀ ਛੁਡਵਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਪੂਰੇ ਮਾਮਲੇ ਵਿੱਚ ਮਜੀਠੀਆ ਸਮੇਤ 60 ਤੋਂ ਵੱਧ ਲੋਕਾਂ ਉੱਤੇ FIR ਦਰਜ ਹੈ। ਪੁਲਿਸ ਨੇ ਮਜੀਠੀਆ ਦੇ ਘਰ ਛਾਪੇਮਾਰੀ ਵੀ ਕੀਤੀ ਸੀ ਪਰ ਮਜੀਠੀਆ ਉੱਥੇ ਨਹੀਂ ਸੀ ਮਿਲੇ ਤੇ ਉਦੋਂ ਤੋਂ ਲਗਾਤਾਰ ਪੁਲਿਸ ਵੱਲੋਂ ਮਜੀਠੀਆ ਦੀ ਭਾਲ ਕੀਤੀ ਜਾ ਰਹੀ ਹੈ ਜਦਕਿ ਇਹ ਮਾਮਲਾ ਮਜੀਠੀਆ ਦੇ ਵਕੀਲਾਂ ਵੱਲੋਂ ਅਦਾਲਤ ਤੱਕ ਵੀ ਪਹੁੰਚਾਇਆ ਗਿਆ। ਪੰਜਾਬ ਦੇ ਸ਼ਾਮ 84 ਕਾਦੀਆਂ ਗੁਰਦਾਸਪੁਰ ਤੇ ਦੀਨਾਨਗਰ ਵਿੱਚ 13 ਜੂਨ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਯਾਨੀ ਕਿ EVM ਰਾਹੀਂ ਕਰਵਾਈਆਂ ਜਾਣਗੀਆਂ। ਇਸ ਸੰਬੰਧੀ ਪਟੀਸ਼ਨ ਉੱਤੇ ਸੁਣਵਾਈ ਦੌਰਾਨ ਪੰਜਾਬ ਸੂਬਾ ਚੋਣ ਕਮਿਸ਼ਨ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸਾਫ਼ ਭਰੋਸਾ ਦਿੱਤਾ ਹੈ ਕਿ ਸਾਰੀਆਂ ਚੋਣਾਂ EVM ਨਾਲ ਮੁਕੰਮਲ ਕਰਵਾਈਆਂ ਜਾਣਗੀਆਂ। ਇਸ ਤੋਂ ਬਾਅਦ ਹਾਈ ਕੋਰਟ ਨੇ ਪਟੀਸ਼ਨ ਦਾ ਨਿਬੇੜਾ ਕਰ ਦਿੱਤਾ ਹੈ। ਪਟੀਸ਼ਨ ਵਿੱਚ ਮੰਗ ਕੀਤੀ ਗਈ ਸੀ ਕਿ ਸੰਬੰਧਿਤ ਨਗਰ ਨਿਗਮਾਂ ਦੀ ਚੋਣ ਬੈਲਟ ਪੇਪਰ ਦੀ ਥਾਂ EVM ਰਾਹੀਂ ਕਰਵਾਈ ਜਾਵੇ ਤਾਂ ਕਿ ਵੋਟ ਪ੍ਰਕਿਰਿਆ ਪਾਰਦਰਸ਼ੀ ਨਿਰਪੱਖ ਅਤੇ ਪ੍ਰਭਾਵੀ ਢੰਗ ਨਾਲ ਮੁਕੰਮਲ ਹੋ ਸਕੇ। ਹੁਣ ਤੁਹਾਨੂੰ ਪੰਜਾਬ ਦੇ ਮੌਸਮ ਸੰਬੰਧੀ ਤਾਜ਼ਾ ਜਾਣਕਾਰੀ ਦਿੰਦੇ ਹਾਂ ਕਿਉਂਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਤੋਂ ਪੰਜਾਬ ਵਿੱਚ ਲੋਕਾਂ ਨੂੰ ਇੱਕ ਵਾਰ ਫਿਰ ਗਰਮੀ ਤੋਂ ਰਾਹਤ ਮਿਲੇਗੀ, ਮੌਸਮ ਵਿੱਚ ਤਬਦੀਲੀ ਆਵੇਗੀ। ਭਾਰਤੀ ਮੌਸਮ ਵਿਭਾਗ ਨੇ ਪੰਜਾਬ ਵਿੱਚ ਅੱਜ ਭਾਰਤੀ ਸਮੇਂ ਮੁਤਾਬਕ 3 ਜੂਨ ਤੋਂ 5 ਜੂਨ ਤੱਕ ਮੌਸਮ ਦਾ ਮਿਜਾਜ ਬਦਲਿਆ ਰਹਿਣ ਦੀ ਸੰਭਾਵਨਾ ਦੱਸੀ ਹੈ। ਇਸ ਦੌਰਾਨ ਕਈ ਜ਼ਿਲ੍ਹਿਆਂ ਵਿੱਚ ਬਿਜਲੀ ਲਸ਼ਕਣ ਅਤੇ ਤੇਜ਼ ਰਫਤਾਰ ਹਵਾਵਾਂ ਚੱਲਣ ਦੀ ਸੰਭਾਵਨਾ ਦੱਸੀ ਗਈ ਹੈ। ਅੱਜ ਫਾਜ਼ਿਲਕਾ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਬਠਿੰਡਾ, ਮਾਨਸਾ ਤੇ ਮੋਗਾ ਜ਼ਿਲ੍ਹੇ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ। ਇਹਨਾਂ ਇਲਾਕਿਆਂ ਵਿੱਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਨਾਲ ਨਾਲ ਗਰਜ ਚਮਕ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਵੀ ਦੱਸੀ ਗਈ ਹੈ, ਜਦਕਿ ਬਾਕੀ ਕਈ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ। ਪਿਛਲੇ 24 ਘੰਟਿਆਂ ਦੌਰਾਨ ਵੀ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਤਾਪਮਾਨ ਵਧਿਆ ਹੋਇਆ ਨਜ਼ਰ ਆਇਆ ਸੀ। ਖ਼ਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖ਼ਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਪਿਛਲੇ ਕੁਝ ਦਿਨਾਂ ਤੋਂ ਸਕੂਲਾਂ ਵਿੱਚ ਵਿਦਿਆ ਢਾਂਚੇ ਦਾ ਪ੍ਰਬੰਧ ਕਰਨ ਵਾਲੀ CBSE ਦੀ ਪੇਪਰ ਚੈਕਿੰਗ ਪ੍ਰਣਾਲੀ ਉੱਪਰ ਕਈ ਸਵਾਲ ਉੱਠ ਰਹੇ ਸਨ ਤੇ ਹੁਣ ਇਸ ਦਰਮਿਆਨ CBSE ਦੇ ਚੇਅਰਮੈਨ ਅਤੇ ਸਕੱਤਰ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਅਤੇ ਇੱਕ ਮੈਂਬਰੀ ਕਮੇਟੀ ਟੈਂਡਰ ਮਾਮਲੇ ਦੀ ਜਾਂਚ ਕਰੇਗੀ ਤੇ 30 ਦਿਨਾਂ ਦੇ ਅੰਦਰ ਅੰਦਰ ਆਪਣੀ ਰਿਪੋਰਟ ਪੇਸ਼ ਕਰੇਗੀ। ਇਸ ਦਰਮਿਆਨ CBI ਦੇ ਆਨਲਾਈਨ ਮਾਰਕਿੰਗ ਸਿਸਟਮ ਉੱਤੇ ਸਾਈਬਰ ਹਮਲਿਆਂ ਦੀ ਵੀ ਗੱਲ ਆਖੀ ਗਈ ਹੈ। ਗੁਰਦਾਸਪੁਰ ਖੇਤਰ ਵਿੱਚ ਲੰਘੇ ਕੱਲ 2 ਵੱਖ ਵੱਖ ਥਾਵਾਂ ਉੱਤੇ ਗੋਲੀਬਾਰੀ ਅਤੇ ਹਮਲੇ ਦੀ ਘਟਨਾ ਵਾਪਰੀ ਹੈ। ਫਿਰੌਤੀ ਨਾ ਦੇਣ ਉੱਤੇ ਹਸਪਤਾਲ ਉੱਤੇ ਇੱਕ ਗ੍ਰੇਨੇਡ ਹਮਲਾ ਕੀਤਾ ਗਿਆ ਜੋ ਕਿ ਕਲਾਨੌਰ ਵਿਖੇ ਘਟਨਾ ਵਾਪਰੀ ਹੈ। ਇਸੇ ਤਰ੍ਹਾਂ ਬਟਾਲਾ ਵਿਖੇ ਇੱਕ ਰੈਸਟੋਰੈਂਟ ਦੇ ਬਾਹਰ ਸ਼ਾਮ ਵੇਲੇ ਕਾਰਾਂ ਉੱਤੇ ਫਾਇਰਿੰਗ ਕੀਤੀ ਗਈ ਹੈ। ਅਮਰੀਕਾ ਅੰਦਰ 30 ਭਾਰਤੀ ਟਰੱਕ ਡਰਾਈਵਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਦੱਸਿਆ ਗਿਆ ਕਿ ਨਾਜਾਇਜ਼ ਤਰੀਕੇ ਨਾਲ ਰਹਿ ਰਹੇ ਆ ਤੇ ਵਣਜ ਟਰੱਕ ਡਰਾਈਵਰਾਂ ਦੇ ਰੂਪ ਵਿੱਚ ਕੰਮ ਕਰ ਰਹੇ 30 ਭਾਰਤੀ ਨਾਗਰਿਕਾਂ ਨੂੰ ਕੇਂਦਰੀ ਅਭਿਆਨ ਤਹਿਤ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਨੂੰ ਛੇਤੀ ਹੀ ਡਿਪੋਰਟ ਕੀਤਾ ਜਾ ਸਕਦਾ ਹੈ। ਪੰਜਾਬ ਅੰਦਰ ਟੋਲ ਟੈਕਸ ਵਸੂਲਣ ਦੀ ਮਿਆਦ ਖਤਮ ਹੋਣ ਦੇ ਬਾਵਜੂਦ ਕਪੂਰਥਲਾ ਲਾਗਲੇ ਢਿਲਵਾਂ ਤੇ ਮਾਨਾਵਾਲਾ ਅੰਮ੍ਰਿਤਸਰ ਸਥਿਤ ਟੋਲ ਪਲਾਜ਼ਾ ਵੱਲੋਂ ਰਾਹਗੀਰਾਂ ਕੋਲੋਂ ਟੋਲ ਟੈਕਸ ਵਸੂਲਣ ਦਾ ਮਾਮਲਾ ਸਾਹਮਣੇ ਆਇਆ। ਪਲਾਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਹ ਮੁੱਦਾ ਉਠਾਇਆ ਕਿ 29 ਮਈ ਨੂੰ ਇਹਨਾਂ ਟੋਲ ਪਲਾਜ਼ਿਆਂ ਦੀ ਮਿਆਦ ਖਤਮ ਹੋ ਚੁੱਕੀ ਹੈ ਪਰ ਇਹ ਹਾਲੇ ਵੀ ਲੋਕਾਂ ਕੋਲੋਂ ਟੋਲ ਟੈਕਸ ਦੀ ਵਸੂਲੀ ਕਰ ਰਹੇ ਨੇ। ਪੱਛਮੀ ਬੰਗਾਲ ਵਿੱਚ ਸੱਤਾ ਤੋਂ ਬਾਹਰ ਹੋਈ ਤ੍ਰਿਣਮੂਲ ਕਾਂਗਰਸ ਤੇ ਪੰਜਾਬ ਵਿਧਾਇਕਾਂ ਵੱਲੋਂ ਬਗਾਵਤ ਕੀਤੇ ਜਾਣ ਦੀ ਚਰਚਾ ਚੱਲ ਰਹੀ ਹੈ ਅਤੇ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਵਾਂਗ ਨਵੇਂ ਧੜੇ ਦੇ ਗਠਨ ਉੱਤੇ ਵਿਚਾਰ ਹੋ ਰਿਹਾ ਦੱਸਿਆ ਜਾਂਦਾ ਹੈ ਤੇ ਬਕਾਇਦਾ ਇਸ ਸੰਬੰਧੀ ਸਪੀਕਰ ਨੂੰ ਵੀ ਤਜਵੀਜ਼ ਸੌਂਪੀ ਜਾ ਸਕਦੀ ਹੈ।
6: Ontario continues to let 80% of trucking fleets share the road with our families without having been through a single safety audit. Right now, thousands of transports are operating under a so-called satisfactory or unaudited rating, meaning no one has actually inspected them. This isn't complicated. Open the scales 24/7. The Ontario government shouldn't be gambling with our safety. Visit ontariosafety.ca for details. Paid for by the Ontario Trucking Association's Stop Illegal Trucking Campaign.
7: This is AM 530, CHLO AM, serving Brampton, Mississauga, Toronto, the GTA, and the world at AM530.ca.

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗੈਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ ਡ੍ਰੀਮ ਹੋਮ ਅਪਲਾਈਸਿਸ ਜੇ ਤੁਸੀਂ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਬਿਲਟਨ ਅਪਲਾਈਸਿਸ ਫਰਿਜਸ ਡਿਸ਼ਵਾਸ਼ਰਸ ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ ਬੈਸਟ ਡੀਲ ਬੈਸਟ ਪ੍ਰਾਈਜ਼ ਪ੍ਰਾਈਜ਼ ਕਹਿੰਦੇ ਮੈਚ ਨਹੀਂ ਬੀਟ ਕਰਕੇ ਦਿਆਂਗੇ 2915 ਅਰਜੈਂਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਸਿਸ 905-805-3000 905-805-3000 ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ ਔਰ ਨਾਲ ਦੀ ਨਾਲ ਬਰਾਡ ਟੈਂਬਰ ਲੋਇਰ ਦੇ ਰੂਪਾ ਬਾਈ ਜੀ ਦਾ ਨੰਬਰ ਤੁਸੀਂ ਆਪਣੇ ਫੋਨ ਦੇ ਵਿੱਚ ਹਮੇਸ਼ਾ ਸੇਵ ਕਰਕੇ ਰੱਖੋ ਜੇ ਡਿੱਗਣ ਕਰਕੇ ਕਾਰ ਐਕਸੀਡੈਂਟ ਦੇ ਵਿੱਚ ਆਟੋ ਐਕਸੀਡੈਂਟ ਦੇ ਵਿੱਚ ਇਨਵੋਲਵ ਹੋਣ ਕਰਕੇ ਸੱਟ ਲੱਗੀ ਹੈ ਨਾ ਤਾਂ ਹਜ਼ਾਰਾਂ ਲੱਖਾਂ ਡਾਲਰ ਤੁਹਾਨੂੰ ਰੂਪਾ ਬਾਈ ਜੀ ਲੈ ਕੇ ਦੇ ਸਕਦੇ ਨੇ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਫਾਈਟ ਕਰਕੇ ਅਤੇ ਸਾਰੀ ਫੀਸ ਸੈਟਲਮੈਂਟ ਹੋਣ ਤੋਂ ਬਾਅਦ ਲੈਣਗੇ ਕਾਲ ਰੂਪਾ ਬਾਈ 416-999-5939 ਯੋਰ ਪਰਸਨਲ ਇੰਜਰੀ ਲੋਇਰ ਬਰਾਡ ਟੈਂਬਰ ਲੋਇਰ ਦੇ ਰੂਪਾ ਬਾਈ ਜੀ 416-999-5939
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ ਫੈਸ਼ਨ ਆਈ ਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
2: ਲੇਡੀ ਸੂਟ ਲਹਿੰਗੇ ਗਰਾਰੇ ਸ਼ਰਾਰੇ
1: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਸ ਫੈਸ਼ਨ
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈ ਕਿਊ ਫੈਸ਼ਨ ਆਈ ਕਿਊ ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈ ਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ
3: Rushmeet Kaur at 647-539-4499
4: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ ਇੱਕ ਵਧੀਆ ਪੇਂਟਿੰਗ ਸਰਵਿਸ BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ ਨਵੇਂ ਰੰਗਾਂ ਨਾਲ ਚਮਕਾਉਣ ਲਈ ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼ ਚਾਹੇ ਹੋਵੇ ਸਪਰੇ ਪੇਂਟਿੰਗ ਕਿਚਨ ਕੈਬਿਨੇਟ ਰੀਫਿਨਿਸ਼ਿੰਗ ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ ਡੈਕ ਤੇ ਫੈਂਸ ਪੇਂਟਿੰਗ ਫਿਨਿਸ਼ਡ ਬੇਸਮੈਂਟ ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ ਘਰ ਕਮਰਸ਼ੀਅਲ ਜਾਂ ਇੰਡਸਟਰੀਅਲ ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311
5: ਚੁੱਲੇ ਤੇ ਪੱਕਦੀ ਰੋਟੀ ਸੱਚ ਹੈ
6: ਮਿੱਟੀ ਚੁਗਦੀ ਫਸਲ ਸੱਚ ਹੈ
5: ਖਰੋ ਦੀ ਪਾਣੀ ਸੱਚ ਹੈ

ਸਤਿਗੁਰ ਹੋਏ ਦਿਆਲ ਦਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ, ਖੂਬਸੂਰਤ ਰੇਡੀਓ ਪ੍ਰੋਗਰਾਮ, ਰੇਡੀਓ ਉਡਾਨ, ਪ੍ਰਭ ਸੰਧੂ ਦੇ ਨਾਲ।

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

ਉਮੀਦ ਕਰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਬਹੁਤ ਹੀ ਖੂਬਸੂਰਤ ਚੜ੍ਹਦੀ ਕਲਾ ਵਾਲਾ ਅਤੇ ਖੁਸ਼ਗਵਾਰ ਰਿਹਾ ਹੋਏਗਾ। ਤੁਹਾਡੀ ਸ਼ਾਮ ਨੂੰ ਖੂਬਸੂਰਤ ਬਣਾਉਣ ਦੇ ਲਈ ਜੁੜ ਚੁੱਕੇ ਹਾਂ ਜੀ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਗੱਲਾਂਬਾਤਾਂ ਦੇ ਇਸ ਸਫ਼ਰ ਨੂੰ ਸ਼ੁਰੂਆਤ ਕਰਦੇ ਹਾਂ। ਸਟੂਡੀਓ ਦੇ ਘੜੀਆਂ ਦੇ ਮੁਤਾਬਿਕ 9:07 ਹੋ ਚੁੱਕੇ ਆ। ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣੇ ਰਹਿਣਾ। ਸੋ 10 ਵਜੇ ਤੱਕ ਬਹੁਤ ਹੀ ਖੂਬਸੂਰਤ ਗੱਲਾਂਬਾਤਾਂ, ਤੁਹਾਡੇ ਸਾਥ ਦੀ ਲੋੜ। 905-673-3337 905-673-3337 ਅਤੇ ਗੱਲਾਂਬਾਤਾਂ ਹੋਣਗੀਆਂ। ਸ਼ੁਰੂਆਤੀ ਦੌਰ ਦੇ ਵਿੱਚ ਆਪਾਂ ਅੱਜ ਕੁਛ ਅਹਿਮ ਗੱਲਬਾਤ ਕਰੀਏ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰਨ ਲਈ ਪਹਿਲਾਂ ਮੈਂ ਸਪੋਂਸਰ ਦੇ ਸੁਨੇਹੇ ਦੇ ਦਿਆਂ, ਉਸ ਤੋਂ ਬਾਅਦ ਫਿਰ ਬਹੁਤ ਹੀ ਜ਼ਰੂਰੀ ਗੱਲਬਾਤ ਕਰਾਂਗੇ, ਉਸ ਤੋਂ ਬਾਅਦ ਫਿਰ ਪ੍ਰੋਗਰਾਮ ਦੇ ਮੱਧ ਵਰਗੀ ਹਿੱਸੇ ਦੇ ਵਿੱਚ ਕੁਛ ਖੂਬਸੂਰਤ ਗੱਲਾਂਬਾਤਾਂ ਰੌਣਕ ਲਾਵਾਂਗੇ, ਬਚਪਨ ਦੀਆਂ ਗੱਲਾਂਬਾਤਾਂ ਕਰਾਂਗੇ। ਪਰ ਪਹਿਲਾਂ ਸਭ ਤੋਂ ਜ਼ਰੂਰੀ, ਕਿਉਂਕਿ ਅੱਜ ਇੱਕ ਖਾਸ ਦਿਨ ਆ, ਡਰੀਮ ਹੋਮ ਅਪਲਾਈਸਿਸ ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕਰਨੇ। ਡਰੀਮ ਹੋਮ ਅਪਲਾਈਸਿਸ, ਅਪਲਾਈਸਿਸ ਲੈਣ ਦੇ ਲਈ ਤੁਸੀਂ ਯਾਦ ਰੱਖੋ ਡਰੀਮ ਹੋਮ ਅਪਲਾਈਸਿਸ ਸਭ ਤੋਂ ਬੈਸਟ ਪ੍ਰਾਈਜ਼ ਦੇ ਉੱਪਰ। ਡਰੀਮ ਹੋਮ ਅਪਲਾਈਸਿਸ ਬੈਸਟ ਪ੍ਰਾਈਜ਼ ਦੀ ਗਰੰਟੀ ਕਰਦੇ ਨੇ। ਡੀਲ ਤੁਸੀਂ ਕਿਤੋਂ ਵੀ ਕੋਈ ਵੀ ਡੀਲ ਲੈ ਕੇ ਆਓ, ਕਹਿੰਦੇ ਮੈਚ ਨਹੀਂ ਬੀਟ ਕਰਕੇ ਦੇਵਾਂਗੇ, ਸਾਡੀ ਗਰੰਟੀ ਆ। 2915 ਅਰਜੈਂਟੀਆ ਰੋਡ, ਮਿਸੀਸਾਗਾ, ਡਰੀਮ ਹੋਮ ਅਪਲਾਈਸਿਸ। ਫੈਸ਼ਨ ਆਈ ਕਿਊ ਸਾਡੇ ਪ੍ਰਾਊਡ ਸਪੋਂਸਰ, ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ। ਵਿਆਹ ਸ਼ਾਦੀਆਂ ਦਾ ਕੱਪੜਾ, ਜਾਂ ਤੁਸੀਂ ਘੁੰਮਣ ਫਿਰਨ ਜਾ ਰਹੇ ਹੋ, ਕੁੜਤੇ ਪਜਾਮੇ, ਲਹਿੰਗੇ, ਗਰਾਰੇ, ਸ਼ਰਾਰੇ, ਸ਼ੇਰਵਾਨੀਆਂ ਅਤੇ ਟੋਪਸ, ਟੋਪ ਦਾ ਇੱਕੋ ਇੱਕ ਫੈਸ਼ਨ ਆਈ ਕਿਊ, ਟੋਪ ਦਾ ਬ੍ਰਾਂਡ, ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ। 905-453-2225 ਥੀਮ ਵੈਡਿੰਗ ਲਈ ਇਹਨਾਂ ਦੇ ਕੋਲ ਇਨ ਹਾਊਸ ਟੇਲਰ ਟੀਮ ਅਵੇਲੇਬਲ ਆ, ਅਤੇ ਲਗਜ ਸੈੱਟ ਦੀ ਵੱਡੀ ਕੁਲੈਕਸ਼ਨ ਇਹਨਾਂ ਕੋਲ ਅਵੇਲੇਬਲ ਆ। ਸੋ 905-453-2225 ਫੈਸ਼ਨ ਆਈ ਕਿਊ। ਔਰ ਨਾਲ ਦੀ ਨਾਲ ਗ੍ਰੈਂਡ ਹੋਮ ਫਰਨੀਚਰ, ਫਰਨੀਚਰ ਲੈਣ ਦੇ ਲਈ ਗ੍ਰੈਂਡ ਹੋਮ ਫਰਨੀਚਰ ਨੂੰ ਯਾਦ ਰੱਖਣਾ, 647-262-0002 86 ਟੋਮਕਨ ਰੋਡ, 86 ਟੋਮਕਨ ਰੋਡ, ਅਤੇ 294 ਵਾਕਰ ਡਰਾਈਵ, ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ ਗ੍ਰੈਂਡ ਹੋਮ ਫਰਨੀਚਰ। ਨਾਲ ਦੀ ਨਾਲ BD ਸੋਮ ਪੇਂਟਿੰਗ, 905-965-6311 ਪੇਂਟਿੰਗ ਦੀਆਂ ਸੇਵਾਵਾਂ ਦੇ ਲਈ, 905-965-6311 ਫਲੋਰਿੰਗ ਦਾ ਕੰਮ ਕਰਾਉਣਾ ਤੁਸੀਂ, ਡੈਕ ਫੈਂਸ ਪੇਂਟ ਕਰਵਾਉਣੀ ਆ, 12 ਸਾਲਾਂ ਦੇ ਤਜਰਬੇ ਲਈ ਵਧੀਆ ਪੇਂਟਿੰਗ ਦਾ ਕੰਮ ਕਰਾਉਣਾ, ਚਾਹੇ ਘਰ ਦਾ, ਬੇਸਮੈਂਟ ਦਾ, ਇਨਵੈਸਟਮੈਂਟ ਪ੍ਰੋਪਰਟੀ ਦਾ, ਜਾਂ ਕਮਰਸ਼ੀਅਲ ਯੂਨਿਟ ਦਾ, ਜੁਗਰਾਜ ਸਿੰਘ ਹੁਣਾਂ ਨੂੰ ਕਾਲ ਕਰ ਲਿਓ, 905-965-6311 905-965-6311। ਸੁਨੇਹੇ ਜ਼ਿਆਦਾ ਤਾਂ ਨਹੀਂ ਹੋ ਗਏ, ਓਕੇ। 905-673-3337 ਅੱਜ ਹੋ ਸਕਦਾ ਕਿ ਤੁਹਾਡੇ ਗਿਲੇ ਸ਼ਿਕਵੇ ਵੀ ਆਉਣ ਮੈਨੂੰ, ਅਤੇ ਪਰ ਸਾਰਾ ਕੁਛ ਸਿਰ ਮੱਥੇ, ਪਰ ਅੱਜ ਜੋ ਗੱਲਬਾਤ ਕਰਨੀ ਆ ਉਹ ਬਹੁਤ ਜ਼ਰੂਰੀ ਹੈ। 905-673-3337

905-673-3337 ਪ੍ਰੋਗਰਾਮ ਨੂੰ ਦੂਸਰੇ ਪੜਾਵ ਦੇ ਵਿੱਚ ਲੈ ਕੇ ਆਈਏ। ਸੋ ਗੱਲਾਂ ਬਾਤਾਂ ਕਰੀਏ ਖੂਬਸੂਰਤੀ ਦੀਆਂ, ਆਨੰਦ ਦੀਆਂ, ਪਿਆਰ ਦੀਆਂ, ਮੁਹੱਬਤ ਦੀਆਂ।

0: ਅੰਮ੍ਰਿਤ 905-673-3337 ਸਟੂਡੀਓ ਦਾ ਕੁਇਕ ਨੰਬਰ। ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਇੱਕ ਖੂਬਸੂਰਤ ਗੱਲਬਾਤ ਤੋਂ। ਗੱਲਬਾਤ ਆਪਾਂ ਕਰ ਰਹੇ ਸੀ ਬਚਪਨ ਦੀ, ਸੋ ਬਚਪਨ ਦੀਆਂ ਗੱਲਾਂ ਬਾਤਾਂ ਪੰਜਾਬੀ ਲਹਿਰਾਂ ਦੇ ਆਖਰੀ ਪੜਾਅ ਦੇ ਵਿੱਚ ਆਪਾਂ ਕਰ ਰਹੇ ਸੀਗੇ ਅਤੇ ਬਹੁਤ ਸਾਰੇ ਦੋਸਤਾਂ ਨੇ ਕਾਲਸ ਕੀਤੀ, ਬਹੁਤ ਸਾਰੇ ਸੁਨੇਹੇ ਆਏ। ਸੋ ਗੱਲਾਂ ਬਾਤਾਂ ਨੂੰ ਉੱਥੋਂ ਹੀ ਸ਼ੁਰੂ ਕਰਦੇ ਹਾਂ ਜਿੱਥੋਂ ਆਪਾਂ ਛੱਡ ਕੇ ਗਏ ਸੀ, 905-673-3337। ਅਸੀਂ ਗੱਲਾਂ ਕਰ ਰਹੇ ਸੀ ਕਿ ਉਹ ਇੰਨੇ ਖੂਬਸੂਰਤ ਵੇਲੇ ਹੁੰਦੇ ਸੀ ਕਿ ਤੁਹਾਨੂੰ ਕਈ ਵਾਰ ਨਾ ਆਪਣੇ ਵੱਡਿਆਂ ਭਰਾਵਾਂ ਦੇ ਜਾਂ ਵੱਡੀਆਂ ਭੈਣਾਂ ਦੇ ਕੱਪੜੇ ਮਿਲਦੇ ਹੁੰਦੇ ਸੀ ਕਿ ਲੈ ਭਾਈ ਹੁਣ ਉਹਨੂੰ ਛੋਟੇ ਹੋ ਗਏ ਤੂੰ ਪਾਲਾ। ਇਹ 1980s ਵਾਲੇ ਸਮਝ ਸਕਦੇ ਆ, ਕਿਉਂਕਿ ਅਸੀਂ ਫੀਸਾਂ ਪਿੱਛੇ ਸਕੂਲਾਂ 'ਚੋਂ ਮੁੜੇ ਹੋਏ ਹਾਂ। 5-4 ਰੁਪਈਏ ਫੀਸ ਹੁੰਦੀ ਸੀ ਅਤੇ ਸਾਨੂੰ ਮਾਸਟਰ ਦੜਾ ਦਿੰਦੇ ਹੁੰਦੇ ਸੀ ਕਿ ਚੱਲ ਭਾਈ ਫੀਸ ਲੈ ਕੇ ਆ। ਸੋ ਉਸ ਦੌਰ ਦੀ ਗੱਲਬਾਤ ਦੇ ਨਾਲ ਦੀ ਨਾਲ ਉੱਚੀਆਂ ਪੈਂਟਾਂ ਦੇ ਪਹੁੰਚੇ ਖੋਲ੍ਹ ਕੇ 2-2 ਸਾਲ ਕੱਢੇ ਹੋਏ ਆ, ਅਤੇ ਜਿਹੜੇ ਉਹ ਡੱਬ ਖੜਬੀਆਂ ਪੈਂਟਾਂ ਦੇ ਅਲੱਗ ਅਲੱਗ ਨਾ ਨਿਸ਼ਾਨ ਵੀ ਦੇਖਦੇ ਸੀ, ਪਤਾ ਲੱਗਦਾ ਸੀ ਕਿ ਪੈਂਟ ਮਾਤਾ ਨੇ ਖੁਲਾਈ ਹੋਈ ਆ ਦਰਜੀ ਤੋਂ। ਸੋ ਉਦੋਂ ਐਸੇ ਖੂਬਸੂਰਤ ਦੌਰ ਸੀ, ਪੈਸੇ ਦੀ ਬੱਚਤ ਹੁੰਦੀ ਸੀ, ਜਾਂ ਇਹ ਕਹਿ ਲਈਏ ਕਿ ਉਦੋਂ ਇੰਨੀ ਪਰਵਾਹ ਨਹੀਂ ਹੁੰਦੀ ਸੀ ਕਿ ਕੋਈ ਕੀ ਕਹੂਗਾ। ਖੂਬਸੂਰਤ ਵੇਲੇ ਨਾਲ ਦੀ ਨਾਲ ਜਿਹੜੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਪੜ੍ਹੇ ਹੋਏ ਨਾ, ਫੌਜੀ ਵਾਲੀ ਜਮੈਂਟਰੀ ਨੂੰ ਕੋਈ ਨਹੀਂ ਭੁੱਲ ਸਕਦਾ। ਉਹ ਸੁਪਨਾ ਹੁੰਦਾ ਸੀ, ਇੱਕ ਫੌਜੀ ਵਾਲੀ ਜਮੈਂਟਰੀ ਚੱਲੀ ਸੀ ਉਦੋਂ, ਅਤੇ ਸਾਡੇ ਮੇਰੇ ਵੱਡੇ ਭਰਾ ਕੋਲ ਹੁੰਦੀ ਸੀ। ਖੈਰ ਸਾਡੇ ਤੱਕ ਆਉਂਦਾ ਆਉਂਦਾ ਦੌਰ ਥੋੜ੍ਹਾ ਜਿਹਾ ਚੇਂਜ ਹੋ ਗਿਆ ਸੀਗਾ। ਸੋ ਫੌਜੀ ਵਾਲੀ ਜਮੈਂਟਰੀ ਰੋਨਾਲਡ ਦੇ ਪੈੱਨ, ਕਿਆ ਬਾਤ ਆ। ਸੋ ਅਸੀਂ ਨਾਲ ਦੀ ਨਾਲ ਆਪਾਂ ਜੇ ਪੈਨਸਲ ਗਵਾਚਣ ਤੋਂ ਵੀ ਡਰਦੇ ਹੁੰਦੇ ਸੀ, ਪੈਨਸਲਾਂ ਨੂੰ ਐਂ ਸਾਂਭ ਸਾਂਭ ਕੇ ਰੱਖਣਾ, ਔਰ ਕਿਆ ਬਾਤ ਹੈ ਯਾਰ, ਉਹ ਤਾਂ ਫੱਟੀਆਂ ਪੋਚਣੀਆਂ। 905-673-3337 ਬੈਗ ਵੀ ਜਿਹੜੇ ਰੇਹ ਵਾਲੇ ਖਾਦ ਵਾਲੇ ਗੱਟਿਆਂ ਦੇ ਸਕੂਲ ਦੇ ਬੈਗ ਬਣ ਜਾਣੇ, ਮਾਤਾ ਨੇ ਉਸ ਉਹੀ ਸਿਉਂ ਦੇਣਾ। ਅਤੇ ਕਿਆ ਕਿਆ ਦੌਰ ਸੀ ਉਦੋਂ, ਭੋਲੇ ਸੀ ਬਚਪਨ। ਤਾਂ ਫਿਰ ਬਚਪਨ ਦੀਆਂ ਗੱਲਾਂ ਜਦੋਂ ਵੀ ਕਰਦੇ ਨੇ, ਕਹਿੰਦੇ ਕਿ ਪੋਤੜਿਆਂ ਵਾਲਾ ਵੀ ਉਦੋਂ ਹੁੰਦਾ ਸੀ ਬਚਪਨ, ਕਦੇ ਪਜਾਮਿਆਂ 'ਚ ਮੋਗੇ ਸ਼ਰੇਆਮ ਹੁੰਦੇ ਸਨ। ਪੋਤੜਿਆਂ ਵਾਲਾ ਵੀ ਹੁੰਦਾ ਸੀ ਬਚਪਨ, ਕਦੇ ਪਜਾਮਿਆਂ 'ਚ ਮੋਗੇ ਸ਼ਰੇਆਮ ਹੁੰਦੇ ਸਨ। ਡਿੱਗ ਕੇ ਲੱਗੀ ਸੱਟ ਮਿਲਦੀ ਸੀ ਫੂਕ ਉਦੋਂ, ਕੀੜੀ ਦਾ ਆਟਾ ਡੋਲਣ ਦੇ ਇਲਜ਼ਾਮ ਹੁੰਦੇ ਸਨ। ਮਾਤਾ ਨੇ ਕਹਿਣਾ ਕਿ ਕੀੜੀ ਦਾ ਆਟਾ ਡੁੱਲ ਗਿਆ ਆ, ਉਦੋਂ ਪੱਟੀ ਪੁੱਟੀ ਵੀ ਨਹੀਂ ਲੱਗਦੀ ਸੀ, ਬਸ ਐਂ ਕਹਿੰਦੇ ਲਿਆ ਫੂਕ ਮਾਰਦੀ ਜਾਂ ਕੀੜੀ ਦਾ ਆਟਾ ਡੁੱਲ ਗਿਆ। ਅੱਜ ਵਰਗੀ ਸਾਬਣ ਸ਼ੈਂਪੂ ਨਾ ਹੁੰਦੇ ਸਨ ਉਦੋਂ ਟੱਬ, ਟੱਬ ਤਾਂ ਬਾਅਦ ਵਿੱਚ ਆਏ ਆ। ਅੱਜ ਵਰਗੇ ਸਾਬਣ ਸ਼ੈਂਪੂ ਨਾ ਹੁੰਦੇ ਸੀ ਟੱਬ ਉਦੋਂ, ਬੱਠਲਾਂ ਦੇ ਵਿੱਚ ਦਹੀਂ ਦੇ ਨਾਲ ਇਸ਼ਨਾਨ ਹੁੰਦੇ ਸੀ, ਅਤੇ ਕੀੜੀ ਦਾ ਆਟਾ ਡੋਲਣ 'ਤੇ ਉਦੋਂ ਇਲਜ਼ਾਮ ਹੁੰਦੇ ਸੀ। ਸੋ ਪੰਘੂੜੇ 'ਤੇ ਟੰਗੇ ਛਣਕਣੇ, ਲੱਕੜ 'ਤੇ ਮੋਰ ਘੁੱਗੀਆਂ, ਤੜਾਗੀ ਦੇ ਘੁੰਗਰੂ ਕੀਮਤੀ ਸਮਾਨ ਹੁੰਦੇ ਸੀ, ਉਦੋਂ ਇਹੀ ਕੀਮਤੀ ਸਮਾਨ ਮੰਨਿਆ ਜਾਂਦਾ ਸੀ। ਸੋ 905-673-3337 905-673-3337। ਵੈਸੇ ਆਪਾਂ ਜਦੋਂ ਵੀ ਬਚਪਨ ਦੀ ਗੱਲਬਾਤ ਕਰਦੇ ਹਾਂ ਅਤੇ ਕਾਸ਼ ਆਪਾਂ ਕਹਿੰਦੇ ਕਿ ਯਾਰ ਸਾਡਾ ਬਚਪਨ ਵਾਪਸ ਆ ਜੇ, ਰਹਿੰਦੀ ਸਾਰੀ ਜ਼ਿੰਦਗੀ ਵੀ ਲੈ ਲਓ, ਰਹਿੰਦੀ ਸਾਰੀ ਜ਼ਿੰਦਗੀ ਵੀ ਲੈ ਲਿਓ, ਮੈਨੂੰ ਮੇਰਾ ਬਚਪਨ ਵਾਲਾ ਐਤਵਾਰ ਮੋੜ ਦਿਓ। ਯਾਰ ਕਿਆ ਐਤਵਾਰ ਹੁੰਦਾ ਸੀ, ਅਤੇ ਮਾਤਾ ਨੇ ਸਵੇਰੇ ਸਵੇਰੇ ਜੂੜੇ ਤੋਂ ਫੜ ਕੇ ਧੂਣਾ ਅਤੇ ਕਹਿਣਾ ਆ ਪਹਿਲਾਂ ਤੈਨੂੰ ਕੇਸੀ ਨਹਾਲਾ ਅਤੇ ਫਿਰ 4-5 ਘੰਟੇ ਖੁੱਲ੍ਹੇ ਵਾਲਾਂ ਨੂੰ ਲੈ ਕੇ ਤੁਰਨਾ ਫਿਰਨਾ। ਯਾਰ ਕਿਆ ਉਹ ਰਹਿੰਦੀ ਸਾਰੀ ਜ਼ਿੰਦਗੀ ਲੈ ਲਓ, ਮੇਰਾ ਬਚਪਨ ਵਾਲਾ ਐਤਵਾਰ ਮੋੜ ਦਿਓ, ਯੂਟਿਊਬ 'ਤੇ ਸਾਰੇ ਚੈਨਲ ਲੈ ਲਓ, ਦੂਰਦਰਸ਼ਨ ਵਾਲਾ ਚਿੱਤਰਹਾਰ ਮੋੜ ਦਿਓ, ਨੈੱਟ 'ਤੇ ਗਾਉਂਦੇ ਸਿੰਗਰ ਲੈ ਲਓ ਸਾਰੇ, ਰੀਲਾਂ ਤਵਿਆਂ ਵਾਲੇ ਫਨਕਾਰ ਮੋੜ ਦਿਓ, ਬਰਗਰ ਪੀਜੇ ਨੂਡਲ ਲੈ ਲਓ, ਸਮੋਸੇ ਟਿੱਕੀਆਂ ਚਾਟ ਵਾਲਾ ਅਤੇ ਕੁਲਚਿਆਂ ਵਾਲਾ ਭੰਡਾਰ ਮੋੜ ਦਿਓ, ਕੋਕ ਪੈਪਸੀ ਨਾਲੇ ਲਿਮਕੇ ਲੈ ਲਓ, ਆਪਣੇ ਕੋਕ ਪੈਪਸੀ ਨਾਲੇ ਲਿਮਕੇ ਲੈ ਲਓ, ਗੋਲੀ ਵਾਲੇ ਬੱਤੇ ਦਾ ਡਕਾਰ ਮੋੜ ਦਿਓ, ਗੋਲੀ ਵਾਲੇ ਬੱਤੇ ਦਾ ਡਕਾਰ ਮੋੜ ਦਿਓ। ਸੋ ਗੋਲੀ ਵਾਲਾ ਬੱਤਾ ਵੀ ਜੇ ਤੁਸੀਂ ਪੀਣਾ ਨਾ, ਤੁਸੀਂ ਵਾਓ ਈਟਸ 'ਤੇ ਚਲੇ ਜਿਓ, ਰੇਡੀਓ ਡਾਨ ਦਾ ਰੈਫਰੈਂਸ ਦੇ ਦਿਓ, ਅਤੇ $5 ਦੇ ਵਿੱਚ ਤੁਹਾਨੂੰ 2 ਗੋਲੀ ਵਾਲੇ ਬੱਤੇ ਮਿਲ ਜਾਣਗੇ, ਪਰ ਓਨਲੀ ਤੁਹਾਨੂੰ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਪੈਣਾ। ਨਾਲ ਤੁਹਾਨੂੰ ਵੈੱਜ, ਪਿਓਰ ਵੈੱਜ, ਹਾਈਜੀਨਿਕ ਵੈੱਜ ਕੀਮਾ ਮੋਮੋ ਮਿਲ ਜਾਣੇ ਆ 399 ਦੇ, ਅਤੇ 399 ਦੇ ਵਿੱਚ ਆਪਣਾ ਬਚਪਨ ਚੇਤੇ ਕਰ ਲਓ, ਨਾਲੇ ਤਾਂ ਮੋਮੋ ਖਾ ਲਿਓ, ਨਾਲੋਂ ਫਿਰ ਗੋਲੀ ਵਾਲਾ ਬੱਤਾ ਪੀ ਲਿਓ। ਵਾਓ ਈਟਸ ਗੂਗਲ ਕਰ ਲਿਓ, ਏਅਰਪੋਰਟ 'ਤੇ ਡੈਰੀ ਦੇ ਉੱਪਰ ਆ ਵਾਓ ਈਟਸ। ਸੋ ਕੋਕ ਪੈਪਸਲੀ ਨਾਲੇ ਲਿਮਕੇ ਲੈ ਲਓ, ਗੋਲੀ ਵਾਲੇ ਬੱਤੇ ਦਾ ਡਕਾਰ ਮੋੜ ਦਿਓ, ਫੇਸ ਵਾਸ਼, ਕੰਡੀਸ਼ਨਰ, ਸਕ੍ਰੱਬ, ਸ਼ੈਂਪੂ ਸਾਰਾ ਕੁਛ ਲੈ ਲਓ, ਸਨਲਾਈਟ, ਹਮਾਮ, ਕੇਸ਼ ਨਿਖਾਰ ਮੋੜ ਦਿਓ। ਉਹ ਕਿਆ ਬਾਤ ਆ, 905-673-3337 ਕੇਸ਼ ਨਿਖਾਰ ਯਾਦ ਆ ਕਿਸੇ ਨੂੰ, ਉਹ ਖੁੱਲ੍ਹੇ ਜਵਾਲਾਂ ਵਾਲੀ ਬੀਬੀ ਲਾਲ ਰੰਗ ਦੀ ਡੱਬੀ 'ਤੇ, ਉਸ ਨਾਲ ਫਿਰ ਮਾਤਾ ਨੇ ਕੇਸ਼ ਹੀ ਇਸ਼ਨਾਨ ਕਰਵਾਉਣਾ, ਹੈ ਨਾ, ਇੱਟਾਂ ਲੱਗੀਆਂ ਵਾਲੇ ਬਾਥਰੂਮ 'ਚ। 905-673-3337 ਜੀ, ਸਤਿ ਸ਼੍ਰੀ ਅਕਾਲ ਜੀ, 5053 ਤੁਸੀਂ ਆਉਂਦੇ ਰਹੋ ਜੀ। ਜੀ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ।
1: ਤੁਸੀਂ ਜੋ ਜੋ ਗਾਇਆ ਸਾਰਾ ਕੁਝ ਯਾਦ ਹੈ ਜੀ।
0: ਹਮ,
1: ਜਿਹੜੀ ਨਾ ਗੱਲ ਕੀਤੀ ਤੁਸੀਂ ਪਹਿਲਾਂ ਕੀਤੀ ਗੱਲ ਫੀਸਾਂ ਦੀ, ਫੀਸਾਂ ਦੇਣ ਦਾ ਘਰ ਨਹੀਂ ਹੁੰਦੀਆਂ ਸੀਗੀਆਂ, ਬੜਾ ਔਖਾ ਟਾਈਮ ਹੁੰਦਾ ਸੀਗਾ।
0: ਹਾਂ, ਉਦੋਂ ਟਾਈਮ ਟਾਈਟ ਹੁੰਦੇ ਸੀ, ਔਖੇ ਹੁੰਦੇ ਸੀ, 5 ਰੁਪਏ ਵੀ ਨਹੀਂ ਹੁੰਦੇ ਜਦੋਂ।
1: ਹਾਂਜੀ, ਫੀਸ ਹੁੰਦੀ ਸੀ 5-25 ਹੁੰਦੀ ਸੀ, ਪਹਿਲਾਂ ਹੁੰਦੀ 2-75 ਰੁਪਏ ਹੁੰਦੀ, 5-25-9-10 ਆ ਕੇ ਨਾ।
0: ਹਾਂ,
1: ਤੇ ਮੈਂ ਦੱਸਾਂ, ਮੈਂ ਖੁਦ ਟੀਚਰ ਰਿਹਾ ਬਾਅਦ ਦੇ ਵਿੱਚ
0: ਜੀ,
1: ਤੇ ਅਸੀਂ ਬੱਚਿਆਂ ਨੂੰ ਕਹਿੰਦਾ ਸੀ ਤੁਸੀਂ ਜਦੋਂ ਵਾਲੀ ਫੀਸ ਲਓ ਅਸੀਂ ਤੁਹਾਡੀ ਫੀਸ ਜਮਾਂ 10 ਤਰੀਕ ਨੂੰ ਕਰਾ ਦਿਆਂਗੇ, ਤੁਸੀਂ ਪੂਰੇ ਮਹੀਨੇ ਜਦੋਂ ਵਾਲੀ ਫੀਸ ਚੱਕ ਦੇ ਦਿਓ।
0: ਕੀ ਬਾਤ ਆ,
1: ਕਦੀ ਨੇ ਉਹਨਾਂ ਨੂੰ ਕੀਤਾ ਸੀਗਾ ਮਨਹਾਨਾ ਬਈ ਕੰਪੈਲ ਬਈ ਫੀਸ ਅੱਜ ਚਾਹੀਦੀ ਆ। ਆਪਣੇ ਕੋਲ ਫੀਸਾਂ ਲਗਾ ਲਈ ਸਾਰੇ ਬੱਚੇ ਦੀ, ਪੂਰੀ ਕਲਾਸ ਦੀ, ਜਿੱਦਾਂ ਜਿੱਦਾਂ ਕੋਈ ਲਈ ਆਇਆ ਉਹ ਫਿਰ ਪੇਪਰ ਲਿਖ ਕੇ ਰੱਖੀ ਜਾਣੀ ਆ
0: ਜੀ। ਜੇ ਆਪਾਂ ਬਚਪਨ ਦੀ ਬਹੁਤ ਖੂਬਸੂਰਤ ਗੱਲ ਆ ਕਿ ਤੁਸੀਂ ਉਸ ਟਾਈਮ ਮਦਦਗਾਰ ਹੋਣਾ ਬੱਚਿਆਂ ਦਾ, ਉਸ ਸਮੇਂ ਦੇ ਵਿੱਚ ਵੀ ਬੱਚਿਆਂ ਦੀ ਪਰਵਾਹ ਕਰਨੀ ਇੱਕ ਟੀਚਰ ਦਾ ਅਸਲੀ ਧਰਮ ਆ ਔਰ ਫਰਜ਼ ਵੀ ਆ। ਜੇ ਆਪਾਂ ਬਚਪਨ ਦੀ ਗੱਲ ਕਰੀਏ, ਜੀ ਜੇ ਆਪਾਂ ਬਚਪਨ ਦੀ ਗੱਲਬਾਤ ਕਰੀਏ, ਤੁਹਾਨੂੰ ਬਚਪਨ ਦੀ ਸਭ ਤੋਂ ਵਧੀਆ ਗੱਲ ਅਜੇ ਤੱਕ ਵੀ ਜਿਹੜੀ ਯਾਦ ਆ ਉਹ ਕਿਹੜੀ ਲੱਗਦੀ ਆ ਸਭ ਤੋਂ ਬਚਪਨ ਦੀ ਯਾਦ?
1: ਜੇ ਮੈਂ ਦੱਸਾਂ ਤਾਂ ਵਧੀਆ ਗੱਲ ਤਾਂ ਕੋਈ ਹੈ ਨਹੀਂ।
0: ਹਾਂ,
1: ਮੈਂ 3-4 ਸਾਲ ਦਾ ਸੀ ਜਦੋਂ ਮੇਰੀ ਮਦਰ ਦੀ ਡੈਥ ਹੋ ਗਈ।
0: ਵਾਹਿਗੁਰੂ।
1: ਔਰ ਸਾਨੂੰ ਸਾਡੀ ਭੂਆ ਜੀ ਨੇ ਪਾ ਲਿਆ, ਸਾਨੂੰ ਵੱਡੇ ਕੀਤਾ, ਉੱਥੇ ਅਸੀਂ ਬੜੇ, ਉੱਥੇ ਸਾਡੇ ਵਿਆਹ ਹੋਏ ਆ।
0: ਸੋ ਕੋਈ ਬਚਪਨ ਮਾਂ ਪਿਓ ਬਿਨਾ ਬਹੁਤਾ ਵਧੀਆ ਲੰਘਿਆ ਨਹੀਂ?
1: ਹਾਂਜੀ ਹਾਂਜੀ,
0: ਮੈਂ ਸਮਝ ਸਕਦਾ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਬਹੁਤ ਮੁਹੱਬਤ, ਬਹੁਤ ਪਿਆਰ।
1: ਥੈਂਕ ਯੂ ਜੀ।
0: ਦੁਨੀਆ ਸਾਰੀ ਮਾਂ ਪਿਓ ਦੇ ਆਲੇ ਦੁਆਲੇ ਘੁੰਮਦੀ ਆ। 905-673-3337 ਬਚਪਨ ਦੀ ਸਭ ਤੋਂ ਖੂਬਸੂਰਤ ਗੱਲ, ਖੂਬਸੂਰਤ ਜਿਹੜਾ ਪੜਾਵ ਆ ਉਹ ਕਿਹੜਾ ਆ ਬਚਪਨ ਦੇ ਵਿੱਚ ਤੁਸੀਂ? ਓਕੇ, ਮੈਨੂੰ ਮੈਸੇਜ ਆਇਆ ਬਾਈ ਜੀ ਦਾ, ਕਹਿੰਦਾ ਕਿ ਨਹਿਰ 'ਤੇ ਨਹਾਉਣ ਜਾਣਾ। ਓਏ ਹੋਏ, ਕਿਆ ਬਾਤ ਆ, ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਆਇਆ। ਤੁਸੀਂ ਵੀ ਰੇਡੀਓ ਉਡਾਨ ਆਰ ਜੇ ਪ੍ਰਭ ਸਾਧੂ ਇੰਸਟਾਗ੍ਰਾਮ 'ਤੇ ਗੱਲਬਾਤ ਕਰਿਆ ਕਰੋ, ਜੁੜਦੇ ਹਾਂ। ਬਹੁਤ ਸਾਰੇ ਅਪਕਮਿੰਗ ਸ਼ੋਜ਼ ਆ ਰਹੇ ਆ, ਬਹੁਤ ਸਾਰੀਆਂ ਆਰਟਿਸਟ ਈਵੈਂਟਸ ਲੈ ਕੇ ਆ ਰਹੇ ਆ, ਤੁਹਾਨੂੰ ਉਹਦੇ ਨਾਲ ਅਪਡੇਟਸ ਕਰਾਇਆ ਕਰਾਂਗੇ ਇੰਸਟਾਗ੍ਰਾਮ 'ਤੇ, ਰੇਡੀਓ ਉਡਾਨ ਇੰਸਟਾਗ੍ਰਾਮ 'ਤੇ। ਨਾਲੇ ਜੇ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਾਉਣਾ, ਬਿਜ਼ਨਸ ਦੀ ਪ੍ਰਮੋਸ਼ਨ ਕਰਾਉਣੀ ਹੈ ਸੋਸ਼ਲ ਮੀਡੀਆ ਦੇ ਉੱਪਰ ਔਰ ਰੇਡੀਓ ਦੇ ਉੱਪਰ, ਤਾਂ ਜ਼ਰੂਰ ਤੁਸੀਂ ਸਾਨੂੰ ਰੇਡੀਓ ਉਡਾਨ ਇੰਸਟਾਗ੍ਰਾਮ, ਰੇਡੀਓ ਉਡਾਨ ਟੋਰਾਂਟੋ, ਜਾਂ ਤੁਸੀਂ ਆਰ ਜੇ ਪ੍ਰਭ ਸੰਧੂ ਕਰਕੇ ਸਰਚ ਕਰ ਲਿਓ, ਮਿਲ ਜਾਣਗੇ ਉੱਥੇ ਗੱਲਾਂ ਬਾਤਾਂ ਹੋ ਜਾਣੀਆਂ। ਸੋ ਜੀ, ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਂਦੇ ਰਹੋ 6972।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ?
1: ਠੀਕ ਆ ਜੀ, ਮੈਂ ਵੀ ਉਹਨਾਂ ਵੇਲਿਆਂ ਦਾ ਹੀ ਹਾਂ।
0: ਹਾਏ ਹਾਏ, ਗੋਲਡਨ ਟਾਈਮ ਦੇ।
1: ਮੈਨੂੰ ਯਾਦ ਆ ਕਿ ਤੁਸੀਂ ਦੱਸਿਆ ਕਿਵੇਂ ਤੋਪੇ ਲਾਏ ਹੁੰਦੇ ਸੀਗੇ ਨਾ।
0: ਹਾਂ, ਤੋਪੇ ਵੀ ਲਾਏ, ਕੀ ਬਾਤ।
1: ਉਹ ਚੀਜ਼ ਨੋਟ ਕੀਤੀ ਸੀ, ਉਹ ਬਹੁਤ ਪਿਆਰੀ ਲੱਗਦੀ ਹੁੰਦੀ ਸੀ ਕਈ ਮੈਨੂੰ, ਪਰ ਲੋਕਾਂ ਨੂੰ, ਚਲੋ ਮੈਂ ਤਾਂ ਆਪ ਤਾਂ ਨੀ ਕਦੇ ਕਿਹਾ ਸੀਗਾ ਮੰਮੀ ਨੂੰ ਵੀ ਤੂੰ ਏਦਾਂ ਕਰਦੇ, ਉਹ
0: ਉਹ ਵੇਲੇ ਚੰਗੇ ਸੀ, ਬੱਚਤਾਂ ਹੁੰਦੀਆਂ ਸੀ ਤੇ ਮਾਂ ਪਿਓ ਹਰ ਚੀਜ਼ ਨੂੰ ਯੂਜ਼ ਕਰਨ ਦਾ ਤਰੀਕਾ ਹੁੰਦਾ ਸੀ, ਵੇਲੇ ਚੰਗੇ ਸੀ, ਨਾ ਕੋਈ ਤੁਹਾਨੂੰ ਮਜ਼ਾਕ ਕਰਦਾ ਸੀ, ਉਦੋਂ ਤੁਹਾਡੇ ਕੱਪੜਿਆਂ ਨੂੰ ਲੈ ਕੇ ਕੋਈ ਤੁਹਾਨੂੰ ਕਿੰਤੂ ਪਰੰਤੂ ਨਹੀਂ ਕਰਦਾ ਸੀ। ਅੱਜ ਕੱਲ੍ਹ ਆਪਾਂ ਨੂੰ ਵਿਖਾਵੇ ਦੇ ਪੱਟੇ ਗਏ, ਆਪਾਂ ਜ਼ਿੰਦਗੀ ਵੀ ਵਿਖਾਵੇ ਦੀ ਜਿਉਣ ਡਏ ਹਾਂ, ਹਰ ਚੀਜ਼ ਸਾਨੂੰ ਵਿਖਾਵੇ ਕਰਕੇ ਲੈਣੀ ਆ, ਕੱਪੜੇ ਲੈਣੇ ਤਾਂ ਵਿਖਾਉਣ ਵਾਸਤੇ, ਗੱਡੀ ਲੈਣੀ ਤਾਂ ਵਿਖਾਵੇ ਵਾਸਤੇ, ਘਰ ਲੈਣਾ ਤਾਂ ਵਿਖਾਵੇ ਵਾਸਤੇ, ਫੋਨ ਲੈਣਾ ਤਾਂ ਵਿਖਾਵੇ ਵਾਸਤੇ, ਜੇ ਬੱਚਿਆਂ ਨੂੰ ਚੰਗੇ ਸਕੂਲੇ ਪਾਉਣਾ ਤਾਂ ਵਿਖਾਵੇ ਵਾਸਤੇ, ਚੰਗੀ ਯੂਨੀਵਰਸਿਟੀ ਪਾਉਣਾ ਤਾਂ, ਆਪਾਂ ਨੂੰ ਵਿਖਾਵਿਆਂ ਨੇ ਪੱਟ ਲਿਆ। ਜੀ ਤੁਸੀਂ ਵੀ ਕਾਲ ਕਰ ਸਕਦੇ ਹੋ 905-673-3337, ਆਪਣੀ ਕੋਈ ਵੀ ਯਾਦ ਸਾਂਝੀ ਕਰ ਸਕਦੇ ਹੋ ਜੀ। ਸਰ ਜੀ,
1: ਹਾਂਜੀ, ਉਹ ਨਾ ਜਿਹੜੀ ਮੁਰਗਾ ਬਣਿਆ ਸੀਗਾ ਤੇ ਉਹ ਨੀਵਾਂ ਹੋਈ ਜਾਂਦਾ ਸੀ ਬਾਰ ਬਾਰ, ਸਾਡੇ ਇੱਕ ਮਾਸਟਰ ਆਇਆ ਤੇ ਉਹਨੇ ਨਾ ਉਹਦੀਆਂ ਲੁੱਪੀਆਂ ਫੜ ਕੇ ਤਾਂ ਚੱਕਦਾ ਉਹਨੂੰ, ਯਾਨੀ ਕਿ ਲੁੱਪੀ ਦੀ ਪਾਵਰ ਕਿੰਨੀ ਸੀ ਉਦੋਂ।
0: ਤੁਸੀਂ ਕੀ ਕਹਿੰਦੇ ਹੋ ਕਿ ਬਚਪਨ ਦੀ ਸਭ ਤੋਂ ਪਿਆਰੀ ਯਾਦ ਤੁਹਾਡੀ ਕਿਹੜੀ ਆ? ਬਚਪਨ ਦੀ ਸਭ ਤੋਂ ਪਿਆਰੀ ਯਾਦ, ਸਭ ਤੋਂ ਪਿਆਰੀ ਚੀਜ਼ ਤੁਸੀਂ ਬਚਪਨ ਚ ਕਿਹੜੀ ਚੀਜ਼ ਜ਼ਿਆਦਾ ਇੰਜੋਏ ਕਰਦੇ ਸੀ ਜਿਹੜੀ ਅੱਜ ਵੀ ਤੁਹਾਨੂੰ ਯਾਦ ਆ?
1: ਮੈਂ ਮੇਰੀ ਤਾਂ ਹੈਗਾ ਅਸੀਂ ਬੰਟੇ ਬਹੁਤ ਖੇਡਦੇ ਹੁੰਦੇ ਸੀ
0: ਬੰਟੇ ਉਹ ਗੋਲੀਆਂ ਗੋਲੀਆਂ ਬੰਟੇ
1: ਬੰਟੇ ਹਾਂ ਇੱਕ ਉਹਨਾਂ ਦੇ ਚਿੱਟਾ ਵੀ ਹੁੰਦਾ ਸੀ
0: ਜੀ ਬਿਲਕੁਲ ਸਰਾਹੀਆਂ ਵੀ ਹੁੰਦੀ ਸੀ ਜਿਹੜੇ ਟਰੱਕਾਂ ਵਾਲੇ ਵੀਰ ਆ ਜਿਨ੍ਹਾਂ ਦੇ ਫਾਦਰ ਸਾਹਿਬ ਟਰੱਕਾਂ ਦੇ ਨਾਲ ਹੁੰਦੇ ਸੀ ਉਹ ਨਾਲ ਬੰਨ ਕੇ ਟਰੱਕ ਦੇ ਨਾਲ ਰੱਖਦੇ ਹੁੰਦੇ ਮੱਛਕ ਜੀ ਸਰਾਹੀ ਆਈ ਥਿੰਕ ਸਮਥਿੰਗ ਲਾਈਕ ਦੈਟ
1: ਤੇ ਇੱਕ ਪੌੜੀਆਂ ਨਹੀਂ ਹੁੰਦੀਆਂ ਸੀ ਬਾਹਰਾਂ ਦੇ ਲੱਕੜ ਦੀਆਂ ਪੌੜੀਆਂ ਦੇ ਨਾਲ ਹੀ ਚੜ੍ਹਦੇ ਸੀ
0: ਕੋਠਿਆਂ ਤੇ ਕੋਠਿਆਂ ਤੇ ਸੌਣਾ ਰਾਤ ਨੂੰ ਤਾਰੇ ਵੇਖਣੇ ਓਏ ਕੀ ਬਾਤ ਹੈ ਯਾਰ ਅੱਜ ਤਾਂ ਤੁਸੀਂ ਪਹੁੰਚਾਤਾ ਪਿੰਡ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ 905-673-3337 ਤਾਰੇ ਵੇਖ ਕੇ ਸੌਣ ਦਾ ਆਨੰਦ ਵੀ ਇੱਕ ਵੱਖਰਾ ਆਨੰਦ ਆ ਦੁਨੀਆਂ 'ਚ ਸਭ ਤੋਂ ਮਹਿੰਗੀ ਨੀਂਦ ਸਸਤੇ ਭਾਅ ਵਿੱਚ ਪਿੰਡ ਦੀ ਕੋਠੇ ਦੀ ਛੱਤ ਉੱਪਰ ਬਹਿ ਕੇ ਤਾਰਿਆਂ ਨੂੰ ਵੇਂਦੇ ਵੇਂਦੇ ਸੌਣਾ ਸਭ ਤੋਂ ਦੁਨੀਆਂ ਦੀ ਮਹਿੰਗੀ ਅਤੇ ਸ਼ਾਂਤ ਸਕੂਨ ਭਰੀ ਨੀਂਦ ਜੀ ਸਤਿ ਸ਼੍ਰੀ ਅਕਾਲ ਸਰ ਤੁਸੀਂ ਆਉਣੇ ਰਹੋ ਜੀ ਨੈਕਸਟ ਕਾਲ 2792 ਸਤਿ ਸ਼੍ਰੀ ਅਕਾਲ ਭੈਣ ਜੀ
2: ਹਾਂਜੀ ਵੀਰ ਜੀ ਤੁਸੀਂ ਆਪਣਾ ਪੁੱਛਦੇ ਬਚਪਨ ਦਾ ਬਚਪਨ ਤਾਂ ਸੀਗਾ ਹੀ ਬਹੁਤ ਵਧੀਆ
0: ਕਿਹੜੀ ਕਿਹੜੀ ਚੀਜ਼ ਤੁਹਾਨੂੰ ਬਚਪਨ ਦੀ ਸਭ ਤੋਂ ਖੂਬਸੂਰਤ ਤੇ ਯਾਦ ਆਉਂਦੀ ਅੱਜ ਵੀ
2: ਮਾਂ ਬਾਪ ਨਾਲ ਸੀਗੇ ਸਭ ਤੋਂ ਵੱਡੀ ਚੀਜ਼
0: ਕੀ ਬਾਤ ਹੈ
2: ਚਲੇ ਗਏ ਨੇ ਹੁਣ ਉਹਨਾਂ ਨੂੰ ਸਾਰੀ ਜ਼ਿੰਦਗੀ 'ਚ ਵਾਪਿਸ ਨਹੀਂ ਆਉਣਾ ਆਇਆਂ ਨੂੰ ਇੱਥੇ 27 ਸਾਲ ਹੋ ਗਏ ਬਟ ਸੁਪਨੇ ਉੱਥੋਂ ਦੇ ਹੀ ਆਉਂਦੇ ਆ
0: ਮੈਂ ਨਾ ਇੱਕ ਦਿਨ ਭੈਣ ਜੀ ਅਸੀਂ ਗੱਲਬਾਤ ਕਰ ਰਹੇ ਸੀ ਇੱਕ ਸੁਪਨਿਆਂ 'ਤੇ ਗੱਲਬਾਤ ਕਰ ਰਹੇ ਸੀ ਔਰ ਇੱਕ ਬਾਈ ਜੀ ਆਏ ਉਹ ਕਹਿੰਦੇ ਕਿ ਮੈਨੂੰ 20 ਸਾਲ ਹੋ ਗਏ ਕੈਨੇਡਾ ਆਏ ਨੂੰ ਪਰ ਅੱਜ ਤੱਕ ਮੈਨੂੰ ਕਦੇ ਕੈਨੇਡਾ ਦਾ ਸੁਪਨਾ ਨਹੀਂ ਆਇਆ ਮੈਨੂੰ ਸਿਰਫ ਪੰਜਾਬ ਦੇ ਉਹਨਾਂ ਪਿੰਡਾਂ ਦੇ ਉਹਨਾਂ ਗਲੀਆਂ ਦੇ ਉਹਨਾਂ ਮੁਹੱਲਿਆਂ ਦੇ ਉਹਨਾਂ ਖੇਤਾਂ ਦੇ ਉਹਨਾਂ ਉਹਨਾਂ ਫਸਲਾਂ ਦੇ ਉਹਨਾਂ ਰੁੱਖਾਂ ਦੇ ਸੁਪਨੇ ਆਉਂਦੇ ਆ ਮੈਨੂੰ ਕਦੇ ਵੀ ਕਹਿੰਦੇ ਕੈਨੇਡਾ ਦਾ ਸੁਪਨਾ ਨਹੀਂ ਆਇਆ ਅਤੇ ਬੜੀ ਬਾਕਮਾਲ ਗੱਲ ਆ ਸੋ ਬੇਸਿਕਲੀ ਆਪਾਂ ਸਰੀਰ ਲੈ ਕੇ ਆ ਗਏ ਹਾਂ ਰੂਹਾਂ ਆਪਣੀਆਂ ਪਿੱਛੇ
2: ਦਿਮਾਗ ਆਪਾਂ ਉੱਥੇ ਛੱਡ ਆਏ
0: ਬਹੁਤ ਸ਼ੁਕਰੀਆ
2: ਪਿਆਰ ਬੜਾ ਸੀ ਭੈਣਾਂ ਭਾਈਆਂ ਚ ਅੱਜ ਕੱਲ ਤੇ ਕੋਈ ਦੇਖ ਕੇ ਨਹੀਂ ਰਾਜੀ ਮੈਨੂੰ ਤੇ ਸਮਝ ਨਹੀਂ ਆਉਂਦੀ ਦੁਨੀਆ ਕਿਸ ਮਿੱਟੀ ਦੀ ਹੈ ਸਾਰੇ ਇੱਕ ਦੂਜੇ ਨੂੰ ਪਏ ਆ ਕਿ ਪਿੱਛੇ ਛੱਡ ਦਈਏ ਅਸੀਂ ਉੱਪਰ ਹੋ ਜਾਈਏ
0: ਜੀ
2: ਦੌੜ ਲੱਗੀ ਹੋਈ ਆ
0: ਜੀ ਬਹੁਤ ਸ਼ੁਕਰੀਆ
2: ਪਤਾ ਕਿੱਥੇ ਖਤਮ ਹੋਣੀ ਹੈ ਪਰ ਘਰ ਘਰਾਂ ਦੇ ਘਰ ਤਬਾਹ ਹੋ ਰਹੇ ਆ
0: ਜੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ
2: ਥੈਂਕ ਯੂ
0: ਜੀ 905-673-3337 905-673-3337 ਸਾਡੇ ਨਾਲ ਲਰਨ ਫਰੈਂਚ ਨਿਤਕਾ ਤੋਂ ਨਿਤਕਾ ਜੀ ਜੁੜੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ 0418 ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣੇ ਰਹੋ ਕੀ ਹਾਲ ਚਾਲ
3: ਸਤਿ ਸ਼੍ਰੀ ਅਕਾਲ ਜੀ ਹਾਲ ਚਾਲ ਵਧੀਆ
0: ਜੀ ਸਰ
3: ਤੇ ਇੱਕ ਨਾ ਪਿਆਰੀ ਯਾਦ
0: ਹੈ
3: ਬਸ ਕੁਦਰਤੀ ਅੱਜ ਤੁਹਾਡਾ ਦੇਖੋ ਟੌਪਿਕ ਹੋ ਗਿਆ ਤੇ ਅੱਜ ਮੈਂ ਨਾ ਤੁਰਿਆ ਜਾ ਰਿਹਾ ਸਾਈਡ ਵਾਕ ਤੇ ਇੱਕ ਬੱਚਾ ਆ ਰਿਹਾ ਸੀ ਗੋਰਿਆਂ ਦਾ ਤੇ ਉਹ ਨਾ ਇੱਕ ਪੈਰ ਥੱਲੇ ਲਾਉਂਦਾ ਸੀ ਤੇ ਉਹ ਜੀ ਭਜਾਉਂਦਾ ਸੀ ਜਿਹੜੀ ਅੱਜ ਕੱਲ ਬੱਚੇ ਲਈ ਫਿਰਦੇ ਆ ਉਹ ਮਤਲਬ ਇੱਕ ਪੈਰ ਉੱਪਰ ਰੱਖ ਕੇ ਇੱਕ ਦਿਨ
0: ਠੀਕ ਹੈ ਜੀ ਉਹ ਸਕੂਟਰ ਟਾਈਪ ਸਮਥਿੰਗ ਲਾਈਕ ਦੈਟ
3: ਹਾਂ
0: ਜੀ
3: ਤੇ ਪਹਿਲਾਂ ਕੀ ਕਰਦੇ ਸੀ ਨਾ ਕਾਫੀ ਪੁਰਾਣੇ ਆ ਸੀ ਮੈਂ ਵੀ ਤੇ ਉਹ ਨਾ ਸਾਈਕਲ ਦਾ ਖਾਲੀ ਟਾਇਰ ਮਿਲ ਜਾਂਦਾ ਸੀ
0: ਜੀ
3: ਖਰਾਬ ਹੋਇਆ ਹੋਇਆ ਤੇ ਇੱਕ ਲੱਕੜ ਦਾ ਡੱਕਾ ਜਾ ਲੈ ਲੈਂਦੇ ਸੀ ਜਾਂ ਘਰੋਂ ਤੋੜਵਾ ਲੈਂਦੇ ਕਿਸੇ ਤੋਂ ਤਕੜਾ ਜਾ ਉਹਦੇ ਨਾਲ ਫਿਰ ਉਹਨੂੰ ਭਜਾਉਂਦੇ ਸੀ ਪੂਰਾ ਡੱਕਾ ਲਾ ਲਾ
0: ਜੀ
3: ਤੇ ਉਹ ਮਤਲਬ ਉਹ ਕਾਫੀ ਬਚਪਨ ਤੋਂ ਇੰਨੀ ਵਧੀਆ ਸੀ ਉਹ ਕਾਫੀ ਪੁਰਾਣੀ ਆ ਥੋੜੀ ਜਿਹੀ
0: ਟਾਇਰ ਭਜਾਉਣੇ ਰੇਸਾਂ ਲਾਉਣੀਆਂ ਨਾਲ ਦੀਆਂ ਨਾਲ ਹਾਣੀਆਂ ਨਾਲ ਉਹਨਾਂ ਟਾਇਰਾਂ ਦੀਆਂ ਗਲੀਆਂ ਦੇ ਵਿੱਚ
3: ਹਾਂਜੀ ਉਹ ਖਾਲੀ ਟਾਇਰ ਤੇ ਜੋ ਟੱਕਾ ਮਾਰਦੇ ਨਾ ਫਾਇਦਾ ਬਹੁਤ ਸੀ
0: ਬਹੁਤ ਸ਼ੁਕਰੀਆ ਜੀ ਬੜੀ ਸ਼ੁਕਰੀਆ ਥੈਂਕ ਯੂ ਸੋ ਮਚ ਜੀ ਬਹੁਤ ਸ਼ੁਕਰੀਆ 905-673-3337 905-673-3337 ਨਾਲ ਦੀ ਨਾਲ ਤੁਸੀਂ ਬਰੈਂਪਟਨ ਬੈਸਟ ਡੀਲ ਨੂੰ ਯਾਦ ਰੱਖਣਾ ਡਿਸਕਾਊਂਟਡ ਪ੍ਰਾਈਜ਼ਾਂ ਦੇ ਉੱਪਰ ਬਹੁਤ ਸਾਰੇ 30% 40% ਔਰ 50% ਡਿਸਕਾਊਂਟਡ ਰੇਟਾਂ 'ਤੇ ਇਲੈਕਟ੍ਰੋਨਿਕਸ ਤੁਸੀਂ ਲੈਣੇ ਆ ਟੀਵੀਜ਼ ਲੈਣੇ ਆ ਤੁਸੀਂ ਸਾਊਂਡ ਬਾਰਸ ਲੈਣੀਆਂ ਆ ਔਰ ਮਿਕਸੀਜ਼ ਲੈਣੀਆਂ ਗ੍ਰੈਂਡਰਸ ਜੂਸਰਸ ਓਵਨਸ ਮਾਈਕਰੋਵੇਵਸ ਬਹੁਤ ਸਾਰਾ ਐਸਾ ਬਲਕ ਦੇ ਵਿੱਚ ਬਾਰਗੇਨ ਐਸੇ ਪ੍ਰਾਈਜ਼ ਤੁਸੀਂ ਬਹੁਤ ਸਾਰੀ ਸੇਵਿੰਗ ਤੁਹਾਡੀ ਹੋ ਜਾਣੀ ਆ ਬਰੈਂਪਟਨ ਬੈਸਟ ਡੀਲ 905-965-6941 905-965-6941 ਨਾਲ ਦੀ ਨਾਲ ਤੁਸੀਂ ਫੈਸ਼ਨ ਆਈ ਕਿਊ ਪ੍ਰੋਗਰਾਮ ਦੇ ਸਾਨੂੰ ਸਪੋਂਸਰ ਕਰਨੇ 905-453-2225 ਫੈਸ਼ਨ ਆਈ ਕਿਊ ਸੋ ਚਲੀਏ ਅਸੀਂ ਲਰਨ ਫਰੈਂਚ ਵਿਦ ਨਿਤਕਾ ਜੀ ਵੱਲ ਸੋ ਨਿਤਕਾ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਰਹੋ ਕੀ ਹਾਲ ਚਾਲ ਜੀ ਸਤਿ ਸ਼੍ਰੀ ਅਕਾਲ ਜੀ ਨਿਤਕਾ ਜੀ ਸਭ ਤੋਂ ਪਹਿਲਾਂ ਆਪਾਂ ਇੱਕ ਸਵਾਲ ਮੇਰਾ ਜਿਹੜਾ ਮੈਂ ਹਰ ਵਾਰ ਤੁਹਾਨੂੰ ਕਰਦਾ ਹੁੰਦਾ ਕਿ ਸਾਡੇ ਬੱਚੇ ਫਰੈਂਚ ਕਿਉਂ ਸਿੱਖਣ
4: ਸਰ ਅੱਜ ਦੇ ਟਾਈਮ ਦੇ ਵਿੱਚ ਫ੍ਰੈਂਚ ਆਪਣੀ ਇੰਗਲਿਸ਼ ਦੀ ਤਰ੍ਹਾਂ ਹੀ ਬਹੁਤ ਇੰਪੋਰਟੈਂਟ ਲੈਂਗੁਏਜ ਬਣ ਚੁੱਕੀ ਆ, ਸਪੈਸ਼ਲੀ ਕੈਨੇਡਾ ਦੇ ਵਿੱਚ. ਜੇ ਬੱਚੇ ਫ੍ਰੈਂਚ ਕਰਨਗੇ ਡੈਫੀਨੇਟਲੀ ਦੇ ਕੈਨ ਕੰਪੀਟ ਇਨ ਦਾ ਮੋਡਰਨ ਮਾਰਕੀਟ, ਇਨ ਦਾ ਮੋਡਰਨ ਵਰਲਡ. ਦੇ ਕੈਨ ਹੈਵ ਦਾ ਬਾਇਲਿੰਗੁਅਲ ਜੋਬ, ਉਹ ਬਾਇਲਿੰਗੁਅਲ ਜੋਬ ਸੈਵਨ ਸਿਸਟਰ ਕਰ ਸਕਣਗੇ. ਤੇ ਨਾਲ ਨਾਲ ਸਰ ਜਿਹੜੀ ਗਵਰਨਮੈਂਟ ਜੋਬ ਸੀ, ਆਲਮੋਸਟ 70% ਜਿਹੜੀਆਂ ਗਵਰਨਮੈਂਟ ਜੋਬ ਸੀ, ਦੇ ਆਰ ਰਿਜ਼ਰਵਡ ਫੋਰ ਦਾ ਫ੍ਰੈਂਕੋਫੋਨ ਪੀਪਲ. ਤੇ ਮੈਨੂੰ ਲੱਗਦਾ ਕਿ ਹਰ ਬੱਚਾ ਕੈਪੇਬਲ ਹੈ ਫ੍ਰੈਂਚ ਸਿੱਖਣ ਦੇ, ਹਰ ਬੱਚਾ ਫ੍ਰੈਂਚ ਸਿੱਖ ਸਕਦਾ ਹੈ, ਬੋਲ ਸਕਦਾ ਹੈ. ਇਹ ਇੱਕ ਸਿਰਫ ਲੈਂਗੁਏਜ ਨਹੀਂ ਹੈਗੀ, ਇੱਕ ਕਲਚਰ ਨੂੰ ਜਾਣਨ ਦਾ ਤਰੀਕਾ ਵੀ ਆ. ਵੀ ਕੈਨ ਮਿਟੀਗੇਟ ਵਿਦ ਅਦਰ ਪੀਪਲ, ਵੀ ਕੈਨ ਇੰਟਰੈਕਟ ਵਿਦ ਦਾ ਫ੍ਰੈਂਕੋਫੋਨ ਪੀਪਲ, ਵੀ ਕੈਨ ਨੋ ਦੇਅਰ ਕਲਚਰ. ਹਾਂਜੀ ਸਰ.
0: ਨਿਤਿਕਾ ਜੀ, ਤੁਹਾਡੀ ਆਵਾਜ਼ ਬਿਲਕੁਲ ਨਹੀਂ ਕਲੀਅਰ, ਸੋ ਆਈ ਥਿੰਕ ਜਾਂ ਤਾਂ ਤੁਸੀਂ ਮੈਨੂੰ ਕਲੀਅਰ ਜਗ੍ਹਾ 'ਤੇ ਜਾ ਕੇ ਕਾਲ ਕਰੋ. ਆਈ ਥਿੰਕ ਤੁਸੀਂ ਡਰਾਈਵ ਕਰ ਰਹੇ ਹੋ ਗੱਡੀ ਦੇ ਵਿੱਚ, ਹੋ ਅਤੇ ਬਿਲਕੁਲ ਤੁਹਾਡੀ ਆਵਾਜ਼ ਔਨ ਏਅਰ ਨਹੀਂ ਜਾ ਰਹੀ. ਤੁਸੀਂ ਮੈਨੂੰ ਕਲੀਅਰ ਜਗ੍ਹਾ 'ਤੇ ਆ ਕੇ ਕਾਲ ਕਰੋ ਤਾਂ ਕਿ ਤੁਹਾਡੀ ਆਵਾਜ਼ ਸਰੋਤਿਆਂ ਤੱਕ ਪਹੁੰਚ ਸਕੇ. ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਨਿਤਿਕਾ ਜੀ, ਥੈਂਕ ਯੂ ਸੋ ਮਚ. 905-673-3337 ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ ਤੁਸੀਂ ਜੁੜੇ ਹੋਏ ਹੋ. ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ. ਸੋ ਗੱਲਾਂ ਬਾਤਾਂ ਚੱਲ ਰਹੀਆਂ ਨੇ ਔਰ ਨਾਲ ਦੀ ਨਾਲ ਸਟੂਡੀਓ ਦੇ ਘੜੀਆਂ ਦੇ ਮੁਤਾਬਕ ਟਾਈਮ ਤੁਹਾਨੂੰ ਦੱਸ ਦਈਏ ਕਿ 9:32 ਹੋ ਚੁੱਕੇ ਔਰ ਸਾਡੇ ਪ੍ਰਾਊਡ ਸਪੋਂਸਰ ਸਾਡੇ ਨਾਲ ਜੁੜੇ ਹੋਏ ਨੇ, ਲਿਵਾਨਾ ਵੈਲਨੈਸ ਸਪਾ ਤੋਂ. ਓਕੇ, ਮੈਨੂੰ ਲੱਗਦਾ ਕਿ ਕਾਲ ਉਹਨਾਂ ਦੀ ਕੱਟ ਗਈ ਆ. ਸੋ ਇੱਕ ਬਹੁਤ ਭੈਣਾਂ ਵਾਸਤੇ, ਜਿੰਨੀਆਂ ਵੀ ਸਾਡੀਆਂ ਛੋਟੀਆਂ ਵੱਡੀਆਂ ਭੈਣਾਂ GTA ਦੇ ਏਰੀਏ ਦੇ ਵਿੱਚ, ਉਹਨਾਂ ਨੂੰ ਦੱਸੀਏ ਕਿ ਬਹੁਤ ਵੱਡੀ ਖੁਸ਼ਖਬਰੀ ਹੈ ਤੁਹਾਡੇ ਲਈ ਕਿ ਇੱਕ ਵਧੀਆ ਹਾਈਜੀਨਿਕ ਅਤੇ ਵਧੀਆ ਪ੍ਰੋਫੈਸ਼ਨਲ ਤੁਹਾਡੇ ਵਾਸਤੇ ਇੱਕ ਵੈਲਨੈਸ ਸਪਾ ਖੁੱਲ੍ਹ ਗਿਆ ਆ, ਜਿਹਦਾ ਨਾਮ ਆ ਜੀ ਵੈਲਨੈਸ ਲਿਵਾਨਾ ਵੈਲਨੈਸ ਸਪਾ. ਟੋਪ ਕੁਆਲਿਟੀ ਦੀਆਂ ਸਰਵਿਸਿਸ, ਪ੍ਰੋਫੈਸ਼ਨਲ ਤਰੀਕੇ ਦੇ ਨਾਲ, ਪ੍ਰੋਫੈਸ਼ਨਲ ਇਨਵਾਇਰਮੈਂਟ ਅਤੇ ਹਾਈਜੀਨਿਕ ਇਨਵਾਇਰਮੈਂਟ, ਹਾਈ ਕਲਾਸ ਮਸ਼ੀਨਾਂ ਦੇ ਨਾਲ, ਜਿਹੜੀਆਂ ਐਕਸਪੈਂਸਿਵ ਵਧੀਆ ਮਸ਼ੀਨਾਂ. ਅਤੇ ਤੁਸੀਂ ਬਹੁਤ ਸਾਰੀਆਂ ਸਰਵਿਸਿਜ਼ ਬਾਈ ਜੀ ਦਿੰਦੇ ਨੇ, ਲੇਜ਼ਰ ਹੇਅਰ ਰਿਮੂਵਲ ਕਰਵਾਉਣਾ, ਵੈਕਸਿੰਗ ਕਰਵਾਉਣੀ, ਮਸਾਜ ਥੈਰਾਪਿਸਟ ਇਹਨਾਂ ਕੋਲ ਨੇ. ਜੇ ਤੁਸੀਂ ਕੰਮ ਤੋਂ ਤੁਹਾਨੂੰ ਐਂਗਜ਼ਾਇਟੀ ਹੋ ਗਈ ਆ, ਸਟ੍ਰੈਸ ਆ, ਤੁਹਾਨੂੰ ਲੱਗਦਾ ਕਿ ਤੁਸੀਂ ਮਸਾਜ ਦੀ ਲੋੜ ਆ ਬਹੁਤ ਸਾਰਿਆਂ ਦਾ, ਤਾਂ ਇੰਸ਼ੋਰੈਂਸ ਦੇ ਵਿੱਚੋਂ ਮਸਾਜ ਇੰਕਲੂਡ ਹੁੰਦਾ ਆ, ਉਹ ਸਿੱਧੇ ਇੰਸ਼ੋਰੈਂਸ ਦੇ ਨਾਲ ਵੀ ਡੀਲ ਕਰਦੇ ਨੇ. ਪਰ ਇਹਨਾਂ ਕੋਲ ਇਹ ਨਹੀਂ ਆ ਕਿ ਕੋਈ ਇੱਦਾਂ ਹੀ ਕਿਸੇ ਨੂੰ ਕਿਹਾ ਕਿ ਆ ਜਾ ਬਈ ਅਸੀਂ ਨੂੰ ਜੋਬ ਦਿੰਦੇ ਹਾਂ ਅਤੇ ਮਸਾਜ ਦੀ. ਨਹੀਂ, ਰਜਿਸਟਰਡ ਥੈਰਾਪਿਸਟ ਨੇ. ਜਦੋਂ ਅਸੀਂ ਪ੍ਰੋਫੈਸ਼ਨਲ ਅੱਗੇ ਲਾ ਦਿੰਦੇ ਹਾਂ ਨਾ, ਤਾਂ ਇਟ ਮੀਨਸ ਪ੍ਰੋਫੈਸ਼ਨਲ. ਤੁਸੀਂ ਇੱਕ ਗੇੜਾ ਜ਼ਰੂਰ ਲਾ ਕੇ ਆਓ. ਜਿੰਨੀਆਂ ਵੀ ਭੈਣਾਂ ਤੁਸੀਂ ਸੁਣ ਰਹੇ ਹੋ ਸਾਨੂੰ, ਕਿਉਂਕਿ ਅੱਗੇ ਹੁਣ ਸਮਰ ਆ ਗਿਆ ਅਤੇ ਬਹੁਤ ਸਾਰੀਆਂ ਭੈਣਾਂ ਨੇ ਇੱਕ ਵਧੀਆ ਜਗ੍ਹਾ ਲੱਭਣੀ ਆ ਜਿੱਥੇ ਤੁਸੀਂ ਸੱਜ ਸੰਵਰ ਸਕਦੇ ਹੋ, ਲੇਜ਼ਰ ਹੇਅਰ ਰਿਮੂਵਲ ਕਰਵਾਉਣਾ, ਵੈਕਸ ਕਰਵਾਉਣੀ, ਮਸਾਜ ਥੈਰੇਪਿਸਟ ਇਹਨਾਂ ਕੋਲ ਨੇ, ਅਤੇ ਪ੍ਰੀ ਨਟਾਲ ਮਸਾਜ ਜੇ ਪ੍ਰੈਗਨੈਂਟ ਭੈਣਾਂ ਵਾਸਤੇ, ਅਤੇ ਪ੍ਰੀ ਨਟਲ ਮਸਾਜ, ਆਈ ਥਿੰਕ ਜੇ ਮੈਂ ਸਹੀ ਪ੍ਰੋਨਾਊਂਸ ਕਰ ਰਿਹਾ ਹਾਂ, ਅਤੇ ਪੋਸਟ ਨੈਟਲ ਮਸਾਜ ਵੀ ਇਹਨਾਂ ਕੋਲ ਅਵੇਲੇਬਲ ਆ, ਅਤੇ ਹਾਈਡਰਾ ਫੇਸ਼ੀਅਲ, ਬਾਡੀ ਕੰਟੋਰਿੰਗ, ਵੇਟ ਤੁਹਾਡਾ ਓਵਰ ਵੇਟ ਹੋ ਗਿਆ

0: 416-853-85 416-881-5385 416-853-85 ਤੇ ਇਹ 341 ਪਾਰਕ ਹਸਟ ਸਕੁਅਰ ਬ੍ਰੈਂਪਟਨ ਦੇ ਲੋਕੇਟਡ ਨੇ 341 ਪਾਰਕ ਹਸਟ ਸਕੁਅਰ ਬ੍ਰੈਂਪਟਨ ਦੇ ਲੋਕੇਟਡ ਨੇ ਲਵਾਨਾ ਵੈਲਨੈਸ ਸਪਾ ਸੋ ਬਿਲਕੁਲ ਜੀ ਤੁਸੀਂ ਇਹ ਸਾਰੀਆਂ ਸਰਵਿਸ ਲੈ ਸਕਦੇ ਹੋ ਅਤੇ ਰੇਡੀਓ ਉਡਾਨ ਦਾ ਤੁਸੀਂ ਰੈਫਰੈਂਸ ਦੇ ਦਿਓ ਤੁਹਾਨੂੰ 20% ਡਿਸਕਾਊਂਟ ਇਹ ਦੇਣਗੇ ਪਰ ਰੈਫਰੈਂਸ ਦੇਣਾ ਪੈਣਾ ਸੇਵਿੰਗ ਤੁਹਾਡੀ ਹੋ ਜਾਣੀ ਆ ਬਸ ਕਹਿ ਦਿਓ ਕਿ ਰੇਡੀਓ ਉਡਾਨ ਸੁਣ ਕੇ ਆਏ ਹਾਂ ਸੋ 905-673-3337 90s ਦੀ ਗੱਲਬਾਤ ਕਰ ਰਹੇ ਸੀ ਅਤੇ ਉਹਨਾਂ ਖੂਬਸੂਰਤ ਸਮਿਆਂ ਦੀ ਗੱਲਬਾਤ ਕਰ ਰਹੇ ਸੀ ਬਹੁਤ ਸਾਰੀਆਂ ਕਾਲ ਤੁਹਾਡੀਆਂ ਆ ਰਹੀਆਂ ਉਹ ਵੀ ਲਵਾਂਗੇ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੀਤ ਸੁਣਾਵਾਂ ਤੁਸੀਂ ਮੈਨੂੰ ਇਹ ਵੀ ਦੱਸਣਾ ਕਿ ਸਭ ਤੋਂ ਖੂਬਸੂਰਤ ਬਚਪਨ ਦਾ ਸਮਾਂ ਉਹ ਮੂਮੈਂਟ ਕਿਹੜੀ ਸੀ ਜਿਹੜੀ ਤੁਸੀਂ ਅੱਜ ਵੀ ਯਾਦ ਕਰਦੇ ਹੋ ਅਤੇ ਮੁਸਕਰਾ ਪੈਂਦੇ ਹੋ ਬਚਪਨ ਦੇ ਵਿੱਚ ਮੈਨੂੰ ਇੱਕ ਵੀਰੇ ਦਾ ਮੈਸੇਜ ਆਇਆ ਕਹਿੰਦੇ ਕਿ ਨਹਿਰ 'ਤੇ ਨਹਾਉਣ ਜਾਣਾ ਸੋ ਇਹ ਵੀ ਇੱਕ ਮੱਝਾਂ ਦੀਆਂ ਪੂਛਾਂ ਫੜ ਕੇ ਛੱਪੜਾਂ 'ਚ ਨਹਾਉਣਾ ਅਤੇ ਨਹਿਰਾਂ 'ਚ ਨਹਾਉਣ ਜਾਣਾ ਯਾਰਾਂ ਬੇਲੀਆਂ ਨਾਲ ਟੋਲੀਆਂ ਬੰਨ੍ਹ ਬੰਨ੍ਹ ਕੇ ਅਤੇ ਗਰਮੀਆਂ ਦੇ ਦਿਨਾਂ ਦੇ ਵਿੱਚ ਜਾਮਣਾ ਤੋੜਨ ਜਾਣਾ ਯਾਰ ਕਿਆ ਬਾਤ ਹੈ ਕਿੰਨੇ ਖੂਬਸੂਰਤ ਦਿਨ ਸੀਗੇ ਸੋ 905-673-3337 ਤੁਹਾਡੀ ਬਚਪਨ ਦੀ ਸਭ ਤੋਂ ਖੂਬਸੂਰਤ ਯਾਦ ਬਹੁਤ ਸਾਰੀਆਂ ਕਾਲਜ ਆ ਮੈਂ ਇੱਕ ਕਾਲਜ ਲਊਂਗਾ ਉਸ ਤੋਂ ਬਾਅਦ ਫਿਰ ਤੁਹਾਨੂੰ ਇੱਕ ਗੀਤ ਸੁਣਾਉਣਾ ਆ ਬਚਪਨ ਦੀਆਂ ਯਾਦਾਂ ਸਭ ਦੀਆਂ ਤਾਜ਼ੀਆਂ ਹੋ ਜਾਣੀਆਂ ਜੀ ਸਤਿ ਸ਼੍ਰੀ ਅਕਾਲ ਲਖਵੀਰ ਜੀ ਤੁਸੀਂ ਓਨਰ ਹੋ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਚਾਲ
1: ਬਹੁਤ ਵਧੀਆ ਭਾਜੀ ਕਿੱਦਾਂ
0: ਚੜ੍ਹਦੀ ਕਲਾ ਭਾਈ ਜੀ ਚੜ੍ਹਦੀ ਕਲਾ
1: ਚਲੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਰੱਖੇ
0: ਜੀ ਭਾਈ ਜੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ
1: ਭਾਜੀ ਮੈਂ ਇੱਕ ਨਾ ਬੇਨਤੀ ਕਰਦਾ ਸੀਗਾ ਤੁਹਾਨੂੰ
0: ਜੀ ਸਰ
1: ਬਚਪਨ ਦੇ ਵਿੱਚ ਨਾ ਆਪਣਾ ਬਹੁਤ ਕੁਛ ਹੈ ਪੰਜਾਬ ਚ ਹਨਾ ਇੱਥੇ ਤਾਂ ਹੁਣ ਇੱਥੇ ਲੋਕ ਬਾਹਰ ਆ ਗਏ ਪੈਸੇ ਚ ਹੋ ਗਏ ਬੋਲੀ ਜਾਂਦੇ ਹਨਾ ਅਸੀਂ ਬਚਪਨ ਇੱਥੋਂ ਕਿਹੜੇ ਬੰਦੇ ਨੇ ਪਿੰਡ ਨੂੰ ਅਡੋਪਟ ਕੀਤਾ
0: ਕਿਹੜੇ ਬੰਦੇ ਨੇ ਪਿੰਡ ਨੂੰ
1: ਅਡੋਪਟ ਕੀਤਾ ਪਿੰਡ ਦੇ ਵਿੱਚ ਕੀ ਸੁੱਖ ਸਹੂਲਤਾਂ ਇੱਥੇ ਰੁਪਿਆ ਕਮਾ ਲਿਆ ਨਾ ਤਾਂ ਇੱਥੇ ਬੱਚੇ ਕਹਿਣੇ ਚ ਨਾ ਬੱਚੀਆਂ ਕਹਿਣੇ ਚ
0: ਮੈਂ ਤੁਹਾਡੀ ਗੱਲ ਸਮਝ ਗਿਆ ਆਪਾਂ ਇਸ ਵਿਸ਼ੇ ਤੇ ਆਪਾਂ ਗੱਲਬਾਤ ਕੱਲ ਕਰ ਲਾਂਗੇ ਅੱਜ ਆਪਾਂ ਬਚਪਨ ਦੀਆਂ ਗੱਲਾਂ ਬਾਤਾਂ ਕਰੀਏ ਹੀਲਿੰਗ ਕਰੀਏ ਆਪਣੇ ਆਪ ਨੂੰ
1: ਬਚਪਨ ਦੇ ਵਿੱਚ ਤੁਸੀਂ ਜੇ ਬੱਚੇ ਨੂੰ ਊੜਾ ਸਿਖਾਤਾ ਨਾ
0: ਪੰਜਾਬੀ ਤੇ ਪੰਜਾਬੀ ਦੀਆਂ ਗੱਲਾਂ ਬਾਤਾਂ ਕਰਦਾ ਮੇਰੀ ਤਾਂ ਮੁਹੱਬਤ ਬਹੁਤ ਗੂੜੀ ਆ ਪੰਜਾਬ ਦੇ ਨਾਲ ਸਾਡੀ ਤਾਂ ਮਿੱਟੀ ਜਿਹੜੀ ਉਹ ਖੁਸ਼ਬੂ ਅੱਜ ਤੱਕ ਵੀ ਸਾਡੇ ਸਾਹਾਂ 'ਚ ਵਸੀ ਹੋਈ ਆ ਅਸੀਂ ਪੰਜਾਬ ਨਾਲ ਊੜੇ ਜੂੜੇ ਦੀਆਂ ਗੱਲਾਂ ਕਿੱਦਾਂ ਅਸੀਂ ਤਾਂ ਊੜੇ ਜੂੜੇ ਦਾ ਸੁਨੇਹਾ ਦਿੰਦੇ ਹਾਂ ਅਸੀਂ ਤਾਂ ਬਾਬੇ ਨਾਨਕ ਦੇ ਉਹ ਫਰਜ਼ਾਂਦੇ ਹਾਂ ਅਤੇ ਸਾਡਾ ਤਾਂ ਫਰਜ਼ ਆ ਸੋ ਅਸੀਂ ਤਾਂ ਇਹ ਗੱਲਾਂ ਕਰਦੇ ਰਹੀਦੀਆਂ ਸੋ ਤੁਸੀਂ ਜੁੜਿਆ ਕਰੋ ਫਿਰ ਤੁਹਾਨੂੰ ਸਮੇਂ ਸਮੇਂ 'ਤੇ ਗੱਲਾਂ ਬਾਤਾਂ ਫਿਰ ਸਮਝਾਉਣੀਆਂ ਸੋ 905-673-3337 ਬਹੁਤ ਮੁਹੱਬਤ ਬਹੁਤ ਪਿਆਰ ਕਾਲ ਕਰਨ ਵਾਸਤੇ ਜੀ ਗੁਰਦੀਪ ਸਿੰਘ ਸਤਿ ਸ਼੍ਰੀ ਅਕਾਲ ਬਾਈ ਜੀ ਤੁਸੀਂ ਆਉਂਦੇ ਰਹੋ ਚੜ੍ਹਦੀ ਕਲਾ ਬਾਈ ਜੀ ਚੜ੍ਹਦੀ ਕਲਾ
2: ਕਾਫੀ ਹੁੰਦੇ ਸੀਗੇ ਤੇ ਜਾਮਣਾ ਅਸੀਂ ਹਨਾ ਥੱਲੇ ਡਿੱਗੀ ਉਹ ਚੁਕਣੀਆਂ ਫੱਟਾ ਮਾਰਨਾ ਉਹ ਇਕੱਠੀਆਂ ਚਾਰ ਪੰਜ ਜਾਮਣਾ ਥੱਲੇ ਡਿੱਗ ਪੈਣੀਆਂ ਉਹਨਾਂ ਨੇ ਫਿਰ ਘਰ ਪਾ ਲਿਆ ਉਧਰ ਹੀ ਮੈਡੀ
0: ਤੇ
2: ਫਿਰ ਹਨਾ ਉਧਰੋਂ ਮੀਂਹ ਪੈਂਦਾ ਹੋਣਾ ਤੇ ਉਧਰੋਂ ਹਲਕਾ ਹਲਕਾ ਵਾਹਣਾ ਬੂੰਦਾਬਾਂਦੀ ਤੇ ਜਾਮਣਾ ਚੱਕ ਕੇ ਉਹਨਾਂ ਘਰ ਜਾ ਕੇ
0: ਤੇ
2: ਜਾਮਣਾ ਧੋਣੀਆਂ ਫਿਰ ਅਸੀਂ ਲੂਣ ਪਾ ਕੇ ਫਿਰ
0: ਖਾਣੀਆਂ ਆਏ ਹਾਏ ਕੀ ਬਾਤ ਹੈ
2: ਫਿਰ ਅਸੀਂ ਨਿੱਕੇ ਸਾਰੇ ਹਨਾ ਗਲੀ ਵਿੱਚ ਨਿਆਣੇ ਗਰਮ ਖੇਡਦੇ ਹੁੰਦੇ ਸੀ ਸੰਗਲੀ ਖੇਡਦੇ ਹੁੰਦੇ ਸੀਗੇ ਤੇ ਊਚ ਨੀਚ ਖੇਡਦੇ ਹੁੰਦੇ ਸੀਗੇ ਤੇ ਲੁਕੜ ਵਿੱਚ ਹੀ ਬਹੁਤ ਖੇਡਦੇ ਹੁੰਦੇ ਸੀਗੇ
0: ਤੇ
2: ਲੁਕੜ ਵਿੱਚ ਜਿਹੜੀਆਂ ਖੇਡਾਂ ਹੁੰਦੀਆਂ ਸੀ ਨਾ ਅੱਜ ਕੱਲ ਤਾਂ ਅਲੋਪ ਹੀ ਹੋ ਗਈਆਂ ਜੀ ਟਾਈਮ ਏਡਾ ਵਧੀਆ ਸੀ ਨਾ ਤੇ ਜੇ ਜਨਮ ਦਿਨ ਹੋਣਾ ਕਿਸੇ ਦਾ ਪਾਰਟੀ ਰਹਿਣੀ ਸੀ ਪਾਰਟੀ ਚ ਕੀ ਹੋਣਾ ਬਈ ਪੂਜਾ ਬਦਾਨਾ ਖਵਾ ਦੇ ਹੋਰ ਚੀਜ਼ਾਂ ਪਰ ਪਤਾ ਨੀ ਹੁੰਦਾ ਸੀਗਾ ਕਿਉਂਕਿ ਮੋੜ ਤੇ ਦੁਕਾਨ ਹੋਣੀ
0: ਪਾਈਪਾਂ ਜੀ ਛੋਟੀਆਂ ਪਤਲੀਆਂ ਪਤਲੀਆਂ ਪਾਈਪਾਂ ਓਕੇ ਜੀ ਜੀ ਜੀ ਜੀ
2: ਚੂਰਨ ਕਹਿੰਦੇ
0: ਸੀ ਉਹ ਵੀ ਬਹੁਤ
2: ਉਹ ਬਹੁਤ
0: ਉਹ ਆਈ ਥਿੰਕ 50 ਪੈਸੇ ਦੀਆਂ ਖਾਸੀਆਂ ਆ ਜਾਂਦੀਆਂ ਸੀਗੀਆਂ ਉਹ ਆਈ ਥਿੰਕ ਸਸਤੀਆਂ

0: ਬਾਹਰੋਂ ਆਉਂਦੇ ਆ ਸੀ ਮੇਰੇ ਹਿਸਾਬ ਨਾਲ ਉਹ।
1: ਕਿਆ ਬਾਤ ਹੈ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਬਾਈ ਜੀ, ਬਹੁਤ ਮੁਹੱਬਤ। ਦੇਖੋ ਜਦੋਂ ਆਪਾਂ ਬਚਪਨ ਦੀਆਂ ਗੱਲਾਂ ਬਾਤਾਂ ਕਰਦੇ ਕਿੰਨਾ ਕੁਛ ਯਾਦ ਆਉਂਦਾ ਤੁਹਾਨੂੰ ਯਾਰ। ਇਹ ਇਟਸ ਲਾਈਕ ਹੀਲਿੰਗ, ਤੁਸੀਂ ਹੀਲ ਕਰਦੇ ਹੋ ਆਪਣੇ ਆਪ ਨੂੰ, ਗੱਲਾਂ ਬਾਤਾਂ ਕਿੱਥੇ ਸਟ੍ਰੈਸ 'ਚ ਸੋਚਦੇ ਤੁਰੇ ਜਾਂਦੇ ਹੋ, ਅਤੇ ਹੁਣ ਦੇਖੋ ਮੁਸਕਾਹਟ ਆ ਗਈ ਨਾ ਸਾਰਿਆਂ ਦੇ ਚਿਹਰੇ 'ਤੇ। ਸੋ 905-673-3337 ਔਰ ਜੇ ਨਿਰਾਸ਼ਾ ਆ ਗਈ ਆ, ਵਾਲ ਝੜ ਰਹੇ ਆ ਤੁਹਾਡੇ, ਤੁਹਾਨੂੰ ਲੱਗਦਾ ਕਿ ਮੈਂ ਗੰਜਾ ਹੋ ਜਾਣਾ ਆ, ਤਾਂ ਤੁਸੀਂ ਫਰੈਸ਼ ਹੇਅਰ ਟੋਨਿਕ ਦੇ ਜਫਰ ਮਲਿਕ ਜੀ ਨੂੰ ਯਾਦ ਰੱਖੋ, 21 ਸਾਲਾਂ ਦਾ ਤਜਰਬਾ ਉਹਨਾਂ ਦਾ। ਉਹ ਕਹਿੰਦੇ ਕਿ ਫੋਟੋ ਖਿੱਚ ਲਓ, ਲਾਉਣ ਤੋਂ ਪਹਿਲਾਂ 10 ਦਿਨਾਂ ਬਾਅਦ ਤੁਸੀਂ ਫੋਟੋ ਖਿੱਚ ਲਿਓ ਅਤੇ ਰਿਜ਼ਲਟ ਵੇਖ ਲਿਓ, ਦੇਖੋ ਕਿੰਨੀ ਗਰੰਟੀ, ਕਿੰਨਾ ਯਕੀਨ ਉਹਨਾਂ ਨੂੰ ਆਪਣੇ ਪ੍ਰੋਡਕਟ 'ਤੇ, ਕਿਉਂਕਿ ਕਹਿੰਦੇ 21 ਸਾਲ ਦਾ ਤਜਰਬਾ ਆ ਅਤੇ ਅਰਕ ਕੱਢ ਕੇ ਬਣਾਇਆ ਗਿਆ ਇਹ ਟੋਨਿਕ, ਫਰੈਸ਼ ਹੇਅਰ ਟੋਨਿਕ। ਤੁਹਾਡੇ ਦੁਬਾਰਾ ਵਾਲ ਆ ਜਾਣਗੇ, ਵਾਲ ਮੋਟੇ ਹੋ ਜਾਣਗੇ, ਝੜਨੋਂ ਰੁਕ ਜਾਣਗੇ। ਵਾਲਾਂ ਦੀਆਂ ਕਿਸੇ ਵੀ ਸਮੱਸਿਆਵਾਂ ਦੇ ਨਾਲ ਤੁਸੀਂ ਜੂਝ ਰਹੇ ਹੋ ਤਾਂ ਤੁਸੀਂ ਇੱਕ ਕਾਲ ਜਫਰ ਮਲਿਕ ਉਹਨਾਂ ਨੂੰ ਕਰ ਲਓ, 647-521-5159 6475215159 ਜਫਰ ਮਲਿਕ ਜੀ, ਫਰੈਸ਼ ਹੇਅਰ ਟੋਨਿਕ। ਔਰ ਨਾਲ ਦੀ ਨਾਲ ਤੁਸੀਂ ਫੈਸ਼ਨ ਆਈ ਕਿਊ ਸਾਡੇ ਪ੍ਰਾਊਡ ਸਪੋਂਸਰ ਨੇ। ਤੁਸੀਂ ਥੀਮ ਵੈਡਿੰਗ ਕਰਵਾਉਣੀ ਆ, ਟੋਪ ਕੁਆਲਿਟੀ ਦਾ ਜੇ ਤੁਸੀਂ ਕੱਪੜਾ ਲੈਣਾ ਆ, ਵਿਆਹ ਸ਼ਾਦੀ ਦੀ ਸ਼ੋਪਿੰਗ ਕਰਨੀ, ਹੁਣ ਤੁਹਾਨੂੰ ਟਿਕਟ ਲੈ ਕੇ ਇੰਡੀਆ ਜਾਣ ਦੀ ਲੋੜ ਨਹੀਂ ਹੈ, ਬਸ ਫੈਸ਼ਨ ਆਈ ਕਿਊ 'ਤੇ ਤੁਸੀਂ ਲੈਂਡ ਹੋ ਜਾਓ, ਸਿੱਧੀ ਤੁਸੀਂ ਗੱਡੀ ਫੜੋ, ਨਾਲ ਕੌਫੀ ਦਾ ਕੱਪ ਫੜੋ ਅਤੇ ਫੈਸ਼ਨ ਆਈ ਕਿਊ ਚੱਲੋ। ਤੁਸੀਂ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ ਅਤੇ ਤੁਹਾਡੀ ਸੇਵਿੰਗ ਹੋ ਜਾਣੀ ਆ। ਔਰ ਪ੍ਰੀਮੀਅਮ ਕੁਆਲਿਟੀ ਦਾ ਕੱਪੜਾ, ਲਹਿੰਗੇ, ਗਰਾਰੇ, ਸ਼ਰਾਰੇ, ਸ਼ੇਰਵਾਨੀਆਂ, ਕੋਟ ਪੈਂਟ, ਸੂਟ, ਬਲੇਜ਼ਰ, ਯਾਰ ਕਮਾਲ ਕਮਾਲ, ਇੱਕੋ ਛੱਤ ਥੱਲੇ ਤੁਹਾਨੂੰ ਬਸ ਇੱਕ A1 ਕਲਾਸ ਦਾ ਕੱਪੜਾ ਮਿਲ ਜਾਣਾ। ਸਾਰੇ ਵਿਆਹ ਦੀ ਸ਼ੋਪਿੰਗ ਕਰਕੇ ਆਇਓ, ਨਾਲੇ ਬ੍ਰਾਈਡਲ ਅਤੇ ਗਰੂਮ ਸਾਰੇ ਖੁਸ਼ ਹੋ ਜਾਣੇ ਆ, ਲਾੜਾ ਲਾੜੀ ਵੀ ਖੁਸ਼ ਹੋ ਜਾਣੇ ਆ। ਸੋ ਬਿਲਕੁਲ ਨਾਲ ਦੀ ਨਾਲ ਤੁਸੀਂ ਘੁੰਮਣ ਫਿਰਨ ਜਾ ਰਹੇ ਹੋ ਤਾਂ ਲਗਜ ਸੈੱਟ ਦੀ ਵੱਡੀ ਇਹਨਾਂ ਕੋਲ ਕੁਆਂਟਿਟੀ ਆ ਔਰ ਕੁਆਲਿਟੀ ਵੀ ਆ। ਨਾ ਤੁਸੀਂ ਸਫਾਰੀ ਲਗਜ ਸੈੱਟ ਲੈਣਾ, ਵਿੰਟੇਜ ਲਗਜ ਸੈੱਟ ਲੈਣਾ, ਬਸ ਫੈਸ਼ਨ ਆਈ ਕਿਊ 'ਤੇ ਪਹੁੰਚ ਜਾਓ। ਤੁਸੀਂ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ, $100 ਦੀ ਬਾਇੰਗ ਦੇ ਉੱਪਰ ਇੱਕ ਪ੍ਰੀਮੀਅਮ ਤੋਹਫਾ ਤੁਹਾਨੂੰ ਮਿਲ ਜਾਣਾ ਆ ਅਤੇ 4 ਬੈੱਡ ਸ਼ੀਟਾਂ ਬੈਡਿੰਗ ਦੇ ਵਿੱਚ ਤੁਹਾਨੂੰ $50 ਦੇ ਵਿੱਚ, 4 ਨਹੀਂ ਚੱਕੋ 5 ਹੀ ਚੱਕੋ, ਚਲੋ ਤੁਸੀਂ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ, $50 ਚ 5 ਬੈੱਡ ਸ਼ੀਟਾਂ ਚੱਕ ਲਓ। ਫੈਸ਼ਨ ਆਈ ਕਿਊ ਹੋਈ ਪਈ ਆ। ਸੋ ਨਾਲ ਦੀ ਨਾਲ ਭੈਣਾਂ ਵਾਸਤੇ ਜਿੰਨੇ ਵੀ ਸੂਟ ਆ ਭੈਣਾਂ ਦੀ, ਸਾਰੀ ਕਲੈਕਸ਼ਨ ਦੇ ਉੱਪਰ 20% ਤੋਂ ਲੈ ਕੇ 50% ਔਫ ਲੱਗਾ ਹੋਇਆ। ਤੁਸੀਂ ਲਹਿੰਗੇ, ਗਰਾਰੇ, ਸ਼ਰਾਰੇ ਲੈਣੇ ਆ, ਸੂਟ ਲੈਣੇ ਆ, ਅਤੇ ਪੰਜਾਬੀ ਸੂਟ ਤਾਂ $30 ਤੋਂ ਸਟਾਰਟ ਆ, $30 ਤੋਂ ਪੰਜਾਬੀ ਸੂਟ ਸਟਾਰਟ ਆ। ਫੈਸ਼ਨ ਆਈ ਕਿਊ 905-453-2225 905-453-2225 ਫੈਸ਼ਨ ਆਈ ਕਿਊ। ਅਤੇ ਖਾਣਾ ਪੀਣਾ ਅੱਜ ਕੁਛ ਤੁਹਾਨੂੰ ਖਵਾਈਏ ਵਧੀਆ, ਦਿੱਲੀ ਵਰਗਾ ਸਟਰੀਟ ਫੂਡ, ਅਤੇ ਉਹ ਵੀ ਵੈੱਜ ਹੋ ਜੇ, ਹਾਈਜੀਨਿਕ ਹੋ ਜੇ, ਅਤੇ ਨਾਲ ਦੀ ਨਾਲ ਪਿਓਰ ਵੈੱਜ। ਜਦੋਂ ਕਹਿਤਾ ਤਾਂ ਵੈਜੀਟੇਰੀਅਨ ਸਾਡੇ ਸੱਜਣਾਂ ਦੇ ਫਿਰ ਚਿਹਰੇ 'ਤੇ ਸਮਾਈਲ ਆ ਜਾਂਦੀ ਆ। ਵੈੱਜ ਕੀਮਾ ਮੋਮੋਜ਼ 399 ਦੇ ਹਾਈਜੀਨਿਕ ਤਰੀਕੇ ਨਾਲ ਬਣੇ ਹੋਏ, ਸਟੀਮ ਮੋਮੋ ਵੀ ਇਹਨਾਂ ਕੋਲ, ਬਟਰ ਸਟੀਮ ਮੋਮੋ 7 ਪੀਸ ਓਨਲੀ 599 ਦੇ ਵਿੱਚ। ਬਸ ਕਿਆ ਬਾਤ ਆ, ਤੁਸੀਂ ਬਸ ਗੂਗਲ ਕਰ ਲੈਣਾ, ਏਅਰਪੋਰਟ 'ਤੇ ਡੈਰੀ ਵਾਲੀ ਲੋਕੇਸ਼ਨ 'ਤੇ ਨੇ, ਵਾਓ ਈਟਸ, WOW EATS ਵਾਓ ਈਟਸ, ਭਾਅ ਜੀ ਕਮਾਲ ਕਮਾਲ ਦੀ ਹਾਈਜੀਨਿਕ ਦੇ ਨਾਲ ਹੋਲਸੇਲ ਰੇਟਾਂ ਦੇ ਉੱਪਰ ਮੋਮੋਜ਼ ਤਿਆਰ ਕਰਦੇ ਨੇ। ਤੁਸੀਂ ਜੇ ਜ਼ਿਆਦਾ ਭੁੱਖ ਲੱਗੀ ਆ, 2 ਫਰੈਸ਼ ਪਫ ਪੈਟੀਜ਼ ਫਰੈਸ਼ ਮੇਡ, ਬਸ 10-15 ਮਿੰਟ ਪਹਿਲਾਂ ਹੀ ਬਣਾਉਂਦੇ ਆ ਪੈਟੀ ਐਸੀ, ਇੱਕ ਵਾਰੀ ਤੁਸੀਂ ਇਹਨਾਂ ਦੀ ਬਾਈਟ ਲੈ ਲਈ ਪੈਟੀ ਦੀ, ਤੁਸੀਂ ਕਹਿਣਾ ਕਿ ਬਸ ਵਾਓ ਈਟ ਦੀ ਪੈਟੀ ਖਾਣੀ ਆ, 2 ਪੈਟੀਆਂ। ਤੁਸੀਂ ਇੱਧਰ ਜਾਓ ਵਾਲਮਾਰਟ ਆਸੇ ਪਾਸੇ ਜਦੋਂ ਪੈਟੀ ਲੈਂਦੇ ਹੋ, $3-4 ਦੀ ਇੱਕ ਪੈਟੀ ਮਿਲਦੀ ਆ, ਅਤੇ ਫਰੈਸ਼ ਪੈਟੀ ਬਿਲਕੁਲ ਵੈੱਜ ਤਰੀਕੇ ਨਾਲ, ਸਾਫ਼ ਸੁਥਰੇ ਹਾਈਜੀਨਿਕ ਤਰੀਕੇ ਨਾਲ ਬਣੀਆਂ ਹੋਈਆਂ ਪੈਟੀਜ਼, 2 ਪਫ ਪੈਟੀ, 1 ਪੌਪ ਓਨਲੀ 499 ਦੇ ਵਿੱਚ। ਰੇਡੀਓ ਡਾਨ ਦਾ ਰੈਫਰੈਂਸ ਦੇਣਾ ਪੈਣਾ ਇਹਨਾਂ ਡੀਲ ਦੇ ਲਈ। ਜੇ ਤੁਸੀਂ ਬਹੁਤ ਹੰਗਰੀ ਹੋ, ਤੁਸੀਂ ਕਹੋ ਕਿ ਅੱਜ ਦੇ ਡਿਨਰ ਹੀ ਕਰ ਲੈਣਾ, ਅਤੇ ਫਿਰ ਤੁਸੀਂ ਪਿਓਰ ਵੈੱਜ ਪਲਾਂਟ ਬੇਸਡ ਬਟਰ ਚਿਕਨ ਗ੍ਰੇਵੀ ਚਾਪ ਵਿਦ ਤਵਾ ਰੋਟੀ ਕੋਂਬੋ ਓਨਲੀ 699 ਦੇ ਵਿੱਚ। ਕਮਾਲ ਦਾ ਮੈਨਿਊ ਹੈ ਇਹਨਾਂ ਦਾ ਸਾਰਾ, ਅੰਡਰ $8-9 ਦੇ ਅੰਡਰ ਹੀ ਹੈ ਸਾਰਾ ਮੈਨਿਊ। ਬਸ ਵਾਓ ਈਟਸ 'ਤੇ ਪਹੁੰਚ ਜਾਓ, ਡੇਰੀ ਐਨ ਏਅਰਪੋਰਟ, ਵਾਓ ਈਟਸ। ਤੁਸੀਂ ਸਕਿੱਪ ਵੀ ਕਰ ਸਕਦੇ ਹੋ, ਵਾਓ ਈਟਸ ਟੋਪ ਟੋਪ ਟੋਪ ਕਲਾਸ ਦਾ ਇੱਕ ਰੈਸਟੋਰੈਂਟ ਆ, ਅਤੇ ਬਹੁਤ ਪਿਆਰੇ ਇਨਸਾਨ ਨੇ ਭਾਅ ਜੀ, ਤੁਸੀਂ ਜ਼ਰੂਰ ਪਹੁੰਚੋ ਵਾਓ ਈਟਸ 'ਤੇ, ਡੇਰੀ ਐਨ ਏਅਰਪੋਰਟ ਵਾਲੇ ਇੰਟਰ ਸੈਕਸ਼ਨ 'ਤੇ। ਅਤੇ ਨਾਲ ਦੀ ਨਾਲ 2 ਬੋਲ 80s ਤੋਂ 90s ਦੀਆਂ ਖੂਬਸੂਰਤ ਯਾਦਾਂ ਦੀ ਗੱਲਬਾਤ ਕਰ ਸਕਦੇ ਸੀ। ਆਈ ਥਿੰਕ ਆਪਾਂ ਨਿਕਤਾ ਜੀ ਜੁੜ ਚੁੱਕੇ ਹਾਂ, ਉਹਨਾਂ ਦਾ ਮੈਸੇਜ ਲੈ ਲਈ, ਉਸ ਤੋਂ ਬਾਅਦ ਫਿਰ ਆਪਾਂ ਇੱਕ ਖੂਬਸੂਰਤ ਜਿਹੇ ਗੀਤ ਵੱਲ ਚੱਲਦੇ। ਮੈਨੂੰ ਪਤਾ ਬਹੁਤ ਸਾਰੀਆਂ ਕਾਲਸ ਆ ਰਹੀਆਂ, ਬਹੁਤ ਸਾਰੇ ਮੈਸੇਜ ਤੁਹਾਡੇ, ਅਤੇ ਬਹੁਤ ਪਿਆਰ ਬਹੁਤ ਮੁਹੱਬਤ ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ, AM 530 ਤੋਂ ਪ੍ਰਭ ਸੰਧੂ ਦੇ ਨਾਲ। ਔਰ ਨਿਤਕਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ।
2: ਸਤਿ ਸ਼੍ਰੀ ਅਕਾਲ ਵੀਰ ਜੀ, ਸਾਰੇ ਰੇਡੀਓ ਉਡਾਨ ਸੁਣਨ ਵਾਲੇ ਸ਼੍ਰੋਤਿਆਂ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
1: ਜੀ। ਫ੍ਰੈਂਚ ਆਪਾਂ ਨੂੰ ਸਿੱਖਣੀ ਕਿਉਂ ਜ਼ਰੂਰੀ ਆ? ਇੰਟਰਨੈਸ਼ਨਲ ਸਟੂਡੈਂਟਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਸਾਡੇ ਭੈਣਾਂ ਭਰਾਵਾਂ ਦੀ ਜਿਹੜੇ, ਉਹਨਾਂ ਨੂੰ ਤਾਂ ਹੁਣ ਉਹਨਾਂ ਵਾਸਤੇ ਤਾਂ ਕੰਪਲਸਰੀ ਆ, ਪਰ ਜਦੋਂ ਅਸੀਂ ਕੈਨੇਡੀਅਨ ਬੱਚਿਆਂ ਦੀ ਗੱਲਬਾਤ ਕਰਦੇ ਹਾਂ, ਉਹਨਾਂ ਵਾਸਤੇ ਕਿਉਂ ਫ੍ਰੈਂਚ ਜ਼ਰੂਰੀ ਆ?
2: ਸਰ, ਫ੍ਰੈਂਚ ਸਪੈਸ਼ਲੀ ਕੈਨੇਡਾ ਦੇ ਵਿੱਚ ਹੁਣ ਇੱਕ ਮੈਂਡੇਟਰੀ ਲੈਂਗੁਏਜ ਬਣ ਚੁੱਕੀ ਆ, ਜਿੱਦਾਂ ਇੰਗਲਿਸ਼ ਦੇ ਵਾਂਗ ਹੀ ਫ੍ਰੈਂਚ ਇਜ਼ ਵੈਰੀ ਇੰਪੋਰਟੈਂਟ। ਤਾਂ ਤੁਸੀਂ ਜੇ ਦੇਖੋ ਕਿ ਬਾਇਲਿੰਗੁਅਲ ਜੋਬਸ ਲੈਣ ਲਈ ਵੀ ਬੱਚੇ ਕੰਪੀਟ ਕਰ ਰਹੇ ਆ, ਤੇ ਜਿਹੜੇ ਬੱਚੇ ਨੂੰ ਫ੍ਰੈਂਚ ਆਉਂਦੀ ਹੈ, ਹੀ ਓਰ ਸ਼ੀ ਵਿਲ ਆਲਵੇਜ਼ ਬੀ ਗਿਵਨ ਪ੍ਰਾਇਓਰਿਟੀ। ਤਾਂ ਮੈਨੂੰ ਲੱਗਦਾ ਕਿ ਜੇ ਤੁਸੀਂ ਬਾਇਲਿੰਗੁਅਲ ਜੋਬਸ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਗਵਰਨਮੈਂਟ ਜੋਬਸ ਕਰਨਾ ਚਾਹੁੰਦੇ ਹੋ ਜਾਂ ਬਾਇਲਿੰਗੁਅਲ ਸੈਕਟਰ ਦੇ ਵਿੱਚ ਐਂਟਰ ਹੋਣਾ ਚਾਹੁੰਦੇ ਹੋ, ਤਾਂ ਫ੍ਰੈਂਚ ਇਜ਼ ਕੰਪਲਸਰੀ ਦੀਸ ਡੇਜ਼। ਤਾਂ ਇਹ ਬੜੀ ਸੌਖੀ ਲੈਂਗੁਏਜ ਆ, ਬਿਕੋਜ਼ ਇਹ ਚੀਜ਼ ਘਰ ਕਰ ਗਈ ਕਿ ਦਿਸ ਇਜ਼ ਵਨ ਆਫ ਦ ਡਿਫੀਕਲਟ ਲੈਂਗੁਏਜਿਸ। ਬਟ ਜੇ ਤੁਸੀਂ ਇੱਕ ਅੱਛੇ ਟੀਚਰ ਤੋਂ ਸਿੱਖੋ, ਪ੍ਰੋਪਰ ਸਟ੍ਰੈਟੇਜੀ ਤੇ ਗਾਈਡੈਂਸ ਦੇ ਨਾਲ ਸਿੱਖੋ, ਤਾਂ ਇਹ ਬਹੁਤ ਈਜ਼ੀ ਤੇ ਇੰਟਰਸਟਿੰਗ ਲੈਂਗੁਏਜ ਆ
1: ਜੀ। ਔਰ ਨਾਲ ਦੀ ਨਾਲ ਆਪਾਂ ਗੱਲਬਾਤ ਕਰ ਰਹੇ ਸੀਗੇ ਕਿ ਸਮਰ ਕਲਾਸਿਸ ਸ਼ੁਰੂ ਕਰ ਰਹੇ ਹੋ ਤੁਸੀਂ, ਤਾਂ ਕਿ ਜਿਹੜੇ ਬੱਚੇ ਹੁਣ ਛੁੱਟੀਆਂ ਹੋ ਜਾਣੀਆਂ ਸਕੂਲਾਂ ਦੀਆਂ, ਔਰ ਉਹਨਾਂ ਵਾਸਤੇ ਕਦੋਂ ਤੋਂ ਤੁਸੀਂ ਐਡਮਿਸ਼ਨਸ ਓਪਨ ਕਰ ਰਹੇ ਹੋ ਜਾਂ ਓਪਨ ਹੋ ਗਈਆਂ, ਤੇ ਕਦੋਂ ਤੱਕ ਲਾਸਟ ਰਹਿਣੀਆਂ ਹੈ?
2: ਹਾਂਜੀ ਵੀਰ ਜੀ, ਐਡਮਿਸ਼ਨਸ ਓਪਨ ਹੋ ਚੁੱਕੀਆਂ ਨੇ ਤੇ ਐਡਮਿਸ਼ਨਸ ਚੱਲ ਰਹੀਆਂ ਨੇ, ਤੇ ਜੋ ਸਮਰ ਕੈਂਪ ਦੇ ਵਿੱਚ ਬੱਚੇ ਆਪਣੇ ਆਪ ਨੂੰ ਐਨਰੋਲ ਕਰਵਾਉਣਾ ਚਾਹੁੰਦੇ ਆ ਫੋਰ ਫ੍ਰੈਂਚ ਕਲਾਸਿਸ, ਦੇ ਕੈਨ ਐਨਰੋਲ ਨਾਓ। ਤੇ ਉਸਦੇ ਨਾਲ ਨਾਲ ਜੋ ਆਪਣੇ ਟੈਸਟ ਤੇ ਟੀਸੀਐਫ ਦੀ ਤਿਆਰੀ ਲਈ ਜੋ ਬੱਚੇ ਕਰਨਾ ਚਾਹੁੰਦੇ ਆ, ਉਹਨਾਂ ਦੀ ਵੀ ਮਤਲਬ ਹੋ ਰਹੀ ਹੈ, ਨਵਾਂ ਬੈਚ ਸਟਾਰਟ ਹੋ ਰਿਹਾ ਫ੍ਰੋਮ 8th of June।
1: ਜੀ ਬਿਲਕੁਲ। ਔਰ ਨਾਲ ਦੀ ਨਾਲ ਜੇ ਸਾਡੇ ਇੰਟਰਨੈਸ਼ਨਲ ਭੈਣ ਭਰਾ ਵੀਰ ਜਿਹੜੇ ਫ੍ਰੈਂਚ ਸਿੱਖਣਾ ਚਾਹੁੰਦੇ ਨੇ, ਜੇ ਉਹਨਾਂ ਨੂੰ ਆਪਣਾ ਬਹੁਤਾ ਸਮਾਂ ਬਚਾਉਣਾ ਹੋਵੇ, ਪੈਸੇ ਵੀ ਬਚਾਉਣੇ ਹੋਣ, ਲੈਵਲਸ ਦੇ ਚੱਕਰ ਤੋਂ ਨਿਕਲਣਾ ਹੋਵੇ, ਤੇ ਉਹਨਾਂ ਵਾਸਤੇ ਕਿੰਨੇ ਕੁ ਸਮੇਂ ਦੇ ਵਿੱਚ ਤੁਸੀਂ ਤਿਆਰੀ ਕਰਵਾ ਦਿੰਦੇ ਹੋ?
2: ਤੁਸੀਂ ਰਿਪੀਟ ਕਰੋਗੇ ਜੀ ਆਪਣਾ ਕੁਐਸਚਨ?
1: ਜੀ ਓਕੇ, ਕਿੰਨੇ ਸਮੇਂ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਵੀਰ ਸਾਡੇ ਬਹੁਤ ਸਾਰੇ ਭੈਣ ਭਰਾ ਇਸ ਟਾਈਮ ਸਾਨੂੰ ਸੁਣ ਰਹੇ ਆ, ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ, ਵਰਕ ਪਰਮਿਟ ਵਾਸਤੇ ਜਾਂ ਪੀਆਰ ਵਾਸਤੇ ਜਿੰਨੀ ਕੁ ਫ੍ਰੈਂਚ ਦੀ ਲੋੜ ਆ, ਉਹ ਕਿੰਨੇ ਕੁ ਸਮੇਂ ਦੇ ਵਿੱਚ ਤੁਸੀਂ ਤਿਆਰੀ ਕਰਵਾ ਦਿੰਦੇ ਹੋ?
2: ਵੀਰ ਜੀ, ਆਪਣਾ ਜੋ ਕੋਰਸ ਹੈ ਬੜਾ ਹੀ ਕਸਟਮਾਈਜ਼ਡ ਆ, ਤਾਂ ਜੋ ਆਪਾਂ ਵਰਕ ਪਰਮਿਟ ਐਕਸਟੈਂਸ਼ਨ ਲਈ ਜੋ ਆਪਾਂ ਕਰਵਾਉਂਦੇ ਆ, ਦੈਟ ਕੈਨ ਹੈਪਨ ਵਿਦਇਨ 4 to 5 months। 4 to 5 months ਦੇ ਵਿੱਚ ਤੁਹਾਡਾ ਵਰਕ ਪਰਮਿਟ ਐਕਸਟੈਂਸ਼ਨ ਲਈ ਤੁਸੀਂ CLB 5 ਲੈ ਸਕਦੇ ਹੋ। ਮੇਰਾ ਰੀਸੈਂਟਲੀ ਸਟੂਡੈਂਟ ਦਾ ਰਿਜ਼ਲਟ ਆਇਆ ਤੇ ਉਸਦਾ CLB 5 ਆਇਆ ਵਿਦਇਨ 5 months। ਤਾਂ ਤੇ ਜੇ ਤੁਸੀਂ CLB 7 ਲੈਣਾ ਆ ਫੋਰ PR, ਇਟ ਰਿਕੁਆਇਰ 7 to 8 months।
1: ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਔਰ ਨਿਤਕਾ ਜੀ, ਸਭ ਤੋਂ ਪਹਿਲਾਂ ਨੰਬਰ ਤੁਹਾਡਾ ਅਸੀਂ ਓਨਰ ਕਰਦੇ ਕਿ ਜਿੰਨੇ ਵੀ ਦੋਸਤ ਸਾਨੂੰ ਸੁਣ ਰਹੇ ਨੇ, ਜੇ ਤੁਸੀਂ ਆਪਣੇ ਬੱਚਿਆਂ ਨੂੰ ਫ੍ਰੈਂਚ ਸਿਖਾਉਣਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਨਾਲ ਦੀ ਨਾਲ ਤੁਹਾਡੇ ਬੱਚੇ ਫ੍ਰੈਂਚ ਫਟਾਕੇਦਾਰ ਬੋਲਣ ਅਤੇ ਅੱਗੇ ਜਾ ਕੇ ਉਹਨਾਂ ਨੂੰ ਲੇਬਰ ਜੋਬਾਂ ਦੀ ਲਾਈਨ ਵਿੱਚ ਨਾ ਲੱਗਣਾ ਪਵੇ, ਚਾਹੇ ਸਾਡੇ ਕੈਨੇਡੀਅਨ ਬੋਰਨ ਬੱਚੇ ਨੇ, ਉਹਨਾਂ ਨੂੰ ਵੀ ਤੁਸੀਂ ਫ੍ਰੈਂਚ ਸਿਖਾਓ ਤਾਂ ਕਿ ਉਹ ਵਧੀਆ ਜੋਬ ਲਈ ਐਲੀਜੀਬਲ ਹੋ ਸਕਣ। ਬਹੁਤ ਸਾਰੀਆਂ ਜੋਬਸ ਇੱਦਾਂ ਦੀਆਂ ਪਈਆਂ ਜਿੱਥੇ ਫ੍ਰੈਂਚ ਬੋਲਣ ਵਾਲੇ ਬੱਚੇ ਪਹੁੰਚ ਹੀ ਨਹੀਂ ਰਹੇ, ਉੱਥੇ ਤੱਕ ਰੀਚ ਹੀ ਨਹੀਂ ਕਰ ਪਾ ਰਹੇ। ਸੋ ਤੁਸੀਂ ਨੰਬਰ ਲੈ ਲਓ ਨਿਤਿਕਾ ਜੀ ਦਾ, ਕਾਲ ਕਰ ਲਓ, ਇਹਨਾਂ ਦਾ ਸੋਸ਼ਲ ਮੀਡੀਆ ਦੇਖੋ, ਬਹੁਤ ਫਰਾਟੇਦਾਰ ਤੁਸੀਂ ਫ੍ਰੈਂਚ ਥੋੜ੍ਹੇ ਸਮੇਂ ਦੇ ਵਿੱਚ ਬੋਲਣ ਲੱਗ ਜਾਣਗੇ ਤੁਹਾਡੇ ਬੱਚੇ, ਜਾਂ ਤੁਸੀਂ 6475499093 6475499093 ਲਰਨ ਫ੍ਰੈਂਚ ਵਿਦ ਨਿਤਿਕਾ। ਤੁਸੀਂ ਇਹਨਾਂ ਦਾ ਸੋਸ਼ਲ ਮੀਡੀਆ ਪੇਜ ਆ, ਉੱਥੇ ਵੀ ਜਾਇਓ, ਤੁਸੀਂ ਦੇਖੋ ਕਿ ਕਿੰਨੇ ਵਧੀਆ ਵਧੀਆ ਇਹਨਾਂ ਨਾਲ ਸਟੂਡੈਂਟਸ ਜੁੜੇ ਨੇ, ਰੋਜ਼ ਗੱਲਬਾਤ ਕਰਦੇ ਨੇ। ਔਰ ਨਾਲ ਦੀ ਨਾਲ ਇਹਨਾਂ ਦੇ ਜਿਹੜੇ ਮੈਂ ਰਿਵਿਊ ਦੇਖ ਰਿਹਾ ਸੀਗਾ, 5-star ਰਿਵਿਊ ਆ ਇਹਨਾਂ ਦੇ, ਜਿੰਨੇ ਬੱਚੇ ਪੜ੍ਹ ਕੇ ਗਏ ਨੇ ਇਹਨਾਂ ਕੋਲੋਂ। ਨਿਤਿਕਾ ਜੀ, ਨਾਲ ਦੀ ਨਾਲ ਇੱਕ ਹੋਰ ਅਸੀਂ ਸਾਡਾ ਸਵਾਲ ਆ ਕਿ ਜਿਹੜੇ ਬੱਚੇ ਇੱਥੋਂ ਦੇ ਬੋਰਨ ਆ, ਜਿਹੜੇ ਬੱਚੇ ਉਹਨਾਂ ਦੀਆਂ ਕਲਾਸਾਂ ਤੁਸੀਂ ਕਿਵੇਂ 1-on-1 ਲਾਈਕ ਬਹੁਤ ਸਾਰੇ 100-100 ਬੱਚੇ ਇੱਕੋ ਵਾਰ ਤੁਸੀਂ ਲੈਂਦੇ ਹੋ, 50-50 ਬੱਚਿਆਂ ਦੀਆਂ, ਕਿ ਉਹ ਮਤਲਬ ਈਜ਼ੀ ਆ? ਕਿਉਂਕਿ ਬਹੁਤ ਸਾਰੇ ਪੇਰੈਂਟਸ ਦੀ ਕੰਪਲੇਨ ਹੁੰਦੀ ਹੈ ਕਿ ਇੰਨੇ ਜ਼ਿਆਦਾ ਬੱਚਿਆਂ ਦੇ ਵਿੱਚ ਸਾਡੇ ਬੱਚੇ ਪੜ੍ਹ ਨਹੀਂ ਪਾਉਂਦੇ।
2: ਨਹੀਂ ਵੀਰ ਜੀ, ਬਿਲਕੁਲ ਵੀ ਨਹੀਂ। ਆਪਣੀ ਕਲਾਸਿਸ ਦੇ ਵਿੱਚ 5 ਜਾਂ 6 ਸਟੂਡੈਂਟਸ ਹੁੰਦੇ ਆ, ਤਾਂ ਵੈਰੀ ਲਿਮਿਟਿਡ ਨੰਬਰ ਆਫ ਸਟੂਡੈਂਟਸ ਇਨ ਮਾਈ ਕਲਾਸ। ਤੇ ਉਸ ਤੋਂ ਬਿਨਾਂ ਮੈਂ ਇੱਕ ਚੀਜ਼ ਹੋਰ ਐਡ ਕਰਨਾ ਚਾਹਾਂਗੀ, ਜੋ ਆਪਣੇ ਇੱਥੋਂ ਦੇ ਪੇਰੈਂਟਸ ਨੇ, ਕੁਛ ਪੇਰੈਂਟਸ ਦੇ ਬੱਚੇ ਫ੍ਰੈਂਚ ਇਮਰਜ਼ਨ ਦੇ ਵਿੱਚ ਐਡਮਿਸ਼ਨ ਨਹੀਂ ਲੈ ਸਕਦੇ, ਜਾਂ ਨਹੀਂ ਉਹ ਕੁਛ ਵਜ੍ਹਾ ਦੇ ਨਾਲ ਉਹਨਾਂ ਦੀ ਐਡਮਿਸ਼ਨ ਨਹੀਂ ਹੁੰਦੀ, ਬਿਕੋਜ਼ ਬਹੁਤ ਲਿਮਿਟਿਡ ਪੇਰੈਂਟਸ ਨੂੰ ਵੀ ਰਿਗਰੈਟ ਕਰਨ ਦੀ ਲੋੜ ਨਹੀਂ ਆ, ਬਿਕੋਜ਼ ਉਹਨਾਂ ਦੇ ਬੱਚੇ ਵੀ ਬਿਲਕੁਲ ਫ੍ਰੈਂਕੋਪਨ ਪੀਪਲ ਦੀ ਤਰ੍ਹਾਂ ਫ੍ਰੈਂਚ ਬੋਲ ਸਕਦੇ ਆ, ਲਿਖ ਸਕਦੇ ਆ, ਸਮਝ ਸਕਦੇ ਆ, ਐਵਰੀਥਿੰਗ ਇਜ਼ ਪੋਸੀਬਲ। ਬਟ ਬੱਚਿਆਂ ਨੂੰ ਕੀ ਚਾਹੀਦਾ? ਕੰਟੀਨਿਊਸ ਪ੍ਰੈਕਟਿਸ, ਡੈਡੀਕੇਸ਼ਨ ਤੇ ਰਾਈਟ ਸਟ੍ਰੈਟੇਜੀ ਵਿਦ ਅ ਟ੍ਰੇਨਡ ਟੀਚਰ ਹੂ ਕੁਡ ਗਾਈਡ ਦੈਮ।
1: ਜੀ ਬਿਲਕੁਲ। ਨਿਤਿਕਾ ਜੀ, ਆਪਣਾ ਨੰਬਰ ਦੇ ਦਿਓ ਪਲੀਜ਼।
2: ਹਾਂਜੀ, 6475949093।
1: ਬਿਲਕੁਲ ਜੀ 647 ਜੀ 647 594 90 93 ਤੁਸੀਂ ਨਿਤਕਾ ਜੀ ਨਾਲ ਗੱਲਬਾਤ ਕਰ ਸਕਦੇ ਹੋ 6475949093 ਲਰਨ ਫ੍ਰੈਂਚ ਵਿਦ ਨਿਤਕਾ ਨਿਤਕਾ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਨਿਤਕਾ ਜੀ ਔਰ ਤੁਸੀਂ ਨਿਤਕਾ ਜੀ ਨੂੰ ਜ਼ਰੂਰ ਕੋਂਟੈਕਟ ਕਰੋ ਜੇ ਤੁਸੀਂ ਆਪਣੇ ਬੱਚਿਆਂ ਨੂੰ ਜਾਂ ਤੁਸੀਂ ਫ੍ਰੈਂਚ ਬੋਲਣਾ ਸਿੱਖਣਾ ਚਾਹੁੰਦੇ ਹੋ ਨੈਕਸਟ ਕਾਲ ਪੌਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਨਰ ਹੋ ਜੀ ਸਤਿ ਸ਼੍ਰੀ ਅਕਾਲ ਸਰ ਜੀ ਕੀ ਹਾਲ ਚਾਲ
0: ਬਹੁਤ ਵਧੀਆ ਅੱਜ ਤੁਹਾਡੀ ਆਵਾਜ਼ ਵੀ ਥੋੜਾ ਜਿਹਾ ਹੈਗਾ
1: ਫਰਕ ਲੱਗਦਾ
0: ਉਹਦਾ ਜਿਹੜਾ ਤੁਹਾਡਾ ਬਹੁਤ ਸੋਹਣਾ ਟੌਪਿਕ ਆ
1: ਜੀ
0: ਤੇ ਮੇਰਾ ਵੀ ਚਿੱਤ ਕਰਿਆ ਆਵੇ ਯਾਦਾਂ ਤਾਂ ਹੈਗੀਆਂ ਜ਼ਿਆਦਾ ਖੂਬਸੂਰਤ ਮੇਰਾ ਬਚਪਨ ਜਵਾਨੀ
1: ਪੌਲ ਜੀ ਤੁਹਾਨੂੰ ਲੱਗਦਾ ਕਿ ਜਦੋਂ ਆਪਾਂ ਬਚਪਨ ਦੀ ਗੱਲ ਕਰਦੇ ਹਾਂ ਤੇ ਚਿਹਰੇ ਤੇ ਸਮਾਈਲ ਆਟੋਮੈਟਿਕ ਆ ਜਾਂਦੀ ਹੈ
0: ਕਹਾਣੀ ਏਦਾਂ ਦੀ ਵਧੀਆ ਮੈਂ ਤੁਹਾਨੂੰ ਛੋਟੀ ਟੈਕਨੀਕੀ ਜੇ ਉਹਦੇ ਵਿੱਚੋਂ ਛੋਟੀ ਜੇ ਸੰਨ 64-65 ਇੱਥੇ ਦੀਆਂ ਗੱਲਾਂ
1: ਜੀ
0: ਸਾਡੇ ਕੋਲ ਇੱਕ ਗਾਂ ਹੁੰਦੀ ਸੀ ਉਹ ਇੰਨੀ ਕੁ ਸੇਲ ਸੀ ਦੇਸੀ ਗਾਂ ਸੀ
1: ਜੀ
0: ਤੇ ਅਸੀਂ ਦੋਨੋਂ ਭਰਾਵਾਂ ਨੇ ਚਾਰਨ ਜਾਣਾ ਪਸ਼ੂ
1: ਕਿਆ ਬਾਤ
0: ਪਸ਼ੂ ਚਾਰਦਿਆਂ ਨੇ ਸਾਨੂੰ ਬਾਹਰ ਜੰਗਲ ਦੇ ਵਿੱਚ ਜਿੱਥੇ ਪਸ਼ੂ ਚਾਰਦੇ ਸੀ ਮੈਦਾਨਾਂ ਦੇ ਵਿੱਚ ਬੇਰ
1: ਹਾਂ ਬੇਰੀਆਂ ਦੇ
0: ਬੇਰ ਝਾੜੀਆਂ ਦੇ ਬੇਰ ਬੇਰੀਆਂ ਦੇ ਅਲੱਗ ਅਲੱਗ ਤਰ੍ਹਾਂ ਦੇ
1: ਜੀ
0: ਫੇਰ ਮੀਂਹ ਪੈਣਾ ਬਹੁਤ ਤੇ ਅੰਬ ਸਾਡਾ ਇਲਾਕਾ ਅੰਬਾਂ ਚ ਮਸ਼ਹੂਰ ਆ
1: ਤੁਸੀਂ ਦੁਆਬੇ ਚ ਲੱਗਦੇ ਹੋ
0: ਹਾਂਜੀ ਸਾਡਾ ਪਿੰਡ ਤੁਸੀਂ ਸੁਣਿਆ ਹੋਣਾ ਅਨਾਮੀ ਬਾਗ
1: ਅਨਾਮੀ ਬਾਗ ਹਾਂਜੀ ਬਿਲਕੁਲ ਜੀ ਬਿਲਕੁਲ
0: ਅਨਾਮੀ ਬਾਗ
1: ਅਸੀਂ ਰੋਜ਼ ਸਵੇਰੇ ਪੰਜਾਬੀ ਲਹਿਰਾਂ ਦੇ ਵਿੱਚ ਗੱਲਾਂ ਬਾਤਾਂ ਕਰੀਦੀਆਂ ਲਹਿਰਾਂ ਲਾਈਦੀਆਂ ਸਾਡੇ ਰਮੇਸ਼ ਹੁਸ਼ਿਆਰਪੁਰੀ ਜੀ ਕਈ ਵਾਰ ਚੇਤਾ ਕਰਵਾਉਂਦੇ ਨੇ ਸਵੇਰੇ ਸਵੇਰੇ ਇੱਕ ਦਿਨ ਅਸੀਂ ਕਰ ਰਹੇ ਸੀ ਇਹਨਾਂ ਦੇ ਪਿੰਡ ਦੀ ਗੱਲਬਾਤ ਜੀ
0: ਉਸ ਅਨਾਮੀ ਬਾਗ ਦੇ ਅੰਬ 52 ਕਿਸਮ ਦੇ ਅੰਬ ਆ ਉਹਦੇ ਚ ਅੱਜ ਵੀ ਹੈਗਾ
1: ਜੀ
0: ਉਹਦੇ ਆਲੇ ਦੁਆਲੇ ਵੀ ਇੰਨੇ ਬਾਗ ਆਪਣੀਆਂ ਸਾਡੀਆਂ ਬਗੀਚੀਆਂ ਵੀ ਮੀਂਹ ਪੈਣਾ ਤੇ ਅੰਬ ਚੁਗਣੇ
1: ਜੀ
0: ਪਸ਼ੂ ਚਰਦੇ ਆ ਤੇ ਅੰਬ ਚੁੱਕ ਕੇ ਚੂਪਣੇ ਰੱਜ ਜਾਣਾ
1: ਤੁਹਾਡੀਆਂ ਗੱਲਾਂ ਬਾਤਾਂ ਬਹੁਤ ਖੂਬਸੂਰਤ ਆ ਮੇਰਾ ਦਿਲ ਨਹੀਂ ਕਰ ਰਿਹਾ ਕਿ ਤੁਹਾਨੂੰ ਮੈਂ ਕਹਾਂ ਕਿ ਭਾਜੀ ਪਲੀਜ਼ ਸ਼ਾਰਟ ਰੱਖੋ ਕਿਉਂਕਿ ਜ਼ਿੰਦਗੀ ਏਦਾਂ ਹੀ ਹੋਣੀ ਚਾਹੀਦੀ ਆ ਖੂਬਸੂਰਤ
0: ਅੰਬ ਚੂਸ ਕੇ ਬਾਅਦ ਵਿੱਚ ਨਾ ਇਹ ਅਸੀਂ ਗਾਂ ਦੇ ਸਿੰਗਾਂ ਨੂੰ ਮਾੜਾ ਜਿਹਾ ਖਾਜ ਕਰਨਾ ਤੇ ਉਹਨੇ ਢੱਕੀ ਪੈ ਜਾਣਾ ਤੇ ਉਹਦਾ ਦੁੱਧ ਚੂਕ
1: ਜਿੰਨੇ ਵੀ ਸੁਣ ਰਹੇ ਹੋਣਗੇ ਜੋ ਜੋ ਤੁਸੀਂ ਬੋਲ ਰਹੇ ਅਸੀਂ ਇਮੇਜਿਨ ਕਰ ਰਹੇ ਸੋਚ ਰਹੇ ਕਿ ਉਹ ਕਿੱਦਾਂ ਦੀ ਫੀਲਿੰਗ ਹੋਊਗੀ ਕਿੰਨਾ ਸਕੂਨ ਭਰਿਆ ਉਹ ਸਮਾਂ ਹੁੰਦਾ ਸੀ ਜੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ 905-673-3337 ਯਾਦਾਂ ਦੀ ਗੱਲ ਛੇੜ ਲਈ ਤੇ ਯਾਦਾਂ ਬਹੁਤ ਪਿੱਛੇ ਚਲੀ ਗਈਆਂ 80-90s ਦੀ ਗੱਲ ਕਰਦੇ ਸੀ ਉਹ 64 ਚ ਚਲੀਆਂ ਗਈਆਂ 905-673-3337 ਸਾਡੇ ਨਾਲ ਰਸ਼ਮੀਤ ਜੀ ਜੁੜ ਚੁੱਕੇ ਨੇ ਅਕਾਲ ਮੋਰਗੀ ਦੇ ਪ੍ਰਿੰਸੀਪਲ ਬ੍ਰੋਕਰ ਨੇ ਮੋਰਗੀ ਦੀਆਂ ਸੇਵਾਵਾਂ ਦਿੰਦੇ ਨੇ ਪਰ ਇਹਨਾਂ ਨੂੰ ਮੋਰਗੀ ਦੀਆਂ ਸੇਵਾਵਾਂ ਤੋਂ ਪਹਿਲਾਂ ਅਸੀਂ ਇਹ ਪੁੱਛਾਂਗੇ ਕਿ ਬਚਪਨ ਦੀ ਕਿਹੜੀ ਐਸੀ ਯਾਦ ਆ ਰਸ਼ਮੀਤ ਜੀ ਜਿਹੜੀ ਤੁਸੀਂ ਅਜੇ ਵੀ ਯਾਦ ਕਰਕੇ ਮੁਸਕਰਾ ਪੈਂਦੇ ਹੋ
3: ਪ੍ਰਭ ਜੀ ਇਹ ਤੇ ਬੜਾ ਹੀ ਸੋਹਣਾ ਟੌਪਿਕ ਚੱਲ ਰਿਹਾ ਹੈਗਾ ਮੈਂ ਤੁਸੀਂ ਮੰਨੋਗੇ ਜਦੋਂ ਮੈਂ ਰਾਤੀ ਬੱਚਿਆਂ ਨੂੰ ਪਾਉਂਦੀ ਹੈਗੀ ਆ ਬੈਡ ਵਿੱਚ ਤੇ ਉਹ ਐਵਰੀ ਸਿੰਗਲ ਡੇ ਅਸੀਂ ਇਹ ਗੱਲ ਕਰਦੇ ਹੈਗੇ ਆ ਕਿ ਉਹ ਕਹਿੰਦੇ ਕਿ ਤੂੰ ਆਪਣੀ ਚਾਈਲਡਹੁੱਡ ਦੀ ਕੋਈ ਗੱਲ ਦੱਸੇਂਗੀ
1: ਕਿਆ ਬਾਤ ਆ
3: ਸੋ ਐਵਰੀ ਸਿੰਗਲ ਡੇ ਵੀ ਟਾਕ ਅਬਾਊਟ ਦਿਸ ਐਂਡ ਵਨ ਆਫ ਦਾ ਥਿੰਗਸ ਆਈ ਹੈਵ ਸ਼ੇਅਰਡ ਇਟ ਵਿਦ ਦੈਮ ਇਜ਼ ਕਿ ਜਿੱਦਾਂ ਗਰਮੀਆਂ ਚ ਜਿਹੜੇ ਅੰਬ ਖਾਣੇ
1: ਜੀ ਬਿਲਕੁਲ ਠੰਡੇ ਕਰਕੇ
3: ਉਸੇ ਵੇਲੇ ਖਰੀਦੇ ਹੁੰਦੇ ਸੀ ਠੰਡੇ ਨਹੀਂ ਹੋਏ ਨੇ ਤੇ ਉਹ ਚੀਜ਼ ਜਾਂ ਮੈਂ ਉਹਨਾਂ ਨੂੰ ਦੱਸਦੀ ਹੁੰਦੀ ਹਾਂ ਕਿ ਕਿੱਦਾਂ ਮੇਰੀ ਦਾਦੀ ਵੀ ਅਸੀਂ ਇਕੱਠੇ ਰਹਿੰਦੇ ਸੀਗੇ ਤੇ ਉਹਨਾਂ ਨੇ ਕੀ ਕਰਨਾ ਬਈ ਜਿੱਥੇ ਮੇਰੇ ਮੰਮੀ ਪਾਪਾ ਨੇ ਮਨਾ ਕਰਨਾ ਉਹਨਾਂ ਨੇ ਮੈਨੂੰ ਪੈਸੇ ਦੇ ਦੇਣੇ
1: ਆਪਣੇ ਕੋਲ 4 ਘੰਟੇ ਹੁਣ ਤਾਂ ਵੀ ਕਰੀ ਜਾਈਏ ਬਹੁਤ ਬਹੁਤ ਪਿਆਰੀਆਂ ਗੱਲਾਂ ਜੀ ਬਚਪਨ ਹੈ ਇੱਕ ਸਭ ਤੋਂ ਖੂਬਸੂਰਤ ਜਿਹੜਾ ਮੈਨੂੰ ਲੱਗਦਾ ਕਿ ਜੇ ਜ਼ਿੰਦਗੀ ਦੇ ਵਿੱਚੋਂ ਇੱਕ ਪਲ ਕੱਢਣਾ ਹੋਵੇ ਨਾ ਜਵਾਨੀ ਤੋਂ ਬਾਅਦ ਵਿੱਚ ਜੇ ਕੋਈ ਪਲ ਆਉਂਦਾ ਤੇ ਉਹ ਬਚਪਨ ਦਾ ਆ ਸੋ ਜੀ ਕਾਲ ਮੋਰਗੀ ਤੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਜੀ ਸਾਡੇ ਨਾਲ ਜੁੜ ਚੁੱਕੇ ਨੇ ਤੇ ਇਹ ਵੀ ਬਚਪਨ ਨੂੰ ਯਾਦ ਕਰਕੇ ਮੁਸਕਰਾਉਂਦੇ ਨੇ ਸੋ ਜੀ ਰਸ਼ਮੀਤ ਜੀ ਅੱਜ ਦਾ ਮੈਸੇਜ ਦੇ ਦਈਏ
3: ਬਿਲਕੁਲ ਜੀ ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499 ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ ਗੱਲਬਾਤ ਕਰਾਂਗੇ ਜੀ ਸਿਕਿਓਰਡ ਲਾਈਨ ਆਫ ਕ੍ਰੈਡਿਟ ਬਾਰੇ। ਸਿਕਿਓਰਡ ਮਤਲਬ ਘਰ ਦੇ ਅਗੇਂਸਟ, ਜੇ ਸਾਡੇ ਕੋਲ ਘਰ ਹੈਗਾ, ਘਰ ਵਿੱਚ ਐਕੁਇਟੀ ਹੈਗੀ ਹੈ, ਅਸੀਂ ਇੱਕ ਲਾਈਨ ਆਫ ਕ੍ਰੈਡਿਟ ਬਣਾ ਕੇ ਰੱਖ ਸਕਦੇ ਹੈਗੇ ਆ। ਇਹੋ ਜਿਹਾ ਪ੍ਰੋਡਕਟ ਹੈ ਜਿਸ ਵਿੱਚ ਇੱਕ ਲਿਮਿਟ ਬਣ ਗਈ, ਪਰ ਜਿੰਨੀ ਵਰਤਾਂਗੇ ਉਨੇ ਤੇ ਕਿਸ਼ਤ ਹੈਗੀ ਹੈ। ਸੋ ਅਗਰ ਨਹੀਂ ਵਰਤਾਂਗੇ ਉਹਦੀ ਕੋਈ ਕਿਸ਼ਤ ਨਹੀਂ ਹੈਗੀ ਹੈ। ਜਾਂ ਓਪਨ ਲੋਨ ਹੁੰਦਾ ਹੈਗਾ, ਕੋਈ ਮੈਚੋਰਟੀ ਨਹੀਂ ਹੁੰਦੀ, ਕੋਈ ਪੈਨਲਟੀ ਨਹੀਂ ਹੁੰਦੀ ਹੈਗੀ ਹੈ। ਸੋ ਵਧੀਆ ਪ੍ਰੋਡਕਟ ਹੈਗਾ ਅਗਰ ਤੁਹਾਨੂੰ ਕਿਸੇ ਵੀ ਪਰਪਸ ਵਾਸਤੇ ਪੈਸੇ ਚਾਹੀਦੇ ਨੇ, ਕਰਜ਼ਾ ਕੰਸੋਲੀਡੇਟ ਕਰਨਾ ਬੱਚਿਆਂ ਦੀ ਐਜੂਕੇਸ਼ਨ ਲਈ, ਰੈਨੋਵੇਸ਼ਨ ਲਈ, ਜਾਂ ਬੇਸਮੈਂਟ ਬਣਾਉਣੀ ਹੈ, ਕਿਸੇ ਵੀ ਪਰਪਸ ਲਈ ਪੈਸਾ ਚਾਹੀਦਾ, ਤੁਸੀਂ ਇਹ ਲਾਈਨ ਆਫ ਕ੍ਰੈਡਿਟ ਜਿਹੜੀ ਹੈ ਵਰਤ ਸਕਦੇ ਹੋ। ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 6475399446 5349449. ਮੈਨੂੰ ਇੱਦਾਂ ਲੱਗਿਆ ਮੈਂ ਦੌੜਾ ਕੇ ਬੋਲੀ ਹਾਂ।
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਤੁਸੀਂ ਅੰਡਰਸਟੈਂਡ ਕਰਦੇ ਹੋ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਜੀ। ਸੋ ਇਹ ਸਨ ਸਾਡੇ ਰਸ਼ਮੀਤ ਜੀ, ਕਾਲ ਮੋਰਗੀ ਦੇ ਪ੍ਰਿੰਸੀਪਲ ਬ੍ਰੋਕਰ ਰਹਿੰਦੀ ਕਾ ਸਰ ਮੈਂ ਕਰ ਦਿੰਦਾ 6475549449, ਤੁਸੀਂ ਉਹਨਾਂ ਨੂੰ ਕਾਲ ਕਰ ਲੈਣੀ ਆ ਮੋਰਗੀ ਦੇ ਰਿਲੇਟਡ, ਤੁਹਾਡਾ ਕੋਈ ਵੀ ਸਵਾਲ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਰਸ਼ਮੀਤ ਜੀ ਉਹਨਾਂ ਨੂੰ ਯਾਦ ਰੱਖਣਾ ਆ 6475549449।
4: ਦੇਖੋ ਜੀ ਕਰਤਾ ਹੈ ਆਪਣਾ ਨੰਬਰ ਵਨ, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
5: ਬਸ ਇੰਨੀ ਗੱਲ ਹੋ ਘਰ

ਕੀ ਬਾਤ ਆ ਜੀ, ਤੁਸੀਂ ਘਰ ਵਾਸਤੇ ਕਿਸੇ ਵੀ ਤਰ੍ਹਾਂ ਦਾ ਫਰਨੀਚਰ ਬਾਏ ਕਰਨਾ ਤਾਂ ਤੁਸੀਂ ਗ੍ਰੈਂਡ ਹੋਮ ਫਰਨੀਚਰ 'ਤੇ ਜ਼ਰੂਰ ਇੱਕ ਗੇੜਾ ਲਾ ਕੇ ਆਓ। 6885 ਟੋਮਕਨ ਰੋਡ, 647-262-0000 ਗ੍ਰੈਂਡ ਹੋਮ ਫਰਨੀਚਰ, ਅਤੇ 905-673-3337। ਸਮਾਂ ਇੰਨੀਆਂ ਕਾਲਸ, ਇੰਨਾ ਖੂਬਸੂਰਤ ਸਮਾਂ, ਇੰਨੀਆਂ ਗੱਲਾਂ ਬਾਤਾਂ ਚੱਲ ਰਹੀਆਂ ਸੀ ਕਿ ਗਾਣਾ ਲੱਗਿਆ ਹੀ ਨਹੀਂ। ਜਿਹੜੇ ਗਾਣੇ ਦੀ ਗੱਲ ਕਰ ਰਹੇ ਸੀ ਉਹ ਗਾਣਾ ਲੱਗਿਆ ਨਹੀਂ। ਚਲ ਦੋ ਬੋਲ ਮੈਂ ਸੁਣਾ ਦੇਣਾ ਜਾਣ ਤੋਂ ਪਹਿਲਾਂ, ਪਰ ਜਾਣ ਤੋਂ ਪਹਿਲਾਂ ਮੈਂ ਦੱਸਾਂ ਕਿ ਵਾਓ ਈਟਸ ਵੈਜ, ਪਿਓਰ ਵੈਜ, ਹਾਈਜੀਨਿਕ, ਦਿੱਲੀ ਵਰਗਾ ਸਟਰੀਟ ਫੂਡ ਤੁਸੀਂ ਖਾਣਾ ਨਾ। ਮੋਮੋਜ਼ 399 ਦੇ ਵਿੱਚ, ਮੋਮੋ ਕੀਮਾ ਮੋਮੋ ਮਿਲ ਜਾਣੇ ਤੁਹਾਨੂੰ, ਅਤੇ ਗੋਲੀ ਵਾਲਾ ਬੱਤਾ ਇੰਜੋਏ ਕਰ ਸਕਦੇ ਹੋ ਤੁਸੀਂ। $5 ਦੇ ਵਿੱਚ 2 ਬੱਤੇ, ਔਰ ਤੁਸੀਂ 10 ਵੀ ਪੀ ਸਕਦੇ ਹੋ ਜਿੰਨੇ ਟੇਸਟੀ ਗੋਲੀ ਵਾਲੇ ਬੱਤੇ ਨੇ। ਸੋ ਵਾਓ ਈਟਸ ਏਅਰਪੋਰਟ ਐਂਡ ਡੇਰੀ ਵਾਲੇ ਇੰਟਰਸੈਕਸ਼ਨ 'ਤੇ ਵਾਓ ਈਟਸ ਗੂਗਲ ਕਰ ਲਓ, ਬਸ ਤੁਸੀਂ ਪਹੁੰਚ ਜਿਓ, ਔਰ $10 ਤੋਂ ਥੱਲੇ ਥੱਲੇ ਸਾਰਾ ਮੈਨੂ ਆ। ਤੁਸੀਂ ਜਾਓਗੇ, ਖੁਸ਼ ਹੋ ਕੇ ਆਓਗੇ, ਮੈਨੂੰ ਕਾਲ ਕਰਿਓ ਕਿੱਦਾਂ ਦਾ ਫੂਡ ਲੱਗਿਆ। ਤੁਸੀਂ ਕਹੋਗੇ ਕਿ ਭਾਅ ਜੀ ਕਿਆ ਬਾਤ ਆ, ਲਵ ਯੂ।

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਇਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲ ਮਿਲਗਾਈਏ ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ ਆਪਣੀ ਪਛਾਣ ਵਾਲਾ ਦੀਵਾ ਨਾ ਬਜਾ

ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ? ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰਾਂ ਰੋਜ਼ ਦੀ ਤਰ੍ਹਾਂ ਲੈ ਕੇ ਰੇਡੀਓ ਪ੍ਰੋਗਰਾਮ ਸਭ ਰੰਗ ਤੁਹਾਡੇ ਸਾਰਿਆਂ ਦੇ ਨਾਲ। ਆਪਾਂ ਮਿਲਦੇ ਹਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ। ਤੇ ਹੁਣੇ ਹੁਣੇ ਤੁਸੀਂ ਸੁਣ ਕੇ ਹਟਿਓ ਰੇਡੀਓ ਪ੍ਰੋਗਰਾਮ ਉਡਾਨ, ਔਰ ਸੁਬਹਾ 4 ਵਜੇ ਤੋਂ ਲਗਾਤਾਰ ਸਾਡੇ ਦੋਸਤ, ਮਿੱਤਰ, ਭੈਣ ਭਰਾ ਆਪਣੇ ਆਪਣੇ ਹੁਨਰ ਦੇ ਮੁਤਾਬਕ, ਆਪਣੀ ਆਪਣੀ ਕਲਾ ਦੇ ਨਾਲ ਤੁਹਾਡਾ ਮਨੋਰੰਜਨ ਕਰਦੇ ਆ ਰਹੇ ਨੇ। ਤੇ ਬਹੁਤ ਖੂਬਸੂਰਤ ਪ੍ਰੋਗਰਾਮ 5:30 AM ਦੀ ਫ੍ਰੀਕੁਐਂਸੀ ਤੇ ਤੁਸੀਂ ਸੁਣਦੇ ਹੋ। ਹਰ ਤਰ੍ਹਾਂ ਦੀ ਅਪਡੇਸ਼ਨ ਤੁਹਾਨੂੰ ਇਸ ਫ੍ਰੀਕੁਐਂਸੀ ਤੇ ਮਿਲਦੀ ਹੈ। ਤੇ ਇਸ ਵੇਲੇ ਸਾਡਾ ਨੰਬਰ ਆਉਂਦਾ ਹੈ 10 ਵਜੇ ਤੋਂ ਲੈ ਕੇ 11 ਵਜੇ ਤੱਕ। ਤੇ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਜਿੰਨਾ ਕੁ ਤੁਹਾਡਾ ਐਂਟਰਟੇਨਮੈਂਟ ਕਰ ਸਕਦੇ ਹਾਂ, ਜਿੰਨੀ ਕੁ ਤੁਹਾਨੂੰ ਜਾਣਕਾਰੀ ਦੇ ਸਕਦੇ ਹਾਂ ਪੰਜਾਬੀ ਸੱਭਿਆਚਾਰ ਦੀ, ਪੰਜਾਬੀ ਵਿਰਾਸਤ ਦੀ, ਪੰਜਾਬੀ ਮਾਂ ਬੋਲੀ ਦੀ, ਜਾਂ ਹੋਰ ਆਪਾਂ ਸਾਰੇ ਪੰਜਾਬੀ ਬ੍ਰਹਮਟਨ ਦੇ ਵਿੱਚ ਵਸਦੇ ਹਾਂ, ਤੇ ਆਪਣੀਆਂ ਜੋ ਆਪਸੀ ਜੋ ਛੋਟੀਆਂ ਮੋਟੀਆਂ ਗੱਲਾਂ ਬਾਤਾਂ ਜੋ ਇੱਥੇ ਆਪਾਂ ਮਿਲਦੇ ਹਾਂ ਇੱਕ ਦੂਸਰੇ ਨੂੰ, ਉੱਥੋਂ ਛੋਟੇ ਮੋਟੀਆਂ ਕੋਈ ਗੱਲਾਂ ਬਾਤਾਂ ਮਿਲ ਜਾਂਦੀਆਂ ਨੇ ਤੁਹਾਡੇ ਨਾਲ ਡਿਸਕਸ ਕਰਨ ਵਾਸਤੇ, ਸੋ ਉਹੀ ਸਾਡੀ ਕੋਸ਼ਿਸ਼ ਹੁੰਦੀ ਹੈ। ਸਟੂਡੀਓ ਦਾ ਨੰਬਰ 6473653353, ਹਰ ਰੋਜ਼ ਦੀ ਤਰ੍ਹਾਂ ਉਹੀ ਪੱਕਾ ਹੀ ਨੰਬਰ ਹੈ। ਜੇ ਕਿਸੇ ਦੋਸਤ ਮਿੱਤਰ ਨੇ ਕਈ ਵਾਰ ਫੋਨ ਆਉਂਦੇ ਨਾ, ਤੇ ਅਸੀਂ ਕਹਿੰਦੇ ਹਾਂ ਜੀ ਤੁਸੀਂ ਜਲਦੀ ਜਲਦੀ ਨੰਬਰ ਬੋਲਦੇ ਹੋ, ਤੇ ਨੰਬਰ ਸਾਡੇ ਨੋਟ ਨਹੀਂ ਹੁੰਦਾ। ਨੋਟ ਮੇਰਾ ਖਿਆਲ ਆ ਤੁਸੀਂ ਫੀਡ ਉਸਨੂੰ ਕਰ ਹੀ ਛੱਡੋ ਫੋਨ ਦੇ ਵਿੱਚ, 6473653353, 6473657533। ਸਭ ਰੰਗ ਰੇਡੀਓ ਤੁਸੀਂ ਸੁਣਦੇ ਹੋ, ਵਿਸ਼ਵ ਪੰਜਾਬੀ ਸਭਾ ਦੁਆਰਾ ਇਸ ਨੂੰ ਚਲਾਇਆ ਜਾਂਦਾ ਹੈ। ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ ਵੀ ਵਿਸ਼ਵ ਪੰਜਾਬੀ ਸਭਾ ਦੁਆਰਾ ਨਿਕਾਲਿਆ ਜਾਂਦਾ ਹੈ। VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ ਵੀ ਤੁਸੀਂ IPTV ਦੇ ਉੱਪਰ ਦੇਖ ਸਕਦੇ ਹੋ। ਪੰਜਾਬੀ ਵਾਲੇ ਸੈਕਸ਼ਨ ਨੂੰ ਖੋਲ ਕੇ VPS24 ਤੁਸੀਂ ਭਰੋਗੇ ਨਾ, VPS24 HD, ਤੇ ਉਹ ਜਿਹੜਾ VPS24 ਹੈ, ਜਿਹੜਾ ਵਿਸ਼ਵ ਪੰਜਾਬੀ ਸਭਾ ਦੁਆਰਾ ਚਲਾਇਆ ਜਾਂਦਾ ਚੈਨਲ, ਉਸ ਨੂੰ ਤੁਸੀਂ ਦੇਖ ਸਕਦੇ ਹੋ। ਉਹਦੇ ਵਿੱਚ ਪੰਜਾਬੀ ਦੇ ਨਾਲ ਸੰਬੰਧਿਤ ਗਤੀਵਿਧੀਆਂ ਜੋ ਅਸੀਂ ਵਿਸ਼ਵ ਪੰਜਾਬੀ ਸਭਾ ਵੱਲੋਂ ਕਰਵਾਉਣੇ ਆ, ਜਾਂ ਹੋਰ ਪੰਜਾਬੀ ਫਿਲਮਾਂ, ਜਾਂ ਸਾਡਾ ਇਹ ਰੇਡੀਓ ਪ੍ਰੋਗਰਾਮ, ਇਸ ਵੇਲੇ ਕੋਈ ਦੋਸਤ ਮਿੱਤਰ ਅਗਰ ਨਹੀਂ ਸੁਣ ਸਕਿਆ ਤਾਂ ਅਗਲੇ ਦਿਨ ਸ਼ਾਮ ਨੂੰ 6:30 ਵਜੇ ਫਿਰ ਅਸੀਂ ਇਸ ਨੂੰ ਅਪਡੇਟ ਕਰ ਦਿੰਦੇ ਹਾਂ। ਸੋ ਅੱਜ ਦੋਸਤੋ 2 June ਹੈ, ਇਸ ਵੇਲੇ ਟੈਂਪਰੇਚਰ 19 ਹੈ, 2 ਦਾ ਦਿਨ ਤਾਂ ਬੀਤ ਗਿਆ, ਕੱਲ 3 ਬੁੱਧਵਾਰ, ਬੁੱਧ ਕੰਮ ਸੁੱਧ, ਹੁਣ ਸੁੱਧ ਹੀ ਸੁੱਧ ਰਹਿਣਾ ਅਗਲੇ 11 ਤਰੀਕ ਤੱਕ। ਮੈਂ ਦੇਖ ਲਿਆ ਸੀ ਕਿ 11 ਤਰੀਕ ਤੱਕ ਇੱਥੇ ਮੋਬਾਈਲ ਤੇ ਸ਼ੋਅ ਨੇ ਕੀਤਾ, 11 ਤਰੀਕ ਤੱਕ ਟੈਂਪਰੇਚਰ ਜਿਹੜਾ ਉਹ 25 ਡਿਗਰੀ ਤੋਂ ਉੱਪਰ ਹੀ ਰਹਿਣਾ ਆਉਣ ਵਾਲੇ 7-8 ਦਿਨ। ਤੇ ਕੱਲ ਟੈਂਪਰੇਚਰ ਜਿਹੜਾ ਹੋਏਗਾ 29 ਹੋਏਗਾ, 5:39 ਤੇ ਕੱਲ ਸੂਰਜ ਦੇਵਤਾ ਜੀ ਦਰਸ਼ਨ ਦੇਣਗੇ, ਤੇ 8:55 ਤੇ ਉਹਨਾਂ ਨੇ ਆਪਣੇ ਘਰ ਚਲੇ ਜਾਣਾ। ਤੇ ਆਉਣ ਵਾਲੇ 7-8 ਦਿਨ ਤਾਂ ਹੁਣ ਪੂਰੀਆਂ ਮੌਜਾਂ ਹੀ ਮੌਜਾਂ, ਗਰਮੀ ਗਰਮੀ ਇੰਜੋਏ ਕਰੋ ਤੁਸੀਂ। ਪਾਰਕਾਂ ਦੇ ਵਿੱਚ ਸ਼ਾਮ ਨੂੰ ਖੂਬ ਰੌਣਕਾਂ ਲੱਗੀਆਂ ਹੁੰਦੀਆਂ, ਅੱਜ ਕੱਲ੍ਹ ਮੈਂ ਵੀ ਦੇਖਦਾ ਸਾਡੇ ਬਜ਼ੁਰਗ, ਭੈਣ ਭਰਾ, ਮਾਤਾਵਾਂ, ਬੱਚੇ ਛੋਟੇ ਛੋਟੇ ਉੱਥੇ ਝੂਲੇ ਲੱਗੇ ਹੁੰਦੇ ਨੇ, ਕਿਆ ਇੰਜੋਏ ਕਰਦੇ ਆ, ਮੌਜ ਮਸਤੀ। ਇਸ ਤਰ੍ਹਾਂ ਲੱਗਦਾ ਜਿਵੇਂ ਪਿੰਡਾਂ ਵਾਲਾ ਹੀ ਮਾਹੌਲ ਜਿਹਾ ਉੱਥੇ ਬਣਿਆ ਹੁੰਦਾ। ਤਾਸ਼ ਖੇਡਣ ਬਹੁਤ ਸਾਰੇ ਦੋਸਤ ਮਿੱਤਰ ਲੱਗੇ ਹੁੰਦੇ ਹਨ। ਸੋ ਤਾਸ਼ ਤੋਂ ਮੈਨੂੰ ਇੱਕ ਗੱਲ ਯਾਦ ਆਈ ਕਿ ਮੈਂ ਅਕਸਰ ਦੇਖਦਾ ਇੱਥੇ ਪਾਰਕਾਂ ਦੇ ਵਿੱਚ ਨਾ ਸੀਪ ਖੇਡਦੇ ਬਹੁਤ ਸਾਰੇ ਦੋਸਤ ਮਿੱਤਰ। ਇੱਕ ਸੀਪ ਤੇ ਹੁੰਦੀ ਹੈ ਕਿ ਹੁਕਮ ਦੇ ਸਾਰੇ ਨੰਬਰ ਜਿਹੜੇ ਨਾ ਉਹ ਕਾਊਂਟ ਹੁੰਦੇ ਆ, ਸਾਰੇ ਹੁਕਮ ਦੇ 4 ਯੱਕਿਆਂ ਦੇ, ਤੇ ਪਲੱਸ ਸਾਰੇ ਹੁਕਮ ਦੇ ਨੰਬਰ ਇੱਕ ਦਹਿਲੇ ਹੇਠ ਦੇ 6 ਨੰਬਰ ਹੁੰਦੇ। ਇੱਕ ਹੋਰ ਸੀਪ ਹੁੰਦੀ ਸੀ, ਮੈਨੂੰ ਯਾਦ ਹੈ ਛੋਟੇ ਛੋਟੇ ਜਦੋਂ ਪਿੰਡਾਂ ਦੇ ਵਿੱਚ ਖੇਡਦਿਆਂ ਨੂੰ ਦੇਖਦੇ ਹੁੰਦੇ ਸੀ ਨਾ, ਜਾਂ ਉਸ ਤੋਂ ਬਾਅਦ ਕਈ ਵਾਰੀ ਆਪ ਵੀ 1-2 ਵਾਰੀ ਖੇਡਦੇ ਖੁੱਡਦੇ ਨੇ, ਸ਼ੌਕ ਹੈਗਾ ਥੋੜਾ ਜਿਹਾ। ਇੱਕ ਸੀਪ ਹੋਰ ਵੀ ਹੁੰਦੀ ਹੈ ਜਿਹਦੇ ਵਿੱਚ ਹੋਰ ਨੰਬਰ ਕਾਊਂਟ ਹੁੰਦੇ ਆ, ਉਹ ਜੇ ਕਿਸੇ ਦੋਸਤ ਮਿੱਤਰ ਨੂੰ ਯਾਦ ਹੋਏ ਜਾਂ ਕਿਸੇ ਨੂੰ ਪਤਾ ਹੋਏ, ਕੋਈ ਖੇਡਦਾ ਖੁੱਡਦਾ ਰਿਹਾ ਹੋਵੇ ਪੁਰਾਣੇ ਪਿੰਡਾਂ ਦੇ ਵਿੱਚ, ਜਾਂ ਇੱਥੇ ਕੋਈ ਖੇਡਦੇ ਹੋਣ। ਇੱਥੇ ਪਾਰਕਾਂ ਦੇ ਵਿੱਚ ਬਹੁਤ ਸੀਪ ਚੱਲਦੀ ਹੈ ਬਹੁਤ, ਇੱਥੇ ਕਮਿਊਨਿਟੀ ਸੈਂਟਰਾਂ ਦੇ ਵਿੱਚ ਵੀ, ਮੈਂ ਉੱਥੇ ਉਹ ਸੈਂਡਲਵੁੱਡ ਵਾਲੇ ਕਮਿਊਨਿਟੀ ਸੈਂਟਰ ਦੇ ਵਿੱਚ ਉੱਥੇ 1-2 ਵਾਰੀ ਮੈਨੂੰ ਜਾਣ ਦਾ ਮੌਕਾ ਮਿਲਿਆ, ਉੱਥੇ ਤਾਂ ਪੂਰੇ ਟੇਬਲ ਲੱਗੇ ਔਰ ਪੂਰੀਆਂ 4-4 ਚੌਂਕੜੀਆਂ ਉੱਥੇ ਬੈਠੀਆਂ ਹੁੰਦੀਆਂ, ਮਜ਼ੇ ਨਾਲ ਤਾਸ਼ ਖੇਡਦੀਆਂ ਨੇ। ਤੇ ਸਾਡੇ ਪਾਰਕਾਂ ਦੇ ਵਿੱਚ ਜਿੰਨੀਆਂ ਕਮਿਊਨਿਟੀਆਂ ਦੇ ਆਸ ਪਾਸ ਪੰਜਾਬੀ ਪਾਰਕ, ਪੰਜਾਬੀ ਭੈਣ ਭਰਾ ਇਕੱਠੇ ਹੁੰਦੇ, ਉੱਥੇ 3-3, 4-4 ਉਹ ਚੌਂਕੜੀਆਂ ਬਣਾ ਕੇ ਵੱਖਰੇ ਵੱਖਰੇ ਦੋਸਤ ਮਿੱਤਰ, ਕੋਈ ਸੀਪ ਖੇਡਦਾ ਹੁੰਦਾ, ਕੋਈ ਇੱਕ ਸਰਾਂ ਮੰਨਣ ਵਾਸਤੇ ਉਹ ਖੇਡਦੇ ਹੁੰਦੇ ਆ। ਸੋ ਸੀਪ ਦੀ ਜਾਣਕਾਰੀ ਜ਼ਰੂਰ ਦਿਓ, ਜੇ ਕਿਸੇ ਨੂੰ ਜਾਣਕਾਰੀ ਹੋਏ ਨਾ, ਇੱਕ ਸੀਪ ਤੇ ਹੁਕਮ ਦੇ ਸਾਰੇ ਪੱਤਿਆਂ ਦੇ ਨੰਬਰ ਹੁੰਦੇ ਆ ਉਹ ਕਾਊਂਟ ਹੋ ਜਾਂਦੇ, 100 ਨੰਬਰ ਹੋਣਾ, ਯੱਕਿਆਂ ਦੇ 4-4 ਤੇ ਦਹਿਲੇ ਹੇਠ ਦੇ 6 ਨੰਬਰ।
ਇੱਕ ਦੂਸਰੀ ਸੀਪ ਹੁੰਦੀ ਸੀ, ਉਹ ਜੇ ਕਿਸੇ ਨੂੰ ਜਾਣਕਾਰੀ ਹੋਏ ਤਾਂ ਜ਼ਰੂਰ ਮੇਰੇ ਨਾਲ ਸ਼ੇਅਰ ਕਰੇ ਕਿ ਕਿਹੜੇ ਕਿਹੜੇ ਪੱਤੇ ਦੇ ਕਿੰਨੇ ਕਿੰਨੇ ਨੰਬਰ ਹੁੰਦੇ ਸੀ, ਨੰਬਰ ਉਹ ਵੀ 100 ਹੀ ਹੁੰਦੇ ਸੀ। ਸੋ ਉਹ ਬਹੁਤ ਵਧੀਆ ਹੋਏਗਾ ਅਤੇ ਜਾਣਕਾਰੀ ਹੋਏਗੀ, ਜਾਣਕਾਰੀ ਦੇ ਵਿੱਚ ਵਾਧਾ ਹੋਏਗਾ, ਕਿਉਂਕਿ ਇੱਥੇ ਬੜੀ ਵਧੀਆ ਇਹ ਟ੍ਰੈਂਡ ਹੈ ਕਿ ਪਾਰਕਾਂ ਪੂਰਕਾਂ ਦੇ ਵਿੱਚ ਤਾਸ਼ ਖੇਡਣਾ। ਬਾਕੀ ਮੌਸਮ ਬਹੁਤ ਵਧੀਆ ਯਾਰ, ਖੂਬਸੂਰਤ ਮੌਸਮ ਆਉਣ ਵਾਲੇ ਦਿਨਾਂ ਦੇ ਵਿੱਚ, ਇੰਜੋਏ ਕਰੋ ਬੱਚਿਆਂ ਦੇ ਨਾਲ। ਮੇਰਾ ਖਿਆਲ ਹੈ ਜੂਨ ਦੇ ਐਂਡ ਦੇ ਵਿੱਚ 2 ਮਹੀਨੇ ਦੇ ਕਰੀਬ ਸਕੂਲ ਵੀ ਬੰਦ ਹੋ ਜਾਣੇ ਅਤੇ ਮੌਸਮ ਖੂਬਸੂਰਤ ਹੀ ਰਹਿਣਾ। ਬਾਕੀ ਹੱਸਿਆ ਖੇਡਿਆ ਕਰੋ, ਜ਼ਿੰਦਗੀ ਦੇ ਵਿੱਚ ਜਿਹੜੀਆਂ ਛੋਟੀਆਂ ਛੋਟੀਆਂ ਸਮੱਸਿਆਵਾਂ ਨਾ, ਛੋਟੀਆਂ ਛੋਟੀਆਂ ਜਿਹੜੀਆਂ ਟੈਨਸ਼ਨਾਂ, ਛੋਟੇ ਛੋਟੇ ਬੋਝ ਜਿਹੜੇ ਅਸੀਂ ਮਨ ਦੇ ਉੱਪਰ ਚੁੱਕੇ ਫਿਰਦੇ ਹਾਂ, ਇਹਨਾਂ ਨੂੰ ਉਤਾਰ ਦਿਆ ਕਰੋ। ਇਹਨਾਂ ਨੂੰ ਨਾਲ ਲੈ ਕੇ ਚੱਲੋਗੇ ਨਾ ਤਾਂ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਨਹੀਂ ਸਕੋਗੇ। ਛੋਟੀਆਂ ਛੋਟੀਆਂ ਗੱਲਾਂ ਬਾਤਾਂ ਹੁੰਦੀਆਂ ਵੀ, ਮੰਨ ਲਓ ਤੁਸੀਂ ਕੋਈ ਗਲਤੀ ਕਰ ਬੈਠੇ ਹੋ, ਕੋਈ ਗਲਤ ਦੋਸਤ ਬਣਾ ਬੈਠੇ ਹੋ, ਕੋਈ ਗਲਤ ਰਿਸ਼ਤੇਦਾਰ ਤੁਹਾਨੂੰ ਮਿਲ ਗਿਆ, ਕੋਈ ਹੋਰ ਛੋਟੀਆਂ ਛੋਟੀਆਂ ਛੋਟੀਆਂ ਨਹੀਂ, ਛੋਟੀਆਂ ਛੋਟੀਆਂ ਇਹੀ ਗੱਲਾਂ ਹੁੰਦੀਆਂ ਨੇ ਜਿਹੜੀਆਂ ਸਾਡੇ ਮਨ ਦੇ ਉੱਪਰ ਬੋਝ ਪਾ ਦਿੰਦੀਆਂ, ਟੈਨਸ਼ਨ ਪਾ ਦਿੰਦੀਆਂ ਨੇ। ਸੋ ਇਹ ਪਰੇਸ਼ਾਨੀਆਂ ਖੜੀਆਂ ਕਰ ਦਿੰਦੀਆਂ ਨੇ ਸਾਡੇ ਵਾਸਤੇ, ਔਰ ਇਹ ਛੋਟੀਆਂ ਛੋਟੀਆਂ ਪਰੇਸ਼ਾਨੀਆਂ, ਛੋਟੀਆਂ ਛੋਟੀਆਂ ਜਿਹੜੀਆਂ ਟੈਨਸ਼ਨਾਂ ਨੇ, ਇਹ ਹੌਲੀ ਹੌਲੀ ਵੱਡੀਆਂ ਹੋ ਜਾਂਦੀਆਂ ਅਤੇ ਸਾਡੀ ਜ਼ਿੰਦਗੀ ਦੇ ਵਿਕਾਸ ਦੇ ਵਿੱਚ ਅੱਗੇ ਨਾ ਰੁਕਾਵਟ ਪੈ ਜਾਂਦੀਆਂ, ਸਾਨੂੰ ਉੱਚਾ ਉੱਠਣ ਨਹੀਂ ਦਿੰਦੀਆਂ ਜ਼ਿੰਦਗੀ ਦੇ ਵਿੱਚ। ਮੈਂ ਅੱਗੇ ਵੀ ਇੱਕ ਦਿਨ ਗੱਲ ਸ਼ੇਅਰ ਕੀਤੀ ਸੀ, ਅੱਜ ਫਿਰ ਤੁਹਾਡੇ ਨਾਲ ਸ਼ੇਅਰ ਕਰੂੰਗਾ ਕਿ ਤੁਸੀਂ ਆਟੋ 'ਤੇ ਜਾਣਾ ਹੋਏ ਨਾ, ਤੁਹਾਡੇ ਕੋਲ ਜਿੰਨਾ ਮਰਜ਼ੀ ਵੇਟ ਹੋਏ, ਆਟੋ ਵਾਲੇ ਨੇ ਕਦੇ ਨਹੀਂ ਪੁੱਛਿਆ ਵੀ ਕਿੰਨਾ ਵੇਟ ਹੈ ਤੁਹਾਡੇ ਕੋਲ, ਉਹ ਕਹੇਗਾ ਜੀ ਬੈਠੋ, ਵੇਟ ਜਿੰਨਾ ਵੀ ਹੈਗਾ ਰੱਖ ਲਓ ਨਾਲ। ਬੱਸ 'ਤੇ ਜਾਣਾ ਹੋਏਗਾ, ਕਦੇ ਬੱਸ ਵਾਲੇ ਨੇ ਸਾਡੇ ਤੋਂ ਨਹੀਂ ਪੁੱਛਿਆ ਭਾਈ ਕਿੰਨਾ ਵੇਟ ਹੈ, ਜਿੰਨਾ ਹੈਗਾ ਜੀ ਰੱਖੋ ਬੱਸ ਦੇ ਉੱਪਰ, ਚੱਲ ਪਾਂਗੇ, ਨੋ ਪ੍ਰੋਬਲਮ, ਨੋ ਇਸ਼ੂ। ਟ੍ਰੇਨ 'ਤੇ ਜਾਣਾ ਹੋਏ ਤਾਂ ਕੋਈ ਗੱਲ ਨਹੀਂ, ਸਮਾਨ ਨੂੰ ਕੋਈ ਨਹੀਂ ਪੁੱਛਦਾ। ਹਾਲੇ ਜਦੋਂ ਤੁਸੀਂ ਪਲੇਨ 'ਤੇ ਜਾਣਾ ਨਾ, ਪਲੇਨ 'ਤੇ ਤੁਸੀਂ ਸਾਰੇ ਦੇਖੋ, ਸਾਰੇ ਕੈਨੇਡਾ ਦੇ ਵਿੱਚ ਆਏ, ਅਸੀਂ ਸਾਰੇ ਪਲੇਨ ਤੋਂ ਹੀ ਆਏ, ਜਦੋਂ ਉੱਥੇ 23 ਤੋਂ 24 ਕਿਲੋ ਹੋਵੇ ਨਾ ਤਾਂ ਉੱਥੇ ਰੱਫੜ ਪਾ ਕੇ ਬਹਿ ਜਾਂਦੇ ਉੱਥੇ ਏਅਰਪੋਰਟ ਦੇ ਉੱਪਰ ਹੀ। ਉੱਥੇ ਚੈੱਕ ਇਨ ਵੇਲੇ ਕਹਿੰਦੇ ਜੀ ਇਹਨੂੰ ਸਮਾਨ ਠੀਕ ਕਰੋ, 23-23 ਕਿੱਲ ਕਰੋ। ਉਹ ਕਿਉਂ ਹੈ ਏਅਰਪੋਰਟ 'ਤੇ ਕਿਉਂ ਸਮਾਨ ਚੈੱਕ ਕਰਦੇ? ਕਿਉਂਕਿ ਜਹਾਜ਼ ਨੇ ਉੱਪਰ ਉੱਡਣਾ। ਸੋ ਉੱਪਰ ਉੱਡਣ ਦੇ ਲਈ ਉਸ ਨੂੰ ਉਹਨਾਂ ਕੁ ਸਮਾਨ ਹੀ ਉਹ ਲੈ ਕੇ ਉੱਡ ਸਕਦਾ ਜਿੰਨੇ ਕੁ ਉਸ ਦੇ ਉੱਡਣ ਦੀ ਸਮਰੱਥਾ ਹੈ। ਸੋ ਇਸ ਤੋਂ ਸਾਨੂੰ ਸਿੱਖਿਆ ਇਹ ਮਿਲਦੀ ਹੈ ਕਿ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਛੋਟੀਆਂ ਛੋਟੀਆਂ ਪੁਰਾਣੀਆਂ ਪੁਰਾਣੀਆਂ ਗੱਲਾਂ ਨੂੰ ਦਿਮਾਗ ਦੇ ਵਿੱਚ ਰੱਖ ਕੇ, ਗਲਤ ਗਲਤ ਰਿਸ਼ਤੇ ਦੋਸਤ ਮਿੱਤਰਾਂ ਦੇ ਜਿਹੜੇ ਸਾਡੇ ਬਣ ਗਏ, ਚਲੋ ਖਤਮ ਹੋ ਗਏ, ਉਹਨਾਂ ਦੀਆਂ ਟੈਨਸ਼ਨਾਂ ਦਿਮਾਗ ਦੇ ਵਿੱਚ ਰੱਖ ਕੇ, ਹੋਰ ਕਈ ਕਿਸਮ ਦੀਆਂ ਪਰੇਸ਼ਾਨੀਆਂ ਦਿਮਾਗ ਦੇ ਵਿੱਚ ਰੱਖ ਕੇ, ਹੋਰ ਕਿਸੇ ਨਾਲ ਸਾਡੀ ਕੋਈ ਕੰਪਨੀ ਦੋਸਤਾਂ ਮਿੱਤਰਾਂ ਦੇ ਨਾਲ ਐਸੀ ਹੋ ਗਈ, ਥੋੜ੍ਹੀ ਦੇਰ ਲਈ ਗਲਤ ਹੋ ਗਿਆ, ਅਸੀਂ ਛੱਡ ਦਿੱਤਾ, ਲੇਕਿਨ ਉਹ ਦਿਮਾਗ ਦੇ ਵਿੱਚ ਬੋਝ ਅਸੀਂ ਲੈ ਕੇ ਤੁਰੇ ਫਿਰਦੇ ਰਹਿੰਦੇ ਹਾਂ, ਉਹ ਟੈਨਸ਼ਨ ਅਸੀਂ ਲੈ ਕੇ ਤੁਰੇ ਫਿਰਦੇ ਰਹਿੰਦੇ ਹਾਂ, ਉਹ ਬੋਝ, ਉਹ ਟੈਨਸ਼ਨ, ਉਹ ਪਰੇਸ਼ਾਨੀ ਜਿਹੜੀ ਹੈ ਨਾ, ਉਹ ਹੌਲੀ ਹੌਲੀ ਵੱਧਦੀ ਵੱਧਦੀ ਵੱਧਦੀ ਵੱਧਦੀ ਸਾਡੀ ਸਿਹਤ ਦੇ ਵਿੱਚ ਕੋਈ ਨਾ ਕੋਈ ਵਿਗਾੜ ਪਾ ਦਿੰਦੀ, ਕੋਈ ਨਾ ਕੋਈ ਮੁਸ਼ਕਲ ਸਾਡੇ ਲਈ ਖੜਾ ਕਰ ਦਿੰਦੀ ਹੈ, ਅਤੇ ਉਹ ਸਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਅਸੀਂ ਅੱਗੇ ਵਧਣਾ ਹੁੰਦਾ, ਕੰਮ ਕਰਨਾ ਹੁੰਦਾ, ਜਿਸ ਪ੍ਰੋਜੈਕਟ ਦੇ ਵਿੱਚ ਅਸੀਂ ਲੱਗੇ ਹੁੰਦੇ ਹਾਂ, ਉਹ ਨੈਚੁਰਲ ਹੈ, ਉਸ 'ਤੇ ਅਸੀਂ ਫੋਕਸ ਨਹੀਂ ਕਰ ਪਾਉਂਦੇ, ਉਸ ਤੋਂ ਭਟਕ ਜਾਂਦੇ ਹਾਂ, ਅਤੇ ਸਾਡੀ ਮੰਜ਼ਿਲ ਜਿਹੜੀ ਅਸੀਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਹੁੰਦੀ ਹੈ, ਉਹ ਸਾਡੇ ਤੋਂ ਦੂਰ ਹੋ ਜਾਂਦੀ। ਸੋ ਕੋਸ਼ਿਸ਼ ਕਰਿਆ ਕਰੋ ਇਹ ਛੋਟੀਆਂ ਛੋਟੀਆਂ ਗੱਲਾਂ ਬਾਤਾਂ ਤੋਂ ਨਾ ਆਪਣੇ ਆਪ ਨੂੰ ਦੂਰ ਰੱਖਿਆ ਕਰੋ, ਇੰਜੋਏ ਕਰਿਆ ਕਰੋ। ਜ਼ਿੰਦਗੀ ਇੱਕੋ ਇੱਕ ਜਿਹੜੀ ਮਿਲੀ ਹੈ ਨਾ, ਇਸ ਦੇ ਵਰਤਮਾਨ ਨੂੰ, ਇਸ ਦੇ ਪ੍ਰੈਜੈਂਟ ਨੂੰ ਜਿੰਨਾ ਵਧੀਆ ਬਣਾ ਲਓਗੇ ਨਾ, ਤੁਹਾਡਾ ਅਗਲਾ ਫਿਊਚਰ ਨਾ ਇਹਦੇ ਉੱਪਰ ਹੀ ਨਿਰਭਰ ਕਰਦਾ ਹੈ। ਜਿੰਨਾ ਵਰਤਮਾਨ ਨੂੰ ਵਧੀਆ ਬਣਾ ਲਓਗੇ, ਓਨਾ ਹੀ ਤੁਹਾਡਾ ਅਗਲਾ ਫਿਊਚਰ ਬਹੁਤ ਵਧੀਆ ਹੋ ਜਾਏਗਾ। ਪਾਸਟ ਦੇ ਵਿੱਚ ਐਵੇਂ ਉਲਝੇ ਨਾ ਰਹੋ, ਹਾਂ ਪਾਸਟ ਤੋਂ ਲੈਸਨ ਜ਼ਰੂਰ ਲਓ ਕਿ ਜਿਹੜੀਆਂ ਬੀਤੇ ਸਮੇਂ ਦੇ ਵਿੱਚ ਕੁਛ ਇੱਕ ਗਲਤੀਆਂ ਤੁਸੀਂ ਕਰ ਬੈਠੇ, ਉਹਨਾਂ ਨੂੰ ਦੁਹਰਾਉਣ ਤੋਂ ਰੁਕੋ, ਰੁਕਾਵਟ ਲਾ ਦਿਓ ਉਹਨਾਂ ਦੇ ਉੱਪਰ। ਜਿਹੜੇ ਕੋਈ ਅੱਛੇ ਕੰਮ ਕੀਤੇ ਤੁਸੀਂ ਪਾਸਟ ਦੇ ਵਿੱਚ, ਉਹਨਾਂ ਨੂੰ ਦੁਹਰਾ ਵੀ ਸਕਦੇ ਹੋ ਤੁਸੀਂ, ਉਹਦੇ ਨਾਲ ਤੁਹਾਡਾ ਵਰਤਮਾਨ ਬੈਟਰ ਬਣੂਗਾ, ਬਿਹਤਰ ਬਣੂਗਾ, ਅਤੇ ਜਿੰਨਾ ਤੁਹਾਡਾ ਵਰਤਮਾਨ ਬਿਹਤਰ ਬਣ ਜਾਊਗਾ, ਉਹਨਾਂ ਤੁਹਾਡਾ ਆਉਣ ਵਾਲਾ ਸਮਾਂ ਵੀ ਖੂਬਸੂਰਤ ਬਣ ਜਾਊਗਾ। ਖੂਬਸੂਰਤ ਮੀਨਸ ਐਸੇ ਜ਼ਿੰਦਗੀ ਦੇ ਵਿੱਚ ਮੈਂ ਜਿਹੜੀ ਗੱਲ ਕਹਿ ਰਿਹਾ, ਇਹ ਨਹੀਂ ਹੈ ਕਿ ਮੈਂ ਕਹਿ ਰਿਹਾ ਵੀ ਅੱਗੇ ਉਹ ਗੱਲਾਂ ਬਾਤਾਂ ਜਿਹੜੀਆਂ ਉਹ ਆਪਾਂ ਅੱਗੇ ਵੀ 2-3 ਵਾਰੀ ਅੱਗੇ ਵੀ ਬਹੁਤ ਵਾਰ ਕੀਤੀਆਂ, ਕਿ ਨਾ ਪਿੱਛੇ ਕਿਸੇ ਨੇ ਕੁਝ ਦੇਖਿਆ ਕੀ ਸੀ ਪਿਛਲੇ ਜਨਮ 'ਚ, ਨਾ ਅਗਲੇ ਜਨਮ ਵਿੱਚ ਕਿਸੇ ਨੂੰ ਕੁਝ ਪਤਾ ਕੀ ਹੋਣਾ ਕੀ ਨਹੀਂ ਹੋਣਾ। ਆਹ ਜਿਹੜੀ ਵਰਤਮਾਨ ਜ਼ਿੰਦਗੀ ਅਸੀਂ ਜਿਉ ਰਹੇ ਨਾ, ਇਸੇ ਨੂੰ ਹੀ ਖੂਬਸੂਰਤ ਬਣਾਓ, ਖੁਸ਼ਗਵਾਰ ਬਣਾਓ, ਅਤੇ ਮੁਹੱਬਤਾਂ ਵਾਲੀ ਬਣਾਓ, ਪਿਆਰ ਵੰਡੋ, ਦੋਸਤੀਆਂ ਵੰਡੋ। ਬਾਕੀ ਦੋਸਤੀਆਂ ਰਿਸ਼ਤੇਦਾਰੀਆਂ ਜਿਹੜੀਆਂ ਸਾਰੀਆਂ ਨੇ ਨਾ, ਇਹ ਗਿਵ ਐਂਡ ਟੇਕ ਹੈ, ਇਹ ਰਿਸ਼ਤੇ ਨਾਤੇ ਦੋਸਤੀਆਂ ਸੱਜਣਤਾਈਆਂ ਗਿਵ ਐਂਡ ਟੇਕ ਹੈ। ਜਿੰਨਾ ਕਿਸੇ ਨੂੰ ਪਿਆਰ ਮੁਹੱਬਤ ਕਰੋਗੇ ਨਾ, ਉਹਨਾਂ ਤੁਹਾਨੂੰ ਉਸ ਦੇ ਵਾਪਸ ਤੁਹਾਨੂੰ ਪਿਆਰ ਮੁਹੱਬਤ ਮਿਲੂਗਾ। ਐਸਾ ਨਹੀਂ ਹੋ ਸਕਦਾ ਤੁਸੀਂ ਕਿਸੇ ਨੂੰ ਪਿਆਰ ਮੁਹੱਬਤ ਕਰੋ, ਤੁਸੀਂ ਕਿਸੇ ਨਾਲ ਰਿਸ਼ਤੇਦਾਰੀ ਨਿਭਾਉਣ ਦੀ ਕੋਸ਼ਿਸ਼ ਕਰੋ ਅਤੇ ਅਗਲਾ ਤੁਹਾਨੂੰ ਵੱਡੂ ਖਾਊ ਕਰੇ, ਵੱਡੂ ਖਾਊ ਕਰੇ, ਇਹ ਕਦੇ ਨਹੀਂ ਹੁੰਦਾ।
ਜਿੰਨਾ ਕਿਸੇ ਨੂੰ ਪਿਆਰ ਮੁਹੱਬਤ ਕਰੋਗੇ, ਜਿੰਨਾ ਕਿਸੇ ਨਾਲ ਅੱਛਾ ਬੋਲੋਗੇ, ਜਿੰਨਾ ਕਿਸੇ ਨਾਲ ਪਿਆਰ ਮੁਹੱਬਤ ਮਿਲਵਰਤਨ ਦੇ ਨਾਲ ਮਿਲੋਗੇ, ਉਹ ਵੀ ਤੁਹਾਨੂੰ ਅੱਗੋਂ ਓਨੇ ਪਿਆਰ ਮੁਹੱਬਤ ਮਿਲਵਰਤਨ ਦੇ ਨਾਲ ਹੀ ਮਿਲੂਗਾ। ਸੋ 647-367-5553 ਸਾਡੇ ਸਟੂਡੀਓ ਦਾ ਨੰਬਰ ਹੈ, 6473675353। ਸੋ ਪ੍ਰੋਗਰਾਮ ਅੱਜ ਦੇ ਦੀ ਸ਼ੁਰੂਆਤ ਕਰਦੇ ਹਾਂ ਤੇ ਇੱਕ ਖੂਬਸੂਰਤ ਜੇ ਗੀਤ ਦੇ ਨਾਲ। ਗੀਤ ਨੂੰ ਤੁਸੀਂ ਇੰਜੋਏ ਕਰੋ, ਉਸ ਤੋਂ ਬਾਅਦ ਗੱਲਾਂ ਬਾਤਾਂ ਅੱਜ ਆਪਾਂ ਇੱਦਾਂ ਹੀ ਵਿੱਚੋਂ ਗੱਲਾਂ ਬਾਤਾਂ ਕੋਈ ਨਾ ਕੋਈ ਨਿਕਾਲ ਲਵਾਂਗੇ, ਕੁਝ ਨਾ ਕੁਝ ਸ਼ੇਅਰ ਕਰੂੰਗਾ ਮੈਂ ਤੁਹਾਡੇ ਨਾਲ ਜ਼ਰੂਰ। ਤੇ ਤੁਹਾਡੇ ਫੋਨ ਦੀ ਵੀ ਮੈਨੂੰ ਇੰਤਜ਼ਾਰ ਹੈ, 647-367-5553, 6473-675353।

0: ਤੁਸੀਂ ਮਿਰਜ਼ਾ ਭਾਈ ਬਹੁਤ ਔਖਾ ਗਾਣਾ ਹੈ, ਤੁਸੀਂ ਦੇਖਿਆ ਨਾ ਸੁੱਖੀ ਬਰਾੜ ਜੀ ਦਾ ਗਾਇਆ ਹੋਇਆ ਮਿਰਜ਼ਾ ਤੁਸੀਂ ਸੁਣ ਰਹੇ ਹੋ, ਤੇ ਕਿੰਨੀ ਲੰਬੀ ਹੇਕ ਲਾਉਣੀ ਪੈਂਦੀ ਹੈ। ਉਹ ਪਹਿਲਾਂ ਕਹਾਵਤ ਵੀ ਇੱਕ ਬਣੀ ਹੁੰਦੀ ਸੀ ਨਾ ਕਿ ਮਿਰਜ਼ਾ ਸ਼ਾਇਦ ਉਹਨਾਂ ਮਰਨ ਲੱਗਾ ਔਖਾ ਨਾ ਹੋਵੇ ਜਿੰਨਾ ਗਾਉਣ ਵਾਲਿਆਂ ਨੂੰ ਔਖਾ ਕਰ ਗਿਆ। ਤੇ ਬਹੁਤ ਤੁਸੀਂ ਇੰਜੋਏ ਕਰ ਰਹੇ ਹੋ, ਸਾਡੇ ਕਾਲਰ ਨੇ, ਆਪਾਂ ਗੱਲਬਾਤ ਨੂੰ ਅੱਗੇ ਕੰਟੀਨਿਊ ਕਰਾਂਗੇ। ਪਹਿਲੇ 5990 ਸਤਿ ਸ਼੍ਰੀ ਅਕਾਲ ਜੀ। ਅੱਛਾ, ਚਾਰ ਯੱਕਿਆਂ ਦੇ ਹੋ ਗਏ, 10 ਤੇ 9 19 ਤੇ 1 20 ਤੇ 4 24 ਹੋ ਗਏ।
1: 26 ਹੋ ਜੀ, 12 9 21 22
0: ਨਹੀਂ, 12 ਕਿਹੜੇ ਕਿਹਦੇ ਬੋਲੇ ਪਹਿਲਾਂ ਤੁਸੀਂ?
1: 12 ਦਹਿਲੇ ਜਿਹੜੇ ਦੇ,
0: ਅੱਛਾ ਉਹ ਤੇ 12 ਹੁੰਦੇ, 12 ਤੇ 9 21 ਤੇ 22 4 26 ਹੋ ਗਏ।
1: ਹਾਂ, ਤੇ 4 ਪੱਤਿਆਂ ਦੇ।
0: ਅੱਛਾ, 4 ਜਿਹੜਾ ਪੱਤੇ ਜ਼ਿਆਦਾ ਲੈ ਗਿਆ, ਇਹ ਹੁੰਦੀ ਸੀ।
1: ਹਾਂ ਹਾਂ, 4 ਉਹਦੇ ਹੁੰਦੇ ਸੀ।
0: ਇੱਕ ਨਾ ਹੋਰ ਸੀਪ ਵੀ ਮੇਰੇ ਧਿਆਨ ਦੇ ਵਿੱਚ ਹੈ, ਉਹਦੇ ਵਿੱਚ ਗੋਲੇ ਹੁਕਮ ਦੇ ਦੇ 20 ਨੰਬਰ ਹੁੰਦੇ ਸੀ। ਗੋਲੇ ਹੁਕਮ ਦੇ ਦੇ 20 ਤੇ ਜਿਹੜੇ ਯੱਕੇ ਆ ਯੱਕਿਆਂ ਦੇ ਮੇਰਾ ਖਿਆਲ 10-10 ਕੇ 11-11 ਨੰਬਰ ਹੁੰਦੇ ਸੀ। ਇਸ ਤਰ੍ਹਾਂ ਦੀ ਸੀਪ ਇੱਕ ਮੈਂ ਦੇਖੀ ਹੈ ਕਿਤੇ ਦੋਸਤਾਂ ਨੂੰ ਖੇਲਦਿਆਂ ਨੂੰ, ਮੈਂ ਕਿਹਾ ਵੀ ਸ਼ਾਇਦ ਚਲੋ ਇੱਥੇ ਕੋਈ ਦੋਸਤ ਮਿੱਤਰ
1: ਸੀਪਾਂ 2 ਨੰਬਰ 30 ਨੰਬਰ ਇਹਦਾ ਵਸੀਲੇ ਰਹੇ ਆ।
0: ਨਹੀਂ, ਜਿਹੜੀ ਹੁਕਮ ਦੇ ਪੱਤਿਆਂ ਵਾਲੀ ਆ ਉਹ ਤਾਂ ਆਮ ਚੱਲਦੀ ਹੈ ਨਾ। ਮੈਂ ਕਦੇ ਖੇਡਦਾ ਕੋਈ ਦੇਖਿਆ ਨਹੀਂ ਹੈ, ਲੇਕਿਨ ਜਰੂਰ ਚਲੋ। ਬਹੁਤ ਬਹੁਤ ਸ਼ੁਕਰੀਆ, ਬਹੁਤ ਵਧੀਆ, ਤੁਸੀਂ ਜੁੜੇ ਰਿਹਾ ਕਰੋ, ਰੇਡੀਓ ਪ੍ਰੋਗਰਾਮ ਸੁਣਿਆ ਕਰੋ, ਨਵੀਂ ਨਵੀਆਂ ਗੱਲਾਂ ਬਾਤਾਂ ਆਪਾਂ ਕਰੀ ਦੀਆਂ ਭੈਣ ਭਰਾਵਾਂ ਦੇ ਵਾਸਤੇ, ਤੇ ਭੈਣ ਭਰਾਵਾਂ ਦਾ ਸਾਥ ਮਿਲਦਾ ਰਹੇ ਨਾ, ਤੇ ਸਗੋਂ ਹੋਰ ਵਧੀਆ ਲੱਗਦਾ ਫਿਰ। ਜਬ ਲਗ ਦੁਨੀਆ ਰਹੀਏ ਨਾਨਕ, ਕਿਛ ਸੁਣੀਏ ਕੁਛ ਕਹੀਏ ਨਾਨਕ, ਗੱਲਾਂ ਕਰਦੇ ਰਹੀਏ ਨਾ, ਇੱਕ ਦੂਸਰੇ ਤੋਂ ਸੁਣਦੇ ਰਹੀਏ, ਇੱਕ ਦੂਸਰੇ ਨੂੰ ਸੁਣਾਉਂਦੇ ਰਹੀਏ, ਕੋਈ ਨਾ ਕੋਈ ਨਵੀਆਂ ਚੀਜ਼ਾਂ ਜ਼ਰੂਰ ਲੱਭਦੀਆਂ। ਦੇਖੋ ਮੇਰੇ ਧਿਆਨ ਦੇ ਵਿੱਚ ਸੱਚੀ ਗੱਲ ਹੈ ਕਿ ਇੱਕ 100 ਨੰਬਰੀ ਸੀਪ ਜਿਹੜੀ ਹੁਕਮ ਦੇ ਪੱਤਿਆਂ ਵਾਲੀ, ਇੱਕ ਜਿਹੜੀ ਉਹ ਦਹਿਲੇ ਹੇਠਦੇ ਦੇ 10, ਗੋਲੇ ਹੁਕਮ ਦੇ 20, ਏਦਾਂ ਇੱਕ ਯੱਕਿਆਂ ਦੇ ਨੰਬਰ ਸ਼ਾਇਦ 10-10-11 ਉਹੋ ਹੀ ਸੀ। ਇਹ 30 ਨੰਬਰੀ ਸੀਪ ਵਾਕਿਆ ਮੇਰੀ ਜਾਣਕਾਰੀ ਦੇ ਵਿੱਚ ਅੱਜ ਵਾਧਾ ਹੋਇਆ, ਮੈਂ ਪਹਿਲੀ ਵਾਰ ਸਾਡੇ ਆ ਦੋਸਤ ਮਿੱਤਰ ਨੇ ਸ਼ੇਅਰ ਕੀਤਾ ਹੈ, ਤੇ ਹੋ ਸਕਦਾ ਤੁਹਾਡੇ ਬਹੁਤ ਸਾਰੇ ਦੋਸਤਾਂ ਲਈ ਇਹ ਨਵੀਂ ਚੀਜ਼ ਹੋਏ। ਤੇ 6473653553 ਸਾਡਾ ਨੰਬਰ ਹੈ। ਬੀਬੀ ਕੁਲਦੀਪ ਗੋਸਲ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ
2: ਸਤਿ ਸ਼੍ਰੀ ਅਕਾਲ ਜੀ। ਮੇਰੇ ਖਿਆਲ 52 ਨੰਬਰ ਦੇ ਪਤਾ ਨੀ ਕਿੱਦਾਂ, ਇਹ ਸਾਰੇ ਜਿਹੜੇ ਹੁਕਮ ਦੇ ਹੁੰਦੇ ਨੇ ਕਾਫੀ ਨੰਬਰ ਹੁੰਦੇ
0: ਨੇ। ਹੁਕਮ ਉਹ ਤਾਂ 100 ਨੰਬਰ ਹੁੰਦੇ ਜੀ, ਹੁਕਮ ਦੇ ਸਾਰੇ ਪੱਤਿਆਂ ਦੇ 100 ਹੁੰਦੇ ਆ, ਜਿਹਦੇ ਵਿੱਚ ਦਹਿਲੇ ਹੇਠਦੇ ਦੇ 6 ਤੇ ਯੱਕਿਆਂ 4 ਦਾ 1-1, ਇਹ 100 ਨੰਬਰ ਬਣ ਜਾਂਦਾ।
2: ਉਹ ਕਿਉਂ ਕਿਉਂ ਤੇ ਕੈਂਗ ਉਹਨਾਂ ਦੇ ਵੀ ਹੋ ਜਾਂਦੇ ਨਾ।
0: ਹਾਂ, 52 ਤੇ ਪੱਤੇ ਹੁੰਦੇ ਆ ਨਾ,
2: 52 ਪੱਤੇ ਹੁੰਦੇ ਆ,
0: 52 ਪੱਤੇ ਹੁੰਦੇ ਆ ਤਾਸ਼ ਦੇ। ਦੂਸਰੀ ਇੱਕ ਹੋਰ ਮੈਂ ਕਈ ਵਾਰੀ ਘਰਾਂ ਚ ਖੇਲਦੇ ਦੇਖਦੇ, ਉਨੋ ਖੇਲਦੇ ਆ, ਉਨੋ ਵੀ ਹੁੰਦੀ ਹੈ ਇੱਕ ਹਨਾ। ਬੜੇ ਤੁਸੀਂ, ਮੈਂ ਆਪਾਂ ਹੁਣੇ ਕਿਸੇ ਨੂੰ ਪੁੱਛ ਲਿਆ ਨੀ ਭਾਈ, ਕਿਸੇ ਦੋਸਤ ਮਿੱਤਰ ਨੂੰ ਪਤਾ ਹੋਵੇ ਨਾ, ਮੈਂ ਬੜੇ ਘਰਾਂ ਦੇ ਵਿੱਚ ਦੇਖਿਆ ਉਨੋ, UNO ਉਨੋ, ਉਹਦੇ ਵਿੱਚ ਹੁੰਦਾ ਕੋਈ ਪਤਾ ਨੀ ਕਿੰਨੇ ਕਿੰਨੇ ਪੱਤੇ ਕੁ ਦੇਣੇ, ਮੈਨੂੰ ਨੀ ਖੈਰ ਉਹ ਆਉਂਦੀ, ਮੈਂ ਖੇਲਦਾ ਜਰੂਰ ਦੇਖਿਆ ਬੱਚਿਆਂ ਨੂੰ ਉਹ। ਲੋਕ ਗਾਥਾਵਾਂ ਹੀ ਜਿਹੜੀਆਂ ਨਾ, ਮਿਰਜ਼ਾ ਹੋ ਗਿਆ, ਹੀਰ ਹੋ ਗਈ, ਮਹੀਵਾਲ ਹੋ ਗਈ, ਸੱਸੀ ਪੁੰਨੂ ਹੋ ਗਈ, ਤੇ ਉਹਨਾਂ ਦੀਆਂ ਮੈਂ ਕੋਸ਼ਿਸ਼ ਕੀਤੀ ਹੈ ਨਿਕਾਲ ਕੇ। ਤੇ ਜਗਮੋਹਨ ਕੌਰ ਦਾ ਵੀ ਮਿਰਜ਼ਾ ਬਹੁਤ ਜ਼ਬਰਦਸਤ ਆ, ਖੈਰ ਨੋ ਡਾਊਟ, ਜਗਮੋਹਨ ਕੌਰ ਬੈਸਟ ਸਿੰਗਰ ਰਹੀ ਹੈ ਸਾਡੇ ਪੰਜਾਬੀ ਸੰਗੀਤ ਜਗਤ ਦੀ, ਤੇ ਜਰੂਰ ਮੈਂ ਲਾਉਂਗਾ ਜੇ ਟਾਈਮ ਮਿਲੇ ਤਾਂ। ਇਹ ਸੁੱਖੀ ਬਰਾੜ ਹੈ ਜੀ, ਹਾਂ ਸੁੱਖੀ ਬਰਾੜ ਦਾ ਹੈ। ਇਹ ਓਨੀ ਪਾਪੂਲਰ ਨਹੀਂ ਹੋਈ, ਲੇਕਿਨ ਇਹ ਕੰਡਕਟ ਬਹੁਤ ਕਰਾਉਂਦੀ ਰਹੀ ਪ੍ਰੋਗਰਾਮ, ਉਹਦੇ ਵਿੱਚ ਇਹਨੇ ਬੜਾ ਨਾਮ ਖੱਟਿਆ, ਸਾਰੇ ਕਲਾਕਾਰਾਂ ਦੇ ਨਾਲ ਇਹਨੇ ਗਾਇਆ ਵੀ ਆ, ਖੈਰ ਮਾਨਕੋਰਾਂ ਦੇ ਨਾਲ ਵੀ ਇਹਨਾਂ ਨੇ ਗਾਇਆ, ਹੋਰ ਸਿੰਗਰਾਂ ਦੇ ਨਾਲ ਵੀ ਗਾਇਆ ਇਹਨੇ ਵੀ।
2: ਅੱਛਾ ਅੱਛਾ,
0: ਹਾਂ ਹਾਂ ਹਾਂ ਹਾਂ, ਚਲੋ ਸ਼ੁਕਰੀਆ ਜੀ ਬੀਬੀ ਜੀ, ਬਹੁਤ ਬਹੁਤ ਮਿਹਰਬਾਨੀ। ਸੋ ਦੋਸਤੋ, ਤੁਸੀਂ ਕੋਈ ਗੱਲਬਾਤ ਸ਼ੇਅਰ ਕਰਨੀ ਹੋਏ ਕਰ ਸਕਦੇ ਹੋ ਸਾਡੇ ਨਾਲ, 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਬਾਕੀ ਸਾਡੇ ਰੇਡੀਓ ਪ੍ਰੋਗਰਾਮ ਦੇ ਇਸ ਪ੍ਰੋਗਰਾਮ ਦੇ ਜਿਹੜੇ ਸਪੋਂਸਰਡ ਮੇਨ ਨੇ, ਉਹਨੇ ਜੀ ਬ੍ਰਮਟਨ ਕੈਸ਼ ਐਂਡ ਕੈਰੀ। ਬ੍ਰਮਟਨ ਕੈਸ਼ ਐਂਡ ਕੈਰੀ ਦੇ ਨਾ ਅੱਜ ਕੱਲ੍ਹ ਸੇਲਾਂ ਹੀ ਸੇਲਾਂ ਹੀ ਸੇਲਾਂ ਹੀ ਸੇਲਾਂ ਹੀ ਲੱਗੀਆਂ ਹੋਈਆਂ ਨੇ, ਤੁਸੀਂ ਫਾਇਦਾ ਜ਼ਰੂਰ ਉਠਾ ਸਕਦੇ ਹੋ। ਮੈਂ ਮੇਰੇ ਧਿਆਨ ਦੇ ਵਿੱਚ 5-7 ਚੀਜ਼ਾਂ ਜਿਹੜੀਆਂ ਉਹਨਾਂ ਨੇ ਨੋਟਿਸ ਦੇ ਵਿੱਚ ਲੈਂਦੀਆਂ ਨੇ ਕਿ ਮਦਾਣੀ ਦਾ ਦੇਸੀ ਘਿਓ ਜਿਹੜਾ 2999 ਦਾ ਲੱਗਾ ਹੋਇਆ ਸੀ,

ਫੋਲਡਿੰਗ ਬੈੱਡ ਹੈ ਜਿਹੜਾ ਆਪਣੇ ਪਿੰਡਾਂ ਦੇ ਵਿੱਚ ਆਪਾਂ ਵਰਤਦੇ ਸੀ ਨਾ, ਜਿਹਦੀਆਂ ਲੱਤਾਂ ਬਿਲਕੁਲ ਐਂ ਇਕੱਠੀਆਂ ਹੋ ਜਾਂਦੀਆਂ ਨੇ, ਉੱਪਰੋਂ ਵੀ ਫੋਲਡ ਕੀਤਾ ਜਾਂਦਾ ਬੈੱਡ, ਜਿਹੜਾ $70 ਦਾ ਸੀ ਇਸ ਵੇਲੇ $60 ਦਾ ਲੱਗਿਆ ਹੋਇਆ। ਬਾਕੀ ਗਰੋਸਰੀ, ਵੱਡੇ ਵੱਡੇ ਬਰਤਨ, ਕੋਸਮੈਟਿਕਸ, ਹੋਰ ਜਾਂ ਡਿਸਪੋਜ਼ੇਬਲ ਕੋਈ ਸਮਾਨ ਲੈਣਾ ਹੋਵੇ, ਛੋਟੀਆਂ ਮੋਟੀਆਂ ਘਰਾਂ ਦੇ ਵਿੱਚ ਵਰਤਣ ਵਾਲੀਆਂ ਕੋਈ

0: ਤੁਸੀਂ ਇੱਕ ਵਾਰ ਆਓ ਤੇ ਕੋਈ ਐਸੀ ਚੀਜ਼ ਨਹੀਂ ਹੈ ਜਿਹੜੀ ਤੁਹਾਨੂੰ ਇੱਥੋਂ ਨਹੀਂ ਮਿਲੇਗੀ ਔਰ ਬਿਲਕੁਲ ਵਾਜਬ ਰੇਟ ਦੇ ਉੱਪਰ। ਬਹੁਤ ਸਾਰੇ ਸਟੋਰ ਜਿਹੜੇ ਸਾਡੇ ਬ੍ਰਹਮਪਟਨ ਦੇ ਵਿੱਚ ਖੁੱਲੇ ਹੋਏ ਨੇ ਗਰੋਸਰੀ ਦੇ, ਉਹ ਸਟੋਰ ਵੀ ਇੱਥੋਂ ਬਲਕ ਦੇ ਵਿੱਚ ਗਰੋਸਰੀ ਲੈ ਕੇ ਜਾਂਦੇ ਨੇ ਤੇ ਅੱਗੇ ਤੁਹਾਨੂੰ ਵੇਚਦੇ ਨੇ। ਸੋ ਕੋਈ ਜਾਣਕਾਰੀ ਲੈਣੀ ਹੋਏ ਨੋਟ ਕਰੋ, ਫੋਨ ਨੰਬਰ 905-230-4800 905-230-4800। ਸੋ ਗੱਲਬਾਤ ਆਪਾਂ ਕਰ ਰਹੇ ਸੀ, ਇੱਕ ਗੱਲ ਨਾ ਹੋਰ ਮੈਨੂੰ ਅੱਜ ਸੁਣਨ ਦੇ ਵਿੱਚ ਮਿਲੀ, ਉਹਦੇ ਵਿੱਚ ਵੀ ਮੈਂ ਤੁਹਾਡਾ ਐਕਸਪੀਰੀਅੰਸ ਜ਼ਰੂਰ ਚਾਹੂੰਗਾ ਕਿ ਤੁਸੀਂ ਆਪਣੇ ਦੋਸਤ ਮਿੱਤਰ ਸ਼ੇਅਰ ਕਰੋ। 647-367-5353 ਸਾਡੇ ਇੱਕ ਨਾ ਅੱਜ ਦੋਸਤ ਨੇ ਗੱਲ ਕੀਤੀ, ਉੱਥੇ ਪਾਰਕ ਦੇ ਵਿੱਚ ਬੈਠੇ ਵੀ ਉਹਦੇ ਮੁੰਡੇ ਨੇ ਨਾ ਪੁਲਿਸ ਦੇ ਵਿੱਚ ਕੋਈ ਜੌਬ ਨਿਕਲੀ ਸੀ ਤੇ ਉੱਥੇ ਅਪਲਾਈ ਕੀਤਾ। ਅਪਲਾਈ ਕਰਨ ਤੋਂ ਬਾਅਦ ਉਸਦਾ ਸਾਰੇ ਜਿਹੜੇ ਪ੍ਰੋਸੈਸ ਹੁੰਦੇ ਸੀ ਨਾ, ਪਹਿਲਾਂ ਫਿਜੀਕਲ ਟੈਸਟ ਹੋਣਾ, ਫਿਰ ਮੈਡੀਕਲ ਟੈਸਟ ਹੋਣਾ, ਰੇਸਾਂ ਰੂਸਾਂ ਲਗਾ, ਬੜਾ ਲੰਬਾ ਚੌੜਾ ਪ੍ਰੋਸੈਸ ਹੈ। ਪੁਲਿਸ ਦੀ ਭਰਤੀ ਐਡੀ ਕੋਈ ਆਸਾਨ ਨਹੀਂ ਹੈਗੀ, ਬਹੁਤ ਲੰਬਾ ਚੌੜਾ, ਘੱਟੋ ਘੱਟ ਮਹੀਨਾ ਡੇਢ ਦੋ ਮਹੀਨੇ ਉਹ ਮਤਲਬ 8-10 ਵਾਰ ਉਹਨਾਂ ਨੇ ਬੁਲਾਇਆ, ਕਦੇ ਫਿਜੀਕਲ ਟੈਸਟ, ਕਦੇ ਦੌੜਾਂ ਲਵਾ ਕੇ, ਕਦੇ ਰੇਸਾਂ, ਕਦੇ ਜੰਪ ਲਵਾ ਕੇ, ਕਦੇ ਫਿਰ ਅਮਨੀਸ਼ਨ ਵਗੈਰਾ ਚਲਾਉਣ ਦੀ ਵੀ ਟ੍ਰੇਨਿੰਗ ਦਿੰਦੇ ਨੇ, ਸਾਰਾ ਕੁਝ ਚਲਾ ਕੇ ਮੈਡੀਕਲ ਟੈਸਟ ਹੋਣਾ, ਸਾਰਾ ਕੁਝ ਕੰਪਲੀਟ ਹੋ ਗਿਆ। ਬਾਅਦ ਦੇ ਵਿੱਚ ਹੁੰਦੀ ਹੈ ਕੋਈ ਉੱਥੇ ਇੰਟਰਵਿਊ, ਉਹਦਾ ਵੀ ਕੋਈ ਨੰਬਰ ਮਾਰਕਸ ਹੁੰਦੇ ਹੋਣਗੇ, ਤੇ ਉਹ ਕਹਿੰਦਾ ਯਾਰ ਸਾਰਾ ਕੁਝ ਬੱਚੇ ਨੇ ਕੰਪਲੀਟ ਕਰ ਲਿਆ, ਸਭ ਕੁਝ ਕੰਪਲੀਟ ਕਰਨ ਤੋਂ ਬਾਅਦ ਨਾ ਬਾਅਦ ਦੇ ਵਿੱਚ ਜਿਹੜੀ ਇੱਕ ਛੋਟੀ ਜਿਹੀ ਇੰਟਰਵਿਊ ਹੈ ਨਾ, ਤੇ ਉਹਦੇ ਵਿੱਚ ਬੱਚੇ ਨੂੰ ਉਹਨਾਂ ਨੇ ਨਾ ਕਰ ਦਿੱਤੀ, ਰਿਜੈਕਟ ਹੋ ਗਿਆ। ਸੋ ਬੱਚਾ ਵੀ ਮੈਨੂੰ ਮਿਲਿਆ, ਉਹ ਜਿਹੜਾ ਬੱਚਾ ਵੀ ਸੀ ਉਹ ਮੈਨੂੰ ਉਹਨੇ ਸਿੱਧੀ ਗੱਲ, ਉਹ ਕਹਿੰਦਾ ਅੰਕਲ ਇੱਥੇ ਨਾ ਪਾਰਸ਼ੈਲਿਟੀ ਹੁੰਦੀ ਹੈ, ਜਿਹਨੂੰ ਅਸੀਂ ਰੇਸਿਜ਼ਮ ਕਹਿ ਦਿੰਦੇ ਹਾਂ ਸ਼ਾਇਦ, ਉਹ ਕਹਿੰਦਾ ਵੀ ਇਹ ਨਾ ਆਪਣੇ ਬਸ ਜਿਹੜੇ ਏਸ਼ੀਅਨ ਜਾਂ ਇੱਧਰੋਂ ਇੱਕ ਅੱਧਾ ਜ਼ਰੂਰ ਵਿੱਚ ਕੈਟਾਗਰੀ ਇੱਕ ਦੋ ਪਾ ਲੈਂਦੇ ਆ, ਅਤੇ ਜ਼ਿਆਦਾਤਰ ਨਾ ਇਹ ਆਪਣੇ ਇੱਧਰ ਜਿਹੜੇ ਕੈਨੇਡਾ ਦੇ ਵਿੱਚ ਇਹ ਉਹਨਾਂ ਨੂੰ ਹੀ ਪ੍ਰੈਫਰ ਕਰਦੇ ਆ। ਕੀ ਇਹ ਗੱਲ ਵੈਸੇ ਸਹੀ ਹੈ? ਤੁਹਾਡੇ ਕੋਈ ਇਸ ਤਰ੍ਹਾਂ ਦੀ ਚੀਜ਼ ਤੁਹਾਡੇ ਨੋਟਿਸ ਦੇ ਵਿੱਚ ਆਈ ਹੈ, ਧਿਆਨ ਦੇ ਵਿੱਚ ਆਈ ਹੈ? ਜਿਹਨੇ ਸਾਡੇ ਪੰਜਾਬੀ ਦੋਸਤ ਬਹੁਤ ਮਿੱਤਰ ਭੈਣ ਭਰਾ ਇੱਥੇ ਨੇ, ਜਿਨ੍ਹਾਂ ਦਾ ਬਿਜ਼ਨਸ, ਜਿਨ੍ਹਾਂ ਦਾ ਕਾਰੋਬਾਰ, ਜਿਨ੍ਹਾਂ ਦੀ ਇੰਡਸਟਰੀ, ਜਿਨ੍ਹਾਂ ਦੀਆਂ ਫੈਕਟਰੀਆਂ, ਜਿਨ੍ਹਾਂ ਦੀ ਟਰਾਂਸਪੋਰਟ, ਜਿਨ੍ਹਾਂ ਦੇ ਬਹੁਤ ਵੱਡੇ ਵੱਡੇ ਕਾਰੋਬਾਰ ਜਿਨ੍ਹਾਂ ਨੇ ਇੱਥੇ ਸੰਭਾਲੇ ਹੋਏ ਨੇ ਸਾਡੇ ਪੰਜਾਬੀ ਭੈਣ ਭਰਾਵਾਂ ਨੇ, ਕੀ ਉਹਨਾਂ ਦੇ ਮਨ ਦੇ ਵਿੱਚ ਵੀ ਐਸੀ ਸੋਚ ਹੁੰਦੀ ਹੈ ਵੀ ਜਦੋਂ ਕੋਈ ਇੰਪਲਾਈ ਜਾਂ ਹਾਇਰਿੰਗ ਜਾਂ ਕੋਈ ਕਰਨੀ ਹੋਣ ਤਾਂ ਉਹ ਵੀ ਕੀ ਮਤਲਬ ਇੱਦਾਂ ਦੀ ਸੋਚ ਮਨ ਦੇ ਵਿੱਚ ਹੁੰਦੀ ਹੈ ਕਿ ਪੱਖਪਾਤ ਜਾਂ ਇੱਦਾਂ ਦੀ ਕੋਈ ਚੀਜ਼? ਮੇਰੇ ਨਾ ਧਿਆਨ ਦੇ ਵਿੱਚ ਮੈਂ ਕੋਈ ਹੈ ਨਹੀਂ ਸੀ ਐਸੀ ਗੱਲਬਾਤ, ਲੇਕਿਨ ਅੱਜ ਗੱਲ ਮੈਂ ਸੁਣੀ ਨਾ ਤੇ ਮੈਂ ਕਿਹਾ ਚਲੋ ਮੈਂ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਦਾ, ਹੋ ਸਕਦਾ ਹੈ ਕੋਈ ਨਾ ਕੋਈ ਅੱਛਾ ਸਾਨੂੰ ਫੀਡਬੈਕ ਇਸ ਦੀ ਮਿਲੇ। ਤੇ ਕਈ ਵਾਰ ਛੋਟੀਆਂ ਮੋਟੀਆਂ ਚੀਜ਼ਾਂ ਦੀ ਐਵੇਂ ਕੋਈ ਗਲਤ ਵੀ ਪ੍ਰਚਾਰ ਹੋਇਆ ਹੁੰਦਾ, ਆਪਾਂ ਉਹਦੀ ਕਲੈਰਿਟੀ ਵੀ ਹੋ ਜਾਂਦੀ ਹੈ, ਲੇਕਿਨ ਕਈ ਵਾਰ ਉਹ ਚੀਜ਼ਾਂ ਸੱਚਾਈ ਦੇ ਵਿੱਚ ਹੁੰਦੀਆਂ ਵੀ ਨੇ, ਤੇ ਉਹ ਵੀ ਜੇਕਰ ਹੁੰਦੀਆਂ ਤੇ ਉਹ ਵੀ ਆਪਾਂ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਾਂਗੇ। ਸੋ ਤੁਹਾਡੇ ਜਾਣਕਾਰੀ ਦੇ ਵਿੱਚ ਕੋਈ ਚੀਜ਼ ਐਸੀ ਹੋਵੇ ਨਾ ਕਿ ਇੱਥੇ ਕੋਈ ਨੌਕਰੀਆਂ ਦੇ ਵਿੱਚ ਜਾਂ ਜੋਬਸ ਦੇ ਵਿੱਚ ਜਾਂ ਹੋਰ ਕੰਪਨੀਆਂ ਵੱਖਰੀਆਂ ਵੱਖਰੀਆਂ ਜਾਂ ਉਹਨਾਂ ਦੇ ਓਨਰ ਜਿਹੜੇ ਉਹ ਉੱਥੇ ਹਾਇਰਿੰਗ ਕਰਨ ਵੇਲੇ ਕੁਝ ਆਪਣੀ ਕਮਿਊਨਿਟੀ ਨੂੰ ਪ੍ਰੈਫਰੈਂਸ ਦਿੰਦੇ ਆ, ਕੋਈ ਦੂਸਰੀਆਂ ਕਮਿਊਨਿਟੀਆਂ ਨੂੰ ਪ੍ਰੈਫਰੈਂਸ ਘੱਟ ਦਿੰਦੇ ਆ, ਇਸ ਤਰ੍ਹਾਂ ਦੀ ਸੋਚ, ਇਸ ਤਰ੍ਹਾਂ ਦੀ ਟੈਂਡੈਂਸੀ, ਇਸ ਤਰ੍ਹਾਂ ਦੀ ਇੱਥੇ ਕੋਈ ਚਲਨ ਜਿਹੜਾ ਉਹ ਹੈਗਾ ਤੁਹਾਡੇ ਧਿਆਨ ਦੇ ਵਿੱਚ? ਕਿਉਂਕਿ ਤੁਸੀਂ ਬਹੁਤ ਪੁਰਾਣੇ ਇੱਥੇ ਵਸੇ ਹੋਏ ਹੋ, ਤੁਹਾਡੀ ਜਾਣਕਾਰੀ, ਤੁਹਾਡੀ ਨੌਲੇਜ, ਤੁਹਾਡਾ ਐਕਸਪੀਰੀਅੰਸ ਜਿਹੜਾ ਮੇਰੇ ਨਾਲੋਂ ਜ਼ਿਆਦਾ। ਸੋ ਤੁਸੀਂ ਜ਼ਰੂਰ ਸ਼ੇਅਰ ਕਰੋ ਕੋਈ ਗੱਲਬਾਤ ਇਸ ਤਰ੍ਹਾਂ ਦੀ ਤੁਹਾਡੇ ਧਿਆਨ ਦੇ ਵਿੱਚ ਹੋਏ। 647-367-5353 6473-6475353 ਸਾਡੇ ਸਟੂਡੀਓ ਦਾ ਨੰਬਰ ਹੈ। ਤੇ ਤੁਸੀਂ ਕੋਈ ਗੱਲਬਾਤ, ਸਾਡੇ ਕਾਲਰ ਆ ਗਏ ਨੇ, ਜਤਿੰਦਰ ਜੀ 0777, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ।
1: ਟੋਰਾਂਟੋ ਪੁਲਿਸ ਚ ਨੇ ਸਰ, ਇਹ ਨਾ ਤੁਹਾਡਾ ਮਾਇੰਡ ਸੈਟ ਚੈੱਕ ਕਰਦੇ, ਇੰਟਰਵਿਊ ਪੈਨਲ ਇੰਟਰਵਿਊ ਕਹਿੰਦੇ ਉਹਨਾਂ ਨੂੰ
2: ਜੀ ਜੀ,
1: ਤੇ ਉਹ ਨਾ ਮਤਲਬ ਕੋਈ ਹੁਣ ਜਿੱਦਾਂ ਆਪਾਂ UPSC ਦਾ ਦੇਖ ਲਈਏ ਇੰਡੀਆ ਕਿੰਨਾ ਟਫ
2: ਟੈਸਟ,
1: ਪਹੁੰਚਣਾ ਇੰਟਰਵਿਊ ਤੱਕ ਬੜੀ ਵੱਡੀ ਗੱਲ ਹੋਈ ਜੀ।
2: ਬਿਲਕੁਲ,
1: ਉਹ ਕਈ ਬੰਦੇ ਮਤਲਬ ਕਿੰਨੇ ਪਰਸੈਂਟ ਬੱਚੇ UPSC ਦੇ ਇੰਟਰਵਿਊ ਚ ਬਾਹਰ ਨਿਕਲ ਜਾਂਦੇ, ਤੇ ਉਹ ਨਾ ਇਹ ਜਿਹੜਾ ਪੈਨਲ ਇੰਟਰਵਿਊ ਹੁੰਦਾ ਬਹੁਤ ਜਿਆਦਾ ਇੰਪੋਰਟੈਂਟ ਚੀਜ਼ ਹੈ, ਉਹ ਨਾ ਤੁਹਾਡਾ ਮਾਇੰਡ ਸੈਟ ਚੈੱਕ ਕਰਦੇ, ਤੁਹਾਡੀ ਸਿਚੁਏਸ਼ਨ ਤੁਹਾਨੂੰ ਦਿੰਦੇ ਕਿ ਇੱਦਾਂ ਹੋ ਜਾਏਗੀ, ਇੱਦਾਂ ਵੀ
2: ਬੜਾ ਲੰਬਾ ਪ੍ਰੋਸੈਸ ਹੈ, ਮੈਨੂੰ ਵੀ ਦੱਸਿਆ ਸੀ ਕਿਸੇ ਨੇ।
1: ਤੇ ਉਹ ਫਿਰ ਤੁਸੀਂ ਜਦੋਂ ਸਾਰਾ ਕੁਛ ਕਰਕੇ ਡਨ ਹੈ ਇੰਟਰਵਿਊ ਵਗੈਰਾ, ਫਿਰ ਤੁਹਾਨੂੰ ਕਾਲਜ ਜਾਣਾ ਪੈਂਦਾ ਅੰਟਾਰੀਓ ਪੁਲਿਸ ਕਾਲਜ ਲੰਡਨ ਚ। ਉੱਥੇ ਕਈ ਬੱਚੇ ਉੱਥੇ ਵੀ ਨੀ ਪਾਸ ਕਰਦੇ, ਮਤਲਬ ਜੇ ਉੱਥੇ ਵੀ ਤੁਸੀਂ ਨਹੀਂ ਪ੍ਰੋਪਰ ਪਰਸੈਂਟੇਜ ਆਪਣੀ ਮੇਨਟੇਨ ਕਰਦੇ ਨਾ, ਤੁਹਾਨੂੰ ਉੱਥੇ ਵੀ ਬਾਹਰ ਕੱਢ ਦਿੰਦੇ। ਹਾਂਜੀ, ਤੇ ਉਹ ਮਤਲਬ ਸਾਰਾ ਪ੍ਰੋਸੈਸ ਏਦਾਂ ਬਣਿਆ ਜੀ। ਮੈਨੂੰ ਲੱਗਦਾ ਨੀ ਗਾ ਪਾਸ ਕਰਕੇ ਹੁੰਦੀ, ਕਿਉਂਕਿ ਮੇਰੇ ਤਾਂ ਹੁਣ
0: ਹੋ ਸਕਦਾ ਬਿਲਕੁਲ ਸਹੀ ਹੋਵੇ, ਐਸੀ ਕੋਈ ਗੱਲ ਨਹੀਂ ਹੈ। ਮੈਂ ਤਾਂ ਸਿਰਫ ਸ਼ੇਅਰ ਕੀਤਾ ਤੇ ਤਾਂ ਹੀ ਦੋਸਤਾਂ ਦਾ ਐਕਸਪੀਰੀਅੰਸ ਕਲੀਅਰ ਹੋਣਗੀਆਂ ਚੀਜ਼ਾਂ, ਦੂਰ ਹੋ ਗਏ ਹੋਣੇ ਦੋਸਤਾਂ ਮਿੱਤਰਾਂ ਦੇ। ਥੈਂਕ ਯੂ ਵੈਰੀ ਮਚ, ਸ਼ੁਕਰੀਆ।
1: ਸਤਿ
0: ਸ਼੍ਰੀ ਅਕਾਲ ਜੀ, ਢਿੰਡਸਾ ਸਾਹਿਬ ਤੁਸੀਂ ਆਉਂਦੇ ਰਹੋ।
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ ਡਾਕਟਰ ਸਾਹਿਬ, ਕਈ ਚੀਜ਼ਾਂ ਨੇ ਆਪਣੀ ਥੋੜੀ ਜਿਹੀ ਪੰਜਾਬੀਆਂ ਦੀ ਕਹਿ ਲਓ ਵੀ ਸੋਚ ਥੋੜੀ ਜਿਹੀ ਇਹੋ ਜਿਹੀ ਆ, ਜੇ ਕੋਈ ਨਾ ਇੱਥੇ ਸਿਲੈਕਟ

0: ਜਦੋਂ ਬੰਦਾ ਨਿਕਲ ਜਾਂਦਾ ਆਊਟ ਹੋ ਜਾਂਦਾ ਤਾਂ ਉਹ ਫਿਰ ਬਹਾਨਾ ਕੀ ਲਾਉਂਦਾ
1: ਬਿਲਕੁਲ ਬਿਲਕੁਲ
0: ਅਸਲ ਗੱਲ ਤਾਂ ਦੇਖੋ ਇਹ ਆ ਬਾਕੀ ਜੋ ਮਰਜ਼ੀ ਕਹਿ ਲੋ ਅਸਲ ਗੱਲ ਇਹ ਆ ਵੀ ਆਪਣੀ ਕੌਮ ਆ ਜਿਹੜੀ ਆਪਣੇ ਕਹਿ ਲੋ ਵੀ ਆਪਣੇ ਬੰਦੇ ਆ ਤਾਂ ਉੱਥੇ ਉਹਨੂੰ ਉੱਥੇ ਕੁਛ ਉਹ ਕਰਦੇ ਆ ਉੱਥੇ ਪੰਜਾਬ ਚ ਕੀ ਲੋੜ ਆ ਜੇ ਇੱਥੇ ਪੁਲਿਸ ਤੁਸੀਂ ਹੋ ਗਏ ਯਾਰ ਠੀਕ ਆ ਇੱਥੇ ਇਸ ਕੰਟਰੀ ਦੇ ਅਕੋਰਡਿੰਗ ਉਹਨਾਂ ਦੇ ਲਾ ਦੇ ਅਕੋਰਡਿੰਗ ਤੁਸੀਂ ਸੇਵਾ ਕਰੋ ਸਰਵਿਸ ਕਰੋ
1: ਬਿਲਕੁਲ ਬਿਲਕੁਲ
0: ਉੱਥੇ ਆਹ ਕੰਮ ਨੀ ਤੁਸੀਂ
1: ਸਾਈਕੋਲੋਜੀਕਲ ਵੀ ਬੰਦੇ ਨੂੰ ਪਰਖਦੇ ਆ
0: ਵੀ ਇਹ ਕਿਤੇ ਐ ਤਾਂ ਨੀ ਕਰੂਗਾ ਬਸ ਉੱਥੇ ਫਿਰ ਉਹ ਕਰ ਦਿੰਦੇ ਬਸ ਗੱਲ ਹੀ ਆਈ ਹੋਰ ਕੋਈ ਗੱਲ ਨੀ
1: ਬਿਲਕੁਲ ਬਿਲਕੁਲ ਚਲੋ ਸ਼ੁਕਰੀਆ ਢੀਂਡਸਾ ਸਾਹਿਬ ਬਹੁਤ ਵਧੀਆ ਤੁਸੀਂ ਪੁਰਾਣੇ ਲੋਕ ਹੋ ਤੁਹਾਡੇ ਤੋਂ ਵਧੀਆ ਫੀਡਬੈਕ ਮਿਲ ਸਕਦੀ ਸੀ ਬਹੁਤ ਥੈਂਕ ਯੂ ਵੈਰੀ
0: ਥੈਂਕ ਯੂ ਸਰ ਥੈਂਕ ਯੂ ਸਰ ਓਕੇ
1: ਸੋ ਦੋਸਤੋ ਤੁਸੀਂ ਵੀ ਕੋਈ ਗੱਲਬਾਤ ਜਰੂਰ ਸ਼ੇਅਰ ਕਰੋ ਕਿਉਂਕਿ ਤੁਹਾਡਾ ਐਕਸਪੀਰੀਅੰਸ ਜਿਹੜਾ ਨਾ ਉਹ ਐਕਸਪੀਰੀਅੰਸ ਬੋਲਦਾ ਹੈ ਕਿਉਂਕਿ ਇੱਕ ਐਕਸਪੀਰੀਅੰਸ ਹੁੰਦਾ ਥਰੈਟਿਕਲੀ ਇੱਕ ਐਕਸਪੀਰੀਅੰਸ ਹੁੰਦਾ ਪ੍ਰੈਕਟੀਕਲੀ ਸਾਡਾ ਜਿਹੜਾ ਨਵੇਂ ਜਿਹੜੇ ਇੱਥੇ ਆਏ ਨਾ ਉਹਨਾਂ ਦਾ ਐਕਸਪੀਰੀਅੰਸ ਜਿਹੜਾ ਨਾ ਥਰੈਟਿਕਲੀ ਹੈ ਜੋ ਪੜ੍ਹਿਆ ਪੜ੍ਹਾਇਆ ਜੋ ਸੁਣੇ ਦੇ ਉੱਪਰ ਆਧਾਰਿਤ ਹੈ ਕੁਛ ਐਕਸਪੀਰੀਅੰਸ ਹੁੰਦੇ ਜਿਹੜੇ ਪ੍ਰੈਕਟੀਕਲ ਹੁੰਦੇ ਜਿਹਨੂੰ ਪਰਸੈਪਸ਼ਨ ਕਹਿ ਦਿੰਦੇ ਅਸੀਂ ਪਰਸੈਪਸ਼ਨ ਜਿਨ੍ਹਾਂ ਨੇ ਉਹ ਐਕਸਪੀਰੀਅੰਸ ਹੰਡਾਇਆ ਹੋਵੇ ਤੇ ਇਸ ਕਰਕੇ ਤੁਹਾਡਾ ਐਕਸਪੀਰੀਅੰਸ ਜ਼ਿਆਦਾ ਮੈਟਰ ਕਰਦਾ ਹੈ ਤੇ ਤੁਸੀਂ ਜ਼ਰੂਰ ਫੀਡਬੈਕ ਦਿਓ ਇਸ ਮਸਲੇ ਦੇ ਉੱਪਰ ਕਿ ਗੱਲਬਾਤ ਕੋਈ ਹੈਗੀ ਹੈ ਕਿ ਐਵੇਂ ਅਸੀਂ ਜਦੋਂ ਕਿਸੇ ਮਸਲੇ ਦੇ ਵਿੱਚ ਕਾਮਯਾਬ ਨਹੀਂ ਹੁੰਦੇ ਜਾਂ ਸਾਨੂੰ ਕਾਮਯਾਬੀ ਨਹੀਂ ਮਿਲਦੀ ਤੇ ਅਸੀਂ ਐਵੇਂ ਫਿਰ ਉਹ ਬਹਾਨੇ ਲੱਭ ਲੱਭ ਕੇ ਐਵੇਂ ਕਿਸੇ ਦੂਸਰੇ ਦੇ ਉੱਪਰ ਥੋਪਣ ਦੀ ਕੋਸ਼ਿਸ਼ ਕਰਦੇ ਹਾਂ ਇਹ ਸਾਡੀ ਸੋਚ ਥੋੜੀ ਜਿਹੀ ਨਾ ਕਿਉਂਕਿ ਪੰਜਾਬ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਅਸੀਂ ਜਿਸ ਤਰ੍ਹਾਂ ਦੇ ਸਿਸਟਮ ਦੇ ਵਿੱਚੋਂ ਆਏ ਹਾਂ ਨਾ ਉਸ ਸਿਸਟਮ ਦੇ ਵਿੱਚ ਸਾਰਾ ਕੁਝ ਹੈਗਾ ਹੀ ਨਹੀਂ ਮਤਲਬ ਹਾਵੀ ਹੋਇਆ ਹੋਇਆ ਉੱਥੇ ਤਾਂ ਇਸ ਤੋਂ ਬਿਨਾਂ ਤੁਸੀਂ ਅੱਗੇ ਵੱਧ ਹੀ ਨਹੀਂ ਸਕਦੇ ਤੋ ਸਾਡੇ ਜਿਸ ਸਿਸਟਮ 'ਚ ਆਏ ਹਾਂ ਤੇ ਉਹ ਸਾਡੇ ਮਨ ਦੇ ਵਿੱਚ ਉੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਘਰ ਘਰ ਗਈਆਂ ਭਰੀਆਂ ਪਈਆਂ ਤੇ ਜਦੋਂ ਇੱਥੇ ਕੋਈ ਥੋੜੀ ਬਹੁਤੀ ਚੀਜ਼ ਸਾਨੂੰ ਕਿਤੇ ਸਕਸੈਸਫੁਲ ਨਹੀਂ ਹੁੰਦੇ ਤੇ ਸਾਡੀ ਦਿਮਾਗ ਘੁੰਮ ਘੁਮਾ ਕੇ ਨਾ ਉੱਥੇ ਜਾ ਕੇ ਟਿਕਦਾ ਕਿ ਨਹੀਂ ਯਾਰ ਸ਼ਾਇਦ ਕੋਈ ਪਾਰਸ਼ੈਲਿਟੀ ਜੇ ਕੋਈ ਇੱਦਾਂ ਦੀ ਕੋਈ ਰੇਸਿਜ਼ਮ ਜਾਂ ਕੋਈ ਇੱਦਾਂ ਦੀ ਪੱਖਪਾਤ ਵਰਗੀ ਕੋਈ ਚੀਜ਼ ਹੋ ਜਾਂਦੀ ਹੈ ਹੋ ਸਕਦਾ ਹੈ ਕਿਤੇ ਕਿਸੇ ਦੇ ਕੋਈ ਥੋੜਾ ਬਹੁਤ ਐਕਸਪੀਰੀਅੰਸ ਇੱਦਾਂ ਦਾ ਕਿਸੇ ਨੂੰ ਹੋਇਆ ਹੋਵੇ ਜੇ ਕਿਸੇ ਨੂੰ ਹੋਇਆ ਹੋਵੇ ਤਾਂ ਉਹ ਵੀ ਜ਼ਰੂਰ ਸ਼ੇਅਰ ਕਰੋ ਤੇ ਗੱਲਬਾਤ ਨੂੰ ਆਪਾਂ ਅੱਗੇ ਕੰਟੀਨਿਊ ਕਰਦੇ ਹਾਂ ਫਿਲਹਾਲ ਸਾਡੇ ਰੇਡੀਓ ਪ੍ਰੋਗਰਾਮ ਦੇ ਸਪੌਂਸਰਡ ਆਪਣੇ ਵਿਲੇਜ ਆਫ ਇੰਡੀਆ

ਕਰਨ ਦੇ ਲਈ ਫੋਨ ਕਰ ਸਕਦੇ ਹੋ 905-450-33-33-114 ਕੈਨੇਡੀ ਰੋਡ ਔਰ 6400 ਟੀਅਰਨ ਮਿਲ ਪਾਰਕਵੇ ਮਿਸੀਸਾਗਾ ਦਾ ਨੰਬਰ ਹੈ 905-542-1333 ਲੰਡਨ ਹੈਲੀਫੈਕਸ ਔਰ ਵਿੰਡਸਰ ਦੇ ਵਿੱਚ ਵੀ ਬ੍ਰਾਂਚ ਹੈ ਤੁਸੀਂ ਕੋਈ ਜਾਣਕਾਰੀ ਲੈਣੀ ਹੋਵੇ ਵਿਲੇਜ ਆਫ ਇੰਡੀਆ ਦੀ ਤਾਂ ਤੁਸੀਂ ਕਥੂਰੀਆ ਸਾਹਿਬ ਨੂੰ ਵੀ ਫੋਨ ਕਰ ਸਕਦੇ ਹੋ 416-700-9100 ਸਾਡੀ ਗੱਲਬਾਤ ਚੱਲ ਰਹੀ ਸੀ ਕਿ ਇਸ ਜਗ੍ਹਾ ਤੇ ਜਿੱਥੇ ਅਸੀਂ ਇਸ ਵੇਲੇ ਵਸਦੇ ਹਾਂ ਕੈਨੇਡਾ ਦੇ ਵਿੱਚ ਇੱਥੇ ਕੋਈ ਥੋੜੀ ਬਹੁਤੀ ਕੋਈ ਪਾਰਸ਼ੈਲਿਟੀ ਜਾਂ ਪੱਖਪਾਤ ਜਦੋਂ ਅਸੀਂ ਕਿਤੇ ਜੌਬ ਦੇ ਲਈ ਅਪਲਾਈ ਕਰਦੇ ਹਾਂ ਜਦੋਂ ਹੋਰ ਕਿਸੇ ਵੀ ਜਗ੍ਹਾ ਤੇ ਅਸੀਂ ਆਪਣੇ ਕੈਰੀਅਰ ਦੇ ਲਈ ਕੁਝ ਸਟਾਰਟ ਕਰਦੇ ਹਾਂ ਲੱਗਦਾ ਮੈਨੂੰ ਛੋਟੀ ਜਿਹੀ ਜਿਹੜੀ ਇੱਕ ਐਗਜ਼ਾਮਪਲ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਕਿ ਸਾਡੇ ਇੱਕ ਦੋਸਤ ਦਾ ਬੇਟਾ ਜਿਹੜਾ ਪੁਲਿਸ ਦੇ ਵਿੱਚ ਅਪੀਅਰ ਹੋਇਆ ਸੀ ਸਾਰੀਆਂ ਟ੍ਰੇਨਿੰਗਾਂ ਕੰਪਲੀਟ ਕਰਨ ਤੋਂ ਬਾਅਦ ਜਦੋਂ ਲਾਸਟ ਬਿਲਕੁਲ ਇੰਟਰਵਿਊ ਦੇ ਵਿੱਚ ਉਹ ਕਹਿੰਦਾ ਕਿ ਮੈਂ ਉੱਥੋਂ ਰਿਜੈਕਟ ਹੋ ਗਿਆ ਅਤੇ ਉਹ ਗੱਲ ਸ਼ੇਅਰ ਕਰਦਾ ਸੀ ਕਿ ਅੰਕਲ ਇੱਥੇ ਇਹਨਾਂ ਕੋਲ ਰੇਸਿਜ਼ਮ ਹੁੰਦੀ ਹੈ ਸੋ ਮੈਂ ਕਿਉਂਕਿ ਮੇਰਾ ਐਕਸਪੀਰੀਅੰਸ ਇੰਨਾ ਜ਼ਿਆਦਾ ਨਹੀਂ ਹੈ ਮੇਰਾ ਐਕਸਪੀਰੀਅੰਸ ਥੋਰੈਟੀਕਲ ਜ਼ਿਆਦਾ ਹੈ ਪ੍ਰੈਕਟੀਕਲੀ ਐਕਸਪੀਰੀਅੰਸ ਮੇਰਾ ਨਹੀਂ ਹੈ ਪ੍ਰੈਕਟੀਕਲ ਐਕਸਪੀਰੀਅੰਸ ਤੁਹਾਡਾ ਦੋਸਤਾਂ ਮਿੱਤਰਾਂ ਦਾ ਜਿਹੜੇ ਲੰਬੇ ਸਮੇਂ ਤੋਂ ਕੈਨੇਡਾ ਦੇ ਵਿੱਚ ਇਸ ਰਹਿ ਰਹੇ ਹੋ ਕੈਨੇਡਾ ਦੇ ਸਿਸਟਮ 'ਚ ਰਹਿ ਰਹੇ ਹੋ ਬਹੁਤ ਸਾਰੇ ਲੋਕ ਨੇ ਇੱਥੇ ਜੌਬਾਂ ਕੀਤੀਆਂ ਨੇ ਜੌਬਾਂ ਕਰਕੇ

0: ਜਿਹੜੇ ਕਈ ਰਿਟਾਇਰ ਵੀ ਹੋ ਗਏ ਨੇ, ਕਈ ਜੋਬਾਂ ਅਜੇ ਕਰ ਵੀ ਰਹੇ ਨੇ, ਕਈ ਜੋਬਾਂ ਦਿੰਦੇ ਵੀ ਨੇ ਅੱਗੇ। ਸਾਡੇ ਬਹੁਤ ਦੋਸਤ ਮਿੱਤਰ ਭੈਣ ਭਰਾ ਪੰਜਾਬ ਦੇ ਜਿਹੜੇ ਬਹੁਤ ਬਹੁਤ ਵੱਡੇ ਇੱਥੇ ਇੰਡਸਟਰੀਲਿਸਟ ਨੇ, ਬੜੇ ਬੜੇ ਵੱਡੇ ਬਿਜ਼ਨਸਮੈਨ ਨੇ, ਬੜੇ ਬੜੇ ਵੱਡੇ ਕਾਰੋਬਾਰੀ ਨੇ, ਤੋ ਬੜੇ ਬੜੇ ਵੱਡੇ ਆਫੀਸਰਸ ਨੇ, ਵੱਡੇ ਵੱਡੇ ਅਹੁਦਿਆਂ ਦੇ ਉੱਪਰ ਕੰਮ ਕਰਦੇ ਨੇ, ਉਹ ਐਸੀਆਂ ਪੋਜੀਸ਼ਨਾਂ ਦੇ ਵਿੱਚ ਨੇ ਕਿ ਜੋਬਾਂ ਦਿੰਦੇ ਵੀ ਨੇ। ਸੋ ਇਸ ਤਰ੍ਹਾਂ ਦਾ ਕੋਈ ਐਕਸਪੀਰੀਅੰਸ ਤੁਹਾਡਾ ਜੇਕਰ ਹੋਵੇ ਤੇ ਤੁਸੀਂ ਸਾਡੇ ਨਾਲ ਜਰੂਰ ਸ਼ੇਅਰ ਕਰ ਸਕਦੇ ਹੋ। ਤੇ ਬਾਕੀ ਆਪਾਂ ਚੱਲਦੇ ਆ ਪ੍ਰੋਗਰਾਮ ਨੂੰ ਲੈ ਕੇ ਅੱਗੇ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਅੱਜ ਮੈਂ ਰੱਖਿਆ ਤੁਹਾਡੇ ਵਾਸਤੇ ਕਿ ਜਿਵੇਂ ਪਹਿਲਾਂ ਤੁਸੀਂ ਮਿਰਜ਼ਾ ਸੁਣਿਆ ਤੇ ਹੁਣ ਤੁਸੀਂ ਸਿਰੋ ਸੁਰਿੰਦਰ ਸ਼ਿੰਦਾ ਜੀ ਦੀ ਆਵਾਜ਼ ਦੇ ਵਿੱਚ ਇੱਕ ਕਲੀ ਹੀਰ ਦੀ ਜਿਹੜੀ ਸਾਡੇ ਇੱਕ ਕਾਲਰ ਨੇ ਪਹਿਲਾਂ ਗੱਲ ਕਰ ਲਈਏ। 8262 ਸਤਿ ਸ੍ਰੀ ਅਕਾਲ ਜੀ।
1: ਹਾਂਜੀ ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਭਲਾ
0: ਸੱਚ? ਹਾਂਜੀ ਹਾਂਜੀ, ਤੁਸੀਂ
1: ਨਹੀਂ, ਮੈਂ ਕਹਿੰਦੇ ਪਾਠੀ ਜੀ ਨਹੀਂ ਕਹਿੰਦੇ, ਮੈਂ ਆਪਣੇ ਬੇਟੇ ਦੀ ਗੱਲ ਦੱਸ ਦਿੰਦੀ ਹਾਂ
0: ਜੀ।
1: ਹਾਈ ਸਕੂਲ ਚ ਪੜ੍ਹਦੇ ਸੀ, ਇਹਨਾਂ ਦਾ ਫਾਈਨਲ ਈਅਰ ਹੁੰਦਾ ਨਾ ਆਪਣੇ ਸਕੂਲਾਂ ਦਾ, ਤੇ ਇਹ ਬੱਚਿਆਂ ਨੂੰ ਜੇ ਆਫਿਸ ਭੇਜਣ ਜਿਹੜਾ ਕੋਰਸ ਇਹਨਾਂ ਨੇ ਕਰਨਾ ਹੁੰਦਾ, ਤੇ ਜਿਵੇਂ ਪਾਰਟ ਟਾਈਮ ਜੋਬ ਜਿਹੜਾ ਕਹਿੰਦੇ ਨਾ ਕਰ ਸਕਦੇ ਤੁਸੀਂ ਕੋਆਪ, ਹਨਾ? ਹਾਂਜੀ ਕੋਆਪ ਲਈ ਇਹ ਤੇ ਕੋਈ ਆਫਿਸ ਗੋਰਾ ਸੀ ਆਫਿਸਰ ਤੇ ਜਾਣਾ ਜਾ ਤੁਰੰਤ, ਹਨਾ? ਤੇ ਇਹਨੇ ਜਿੱਦਾਂ ਜਾਂਦੇ ਨੇ ਆਫਿਸ ਪੰਜ ਕੱਪੜੇ ਡਰੈਸ ਵੀ ਦੇਖਦੇ ਨੇ, ਹਨਾ?
0: ਅੱਛਾ ਅੱਛਾ,
1: ਤੇ ਹਾਂਜੀ ਹਾਂਜੀ ਕਿੱਦਾਂ ਕੱਪੜੇ ਤੇ ਆਫਿਸ ਚ ਜਾਣਾ, ਤੇ ਮੈਂ ਜੇ ਦੂਜੇ ਮੁੰਡੇ ਨੇ ਪਿੱਕ ਕੀਤਾ ਜਿਹੜਾ ਗੋਰ ਕਹਿੰਦਾ ਮਾਮਾ ਉਹਦਾ ਪੋਰਟਫੋਲੀਓ ਮੇਰੇ ਨਾਲ ਜ਼ਿਆਦਾ ਸਟਰੋਂਗ ਆ, ਮੈਂ ਕਿਹਾ ਕੋਈ ਗੱਲ ਨੀ ਬੇਟਾ, ਹਨਾ? ਹਾਂਜੀ ਹਾਂਜੀ, ਉਹ ਜਦ ਨਿਕਲਿਆ ਚੱਪ ਚੱਪ ਕਰਦਾ ਚੰਗਾ ਮੰਜੀ ਤੇ ਵਾਲ ਜੇ ਖੁੱਲੇ ਤੇ ਜੀਨ ਪਾਈ ਸੀ ਗੋਡੇ ਤੋਂ ਪੱਟੀ ਹੋਈ, ਮੈਂ ਕਿਹਾ ਬੇਟੇ ਇਹਦਾ ਰਿਜੈਕਟ ਆ।
0: ਹੋ ਗਿਆ ਰਿਜੈਕਟ ਫਿਰ ਉਹ?
1: ਹਾਂਜੀ ਹਾਂ, ਜਦ ਕਹਿੰਦੇ ਇਹਨੂੰ ਰੱਖ ਲਿਆ, ਉਹਨੂੰ ਨਹੀਂ ਰੱਖਿਆ।
0: ਆਫਿਸ ਦੇ ਵਿੱਚ ਬੈਠਣਾ ਤੇ ਆਫਿਸਰ ਲਾਈ,
1: ਹਾਂਜੀ ਹਾਂਜੀ, ਜੇ ਤੁਸੀਂ ਇੰਜੀਨੀਅਰ ਬਣਨਾ ਹੈ ਤੇ ਫਿਰ ਉਹਨੇ ਮੂੰਹ ਚ ਪਾਏ ਚਿੰਗਮ ਚ ਪਤੇ ਚ ਕੱਪੜੇ, ਮੈਂ ਕਿਹਾ ਬੇਟਾ ਇਹ ਤਾਂ ਰਿਜੈਕਟ ਆ, ਮੈਂ ਤਾਂ ਨਹੀਂ ਕਰ ਦਿੰਦੀ, ਉਹਨੇ ਤਾਂ ਕਰਨਾ ਹੀ ਕਰਨਾ।
0: ਸਾਰਾ ਕੁਝ ਦੇਖਣਾ, ਓਵਰਆਲ ਪਰਸਨੈਲਿਟੀ ਦੇਖਣੀ ਹੈ, ਤੁਹਾਡੀ ਐਜੂਕੇਸ਼ਨ ਦੇਖਣੀ ਹੈ, ਤੁਹਾਡਾ ਬਿਹੇਵੀਅਰ ਦੇਖਣਾ ਹੈ, ਤੁਹਾਡਾ ਮਾਈਂਡ ਸੈਟ ਖੋਲਿਆ
1: ਤਾਂ ਬਾਅਦ ਚ ਦੇਖਿਆ ਬਤਾ।
0: ਹਾਂ ਬਿਲਕੁਲ,
1: ਚਲੋ ਓਕੇ ਬੇਟਾ, ਹੁੰਦਾ ਹਾਂ,
0: ਥੈਂਕ ਯੂ ਥੈਂਕ ਯੂ ਥੈਂਕ ਯੂ।

0: ਸੁਣ ਰਹੇ ਸੀ ਤੁਸੀਂ ਸੁਰਿੰਦਰ ਛਿੰਦਾ ਜੀ ਦੁਆਰਾ ਹੀਰ ਦੀ ਕਲੀ ਤੇ ਨਾਲ ਲੋਕ ਤੱਥ ਦੇ ਵਿੱਚ ਉਹਨਾਂ ਨੇ ਸ਼ਾਮਲ ਕੀਤੇ ਹੋਏ ਸੀ। ਬਹੁਤ ਖੂਬਸੂਰਤ ਆਵਾਜ਼ ਦੇ ਮਾਲਕ ਸੁਰਿੰਦਰ ਛਿੰਦਾ ਜੀ। ਸੋ ਜਿਸ ਤਰ੍ਹਾਂ ਸਾਡੇ ਆ ਭੈਣ ਜੀ ਨੇ ਇੱਕ ਗੱਲ ਕੀਤੀ ਬਹੁਤ ਵਧੀਆ ਮੈਨੂੰ ਵੇ ਲੱਗੀ, ਇਹਨਾਂ ਨੇ ਵੀ ਇਸ ਚੀਜ਼ ਨੂੰ ਪੋਜ਼ਿਟਿਵਲੀ ਇੱਥੇ ਉਹ ਕਹਿੰਦੇ ਵੀ ਐਸੀ ਕੋਈ ਗੱਲ ਨਹੀਂ ਹੈ, ਦੇਖਦੇ ਨੇ ਕਿ ਡਿਜ਼ਰਵ ਕਿਹੜਾ ਕਰਦਾ ਹੈ ਬੱਚਾ, ਉਹ ਡਿਜ਼ਰਵਿੰਗ ਕੈਂਡੀਡੇਟ ਨੂੰ ਲੈਂਦੇ ਨੇ, ਉਹਦਾ ਕੱਲਾ ਪਰਸੈਂਟੇਜ ਨਹੀਂ ਦੇਖੀ ਜਾਂਦੀ, ਪਰਸੈਂਟੇਜ ਦੇ ਨਾਲ ਨਾਲ ਹੋਰ ਬੜੀਆਂ ਬੜੀਆਂ ਚੀਜ਼ਾਂ ਜਿਹੜੀਆਂ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਨੇ, ਓਵਰਆਲ ਉਸਦੀ ਪਰਸਨੈਲਿਟੀ ਦੀ ਲੁੱਕ ਦੇਖੀ ਜਾਂਦੀ ਹੈ, ਉਸਦਾ ਪ੍ਰੋਫਾਈਲ ਦੇਖੀ ਜਾਂਦੀ ਹੈ, ਉਸਦਾ ਬਿਹੇਵੀਅਰ ਦੇਖਿਆ ਜਾਂਦਾ ਹੈ, ਉਸਦਾ ਮਾਇੰਡ ਸੈੱਟ ਦੇਖਿਆ ਜਾਂਦਾ ਹੈ, ਉਸਦੀ ਡਰੈਸਿੰਗ ਸੈਂਸ ਵੀ ਦੇਖੀ ਜਾਂਦੀ ਹੈ। ਜਿੱਦਾਂ ਉਹ ਕਹਿੰਦੇ ਕਿ ਉਸਨੇ ਆਫਿਸਰ ਲੱਗਣਾ, ਜੇ ਆਫਿਸਰਸ ਦੀ ਪੋਸਟ ਹੈ ਤਾਂ ਆਫਿਸ ਦੇ ਵਿੱਚ ਬੈਠਾ ਆਫਿਸ ਲਾਈਕ ਲੱਗੇ ਵੀ। ਮੈਨੂੰ ਇੱਕ ਦਿਨ ਸਾਡਾ ਇੱਕ ਹੋਰ ਵੀ ਦੋਸਤ ਅਸੀਂ ਪਾਰਕ 'ਚ ਬੈਠੇ, ਉਹ ਗੱਲ ਕਰੀ ਜਾਂਦਾ ਸੀ ਕਿ ਉਹਦਾ ਬੇਟਾ ਹੀ ਗੱਲ, ਉਹ ਕਹਿੰਦਾ ਕਿ ਮੇਰੀ ਅੰਕਲ ਨਾ ਮੈਂ ਵੀ ਜਾਣਾ ਕੱਲ੍ਹ ਟੋਰਾਂਟੋ, ਮੇਰੀ ਨਾ ਇੱਕ ਇੰਟਰਵਿਊ ਹੈ, ਅਤੇ ਮੈਂ ਉਹਨਾਂ ਨੇ ਪਰਟੀਕੁਲਰਲੀ ਲਿਖਿਆ ਕਿ ਮਤਲਬ ਇੰਟਰਵਿਊ ਦੇਣ ਲਈ ਆਉਣਾ ਅਤੇ ਪ੍ਰੋਪਰ ਆਪਣੀ ਡਰੈਸ ਅਪ ਹੋ ਕੇ, ਫਾਰਮਲ ਡਰੈਸ ਅਪ, ਹੈ ਨਹੀਂ ਵੀ ਟੁੱਟੀ ਜਿਹੀ ਟੀ ਸ਼ਰਟ ਪਾ ਲਓ ਅਤੇ ਜੀਨ ਪਾ ਲਓ ਅਤੇ ਜੁਲਫਾਂ ਜੀਆਂ ਖੋਲ੍ਹ ਕੇ ਹਿੱਪੀ ਜੇ ਬਣ ਕੇ ਤੁਸੀਂ ਉੱਥੇ ਜਾ ਕੇ ਇੰਟਰਵਿਊ ਦਿਓ। ਉਹ ਕਹਿੰਦੇ ਤੁਸੀਂ ਉੱਥੇ ਬੈਂਕ ਦੀ, ਉਹਦੀ ਇੰਟਰਵਿਊ ਸੀ ਬੈਂਕ, ਉਹ ਕਹਿੰਦਾ ਕਿ ਉਹਨਾਂ ਨੇ ਕਿਹਾ ਵੀ ਕਮ ਲਾਈਕ ਆਫਿਸਰ, ਅਤੇ ਪੂਰਾ ਸੈਟਿੰਗ ਹੋ ਕੇ, ਪੂਰਾ ਤੁਹਾਡੇ ਫਾਰਮਲ ਕੱਪੜੇ, ਪੂਰਾ ਸ਼ੂਜ਼ ਵਗੈਰਾ ਪੂ ਕੇ, ਡਰੈਸ ਅਪ ਹੋ ਕੇ। ਸੋ ਗਿਆ ਵੀ ਅਗਲੇ ਦਿਨ, ਉਹ ਬੱਚੇ ਦੀ ਸਿਲੈਕਸ਼ਨ ਹੋਈ ਵੀ, ਉਹ ਸਿਲੈਕਟ ਉੱਥੇ ਹੋਇਆ ਵੀ ਹੈ। ਸੋ ਇਹ ਇੱਕ ਜ਼ਰੂਰੀ ਹੁੰਦਾ ਹੈ ਕਿ ਜਿਸ ਲੈਵਲ ਦੀ, ਜਿਸ ਕੇਡਰ ਦੀ ਤੁਸੀਂ ਪੋਸਟ ਵਾਸਤੇ ਅਪਲਾਈ ਕਰ ਲਿਓ, ਤੁਹਾਡੀ ਕੁਆਲੀਫਿਕੇਸ਼ਨ ਅਪਲਾਈ, ਕੁਆਲੀਫਿਕੇਸ਼ਨ ਫੁਲਫਿਲ ਕਰਨਾ ਇੱਕ ਵੱਖਰੀ ਗੱਲ ਹੈ, ਲੇਕਿਨ ਕੁਆਲੀਫਿਕੇਸ਼ਨ ਤੋਂ ਬਾਅਦ ਨਾਲ ਨਾਲ ਤੁਹਾਡੀ ਇੱਕ ਪਰਸਨੈਲਿਟੀ ਚੈੱਕ ਜਿਹੜਾ ਨਾ, ਉਹ ਵੀ ਹਰ ਇੱਕ ਫੀਲਡ ਦੇ ਵਿੱਚ ਹੋਣਾ ਜ਼ਰੂਰੀ ਹੈ, ਹੁੰਦਾ ਵੀ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬੀਬੀ ਗੋਸਲ ਜੀ, ਤੁਸੀਂ ਆਉਂਦੇ ਰਹੋ।
1: ਹਾਂਜੀ, ਉਹ ਜਿਹੜੇ ਬੰਦੇ ਕੁਆਲੀਫਾਈ ਹੁੰਦੇ ਆ ਨਾ, ਜਿੱਦਾਂ ਬੈਂਕ ਦੇ ਵਿੱਚ ਹੋਇਆ ਜਾਂ ਕੁਛ ਵੀ ਹੋਇਆ, ਮੇਰਾ ਬੇਟਾ ਪਹਿਲਾਂ ਤੋਂ ਪ੍ਰਾਈਵੇਟ ਸਕੂਲ ਚ ਸਕਾਲਰਸ਼ਿਪ ਲੈ ਕੇ ਪੜ੍ਹਦਾ ਸੀ, ਉੱਥੇ ਉਹਨਾਂ ਦੀ ਡਰੈਸਅਪ ਬਹੁਤ ਕਰਦੇ ਸੀ, ਉਹ ਕਹਿੰਦੇ ਸਾਡਾ ਨਾਂ ਹੋਣਾ ਕਿੱਥੋਂ ਤੁਸੀਂ ਪੜ੍ਹ ਕੇ ਆਏ।
0: ਬਿਲਕੁਲ ਸਹੀ ਗੱਲ ਹੈ।
1: ਉਹਨੇ ਪਹਿਲਾਂ, ਹੁਣ ਤੱਕ ਲਾਇਰ ਹੈਗਾ ਉਹਦੀ ਆਪਣੀ ਫਰਮ ਆ, ਹੁਣ ਤਾਂ ਇੱਦਾਂ ਨਹੀਂ ਕਰਦਾ, ਅੱਗੇ ਪਹਿਲਾਂ ਉਹਨੇ ਪੂਰਾ ਡਰੈਸਅਪ ਹੋ ਕੇ ਜਾਣਾ ਹੈਗਾ ਹਮੇਸ਼ਾ,
0: ਜੀ ਜੀ,
1: ਕਦੇ ਨੀ। ਅਜੇ ਟਾਈਮ ਵੀ ਨਾ, ਹੁਣ ਤਾਂ ਫਿਰ ਉਹ
0: ਆਫਿਸ ਦੇ ਵਿੱਚ ਜਦੋਂ ਆਉਣਾ, ਪੂਰਾ ਸੂਟਡ ਬੂਟਡ ਹੋ ਕੇ, ਟਾਈ ਟੂਈ ਲਾ ਕੇ, ਪੂਰਾ ਡਰੈਸ ਕੋਡ ਫਿਕਸ ਹੁੰਦਾ ਹੈ। ਸਕੂਲਾਂ ਚ ਵੀ ਹੁੰਦਾ, ਕਈਆਂ ਸਕੂਲਾਂ ਚ ਵੀ ਹੁੰਦਾ। ਚਲੋ ਇੱਥੇ ਤਾਂ ਮੇਰੇ ਖਿਆਲ ਯੂਨੀਫਾਰਮ ਦਾ ਹੈ ਨੀ, ਆਪਣੇ ਪੰਜਾਬ ਦੇ ਵਿੱਚ ਤਾਂ ਉੱਥੇ ਪੂਰਾ ਡਰੈਸ ਕੋਡ, ਉੱਥੇ ਯੂਨੀਫਾਰਮ ਨਾ ਪਾਈਏ ਤਾਂ ਬੱਚੇ ਨੂੰ ਵਾਪਸ ਭੇਜ ਦਿੰਦੇ ਉੱਥੇ ਤੇ। ਯੂਨੀਫਾਰਮ ਹੋਣੀ ਚਾਹੀਦੀ ਹੈ ਦੇਖੋ ਜੀ, ਮੈਂ ਕਹਿ ਰਿਹਾ, ਮੈਨੂੰ ਨਾ, ਮੈਨੂੰ ਖੁਦ ਸਟੇਜ ਦੇ ਉੱਪਰ ਜਾਣ ਦਾ ਥੋੜਾ ਜਿਹਾ ਸ਼ੌਕ ਹੈ, ਮੈਨੂੰ ਥੋੜਾ ਜਿਹਾ ਗਾਉਣ ਦਾ ਵੀ, ਬੋਲਣ ਦਾ ਵੀ ਸ਼ੌਕ ਹੈ। ਤੁਸੀਂ ਪ੍ਰੋਪਰ ਡਰੈਸ ਅਪ ਹੋਏ ਹੋ ਨਾ, ਤੁਹਾਡਾ ਕੱਪੜੇ ਕੁਪੜੇ ਵਧੀਆ ਪਾਏ ਹੋ, ਸਟੇਜ ਤੇ ਜਾ ਕੇ ਤੁਹਾਡਾ ਕੌਨਫੀਡੈਂਸ ਹੀ ਇੱਕ ਹੋਰ ਹੋ ਜਾਂਦਾ। ਇਹੀ ਤੁਸੀਂ ਟੁੱਟੇ ਜੇ ਕੱਪੜੇ ਪਾਏ ਹੋਣ, ਤੁਸੀਂ ਕੈਂਚੀ ਚੱਪਲ ਪਾਈ ਹੋਵੇ, ਸਟੇਜ ਤੇ ਜਾ ਕੇ ਖੜੋ ਤੇ ਤੁਹਾਨੂੰ ਬੋਲਣਾ ਕੀ ਹੈ? ਤੁਸੀਂ ਬੋਲ ਹੀ ਨਹੀਂ ਸਕਦੇ, ਕੌਨਫੀਡੈਂਸ ਹੀ ਨਹੀਂ ਬਣਨਾ ਤੁਹਾਡਾ ਬੋਲਣ ਦਾ।
1: ਇੱਕ ਹੋਰ ਚੀਜ਼ ਹੈ ਜੀ, ਮਿਰਜਾ ਮੈਂ ਵੀ ਗਾ ਲੈਣੀ, ਪਰ ਮਿਰਜਾ ਤੁਸੀਂ ਪੂਰਾ ਸੁਣਾਇਆ ਵੀ ਨਹੀਂ।
0: ਹਾਂ, ਨਹੀਂ ਸੁਣਾਵਾਂਗੇ ਕਿਸ ਦਿਨ, ਤੁਹਾਡੇ ਤੋਂ ਵੀ ਸੁਣਾਂਗੇ, ਜ਼ਰੂਰ ਸੁਣਾਂਗੇ, ਫਰਾਈਡੇ ਸਹੀ ਕਿਸ ਦਿਨ ਤੁਹਾਡੇ ਸੁਣੇ। ਸ਼ੁਕਰੀਆ ਜੀ। ਸੋ ਦੋਸਤੋ, ਤੁਸੀਂ ਕੋਈ ਗੱਲਬਾਤ ਕਰਨੀ ਹੋਏ ਕਰੋ, 647-3653-53 ਸਾਡੇ ਸਟੂਡੀਓ ਦਾ ਨੰਬਰ ਹੈ, ਤੇ ਸਾਡੇ ਰੇਡੀਓ ਪ੍ਰੋਗਰਾਮ ਦੇ

0: ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਵੀ ਇਹਨਾਂ ਕੋਲ ਕਈ ਡਿਪਲੋਮੇ ਨੇ, ਤੁਸੀਂ ਕਿਸੇ ਕਿਸਮ ਦੀ ਜਾਣਕਾਰੀ ਲੈਣ ਦੇ ਲਈ ਜਾਂ ਕੋਈ ਟ੍ਰੀਟਮੈਂਟ ਲੈਣਾ ਬਿਊਟੀ ਦਾ ਤਾਂ ਫੋਨ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ 905-399-8110 9053-996-1100 ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਰੀਅਲ ਅਸਟੇਟ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਇੰਦਰ ਅਰੋੜਾ ਰਮਨ ਕਥੂਰੀਆ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਨੇ। ਤੁਸੀਂ ਕੋਈ ਪ੍ਰੋਪਰਟੀ ਲੈਣੀ ਹੈ, ਕੋਈ ਪ੍ਰੋਪਰਟੀ ਵੇਚਣੀ ਹੈ, ਕੋਈ ਪ੍ਰੋਪਰਟੀ ਲੀਜ਼ ਤੇ ਲੈਣੀ ਹੈ ਜਾਂ ਲੀਜ਼ ਤੇ ਦੇਣੀ ਹੈ, ਕਿਸੇ ਕਿਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਪ੍ਰੋਪਰਟੀ ਦੇ ਸੰਬੰਧ ਵਿੱਚ ਲੈਣੀ ਹੋਏ ਤਾਂ ਫੋਨ ਕਰ ਸਕਦੇ ਹੋ 416-525-7400 416-525-7400। ਬਿਲਕੁਲ ਟ੍ਰਾਂਸਪੇਰੈਂਟ ਇਹਨਾਂ ਦੀ ਡੀਲਿੰਗ ਹੋਏਗੀ, ਤੁਹਾਡੀ ਮੌਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਤੁਹਾਡੀ ਹੋਰ ਜੋ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ ਪ੍ਰੋਪਰਟੀ ਲੈਣ ਜਾਂ ਦੇਣ ਵੇਲੇ, ਹਰ ਇੱਕ ਚੀਜ਼ ਤੁਹਾਨੂੰ ਬੜੀ ਡਿਟੇਲ ਦੇ ਨਾਲ ਤੁਹਾਡੀ ਜਾਣਕਾਰੀ ਦੇਣਗੇ। ਕਿਸੇ ਕਿਸਮ ਦੀ ਕੋਈ ਜਾਣਕਾਰੀ ਲੈਣੀ ਹੋਏ ਫੋਨ ਕਰ ਸਕਦੇ ਹੋ 416-525-7400 416-525-7400। ਸੋ ਸਾਡੀ ਗੱਲਬਾਤ ਚੱਲ ਰਹੀ ਸੀ, ਬੜੇ ਵਧੀਆ ਮੁੱਦਾ ਅੱਜ ਬਾਈ ਚਾਂਸ ਤੁਰਦਿਆਂ ਤੁਰਦਿਆਂ ਗੱਲਾਂ ਬਾਤਾਂ ਦੇ ਵਿੱਚੋਂ ਨਿਕਲੇ ਆਉਂਦਾ ਕਿ ਮੈਂ ਅੱਜ ਪਲਾਨ ਇਹ ਨਹੀਂ ਕੀਤਾ ਸੀ, ਪਲਾਨ ਕੁਝ ਹੋਰ ਸੀ, ਲੇਕਿਨ ਗੱਲਬਾਤ ਇਸ ਪਾਸੇ ਨੂੰ ਚੱਲ ਪਈ ਤੇ ਇਸ ਕੋ ਵਧੀਆ ਲੱਗਦਾ ਮੈਨੂੰ। ਮੈਂ ਕਈ ਵਾਰੀ ਸੋਚਿਆ, ਮੈਂ ਤੁਹਾਡੇ ਨਾਲ ਅੱਜ ਗੱਲ ਦਿਲ ਦੀ ਸ਼ੇਅਰ ਕਰਦਾ, ਜਿਸ ਦਿਨ ਤੁਸੀਂ ਪੂਰਾ ਹੋਮਵਰਕ ਕਰਕੇ ਆਓ ਨਾ ਕਿ ਮੈਂ ਏਦਾਂ ਦਾ ਵਿਸ਼ੇ ਤੇ ਅੱਜ ਗੱਲਬਾਤ ਕਰਨੀ ਹੈ, ਇਹ ਬੋਲਣਾ, ਏਦਾਂ ਬੋਲਣਾ, ਏਦਾਂ ਬੋਲਣਾ, ਉਹ ਕਈ ਵਾਰ ਉਹ ਗੱਲਬਾਤ ਇੰਨੀ ਵਧੀਆ ਕਲੀਅਰ ਤਰੀਕੇ ਨਾਲ ਨਹੀਂ ਹੁੰਦੀ। ਜਿੱਦਾਂ ਤੁਸੀਂ ਉਸ ਤਰ੍ਹਾਂ ਹੀ ਆ ਜਾਓ ਨਾ ਕਿ ਗੱਲਾਂ ਬਾਤਾਂ ਦੇ ਵਿੱਚੋਂ ਇੱਕ ਗੱਲਬਾਤ ਵਧੀਆ ਜੇ ਨਿਕਲੇ ਆਵੇ, ਉਸੇ ਗੱਲਬਾਤ ਨੂੰ ਅੱਗੇ ਤੋਰ ਲਓ, ਉਹ ਗੱਲਬਾਤ ਸਗੋਂ ਬਹੁਤ ਵਧੀਆ ਹੁੰਦੀ ਹੈ। ਕਿਉਂਕਿ ਕੋਈ ਕੀ ਗੱਲਬਾਤ ਤੁਹਾਡੇ ਦੋਸਤ ਮਿੱਤਰ ਕਿਸੇ ਨੇ ਤੁਹਾਡੇ ਨਾਲ ਸ਼ੇਅਰ ਕੀਤੀ ਹੈ, ਤੁਸੀਂ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰਤੀ ਤੇ ਉਹ ਸ਼ੇਅਰ ਦੇ ਵਿੱਚੋਂ ਕੋਈ ਨਾ ਕੋਈ ਨਵੀਂ ਜਿਹੜੀ ਗੱਲਬਾਤ ਉਭਰ ਕੇ ਸਾਹਮਣੇ ਆ ਜਾਂਦੀ ਹੈ। ਸੋ ਕਰਨੀ ਹੋਏ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, 6473-67-5353। ਤੇ ਅੱਗੇ ਤੁਹਾਨੂੰ ਇੱਕ ਹੋਰ ਮੈਂ ਅੱਜ ਕਲੀਆਂ ਦੀ ਗੱਲਬਾਤ ਕਰਨੀ ਹੈ ਤੇ ਸੁਣੋ ਰਣਜੀਤ ਕੌਰ ਜੀ ਦੀ ਆਵਾਜ਼ ਦੇ ਵਿੱਚ ਇੱਕ ਖੂਬਸੂਰਤ ਜਿਹਾ ਲੋਕ ਗਾਥਾ ਸੁਣੋ ਤੁਸੀਂ।
1: ਉਸ ਵੇਲੇ ਦੀ ਗੱਲ ਹੈ ਜਦ ਸੋਹਣੀ ਆਪਣੇ ਮਲੂਕੜੇ ਯਾਰ ਮਹੀਵਾਲ ਨੂੰ ਮਿਲਣ ਵਾਸਤੇ ਕਾਲੀ ਰਾਤ ਕਹਿਰ ਦੀ ਸਰਦੀ।
0: ਸਾਡੇ ਇੱਕ ਕਾਲਰ ਨੇ ਜੀ 2668 ਆਪਣੀ ਬੰਦ ਕਰੋ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
2: ਬੰਬੇ ਜੋਬ ਕੀਤੀ ਆ ਕਈ ਸਾਲ
0: ਜੀ।
2: 98 ਦੇ ਵਿਚ ਨਾ ਆਪਣੇ ਜਿਹੜੀ ਵੋਲਵੋ ਟਰੱਕ ਆ ਇਹਨਾਂ ਦਾ ਕਾਰਖਾਨਾ ਲੱਗਿਆ ਬੰਗਲੌਰ
0: ਜੀ ਜੀ ਜੀ।
2: ਉਹ ਟ੍ਰੇਨਿੰਗ ਦਿੰਦੇ ਸੀਗੇ ਉੱਥੇ
0: ਜੀ ਜੀ।
2: ਪਹਿਲਾਂ ਸਪੀਡ ਵਾਲੀਆਂ ਗੱਡੀਆਂ ਦੇ ਐਕਸੀਡੈਂਟ ਬਹੁਤ ਹੋਈਆਂ ਆਪਣੇ ਇੰਜਨ ਡਰਾਈਵਰਾਂ ਨੂੰ ਚਲਾਉਣੀਆਂ ਨਹੀਂ ਸੀ ਆਉਂਦੀਆਂ ਮੋਸਟਲੀ।
0: ਬਿਲਕੁਲ ਬਿਲਕੁਲ।
2: ਈਵਨ ਉਹ ਜਦੋਂ ਟ੍ਰੇਨਿੰਗ ਦਿੰਦੇ ਸੀ ਨਾ
0: ਜੀ
2: ਉਹ ਫੇਲ ਕਰਦੇ ਸੀ ਪ੍ਰੋਪਰ। ਹਫ਼ਤੇ ਦੀ ਟ੍ਰੇਨਿੰਗ ਹੁੰਦੀ ਸੀ। ਜਿਹੜੇ ਡਰੈਸ ਕੋਡ ਤੁਹਾਨੂੰ ਮੈਂ ਦੱਸਦਾ, ਇੱਕ ਕਰਨਾਟਕਾ ਚ ਸ਼ਹਿਰ ਪੈਂਦਾ ਚਿੱਤਰਦੁਰਗ, ਉੱਥੇ ਦੀ ਮਸ਼ਹੂਰ ਕੰਪਨੀ ਆ ਬੀ ਐਲ ਆਰ
0: ਜੀ ਜੀ ਜੀ,
2: ਬੀ ਆਨੰਦ ਰੋਡ ਲਾਈਨ ਦੀ ਬਹੁਤ ਵੱਡੀ ਟਰਾਂਸਪੋਰਟ ਆ
0: ਜੀ ਜੀ ਜੀ।
2: ਤੇ ਉਧਰਲੇ ਸਾਊਥ ਇੰਡੀਅਨ ਨੇ ਲੋਕ
0: ਜੀ ਜੀ,
2: ਉਹਨਾਂ ਦੀਆਂ ਅੱਜ ਦੀ ਘੜੀ ਜਾਂਦੀ 1000 ਤੋਂ ਪਲੱਸ ਵੋਲਵੋ ਬੱਸਾਂ ਆਉਣੀਆਂ
0: ਜੀ ਜੀ।
2: ਉਹਨਾਂ ਦੀ ਬੱਸ ਦੇਖਿਓ ਡਰੈਸ ਕੋਡ ਉਹਨਾਂ ਦਾ, ਜਦੋਂ ਕੋਈ ਡਰਾਈਵਰ ਉਤਰਦਾ ਨਾ ਜਿਵੇਂ ਜਹਾਜ਼ ਦੇ ਪਾਇਲਟ ਹੁੰਦੇ ਹਨ, ਟਾਈ ਲਾਈਓ ਟੋਪੀ ਵਾਈਟ, ਉਹਨਾਂ ਲੱਗਣੀ ਨੀ ਬੱਸ ਦਾ ਡਰਾਈਵਰ ਆ ਉਹ।
0: ਬਿਲਕੁਲ।
2: ਜਦੋਂ ਟ੍ਰੇਨਿੰਗ ਵੀ ਦਿੰਦੇ ਆ ਨਾ ਬੰਗਲੌਰ, ਉਹ ਦੱਸਦੇ ਆ ਵੀ ਪਹਿਲਾਂ ਤੁਸੀਂ ਡਰਾਈਵਰ ਸੀ, ਤੁਸੀਂ ਡਰਾਈਵਰ ਹੋ ਸਕਦਾ ਸਭ ਤੋਂ ਬਹੁਤ ਪੁਰਾਣੇ ਹੋਵੋ, ਬਟ ਹੁਣ ਤੁਸੀਂ ਪਾਇਲਟ ਬਣ ਗਏ,
0: ਪਾਇਲਟ ਬਣ ਗਏ।
2: ਟਰੱਕ ਦੇ ਡਰਾਈਵਰ ਨੂੰ ਵੀ ਐਨ ਕਰ ਦਿੰਦੇ ਆ ਟ੍ਰੇਨਰ ਵਾਲੇ ਨੂੰ ਵੀ।
0: ਬਿਲਕੁਲ ਬਿਲਕੁਲ।
2: ਪਹਿਲਾਂ ਡਰੈਸ ਕੋਡ ਤੋਂ ਸ਼ੁਰੂ ਕਰਦੇ ਆ, ਤੁਹਾਨੂੰ ਮੈਨੂੰ ਦਊਂਗੇ ਨਾ।
0: ਤੁਹਾਨੂੰ ਲੱਗਦਾ ਨਾ ਜਦੋਂ ਬੰਦਾ ਪੂਰਾ ਡਰੈਸ ਅਪ ਹੋਇਆ ਹੋਵੇ ਤੇ ਉਹਦਾ ਗੱਡੀ ਚਲਾਉਣ ਦਾ ਜਾਂ ਬੈਠਣ ਦਾ ਕੌਨਫੀਡੈਂਸ ਹੀ ਖਰਾਬ ਹੁੰਦਾ।
2: ਅਸੀਂ ਜੀ ਮੈਂ ਉਹ 2000 ਚ ਕੀਤੀ ਸੀਗੀ ਟ੍ਰੇਨਿੰਗ, ਮੈਨੂੰ ਤਾਂ ਪਤਾ
0: ਜੀ ਜੀ।
2: ਜਦੋਂ ਅਸੀਂ ਟ੍ਰੇਨਿੰਗ ਕੀਤੀ ਸੀ ਨਾ ਉਹ, ਸਾਨੂੰ ਤਾਂ ਪਤਾ ਵੀ ਵਾਕਈ ਅੰਦਰ ਜਿਹੜੀ ਟ੍ਰੇਨਿੰਗ ਦਿੰਦੇ ਆ
0: ਨਾ,
2: ਉਹਨਾਂ ਦੀ ਸ਼ੁਰੂਆਤ ਜਦੋਂ ਆਪਾਂ ਟ੍ਰੇਨਿੰਗ ਨਾਲ ਜਾਂਦੇ, ਜੇ ਤੁਸੀਂ ਸਰਦਾਰ ਹੋ ਤੁਸੀਂ ਪਰਨਾ ਬੰਨ ਕੇ ਨੀ ਅੰਦਰ ਜਾ ਸਕਦੇ, ਪ੍ਰੋਪਰ ਤੁਹਾਡੇ ਪੱਗ ਬੰਨੀ ਹੋਣੀ ਚਾਹੀਦੀ ਆ।
0: ਬਿਲਕੁਲ ਪ੍ਰੋਪਰ ਡਰੈਸ ਅਪ,
2: ਟੀ ਸ਼ਰਟ ਪਾ ਕੇ ਨਹੀਂ ਜਾ ਸਕਦੇ, ਟੀ ਸ਼ਰਟ ਤੁਹਾਡੀ ਐਨ ਹੋਣੀ ਚਾਹੀਦੀ ਹੈ, ਬੈਲਟ ਲੈ ਕੁੜਤਾ ਪਜਾਮੇ ਦਾ ਲਾਉ ਨੀ, ਪਰਨਾ ਲਾ ਕੇ ਮੋਢੇ ਨਾਲ ਸਿਰ ਤੇ ਲਪੇਟ ਕੇ। ਨਾ ਨਾ ਨਾ,
0: ਚਲੋ ਬਹੁਤ ਵਧੀਆ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਬਹੁਤ ਵਧੀਆ ਫੀਡਬੈਕ ਦਿੱਤਾ, ਥੈਂਕ ਯੂ ਵੈਰੀ ਮਚ।
2: ਥੈਂਕ ਯੂ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਚਰਨਦੀਪ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ,
3: ਸਤਿ ਸ਼੍ਰੀ ਅਕਾਲ ਜੀ, ਵਧੀਆ
0: ਜੀ, ਵਧੀਆ, ਬਿਲਕੁਲ ਠੀਕ ਹੈ, ਠੀਕ ਹੈ, ਠੀਕ ਹੈ, ਬਿਲਕੁਲ ਠੀਕ ਹੈ।
3: 11 ਵਜੇ
0: ਹਾਂ ਨਵਾਂ ਆਊਗਾ ਸੁਣਿਓ ਤੁਸੀਂ ਅੱਜ ਚਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਢੀਂਡਸਾ ਸਾਹਿਬ ਸਤਿ ਸ੍ਰੀ ਅਕਾਲ
4: ਹਾਂਜੀ ਸਤਿ ਸ੍ਰੀ ਅਕਾਲ ਦੱਸ ਸਕਦਾ ਇੱਕ ਲਾਸਟ 2.5 ਮਿੰਟ ਇੱਕ ਗਾਣੇ ਨੂੰ ਦੇ ਕੇ ਦੇਖੋ ਅੱਜ
0: ਦੱਸ ਕਿਹੜਾ ਭਲਾ ਦੱਸੋ
4: 2.5 ਮਿੰਟ ਹਾਂਜੀ ਤੁਸੀਂ ਗੂਗਲ ਤੇ ਲਿਖੋ ਇੱਕ ਮੈਂ ਲੋਕੋ ਯਾਰ ਬਣਾਇਆ
0: ਇੱਕ ਮੈਂ ਲੋਕੋ ਯਾਰ ਬਣਾਇਆ ਚਲੋ ਮੈਂ ਕੋਸ਼ਿਸ਼ ਕਰਦਾ
4: ਇਹ ਲੇਟੈਸਟ ਜਿਹੜਾ ਹੁਣ ਨਾ ਵਾਇਰਲ ਹੋਇਆ ਵਾ ਸ਼ਾਇਦ ਪਾਕਿਸਤਾਨੀ ਹੈ ਤੁਹਾਨੂੰ ਨਾ ਨਜ਼ਾਰਾ ਆਜੂਗਾ ਸੁਣ ਕੇ ਤੇ ਨੀਂਦ ਵੀ ਚੰਗੀ ਆਊਗੀ ਲਾਸਟ 2.5 ਮਿੰਟ
0: ਮੈਂ ਦੇਖਦਾ ਜੀ ਮਿਲ ਕੇ ਜਰੂਰ ਮਿਲ ਕੇ ਠੀਕ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਦੋਸਤੋ ਤੁਸੀਂ ਕੋਈ ਗੱਲਬਾਤ ਕਰਨੀ ਹੋਏ ਤਾਂ ਕਰ ਸਕਦੇ ਹੋ ਬਾਕੀ ਆਪਾਂ ਸ਼ੁਰੂ ਕੀਤਾ ਸੀ

0: ਘੜਿਆ ਚਨਾ ਚੋ ਮੈਨੂੰ ਲਾਦੇ ਪਾਰਵੇ ਸੁਣ ਰਹੇ ਸੀ ਤੁਸੀਂ ਰਣਜੀਤ ਕੌਰ ਜੀ ਦੀ ਆਵਾਜ਼ ਦੇ ਵਿੱਚ ਬੜਾ ਖੂਬਸੂਰਤ ਗਾਣਾ। ਸੋ ਗੱਲਬਾਤ ਅੱਜ ਸਾਡੀ ਬਹੁਤ ਵਧੀਆ ਵਿਸ਼ੇ ਦੇ ਉੱਪਰ ਹੋਈ ਹੈ, ਲੇਕਿਨ ਉਹਦੇ ਵਿੱਚੋਂ ਕਨਕਲੂਡ ਵੀ ਜੋ ਨਿਕਲ ਗਿਆ ਕਿ ਇੰਨੀ ਜਿੰਨੀ ਗੱਲ ਹੈ ਨਹੀਂ ਹੈ, ਜਿੰਨੀ ਗੱਲ ਮੇਰੇ ਧਿਆਨ ਦੇ ਵਿੱਚ ਮੈਂ ਸੁਣੀ ਸੀ, ਮੈਂ ਤੁਹਾਡੇ ਦੋਸਤਾਂ ਨਾਲ ਮਿੱਤਰਾਂ ਨਾਲ ਸ਼ੇਅਰ ਕੀਤੀ ਸੀ, ਸਭ ਕੁਝ ਦੋਸਤਾਂ ਮਿੱਤਰਾਂ ਦਾ ਪੋਜ਼ਿਟਿਵ ਹੀ ਬਹੁਤ ਜਿਹੜੀ ਗੱਲਬਾਤ ਪੋਜ਼ਿਟਿਵ ਰਿਸਪੌਂਸ ਬਹੁਤ ਦੋਸਤਾਂ ਮਿੱਤਰਾਂ ਦਾ ਆਇਆ ਵੀ ਐਸੀ ਕੋਈ ਗੱਲ ਹੈ ਨਹੀਂ ਹੈ। ਬਾਕੀ ਵੱਖਰੀ ਗੱਲ ਹੈ ਕਿ ਜਦੋਂ ਕੋਈ ਨਾਕਾਮਯਾਬੀ ਹੁੰਦੀ ਹੈ ਤਾਂ ਬੰਦੇ ਦੇ ਮਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਜਿਹੜੇ ਖਿਆਲ ਆਉਂਦੇ ਆ ਵੀ ਇੱਥੇ ਏਦਾਂ ਜੀ, ਇੱਥੇ ਏਦਾਂ। ਬਾਕੀ ਐਸੀ ਜੋ ਪੁਰਾਣੇ ਦੋਸਤਾਂ ਮਿੱਤਰਾਂ ਨੇ ਪ੍ਰੈਕਟੀਕਲ ਐਕਸਪੀਰੀਅੰਸ ਬੇਸ ਦੇ ਉੱਪਰ ਜੋ ਗੱਲਬਾਤ ਕੀਤੀ ਹੈ ਉਹਦੇ ਬੇਸ 'ਤੇ ਉਹਨਾਂ ਨੇ ਸਾਰਾ ਕੁਝ ਸ਼ੇਅਰ ਕੀਤਾ ਕਿ ਐਸੀ ਗੱਲਬਾਤ ਕੋਈ ਹੈ ਨਹੀਂ ਹੈ। ਸੋ ਡੀਲਾਂ ਲੱਗੀਆਂ ਹੋਈਆਂ ਨੇ ਜੀ, ਬ੍ਰਮਟਨ ਕੈਸ਼ ਐਂਡ ਕੈਰੀ ਤੇ ਤੁਸੀਂ ਫਾਇਦਾ ਉਠਾ ਸਕਦੇ ਹੋ। ਮਧਾਣੀ ਦੇਸੀ ਘਿਓ ਜਿਹੜਾ $30 ਦਾ ਸੀ ਇਸ ਵੇਲੇ $20 ਦਾ ਤੁਹਾਨੂੰ ਮਿਲ ਸਕਦਾ ਹੈ। ਮੈਗੀ ਦੇ 96 ਪੈਕਟ $30 ਦੇ ਤੁਹਾਨੂੰ $9 ਦੇ ਮਿਲ ਸਕਦੇ ਨੇ। ਲਾਇਲਪੁਰ ਆਟਾ ਬਿਸਕੁਟ $12 ਵਾਲਾ ਤੁਹਾਨੂੰ $10 ਚ ਮਿਲ ਸਕਦੇ। ਸ਼ਹਿਦ ਅੱਧਾ ਕਿਲੋ $4 ਚ ਤੁਹਾਨੂੰ ਮਿਲ ਸਕਦਾ ਹੈ, $1 $7 ਚ ਮਿਲ ਸਕਦਾ ਹੈ। ਦਾਲਾਂ ਮੂੰਗੀ ਮਸਰਾਂ ਰੌਂਗੀ ਦੀ ਚਿੱਟੇ ਚਣੇ $4 ਪਾਊਂਡ $2.99 $3 ਦੇ ਵਿੱਚ ਤੁਹਾਨੂੰ ਮਿਲ ਸਕਦੇ ਨੇ। 5 ਕਿਲੋ ਪਾਸਤਾ ਤੁਹਾਨੂੰ $10 ਦਾ ਮਿਲ ਸਕਦਾ, $10 ਦਾ। ਗਿਫਟ ਪੈਕ ਹਲਦੀਰਾਮ ਦਾ 3 ਪੈਕਟ ਜਿਹਦੇ ਵਿੱਚ ਨਮਕੀਨ ਦੇ, 2 ਪੈਕਟ ਸਵੀਟਸ ਦੇ, ਅੱਧਾ ਦਾ ਕਿਲੋ ਦੇ ਸਵੀਟਸ, ਰਸਗੁੱਲੇ ਜਾਂ ਸੋਨ ਪਾਪੜੀ ਤੇ ਪਾਈਆ ਪਾਈਆ ਦੇ ਨਮਕੀਨ ਦੇ ਪੈਕਟ ਹਲਦੀਰਾਮ ਦੇ $3.99 ਦੇ ਤੁਹਾਨੂੰ ਮਿਲ ਸਕਦੇ ਨੇ। ਫੋਲਡਿੰਗ ਬੈੱਡਾਂ ਦੀ ਬੜੀ ਵਰਾਇਟੀ ਹੈ ਤੇ ਬੜੀ ਰਿਆਇਤੀ ਜਿਹੜੀ ਨਾ ਡੀਲ ਲੱਗੀਆਂ ਹੋਈਆਂ ਨੇ, ਤੁਸੀਂ ਆਓਗੇ ਤਾਂ ਦੇਖੋਗੇ, ਤੁਸੀਂ ਵਾਕਈ ਕੋਈ ਨਾ ਕੋਈ ਫੋਲਡਿੰਗ ਬੈੱਡ ਜ਼ਰੂਰ ਖਰੀਦ ਕੇ ਲੈ ਕੇ ਜ਼ਰੂਰ ਜਾਓਗੇ। ਸੋ ਬ੍ਰਮਟਨ ਕੈਸ਼ ਐਂਡ ਕੈਰੀ ਤੇ ਇੱਕ ਜ਼ਰੂਰ ਗੇੜਾ ਮਾਰੋ ਇਹਨਾਂ ਦਿਨਾਂ ਦੇ ਵਿੱਚ, ਖਾਸ ਤੌਰ ਤੇ ਜਦੋਂ ਡੀਲਾਂ ਲੱਗੀਆਂ ਹੋਈਆਂ ਨੇ। ਸੋ ਹੁਣ ਸਾਡੇ ਪ੍ਰੋਗਰਾਮ ਦਾ ਜਿਹੜਾ ਸਮਾਂ ਹੋ ਚੱਲਿਆ ਉਹ ਸਮਾਪਤੀ ਵੱਲ ਵੱਧ ਚੱਲਿਆ ਤੇ ਕੱਲ ਆਪਾਂ ਗੱਲਬਾਤ ਕਰਾਂਗੇ। ਕੱਲ ਹੈ ਜੀ ਬੁੱਧਵਾਰ, ਬੁੱਧ ਕੰਮ ਸ਼ੁੱਧ, ਬੜਾ ਵਧੀਆ ਦਿਨ ਹੈ ਕੱਲ ਤੇ ਗੱਲਾਂ ਬਾਤਾਂ ਵੀ ਆਪਾਂ ਵਧੀਆ ਕਰਾਂਗੇ। ਕੋਈ ਨਾ ਕੋਈ ਨਵਾਂ ਵਿਸ਼ਾ ਸੋਚ ਕੇ ਮੈਂ ਆਊਂਗਾ, ਵੈਸੇ ਸੋਚ ਕੇ ਆਈਏ ਤਾਂ ਗੱਲਬਾਤ ਵਧੀਆ ਨਹੀਂ ਹੁੰਦੀ। ਤੁਹਾਡੇ ਨਾਲ ਗੱਲਾਂ ਬਾਤਾਂ ਦੇ ਵਿੱਚ ਕੋਈ ਨਾ ਕੋਈ ਨਵਾਂ ਵਿਸ਼ਾ ਆਪਾਂ ਲੱਭ ਲਵਾਂਗੇ ਤੇ ਉਸ 'ਤੇ ਗੱਲਬਾਤ ਕਰਾਂਗੇ ਤੇ ਹੁਣ ਕੱਲ ਆਪਾਂ ਮਿਲਾਂਗੇ, ਸਭ ਕੁਝ ਠੀਕ ਠਾਕ ਰਿਹਾ। ਤਦ ਤੱਕ ਦੇ ਲਈ ਦਿਓ ਇਜਾਜ਼ਤ, ਖੁਸ਼ ਰਹੋ, ਆਬਾਦ ਰਹੋ ਤੇ ਜ਼ਿੰਦਾਬਾਦ।
1: ਮੁਸੀਬਤਾਂ ਆਉਣ ਜਦੋਂ

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਲੋ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1518।

0: Wow, Mom, Dad is in a jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 4166552000।
3: ਕਿਸੇ ਨੇ ਵੀ ਅਗਰ ਕਾਰ, ਵੈਨ, ਐਸਯੂਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸਯੂਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 9058285800 9058285800 ਤੇ ਕਾਲ ਕਰੋ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 9052041313, 9052041313।
6: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
3: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415

ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲੈਣਾ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ ਰਹੇਗਾ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ, ਕੀ ਬਣ ਰਿਹਾ, ਬੱਲੇ ਬੱਲੇ ਇੰਜੋਏ ਕਰ ਰਹੇ ਹੋ, ਇੰਜੋਏ ਨਹੀਂ ਸੀ ਕਰ ਰਹੇ ਤਾਂ ਅਸੀਂ ਜੁੜ ਚੁੱਕੇ ਹਾਂ, ਥੋੜ੍ਹੇ ਜਿਹਾ ਇੰਟਰਟੇਨ ਕਰਦੇ ਹਾਂ ਤੁਹਾਨੂੰ। ਹੋਰ ਵੀ ਅੰਡੇ ਆਈ ਐਮ ਸ਼ੋਰ ਇੰਜੋਏ ਕਰ ਹੀ ਰਹੇ ਸੀ ਯਾਰ, ਇੰਨਾ ਸੋਹਣਾ ਦਿਨ ਹੈ, ਖੂਬਸੂਰਤ ਮੌਸਮ ਹੈ, ਬਹੁਤ ਪਲੈਜ਼ੈਂਟ ਪਲੈਜ਼ੈਂਟ ਕਹਿੰਦੇ ਹੁੰਦੇ ਨਾ ਕਿ ਮੌਸਮ ਦੇ ਵਿੱਚ ਗੱਡੀ ਚਲਾਉਣ ਦਾ ਵੀ ਮਜ਼ਾ ਆਪਣਾ ਅਲੱਗ ਹੈ, ਗਾਣੇ ਸੁਣਨ ਦਾ ਵੀ ਮਜ਼ਾ ਅਲੱਗ ਹੈ, ਅਤੇ ਮੌਸਮ ਵਧੀਆ ਹੋਵੇ ਤਾਂ ਬਸ ਜ਼ਿੰਦਗੀ ਜਿਉਣ ਦਾ ਵੀ ਮਨ ਲੱਗਦਾ, ਇੱਕ ਹੋਰ ਵੀ ਬੰਦੇ ਨੂੰ ਜੋਸ਼ ਜਿਹਾ ਮਿਲ ਜਾਂਦਾ ਕਿ ਨਹੀਂ। ਸੋ ਪ੍ਰੋਗਰਾਮ ਹੈ ਪੰਜਾਬੀ ਯਾਰਾ 'ਤੇ ਸਵਾਗਤ ਹੈ, ਅਤੇ ਹੁਣ ਗੀਤ ਸੰਗੀਤ ਗੱਲਾਂ ਬਾਤਾਂ ਦੇ ਨਾਲ ਤੁਹਾਨੂੰ ਜੋੜਦੇ ਹਾਂ। ਗੱਲਾਂ ਬਾਤਾਂ ਕੁਝ ਤੁਸੀਂ ਕਰਦੇ ਹੋ, ਕੁਝ ਇੱਕ ਅਸੀਂ ਕਰਦੇ ਹਾਂ, ਦੋ ਗੱਲਾਂ ਕਰੀਏ ਬਹਿ ਜਾ ਹੈ। ਸੋ ਆ ਜਾਓ, ਬਹਿ ਜਾਓ ਸਾਡੇ ਨਾਲ ਅਤੇ ਗੱਲਾਂ ਬਾਤਾਂ ਮਾਰਦੇ ਹਾਂ, ਅਤੇ ਲੈਟਸ ਹੈਵ ਅ ਗੁੱਡ ਈਵਨਿੰਗ। ਨੰਬਰ ਹੈ ਸਟੂਡੀਓ ਦਾ 9056733337, ਅਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਸਕਦੀ ਹੈ 905-673-3337 9056733337 'ਤੇ ਆ ਜਾਓ ਅਤੇ ਕਰੀਏ ਕੁਝ ਇੱਕ ਮਿੱਠੀਆਂ ਪਿਆਰੀਆਂ ਗੱਲਾਂ। ਇੱਕ ਯਾਰ ਗਾਣਾ ਸੀਗਾ ਕੁਛ ਆ ਜਾ ਬਹਿ ਜਾ, ਮੈਂ ਲੱਭਦਾ ਹੁਣ, ਕਈ ਯਾਰ ਗੱਲਾਂ ਬਾਤਾਂ ਕਰੀ ਦੀਆਂ ਨੇ ਨਾ, ਕੁਛ ਨਾ ਕੁਛ ਯਾਦ ਆ ਜਾਂਦਾ ਕੋਈ ਵਧੀਆ ਜਿਹਾ ਗੀਤ, ਅਤੇ ਇੱਕ ਹੁਣ ਮੈਨੂੰ ਲੱਭ ਲੈਣ ਦਿਓ ਮਾੜੇ, ਨਾਲੇ ਗੁਣਗੁਣਾ ਲੈਣ ਦਿਓ, ਜਦੋਂ ਨਾ ਕੋਈ ਗਾਣਾ ਲੱਭਦਾ ਨਹੀਂ ਮਾੜੇ ਗੁਣਗੁਣਾ ਲਿਆ ਕਰੋ, ਆਪੇ ਲੱਭ ਜਾਓ।

0: ਮੈਨੂੰ ਯਾਦ ਆਏ ਗਾਣਾ ਨੀ ਸੀ ਇੱਕ ਆ ਜਾ ਨੀ ਆ ਜਾ ਬਹਿ ਜਾ ਨੀ ਦਿਨ ਜਲੀਏ ਨਾ ਰੇ ਕਿਹੜਾ ਗਾਣਾ ਸੀ ਯਾਰ ਇਹ ਆ ਜਾ ਨੀ ਆ ਜਾ ਬਹਿ ਜਾ ਬਹਿ ਜਾ ਨੀ ਦਿਨ ਜੇ ਕਿਸੇ ਨੂੰ ਯਾਦ ਹੋਇਆ ਯਾਰ ਮੈਨੂੰ ਦੱਸਿਓ ਮਾੜਿਆ ਤੇ ਲੱਭ ਕੇ ਤੁਹਾਡੇ ਲਈ ਲਾਉਣੇ ਆ ਸੋ 905-673-3337 ਨੰਬਰ ਹੈ ਆਪਣਾ ਇੱਕ ਤੁਹਾਨੂੰ ਪਹਿਲਾਂ ਤਾਂ ਯਾਰ ਦੱਸ ਦਈਏ ਜ਼ਰੂਰੀ ਜ਼ਰੂਰੀ ਜ਼ਰੂਰੀ ਇੱਕ ਤੁਹਾਨੂੰ ਨੰਬਰ ਦਈਏ ਗਿੱਲ ਫਾਰਮ ਦਾ ਹੁਣ ਮੌਸਮ ਵਧੀਆ ਹਰੇਕ ਦੇ ਮਨ 'ਚ ਇੱਕ ਗੱਲ ਹੈ ਕਿ ਪਨੀਰੀ ਲਿਆਈਏ ਲਾਈਏ ਅਤੇ ਵਧੀਆ ਸਬਜ਼ੀਆਂ ਗਰੋ ਕਰੀਏ ਹਰ ਇੱਕ ਸਬਜ਼ੀ ਦੀ ਪਨੀਰੀ ਗਿੱਲ ਫਾਰਮ ਤੋਂ ਤੁਹਾਨੂੰ ਮਿਲ ਰਹੀ ਆ ਗਿੱਲ ਫਾਰਮ 'ਤੇ ਤੁਸੀਂ ਇੱਕ ਵਾਰ ਗੇੜਾ ਮਾਰੋ ਡਿਕਸੀ ਅਤੇ ਕਿੰਗ ਦੇ ਬਿਲਕੁਲ ਕੋਰਨਰ 'ਤੇ ਗਿੱਲ ਫਾਰਮ 14085 ਡਿਕਸੀ ਰੋਡ ਡਿਕਸੀ ਕਿੰਗ ਇਹਨਾਂ ਕੋਲ ਹਰ ਇੱਕ ਸਬਜ਼ੀ ਦੀ ਪਨੀਰੀ ਰਾਮ ਤੋਰੀ ਲੋਕੀ ਕੱਦੂ ਭਿੰਡੀ ਬੈਂਗਣ ਐਂਡ ਮੱਚ ਮੋਰ $2.49 ਤੋਂ ਪਨੀਰੀ ਤੁਹਾਨੂੰ ਮਿਲ ਰਹੀ ਹੈ ਇੱਥੇ ਸੋਇਲ ਮਨੂਅਰ ਔਰਗੈਨਿਕ ਕੰਪੋਸਟ ਫਾਰਮ ਦੇ ਫਰੈਸ਼ ਦੇਸੀ ਆਂਡੇ ਫਰੈਸ਼ ਫਾਰਮ ਦਾ ਸ਼ਹਿਦ ਫਰੈਸ਼ਲੀ ਮਿਲ ਕੀਤਾ ਹੋਇਆ ਚੱਕੀ ਦਾ ਆਟਾ ਮਿਲ ਰਿਹਾ ਸੋ ਤੁਸੀਂ ਇੱਕ ਗੇੜਾ ਮਾਰ ਕੇ ਆਓ ਅਤੇ ਤੁਹਾਡੇ ਲਈ ਗਿੱਲ ਫਾਰਮ ਵਾਲੇ ਰੋਜ਼ 11 ਤੋਂ 7 ਓਪਨ ਨੇ 14085 ਡਿਕਸੀ ਰੋਡ ਡਿਕਸੀ ਕਿੰਗ ਗਿੱਲ ਫਾਰਮ ਐਂਡ ਪ੍ਰੋਡਿਊਸ 5960 ਹਾਂਜੀ ਆ ਜਾ ਸੋਹਣੀ ਇੰਨੀ ਰੁੱਤ ਗਿੱਧਿਆਂ ਦੀ ਆਈ ਆ ਇੱਕ ਹੋਰ ਵੀ ਸੀ ਭਾਜੀ ਆ ਜਾ ਨੀ ਆ ਜਾ ਬਹਿ ਜਾ ਬਹਿ ਜਾ ਨੀ ਕੁਝ ਕਹਿ ਜਾ ਬਤਲੀਏ ਨਾਰੇ ਕੋਈ ਹੋਰ ਗਾਣੇ ਦੀ ਗੱਲ ਕਰ ਰਿਹਾ ਭਾਜੀ ਕਹਿੰਦੇ ਨਵੀਂ ਇਹੀ ਹੈ ਸਰਦੂਲ ਜੀ ਦਾ ਨੰਬਰ ਹੈ ਆਪਣਾ 905-673-3337 9056733337 ਆਪਣਾ ਨੰਬਰ ਹੈ 905-673-3337 ਤੇ ਗੱਲਬਾਤ ਥੋੜੀ ਸਾਡੀ ਹੋ ਰਹੀ ਹੈ ਤੇ ਦੇਖਦੇ ਹਾਂ ਕਿਉਂਕਿ ਮੈਨੂੰ ਲੱਗਦਾ ਕਿ ਥੋੜੇ ਆ ਜੋ ਮੈਂ ਲੱਭ ਰਿਹਾ ਉਹ ਅਲੱਗ ਹੈ ਸੋ ਲੈਟਸ ਸੀ ਇੱਕ ਤੁਸੀਂ ਨਾਲ ਦੀ ਨਾਲ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਵਾਲਿਆਂ ਨੂੰ ਯਾਦ ਰੱਖੋ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ ਨਵੀਂ ਲੋਕੇਸ਼ਨ ਦੂਜੀ ਲੋਕੇਸ਼ਨ ਇਹਨਾਂ ਨੇ ਤੁਹਾਡੇ ਲਈ ਖੋਲ ਦਿੱਤੀ ਹੈ ਬਈ ਤੁਸੀਂ ਪਹੁੰਚਣਾ ਕਿੱਥੇ ਹੈ ਸਟੀਅਰਸ ਅਤੇ ਜੇਮਸ ਸਨੋ ਦੇ ਬਿਲਕੁਲ ਕੋਰਨਰ ਤੇ ਹਾਈਵੇ 401 ਤੋਂ ਉੱਤਰ ਅਨੁਸਾਰ 10874 ਸਟੀਅਰਸ ਐਵਨਿਊ ਈਸਟ ਇਨ ਮਿਲਟਨ ਮਨੂ ਨੂੰ ਕਾਲ ਕਰੋ 6472346293 ਇਹ ਕਹਿੰਦੇ ਨਵੀਂ ਅਸੀਂ ਡਿਸਕਾਊਂਟ ਪੱਕਾ ਦੇਵਾਂਗੇ ਜਿਹੜੇ ਵੀ ਬੰਦੇ ਸਾਡੇ ਕੋਲ ਤੁਹਾਡੇ ਰੈਫਰੈਂਸ ਦੇ ਨਾਲ ਆਉਣਗੇ ਸਟੀਅਰਸ ਐਂਡ ਜੇਮਸ ਨੋ 10874 ਸਟੀਅਰਸ ਐਵਨਿਊ ਈਸਟ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ 6472346293 ਹਾਂਜੀ 2525 ਜੀ ਵਧੀਆ ਵੀਰੇ ਵਧੀਆ ਤੁਸੀਂ ਸੁਣਾਓ ਕਿਵੇਂ ਹੋ ਲਿਖਿਆ ਮਾਊਂਟ ਫੋਰੈਸਟ ਮਾਊਂਟ ਫੋਰੈਸਟ ਕਿੱਥੇ ਪੈਂਦਾ
1: ਮਾਊਂਟ ਫੋਰੈਸਟ ਭਾਜੀ ਆਪਣਾ ਜਦੋਂ ਅਸੀਂ ਇੱਧਰ ਫਰਗਸ ਵੱਲ ਨੂੰ ਆਈਦਾ
0: ਹਾਂ
1: ਬਹੁਤ ਲੋਕੀ ਆਉਂਦੇ ਇੱਥੇ ਲੋਰਾ ਵਗੈਰਾ
0: ਤੁਹਾਡੇ ਲੋਰਾ ਮਿਲ ਤੁਹਾਡੇ ਨਾਲ
1: ਹਾਂਜੀ
0: ਮੈਂ ਗਿਆ ਨੀ ਲੋਰਾ ਮਿਲ ਦੀ ਚਰਚਾ ਬਹੁਤ ਹੈ ਵੀ ਰਿਲੈਕਸ ਕਰਨਾ ਤਾਂ ਲੋਰਾ ਮਿਲ ਜਾਓ
1: ਬਿਲਕੁਲ ਕਾਫੀ ਬਹੁਤ ਜਿਆਦਾ ਮਤਲਬ ਕੀ ਹੁੰਦੇ ਮੈਂ ਵੀ ਅਜੇ ਨਾ ਮੈਂ ਤੁਹਾਨੂੰ ਕਹਾਂ ਮੈਂ ਵੀ ਅਜੇ ਰਹਿੰਦਾ ਇੱਥੇ ਪਰ ਮੈਂ ਖੁਦ ਨੀ ਘੁੰਮਿਆ
0: ਨਹੀਂ ਜਿਹੜਾ ਬੰਦਾ ਉੱਥੇ ਰਹਿੰਦਾ ਹੋਵੇ ਨਾ ਉਹ ਕਦੇ ਨੀ ਘੁੰਮਦਾ ਉਹਦਾ ਬਸ ਘਰੇ ਚੱਲ ਜਾਓ ਕੰਮ ਤੇ ਚੱਲ ਜਾਓ ਤੇ ਵਾਪਸ ਘਰੇ
1: ਬਿਲਕੁਲ ਬਿਲਕੁਲ
0: ਚਲੋ ਠੀਕ ਹੈ ਵੀਰੇ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਥੈਂਕ ਯੂ ਸੋ ਮਚ ਓਕੇ ਲੈਟਸ ਸੀ 1535 ਹੈਲੋ
2: ਹੈਲੋ ਸਤਿ ਸ਼੍ਰੀ ਅਕਾਲ ਨਵੀ
0: ਸਤਿ ਸ਼੍ਰੀ ਅਕਾਲ ਜੀ
2: ਕੀ ਹਾਲ ਆ
0: ਬਹੁਤ ਵਧੀਆ ਜੀ ਕਿਵੇਂ ਹੋ ਥੈਂਕ ਯੂ ਜੀ, ਥੈਂਕ ਯੂ.
2: ਰਵਿੰਦਰ ਗਰੇਵਾਲ ਦਾ.
0: ਅੱਛਾ, ਰਵਿੰਦਰ ਗਰੇਵਾਲ ਦਾ.
2: ਹਾਂਜੀ, ਇਹ ਗਾਣਾ ਉਹਨਾਂ ਦਾ.
0: ਪਤਾ ਨਹੀਂ, ਇੱਕ ਬਾਈ ਜੀ ਕਹਿੰਦੇ ਨਿੱਕੂ ਸਾਹਿਬ ਦਾ, ਇੱਕ ਬਾਈ ਜੀ ਕਹਿੰਦੇ ਸਰਦੂਲ ਜੀ ਦਾ.
2: ਰਵਿੰਦਰ ਗਰੇਵਾਲ ਦਾ ਹੈ.
0: ਰਵਿੰਦਰ ਗਰੇਵਾਲ ਕਿਹੜਾ ਗਾਣਾ ਗਾਣਾ?
2: ਛੋਟੇ ਸੀ ਜਦੋਂ ਇਹ ਵਾਲਾ ਆਜਾ ਆਜਾ ਨੀ ਬਹਿ ਜਾ.
0: ਗਾਣੇ ਦਾ ਨਾਮ ਕੀ? ਆਜਾ ਆਜਾ ਨੀ ਬਹਿ ਜਾ.
2: ਆਜਾ ਨੀ ਆਜਾ,
0: ਠੀਕ ਹੈ. ਕਿਆ ਪਤਾ, ਬੜਾ ਸੁਣਿਆ ਤੁਸੀਂ ਛੋਟੇ ਹੁੰਦੇ?
2: ਹਾਂਜੀ, ਅਸੀਂ ਛੋਟੇ ਸੀ ਜਦੋਂ ਇਹ ਗਾਣਾ ਆਇਆ.
0: ਚਲੋ ਠੀਕ ਹੈ, ਦੇਖਦੇ ਹਾਂ.
2: ਗੋਡ ਬਲੈਸ ਯੂ.
0: ਥੈਂਕ ਯੂ ਸੋ ਮਚ ਜੀ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡਾ. ਮੈਂ ਕਿਹਾ ਤੁਸੀਂ ਕਹਿਣ ਲੱਗੇ ਸੀ ਗੋਡ ਬਲੈਸ, ਦਿਲਜੀਤ ਨੇ ਗਾਇਆ ਨਾ ਗੋਡ ਬਲੈਸ, ਪੱਟੇ ਚੱਕਤੇ. ਜੇ ਕਿਤੇ ਸਨੀ ਮੌਲਟਨ ਹੁੰਦਾ ਨਾਲ ਨਾਲ ਸਟੇਜ ਤੇ ਪਰਸੋਂ ਰੋਜਰ ਸੈਂਟਰ, ਫਿਰ ਹੋਣੀ ਸੀ ਬੱਲੇ ਬੱਲੇ. 4398. ਹਾਂਜੀ ਵੀਰੇ.
3: ਹੈਲੋ, ਕਿਵੇਂ ਵੀਰੇ?
0: ਵਧੀਆ ਬਾਈ, ਕਿਵੇਂ ਹੋ?
3: ਵਧੀਆ
0: ਵੀਰੇ. ਕਿਹੜਾ? ਸ਼ੁਕਰ ਹੈ, ਪੂਰਾ ਫੋਰਮ ਨੀ ਤੁਸੀਂ ਕਿਹਾ.
3: ਮੈਂ
0: ਤੁਹਾਡਾ ਇੱਕ ਨਾ ਤੁਹਾਡਾ ਨੰਬਰ ਦਿੱਤਾ ਸੀਗਾ ਆਪਣੇ ਇੱਕ ਮਿੱਤਰ ਨੂੰ.
3: ਹਾਂਜੀ ਵੀਰੇ.
0: ਪਤਾ ਨੀ ਉਹਦਾ ਫੋਨ ਆਇਆ ਨੀ. ਪਤਾ ਨੀ ਤੁਹਾਡਾ ਨੰਬਰ ਹੈ ਜਾਂ ਤੁਹਾਡੇ ਬ੍ਰਦਰ ਦਾ ਨੰਬਰ ਹੈ ਉਹ?
3: ਕਿਹੜਾ ਨੰਬਰ ਵੀਰੇ?
0: ਤੁਸੀਂ ਕਲੋਜ਼ਿਟ ਅੰਦਰ ਕਰਦੇ ਹੋ ਨਾ ਕੰਮ?
3: ਨਹੀਂ ਨਹੀਂ ਨਹੀਂ ਵੀਰੇ.
0: ਯਾਰ ਉਹ ਕਲੋਜ਼ਿਟ ਵਾਲੇ ਵੀਰ ਦਾ ਨੰਬਰ ਠੀਕ ਹੈ. ਥੈਂਕ ਯੂ, ਮੈਂ ਭੁਲੇਖਾ, ਮੈਨੂੰ ਕਿਸੇ ਹੋਰ ਦਾ ਪੈ ਗਿਆ. ਦੱਸਿਓ. ਰਵਿੰਦਰ ਗਰੇਵਾਲ ਵੀ ਯਾਰ ਬੰਦਾ ਹਜੇ ਵੀ ਤੁਸੀਂ ਦੇਖੋ ਨਾ, ਜਮਾ ਹੀ ਏਜ ਨੀ ਹੋਇਆ.
3: ਬਿਲਕੁਲ ਬਿਲਕੁਲ, ਹੁਣ ਜਿਵੇਂ ਦੇਖ ਲੋ ਉਹਨਾਂ ਦੀ ਡਾਟਰ ਦਾ ਵਿਆਹ ਹੋਇਆ ਆਪਣੇ ਹਿੰਮਤ ਸੰਧੂ
0: ਹਿੰਮਤ ਨਾਲ
3: ਹਿੰਮਤ ਸੰਧੂ ਨਾਲ
0: ਸੰਧੂ ਨਾਲ
3: ਹਾਂ ਹਾਂ ਤੇ ਲੱਗਦਾ ਨੀ ਜਮਾ ਵੀ ਗਰੇਵਾਲ ਵੀ ਨਾ ਹਜੇ ਵੀ ਇੰਨੀ ਉਮਰ ਆ. ਹਾਲਾਂਕਿ ਜਦੋਂ ਛੋਟੇ ਛੋਟੇ ਸੀਗੇ ਜਦੇ ਸੁਣਦੇ ਆ ਇਹ ਗਾਣਾ ਵੀ ਨਾ ਜਿਹੜਾ ਹੈਗਾ ਆ ਜਾ ਨੀ ਆ ਜਾ ਬਹਿ ਜਾ, ਇਹ ਅਸੀਂ ਛੋਟੇ ਛੋਟੇ ਹੁੰਦੇ ਸੀ ਜਦ
0: ਯਾਨੀ
3: ਕਿ ਸਕੂਲ ਚ ਪੜ੍ਹਦੇ ਹੁੰਦੇ ਸੀ ਇੰਡੀਆ ਜ਼ਿਆਦਾ ਆਇਆ ਸੀਗਾ
0: ਜੀ.
3: ਆਪਣੇ ਨਾ ਦੂਰਦਰਸ਼ਨ ਤੇ ਨਵੇਂ ਸਾਲ ਦਾ ਪ੍ਰੋਗਰਾਮ ਆਉਂਦਾ ਹੁੰਦਾ ਸੀ ਜਦ ਨਾ ਇੰਨੇ ਚੈਨਲ ਚੁਣਨ ਉੱਥੇ ਹੁੰਦੇ ਨੀ ਸੀਗੇ ਤੇ ਬੜੀ ਐਕਸਾਈਟਮੈਂਟ ਹੁੰਦੀ ਸੀ ਵੀ ਹਾਂ ਨਵੇਂ ਸਾਲ ਤੇ ਵੀ ਪ੍ਰੋਗਰਾਮ ਆਉਣਾ ਤੇ ਉੱਥੇ ਕਈ ਸਿੰਗਰ ਨਵੇਂ ਨਵੇਂ ਗਾਣੇ ਆਪਦੇ ਲਾਂਚ ਕਰਦੇ ਹੁੰਦੇ ਸੀਗੇ
0: ਜੀ ਜੀ ਜੀ.
3: ਤੇ ਇਹ ਗਾਣਾ ਉੱਥੇ ਆਇਆ ਸੀਗਾ.
0: ਕਿਆ ਬਾਤ ਹੈ, ਚੱਲਿਆ ਵੀ ਬਹੁਤ ਯਾਰ.
3: ਹੋਣਾ ਬਹੁਤ ਵੀਰੇ, ਬਹੁਤ ਬਹੁਤ ਚੱਲਿਆ ਗਾਣਾ. ਹਾਂਜੀ ਹਾਂ, ਇਹ
0: ਰਵਿੰਦਰ ਗਰੇਵਾਲ ਦੇ ਕਾਫੀ ਦੇਖੋ ਪਹਿਲਾਂ ਪਹਿਲਾਂ ਚੱਲੇ ਨੇ, ਹੁਣ ਟੇਢੀ ਪੱਗ ਵਾਲਿਆ, ਲਲਕ ਮਾਰ ਮੁੰਡਿਆ, ਲਲਕਾਰਾ ਕਿੰਨਾ ਚੱਲਿਆ. ਬਾਅਦ ਦੇ ਵਿੱਚ ਵੀ ਹੁਣ ਜਦੋਂ ਜਿਵੇਂ ਲਵਲੀ ਜੀ, ਲਵਲੀ ਚ ਪੜ੍ਹਦੀ ਤੇ ਪੀਯੂ ਵਿੱਚ ਜੱਟ ਪੜ੍ਹਦਾ, ਉਹ ਬੜਾ ਚੱਲਿਆ.
3: ਸਾਡੇ ਨਾ ਇੱਕ ਮੈਂ ਛੋਟੀ ਜਿਹੀ ਗੱਲ ਹੋਰ ਐਡ ਕਰਦਾ, ਚਲ ਮੈਮਰੀ ਬਣ ਗਈਆਂ ਨਾ
0: ਜੀ.
3: ਉਸ ਟਾਈਮ ਨਾ ਇੰਡੀਆ ਨਵੀਂ ਨਵੀਂ VCD ਆਈ ਸੀਗੀ.
0: ਹਾਂ,
3: ਤੇ ਜਦ ਅਸੀਂ ਲੈ ਕੇ ਆਉਣੀਆਂ VCD, ਫਿਰ ਉਹਦੇ ਵਿੱਚ ਨਾ ਗਾਣੇ ਸੁਣਨੇ, ਜਿਵੇਂ ਆ ਤੁਸੀਂ ਆਹ ਗਾਣੇ ਦੀ ਗੱਲ ਕਰੀ ਆਪਣੀ ਟੇਢੀ ਪੱਗ ਵਾਲੀ ਆ, ਮਾਰ ਮੁੰਡਿਆ, ਲਲਕਾਰਾ, 2006 ਦੀਆਂ ਗੱਲਾਂ ਨੇ
0: ਜੀ ਜੀ.
3: ਜਦ ਬੜਾ ਵਧੀਆ ਮਾਹੌਲ ਹੁੰਦਾ ਸੀਗਾ.
0: ਹਾਂ ਬਿਲਕੁਲ ਯਾਰ, ਉਹ ਸਮਾਂ ਹੀ ਬਹੁਤ ਵਧੀਆ ਸੀ.
3: ਬੜਾ ਘੈਂਟ ਵੀਰੇ, ਬੜਾ ਘੈਂਟ.
0: ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ. ਸੈਲਿੰਗ ਨਾਓ ਸਿਰਫ $649,990 ਤੋਂ. ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ. ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905 840 7135 905-840-3135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।

0: exclusive locations in GTA. For more information, visit RajdhaniSweets.ca.
1: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333 1098 ਪਿਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
2: ਜੀਐਸ ਹੋਮ ਇੰਪਰੂਵਮੈਂਟ, ਵਾਕਈ ਯਾਰ ਮੈਨੂੰ ਬੜੀਆਂ ਕਾਲਾਂ ਆਉਂਦੀਆਂ ਨਵੀਂ ਬਾਈ ਜੀ, ਯਾਰ ਗਰਾਜ ਰਿਪੇਅਰ ਕਰਾਉਣਾ ਕੀ ਕਰੀਏ, ਵੈਕਿਊਮ ਰਿਪੇਅਰ ਕਰਾਉਣਾ, ਤਾਂ ਜੀਐਸ ਹੋਮ ਇੰਪਰੂਵਮੈਂਟ ਨੰਬਰ 1-4836। ਹਾਂਜੀ ਸਤਿ
3: ਸ਼੍ਰੀ ਅਕਾਲ ਭਾਜੀ।
2: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
3: ਵਧੀਆ ਭਾਈ, ਠੀਕ ਆ, ਤੁਸੀਂ ਦੱਸੋ ਜੀ?
2: ਬਹੁਤ ਵਧੀਆ ਵੀਰੇ, ਬਹੁਤ।
3: ਮੈਂ ਨਾ ਉਹ ਨੰਬਰ ਲੈਣਾ ਸੀਗਾ ਜਿਹੜੇ ਦੀਦੀ ਹੈ ਨਾ ਆਪਣਾ ਗੁਲਤਾਸ ਰੇਡੀਓ ਪ੍ਰੋਗਰਾਮ ਕਰਦੇ ਆ।
2: ਹਾਂਜੀ,
3: ਉਹਨਾਂ ਦਾ ਨੰਬਰ ਲੈਣਾ ਸੀ, ਉਹ ਮੈਂ ਇੰਸ਼ੋਰੈਂਸ ਦਾ ਪੁੱਛਣਾ ਸੀਗਾ ਜੀ।
2: ਕਰੋ ਜੀ, ਉਹਨਾਂ ਨੂੰ ਤੁਸੀਂ ਜ਼ਰੂਰ ਕਾਲ ਕਰੋ, ਕਿਉਂ ਨਹੀਂ?
3: ਹਾਂਜੀ, ਬੋਲੋ ਨੰਬਰ ਜੀ।
2: ਨੰਬਰ ਹੈ ਜੀ
3: 6477-6675-2340-2340।
2: ਠੀਕ ਹੈ ਭਾਜੀ, ਠੀਕ ਹੈ। ਸੋ 6477-6572-340 ਦੱਸ ਦਿਓ ਕਿ ਨਵੀਂ ਨੇ ਦਿੱਤਾ ਸੀ ਨੰਬਰ। ਠੀਕ ਹੈ ਵੀਰੇ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਤੁਹਾਡਾ, ਬਿਲਕੁਲ ਜ਼ਰੂਰ ਕਾਲ ਕਰੋ ਜਸ ਜੀ ਨੂੰ। ਸੋ ਪ੍ਰੋਗਰਾਮ ਪੰਜਾਬੀ ਦਾ ਲਾਈਏ, ਫਿਰ ਗਾਣਾ ਆ ਜਾਓ ਯਾਰ, ਬਾਕੀ ਗੱਲਾਂ ਬਾਅਦ ਚ ਸੋਣੀਏ, ਪਹਿਲਾਂ

0: ਬਈ ਵਾਹ ਕਿਆ ਬਾਤ ਹੈ, ਕਿਆ ਬਾਤ ਹੈ ਲੇਡੀ ਸਾਹਿਬ। ਬਾਕੀ ਯਾਰ ਗਾਣੇ ਦੀ ਵਾਈਬ ਵੀ ਬਸ, ਮੈਂ ਵੀ ਬੈਠਾ ਇੱਥੇ ਅੱਖਾਂ ਜੀ ਬੰਦ ਕਰਕੇ ਪੂਰਾ ਐਨ ਇੰਜੋਏ ਕਰ ਰਹੇ ਸੀ ਗੀਤ ਨੂੰ। ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਨੰਬਰ ਹੈ, 9056733337। ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਕੋਈ ਰਿਪੇਅਰ ਕਰਵਾਉਣੀ ਹੈ ਤਾਂ ਤੁਸੀਂ ਯਾਦ ਰੱਖੋ ਪੈਸ਼ਨ ਰੂਫਿੰਗ, ਪੈਸ਼ਨ ਰੂਫਿੰਗ ਨੂੰ ਗੁਰਲਾਲ ਬਾਈ ਜੀ ਹਾਜ਼ਰ ਨੇ। ਨਿਊ ਰੂਫ, ਰੂਫ ਦੀ ਰਿਪੇਅਰ, ਪੈਸ਼ਨ ਰੂਫਿੰਗ, 647-9194-1913 6479194-1913 ਪੈਸ਼ਨ ਰੂਫਿੰਗ। ਮੈਟਲ ਰੂਫ ਵੀ ਲਗਵਾਉਣੀ ਹੈ, ਗੱਲ ਕੀ ਯਾਰ ਛੱਤ ਦਾ ਕੋਈ ਵੀ ਕੰਮ ਹੈ, 647-9194-1913 ਪੈਸ਼ਨ ਰੂਫਿੰਗ ਦੀ ਟੀਮ ਦੇ ਨਾਲ ਸੰਪਰਕ ਕਰੋ ਤੇ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ। ਇੱਕ ਤੁਸੀਂ ਰਾਜਵੰਤ ਕੌਰ ਨੂੰ ਯਾਦ ਰੱਖੋ, ਰਾਜਵੰਤ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਦੇ ਮਾਹਰ ਨੇ, ਤੇ ਕਿਸੇ ਨੇ ਵੀ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਦੇ ਵਿੱਚ ਵਧੀਆ ਟੌਪ ਦਾ ਰੇਟ ਲੈਣਾ ਹੋਵੇ ਤਾਂ ਰਾਜਵੰਤ ਕੌਰ 647-674-4735 ਇਹ 30% ਤੱਕ ਦਾ ਡਿਸਕਾਊਂਟ ਰੱਖ ਦਿੰਦੇ ਆ। 25 ਤੋਂ ਵੱਧ ਕੰਪਨੀਆਂ ਨਾਲ ਰਾਜਵੰਤ ਡੀਲ ਕਰਦੇ ਆ। ਰਾਜਵੰਤ ਦਾ ਨੰਬਰ ਹੈ 6479-4735-6479-4735। ਹਰਮਨ ਸਾਡੇ ਨਾਲ ਨੇ, ਟੀਮ ਹਰਮਨ ਬੱਤਾ ਨੰਬਰ ਵਨ ਆਪਣੀ ਮੋਰਗੇਜ ਫਾਈਨੈਂਸਿੰਗ ਦੀ ਟੀਮ। ਕਿਸੇ ਨੇ ਵੀ ਮੋਰਗੇਜ ਕਰਾਉਣੀ ਹੈ, ਗੱਲ ਕੀ ਪੈਸਿਆਂ ਦੀ ਲੋੜ ਪੈ ਗਈ ਹੈ ਤਾਂ ਹਰਮਨ, ਹਰਮਨ ਵੈਲਕਮ।
1: ਥੈਂਕ ਯੂ ਨਵੀ, ਗੁੱਡ ਈਵਨਿੰਗ ਐਵਰੀਵਨ। ਨਵੀ, ਬ੍ਰਿਜ ਫਾਈਨੈਂਸਿੰਗ ਬਾਰੇ ਥੋੜਾ ਜਿਹਾ ਐਜੂਕੇਟ ਕਰਦੇ ਆ। ਜਦੋਂ ਕੋਈ ਵੀ ਕਲਾਇੰਟਸ ਆਪਣਾ ਐਗਜ਼ਿਸਟਿੰਗ ਘਰ ਸੈੱਲ ਕਰਕੇ ਨਵਾਂ ਘਰ ਲੈਂਦੇ ਨੇ, ਚਾਹੇ ਤੁਸੀਂ ਬਿਲਡਰ ਤੋਂ ਬਾਏ ਕਰਦੇ ਹੋ ਜਾਂ ਤੁਸੀਂ ਰੀਸੇਲ ਚ ਬਾਏ ਕਰਦੇ ਹੋ, ਐਂਡ ਜੇ ਤੁਹਾਡੇ ਐਗਜ਼ਿਸਟਿੰਗ ਘਰ ਦੀ ਸੇਲ ਚ ਡਾਊਨ ਪੇਮੈਂਟ ਆਉਣੀ ਆ ਬਟ ਉਹ ਕਲੋਜ਼ਿੰਗ ਬਾਅਦ ਚ ਹੋ ਰਹੀ ਆ ਤੇ ਤੁਹਾਡੇ ਨਵੇਂ ਘਰ ਦੀ ਕਲੋਜ਼ਿੰਗ ਪਹਿਲਾਂ ਹੋ ਰਹੀ ਆ, ਦੈਨ ਇਹਦੇ ਲਈ ਇੱਕ ਸਪੈਸ਼ਲ ਪ੍ਰੋਡਕਟ ਆ ਬ੍ਰਿਜ ਫਾਈਨੈਂਸਿੰਗ, ਜਿਹੜੀ ਉਹ ਤੁਹਾਡੀ ਡਾਊਨ ਪੇਮੈਂਟ ਆ ਉਹਦਾ ਤੁਹਾਨੂੰ ਬ੍ਰਿਜ ਲੋਨ ਮਿਲ ਜਾਂਦਾ ਫੋਰ ਦਾ ਪੀਰੀਅਡ ਆਫ ਟਾਈਮ ਬੀਂਗ। ਜੇ ਤੁਹਾਡੀ ਨਿਊ ਘਰ ਦੀ ਕਲੋਜ਼ਿੰਗ 2 ਹਫ਼ਤੇ ਪਹਿਲਾਂ ਹੋ ਰਹੀ ਆ ਦੈਨ ਉਹ ਤੁਹਾਡਾ ਬ੍ਰਿਜ ਲੋਨ 2 ਹਫ਼ਤੇ ਦਾ ਅਪਰੂਵ ਹੋ ਜਾਂਦਾ। ਜੇ ਮਈ ਮਹੀਨੇ ਲਈ ਬ੍ਰਿਜ ਫਾਈਨੈਂਸਿੰਗ ਚਾਹੀਦੀ ਆ ਤਾਂ ਮੰਥਲੀ ਵੀ ਈਜ਼ੀਲੀ ਅਪਰੂਵ ਹੋ ਜਾਂਦਾ ਤੇ ਬੈਂਕ ਉਹਦੀ ਕੋਈ ਐਕਸਟਰਾ ਨਹੀਂ ਚਾਰਜਸ ਕਰਦੇ ਹੈਗੇ। ਸੋ ਅਗੇਨ, ਜੇ ਤੁਹਾਡਾ ਐਗਜ਼ਿਸਟਿੰਗ ਹਾਊਸ ਜਿਹੜਾ ਤੁਸੀਂ ਘਰ ਵੇਚ ਰਹੇ ਹੋ ਉਹ ਬਾਅਦ ਚ ਸੈੱਲ ਹੋਣਾ, ਬਾਅਦ ਚ ਕਲੋਜ਼ ਹੋਣਾ ਤੇ ਨਵੇਂ ਘਰ ਦੀ ਕਲੋਜ਼ਿੰਗ ਤੁਸੀਂ ਪਹਿਲਾਂ ਚਾਹੁੰਦੇ ਹੋ, ਕਈ ਵਾਰ ਕਲਾਇੰਟਸ ਦਾ ਇਹ ਹੁੰਦਾ ਕਿ ਅਸੀਂ ਮੂਵ ਈਜ਼ੀਲੀ ਕਰ ਜਾਂਗੇ, ਸਾਨੂੰ 1-2 ਵੀਕ ਦਾ ਟਾਈਮ ਮਿਲ ਜਾਵੇ, ਜਾਂ ਉਹਨਾਂ ਨੇ ਰੈਨੋਵੇਸ਼ਨਸ ਕਰਾਉਣੀਆਂ ਹੁੰਦੀਆਂ ਨੇ ਨਵੇਂ ਘਰ ਦੇ ਵਿੱਚ, ਕਿਚਨ ਅਪਗ੍ਰੇਡ ਕਰਾਉਣੀ ਆ ਜਾਂ ਵਾਸ਼ਰੂਮਸ ਅਪਗ੍ਰੇਡ ਕਰਾਉਣੇ ਆ, ਤੁਸੀਂ ਉਹ ਬ੍ਰਿਜ ਫਾਈਨੈਂਸਿੰਗ ਪ੍ਰੋਡਕਟ ਦੇ ਥਰੂ ਕਰ ਸਕਦੇ ਹੋ। ਮੋਸਟ ਆਫ ਦਾ ਏ ਬੈਂਕਸ ਇਹ ਪ੍ਰੋਡਕਟ ਆਫਰ ਕਰਦੇ ਨੇ, ਐਂਡ ਲਾਈਕ ਆਈ ਸੈਡ ਇਹਦੇ ਕੋਈ ਐਡੀਸ਼ਨਲ ਚਾਰਜਸ ਨਹੀਂ ਹੁੰਦੇ, ਥੋੜਾ ਜਿਹਾ ਇੰਟਰਸਟ ਰੇਟ ਉਹ ਬ੍ਰਿਜ ਪੋਰਸ਼ਨ ਦਾ ਜ਼ਿਆਦਾ ਹੁੰਦਾ ਤੇ ਜਦੋਂ ਤੁਹਾਡਾ ਘਰ ਸੈੱਲ ਹੋ ਜਾਂਦਾ ਤੈਨ ਉਹ ਬ੍ਰਿਜ ਲੋਨ ਆਟੋਮੈਟਿਕਲੀ ਖਤਮ ਹੋ ਜਾਂਦਾ। ਤੁਸੀਂ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਆ ਸਾਡੀ ਟੀਮ ਨਾਲ ਕਾਲ ਕਰ ਸਕਦੇ ਹੋ। ਇਹ ਤੋਂ ਇਲਾਵਾ ਤੁਸੀਂ ਸੈਲਫ ਇੰਪਲੋਇਡ ਹੋ, ਤੁਹਾਡੀ ਮੋਰਗੇਜ ਅਮਾਊਂਟ ਨਹੀਂ ਜ਼ਿਆਦਾ ਅਪਰੂਵ ਹੋ ਰਹੀ, ਅਕਸਰ ਦੇਖਿਆ ਜਾਂਦਾ ਕਿ ਏ ਬੈਂਕਸ ਨੇ ਜਿਹੜੇ ਉਹ ਨਹੀਂ ਅਪਰੂਵ ਕਰਦੇ ਹੈਗੇ, ਅਸੀਂ ਤੁਹਾਡੀ ਏ ਬੈਂਕ ਤੋਂ ਹੀ ਵਧੀਆ ਇੰਟਰਸਟ ਰੇਟ ਤੇ ਸਪੈਸ਼ਲ ਪ੍ਰੋਡਕਟਸ ਨੇ ਸਾਡੇ ਕੋਲ ਜਿੱਥੇ ਅਸੀਂ ਤੁਹਾਡੀ ਈਵਨ ਲੈਸ ਦੈਨ 20% ਡਾਊਨ ਤੇ ਵੀ ਅਪਰੂਵ ਕਰਵਾ ਕੇ ਦੇ ਸਕਦੇ ਹਾਂ। ਟੀਮ ਨੂੰ ਕਾਲ ਕਰ ਲਓ, ਟੀਮ ਹਰਮਨ ਬੱਤਾ 6476859000
0: 6479000 ਦੇ ਉੱਤੇ ਹਰਮਨ ਦੇ ਨਾਲ ਗੱਲਬਾਤ ਕਰੋ। ਟੀਮ ਹਰਮਨ ਬੱਤਾ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ। ਤੇ ਮੱਲੀ ਟੈਂਟ ਵਾਲੇ ਨੇ ਤਾਂ ਫੱਟੇ ਚੱਕੇ ਪਏ ਆ ਯਾਰ, ਤੁਹਾਨੂੰ ਛੋਟੇ ਤੋਂ ਵੱਡਾ ਕਿਸੇ ਵੀ ਸਾਈਜ਼ ਦਾ ਟੈਂਟ ਚਾਹੀਦਾ, 10x10 ਫੁੱਟ ਤੋਂ ਲੈ ਕੇ 40x160 ਫੁੱਟ ਤੱਕ ਦਾ, ਨਾਲ ਟੇਬਲ ਚੇਅਰਾਂ ਡਾਂਸ ਫਲੋਰ, ਤੁਹਾਨੂੰ ਬਾਰ ਚਾਹੀਦਾ, ਸਟੇਜ ਚਾਹੀਦਾ। ਮੱਲੀ ਟੈਂਟ ਲੀਡਿੰਗ ਨਾਮ ਹੈ, ਇਹਨਾਂ ਕੋਲ ਲਗਜ਼ਰੀ ਪੋਰਟੇਬਲ ਵਾਸ਼ਰੂਮ ਵੀ ਨੇ ਆਪਣੇ ਟੈਂਟ ਦੇ ਨਾਲ, ਜਾਂ ਘਰ ਦੇ ਮੂਹਰੇ ਰੱਖ ਦਿਓ ਵਾਸ਼ਰੂਮ ਤੇ ਕਿਸੇ ਨੂੰ ਤੁਹਾਡੇ ਘਰ ਦੇ ਅੰਦਰ ਜਾਣ ਦੀ ਲੋੜ ਨਹੀਂ। ਸੋਹਣੇ ਲਗ

ਕੇਪੀ ਦਾ ਯਾਰ ਕੋਈ ਗਾਣਾ ਨੀ ਆਇਆ, ਕਿੰਨਾ ਚਿਰ ਹੋ ਗਿਆ। ਮੈਂ ਅੱਜ ਵੀ ਸੋਚ ਰਿਹਾ ਸੀਗਾ ਕੇਪੀ ਢਿੱਲੋਂ ਮੁੰਡਾ ਕੁਛ ਨਾ ਕੁਛ ਖਾਸ ਹੀ ਕਰੂਗਾ ਜੇ ਕਰੂਗਾ ਹੁਣ, ਕਿਉਂਕਿ ਜਿਹੜਾ ਬੰਦਾ ਕੁਝ ਇੱਕ ਸਮੇਂ ਲਈ ਕੋਈ ਗਾਣਾ ਨੀ ਨਾ ਕੱਢਦਾ, ਫਿਰ ਪਲੈਨਿੰਗ ਵੱਡੀ ਹੁੰਦੀ ਹੈ ਉਹ ਵੀ ਏਡੇ ਵੱਡੇ ਆਰਟਿਸਟ ਦੀ। ਜੇ ਆਪਾਂ ਗੱਲ ਕਰ ਰਹੇ ਹੀ ਵਿਲ ਡੂ ਸਮਥਿੰਗ ਬਿਗ, ਐਂਡ ਏਪੀ ਹਮੇਸ਼ਾ ਇੱਕ ਡਿਫਰੈਂਟ ਸਾਊਂਡ ਡਿਫਰੈਂਟ ਵਾਈਬ ਲੈ ਕੇ ਆਉਂਦਾ ਜਦੋਂ ਵੀ ਆਉਂਦਾ। ਸੋ ਏਪੀ ਜਲਦੀ ਆਓ ਯਾਰ, ਕੁਝ ਵਧੀਆ ਲੈ ਕੇ ਆਓ। ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਬਾਈ ਜੀ ਨੂੰ ਯਾਦ ਰੱਖੋ, ਨਵੀਂ ਕਿਚਨ ਬ੍ਰਾਂਡ ਨਿਊ ਤੁਸੀਂ ਤਿਆਰ ਕਰਾਉਣੀ ਹੈ ਨਾ, ਨਿਊ ਕਿਚਨ ਨਿਊ ਕਾਊਂਟਰਟੌਪ ਨਿਊ ਵੈਨਿਟੀਜ਼, ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਬਾਈ ਜੀ। ਜਾਂ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਰੈਡੀ ਕਰਾਉਣਾ ਤਾਂ ਜਸਪਾਲ ਰਾਏ ਬਾਈ ਜੀ, ਵੱਡਾ ਡਿਸਕਾਊਂਟ ਲੈਣਾ ਕਿਚਨ ਦੇ ਉੱਤੇ ਤਾਂ ਵੀ ਜਸਪਾਲ ਰਾਏ ਬਾਈ ਜੀ। ਤੇ ਇੱਕ ਤੁਹਾਨੂੰ ਡਬਲ ਅੰਡਰਮਾਊਂਟ ਸਿੰਕ ਵੀ ਫ੍ਰੀ ਦੇਣਗੇ, ਬਸ ਮੇਰਾ ਨਾਮ ਲੈ ਦਿਓ। ਨਿਊ ਹਾਈਟਸ ਕਿਚਨ 416-8519-1920 ਦੇ ਉੱਤੇ ਯਾਦ ਰੱਖੋ ਤੁਸੀਂ ਨਿਊ ਹਾਈਟਸ ਕਿਚਨ। ਏਪੀ ਦੇ ਦੋ ਬੋਲ ਸੁਣ ਕੇ ਫਿਰ ਵਾਪਸ ਆ ਕੇ ਗੱਲਾਂ ਬਾਤਾਂ ਤੁਹਾਡੇ ਨਾਲ ਹੋਰ ਕਰਦੇ ਹਾਂ।

0: Og hva vi var kjabba til 1739, Harry. Hallo, G, 1739.
1: Hallo, Sassi,
0: hva gikk? Hva gikk?
1: Bhai,
0: ek request thi. Request karo, jee request koi gal nahi, jinni marzi request karo.
1: Bhai, ye fish pakoda di deal chal rahi hai.
0: Fish pakoda di deal. Tusi kithe ko, kis area cho?
1: Main bhai, matlab hale ta idhar ha, bhai Mirsa gale passe ha, par tu dass do main chal jaunga bhai ase.
0: Kidda di deal chahunde ho?
1: Buy one, get one.
0: Buy one, get one. Buy
1: one,
0: get one. Buy one, get one. Buy one, get one. Buy one, do you have buy one, get one? Dekhiya, jadi thonu main pata karke dena. Te main puchhya hoya. Tusi na mainu deo do comment da time. Te main pata karke thonu fir das da. Theek hai? ਸੁਣੀ ਰਹੇ ਹੋ ਨਾ ਪ੍ਰੋਗਰਾਮ ਨੂੰ?
1: ਹਾਂਜੀ ਹਾਂਜੀ ਸੁਣ ਰਿਹਾ ਵਾ ਜੀ.
0: ਕੋਈ ਨਾ, ਤੁਹਾਨੂੰ ਅੱਜ ਖਵਾ ਕੇ ਹਟਾਂਗੇ ਫਿਸ਼, ਠੀਕ ਹੈ?
1: ਹਾਂਜੀ ਹਾਂਜੀ ਵੀਰੇ, ਠੀਕ
0: ਹੈ, ਠੀਕ ਹੈ ਵੀਰੇ, ਓਕੇ, ਥੈਂਕ ਯੂ ਸੋ ਮਚ. ਮੈਂ ਨਹੀਂ ਤਾਂ ਰਿਕੁਐਸਟ ਹੀ ਕਰ ਦੂੰਗਾ, ਬਾਈ ਹੋਣਾ ਲਈ ਗੱਲ ਹੈ ਕੋਈ, ਠੀਕ ਹੈ, ਓਕੇ. ਬਾਈ ਜੀ ਇੱਕ ਮਿੰਟ, ਬਾਈ ਜੀ ਨੂੰ ਮੈਂ ਫੋਨ ਕਰਦਾ, ਇਹਨਾਂ ਨੂੰ ਦੇਖੋ ਆਪਾਂ ਨਾ, ਦੇਖੋ ਜੇ ਕੋਈ ਬੰਦਾ ਇੰਨੇ ਮਾਣ ਪਿਆਰ ਨਾਲ ਤੁਹਾਨੂੰ ਕੁਛ ਪੁੱਛ ਰਿਹਾ ਹੋਵੇ ਨਾ, ਤਾਂ ਗੱਲ ਤਾਂ ਬਣਦੀ ਹੈ ਜੇ ਆਪਾਂ

0: ਉਹਨਾਂ ਦਾ ਕੰਮ ਕਰਵਾ ਕੇ ਦੇਈਏ। ਸੋ ਮੈਂ ਹੁਣੇ ਬਾਈ ਜੀ ਨੂੰ ਬੈਕ ਕਾਲ ਲਾਵਾਂ ਤੇ ਬਾਈ ਜੀ ਨੂੰ ਡੀਲ ਦਵਾ ਕੇ ਹਟਾਂਗੇ। ਇੱਕ ਸੈਕਿੰਡ ਦਿਓ, 173। ਹਾਂਜੀ ਵੀਰੇ, 1739। ਆ ਦੇਖੋ ਬਾਈ ਜੀ ਨੂੰ ਪੁੱਛਦੇ ਕਿਹੜੀ ਲੋਕੇਸ਼ਨ ਤੇ ਜਾਣਾ, ਜਿਹੜੀ ਨੇੜੇ ਪੈਂਦੀ ਇਹਨਾਂ ਨੂੰ, ਤੇ ਡੀਲ ਦਵਾਉਂਦੇ ਆ। ਹੈਲੋ ਵੀਰੇ, 1739।
1: ਹਾਂਜੀ ਵੀਰੇ।
0: ਓਕੇ, ਤੁਸੀਂ ਤੁਸੀਂ ਕਿੱਧਰ ਨੂੰ ਜਾਣਾ, ਕਿਹੜੇ ਏਰੀਏ ਨੂੰ?
1: ਮੈਂ ਵੀਰੇ ਵੈਸੇ ਤਾਂ ਕਿਸ਼ਨ ਨੂੰ ਜਾਣਾ ਸੀ ਵਾਪਸ, ਪਰ ਮੈਂ ਕਿਹਾ ਭਾਈ ਪਹਿਲਾਂ ਵੀ ਭਾਈ ਦੇ ਸਰੀ ਖਾਂਦੇ ਸੀ ਪਿਛਵਾੜਾ, ਡੀਲ ਡੋਲ ਮਿਲ ਜਾਂਦੀ ਸੀ
0: ਮੈਂ। ਓਕੇ, ਤੁਸੀਂ ਜੇ ਮੈਸੀ ਸਾਗਾ ਚੋ ਨਾ, ਮੈਂ ਤੁਹਾਨੂੰ ਇਹਨਾਂ ਦੀ ਜਿਹੜੀ ਮੈਸੀ ਸਾਗਾ ਲੋਕੇਸ਼ਨ ਹੈ, ਨਾਲੇ ਤੁਹਾਨੂੰ ਉੱਥੋਂ ਨੇੜੇ ਪਊ ਕਿਚਨਰ, ਮੈਸੀ ਸਾਗਾ ਰੋਡ ਤੇ ਆਪਣੇ ਫਾਈਨੈਂਸ਼ੀਅਲ ਦੇ ਕੋਲ ਹੈ।
1: ਠੀਕ ਹੈ ਵੀਰੇ।
0: 85
1: ਇੱਕ ਮਿੰਟ ਵੀਰੇ,
0: ਹਾਂਜੀ ਐਡਰੈਸ ਹੈ ਉਹਨਾਂ ਦਾ, 8585 ਮੌਂਟ ਪੈਲੀਅਰ। ਸੋ ਐਮ ਓ ਐਨ ਟੀ ਪੀ ਈ ਐਲ ਆਈ ਈ ਆਰ, ਮੌਂਟ ਪੈਲੀਅਰ ਰੋਡ, ਸੋਰੀ ਮੌਂਟ ਪੈਲੀਅਰ ਸਟਰੀਟ ਸਟਰੀਟ।
1: ਹਾਂਜੀ
0: ਠੀਕ ਹੈ। ਉੱਥੇ ਨਾ, ਉੱਥੇ ਉਸ ਪਲਾਜ਼ੇ ਚ ਰੈਸਟੋਰੈਂਟ ਹੈ ਸਿੰਪਲੀ ਇੰਡੀਅਨ। ਠੀਕ ਹੈ, ਉੱਥੇ ਤੁਸੀਂ ਚਲ ਜਾਓ ਐਂਡ ਇਹਨਾਂ ਨੂੰ ਕਹਿ ਦਿਓ ਕਿ ਅਸੀਂ ਪੰਜਾਬੀ ਦਰਾਂ ਤੋਂ ਆਏ ਹਾਂ ਤੇ ਤੁਹਾਨੂੰ ਬਾਏ ਵਨ ਗਿੱਟ ਵਨ ਫ੍ਰੀ ਫਿਸ਼ ਦੇ ਦੇਣਗੇ। ਠੀਕ ਹੈ, ਉੱਥੇ ਕੋਈ ਗੱਲ ਹੋਈ ਤਾਂ ਮੈਨੂੰ ਫੋਨ ਕਰ ਲਿਓ। ਚਲੋ ਸ਼ੁਕਰੀਆ ਵੀਰੇ, ਥੈਂਕ ਯੂ ਬਹੁਤ। ਕੋਈ ਗੱਲ ਨੀ ਯਾਰ, ਹੁਣ ਤੁਸੀਂ ਇੰਨੇ ਮਾਣ ਨਾਲ ਮੈਨੂੰ ਪੁੱਛਿਆ, ਗੱਲ ਗਲਤ ਹੈ ਨਾ ਜੇ ਮੈਂ ਕਹਾਂ ਨਹੀਂ ਯਾਰ ਕੋਈ ਡੀਲ ਨੀ ਹੈਗੀ, ਪੁੱਛ ਕੇ ਦੱਸ ਦੇ ਇਹ ਕਰਦੇ ਆ ਉਹ ਕਰਦੇ ਆ। ਸੋ ਜਿਹੜਾ ਬੰਦਾ ਮਾਣ ਪਿਆਰ ਨਾਲ ਕੁਛ ਪੁੱਛ ਰਿਹਾ ਹੋਵੇ ਤਾਂ ਭਾਵੇਂ ਡੀਲ ਨਾ ਵੀ ਹੋਵੇ ਨਾ, ਅਸੀਂ ਲੱਭ ਕੇ ਦੇਵਾਂਗੇ ਕੋਈ। ਸੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਤਿੰਨ ਲੋਕੇਸ਼ਨਾਂ ਤੋਂ, 85 ਮੌਂਟ ਪੈਲੀਅਰ ਸਟਰੀਟ ਮਿਸਾਗਾ ਫਾਈਨੈਂਸ਼ੀਅਲ, 275 ਗਾਰਡਨ ਬਰੁਕ ਟ੍ਰੇਲ ਗਾਰਡਨ ਬਰੁਕ ਕੈਸਲਮੋਰ, ਤੇ 15 ਫੈਂਡਰ ਵੇ ਬਵੇਡਨ ਚਿਕਿਊਜ਼ੀ। ਸਿੰਪਲੀ ਇੰਡੀਅਨ, ਸਿੰਪਲੀ ਦ ਬੈਸਟ, ਬੜੀਆਂ ਬਾਏ ਵਨ ਗਿੱਟ ਵਨ ਫ੍ਰੀ ਡੀਲਾਂ ਨੇ, ਸਿੰਪਲੀ ਇੰਡੀਅਨ। 6684। ਹਾਂਜੀ
2: ਹਾਂਜੀ ਭਾਈ, ਸਤਿ ਸ੍ਰੀ ਅਕਾਲ ਜੀ।
0: ਓ ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
2: ਵਧੀਆ ਵਧੀਆ, ਤੁਸੀਂ ਦੱਸੋ ਕਿੱਦਾਂ?
0: ਵਧੀਆ, ਬੱਲੇ ਬੱਲੇ, ਬਹਿਜਾ ਬਹਿਜਾ, ਕੀ ਬਣਦਾ?
2: ਕੁਛ ਨੀ ਭਾਈ, ਮੈਂ ਕੰਮ ਤੋਂ ਨਿਕਲਿਆ ਸੀਗਾ।
0: ਕੰਮ ਤੋਂ ਨਿਕਲੇ, ਵਧੀਆ, ਕਿੱਦਾਂ ਰਿਹਾ ਅੱਜ ਦਾ ਕੰਮ ਦਾ ਦਿਨ ਤੁਹਾਡਾ?
2: ਲੱਗਣਾ ਪੂਰਾ ਕੰਮ ਦਾ ਆਪਣਾ ਵਧੀਆ।
0: ਕੀ ਕੰਮ ਕਰਦੇ ਹੋ?
2: ਮੈਂ ਤਾਂ ਦੱਸੇ ਸਰਵੋ ਮੋਟਰਸ ਦਾ ਕੰਮ ਕਰਦਾ ਭਾਈ।
0: ਸਰਵੋ
2: ਮੋਟਰਸ।
0: ਕੀ ਤੁਸੀਂ ਸੇਲਸਮੈਨ ਹੋ?
2: ਮੈਨੂੰ
0: ਯਾਦ ਹੈ ਹੁਣ, ਠੀਕ ਹੈ ਠੀਕ ਹੈ ਠੀਕ ਹੈ। ਹਾਂਜੀ ਹਾਂਜੀ ਹਾਂਜੀ, ਤੁਸੀਂ ਦੱਸਿਆ ਸੀਗਾ। ਯੈਸ ਯੈਸ, ਬਹੁਤ ਵਧੀਆ, ਸਿਹਤ ਵਧੀਆ, ਠੀਕ ਹੈ ਯਾਰ। ਬੱਲੇ ਬੱਲੇ, ਤੁਸੀਂ ਸੁਣਾਓ ਕੀ ਬਣਦਾ?
2: ਬਸ ਭਾਈ ਨੇ ਦੱਸਿਆ ਹੁਣੇ ਨਿਕਲਿਆ ਕੰਮ ਦਾ, ਗਾਣਾ ਸੁਣਦਾ ਸੀ ਇੱਕ, ਜੇ ਸੁਣਾ ਦੂੰਗੇ ਤਾਂ ਥੋੜੇ, ਮੈਂ ਹੈਗਾ ਘੰਟਾ ਗੱਲੇ।
0: ਕੋਈ ਨਾ, ਕਿਹੜਾ ਗਾਣਾ ਸੁਣਨਾ?
2: ਤਰੀਫਾਂ ਭਾਜੀ, ਆਪਣਾ ਇੱਕੋ ਮੰਦਰ ਤਰੀਫਾਂ ਜੋੜਾ ਸੰਧੂ
0: ਦਾ। ਅੱਛਾ, ਵੀ ਤੇ ਤਰੀਫਾਂ ਵੀ ਤਾਂ ਕੰਮ ਗੋਰੀਏ
2: ਜੀ, ਉਹੀ ਵਾਲਾ।
0: ਤਰੀਫਾਂ ਬਹੁਤ ਕਰਦੇ ਹੋ ਤੁਸੀਂ, ਹੈ ਆਪਣੀ ਘਰ ਵਾਲੀ ਦੀਆਂ?
2: ਮੈਂ ਕਿਹਾ ਬਣਦੀਆਂ ਵੀ ਆ, ਇੱਥੇ ਕਰਨਾ ਉੱਥੇ ਉੱਥੇ ਕਰਦੇ ਹੋ।
0: ਠੀਕ ਹੈ, ਦੇਖੋ ਤਾਰੀਫ ਯਾਰ, ਹਰੇਕ ਬੰਦਾ ਤਾਰੀਫ ਪਸੰਦ ਕਰਦਾ। ਹੁਣ ਜਿਹਦੀ ਵੀ ਤੁਸੀਂ ਕਿਸੇ ਯਾਰ ਦੋਸਤ ਦੀ ਤਾਰੀਫ ਕਰ ਦੋ, ਕਿਸੇ ਆਪਣੇ ਘਰ ਵਾਲੀ ਦੀ ਕਰ ਦੋ, ਤਾਂ ਯਾਰ ਅਗਲੇ ਨੂੰ ਵਧੀਆ ਤਾਂ ਲੱਗਦਾ ਹੀ ਆ।
2: ਦੱਸਾਂਗੇ
0: ਜ਼ਰੂਰ ਤੁਹਾਡੇ ਲਾਉਣੇ, ਠੀਕ ਹੈ ਗਾਣਾ? ਤੇਰੀਆਂ ਤਾਰੀਫਾਂ ਵੀ ਤਾਂ ਕੰਮ ਗੋਰੀਏ। ਸੋ ਤਾਰੀਫਾਂ ਵਾਕਈ ਯਾਰ ਕੰਮ ਤੋਂ ਘੱਟ ਨਹੀਂ, ਕਿਉਂਕਿ ਤਾਰੀਫ ਜਦੋਂ ਕਿਸੇ ਦੀ ਕਰਨੀ ਪੈਂਦੀ ਹੈ ਨਾ, ਤਾਂ ਬੰਦਾ ਜਦੋਂ ਜਾਨ ਲਾ ਕੇ ਤਾਰੀਫ ਕਰਦਾ ਫਿਰ ਵਾਕੀ ਯਾਰ ਉਹ ਕੰਮ ਤੋਂ ਘੱਟ ਨਹੀਂ। ਸੋ 905-673-3337 ਨੰਬਰ ਆਪਣਾ, 905-673-3337 3337905673337 5028. Hello? 5028 ਤੁਹਾਡੀ ਕਾਲ ਕੱਟੀ ਗਈ, ਕੋਈ ਗੱਲ ਨੀ, ਚੱਕਰ ਹੀ ਕੋਈ ਨੀ, ਦੁਬਾਰਾ ਤੋਂ ਕਰ ਲਿਓ ਫੋਨ ਯਾਰ, ਤੁਹਾਡੇ ਨਾਲ ਗੱਲਬਾਤ ਕਰ ਲਾਂਗੇ. ਸੋ ਥੋੜ੍ਹਾ ਥੋੜ੍ਹਾ ਮਿੱਠਾ ਮਿੱਠਾ ਜਿਹਾ ਸਾਡੇ ਨਾਲ ਹੋਲਡ ਕਰ ਲਿਆ ਕਰੋ, ਕੋਸ਼ਿਸ਼ ਰਹਿੰਦੀ ਹੈ ਕਿ ਜਲਦੀ ਤੋਂ ਜਲਦੀ ਤੁਹਾਡੀ ਕਾਲ ਲਈਏ, ਬਟ ਸਮ ਟਾਈਮਸ ਟੇਕ ਸਮ ਟਾਈਮ. ਇੱਕ ਮੈਂ ਜਾਣਕਾਰੀ ਦੇ ਦੇਵਾਂ ਕਿ ਤੁਸੀਂ ਮਿਸਟਰ ਸਿੰਘ ਪੀਜ਼ੇ ਤੇ ਜਾਓਗੇ ਨਾ ਤਾਂ ਡੀਲ ਜਿਹੜੀ ਮਿਲਣੀ ਹੈ, ਸਾਰਾ ਸ਼ਹਿਰ ਕੀ ਪੂਰੀ ਕੰਟਰੀ ਘੁੰਮ ਕੇ ਦੇਖ ਲਓ, ਹੋਰ ਨਹੀਂ ਕਿਤੋਂ ਡੀਲ ਮਿਲਣੀ. ਮਿਸਟਰ ਸਿੰਘ ਪੀਜ਼ੇ ਦੀਆਂ 30 ਲੋਕੇਸ਼ਨਾਂ ਤੇ 2 ਲਾਰਜ ਪੀਜ਼ੇ, 4 4 ਟੋਪਿੰਗ, 4 ਫ੍ਰੀ ਡਿਪਿੰਗ ਸਾਸ, 2 ਲੀਟਰ ਕੋਕ ਫ੍ਰੀ, $40 ਤੇ ਸਾਰੀਆਂ ਚੀਜ਼ਾਂ. 905-500-4000 905-500-4000 905-500-4000 ਮਿਸਟਰ ਸਿੰਘ ਪੀਜ਼ਾ 5028. ਹਾਂਜੀ
3: ਹਾਂਜੀ,
0: ਸਤਿ ਸ਼੍ਰੀ ਅਕਾਲ
3: ਭਾਜੀ. ਹੁਣ ਇੱਕ ਮੁੰਡੇ ਦਾ ਨੰਬਰ ਤੁਹਾਨੂੰ ਕਾਲ ਆਈ ਸੀ ਨਾ, ਸਰਵੋ ਮੋਟਰ ਵਾਲੇ ਦੀ.
0: ਹਾਂਜੀ ਹਾਂਜੀ,
3: ਮੈਨੂੰ ਨੰਬਰ ਮਿਲ ਸਕਦਾ ਇਹਦਾ?
0: ਨੰਬਰ ਜੇ ਉਹ ਦੇ ਦੇਣਗੇ ਜ਼ਰੂਰ, ਕਿਉਂ ਨੀ ਬਾਈ ਜੀ, ਦਾ ਮੈਂ ਉਹਨਾਂ ਨੂੰ ਕਹਿ ਦਿੰਦਾ ਜੇ ਉਹ ਸੁਣ ਰਿਹਾ ਤਾਂ ਉਹ ਨੰਬਰ ਆਪਣਾ ਦੇ ਦੇਣ.
3: ਹਾਂਜੀ ਹਾਂਜੀ, ਮੇਰਾ ਨੰਬਰ ਫਿਰ ਕਹਿ ਦੋ ਤੁਸੀਂ ਉਹਨੂੰ, ਜਾਂ ਤੁਸੀਂ ਇੱਥੇ ਕਰਵਾ ਲਓ.
0: ਮੈਂ ਤੁਹਾਡਾ ਅਨਾਊਂਸ ਕਰ ਦਿੰਦਾ, ਠੀਕ ਹੈ? ਸੋ ਵੀਰ ਜੀ, ਜਿਹੜੇ ਸਰਵੋ ਮੋਟਰ ਵਾਲੇ ਬਾਈ ਜੀ ਉਹਨੇ ਕਾਲ ਕਰਕੇ ਹਟੇ ਆ, ਬਾਈ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ, ਇਹਨਾਂ ਨੂੰ ਫੋਨ ਕਰ ਲਓ 4379725028 4379725028. ਤੇ ਜੇ ਨੰਬਰ ਗੁੰਮ ਗੰਮ ਗਿਆ ਤੁਹਾਡੇ ਤੋਂ ਲਿਖ ਨਹੀਂ ਹੋਇਆ, ਮੈਨੂੰ ਕਰ ਲਓ ਫੋਨ, ਮੈਂ ਦੇ ਦਿੰਦਾ. ਸੋ ਕੀ ਇਹਨਾਂ ਨਾਲ ਤੁਸੀਂ ਜੋਬ ਜੂਬ ਦਾ ਪੁੱਛਣਾ ਹੈਗਾ? ਚਲੋ ਵਧੀਆ ਯਾਰ, ਜੇ ਅਸੀਂ ਜੋੜ ਸਕਦੇ ਸਾਨੂੰ ਕਿਸੇ ਬੰਦੇ ਨਾਲ ਤੇ ਤੁਹਾਡਾ ਕੋਈ ਨਾ ਕੋਈ ਬੈਨੀਫਿਟ ਹੋ ਸਕੇ ਤਾਂ ਕਿਉਂ ਨੀ. ਸੋ ਚਲੋ ਫਿਰ ਲਾਉਣੇ ਆ, ਬਾਈ ਨੇ ਕਿਹਾ ਤਾਰੀਫਾਂ, ਫਿਰ ਤਾਰੀਫਾਂ ਤੋਂ ਬਾਅਦ ਕੁਝ ਇੱਕ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਆ. ਤੇ ਇੱਕ ਤੁਸੀਂ ਯਾਦ ਰੱਖੋ ਐਚ ਕੇ ਮੂਵਰਸ ਨੂੰ, ਐਚ ਕੇ ਮੂਵਰਸ ਨੰਬਰ 1 ਟੀਮ ਹੈ. ਐਚ ਕੇ ਮੂਵਰਸ ਨੂੰ ਕਾਲ ਤੁਸੀਂ ਜ਼ਰੂਰ ਕਰੋ ਅਗਰ ਵਧੀਆ ਮੂਵਿੰਗ ਕੰਪਨੀ ਦੀ ਭਾਲ ਚੋ, ਤਾਂ 416-524-6704 ਐਚ ਕੇ ਮੂਵਰਸ 416-524-6704 ਦੇ ਉੱਤੇ ਕਾਲ ਕਰੋ ਤੇ ਐਚ ਕੇ ਮੂਵਰਸ ਦੀ ਟੀਮ ਤੁਹਾਡੇ ਲਈ ਹਾਜ਼ਰ ਨੇ ਐਂਡ ਬਹੁਤ ਹੀ ਖਾਸ ਮੂਵਿੰਗ ਸੇਵਾਵਾਂ ਦੇ ਵਿੱਚ ਤੁਹਾਡੀ ਮਦਦ ਕਰਨਗੇ. ਐਚ ਕੇ ਮੂਵਰਸ ਵਿਲ ਬੀ ਬੈਕ.

0: ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: जे तुसी भी करना चाहते हो अपना खुद का रेडियो प्रोग्राम तो अज ही सानू कॉल करो 6475041557।
2: हां वेरी गुड, एक पैराडाइज डेवलपमेंट्स वाला नंबर लिख लो, घर आ रहे हैं, बहुत ही शानदार।
1: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਕਿਆ ਬਾਤ ਹੈ 6684। ਹਾਂਜੀ ਵੀਰੇ।
3: ਹਾਂਜੀ, ਮੈਂ ਕਿਹਾ ਭਾਜੀ ਬੁੱਲਾ ਜੋ ਬ੍ਰਾਂਡ ਉਹ ਆਪੋ ਆਪ ਨਿਕਲੇ, ਨਾਲੇ ਸੁਣਨਾ ਚਾਹੁੰਦੇ ਆ ਤੇਰੇ ਕੰਨ ਦੋਰੀ।
2: ਹਾਏ ਹਾਏ,
3: ਬੰਦੇ ਨੇ ਲਿਖਿਆ
2: ਥੋੜੀ,
3: ਮੈਂ ਕਿਹਾ ਲਿਖਿਆ ਭਾਜੀ।
2: ਦੇਖੋ ਥੋੜੀ ਵੀ ਯਾਰ, ਦੇਖੋ ਥੋੜਾ ਤਾਂ ਨੰਬਰ ਮੰਗਣ ਲੱਗ ਗਏ ਲੋਕ।
3: ਲੈ ਇਦਾਂ ਹੀ ਹੈ ਭਾਜੀ, ਆਪਣੇ ਆਪਣੇ ਨਾ ਮੇਰਾ ਸ਼ੁਕਰ ਵਧੀਆ ਭਾਜੀ।
2: ਅੱਛਾ,
3: ਮੈਂ ਕਿਹਾ ਇੱਕ ਵਾਰ ਬੰਦਾ ਜਿਹੜਾ ਮਿਲ ਲੈਂਦਾ ਉਹ ਆਪਣਾ ਹੀ ਹੋ ਕੇ ਰਹਿ ਜਾਂਦਾ।
2: ਅੱਛਾ, ਚਾਹੀਦਾ ਵੈਸੇ। ਦੇਖੋ ਹੁਣ ਤੁਸੀਂ ਕਿਸੇ ਨੂੰ ਆਪਣਾ ਬਣਾ ਲਓ, ਉਸ ਤੋਂ ਵੱਧ ਗੁਣ ਕੀ ਹੋ ਸਕਦਾ।
3: ਆਪਾਂ ਵੀ ਬੰਦੇ ਦਾ, ਮੈਂ ਨੰਬਰ ਨੋਟ ਕਰ ਲਿਆ,
2: ਕੋਈ ਗੱਲ ਨੀ, ਨੋ ਪ੍ਰੋਬਲਮ, ਕਰੋ ਇੰਜੋਏ। ਦੇਖਿਆ ਯਾਰ ਬੰਦੇ ਕਈ ਵਾਰ, ਹੁਣ ਦੇਖੋ ਮੈਂ ਗਾਣਾ ਲਾਇਆ, ਵੀਰ ਦਾ ਫੇਰ ਸਪੈਸ਼ਲ ਫੋਨ ਆਇਆ ਜਸਟ ਬਿਕਾਜ਼ ਵੀ ਆਰ ਨਵੀਂ ਗਾਣਾ ਤੇ ਬੋਲ ਬਹੁਤ ਵਧੀਆ, ਤੇ ਚਲੋ ਅਗਲਾ ਅਪਰੀਸ਼ੀਏਟ ਕਰਦੇ ਯਾਰ। ਹੁਣ ਸਾਡਾ ਕੀ ਜਾਂਦਾ, ਆਪਾਂ ਤਾਂ ਗਾਣਾ ਲਾਉਣਾ ਤੇ ਦੈਟਸ ਇਟ। ਓਕੇ, ਅੱਜ ਨਾ ਇੱਕ ਬੜਾ ਵੱਡਾ ਮੈਚ ਹੋ ਰਿਹਾ, ਅੱਜ NBA ਫਾਈਨਲਸ ਦਾ ਪਹਿਲਾ ਮੈਚ ਹੈ, ਪਹਿਲੀ ਗੇਮ ਨਹੀਂ, ਅੱਜ ਨਹੀਂ ਯਾਰ ਕੱਲ ਨੂੰ ਆ, ਮੈਨੂੰ ਪਤਾ ਨਹੀਂ ਕਿਹੜਾ ਭੁਲੇਖਾ ਸੀ ਯਾਰ ਕਿ ਅੱਜ ਹੈ। ਚਲੋ ਕੱਲ ਨੂੰ ਹੈ, ਕੱਲ ਨੂੰ 8:30 ਨਿਊਯਾਰਕ ਤੇ ਸੈਨ ਐਂਟੋਨੀਓ ਦੀ ਗੇਮ ਹੈ। ਮੈਨੂੰ ਪਤਾ ਨਹੀਂ ਕਿਉਂ ਯਾਰ ਇੰਨਾ ਭੁਲੇਖਾ ਲੱਗ ਗਿਆ ਕਿ ਅੱਜ ਮਤਲਬ ਗਿਆ ਟਿਊਜ਼ਡੇ ਨੂੰ ਗੇਮ ਹੈ। ਖੈਰ ਕੱਲ ਨੂੰ ਸ਼ੁਰੂ ਹੋ ਰਹੀ ਹੈ ਤੇ ਬਹੁਤ ਹੀ ਇੱਕ ਹਿਸਟੋਰਿਕ ਸੀਰੀਜ਼ ਹੋਣ ਵਾਲੀ ਹੈ। ਲੈਟਸ ਸੀ ਕੀ ਬਣਦਾ, ਨਿਊਯਾਰਕ ਵਾਲੇ ਜਿੱਤਣਗੇ ਜਾਂ ਸੈਨ ਐਂਟੋਨੀਓ ਵਾਲੇ ਜਿੱਤਣਗੇ, ਬਟ ਕੱਲ ਨੂੰ ਆ ਗੇਮ। ਸੋਰੀ ਮਾਈ ਮਿਸਟੇਕ, ਮੈਨੂੰ ਪਤਾ ਨਹੀਂ ਕਿਉਂ ਅੱਜ ਹੀ ਲੱਗਿਆ। ਇੱਕ ਮੈਂ ਤੁਹਾਨੂੰ ਮਾਸਟਰ ਜੂਲਰਸ ਦਾ ਨੰਬਰ ਦਵਾਂ। ਮਾਸਟਰ ਜੂਲਰਸ ਦੀ ਨਵੀਂ ਲੋਕੇਸ਼ਨ ਹੈ, 3000 ਸਕੁਆਇਰ ਫੁੱਟ ਦੇ ਵਿੱਚ ਲਗਜ਼ਰੀ ਸ਼ੋਰੂਮ ਮਾਸਟਰ ਜੂਲਰਸ ਦਾ ਖੁੱਲ ਚੁੱਕਿਆ। 6231 ਮੇਫੀਲਡ ਰੋਡ, ਏਅਰਪੋਰਟ ਰੋਡ ਅਤੇ ਮੇਫੀਲਡ ਦੇ ਬਿਲਕੁਲ ਕੋਰਨਰ ਤੇ ਮਾਸਟਰ ਜੂਲਰਸ ਦੀ ਨਵੀਂ ਲੋਕੇਸ਼ਨ ਖੁੱਲੀ ਹੈ। ਗੇੜਾ ਮਾਰੋ ਤੇ ਮਾਸਟਰ ਜੂਲਰਸ ਤੇ ਪਹੁੰਚੋ ਤੁਸੀਂ। ਉਸ ਤੋਂ ਇਲਾਵਾ ਫੈਸ਼ਨ IQ ਜਦੋਂ ਡੀਲਾਂ ਲਾਉਂਦਾ ਨਾ, ਤਾਂ ਫੈਸ਼ਨ IQ ਦੇ ਗੁਰਪ੍ਰੀਤ ਥੋੜੇ ਵੀ ਪਿੱਛੇ ਨਹੀਂ ਹਟਦੇ। ਫੈਸ਼ਨ IQ ਤੇ ਇੱਕ ਵਾਰ ਤੁਸੀਂ ਗੇੜਾ ਮਾਰ ਕੇ ਆਓ, ਜਿੱਥੇ ਤੁਹਾਨੂੰ 3 ਕੰਬਲ, ਕੁਇਲਟ ਸੈੱਟ ਤੇ ਕੰਫਰਟਰ ਸੈੱਟ $100 ਚ ਮਿਲ ਰਹੇ ਆ। ਹੈਵੀ ਕੰਬਲ ਤੇ ਰਜਾਈ 1 ਲੋ, ਦੂਜੀ 25% ਆਫ। 5 ਬੈੱਡਸ਼ੀਟ ਦਾ ਸੈੱਟ $50 ਦਾ। ਤੁਸੀਂ ਕਸਟਮ ਕੋਟ ਪੈਂਟ ਲੈਣੇ ਆ, ਕਸਟਮ ਕੁੜਤੇ ਪਜਾਮੇ ਲੈਣੇ ਆ, 1 ਲੋ, ਦੂਜਾ 25% ਆਫ। ਲੇਡੀ ਸੂਟ ਅਪ ਟੂ 50% ਆਫ। ਫੈਸ਼ਨ IQ ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਿਕਵੀਨ ਮੇਫੀਲਡ। ਨੰਬਰ ਹੈ 905-453-2225 ਤੇ ਤੁਸੀਂ ਜ਼ਰੂਰ ਪਹੁੰਚੋ। ਰੋਡ ਰੇਜ ਤੋਂ ਬਚ ਕੇ ਬਚ ਕੇ ਬਚ ਕੇ। ਸੋ ਤੁਸੀਂ ਪਤਾ ਨਹੀਂ ਹੁਣ ਯਾਦ ਤਾਂ ਕਿੱਥੇ ਹੋਣਾ, ਬਟ ਪਿਛਲੇ ਸਾਲ ਨਾ ਇੱਕ ਇੱਥੇ ਰਿਚਮੰਡ ਹਿੱਲ ਦੇ ਵਿੱਚ ਰੋਡ ਰੇਜ ਦਾ ਇੱਕ ਕਿਸੇ ਦਾ ਸਿਚੁਏਸ਼ਨ ਹੋਇਆ। 21 ਜੂਨ ਦੀ ਗੱਲ ਹੈ, ਯੰਗ ਤੇ ਮੇ ਐਵਨਿਊ ਦੇ ਕੋਲ, ਉੱਥੇ ਇੱਕ ਬੰਦਾ ਲੱਭਿਆ ਜੋ ਕਿ ਸਟੈਬ ਵੂਂਡਸ ਤੋਂ ਸਫਰ ਕਰ ਰਿਹਾ ਸੀ, ਕਿਸੇ ਨੇ ਚਾਕੂ ਚੁੱਕੂ ਮਾਰਿਆ ਉਹਦੇ, ਤੇ ਕਹਿੰਦੇ ਰੋਡ ਰੇਜ ਕਰਕੇ ਇੱਕ ਹੋਰ ਕਿਸੇ ਬੰਦੇ ਨਾਲ ਚਲੋ ਉਹਨਾਂ ਦੀ ਕੋਈ ਲੜਾਈ ਲੜੂਈ ਹੋਈ, ਤੇ ਉਹਨੂੰ ਫਿਰ ਚਲੋ ਅਸੋਲਟ ਕੀਤਾ ਤੇ ਇੱਕ ਨੂੰ ਉੱਥੇ ਔਨ ਦਾ ਸੀਨ ਅਰੈਸਟ ਕਰ ਲਿਆ ਸੀ, ਤੇ ਦੂਜੇ ਬੰਦੇ ਨੂੰ ਹੁਣ ਸੰਡੇ ਨੂੰ ਅਰੈਸਟ ਕੀਤਾ ਗਿਆ। ਬਸ ਕਹਿਣ ਦਾ ਮੇਰਾ ਮਕਸਦ ਤੇ ਕਹਿੰਦੇ ਅਜੇ ਤੀਜੇ ਬੰਦੇ ਨੂੰ ਹਜੇ ਵੀ ਲੱਭਣ ਜਾ ਰਹੇ ਆ, 30 ਸਾਲ ਦਾ ਉਹ ਅਜੇ ਲੱਭਿਆ ਨਹੀਂ। ਬਟ ਪਲੀਜ਼ ਰੋਡ ਰੇਜ ਤੋਂ ਬਚ ਕੇ, ਅੱਜ ਨਾ ਮੈਂ ਤੇ ਮੇਰੇ ਡੈਡ ਅਸੀਂ ਡਰਾਈਵ ਕਰ ਰਹੇ ਸੀ ਤੇ ਇੱਕ ਬੰਦਾ ਮੇਰੇ ਪਿੱਛੇ ਵੀ ਬਸ ਟੇਲ ਗੇਟਿੰਗ ਇੰਨੀ ਕਰ ਰਿਹਾ, ਮੈਂ ਕਿਹਾ ਡੈਡ ਦੇਖੋ ਵੀ ਬੰਦਾ ਕਿਵੇਂ ਕਮਲਿਆਂ ਵਾਂਗੂ, ਕਹਿੰਦਾ ਵੀ ਆਪ ਬਚੋ, ਕਿਸੇ ਨੂੰ ਕੁਛ ਕਹਿਣ ਦੀ ਲੋੜ ਨਹੀਂ। ਆਪਾਂ ਨੂੰ ਕਈ ਵਾਰ ਹੁੰਦਾ ਆ ਕਿ ਕੋਈ ਆਪਾਂ ਨੂੰ ਟੇਲ ਗੇਟ ਕਰ ਰਿਹਾ ਤੇ ਬਸ ਗੱਡੀ ਦੇ ਇੰਨਾ ਨੇੜੇ ਨੇੜੇ ਜਾ ਰਿਹਾ ਵੀ ਮਾੜੀ ਜਿਹੀ ਬ੍ਰੇਕਾਂ ਮਾਰਦੀ ਹੈ, ਅਗਲੇ ਨੂੰ ਥੋੜ੍ਹੀ ਜਿਹੀ ਗਾਲ ਗੂਲ ਕੱਢਦੀ ਹੈ, ਬਟ ਕਾਹਦੇ ਲਈ? ਕੀ ਪਤਾ, ਲੋਕ ਯਾਰ ਬਹੁਤ ਲੋਕਾਂ ਨੂੰ ਮਾਨਸਿਕ ਬਿਮਾਰੀਆਂ ਨੇ, ਇਹ ਨਹੀਂ ਪਤਾ ਕਦੋਂ ਕਿਸੇ ਨੇ ਕੁਛ ਕੱਢ ਕੇ ਤੁਹਾਡੇ ਮਾਰਨਾ, ਕਾਹਦੇ ਲਈ ਪੰਗਾ ਲੈਣਾ ਆਪਣੇ। ਹੁਣ ਵੀ ਚਲੋ ਖੂਨ 'ਚ ਹੈ ਵੀ ਯਾਰ ਅਗਲਾ ਬੰਦਾ ਪਤਾ ਨਹੀਂ ਕਿਵੇਂ ਗੱਡੀ ਚਲਾ ਰਹੇ ਨੂੰ ਥੋੜ੍ਹਾ ਸਮਝਾਈਏ, ਬਟ ਅੱਜ ਕੱਲ੍ਹ ਦੁਨੀਆਦਾਰੀ ਸਮਝਾਉਣ ਵਾਲੀ ਨਹੀਂ ਹੈਗੀ, ਕਿਸੇ ਨੂੰ ਕੁਛ ਕਹਿਣ ਦੀ ਲੋੜ ਨਹੀਂ। ਆਪਣਾ ਚੁੱਪ ਕਰਕੇ ਕੰਮ ਕਰੋ, ਜਿੱਥੇ ਜਾਣਾ ਜਾਓ ਆਰਾਮ ਨਾਲ ਪਹੁੰਚੋ, ਰੋਡ ਰੇਜ ਤੋਂ ਬਚ ਕੇ। ਮੈਂ ਹੁਣ ਬਹੁਤ ਵਾਰ ਟੋਪਿਕ ਕੀਤਾ ਵੀ ਤੁਹਾਡੇ ਨਾਲ ਕਦੇ ਰੋਡ ਰੇਜ ਹੋਈ ਹੈ, ਤੇ ਇੰਨੇ ਲਿਸਨਰ ਸ਼ੇਅਰ ਕਰਦੇ ਆ ਕਿ ਨਵੀਂ ਸਾਡਾ ਤਾਂ ਮਸਾਂ ਬਚਾਅ ਹੋਇਆ, ਸਾਨੂੰ ਕੋਈ ਬੰਦਾ ਟੱਕਰਿਆ ਉਹਨੇ ਆਹੀ ਕੀਤਾ, ਕੋਈ ਕਹਿੰਦਾ ਯਾਰ ਸਾਨੂੰ ਤਾਂ ਕੋਈ ਗਾਲਾਂ ਛੱਡੋ ਸਾਡੇ ਮਗਰ ਮਗਰ ਕੇ ਆਏ ਨੇ, ਕੁਝ ਕੁ ਲੋਕ ਕਹਿੰਦੇ ਕਿ ਸਾਡੀ ਗੱਡੀ 'ਚ ਕੋਈ ਨਾ ਕੋਈ ਚੀਜ਼ ਮਾਰਦਾ ਚੱਕ ਕੇ। ਸੋ ਕੀ ਲੈਣਾ ਆਪਾਂ, ਜੇ ਕੋਈ ਰਾਈਟ ਆਫ ਵੇ ਚਾਹੁੰਦਾ ਚੁੱਪ ਕਰਕੇ ਕਹੋ ਆ ਜਾ ਭਰਾਵਾ ਜਿੱਥੇ ਜਾਣਾ ਜਾ, ਕੋਈ ਤੁਹਾਡੇ ਮਗਰ ਆ ਰਿਹਾ ਤੁਸੀਂ ਮਾੜੀ ਜਿਹੀ ਗੱਡੀ ਸਾਈਡ 'ਤੇ ਲਾ ਲਓ, ਉਹਨੂੰ ਕਹਿ ਦਿਓ ਕਿ ਤੂੰ ਪਹਿਲਾਂ ਜਾ। ਇਹੀ ਹੁੰਦੀਆਂ ਚੀਜ਼ਾਂ ਸਿਆਣੀਆਂ ਯਾਰ, ਐਵੇਂ ਅਗਲੇ ਨਾਲ ਆਰਗਿਊ ਕਰੋਗੇ, ਅਗਲੇ ਨਾਲ ਲੜੋਗੇ, ਉਹਦਾ ਕੀ ਫਾਇਦਾ? ਰੋਡ ਰੇਜ ਤੋਂ ਬਚ ਕੇ, ਇਹੀ ਮੇਰਾ ਮੈਸੇਜ ਹੈ। ਅਤੇ ਚਲੋ ਆਪਾਂ ਕਿਉਂ ਨਹੀਂ, ਜੇ ਚਲੋ ਆਪਣੇ ਕੋਲ ਥੋੜ੍ਹਾ ਜਿਹਾ ਸਮਾਂ ਹੈ, ਥੋੜ੍ਹੀ ਜਿਹੀ ਤੁਹਾਡੇ ਤੋਂ ਤੁਹਾਡੇ ਨਾਲ ਰੋਡ ਰੇਜ ਦੀਆਂ ਗੱਲਾਂ ਬਾਤਾਂ ਕਰ ਹੀ ਲੈਂਦੇ ਹਾਂ। ਇਹ ਨਾ ਜਦੋਂ ਵੀ ਡਿਸਕਸ਼ਨ ਕਰੀ ਦੀ ਹੈ,

0: Soap Panty. Get in touch around me. 647-835-5294.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੇ ਨਿਤ, ਇੱਕ ਵਧੇਂਦੀ ਆਰਜੂ, ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ। ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ, ਭਾਈ ਅੰਮ੍ਰਿਤ ਵੇਲਾ ਹੋ ਗਿਆ, 4 ਵੱਜ ਗਏ, ਉੱਠੋ, ਇਸ਼ਨਾਨ ਪਾਣੀ ਕਰੋ, ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ट्रक सेल वालियां कोल जा, 12 महीने कम पाओ ते नाले चंगे डॉलर कमाओ।
1: कवाल्टी लॉजिस्टिक इंक, जिन्हां नु पाल है काबिल ते ईमानदार ट्रक ड्राइवर्स, ट्राला ड्राइवर्स ते ओनर ऑपरेटर्स दी। वधेरे जानकारी लई कवाल्टी लॉजिस्टिक इंक दे जसवीर होरां नु कॉल करो
0: 416-717-2929
1: 416-717-2929 कवाल्टी लॉजिस्टिक इंक 14 स्टेनवे बुलेवर्ड यूनिट 4 इटोबिको।
2: ओहो, सर्दी च हीट नहीं चलदी ते गर्मी च एसी।
3: लै आपां हुणे करदे आं संधू साहब नाल गल ते करदे आं मसले दा हल।
2: एसी फर्नेस, गैस लाइन, वाटर हीटर या ह्यूमिडिफायर सर्विस या इंस्टॉलेशन, नव एयर कंफर्ट दे जतिंदर संधू नु कॉल लाओ ते लाइफ च कंफर्ट पाओ। कॉल 647-706-6640
4: 647-706-6640
5: ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
1: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
5: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
1: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ। ਪਿਓਰ ਪੰਜਾਬੀ 647-338-9172। ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172।
6: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ, ਕੀ ਕਰਾਂ
7: ਮੈਂ। ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ।
8: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ, ਮਿਸੀਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਮੈਕਸਨ।
9: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
7: ਕਾਲ ਕਰੋ JN ਗੈਰੀ ਨੂੰ
9: 905-459-5533
7: 905-459-5533
9: PNJ Spring Wheel Alignment।

0: 9657. Ladies and gentlemen, you are not ready for this.
1: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੋਰਗੇਜ ਦੇ ਕਿੰਗ ਗਿਰੀਸ਼ ਸ਼ਰਮਾ.
2: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮੋਰਗੇਜਸ, ਪ੍ਰਾਈਵੇਟ ਫੰਡਸ.
1: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ. ਪ੍ਰੀ ਅਪਰੂਵਲ ਹੀ ਨਹੀਂ, ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ. ਡੀਲਿੰਗ ਵਿਦ ਆਲ ਬੈਂਕ.
2: ਕਾਲ 6476068110
1: ਔਰ ਵਿਜ਼ਿਟ sharmamortgages.com.
3: स्टीफन फर्नीचर की धमाकेदार फेस्टिवल सीजन सेल. इस साल फेस्टिवल सीजन में अपने घर को भी जरूर सजाइए. अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा. तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं. सर्विंग सिंस 1992. फाइनेंसिंग ऑप्शन अवेलेबल. टू लोकेशंस टू सर्व यू. 2575 स्टील एवेन्यू ईस्ट, ब्रैम्पटन. 9057900560. 6 Marconi Court, Bolton. 9059519394. Stephen Furniture ki dhamake dar festival season.
4: ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ, ਵੈਡਿੰਗ ਐਨਿਵਰਸਰੀ, ਜਾਗੋ, ਪ੍ਰੀ ਵੈਡਿੰਗ, ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ. ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251, 416-930-1251.
5: ਪਾਜੀ ਅੱਜ ਘਰੇ ਤੰਦੂਰੀ ਬਣਾਓ, ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ.
6: ਹਾਈ ਗਾਇਸ, ਐਂਜੋਏ ਕਰੋ ਤੰਦੂਰੀ ਬੁਆਇਜ਼. ਵੈਜ, ਨਾਨ ਵੈਜ, ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼.
7: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ. ਪਾਠ, ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ. 9054561111, 9054519200. ਸਰਵਿੰਗ ਯੂ ਫਰੋਮ 3 ਲੋਕੇਸ਼ਨਸ.
8: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ. ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ. 6475542594 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ.

0: ਜੇ ਕਿਸੇ ਦਾ ਫਾਇਦਾ ਨਹੀਂ ਕਰ ਸਕਦੇ ਤਾਂ ਨੁਕਸਾਨ ਵੀ ਨਾ ਕਰੋ। ਜੇ ਕਿਸੇ ਦਾ ਫਾਇਦਾ ਨਹੀਂ ਕਰ ਸਕਦੇ ਤਾਂ ਨੁਕਸਾਨ ਵੀ ਨਾ ਕਰੋ। ਜੇ ਕਿਸੇ ਨੂੰ ਖੁਸ਼ੀ ਨਹੀਂ ਦੇ ਸਕਦੇ ਤਾਂ ਦੁੱਖ ਵੀ ਨਾ ਦੇਵੋ। ਜੇ ਕਿਸੇ ਦੀ ਤਾਰੀਫ ਨਹੀਂ ਕਰ ਸਕਦੇ ਤਾਂ ਬੁਰਾਈ ਵੀ ਨਾ ਕਰੋ। ਜੇ ਤੈਨੂੰ ਕੋਈ ਪੁੱਛੇ, ਜੇ ਤੈਨੂੰ ਕੋਈ ਪੁੱਛੇ ਕੌਣ ਹਾਂ ਮੈਂ, ਤੂੰ ਕਹਿ ਦੇਵੀਂ ਕੋਈ ਖਾਸ ਨਹੀਂ, ਇੱਕ ਦੋਸਤ ਹੈ ਕੱਚਾ ਪੱਕਾ ਜਿਹਾ, ਇੱਕ ਝੂਠ ਹੈ ਅੱਧਾ ਸੱਚਾ ਜਿਹਾ, ਜਜ਼ਬਾਤਾਂ ਦਾ ਇੱਕ ਪਰਦਾ ਹੈ, ਜਿਵੇਂ ਬਹਾਨਾ ਕੋਈ ਅੱਛਾ ਜਿਹਾ, ਸੁਪਨੇ ਅਧੂਰੇ ਵਰਗਾ ਜੋ ਪੂਰੇ ਹੋਣ ਦੀ ਆਸ ਨਹੀਂ, ਕੌਣ ਹੈ ਮੈਂ, ਤੂੰ ਕਹਿ ਦੇਵੀਂ ਕੋਈ ਖਾਸ ਨਹੀਂ। ਹਰ ਪਿੰਡ 'ਚ ਖੇਡ ਦਾ ਮੈਦਾਨ ਹੋਣਾ ਚਾਹੀਦਾ, ਹਰ ਪਿੰਡ 'ਚ ਖੇਡ ਦਾ ਮੈਦਾਨ ਹੋਣਾ ਚਾਹੀਦਾ, ਕੁਸ਼ਤੀ ਕਬੱਡੀ ਪਾਉਂਦਾ ਨੌਜਵਾਨ ਹੋਣਾ ਚਾਹੀਦਾ। ਜੇ ਨਸ਼ਿਆਂ ਤੋਂ ਬਚਾਉਣੀ ਹੈ ਜਵਾਨੀ ਦੇਸ਼ ਦੀ, ਖੇਡਾਂ ਵੱਲ ਸਰਕਾਰਾਂ ਦਾ ਧਿਆਨ ਹੋਣਾ ਚਾਹੀਦਾ। ਪੀਜ਼ਾ ਬਰਗਰ ਫਾਸਟ ਫੂਡ ਤਿਆਗ ਕੇ ਸਾਡਾ ਸਾਫ਼ ਸੁਥਰਾ ਘਰਾਂ ਦਾ ਪਕਵਾਨ ਹੋਣਾ ਚਾਹੀਦਾ। ਸਹੂਲਤਾਂ ਲਈ ਉਸ ਨਾਲ ਛੇੜਖਾਨੀ ਨਾ ਕਰੋ, ਕੁਦਰਤ ਦਾ ਹਰ ਫੈਸਲਾ ਪ੍ਰਵਾਨ ਹੋਣਾ ਚਾਹੀਦਾ। ਜਦ ਲਹੂ ਦਾ ਰੰਗ ਲਾਲ ਹੈ ਹਰ ਇੱਕ ਜਾਤੀ ਦਾ, ਫਿਰ ਸਾਰਿਆਂ ਦਾ ਇੱਕੋ ਸ਼ਮਸ਼ਾਨ ਹੋਣਾ ਚਾਹੀਦਾ ਹੈ। ਧਰਤ, ਜੰਗਲ, ਬਿਰਖ ਅਤੇ ਪਾਣੀ ਬਚਾਉਣ ਦਾ ਲੀਡਰਾਂ ਦਾ ਇਹੋ ਚੋਣ ਨਿਸ਼ਾਨ ਹੋਣਾ ਚਾਹੀਦਾ ਹੈ। ਕਹਿੰਦਾ ਧੀ ਭੈਣ ਦੀ ਇੱਜ਼ਤ ਦਾ ਜੇ ਸਾਂਝੀ ਨਹੀਂ ਮਦਹੋਸ਼, ਚੁਰਸਤੇ ਵਿੱਚ ਗੋਲੀ ਦਾ ਐਲਾਨ ਹੋਣਾ ਚਾਹੀਦਾ ਹੈ। ਚੁਰਸਤੇ ਵਿੱਚ ਗੋਲੀ ਦਾ ਐਲਾਨ ਹੋਣਾ ਚਾਹੀਦਾ। ਤੁਸੀਂ ਸੁਣ ਰਹੇ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਡਿੰਡੂਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਬੁੱਧਵਾਰ, ਬੁੱਧ ਕੰਮ ਸੁੱਧ, ਮਿਡ ਵੀਕ ਲੈ ਲਿਆ ਕੰਮ ਗੇੜ 'ਚ ਆ ਗਏ। 3 ਜੂਨ 2026 ਦੇ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 5:30 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਇਹਦਾ ਪ੍ਰੋਗਰਾਮ ਪਸੰਦ ਆਵੇ। ਇਹਦੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ ਇਸ ਵਕਤ, ਮਿਸਿਸਾਗਾ 'ਚ, ਮਾਲਟਨ 'ਚ, ਪੀਅਰਸਨ, ਟੋਰਾਂਟੋ ਦੇ ਬਿਲਕੁਲ ਜੜ੍ਹਾਂ ਦੇ ਵਿੱਚ 11 ਟੈਂਪਰੇਚਰ ਆ, ਫੀਲ ਲੈ ਕੇ ਕਰਦੇ ਆ 9, ਬਸ 0 ਤੋਂ 1 ਜਿੰਨੀ ਠੰਡ ਹੈ ਪਰ ਜ਼ਿਆਦਾ ਨਹੀਂ। ਦੁਪਹਿਰ ਨੂੰ 25 ਆ ਟੈਂਪਰੇਚਰ, ਅਤੇ ਸ਼ਾਮ ਨੂੰ ਹੈਗਾ 28, ਅਤੇ ਰਾਤ ਨੂੰ ਹੈਗਾ 21 ਟੈਂਪਰੇਚਰ। 5:39 'ਤੇ ਸੂਰਜ ਸਾਹਿਬ ਜੀ ਦੇਣਗੇ ਦਰਸ਼ਨ, ਪੂਰੀ ਧੁੱਪ ਧੁੱਪ ਲੈ ਕੇ ਖਿਲਰਨਗੇ ਚੈਨ ਪੂਰੇ ਗੁਲਾਬ ਦੇ ਫੁੱਲ ਵਾਂਗ, ਹੈਂ, ਅੱਗ ਦਾ ਗੋਲਾ ਲੈ ਕੇ। 8:55 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ, ਅੱਗ ਦਾ ਗੋਲਾ ਦੇਖਣ ਲਈ ਤਾਂ ਤਰਸ ਗਏ 6-7 ਮਹੀਨੇ ਐਤਕੀ, ਮਸਾਂ ਹੀ ਦੇਖੀ ਅੱਗ ਦਾ ਗੋਲਾ। ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ 905-673-3337, 905-673-3337, ਅਤੇ ਜੇ ਕੋਈ ਟ੍ਰੈਫਿਕ ਦਾ ਵਿਘਨ ਆ, ਕੋਈ ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਕੋਈ ਰੋਡ ਬਲੋਕ ਆ, ਕੰਸਟਰਕਸ਼ਨ ਕਿਤੇ ਚੱਲਦੀ ਆ, ਤਾਂ ਜ਼ਰੂਰ ਤੁਸੀਂ ਸੰਪਰਕ ਕਰ ਲਿਓ ਸਟੂਡੀਓ ਦੇ ਵਿੱਚ 905-673-3337। ਅਤੇ ਜੇ ਤੁਸੀਂ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ ਚਾਹੁੰਦੇ ਹੋ 416-477-2040, ਪੰਜਾਬੀ ਲੈਟਰ ਦੀ ਐਪ ਡਾਊਨਲੋਡ ਜਾਂ ਵੱਖ ਵੱਖ ਹੋਰ ਤੁਸੀਂ ਐਪਾਂ ਡਾਊਨਲੋਡ ਕਰਕੇ 530 ਦੇ ਜਿੰਨੇ ਪ੍ਰੋਗਰਾਮ ਚੱਲਦੇ ਆ ਉਹ ਪ੍ਰੋਗਰਾਮ ਦੇ ਨਾਲ ਤੁਸੀਂ ਜੁੜ ਸਕਦੇ ਹੋ, ਆਨੰਦ ਮਾਣ ਸਕਦੇ ਹੋ। ਅਤੇ ਜੇ ਤੁਸੀਂ ਮੈਸੇਜ ਪਾਉਣੇ ਹੋਣ ਫਿਰ ਵਟਸਐਪ ਕਰਨਾ, ਫਿਰ ਦਿਲ ਦੀਆਂ ਡਾਇਰੀਆਂ 'ਚ ਤੁਹਾਡਾ ਇੱਕੋ ਹੀ ਨੰਬਰ ਹੋਣਾ ਚਾਹੀਦਾ ਮੇਰੇ ਵਾਲਾ ਹੀ, ਹੋਰ ਕਿਸੇ ਦਾ ਨਹੀਂ ਆਪਾਂ ਫੀਡ ਕਰਨਾ, ਬਸ ਕੱਢ ਦੇਣਾ ਜਿਹੜੇ ਨੰਬਰ ਹੈਗੇ ਆਪਣੇ ਕੋਲ, ਹਜੇ ਕੱਢੇ ਹੀ ਨਹੀਂ ਕਿਸੇ ਨੇ, ਚਲੋ ਰਹਿਣ ਦਿਓ, ਕੋਈ ਨਹੀਂ, ਸਾਰੇ ਆਪਣੇ ਹੀ ਆ। 647-835-5594 6478-352-94 'ਤੇ ਆਪਣੇ ਨਾਲ ਮੈਸੇਜਾਂ ਦੇ ਜ਼ਰੀਏ ਜਾਂ ਵਟਸਐਪ ਦੇ ਜ਼ਰੀਏ ਗੱਲਬਾਤ ਹੋ ਸਕਦੀ ਹੈ। ਅਤੇ ਤੁਸੀਂ ਕੋਈ ਦਿਨ ਦੇ ਵਿੱਚ ਗੱਲਬਾਤ ਕਰਨੀ ਤਾਂ ਸ਼ਾਮੀ 4 ਤੋਂ ਬਾਅਦ ਜਦ ਮਰਜ਼ੀ ਫਿਰ, ਅਤੇ ਕੋਈ ਇੰਸ਼ੋਰੈਂਸ ਦਾ ਪੈਕੇਜ ਲੈਣਾ, ਕੋਈ ਇੰਸ਼ੋਰੈਂਸ ਦੀ ਗੱਲਬਾਤ ਕਰਨੀ ਉਹ ਵੀ ਮੇਰੇ ਨਾਲ ਕਰ ਲਿਆ ਕਰੋ, ਕਿਉਂਕਿ ਰੇਡੀਓ 'ਤੇ ਮੈਨੂੰ ਥੋੜ੍ਹਾ ਜਿਹਾ ਹਾਰਡਲੀ ਹੋਇਆ, ਮੈਨੂੰ ਐਂ ਹੁੰਦਾ ਵੀ ਜਿਨ੍ਹਾਂ ਨੇ ਆਪਣਾ ਸਪੋਂਸਰ ਆ ਉਹਨਾਂ ਦਾ ਮੈਂ ਨਾ ਵੱਧ ਤੋਂ ਵੱਧ ਬੋਲਦਾ, ਆਪਣਾ ਤਾਂ ਚੱਲ ਕੋਈ ਗੱਲ ਨਹੀਂ ਹੈ ਨਾ, ਬਾਬੇ ਦੀ ਕਿਰਪਾ ਹੀ ਹੈ, ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਵੀ ਇੰਸ਼ੋਰੈਂਸ ਦਾ ਕੰਮ ਕਰਦੇ ਹਾਂ ਆਪਾਂ, ਹੈ ਨਾ, ਫਿਰ ਤੁਹਾਡਾ ਵੀ ਕੋਈ ਇੰਸ਼ੋਰੈਂਸ ਦਾ ਬਿਜ਼ਨਸ ਹੋ, ਕੰਮ ਹੋਵੇ, ਹਾਂ, ਤੁਸੀਂ ਵੀ ਕਰਨਾ ਚਾਹੁੰਦੇ ਹੋ, ਆ ਜਾਓ, ਮੋਸਟ ਵੈਲਕਮ। ਅਤੇ ਆਪਾਂ ਫਿਰ ਤੁਹਾਨੂੰ ਆਪਣੀ ਬ੍ਰੋਕਰੇਜ ਦੇ ਵਿੱਚ ਜੁਆਇਨ ਕਰ ਲੈਣਾ, ਅਤੇ ਫਿਰ ਆਪਾਂ ਤੁਹਾਨੂੰ ਤੁਹਾਨੂੰ ਤੁਹਾਨੂੰ ਵਧੀਆ ਵਧੀਆ ਵਧੀਆ ਵਧੀਆ ਫਿਰ ਸਿਖਾ ਦੇਣਾ, ਉੱਥੇ ਟ੍ਰੇਨਡ ਕਰ ਦੇਣਾ, ਅਤੇ ਨਾਲੇ ਆਪਾਂ ਵੀ ਹੋਈ ਜਾਣਾ, ਤੁਸੀਂ ਮੈਨੂੰ ਸਿਖਾ ਲਿਓ, ਮੈਂ ਤੁਹਾਨੂੰ ਸਿਖਾ ਦੇਣਾ, ਇੱਦਾਂ ਹੀ ਚੱਲੀ ਜਾਣਾ ਹੈ ਨਾ। ਚਲੋ ਵਧੀਆ ਗੱਲ। 647-835-94, 647-835-94 'ਤੇ ਮੈਨੂੰ ਐਨੀ ਟਾਈਮ ਸੰਪਰਕ ਕੀਤਾ ਜਾ ਸਕਦਾ। ਕੋਈ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸਬਿਲਟੀ, ਸੁਪਰਵੀਜ਼ਾ, RESP ਕਰਾਉਣੀ ਹੈ, ਜਿਵੇਂ ਹੁਣ ਬੱਚੇ ਨੇ ਪਲੱਸ ਟੂ ਕਰ ਜਾਣੀ ਹੈ ਹੈ ਨਾ, ਹੋਰ 10-15 ਦਿਨ ਰਹਿ ਗਏ 20 ਦਿਨ, ਅਤੇ ਨਵੀਆਂ ਕਲਾਸਾਂ 'ਚ ਯੂਨੀਵਰਸਿਟੀਆਂ ਜਾਣਾ, ਕਿਸੇ ਨੇ ਕਾਲਜ 'ਚ ਜਾਣਾ, ਫਿਰ ਜਿਹੜੇ 18 ਸਾਲ ਦੇ ਹੋ ਗਏ ਉਹਨਾਂ ਦੀ RESPਆਂ ਹੁਣ ਕਢਾਉਣ ਦਾ ਮੌਕਾ ਮਿਲਣਾ ਹੈ ਨਾ। ਮੇਰੇ ਘਰ ਵੀ ਹੈਗੀ ਆ, ਮਤਲਬ ਸਾਡੇ ਵੀ ਨਿਕਲਣੇ ਆ ਬੱਚੀ ਦੇ, ਗੁੜੀਆ ਦੇ, ਅਤੇ ਉਹ ਫਿਰ ਤੁਸੀਂ ਅਕਾਊਂਟ ਖੁਲਾਉਣਾ ਚਾਹੁੰਦੇ ਹੋ, ਉਹਦਾ ਕੋਈ ਚਾਰਜ ਨਹੀਂ ਕੀਤਾ ਜਾਊਗਾ। ਅਤੇ 647-237-3131 'ਤੇ ਰਮਨਦੀਪ ਨਾਲ ਸੰਪਰਕ ਕਰ ਲਿਓ, ਹੋਰਨਬਿਲ ਇੰਸ਼ੋਰੈਂਸ ਬ੍ਰੋਕਰ ਹੈ ਸਾਡੀ, ਆਪਣੀ ਦੋਸਤ ਆ, ਚਲੋ ਇੱਕੋ ਹੀ ਗੱਲ ਆ ਸਾਡੇ, ਇਕੱਠਾ ਹੀ ਸਾਰਾ ਜਗਾੜ। ਅਤੇ 200 ਬਿਲਕੰਸਨ ਰੋਡ, ਇਹ ਡਿਕਸੀ ਐਂਡ ਐਡਵਾਂਸ ਦੇ ਏਰੀਏ 'ਚ ਪੈਂਦਾ, ਯੂਨਿਟ ਨੰਬਰ 7, ਬਿਲਕੰਸਨ ਐਂਡ ਐਡਵਾਂਸ ਦਾ ਖੁੰਜਾ ਕਹਿ ਲਓ, ਬਸ ਐਡਵਾਂਸ ਐਂਡ ਬਿਲਕੰਸਨ ਦਾ ਖੁੰਜਾ, ਪਰ ਹੈਗਾ ਡਿਕਸੀ ਦੇ ਨਾਲ ਹੀ ਆ ਜਮਾਂ ਹੀ, ਹੈ ਨਾ। 647-237-3131 'ਤੇ ਰਮਨ ਦੀ ਬਿਨਾਂ ਸੰਪਰਕ ਕਰ ਲਓ, ਜਾਂ ਫਿਰ ਮੇਰੇ ਨਾਲ 647-835-5594 'ਤੇ ਐਨੀ ਟਾਈਮ ਸੰਪਰਕ ਕੀਤਾ ਜਾ ਸਕਦਾ। ਡਾਕਟਰ ਸਾਹਿਬ ਨੰਗਿਆਂ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾ ਨੂੰ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਸਿਹਤਾਂ ਕਿੱਦਾਂ?
1: ਚੜ੍ਹਦੀ ਕਲਾ ਜੀ, ਬਹੁਤ ਵਧੀਆ, ਤੁਸੀਂ ਸੁਣਾਓ ਆਪਣਾ।
0: ਅੱਛਾ, ਕਦੇ ਡਾਕਟਰ ਵੀ ਬਿਮਾਰ ਹੁੰਦੇ ਹੁੰਦੇ?
1: ਕੁਦਰਤ ਦਾ ਸੂਲ ਹੈ ਜੀ।
0: ਅਤੇ ਫਿਰ ਡਾਕਟਰ ਕਿੱਥੋਂ ਦਵਾਈ ਲੈਂਦੇ ਆ?
1: ਆਪਣੇ ਆਪ,
0: ਨਾਲੇ ਕਹਿੰਦੇ ਆਪਣਾ ਘਰ ਦਾ ਜੋਗੀ ਸਿੱਧ ਨਾ, ਬਾਹਰਲਾ ਜੋਗੀ ਸਿੱਧ।
1: ਜੋਗੀ ਨਹੀਂ ਨਾ, ਉੱਥੇ ਕੰਮ ਕਰਦਾ, ਮਹਾਰਾਜ ਦੀ ਕਿਰਪਾ ਹੋ ਜਾਵੇ, ਸਾਰਾ ਕੁਛ ਹੋ ਜਾਵੇ।
0: ਆਹੋ, ਕਹਿੰਦੇ ਹੁੰਦੇ ਆ ਵੀ ਘਰੇ ਘਰ ਦੀ ਦਵਾਈ ਨਹੀਂ ਲੱਗਦੀ,
1: ਲੱਗ ਜਾਂਦੀ ਹੈ।
0: ਅੱਛਾ, ਇੱਕ ਚੀਜ਼ ਹੋਰ ਆ ਡਾਕਟਰ ਸਾਹਿਬ, ਫ੍ਰੀ ਦਾ ਇਲਾਜ ਨਹੀਂ ਚੱਲਦਾ, ਫ੍ਰੀ ਦੀ ਦਵਾਈ ਨਹੀਂ ਲੱਗਦੀ, ਇਹ ਵੀ ਸੁਣਨ 'ਚ ਆਇਆ ਗਈ। ਹਾਂ, ਕਹਿੰਦੇ ਜਦੋਂ ਬੰਦਾ ਕੋਈ ਪੈਸੇ ਲਾ ਕੇ ਚੀਜ਼ ਲਵੇ ਨਾ, ਆਰਾਮ ਬਹੁਤ ਛੇਤੀ ਆਉਂਦਾ, ਫਿਕਰ ਲੱਗ ਜਾਂਦਾ ਵੀ ਅਗਲੀ ਵਾਰ ਫਿਰ ਨਾ ਲੱਗਣ। ਚਲੋ, ਕਿਸੇ ਕੋ ਮੰਨ ਲੋ ਮਜਬੂਰੀ ਹੋਵੇ, ਕੰਮ ਜੋਬ ਨਾ ਹੋਵੇ ਬੰਦੇ ਕੋ, ਹਨਾ, ਵੀ ਉਹਦੇ ਕੋ ਉਹ ਕਹੇ ਵੀ ਯਾਰ ਮੇਰਾ ਖਰਚਾ ਹੈ ਨੀਗਾ, ਤਾਂ ਉਹਦਾ ਇਲਾਜ ਕਰ ਸਕਦੇ?
1: ਇੱਧਰ ਤਾਂ ਬੜੀ ਦੁਨੀਆਂ ਆ ਜਾਣੀ ਆ ਜੀ।
0: ਅੱਛਾ, ਚਲੋ, ਤਾਂ ਇਮਾਨਦਾਰੀ ਆ,
1: ਇਮਾਨਦਾਰੀ ਨੀ ਕੰਮ ਕਰਦੀ ਜੀ।
0: ਰੱਬ ਕਹਿੰਦੇ ਨੀ, ਰੱਬ ਤਾਂ ਦੇਖਦਾ ਹੀ ਆ।
1: ਤੁਸੀਂ ਦੇਖੋ, ਕਿੱਡੀ ਵੱਡੀ ਜ਼ਿੰਮੇਵਾਰੀ ਆ, ਸਾਰਿਆਂ ਨਾਲੋਂ ਵੱਡੀ ਚੀਜ਼ ਹੁੰਦੀ ਸੇਫਟੀ।
0: ਹਾਂ ਬਿਲਕੁਲ ਬਿਲਕੁਲ,
1: ਉਹ ਫ੍ਰੀ ਵਾਲੇ ਨੇ, ਜੇ ਤੁਹਾਨੂੰ ਮੰਨ ਲਓ ਮਾੜੀ ਜਿਹੀ ਗਲਤੀ ਹੋ ਗਈ, ਤੁਹਾਨੂੰ ਉਹਨੇ ਵੀ ਨਹੀਂ ਬਖਸ਼ਣਾ,
0: ਉਹਨੇ ਸਮਾਂ ਜ਼ਿਆਦਾ ਭੰਡਣਾ, ਉਹਦੇ ਜ਼ਿਆਦਾ ਭੰਡਣਾ, ਸੱਜ ਚ ਪਾ ਕੇ ਕੀ ਕਹਿੰਦੇ ਹੁੰਦੇ,
1: ਦੂਰ ਤੱਕ ਖਿੱਚ ਕੇ ਲੈ ਜਾਂਦੇ ਜੀ। ਸੋ ਸੇਫਟੀ ਸਾਡੇ ਕੰਮ ਚ ਪਹਿਲਾਂ ਆ। ਭਾਈ ਬੰਦੀ ਬਹੁਤੀ ਨੀ ਚੱਲਦੀ, ਚੱਲਦੀ ਆ,
0: ਚੱਲਦੀ ਆ, ਕਿਤੇ ਕਿਤੇ ਚੱਲਦੀ,
1: ਚੱਲਦੀ ਆ, ਚੱਲਦੀ ਆ, ਪਰ ਮਤਲਬ ਪ੍ਰੋਫੈਸ਼ਨਲੀ ਕੰਮ ਕਰਨਾ ਪੈਂਦਾ। ਸਾਡੇ ਕੰਮ ਚ ਗਲਤੀ ਦੀ ਗੁੰਜਾਇਸ਼ ਨੀ ਹੈਗੀ, ਤੁਸੀਂ ਇਹ ਨੀ ਕਹਿ ਸਕਦੇ ਸੋਰੀ ਆ, ਸੋਰੀ ਮੇਰੇ ਕੋ ਗਲਤ ਹੋ ਗਿਆ, ਜੀਰੋ ਗੁੰਜਾਇਸ਼ ਆ,
0: ਬਿਲਕੁਲ ਬਿਲਕੁਲ।
1: ਸੋ ਇਸ ਕਰਕੇ ਜਿੰਨਾ ਹੁੰਦਾ ਨਾ, ਪੂਰੀ 100% ਸੇਫਟੀ ਨਾ ਕਰੀਦਾ, ਸਾਰਿਆਂ ਨੂੰ ਪਹਿਲਾਂ ਸੇਫਟੀ, ਬਾਕੀ ਚੀਜ਼ਾਂ ਬਾਅਦ ਚ, ਤੇ ਪ੍ਰੋਫੈਸ਼ਨਲੀ ਕੰਮ ਕੀਤਾ ਜਾਂਦਾ। ਦਰਦ ਤੁਹਾਡੀ ਜਿੰਨੀ ਮਰਜ਼ੀ, ਬੈਕ ਪੇਨ, ਨੈਕ ਪੇਨ, ਜਾਂ ਕਿਤੇ ਵੀ ਆ, ਮੋਢਾ ਨੀ ਠੀਕ ਹੁੰਦਾ ਕਿਤੇ ਉਵੇਂ, ਚੁੱਪ ਕਰਕੇ ਸਾਡੇ ਕੋਲ ਆ ਜਾਓ, 2 ਦਿਨ ਦੇ ਦਿਓ, 3 ਦਿਨ ਦੀ ਲੋੜ ਨੀ।
0: 2 ਦਿਨ ਲਗਾਤਾਰ ਜਾਂ ਫਰਕ ਪਾ ਕੇ ਹਫ਼ਤੇ 4 ਦਿਨ ਦਾ
1: ਵੇਖਣਾ ਪੈਂਦਾ ਨਾ, ਹਰ ਪੇਸ਼ੈਂਟ ਡਿਫਰੈਂਟ ਹੈ,
0: ਦੇਖਣਾ ਪੈਂਦਾ। 2 ਦਿਨ ਵੀ ਬੁਲਾਇਆ ਜਾ ਸਕਦਾ?
1: ਹਾਂ, 2 ਦਿਨ ਬੁਲਾਇਆ ਜਾ ਸਕਦਾ, ਕਿਹਨੇ ਕਦਾ ਵੱਧ ਵੀ ਲਾ ਸਕਦਾ। ਮੈਂ ਕਹਿੰਦਾ ਹੁਣ ਮੋਸਟਲੀ ਕੇਸਿਸ ਜਿਹੜੇ 2 ਦਿਨ ਚ, ਕਈ 1 ਦਿਨ ਚ ਵੀ ਠੀਕ ਹੋ ਜਾਂਦੇ, ਤੇ ਜੇ ਕੋਈ ਇਹਨੂੰ 1-2 ਦਿਨ ਹੋਰ ਵੀ ਲਾ ਸਕਦਾ, ਪਰ ਮੋਸਟਲੀ ਜ਼ਿਆਦਾ ਨਿਕਲ ਜਾਂਦੇ ਆ।
0: ਵਿਲੀਅਮ ਐਂਡ ਚੰਗੂਜੀ ਦਾ ਏਰੀਆ ਬਣਦਾ ਡਾਕਟਰ ਸਾਹਿਬ ਦਾ, ਘਰੋਂ ਹੀ ਇਹ ਬੇਸਮੈਂਟ 'ਚ ਇਹਨੇ ਆਪਣੇ ਰੱਖਿਆ ਹੋਇਆ ਜਗਾੜ, ਸਾਰਾ ਹੀ ਕਲੀਨਿਕ ਬਣਾਇਆ ਹੋਇਆ। ਤੁਸੀਂ 400
1: ਡੀਲ ਕਰਦੇ ਆ ਜੀ?
0: ਹਾਂਜੀ ਹਾਂਜੀ,
1: ਕੋਈ ਮਸਾਜ ਨਹੀਂ ਕਰਦੇ, ਕੋਈ ਝਟਕਾ ਨਹੀਂ ਮਾਰਦੇ, ਕੋਈ ਦਰਦ ਨਹੀਂ ਕਰਦੇ, 0% ਪੇਨ ਕਰਦੇ ਆ।
0: ਅੱਛਾ,
1: ਪੇਨ ਵੀ ਨਹੀਂ ਮਸਾ ਹੁੰਦੀ?
0: ਹਾਂ ਚੱਕ।
1: ਹਾਂਜੀ, ਕੋਈ ਮਸਾਜ ਨਹੀਂ ਕਰਦੇ, 10-15 ਮਿੰਟ 'ਚ ਬੰਦਾ ਪੇਨ ਫ੍ਰੀ ਹੋ ਕੇ।
0: ਜੇ ਕਿਸੇ ਦਾ ਪਾਸਾ ਖੜਾ ਹੋਵੇ, ਲੱਤ ਖੜੀ ਹੋਵੇ, ਦੁਖਦੀ ਹੋਵੇ, ਦਰਦ ਕਰਦੀ ਹੋਵੇ, ਬੰਦੇ
1: ਈਵਨ ਪੈਰਾਲਾਈਜ਼ ਹੋਏ ਜਿਹੜੇ ਪੇਸ਼ੈਂਟ ਆ, ਉਹਨਾਂ ਨੂੰ ਉਹ ਵੀ ਸਾਡੇ ਕੋਲ ਆਣ ਕੇ ਠੀਕ ਹੋਣਗੇ,
0: ਉਹ ਵੀ ਠੀਕ ਹੋ ਜਾਂਦੇ।
1: ਹਾਂਜੀ,
0: ਉਹ ਚੱਕੋ 416-884-5486 ਦਾ ਡਾਕਟਰ ਸਾਹਿਬ ਨਾਲ ਸੰਪਰਕ ਕਰ ਲਿਓ।
1: ਦਰਦ ਵਾਲੀ ਤੇ ਛੋਟੀ ਜਿਹੀ ਚੀਜ਼ ਆ ਜੀ, ਜਿਹਨਾਂ ਦੇ ਨਹੀਂ ਬਿਲਕੁਲ ਛੱਡ ਕੇ ਆ, ਹੱਥ ਉਂਗਲਾਂ ਹਿੱਲਣੀਆਂ ਚਾਹੀਦੀਆਂ ਪੈਰ ਦੀਆਂ, ਜੇ ਹੱਥ ਦੀਆਂ, ਉਹ ਵੀ ਠੀਕ ਹੋ ਜਾਂਦੇ।
0: ਹਾਂ ਚੱਕੋ, ਗਿੱਟੇ ਮੋਢੇ ਗੋਡਿਆਂ ਚ ਦਰਦ ਆ, ਕਿਤੇ ਵੀ ਕੋਈ ਪੇਨ ਆ,
1: ਜਬਾੜਾ ਕਿਤੇ ਥਾਂ ਤੇ ਚਲ ਜਾਓ, ਕਿਤੇ ਥਾਂ ਤੇ ਜਬਾੜਾ ਕਿਤੇ ਠੀਕ ਨੀ ਹੋਣਾ।
0: ਅੱਛਾ ਜੀ, ਜੇ ਬਿੰਗਾ ਹੋਇਆ ਹੈ,
1: ਬਿੰਗਾ ਹੋ ਗਿਆ ਜਬਾੜਾ ਕਹਿੰਦਾ ਟੱਕ ਟੱਕ ਕਰਦਾ।
0: ਅੱਛਾ,
1: ਤੁਸੀਂ ਡੈਂਟਿਸਟ ਕੋਲ 100 ਵਾਰਾਂ ਚੱਲ ਜਾਓ, ਓਰਲ ਸਰਜਨ ਕੋਲ ਚੱਲ ਜਾਓ, ਸਰਜਰੀ ਕਰ ਦੂਗਾ, ਫਿਰ ਉੱਥੇ ਜਾਂਦਾ 50% ਠੀਕ ਹੋਊ। ਅਸੀਂ ਟੱਕ ਟੱਕ ਦੂਜੇ ਦਿਨ ਬੰਦ।
0: ਬਸ ਸਹੀ ਗੱਲ। ਚਲੋ, ਦੋ ਨੰਬਰ ਫਿਰ ਕਿਹੜੇ ਏਰੀਏ ਚ ਆਉਣ ਦੱਸੋ।
1: ਤੁਹਾਡਾ ਗੋਡੇ ਨੀ ਚੱਲਦੇ, ਮੋਢੇ ਨੀ ਚੱਲਦੇ, ਗੋਡੇ ਨੂੰ ਜਿੰਨੀ ਮਰਜ਼ੀ ਪ੍ਰੋਬਲਮ ਆ, ਮੋਢੇ ਜਿੰਨੀ ਮਰਜ਼ੀ ਪ੍ਰੋਬਲਮ ਆ, ਹੱਥ ਪੈਰ ਸੁੰਦੇ ਆ, ਸਾਰੀਆਂ ਚੀਜ਼ਾਂ ਠੀਕ ਹੋਣਗੀਆਂ। ਫਿਜੀਓਥਰੈਪੀ ਕਰਾ ਕਰਾ ਕੇ ਥੱਕ ਗਏ ਆ ਨਾ, ਇੱਕ ਵਾਰ ਸਾਡੇ ਜ਼ਰੂਰ ਮੌਕਾ ਦਿਓ।
0: ਅੱਛਾ,
1: ਔਰ ਸਾਡੀ ਪਹਿਲੀ ਸਿਟਿੰਗ ਚ ਤੁਹਾਨੂੰ ਪਤਾ ਲੱਗ ਜੂਗਾ ਕਿੰਨੀ ਪੇਨ ਘੱਟ ਗਈ।
0: ਕੀ ਬਾਤ। 416-884-5486-4184-5486 ਗਿੱਟੇ ਮੋਢੇ ਗੋਡਿਆਂ 'ਚ ਕਿਤੇ ਵੀ ਕੋਈ ਦਰਦ ਆ, ਪੇਨ ਆ, ਡਾਕਟਰ ਸਾਹਿਬ ਦਾ ਕਹਿਣਾ ਵੀ ਜੇ ਤੁਹਾਨੂੰ ਡਾਕਟਰ ਨੇ ਅੱਜ ਕਿਹਾ ਵੀ ਕੱਲ੍ਹ ਨੂੰ ਤੁਹਾਡੀ ਸਰਜਰੀ ਹੋਣੀ ਆ, ਗੋਡੇ ਬਦਲਣੇ ਆ, ਤੁਹਾਡੇ ਨਕਲੀ ਗੋਡੇ ਪਾਉਣੇ ਆ, ਤਾਂ ਇੱਕ ਵਾਰ ਕਹਿੰਦੇ ਮੇਰੇ ਕੋਲ ਜ਼ਰੂਰ ਆ ਜਾਓ। ਡਾਕਟਰ ਸਾਹਿਬ ਇੱਦਾਂ ਹੀ ਆ ਨਾ? 416-884-5486 ਦੇ ਕਰ ਲਿਓ ਸੰਪਰਕ, ਗੋਡੇ ਬਦਲਾਉਣ ਦੀ ਲੋੜ ਨਹੀਂ ਕਹਿੰਦੇ ਪਊਗੀ। ਚਲੋ, ਚੰਗੂਜੀ ਐਂਡ ਵਿਲੀਅਮ ਦਾ ਏਰੀਆ ਬਣਦਾ, 416-884-5486 ਦੇ ਡਾਕਟਰ ਸਾਹਿਬ ਨਾਲ ਸੰਪਰਕ ਕਰ ਲਿਓ। ਡਾਕਟਰ ਸਾਹਿਬ ਥੈਂਕ ਯੂ ਸੋ ਮਚ।
1: ਥੋੜੀ ਜਿਹੀ ਪੇਸ਼ੈਂਟ ਲੈ ਕੇ ਆਉਣ।
0: ਹਾਂ ਬਿਲਕੁਲ ਬਿਲਕੁਲ, ਇਹ ਤਾਂ ਜ਼ਰੂਰੀ ਹੈ। ਥੈਂਕ ਯੂ ਸਰ, ਥੈਂਕ ਯੂ ਸੋ ਮਚ, ਥੈਂਕ ਯੂ। ਬਿਲਕੁਲ ਜੀ, ਅੱਜ 3 ਜੂਨ ਦਾ 1984 ਦੀ ਜਿਹੜਾ ਹੁਣ ਹਫ਼ਤਾ ਚੱਲਦਾ ਆਪਣੇ, ਉਹ ਲੜੀ ਵਾਰ ਆਪਾਂ ਗੱਲ ਰੋਜ਼ ਕਰਦੇ ਹਾਂ, ਕੱਲ੍ਹ ਵੀ ਕੀਤੀ, ਕੱਲ੍ਹ ਜਿਹੜੀ ਕੀਤੀ ਉਹ ਪਰਸੋਂ ਦੀ ਵੀ ਨਾਲੇ ਕੀਤੀ ਜੀ, ਕਿਉਂਕਿ ਪਰਸੋਂ ਪ੍ਰੋਗਰਾਮ ਨਹੀਂ ਆਪਣਾ ਹੋਇਆ। ਅੱਜ 3 ਜੂਨ 1984 ਨੂੰ ਕਹਿੰਦੇ ਐਤਵਾਰ ਦਾ ਦਿਨ ਸੀ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ ਉਸ ਦਿਨ। ਵੱਡੀ ਗਿਣਤੀ 'ਚ ਸੰਗਤ ਦਰਬਾਰ ਸਾਹਿਬ ਮੱਥਾ ਟੇਕਣ ਆਈ ਹੋਈ ਸੀ, ਕਰਫਿਊ ਕਾਰਨ ਹਜ਼ਾਰਾਂ ਸ਼ਰਧਾਲੂ ਕੰਪਲੈਕਸ 'ਚ ਹੀ ਫਸ ਗਏ। ਫੌਜ ਨੇ ਸਾਰੇ ਪੰਜਾਬ 'ਚ 36 ਘੰਟੇ ਦਾ ਕਰਫਿਊ ਲਾਇਆ ਸੀ ਅਤੇ ਫੌਜ ਨੇ ਕੰਪਲੈਕਸ ਦੇ ਚਾਰੇ ਪਾਸਿਓਂ ਗੋਲੀਬਾਰੀ ਤੇਜ਼ ਕਰ ਦਿੱਤੀ ਸੀ। ਲਓ ਜੀ, ਦੱਸੋ ਹੁਣ ਕੀ ਕਰਿਆ ਜਾਵੇ, ਇਹਨਾਂ ਨੂੰ ਔਖਾ ਸੀ ਬਹੁਤ ਜ਼ਿਆਦਾ। ਚਲੋ, ਚੜ੍ਹਦੀ ਕਲਾ ਮੂਵੀ ਜ਼ਰੂਰ ਦੇਖਿਓ ਜੇ ਹਜੇ ਤੱਕ ਨਹੀਂ ਦੇਖੀ ਤੁਸੀਂ, ਠੀਕ ਆ। ਚੜ੍ਹਦੀ ਕਲਾ ਭਾਈ ਕਹਿੰਦੇ ਬਹੁਤ ਸੋਹਣੀ ਮੂਵੀ, ਦੇਖੀ ਮੈਂ ਵੀ ਨਹੀਂ ਹਾਲੇ ਤੱਕ, ਐਵੇਂ ਕਹਿੰਦਾ ਕਿਉਂਕਿ ਮੇਰਾ ਟਾਈਮ ਨਹੀਂ ਲੱਗਿਆ, ਅਤੇ ਫਿਰ ਮੈਂ ਵੀ ਹੁਣ ਇਸ ਵੀਕਐਂਡ 'ਤੇ ਜਾਣਾ, ਅਤੇ ਤੁਸੀਂ ਵੀ ਜ਼ਰੂਰ ਜਾ ਕੇ ਆਇਓ ਵੀਕਐਂਡ 'ਤੇ, ਜੇ ਬਾਕੀ ਦਿਨਾਂ 'ਚ ਟਾਈਮ ਲੱਗਦਾ, ਬਾਕੀ ਟਾਈਮ ਤਾਂ ਜ਼ਰੂਰ ਚੜ੍ਹਦੀ ਕਲਾ ਮੂਵੀ ਨੂੰ ਦੇਖੋ ਇੱਕ ਵਾਰ। ਨੰਬਰ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਯਾਰ
1: ਸਤਿ ਸ਼੍ਰੀ ਅਕਾਲ ਜੱਤੀ ਆ ਸਰ,
0: ਕਿੱਦਾਂ ਸਿਹਤਾਂ?
1: ਮੈਨੂੰ ਡਾਕਟਰ ਸਾਹਿਬ ਗੱਲ ਵਧੀਆ ਲੱਗਿਆ ਨਾ, ਬਹੁਤੀ ਪਾਈ ਹੁੰਦੀ ਨੀ ਚੱਲਦੀ।
0: ਨਹੀਂ ਸੰਧੂ ਸਾਹਿਬ, ਮੈਂ ਨੀ ਸੁਣੀ ਉਹ ਗੱਲ। ਅੱਛਾ, ਕੱਲ ਕਹਿ ਗਏ? ਅੱਛਾ, ਠੀਕ ਆ।
1: ਕੱਲ ਇੱਕ ਬੰਦਾ ਸੀ, ਸੋਤਾ ਸੀ, ਕਹਿੰਦਾ ਭਾਜੀ ਆਉਣ ਦੇ ਪੈਸੇ, ਮੈਂ ਕਿਹਾ ਲਵਾਂਗੇ ਨਾ, ਫਿਰ ਰਹਿਣ ਦਿਓ,
0: ਮੈਂ ਹੀ ਆ ਜਾਂਦਾ।
1: ਦੇਖੋ, ਆਪਾਂ ਗੱਲ ਕਰ ਰਹੇ ਹੁਣ ਜੂਨ ਦਾ ਮਹੀਨਾ ਚੱਲਦਾ, ਆਪਾਂ ਸਾਰੇ ਇਮੋਸ਼ਨਲ ਹੋ ਜਾਂਦੇ, ਚਲੋ ਸਭ ਕੁਛ ਹੋਇਆ, ਪਰ ਤੁਸੀਂ ਨਾ ਯਕੀਨ ਕਰਿਓ, ਕਿਸੇ ਵੀ ਚੀਜ਼ ਦੇ ਕੋਈ ਮੂਲ ਕਾਰਨ ਹੁੰਦੇ। ਮੂਲ ਕਾਰਨ ਇਹ ਆ ਕਿ 1947 ਚ ਜਦੋਂ ਵੰਡ ਹੋਈ ਆ ਨਾ, ਤੇ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਬਜ਼ੁਰਗ ਸੀ ਉਹਨਾਂ ਕੋਲ ਚੰਗੀ ਤਰ੍ਹਾਂ ਸਾਡੀ ਪੰਜਾਬੀਆਂ ਦੀ ਨੁਮਾਇੰਦਗੀ ਨਹੀਂ ਹੋਈ, ਉਹਦੇ ਚ ਕੋਈ ਜਾਤੀ ਹਿੱਤ ਸੀ। ਮੈਨੂੰ ਸ਼ਾਇਦ ਯਾਦ ਨੀ ਆ ਰਿਹਾ, ਇੱਕ ਮਿਨਿਸਟਰ ਰਹੇ ਆਪਣੇ 47 ਚ ਸਰਕਾਰ ਚ ਅੰਗਰੇਜ਼ਾਂ ਦੇ ਵਿੱਚ, ਉਹਨਾਂ ਦੇ ਆਪਣੇ ਬਹੁਤ ਸਾਰੇ ਬਿਜ਼ਨਸ ਸੀ ਇਧਰਲੇ ਪਾਸੇ ਯੂਪੀ ਚ, ਤੇ ਉੱਥੇ ਜਦੋਂ ਇੰਗਲੈਂਡ ਗਏ ਸਾਰਾ ਵਫਦ ਗਿਆ, ਉਹਨਾਂ ਨੇ ਕਿਹਾ ਵੀ ਉਹਨੂੰ ਵੀ ਤੁਸੀਂ ਰੁਕ ਜਾਓ, ਅਸੀਂ ਕੁਝ ਸੋਚਦੇ ਹਾਂ, ਜਦੋਂ ਤੁਹਾਡੇ ਜਾਤੀ ਮਫਾਦ ਹੋਣ ਨਾ ਜੀ, ਉਦੋਂ ਫਿਰ ਏਦਾਂ ਦੇ ਕੰਮ ਵਾਪਰਦੇ। ਔਰ ਦੇਖੋ, ਮੂਲ ਕਾਰਨ ਸ਼ੁਰੂ ਹੋ ਗਏ ਕਿ ਸਾਡੇ ਹੱਕ ਨੀ ਮਿਲੇ, ਕਈ ਕੁਛ ਹੋਇਆ, ਪੰਜਾਬ ਦੀ ਵੰਡ ਹੋਈ, ਟੁੱਟੇ ਹੋਏ, ਕਿੰਨਾ ਕੁਛ ਹੋਇਆ, ਪਰ ਕਿਤੇ ਨਾ ਕਿਤੇ ਸਾਨੂੰ ਆਪਣੀਆਂ ਵੀ ਜਿਹੜੀਆਂ ਨਾ ਹੱਦ ਬੰਦਾਂ ਤੈਅ ਕਰਨੀਆਂ ਪੈਣਗੀਆਂ। ਔਰ ਅੱਜ ਤੱਕ ਵੀ ਮੈਨੂੰ ਇਹ ਲੱਗਦਾ ਕਿ ਅਸੀਂ ਸਹੀ ਡਾਇਰੈਕਸ਼ਨ 'ਚ ਨਹੀਂ ਜਾ ਰਹੇ, ਅਸੀਂ ਅੱਜ ਵੀ ਨਾ ਬਸ ਲਲਕਾਰੇ ਮਾਰਨ ਲਈ ਜਾਂ ਝੰਡੇ ਲੈ ਕੇ, ਸਾਨੂੰ ਮੂਲ ਕਾਰਨ ਪੁੱਛਣੇ ਪੈਣਗੇ। ਸਾਨੂੰ ਇਹ ਨਹੀਂ ਹੈਗਾ ਵੀ ਤੁਸੀਂ ਬੰਦੂਕਾਂ 'ਚ ਕੁਝ ਚੁੱਕੋ ਬੰਦੂਕਾਂ, ਪਰ ਵਿਚਾਰਾਂ ਨਾਲ ਗੱਲ ਨਿਬੜਨੀ ਆ, ਆਪਾਂ ਨੂੰ ਆਪਣੇ ਸੀਮਾਵਾਂ ਤੈਅ ਕਰਨੀਆਂ ਪੈਣਗੀਆਂ, ਬਾਕੀ ਤੁਹਾਡੇ ਸੋਚਣ ਨੇ ਵਿਚਾਰ ਲੈਣੇ ਸੁਣਦੇ ਜੀ।
0: ਥੈਂਕ ਯੂ ਸਰ,
1: ਥੈਂਕ ਯੂ,
0: ਲਵ ਯੂ, ਥੈਂਕ ਯੂ। ਬਿਲਕੁਲ ਜੀ, ਇੱਕ ਆਈਡੀ ਆ ਸਤਨਾਮ ਭਾਜੀ। ਸਤਨਾਮ ਭਾਜੀ, ਸਤਿ ਸ਼੍ਰੀ ਅਕਾਲ ਜੀ। ਆਹ ਨੂੰ
2: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਭਾਜੀ, ਕਿੱਦਾਂ?
2: ਪੂਰੇ ਵਧੀਆ, ਕੱਲ ਤਰ ਗਿਆ ਸੀ ਵੀ ਤਵਾ ਕਿਚਨ ਵਾਲਿਆਂ ਦੇ ਨਾਲ।
0: ਤਵਾ ਕਿਚਨ ਵਾਲਿਆਂ ਦੇ ਕੱਲ ਗਏ ਸੀ? ਅੱਛਾ,
2: ਹਾਂਜੀ, ਬਹੁਤ ਵਧੀਆ ਪ੍ਰੋਗਰਾਮ ਹੋ ਗਿਆ, ਮੈਂ ਕਹਿੰਦੀ ਬੜੀ ਸਫਾਈ ਆ ਉਹਨਾਂ ਦੀ।
0: ਇਹ ਮਤਲਬ ਖਾਣ ਪੀਣ ਦਾ ਇੱਕ ਉੱਥੇ ਰੈਸਟੋਰੈਂਟ ਦੇ ਅੰਦਰ ਤੁਸੀਂ ਕਹਿੰਦੇ
2: ਰੈਸਟੋਰੈਂਟ ਦੇ ਅੰਦਰ ਸਫਾਈ ਸਫੂਈ ਪੂਰੀ ਵਧੀਆ ਪੂਰੀ
0: ਕੀ ਬਾਤ ਆ ਅੱਛਾ
2: ਵਟ ਕੱਢੇ ਪਏ ਹਨ ਜੀ
0: ਹਾਂ
2: ਮੈਂ ਤੁਹਾਡਾ ਨਾਮ ਲਿਆ ਜਾ ਕੇ ਡਿਸਕਾਊਂਟ ਵੀ ਦਿੱਤਾ ਮੈਨੂੰ
0: ਆ ਚੱਕ
2: ਬਹੁਤ ਚੰਗੀ ਮੈਨੇਜਮੈਂਟ ਬਹੁਤ ਬੜੀ
0: ਦੱਸਿਆ ਜਾ ਕੇ ਵੀ ਸਾਂਝਾ ਪਰਸਾ ਸੁਣ ਕੇ ਆਏ ਆ
2: ਹਾਂ ਜੀ ਸਾਂਝਾ ਪਰਸਾ ਸੁਣ ਕੇ ਆਏ ਮੈਂ
0: ਤੇ ਅੱਛਾ ਜੋ ਫੂਡ ਸੀ ਉਹਦੀ ਕੁਆਂਟੀਟੀ ਜਾਂ ਕੁਆਲਿਟੀ ਸਾਰਾ ਕੁਝ ਵਧੀਆ ਸੀ
2: ਪੂਰੀ ਟੌਪ ਦੀ ਪੂਰੀ ਟੌਪ ਦੀ ਜੀ ਪੂਰੀ ਟੌਪ ਦੀ
0: ਲੈ ਕੀ ਬਾਤ ਆ ਹੋਰ ਕੀ ਚਾਹੀਦਾ ਫਿਰ ਨਹੀਂ ਬਿਲਕੁਲ ਪੂਰੀ
2: ਸਿਰਾ ਕਰਾਈ ਪਈ ਗਿਆ
0: ਅੱਛਾ ਬਿਲਕੁਲ ਜੀ ਜੇ ਤੁਸੀਂ ਵੀ ਦਾਰਾ ਸਿੰਘ ਪਰੌਠਾ ਖਾਣ ਜਾਣਾ ਤੇ ਤਵਾ ਕਿਚਨ ਵਾਲਿਆਂ ਦੇ ਹੁਣੇ ਜਾ ਜਾਓ 6 ਵਜੇ ਤੱਕ ਓਪਨ ਆ ਤੇ ਹੁਣ ਵੱਜ ਗਏ ਆ 4:28 ਹੋ ਗਏ ਜਾਣੀ 4:30 ਸਵੇਰ ਦੇ ਮੋਰਨਿੰਗ ਦੇ 6 ਵਜੇ ਤੱਕ ਓਪਨ ਆ 50 ਸਨੀਵੈਲ ਗੇਟ ਬ੍ਰੈਂਪਟਨ ਏਅਰਪੋਰਟ ਵਾਲੀ ਸਾਈਡ ਤੋਂ ਜੇ ਤੁਸੀਂ ਜਾਂਦੇ ਹੋ ਬਵੇੜ ਦੇ ਉੱਪਰ ਤਾਂ ਫਿਰ ਦੂਜੀਆਂ ਲਾਈਟਾਂ ਲੈਫਟ ਕਰ ਲਿਓ ਅਤੇ ਜੇ ਤੁਸੀਂ ਆਉਂਦੇ ਹੋ ਟੋਰਬ੍ਰਾਮ ਵਾਲੀ ਸਾਈਡ ਤੋਂ ਬਵੇੜ ਦੇ ਉੱਪਰ ਫਿਰ ਪਹਿਲੀਆਂ ਲਾਈਟਾਂ ਹੀ ਰਾਈਟ ਕਰ ਲਿਓ ਤੁਹਾਨੂੰ ਸੱਜੇ ਪਾਸੇ ਪਲਾਜ਼ਾ ਮਿਲ ਜਾਣਾ ਅਤੇ ਸਾਹਮਣੇ ਬਸ ਵੜਦਿਆਂ ਨੂੰ ਪਲਾਜ਼ੇ ਦੇ ਵਿੱਚ ਵੜਦਿਆਂ ਨੂੰ ਤੁਹਾਨੂੰ ਵੱਡੇ ਵੱਡੇ ਅੱਖਰਾਂ 'ਚ ਤਵਾ ਕਿਚਨ ਵਾਲੇ ਲੱਭ ਜਾਣੇ ਆ ਅਤੇ 905-790-1699 'ਤੇ ਕਰ ਦਿਉ ਹੁਣੇ ਔਡਰ ਦਾਰਾ ਸਿੰਘ ਪਰੌਠਾ ਖਾਓ ਅਤੇ ਨਾਲੇ ਚਾਹ ਦਾ ਕੱਪ ਲੱਸੀ ਉਹ ਵੀ ਮਿਲਦਾ ਅਤੇ ਫਿਰ ਜਿਵੇਂ ਹੁਣ ਭਾਅ ਜੀ ਕਹਿ ਕੇ ਗਏ ਆ ਵੀ ਮੈਂ ਕੱਲ੍ਹ ਫੂਡ ਲੈ ਕੇ ਆਇਆ ਉੱਥੋਂ ਲਿਆਏ ਹੋਣੇ ਚਲੋ ਕੁਛ ਉਹਨਾਂ ਨੂੰ ਲੱਗਿਆ ਹੋਣਾ ਜੋ ਵੀ ਅਤੇ ਕਹਿੰਦੇ ਬਹੁਤ ਵਧੀਆ ਸੀ ਅਤੇ ਹੋਰ ਕੀ ਚਾਹੀਦਾ ਫਿਰ ਤਵਾ ਕਿਚਨ ਵਾਲੇ 905-790-1699 'ਤੇ ਤੁਸੀਂ ਸੰਪਰਕ ਕੀਤਾ ਜਾ ਸਕਦਾ ਤਵਾ ਕਿਚਨ ਵਾਲਿਆਂ ਨੂੰ ਤੇ ਆਪਣੇ ਨਾਲ 6443 ਤੋਂ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ
2: ਹਾਂਜੀ ਜੰਗਰ ਸਾਹਿਬ ਤੁਹਾਨੂੰ ਤੁਹਾਡੇ ਰੱਬੇ ਸੱਤੇ ਨੂੰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਕਹਿੰਦੀ ਕਲਾ ਜੀ
0: ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਪਿਆਰ ਭਰੀ ਕਿੱਦਾਂ
2: ਬਾਕੀ ਉਹ 84 ਦੇ ਜਿਹੜਾ ਹਫ਼ਤੇ ਦਾ ਘੱਲੂਘਾਰੇ ਦੇ ਜਿਹੜੇ ਵੀ ਨਿਰਦੋਸ਼ੇ ਆਪਣੇ ਸੰਗਤ ਦੀ ਕਹਿਣਾ ਹੁੰਦੇ ਵੀ ਸ਼ਹੀਦੀ ਪਾਈ ਆ ਉਹਨਾਂ ਨੂੰ ਅਸੀਂ ਸ਼ਰਧਾਂਜਲੀ ਭੇਂਟ ਕਰਦੇ ਹਾਂ ਜੀ ਤੇ ਪਰਮਾਤਮਾ ਚੜ੍ਹਦੀ ਕਲਾ ਰੱਖੇ ਮੁੜ ਕੇ ਨਾ ਹੋਵੇ ਇਦਾਂ ਦਾ ਕੰਮ ਤੇ ਮੈਂ ਕਿਹਾ ਡਾਕਟਰ ਸਾਹਿਬ ਦੀ ਕੋਈ ਫੀਸ ਵਗੈਰਾ ਵੀ ਹੈ ਜੀ ਤੁਸੀਂ ਪੁੱਛ ਲਿਆ ਜੀ ਜਾਂ ਤਾਂ ਮੈਂ ਸੁਣਿਆ ਨਹੀਂ ਫਿਰ ਧਿਆਨ ਨਾਲ
0: ਬਿਲਕੁਲ ਜੀ 905-673-3337 ਤੇ ਤੁਸੀਂ ਵੀ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਪੀ ਐਂਡ ਜੇ ਸਪਰਿੰਗਾਂ ਦੇ ਸਪੈਸ਼ਲਿਸਟ ਨੇ ਟਰੱਕ ਟਰੇਲੇ ਨੇ ਕਮਾਣੀ ਦਾ ਕੋਈ ਕੰਮ ਕਰਾਉਣਾ ਬੁਸ਼ਿੰਗ ਦਾ ਅਲਾਈਨਮੈਂਟ ਦਾ ਕਿੰਗ ਬੈਨ ਦਾ ਗ੍ਰੈਵਲ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ ਜੇ ਐਂਡ ਗਰੀ ਭਾਈ ਨਾਲ ਸੰਪਰਕ ਕਰ ਲਿਓ 905-400-5953 905-400-5953 'ਤੇ ਸੰਪਰਕ ਕੀਤਾ ਜਾ ਸਕਦਾ ਇਸ ਸੰਡੇ ਨੂੰ ਕਹਿੰਦੇ ਨਗਰ ਕੀਰਤਨ ਵੀ ਯਾਰ ਪਤਾ ਕਿਸੇ ਨੂੰ ਕਿੱਥੇ ਆ ਮੈਨੂੰ ਤਾਂ ਪਤਾ ਪਰ ਤੁਹਾਨੂੰ ਕਿਸੇ ਨੂੰ ਪਤਾ ਵੀ ਨਗਰ ਕੀਰਤਨ ਕੀ ਸੰਡੇ ਨੂੰ ਹੈਗਾ ਜੇ ਕਿਸੇ ਨੂੰ ਪਤਾ ਹੋਇਆ ਦੱਸਿਓ ਮਾੜਾ ਜਿਹਾ ਕਿਹੜੇ ਗੁਰਦੁਆਰਾ ਸਾਹਿਬ ਤੋਂ ਲੈ ਕੇ ਕਿਹੜੇ ਗੁਰਦੁਆਰਾ ਸਾਹਿਬ ਤੱਕ ਜਾਣਾ ਇਸ ਸੰਡੇ ਨੂੰ ਜਿਹੜਾ ਆਉਣ ਵਾਲਾ ਪਰਸੋਂ ਉੱਥੇ ਨੂੰ ਸੰਡੇ ਆ ਵੀ ਕਿਹੜੇ ਗੁਰਦੁਆਰਾ ਸਾਹਿਬ ਤੋਂ ਤੁਰ ਕੇ ਆਰੰਭ ਹੋ ਕੇ ਅਤੇ ਕਿੱਥੇ ਸਮਾਪਤੀ ਹੋਣੀ ਅਤੇ ਕਿੱਥੇ ਉਹਦਾ ਪੜਾਅ ਹੋਊਗਾ ਸਟੇਅ ਕਿੱਥੇ ਹੋਊਗੀ ਦੱਸਿਓ ਜ਼ਰੂਰ ਚਲੋ ਪੀ ਐਂਡ ਜੇ ਵਾਲਿਆਂ ਦੀ ਮੁੱਕ ਗਈ ਗੱਲ ਹਾਂ ਇਹਨਾਂ ਦੀ ਮੁੱਕ ਗਈ 10% ਡਿਸਕਾਊਂਟ ਲੈ ਲਿਓ ਲੇਬਰ 'ਤੇ 905-400-5533 ਅਤੇ ਚਲੋ ਭਾਈ ਫਿਰ ਹੁਣ ਤੁਸੀਂ ਸੋਫਾ ਸਟੂਡੀਓ ਵਾਲਿਆਂ ਦੇ ਚੱਕੇ ਆਉਂਦੇ ਹੋ ਸੋਫਾ ਸਟੂਡੀਓ ਦੇ ਕਹਿੰਦੇ ਨੇ 905-799-8877 'ਤੇ ਕਰ ਲਿਓ ਸੰਪਰਕ 85-50 ਟੋਰਬ੍ਰਮ ਰੋਡ ਯੂਨਿਟ ਨੰਬਰ 1 ਬ੍ਰੈਂਪਟਨ ਦੇ ਵਿੱਚ ਨੇ ਐੱਲ ਸ਼ੇਪ ਯੂ ਸ਼ੇਪ ਵੀ ਸ਼ੇਪ ਕਿੱਧਰ ਨੂੰ ਤੁਸੀਂ ਬਣਾਉਣੀ ਚਾਹੁੰਦੇ ਹੋ 905-799-8877 'ਤੇ ਸੰਪਰਕ ਕੀਤਾ ਜਾ ਸਕਦਾ ਕਹਿੰਦੇ ਡੋਨਾਲਡ ਟਰੰਪ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਸਰਗਰਮ ਨੇ ਉਹਨਾਂ ਦੇ ਹਰੇਕ ਪੋਸਟ ਦਾ ਮੈਂ ਕਹਿੰਦੇ ਕਿ ਨਹੀਂ ਜਵਾਬ ਦੇ ਸਕਦਾ ਮੈਂ ਨਹੀਂ ਦੇਵਾਂਗਾ ਜਵਾਬ ਕਿਹਾ ਕੀ ਨੇ ਭਲਾ ਪ੍ਰਧਾਨ ਮੰਤਰੀ ਮਾਰਕ ਕਾਰਨੇ ਸਾਹਿਬ ਨੇ ਕਹਿੰਦੇ ਤਾਂ ਬਿੱਲ ਹੈ ਮੈਂ ਕਹਿੰਦਾ ਕਿਹੜਾ ਬਿੱਲ ਹੈ ਕਨੇਡਾ ਮੰਦੀ ਦੇ ਸ਼ਿਕੰਜੇ ਵਿੱਚ ਲੋਕ ਹੋ ਜਾਣ ਅਲਰਟ ਭਾਈ ਇਹ ਪੀਅਰ ਪੋਲੀਵਰ ਨੇ ਕਹਿੰਦਾ ਕਨੇਡਾ ਦੇ ਇਸ ਸ਼ਹਿਰ ਵਿੱਚ ਜੁਰਮਾਂ ਵਿੱਚ ਭਾਰੀ ਵਾਧਾ ਕ੍ਰਾਈਮ 31% ਅਤੇ ਜਾਇਦਾਦ ਅਪਰਾਧ 12% ਵੱਧ ਗਏ ਸਰੀ ਦੀ ਖਬਰ ਮਾੜੀ ਗੱਲ ਸਰੀ ਪੁਲਿਸ ਸਰਵਿਸ ਚੀਫ ਨੋਰਮ ਨਿਪਨੈਕਸੀ ਨਾ ਨਿਪਨੀ ਲਿਪਨੈਕਸੀ ਅਹੁਦਾ ਛੱਡਣਗੇ ਅੰਤਰਮ ਮੁਖੀ ਦੀ ਨਿਯੁਕਤੀ ਹੋ ਗਈ ਹੈ ਜੀ ਚਲੋ ਉਜ਼ਬੇਕਿਸਤਾਨ ਨੂੰ 2 2-0 ਨਾਲ ਹਰਾ ਕੇ ਕੈਨੇਡਾ ਨੇ ਵਿਸ਼ਵ ਕੱਪ ਤੋਂ ਪਹਿਲਾਂ ਦਿਖਾਇਆ ਦਮਖਮ ਚੱਕ ਦੋ ਫੱਟੇ। ਅਤੇ ਵੈਨਕੂਵਰ ਕਨੈਕਸ ਦੇ ਨਵੇਂ ਮੁੱਖ ਕੋਚ ਬਣੇ ਮੈਨੀ ਮਲਹੋਤਰਾ। ਕੈਲੀਫੋਰਨੀਆ ਦਾ 30 ਸਾਲਾ ਜੋਵਨਪ੍ਰੀਤ ਸਿੰਘ ਨੂੰ 75 ਸਾਲ ਦੀ ਸਜ਼ਾ ਹੋ ਗਈ ਹੈ ਜੀ। 30 ਹੋਣਾ, 75 ਸਾਲ ਦੀ ਹੋਰ ਸਜ਼ਾ ਹੋ ਗਈ। 75 ਅਤੇ 30 ਕਿੰਨੇ ਬਣਦੇ ਹੁੰਦੇ ਦੱਸਿਓ ਮਾੜਾ ਜਿਹਾ। ਅਮਰੀਕਾ ਦੇ ਇਲਈ ਨਾਈਜ਼ ਰਾਜ ਦੇ ਮੈਕਲਿਨ ਕਾਊਂਟ ਵਿੱਚ ਕਾਊਂਟੀ ਵਿੱਚ ਇੱਕ ਵੱਡੇ ਕੋਕੇਨ ਤਸਕਰ ਮਾਮਲੇ ਵਿੱਚ ਕੈਲੀਫੋਰਨੀਆ ਨਿਵਾਸੀ 30 ਸਾਲਾ ਜੋਵਨਪ੍ਰੀਤ ਟਰੱਕ ਡਰਾਈਵਰ ਨੂੰ 75 ਸਾਲਾਂ ਦੀ ਸਜ਼ਾ ਸੁਣਾਈ ਗਈ। ਇਹ ਫੈਸਲਾ 28 ਮਈ 2026 ਤੋਂ ਬਾਅਦ ਵਿੱਚ ਸੁਣਾਇਆ ਗਿਆ ਹੈ। ਅਮਰੀਕੀ M142 ਜਹਾਜ਼ਾਂ ਨੂੰ ਖਰੀਦਣ ਲਈ 2.6 ਬਿਲੀਅਨ ਦਾ ਸਮਝੌਤਾ ਹੋ ਗਿਆ ਜੀ। ਆਹ ਚੱਕੋ, ਵਿੱਚ ਕੈਨੇਡਾ ਨੇ ਵੀ ਖਰੀਦਣੇ ਆ। ਮੈਕਸੀਕੋ ਤੋਂ ਡਰੱਗ ਦੀ ਤਸਕਰੀ ਲਈ ਵਰਤੀ ਜਾਣ ਵਾਲੀ ਸੁਰੰਗ ਦਾ ਖੁਲਾਸਾ ਹੋ ਗਿਆ। 45 ਮਿਲੀਅਨ ਦੀ ਕੋਕੀਨ ਬਰਾਮਦ, 590 ਕੁ ਕੁਛ ਕਹਿੰਦੇ ਉਹ ਸੀਗੀ ਮੀਟਰ, 590 ਮੀਟਰ, ਜਿਹੜੀ ਪਤਾ ਹੀ ਨਹੀਂ ਲੱਗਿਆ ਅਮਰੀਕਾ ਵਾਲਿਆਂ ਨੂੰ ਵੀ ਸਾਡੇ ਇੱਧਰ ਸੁਰੰਗ ਪੱਟੀ ਫਿਰਦੇ ਪਤੰਦਰ। ਓਨਟਾਰੀਓ ਦਾ ਵਿਅਕਤੀ ਮੋਟਰਸਾਈਕਲ ਰਾਹੀਂ ਰੈਕਟ੍ਰਿਕ ਓਸ਼ਨ ਤੱਕ ਦਾ ਸਫ਼ਰ ਲਈ ਹੋਇਆ ਰਵਾਨਾ। ਇਹ ਕੀ ਹੁੰਦਾ ਰੈਕਟ੍ਰਿਕ ਓਸ਼ੀਅਨ? ਅੱਛਾ, ਜਿਹੜਾ ਸਮੁੰਦਰੀ ਉਹਦਾ। ਚਲੋ ਵਧੀਆ ਗੱਲ ਆ ਭਾਈ, ਚਲੋ ਚਲੋ ਸਾਜਰੇ ਸਾਜਰੇ ਛੇਤੀ ਮੁੜਿਆ ਆਇਓ ਵਰ ਕਰੇ। ਅਮਰੀਕਾ ਕੈਲੀਫੋਰਨੀਆ ਦੇ ਬੈਂਕ ਨੂੰ ਬੰਬ ਨਾਲ ਅੜਾਉਣ ਦੀ ਮਿਲ ਗਈ ਧਮਕੀ, ਮਚੀ ਤਰਥੱਲੀ, ਮਾੜੀ ਖਬਰ। ਇੰਡੀਆ US ਟਰੇਡ ਟੈਕਸ ਭਾਰਤ ਅਮਰੀਕਾ ਵਪਾਰ ਸਮਝੌਤੇ ਲਈ ਵਾਰਤਾ ਸ਼ੁਰੂ ਹੋ ਗਈ ਆ ਜੀ। ਚਲੋ ਕੋਈ ਗੱਲ ਨਹੀਂ, ਦੇਖਦੇ ਹਾਂ ਕਿੱਥੇ ਚੱਲ ਗਿਆ। ਕੱਲ੍ਹ ਆਉਂਦੇ ਸੀਗੇ 5-7 ਜਾਣੇ, ਕੱਲ੍ਹਾਂ ਸੀਗੇ, ਕੋਈ ਪੈਸੇ ਕਰਦੀਆਂ ਕੱਟ ਗਿਆ ਕੀ ਗੱਲ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਨੂੰ
1: ਜਿਹੜਾ 416 ਛੋਟੇ ਭਾਈ, ਉਹਦੀ ਡਿਸਟਰਬੈਂਸ ਹੁੰਦੀ ਆ, ਉਹ ਤੇ ਗੂੰ ਗੂੰਦੀ, ਉਹ ਤੇਰੀ ਆਵਾਜ਼ ਘੱਟ ਸੁਣਦੀ ਆ, ਉਹ ਤੋਂ ਜ਼ਿਆਦਾ ਸੁਣਦੀ ਆ। ਆਹ ਇੱਥੇ ਠੀਕ ਹੈ, 400 ਆਪਣੇ 673 ਆ।
0: ਇਹ ਤਾਂ ਕਾਲ ਕਰਨ ਲਈ ਨੰਬਰ ਆ ਜੀ, ਉਹ ਸੁਣਨੇ ਵਾਲਾ ਹੀ ਆ। 416
1: ਰੋਜ਼ ਹੀ ਸੁਣਦਾ ਮੈਂ ਤਾਂ, ਬਹੁਤ ਦੇਰਾਂ ਦਾ ਸੁਣਦਾ, ਅੱਜ ਤਾਂ ਥੋੜੀ। ਉਹ ਤੇ ਡਿਸਟਰਬੈਂਸ ਆ ਪਹਿਲੇ ਤੇ 416 ਵਾਲੇ ਤੇ,
0: 416 477-20 ਵਾਲੀ ਹੈ ਨਾ।
1: ਹਾਂ, ਉਹ ਤੇ ਗੂੰਗੂ ਦੀ ਆਵਾਜ਼ ਆਉਂਦੀ ਆ, ਉਹ ਸੁਣ ਕਲੀਅਰ ਸੁਣਦਾ ਨੀ।
0: ਮੈਂ ਕਰਦਾ
1: ਤੇਰੀ ਆਵਾਜ਼,
0: ਮੈਂ ਦੇਖਦਾ ਕੋਈ ਨਾ ਕੋਈ ਜੇ ਹੱਲ ਹੋ ਗਿਆ ਇੱਥੋਂ ਮੇਰੇ ਕੋਲੋਂ।
1: ਹੋ ਗਿਆ,
0: ਮੈਂ ਕਰਦਾ, ਮੈਂ ਕਿਹਾ ਦੇਖਦਾ ਕੋਈ ਬਟਨ ਛੇੜ ਕੇ,
1: ਹਾਂ
0: ਪੰਗਾ ਪੁੰਗਾ ਲੈਂਦਾ ਫਿਰ ਉਹਦੇ ਤੇ। ਨਹੀਂ ਫਿਰ ਐਪ ਡਾਊਨਲੋਡ ਕਰ ਲਿਓ, ਉਹਦੇ ਤੇ ਜਾ ਸਕਦੇ ਹੋ, ਸੁਣ ਸਕਦੇ ਹੋ ਤੁਸੀਂ।
1: ਚਲੋ
0: ਥੈਂਕ ਯੂ,
1: ਕੀ
0: ਸ਼ੁਭ ਨਾਮ ਤੁਹਾਡਾ?
1: ਮੇਰਾ ਨਾਮ ਗਿੱਲ ਲਿਖਿਆ ਨੀ,
0: ਕੀ ਗੱਲਾਂ ਗੱਲਾਂ।
1: ਹਾਂ ਚਲ ਦੱਸ ਦਿੰਦਾ, ਕੇਕ ਕਰਤਾਰ ਗਿੱਲ ਆ ਮੇਰਾ ਨਾਮ,
0: ਕਰਤਾਰ ਸਿੰਘ ਗਿੱਲ ਹੈ।
1: ਹਾਂ, ਤੇਰੇ ਇਲਾਕੇ ਦਾ ਪੁਰਾਣੇ ਆਏ ਹੋਏ ਹਾਂ, 50-55 ਸਾਲ ਹੋ ਗਏ।
0: ਅੱਛਾ, ਕਿੱਥੋਂ?
1: ਤੇਰੇ ਇਲਾਕੇ ਚ ਇੱਧਰ ਨੂੰ ਥੋੜਾ ਜਿਹਾ ਧਮੋਟ।
0: ਅੱਛਾ, ਧਮੋਟ ਏਰੀਆ, ਠੀਕ ਆ।
1: ਪੈਲ ਏਰੀਆ
0: ਹਾਂ। ਚਲੋ ਬਹੁਤ ਵਧੀਆ, ਬਹੁਤ ਵਧੀਆ।
1: ਪੈਲ ਤਾਂ ਮਸ਼ਹੂਰ ਹੈ ਬਹੁਤ।
0: ਹਾਂਜੀ ਹਾਂਜੀ, ਬਿਲਕੁਲ ਬਿਲਕੁਲ,
1: ਉੱਥੇ ਕਿਲ੍ਹਾ ਆਪਣੇ ਪੁਰਾਣਾ ਬਹੁਤ ਬੜਾ।
0: ਬਿਲਕੁਲ ਬਿਲਕੁਲ, ਥੈਂਕ ਯੂ ਸਰ, ਥੈਂਕ ਯੂ ਸਰ।
1: ਸੁਣਦਾ ਤਾਂ ਮੈਂ ਰੋਜ਼ ਆ, ਮੈਂ ਕਾਲ ਬਹੁਤ ਘੱਟ।
0: ਨਹੀਂ, ਕਰ ਲਿਆ ਕਰੋ, ਕਰ ਲਿਆ ਕਰੋ, ਵਧੀਆ ਲੱਗਦਾ
1: ਸੁਣ ਲੈਂਦੀਆਂ ਗੱਲਾਂ, ਜਿਹੜੀ ਜਿਹੜੀ ਗੱਲ ਕਰਨੀ ਹੁੰਦੀ ਆ ਸ਼ਰੋਤੇ ਵਿੱਚੋਂ ਕਰੇ ਜਾਂਦਾ ਕੋਈ ਨਾ ਕੋਈ ਤੁਹਾਡੀ ਗੱਲ।
0: ਹਾਂ ਚੱਕ, ਲਵ ਯੂ, ਥੈਂਕ ਯੂ ਸੋ ਮਚ ਗਿੱਲ ਸਾਹਿਬ, ਥੈਂਕ ਯੂ, ਥੈਂਕ ਯੂ। 47-0 ਕਮਰੇ ਸਾਹਿਬ, ਨੰਗਾ ਸਤਿ ਸ਼੍ਰੀ ਅਕਾਲ ਜੀ। ਇਹਨੂੰ ਕਿੱਦਾਂ ਸਿੱਤਾ?
3: ਬਹੁਤ ਵਧੀਆ। ਮੈਂ ਕਿਹਾ ਜਿਹੜਾ ਤੁਸੀਂ ਪੁੱਛਦੇ ਸੀ ਤੁਹਾਡੇ ਘਰ ਕੋਲ ਦੀ, ਉਹ ਲੰਘਦਾ
0: ਅੱਜ? ਹਾਂ, ਅੱਛਾ ਕਿਹੜਾ?
3: ਪੀਟਰ ਰੌਬਸਨ ਤੋਂ ਤੇ ਸਨਪੈਕ ਤੱਕ।
0: ਅੱਛਾ,
3: ਗੁਰਦੁਆਰਾ ਸਾਹਿਬ ਤੇ ਜਾਂਦਾ ਨੀ ਜਿਹੜਾ ਹੁਣ ਅੱਜ ਨਗਰ ਕੀਰਤਨ ਨਿਕਲਣਾ? ਹੁਣ ਤੁਹਾਡੇ ਘਰ ਕੋਲ ਦੀ ਤਾਂ ਲੰਘਣਾ?
0: ਅੱਛਾ,
3: ਖਾਣਾ ਮਾਰਦੇ ਫਿਰਦੇ ਹੁੰਦੇ ਹੋ ਸਵੇਰੀ?
0: ਅੱਛਾ ਅੱਛਾ, ਠੀਕ ਆ, ਚਲੋ ਮਿਲਦੇ ਆ ਫਿਰ, ਥੈਂਕ ਯੂ,
3: ਓਕੇ,
0: ਥੈਂਕ ਯੂ, ਥੈਂਕ ਯੂ।

0: ਕਿਆ ਬਾਤ ਆ, ਕਿੰਨਾ ਸੋਹਣਾ ਗੀਤ ਆ। ਚਲੋ ਪ੍ਰਵੀਨ ਨੰਗਾ ਸਤਿ ਸ਼੍ਰੀ ਅਕਾਲ ਜੀ। ਹੈਲੋ
1: ਜੀ ਹਰਜੀਤ ਜੀ, ਸਾਂਝਾ ਵਿਰਸਾ ਦੇ ਸਾਰੇ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ। ਚਲੋ ਬੱਬੂ ਮਾਨ ਦੀ ਗੱਲ, ਸਭ ਨੇ ਗੱਲ ਤੋਰ ਲੈਂਦੇ ਆ। ਅੜਦਾ ਪੰਜਾਬ ਆ ਕਹਿੰਦੇ, ਉੜਦਾ ਨਹੀਂ ਹੈਗਾ। ਅੜਨ ਵਾਲੇ ਕਿਸਾਨ ਗਏ ਸੀ ਕੱਲ ਪਰਸੋਂ ਦਿੱਲੀ, ਉੱਥੇ ਸੋਰੀ ਚੰਡੀਗੜ੍ਹ, ਕੀ ਬਣਿਆ ਉਹਨਾਂ ਦਾ?
1: ਜੀ ਬਿਲਕੁਲ, ਲਗਾਤਾਰ ਕਿਸਾਨਾਂ ਦੀ ਪੁੱਛਦਾਸ ਹੋ ਰਹੀ ਹੈ, ਕਿਉਂਕਿ ਪੰਜਾਬ ਦੇ ਵਿੱਚ ਇਲੈਕਸ਼ਨ ਆ ਰਹੀਆਂ ਨੇ। ਸੋ ਅੜਦਾ ਵੀ ਤਾਂ ਕਿਉਂਕਿ ਇਲੈਕਸ਼ਨਾਂ ਕਰਕੇ ਹੀ ਜਿਹੜੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਉਹ ਚੱਲ ਰਹੀਆਂ ਨੇ। ਹਾਲਾਂਕਿ ਉਹ ਮੀਟਿੰਗ ਦੇ ਵੇਰਵੇ ਨਹੀਂ ਆ ਸਕੇ, ਇਹ ਲੰਬੀਆਂ ਮੀਟਿੰਗਾਂ ਦਾ ਸਿਲਸਿਲਾ ਹੁੰਦਾ ਲਗਾਤਾਰ, ਕਈ ਕਈ ਦੌਰ ਦੀਆਂ ਅਸੀਂ 8-10-15-20 ਦੌਰਾਂ ਦੀਆਂ ਮੀਟਿੰਗਾਂ ਵੀ ਦੇਖ ਚੁੱਕੇ ਹਾਂ ਕਿ ਸੈਂਟਰ ਦੀ ਜਿਹੜੀ ਪਾਰਲੀਮੈਂਟਰੀ ਬੋਰਡ ਦੀ ਆ। ਪਰ ਸਭ ਤੋਂ ਵੱਡੀ ਗੱਲ ਆ, ਸਿਰਫ ਜਿਹੜੀ ਸਟੇਟ ਗੌਰਮੈਂਟ ਆ ਉਹਦਾ ਹੀ ਜਿਹੜਾ ਕਿਸਾਨਾਂ ਵੱਲ ਧਿਆਨ ਨਹੀਂ ਆ। ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਵੀ ਅੱਜ ਇੱਕ ਕਾਫੀ ਜਿਹੜੇ ਵੱਡੇ ਐਲਾਨ ਕੀਤੇ ਨੇ, ਉਹਨਾਂ ਦੇ ਵਿੱਚ ਕਣਕ ਦੀ ਫਸਲ ਲਈ ਜਿਹੜੀ ਕ੍ਰੈਡਿਟ ਲਿਮਿਟ ਹੁੰਦੀ ਆ ਉਹ 23,000-24,380 ਤੋਂ ਵਧਾ ਕੇ 30,000 ਕਰਤੀ ਆ। ਸੋ ਹੋਰ ਬਾਗਬਾਨੀ ਆ ਜਿਹੜੀ ਉਹਦੇ ਲਈ ਵੀ ਜਿਹੜੀਆਂ 32,000 ਤੋਂ ਵਧਾ ਕੇ ਕਾਫੀ ਉਹਦੇ ਵਿੱਚ ਵੀ ਕਾਫੀ ਹੋਰ ਹੋ ਗਈਆਂ। ਨਾਲ ਦੀ ਨਾਲ ਡਰੈਗਨ ਫਰੂਟ, ਬਾਂਸ, ਪਾਪੂਲਰ, ਲੈਮਨ ਗ੍ਰਾਸ ਵਰਗੀਆਂ ਫਸਲਾਂ ਜਿਹੜੀਆਂ ਉਹਨਾਂ ਨੂੰ ਵੀ ਦਿਖਾ। ਕਹਿਣ ਦਾ ਮਤਲਬ ਕਾਫੀ ਕੁਛ ਸਾਨੂੰ ਵੇਖਣ ਨੂੰ ਮਿਲੇਗਾ। ਪਰ ਬੱਬੂ ਮਾਨ ਨੇ ਜਿਸ ਤਰੀਕੇ ਦਾ ਗਾਣਾ ਗਾਇਆ, ਔਰ ਮੈਨੂੰ ਲੱਗਦਾ ਕਿ ਇਹ ਗਾਣਾ ਕਾਫੀ ਪਾਪੂਲਰ ਹੋ ਸਕਦਾ, ਕਿਉਂਕਿ ਜਿੱਥੇ ਸਰਕਾਰਾਂ ਕਿਸਾਨਾਂ ਨੂੰ ਚੋਗਾ ਪਾ ਰਹੀਆਂ ਨੇ, ਉੱਥੇ ਹੁਣ ਕਿਸਾਨ ਵੀ ਚੋਣ ਵਰਾ ਆਉਣ ਕਰਕੇ ਐਜੀਟੇਸ਼ਨ ਦੇ ਮੂਡ ਚ ਨੇ। ਤੇ ਬੱਬੂ ਮਾਨ ਦਾ ਇਹ ਗੀਤ ਮੈਨੂੰ ਲੱਗਦਾ ਸਾਨੂੰ ਹੁਣ ਧਰਨਿਆਂ ਚ ਲਗਾਤਾਰ ਸੁਣਨ ਨੂੰ ਮਿਲ ਸਕਦਾ।
0: ਚੱਕ ਗੱਲਬਾਤ ਆ। ਸੁਖ ਜਿੰਦਰ ਬਰਾੜ ਸਾਹਿਬ ਨਾਲ ਕਰ ਲਿਓ ਸੰਪਰਕ ਜੇ ਤੁਸੀਂ ਘਾਹ ਕੱਟਣ ਵਾਲੀ ਮਸ਼ੀਨ ਰਿਪੇਅਰ ਕਰਾਉਣੀ ਆ, ਖੜੀ ਆ, ਖਰਾਬ ਆ, ਚੱਲਦੀ ਨਹੀਂ ਗੀ ਜਿੰਨੀ ਮਰਜ਼ੀ ਪੁਰਾਣੀ ਆ, ਜਾਂ ਸਨੋਅ ਚੱਕਣ ਵਾਲੀ ਮਸ਼ੀਨ ਨੂੰ ਤੁਸੀਂ ਸਰਵਿਸ ਸੁਰਵਿਸ ਕਰਕੇ ਖੜਾਉਣਾ ਵੀ ਚੱਲ ਭਾਈ ਖਰਾਬ, ਅਗਲੀ ਵਾਰ ਚੱਕ ਲਾਂਗੇ ਜਦੋਂ ਸਟਾਰਟ ਹੋ ਜੂਗੀ, ਤਾਂ ਜਾਂ ਤੁਸੀਂ ਆਪਣਾ ਗਰਾਜ ਡੋਰ ਕੋਈ ਨਵਾਂ ਲਗਾਉਣਾ ਚਾਹੁੰਦੇ ਹੋ, 647-402-2341 'ਤੇ ਕਰ ਲਿਓ ਸੰਪਰਕ। 647-402-2341 'ਤੇ ਸੰਪਰਕ ਕਰ ਲਿਓ। ਮੇਰੇ ਨਾਲ ਐਨੀ ਟਾਈਮ ਇਹ ਨੰਬਰ ਮੇਰੇ ਤੋਂ ਲਿਆ ਜਾ ਸਕਦਾ। ਅਤੇ ਤੁਸੀਂ ਵਧੀਆ ਖਾਣਾ ਖਾਣਾ ਚਾਹੁੰਦੇ ਹੋ ਟੋਪ ਦਾ, ਤਾਂ ਤੰਦੂਰੀ ਬੋਇਜ਼ 905-956-5111 ਚਾਰ ਲੋਕੇਸ਼ਨਾਂ 'ਤੇ ਸਰਵ ਕਰਦੇ ਆ। ਦੂਜੀ ਲੋਕੇਸ਼ਨ, ਇੱਕ ਲੋਕੇਸ਼ਨ ਡੈਰੀ ਐਂਡ ਟੋਰ ਬ੍ਰਹਮ ਦਾ ਏਰੀਆ ਲਖਨਊ ਡਰਾਈਵ ਦੇ ਬਿਲਕੁਲ ਸਾਹਮਣੇ, ਅਤੇ ਦੂਜੀ ਹੈਗੀ ਇਹਨਾਂ ਦੀ ਕੁਈਨ ਐਂਡ ਮਿਕਲਾਗਨ ਦੇ ਏਰੀਏ ਦੇ ਵਿੱਚ, ਤੀਜੀ ਔਰੰਜਬਿਲ ਦੇ ਵਿੱਚ, ਚੌਥੀ ਉੱਧਰ ਖੋਲਤੀ ਜਾ ਕੇ ਬੈਸਟ 'ਚ 401 ਐਂਡ ਵੈਸਟਰਨ ਚਰਚਲ ਦਾ ਏਰੀਆ 3221 ਡੈਰੀ ਰੋਡ ਬੈਸਟ 905-956-5111 ਤੰਦੂਰੀ ਬੋਇਜ਼ 'ਤੇ ਕਰ ਲਿਓ ਸੰਪਰਕ 905-956-5111 ਅਤੇ ਜੇਕਰ ਦੇ ਵਿੱਚ ਫਰਨੀਚਰ ਲੈਣਾ ਫਿਰ ਸਟੀਫਨ ਫਰਨੀਚਰ ਇੱਕੋ ਇੱਕ ਨੰਬਰ 905-790-0560 'ਤੇ ਸੰਪਰਕ ਕਰ ਲਿਓ। ਸਟੀਲ ਐਂਡ ਟੋਰਬਰਾਮ ਦਾ ਏਰੀਆ 5575 ਸਟੀਲ ਐਵਨਿਊ ਈਸਟ ਯੂਨਿਟ ਨੰਬਰ 1417 ਜਸਵੀਰ ਭਾਈ ਨਾਲ ਸੰਪਰਕ ਕਰ ਲਿਓ। 905-790-0560 'ਤੇ ਸੰਪਰਕ ਕਰ ਲਿਓ। ਅਤੇ ਜੇ ਤੁਸੀਂ ਆਪਣੇ ਵਾਲਾਂ ਨੂੰ ਹੇਅਰ ਟੋਨਿਕ ਹਜੇ ਤੱਕ ਫਰੈਸ਼ ਹੇਅਰ ਟੋਨਿਕ ਨਹੀਂ ਵਰਤਿਆ, ਤੇਲ ਨਹੀਂ ਲਾਇਆ, ਅਤੇ ਫਿਰ ਭਾਈ ਕੰਡੀਸ਼ਨਿੰਗ ਤੇਲ ਆ, ਅਤੇ ਫਿਰ ਵਾਲਾਂ ਦਾ ਝੜਨਾ ਨਹੀਂ ਤੁਹਾਡਾ ਰੋਕਣਾ, ਉਹ ਰੋਕ ਲਿਓ। ਨਵੇਂ ਵਾਲ ਉਗਾਉਣ 'ਚ ਕਹਿੰਦੇ ਮਦਦ ਪੂਰੀ ਕਰਦਾ, ਤੁਹਾਡੀ ਸ਼ਖਸੀਅਤ ਨੂੰ ਨਿਖਾਰਦਾ, 5-7 ਦਿਨਾਂ ਵਿੱਚ ਫਰਕ ਮਹਿਸੂਸ ਕਰੋਗੇ, ਪਿਛਲੇ 20 ਸਾਲਾਂ ਤੋਂ ਸੇਵਾ ਵਿੱਚ ਆ, ਸਿੱਧਾ ਗਾਹਕ ਤੱਕ ਕੇ ਪਹੁੰਚਾਇਆ ਜਾਂਦਾ, 100% ਖਾਲਸ ਜੜੀ ਬੂਟੀਆਂ ਦਾ ਬਣਿਆ ਹੋਇਆ। ਖਾਲ ਜਾਫਰ ਮਲਿਕ ਸਾਹਿਬ ਕਹਿੰਦੇ ਨੇ 647-521-5159 647-521-5159 6475215159 'ਤੇ ਸੰਪਰਕ ਕਰ ਲਓ। ਨਾਲੇ ਡਾਕਟਰ ਸਾਹਿਬ ਨੂੰ ਦੱਸ ਦਿਓ ਵੀ ਤੁਹਾਡੀ ਐਡ ਭਾਈ ਵਧੀਆ ਤਰੀਕੇ ਨਾਲ ਉੱਥੇ ਬੋਲੀ ਜਾਂਦੀ ਆ। ਕਿਹੜਾ ਕਿਹੜਾ ਦੱਸੂ ਅੱਜ, ਹੱਥ ਖੜਾ ਕਰਿਓ, ਹੱਥ ਮੈਨੂੰ ਕਿਹੜਾ ਦੇਖਣਾ ਕਹਿੰਦਾ, ਚੱਲ ਕੋਈ ਪਰ ਦੱਸ ਦਿਓ ਯਾਰ, ਸੱਚੀ ਗੱਲ ਹੈ, ਡਾਕਟਰ ਸਾਹਿਬ ਨੂੰ ਕਰਿਓ ਸੰਪਰਕ ਤੁਸੀਂ, ਜਾਫਰ ਮਲਿਕ ਸਾਹਿਬ ਨੂੰ 647-521-5159। ਗਰੋਸਰੀ ਹਜੇ ਤੱਕ ਨਹੀਂ ਕੀਤੀ ਦਾਣਾ ਮੰਡੀ ਵਾਲਿਆਂ ਦੇ, ਤਾਂ ਤੁਸੀਂ ਫਿਰ ਅੱਜ ਸੇਲ ਹੋਣੀ ਆ, ਵੀਰਵਾਰ ਨੂੰ ਨਵੀਆਂ ਲੱਗਦੀਆਂ ਹੁੰਦੀਆਂ ਹਜੇ ਤੱਕ ਮੈਨੂੰ ਲੱਗਦਾ, ਕਰ ਲਿਓ ਸੰਪਰਕ। ਤੁਸੀਂ ਜਾਣਾ ਕਿੱਥੇ, ਦਾਣਾ ਮੰਡੀ ਸੁਪਰ ਮਾਰਕੀਟ ਦੇ, ਕੁਈਨ ਐਂਡ ਬ੍ਰਹਮਲੀ ਦਾ ਏਰੀਆ, ਕੁਈਨ ਐਂਡ ਬ੍ਰਹਮਲੀ ਦਾ ਏਰੀਆ। ਦੁੱਧ ਲੈਣੇ ਆ, ਆਟੇ ਲੈਣੇ ਆ, ਉੱਥੋਂ ਕਿਸੇ ਪ੍ਰਕਾਰ ਦੇ ਦਾਲਾਂ ਲੈਣੀਆਂ ਚਾਹੁੰਦੇ ਹੋ, ਜਾਂ ਤੁਸੀਂ ਪਨੀਰੀਆਂ ਲੈ ਕੇ ਆਉਣੀਆਂ, ਪਨੀਰੀਆਂ ਵਾਲਾ ਸੈਕਸ਼ਨ ਨਹੀਂ, ਆਪਾਂ ਨੂੰ ਦੇਖ ਲਓ ਪੈਸੇ ਦਿੰਦਾ, ਫਿਰ ਵੀ ਆਪਾਂ ਕਹਿ ਦਿੰਦੇ ਹਾਂ ਪਨੀਰੀਆਂ ਦਿਓ ਉੱਥੋਂ ਨੂੰ, ਉਹਨਾਂ ਨੂੰ ਕਹਿ ਕੇ ਆਇਓ। 905-286-9957 ਕੁਈਨ 1729 ਕੁਈਨ ਸਟਰੀਟ ਈਸਟ ਬਰੈਂਪਟਨ 905-286

0: ਅਸੀਂ 92-57 'ਤੇ ਸੰਪਰਕ ਕਰ ਲਿਓ, ਵੈੱਜ ਥਾਲੀ ਖਾ ਲਿਓ, ਉੱਥੇ ਬੈਠ ਕੇ ਘਰ ਲੈ ਜਾ ਕੇ ਖਾ ਲਿਓ, ਛੋਲੇ ਭਟੂਰੇ ਖਾਣੇ ਆ, ਵੈੱਜ ਬਿਰਿਆਨੀ ਖਾਣੀ ਆ, ਬਟਰ ਚਿਕਨ ਵਿਦ ਨਾਨ ਖਾਣਾ ਚਾਹੁੰਦੇ ਹੋ ਤਾਂ ਫਿਰ ਭਾਈ ਤੁਸੀਂ ਸੰਪਰਕ ਕਰ ਲਿਓ। ਮੀਟ ਲੈ ਲਿਓ ਉੱਥੋਂ, ਮੱਛੀ ਲੈ ਲਿਓ, ਮੁਰਗਾ ਮੱਛੀ ਚਿਕਨ ਲੈ ਲਿਓ, ਬੱਕਰਾ ਲੈ ਲਿਓ ਚਾਹੇ ਗੋਟ, ਅਤੇ ਫਿਰ ਕਰਿਓ ਦਾਣਾ ਮੰਡੀ ਵਾਲਿਆਂ ਨਾਲ ਸੰਪਰਕ। 905-286-9957 'ਤੇ ਉੱਪਰ ਸੰਪਰਕ ਕੀਤਾ ਜਾ ਸਕਦਾ। ਮਨਜੀਤ ਜਸਵਾਲ ਆਈ ਡੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਗਿਆ।
1: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਭਾਅ ਜੀ।
1: ਕੋਈ
0: ਨਾ ਕੋਈ ਹੱਥ ਹੱਥ ਲਾਉਣਾ ਮੈਂ ਕਿਸੇ ਪਾਸੇ ਜੇ ਲੱਗ ਗਿਆ। ਚਲੋ ਹਾਂਜੀ ਭਾਅ ਜੀ, ਬਹੁਤ ਵਧੀਆ ਕਿਰਪਾ। ਚਲੋ ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ। 16 ਕੱਢ ਦਿਓ। ਲਖਵਿੰਦਰ ਮਲਤਾਨੀ ਭਾਅ ਜੀ ਸੁਣਦੇ ਪ੍ਰੋਗਰਾਮ ਨੂੰ, ਉਹਨਾਂ ਦਾ ਵੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਅਤੇ ਬਲਦੇਵ ਸਿੰਘ ਸਿੱਧੂ ਸਾਹਿਬ ਕਹਿੰਦੇ, ਮੇਰੀ ਚੁੱਪ ਦਾ ਮਤਲਬ ਇਹ ਨਹੀਂ ਕਿ ਮੈਂ ਹਾਰ ਮੰਨ ਲਈ ਹੈ, ਇਸ ਦਾ ਸਿੱਧਾ ਜਿਹਾ ਮਤਲਬ ਇਹ ਹੈ ਕਿ ਮੈਂ ਉਹਨਾਂ ਲੋਕਾਂ ਨਾਲ ਬਹਿਸ ਨਹੀਂ ਕਰਨਾ ਚਾਹੁੰਦਾ ਜੋ ਸਮਝਣਾ ਹੀ ਨਹੀਂ ਚਾਹੁੰਦੇ। ਆਹ ਗੱਲ ਸਹੀ ਆ, ਇਹਦਾ ਯਾਰ ਮੇਰੇ 'ਤੇ ਵੀ ਢੁਕਦੀ ਹੈ। ਹਾਂ ਪਰਮਿੰਦਰ ਜੀ, ਉਹਨਾਂ ਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਜਿਹੜੇ ਸਮਝ ਰਹੇ ਨੇ। ਚਲੋ ਆਪਣੇ 2251 ਤੋਂ ਪਹਿਲੀ ਵਾਰ ਮੈਸੇਜ ਆਇਆ ਭਾਅ ਜੀ ਦਾ, ਕਹਿੰਦੇ ਗੁੱਡ ਮਾਰਨਿੰਗ ਭਾਅ ਜੀ, ਅਸੀਂ ਵੀ ਸੁਣਦੇ ਹਾਂ ਡੇਲੀ ਪ੍ਰੋਗਰਾਮ ਟਿਊਨ ਅਪ ਕਰ ਲਈ ਤੋਂ, ਨਹੀਂ ਹੋਰੇ ਕੁਛ ਲਈ ਆਇਆ, ਮੈਨੂੰ ਪੜ੍ਹਨਾ ਪੈਣਾ ਹੈ ਟਿਊਨ ਹੈਮ ਤੋਂ, ਪਤਾ ਨਹੀਂ ਕੀ ਆ। ਚਲੋ ਭਾਅ ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ, ਮੈਂ ਤਾਂ ਐਂ ਸਮਝ ਲੈਂਦਾ। ਅਤੇ ਤੁਸੀਂ 2251 ਵਾਲੇ ਆਪਣਾ ਨਾਮ ਨਹੀਂ ਲਿਖ ਕੇ ਭੇਜਿਆ, ਜੇ ਭੇਜੋ ਤਾਂ ਬੜਾ ਵਧੀਆ ਲੱਗੇ ਮੈਨੂੰ ਵੀ। ਥੈਂਕ ਯੂ ਸੋ ਮਚ, ਲਵ ਯੂ। ਅਤੇ 8475 ਵਾਲੇ ਤੋਂ ਕਹਿੰਦੇ, ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਗ੍ਰੇਟ ਰਿਸਪੈਕਟ ਟੂ ਯੂ, ਗ੍ਰੇਟ ਸ਼ੋ, ਪਲੀਜ਼ ਕੀਪ ਇਟ ਅਪ, ਗੁੱਡ ਬਲੈਸ ਯੂ, ਐਂਡ ਐਂਡ ਨੂੰ ਆਹ ਗੱਲ ਆ। ਥੈਂਕ ਯੂ ਭਾਅ ਜੀ। 6911 ਸਤਿ ਸ਼੍ਰੀ ਅਕਾਲ ਜੰਜੂਆ ਸਾਹਿਬ, ਗੋਟ ਚਾਂਸ ਟੂ ਲਿਸਨ, ਵੈਰੀ ਗੁੱਡ ਸ਼ੋ ਲਾਈਕ ਆਲਵੇਜ਼, ਜਰਨੈਲ ਸਿੰਘ। ਜਰਨੈਲ ਭਾਅ ਜੀ ਥੈਂਕ ਯੂ ਸੋ ਮਚ, ਲਵ ਯੂ ਤੁਹਾਨੂੰ। ਪਰਮਿੰਦਰ ਜੀ, ਉਹ ਮੁੱਛਾਂ ਦੇ ਬਟੇ ਕਹਿੰਦੇ, ਮੁੱਛਾਂ ਦੇ ਬਟੇ ਦੇਈ ਜਾਂਦੇ ਉਹ ਫੇਸਬੁੱਕ 'ਤੇ ਬੈਠ ਬੈਠ ਕੇ, ਅਤੇ ਹੁਣ ਕਹਿੰਦੇ ਪੋਸਟਰ ਸਾਰੇ ਮਜੀਠੇ 'ਚ ਲਗਾ ਤੇ, ਕੀ ਹੋ ਗਿਆ ਹੁਣ ਇਹੋ ਜਿਹਾ, ਕੀ ਕਰਤਾ?
1: ਪੋਸਟਰ ਵੀ ਲੱਗੇ ਨੇ ਪਰ ਲੱਗੇ ਵੀ ਰਾਤੋਂ ਰਾਤ ਨੇ,
0: ਸਿਰਫ ਦਿਨ 'ਚ ਨਹੀਂ ਲਾਏ, ਜਿੱਥੇ
1: ਮਤਲਬ ਰਾਤੋਂ ਰਾਤ ਹੀ ਹਰ ਸੜਕ ਭਰ ਦਿੱਤੀ ਆ। ਕਹਿਣ ਦਾ ਮਤਲਬ ਇਹ ਆ,
0: ਪੈਸੇ ਕੌਣ ਦਊਗਾ ਇਹ ਵੀ ਦੱਸ ਜੀ, ਕੇ ਜਾਏ ਹੁਣ ਨਾਲ ਦੇ ਨਾਲ
1: ਪੈਸੇ ਦੇਣ ਵਾਲਿਆਂ ਨੇ ਦਿੱਤੇ ਆ, ਸੋ ਕਿਹਨਾਂ ਨੇ ਦਿੱਤੇ ਆ ਉਹ ਵੀ ਖਬਰ ਦੇ ਵਿੱਚੋਂ ਹੀ ਜਜਮੈਂਟ ਹੋ ਜਾਂਦੀ ਆ। ਮਜੀਠੀਆ ਮਾਮਲਾ ਲਗਾਤਾਰ ਕਰਵਾਇਆ ਜਾ ਰਿਹਾ ਪੰਜਾਬ ਦੇ ਵਿੱਚ, ਹਾਲਾਂਕਿ ਵਿਕਰਮ ਮਜੀਠੀਆ ਹਾਲੇ ਵੀ ਅੰਡਰਗਰਾਊਂਡ ਨੇ, ਪਹਿਲੇ ਦਿਨ ਫੇਸਬੁੱਕ ਤੇ ਲਾਈਵ ਹੋਏ ਸੀ, ਉਸ ਤੋਂ ਬਾਅਦ ਉਹਨਾਂ ਦਾ ਕੁਝ ਪਤਾ ਨਹੀਂ ਆ। ਔਰ ਅੱਜ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ 'ਚ ਦੂਜਾ ਦਿਨ ਆ ਸੁਣਵਾਈ ਦਾ, 24 ਘੰਟੇ ਲਏ ਸੀ ਭਗਵੰਤ ਮਾਨ ਸਰਕਾਰ ਨੇ, ਜਿਹੜਾ ਮਜੀਠੇ ਥਾਣਾ ਦੇ ਵਿੱਚ ਜੋ ਹੰਗਾਮਾ ਹੋਇਆ ਸੀ ਉਹਦੇ ਵਿੱਚ ਆਪਣੀ ਸਟੇਟਸ ਰਿਪੋਰਟ, ਆਪਣਾ ਪੱਖ ਰੱਖਣਾ ਸੀ। ਪਰ ਨਾਲ ਦੀ ਨਾਲ ਜਿਵੇਂ ਤੁਸੀਂ ਗੱਲ ਛੇੜੀ ਆ, ਹਲਕਾ ਮਜੀਠਾ ਦੀ ਹਰ ਸੜਕ ਤੇ ਹਰ ਮੋੜ ਦੇ ਉੱਪਰ ਇੱਕੋ ਹੀ ਬੋਰਡ ਲੱਗਾ ਨਜ਼ਰ ਆਉਂਦਾ, ਭਗੌੜਾ ਗੁੰਮਸ਼ੁਦਾ ਵਿਕਰਮ ਮਜੀਠੀਆ। ਸੋ ਆਪਣੇ ਆਪ ਦੇ ਵਿੱਚ ਇਹ ਦੱਸਦਾ ਕਿ ਇਹ ਗੱਲ ਪੋਲੀਟੀਕਲ ਜ਼ਿਆਦਾ ਆਇਆ ਥਾਣੇ ਨਾਲੋਂ, ਉਹ ਮੁੱਛਾਂ ਮਰੋੜਨ ਤੋਂ ਜਿਹੜੀ ਗੱਲ ਸ਼ੁਰੂ ਹੋਈ ਸੀ ਉਹ ਪਰਸਨਲੀ ਹੋ ਚੁੱਕੀ ਆ। ਸੋ ਤਲਵੀਰ ਗਿੱਲ ਦੇ ਵੀ ਆਪਾਂ ਬਿਆਨ ਸੁਣੇ ਨੇ, ਤਲਵੀਰ ਗਿੱਲ ਉਹੀ ਆ ਜਿਹੜੇ ਵਿਕਰਮ ਮਜੀਠੀਆ ਦੇ ਕਦੇ ਸਜੀਵਾਂ ਗਿਣੇ ਜਾਂਦੇ ਸੀ, ਅੱਜ ਕੱਲ੍ਹ ਆਮ ਆਦਮੀ ਪਾਰਟੀ ਚਲੇ ਗਏ ਨੇ, ਉਹਨਾਂ ਦੇ ਬਿਆਨਾਂ 'ਚ ਵੀ ਇਹੀ ਨਜ਼ਰ ਆਉਂਦਾ, ਕਿਉਂਕਿ ਉਹ ਕਹਿ ਰਹੇ ਨੇ ਦੇਖੋ ਲੱਭੋ ਉਹਨਾਂ ਨੂੰ ਜਿਹੜੇ ਕਹਿੰਦੇ ਸੀ ਛਾਤੀ ਤੇ ਹੱਥ ਮਾਰ ਕੇ DSP ਜੱਟ ਦਾ ਪੁੱਤ ਖੜਾ ਜੇ ਹਿੰਮਤ ਆ ਤਾਂ ਪਰਚਾ ਕਰ ਦੇ, ਕਹਿੰਦੇ ਕਰ ਦਿੱਤਾ। ਉਹ ਕਹਿੰਦੇ ਮੁੱਛਾਂ ਮਰੋੜਦੇ ਸੀ, ਹੁਣ ਕਿੱਥੇ ਗਈਆਂ ਤੁਹਾਡੀਆਂ ਮੁੱਛਾਂ, ਭਗੌੜੇ ਹੋ ਤੁਸੀਂ। ਸੋ ਇੱਕ ਤਰੀਕੇ ਨਾਲ ਜਿਹੜਾ ਪੋਲੀਟੀਕਲ ਨੈਰੇਟਿਵ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਔਰ ਇਹਦੇ ਨਾਲ ਨਾ ਸਿਰਫ ਮਜੀਠਾ ਦੇ ਵਿੱਚ ਜਿਹੜਾ ਤਣਾਅ ਦੇਖਿਆ ਜਾ ਰਿਹਾ, ਓਵਰਆਲ ਪੰਜਾਬ ਦੇ ਵਿੱਚ ਇੱਕ ਕਸ਼ੀਦਗੀ ਵਾਲਾ ਮਾਹੌਲ, ਪੋਲੀਟੀਕਲੀ ਵੈਂਡੇਟਾ ਵਾਲਾ ਮਾਹੌਲ ਦੇਖਿਆ ਜਾ ਰਿਹਾ। ਦੇਖਦੇ ਹਾਂ ਕਿ ਅੱਜ ਹਾਈ ਕੋਰਟ ਦੇ ਵਿੱਚ ਕੀ ਹੁੰਦਾ, ਹਾਈ ਕੋਰਟ ਕੀ ਮੋਹਰ ਲਾਉਂਦਾ ਵਿਕਰਮ ਮਜੀਠੀਆ ਦੇ ਮਤਲਬ ਪੱਖ ਦੇ ਉੱਪਰ ਜਾਂ ਸਰਕਾਰ ਦੇ ਪੱਖ ਦੇ ਉੱਪਰ, ਇਸ ਗੱਲ ਤੇ ਬਹੁਤ ਗੱਲ ਮਨਸਰ ਆ। ਵੈਸੇ ਮੈਂ ਪਹਿਲੇ ਦਿਨ ਹੀ ਕਹਿ ਕੇ ਗਿਆ ਸੀ ਕਿ ਭਗਵੰਤ ਮਾਨ ਸਰਕਾਰ ਦੀ ਜਾਂ ਪੰਜਾਬ ਪੁਲਿਸ ਦੀ ਮਨਸ਼ਾ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰਨਾ ਨਹੀਂ ਆ, ਸਗੋਂ ਇਸ ਮਾਮਲੇ ਨੂੰ ਲੰਬਾ ਕਰਨਾ ਆ, ਤਾਂ ਕਿ ਪ੍ਰਚਾਰ ਦੇ ਮਾਧਿਅਮ ਰਾਹੀਂ ਵਿਕਰਮ ਜੀਠੀਆ ਨੂੰ ਭਗੌੜਾ ਤੇ ਜਿਹੜਾ ਗੁੰਮਸ਼ੁਦਾ ਕਰਾਰ ਦੇ ਕੇ ਉਹਨਾਂ ਦਾ ਸਿਆਸੀ ਕੱਦ ਛੋਟਾ ਕੀਤਾ ਜਾ ਸਕੇ ਜੀ।
0: ਫਿਰ ਤਾਂ ਤਲਵੀਰ ਗਿੱਲ ਦੀਆਂ ਵੀ ਹੁਣ ਵੀਡੀਓ ਕਾਫੀ ਵਾਇਰਲ ਹੋ ਰਹੀਆਂ ਨੇ, ਉਹ ਵੀ ਥਾਣੇ ਦੇ ਵਿੱਚ ਜਾ ਕੇ ਐਸ ਐਚ ਓ ਨੂੰ ਵੀ ਗਾਲਾਂ ਕੱਢਦੇ ਆ, ਉਹ ਮੁੰਡਾ ਹੌਲਦਾਰ ਖੜਾ ਉਹਨੂੰ ਵੀ ਗਾਲਾਂ ਕੱਢਦੇ ਆ, ਤੂੰ ਮੇਰੇ ਤੂੰ ਕੌਣ ਉਹਨਾਂ ਛੱਡ ਸਕਦਾ, ਤੂੰ ਜਿਹੜਾ ਲਿਆਇਆ ਚੱਕ ਕੇ ਉਹ ਛੱਡੇ, ਤੂੰ ਫਲਾਨਾ ਧਮਕਾਨਾ, ਉਹ ਵੀ ਕਾਫੀ।
1: ਦੇਖੋ ਹਰਜੀਤ ਜੀ, ਇਹ ਕੋਈ ਨਵੀਂ ਗੱਲ ਨਹੀਂ ਹੈ, ਪੰਜਾਬ ਦੇ ਹਰ ਥਾਣੇ ਦੇ ਵਿੱਚ ਹਰ ਵੇਲੇ ਇੱਕ ਦੋ ਦਿਨ ਬਾਅਦ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਨੇ। ਹਰ ਪੋਲੀਟੀਕਲ ਬੰਦਾ ਉੱਥੋਂ ਜਿਹੜਾ ਆਪਣੇ ਵਰਕਰਾਂ ਜਾਂ ਆਮ ਲੋਕਾਂ ਨੂੰ ਕਿਸੇ ਸੰਬੰਧਿਤ ਲੋਕਾਂ ਨੂੰ ਛੁਡਾ ਕੇ ਲਿਆਉਂਦਾ, ਪਰ ਕਹਿੰਦੇ ਨੇ ਹਰਜੀਤ ਜੀ ਸਮੇਂ ਸਮੇਂ ਦੀ ਗੱਲ ਹੁੰਦੀ ਆ, ਸਖਤੇ ਦਾ ਸੱਤੀ ਵੀ ਸੌ ਹੁੰਦਾ। ਸੋ ਸਰਕਾਰ ਨੇ ਇੱਕ ਮਾਮਲਾ ਲੱਭ ਲਿਆ, ਜਾਂ ਲੱਭ ਲਿਆ ਕਹਿ ਲਓ, ਜਾਂ ਮਿੱਕਰ ਜਿਹੜਾ ਵਿਕਰਮ ਮਜੀਠੀਆ ਨੇ ਪਰੋਸ ਕੇ ਦੇ ਦਿੱਤਾ ਉਹਨਾਂ ਨੂੰ। ਸੋ ਇਹ ਮਾਮਲਾ ਕਿਉਂਕਿ ਕਿਸੇ ਦੀਆਂ ਕਹਿੰਦੇ ਕੱਚ ਚ ਕਿਸੇ ਦੀਆਂ ਹੱਥ ਚ, ਇੱਕ ਇਸ ਵੇਲੇ ਵਿਕਰਮ ਮਜੀਠੀਆ
0: ਟਾਰਗੇਟ। ਹੋਰ ਵੀਡੀਓ ਕਾਫੀ ਵਾਇਰਲ ਹੋ ਰਹੀ ਆ, ਉਹ ਜਦ ਮਜੀਠੀਆ ਸਾਹਿਬ ਜਾਂਦੇ ਆ ਥਾਣੇ ਦੇ ਵਿੱਚ, ਉੱਥੇ ਉਹ ਮਿਲਦਾ ਹੀ ਨਹੀਂਗਾ ਮੁੰਡਾ ਜਿਹਨੂੰ ਚੱਕ ਕੇ ਲਿਆਏ ਹੁੰਦੇ, ਜਦਕਿ ਉਹ ਐਸ ਆਈ ਇੱਕ ਜਰਨੈਲ ਸ਼ਾਇਦ ਉਹਦਾ ਨਾ, ਮੈਂ ਰੋਂਗ ਨਾਂ ਲੈਂਦਾ ਹਾਂ, ਉਹ ਕਹਿੰਦਾ ਵੀ ਮੈਂ ਨਾਲ ਗਿਆ ਸੀ ਐਸ ਐਚ ਓ ਸਾਹਿਬ ਦੇ, ਅਤੇ ਉਹਨਾਂ ਨੇ ਐਸ ਐਚ ਓ ਸਾਹਿਬ ਨੂੰ ਫੋਨ ਲਾਇਆ ਐਸ ਆਈ ਸਾਹਿਬ ਨੇ ਵੀ ਚਲੋ ਉਹਨੇ ਸਤਿ ਸ਼੍ਰੀ ਅਕਾਲ ਹੋਈ ਜੋ ਵੀ ਆ, ਅਤੇ ਉਹ ਕਹਿੰਦਾ ਜੀ ਡੀ ਐਸ ਪੀ ਦਫ਼ਤਰ ਨੇ, ਉਹ ਕਹਿੰਦਾ ਮੈਂ ਡੀ ਐਸ ਪੀ ਦਫ਼ਤਰ ਹਾਂ ਵੀ ਇੱਥੇ ਲਿਆਂਦਾ ਮੁੰਡਾ, ਉਹ ਕਹਿੰਦਾ ਲਿਆਏ ਤਾਂ ਤੁਸੀਂ ਥਾਣੇ 'ਚੋਂ, ਅਤੇ ਥਾਣੇ 'ਚ ਮੁੰਡਾ ਹੈ ਨਹੀਂ ਸੀ, ਉਹ ਮਿਲਿਆ ਉਹਦੇ ਐਸ ਐਚ ਓ ਦੇ ਕੁਆਟਰ ਦੇ ਵਿੱਚੋਂ।
1: ਬਿਲਕੁਲ, ਥਾਣੇ ਦੀ ਬੈਕ ਸਾਈਡ ਤੇ ਜਿਹੜੇ ਕੁਆਟਰ ਐਸ ਐਚ ਓ ਕੁਆਟਰ ਦੇ ਵਿੱਚੋਂ ਮਿਲਿਆ। ਅਸਲ ਦੇ ਵਿੱਚ ਇਹ ਪਰਚਾ ਦਰਜ ਨਹੀਂ ਹੋਣਾ ਸੀ, ਮੈਂ ਵੀ ਗੱਲ ਕਹਿ ਕੇ ਹਟਿਆ ਕਿ ਵਿਕਰਮ ਜੀਠੀਆ ਦੇ ਉੱਥੇ ਪਹੁੰਚਣ ਤੇ ਉਹਨਾਂ ਨੂੰ ਮਜਬੂਰੀ 'ਚ ਪਰਚਾ ਦਰਜ ਕਰਨਾ ਪੈ ਗਿਆ। ਔਰ ਜਿਹੜੀ ਕੱਲ੍ਹ ਐਸ ਐਸ ਪੀ ਅੰਮ੍ਰਿਤਸਰ ਦਿਹਾਤੀ ਜਿਹੜੇ ਕਾਸਿਮ ਮੀਰ ਨੇ, ਉਹਨਾਂ ਦੀ ਇਹ ਟ੍ਰਾਂਸਫਰ ਉਹਨੂੰ ਵੀ ਇਹਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ, ਕਿਉਂਕਿ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਕਿ ਭਗਵੰਤ ਮਾਨ ਸਰਕਾਰ ਵਿਕਰਮ ਜੀਠੀਆ ਤੇ ਜਾਂ ਉਹਨਾਂ ਦੇ ਵਰਕਰਾਂ ਤੇ ਪਰਚਾ ਦਰਜ ਨਹੀਂ ਕਰਨਾ ਚਾਹੁੰਦੀ ਸੀ, ਸਗੋਂ ਉਹਨਾਂ ਨੂੰ ਥੋੜਾ ਥੋੜਾ ਭਜਾ ਕੇ।
0: ਕਿਤੇ ਐ ਨਾ ਹੋ ਜਾਵੇ ਵੀ ਸਰਕਾਰ ਦੇ ਗਲੇ ਦੀ ਹੱਡੀ ਉਹ ਬਣ ਜੇ ਇਹ ਕੇਸ
1: ਜੀ। ਬਿਲਕੁਲ ਹੋ ਸਕਦਾ, ਅੱਜ ਹਾਈ ਦੇਖਣ ਵਾਲਾ ਹੋਊਗਾ ਥੋੜੀ ਦੇਰ ਚ, ਮੈਨੂੰ ਲੱਗਦਾ ਕਿ ਪ੍ਰੋਗਰਾਮ ਚੱਲਦੇ ਚੱਲਦੇ ਚ ਇਹ ਖਬਰ ਆ ਜਾਏਗੀ
0: ਜੀ, ਆ ਸਕਦੀ ਹੈ। ਚਲੋ ਸੰਧੂ ਸਾਹਿਬ ਦੇਖੀ ਕੀ ਕਹਿੰਦੇ, ਸੰਧੂ ਸਾਹਿਬ ਆ ਜਾਓ ਜੀ, ਨੰਗੇ
2: ਸਰ ਜੀ। ਦੇਖੋ ਮੈਂ ਅੰਮ੍ਰਿਤਸਰ ਬਿਲੋਂਗ ਕਰਦਾ, ਮੈਂ ਨਾ ਇੱਕ ਵਿਆਹ ਤੇ ਗਿਆ ਤੇ ਵੀਰ ਗਿੱਲ ਉੱਥੇ ਆਇਆ, 15 ਨਾਲ ਦੇ ਗਨਮੈਨ ਪੀ ਏ ਸੀ ਦਾ ਮਜੀਠੀ ਦਾ, ਮੇਰੇ ਦਿਲ ਚ ਬਲਬਲੇ ਉੱਠਣ ਪਈ, ਤੂੰ ਏਡੀ ਕਿਹੜੀ ਗੱਲ, 15 ਗਨਮੈਨ ਲੈ ਫਿਰਦਾ ਲੋਕਾਂ ਦਾ ਜਿਹਨੇ ਹੁਣ ਤੁਸੀਂ ਕਮਾਈ ਆ, ਔਰ ਉਹਦੇ ਥੱਲੇ 7 ਪੀ ਏ ਕੰਮ ਕਰਦੇ ਹੋਰ ਸੁਖਬੀਰ ਗਿੱਲ ਦੇ, ਜੇ ਕਿਸੇ ਬਾਬੇ ਸਾਹਿਬ ਨੂੰ ਬਿਲੋਂਗ ਕਰਦਾ। ਇਹਨਾਂ ਨੇ ਕਹਿਣ ਤੇ ਆਪਣੇ ਸੁਖਬੀਰ ਬਾਦਲ ਦੇ ਘਰ ਮੁੰਡਾ ਹੋਇਆ ਸੀ, ਉਹਦੇ ਚੱਕਰ ਚ ਇਹਨੂੰ ਕਾਲਜਾ ਚ ਲਿਆਂਦਾ ਗਿਆ, ਔਰ ਇਹਨੇ ਜਦੋਂ ਘਰ ਬਣਾਇਆ ਏਡਾ ਵੱਡਾ ਆਫਿਸ ਬਣਾਇਆ, ਤੇ ਸਤਿਆ ਜੀ ਰੇ ਨੇ ਉੱਥੇ ਕਿਹਾ, ਕਹਿੰਦੇ ਪੋਤੇ ਏਡਾ ਵੱਡਾ ਤੇ ਸਾਡਾ ਨੀ ਘਰ ਜਿੱਡਾ ਤੇਰਾ, ਤਲਵੀਰ ਗਿੱਲ ਦੀ ਗੱਲ ਕਰਦਾ ਜੀ, ਠੀਕ ਹੈ ਜੀ। ਬਾਕੀ ਕੁਛ ਤੁਹਾਡੇ ਹਿਸਾਬ ਦਾ ਕੋਈ ਸਮੈਤ ਵੀ ਮੇਰੇ ਨਾਲ ਉਹਨੇ ਲਾਇਓ, ਮੈਂ ਦੱਸ ਦੂ ਚਿੱਠਾ ਖੋਲ ਕੇ ਵੀ ਉਸ ਸਾਡੇ ਅੰਮ੍ਰਿਤਸਰ ਚ ਕੀ ਕਰਦੇ ਸਾਰੇ, ਇਹਨਾਂ ਨੇ ਕਿੰਨਾ ਕਿੰਨਾ ਪੈਸਾ ਕਮਾਇਆ, ਆਮ ਪਰਿਵਾਰਾਂ ਤੋਂ ਉੱਥੇ ਕੀ ਕੁਝ ਕਰਦੇ ਪਏ ਨੇ। ਦੂਜੀ ਗੱਲ, ਜਿਹੜੇ ਲੀਡਰ ਨੇ ਸਾਡਾ ਲੱਗਦਾ ਇੰਟਰਟੇਨਮੈਂਟ ਜ਼ਿਆਦਾ ਕਰਦੇ, ਸਾਡੇ ਰੈਪਰ ਤੇ ਹੈ ਨੀ ਕੋਈ, ਮੁੱਛਾਂ ਤੇ ਆਪਣੇ ਗਾਲਾਂ ਕੱਢਦਾ ਸੰਸਦ 'ਚ ਬਹਿ ਕੇ, ਅਸੀਂ ਇਹਨਾਂ ਨੂੰ ਆਪਣੇ ਵਾਲਡੋਰ ਫੜਾਈ ਆ ਕਿ ਸਾਡਾ ਪਲਾ ਹੋ ਜਾਵੇ, ਅਸੀਂ ਕਿੰਨੀਆਂ ਚੰਗੀਆਂ ਗੱਲਾਂ ਕਰਦੇ, ਤੁਸੀਂ ਕਿੰਨੀ ਭਾਈ ਮਰਜ਼ਾ ਰਹਿ ਕੇ ਗੱਲ ਕੋਈ, ਇਹਨੂੰ ਲੱਗਦਾ ਤੁਹਾਡਾ ਰੇਡੀਓ ਸਟੇਸ਼ਨ ਜ਼ਿਆਦਾ ਵਧੀਆ, ਜਿੱਥੇ ਮਰਜ਼ਾਦਾ ਜੀ ਨੇ ਇਹ ਜ਼ਿਆਦਾ ਵਧੀਆ, ਸੰਸਦ ਤੋਂ ਵੀ ਵਧੀਆ ਕੰਮ ਕਰਦਾ, ਵੀ ਲੱਗਦਾ ਕਿ ਸਾਨੂੰ ਕੁਛ ਸੋਚਣਾ ਪੈਣਾ ਇਹਨਾਂ ਲੀਡਰਾਂ ਬਾਰੇ। ਬਾਕੀ ਪਰ ਮੰਦੀ ਵਿਚਾਰ ਸੁਣਦਾ।
0: ਥੈਂਕ ਯੂ ਸੋ ਮਚ, ਥੈਂਕ ਯੂ। ਸਨੀ ਬਾਈ ਨਾਲ ਕਰ ਲਿਓ ਸੰਪਰਕ, ਜੇ ਤੁਸੀਂ ਗਰਾਜ ਡੋਰ ਦੀ ਰਿਪੇਅਰ ਕਰਾਉਣੀ ਚਾਹੁੰਦੇ ਹੋ, ਕੋਈ ਚੈਨ ਖਰਾਬ ਹੋ ਗਈ ਆ, ਓਪਨਰ ਨਵਾਂ ਲਗਾਉਣਾ ਚਾਹੁੰਦੇ ਹੋ, 647-1242 647-1242 ਦੇ ਸਨੀ ਬਾਈ ਜੀ ਨਾਲ ਕੀਤਾ ਜਾ ਸਕਦਾ ਸੰਪਰਕ। $650 ਦਾ ਉਹ ਓਪਨਰ ਨਵਾਂ ਕੈਮਰੇ ਵਾਲਾ ਤੁਹਾਨੂੰ ਲਾ ਕੇ ਦੇ ਸਕਦੇ ਆ, ਬਾਕੀ ਹੋਰ ਡਿਸਕਾਊਂਟ ਹੋਊਗਾ ਮੈਨੂੰ ਪਤਾ ਨਹੀਂ, ਪੁੱਛ ਲਿਓ ਜੇ ਹੋਇਆ, ਅਤੇ ਜਾਂ ਕਹਿੰਦੇ ਤੁਸੀਂ ਆਪ ਲਿਆਓ ਸਾਨੂੰ ਸਾਡੀ ਲੇਬਰ ਦੇ ਦਿਓ, ਅਤੇ 647-1242 'ਤੇ ਸੰਪਰਕ ਕੀਤਾ ਜਾ ਸਕਦਾ ਸਨੀ ਬਾਈ ਨਾਲ।

0: ਜਿਹੜੀ ਚੜ੍ਹਦੀ ਕਲਾ ਮੂਵੀ ਵੱਖ ਵੱਖ ਥੀਏਟਰਾਂ 'ਚ ਲੱਗੀ ਹੋਈ ਹੈ, ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਦੇਖ ਕੇ ਆਇਓ, ਫਿਰ ਆ ਕੇ ਦੱਸਿਓ ਵੀ, ਜੇ ਕਿਸੇ ਨੇ ਦੇਖੀ ਹੈ ਤਾਂ ਜ਼ਰੂਰ ਦੱਸੋ, ਕਿਉਂਕਿ ਮੇਰਾ ਟਾਈਮ ਨਹੀਂ ਲੱਗਿਆ, ਮੈਂ ਨਹੀਂ ਹਜੇ ਤੱਕ ਦੇਖੀ। ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ 'ਤੇ ਜ਼ਰੂਰ ਜਾ ਕੇ ਆਇਓ, ਤੁਸੀਂ ਬੈਠ ਕੇ ਖਾਣਾ, ਘਰ ਲਿਜਾ ਕੇ ਖਾਣਾ, ਕੇਟਰਿੰਗ ਕੋਈ ਵੀ ਕਰਾਉਣੀ ਆ, 40-25 ਬ੍ਰੈਂਡਨ ਗੇਟਡ ਡਰਾਈਵ ਮਾਲਟਨ ਮਿਸਾਗਾ, 10178 ਹੋਰਨ ਟਾਰੀਓ ਸਟਰੀਟ ਬਰੈਂਪਟਨ, 905-840-6006 'ਤੇ ਸੰਪਰਕ ਕੀਤਾ ਜਾ ਸਕਦਾ ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਵਾਲਿਆਂ ਨਾਲ। ਅਤੇ ਕੁਆਲਿਟੀ ਲੋਜਿਸਟਿਕ ਵਾਲਿਆਂ ਨੂੰ ਕਾਫੀ ਸਾਰੇ ਡਰਾਈਵਰਾਂ ਦੀ ਲੋੜ ਆ, ਤੁਸੀਂ ਜੇ ਕੰਟੇਨਰਾਂ 'ਤੇ ਜੋਬ ਕਰਨੀ ਚਾਹੁੰਦੇ ਹੋ, ਤੁਹਾਡਾ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਆ, ਭੈਣ ਭਰਾ, ਅਤੇ 1.5 ਤੋਂ 2 ਸਾਲ ਦਾ ਕਹਿੰਦੇ ਲਾਇਸੈਂਸ ਹੋਵੇ, ਐਕਸਪੀਰੀਅੰਸ ਹੋਵੇ ਸਾਲਕ ਦਾ, ਅਤੇ ਗੁਰਬਖਸ਼ ਭਾਅ ਜੀ ਉਹਨਾਂ ਨਾਲ ਜਾਂ ਤੁਸੀਂ ਜਗਤਾਰ ਸਿੰਘ ਚੱਠਾ ਸਾਹਿਬ ਨਾਲ, ਜਸਵੀਰ ਭਾਅ ਜੀ ਉਹਨਾਂ ਨਾਲ ਸੰਪਰਕ ਕਰ ਲਿਓ, 416-717-1793 'ਤੇ ਸੰਪਰਕ ਕਰ ਲਿਓ। ਮੋਰਗੇਜ ਦਾ ਕੋਈ ਕੁਐਸਚਨ ਆ ਅਤੇ ਗਰੀਸ਼ ਸ਼ਰਮਾ ਜੀ 647-6681-10 ਮੋਰਗੇਜ ਸਪੈਸ਼ਲਿਸਟ ਨੇ, ਪਹਿਲੀ ਦੂਜੀ ਤੀਜੀ ਮੋਰਗੇ ਲੈਣੀ, ਹੋਮ ਇਕੁਇਟੀ ਕਰਜ਼ਾ ਕਢਾਉਣੀ ਚਾਹੁੰਦੇ ਹੋ, ਕੰਸਟਰਕਸ਼ਨ ਲੋਨ ਲੈਣਾ, ਬਿਜ਼ਨਸ ਲੋਨ ਲੈਣਾ ਚਾਹੁੰਦੇ ਹੋ, 647-6681-10 ਨਾਵੇਰ ਕੌਂਫਰਟ ਤੋਂ ਤੁਸੀਂ ਸੰਪਰਕ ਕਰ ਲਿਓ। ਸੰਧੂ ਸਾਹਿਬ ਨਾਲ ਕੋਈ ਏਸੀ ਨਵਾਂ ਲਗਾਉਣਾ, ਏਸੀ ਦੀ ਰਿਪੇਅਰ ਕਰਾਉਣੀ ਆ, ਟਿਊਨਅਪ ਕਰਾਉਣੀ ਆ, ਫਰਨਸ ਨਵੀਂ ਲਗਾਉਣੀ ਚਾਹੁੰਦੇ ਹੋ, ਟੈਂਕਲੈਸ ਵਾਟਰ ਹੀਟਰ ਲਗਾਉਣਾ ਚਾਹੁੰਦੇ ਹੋ, ਗੈਸ ਪਾਈਪ ਲਾਈਨ ਪਾਉਣੀ ਆ ਤੁਸੀਂ ਆਪਣੇ ਬਾਰਬੀਕਿਊ ਨੂੰ ਜਾਂ ਕਿਚਨ ਦੇ ਵਿੱਚ ਚੁੱਲ੍ਹੇ ਨੂੰ, ਤਾਂ 647-706-4640 647-706-4640 'ਤੇ ਸੰਪਰਕ ਕੀਤਾ ਜਾ ਸਕਦਾ। ਇੰਪੀਰੀਅਲ ਕ੍ਰਾਈਸ਼ਨ ਐਂਡ ਡਰਾਈ ਕਲੀਨ ਵਾਲਿਆਂ ਨਾਲ ਸੰਪਰਕ ਕਰ ਲਿਓ, ਕੱਪੜੇ ਕੁੱਪੜੇ ਟਾਇਟ ਕਰਾਉਣੇ, ਖੁੱਲ੍ਹੇ ਕਰਾਉਣੇ ਆ, ਤਾਂ 437-235-987-4387-73-453 ਵੈਟਰਨਸ ਡਰਾਈਵ ਬਰੈਂਪਟਨ ਦੇ ਵਿੱਚ ਨੇ। ਅਤੇ ਨਾਲ ਨਾਲ ਤੁਸੀਂ ਫੋਰਡ ਦੀਆਂ ਗੱਡੀਆਂ ਲਿਆਉਣੀਆਂ ਚਾਹੁੰਦੇ ਹੋ, ਫੋਰਡ ਦੇ ਪਿੱਕੇ ਲਿਆਉਣੇ ਆ, ਵਰਨਕੋ ਗੱਡੀਆਂ ਲਿਆਉਣੀਆਂ ਜਾਂ ਲਿੰਕਨ ਦੀਆਂ ਗੱਡੀਆਂ ਲਿਆਉਣੀਆਂ ਚਾਹੁੰਦੇ ਹੋ, ਤਾਂ ਜੰਗ ਸਟੀਲ ਫੋਰਡ GM ਨੇ ਉੱਥੇ ਬਨੀਤ ਜੀ ਹੋਣੀ, 416-704-5940 'ਤੇ ਸੰਪਰਕ ਕਰ ਲਿਓ, 416-704-5940 'ਤੇ ਬਨੀਤ ਜੀ ਨਾਲ ਸੰਪਰਕ ਕੀਤਾ ਜਾ ਸਕਦਾ। ਅਤੇ ਇੱਧਰੋਂ ਕੁਮਾਰੀ ਆਂਟੀ ਜੀ ਦਾ ਮੈਸੇਜ ਆ, ਹਾਂਜੀ ਥੈਂਕ ਯੂ ਸੋ ਮੱਚ, ਬਹੁਤ ਵਧੀਆ ਮੈਸੇਜ ਆ, ਅਤੇ 16 ਗੜ੍ਹ ਤੋਂ ਲਖਵਿੰਦਰ ਭਾਅ ਜੀ ਨੇ ਮੈਨੂੰ ਕੀ ਭੇਜਿਆ, ਨਾਵੇਰ ਕੌਂਪਰ ਤੋਂ ਸੰਧੂ ਸਾਹਿਬ ਦਾ ਇੱਧਰ ਵੀ ਮੈਸੇਜ ਆ, ਅਤੇ 85-20 ਦਾ 20 ਭਾਅ ਜੀ ਦਾ ਮੈਸੇਜ ਆ, ਥੈਂਕ ਯੂ। 10-37 ਤੋਂ ਕੰਗ ਸਾਹਿਬ ਦਾ ਮੈਸੇਜ ਆ, ਅਤੇ ਬੂਟਾ ਸਿੰਘ ਧਾਮੀ ਸਾਹਿਬ ਦਾ ਵੀ ਮੈਸੇਜ ਆ, ਗੁੱਡ ਮਾਰਨਿੰਗ ਦਾ ਸਾਰਿਆਂ ਨੂੰ। ਅਤੇ ਪਰਮਿੰਦਰ ਜੀ, ਕੇਬਲ ਢਿੱਲੋਂ ਦੀ ਤਾਜਪੋਸ਼ੀ ਹੋ ਗਈ, ਅਵਨੀਤ ਬਿੱਟੂ ਕਹਿੰਦੇ ਆਪੇ ਮੰਨ ਗਿਆ ਵੀ ਮੈਨੂੰ ਰਾਜ ਸਭਾ 'ਚ ਮੈਂ ਨਹੀਂ ਜਾਣਾ ਹੁਣ, ਕਹਿੰਦੇ ਇੱਦਾਂ ਹੋ ਗਈ ਗੱਲ ਕੋਈ?
1: ਜੀ ਜੀ, ਅੱਜ ਤੋਂ 15 ਦਿਨ ਪਹਿਲਾਂ ਆਪਾਂ ਇੱਕ ਭਵਿੱਖਬਾਣੀ ਕੀਤੀ ਸੀ ਸਿਆਸੀ ਕਿ ਰਵਨੀਤ ਬਿੱਟੂ ਜਿਹੜੇ ਨੇ ਨਾ ਤਾਂ ਉਹ ਮੰਤਰੀ ਰਹਿਣਗੇ, ਨਾ ਉਹਨਾਂ ਨੂੰ ਰਾਜ ਸਭਾ ਟਿਕਟ ਮਿਲਣੀ ਆ, ਔਰ ਬਾਕੀ ਮਾਮਲਿਆਂ ਤੋਂ ਵੀ ਜਾਣਗੇ। ਸੋ ਬਿਲਕੁਲ ਉਸੇ ਤਰੀਕੇ ਨਾਲ ਅੱਜ ਸਾਰੇ ਪੱਤੇ ਖੋਲੇ ਨੇ ਰਵਨੀਤ ਬਿੱਟੂ ਨੂੰ। ਕੇਵਲ ਢਿੱਲੋਂ ਦੀ ਤਾਜਪੋਸ਼ੀ ਹੋਈ ਆ ਚੰਡੀਗੜ੍ਹ ਦੇ ਵਿੱਚ, ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਮੌਕੇ ਤੇ ਹਾਜ਼ਰ ਸੀ, ਔਰ ਇਸ ਮੌਕੇ ਸੁਨੀਲ ਜਾਖੜ ਤੇ ਹੋਰ ਜਿਹੜੇ ਪੰਜਾਬ ਭਾਜਪਾ ਦੇ ਲੀਡਰ ਵੀ ਉੱਥੇ ਮੌਕੇ ਸੀ, ਔਰ ਹਰਿਆਣਾ ਦੇ ਜਿਹੜੀ ਭਾਜਪਾ ਪ੍ਰਧਾਨ ਆ ਉਹਨਾਂ ਨੇ ਵੀ ਸਹੁੰ ਚੁੱਕੀ ਆ ਡਾਕਟਰ ਅਰਚਨਾ ਗੁਪਤਾ। ਪਰ ਇਸ ਗੱਲ ਤੋਂ ਵੱਡੀ ਖਬਰ ਇਹ ਆ ਕਿ ਰਵਨੀਤ ਬਿੱਟੂ ਨੇ ਨਾਲ ਦੀ ਨਾਲ ਅੱਜ ਆਪਣੇ ਪੱਤੇ ਖੋਲਤੇ ਨੇ, ਇੱਕ ਨਵਾਂ ਸਿਆਸੀ ਤੀਰ ਮਾਰ ਦਿੱਤਾ। ਕੀ ਉਹ ਕਹਿੰਦੇ ਨੇ 17 ਸਾਲ ਹੋ ਗਿਆ ਮੈਨੂੰ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ, ਹੁਣ ਮੈਂ ਪੰਜਾਬ ਵਾਪਸ ਆਉਣਾ ਚਾਹੁੰਦਾ, ਵਿਧਾਇਕ ਦੀ ਚੋਣ ਲੜਨਾ ਚਾਹੁੰਦਾ। ਅਸਲ 'ਚ ਗੱਲ ਤਾਂ ਇਹ ਆ ਕਿ ਉਹਨਾਂ ਦੀ ਸਭਾ ਟਿਕਟ ਪਹਿਲਾਂ ਕੱਟੀ ਜਾ ਚੁੱਕੀ ਆ, ਮੰਤਰੀ ਪਦ ਜਾਣ ਵਾਲਾ ਆ। ਸੋ ਦੇਖਦੇ ਆ ਕਿ ਹੁਣ ਕੇਵਲ ਢਿੱਲੋਂ ਨਾਲ ਉਹਨਾਂ ਦੀ ਕਿਵੇਂ ਨਿਭਦੀਆਂ। ਤਸਵੀਰਾਂ ਅਰਜੀ ਆ ਰਹੀਆਂ ਨੇ, ਜਿਹੜੀਆਂ ਤਸਵੀਰਾਂ ਆ ਰਹੀਆਂ ਨੇ ਕੇਵਲ ਢਿੱਲੋਂ ਨੂੰ ਗਲੇ ਮਿਲਦੇ ਹੋਏ ਨਜ਼ਰ ਆਉਂਦੇ ਨੇ, ਪਰ ਮੈਨੂੰ ਲੱਗਦਾ ਕਿ ਤਸਵੀਰਾਂ ਧਿਆਨ ਨਾਲ ਦੇਖੋ, ਗਲੇ ਮਿਲਦੇ ਨਜ਼ਰ ਨਹੀਂ ਆਉਂਦੇ, ਸਗੋਂ ਗਲੇ ਪੈਂਦੇ ਹੋਏ ਨਜ਼ਰ ਆਉਂਦੇ ਨੇ।
0: ਚਲੋ, ਹਿਮਾਚਲ ਐਂਟਰੀ ਦੇ ਕਹਿੰਦੇ ਨਿਹੰਗ ਸਿੰਘਾਂ ਨੇ ਫੀਸਾਂ ਲਾ ਦਿੱਤੀਆਂ ਉੱਥੇ,
1: ਬਿਲਕੁਲ
0: ਮੋਰਚਾ ਗੱਡੇ ਦਿੰਦੇ ਆ।
1: ਬਿਲਕੁਲ, ਹਿਮਾਚਲ ਪ੍ਰਦੇਸ਼ ਦਾ ਜਿਹੜਾ ਵਾਹਨਾਂ ਦੇ ਉੱਪਰ ਐਂਟੀ ਟੈਕਸ ਪੰਜਾਬ ਵਾਲੇ ਪਾਸਿਓਂ ਕਾਫੀ ਦਿਨਾਂ ਦਾ ਰੌਲਾ, ਅਸਲ 'ਚ 25 'ਚ ਲੱਗਾ ਸੀ, ਔਰ ਉਹ ਟੈਕਸ ਥੋੜਾ ਜਿਹਾ ਵਧਾਇਆ ਗਿਆ, 70 ਰੁਪਏ ਤੋਂ 170 ਰੁਪਏ ਛੋਟੀਆਂ ਗੱਡੀਆਂ ਤੇ ਵੱਡੀਆਂ ਗੱਡੀਆਂ ਤੇ, 500 ਤੋਂ 700, ਇਸੇ ਤਰ੍ਹਾਂ ਹੋਰ ਵੱਡੀਆਂ ਗੱਡੀਆਂ ਤੇ ਵਧਾਇਆ ਗਿਆ ਸੀ। ਪਰ ਅੱਜ ਨਿਹੰਗਾਂ ਨੇ ਕਮਾਲ ਕਰਤੀ ਜੀ, ਜਿਹੜਾ ਪੈਂਦਾ ਜੀ ਕੁੱਲੂ ਮਨਾਲੀ ਹਾਈਵੇ ਦੇ ਉੱਪਰ, ਜਿਹੜਾ ਕੀਰਤਪੁਰ ਸਾਹਿਬ ਪੰਜਾਬ ਦੇ ਵਿੱਚ ਹੀ ਪੈਂਦਾ, ਉੱਥੇ ਜਿਹੜੀ ਆ ਨਿਹੰਗ ਸਿੰਘਾਂ ਦੀ ਜਥੇਬੰਦੀ ਤਰਨਾ ਦਲ ਵਾਲਿਆਂ ਨੇ ਨਾਕਾ ਲਾਤਾ, ਔਰ ਨਾਲ ਦੀ ਨਾਲ ਟੈਕਸ ਵਸੂਲਣਾ ਸ਼ੁਰੂ ਕਰਤਾ, ਨਾਂ ਰੱਖਤਾ ਖਾਲਸਾ ਟੈਕਸ। ਛੋਟੀਆਂ ਗੱਡੀਆਂ ਤੋਂ 100 ਰੁਪਈਏ, ਛੋਟੇ ਵਪਾਰ ਵਾਹਨਾਂ ਤੋਂ 200 ਰੁਪਈਏ, ਵੱਡੇ ਕਾਰਗੋ ਤੋਂ 300-500, ਇਸੇ ਤਰ੍ਹਾਂ ਵੱਡੀ ਵੱਡੀ ਪੂਰੀ ਲਿਸਟ ਜਾਰੀ ਕਰਦੀ ਆ। ਦੇਖਦੇ ਹਾਂ ਕਿ ਸਰਕਾਰ ਕੀ ਕਰਦੀ ਆ, ਕਿ ਨਿਹੰਗਾਂ ਦਾ ਇਹ ਖਾਲਸਾ ਟੈਕਸ ਹੁਣ ਕਈ ਦਿਨ ਤੱਕ ਚੱਲੂਗਾ, ਬੰਦ ਕੀਤਾ ਜਾਊਗਾ।
0: ਰੋਇਲ ਕਰੋਕਰੀ ਬਿੱਲ ਵਾਲਿਆਂ ਦੇ ਜਾ ਕੇ ਆਇਓ ਤੁਸੀਂ, ਕੋਈ ਵੀ ਸਮਾਨ ਤੁਸੀਂ ਕਰੋਕਰੀ ਦਾ ਲੈਣਾ ਚਾਹੁੰਦੇ ਹੋ, 15-10 ਡਰਿਊ ਰੋਡ ਮਿਸੀਸਾਗਾ ਦੇ ਵਿੱਚ ਨੇ, ਡੈਕਸੀ ਐਂਡ ਡਰਿਊ ਦਾ ਏਰੀਆ, ਜਾਂ ਫਿਰ 31 ਮੈਲਿਨ ਡਰਾਈਵ ਯੂਨਿਟ ਨੰਬਰ 1 ਬਰੈਂਪਟਨ ਦੇ ਵਿੱਚ ਨੇ, 647-247-5066, 647-247-9898 'ਤੇ ਸੰਪਰਕ ਕਰ ਲਓ। ਮੈਂ ਤੋਂ ਐਨੀ ਟਾਈਮ ਨੰਬਰ ਲਾਈ ਜਾ ਸਕਦੇ। ਪਰਮਿੰਦਰ ਜੀ ਆਉਣ ਦਿਓ, ਹੈਡਲਾਈਨ ਧਿਆਨ ਨਾਲ ਸੁਣਿਓ, ਸਾਰੀਆਂ ਬਹੁਤ ਹਾਈਟ ਨੇ ਸਾਰੀਆਂ ਲੈਣਾ, ਆਉਣ ਦਿਓ
1: ਜੀ। ਕਾਗਜ਼ਾਂ ਚ ਦਿਖਾਈ ਆਮਦਨ 3,18,000,000 ਰੁਪਈਏ, 3.18 ਕਰੋੜ, ਖਰਚਾ ਕੀਤਾ 11,50,000 ਰੁਪਈਏ। ਚੰਡੀਗੜ੍ਹ ਚ ਇੱਕ ਹੋਰ ਬਜ਼ੁਰਗ ਜੋੜਾ ਡਿਜੀਟਲ ਅਰੈਸਟ, 2.15 ਕਰੋੜ ਰੁਪਏ ਦੀ ਠੱਗੀ, ਨਕਲੀ CBI ਦੇ ਅਫਸਰ ਬਣ ਕੇ 15 ਦਿਨ ਬਜ਼ੁਰਗ ਜੋੜੇ ਨੂੰ ਡਰਾ ਕੇ ਰੱਖਿਆ। ਦਿੱਲੀ ਚ ਤੈਅ ਹੋਇਆ ਪੰਜਾਬ ਕਾਂਗਰਸ ਦਾ ਭਵਿੱਖ, ਪਰਦਾ ਚੁੱਕਣਾ ਬਾਕੀ। ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ਸੂਬੇ ਚ ਪਾਰਟੀ ਨੂੰ ਫੁੱਟ ਤੋਂ ਬਚਾਉਣ ਲਈ ਯਤਨ ਆਰੰਭੇ, ਕਿਹਾ ਪੰਜਾਬ ਚ ਹਾਲ ਦੀ ਘੜੀ ਨਹੀਂ ਬਦਲੇ ਜਾ ਰਹੇ ਜਾਣ।
0: ਥੈਂਕ ਯੂ ਜੁੜਦੇ, ਬਾਕੀ ਦੀਆਂ ਖਬਰਾਂ ਚਲੋ ਆਪਣੇ ਗਰੁੱਪਾਂ ਚ ਪੜ ਲਿਓ ਹੁਣ ਭਾਈ ਸਾਰੀਆਂ। ਥੈਂਕ ਯੂ ਸੋ ਮਚ, ਜੁੜਦੇ ਪ੍ਰੋਗਰਾਮ ਬਿਲਕੁਲ ਜੀ। ਇਹ ਜੀ ਆਪਣਾ ਅੱਜ ਦਾ ਪ੍ਰੋਗਰਾਮ, ਵਾਧਾ ਘਾਟਾ ਬੋਲਿਆ ਗਿਆ ਕਰਦੇ ਹੋ ਤੁਹਾਡੇ ਵਿਚਾਰਾਂ ਨਾਲ, ਸਾਡੇ ਵਿਚਾਰਾਂ ਨਾਲ, 530 ਦਾ ਜਾਂ ਸਾਂਝਾ ਵਿਰਸਾ ਦਾ, ਕਿਸੇ ਦਾ ਸਹਿਮਤ ਹੋਣਾ ਅਸਹਿਮਤ ਹੋਣਾ ਜ਼ਰੂਰੀ ਨਹੀਂ। ਆਪਣੇ ਤੋਂ ਬਾਅਦ ਸ਼ਮੀ ਪਠਾਣੀ ਲੈ ਕੇ ਪ੍ਰੋਗਰਾਮ ਹਾਜ਼ਰ। ਦੋ ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਟੀਕਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।

0: ਤੁਹਾਡੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ?
1: ਹੋਏ ਸ਼ਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ, ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ।
0: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ਮੀ ਪੱਠਲ। ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ। ਰੀਅਲ ਅਸਟੇਟ ਬ੍ਰੋਕਰ ਸ਼ਮੀ ਪੱਠਲ, ਅੱਜ ਹੀ ਕਾਲ ਕਰੋ 416-917-7763 416-917-7763।

0: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਹੀ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
3: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇਐਂਡ ਗੈਰੀ ਨੂੰ
3: 905-459-5533
1: 905-459-5533 ਤੇ
3: PNJ ਸਪ੍ਰਿੰਗ ਵੀਲ ਅਲਾਈਨਮੈਂਟ
4: ਜੀ ਹਾਂ ਦੋਸਤੋ ਤੁਸੀਂ ਹੁਣ ਜੁੜੇ ਹੋਏ ਹੋ ਸਜਰੀ ਸਵੇਰ ਵਿਦ ਸ਼ੰਭੀ ਪੱਠਲ ਦੇ ਨਾਲ ਤੇ ਸਾਡੇ ਨਾਲ ਆ ਚੁੱਕੇ ਨੇ ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਕੌਰ ਜੀ ਮੋਰਗੇ ਬਾਬਤ ਕੋਈ ਵੀ ਸਲਾਹ ਮਸ਼ਵਰਾ ਕਰਨਾ ਚਾਹੁੰਦੇ ਹੋ ਤਾਂ ਰਸ਼ਮੀਤ ਜੀ ਹੋਰਾਂ ਦੇ ਨਾਲ ਸਹੀ ਜੈਨੂਇਨ ਐਡਵਾਈਸ ਵਾਸਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਹੈ ਜੀ 6475394499 6475349499 ਰਸ਼ਮੀ ਕੌਰ ਜੀ ਵੈਲਕਮ ਜੀ ਆਇਆਂ ਨੂੰ ਵੈਰੀ ਗੁੱਡ ਮਾਰਨਿੰਗ ਜੀ
5: ਬਹੁਤ ਬਹੁਤ ਧੰਨਵਾਦ ਸ਼ਮੀ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਰੀ ਗੁੱਡ ਮਾਰਨਿੰਗ ਜੀ
4: ਜੀ ਵੈਰੀ ਗੁੱਡ ਮਾਰਨਿੰਗ ਰਸ਼ਮੀਤ ਜੀ ਰਸ਼ਮੀਤ ਜੀ ਅੱਜ ਥੋੜੀ ਆਪਾਂ ਗੱਲ ਕਰਾਂਗੇ ਅਪਰੇਜ਼ਲ ਵੈਲਿਊ ਪਰਚੇਜ਼ ਵੈਲਿਊ ਸੋ ਇਹ ਟਰਮਸ ਹੈ ਜਿਹੜੀਆਂ ਵੱਖੋ ਵੱਖਰੀਆਂ ਨੇ ਤੇ ਕਿੱਦਾਂ ਇਹ ਵਰਕ ਕਰਦੀਆਂ ਨੇ
5: ਬਿਲਕੁਲ ਜੀ ਪਹਿਲਾਂ ਗੱਲ ਕਰਦੇ ਹਾਂ ਪਰਚੇਜ਼ ਪ੍ਰਾਈਸ ਦੀ ਜਦੋਂ ਅਸੀਂ ਘਰ ਬਾਏ ਕਰਦੇ ਹੈਗੇ ਆ ਜਿਸ ਪ੍ਰਾਈਸ ਤੇ ਬਾਏ ਕਰਦੇ ਆ ਉਹਨੂੰ ਅਸੀਂ ਕਹਿ ਦਈਦਾ ਪਰਚੇਜ਼ ਪ੍ਰਾਈਸ ਬਟ ਜਦੋਂ ਅਸੀਂ ਬੈਂਕ ਕੋਲੋਂ ਲੋਨ ਲੈਣ ਜਾਣਾ ਉਸ ਵੇਲੇ ਬੈਂਕ ਕੀ ਕਰਦਾ ਇੱਕ ਥਰਡ ਪਾਰਟੀ ਤੋਂ ਮੁੱਲ ਪਵਾਉਂਦਾ ਆਪਣੀ ਪ੍ਰੋਪਰਟੀ ਦਾ ਕਿ ਕਰੰਟ ਮਾਰਕੀਟ ਦੇ ਹਿਸਾਬ ਦੇ ਨਾਲ ਪ੍ਰੋਪਰਟੀ ਵੈਲਿਊ ਕਿੰਨੀ ਹੈਗੀ ਹੈ ਉਹਨੂੰ ਕਹਿ ਦਈਦਾ ਅਸੀਂ ਅਪਰੇਜ਼ਡ ਵੈਲਿਊ ਸੋ ਇਹ ਹੁੰਦਾ ਜੀ ਡਿਫਰੈਂਸ ਕੀ ਪਰਚੇਜ਼ ਪ੍ਰਾਈਸ ਕੀ ਹੈ ਅਪਰੇਜ਼ਡ ਵੈਲਿਊ ਕੀ ਹੈਗੀ ਹੈ ਸੋ ਅਪਰੇਜ਼ਡ ਵੈਲਿਊ ਬੇਸਿਕਲੀ ਡਿਫਰੈਂਟ ਵੀ ਹੋ ਸਕਦੀ ਹੈ ਐਸ ਕੰਪੇਅਰ ਟੂ ਸਾਡਾ ਜਿਹੜਾ ਪਰਚੇਜ਼ ਪ੍ਰਾਈਸ ਹੈਗਾ
4: ਜੀ ਜੇ ਤਾਂ ਜਿੱਦਾਂ ਤੁਸੀਂ ਦੱਸਿਆ ਅਪਰੇਜ਼ਲ ਵੈਲਿਊ ਅਜੇ ਵੱਧ ਆ ਜਾਵੇ ਪ੍ਰੋਪਰਟੀ ਉਹ ਤਾਂ ਚਲੋ ਵਧੀਆ ਗੱਲ ਹੈ ਪਰ ਅੱਜ ਕੱਲ ਜੋ ਇਸ ਟਾਈਮ ਗਰਾਊਂਡ ਰਿਐਲਿਟੀ ਹੈ ਜਿਹੜੇ ਪਹਿਲਾਂ ਪ੍ਰੋਪਰਟੀਆਂ ਪ੍ਰੀ ਕੌਨ ਪ੍ਰੋਜੈਕਟਸ ਹੈ ਜਿਹੜੇ ਜਾਂ ਪ੍ਰੋਪਰਟੀਜ਼ ਹੈ ਜਿਹੜੀਆਂ ਬਾਏ ਕੀਤੀਆਂ ਹੋਈਆਂ ਅੱਜ ਕੱਲ ਉਹਨਾਂ ਦੀ ਜਿਹੜੀ ਅਪਰੇਜ਼ਲ ਵੈਲਿਊ ਹੈ ਜਿਹੜੀ ਉਹ ਘੱਟ ਆ ਰਹੀ ਹੈ ਜੀ ਰਸ਼ਮੀ ਜੀ ਜੀ
5: ਬਿਲਕੁਲ ਜੀ ਵੈਰੀ ਟਰੂ ਕਿ ਇਹ ਜਿਹੜਾ ਕਾਫੀ ਇਸ਼ੂ ਆ ਰਿਹਾ ਹੈਗਾ ਰੀਸੈਂਟਲੀ ਵੇਖਣ ਚ ਆ ਰਿਹਾ ਜਿੱਦਾਂ ਤੁਸੀਂ ਕਿਹਾ ਜੇ ਤੇ ਵੈਲਿਊ ਵੱਧ ਕੇ ਆਏ ਉਹੋ ਜਿਹੀ ਵੀ ਮਾਰਕੀਟ ਸੀਗੀ ਹੁਣ ਵੀ ਅਗਰ ਓਦਾਂ ਹੁੰਦਾ ਹੈ ਤੇ ਪ੍ਰੋਡਕਟ ਹੈਗੇ ਨੇ ਕਿ ਕੁਝ ਬੈਂਕ ਕੀ ਕਰਦੇ ਨੇ ਇਗਜ਼ਾਮਪਲ ਦੇ ਤੌਰ ਤੇ ਕਿ 800,000 ਦਾ ਘਰ ਕਿਸੇ ਨੇ ਬੁੱਕ ਕੀਤਾ ਸੀ $1,000,000 ਦੀ ਮੇਰੀ ਵੈਲਿਊ ਆਈ ਤੇ ਅਸੀਂ $1,000,000 ਦੇ ਹਿਸਾਬ ਦੇ ਨਾਲ 80% ਲੋਨ ਮਤਲਬ 800,000 ਤੱਕ ਦਾ ਲੋਨ ਲੈ ਦਿੱਤਾ 100% ਇੱਕ ਤਰ੍ਹਾਂ ਨਾਲ ਲੋਨ ਕੀਤਾ ਸੀਗਾ ਕਲਾਇੰਟ ਵਾਸਤੇ ਬਟ ਅੱਜ ਕੱਲ ਜਿਵੇਂ ਮਾਰਕੀਟ ਡਾਊਨ ਹੈਗੀ ਹੈ ਤੇ ਅਪਰੇਜ਼ਲ ਜਿਹੜੇ ਨੇ ਘੱਟ ਕੇ ਆ ਰਹੇ ਨੇ ਬਹੁਤ ਹੀ ਜਿਹੜਾ ਕਾਮਨ ਹੋਇਆ ਹੋਇਆ ਕਈ ਵਾਰ ਦੇਖਣ ਚ ਆਉਂਦਾ ਹੈਗਾ ਕਿ ਕਲਾਇੰਟ ਜਿਹੜਾ ਆਪਣੇ ਘਰ ਵੀ ਜਿਹੜਾ ਕਲੋਜ਼ ਨਹੀਂ ਕਰ ਰਹੇ ਹੈਗੇ ਨੇ ਆਪਣਾ ਡਿਪੋਜ਼ਿਟ ਲੂਜ਼ ਕਰ ਰਹੇ ਨੇ ਸੋ ਅਗਰ ਇਹੋ ਜਿਹੀ ਸਿਚੁਏਸ਼ਨ ਵਿੱਚ ਹੈਗੇ ਹੋ ਤੇ ਹਮੇਸ਼ਾ ਇੱਕ ਸਲਾਹ ਲਓ ਇਹ ਵੇਖਣ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਹੁਣ ਆਪਸ਼ਨਸ ਕੀ ਹੋ ਸਕਦੀਆਂ ਸ਼ਮੀ ਜੀ ਕਿ ਜੇ ਤੇ ਸਾਡੇ ਕੋਲ ਐਗਜ਼ਿਸਟਿੰਗ ਘਰ ਹੈਗਾ ਔਰ ਉਸ ਘਰ 'ਚ ਐਕੁਇਟੀ ਹੈਗੀ ਹੈ ਤੇ ਅਸੀਂ ਕੀ ਕਰ ਸਕਦੇ ਹਾਂ ਇੱਕ ਲਾਈਨ ਆਫ ਕ੍ਰੈਡਿਟ ਬਣਾ ਕੇ ਰੱਖ ਸਕਦੇ ਹਾਂ ਜਾਂ ਪ੍ਰੋਪਰਟੀ ਨੂੰ ਰੀਫਾਈਨਾਂਸ ਕਰਕੇ ਰੱਖ ਸਕਦੇ ਹਾਂ ਕਿ ਉਸ ਘਰ 'ਚੋਂ ਪੈਸੇ ਕੱਢ ਲਈਏ ਤਾਂ ਕਿ ਦੂਜੇ ਘਰ 'ਚ ਪਾ ਸਕੀਏ ਬਟ ਇਹ ਵੀ ਆਪਸ਼ਨ ਤਾਂ ਹੋ ਸਕਦੀ ਹੈ ਜੇ ਸਾਡੇ ਕੋਲ ਆਲਰੇਡੀ ਘਰ ਹੈਗਾ ਇਸ ਵੇਲੇ ਦੂਜੀ ਚੀਜ਼ ਕੀ ਦੇਖਣ ਚ ਆ ਰਹੀ ਹੈਗੀ ਹੈ ਕਿ ਕਾਫੀ ਬਿਲਡਰ ਬੈਂਕਾਂ ਨਾਲ ਕੋਲੈਬੋਰੇਟ ਕਰ ਰਹੇ ਨੇ ਕਿ ਬੈਂਕ ਕੀ ਹੈਗਾ ਈਵਨ ਇਫ ਤੁਹਾਡੇ ਘਰ ਦੀ ਵੈਲਿਊ ਘੱਟ ਆ ਰਹੀ ਹੈ ਅਪਰੇਜ਼ਲ ਵੈਲਿਊ ਉਹ ਪਰਚੇਜ਼ ਪ੍ਰਾਈਸ ਨੂੰ ਓਨਰ ਕਰਨਗੇ ਤੇ ਤੁਹਾਨੂੰ ਜਿਹੜਾ ਹੈਗਾ ਮੌਰਗੇਜ ਦੇਣਗੇ ਬਟ ਉਹਦੇ ਵਿੱਚ ਕੀ ਹੈ ਕਿ ਮੇਕ ਸ਼ੋਰ ਕਰਨਾ ਪਏਗਾ ਕਿ ਕਲਾਇੰਟ ਉਹਨਾਂ ਬੈਂਕ ਦੀ ਟਰਮਸ ਐਂਡ ਕੰਡੀਸ਼ਨਸ ਦੇ ਨਾਲ ਕੁਆਲੀਫਾਈ ਕਰਦਾ ਹੈਗਾ ਜੇ ਆਪਸ਼ਨ ਨਹੀਂ ਬਣਦੀ ਫਿਰ ਆਪਣੇ ਐਗਜ਼ਿਸਟਿੰਗ ਘਰ ਚੋਂ ਅਗਰ ਅਸੀਂ ਪੈਸੇ ਕੱਢ ਸਕਦੇ ਹਾਂ ਅਗਰ ਇਹ ਆਪਸ਼ਨ ਵੀ ਨਹੀਂ ਹੈਗੀ ਹੈ ਤੇ ਪਹਿਲੀ ਗੱਲ ਤੇ ਅਗਰ ਤੁਹਾਨੂੰ ਪਤਾ ਇਹੋ ਜਿਹੀ ਸਿਚੁਏਸ਼ਨ ਆ ਸਕਦੀ ਹੈ ਹਮੇਸ਼ਾ ਸਲਾਹ ਕਰੋ ਤਾਂ ਕਿ ਅਗਰ ਤੁਸੀਂ ਕਿਸੇ ਤੋਂ ਗਿਫਟ ਲੈਣਾ ਹੈਗਾ ਬੈਕ ਹੋਮ ਤੋਂ ਪੈਸੇ ਮੰਗਾਣੇ ਹੈਗੇ ਨੇ ਤੇ ਤੁਸੀਂ ਮੌਰਗੇਜ ਰੈਡੀ ਰਹੋ ਸਾਰੇ ਪ੍ਰੋਸੈਸ ਦੇ ਨਾਲ ਹਮੇਸ਼ਾ ਐਮਫਸਾਈਜ਼ ਕਰਦੀ ਆ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੌਰਗੇਜਸ 6475394499 6475394499
4: ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਰਸ਼ਮੀਤ ਜੀ ਥੈਂਕ ਯੂ ਜੀ

0: Duperset, jump, asas, duasas, hebisas, nandit, hosi, bisas, bole, sonihal, sasiakal.
1: ਮੰਮੀ ਪਾਪਾ ਦੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ। ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ।
2: ਸ਼ਮੀ ਪਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ।
1: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪਠਲ।
3: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪਠਲ ਜੀ ਦਾ ਨਾਮ
1: 416-917-7763 416-917-7763 Life insurance, visitor insurance, super visa insurance, critical illness, disability insurance, RESP, travel insurance, convert expensive mortgage insurance to term insurance.

ਜੀ ਹਾਂ ਜੀ, ਵੈਰੀ ਵੈਰੀ ਗੁੱਡ ਮਾਰਨਿੰਗ ਜੀ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰਬੇ ਦੇ ਸ਼ੰਮੀ ਪੱਠਲ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ। ਸੋ ਖੂਬਸੂਰਤ ਗੀਤ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ। ਕੁਦਰਤ ਦੇ ਰੰਗਾਂ ਨੂੰ ਐਵੇਂ ਨਹੀਂ ਜਾਣੀਦਾ, ਕੁਦਰਤ ਦੇ ਰੰਗਾਂ ਨੂੰ ਆ ਜਿਹੜਾ ਉਹ ਮਾਨਣਾ ਚਾਹੀਦਾ। ਸੋ 6 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ, ਜਿਹਦੇ ਵਿੱਚ ਤੁਹਾਨੂੰ ਵੱਖ ਵੱਖ ਜਿਹੜੀਆਂ ਅਪਡੇਟਸ ਸਾਡੇ ਤੱਕ ਪਹੁੰਚੀਆਂ ਨੇ ਉਹਦੇ ਬਾਬਤ, ਅਤੇ ਨਾਲ ਦੀ ਨਾਲ ਇੱਕ ਦੋ ਸਟੋਰੀਜ਼ ਹੁੰਦੀਆਂ ਨੇ ਜਾਂ ਨਿਊਜ਼ ਹੁੰਦੀਆਂ ਨੇ ਜਿਹਨਾਂ ਦੇ ਉੱਤੇ ਆਪਾਂ ਤਬਸਰਾ ਕਰਦੇ ਹਾਂ, ਗੱਲਬਾਤ ਕਰਦੇ ਹਾਂ, ਅਤੇ ਉਹਦੇ 'ਤੇ ਅੱਗੇ ਜਾ ਕੇ ਵੀ ਜ਼ਰੂਰ ਆਪਾਂ ਗੱਲਬਾਤ ਕਰਾਂਗੇ। ਪਲੀਜ਼ ਮੇਰੇ ਸੈੱਲ ਫੋਨ 'ਤੇ ਪਲੀਜ਼ ਨਾ ਕਾਲ ਕਰੋ, ਕਿਉਂਕਿ ਹਜੇ ਹੁਣ ਲਾਈਵ ਚੱਲ ਚੁੱਕਾ। ਆਫਟਰ ਦਾ ਪ੍ਰੋਗਰਾਮ ਜੇ ਤੁਸੀਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਫਿਰ ਤੁਸੀਂ ਆਫਟਰ ਦਾ ਪ੍ਰੋਗਰਾਮ ਮੇਰੇ ਸੈੱਲ ਫੋਨ 'ਤੇ ਕਾਲ ਕਰ ਸਕਦੇ ਹੋ। ਫਿਲਹਾਲ ਸਵਾਗਤ ਹੈ ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਪੱਠਲ ਦੇ ਵਿੱਚ। ਅੱਜ ਆਵਾਜ਼ ਥੋੜ੍ਹੀ ਜਿਹੀ ਮੈਨੂੰ ਵੀ ਆ ਜਿਹੜੀ ਪਤਾ ਨਹੀਂ ਕੰਨਾਂ 'ਚ ਮੇਰੇ ਟੱਕਰ ਜਿਹੇ ਚੜ੍ਹੇ ਆ ਜਾਂ ਉਦੀ ਲੱਗਦਾ ਪਿਆ ਵੀ ਆਵਾਜ਼ ਥੋੜ੍ਹੀ ਜਿਹੀ ਦੂਰੋਂ ਆ ਰਹੀ ਹੈ। ਸੋ ਲੈਟ ਸੀ, ਮੈਂ ਉਮੀਦ ਕਰਦਾ ਤੁਹਾਡੇ ਤੱਕ ਆਵਾਜ਼ ਹੈ ਜਿਹੜੀ ਮੇਰੀ ਠੀਕ ਆ ਰਹੀ ਹੋਵੇਗੀ। ਸੋ ਬਾਕੀ ਮੈਨੂੰ ਟੈਕਸਟ ਮੈਸੇਜ ਕਰਕੇ ਵੀ ਦੱਸ ਦਿਓ ਜਾਂ ਸਟੂਡੀਓ 'ਚ ਕਾਲ ਕਰਕੇ ਦੱਸ ਦਿਓ। ਨੰਬਰ ਹੈ ਜੀ 905-673-3337 9056733337।

0: कमाल है।
1: क्या बात है, सेवा सब दी करो पर उम्मीद किसे तो ना रखो, क्योंकि सेवा दा सही मुल है जिहड़ा रब ही दे सकदा इंसान नहीं। डूंगियां गल्लां समझण लई डूंगा होना पैंदा है, ते डूंगे होण लई डूंगियां सट्टां खाणियां पैंदियां ने। इसे नूं कहिंदे जिंदगी कहिंदे ने। जिहड़े सबर संतोख दे नाल रहिंदे हन उहनां कोल हर चीज़ किसे ना किसे तरीके आप ही पुज जांदी है। सबर रख के उस दी कला वरतदी देखो, ਭਾਵੇਂ ਦੇਰ ਨਾਲ ਹੀ ਅਹਿਸਾਸ ਹੋਵੇ ਪਰ ਤੁਸੀਂ ਦੇਖੋਗੇ ਕਿ ਉਸ ਪਰਮਾਤਮਾ ਦੇ ਫੈਸਲੇ ਬਹੁਤ ਹੀ ਸੋਹਣੇ ਹੁੰਦੇ ਨੇ। ਪਰਮਾਤਮਾ ਦਾ ਉਹਨਾਂ ਦਾਤਾਂ ਲਈ ਸ਼ੁਕਰਾਨਾ ਕਰਿਆ ਕਰੋ ਜਿਹੜੀਆਂ ਉਸਨੇ ਤੁਹਾਨੂੰ ਬਿਨਾਂ ਮੰਗਿਆ ਹੀ ਬਖਸ਼ੀਆਂ ਹਨ। ਰੱਬ ਨਾਲ ਜੁੜਨ ਵਾਲਾ ਰਸਤਾ ਸ਼ੁਰੂ ਵਿੱਚ ਸਭ ਲਈ ਹੀ ਔਖਾ ਹੁੰਦਾ, ਹਾਂ ਅੱਗੇ ਜਾ ਕੇ ਇਹ ਰਸਤਾ ਸਕੂਨ ਦਿੰਦਾ ਜੋ ਦੁਨੀਆਂ ਦੀ ਕੋਈ ਚੀਜ਼ ਨਹੀਂ ਦੇ ਸਕਦਾ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਬਹੁਤ ਧੰਨਵਾਦ।

0: ਬੇਬੇ ਬਾਪੂ ਤੋਂ ਬਾਅਦ ਮੈਂ ਹੀ ਇਹਨਾਂ ਦੀ ਮਾਂ ਤੇ ਮੈਂ ਹੀ ਇਹਨਾਂ ਦਾ ਪਿਓ ਬਸ ਹੁਣ ਹੋਰ ਗੱਲ ਨਾ ਕਰੋ
1: ਦੇਖੋ ਜੀ ਮੈਂ ਤਾਂ ਮਾਂ ਦਾ ਫਰਜ਼ ਨਿਭਾ ਰਹੀ ਹਾਂ ਨਾ ਬੱਚਿਆਂ ਨੂੰ ਬੁਰੀ ਸੰਗਤ ਤੋਂ ਬਚਾਉਣਾ ਵੀ ਤਾਂ ਮਾਂ ਪਿਓ ਦੇ

ਜੀ ਹਾਂ ਦੋਸਤੋ, ਦੁਬਾਰਾ ਸਵਾਗਤ ਹੈ ਲਖਵਿੰਦਰ ਜੀ, ਵੈਰੀ ਗੁੱਡ ਮਾਰਨਿੰਗ ਭਾਅ ਜੀ, ਬਹੁਤ ਬਹੁਤ ਧੰਨਵਾਦ ਮਨਦੀਪ ਜੀ, ਗੁੱਡ ਮਾਰਨਿੰਗ ਸਰ ਵਿਕਰਮ ਜੀ, ਗੁੱਡ ਮਾਰਨਿੰਗ ਗਗਨ ਜੀ, ਸਤਿ ਸ਼੍ਰੀ ਅਕਾਲ ਜੀ, 32-19 ਵਾਲਿਓ, ਵੈਰੀ ਗੁੱਡ ਮਾਰਨਿੰਗ ਜੀ, ਕੀਪ ਇਟ ਅਪ ਭਾਅ ਜੀ, ਥੈਂਕ ਯੂ ਜੀ, ਥੈਂਕ ਯੂ ਅਮਨਦੀਪ ਜੀ, ਸਤਿ ਸ਼੍ਰੀ ਅਕਾਲ ਜੀ, ਭਾਅ ਜੀ ਗੁੱਡ ਵਰਕ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਹਰਮਨ ਜੀ ਹੋਰਾਂ ਦੇ ਮੈਸੇਜ ਆਏ ਨੇ, ਕੱਲ੍ਹ ਵੀ ਪੜ੍ਹ ਨਹੀਂ ਹੋਏ, ਮਾਫ਼ੀ ਚਾਹਾਂਗਾ। ਉਹਨਾਂ ਨੇ ਲਿਖਿਆ, ਕਹਿੰਦੇ ਆਪਣੀਆਂ ਜੜ੍ਹਾਂ ਨੂੰ ਆਪਣੀ ਜ਼ਮੀਨ ਵਿੱਚ ਤਲਾਸ਼ ਕਰੋ, ਕਿਉਂਕਿ ਉਧਾਰ ਦੇ ਕਿਰਦਾਰ ਬਹੁਤੀ ਦੇਰ ਤੱਕ ਸਾਥ ਨਹੀਂ ਦਿੰਦੇ। ਜ਼ਿੰਦਗੀ ਦੀ ਸੱਚਾਈ ਅਸਲੀਅਤ ਸਮਝਣ ਵਿੱਚ ਹੀ ਹੁੰਦੀ ਹੈ। ਸੱਜਰੀ ਸਵੇਰ ਮੁਬਾਰਕ, ਕਿਆ ਬਾਤ ਹੈ ਜੀ, ਬਹੁਤ ਬਹੁਤ ਧੰਨਵਾਦ। ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਤੇਰੇ ਬਖਸ਼ੇ ਦਿਨ ਤੇ ਰਾਤ ਦਾ, ਤੇਰੀ ਦਿੱਤੀ ਹੋਈ ਹਰ ਦਾਤ ਦਾ, ਇਹ ਸਾਹਾਂ ਦੀ ਕਰਾਮਾਤ ਦਾ, ਸਾਨੂੰ ਬਖਸ਼ੇ ਸਵਾਸ ਵਾਸ ਦਾ, ਲੱਖ ਵਾਰੀ ਸ਼ੁਕਰਾਨਾ ਹੈ, ਲੱਖ ਵਾਰੀ ਸ਼ੁਕਰਾਨਾ ਹੈ, ਕਿਆ ਬਾਤ ਹੈ ਜੀ। ਸੋ ਅੱਜ 3 ਜੂਨ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀਗਾ, ਇਹ 1984 ਦੀ ਗੱਲ ਕਰ ਰਿਹਾ ਜੀ, 3 ਜੂਨ 1984। ਲੱਖਾਂ ਲੋਕ ਸ਼੍ਰੀ ਦਰਬਾਰ ਸਾਹਿਬ ਵਿਖੇ ਇਕੱਠੇ ਹੋਏ ਸਨ, 36 ਘੰਟਿਆਂ ਦਾ ਲਗਾਇਆ ਗਿਆ ਸੀ ਕਰਫਿਊ, ਤਾਂ ਕਿ ਕੋਈ ਵਾਪਸ ਬਾਹਰ ਨਾ ਜਾ ਸਕੇ। ਮੈਨੂੰ ਲੱਗਦਾ ਮੇਰਾ ਗਲਾ ਹੀ ਬਹਿ ਗਿਆ ਅੱਜ ਇੱਕਦਮ ਹੀ, ਬੜਾ ਸੋਹਣਾ ਕਹਿ ਲਓ 10 ਮਿੰਟ ਪਹਿਲਾਂ ਠੀਕ ਸੀਗਾ, ਇੱਕਦਮ ਹੀ ਆ ਜਿਹੜਾ ਪਤਾ ਨਹੀਂ ਕੀ ਹੋ ਗਿਆ, ਗਲੇ 'ਤੇ ਜ਼ੋਰ ਪੈਣ ਲੱਗ ਪਿਆ। ਓਕੇ, ਸੋ ਅੱਜ ਦੇ ਇਤਿਹਾਸ 'ਤੇ ਜੇ ਆਪਾਂ ਗੱਲ ਕਰੀਏ ਦੋਸਤੋ, 3 ਜੂਨ ਦਾ ਇਤਿਹਾਸ, ਇੱਕ ਤਾਂ ਮੈਂ 3 ਜੂਨ 1984 ਨੂੰ ਜੋ ਘਟਨਾ ਵਾਪਰੀ ਸੀ ਹਾਂਜੀ ਉਹ ਸ਼ੇਅਰ ਕਰਤੀ। ਇਸੇ ਦਿਨ 3 ਜੂਨ 1947 ਨੂੰ ਲਾਰਡ ਮਾਊਂਟਬੈਟਨ ਨੇ ਪੰਜਾਬ ਦੀ ਵੰਡ, ਪਾਰਟੀਸ਼ਨ ਆਫ ਪੰਜਾਬ ਦਾ ਐਲਾਨ ਕੀਤਾ ਸੀ, ਅਤੇ ਇਸੇ ਦਿਨ 3 ਜੂਨ 1965 ਨੂੰ ਅਮਰੀਕੀ ਪੁਲਾੜ ਯਾਤਰੀ ਐਡਵਰਡ ਵਾਈਟ ਜੈਮਨੀ 4 ਮਿਸ਼ਨ ਦੌਰਾਨ ਪੁਲਾੜ ਵਿੱਚ ਚੱਲਣ ਵਾਲੇ ਪਹਿਲੇ ਅਮਰੀਕੀ ਬਣੇ, ਅਤੇ ਇਸੇ ਦਿਨ 3 ਜੂਨ 2016 ਨੂੰ ਵਿਸ਼ਵ ਪ੍ਰਸਿੱਧ ਮਹਾਬੌਕਸਰ ਅਤੇ ਮਨੁੱਖੀ ਅਧਿਕਾਰਾਂ ਦੇ ਮੁੱਦਈ ਮੁਹੰਮਦ ਅਲੀ ਦਾ ਦੇਹਾਂਤ ਹੋਇਆ ਸੀਗਾ। ਸੋ ਅੱਜ ਦੇ ਦਿਨ ਦੇ ਨਾਲ ਜੁੜੀਆਂ ਇਤਿਹਾਸਿਕ ਘਟਨਾਵਾਂ ਇਸ ਪ੍ਰਕਾਰ ਹੋਈਆਂ ਸਨ।

0: ਬੇਬੇ ਬਾਪੂ ਤੋਂ ਬਾਅਦ ਮੈਂ ਹੀ ਇਹਨਾਂ ਦੀ ਮਾਂ ਤੇ ਮੈਂ ਹੀ ਇਹਨਾਂ ਦਾ ਪਿਓ ਬਸ ਉਹਨੂੰ ਹੋਰ ਗੱਲ ਨਾ ਕਰੇ
1: ਦੇਖੋ ਜੀ ਮੈਂ ਤਾਂ ਮਾਂ ਦਾ ਫਰਜ਼ ਨਿਭਾ ਰਹੀ ਹਾਂ ਨਾ ਬੱਚਿਆਂ ਨੂੰ ਬੁਰੀ ਸੰਗਤ ਤੋਂ ਬਚਾਉਣਾ ਵੀ ਤਾਂ ਮਾਪੇ

0: ਦੋਸਤੋ ਥੋੜ੍ਹਾ ਜਿਹਾ ਮਾਫ਼ੀ ਚਾਹਾਂਗਾ ਕਿਉਂਕਿ ਮੈਨੂੰ ਲੱਗਦਾ ਥੋੜ੍ਹਾ ਜਿਹਾ ਮੇਰਾ ਜਿਹੜਾ ਗਲਾ ਹੈ ਉਹ ਸਾਥ ਨਹੀਂ ਦੇ ਰਿਹਾ ਅੱਜ। ਚਲੋ ਜਿੰਨਾ ਕੁ ਹੋਇਆ ਮੈਂ ਪ੍ਰੋਗਰਾਮ ਹੈ ਜਿਹੜਾ ਕਰਾਂਗਾ ਬ੍ਰੈਂਪਟਨ ਦੇ ਮੇਹਰ ਮੈਂ ਉੱਥੋਂ ਹੀ ਸਟਾਰਟ ਕਰਦਾ ਕਿਉਂਕਿ ਪਹਿਲਾਂ ਤੁਹਾਡੇ ਨਾਲ ਉੱਦਾਂ ਤਾਂ ਖਬਰਾਂ ਸ਼ੇਅਰ ਕਰਦਾ ਪਰ ਅੱਜ ਇੱਥੇ ਸਟਾਰਟ ਕਰ ਲੈਣਾ। ਬ੍ਰੈਂਪਟਨ ਦੇ ਮੇਅਰ ਹੈ, ਕੱਲ੍ਹ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਦੱਸਿਆ ਵੀ 50 ਹਾਈਟੈਕ ਕੈਮਰੇ ਆ ਜਿਹੜੇ ਮੇਜਰ ਇੰਟਰਸੈਕਸ਼ਨ ਜਾਂ ਪਬਲਿਕ ਪਲੇਸਿਸ 'ਤੇ ਹੈ ਉਹ ਲਾਏ ਗਏ ਹੈ, ਜਿਨ੍ਹਾਂ ਦੀ ਮਦਦ ਦੇ ਨਾਲ ਕਹਿੰਦੇ 200 ਤੋਂ ਵੱਧ ਜਿਹੜੀਆਂ ਹੁਣ ਤੱਕ ਇਨਵੈਸਟੀਗੇਸ਼ਨ ਹੋਈ ਹੈ ਪੁਲਿਸ ਨੂੰ ਆ ਜਿਹੜਾ ਉਹ ਹੈਲਪ ਮਿਲੀ ਹੈ। ਅਤੇ ਪੁਲਿਸ ਦੇ ਡਿਪਟੀ ਚੀਫ ਹੈ ਉਹਨਾਂ ਨੇ ਵੀ ਆ ਜਿਹੜਾ ਗੱਲ ਕੀਤੀ, ਕਹਿੰਦੇ ਵੀ ਇਹ ਜਿਹੜੇ 50 ਜਿਹੜੇ ਹਾਈਟੈਕ ਕੈਮਰੇ ਹੈ ਰੀਅਲ ਟਾਈਮ ਜਾਂ ਡਾਟਾ ਜਿਹੜਾ ਆ ਉਹ ਪੁਲਿਸ ਤੱਕ ਪਹੁੰਚਾਉਂਦੇ ਆ। ਸਪੋਜ਼ ਕਿਸੇ ਜਗ੍ਹਾ 'ਤੇ ਇੰਸੀਡੈਂਟ ਹੋਇਆ ਅਤੇ ਇੱਕਦਮ ਹੈ ਜਿਹੜੇ ਉੱਥੋਂ ਦਾ ਜਿਹੜਾ ਡਾਟਾ ਆ ਜਿਹੜਾ ਉਹ ਪੁਲਿਸ ਕੋਲ ਪਹੁੰਚ ਜਾਂਦਾ ਅਤੇ ਪੁਲਿਸ ਇੱਕਦਮ ਹੈ ਜਿਹੜੀ ਹਰਕਤ ਦੇ ਵਿੱਚ ਆ ਜਾਂਦੀ ਹੈ। ਅਤੇ ਇਸੇ ਕਰਕੇ ਹੁਣ ਤੱਕ 200 ਤੋਂ ਵੱਧ ਜਿਹੜੀਆਂ ਇਨਵੈਸਟੀਗੇਸ਼ਨਸ ਹੈ ਉਹਨਾਂ ਦੇ ਵਿੱਚ ਇਹਨਾਂ ਕੈਮਰਿਆਂ ਨੇ ਇੱਕ ਅਹਿਮ ਰੋਲ ਹੈ ਜਿਹੜਾ ਨਿਭਾਇਆ। ਮੈਂ ਕਾਲ ਲੈ ਲੈਂਦਾ 1013 ਜੀ ਆਇਆਂ ਨੂੰ। ਗੁੱਡ ਮਾਰਨਿੰਗ ਸੁਸ਼ੀਲ ਜੀ, ਜੀ ਆਇਆਂ ਨੂੰ ਜੀ।
1: ਗੁੱਡ ਮਾਰਨਿੰਗ, ਤੁਸੀਂ ਨਾਮ ਪਹਿਲੇ ਲੈ ਦਿੱਤਾ?
0: ਹਾਂਜੀ ਹਾਂਜੀ ਲੈ ਲਿੱਤਾ।
1: ਤੱਕੇ ਕਲਾਮ ਕਰਨਾ ਚਾਹੁੰਦਾ ਸੀ ਦਿੱਲੀ ਕੈਂਟ ਸਦਰ ਬਜਾ।
0: ਅੱਛਾ ਅੱਛਾ ਅੱਛਾ ਜੀ ਜੀ ਜੀ ਜੀ ਹੁਣ ਕਰ ਦਿਓ ਜੀ।
1: ਬੜੀ ਅੱਛੀ, ਮੈਂ ਕਹਿ ਰਿਹਾ ਸੀ ਕਿ ਵੀ ਤੁਸੀਂ ਮੇਰਾ ਨਾਂ ਨਹੀਂ ਲਿੱਤਾ ਪਰ ਨਾਂ ਲਾ ਹੀ ਦਿੱਤਾ ਤੁਸੀਂ ਮੇਰਾ।
0: ਜੀ ਜੀ ਜੀ ਜੀ ਬਿਲਕੁਲ ਜੀ, ਤੁਸੀਂ ਰਿਸਪੈਕਟਡ ਹੋ ਸਾਡੇ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ।
1: ਨਹੀਂ ਨਹੀਂ ਨਹੀਂ, ਤੁਸੀਂ ਅਜ਼ੀਜ਼ ਹੋ ਬੜੇ, ਤੁਸੀਂ ਬੜੇ ਰਿਸਪੈਕਟ ਦਿੰਦੇ ਹੋ ਤੇ ਮੇਰੇ ਇਲਾਵਾ ਹੋਰ ਵੀ ਜਿੰਨੇ ਬਜ਼ੁਰਗ ਉਹਨਾਂ ਦੀ ਇੱਜ਼ਤ ਕਰੋ ਤੇ ਬਾਕੀ ਸਾਰਾ ਪਰਿਵਾਰ ਸੁਖੀ ਰਹੇ, ਮੇਰੀ ਤਰਫੋਂ ਇਹੀ ਆਸ਼ੀਰਵਾਦ ਆਏਗਾ
0: ਜੀ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਸੁਸ਼ੀਲ ਜੀ। ਸੋ ਦੋਸਤੋ ਇਹਦੇ 'ਤੇ ਆ ਜਿਹੜਾ ਮੈਂ ਇਹ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਵੀ ਤੁਹਾਨੂੰ ਲੱਗਦਾ ਵੀ ਸਿਟੀ ਆ ਜਿਹੜੀ ਉਹ ਬ੍ਰੈਂਪਟਨ ਆ ਜਿਹੜੀ ਉਹ ਸਹੀ ਡਾਇਰੈਕਸ਼ਨ ਦੇ ਵਿੱਚ ਜਾ ਰਹੀ ਹੈ? ਕਿਉਂਕਿ ਇਸ ਦੇ ਉੱਤੇ ਜਦੋਂ ਕੁਛ ਕੁ ਜਿਹੜੇ ਇੱਕ ਖਬਰ ਏਜੰਸੀ ਵੱਲੋਂ ਵੱਖ ਵੱਖ ਜਿਹੜੇ ਲੋਕਾਂ ਤੋਂ ਓਪੀਨੀਅਨ ਲੈਣ ਦੀ ਕੋਸ਼ਿਸ਼ ਕੀਤੀ ਵੀ ਇਹ ਜਿਹੜੇ ਕੈਮਰੇਜ਼ ਆ ਜਿਹੜੇ ਲਾਏ ਜਾ ਰਹੇ ਨੇ ਹਾਈਟੈਕ ਕੈਮਰੇ, ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਪਤਾ ਸਪੀਡ ਕੈਮਰੇਜ਼ ਹੈ ਸਭ ਤੋਂ ਵੱਧ ਹੈ ਜਿਹੜੇ ਬ੍ਰੈਂਪਟਨ ਦੇ ਵਿੱਚ ਲੱਗੇ ਸੀਗੇ, ਅਤੇ ਹੁਣ ਇਹ ਜਿਹੜੇ ਹਾਈਟੈਕ ਕੈਮਰੇਜ਼ ਹੈ ਜਿਹੜੇ ਇਹ ਰੀਅਲ ਟਾਈਮ ਡਾਟਾ ਮਤਲਬ ਹੈ ਜਿਹੜਾ ਇੱਕ ਪੁਲਿਸ ਦਾ ਜਿਹੜਾ ਕੰਟਰੋਲ ਸੈਂਟਰ ਹੈ ਉੱਥੇ ਹੈ ਜਿਹੜਾ ਇੱਕਦਮ ਪ੍ਰੋਵਾਈਡ ਕੀਤੇ ਜਾ ਰਹੇ ਨੇ। ਡਰੋਨ ਹੈ ਜਿਹੜੀ ਉਹਨਾਂ ਦੀ ਵੀ ਮਦਦ ਹੈ ਜਿਹੜੀ ਲਈ ਜਾ ਰਹੀ ਹੈ ਤਾਂ ਕਿ ਹੈ ਜੇ ਕੋਈ ਇੰਸੀਡੈਂਟ ਇਹੋ ਜਿਹਾ ਹੁੰਦਾ ਤਾਂ ਉੱਥੇ ਇੱਕਦਮ ਹੈ ਜਿਹੜਾ ਡਰੋਨ ਡਿਪਲੋਏ ਕੀਤਾ ਜਾਵੇ ਜੇ ਪੁਲਿਸ ਉੱਥੇ ਇੱਕਦਮ ਨਹੀਂ ਪਹੁੰਚ ਸਕਦੀ। ਕੀ ਇਹ ਜਿਹੜੀਆਂ ਟੈਕਨੋਲੋਜੀਜ਼ ਹੈ ਇਹਨਾਂ ਦੇ ਨਾਲ ਕ੍ਰਾਈਮ ਨੂੰ ਹੈ ਔਰਗਨਾਈਜ਼ਡ ਕ੍ਰਾਈਮ ਨੂੰ ਹੈ ਜਿਹੜੀ ਥੱਲ ਪਾਈ ਜਾ ਸਕਦੀ ਹੈ? ਅਤੇ ਮੈਂ ਜਿਹੜਾ ਆ ਉਹ ਬਾਕੀ ਜੋ ਲੋਕ ਹੈ ਉਹਨਾਂ ਨੇ ਇਹ ਵੀ ਕਿਹਾ, ਕਹਿੰਦੇ ਵੀ ਜੇ ਤੁਸੀਂ ਹੁਣ ਕੈਮਰੇ ਲਾਈ ਰਹੇ ਹੋ ਜਿਹੜੀ ਆ ਬ੍ਰੈਂਪਟਨ ਦੇ ਸੜਕਾਂ ਦੇ ਉੱਤੇ ਇਸ ਟਾਈਮ ਜਿਹੜੀ ਰੈਸ਼ ਡਰਾਈਵਿੰਗ ਹੋ ਰਹੀ ਹੈ ਜਾਂ ਫਿਰ ਗਲਤ ਡਰਾਈਵਿੰਗ ਹੋ ਰਹੀ ਹੈ ਉਹਨਾਂ ਦੇ ਉੱਤੇ ਵੀ ਹੈ ਜਿਹੜੀ ਨਕੇਲ ਕੱਸੋ, ਕਿਉਂਕਿ ਇਹ ਜਿਹੜੇ ਕੈਮਰੇ ਆ ਤੁਹਾਡੀ ਲਾਇਸੈਂਸ ਪਲੇਟ ਹੈ ਜਿਹੜੀ ਇਹ ਵੀ ਰੀਡ ਕਰ ਸਕਦੇ ਆ, ਉੱਥੋਂ ਦੀ ਵੀ ਹੈ ਜਿਹੜਾ ਕਾਫੀ ਡਾਟਾ ਜਿਹੜਾ ਆ ਪੁਲਿਸ ਦੇ ਕੋਲ ਪਹੁੰਚ ਜਾਂਦਾ ਹੈ। ਕੀ ਤੁਹਾਨੂੰ ਲੱਗਦਾ ਵੀ ਇਹੋ ਜਿਹੇ ਟੈਕਨੀਕ ਦੇ ਨਾਲ ਕ੍ਰਾਈਮ ਨੂੰ ਹੈ ਜਿਹੜੀ ਥੱਲ ਪਾਈ ਜਾ ਸਕਦੀ ਹੈ, ਜਾਂ ਤੁਹਾਨੂੰ ਲੱਗਦਾ ਵੀ ਜਦ ਤੱਕ ਲਾਅ ਐਂਡ ਆਰਡਰ ਹੈ ਜਿਹੜਾ ਉਹਦੇ ਵਿੱਚ ਚੇਂਜਸ ਨਹੀਂ ਕੀਤੀਆਂ ਜਾ ਸਕਦੀਆਂ ਉਦੋਂ ਤੱਕ ਜਿਹੜੀ ਟੈਕਨੋਲੋਜੀ ਹੈ ਜਿਹੜੀ ਉਹ ਵੀ ਕੁਛ ਨਹੀਂ ਕਰ ਸਕਦੀ? ਸੋ ਇਹਦੇ 'ਤੇ ਤੁਸੀਂ ਆਪਣੇ ਓਪੀਨੀਅਨ ਦੇਣਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ 905-673-3337 905-673-3337 'ਤੇ ਤੁਸੀਂ ਕਾਲ ਕਰਕੇ ਇਸ ਵਿਸ਼ੇ ਦੇ ਉੱਤੇ ਆਪਣੀ ਇਨਪੁੱਟ ਦੇ ਸਕਦੇ ਹੋ। ਕੀ ਤੁਹਾਨੂੰ ਲੱਗਦਾ ਜਿਹੜੇ ਹਾਈਟੈਕ ਕੈਮਰੇਸ ਹੈ ਜਿਹੜੇ ਬ੍ਰੈਂਪਟਨ ਦੇ ਵਿੱਚ ਲਾਏ ਜਾ ਰਹੇ ਨੇ ਜਾਂ ਲੱਗੇ ਹੋਏ ਨੇ, ਆਲਰੇਡੀ ਲੱਗੇ ਹੋਏ ਨੇ, ਇਹਨਾਂ ਦੀ ਜਿਹੜੀ ਕੁਆਂਟਿਟੀ ਹੈ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਵਧਾਈ ਵੀ ਜਾ ਸਕਦੀ ਹੈ? ਅਤੇ ਜਿਸ ਦਾ ਪੁਲਿਸ ਅਤੇ ਸਾਡੇ ਮੇਅਰ ਬ੍ਰਾਊਨ ਪੈਟਰਿਕ ਬ੍ਰਾਊਨ ਸਾਹਿਬ ਉਹਨਾਂ ਨੇ ਕਿਹਾ ਵੀ ਇਸ ਦੇ ਨਾਲ ਹੈ ਜਿਹੜਾ 200 ਦੇ ਕਰੀਬ ਜਿਹੜੀਆਂ ਇਨਵੈਸਟੀਗੇਸ਼ਨਸ ਹੈ ਉਹਦੇ ਵਿੱਚ ਪੁਲਿਸ ਨੂੰ ਹੈਲਪ ਮਿਲੀ ਹੈ ਇਹ ਹਾਈਟੈਕ ਕੈਮਰੇ। ਤੁਸੀਂ ਇਹ ਜਿਹੜਾ ਨੋਟ ਕੀਤਾ ਹੋਵੇਗਾ ਇਹ ਜਿਹੜੇ ਕੈਮਰੇ ਆ 360 ਡਿਗਰੀ ਆ ਜਿਹੜੇ ਆਲੇ ਦੁਆਲੇ ਆ ਜਿਹੜਾ ਕੈਪਚਰ ਕਰਦੇ ਆ, ਮਤਲਬ ਹਰ ਇੱਕ ਜਿਹੜੀ ਗੱਡੀ ਲੰਘ ਰਹੀ ਹੈ ਉਹਦੀ ਐਕਟੀਵਿਟੀ ਹੈ ਜਿਹੜੀ ਕੈਪਚਰ ਕੀਤੀ ਜਾ ਰਹੀ ਹੈ। ਹਾਂ, ਕੁਝ ਕੁ ਜਿਹੜੇ ਉਹਨਾਂ ਨੇ ਜ਼ਰੂਰ ਸਵਾਲ ਉਠਾਏ ਨੇ ਵੀ ਇਹ ਸਾਡੀ ਪ੍ਰਾਈਵੇਸੀ ਹੈ ਜਿਹੜੀ ਉਸਨੂੰ ਹੈ ਜਿਹੜੀ ਬ੍ਰੀਚ ਕਰ ਸਕਦੀ ਹੈ, ਪਰ ਉਹਨੂੰ ਵੀ ਹੈ ਜਿਹੜਾ ਸਿਟੀ ਵੱਲੋਂ ਐਡਰੈਸ ਕੀਤਾ ਗਿਆ ਇਹ ਪ੍ਰਾਈਵੇਸੀ ਬ੍ਰੀਚ ਉਹਨਾਂ ਦੀ ਹੋ ਰਹੀ ਹੈ ਜਿਹੜੇ ਕ੍ਰਾਈਮ ਕਰ ਰਹੇ ਆ, ਅਤੇ ਬਾਕੀਆਂ ਦਾ ਜਿਹੜਾ ਡਾਟਾ ਜਿਹੜਾ ਆ ਉਹ ਬੜਾ ਹੀ ਕੌਨਫੀਡੈਂਸ਼ੀਅਲ ਹੈ ਜਿਹੜਾ ਉਹ ਕਹਿੰਦੇ ਵੀ ਰੱਖਿਆ ਜਾ ਰਿਹਾ। ਕੀ ਤੁਸੀਂ ਸਮਝਦੇ ਹੋ ਵੀ ਇੱਦਾਂ ਦੀ ਟੈਕਨੀਕ ਦੇ ਨਾਲ ਸਿਟੀ ਆਫ ਬ੍ਰੈਂਪਟਨ ਨੂੰ ਹੈ ਜਿਹੜਾ ਦੁਬਾਰਾ ਸਾਫ਼ ਸੁਥਰੀ ਸਿਟੀ ਹੈ ਜਿਹੜੀ ਬਣਾਇਆ ਜਾ ਸਕਦਾ? ਕਿਉਂਕਿ ਇਲੈਕਸ਼ਨਸ ਵੀ ਆ ਰਹੇ ਨੇ, ਬਹੁਤ ਕੁਛ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਨੂੰ ਦੇਖਣ ਨੂੰ ਮਿਲੇਗਾ। ਕਈ ਵਾਰ ਇੱਦਾਂ ਹੁੰਦਾ ਨਾ ਜਦੋਂ ਇਲੈਕਸ਼ਨਸ ਆਉਂਦੇ ਆ ਉਸ ਸਾਲ ਦੇ ਵਿੱਚ ਜ਼ਿਆਦਾ ਐਕਟੀਵਿਟੀਜ਼ ਸਾਨੂੰ ਦੇਖਣ ਨੂੰ ਮਿਲਦੀਆਂ ਨੇ। ਸੋ ਲੈਟ ਸੀ, ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਸਟੂਡੀਓ ਦਾ ਨੰਬਰ 905-673-3337 9056733337 'ਤੇ ਤੁਸੀਂ ਆਪਣੇ ਦੋਸਤੋ ਵਿਚਾਰ ਆ ਜਿਹੜੇ ਰੱਖ ਸਕਦੇ ਹੋ। 2861 ਸਵਾਗਤ ਹੈ ਜੀ, ਗੁੱਡ ਮਾਰਨਿੰਗ।
2: ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਰੇਡੀਓ ਦੀ ਆਵਾਜ਼ ਸਹੀ ਨਹੀਂ ਆ ਰਹੀ ਜੀ ਫੋਨ ਤੇ।
0: ਇਹ ਕਿੱਦਾਂ ਆ ਰਹੀ ਹੈ ਭਾਜੀ ਆਵਾਜ਼? ਹਾਂ, ਤੁਸੀਂ ਡਾਇਲ ਟੂ ਲਿਸਨ ਕਰਕੇ ਸੁਣ ਰਹੇ ਹੋ ਜੀ ਆਪਣੇ ਨੰਬਰ ਘੁਮਾ ਕੇ? ਓਕੇ, ਮੈਂ ਇੱਕ ਹੋਰ ਨੰਬਰ ਹੈ ਜਿਹੜਾ ਉਹ ਸ਼ੇਅਰ ਕਰ ਦਿੰਦਾ, ਤੁਸੀਂ ਉੱਥੇ ਵੀ ਆ ਜਿਹੜਾ ਸਾਨੂੰ ਸੁਣ ਸਕਦੇ ਹੋ। ਠੀਕ ਹੈ ਜੀ, ਉਹ ਨੰਬਰ ਹੈ ਜੀ 647-613-6444। ਠੀਕ ਹੈ ਜੀ, ਓਕੇ ਜੀ, ਓਕੇ ਜੀ, ਵੈਲਕਮ ਜੀ, ਵੈਲਕਮ, ਬਹੁਤ ਬਹੁਤ ਧੰਨਵਾਦ। ਅਗਲੀ ਕਾਲ ਤੇ ਚੱਲਦਾ ਮਨਜੀਤ ਜੀ, ਜੀ ਆਇਆਂ ਨੂੰ ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ।
3: ਹੈਲੋ, ਗੁੱਡ ਮਾਰਨਿੰਗ ਸਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਭਾਜੀ।
3: ਤੁਸੀਂ ਕੈਮਰਿਆਂ ਦੀ ਗੱਲ ਕਰਦੇ ਸੀ ਜੰਮੀ ਜੀ?
0: ਹਾਂਜੀ,
3: ਕੈਮਰੇ ਕੋਈ ਮਾੜੀ ਚੀਜ਼ ਤਾਂ ਹੈ ਨੀ ਗੀ, ਜੇ ਕੋਈ ਚੰਗੀ ਚੀਜ਼ ਹੁੰਦੀ ਹੈ ਤਾਂ ਆਪਣੇ ਬੰਦੇ ਦਾ ਰੌਲਾ ਪਾਉਣ ਬਹਿ ਜਾਂਦੇ ਆ ਨਾ। ਪਹਿਲਾਂ ਵੀ ਸਪੀਡ ਕੈਮਰੇ ਲਾਏ, ਕੋਈ ਮਾੜੀ ਗੱਲ ਥੋੜੀ ਸੀਗੀ ਨਾ। ਜੇ ਤੁਸੀਂ ਹੁਣ ਬੰਦੇ ਟ੍ਰੇਨਡੀ ਨੀ ਗਏ, ਹੁਣ ਜੇ ਤੁਸੀਂ ਡਰਾਈਵ ਕਰਨੀ ਆ ਨਾ, ਤੁਸੀਂ ਕੋਈ ਦੂਰ ਤੱਕ ਦੇਖੋ ਵੀ ਸਾਈਨ ਕਿਹੜਾ ਆਉਂਦਾ। ਕਹਿੰਦੇ ਜੀ ਸਾਨੂੰ ਕੈਮਰਿਆਂ ਦਾ ਨੀ ਪਤਾ ਲੱਗਦਾ, ਕਿੰਨੇ ਕੈਮਰੇ ਪਾ ਕੇ ਰੌਲਾ ਪਾ ਕੇ ਕੈਮਰੇ ਲਾ ਤੇ। ਹੁਣ ਤੁਸੀਂ ਇਹ ਦੇਖੋ, ਤੁਸੀਂ ਸਹੀ ਗੱਡੀ ਚਲਾਉਂਦੇ ਆ ਨਾ, ਜਿੱਥੇ ਸਾਈਕਲ ਵਾਲੀ ਲਾਈਨ ਬਣੀ ਆ, ਤੁਸੀਂ ਰਾਈਟ ਟਰਨ ਮਾਰਨੀ ਆ ਨਾ, ਤੁਸੀਂ ਆਪਦੀ ਵੱਖੀ ਬਚਾ ਕੇ ਰਾਈਟ ਟਰਨ ਮਾਰਨੀ ਆ। ਪਿਛਲੇ ਬੰਦੇ ਨੇ ਆਣ ਕੇ ਤੁਹਾਡੇ ਤੋਂ ਮੂਹਰੇ ਟਰਨ ਮਾਰਨੀ ਆ। ਇੰਨੀ ਡੇਂਜਰਸ ਡਰਾਈਵ, ਕੋਈ ਸਟੋਪ ਸਾਈਨ ਤੇ ਨੀ ਰੋਕਦਾ, ਚਾਹੇ ਕੋਈ ਨਿਆਣਾ ਆਉਂਦਾ ਹੋਵੇ, ਕੋਈ ਸਿਆਣਾ ਆਉਂਦਾ ਹੋਵੇ। ਹੁਣ ਦੱਸੋ ਬੰਦਾ ਕਰੂ ਤੇ ਕਰੂ ਕੀ ਹੈ ਨਾ।
0: ਸੋ ਤੁਸੀਂ ਇਹ ਮੰਨਦੇ ਹੋ ਮਨਜੀਤ ਭਾਜੀ ਵੀ ਜਿਹੜੇ ਇਹ ਕੈਮਰੇ ਆ ਜਿਹੜੇ ਇੰਸਟਾਲ ਹੋਏ ਨੇ 50 ਦੇ ਕਰੀਬ ਹਾਈਟੈਕ ਕੈਮਰੇ ਬ੍ਰੈਂਪਟਨ ਦੇ ਵਿੱਚ, ਜੋ ਹਰ ਇੱਕ ਗਤੀਵਿਧੀ ਜੋ ਉੱਥੋਂ ਦੀ ਗੱਡੀਆਂ ਲੰਘ ਰਹੀਆਂ ਜਾਂ ਪੈਡੈਸਟ੍ਰੀਅਨ ਜਾ ਰਹੇ ਆ, ਵੀ ਉਹ ਜਾਇਜ਼ ਹੈ ਤਾਂ ਕਿ ਜਿਹੜਾ ਇੱਕ ਕ੍ਰਾਈਮ ਨੂੰ ਥੱਲ ਪਾਈ ਜਾ ਸਕੇ?
3: ਬਿਲਕੁਲ ਬਿਲਕੁਲ ਜਾਇਜ਼ ਆ। ਕੱਲ ਮੈਂ ਦੇਖਿਆ, ਕੱਲ ਇੱਕ ਚੰਗੇ ਭਲੇ ਸਿਵਲ ਗੱਡੀ ਦੇ ਵਿੱਚ ਸੀ ਪੁਲਿਸ, ਗੱਡੀਆਂ ਆਪਣੇ ਕੰਟਰੀ ਸਾਈਡ ਤੇ ਏਅਰਪੋਰਟ ਤੇ, ਇੱਕ ਮਿੰਟ ਚ ਗੱਡੀ ਚੱਕੀ, ਹੁਣ ਕੀ ਪਤਾ ਕਿਹੜੇ ਬੇਸ ਨੂੰ ਚੱਕੀ ਉਹ।
0: ਚੱਕੀ ਕਿੱਦਾਂ, ਮਤਲਬ ਚੱਕੀ ਕਿੱਦਾਂ ਕੀ? ਰੈਡ ਲਾਈਟ, ਉਹਨੂੰ ਰੈਡ ਲਾਈਟਾਂ ਲਾਈਆਂ।
3: ਸਿਵਲ ਗੱਡੀ ਚ ਪੁਲਿਸ ਵਾਲੇ ਸੀਗੇ, ਬੜੀ ਸੋਹਣੀ ਗੱਡੀਆਂ ਦੇ ਵਿੱਚ ਗੱਡੀ ਜਾ ਰਹੀ ਸੀ ਹੈ ਨਾ।
0: ਅੱਛਾ ਜੀ,
3: ਪਤਾ ਹੀ ਉਦੋਂ ਲੱਗਾ ਜਦੋਂ ਉਹਦੇ ਮਗਰ ਲਾਈਟਾਂ ਲਾ
0: ਲਈਆਂ। ਓਕੇ,
3: ਕੰਟਰੀ ਸਾਈਡ ਤੇ ਕਦੀ ਵੀ ਤੁਸੀਂ, ਮੈਨੂੰ 10 ਸਾਲ ਹੋ ਗਏ ਲੰਘਦੇ ਨੂੰ, ਕਦੀ ਪੁਲਿਸ ਵਾਲਾ ਨੀ ਦੇਖਿਆ ਸੀ, ਕਦੀ ਕਿਸੇ ਨੂੰ ਲਾਈਟ ਨੀ ਲਾਈ ਦੀ। ਇਹਦੇ ਕੈਮਰਿਆਂ ਦੇ ਨਾਲ ਫਰਕ ਤਾਂ ਬਹੁਤ ਪਊਗਾ। ਮੈਂ ਕਹਿੰਦਾ ਦੂਜੇ ਕੈਮਰੇ ਵੀ ਚੱਲਣੇ ਚਾਹੀਦੇ ਆ ਸ਼ਮੀ ਜੀ, ਜਦ ਆਪਾਂ ਕੋਈ ਮਾੜਾ ਕੰਮ ਹੀ ਨੀ ਕਰਨਾ ਸਾਨੂੰ ਡਰ ਕਾਹਦਾ।
0: ਜੀ ਜੀ, ਇਹ ਵੀ ਗੱਲ ਸਹੀ ਹੈ ਭਾਜੀ।
3: ਤੇ ਤੁਸੀਂ ਆ ਹੁਣ ਦੇਖਿਆ ਹੀ ਆ, ਤੁਸੀਂ ਵੀ ਤੁਹਾਡੇ ਏਰੀਏ ਚ ਵੀ ਹੈਗਾ ਹੀ ਆ ਕੋਈ ਸਟੋਪ ਸਾਈਨ ਤੇ ਰੋਕਦਾ ਜੀ ਕੋਈ?
0: ਨਹੀਂ ਜੀ, ਬਹੁਤ ਘੱਟ,
3: ਕੋਈ ਨੀ ਰੋਕਦਾ ਹੈਗਾ। ਅਗਲਾ ਜੇ ਜੇ ਤੁਸੀਂ ਰੋਕਦੇ ਵੀ ਆ, ਤੁਹਾਡੇ ਵੱਲੋਂ ਅੱਖਾਂ ਕੱਢਦੇ ਆ ਵੀ ਤੂੰ ਕਾਹਤੋਂ ਰੋਕ ਗਿਆ ਨਾ।
0: ਸਹੀ ਗੱਲ ਹੈ, ਸਹੀ ਗੱਲ ਹੈ, ਬਿਲਕੁਲ ਜੀ।
3: ਥੈਂਕ ਯੂ। ਮਾੜਾ ਨੀ ਗਿਆ, ਕੋਈ ਨੀ, ਸਿਟੀ ਨੇ ਵਧੀਆ ਕੀਤਾ। ਪਹਿਲੇ ਕੈਮਰੇ ਵੀ ਆਨ ਕਰਨੇ ਚਾਹੀਦੇ ਆ ਸਕੂਲ ਜੂਨ ਦੇ ਵਿੱਚ, ਸਾਰਾ ਕੁਝ ਚਾਹੀਦਾ।
0: ਜੀ ਜੀ,
3: ਓਕੇ ਸ਼ਮੀ ਜੀ,
0: ਥੈਂਕ ਯੂ ਜੀ, ਥੈਂਕ ਯੂ ਮਨਜੀਤ ਭਾਜੀ, ਬਹੁਤ ਬਹੁਤ ਧੰਨਵਾਦ ਤੁਹਾਡੇ ਕੀਮਤੀ ਵਿਚਾਰਾਂ ਵਾਸਤੇ। ਸੋ ਭਾਜੀ ਹੁਣੀ ਕਹਿੰਦੇ ਵੀ ਜਿਹੜੇ ਸਪੀਡ ਕੈਮਰੇ ਜਿਹੜੇ ਪਹਿਲਾਂ ਲਾਏ ਸੀਗੇ ਉਹਨਾਂ ਨੂੰ ਵੀ ਐਕਟੀਵੇਟ, ਮੈਨੂੰ ਲੱਗਦਾ ਹਜੇ ਤੱਕ ਲਾਏ ਤਾਂ ਹੀ ਨਹੀਂ ਹੈਗੇ, ਸ਼ਾਇਦ ਇਹਨਾਂ ਨੂੰ ਉਮੀਦ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਉਹ ਕੈਮਰੇ ਦੁਬਾਰਾ ਐਕਟਿਵ ਹੋ ਸਕਦੇ ਨੇ, ਕੋਈ ਪਤਾ ਨਹੀਂ। ਜੇ ਡਗ ਫੋਰਡ ਸਾਹਿਬ ਕੱਲ ਕਹਿ ਦੇਣ ਵੀ ਵੱਖ ਵੱਖ ਜਿਹੜੀਆਂ ਸਿਟੀਜ਼ ਆ ਆਪਣੇ ਤੌਰ 'ਤੇ ਆ ਜਿਹੜਾ ਡਿਸੀਜਨ ਲੈ ਸਕਦੀ ਹੈ, ਅਤੇ ਕੈਮਰੇ ਐਕਟਿਵ ਵੀ ਹੋ ਸਕਦੇ ਆ। ਰੇਸ਼ਮ ਭਾਅ ਜੀ, ਜੀ ਆਇਆਂ ਨੂੰ ਗੁੱਡ ਮਾਰਨਿੰਗ ਜੀ।
4: ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ।
0: ਜੀ ਜੀ, ਸਤਿ ਸ਼੍ਰੀ ਅਕਾਲ ਭਾਅ ਜੀ।
4: ਆਵਾਜ਼ ਤਾਂ ਬਹੁਤ ਵਧੀਆ ਆ ਰਹੀ ਹੈ ਜੀ।
0: ਆਵਾਜ਼ ਠੀਕ ਆ ਰਹੀ ਹੈ ਜੀ, ਓਕੇ।
4: ਮੈਨੂੰ ਨਹੀਂ ਕਦੇ ਪ੍ਰੋਬਲਮ ਆਈ ਸੀ ਅੱਜ ਤੱਕ ਬਾਈ।
0: ਅੱਛਾ ਅੱਛਾ ਜੀ, ਚਲੋ ਵਧੀਆ। ਤੁਸੀਂ ਕਿਹੜੇ ਮਾਧਿਅਮ ਨਾਲ ਸੁਣਦੇ ਹੋ ਭਾਜੀ? ਕਿਹੜੇ?
4: ਮੈਂ ਤਾਂ ਲਾਭ ਕਰਦਾ ਬਾਈ ਜੀ ਐਪ ਨੂੰ।
0: ਅੱਛਾ, ਐਪ ਨੂੰ, ਹਾਂ ਐਪ ਤੇ ਬਹੁਤ ਘੱਟ ਇਸ਼ੂ ਆਉਂਦਾ। ਬਿਲਕੁਲ ਬਿਲਕੁਲ,
4: ਮੈਂ ਕਿੱਥੇ ਮਰਜ਼ੀ ਲੈ ਜਾਓ ਬਾਈ, ਜਿਹੜੀ ਮਰਜ਼ੀ ਸੀਟ ਤੇ ਕਿੱਥੇ ਮਰਜ਼ੀ ਲੈ
0: ਜਾਓ,
4: ਪਹਿਲਾਂ ਜਿਹੜਾ ਤਾਂ ਵਧੀਆ ਚੱਲਦਾ ਜੀ।
0: ਜੀ,
4: ਤੇ ਬਾਕੀ ਇਹ ਪੁਲਿਸ ਆਪਾਂ ਕਹਿ ਦਾਂਗੇ ਵੀ ਹੁਣ ਅੱਗੇ ਕੰਮ ਖਿੱਚਿਆ ਬਾਈ ਜੀ ਇਹਨੇ ਮਾੜਾ ਜਿਹਾ। ਅੱਗੇ ਸਾਡੇ, ਅਸੀਂ ਰਹਿੰਦੇ ਵੈਸਟ ਵਾਲੇ ਪਾਸੇ
0: ਜੀ,
5: ਇੱਥੇ ਤਾਂ ਬਾਈ ਜੀ ਪੁਲਿਸ ਹੈ, ਵਿੱਚੋਂ ਲੈਣਾ ਤਾਂ ਕੱਢ ਲੈਂਦੇ ਆ, ਅਗਲਾ ਕੰਮ ਗਿਆ ਪਹਿਲਾਂ, ਹੁਣ ਤਾਂ ਧਿਆਨ ਨਾਲ ਡਰਾਈਵ ਕਰਨੀ ਚਾਹੀਦੀ ਕੋਈ ਵੀ, ਹੈ ਨਾ ਜੀ, ਪਰ ਅੱਗੇ ਨੂੰ ਸੂਟ ਆ ਪੁਲਿਸ ਆਇਆ ਇਨਵੈਸਟ ਵਾਲੇ ਪਾਸੇ ਬਾਈ ਜੀ, ਹੁਣ ਤਾਂ ਵੀਕਐਂਡ ਤੇ ਵੀਕਡੇ ਬਹਿ ਨਹੀਂ, ਇਹਨੇ ਵੀ ਲਾਈਟਾਂ ਲਾਈਆਂ ਹੁੰਦੀਆਂ ਕਦੇ ਪਿੱਛੇ, ਗਲਤੀ ਕਰਦਾ ਉਹਨੂੰ ਕਰਦੇ, ਉਹਨੂੰ ਕੁਛ ਕਹਿੰਦੇ ਜੀ ਇਹ,
0: ਜੀ ਜੀ ਉਧਰ ਫਿਰ ਇੱਕ ਡਿਵੀਜ਼ਨ ਵੀ ਆ ਰਹੀ ਆ ਨਾ ਪੁਲਿਸ ਦੀ, ਉਹ ਵੀ ਉਹ ਸਾਰੀ ਚੱਲ ਰਹੀ ਆ, ਕੰਸਟਰਕਸ਼ਨ ਚੱਲ ਰਹੀ ਆ ਉਹਦੀ ਵੀ,
5: ਬਾਕੀ ਉੱਪਰ ਜਹਾਜ਼ ਵੀ ਘੁੰਮਦਾ ਹੁੰਦਾ, ਉਹ ਵੀ ਦੱਸਦੇ ਸੋਤਿਆਂ ਨੂੰ, ਉਹ ਵੀ ਪੀ ਆ ਜਾਂਦਾ,
0: ਹਾਂਜੀ,
5: ਹੁਣ ਅਸੀਂ ਵੀ ਡਰਾਈਵ ਕਰਦੇ ਓਵਰ ਜਾਈਦਾ ਤੇ ਬਾਏ ਬਾਏ ਕਰਦੇ, ਕੁਛ ਕਹਿੰਦੇ ਨੂੰ ਆਫਿਸ ਵਾਲੇ ਬਾਈ ਜੀ, ਪਰ ਡਰਾਈਵ ਸਹੀ ਕਰੋ ਬਾਈ ਜੀ, ਪਿੱਛੇ ਨਾ ਬਾਈ ਦੇ ਕਰੋ ਮੂਹਰ ਦੀ ਕਰਤਾ ਕਿਸੇ ਦੇ ਲੈਫਟ, ਉਹ ਨਾ ਕੰਮ ਕਰੋ ਜਾਣਾ ਜੀ,
0: ਜੀ ਜੀ ਬਿਲਕੁਲ,
5: ਸੁਣਦੇ ਬਾਈ, ਸਤਿ ਸ਼੍ਰੀ ਅਕਾਲ ਬਾਈ,
0: ਥੈਂਕ ਯੂ ਜੀ, ਥੈਂਕ ਯੂ ਬਾਈ ਜੀ, ਬਹੁਤ ਬਹੁਤ ਧੰਨਵਾਦ, ਅਗਲੀ ਕਾਲ ਤੇ ਚੱਲਦਾ, ਜੋਲ ਸਾਹਿਬ ਜੀ ਆਇਆਂ ਨੂੰ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ,
6: ਹਾਂ ਜੀ ਗੁੱਡ ਮਾਰਨਿੰਗ ਸ਼ਮੀਰ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਬਾਈ,
6: ਕਮਿਸ਼ਨ ਵਗੈਰਾ ਪਚ ਗਿਆ ਤੇ ਹੁਣ ਹੋਰ ਨਵਾਂ ਕੰਮ ਕੱਢ ਲਿਆ,
0: ਹਨਾ,
6: ਅਕਸਰ ਤਾਂ ਸਿੱਧੇ ਉੱਤੇ ਖਰਚਾ ਹੀ ਆ, ਪਹਿਲਾਂ ਹੀ ਇਹੋ ਜਿਹੀ ਟੈਕਨੋਲੋਜੀ ਮਤਲਬ ਕਈ ਸਾਲ ਪਿੱਛੇ ਜਾਂਦੇ ਆ, ਪਹਿਲਾਂ ਪੁਰਾਣੀਆਂ ਚੀਜ਼ਾਂ ਲਿਆ ਕੇ ਫਿਰ ਨਵੀਆਂ ਲਾਉਂਦੇ ਆ, ਹਨਾ, ਇਹ ਟੈਕਨੋਲੋਜੀ ਹੁਣ ਤਾਂ ਕੋਈ ਆਈ ਨੀ, ਹੁਣ 360 ਕੈਮਰੇ ਆਉਣ ਵਾਲੀ, ਕੰਮ ਵਧੀਆ ਲਾਉਣੇ ਚਾਹੀਦੇ ਆ ਉਹਦੇ ਤੇ, ਜੇ ਤੁਸੀਂ ਲਾਏ ਆ ਤੇ ਰਹਿਣਾ ਵੀ ਚਾਹੀਦਾ, ਹਨਾ, ਉਹਦੇ ਬੈਨੀਫਿਟ ਯੂਜ ਕਰਨੇ ਚਾਹੀਦੇ ਆ, ਬਾਕੀ ਜਿਹੜੇ ਇਹ ਕਹਿੰਦੇ ਆ ਕਿ ਜਿਹੜੀ ਚੋਰੀ ਵਾਲੀਆਂ ਗੱਡੀਆਂ ਆ ਉਹ ਸਕੈਨ ਹੋ ਜਾਣਗੀਆਂ, ਉਹਨਾਂ ਦੀਆਂ ਪਲੇਟਾਂ, ਪਲੇਟਾਂ ਦਾ ਉਹ ਆਪਣੇ ਝੋਲੇ ਚ ਪਾਈ ਫਿਰਦੇ ਡੁਪਲੀਕੇਟਾਂ, ਉਹ ਤਾਂ ਬਾਹਰ ਜਾ ਕੇ ਉਹਦੇ ਚੇਂਜ ਕਰ ਲੈਂਦੇ ਆ, ਤੁਸੀਂ ਕਿੱਦਾਂ ਫੜੋਗੇ,
0: ਹਨਾ,
6: ਗੱਡੀ ਤੁਸੀਂ ਨਹੀਂ ਕਰ ਸਕਦੇ ਵਕੀਲ, ਤਾਂ ਕਿਹਦੀ ਪਲੇਟ ਲਾ ਕੇ ਉਹਨੇ ਕਿਹਦੇ ਤੇ ਲਾ ਦੇਣੀ ਆ, ਹਨਾ, ਇਹ ਤਾਂ ਇੱਕ ਹੈਗੇ ਬਹਾਨੇ, ਜਿੱਦਾਂ ਮਤਲਬ ਕਿ ਕੋਈ ਵਿਚਾਰਾ ਜਿਹੜਾ ਮਾੜਾ ਚੋਰ ਹੈ ਉਹ ਭਾਵੇਂ ਫੜਿਆ ਜਾਊਗਾ ਜੇ ਤੇ ਕੋਈ ਇੰਨੀ ਟੈਕਨੋਲੋਜੀ ਨਾ ਹੋਊਗੀ, ਨਹੀਂ ਤਾਂ ਉਹਦੀ ਤਾਂ ਪਹਿਲਾਂ 2 ਕਦਮੇ ਤੇ ਜਾਣਾ ਆ, ਜੇ ਮੈਂ ਕਿਸੇ ਦੀ ਗੱਡੀ ਚੋਰੀ ਕੀਤੀ ਆ, ਪਲੇਟਾਂ ਉਹ ਤੇ ਹੋਰ ਲਾ ਤੀਆਂ, ਉਹਨੇ ਤਾਂ ਉਹ ਪਲੇਟ ਪਾਉਣੀ ਹੈ ਵੀ ਆਹ ਪਲੇਟ ਚੋਰੀ ਦੀ ਗੱਡੀ ਦੀ ਆ,
0: ਬਿਲਕੁਲ,
6: ਪਲੇਟ ਇਹਨੇ ਉਹ ਤੇ ਹੋਣੀ ਤਾਂ ਕਿੱਦਾਂ ਤੁਸੀਂ ਫੜ ਲਓਗੇ,
0: ਜੀ ਜੀ ਬਿਲਕੁਲ, ਪਰ ਭਾਜੀ ਜਿੱਦਾਂ ਉਹ ਪਲੇਟਾਂ ਲਾ ਕੇ ਪਿੱਛੇ ਜੇ ਆਪਾਂ ਦੇਖਿਆ ਵੀ ਬਹੁਤ ਵੱਡੇ ਜਿਹੜੇ ਕ੍ਰਾਈਮਸ ਹੈ ਉਹਨਾਂ ਨੂੰ ਅੰਜਾਮ ਦਿੱਤਾ ਗਿਆ, ਸ਼ਾਇਦ ਉਹਦੇ ਤੇ ਥੱਲ ਪੈ ਜਾਵੇ,
6: ਚੱਕਰ ਇਹੀ ਆ ਕਿ ਗੱਲ ਤਾਂ ਜਿਹੜੇ ਰਿਪੋਰਟ ਹੋਣੀ ਆ ਉਹ ਤਾਂ ਮੇਰੀ ਚੋਰੀ ਹੋਈ ਆ, ਮੈਂ ਆਪਣੀ ਪਲੇਟ ਰਿਪੋਰਟ ਕਰਨੀ ਆ, ਉਹ ਕੈਮਰਿਆਂ ਨੇ ਸਕੈਨ ਕਰਨੀ ਆ ਕਿ ਇਹ ਪਲੇਟ ਵਾਲੀ ਗੱਡੀ ਜਾਂਦੀ ਹੈ ਚੋਰੀ ਦੀ ਨਾ ਹੋਵੇ, ਹਨਾ,
0: ਜੀ ਜੀ ਜੀ,
6: ਉਹ ਪਲੇਟ ਹੀ ਨਹੀਂ ਉਹਦੇ ਤੇ ਹੋਣੀ ਤਾਂ ਗੱਡੀ ਤੁਸੀਂ ਕਿੱਦਾਂ ਸਕੈਨ ਕਰ ਲਓਗੇ, ਹੁਣ ਕਿੱਦਾਂ ਫਰਕ ਹੋਊਗੀ, ਹੁਣ ਪੁਲਿਸ ਵਾਲੇ ਜਾਏ ਤੁਸੀਂ ਕਹਿੰਦੇ ਵਿੱਚੋਂ ਚੱਕ ਲਓ, ਪੁਲਿਸ ਵਾਲਿਆਂ ਕੋਲ ਵੀ ਉਹੀ ਕੈਮਰੇ ਆ ਕਿ ਉਹ ਪਲੇਟਾਂ ਜਾਂਦੇ ਜਾਂਦੇ ਸਕੈਨ ਕਰ ਲਏ ਜਾਂਦੇ, ਉਹਨੂੰ ਪਤਾ ਲੱਗ ਜਾਂਦਾ ਕਿ ਇਹ ਸਮਥਿੰਗ ਡਿਫਰੈਂਟ ਆ, ਜਾਂ ਇਹ ਪਹਿਲਾਂ ਕ੍ਰਾਈਮ ਦੇ ਵਿੱਚ ਇਨਵੋਲਵ ਸੀ ਇਹ ਬੰਦਾ ਜਿਹਦੀ ਕਾਰ ਆ ਤਾਂ ਚੱਕ ਲੈਂਦੇ ਆ, ਉਹਨਾਂ ਕੋਲ ਵੀ ਇਹੋ ਜਿਹੀ ਆ, ਉਹ ਜਾਂਦੇ ਜਾਂਦੇ ਹੁਣ ਅੱਗੇ ਹੁੰਦੇ ਸੀ ਉਹ ਪਲੇਟ ਨੰਬਰ ਵਿੱਚ ਪਾ ਕੇ ਕੰਪਿਊਟਰ ਤੇ ਦੇਖਦੇ ਸੀ ਵੀ ਇਹ ਗੱਡੀ ਕਿੱਦਾਂ ਆ, ਹੁਣ ਉਹਨਾਂ ਕੋਲ ਵੀ ਇਹ ਉਹ ਕੈਮਰੇ ਆ ਗਏ ਆ, ਕੋਈ ਜਾਂਦੇ ਜਾਂਦੇ ਆ ਉਹ ਨਾਲ ਨਾਲ ਸਕੈਨ ਹੋਈ ਜਾਂਦੀ ਆ, ਜੇ ਤੇ ਸਮਥਿੰਗ ਰੋਂਗ ਲੱਗਦਾ ਉਹਨੂੰ ਉਹ ਪੁੱਲ ਕਰ ਲੈਂਦੇ ਆ ਬਾਹਰ,
0: ਜੀ ਜੀ ਜੀ ਜੀ, ਥੈਂਕ ਯੂ ਜੋਲ ਸਾਹਿਬ, ਥੈਂਕ ਯੂ ਜੀ,
6: ਕੰਮ ਤਾਂ ਵਧੀਆ ਜੇ ਜੇ ਮੰਨ ਲਓ ਕਿ ਇਮਾਨਦਾਰੀ ਨਾ ਹੋਵੇ, ਜਦੋਂ ਕੋਈ ਨਾ ਇਹਦੇ ਵਿੱਚ ਕੋਈ ਹੈ ਹੀ ਨੀ ਕਿ ਟ੍ਰਾਂਸਪੇਰੈਂਸੀ ਨੀ ਹੈ, ਸਿਟੀ ਦਾ ਪੈਸਾ ਵੀ ਖਰਾਬ ਵੀ ਕਰੀ ਜਾਣਾ, ਹਨਾ, ਪਹਿਲੇ ਕੈਮਰਿਆਂ ਨੂੰ ਵੀ ਕੀ ਗੱਲ ਸੀ ਲਾਈਵ ਰੱਖਦੇ, ਸਿਰਫ ਲੋਕੀ ਇਹ ਕਹਿੰਦੇ ਸੀ ਵੀ ਹਾਂ ਜਿਹੜੀ ਜਿਹੜੀ ਟਿਕਟ ਆ ਉਹ ਬਾਜੋ ਕਰ ਦਿਓ, ਇੰਨਾ ਨਾ ਲੁੱਟੋ, ਹੋਟਲ ਵਾਲੇ ਨੇ ਉਹਨੂੰ ਕਰਨੇ ਉਹ ਬੰਦ ਕਰਕੇ ਹੋਰ ਕੈਮਰੇ ਲੈ ਆਉਂਦੇ, ਉਹਦੀ ਇਹ ਕਰ ਦਿੰਦੇ ਵੀ ਹਾਂ ਵੀ ਮਿਨੀਮਮ ਟਿਕਟ ਰੱਖ ਦਿੰਦੇ।

0: ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਕੈਮਰਿਆਂ ਤੋਂ ਜਿਹੜੀ ਇਨਫੋਰਮੇਸ਼ਨ ਮਿਲੀ ਹੈ, ਹੈਲਪ ਹੋਈ ਹੈ ਉਹਨਾਂ ਨੂੰ ਸੋਲਵ ਕਰਨ ਦੇ ਵਿੱਚ, ਅਤੇ ਉਹਨਾਂ ਦੇ ਵਿੱਚ ਦੋ ਹੋਮਿਸਾਈਡ ਕੇਸਿਸ ਸੀਗੇ, ਸੋ ਉਹਨਾਂ ਨੂੰ ਵੀ ਸੁਲਝਾਇਆ ਗਿਆ। ਜੀ ਕਮਲ ਜੀ, ਜੀ ਸਤਿ ਸ਼੍ਰੀ ਅਕਾਲ ਭਾਜੀ।
1: ਹਾਂਜੀ ਸਤਿ ਸ਼੍ਰੀ ਅਕਾਲ। ਤੇ ਦੇਖੋ ਜੀ, CP24 ਦੀ ਲਾਸਟ ਨਾਈਟ ਦੀ ਨਿਊਜ਼ ਹੈ, 56% ਜਿਹੜੇ ਇਨਕਰੀਜ ਹੋਏ ਆ, ਜਿਹੜੇ ਹਿੱਟ ਐਂਡ ਰਨ ਆਪਣੇ ਜਿਹੜੇ ਪੈਡੈਸਟ੍ਰੀਅਨ ਨੂੰ ਲੋਕੀ ਹਿੱਟ ਕਰਦੇ, 50% ਅਪ ਹੋਇਆ। ਬਾਕੀ ਦੁਨੀਆ ਦਾ, ਕੈਨੇਡਾ ਦਾ ਮਤਲਬ ਖਾਸ ਕਰਕੇ ਸਾਰਾ ਕੁਝ ਥੱਲੇ ਥੱਲੇ, ਸਿਰਫ ਇਹ ਚੀਜ਼ ਅਪ ਗਈ ਆ। ਹੁਣ ਆਪਾਂ ਗੱਲ ਬਾਕੀ ਦੇਖੋ ਨਾ, ਅਸੀਂ ਦੇਖਣਾ ਹੈਗਾ ਹੁਣ ਗੱਲ ਹੈਗੀ ਆ ਕੈਮਰਿਆਂ ਦੀ। ਪਹਿਲਾਂ ਕੈਮਰੇ ਲਾਏ, ਜਦੋਂ ਮੈਂ ਵੀ ਉਦੋਂ ਹੱਕ ਸੀਗਾ, ਅਸੀਂ ਬਹੁਤ ਸਾਰੇ ਬੰਦੇ ਮਤਲਬ ਜਾਣਦੇ ਹੋਣਗੇ, ਆਪਾਂ ਕਹਿੰਦੇ ਹਾਂ ਹੁਣ ਮੈਨੂੰ ਟਿਕਟ ਨਹੀਂ ਮਿਲੀ, ਆਪਾਂ ਗਏ ਆ ਸਤਨਾਮ ਵਾਹਿਗੁਰੂ ਕਰਕੇ ਪੇ ਕਰਕੇ ਆਏ, 80 ਰੁਪਏ ਦੀ ਟਿਕਟ ਮੈਨੂੰ ਆਈ ਆ। ਅੱਜ ਦਾ ਪਹਿਲੇ ਕਾਲ ਲੱਗ ਕੇ ਗਏ ਨੇ, ਉਹਦੀ ਲਿਮਿਟ ਬਣਾ ਦਿੰਦੇ। ਹੁਣ ਮਸਲਾ ਪਤਾ ਇੱਥੇ ਕੀ ਆ ਜਾਂਦਾ ਆ, ਹੁਣ ਇੱਕ ਮੇਅਰ ਇੱਥੇ ਲਾ ਰਿਹਾ ਤੇ ਜਿਹੜਾ ਪ੍ਰੀਮੀਅਮ ਆ ਉਹ ਲਹਾ ਰਿਹਾ ਆ। ਇਹ ਸਿਰਫ ਕੀ ਆ, ਬੋਟ ਸਟੰਟ ਬਣ ਗਿਆ ਲੋਕਾਂ ਨੂੰ ਖੁਸ਼ ਕਰਨ ਦੇ ਲਈ। ਇਹ ਲੋਕੀ ਇਹ ਨੀ ਦੇਖਦੇ ਕਿ ਦੇਖੋ, ਬਾਰ ਬਾਰ ਆਪਾਂ ਇਸਤੇ ਰੋਜ਼ ਹੀ ਤਕਰੀਬਨ ਗੱਲਬਾਤ ਕਰਦੇ ਆ ਸਟੇਸ਼ਨਾਂ ਦੇ ਉੱਤੇ ਜਾ ਕੇ ਜਾਂ ਹੋਰ ਬੰਦੇ ਜਿੱਦਾਂ ਕਰਦੇ ਨੇ, ਵੀ ਇੱਥੇ ਆਮ ਲੋਕਾਂ ਦੇ ਸੋਚਣੇ ਵਾਲਾ ਕੋਈ ਨੀ ਆ। ਮੇਅਰ ਸਾਹਿਬ ਅੱਗੇ ਜਾਣਾ ਚਾਹੁੰਦੇ ਆ, ਡਾਕਟਰ ਪ੍ਰੀਮੀਅਮ ਸਾਹਿਬ ਹੋਰ ਅੱਗੇ ਜਾਣਾ ਚਾਹੁੰਦੇ ਆ, ਇੱਕ ਦੂਜੇ ਨੂੰ ਠਿੱਬੀਆਂ ਲਾਉਣ ਦੇ ਚੱਕਰ ਦੇ ਵਿੱਚ ਘਾਟ ਸਾਡਾ ਹੋ ਰਿਹਾ। $12-13 million ਇਹਨਾਂ ਨੇ ਪਹਿਲਾਂ ਲਾਇਆ, ਉਹ ਹੀ ਕੈਮਰੇ ਲਾਉਣ ਦੇ, ਹੁਣ ਦੁਬਾਰਾ ਫੇਕ ਕੋਸਟ ਪਾਈ ਹੋਣੀ ਪਈ ਹੋਣੀ ਸਿਟੀ ਨੂੰ ਲਾਉਣ ਦੇ ਲਈ। ਮੈਂ ਹੱਕ ਜਾਂ ਹੱਕ ਵਿੱਚ ਆ, ਠੀਕ ਆ, ਕ੍ਰਾਈਮ ਰੋਕਿਆ, ਵੈਰੀ ਗੁੱਡ, ਨਵਾਂ ਪੁਲਿਸ ਸਟੇਸ਼ਨ ਬਣਿਆ, ਵੈਰੀ ਗੁੱਡ, ਪਰ ਪੁਲਿਸ ਦੇ ਅਧਿਕਾਰਾਂ ਨੂੰ ਕੀ ਕਰੀਏ ਅਸੀਂ, ਪਰ ਨਵੇਂ ਪੁਲਿਸ ਸਟੇਸ਼ਨ ਨੂੰ ਕੀ ਕਰੀਏ, ਤੁਹਾਡੇ ਕੋਲ ਜੇਲਾਂ ਨੀ ਹੈਗੀਆਂ, ਤੁਹਾਡੇ ਜਿਹੜਾ ਲਾਅ ਆ ਉਹਨਾਂ ਦੇ ਵਿੱਚ ਚਾਰੀ ਤਰ੍ਹਾਂ ਦਾ ਲੂਪ ਹੋ ਲਿਆ, ਬੰਦੇ ਜਾਂਦੇ ਆ ਕ੍ਰਾਈਮ ਕਰਦੇ, 2-4 ਦਿਨਾਂ ਬਾਅਦ ਬਾਹਰ ਨਾਲੇ ਫ੍ਰੀ ਦੇ ਬੰਗਰ ਖਾਂਦੇ ਅੰਦਰ ਜਾ ਕੇ। ਸੋ ਮਸਲਾ ਇਹ ਆ, ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ, ਮਸਲਾ ਇਹ ਆ ਭਈ ਇਹ ਮਤਲਬ ਜਿਹੜੇ ਬੰਦੇ ਅਸੀਂ ਜਿਹੜੇ ਚੁਣਦੇ, ਕਿੰਨੇ ਕੁ ਰਿਸਪੋਂਸੀਬਿਲਟੀ ਇਹਨਾਂ ਦੀ ਸਾਡੀ। ਹੁਣ ਬਿਲਡਿੰਗ ਦਾ ਰੌਲਾ ਇੱਥੇ ਆ, ਟੈਕਸ ਦਾ ਰੌਲਾ ਇੱਥੇ ਆ, ਕਦੀ ਸਾਨੂੰ ਇਹ ਕਹਿੰਦੇ ਆ ਜੀ ਅਸੀਂ ਆ ਜਿਹੜੀ ਤੁਹਾਡੇ ਡਰਾਈਵਰ ਦੇ ਮੂਹਰੇ ਸਲੋ ਚੱਕਾਂਗੇ, ਏਦਾਂ ਕਰਾਂਗੇ, ਜਿਹੜੀ ਬੱਠ ਜੇ ਬਣ ਜਾਂਦੀ ਐ ਕਰਾਂਗੇ, ਜਿੱਥੇ ਕਰੋਸ ਆਪਣੇ 84 ਦੇ ਵਿੱਚੋਂ ਇਹ ਕੱਟਦੇ ਨੇ, ਦੂਜਾ ਤੁਹਾਡਾ ਕੀ ਨਾਂ ਆ, ਜਿੱਥੇ ਆਪਣੇ ਉੱਥੇ ਬੜਬੜੀਆਂ ਲਾਈਨਾਂ ਲੱਗ ਜਾਣੀਆਂ ਇੰਟਰਸੈਕਸ਼ਨ ਦੇ ਵਿੱਚ, ਉਹ ਬੰਦਾ ਘਰੋਂ ਨਿਕਲਿਆ ਉਹਦਾ ਜਾ ਕੇ ਉੱਥੇ ਪਾ ਜਾਂਦਾ, ਹਰ ਬੰਦੇ ਕੋਲ ਤਾਂ SUV ਨਹੀਂ ਹੈਗਾ ਨਾ। ਸੋ ਇਸ ਕਰਕੇ ਗੱਲਾਂ ਬਹੁਤ ਸੋਚਣੇ ਨੀ ਆ ਆਮ ਲੋਕਾਂ ਨੇ, ਜਿਹੜਾ ਬੰਦਾ ਕੰਮ ਕਰੇ, ਦੇਖੋ ਕੈਮਰੇ ਲੱਗੇ ਨਹੀਂ ਲੱਗੇ, ਐ ਨੀ ਆਉਣੀ, ਉਹ ਡਿਫਰੈਂਟ ਸਟੋਰੀ ਆ। ਸਾਡੇ ਲਈ ਵਰਥ ਕੀ ਆ, ਸਾਡੇ ਲਈ ਕੰਮ ਕਿਵੇਂ ਹੋ ਰਿਹਾ, ਸਾਡਾ ਮੇਨ ਕੰਮ ਉਹ ਦੇਖਣੇ ਵਾਲਾ ਆ। ਪ੍ਰੋਪਰਟੀ ਟੈਕਸਾਂ ਨੂੰ, ਬਿੱਲਾਂ ਨੂੰ ਦੇਖਿਆ ਕਰੋ, 4 ਸਾਲ ਪਹਿਲਾਂ ਕਿੰਨੇ ਸੀ ਤਾਂ ਹੁਣ ਕਿੰਨੇ ਆ, ਪਰ ਸਾਨੂੰ ਬੈਨੀਫਿਟ ਕੀ ਮਿਲਿਆ, ਟੈਕਸ ਦਿੰਦੇ ਆ, ਸੀਟਾਂ ਦੀ ਦੁਨੀਆ ਦਿੰਦੀ ਆ।
0: ਨਹੀਂ ਪਰ ਤੁਸੀਂ ਕੀ ਕਮਲਜੀਤ ਭਾਈ, ਤੁਸੀਂ ਕੀ ਸਮਝਦੇ ਹੋ, ਜਿਹੜੇ 50 ਹਾਈਟੈਕ ਕੈਮਰੇ ਲੱਗੇ ਆ, ਤੁਹਾਨੂੰ ਲੱਗਦਾ ਵੀ ਉਹਦੇ ਨਾਲ ਕ੍ਰਾਈਮ ਹੈ ਜਿਹੜਾ ਉਹਦੀ ਨਕੇਲ ਕੱਸੀ ਜਾਊਗੀ?
1: ਕੈਮਰੇ ਦੇ ਨਾਲ ਮੈਂ ਤਾਂ ਪਹਿਲਾਂ ਗੱਲ ਕਰ ਦਿੱਤੀ ਜੀ, ਕਿਉਂਕਿ ਕੈਮਰੇ ਲਾ ਲਓ ਤੁਸੀਂ, 10,000 ਬੰਦਾ ਪੁਲਿਸ ਦਾ ਹੋਰ ਭਰਤੀ ਕਰ ਲਓ, ਜਾਂ ਤੁਹਾਡਾ ਕਾਨੂੰਨ ਨੀ ਇਹਨਾਂ ਨੂੰ ਲਾਹੌਰ ਦੂਜਾ ਕਰਨਾ ਹੈਗਾ, ਤੁਸੀਂ ਹਾਊਸ ਰੈਸਟ ਕਰ ਰਹੇ ਹੋ ਬੰਦਿਆਂ ਨੂੰ, ਹਾਂਜੀ, ਫਿਰ ਤੁਸੀਂ ਫੜ ਕੇ ਰੱਖਦੇ ਹੋ, ਔਰ ਉਹ ਤੋਂ ਬਾਅਦ ਦੇ ਵਿੱਚ ਚੱਕਰ ਕੀ ਆ, ਤੁਸੀਂ ਉਹ ਕੋਰਟ ਕਚਹਿਰੀ ਵਿੱਚ ਜਿਹੜਾ ਬੰਦਾ ਫੜਿਆ ਗਿਆ, ਕਾਗਜ਼ ਪੱਤਰ ਕੋਲ ਨਹੀਂ ਆ, ਜਾਂ ਉਹਦਾ ਕੋਈ ਸਟੇਟਸ ਨਹੀਂ ਹੈਗਾ, ਤੇ ਚੱਕ ਕੇ ਸੈਂਡ ਦਮ ਬੈਕ, ਮੈਂ ਰਾਈਟ ਵੇ
0: ਏਅਰਪੋਰਟ। ਜੀ ਜੀ, ਰਿਪੀਟ ਅਫੈਂਡਰ ਦੀ ਤੁਸੀਂ ਗੱਲ ਕਰ ਰਹੇ ਹੋ, ਬਿਲਕੁਲ ਬਿਲਕੁਲ ਸਹੀ।
1: ਥੈਂਕ ਯੂ ਸਰ, ਮਿਹਰਬਾਨੀ
0: ਜੀ, ਥੈਂਕ ਯੂ ਜੀ, ਥੈਂਕ ਯੂ ਕਮਲਜੀਤ ਭਾਜੀ, ਬਹੁਤ ਬਹੁਤ ਧੰਨਵਾਦ। 2232 ਭਾਜੀ ਸਤਿ ਸ਼੍ਰੀ ਅਕਾਲ ਜੀ, ਐਨੂ ਜੀ
2: ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ?
0: ਬਸ ਵਧੀਆ ਸਰ, ਵਰਿੰਦਰ ਭਾਜੀ ਤੁਸੀਂ ਸੁਣਾਓ ਜੀ।
2: ਬਸ ਠੀਕ ਠਾਕ ਆ ਭਾਜੀ, ਕੈਮਰਿਆਂ ਦੀ ਗੱਲ ਕਰਦੇ ਆ, ਤੁਸੀਂ ਤੁਸੀਂ ਤੁਸੀਂ ਦੇਖਿਆ ਕਿਤੇ ਕੈਮਰਾ ਲੱਗਿਆ ਹੋਇਆ, ਆਪ ਦੇਖਿਆ ਤੁਸੀਂ?
0: ਹਾਂਜੀ ਮੈਂ ਦੇਖਿਆ ਭਾਜੀ।
2: ਠੀਕ ਹੈ ਜੀ,
0: ਮੈਂ ਜਦੋਂ, ਮੈਨੂੰ ਨਾ, ਮੈਂ ਅੱਗੇ ਮੇਰੀ ਨਜ਼ਰ ਜ਼ਰੂਰ ਜਾਂਦੀ ਹੁੰਦੀ ਸੀ, ਉਹ ਨਾ ਫਲੈਸ਼ਿੰਗ ਜੀ ਕਰਨ ਲੱਗ ਪੈਂਦੇ, ਮੈਂ ਕਿਹਾ ਵੀ ਇਹ ਪਤਾ ਨਹੀਂ ਕੀ ਚੀਜ਼ ਲੱਗੀ ਹੋਈ ਹੈ, ਹਨਾ,
2: ਕਿੱਥੇ ਲੱਗਿਆ ਦੇਖਿਆ ਭਾਜੀ?
0: ਮੈਂ ਜਿਹੜੇ ਇੰਟਰਸੈਕਸ਼ਨਸ ਹੈ ਭਾਜੀ ਕੁਛ ਕੁ, ਉਹਨਾਂ ਤੇ ਮੈਂ ਨੋਟ ਕੀਤਾ, ਹੁਣ ਪਾਰਟੀਕੁਲਰ ਨਹੀਂ ਮੈਂ ਦੱਸ ਸਕਦਾ, ਪਰ ਤੁਸੀਂ ਦੇਖਿਓ ਜਦੋਂ ਤੁਹਾਡੀ ਉੱਪਰ ਲਾਈਟਾਂ।
2: ਭਾਜੀ ਮੈਂ ਕਿਤੇ ਨਹੀਂ ਦੇਖਿਆ ਕੈਮਰਾ ਕੋਈ ਵੀ ਲੱਗਿਆ ਹੋਇਆ।
0: ਅੱਛਾ,
2: ਪੁਰਾਣੇ ਕੈਮਰੇ ਨੇ, ਸਪੀਡ ਵਾਲੇ ਨੇ, ਉਹ ਹਲੇ ਚਾਲੂ ਹੀ ਨੇ।
0: ਹਾਂ ਹਾਂ, ਉਹ ਚੱਲਦੇ ਪਏ ਆ, ਹਾਂਜੀ
2: ਉਹ ਚੱਲਦੇ ਨੇ ਸਾਰੇ ਸਪੀਡ ਵਾਲੇ ਕੈਮਰੇ ਨੇ। ਜਿਹੜਾ ਐਕਚੁਅਲੀ ਹੁਣ ਇਹ ਨਾ, ਐਕਚੁਅਲੀ ਜਿਹੜੀਆਂ ਸਪੀਡ ਦੀਆਂ ਟਿਕਟਾਂ ਲੋਕਾਂ ਨੂੰ ਮਿਲੀਆਂ ਨੇ, ਉਹਨਾਂ ਨੇ ਲੋਕਾਂ ਦਾ ਧੂੰਆਂ ਕੱਢ ਕੇ ਰੱਖ ਦਿੱਤਾ ਪ੍ਰੀਮੀਅਮ ਨੂੰ। ਉਹਦੀਆਂ ਸੋ ਮੈਨੀ ਈਮੇਲਸ ਗਈਆਂ ਨੇ ਭਾਜੀ, ਤੁਸੀਂ ਮੈਨੂੰ ਇੱਕ ਗੱਲ ਦੱਸੋ, ਸਾਡੇ ਨਾਲ ਕਾਲਾ ਕੰਮ ਕਰਦਾ ਸੀ, ਉਹ ਬ੍ਰੈਂਪਟਨ ਆਇਆ, ਉਹ 15 ਮਿੰਟ ਚ ਇੱਥੋਂ ਆ ਕੇ ਕਿਸੇ ਕੋਲੇ ਜਾ ਕੇ ਮੁੜਿਆ ਵਾ ਇੱਕੋ ਸਟਰੀਟ ਤੇ ਕੈਨੇਡੀ ਦੇ ਉੱਤੇ, ਠੀਕ ਹੈ ਨਾ। ਉਹਨੂੰ 900 ਕੁਛ ਦੀਆਂ 2 ਟਿਕਟਾਂ ਮਿਲੀਆਂ 15 ਮਿੰਟਾਂ ਦੇ ਅੰਦਰ ਅੰਦਰ, ਠੀਕ ਹੈ ਨਾ। ਕੀ ਇਹ ਜਾਇਜ਼ ਆ? ਠੀਕ ਹੈ ਨਾ, ਸਿਰਫ ਉਹ 15 ਦੀ ਤੇ 10 ਦੀ ਸਪੀਡ ਤੇ ਉੱਥੋਂ ਲੰਘਿਆ ਵਾ ਉਹ, ਹਨਾ। ਤੇ ਉਹ ਬੰਦਾ ਇੰਨਾ ਔਖਾ ਸੀ, ਮੇਰਾ ਖਿਆਲ ਵੀ ਪੁੱਛੋ ਨਾ, ਉਹ ਬੰਦੇ ਕੋਲੇ ਕਿਰਾਇਆ ਦੇਣ ਨੂੰ ਘਰਦਾ ਹੈ ਨੀ, ਤੇ ਉਹ $900 ਕਿੱਥੋਂ ਪੇ ਕਰੂਗਾ। ਇਹਨਾਂ ਨੇ ਉਹ ਜਿਹੜੀਆਂ ਸਪੀਡਿੰਗ ਕੈਮਰੇ ਸੀ ਇੱਕ ਨਾ, ਉਹਨਾਂ ਦਾ ਇਹਨਾਂ ਨੇ ਬਹੁਤ ਜ਼ਿਆਦਾ ਦੁਰਵਰਤੋਂ ਕੀਤੀ ਆ ਲੋਕਾਂ ਦੇ।

0: ਹੈ ਜੀ ਠੀਕ ਆ, ਕੋਈ ਸਪੀਡ ਦੀ ਲਿਮਿਟ ਹੁੰਦੀ ਹੈ, ਕੋਈ ਟਿਕਟ ਦੀ ਲਿਮਿਟ ਹੋਵੇ, ਹੋਵੇ $120 ਹੋਵੇ, ਬੰਦਾ ਪੇ ਕਰ ਦਿੰਦਾ। ਪਰ $500, $500, $400, $65 ਦੀਆਂ ਟਿਕਟਾਂ ਦੇਣੀਆਂ ਕੋਈ ਜਾਇਜ਼ ਨਹੀਂ ਸੀਗੀਆਂ। ਮੇਰਾ ਖਿਆਲ ਵੀ ਬ੍ਰੈਂਪਟਨ ਚ ਕੋਈ ਬੰਦਾ ਬਚਿਆ ਹੀ ਨਹੀਂ ਹੋਣਾ ਜਿਹਨੂੰ ਨਾ ਟਿਕਟ ਮਿਲੀ ਹੋਵੇ, ਠੀਕ ਹੈ ਨਾ। ਸੋ ਇਸ ਕਰਕੇ ਉਹ ਕੈਮਰਿਆਂ ਦੀ ਇੰਨੀ ਹਾਹਾਕਾਰ ਮੱਚੀ ਸੀਗੀ ਨਾ, ਉਹਨਾਂ ਨੇ ਇਹਨਾਂ ਦੀ ਸਭ ਤੋਂ ਵੱਧ ਨਿਖੇਧੀ ਕੀਤੀ ਆ ਲੋਕਾਂ ਦੇ ਘਰਾਂ ਦੇ ਵਿੱਚ। ਮੈਂ ਜਿੰਨੇ ਲੋਕਾਂ ਨਾਲ ਵੀ ਮੇਰੀ ਗੱਲ ਹੁੰਦੀ ਆ, ਉਹ ਕਹਿੰਦੇ ਵੀ ਇਹ ਇਹਨਾਂ ਨੇ ਬਹੁਤ ਗਲਤੀ ਕੀਤੀ ਸੀ।
1: ਪਰ ਭਾਜੀ ਪਰ ਜਿਹੜੀਆਂ ਰਿਪੋਰਟਾਂ ਆਈਆਂ ਜਾਂ ਫਿਰ ਬਾਅਦ ਦੇ ਵਿੱਚ ਜਿਹੜੇ ਸਟੈਟਸ ਆਏ, ਉਹ ਕਹਿੰਦੇ ਵੀ ਜਦੋਂ ਤੋਂ ਜਿਹੜੇ ਕੈਮਰੇ ਬੰਦ ਕੀਤੇ ਆ, ਉਹੀ ਰਫ ਡਰਾਈਵਿੰਗ, ਉਹੀ ਓਵਰ ਸਪੀਡਿੰਗ ਜਿਹੜੀ ਚੱਲ ਪਈ ਹੈ, ਖਾਸ ਤੌਰ 'ਤੇ ਜਿਹੜੇ ਸਕੂਲ ਜ਼ੋਨਸ ਨੇ। ਪਹਿਲਾਂ ਡਰ ਹੁੰਦਾ ਸੀਗਾ ਵੀ ਭਾਈ ਟਿਕਟ ਆਜੂਗੀ, ਹੁਣ ਆ ਜਿਹੜਾ ਪਤਾ ਆ ਵੀ ਟਿਕਟਾਂ ਨਹੀਂ ਘਰੇ ਆਉਂਦੀਆਂ ਪਈਆਂ, ਹੁਣ ਕਹਿੰਦੇ ਵੀ ਉੱਥੇ ਸਪੀਡ ਆ ਜਿਹੜੀ ਉਹ ਵੱਧ ਗਈ ਆ, ਸਪੀਡਿੰਗ ਜ਼ਿਆਦਾ ਦੇਖਣ ਲੱਗ
0: ਪਈ। ਤੁਸੀਂ ਜੋ ਮਰਜ਼ੀ ਕਹੀ ਚਲੋ, ਪਹਿਲੀ ਗੱਲ ਤਾਂ ਇਹਨਾਂ ਨੇ ਜਿਹੜੀ ਆਪਣੇ ਕਹਿੰਦਾ ਟ੍ਰੈਫਿਕ ਦੇ, ਜਿਵੇਂ ਹੁਣ ਮੰਨ ਲਓ ਸਾਈਕਲ ਲਾਈਨਾਂ ਨੇ, ਠੀਕ ਹੈ ਕਹਿੰਦਾ, ਹੁਣ ਜਿੱਥੇ ਦੋ ਦੋ ਸੀ ਪਹਿਲਾਂ ਆਲਰੇਡੀ, ਉੱਥੇ ਕਿੱਕ ਕਰਤੀਆਂ, ਉੱਥੇ ਟ੍ਰੈਫਿਕ ਹੀ ਵੱਧ ਹੋ ਗਈ ਆ, ਠੀਕ ਹੈ ਕਹਿੰਦਾ। ਬਾਕੀ ਭਾਜੀ ਬ੍ਰੈਂਪਟਨ ਵਿੱਚ ਟ੍ਰੈਫਿਕ ਹੁਣ ਮਾੜੀ ਮੋਟੀ ਦਾ ਕਿਤੇ ਨਾ ਕਿਤੇ ਹੋਣੀ ਹੈ, ਤਾਂ ਹੈ ਨੀ ਵੀ 100% ਹੀ ਡੇ ਬਾਈ ਡੇ ਟ੍ਰੈਫਿਕ ਵਧੀ ਜਾਂਦੀ ਹੈ, ਘਰ ਵਧੀ ਜਾਂਦੇ ਨੇ, ਠੀਕ ਹੈ ਕਹਿੰਦਾ। ਅਸੀਂ ਉੱਥੇ ਨੂੰ ਤਾਂ ਚੱਲਦੇ ਨੀ, ਖੱਡੇ ਤਾਂ ਸਾਡੇ ਤੋਂ ਭਰੇ ਨੀ ਜਾਂਦੇ ਸੜਕਾਂ ਦੇ, ਤੇ ਅਸੀਂ ਗੱਲਾਂ ਕਰਦੇ ਹਾਂ ਵੀ ਆਹ ਕਰਦੀ ਆ ਉਹ ਕਰਦੀ। ਤੁਸੀਂ ਮੈਨੂੰ ਦੱਸੋ ਵੀ 4 ਸਾਲਾਂ ਦੇ ਵਿੱਚ ਸਾਨੂੰ ਕੀ ਬੈਨੀਫਿਟ ਮਿਲਿਆ? ਟੈਕਸ ਸਾਡੇ ਵੱਧ ਗਏ ਨੇ, ਬਿੱਲ ਸਾਡੇ ਸਾਰੇ ਵੱਧ ਗਏ ਨੇ ਭਾਜੀ, ਠੀਕ ਹੈ ਕਹਿੰਦਾ। ਸਨੋਅ ਦਾ ਉਹੀ ਮਾਮਲਾ, ਬਸ ਜਦੋਂ ਸਨੋਅ ਪੈਂਦੀ ਆ ਕੋਈ ਕਹਿੰਦਾ ਆਹ ਕਰਾਂਗੇ, ਕੋਈ ਕਹਿੰਦਾ ਆਹ, ਬਸ ਜਦੋਂ ਘਰ ਇਲੈਕਸ਼ਨ ਆਉਣੀ ਆ ਉਦੋਂ ਕੋਈ ਮੇਅਰ ਸਾਹਿਬ ਸਾਡੇ ਆ ਕੇ ਕਹਿੰਦਾ ਕੋਈ ਇਹੋ ਜਿਹੀਆਂ ਗੱਲਾਂ ਚਾਰ ਕਰ ਜਾਂਦੇ ਲੋਕਾਂ ਨੂੰ ਬਰਾਉਣ ਲਈ। ਕੋਈ ਇਹੋ ਜਿਹੀ ਗੱਲ ਨੀ ਭਾਜੀ, ਸਾਰਾ ਕੁਝ ਸੇਮ ਚੱਲ ਰਿਹਾ ਜਿਵੇਂ ਪਹਿਲਾਂ ਸੀ, ਜਦੋਂ ਪਹਿਲਾਂ ਇੱਕ ਲੇਡੀ ਸੀ ਤੇ ਉਹੀ ਕੋਰਸ ਹੁਣ ਚੱਲ ਰਿਹਾ, ਉਦੋਂ ਲੋਕੀ ਵੱਧ ਤੰਗ ਨੇ, ਠੀਕ ਹੈ ਕਹਿੰਦਾ। ਹੁਣ ਤੁਸੀਂ ਦੱਸੋ ਵੀ ਆਪਣੇ ਕਹਿੰਦਾ ਲੋਕਾਂ ਨੇ ਬੇਸਮੈਂਟਾਂ ਬਣਾਈਆਂ ਸੀ, ਉਹਨਾਂ ਦੇ ਹੁਣ ਤਾਂ ਉਹ ਰੈਂਟ ਤੋਂ ਖਾਲੀ ਨੇ ਸਾਰੀਆਂ, ਹੁਣ ਉਹਨਾਂ ਨੂੰ ਦੁਬਾਰਾ ਰਜਿਸਟਰ ਕਰੋ, ਹਰ ਸਾਲ ਲਾਇਸੈਂਸ ਲਓ। ਕੀ ਇਹ ਵਰਥ ਹੈ ਭਾਜੀ? ਜੇ ਤੁਸੀਂ ਇੱਕ ਵਾਰੀ ਲਾਇਸੈਂਸ ਲੈ ਲਿਆ ਵਾ, ਤੁਸੀਂ ਪ੍ਰੂਫ ਕਰਾ ਲਈ ਆ ਤੁਸੀਂ ਰੈਂਟ ਤੇ ਚੜ੍ਹੀ ਆ, ਠੀਕ ਹੈ ਕਹਿੰਦਾ। ਤੇ ਜੋ ਹਰ ਸਾਲ ਤੁਸੀਂ ਕਹਿੰਦੇ ਹੋ ਹਰ ਸਾਲ ਹੀ ਕਰਾਓ, ਇਹ ਕੋਈ ਗੱਲ ਥੋੜਾ ਹੋਈ? ਲੋਕਾਂ ਦਾ ਤਾਂ ਧੱਕਾ ਹੀ ਹੋ ਰਿਹਾ ਨਾ ਹਰ ਪਾਸੇ, ਤੇ ਲੋਕੀ ਕਿਵੇਂ ਖੁਸ਼ ਹੋਣਗੇ ਮੈਨੂੰ ਇਹ ਦੱਸੋ ਤੁਸੀਂ।
1: ਜੀ ਜੀ ਐਗਰੀ ਭਾਜੀ, ਐਗਰੀ ਕਰਦੇ ਤੁਹਾਡੇ ਵਿਚਾਰਾਂ ਦੇ ਨਾਲ।
0: ਓਕੇ ਭਾਜੀ,
1: ਥੈਂਕ ਯੂ ਭਾਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਸੋਰੀ ਇੱਕ ਕਾਲ ਡਰੋਪ ਹੋ ਗਈ, ਦੁਬਾਰਾ ਪਲੀਜ਼ ਕਾਲ ਕਰ ਲਿਓ ਤੁਸੀਂ। ਅਗਲੀ ਕਾਲ ਤੇ ਚੱਲਦਾ ਮੈਂ। ਭੁਪਿੰਦਰ ਜੀ, ਸਤਿ ਸ਼੍ਰੀ ਅਕਾਲ ਭਾਈ ਜੀ।
2: ਨਹੀਂ, ਸਤਿ ਸ਼੍ਰੀ ਅਕਾਲ ਪੱਠਲ ਸਾਹਿਬ
1: ਜੀ।
2: ਦੇਖੋ, ਮੈਨੂੰ ਸਪੀਡਿੰਗ ਟਿਕਟ ਕੋਈ ਨਹੀਂ ਮਿਲੀ ਕੈਮਰੇ ਦੀ, ਕਦੀ ਵੀ ਮੈਨੂੰ ਮਿਲੀ ਨਹੀਂ, ਮੈਨੂੰ 30 ਸਾਲਾਂ ਚ ਕਦੀ ਵੀ ਕੋਈ ਟਿਕਟ। ਪਰ ਮੇਰੇ ਜਿੰਨੀ ਗੱਡੀ ਤੇਜ਼ ਕੋਈ ਨਹੀਂ ਚਲਾ ਸਕਦਾ, ਫਾਇਰ ਐਂਬੂਲੈਂਸ ਪੁਲਿਸ ਸਭ ਪਿੱਛੇ ਆ, ਸਭ ਥੱਲੇ ਆ ਮੇਰੇ ਤੋਂ, ਜੇ ਤੋਂ ਮਰਜ਼ੀ ਪੁੱਛ ਲਓ ਜੀ, ਜਿਹਨੂੰ ਮੈਨੂੰ ਪਤਾ ਆ। ਤੇ ਪਰ ਮੈਂ ਉਨੇ ਥਾਂ ਚ ਬਾਜ ਅੱਖ ਰੱਖਣੀ ਪੈਂਦੀ ਸੀ, ਮੈਂ ਬਾਅਦ ਚ ਭੰਬੋਕਾ ਬਣ ਜਾਣਾ, ਉਨੇ ਜਗ੍ਹਾ ਚ ਮੈਨੂੰ ਕਦੀ ਕੋਈ ਟਿਕਟ ਨਹੀਂ ਮਿਲੀ। ਪਰ ਫਿਰ ਵੀ ਉਹ ਸਹੀ ਨੀ, ਮੈਂ ਨੀ ਸਮਝਦਾ ਵਧੀਆ ਗੱਲ ਸੀ, ਬੰਦ ਹੋ ਗਏ ਚੰਗਾ ਹੋਇਆ, ਹੁਣ ਚੱਲਦੇ ਵੀ ਇਹਨਾਂ ਦਾ ਕੋਈ ਮਹਿਨਾ ਨੀ। ਜਦ ਤੂੰ ਟਿਕਟ ਦੇ ਨੀ ਸਕਦੇ, ਉਹ ਚੱਲਣ ਨਾ ਚੱਲਣ ਸਾਡੇ ਤੇ ਕੋਈ ਅਸਰ ਨੀ ਉਹਦਾ। ਬਾਕੀ ਗੱਲ ਤੁਸੀਂ ਉਹ ਦੱਸਿਆ ਸੀ ਨਾ ਹਾਈਟੈਕ ਕੈਮਰੇ ਲੱਗੇ ਆ, ਮੇਰੇ ਖਿਆਲ ਉਹ ਛੋਟੇ ਛੋਟੇ ਨੀ ਹੈਗੇ, ਉਹ ਜਿਹੜੇ ਬੱਤੀਆਂ ਜਿਹੀਆਂ ਜਗਦੀਆਂ ਉਹਨਾਂ ਦੇ ਵਿੱਚ ਲਾ ਰਹੀਆਂ?
1: ਹਾਂਜੀ ਹਾਂਜੀ ਭਾਜੀ, ਉਹੀ
2: ਉਹ ਮਤਲਬ ਲਾਈਟਾਂ ਦੇ ਉੱਤੇ ਲੱਗੇ ਹੋਏ ਨੇ,
1: ਬਿਲਕੁਲ ਬਿਲਕੁਲ
2: ਲਿਖੇ ਨੇ 5-4। ਉਹਦੇ ਨਾਲ ਮੇਰੇ ਖਿਆਲ ਗੱਡੀ ਪਛਾਣ ਸਕਦੇ ਨੇ, ਗੱਡੀ ਟ੍ਰੇਸ ਕਰਨਗੇ, ਉਦਾਂ ਤਾਂ ਨਹੀਂ ਹੈ ਨਾ?
1: ਨਹੀਂ ਭਾਜੀ, ਉਹ ਸਾਰੀ ਆ ਜਿਹੜੀ ਇਨਫੋਰਮੇਸ਼ਨ ਜਾਂਦੀ ਹੈ, ਭਾਵੇਂ ਜੇ ਪੈਡੈਸਟ੍ਰੀਅਨ ਵੀ ਉੱਥੋਂ ਜਾ ਰਿਹਾ ਆ, ਸਾਰਾ ਰੈਕੋਗਨਾਈਜ਼, ਸਾਰਾ ਉਹ ਕੈਮਰਾ ਜਿਹੜਾ ਨਾ ਹਰ ਇਨਫੋਰਮੇਸ਼ਨ ਰੈਕੋਗਨਾਈਜ਼ ਕਰ ਰਿਹਾ। ਤਾਂ ਹੀ ਤਾਂ ਕੁਝ ਕਰੇ ਆ ਜਿਹੜੀ ਆਵਾਜ਼ ਚੱਕੀ ਸੀ ਵੀ ਭਾਈ ਇਹਦੇ ਨਾਲ ਪ੍ਰਾਈਵੇਸੀ ਆ ਜਿਹੜੀ ਉਹ ਖਤਰੇ ਦੇ ਵਿੱਚ ਹੈ, ਤਾਂ ਫਿਰ ਉਹਨਾਂ ਨੇ ਕਿਹਾ ਵੀ ਭਾਈ ਪ੍ਰਾਈਵੇਸੀ ਤਾਂ ਉਹਨਾਂ ਦੀ ਖਤਰੇ 'ਚ ਹੈ ਜਿਹੜੇ ਕ੍ਰਾਈਮ ਕਰ ਰਹੇ ਆ, ਬਾਕੀਆਂ ਦਾ ਡਾਟਾ ਜਿਹੜਾ ਬੜਾ ਕੌਨਫੀਡੈਂਸ਼ੀਅਲ ਰੱਖਿਆ ਜਾਂਦਾ।
2: ਬਿਲਕੁਲ, ਉਹ ਪਰ ਹੁਣ ਪ੍ਰਾਈਵੇਸੀ ਤਾਂ ਹੈ ਹੀ ਕਿਸੇ ਚੀਜ਼ ਦੀ, ਹੈ ਹੀ ਨਹੀਂ, ਇਹ ਤਾਂ ਹੁਣ ਵੀ ਵਿਹਲੀ ਗੱਲ ਹੀ ਆ। ਹੁਣ ਤਾਂ ਤੁਸੀਂ ਕੀ ਖਾਣੇ ਪੀਨੇ, ਨਹਾਉਣੇ ਨੰਗੇ ਚੰਗੇ, ਸਭ ਸਰਕਾਰ ਨੂੰ ਪਤਾ ਹੀ ਆ। ਤੁਹਾਡੇ ਫੋਨ ਚ ਜਾਂ ਕੈਮਰਾ ਲੱਗ ਗਿਆ, ਫਿਰ ਤੁਹਾਡੀ ਕਾਹਦੀ ਪ੍ਰਾਈਵੇਸੀ ਰਹਿ ਗਈ, ਹਰ ਵੇਲੇ ਤੁਸੀਂ ਹੱਥ ਚ ਲਈ ਫਿਰਦੇ।
1: ਅੱਛਾ, ਇੱਕ ਭਾਜੀ ਮੈਂ ਸਟੋਰੀ ਕਵਰ ਕਰਾਂਗਾ, ਓਪੀਪੀ ਕੋਲ ਏਦਾਂ ਦੇ ਟੂਲ ਆ ਚੁੱਕੇ ਨੇ ਵੀ ਉਹ ਤੁਹਾਡੇ ਫੋਨ ਦੇ ਵਿੱਚ ਡਾਟਾ ਜਾਂ ਸੋਫਟਵੇਅਰ ਇਹੋ ਜਿਹਾ ਬੈਠੇ ਬਿਠਾਏ ਆ ਜਿਹੜੇ ਪਹੁੰਚਾ ਦਿੰਦੇ ਨੇ, ਤੇ ਹਰ ਇੱਕ ਐਕਟੀਵਿਟੀ ਆ ਜਿਹੜੀ ਤੁਹਾਡੀ ਉਹ ਆ ਜਿਹੜਾ ਉਹਨਾਂ ਦਾ ਕੰਟਰੋਲ ਸੈਂਟਰ ਆ ਜਿਹੜਾ ਸਾਰਾ ਕੁਛ ਨਿਗਰਾਨੀ ਕਰ ਰਿਹਾ ਵੀ ਬੰਦਾ ਕੀ ਕਰ ਰਿਹਾ, ਏਦਾਂ ਦੇ ਸੋਫਟਵੇਅਰ ਆ ਜਿਹੜੇ ਇਹਨਾਂ ਕੋਲ ਆ ਚੁੱਕੇ ਨੇ।
2: ਬਿਲਕੁਲ, ਉਹ ਸਾਰਾ ਕੁਛ ਕਰਦੇ ਵੀ ਹੋਣਗੇ, ਪਰ
1: ਕਰਦੇ ਪਏ
2: ਪਤਾ ਨਹੀਂ ਹੈ। ਲੋਕ ਜੇ ਲੋਕਾਂ ਨੂੰ ਦੱਸ ਦੇਣਗੇ ਐਵੇਂ ਹਾਹਾਕਾਰ ਮੱਚੀ ਜਾਣੀ ਹੈ, ਗੱਲ ਕੋਈ ਹੋਣੀ ਨਹੀਂ, ਪਰ ਉਹਨਾਂ ਨੂੰ ਪਤਾ ਸਾਰਾ ਕੁਛ ਕੀਤਾ ਆ, ਬੰਦਾ ਉਹਨਾਂ ਦੇ ਕਾਬੂ ਹੇਠ ਹੈ ਪੂਰਾ।
1: ਜੀ ਜੀ ਬਿਲਕੁਲ, ਆ ਜਿਹੜਾ ਲਾਅ ਐਂਡ ਆਰਡਰ ਹੈ ਨਾ, ਜਿਹੜਾ ਲਾਅ ਦੇ ਵਿੱਚ ਜਿਹੜੇ ਲੂਪ ਹੋਲਸ ਹੈ ਇਹਨਾਂ ਤੇ ਹੈ ਬਸ, ਜਿੱਦਾਂ ਭਾਜੀ ਪਿੱਛੇ ਜੇ ਕਹਿ ਕੇ ਗਏ ਕੁਝ ਕੁ ਵੀ ਉਹ ਕਰਦੇ ਆ, ਰਿਪੀਟ ਓਫੈਂਡਰ ਸੀ ਆ ਜਿਹੜੇ ਸਾਨੂੰ ਜ਼ਿਆਦਾਤਰ ਖ਼ਬਰਾਂ ਦੇ ਵਿੱਚ ਮਿਲਣ ਆਉਂਦਾ ਵੀ ਪਹਿਲਾਂ ਉਹ ਨਿਕਲੇ ਵੇ ਹੈ ਜਾਂ ਫਿਰ ਉਹਨਾਂ ਨੇ ਪ੍ਰੋਬੇਸ਼ਨ ਆਰਡਰਸ ਹੈ ਜਿਹੜੇ ਉਹ ਬ੍ਰੀਚ ਕੀਤੇ ਆ, ਇਹ ਜਿਹੜੇ ਰਿਪੀਟ ਓਫੈਂਡਰਸ ਹੈ ਇਹਨਾਂ ਤੇ ਹੁਣ ਜਿਹੜੀ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ।
2: ਹਾਂਜੀ, ਬਸ ਉਹਨਾਂ ਕੋਲ ਜਾਲ ਜਿਹਾ ਹੈ ਨੀ ਪਛਾਣ ਨੂੰ, ਪਤਾ ਉਹਨਾਂ ਨੂੰ ਸਾਰਾ ਹੀ ਆ ਕੋਈ ਕੀ ਕਰਦਾ ਹੁਣ, ਰੱਖਣੇ ਕਿੱਥੇ ਇੰਨੀ ਅੱਧੀ ਜਨਤਾ ਤਕਰੀਬਨ ਕੈਨੇਡਾ ਚ ਇੱਦਾਂ ਦੀ।
1: ਜੀ
2: ਮਿਹਰਬਾਨੀ ਜੀ
1: ਜੀ, ਬਹੁਤ ਬਹੁਤ ਧੰਨਵਾਦ ਭੁਪਿੰਦਰ ਭਾਜੀ। ਤੇ ਦੋਸਤੋ, ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ KPT ਰੈਨੋਵੇਸ਼ਨ। ਘਰ ਦੇ ਵਿੱਚ ਕੋਈ ਵੀ ਰੈਨੋਵੇਸ਼ਨ ਜਾਂ ਕੰਸਟਰਕਸ਼ਨ ਦਾ ਕੰਮ ਤੁਸੀਂ ਕਰਾਉਣਾ ਚਾਹੁੰਦੇ ਹੋ ਤੇ ਸਰਦਾਰ ਮਨਦੀਪ ਸਿੰਘ ਜੀ, ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਰੈਨੋਵੇਸ਼ਨ ਦੇ ਵਿੱਚ ਐਕਸਪਰਟਾਈਜ਼ ਰੱਖਦੇ ਨੇ। ਸੋ ਨੰਬਰ ਹੈ ਜੀ 416-272-8214 416-272-8214 ਤੇ ਤੁਸੀਂ ਇਹ ਜਿਹੜਾ ਸਰਦਾਰ ਮਨਦੀਪ ਸਿੰਘ ਜੀ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਅਤੇ ਜੇ ਘਰ ਦੇ ਵਿੱਚ ਜੇ ਹੋਮ ਆਟੋ ਇੰਸ਼ੋਰੈਂਸ ਤੁਹਾਡੀ ਰਿਨਿਊਅਲ ਆ ਰਹੀ ਹੈ, ਚਿੱਠੀਆਂ ਆ ਗਈਆਂ ਵੀ ਭਾਈ ਤੁਹਾਡੀ ਜਿਹੜੀ ਆ ਰਿਨਿਊਅਲ ਅਤੇ ਪ੍ਰੀਮੀਅਮ ਆ ਜਿਹੜਾ ਵੱਧ ਰਿਹਾ ਆ, ਤਾਂ ਫਿਰ ਮਨਵੀਰ ਸਿੰਘ ਹੁਣਾਂ ਦੇ ਨਾਲ ਜਿਹੜਾ ਗੱਲ ਕਰ ਲਿਓ। ਕੱਲ੍ਹ ਮੈਂ ਰਹਿ ਗਿਆ ਸਟੋਰੀ ਆ ਜਿਹੜੀ ਇੰਸ਼ੋਰੈਂਸ ਦੇ ਉੱਤੇ ਵੀ ਕਵਰ ਕਰਨੀ ਸੀਗੀ, ਕਿਉਂਕਿ ਇੰਸ਼ੋਰੈਂਸ ਦੇ ਵਿੱਚ ਆ ਜਿਹੜੀ ਥੋੜ੍ਹੀ ਫਲੈਕਸੀਬਿਲਿਟੀ ਦਿੱਤੀ ਗਈ ਹੈ। ਪਰ ਸਵਾਲ ਤਾਂ ਇਹ ਸੀਗਾ ਵੀ ਜਿਹੜੇ ਪ੍ਰੀਮੀਅਮ ਆ ਜਿਹੜੇ ਘੱਟ ਕਿਵੇਂ ਹੋਣਗੇ, ਪਰ ਸਰਕਾਰ ਨੇ ਆ ਜਿਹੜਾ ਇੱਕ ਦੂਸਰਾ ਰਸਤਾ ਇਹ ਅਪਣਾ ਲਿਆ ਵੀ ਭਾਈ ਤੁਸੀਂ ਆ ਜਿਹੜੀ ਆ ਆਪਸ਼ਨਸ ਤੁਹਾਨੂੰ ਦੇ ਦਿੰਦੇ ਹੈ, ਜੇ ਤੁਸੀਂ ਆਪਸ਼ਨਸ ਘਟਾ ਦਿੰਦੇ ਹੋ ਤਾਂ ਉਨਾ ਹੀ ਤੁਹਾਡਾ ਪ੍ਰੀਮੀਅਮ ਘੱਟ ਜਾਵੇਗਾ। ਪਰ ਦੋਸਤੋ, ਉਹਦਾ ਨੁਕਸਾਨ ਵੱਧ ਹੈ, ਭਾਵੇਂ ਆ ਜਿਹੜਾ ਉਹ ਜਿਹੜੇ ਤੁਸੀਂ ਆਪਸ਼ਨਸ ਆ ਜਿਹੜੀਆਂ ਨਹੀਂ ਲੈਂਦੇ, ਤੁਹਾਡਾ ਮੇਰੇ ਖਿਆਲ $8-10 ਪਰ ਮੰਥ ਹੈ ਜਿਹੜਾ ਪ੍ਰੀਮੀਅਮ 'ਚ ਫਰਕ ਪੈਂਦਾ। ਪਰ ਜੇ ਤੁਸੀਂ ਰੱਬ ਨਾ ਕਰੇ ਕਿਸੇ ਐਕਸੀਡੈਂਟ ਦੇ ਵਿੱਚ ਇਨਵੋਲਵ ਹੋ ਜਾਂਦੇ ਹੋ ਤਾਂ ਇੰਸ਼ੋਰੈਂਸ ਕੰਪਨੀ ਨੇ ਫਿਰ ਤੁਹਾਨੂੰ ਉਹ ਕਵਰੇਜ ਨਹੀਂ ਦੇਣੀ ਜਿਹੜੀ ਤੁਹਾਨੂੰ ਉਸ ਵਕਤ ਲੋੜ ਪਵੇਗੀ। ਸੋ ਇੱਦਾਂ ਦੀਆਂ ਕਈ ਟੈਕਨੀਕਲ ਚੀਜ਼ਾਂ ਸਮਝਣ ਵਾਸਤੇ ਅਤੇ ਸਹੀ ਇੰਸ਼ੋਰੈਂਸ ਕਵਰੇਜ ਲੈਣ ਵਾਸਤੇ ਹੋਮ ਆਟੋ ਦੀ, ਤੁਸੀਂ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਆ ਭਾਵੇਂ ਆ ਜਿਹੜੀ ਕਮਰਸ਼ੀਅਲ ਇੰਸ਼ੋਰੈਂਸ ਲੈਣੀ ਹੈ ਜਾਂ ਫਿਰ ਤੁਸੀਂ ਆ ਜਿਹੜੀ ਪੈਸੰਜਰ ਗੱਡੀਆਂ ਦੀ ਇੰਸ਼ੋਰੈਂਸ ਲੈਣੀ ਹੈ, ਮਨਵੀਰ ਹੋਣਾ ਦਾ ਨੰਬਰ 647-219-2870 6472192870 'ਤੇ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਅਤੇ ਇੰਸ਼ੋਰੈਂਸ ਦੇ ਹਮੇਸ਼ਾ ਮੈਂ ਇਹੀ ਕਹਿੰਦਾ ਵੀ ਸ਼ੋਪ ਅਰਾਊਂਡ ਹੈ ਜਿਹੜਾ ਜ਼ਰੂਰ ਹੈ ਜਿਹੜਾ ਉਹ ਕਰਿਆ ਕਰੋ।

0: ਕੱਲ ਟਰੰਪ ਸਾਹਿਬ ਨੇ ਇੱਕ ਚਵਲ ਹੋਰ ਮਾਰ ਦਿੱਤੀ, ਫਿਰ ਉਹਨਾਂ ਨੇ ਦੁਬਾਰਾ 51 ਸਟੇਟ ਨੂੰ ਲੈ ਕੇ ਆ, ਜਿਹੜਾ ਉਹਨਾਂ ਨੇ ਕਿਹਾ ਵੀ ਬੈਟਰ ਹੈ ਵੀ ਜਿਹੜਾ ਕੈਨੇਡਾ ਉਹ ਅਮਰੀਕਾ ਦੇ ਥੱਲੇ ਆ ਜਾਵੇ, ਅਮਰੀਕਾ ਦੀ 51st ਸਟੇਟ ਬਣ ਜਾਵੇ, ਕਿਉਂਕਿ ਬਲੂਮਬਰਗ ਦੀ ਇੱਕ ਰਿਪੋਰਟ ਹੈ ਜਿਹੜੀ ਉਹਨਾਂ ਨੇ ਆਪਣੇ ਸੋਸ਼ਲ ਪਲੇਟਫਾਰਮ 'ਚ ਟੈਗ ਕੀਤੀ ਵੀ ਭਾਈ ਕੈਨੇਡਾ ਜਿਹੜਾ ਟੈਕਨੀਕਲ ਰਿਸੈਸ਼ਨ ਦੇ ਵਿੱਚ ਹੈ, ਜੇ ਉਸ ਤੋਂ ਬਚਣਾ ਚਾਹੁੰਦਾ ਆ ਅਤੇ ਸਾਡੀ ਸ਼ਰਨ ਦੇ ਵਿੱਚ ਆ ਜਾਵੇ। ਅਤੇ ਤੁਹਾਨੂੰ ਪਤਾ ਨਾਲ ਹੀ ਆ ਜਿਹੜੀ ਪੱਟ 'ਤੇ ਥਾਪੀ ਮਾਰ ਦਿੱਤੀ ਸਾਡੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਸਾਹਿਬ ਨੇ, ਕਹਿੰਦੇ ਵੀ ਅਸੀਂ ਓਨਟਾਰੀਓ ਨੇ 19 ਜਾਂ ਜ਼ਿਆਦਾ ਜੋਬਸ ਹੈ ਜਿਹੜੀਆਂ ਉਹ ਪ੍ਰੈਜੈਂਟ ਕੀਤੀਆਂ ਨੇ ਜਾਂ ਮਈ ਮਹੀਨੇ ਦੇ ਵਿੱਚ ਬਣਾਈਆਂ ਨੇ, ਅਪ੍ਰੈਲ ਮਹੀਨੇ ਦੇ ਵਿੱਚ ਕ੍ਰੀਏਟ ਕੀਤੀਆਂ ਨੇ, ਜਿੰਨੀਆਂ US ਨੇ ਨਹੀਂ ਕੀਤੀਆਂ ਜੇ ਕਹਿੰਦੇ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ। ਅਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਭਾਈ ਕੈਨੇਡਾ ਜਿਹੜਾ ਆ ਉਹ ਸੇਲ ਵਾਸਤੇ ਨਹੀਂ ਹੈ। NDP ਲੀਡਰ ਹੈ ਜਿਹੜੇ, ਉਹਨਾਂ ਨੇ ਬਿੱਲ ਹੈ ਜਿਹੜਾ ਇੰਟਰੋਡਿਊਸ ਕਰ ਦਿੱਤਾ ਕੱਲ੍ਹ, ਜਿਹੜੇ ਡੌਨ ਡੇਵਿਸ ਹੈ ਵੀ ਜੇ ਕੋਈ ਫਲੋਰ ਕਰੋਸ ਕਰਦਾ ਆ ਤਾਂ ਸਭ ਤੋਂ ਪਹਿਲਾਂ ਆ ਜਿਹੜਾ ਉਹ ਇੰਡੀਪੈਂਡੈਂਟ ਹੋ ਕੇ ਆ ਜਿਹੜਾ ਉਹ ਲੜੇ ਆਪਣੀ ਕੌਂਸਟੀਚੁਐਂਸੀ ਦੇ ਵਿੱਚ, ਅਤੇ ਜੇ ਜਿੱਤਦਾ ਫਿਰ ਆ ਜਿਹੜਾ ਉਸ ਪਾਰਟੀ ਦੇ ਵਿੱਚ ਉਹ ਚਲੇ ਜਾਵੇ। ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਿੱਲ ਪਾਸ ਹੁੰਦਾ ਜਾਂ ਨਹੀਂ ਹੁੰਦਾ ਇਹ ਤਾਂ ਸਮਾਂ ਦੱਸੇਗਾ, ਪਰ ਫਿਲਹਾਲ ਆ ਜਿਹੜਾ ਇੱਦਾਂ ਲੱਗ ਰਿਹਾ ਵੀ ਇਹ ਬਿੱਲ ਆ ਜਿਹੜਾ ਪਾਸ ਨਹੀਂ ਹੋਵੇਗਾ। ਦਲਜੀਤ ਜੀ ਸਵਾਗਤ ਹੈ ਜੀ।
1: ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਭਾਜੀ।
1: ਮੈਂ ਵੀਰ ਜੀ, ਇਹਨਾਂ ਨੂੰ ਇਹ ਵੀ ਚਾਹੀਦਾ ਜਿਵੇਂ ਕਿਤੇ ਰੈਡ ਲਾਈਟ ਆ ਨਾ ਜੀ, ਜੇ ਨਹੀਂ ਟ੍ਰੈਫਿਕ ਆਉਂਦਾ ਤਾਂ ਉੱਥੋਂ ਵੀ ਨਿਕਲ ਜਾਓ ਸਟਾਪ ਲਾ ਕੇ।
0: ਅੱਛਾ,
1: ਇੱਕ ਜੇ ਕੰਸਟਰਕਸ਼ਨ ਚੱਲਦੀ ਹੈ ਕਿਤੇ, ਇੱਕ ਪਾਸਾ ਹੁਣ ਬੰਦ ਕੀਤਾ ਦੂਜਾ ਪਾਸਾ ਖਾਲੀ ਹੈ, ਉੱਧਰ ਦੀ ਵੀ ਨਿਕਲ ਜਾਣਾ ਚਾਹੀਦਾ ਲੋਕਾਂ ਨੂੰ ਜੀ। ਉਹ ਵੀ ਕਰਨੀ ਚਾਹੀਦੀ, ਰੈਡ ਦੇਣੀ ਚਾਹੀਦੀ ਗੌਰਮੈਂਟ ਨੂੰ। ਸ਼ਰਮ ਨਹੀਂ ਜੀ ਆਉਂਦੀ ਲੋਕਾਂ ਨੂੰ, ਦੇਖੋ ਜਿਹੜੇ ਰੂਲ ਬਣੇ ਆ ਉਹਦੇ ਅਗੇਂਸਟ ਹੀ ਬੋਲੀ ਜਾਂਦੇ ਸਾਰੇ ਆ ਕੇ।
0: ਪਰ ਭਾਜੀ ਕਈ ਵਾਰ ਜਿਹੜੀਆਂ ਦੇਖੋ ਓਪੀਨੀਅਨਸ ਦੇ ਜੋ ਵੀ ਆਪਾਂ ਲੈ ਕੇ ਆਉਂਦੇ ਉਹਦੇ ਪ੍ਰੋਜ਼ ਵੀ ਹੁੰਦੇ ਨੇ, ਕੌਨਸ ਵੀ ਹੁੰਦੇ ਨੇ, ਹਰ ਇੱਕ ਦੇ ਆਪਣੇ ਆਪਣੇ ਵਿਚਾਰ ਹੁੰਦੇ ਨੇ ਉਸ ਬਾਬਤ ਲੈ ਕੇ, ਹੈ ਨਾ ਜੀ। ਸੋ ਆਪਾਂ ਤਾਂ ਜਸਟ ਇੱਕ ਡਿਬੇਟ ਕਰ ਸਕਦੇ ਹਾਂ ਵੀ ਜੋ ਸਰਕਾਰ ਜੋ ਇਹ ਚੀਜ਼ਾਂ ਕਰ ਰਹੀਆਂ ਨੇ ਵੀ ਉਹ ਸਹੀ ਕਰ ਰਹੀਆਂ ਨੇ ਤੁਹਾਡੀ ਓਪੀਨੀਅਨ ਦੇ ਵਿੱਚ, ਜਾਂ ਫਿਰ ਤੁਹਾਨੂੰ ਲੱਗਦਾ ਵੀ ਨਹੀਂ ਇਸ ਤੋਂ ਵੱਧ ਕਰਨਾ ਚਾਹੀਦਾ ਆ, ਜਾਂ ਫਿਰ ਓਵਰ ਯੂਜ਼ ਹੈ ਜਿਹੜਾ ਪਾਵਰ ਦਾ ਕੀਤਾ ਜਾ ਰਿਹਾ। ਬਿਲਕੁਲ ਹੁੰਦੇ ਆ ਭਾਜੀ,
1: ਜਦੀ ਚੱਕ ਲੈਂਦੇ ਜੀ ਫੋਨ, ਗਲਤੀ ਆਪਦੀ ਆ ਜੀ, ਉਹ ਜੇ ਗਲਤੀ ਕਰਦੇ ਆਉਂਦਾ ਫਿਰ ਉਹਦੇ ਤੁਹਾਨੂੰ ਭੁਗਤਣਾ ਹੀ ਪੈਣਾ, ਉਹਦੇ ਅਗੇਂਸਟ ਕਾਹਤੋਂ ਬੋਲਦੇ ਜੀ।
0: ਨਹੀਂ ਉਹ ਤਾਂ ਅੰਡਰ ਕਵਰ ਵੀ ਇਸ ਟਾਈਮ ਜਿਹੜਾ ਇਹ ਪੁਲਿਸ ਹੈ ਜਿਹੜੀ ਬੜੀ ਉਹ ਕਰ ਰਹੀ ਹੈ, ਬਲਿਟਸ ਉਹਨਾਂ ਨੇ ਕੀਤੇ ਹੋਏ ਆ ਵੀ ਜਿਹੜੇ ਫੋਨ ਯੂਜ਼ਰਸ ਨੇ ਇੱਕ ਤਰ੍ਹਾਂ ਜਿਹੜੇ ਇਹ ਕਰ ਰਹੇ ਨੇ ਡਿਸਟ੍ਰੈਕਸ਼ਨ ਡਰਾਈਵਿੰਗ ਕਰ ਰਹੇ ਨੇ, ਸੋ ਉਹਨਾਂ ਤੇ ਵੀ ਇਸ ਟਾਈਮ ਬਾਜ਼ ਅੱਖ ਰੱਖੀ ਜਾ ਰਹੀ ਹੈ ਭਾਜੀ।
1: ਚਾਹੀਦੀ ਹੈ ਜੀ, ਜ਼ਰੂਰੀ ਆ।
0: ਬਿਲਕੁਲ ਬਿਲਕੁਲ, ਸਮੇਂ ਦੀ ਲੋੜ ਹੈ ਭਾਜੀ ਜੀ। ਥੈਂਕ ਯੂ ਦਲਜੀਤ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਅਤੇ ਦੋਸਤੋ ਇੱਕ ਤਾਂ ਫਲੋਰ ਕਰੋਸਰ ਉੱਥੇ ਹੀ ਆ ਜਿਹੜੀ, ਕੱਲ੍ਹ ਇੱਕ ਵੀਡੀਓ ਆ ਜਿਹੜੀ ਉਹ ਸਰਫੇਸ ਹੋਈ ਹੈ ਐਕਚੁਅਲ ਦੇ ਵਿੱਚ, ਇਹ ਵੀਡੀਓ ਜਿਹੜੀ ਵੀਕਐਂਡ ਦੀ ਹੈ, ਇੱਕ ਬਾਈਕ ਵਾਲੇ ਨੂੰ ਆ ਜਿਹੜਾ ਟੋਰੋਂਟੋ ਪੁਲਿਸ ਸਰਵਿਸਿਸ ਵਾਲਿਆਂ ਨੇ ਆ ਜਿਹੜਾ ਬੁਰੀ ਤਰ੍ਹਾਂ ਰੋਕਿਆ, ਕਿਉਂਕਿ ਆ ਜਿਹੜਾ ਸਾਈਕਲ ਵਾਲਾ ਜਿਹੜਾ ਉਹ ਸਟੋਪ ਸਾਈਨ ਆ ਜਿਹੜਾ ਉਹਨੇ ਉੱਥੇ ਸਟੋਪ ਨਹੀਂ ਕੀਤਾ, ਅਤੇ ਸਾਈਕਲ ਵਾਲੇ ਆ ਜ਼ਿਆਦਾਤਰ ਆ ਜਿਹੜੇ ਸਟੋਪ ਸਾਈਨ 'ਤੇ ਰੁਕਦੇ ਵੀ ਨਹੀਂ ਹੈਗੇ, ਹਾਂਜੀ ਲਾਅ ਐਂਡ ਆਰਡਰ ਤਾਂ ਸਾਰਿਆਂ ਲਈ ਇੱਕ ਹੈ। ਸੋ ਉਹ ਪਰ ਕਹਿੰਦੇ ਵੀ ਜਿਸ ਹਿਸਾਬ ਦੇ ਨਾਲ ਉਸ ਸਾਈਕਲਿਸਟ ਨੂੰ ਆ ਜਿਹੜਾ ਫੜਿਆ ਗਿਆ ਉਹਦੇ 'ਤੇ ਆ ਜਿਹੜੇ ਕਾਫੀ ਸਵਾਲ ਆ ਜਿਹੜੇ ਖੜੇ ਕੀਤੇ ਜਾ ਰਹੇ ਨੇ ਵੀ ਇੱਦਾਂ ਨਹੀਂ ਸੀ, ਪੁਲਿਸ ਨੂੰ ਜ਼ਿਆਦਾ ਫੋਰਸ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਸੀ। ਪਿਕਰਿੰਗ ਤੋਂ ਇੱਕ ਬੜੀ ਇੰਟਰਸਟਿੰਗ ਖਬਰ ਆ ਰਹੀ ਹੈ, ਉੱਥੇ ਦੀ ਸਿਟੀ ਕੌਂਸਲਰ ਹੈ ਜਿਹੜੀ ਵਾਰਡ ਨੰਬਰ 1 ਦੀ ਕੌਂਸਲਰ ਲੀਜ਼ਾ ਰੋਬਿਨਸਨ, ਉਹ ਆ ਜਿਹੜਾ ਮੇਅਰ ਵਾਸਤੇ ਉੱਥੇ ਲੜ ਰਹੇ ਨੇ। ਅੱਛਾ ਖਾਸ ਖਬਰ ਕਾਹਤੋਂ ਹੈ, ਮੈਂ ਕਿਹਾ ਸਾਡੇ ਇਹ ਲੀਜ਼ਾਂ ਹੋਣੀ ਆ ਇੱਥੇ ਬ੍ਰੈਂਪਟਨ ਤੋਂ ਖੜ ਜਾਣ, ਇਹਨਾਂ ਨੂੰ ਹੱਥਾਂ 'ਤੇ ਚੱਕ ਲੈਣਾ, ਇਹਨਾਂ ਨੂੰ ਜਿਤਾਈ ਦੇਣਾ, ਆਪਾਂ ਪਹਿਲਾਂ ਵੀ ਇੱਦਾਂ ਕਰ ਚੁੱਕੇ ਹਾਂ। ਕਾਹਤੋਂ ਇਹ ਖਬਰ ਇੰਟਰਸਟਿੰਗ ਇਸ ਕਰਕੇ ਹੈ ਕਿਉਂਕਿ ਆ ਜਿਹੜਾ ਪਿੱਛੇ ਜਿਹੇ ਮਲਟੀਪਲ ਮਿਸਕੰਡਕਟ ਆ ਜਿਹੜਾ ਕੰਪਲੇਂਟਸ ਹੈ ਇਹਨਾਂ ਦੇ ਨਾਂ 'ਤੇ ਹੋਈ, ਇਹਨਾਂ ਨੂੰ ਆ ਜਿਹੜਾ ਪੇ ਦੇ ਨਾਲ ਸਸਪੈਂਡ ਵੀ ਕੀਤਾ ਗਿਆ 60 ਤੋਂ 90 ਦਿਨਾਂ ਵਾਸਤੇ, ਅਤੇ ਜ਼ਿਆਦਾਤਰ ਜਿਹੜੀਆਂ ਇਹਨਾਂ ਦੀਆਂ ਜਿਹੜੀਆਂ ਥੋਟਸ ਨੇ ਵਿਚਾਰ ਨੇ ਔਰ ਸੱਜੇ ਪੱਖੀ ਨੇ। ਸੋ ਕਈ ਇਹੋ ਜਿਹੀਆਂ ਇਹਨਾਂ ਨੇ ਗੱਲਾਂ ਆਪਣੇ ਸੋਸ਼ਲ ਪਲੇਟਫਾਰਮ ਦੇ ਉੱਤੇ ਕੀਤੀਆਂ ਜਿਸ ਕਰਕੇ ਇਹਨਾਂ ਦੇ ਉੱਤੇ ਕਈ ਤਰ੍ਹਾਂ ਦੀਆਂ ਸੈਂਕਸ਼ਨਸ ਵੀ ਲੱਗੀਆਂ, ਪਰ ਫਿਰ ਵੀ ਆ ਜਿਹੜੀ ਇਹ ਬੀਬੀ ਕਹਿੰਦੀ ਹੈ ਵੀ ਮੈਂ ਹੁਣ ਚਲੋ ਕੌਂਸਲਰ ਹੋ ਗਿਆ, ਹੁਣ ਮੈਂ ਮੇਅਰ ਵਾਸਤੇ ਆ ਜਿਹੜੇ ਆਪਣੀ ਕਿਸਮਤ ਅਜ਼ਮਾਵਾਂਗੀ। ਅੱਛਾ ਇਹਨਾਂ ਨੇ ਆ ਜਿਹੜਾ ਜੋ ਇਹਨਾਂ 'ਤੇ ਐਲੀਗੇਸ਼ਨ ਲੱਗੇ ਸੀਗੇ ਉਹਦੇ ਵਾਸਤੇ ਜੁਡੀਸ਼ਲੀ ਵੀ ਅਪਰੋਚ ਕੀਤਾ, ਅਦਾਲਤ 'ਤੇ ਵੀ ਅਪਰੋਚ ਕੀਤਾ, ਪਰ ਅਦਾਲਤ ਨੇ ਵੀ ਕਿਹਾ ਵੀ ਜਿਹੜੇ ਪਿਕਰਿੰਗ ਦੇ ਇੰਟੈਗਰਿਟੀ ਕਮਿਸ਼ਨਰ ਹੈ ਉਹ ਰਿਪੋਰਟ ਹੈ ਜਿਹੜੀ ਉਹੀ ਸਹੀ ਹੈ, ਸੋ ਤੁਹਾਨੂੰ ਜਿਹੜਾ ਸਸਪੈਂਡ ਕੀਤਾ ਗਿਆ ਸੀਗਾ ਉਹ ਜਾਇਜ਼ ਹੈ। ਅਤੇ ਉੱਥੇ ਅੰਟਾਰੀਓ ਦੇ ਲੈਗਿਸਲੇਸ਼ਨ ਹੈ ਜਿਹੜੀ ਉਹ 21 ਹਫ਼ਤਿਆਂ ਵਾਸਤੇ ਹੈ ਜਿਹੜੀ ਹੁਣ ਬ੍ਰੇਕ 'ਤੇ ਚਲੇ ਗਈ ਹੈ। ਹੁਣ 27 ਅਕਤੂਬਰ ਨੂੰ ਦੁਬਾਰਾ ਮਿਊਂਸੀਪਲ ਇਲੈਕਸ਼ਨਸ ਤੋਂ ਬਾਅਦ ਹੈ ਜਿਹੜਾ ਇਹ ਓਂਟਾਰੀਓ ਦੀ ਲੈਗਿਸਲੇਸ਼ਨ ਹੈ ਜਿਹੜੀ ਲੱਗੇਗੀ। ਸੋ 30 ਦਿਨਾਂ ਦੇ ਵਿੱਚ ਕਾਫੀ ਕੁਛ ਹੈ ਜਿਹੜਾ ਹੰਗਾਮਾ ਕੁਈਨਸ ਪਾਰਕ ਦੇ ਵਿੱਚ ਹੋਇਆ, ਖਾਸ ਤੌਰ 'ਤੇ ਜਿਹੜਾ ਡੱਗ ਫੋਰਡ ਸਾਹਿਬ ਨੇ ਜਿਹੜਾ ਪ੍ਰਾਈਵੇਟ ਪਲੇਨ ਆ ਜਿਹੜਾ ਲਿਆ ਸੀ, ਖਰੀਦਿਆ ਸੀਗਾ, ਬਾਅਦ ਦੇ ਵਿੱਚ ਵੇਚ ਦਿੱਤਾ, ਉਹਦੇ 'ਤੇ ਵੀ ਹੈ ਜਿਹੜਾ ਬਹੁਤ ਘੇਰਿਆ। ਉਸ ਤੋਂ ਬਾਅਦ ਫਰੀਡਮ ਆਫ ਇਨਫੋਰਮੇਸ਼ਨ ਨੂੰ ਲੈ ਕੇ ਵੀ ਹੈ ਜਿਹੜਾ ਸਰਕਾਰ ਨੂੰ ਵੱਖ ਵੱਖ ਘੇਰਾਬੰਦੀ ਕੀਤੀ ਗਈ, ਜਿਸ ਕਰਕੇ ਡੱਗ ਫੋਰਡ ਸਾਹਿਬ ਦੀ ਜਾਂ PC ਪਾਰਟੀ ਦੀ ਹਰਮਨ ਪਿਆਰਤਾ ਜਿਹੜੀ ਓਂਟਾਰੀਓ ਦੇ ਵਿੱਚ ਉਹਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਸੋ ਦੋਸਤੋ, ਅੱਜ ਤੇਲ ਦੀਆਂ ਕੀਮਤਾਂ 8 ਸੈਂਟ ਹੋਰ ਜਿਹੜੀ ਵੱਧ ਜਾਣਗੀਆਂ, ਸੋ ਇਹ ਬਿਗੈਸਟ ਇੱਕ ਦਿਨ ਦਾ ਇਨਕਰੀਜ਼ ਹੈ ਮਈ ਤੋਂ ਬਾਅਦ। ਸੋ ਇਸ ਕਰਕੇ ਜੇ ਤੁਸੀਂ ਹੁਣ ਤੇਲ ਅੱਜ ਪਵਾਉਂਗੇ, ਤੁਸੀਂ ਦੇਖੋਗੇ ਵੱਖ ਵੱਖ ਗੈਸ ਸਟੇਸ਼ਨਸ ਦੇ ਵਿੱਚ ਸ਼ਾਮ ਨੂੰ ਜਿਹੜੀਆਂ ਤੇਲ ਦੀਆਂ ਕੀਮਤਾਂ ਦੇ ਵਿੱਚ ਉਛਾਲ ਦੇਖਣ ਨੂੰ ਮਿਲੇਗਾ। ਕੈਨੇਡਾ ਨੇ ਆ ਜਿਹੜੀਆਂ ਚਿੱਠੀਆਂ ਲਿਖੀਆਂ, US ਨੂੰ ਵੀ ਲਿਖੀਆਂ ਅਤੇ ਮੈਕਸੀਕੋ ਨੂੰ ਵੀ ਲਿਖੀਆਂ ਵੀ ਭਾਈ ਜਿਹੜੀ ਕਿਊਜ਼ਮਾ ਟ੍ਰੇਡ ਹੈਗਾ ਆ ਉਸ ਨੂੰ ਆ ਜਿਹੜਾ ਰਿਨਿਊ ਕੀਤਾ ਜਾਵੇ ਅਗਲੇ 16 ਸਾਲ ਵਾਸਤੇ। ਸੋ ਇਸ ਹਿਸਾਬ ਦੇ ਨਾਲ ਚਿੱਠੀਆਂ ਲਿਖੀਆਂ ਗਈਆਂ ਅਤੇ ਅੱਗੇ ਉਹਨਾਂ ਨੇ ਮੰਨਣਾ ਨਹੀਂ ਮੰਨਣਾ ਇਹ ਤਾਂ ਪਤਾ ਹੀ ਆ ਆਪਾਂ ਨੂੰ, ਪਰ ਆਪਣੇ ਵੱਲੋਂ ਕੈਨੇਡਾ ਜਿਹੜੀ ਹੈ ਹਰ ਇੱਕ ਕੋਸ਼ਿਸ਼ ਕਰ ਰਿਹਾ ਵੀ ਇਹ ਜਿਹੜਾ ਟ੍ਰੇਡ ਡਿਸਪਿਊਟ ਚੱਲ ਰਿਹਾ ਜਾਂ ਟ੍ਰੇਡ ਵਾਰ ਜਿਹੜੀ ਚੱਲ ਰਹੀ ਹੈ ਜਾਂ ਟੈਰਿਫ ਵਾਰ ਚੱਲ ਰਹੀ ਹੈ ਉਸ ਨੂੰ ਆ ਜਿਹੜਾ ਰੋਕਿਆ ਜਾਵੇ। ਅਤੇ ਉਬਰ ਵੱਲੋਂ ਆ ਜਿਹੜਾ ਇੱਕ ਰਿਪੋਰਟ ਜਾਰੀ ਕੀਤੀ ਗਈ ਉਹਦੇ ਵਿੱਚ ਦੱਸਿਆ ਗਿਆ ਪੀਜ਼ਾ, ਫਰੋਜ਼ਨ ਟਰਕੀ, ਚਾਬੀਆਂ, ਫੋਨ, ਪਰਸ, ਇੱਦਾਂ ਦੀਆਂ ਕਈ ਚੀਜ਼ਾਂ ਜਿਹੜੇ ਲੋਕ ਪੈਸੰਜਰਸ ਹੈ ਜਿਹੜੇ ਟਰੈਵਲ ਕਰਦੇ ਨੇ ਉਹ ਅਕਸਰ ਹੀ ਹੈ ਜਿਹੜਾ ਆਪਣੀਆਂ ਗੱਡੀਆਂ ਦੇ ਵਿੱਚ ਭੁੱਲ ਜਾਂਦੇ ਨੇ। ਸੋ ਉਬਰ ਨੇ ਜਿਹੜਾ ਇਹ ਟਰੈਕ ਕਰਨਾ ਜਿਹੜਾ 2016 ਦੇ ਵਿੱਚ ਸ਼ੁਰੂ ਕੀਤਾ ਸੀਗਾ ਵੀ ਸਭ ਤੋਂ ਵੱਧ ਜਿਹੜੇ ਲੋਕ ਹੈ ਜਿਹੜੇ ਉਹ ਕੀ ਆਪਣੀਆਂ ਚੀਜ਼ਾਂ ਉਬਰ ਦੇ ਵਿੱਚ ਭੁੱਲ ਜਾਂਦੇ ਨੇ। ਅਤੇ ਸਭ ਤੋਂ ਵੱਧ ਜਿਹੜੇ ਸ਼ਹਿਰਾਂ ਦੇ ਵਿੱਚ ਲੋਕ ਭੁੱਲਦੇ ਨੇ ਉਹ ਸਸਕੈਟੂਨ ਹੈ, ਅਤੇ ਸਭ ਤੋਂ ਘੱਟ ਜਿਹੜੇ ਸ਼ਹਿਰਾਂ ਦੇ ਵਿੱਚ ਲੋਕ ਭੁੱਲਦੇ ਨੇ ਆਪਣੀਆਂ ਚੀਜ਼ਾਂ ਉਹ ਟੋਰੋਂਟੋ, ਆਟਵਾ ਅਤੇ ਕੈਲਗਰੀ ਹੈ। ਕਾਰਨੀ ਸਾਹਿਬ ਨੇ ਜਿਹੜਾ ਇਕੋਨਮੀ ਨੂੰ ਲੈ ਕੇ ਜਿਹੜਾ ਕੱਲ੍ਹ ਕਿਹਾ ਵੀ ਭਾਈ ਇਕੋਨਮੀ ਹੈ ਜਿਹੜੀ ਹਜੇ ਸੈਟਲ ਹੋ ਰਹੀ ਹੈ, ਇਸ ਕਰਕੇ ਥੋੜ੍ਹੀ ਜਿਹੀ ਵੀਕਨੈਸ ਹੈ ਜਿਹੜੀ ਉਹ ਦੇਖਣ ਨੂੰ ਮਿਲੀ ਹੈ। ਸੋ ਦੋਸਤੋ, ਇਹ ਸੀਗੇ ਅੱਜ ਦਾ ਪ੍ਰੋਗਰਾਮ ਅਤੇ ਬਹੁਤ ਬਹੁਤ ਧੰਨਵਾਦ। ਥੋੜ੍ਹਾ ਜਿਹਾ ਮੇਰਾ ਗਲਾ ਸਾਥ ਨਹੀਂ ਸੀ ਦੇ ਰਿਹਾ ਸਟਾਰਟਿੰਗ ਵੇਲੇ ਅਤੇ ਹੁਣ ਥੋੜ੍ਹਾ ਜਿਹਾ ਰਵਾਂ ਹੋਇਆ, ਸੋ ਮਾਫੀ ਚਾਹਾਂਗਾ ਉਸ ਵਾਸਤੇ। ਬਾਕੀ ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੈ ਤਾਂ ਕਰ ਸਕਦੇ ਹੋ। ਮੇਰਾ ਨੰਬਰ 416-917-4167-7773 'ਤੇ ਸੰਪਰਕ ਕੀਤਾ ਜਾ ਸਕਦਾ। ਬਾਕੀ ਤੁਸੀਂ ਡਰੀਮ ਹੋਮ ਅਪਲਾਇੰਸਸ ਤੋਂ ਆ ਜਿਹੜੇ ਅਪਲਾਇੰਸਸ ਹੈ ਬੜੀਆਂ ਘੱਟ ਕੀਮਤਾਂ 'ਤੇ ਬਾਏ ਕਰ ਸਕਦੇ ਹੋ। ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰ 'ਤੇ ਜਾ ਕੇ ਤੁਸੀਂ ਆਪਣੇ ਟਰੱਕਾਂ ਦੀ ਹੈ ਜਿਹੜੀ
2: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ 'ਤੇ ਲਿਵਿੰਗ ਡੈਨਿੰਗ ਅਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿਨ 'ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿਨ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ 'ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
3: Another Don Clean with the Don Ducks.
4: Whoa, he's doing dishes with Dawn Platinum,
5: the only soap trusted to save wildlife affected by oil.
4: And Platinum removes up to 99% of grease and food residue, so he doesn't have to work so hard.
5: Well, flap my wings. What'll he do with all that unused elbow grease?
4: Organize the fridge, the spice rack, the junk drawer.
5: What are you quacking on about? He's gonna make enchiladas.
4: More dishes? That's giving this duck goosebumps.
3: Dawn Platinum, the better grease getter.
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
7: ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ 'ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਬੁੱਧਵਾਰ ਦਾ ਦਿਨ ਆ, ਜੂਨ ਮਹੀਨੇ ਦੀ 3 ਤਰੀਕ ਹੋ ਗਈ ਆ। ਤੁਹਾਡਾ ਵੈਲਕਮ ਕਰਦੇ ਹਾਂ ਵਿਰਾਸਤ ਰੇਡੀਓ 'ਤੇ ਅਤੇ ਵਿਰਾਸਤ ਟੀਵੀ 'ਤੇ 530 AM ਡਾਲ 'ਤੇ 24 ਘੰਟੇ 7 ਦਿਨ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ। ਲਾਈਵ ਪ੍ਰੋਗਰਾਮ ਸੁਣਦੇ ਹੋ, ਆਪਣਾ ਰਿਸਪੋਂਸ ਦਿੰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਰੇ ਹੀ ਆਪਣੇ ਹਨ, ਵੱਖਰੇ ਵੱਖਰੇ ਪ੍ਰੋਗਰਾਮ ਕਰ ਜਾਂਦੇ ਹਨ, ਤੁਹਾਨੂੰ ਇਨਫੋਰਮੇਸ਼ਨ ਛੱਡ ਜਾਂਦੇ ਹਨ। ਤੁਹਾਡੇ ਕੋਲ ਇਨਫੋਰਮੇਸ਼ਨ ਜਿਹੜੀ ਹੁੰਦੀ ਆ ਉਹ ਤੁਸੀਂ ਪੇਸ਼ ਕਰਦੇ ਹੋ ਕਾਲ ਕਰਕੇ, ਬਹੁਤ ਬਹੁਤ ਧੰਨਵਾਦ। ਨੰਬਰ ਕਈ ਵਾਰੀ ਇੱਧਰ ਉੱਧਰ ਹੋ ਜਾਂਦੇ ਹਨ ਵੀ ਕਿਹੜੇ ਨੰਬਰ 'ਤੇ ਡਾਇਲ ਕਰੀਏ, ਕਿੱਦਾਂ ਰੀਚ ਕਰੀਏ। ਕਈ ਵਾਰੀ ਜਦੋਂ ਨਵੇਂ ਸਟੇਸ਼ਨ 'ਤੇ ਪਹੁੰਚੀਦਾ ਤਾਂ ਕਾਫੀ ਕੁਛ ਚੇਂਜ ਕਰਨਾ ਪੈਂਦਾ ਆ। ਅੱਜ ਆਪਾਂ ਆਪਣੇ ਹੋਮ ਸਟੂਡੀਓ ਤੋਂ ਗੱਲਬਾਤ ਕਰ ਰਹੇ ਹਾਂ ਤੁਹਾਡੇ ਦੇ ਤੁਹਾਡੇ ਨਾਲ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ। ਮੈਨੂੰ ਇੱਥੇ ਬੈਠ ਕੇ ਤੁਹਾਡੇ ਸਾਹਮਣੇ ਤੁਹਾਡੇ ਨਾਲ ਮੌਕਾ ਮਿਲਦਾ ਗੱਲਾਂ ਬਾਤਾਂ ਕਰਨ ਦਾ, ਖਬਰਾਂ ਦੀ ਸਾਂਝ ਪਾਉਣ ਦਾ। ਸਾਡਾ ਆਪਣਾ ਹੀ ਦੇਸ਼ ਹੈਗਾ, ਆਪਣਾ ਹੀ ਸ਼ਹਿਰ ਹੈਗਾ, ਵੀ ਲਵ ਦਿਸ ਕੰਟਰੀ। ਸਭ ਕੁਛ ਛੱਡ ਕੇ ਆਏ ਸੀ ਇੱਥੇ ਵਾਸਤੇ, ਕੁਝ ਚੰਗਾ ਬਣਾਉਣ ਵਾਸਤੇ। ਕੰਮ ਔਖੇ ਚੱਲ ਰਹੇ ਹਨ, ਸੌਖੇ ਹੋ ਜਾਣਗੇ, ਤੋ ਕਈਆਂ ਦੇ ਬਹੁਤ ਵਧੀਆ ਚੱਲ ਰਹੇ ਹਨ, ਅੱਗੇ ਨਾਲ ਵੀ ਵਧੀਆ ਚੱਲ ਰਹੇ ਹਨ, ਚੱਲਣੇ ਵੀ ਚਾਹੀਦੇ ਹਨ। ਜਿਹਨਾਂ ਦੇ ਕੰਮ ਔਖੇ ਹਨ ਸੌਖੇ ਹੋ ਜਾਣਗੇ। ਅਰਦਾਸ ਕਰਿਆ ਕਰੋ, ਨਿਮਰਤਾ ਦੇ ਵਿੱਚ ਹਰਿਆ ਕਰੋ। ਕਈ ਬੰਦਾ ਔਖਾ ਹੋ ਕੇ ਤੰਗ ਹੋ ਕੇ ਘਰ ਪਹੁੰਚਦਾ, ਮਾੜੀ ਮੋਟੀ ਇੱਧਰ ਗੱਲਬਾਤ ਹੋਈ ਹੋਵੇ, ਲੜਾਈ ਕਰ ਬੈਠਦਾ ਜਾਂ ਗਲਤ ਕੰਮ ਹੋ ਜਾਂਦੇ ਹਨ, ਨਾ ਕਰਿਆ ਕਰੋ, ਸੌਖੇ ਹੋ ਜਾਣੇ ਆ। ਪਰਿਵਾਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਬਈ ਰਲ ਮਿਲ ਕੇ ਚੱਲਿਓ। ਕਈ ਵਾਰੀ ਜੋ ਕੁਝ ਹੁੰਦਾ ਆ ਉਹ ਗੁਆਚ ਜਾਂਦਾ ਜਾਂ ਕੋਈ ਖਿੱਚ ਲੈਂਦਾ, ਪਰ ਮੁੜ ਕੇ ਵਾਪਸ ਜ਼ਿੰਦਗੀ ਉਸ ਤਰ੍ਹਾਂ ਦੀ ਹੋ ਜਾਵੇਗੀ। ਤੁਹਾਡਾ ਆਪਣਾ ਪਰਿਵਾਰ ਹੈ, ਤੁਸੀਂ ਸਾਂਭਣਾ। ਇੱਥੇ ਰੇਡੀਓ 'ਤੇ ਆ ਕੇ ਟੀਵੀ 'ਤੇ ਆ ਕੇ ਖਿਲਾਰਨ ਦੀ ਕੁਝ ਲੋੜ ਹੈ ਨਹੀਂ। ਸਵਾਦ ਲੈਂਦੀ ਦੁਨੀਆ, ਤੁਹਾਡਾ ਸਵਾਦ ਲਵੇਗੀ ਅਤੇ ਸਵਾਦ ਲੈਂਦੀ ਰਹੇਗੀ। ਤੁਹਾਡਾ ਪਰਿਵਾਰ ਸੋਚੇਗਾ ਯਾਰ ਆਪਾਂ ਕੀ ਕਰ ਬੈਠੇ। ਸੋ ਕੋਸ਼ਿਸ਼ ਕਰੋ, ਆਪਣੀ ਜਿਹੜੀ ਪਰਿਵਾਰਿਕ ਜਿਹੜੀ ਜਾਣਕਾਰੀ ਹੈਗੀ ਆਪਣੇ ਕੋਲ ਹੀ ਰੱਖੋ। ਦੁੱਖ ਵਿੱਚ ਹੋ ਸੁੱਖ ਵਿੱਚ ਹੋ ਜਾਊਂਗੇ। ਕੈਨੇਡਾ ਕੋਲ ਬਹੁਤ ਸਾਰੇ ਪ੍ਰੋਗਰਾਮ ਹਨ, ਤੁਹਾਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ, ਕਾਫੀ ਸਾਰੀਆਂ ਖਬਰਾਂ ਲੈ ਕੇ ਆਉਣੀਆਂ। ਮੈਂ ਕੋਸ਼ਿਸ਼ ਕਰੂੰਗਾ ਕਿਉਂਕਿ ਫੋਨ ਲਾਈਨਾਂ ਨਹੀਂ ਚੱਲਦੀ, ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ 416-451-2222 'ਤੇ, ਅਤੇ ਮੈਂ ਕੋਸ਼ਿਸ਼ ਕਰੂੰਗਾ ਜੇ ਬਾਰੀ ਸਾਹਿਬ ਦੀ ਲਾਈਨ ਮੇਰੇ ਨਾਲ ਜੁੜ ਗਈ, ਗੁਰਮੁਖ ਸਿੰਘ ਬਾਰੀ ਖਬਰਾਂ ਲੈ ਕੇ ਆਉਣਗੇ, ਨਹੀਂ ਤਾਂ ਮੈਂ ਪ੍ਰੋਗਰਾਮ ਤੁਹਾਡੇ ਨਾਲ ਪ੍ਰੋਗਰਾਮ ਵਿੱਚ ਸਾਂਝ ਪਾਵੇਗਾ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ ਆ। ਜੂਨ ਦਾ ਮਹੀਨਾ ਚੱਲ ਰਿਹਾ, ਅਸੀਂ ਭੁੱਲ ਨਹੀਂ ਸਕਦੇ, ਭੁੱਲਣਾ ਵੀ ਨਹੀਂ ਚਾਹੀਦਾ। ਜੋ ਕੁਝ ਹੋਇਆ ਸਾ ਸਾਡੇ ਨਾਲ ਹੋਣਾ ਨਹੀਂ ਚਾਹੀਦਾ ਸੀਗਾ। ਇਹ ਲੀਡਰ ਬੈਕਐਂਡ 'ਤੇ ਜੋ ਕਰ ਗਏ, ਹਜੇ ਤੱਕਰ ਆਪਾਂ ਭੁਗਤ ਰਹੇ ਹੈਗੇ ਹਾਂ। ਸਾਡੇ ਆਪਣਿਆਂ ਨੇ ਸਾਨੂੰ ਮਾਰਿਆ, ਸਾਡੇ ਆਪਣਿਆਂ ਨੇ ਸਾਨੂੰ ਨਹੀਂ ਬਚਾਇਆ। ਕੱਲ੍ਹ ਵੀ ਮੈਂ ਗੱਲਬਾਤ ਕਰਦਾ ਸੀਗਾ ਅਤੇ ਕਰਦੇ ਰਹਾਂਗੇ, ਇਨਸਾਫ ਨਹੀਂ ਮਿਲਿਆ, ਆਪਣੇ ਹੀ ਨਹੀਂ ਦੇ ਰਹੇ। ਕਿੰਨੇ ਬਦਲ ਗਏ, ਕਿੰਨੇ ਆ ਗਏ, ਕਿੰਨੇ ਚਲ ਗਏ, ਪਰ ਹਜੇ ਤੱਕਰ ਇਨਸਾਫ ਨਹੀਂ ਮਿਲਿਆ। ਸਾਡੀ ਸੋ ਕਾਲਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੇ ਆਪਣੇ ਆਪ ਕੁਝ ਕਰਦੇ ਕਰ ਸਕਦੇ ਸੀਗੇ, ਪਰ ਨਹੀਂ। ਪੈਸਾ ਗੱਦੀ ਜਿਹੜੀ ਦਿੱਤੀ ਹੋਈ ਹੈਗੀ ਹੈ ਇਹਨਾਂ ਨੂੰ, ਬਸ ਉਹ ਨਾ ਖੋਹ ਲਵੇ। ਮੈਂ ਆਹ ਵੀ ਤਗਮਾ ਲੈ ਲਵਾਂ, ਕੱਢ ਕੱਢ ਕੇ ਜਿਹੜੇ ਬੱਚੇ ਮਾਰੇ ਆ ਸਿਰਫ ਇੱਕ ਤਗਮੇ ਦੀ ਖਾਤਰ ਅਤੇ ਪ੍ਰਮੋਸ਼ਨ ਦੀ ਖਾਤਰ ਅਤੇ ਪੈਸੇ ਦੀ ਖਾਤਰ। ਤੋ ਜਿਹਨਾਂ ਦੇ ਚਲ ਗਏ ਉਹਨਾਂ ਨੂੰ ਪੁੱਛ ਕੇ ਦੇਖੋ। ਤੋ ਯਾਦ ਰੱਖਣੇ ਚਾਹੀਦੇ ਇਹ ਦਿਨ, ਮੁੜ ਕੇ ਕਦੇ ਵਾਪਸ ਕਿਸੇ 'ਤੇ ਵੀ ਨਾ ਆਉਣ। ਬਹੁਤ ਵਧੀਆ ਜ਼ਿੰਦਗੀ ਜੀ ਰਹੇ ਸੀਗੇ, ਖੁਸ਼ ਸੀਗੇ, ਕਦੇ ਸੋਚਿਆ ਨਹੀਂ ਸੀਗਾ ਵੀ ਆਹ ਕੁਝ ਹੋ ਜਾਵੇਗਾ, ਪਰ ਹੋ ਗਿਆ, ਹਜੇ ਵੀ ਹੋ ਰਿਹਾ। ਪੰਜਾਬ ਵੰਡਿਆ ਜਾ ਰਿਹਾ ਹੈਗਾ ਆ, ਆਪਣੇ ਹੀ ਵੰਡ ਰਹੇ ਹਨ। ਆਪਾਂ ਹੋਰਾਂ 'ਤੇ ਕਿਆ ਕਹਿਣਾ, ਜੋ ਕਤਲੇਆਮ ਹੋਏ ਸੀਗੇ ਨਹੀਂ ਹੋਣੇ ਚਾਹੀਦੇ। ਸੋ ਜੂਨ ਦੇ ਮਹੀਨੇ ਵਿੱਚ, ਜੂਨ ਦੀ 3 ਤਰੀਕ ਹੈਗੀ ਆ, ਸੋ ਅੱਜ ਅੰਮ੍ਰਿਤਸਰ ਵਿੱਚ ਕਿਆ ਬਾਤ ਹੈ, ਸਾਰੇ ਪਾਸੇ ਕਰਫਿਊ ਲੱਗੇ ਹੋਏ ਸਨ, ਬਹੁਤ ਕੁਝ ਬਲੌਕ ਕੀਤਾ ਗਿਆ ਸੀ, ਮੀਡੀਆ ਬਲੌਕ ਕੀਤਾ ਗਿਆ ਸੀਗਾ ਕਿਤੇ ਖਬਰ ਨਾ ਬਾਹਰ ਦੇ ਦੇਣ। ਹੁਣ ਕਈ ਸੋਚਦੇ ਹੋਣੇ ਆ ਕਿ ਮੀਡੀਆ ਅਲਾਓ ਕਰਦੇ ਸ਼ਾਇਦ ਸਾਨੂੰ ਆਹ ਵੀ ਜਾਣਕਾਰੀ ਮਿਲ ਜਾਂਦੀ, ਆਹ ਵੀ ਜਾਣਕਾਰੀ ਮਿਲ ਜਾਂਦੀ। ਕਈ ਹੈਗੀਆਂ ਮਸਾਲਾ ਲਾ ਕੇ ਗੱਲਾਂ ਕਰਦੇ ਹਨ, ਪਰ ਬਹੁਤ ਸਾਰੇ ਹੈਗੇ ਆ ਜੋ ਹੈਗਾ ਉਹੀ ਪੇਸ਼ ਕਰਦੇ ਹਨ। ਤੋ ਜੋ ਚੰਗਾ ਕਰਦਾ ਉਹਦੀ ਹੈਲਪ ਕਰਿਆ ਕਰੋ, ਮੈਂ ਇਹੀ ਕਹਿਣਾ ਚਾਹੁੰਦਾ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ। ਥੋੜ੍ਹੀਆਂ ਠਹਿਰ ਕੇ ਮੈਂ ਖਬਰਾਂ ਲੈ ਕੇ ਆਵਾਂਗਾ। ਸਪੋਂਸਰ ਵੀਰਾਂ ਭੈਣਾਂ ਦਾ ਧੰਨਵਾਦ ਕਰ ਦੇਵਾਂ ਜਿਹੜੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਸਾਡੇ ਨਾਲ ਨਵੇਂ ਤੋਂ ਨਵੇਂ ਜੁੜ ਰਹੇ ਹਨ, ਸਾਰੇ ਹੀ ਆਪਣੇ ਹਨ, ਹਰ ਇੱਕ ਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕਰਨੀ। ਦੱਸ ਦਿਆ ਕਰੋ ਕਿੱਥੋਂ ਸੁਣ ਕੇ ਆਏ ਹਾਂ, ਕਿੱਥੋਂ ਦੇਖ ਕੇ ਆਏ ਹਾਂ, ਅਤੇ ਸਪੋਂਸਰ ਨੂੰ ਵੀ ਪਤਾ ਲੱਗ ਜਾਂਦਾ ਵੀ ਇੱਥੇ ਫਾਇਦਾ ਹੈਗਾ ਐਡਵਰਟਾਈਜਮੈਂਟ ਕਰਨ ਦਾ। 530 AM ਡਾਇਲ ਬਹੁਤ ਦੂਰ ਦੂਰ ਤੱਕ ਸੁਣਿਆ ਜਾਂਦਾ ਆ। ਸੋ ਜੇ ਤੁਸੀਂ 24 ਘੰਟੇ 7 ਦਿਨ ਸੁਣਨਾ ਚਾਹੁੰਦੇ ਹੋ, ਆਪਣੀ ਐਪ 'ਤੇ ਵੀ ਸੁਣ ਸਕਦੇ ਹੋ। ਸਾਡੀ ਵਿਰਾਸਤ ਮੀਡੀਆ ਕੈਨੇਡਾ ਦੀ ਐਪ ਹੈਗੀ, ਡਾਊਨਲੋਡ ਕਰ ਲਿਓ, ਉੱਥੇ ਵੀ ਸੁਣ ਸਕਦੇ ਹੋ। ਸੋ ਸਪੋਂਸਰ ਨੂੰ ਰਿਸਪੋਂਸ ਦਿਆ ਕਰੋ, ਰਿਸਪੋਂਸ ਦੇ ਨਾਲ ਨਾਲ ਇਹਨਾਂ ਦਾ ਵੀ ਕੰਮ ਚੱਲਦਾ ਰਹਿੰਦਾ। ਨਵ ਏਅਰ ਕੰਫਰਟ ਤੋਂ ਮੇਰੇ ਵੀਰ ਜਤਿੰਦਰ ਸੰਧੂ ਸਾਹਿਬ ਨੇ ਪ੍ਰੋਗਰਾਮ ਸਪੋਂਸਰ ਕੀਤਾ। ਹੀਟਿੰਗ, ਵੈਂਟੀਲੇਸ਼ਨ, ਏਅਰ ਕੰਡੀਸ਼ਨ ਸਰਵਿਸਿਜ਼, ਅਫੋਰਡੇਬਲ ਪ੍ਰਾਈਸਿੰਗ ਹੈਗੀਆਂ। ਸੋ ਮੈਂ ਦੱਸ ਦੇਵਾਂ ਵੀ ਤੁਸੀਂ ਕਾਲ ਕਰਕੇ ਨਾ, ਬਹੁਤ ਸਾਰੇ ਗਵਰਨਮੈਂਟ ਫੰਡਡ ਪ੍ਰੋਗਰਾਮ ਹੁੰਦੇ ਆ, ਵੱਖਰੇ ਵੱਖਰੇ ਪ੍ਰੋਗਰਾਮ ਚਲਾਉਂਦੀ ਹੈ ਸਰਕਾਰ ਵੀ, ਤੋ ਵੀ ਤੁਹਾਡੇ ਪੈਸੇ ਬਚ ਜਾਣ, ਇਨਵਾਇਰਮੈਂਟ ਨੂੰ ਬਹੁਤਾ ਨਾ ਇਫੈਕਟ ਪਵੇ। ਤੋ ਹੀਟਿੰਗ, ਵੈਂਟੀਲੇਸ਼ਨ, ਏਅਰ ਕੰਡੀਸ਼ਨ ਦੀ ਕੋਈ ਸਰਵਿਸ ਲੈਣੀ ਹੋਵੇ ਨਾ, ਰਿਲਾਇਬਲ ਸਰਵਿਸ, ਟਰਸਟਡ HVAC ਦੇ ਐਕਸਪਰਟ ਹਨ, ਮਾਡਰਨ ਇਕਵਿਪਮੈਂਟ ਵਰਤੇ ਹਨ, ਟੈਂਕਲਸ ਵਾਟਰ ਹੀਟਰ ਵੀ ਇੰਸਟਾਲ ਕਰਕੇ ਦਿੰਦੇ ਹਨ। ਸੋ ਗਰਮੀਆਂ ਆ ਗਈਆਂ, ਏਅਰ ਕੰਡੀਸ਼ਨ ਵਿੱਚ ਕਈ ਵਾਰੀ ਚੱਲਦਾ ਹੁੰਦਾ ਹੈ ਪਰ ਵਿੱਚ ਗੈਸ ਵੀ ਮੁੱਕੀ ਹੁੰਦੀ ਆ, ਤੋ ਉਹ ਵੀ ਭਰਾ ਸਕਦੇ ਹੋ, ਏਅਰ ਕੰਡੀਸ਼ਨ ਰਿਪਲੇਸ ਵੀ ਕਰਾ ਸਕਦੇ ਹੋ, ਤੁਹਾਡੇ ਬਹੁਤ ਸਾਰੇ ਪੈਸੇ ਜਿਹੜੇ ਹੈਗੇ ਆ ਉਹ ਬਚ ਜਾਂਦੇ ਹਨ। ਸੋ ਨਵ ਏਅਰ ਕੰਫਰਟ ਤੋਂ ਮੇਰੇ ਵੀਰ ਜਤਿੰਦਰ ਸੰਧੂ ਸਾਹਿਬ ਨਾਲ ਗੱਲਬਾਤ ਕਰ ਲਿਓ, 6470666640 ਅਤੇ ਸਟਾਰਲੇਨ ਪੇਂਟਿੰਗ ਵਾਲੇ ਹਨ, ਹੋਟਲ ਮੋਟਲ ਪੇਂਟ ਕਰਵਾਉਣਾ ਹੋਵੇ, ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ ਪੇਂਟਿੰਗ ਵਾਸਤੇ, ਬ੍ਰਿਕ ਜਿਹੜੀ ਇੱਟ ਹੈ ਉਹ ਵੀ ਪੇਂਟ ਕਰਕੇ ਦਿੰਦੇ ਹਨ, ਡੈੱਕ ਹੈਗਾ ਉਹ ਵੀ ਪੇਂਟ ਕਰਕੇ ਦਿੰਦੇ ਆ, ਸਟੇਨ ਕਰਵਾਉਣਾ ਹੋਵੇ ਗੋਰਾ ਧਰਵਾਣਾ, 416-230-4000 'ਤੇ ਗੱਲਬਾਤ ਕਰ ਲੈਣੀ ਆ। ਦਵਿੰਦਰ ਸਿੰਘ ਪਵਾਰ ਮੋਰਗੇਜ ਦੀਆਂ ਸਰਵਿਸ ਪੇਸ਼ ਕਰਦੇ ਹਨ, ਅਕਾਲ ਮੋਰਗੇਜ ਨਾਲ ਕੰਮ ਕਰਦੇ ਹਨ, ਪਰਸਨਲਾਈਜ਼ ਮੋਰਗੇਜ ਸਲਿਊਸ਼ਨਸ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਨ। ਔਖਾ ਟਾਈਮ ਆ ਗਿਆ, ਸੌਖਾ ਹੋ ਜਾਂਦਾ, ਕਈ ਵਾਰੀ ਸਭ ਕੁਝ ਕੰਸੋਲੀਡੇਟ ਕਰ ਲਵੋ, ਆਪਣੇ ਕ੍ਰੈਡਿਟ ਕਾਰਡ, ਕ੍ਰੈਡਿਟ ਲਾਈਨਸ ਮੋਰਗੇਜ ਵਿੱਚ ਲੈ ਕੇ ਰੀਫਾਈਨੈਂਸ ਕਰਵਾ ਲਵੋ, ਨੰਬਰਿੰਗ ਗੇਮ ਹੈਗੀ, ਪਤਾ ਲੱਗ ਜਾਂਦਾ ਕਿੰਨੇ ਕੁ ਪੈਸੇ ਤੁਹਾਡੇ ਬਚਣਗੇ। 6479888731 ਅਤੇ ਮਾਡਰਨ ਡਾਇਗਨੋਸ ਟਰੱਕ ਟੇਲਰ ਰਿਪੇਅਰ ਵਾਲੇ ਹਨ, ਇਲੈਕਟ੍ਰਿਕ ਰਿਪੇਅਰ ਕਰਕੇ ਦਿੰਦੇ ਹਨ, DPF ਕਲੀਨਿੰਗ ਜਾਂ ਰਿਪੇਅਰ, DPF ਨੇ ਲੋਕਾਂ ਨੂੰ ਬੜਾ ਤੰਗ ਕੀਤਾ ਹੋਇਆ, ਇੰਜਨ ਡਾਇਗਨੋਸ ਕਰਕੇ ਦਿੰਦੇ ਹਨ, ABS ਐਂਡ ਸੈਂਸਰ ਇਸ਼ੂ ਹੋਵੇ ਤਾਂ ਉਹ ਵੀ ਚੈੱਕ ਕਰ ਲੈਂਦੇ ਹਨ ਤੁਹਾਡੇ ਵਾਸਤੇ। 347-271-3838 'ਤੇ ਗੱਲਬਾਤ ਕਰਨੀ ਆ। ਸਮੋਸਾ ਐਸ ਫੀਸ ਫੈਕਟਰੀ ਦਾ ਬਹੁਤ ਬਹੁਤ ਧੰਨਵਾਦ, ਅਤੇ ਮੇਰੇ ਵੀਰ ਹਿੰਦਾ ਭਾਅ ਜੀ ਥਰੂ ਵੇ ਸਪੈਸ਼ਲਾਈਜ਼ ਟ੍ਰੇਲਰਸ ਇਹਨਾਂ ਕੋਲ ਹਨ, ਆਪ ਹੀ ਬਿਲਡ ਕਰਦੇ ਆ। ਲਓ ਜੀ ਮੈਂ ਲਾਈਨ ਐਕਸੈਪਟ ਕਰ ਲਵਾਂ, ਮੈਂ ਦੇਖਦਾ ਜੀ ਐਕਸੈਪਟ ਹੋ ਜਾਵੇ। ਵਾਲੀਆ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਵਾਲੀਆ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਪ੍ਰੋਗਰਾਮ ਵਿੱਚ।
1: ਹੈਲੋ ਜੀ, ਤਮੜ ਜੀ ਮੇਰੀ ਆਵਾਜ਼ ਆ ਰਹੀ ਹੈ?
0: ਆਵਾਜ਼ ਆ ਰਹੀ ਹੈ। ਸੋ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ, ਗੁਰਮਤ ਸਿੰਘ ਵਾਰੀਆ ਸਾਹਿਬ ਨਾਲ ਸਾਡੀ ਲਾਈਨ ਜੁੜ ਗਈ ਆ, ਜੇ ਤੁਹਾਨੂੰ ਆਵਾਜ਼ ਆ ਰਹੀ ਹੈ ਮੈਨੂੰ ਮਾੜੀ ਜਿਹਾ ਹਿੰਟ ਦੇ ਦਿਓ, ਫਿਰ ਆਪਾਂ ਪ੍ਰੋਗਰਾਮ ਵੱਲ ਚੱਲਦੇ ਹਾਂ। ਵਾਰੀਆ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
1: ਜੀ ਬਿਲਕੁਲ ਤਮੜ ਸਾਹਿਬ, ਕਿਉਂਕਿ ਆਪਣਾ ਥੋੜ੍ਹਾ ਜਿਹਾ ਆਪਾਂ ਨਵਾਂ ਪਲੇਟਫਾਰਮ ਦੇ ਉੱਪਰ 5:30 AM ਦੇ ਨਾਲ ਹੀ ਜੁੜੇ ਹੋਏ, ਅਤੇ ਇਹਦੇ ਨਾਲ ਹੀ ਆਪਾਂ ਤੁਸੀਂ ਮੈਂ ਮੈਸੇਜ ਪੜ੍ਹ ਲਿਆ ਸੀਗਾ, ਇਸੇ ਕਰਕੇ ਮੈਂ ਨਵੇਂ ਪਲੇਟਫਾਰਮ ਦੇ ਨਾਲ ਕਾਲ ਕਰ ਰਿਹਾ ਜੀ।
0: ਜੀ ਕਾਫੀ ਸਾਰੀਆਂ ਖਬਰਾਂ ਲੈ ਕੇ ਆਣੀਆਂ ਮੈਂ ਦੱਸ ਦੇਵਾਂ। ਸੋ ਕਈ ਵਾਰੀ ਲੱਗਦਾ ਹੁੰਦਾ ਵੀ ਇੱਕਦਮ ਚ ਕੱਲ੍ਹ ਕੋਈ ਕੰਮ ਨਹੀਂ ਹੁੰਦੇ, ਕਈ ਕੰਮ ਇੱਕਦਮ ਚ ਬਹੁਤ ਕੁਝ ਸੈੱਟ ਕਰਨਾ ਪੈਂਦਾ ਬੈਕ ਐਂਡ ਤੇ। ਸਾਡਾ ਜਿਹੜਾ ਚੈਨਲ ਹੈਗਾ CP24 ਜਿਹੜਾ ਗੋਰਿਆ ਚੈਨਲ, ਉਹੀ ਸੋਫਟਵੇਅਰ ਆਪਾਂ ਵਰਤਦੇ ਹਾਂ, ਅਤੇ 25-30 ਕੰਪਿਊਟਰ ਲੱਗੇ ਹੋਏ, ਇੱਕ ਕੰਪਿਊਟਰ ਨਾਲ ਹੀ ਕੰਮ ਕਰੀਦਾ। ਜੇ ਤੁਹਾਨੂੰ ਕਿਸੇ ਨੂੰ ਵੀਡੀਓ ਦਿਖਾ ਲੂੰਗਾ ਤਾਂ ਉਹ ਸਿਸਟਮ ਵੀ ਚੱਲ ਪੈਣਾ ਹੈਗਾ, ਜਿੱਥੇ ਤੁਹਾਨੂੰ ਮੌਸਮ ਦਿਸਦਾ, ਨਾਲ ਨਾਲ ਲਾਈਵ ਅਪਡੇਟਸ ਮਿਲਦੀਆਂ ਹਨ ਖਬਰਾਂ ਦੀ, ਉਹ ਸਾਰਾ ਸਿਸਟਮ ਚੱਲ ਪੈਣਾ। ਅਜੇ ਤੁਸੀਂ ਬਿਲਕੁਲ ਸਾਨੂੰ ਦੇਖ ਰਹੇ ਹੋ ਅਤੇ ਸੁਣ ਰਹੇ ਹੋ, ਬੜੀ ਜਲਦੀ ਲਾਈਨਾਂ ਵੀ ਸਾਰੀਆਂ ਆਪਾਂ ਤੁਹਾਡੇ ਵਾਸਤੇ ਲੈ ਕੇ ਆਵਾਂਗੇ। ਤੁਸੀਂ 10-12 ਲਾਈਨਾਂ ਲੱਗ ਜਾਣੀਆਂ, ਕੱਲ੍ਹ ਸੋਚਦੇ ਸੀ ਕਿ ਸ਼ਾਇਦ ਚੱਲ ਪੈਣ, ਪਰ ਥੋੜ੍ਹਾ ਬਹੁਤਾ ਬਿਲ ਕਹਿਣਾ ਨੇ ਥੋੜ੍ਹਾ ਡਿਲੇ ਕੀਤਾ, ਬਾਕੀ ਸਾਡੇ ਕੋਲ ਡਿਲੇ ਹੋ ਗਿਆ, ਅਤੇ ਫੋਨ ਲਾਈਨਸ ਵੀ ਚੱਲ ਪੈਣੀ ਹੈ ਜ਼ਰੂਰ। ਪ੍ਰੋਗਰਾਮ ਸੁਣਿਓ, ਅੱਜ ਆਪਾਂ ਇਹੀ ਗੱਲਾਂ ਕਰਾਂਗੇ। ਜਦੋਂ ਤੁਸੀਂ ਪ੍ਰੋਗਰਾਮ ਸੁਣਦੇ ਹੋ, ਕਾਲ ਕਰਦੇ ਹੋ ਨਾ, ਸਵਾਦ ਨਾਲ ਲਿਆ ਕਰੋ ਪਲੀਜ਼, ਹੱਥ ਜੋੜ ਕੇ ਬੇਨਤੀ। ਬਹੁਤ ਸਾਰੇ ਪਰਿਵਾਰ ਪ੍ਰੋਗਰਾਮ ਸੁਣਦੇ ਹਨ, ਮੈਨੂੰ ਬਾਅਦ 'ਚ ਬਹੁਤ ਸਾਰੇ ਕਾਲ ਦੱਸਦੇ, ਆਹ ਬੰਦਾ ਕੀ ਕਹਿ ਗਿਆ, ਆਹ ਇਨਸਾਨ ਕੀ ਕਹਿ ਗਿਆ। ਸੋ ਖਬਰ 'ਤੇ ਨਜ਼ਰ ਰੱਖਣ ਦੀ ਕੋਸ਼ਿਸ਼ ਕਰੋ, ਜੇ ਕੋਈ ਚੰਗੀ ਸੋਚ, ਚੰਗੇ ਸ਼ਬਦ ਤੁਹਾਡੇ ਕੋਲ ਹਨ, ਵਰਤਣ ਦੀ ਕੋਸ਼ਿਸ਼ ਕਰੋ। ਬਹੁਤ ਸਾਰੇ ਲੋਕ ਕੰਮਾਂ 'ਤੇ ਜਾ ਰਹੇ ਹਨ, ਕੰਮ ਬੜੇ ਔਖੇ ਹਨ, ਉਹਨਾਂ ਭੈਣਾਂ ਦਾ ਦੇਖੋ, ਮੈਂ ਮਾਫ਼ ਕਰਨਾ, ਔਰਤਾਂ ਕਈ ਵਾਰੀ ਰਾਤ ਦਿਨ ਸਵੇਰ ਤੋਂ ਸ਼ਾਮ ਤੱਕਰ ਕੰਮ ਕੰਮ ਕੰਮ 'ਤੇ ਲੱਗੀਆਂ ਰਹਿੰਦੀਆਂ, ਕਿਉਂਕਿ ਘਰ ਤੋਰਨਾ ਹੁੰਦਾ ਆ, ਬੱਚਿਆਂ ਨੇ ਕਿਹੜੀ ਵਰਦੀ ਪਾਉਣੀ ਆ, ਸਕੂਲ ਜਾਣਾ, ਕਿਹੜਾ ਖਾਣਾ ਖਾਣਗੇ, ਬੈਗ ਇਹਨਾਂ ਦਾ ਕਿੱਥੇ ਪਿਆ, ਅਤੇ ਪੈਨ ਪੇਪਰ ਦਾ ਜਾਂ ਘੱਟ ਵਰਤੇ ਹਨ, ਸੈੱਲਫੋਨ ਛੋਟੇ ਵੀ ਨਾਲੇ ਲੈ ਜਾਂਦੇ ਹਨ, ਤੋ ਉਹਨਾਂ ਨੂੰ ਤਿਆਰ ਕਰਕੇ ਰੱਖਣਾ ਕੰਮ 'ਤੇ ਜਾਣ ਤੋਂ ਪਹਿਲਾਂ, ਬਾਕੀ ਸਾਰਿਆਂ ਵਾਸਤੇ ਸਬਜ਼ੀ ਭਾਜੀ ਬਣਾ ਕੇ ਦੇਣੀ ਆ, ਅਤੇ ਨਾਲ ਨਾਲ ਆਪਣੇ ਬਾਰੇ ਬਾਅਦ ਵਿੱਚ ਸੋਚਣਾ, ਤੋ ਕੰਮਾਂ 'ਤੇ ਅੱਖਾਂ ਮਲਦੇ ਜਾ ਰਹੇ ਹੋ, ਰੱਬ ਤੁਹਾਨੂੰ ਰਾਜ਼ੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ, ਤੋ ਸਾਥ ਦੇ ਰਿਹਾ ਕਰੋ। ਕਈ ਵਾਰੀ ਆਪਾਂ ਕਹਿੰਦੇ ਹੁੰਦੇ ਆ ਵੀ ਬਜ਼ੁਰਗ ਖੋ ਖੋ ਕੇ ਭਾਂਡੇ ਧੋਂਦੇ ਆ ਅਤੇ ਰੋਟੀਆਂ ਬਣਾਉਂਦੇ ਆ, ਲੰਗਰ ਬਣਾਉਂਦੇ ਹਨ, ਘਰ ਵੀ ਖੋ ਖੋ ਕੇ ਕੰਮ ਕਰ ਲਿਆ ਕਰੋ। ਮੈਂ ਇਹ ਤੁਹਾਡਾ ਆਪਣਾ ਪਰਿਵਾਰ ਆ, ਇਹ ਛੋਟੀ ਛੋਟੀਆਂ ਗੱਲਾਂ ਨੇ ਸਾਨੂੰ ਸਾਰਿਆਂ ਨੂੰ ਸੁਧਾਰ ਦੇਣਾ, ਅਸੀਂ ਵੀ ਸਿੱਖਣ ਦੀ ਕੋਸ਼ਿਸ਼ ਕਰਦੇ ਹੋਰ ਵਧੀਆ ਕਿਸ ਤਰ੍ਹਾਂ ਬਣੀਏ। ਮੈਂ ਵੀ ਆਪਣੇ ਮਾਂ ਪਿਓ ਤੋਂ ਸਿੱਖਿਆ ਹੈਗਾ, ਮੈਂ ਬਹੁਤ ਲੱਕੀ ਹੈਗਾ, ਮੈਨੂੰ ਬਹੁਤ ਵਧੀਆ ਪਰਿਵਾਰ ਮਿਲਿਆ, ਧੰਨਵਾਦ। ਮੈਂ ਇਹੀ ਕਹਿੰਦਾ ਹੁੰਦਾ ਰਲ ਮਿਲ ਕੇ ਜ਼ਿੰਦਗੀ ਚਲਾ ਲਵੋ, ਕਹਿੰਦਾ ਵੀ ਸੰਗਿਆ ਨਾ ਕਰੋ, ਜੇ ਸੰਗ ਹੈ ਫੇਰ ਨਹੀਂ ਸਰਨਾ। ਕੀ ਕਹਿ ਲਓਗੇ ਤੁਸੀਂ ਆਪਣੇ ਵਾਈਫ ਦਾ ਸਾਥ ਦਿੰਦੇ, ਹੋਰ ਕਿਹਦਾ ਦੇਣਾ ਯਾਰ, ਆਪਣੇ ਮਾਂ ਪਿਓ ਦਾ, ਆਪਣੇ ਵਾਈਫ ਦਾ, ਆਪਣੇ ਬੱਚਿਆਂ ਦਾ ਹੀ ਸਾਥ ਦੇਣਾ, ਦਿਆ ਕਰੋ। ਸੋ ਮੇਰਾ ਸਾਥ ਦੇਣਗੇ, ਤੁਸੀਂ ਸਾਥ ਦਿਆ ਕਰੋਗੇ, ਦਿੰਦੇ ਹੋ, ਸਪੋਂਸਰ ਵੀ ਦੇ ਰਹੇ ਹਨ, ਅਤੇ ਗੁਰਮੁਖ ਸਿੰਘ ਬਾਰੀਆ ਸਾਹਿਬ ਬਹੁਤ ਸਾਰੀਆਂ ਖਬਰਾਂ ਲੈ ਕੇ ਆਉਂਦੇ ਹਨ, ਆਪਾਂ ਖਬਰਾਂ ਦੀ ਜਾਣਕਾਰੀ ਦਿਆ ਕਰਾਂਗੇ। ਪਹਿਲਾਂ ਖਬਰਾਂ ਪੜ੍ਹ ਲਿਆ ਕਰਾਂਗੇ, ਉਸ ਤੋਂ ਬਾਅਦ ਇੱਕ ਅੱਧੇ ਵਿਸ਼ੇ 'ਤੇ ਗੱਲਬਾਤ ਕਰਿਆ ਕਰਾਂਗੇ। ਅੱਜ ਤਾਂ ਉੱਦੇ ਹੀ ਫੋਨ ਕਾਲਸ ਨਹੀਂ ਕੋਈ ਸਟੂਡੀਓ ਵਿੱਚ ਆਉਣੇ, ਕਿਉਂਕਿ ਸਿਰਫ ਇੱਕੋ ਹੀ ਲਾਈਨ ਵਟਸਐਪ ਦੀ ਚੱਲਦੀ ਹੈਗੀ ਹੈ, ਲਾਈਨ ਮੇਰੀ ਜੁੜੀ ਹੋਈ ਹੈਗੀ ਆ ਬਾਰੀਆ ਸਾਹਿਬ ਨਾਲ, 2 ਮਿੰਟ ਬਾਅਦ ਗੱਲਬਾਤ ਕਰਦੇ ਹਾਂ। ਪਹਿਲਾਂ ਮੈਂ ਦੱਸ ਦਿਆਂ, ਮੈਂ ਥਰੂ ਵੇ ਟ੍ਰੇਲਰ ਦੀ ਮੈਂ ਗੱਲਬਾਤ ਕਰਦਾ ਸੀਗਾ, ਇਹ ਡੀਜ਼ਲ ਟੈਂਕ ਲੋਕ ਵੀ ਇਹਨਾਂ ਕੋਲ ਬਹੁਤ ਸਾਰੇ ਅਵੇਲੇਬਲ ਹੈ। ਦੱਸ ਦਿਆਂ, ਜੇ ਡੀਜ਼ਲ ਟੈਂਕ ਲੋਕ ਚਾਹੀਦੇ ਹੈ ਨਾ, ਇਹਨਾਂ ਕੋਲ ਸਕਿੱਡ ਦੀ ਸਕਿੱਡ ਪਈ ਹੈਗੀ ਹੈ, ਕਹਿੰਦੇ ਤੰਬੜ ਬਹੁਤ ਦੇਰ ਹੋ ਗਏ ਪਈ ਨੂੰ, ਮੈਂ ਕੱਢਣੀ ਸੀਗੀ ਬਈ, ਹੁਣ ਇਹਨੂੰ ਕੱਢ ਦੇਵੋ। ਮੈਂ ਦੱਸ, ਡੀਜ਼ਲ ਟੈਂਕ ਲੋਕ ਚਾਹੀਦੇ ਹਨ, ਜੇ ਤੁਹਾਨੂੰ ਫਲੈਟ ਬੈਡ ਨਵਾਂ ਬਣਾ ਕੇ ਦਿੰਦੇ ਆ, ਬ੍ਰੈਂਡ ਨਿਊ ਇੰਜੀਨੀਅਰਡ ਫਲੈਟ ਬੈਡਸ, ਅਤੇ ਇਹ ਗੋਰਿਆਂ ਨੂੰ ਵੇਚਦੇ ਆ, ਡੀਲਰਾਂ ਨੂੰ ਵੇਚਦੇ ਆ, ਡੀਲਰ ਗਾਹਾਂ ਵੇਚਦੇ ਹਨ, ਤੋ ਡਰੋਪ ਡੈਕ ਵੀ ਬਣਾ ਕੇ ਦਿੰਦੇ ਹਨ, ਕੋਇਲ ਵੈਲ ਟ੍ਰੇਲਰ ਵੀ ਬਣਾ ਕੇ ਦਿੰਦੇ ਹਨ, 1170 ਫੀਸਟ ਡਰਾਈਵ 'ਤੇ ਹਨ, ਨੰਬਰ 905-219-1900-80, ਅਤੇ ਇੰਡੀਅਨ ਪੰਜਾਬੀ ਬਾਜ਼ਾਰ LA ਟਰੱਕ ਤੋਂ ਰਾਜਾ ਬਾਈ ਜੀ ਨੇ ਪ੍ਰੋਡਕਟ ਸਪੋਂਸਰ ਕੀਤਾ। ਟਰੱਕਾਂ ਦਾ ਆਇਲ ਚੇਂਜ ਕਰਾਉਣਾ ਹੋਵੇ, ਟਰੱਕਾਂ ਦਾ, ਕਾਰਾਂ ਦਾ ਟਾਇਰ ਚੇਂਜ ਚਾਹੀਦੇ ਹਨ, LA ਵਾਲੇ ਰਾਜਾ ਬਾਈ ਜੀ, 1776 ਮਾਇਸ ਡਰਾਈਵ 'ਤੇ ਹਨ, ਨੰਬਰ 416-953-9162 ਹੈਗਾ ਆ। ਅਤੇ ਮਨਜੀਤ ਕੌਰ ਚੀਮਾ ਜੀ ਨੇ ਸਾਨੂੰ ਜੁਆਇਨ ਕੀਤਾ, ਬਹੁਤ ਬਹੁਤ ਧੰਨਵਾਦ। ਰੀਅਲ ਸਟੇਟ ਵਿੱਚ 18 ਸਾਲ ਦਾ ਐਕਸਪੀਰੀਅੰਸ ਹੈ ਇਹਨਾਂ ਦੇ ਕੋਲ, ਅਤੇ ਐਕਸਪੀਰੀਅੰਸ ਦੇ ਨਾਲ ਹੀ ਬੰਦਾ ਸਭ ਕੁਛ ਸਿੱਖਦਾ, ਅਤੇ ਤੁਸੀਂ ਆਪਣਾ ਘਰ ਵੇਚਣਾ ਹੋਵੇ ਜਾਂ ਕੋਈ ਪ੍ਰੋਪਰਟੀ ਖਰੀਦਣੀ ਹੋਵੇ, ਮਨਜੀਤ ਕੌਰ ਚੀਮਾ ਜੀ ਨਾਲ ਗੱਲਬਾਤ ਕਰ ਲੈਣੀ, ਤੁਹਾਡੀ ਵੱਧ ਚੜ੍ਹ ਕੇ ਮਦਦ ਕਰ ਦੇਣਗੇ ਮਨਜੀਤ ਕੌਰ ਚੀਮਾ ਜੀ। ਅਤੇ ਮੈਂ ਨੰਬਰ ਉਹਨਾਂ ਦਾ ਦੇ ਦਿੰਦਾ, ਕੋਈ ਪ੍ਰੋਪਰਟੀ ਲਿਸਟ ਕਰਨੀ ਹੋਵੇ ਤੁਸੀਂ ਲਿਸਟ ਵੀ ਕਰਵਾ ਸਕਦੇ ਹੋ, 416-357-99-99 ਭੈਣ ਇਹਨਾਂ ਦਾ ਨੰਬਰ ਹੈਗਾ। ਜੇ ਟੈਂਟ ਰੈਂਟ ਕਰਨੇ ਆ, ਗੁਰਸੇਵਕ ਗਿੱਲ ਟੈਂਟ ਚਾਹੀਦੇ ਹੁੰਦੇ ਆ, ਪ੍ਰਾਈਸਾਂ ਦਾ ਪਤਾ ਕਰ ਲਵੋ, ਅਤੇ ਸਰਵਿਸ ਬਹੁਤ ਵਧੀਆ ਦਿੰਦੇ ਹਾਂ, ਟਾਈਮ ਸਿਰ ਪਹੁੰਚਦੇ ਹਾਂ, 416-557-0941, 416-557-0941, ਨਿਮਰਤਾ ਦੇ ਨਾਲ ਟੈਂਟ ਲਗਵਾ ਲਿਆ ਕਰੋ, ਲਾ ਕੇ ਜਾਂਦੇ ਹਨ, ਗਰਮੀ ਬਹੁਤ ਹੁੰਦੀ ਆ, ਮੈਨੂੰ ਪਤਾ, ਸਭ ਕੁਛ ਆਪ ਹੀ ਲੈ ਕੇ ਆਇਆ, ਕੋਈ ਪਾਣੀ ਪੂਣੀ ਪੁੱਛ ਲਿਆ ਕਰੋ, ਸਾਥ ਮਿਲ ਜਾਏ, ਸਭ ਤੋਂ ਵੱਡੀ ਸੇਵਾ ਪਾਣੀ ਦੀ ਹੁੰਦੀ ਹੈ, ਜਲ ਦੀ ਹੁੰਦੀ ਆ। ਸੋ ਬੱਚੇ ਹਨ ਸਾਰੇ ਆਪਣੇ, ਵਰਕਰ ਹਨ, ਸਪੋਰਟ ਕਰਦੇ ਕਰੋ। ਫੈਮਿਲੀ ਮਾਰਟ ਵਾਲੇ ਪ੍ਰੋਡਕਟ ਸਪੋਂਸਰ ਕੀਤਾ, ਬਹੁਤ ਬਹੁਤ ਧੰਨਵਾਦ। ਮੋਨਾ ਮਹਿੰਗੀ ਜੀ ਲਾਈਸੈਂਸ ਇੰਸ਼ੋਰੈਂਸ ਐਡਵਾਈਜ਼ਰ ਹਨ, ਲਾਈਫ ਕ੍ਰਿਟੀਕਲ ਡਿਸਬਿਲਿਟੀ ਸੁਪਰਵੀਜ਼ਰ, ਟਰੈਵਲ ਇੰਸ਼ੋਰੈਂਸ ਚਾਹੀਦੀ ਆ, ਮੋਨਾ ਮਹਿੰਗੀ ਐਕਸਪੀਰੀਅੰਸ ਪਰਸਨ ਹਨ, ਮੋਨਾ ਮਹਿੰਗੀ ਅਤੇ ਲਾਈਸੈਂਸ ਇੰਸ਼ੋਰੈਂਸ ਐਡਵਾਈਜ਼ਰ ਹਨ। ਤੁਸੀਂ ਕਾਲ ਕਰਕੇ ਇੰਸ਼ੋਰੈਂਸ ਕੁਝ ਨਾ ਕੁਝ ਛੋਟੀ ਤੋਂ ਛੋਟੀ ਇੰਸ਼ੋਰੈਂਸ ਲੈ ਕੇ ਰੱਖਿਆ ਕਰੋ, ਐਕਸਪਾਇਰ ਜਦੋਂ ਮਰਜ਼ੀ ਕਰ ਸਕਦੇ ਆ, ਅਰਲੀ ਏਜ ਵਿੱਚ ਲੈ ਲਵਾਂਗੇ ਤਾਂ ਤੁਹਾਡਾ ਕਾਫੀ ਸਾਰੇ ਪੈਸੇ ਬਚ ਸਕਦੇ, 416-509-1509 'ਤੇ ਤੁਸੀਂ ਗੱਲਬਾਤ ਕਰ ਸਕਦੇ। ਮੈਂ ਹੁਣ ਗੱਲਬਾਤ ਕਰੂੰਗਾ ਗੁਰਮੁਖ ਸਿੰਘ ਬਾਰੀਆ ਸਾਹਿਬ ਦੇ ਨਾਲ, ਕਾਫੀ ਸਾਰੀਆਂ ਖਬਰਾਂ ਲੈ ਕੇ ਪਹੁੰਚੀ ਹਨ ਅਤੇ ਖਬਰਾਂ 'ਤੇ ਨਜ਼ਰ ਰੱਖਾਂਗੇ, ਅਤੇ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਫੋਨ ਕਾਲਸ ਲਿਆ ਕਰਾਂਗੇ ਜ਼ਰੂਰ। ਮੌਸਮ ਜਿਹੜਾ ਹੈਗਾ 25 ਡਿਗਰੀ ਤੱਕ ਪਹੁੰਚ ਜਾਵੇਗਾ, ਸੂਰਜ ਜਿਹੜਾ ਹੈਗਾ ਸਵੇਰੇ 5:37 'ਤੇ ਚੜ੍ਹ ਗਿਆ ਸੀਗਾ, ਅਤੇ ਛੁੱਪ ਜਾਵੇਗਾ 8:57 'ਤੇ, 15 ਘੰਟੇ ਪਲੱਸ ਡੇ ਲਾਈਟ ਹੈਗੀ ਆ, ਇੰਜੋਏ ਕਰਿਓ ਇਸ ਡੇ ਲਾਈਟ ਨੂੰ, ਲੱਭਦੇ ਹੁੰਦੇ ਆ ਵੀ ਗਰਮੀਆਂ ਕਦੋਂ ਆ ਜਾਣ, ਹੁਣ ਸੋਚ ਕੀ ਕਰਾਂਗੇ। ਸਾਡੇ ਅੰਟੇਰੀਓ ਵਿੱਚ ਕੰਜ਼ਰਵੇਸ਼ਨ ਏਰੀਆ ਬਹੁਤ ਸਾਰੇ ਹਨ, ਕਾਰ ਪਾਰਕ ਕਰੋ, ਵਾਕ ਕਰ ਲਵੋ, ਇਸ ਅਮੇਜ਼ਿੰਗ ਕਿੱਦਾਂ ਅਤੇ ਕਿੱਦਾਂ ਦੇ ਵੱਖਰੇ ਵੱਖਰੇ ਜਿਹੜੇ ਤੁਹਾਨੂੰ ਜਗ੍ਹਾ ਮਿਲਦੀ ਆ ਤੁਰਨ ਵਾਸਤੇ, ਸਿਹਤ ਦਾ ਖਿਆਲ ਰੱਖਣ ਵਾਸਤੇ, ਵਿਦਆਊਟ ਐਨੀ ਕੋਸਟ। ਸੋ ਘੁੰਮ ਫਿਰ ਲਿਆ ਕਰੋ ਘੁੰਮਣਾ ਚਾਹੁੰਦੇ ਹੋ। ਲਓ ਜੀ ਵਾਰੀਆ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਅਤੇ ਖਬਰਾਂ 'ਤੇ ਨਜ਼ਰ ਰੱਖਦੇ ਹਾਂ, ਤੁਹਾਡਾ ਵੈਲਕਮ ਕਰਦੇ ਹਾਂ ਵਿਰਾਸਤ ਰੇਡੀਓ 'ਤੇ ਅਤੇ ਵਿਰਾਸਤ ਟੀਵੀ 'ਤੇ।
1: ਜੀ ਤੰਬੜ ਸਾਹਿਬ, ਅੱਜ ਖਬਰਾਂ ਦੀ ਸ਼ੁਰੂਆਤ ਆਪਾਂ ਕਰਾਂਗੇ ਕਿ ਕੈਨੇਡਾ ਅਤੇ ਅਮਰੀਕਾ ਦੋਵੇਂ ਬਰਾਬਰ ਦੇ ਵਪਾਰਕ ਭਾਈਵਾਲ ਨੇ ਜੀ, ਤੇ ਜਿਹੜੇ ਕੈਨੇਡਾ ਦੇ ਲੋਕ ਹੈਗੇ ਆ, ਈਵਨ ਮੈਂ ਕਹਾਂ ਕਿ ਅਮਰੀਕਾ ਦੇ ਬਿਜ਼ਨਸਮੈਨ ਆਮ ਲੋਕ, ਇਹਨਾਂ ਦੀ ਉਮੀਦ ਹੈਗੀ ਆ ਤੇ ਚਾਹੁੰਦੇ ਹੈਗੇ ਤੇ ਲੋੜ ਵੀ ਹੈਗੀ ਆ ਕਿ ਜਿਹੜਾ ਕੈਨੇਡਾ ਤੇ ਅਮਰੀਕਾ ਤੇ ਮੈਕਸੀਕੋ ਹੈਗੇ ਆ, ਇਹਨਾਂ ਦਰਮਿਆਨ ਜਿਹੜਾ ਇਤਿਹਾਸਕ ਵਰਲਡ ਭਾਰਤ ਦੇ ਵਿੱਚ ਜਿਹਦੀ ਉਦਾਹਰਣ ਦਿੱਤੀ ਜਾਂਦੀ ਆ ਫਰੀ ਟ੍ਰੇਡ ਕੁਸਮਾ ਜਿਹੜਾ ਹੈਗਾ, ਵੀ ਇਹਦਾ ਵਧਾਇਆ ਜਾਣਾ ਬਹੁਤ ਜ਼ਰੂਰੀ ਹੈਗਾ ਆ। 1 ਜੁਲਾਈ ਇਹਦੀ ਡਿਊ ਹੈਗਾ ਜੀ। ਸੋ ਪਹਿਲਾਂ ਤਾਂ ਬਾਹਲੀ ਕੋਈ ਹਿਲਜੁਲ ਨਜ਼ਰ ਨਹੀਂ ਸੀ ਆਈ, ਲੇਕਿਨ ਆਖਿਰਕਾਰ ਹੁਣ ਕੈਨੇਡਾ ਵੱਲੋਂ ਕੁਛ ਪਹਿਲਕਦਮੀ ਕੀਤੀ ਗਈ ਸੀ ਕਿ ਸਾਡੇ ਜਿਹੜੇ ਟ੍ਰੇਡ ਮਿਨਿਸਟਰ ਹੈਗੇ ਆ ਜੀ ਡੋਮਿਨ ਰੀਬਲਾਂਕ, ਉਹ ਅਮਰੀਕਾ ਜਿਹੜੇ ਗਏ ਸੀਗੇ ਜੀ, ਉੱਥੇ ਜਾ ਕੇ ਉਹਨਾਂ ਨੇ ਮੰਗਲਵਾਰ ਤੋਂ ਇੱਕ ਪ੍ਰਪੋਜ਼ਲ ਜਿਹੜਾ ਰੱਖ ਦਿੱਤਾ ਜੀ। ਉਸ ਪ੍ਰਪੋਜ਼ਲ ਦੇ ਵਿੱਚ ਉਹਨਾਂ ਨੇ ਦੋਵਾਂ ਮੁਲਕਾਂ ਨੂੰ ਭਾਵ ਕਿ ਅਮਰੀਕਾ ਤੇ ਮੈਕਸੀਕੋ ਅੱਗੇ ਇਹ ਨੋਟਿਸ ਰੱਖਿਆ ਹੈਗਾ, ਪ੍ਰਸਤਾਵ ਰੱਖਿਆ ਕਿ ਕਿਉਂ ਨਾ ਜਿਹੜਾ ਕੁਸਮ ਹੈਗਾ ਫਰੀ ਟ੍ਰੇਡ ਹੈਗਾ ਇਹਨੂੰ 16 ਸਾਲ ਲਈ ਅੱਗੇ ਵਧਾ ਦਿੱਤਾ ਜਾਵੇ। ਇਹ ਤਾਂ ਇੱਕ ਪਾਸੇ ਦੀ ਗੱਲ ਸੀਗੀ ਜੀ, ਲੇਕਿਨ ਦੂਜੇ ਪਾਸਿਓਂ ਕੀ ਹੋਇਆ ਜੀ, ਜਿਹੜਾ ਕਿ 1 ਦਿਨ ਪਹਿਲਾਂ ਹੀ 2 ਦਿਨ ਪਹਿਲਾਂ ਰਿਪੋਰਟ ਆਈ ਹੈ ਬਲੂਮਬਰਗ ਦੀ, ਜਿਹਦੇ ਵਿੱਚ ਇਹ ਨੋਟਿਸ ਕੀਤਾ ਗਿਆ ਸੀ ਕਿ ਜਿਹੜਾ ਕੈਨੇਡਾ ਆ ਉਹ ਟੈਕਨੀਕਲੀ, ਹਾਲਾਂਕਿ ਇਹ ਟੈਕਨੀਕਲੀ ਵਰਡ ਕਿੱਥੋਂ ਆ ਗਿਆ ਮੈਨੂੰ ਨਹੀਂ ਸਮਝ ਆਉਂਦਾ, ਟੈਕਨੀਕਲੀ ਕਹਿੰਦੇ ਰਿਸੈਸ਼ਨ ਚ ਹੈਗਾ 2020 ਤੋਂ ਬਾਅਦ ਪਹਿਲੀ ਵਾਰ।
0: ਗੁਰਬਖ ਸਿੰਘ ਜੀ ਮੈਂ ਤੁਹਾਨੂੰ ਵਿੱਚੇ ਰੋਕਦਾ, ਮਾਫ ਕਰਨਾ, ਜਿਹੜੀ ਟੈਕਨੀਕਲ ਵਰਡ ਇਹ ਵਰਤਿਆ ਗਿਆ ਨਾ ਸੀਬੀਸੀ, ਕਿਉਂਕਿ ਸੀਬੀਸੀ ਨੂੰ ਫੰਡਿੰਗ ਬਹੁਤ ਮਿਲਦੀ ਆ, ਉਹ ਇਸ ਤਰ੍ਹਾਂ ਘੁਮਾ ਘੁਮਾ ਕੇ ਖਬਰਾਂ ਦੇ ਰਹੇ ਹਨ, ਨਾਲੇ ਹੱਸ ਰਹੇ ਹਨ ਜੇ ਕੋਈ ਪੀਰ ਪੋਲੀਵਰ ਗੱਲ ਕਰਦਾ, ਪਰ ਖੁੱਲ੍ਹ ਕੇ ਨਹੀਂ ਦੱਸ ਰਹੇ ਵੀ ਆਰ ਇਨ ਰਿਸੈਸ਼ਨ। ਜੇ ਘਰ ਹੋਰ ਬਣ ਜਾਣ ਤਾਂ ਘਰ ਹੋਰ ਸਸਤੇ ਹੋ ਜਾਣੇ ਹੈਗੇ, ਸ਼ਾਇਦ ਤਾਂ ਹੀ ਰੁਕ ਰਹੇ ਹਨ, ਪਰ ਟੈਕਨੀਕਲ ਰਿਸੈਸ਼ਨ ਕਹਿੰਦੇ ਵੀ ਅੱਖਰ ਲੈ ਕੇ ਕਿੱਥੋਂ ਆਏ ਹਨ। ਮੈਨੂੰ ਪਤਾ ਜਿਹੜੇ ਹਾਰਡ ਕੋਰ ਲਿਬਰਲ ਹਨ ਉਹ ਹਜੇ ਵੀ ਨਹੀਂ ਮੰਨਦੇ ਵੀ ਆਪਾਂ ਰਿਸੈਸ਼ਨ ਵਿੱਚ ਹੈਗੇ ਹਾਂ, ਹਜੇ ਵੀ ਨਹੀਂ ਮੰਨਦੇ ਵੀ ਸਾਡੀ ਡੀਲ ਕੋਈ ਅਮਰੀਕਾ ਨਾਲ ਨਹੀਂ ਹੋ ਰਹੀ, ਕਿਉਂਕਿ ਅਮਰੀਕਾ ਨੂੰ ਇੱਕ ਹੋਰ ਮੌਕਾ ਮਿਲ ਗਿਆ ਵੀ ਕੈਨੇਡਾ ਹੈਗਾ ਰਿਸੈਸ਼ਨ ਵਿੱਚ, ਸਾਰੀਆਂ ਕੰਟਰੀਆਂ ਹਜੇ ਰਿਸੈਸ਼ਨ ਵਿੱਚ ਨਹੀਂ ਗਈਆਂ, ਸਭ ਤੋਂ ਪਹਿਲਾਂ ਅਸੀਂ ਗਏ ਹੈਗੇ ਹਾਂ। ਦੇਖਿਆ ਜਾਵੇ ਤਾਂ ਡੋਨਲਡ ਟਰੰਪ ਕੋਲ ਹੁਣ ਇੱਕ ਹੋਰ ਮੁੱਦਾ ਆ ਗਿਆ, ਕਹਿੰਦਾ ਵੀ ਚਲੇ ਜਾਓ ਰਿਸੈਸ਼ਨ ਵਿੱਚ, ਸਾਡੇ ਨਾਲ ਕੰਮ ਕਰੂੰਗੇ, ਸਾਡੇ ਅੰਡਰ ਕਰੂੰਗੇ ਤਾਂ ਵੱਧ ਪੈਸੇ ਕਮਾ ਸਕਦੇ, ਵਧੀਆ ਜ਼ਿੰਦਗੀ ਜੀ ਸਕਦੇ ਹੋ। ਉਹ ਫਿਰ ਕੋਸ਼ਿਸ਼ ਕਰਨ ਲੱਗੇ, ਕਹਿਣ ਲੱਗੇ ਹੋ ਕੈਨੇਡਾ ਆ ਜਾਓ ਸਾਡੇ ਨਾਲ ਜੁੜ ਜਾਵੋ, ਅਸੀਂ ਤੁਹਾਡੀ ਟੇਕ ਕੇਅਰ ਕਰਾਂਗੇ। ਪਰ ਹੁਣ ਕਾਰਨੀ ਨੂੰ ਵੀ ਪਤਾ ਵੀ ਅਸੀਂ ਕਿੱਥੇ ਖੜੇ ਹੈਗੇ ਹਾਂ, ਲੋਕਾਂ ਨੂੰ ਵੀ ਪਤਾ ਲੱਗਣ ਲੱਗ ਪਿਆ। ਬਾਰੀ ਸਾਹਿਬ ਜੇ ਦੇਖਿਆ ਤਾਂ ਖਬਰ ਕੰਪਲੀਟ ਕਰ ਦਿਓ ਬਈ, ਜਿਹੜੇ ਮਾਰਕ ਕਾਰਨੀ ਸੀਗੇ ਪਹਿਲਾਂ ਵੀ ਐਡਵਾਈਜ਼ਰ ਸੀਗੇ ਜਸਟਿਨ ਟਰੂਡੋ ਦੇ, ਇਹ ਲਾਗੇ ਛਾਗੇ ਹੀ ਕੰਮ ਕਰਦੇ, ਉਦੋਂ ਨਹੀਂ ਕੁਝ ਹੋ ਸਕਿਆ, ਤੇ ਨਵਾਂ ਚਿਹਰੇ ਆਉਣਾ ਕੀ ਹੋਵੇਗਾ। ਮੈਨੂੰ ਪਤਾ ਵਧੀਆ ਇੰਗਲਿਸ਼ ਬੋਲਦੇ ਆ, ਬਹੁਤ ਕੁਝ ਸਿੱਖਿਆ ਹੈਗਾ ਆ, ਪਰ ਦੇਖਿਆ ਜਾਵੇ ਸ਼ਬਦਾਂ ਨਾਲ ਨਹੀਂ ਕੁਛ ਹੁੰਦਾ, ਕੰਮ ਕਰਕੇ ਦਿਖਾਲਣਾ ਪੈਂਦਾ ਹੈਗਾ। ਕਾਫੀ ਲੰਬੇ ਸਮੇਂ ਤੋਂ ਕੈਨੇਡਾ ਵੀ ਜੋ ਕੁਝ ਹੋਣਾ ਸਾ ਨਹੀਂ ਹੋਇਆ, ਹਜੇ ਬਹੁਤ ਸਾਰੇ ਪੈਸੇ ਇਨਵੈਸਟ ਕਰ ਸਕਦੇ ਆ, ਕੰਮ ਨੂੰ ਤੋਰ ਸਕਦੇ ਹੈਗੇ ਆ, ਪਰ ਤੋਰ ਇਹ ਪੇਪਰ ਵਰਕ 'ਚ ਫਸੇ ਹੋਏ ਹਨ। ਵਾਰੀ ਸਾਹਿਬ ਤੋਂ ਇਹੀ ਮੈਂ ਥੋੜ੍ਹਾ ਟੱਚ ਅਪ ਕਰਨਾ ਚਾਹੁੰਦਾ ਸਾ, ਟੈਕਨੀਕਲ ਰਿਸੈਸ਼ਨ ਨੂੰ ਬਹੁਤ ਸਾਰੇ ਜਿਹਨੂੰ ਫੰਡਿੰਗ ਮਿਲਦੀ ਆ ਗਵਰਨਮੈਂਟ ਵੱਲੋਂ, ਉਹ ਪ੍ਰੋਪਰ ਤਰੀਕੇ ਨਾਲ ਖਬਰਾਂ ਨਹੀਂ ਦੇ ਰਹੇ, ਇੱਥੇ ਦੁੱਖ ਲੱਗਦਾ ਜੀ। ਗੋ ਹੈਡ
1: ਜੀ। ਬਿਲਕੁਲ, ਤਾਂ ਫਿਰ ਉਸ ਤੋਂ ਬਾਅਦ ਕੀ ਘਟਨਾਕ੍ਰਮ ਹੋਇਆ ਜੀ, ਤਾਂ ਜਿਹੜੇ ਡੋਨਾਲਡ ਟਰੰਪ ਹੈਗੇ ਨੇ ਉਹ ਤੁਹਾਨੂੰ ਪਤਾ ਕਿ ਆਪਣੀ ਲਾਈਨ ਟੋ ਕਰਨੋਂ ਹਟਦੇ ਨਹੀਂ ਹੈਗੇ ਜੀ।
0: ਜੀ,
1: ਤਾਂ ਉਹਨਾਂ ਨੇ ਫਿਰ ਬਲੂਮਬਰਗ ਦੀ ਰਿਪੋਰਟ ਨੂੰ ਆਪਣੇ ਇੱਕ ਪੋਸਟ ਪਾਈ ਜੀ ਸੋਸ਼ਲ ਮੀਡੀਆ ਦੇ ਉੱਪਰ ਅਕਾਊਂਟ ਦੇ ਉੱਪਰ, ਜਿਹਨੂੰ ਲੈ ਕੇ ਪਹਿਲਾਂ ਤੋਂ ਹੀ ਜਿਹੜੀਆਂ ਗੱਲਾਂ ਕਰਦੇ ਆਏ ਉਹਨਾਂ ਨੇ ਫਿਰ ਦੁਬਾਰਾ ਦੁਹਰਾ ਤੀ, ਜਿੱਦਾਂ ਤੁਸੀਂ ਦੱਸਿਆ ਹੁਣੇ। ਠੀਕ ਹੈ, ਉਹ ਕਹਿੰਦੇ ਵੀ ਦੇਖੋ ਹੁਣ ਜਿਹੜਾ ਕੈਨੇਡਾ ਹੈਗਾ ਉਹਦੇ ਕੋਲ ਸਰਵਾਈਵ ਨਹੀਂ ਕੀਤਾ ਜਾ ਰਿਹਾ, ਤਾਂ ਚੰਗਾ ਹੋਵੇ ਕੈਨੇਡਾ 51 ਸਟੇਟ ਜਿਹੜਾ ਅਮਰੀਕਾ ਦੀ ਬਣ ਜਾਵੇ। ਹਾਲਾਂਕਿ ਇਹਦੇ ਉੱਤੇ ਫੋਕਸ ਕਿੰਨਾ ਕਰਨਾ ਚਾਹੀਦਾ ਸਾਨੂੰ ਜਾਂ ਆਮ ਲੋਕਾਂ ਨੂੰ, ਕਿਉਂਕਿ ਉਹ ਤਾਂ ਹਮੇਸ਼ਾ ਹੀ ਇਹ ਗੱਲ ਕਰਦੇ ਰਹਿੰਦੇ ਆ, ਪਰ ਜਿਹੜੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਣੀ ਉਹਨਾਂ ਨੂੰ ਕੱਲ ਸਵਾਲ ਹੋਇਆ ਜੀ ਮੌਂਟਰੀਅਲ 'ਚ ਪ੍ਰੈਸ ਕਾਨਫਰੰਸ ਦੇ ਵਿੱਚ
0: ਜੀ,
1: ਕਿ ਜਿਹੜੇ ਡੋਨਾਲਡ ਟਰੰਪ ਆ ਉਹ ਇੱਦਾਂ ਕਹਿ ਰਹੇ ਜੀ ਦੁਬਾਰਾ, ਕਿ ਤੁਹਾਡਾ ਕੀ ਕਹਿਣਾ ਹੈਗਾ। ਪਹਿਲਾਂ ਤਾਂ ਉਹਨਾਂ ਪਹਿਲੀ ਵਾਰੀ ਇਹ ਸਿੱਧੇ ਤੌਰ ਤੇ ਸਵੀਕਾਰ ਕੀਤਾ ਕਿ ਕੈਨੇਡਾ ਦੇ ਵਿੱਚ ਜਿਹੜੀਆਂ ਇਕਨੋਮੀ ਦੇ ਵਿੱਚ ਜਿਹੜੀਆਂ ਕਮਜ਼ੋਰੀਆਂ ਨੇ ਉਹ ਦਿਖਾਈ ਦੇ ਰਹੀਆਂ, ਸਾਨੂੰ ਫੇਸ ਕਰਨੀਆਂ ਪੈ ਰਹੀਆਂ। ਹੁਣ ਅੱਜ ਉਹਨਾਂ ਨੇ ਇਹ ਗੱਲ ਨੂੰ ਸਵੀਕਾਰ ਕੀਤਾ। ਠੀਕ ਹੈ, ਤਾਂ ਦੂਜਾ ਉਹਨਾਂ ਨੇ ਇਹ ਗੱਲ ਕਹੀ ਕਿ ਦੇਖੋ ਡੋਨਾਲਡ ਟਰੰਪ ਸਾਹਿਬ ਤਾਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਰਹਿੰਦੇ ਨੇ, ਬਹੁਤ ਜ਼ਿਆਦਾ ਪੋਸਟਾਂ ਪਾਉਂਦੇ ਨੇ, ਤੇ ਹੁਣ ਜ਼ਰੂਰੀ ਨਹੀਂ ਹੈਗਾ ਕਹੀਂ ਹਰੇਕ ਜਿਹੜਾ ਪੋਸਟ ਦਾ ਉਹਦਾ ਜਵਾਬ ਦਈਏ ਜੀ, ਠੀਕ ਹੈ ਜੀ।
0: ਜੀ
1: ਤਾਂ ਉਹਨਾਂ ਨੇ ਇਸ ਗੱਲ ਨੂੰ ਇਸ ਤਰੀਕੇ ਨਾਲ ਟਾਲ ਦਿੱਤਾ, ਹਾਲਾਂਕਿ ਜਿਹੜੇ ਆਪਣੇ ਪ੍ਰੀਮੀਅਰ ਹੈਗੇ ਆ ਡਾਗ ਫੋਰਡ ਸਾਹਿਬ, ਉਹ ਆਪਣੇ ਉਸੇ ਰਾਉਂਡ ਦੇ ਵਿੱਚ, ਹਮਲਾਵਰ ਰਾਉਂਡ ਦੇ ਵਿੱਚ ਆਏ। ਉਹ ਕਹਿੰਦੇ ਵੀ ਦੇਖੋ ਇਹ ਗੱਲ ਨੂੰ ਅਸੀਂ ਕਿੰਨੀ ਵਾਰੀ ਜਵਾਬ ਦਈਏ ਕਿ ਜਿਹੜਾ ਕੈਨੇਡਾ ਹੈਗਾ ਵਾ ਉਹ ਸੇਲ ਤੇ ਨਹੀਂ ਹੈਗਾ, ਵੀ ਅਸੀਂ ਵੀ ਬਰਾਬਰੀ ਇਕਨੋਮੀ ਸਾਡੀ ਚੱਲ ਰਹੀ ਆ, ਜੋਬਾਂ ਕ੍ਰੀਏਟ ਹੋ ਰਹੀਆਂ, ਏਦਾਂ ਦੀ ਗੱਲ ਕੋਈ ਕਮਜ਼ੋਰੀ ਵਾਲੀ ਸਾਡੀ ਹੈ ਨਹੀਂ, ਠੀਕ ਹੈ ਜੀ। ਤਾਂ ਦੂਜੇ ਪਾਸੇ ਜਿਹੜੇ ਅਮਰੀਕੀ ਰਾਜਦੂਤ ਹੈਗੇ ਆ ਕੈਨੇਡਾ ਦੇ ਵਿੱਚ ਪੀਟ ਹੋਕਸਟਰਾ, ਉਹਨਾਂ ਨੇ ਵੀ ਡੋਨਾਲਡ ਟਰੰਪ ਸਾਹਿਬ ਹੋਣਾ ਦੀ ਜਿਹੜੀ ਪੋਸਟ ਪਾਈ ਸੀ ਉਹਨੂੰ ਰੀਟਵੀਟ ਕੀਤਾ ਆਪਣੇ ਸੋਸ਼ਲ ਮੀਡੀਆ ਦੇ ਉੱਪਰ। ਹੋਰ ਇਥੋਂ ਕੀ ਲੱਗਦਾ ਹੈਗਾ ਕਿ ਦੋਵੇਂ ਮੁਲਕਾਂ ਦੇ ਵਿੱਚ ਜਿਹੜਾ ਫਾਰ ਹੈਗਾ, ਇੱਕ ਆਈਡੀਓਲੋਜੀਕਲੀ ਜਿਹੜੀ ਕੰਸੈਂਟ ਬੇਸ ਦੇ ਉੱਪਰ ਅੱਗੇ ਵਧਣ ਦਾ ਇੱਕ ਪਲੇਟਫਾਰਮ ਤਿਆਰ ਹੋਣਾ ਸੀ, ਕੀ ਇਹ ਫਿਰ ਹੋਇਆ ਨਹੀਂ ਹੈਗਾ ਆਪਾਂ ਇਹ ਸਮਝ ਸਕਦੇ ਹਾਂ? ਜਾਂ ਫਿਰ ਜਿਹੜੇ ਡੋਨਾਲਡ ਟਰੰਪ ਹੈ ਉਹਨਾਂ ਦੀ ਇਹ ਨੀਤੀ ਹੈਗੀ ਕੰਪਰੈਸ ਕਰੋ ਫਿਰ ਆਧਾ ਤੇ ਆ ਕੇ ਜਿਹੜਾ ਬਹਿਜੋ ਟੇਬਲ ਤੇ, ਤਾਂ ਕਿਉਂਕਿ ਜਿਹੜਾ 1 ਜੁਲਾਈ ਨੂੰ ਜਿਹੜਾ ਕੁਸਮਾ ਡਿਊ ਹੈਗਾ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਜੀ ਅਮੈਰੀਕਾ ਵਾਸਤੇ ਵੀ ਨਾ।
0: ਵੈਲ ਸਰ, ਬਾਜੀ ਸਾਹਿਬ ਮੈਂ ਰੋਕਣਾ ਚਾਹੁੰਦਾ, ਇਹਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ, ਹੱਥ ਜੋੜ ਕੇ ਬੇਨਤੀ ਹੈਗੀ ਆ, ਲਾਈਟਲੀ ਨਾ ਲਿਓ ਇਹਨਾਂ ਖਬਰਾਂ ਨੂੰ, ਕਿਉਂਕਿ ਸਾਡਾ ਟ੍ਰੇਡ ਨਾਲ ਹੀ ਸਭ ਕੁਝ ਚੱਲਦਾ, ਤੁਹਾਡਾ ਗਵਾਂਢੀ ਦੇਸ਼, ਸਾਡਾ ਗਵਾਂਢ ਵਿੱਚ ਜਿਹੜੇ ਹਨ USA ਵਾਲੇ ਅਮੈਰੀਕਾ ਵਾਲੇ, ਜਿੱਥੇ ਕਈ ਜਗ੍ਹਾ ਤੋਂ ਡੋਨਲਡ ਟਰੰਪ ਵੀ ਸਹੀ ਹੈਗਾ ਕਹਿੰਦਾ ਦੁਨੀਆ ਭਰ ਦੇ ਵਿੱਚ ਜਦੋਂ ਕੋਈ ਮੁਸ਼ਕਿਲ ਆ ਜਾਂਦੀ ਆ ਅਮੈਰੀਕਾ ਮੂਹਰੇ ਹੋ ਕੇ ਖੜਦਾ, ਉਹ ਕਹਿੰਦੇ ਵੀ ਆਪਾਂ ਕੱਲ੍ਹ ਡਿਫੈਂਸ 'ਤੇ ਇੰਨਾ ਪੈਸਾ ਸਪੈਂਡ ਕਰੀਏ ਵੀ ਆਪਾਂ ਤੁਹਾਨੂੰ ਪ੍ਰੋਟੈਕਟ ਕਰੀਏ, ਫਿਰ ਤੁਹਾਨੂੰ ਵੀ ਕਹਿੰਦਾ ਮੈਂ ਕੱਲ੍ਹ ਤੇਰੀ ਕੇਅਰ ਕਰਾਂ ਜੀ, ਤੁਸੀਂ ਸਾਡੀ ਨਹੀਂ ਕਰਦਾ। ਉਹ ਕਹਿੰਦੇ ਸਾਡੇ ਨਾਲ ਰਲ ਮਿਲ ਕੇ ਕਰੋ, ਜਿਹੜੀਆਂ ਡੀਲਾਂ ਪਹਿਲਾਂ ਕੀਤੀਆਂ ਸੀਗੀਆਂ ਕੂਸਮਾ ਦੇ ਵਿੱਚ, ਕਹਿੰਦੇ ਉਹ ਡੀਲਾਂ ਜਿਹੜੀਆਂ ਹੈਗੀਆਂ ਇਹਨਾਂ ਨੇ ਬ੍ਰੇਕ ਕੀਤੀਆਂ, ਲਾ ਬ੍ਰੇਕ ਕੀਤੇ ਆ, ਅਤੇ ਸਾਨੂੰ ਘਾਟਾ ਪੈ ਰਿਹਾ, ਕਹਿੰਦੇ ਰਲ ਮਿਲ ਕੇ ਚੱਲਾਂਗੇ ਤਾਂ ਵਧੀਆ ਕੰਮ ਹੋ ਸਕਦਾ, ਪਰ ਕਈ ਸਾਈਡ ਇਫੈਕਟ ਪਏ ਹਨ, ਚਾਹੇ ਡੱਗ ਫੋਰ ਨੇ ਐਡ ਚਲਾਈ ਸੀਗੀ $75 million ਦੀ, ਚਾਹੇ ਇੱਕ ਦੋ ਔਖੇ ਸ਼ਬਦ ਵੀ ਬੋਲੇ ਮੈਂ ਲਾਈਟਾਂ ਬੰਦ ਕਰ ਦੇਵਾਂਗਾ, ਅਤੇ ਦੂਸਰਾ ਬੰਦਾ ਵੀ ਸੋਚਦਾ ਯਾਰ ਪੈਸੇ ਮੈਂ ਲਾ ਰਿਹਾ, ਪ੍ਰੋਟੈਕਟ ਇਹਨਾਂ ਨੂੰ ਮੈਂ ਕਰ ਰਿਹਾ, ਸਾਡੇ ਕਰਕੇ ਇਹਨਾਂ ਦੀ ਇਕੋਨਮੀ ਚੱਲਦੀ। ਪਹਿਲਾਂ ਸੋਚਦੇ ਸੀਗੇ ਵੀ ਸ਼ਾਇਦ ਅਮੈਰੀਕਾ ਕਰਕੇ ਨਹੀਂ ਇਕੋਨਮੀ ਚੱਲਦੀ, ਹੁਣ ਪਤਾ ਲੱਗ ਗਿਆ ਸਾਹਮਣੇ ਦੇਖ ਰਿਹਾ ਸਾਡਾ ਵੱਧ ਟ੍ਰੇਡ ਜਿਹੜਾ ਅਮੈਰੀਕਾ ਨਾਲ ਹੁੰਦਾ ਸੀਗਾ ਉਹ ਘੱਟ ਗਿਆ। ਇਹ ਵੀ ਹੈਗਾ ਵੀ ਇਮੀਗ੍ਰੈਂਟਸ ਦੀ ਲੋੜ ਹੈਗੀ, ਉਹ ਆਉਣਗੇ ਪਹੁੰਚਣਗੇ, ਅਸੀਂ ਸਾਂਭੇ ਨਹੀਂ, ਬਾਰਡਰ ਆਪਾਂ ਸੀਲ ਨਹੀਂ ਕੀਤੇ, ਕੈਨੇਡਾ ਦੇ ਰੂਲਸ ਐਂਡ ਰੈਗੂਲੇਸ਼ਨਸ ਇੰਨੇ ਸੋਫਟ ਹਨ ਨਾ, ਸਾਡੇ ਕੀ ਕਿੰਨੀਆਂ ਐਕਸਟੋਰਸ਼ਨਸ ਹੋ ਰਹੀਆਂ ਸੀਗੀਆਂ, ਕਿੰਨੀਆਂ ਰੋਬਰੀਜ਼ ਹੋ ਰਹੀਆਂ ਸੀਗੀਆਂ, ਜਦੋਂ ਵਾਰ ਵਾਰ ਉਹਨਾਂ ਅਨਾਊਂਸ ਕੀਤਾ ਵੀ ਨੋ ਡਾਊਟ ਜਿਹੜੀਆਂ ਬੰਦੂਕਾਂ ਹਨ, ਗਨਸ ਹਨ, ਉਹ ਮੋਸਟਲੀ ਅਮੈਰੀਕਾ ਤੋਂ ਹੀ ਆਉਂਦੀਆਂ ਹਨ, ਪਰ ਬਾਕੀ ਦਾ ਕੰਮ ਇੱਥੇ ਹੁੰਦਾ ਜਿਹੜਾ ਆਪਾਂ ਕੰਟਰੋਲ ਕਰਦੇ। ਕੈਨੇਡਾ ਸੁੱਤਾ ਪੈਸਾ ਕੁਝ ਨਹੀਂ ਕੀਤਾ, ਆਪਣੇ ਜਿਹੜੇ ਲਾਅ ਇੰਨੇ ਸੋਫਟ ਰੱਖੇ ਹੋਣ, ਜੇ ਥੋੜ੍ਹੇ ਸਖਤ ਕਰ ਦਿੰਦੇ ਪਹਿਲਾਂ ਤਾਂ ਬਹੁਤ ਕੁਝ ਹੋ ਸਕਦਾ ਸੀਗਾ। ਲਾਅ ਸਖਤ ਕਰਦੇ ਆ ਤਾਂ ਸਾਡੇ ਕੋਲ ਜੱਜਸ ਹੈ ਨਹੀਂ, ਜੱਜਸ ਅਨਾਊਂਸ ਕਰਦੇ ਸਾਡੇ ਕੋਲ ਜੇਲ੍ਹਾਂ ਵਿੱਚ ਜਗ੍ਹਾ ਹੈ ਨਹੀਂ, ਤੋ ਸੁੱਤੀ ਹੋਈ ਕੰਟਰੀ ਹੁਣ ਜਗਾਉਣ ਦੀ ਕੋਸ਼ਿਸ਼ ਕੀਤੀ, ਲੱਗਦਾ ਹੁਣ ਜਾਗ ਪੈਣਗੇ। ਗੁਰਮੁਖ ਸਿੰਘ ਜੀ
1: ਉਹ ਤੇ ਠੀਕ ਆ, ਪਰ ਤਮੜ ਸਾਹਿਬ ਇੱਕ ਗੱਲ ਪੱਕੀ ਹੈਗੀ ਆ, ਦੇਖੋ ਕੈਨੇਡਾ ਚ ਲੱਖ ਕਮੀਆਂ ਹੋਣ, ਠੀਕ ਹੈ ਜੀ, ਲੇਕਿਨ ਕੈਨੇਡਾ ਦੀ ਜਿਹੜੀ ਪ੍ਰਭੂ ਸੁੱਤਾ ਹੈਗੀ ਆ
0: ਜੀ,
1: ਭਾਵੇਂ ਕੋਈ ਮੀਡੀਆਕਾਰ ਹੋਵੇ ਜਾਂ ਆਮ ਰੈਜੀਡੈਂਟ ਹੋਵੇ, ਜਾਂ ਮੈਂ ਇਹ ਸਮਝਦਾ ਹੈਗਾ ਕਿ ਕੈਨੇਡਾ ਦੀ ਧਰਤੀ ਤੇ ਵਸਣ ਵਾਲਾ ਕੋਈ ਵੀ ਪਰਮਾਨੈਂਟ ਅਸਥਾਈ ਬੰਦਾ ਹੀ ਕਿਉਂ ਨਾ ਹੋਵੇ, ਅਸੀਂ ਹਰ ਬੰਦਾ ਆਪਣੀ ਧਰਤੀ ਨੂੰ ਪਿਆਰ ਕਰਦਾ ਜੀ।
0: ਜੀ
1: ਤਾਂ ਇਹਨਾਂ ਹਾਲਤਾਂ ਦੇ ਵਿੱਚ ਡੋਨਾਲਡ ਟਰੰਪ ਹੁਣੀ ਇਹ ਤਾਂ ਕਹਿ ਸਕਦੇ ਆ ਕਿ ਸਾਨੂੰ ਕੋਈ ਕੰਸਰਨ ਹੋਣ ਉਧਰ ਉਧਰ ਹੀ, ਚਾਹੇ ਡਰੱਗ ਦੇ ਹੋਣ ਕਿ ਡਰੱਗ ਦੀ ਸਮਗਲਿੰਗ ਹੋ ਰਹੀ ਆ ਉਹਦੇ ਚ ਕੈਨੇਡਾ ਕੁਛ ਕਰ ਨਹੀਂ ਰਿਹਾ, ਹਾਲਾਂਕਿ ਡਾਟੇ ਇਹ ਸ਼ੋ ਕਰਦੇ ਆ ਕਿ ਬਹੁਤ ਕੁਛ ਉਧਰ ਹੀ ਹੋਇਆ, 2 ਬਿਲੀਅਨ ਦਾ ਫੰਡ ਵੀ ਰੱਖਿਆ, ਹਾਲਾਂਕਿ ਲੇਟ ਆਏ, ਇਹ ਆਪਾਂ ਕਹਿ ਸਕਦੇ ਹਾਂ ਕਿ ਲੇਟ ਸਟੈਪ ਚੱਕੇ ਆ, ਲੇਕਿਨ ਚੱਕੇ ਆ ਜੀ ਕੈਨੇਡਾ ਨੇ ਵੀ ਬਰਾਬਰ। ਜਦੋਂ ਕਿ ਦੂਜੇ ਪਾਸੇ ਸੱਚਾਈ ਇਹ ਵੀ ਹੈਗੀ ਆ ਕਿ ਜਿਹੜਾ ਕੈਨੇਡਾ ਹੈਗਾ ਉਹਦੀ ਪ੍ਰਭੂ ਸੱਤਾ ਦੇ ਉੱਤੇ ਜਾਂ ਪ੍ਰਧਾਨ ਮੰਤਰੀ ਜਿਹੜਾ ਕਿ ਬੜਾ ਗਰੀਮਾ ਵਾਲਾ ਪਦ ਹੁੰਦਾ ਦੇਸ਼ ਦਾ, ਉਹਨਾਂ ਨੂੰ ਗਵਰਨਰ ਤੱਕ ਕਹਿ ਦੇਣਾ, ਇਹ ਵੀ ਕੋਈ ਗੱਲ ਸ਼ੋਭਾ ਨਹੀਂ ਦਿੰਦੀ। ਜਿਹੜੀ ਡੋਨਾਲਡ ਟਰੰਪ ਹੁਣੀ ਪ੍ਰੈਜੀਡੈਂਟ ਅਮੈਰੀਕਾ ਦੇ, ਉਹਦਾ ਏਦਾਂ ਦਾ ਹੈਗਾ ਕਿ ਉਹਨਾਂ ਦੀ ਕਹੀ ਹੋਈ ਸਟੇਟਮੈਂਟ ਵਰਲਡ ਭਰ ਦੇ ਵਿੱਚ ਇੱਕ ਕ੍ਰੈਡੀਬਿਲਟੀ ਰੱਖਦੀ ਆ ਜੀ।
0: ਜੀ
1: ਤਾਂ ਉਹਨੂੰ ਕ੍ਰੈਡੀਬਿਲਟੀ ਨੂੰ ਵੀ ਉਹਨਾਂ ਨੂੰ ਧਿਆਨ ਚ ਰੱਖਣਾ ਚਾਹੀਦਾ ਸੀ। ਇਹ ਚਰਚਾ ਇੱਕ ਵੱਡਾ ਵਿਸ਼ਾ ਛਿੜੀ ਰਹੀ ਕਿ ਅੱਜ ਸਵੇਰੇ ਉਹ ਕੋਈ ਸਟੇਟਮੈਂਟ ਦਿੰਦੇ ਆ ਤੇ ਦੁਪਹਿਰ ਨੂੰ ਉਹਦੇ ਤੋਂ ਪਿੱਛੇ ਹੋ ਜਾਣਾ ਜਾਂ ਉਹਦੇ ਤੋਂ ਹੋਰ ਉਲਟਾ ਗੱਲ ਕਰਨ, ਤਾਂ ਫਿਰ ਇਹ ਗੱਲ ਕਿੱਥੇ ਖੜ ਜਾਏਗੀ? ਸਹਿ ਸਾਨੂੰ ਸਾਡਾ ਆਪਣਾ ਘਰ ਦੇਖਣਾ ਚਾਹੀਦਾ, ਪਰ ਇੱਕ ਸੱਚਾਈ ਨਾਲ ਜੁੜੀ ਹੋਈ ਨਾਲੇ ਖਬਰ ਕਵਰ ਹੋ ਜੂਗੀ ਅਗਲੀ। ਇਹ ਵੀ ਮੈਂ ਦੱਸ ਦਿੰਦਾ ਕਿ ਜਿਹੜੇ ਅਮੈਰੀਕਨ ਪ੍ਰੈਜੀਡੈਂਟ ਅੱਗੇ ਲਾ ਕੇ ਦਾਅਵੇ ਕਰਨ, ਪਰ ਉੱਥੋਂ ਬਹੁਤ ਸਾਰਾ ਰੁਝਾਨ ਜਿਹੜੇ ਅਮੈਰੀਕਨ ਲੋਕ ਹੈਗੇ ਆ ਉਹਨਾਂ ਦਾ ਕੈਨੇਡਾ ਵਾਲ ਆਉਣ ਨੂੰ ਕਿਉਂ ਹੈਗਾ ਵਾ,
0: ਜੀ
1: ਉੱਥੋਂ ਦਾ ਮਾਹੌਲ ਏਦਾਂ ਦਾ ਕਿਉਂ ਬਣ ਗਿਆ ਹੈਗਾ ਕਿ ਜਿਹੜੇ ਲੋਕ ਈਵਨ ਮੈਂ ਕਹਾਂ ਕਿ ਉੱਥੇ ਪੱਕੇ ਵੀ ਹੋ ਗਏ ਸੀਗੇ ਜਾਂ ਸਟੈਬਲਿਸ਼ ਹੈਗੇ ਸੀਗੇ, ਘਰ ਘੁਰ ਲੈ ਲਏ ਸੀ ਜਿਨ੍ਹਾਂ ਨੇ 20-20 ਸਾਲ ਤੋਂ ਰਹਿ ਰਹੇ, ਉਹ ਵੀ ਇਹ ਸੋਚ ਰਹੇ ਹੈਗੇ ਕਿ ਅਮੈਰੀਕਾ ਉਨਾ ਸੇਫ ਇਮੀਗ੍ਰੇਸ਼ਨ ਸਟੇਟਸ ਪਰ ਸਾਡੇ ਲਈ ਨਹੀਂ ਹੈਗਾ। ਤਾਂ ਜਿਹੜਾ ਹੁਣ ਬਿੱਲ ਸੀ ਹੈਗਾ ਕੈਨੇਡਾ ਦਾ,
0: ਜੀ
1: ਉਹਦੇ ਤਹਿਤ ਜਦੋਂ ਦਾ ਇਹ ਦਸੰਬਰ ਤੋਂ ਲਾਗੂ ਕੀਤਾ ਗਿਆ ਕਿ ਭਾਵ ਜੇ ਤੁਹਾਡੇ ਕੋਈ ਵੱਡ ਵਡੇਰੇ ਕੈਨੇਡਾ ਚ ਰਹਿੰਦੇ ਸੀਗੇ, ਪਹਿਲਾਂ ਇੱਕ ਪੀੜ੍ਹੀ ਤੱਕ ਸੀਗਾ ਇਹ, ਠੀਕ ਹੈ ਜੀ, ਕਿ ਇੱਕ ਪੀੜ੍ਹੀ ਤੱਕ ਜੇ ਤੁਸੀਂ ਸਾਬਤ ਕਰਦੇ ਹੋ ਇਹ ਵਨ ਜਨਰੇਸ਼ਨ ਤੱਕ, ਤਾਂ ਤੁਸੀਂ ਕੈਨੇਡਾ ਦੀ ਸਿਟੀਜ਼ਨ ਲੈ ਸਕਦੇ ਜੇ। ਹੁਣ ਕੈਨੇਡਾ ਨੇ ਕਹਿ ਦਿੱਤਾ ਕਿ ਬਿੱਲ ਪਾਸ ਹੋਣ ਤੋਂ ਪਹਿਲਾਂ ਜਿੰਨੇ ਵੀ ਜਿਹੜੇ ਕੇਸ ਇਦਾਂ ਦੇ ਹੈਗੇ ਆ ਜਿਨ੍ਹਾਂ ਦੇ ਵਿੱਚ ਜੇ ਕੋਈ ਸਾਬਤ ਕਰਦਾ ਹੈ ਬਾਹਰਲੇ ਮੁਲਕ ਦਾ ਬੰਦਾ ਕਿ ਉਹਦੇ ਵੱਡ ਵਡੇਰੇ ਕੈਨੇਡਾ ਚ ਸਿਟੀਜ਼ਨ ਸੀਗੇ, ਤੇ ਉਹਦੇ ਵਿਹਾਵ ਦੇ ਉੱਪਰ ਜਿਹੜੀ ਕੈਨੇਡੀਅਨ ਅਮੈਰੀਕਨ ਕੈਨੇਡੀਅਨ ਸਿਟੀਜ਼ਨ ਆ ਉਹ ਮਿਲ ਸਕਦੀ ਹੈਗੀ ਆ। 40,075 ਲੋਕ ਜਿਹੜੇ ਆ ਉਹਨਾਂ ਨੇ ਪਿਛਲੇ ਇੱਕ ਤਿਮਾਹੀ ਦੇ ਵਿੱਚ ਅਪਲਾਈ ਕੀਤਾ ਜੀ, ਇਹਦੇ ਵਾਸਤੇ ਅਪਰੂਵਲ ਹੋਈ ਆ, ਜਿਹਦੇ ਵਿੱਚ ਅੱਧੇ ਇਕੱਲੇ ਅਮੈਰੀਕਾ ਚ ਹੈਗੇ ਆ ਜੀ।
0: ਜੀ
1: ਪਾਵ ਅਮੈਰੀਕਾ ਚ ਉਹ ਫਿਰ ਸਮਝਦੇ ਹੈਗੇ ਆ ਕਿ ਸਾਨੂੰ ਕੈਨੇਡਾ ਚਲੇ ਜਾਣਾ ਚਾਹੀਦਾ। ਦੂਜੇ ਪਾਸੇ ਡਰੱਗ ਦੀ ਸੱਚਾਈ ਇਹ ਹੈਗੀ ਆ ਕਿ ਕੱਲ ਵੀ ਇੱਕ ਵੱਡੀ ਟਨਲ ਜਿਹੜੀ ਆ ਉਹ ਮੈਕਸੀਕੋ ਚੋਂ ਫੜੀ ਗਈ ਆ ਜੀ ਡਰੱਗ ਦੀ, ਠੀਕ ਹੈ ਜੀ। ਤਾਂ ਜਿਹੜੀ ਡਰੱਗ ਦਾ ਮਸਲਾ ਹੈਗਾ ਇਹਦੇ ਕਾਰਟਲਸ ਜਿਹੜੇ ਆ, ਤਿੰਨਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਇੱਕ ਦੇਸ਼ ਨੂੰ ਦੋਸ਼ੀ ਕਰਾਰ ਦੇ ਦੇਣਾ ਜਾਂ ਇਹ ਕਹਿ ਦੇਣਾ ਕਿ ਫਿਰ ਜੇ ਤੁਹਾਡੇ ਆਹ ਮਸਲਾ ਹੈਗਾ ਇਹਦੇ ਵਿਹਾਵ ਤੇ ਅਸੀਂ ਟੈਰਫ ਲਾਉਣੇ ਹੈਗੇ ਆ, ਉਹ ਇੱਕ ਤਰੀਕਾ ਸਹੀ ਨਹੀਂ ਹੈਗਾ। ਕਿਉਂਕਿ ਜਿੰਨੇ ਵੀ ਕਾਰਟਲਸ ਕੰਮ ਕਰਦੇ ਹੈਗੇ ਆ ਜਿਹੜੀ ਮੈਕਸੀਕੋ ਤਾਂ ਪਰੇ ਜਿਹੜਾ ਸਾਊਥ ਅਮਰੀਕਾ ਹੈਗਾ ਉੱਥੋਂ ਕਾਰਟਲਸ ਕੁਛ ਡਰੱਗ ਆਉਂਦੀ ਆ ਜਿਹੜੀ ਆ ਸ਼ਿਪਿੰਗ ਥਰੂ, ਤਾਂ ਫਿਰ ਮੈਕਸੀਕੋ ਚ ਪ੍ਰੋਸੈਸਿੰਗ ਹੁੰਦੀ ਆ, ਤੇ ਜਿਹੜੀਆਂ ਅਮਰੀਕਾ ਦੀਆਂ ਘੱਟੋ ਘੱਟ ਵੀ ਆਪਾਂ ਲੈ ਲਈਏ ਟੈਕਸਾਸ, 7 ਸਟੇਟਾਂ ਪੈ ਜਾਂਦੀਆਂ ਟੈਕਸਸ, ਅਰਕਨਸਾਸ, ਹਾਂਜੀ ਮਸੂਰੀ, ਤਾਂ ਫਿਰ ਇਲੀਨੋਇਸ, ਇੰਡੀਆਨਾ, ਹਾਇਓ, ਮਿਸ਼ੀਗਨ, ਇਹ ਸਟੇਟਾਂ ਲੰਘ ਕੇ ਵਹੀਕਲ ਆਉਂਦੇ ਆ, ਪ੍ਰੋਬੇਬਲੀ ਟਰੱਕਾਂ ਚ ਇਹ ਕੀਤੀ ਜਾਂਦੀ ਆ, ਠੀਕ ਹੈ ਜੀ। ਇਹਨਾਂ ਨੂੰ ਟਰੱਕਰਸ ਨੂੰ ਯੂਜ਼ ਕੀਤਾ ਜਾਂਦਾ, ਸਾਡੇ ਮੁੰਡੇ ਬਹੁਤ ਸਾਰੇ ਜੇਲ੍ਹਾਂ ਚ ਹੈਗੇ ਆ
0: ਜੀ।
1: ਤਾਂ ਫਿਰ ਉਹ ਕੈਨੇਡਾ ਦੇ ਬਾਰਡਰ ਤੇ ਆਉਂਦੀ, ਕੈਨੇਡਾ ਚ ਐਂਟਰ ਹੁੰਦੀ ਆ, ਬਹੁਤ ਘੱਟ ਘਟਨਾ ਵਾ ਕਿ ਕੈਨੇਡਾ ਵਾਲੇ ਪਾਸੇ ਉਹ ਡਰੱਗ ਜਿਹੜੀ ਆ ਉਹ ਅਮੈਰੀਕਾ ਨੂੰ ਜਾਂਦਿਆਂ ਫੜੀ ਗਈ ਹੋਏ, ਜ਼ਿਆਦਾਤਰ ਜਿਹੜੀ ਘਟਨਾਵਾਂ ਸਾਡੇ ਸਾਹਮਣੇ ਖਬਰਾਂ ਆਈਆਂ ਨੇ ਉਹ ਅਮੈਰੀਕਾ ਤੋਂ ਆਉਂਦੀਆਂ। ਹਾਂ ਇੱਕ ਗੱਲ ਜ਼ਰੂਰ ਹੈਗੀ ਕਿ ਡਰੱਗ ਕਾਰਟਲਸ ਹੈਗੇ ਆ ਉਹ ਮੈਕਸੀਕੋ, ਕੈਨੇਡਾ ਤੇ ਅਮਰੀਕਾ, ਤੇ ਜ਼ਿਆਦਾਤਰ ਕੈਨੇਡਾ ਦੇ ਵਿੱਚ ਵੀ ਜੜ੍ਹਾਂ ਉਹਨਾਂ ਦੀਆਂ ਬਹੁਤ ਸਾਰੀਆਂ ਹੈਗੀਆਂ ਨੇ, ਸੋ ਉਹਦੇ ਉੱਪਰ ਕੰਸਰਨ ਜਿਹੜਾ ਉਹਨਾਂ ਦਾ ਜਾਇਜ਼ ਹੋ ਸਕਦਾ। ਤਾਂ ਸੱਚ ਇਹ ਹੈਗਾ ਕਿ ਹੁਣ ਤੱਕ ਜਿੰਨੇ ਮੁੱਦੇ ਉਹਨਾਂ ਨੇ ਠਾਏ ਹੈਗੇ ਆ ਇਹ ਕਲਾਈਡ ਕਰਦੇ ਆ ਤਿੰਨਾਂ ਦੇਸ਼ਾਂ ਦੇ ਨਾਲ, ਤਾਂ ਤਿੰਨਾਂ ਦੇਸ਼ਾਂ ਨੂੰ ਰਲ ਕੇ ਤੇ ਗੱਲ ਕਰਨੀ ਚਾਹੀਦੀ ਸੀ। ਪਰ ਆਪਾਂ ਵਪਾਰ ਦੀ ਗੱਲ ਸ਼ੁਰੂ ਕੀਤੀ ਸੀ ਖਬਰ ਤੋਂ, ਹਾਲੇ ਤੱਕ ਟ੍ਰੇਡ ਦੇ ਵਿੱਚ ਇੱਕ ਪਾਸੇ ਕੈਨੇਡਾ 16 ਸਾਲ ਦੀ ਮੰਗ ਕਰ ਰਿਹਾ ਤੇ ਦੂਜੇ ਪਾਸੇ ਕੈਨੇਡਾ ਦੀ ਪ੍ਰਭੂ ਸੱਤਾ 51 ਦੇ ਸਟੇਟ ਦੇ ਜਿਹੜੇ ਦਾਅਵੇ ਆ ਉਹ ਜਿਤਾਏ ਜਾ ਰਹੇ ਆ, ਕਿੱਥੇ ਜਾ ਗੱਲ ਮੁੱਕਦੀ ਆ ਇਹ ਹਾਲੇ ਸਮਾਂ ਦੱਸੂਗਾ ਜੀ।
0: ਜੀ ਤੁਸੀਂ ਲਾਈਨ ਹੋਲਡ ਤੇ ਰੱਖੋ, ਇੱਕ ਦੋ ਛੋਟੀ ਜਿਹੀ ਬ੍ਰੇਕ ਲੈ, ਬ੍ਰੇਕ ਤੋਂ ਵਾਪਸ ਆਉਂਦੇ ਆ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ ਤੇ 5:30 AM ਡਾਲ ਤੇ ਸੁਣ ਰਹੇ ਵਿਰਾਸਤ ਰੇਡੀਓ। ਤੁਹਾਡੇ ਫੋਨ ਕਾਲ ਅੱਜ ਕੋਈ ਵੀ ਨਹੀਂ ਲੱਗਣੇ, ਮਾਫ਼ ਕਰ ਦੇਣਾ, ਹੋਪਲੀ ਅੱਜ ਤੱਕਰ ਆਪਾਂ ਆਪਣੇ ਸਟੂਡੀਓ ਦੇ ਫੋਨ ਕਾਲ ਸੈੱਟ ਕਰਾਂਗੇ, ਫਿਰ 12 ਲਾਈਨਾਂ ਲਾ ਦੇਣੀਆਂ, 1 by 1 ਤੁਹਾਡੀਆਂ ਕਾਲਾਂ ਲਿਆ ਕਰਾਂਗੇ ਜ਼ਰੂਰ। ਅੱਜ ਦੀ ਆਪਾਂ ਮਾਫ਼ੀ ਮੰਗਦੇ ਹੈਗੇ ਹਾਂ, ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 ਤੇ ਕਰ ਸਕਦੇ। ਛੋਟੀ ਜਿਹੀ ਬ੍ਰੇਕ ਤੋਂ ਵਾਪਸ ਆਉਂਦੇ ਹਾਂ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ ਤੇ।
2: Provide karde ne fast collision repair and auto painting jobs. Complete collision repair from towing your car to
0: ਫਿਰ ਆਪਾਂ ਆਪ ਹੀ ਬੋਲ ਦਿੰਦੇ ਹੈਗੇ ਹਾਂ, ਤੋ ਮੈਨੂੰ ਲੱਗ ਰਿਹਾ ਸੀਗਾ ਜਿਹੜੀ ਐਡਵਰਟਾਈਜ਼ਮੈਂਟ ਦੀ ਆਡੀਓ ਸਵਾਰ ਕੇ ਨਹੀਂ ਜਾ ਰਹੀ ਹੈਗੀ ਆ ਉਹ ਵੀ ਚਲ ਜਾਵੇਗੀ, ਸੈੱਟ ਕਰ ਦੇਵਾਂਗੇ ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ। ਆਰ ਗਿੱਲ ਵਾਲਿਆਂ ਨੂੰ ਡਰਾਈਵਰ ਚਾਹੀਦੇ ਹਨ USA ਵਾਸਤੇ, 3 ਸਾਲ ਦਾ ਐਕਸਪੀਰੀਅੰਸ ਹੋਵੇ, ਸੇਫਟੀ ਬੋਨਸ ਅਪ ਟੂ 70 ਸੈਂਟ ਪਰ ਮਾਈਲ ਮਿਲਦੇ ਆ, ਡੈਡੀਕੇਟਡ ਟ੍ਰਿਪਸ, ਨੋ ਹੋਲਡ ਬੈਕ, ਐਕਸਟਰਾ ਪਿਕਅਪ ਤੇ ਡਿਲੀਵਰੀ, ਪੇਡ 90% ਸਵਿਚਸ ਫੋਰ ਬੈਕ ਹਾਲ, ਹਾਇਰਿੰਗ ਇਨ ਬੋਲਟਨ ਐਂਡ ਸਟੋਨੀ ਕ੍ਰੀਕ। ਸੋ ਸਟੋਨੀ ਕ੍ਰੀਕ ਦੇ ਬੋਲਟਨ ਵਿੱਚ ਜੋਬਸ ਅਵੇਲੇਬਲ ਹਨ, AZ ਡਰਾਈਵਰ ਦੀਆਂ 6473305850 ਤੇ ਗੱਲਬਾਤ ਤੁਸੀਂ ਕਰ ਲੈਣੀ ਹੈਗੀ ਇਸ ਨਾਲ ਨਾਲ। ਮਿਲ ਰਾਈਟ ਚਾਹੀਦੇ ਹਨ ਮਿਸਾਗਾ ਦੇ ਵਿੱਚ, ਗੋਲਫ ਦੇ ਵਿੱਚ ਐਕਸਪੀਰੀਅੰਸ, ਸ਼ੀਟ ਮੈਟਲ ਵਰਕਰ ਚਾਹੀਦੇ ਹਨ, ਸਟੇਨਲੈਸ ਸਟੀਲ ਵਾਸਤੇ ਐਕਸਪੀਰੀਅੰਸ ਰੈਜ਼ਿਸਟੈਂਸ ਵੈਲਡਿੰਗ ਇਜ਼ ਅ ਪਲੱਸ, ਤੇ ਨਾਲ ਦੀ ਨਾਲ ਲੀਡ ਆਫਟਰ ਨੂੰ ਵੈਲਡਰ ਵੀ ਚਾਹੀਦਾ ਮਿਸਾਗਾ ਦੇ ਵਿੱਚ। ਟਿਗ ਵੈਲਡਿੰਗ ਦਾ ਐਕਸਪੀਰੀਅੰਸ ਹੋਵੇ $25 to $37 ਤੇ $30 to $40 ਪਰ ਆਵਰ ਮਿਲ ਸਕਦੇ ਹਨ, ਡਿਪੈਂਡ ਕਰਦਾ ਐਕਸਪੀਰੀਅੰਸ ਕਿੰਨਾ ਕੁ ਹੈਗਾ ਆ। ਕਾਲ ਕਰਕੇ ਪਤਾ ਕਰ ਲਿਓ 437-242-3158 4372-42-3158 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਸਟਾਰਗੇਟ ਲਜੈਸੇ ਵਾਲੇ ਪ੍ਰੋਗਰਾਮ ਸਪੋਂਸਰ ਕੀਤਾ, ਬਹੁਤ ਬਹੁਤ ਧੰਨਵਾਦ ਸਟਾਰਗੇਟ ਲਜੈਸੇ। ਹੈਪੀ ਹੋਤਾ ਗਰਲਾਟ ਮੱਖਣ ਤੇ ਸਰਵਿਸ ਹੋਤਾ ਸਾਹਿਬ ਨੇ ਪ੍ਰੋਗਰਾਮ ਸਪੋਂਸਰ ਕੀਤਾ। ਏਜ ਐ ਡਰਾਈਵਰ ਤੇ ਓਨਰ ਓਪਰੇਟਰ ਦੀ ਸਦਾ ਲੋੜ ਰਹਿੰਦੀ ਆ। ਤੇ ਮੈਂ ਦਾ ਸਮੋਸਾ ਸਵੀਸ ਫੈਕਟਰੀ ਦਾ ਧੰਨਵਾਦ। ਮਾਡਰਨ ਡਾਇਗਨੋਸ ਟਰੱਕ ਟ੍ਰੇਲਰ ਰਿਪੇਅਰ ਵਾਲੇ ਪ੍ਰੋਗਰਾਮ ਸਪੋਂਸਰ ਕਰਦੇ ਹਨ। ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਤੋਂ ਹਨ। ਮੋਰਗੇਜ ਚਾਹੀਦੀ ਆ, ਪਰਸਨਲਾਈਜ਼ ਮੋਰਗੇਜ ਸਲਿਊਸ਼ਨਸ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਨ। 6479888731 ਤੇ ਗੱਲਬਾਤ ਕਰ ਲਿਓ। ਸਟਾਰ ਲੇਨ ਪੇਂਟਿੰਗ ਤੇ ਨਵ ਏਅਰ ਕੰਫਰਟ ਤੋਂ ਮੇਰੇ ਵੀਰ ਸੰਧੂ ਸਾਹਿਬ। ਕੋਈ ਵੀ ਏਅਰ ਕੰਡੀਸ਼ਨ ਅਤੇ ਹੀਟਿੰਗ ਦਾ ਕੰਮ ਹੋਵੇ, ਸਪੈਸ਼ਲੀ ਏਅਰ ਕੰਡੀਸ਼ਨ ਦਾ, ਗਰਮੀ ਆ ਗਈ ਹੈਗੀ ਹੈ, ਚਲਾ ਲਵੋ 6477066640। ਕੰਮ ਔਖੇ ਹਨ, ਕਈ ਵਾਰੀ ਵਿੰਡੋ ਖੋਲ੍ਹ ਕੇ ਹੀ ਸਾਰਨਾ ਪੈਣਾ। ਇਸ ਓਕੇ ਪਾਰਟ ਆਫ ਲਾਈਫ ਲਾਈਫ ਹੈਗੀ ਆ। ਇਹ ਨਾ ਸੋਚਿਓ ਵੀ ਤੁਸੀਂ ਏਅਰ ਕੰਡੀਸ਼ਨ ਲੈ, ਸਾਡੇ ਘਰ ਗਰਮੀ ਬਹੁਤ ਹੈਗੀ ਆ। ਆਪਣੇ ਪਰਿਵਾਰ ਨੂੰ ਤੁਸੀਂ ਸਮਝਣਾ, ਆਪਣਾ ਖਰਚਾ ਤੁਸੀਂ ਹੀ ਕੰਟਰੋਲ ਕਰਨਾ। ਔਖਾ ਟਾਈਮ ਸੌਖੇ ਵਿੱਚ ਬਦਲ ਜਾਵੇਗਾ। ਤੋ ਰਲ ਮਿਲ ਕੇ ਜ਼ਿੰਦਗੀ ਤੋਰਿਆ ਕਰੋ। ਐਲ ਪੀ ਰੂਫਿੰਗ ਵਾਲੇ ਹਨ, ਸ਼ਿੰਗਲਸ ਚੇਂਜ ਕਰਵਾਉਣਾ, ਛੱਤ ਦੇ ਸ਼ਿੰਗਲ ਜਿਹੜੇ ਉਹ ਚੇਂਜ ਕਰਵਾਉਣਾ, ਛੱਤ ਰਿਪਲੇਸ ਕਰਵਾਉਣਾ ਚਾਹੁੰਦੇ ਹੋ, ਪੂਰੇ ਪੂਰੇ ਸ਼ਿੰਗਲ ਰਿਪਲੇਸ ਕਰਕੇ ਦਿੰਦੇ, ਰੂਫਿੰਗ ਦਾ ਕੰਮ ਕਰਦੇ ਹਨ, ਕੌਂਕਰੀਟ ਦਾ ਕੰਮ ਵੀ ਕਰਦੇ ਹਨ। ਬਲਵਿੰਦਰ ਸਿੰਘ 416-602-7216 'ਤੇ ਗੱਲਬਾਤ ਕਰ ਲੈਣੀ ਆ। 416-602-7216 ਇਹਨਾਂ ਦਾ ਨੰਬਰ ਹੈਗਾ। ਇਸ ਨਾਲ ਨਾਲ ਰੈੱਡ ਰੋਜ਼ ਕਨਵੈਨਸ਼ਨ ਸੈਂਟਰ ਵਾਲੇ ਪ੍ਰੋਗਰਾਮ ਸਪੋਂਸਰ ਕੀਤਾ। ਬੀ ਕੇ ਟੈਕਸ ਐਂਡ ਕਾਉਂਟੀ ਤੋਂ ਪਾਲ ਮਾਂਗਿਟ ਸਾਹਿਬ ਪ੍ਰੋਗਰਾਮ ਸਪੋਂਸਰ ਕਰਦੇ ਹਨ। ਅਤੇ ਗ੍ਰੀਨ ਵੈਲੀ ਸੁਪਰ ਮਾਰਕੀਟ, ਗ੍ਰੀਨ ਵੈਲੀ ਵਾਲਿਆਂ ਦੀ ਜਿਹੜੀ ਆ ਨਰਸਰੀ ਆ ਬਹੁਤ ਵਧੀਆ ਹੈਗੀ ਆ, ਅਤੇ ਛੋਟੀ ਨਰਸਰੀ ਮਕਵੀਨ ਅਤੇ ਮੇਫੀਲਡ 'ਤੇ ਵੀ ਖੋਲ੍ਹ ਦਿੱਤੀ ਹੈਗੀ ਆ। ਗ੍ਰੀਨ ਵੈਲੀ ਸੁਪਰ ਮਾਰਕੀਟ, ਗਰੋਸਰੀ ਕਰ ਸਕਦੇ ਹੋ, ਡਾਈਨ ਇਨ ਟੇਕ ਔਰ ਰੈਸਟੋਰੈਂਟ ਵੀ ਹੈਗਾ। ਵੈਜ ਨੋਨ ਵੈਜ ਛਕਣਾ ਚਾਹੁੰਦੇ ਹੋ, ਠੰਡੀ ਬੀਅਰ ਅਤੇ ਚਿਲਡ ਵਾਈਨ ਪੀਣਾ ਚਾਹੁੰਦੇ ਹੋ ਤਾਂ ਪਹੁੰਚੋ ਗ੍ਰੀਨ ਵੈਲੀ ਸੁਪਰ ਮਾਰਕੀਟ 'ਤੇ। ਇਸ ਦੇ ਨਾਲ ਨਾਲ ਮੈਟਰੋ ਇਮੀਗ੍ਰੇਸ਼ਨ ਦਾ ਧੰਨਵਾਦ ਸੁਰੇਸ਼ ਗੁਪਤਾ ਸਾਹਿਬ, ਬਹੁਤ ਲੰਬਾ ਐਕਸਪੀਰੀਅੰਸ ਹੈਗਾ ਇਮੀਗ੍ਰੇਸ਼ਨ ਦੇ ਵਿੱਚ, ਪ੍ਰਾਈਸਾਂ ਬਹੁਤ ਗੁੱਡ ਹਨ। ਕਾਲ ਕਰਕੇ ਪਤਾ ਕਰ ਲਿਓ, ਕੋਈ ਜਾਣਕਾਰੀ ਲੈਣੀ ਹੋਵੇ, ਕੋਈ ਕੇਸ ਅੜਿਆ ਹੋਇਆ ਹੈਗਾ, ਰਿਫਿਊਜੀ ਕਲੇਮ, ਸਪਾਊਸਲ ਸਪੋਂਸਰਸ਼ਿਪ ਵਿੱਚ ਮਾਹਰ ਹਨ, ਟੈਂਪਰਰੀ ਰੈਜੀਡੈਂਸੀ ਵੀਜ਼ਾ ਚਾਹੀਦਾ, ਇਮੀਗ੍ਰੇਸ਼ਨ ਦੇ ਸੰਬੰਧ ਵਿੱਚ ਕੋਈ ਵੀ ਜਾਣਕਾਰੀ ਲੈਣੀ ਹੋਵੇ, ਮੈਟਰੋ ਇਮੀਗ੍ਰੇਸ਼ਨ ਸੁਰੇਸ਼ ਗੁਪਤਾ ਸਾਹਿਬ ਨਾਲ ਗੱਲਬਾਤ ਕਰ ਲਿਓ। 905-673-1200 ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਅੱਜ ਕੱਲ੍ਹ ਸੋਸ਼ਲ ਮੀਡੀਆ ਬਹੁਤ ਚੱਲਦਾ ਹੈਗਾ, ਆਪਣੇ ਸੋਸ਼ਲ ਮੀਡੀਆ ਤੁਹਾਡੀ ਬਿਜ਼ਨਸ ਦਾ ਨਹੀਂ ਹੈਗਾ, ਕ੍ਰੀਏਟ ਕਰਨਾ ਚਾਹੁੰਦੇ ਹੋ ਤਾਂ ਐਡ ਮਿਊਰਾ ਕ੍ਰੀਏਟਿਵ ਏਜੰਸੀ ਹੈਗੀ ਆ, ਸੋਸ਼ਲ ਮੀਡੀਆ ਮੈਨੇਜ ਕਰਦੀ ਆ, ਮਾਰਕੀਟਿੰਗ ਕਰਦੀ ਆ। 289-500-0667 'ਤੇ ਗੱਲਬਾਤ ਕਰ ਲਿਓ। ਮਜੈਸੇ ਕਿਚਨ ਵਾਲੇ ਨੇ ਸਪੋਂਸਰ ਕੀਤਾ। ਐਲਫਾ ਟਰਾਂਸੋ ਲੱਕੀ ਅਤੇ ਸੁੱਕੀ ਸੈਣੀ ਸਾਹਿਬ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਬਾਰੀਆ ਸਾਹਿਬ ਖਬਰਾਂ ਵੱਲ ਚੱਲਦੇ ਹਨ ਬਰੈਂਪਟਨ ਦੇ ਵਿੱਚ ਇੱਕ ਵੇਸਟ ਯਾਰਡ ਦੇ ਵਿੱਚ ਕਹਿ ਸਕਦੇ ਆ ਅੱਗ ਵੀ ਲੱਗੀ ਸੀਗੀ, ਕਾਫੀ ਧੂੰਆਂ ਫੈਲਿਆ ਅਤੇ ਲੋਕਾਂ ਨੂੰ ਇਹ ਵੀ ਆਪਣੇ ਕਹਿੰਦੇ ਖਿੜਕੀਆਂ ਦਰਵਾਜ਼ੇ ਬੰਦ ਕਰਕੇ ਰੱਖੋ, ਕਿਉਂਕਿ ਜਦੋਂ ਇੱਦਾਂ ਅੱਗ ਲੱਗਦੀ ਹੈ ਸਕਰੈਪ ਯਾਰਡ ਨੂੰ ਤਾਂ ਫਿਰ ਉਹਦਾ ਸਾਈਡ ਇਫੈਕਟ ਤਾਂ ਹੁੰਦਾ ਹੈਗਾ ਇਨਵਾਇਰਮੈਂਟ ਦੇ ਵਿੱਚ।
1: ਬਿਲਕੁਲ ਜੀ, ਕਾਫੀ ਵੱਡੀਆਂ ਟੀਮਾਂ ਉੱਤੇ ਮੁਸ਼ਕਤ ਕਰਦੀਆਂ ਰਹੀਆਂ ਜੀ ਇਸ ਅੱਗ ਨੂੰ ਬੁਝਾਉਣ ਵਾਸਤੇ, ਤਾਂ ਕੱਲ ਕਾਫੀ ਚਰਚਾ ਇਸ ਖਬਰ ਫਲੋਟ ਹੁੰਦੀ ਰਹੀ ਆ ਸਾਰਾ ਦਿਨ ਇਸ ਗੱਲ ਦੀ ਵੀ ਇਹ ਅੱਗ ਕਿਵੇਂ ਲੱਗੀ। ਪਰ ਮਸਲਾ ਇਹ ਹੈਗਾ ਆ ਕਿ ਬਹੁਤ ਸਾਰੇ ਏਦਾਂ ਦੇ ਜੰਗ ਜਾੜ ਹੈਗੇ ਆ ਜਿੱਥੇ ਸੇਫਟੀ ਵਜੋਂ ਰੂਲ ਹੈਗੇ ਆ ਜੀ ਸਿਟੀ ਦੇ ਕਿ ਉਹਨਾਂ ਨੂੰ ਅਪਲਾਈ ਕਰਨਾ ਹੁੰਦਾ ਟਾਈਮ ਦੇ ਟਾਈਮ, ਜਿਹੜੇ ਸਿਟੀ ਸਟਾਫ ਹੈਗਾ ਉੱਥੇ ਜਾਂਦਾ ਵੀ ਹੈਗਾ ਆ, ਕੰਪਾਈਲ ਵੀ ਕਰਾਉਂਦਾ ਵਾ। ਪਰ ਕਾਰਨ ਕੀ ਬਣੇ ਇਹ ਤਾਂ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ, ਪਰ ਇਹ ਅੱਗ ਨੂੰ ਬੁਝਾਉਣ ਵਾਸਤੇ ਕਾਫੀ ਮੁਸ਼ਕਤ ਕੱਲ ਕਰਨੀ ਪਈ ਆ। ਰੈਜੀਡੈਂਟਸ ਨੂੰ ਵੱਡੀਆਂ ਦਿੱਕਤਾਂ ਜਿਹੜੀਆਂ ਨੇ ਉੱਥੇ ਆਈਆਂ ਹੈਗੀਆਂ ਨੇ, ਕਿਉਂਕਿ ਕਾਰਨ ਇਹ ਸੀਗਾ ਕਿ ਇਹਦਾ ਸਮੋਕ ਜਿਹੜਾ ਸੀਗਾ ਬਹੁਤ ਜ਼ਿਆਦਾ ਸੀ ਚਾਰ ਚੁਫੇਰੇ। ਤਾਂ ਇਹ ਵੀ ਪਤਾ ਆਪਾਂ ਨੂੰ ਪਤਾ ਹੈਗਾ ਜਿਹੜਾ ਯੰਕ ਯਾਰਡ ਹੁੰਦਾ ਜਾਂ ਇੱਦਾਂ ਦਾ ਸਕਰੈਪ ਯਾਰਡ ਹੁੰਦਾ ਜੇ ਉੱਥੇ ਅੱਗ ਲੱਗਦੀ ਆ ਤਾਂ ਬਹੁਤ ਸਾਰੀ ਵੇਸਟਸ ਹੁੰਦੀ ਆ ਜਿਹਦੇ ਤੋਂ ਕਈ ਬਿਮਾਰੀਆਂ ਫੈਲਣ ਦਾ ਖਤਰਾ ਜਿਹੜਾ ਹੁੰਦਾ, ਤੇ ਚਰਚਾ ਇਹ ਰਹੀ ਹੈਗੀ ਆ। ਇਹਦੇ ਨਾਲ ਹੀ ਬ੍ਰਹਮਟਨ ਸਿਟੀ ਦੀ ਖਬਰ ਜਿਹੜੀ ਇੱਕ ਅਹਿਮ ਹੈਗੀ ਆ ਨਾਲ ਹੀ ਮੈਂ ਕਰ ਦੇਣਾ ਕਿ ਕੱਲ ਪੈਟ੍ਰਿਕ ਬਰਾਊਨ ਜਿਹੜੇ ਆਪਣੇ ਮੇਅਰ ਹੈਗੇ ਜੀ ਬ੍ਰਹਮਟਨ ਦੇ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜੀ, ਹਾਂ, ਜਿਹਦੇ ਵਿੱਚ ਉਹਨਾਂ ਨੇ ਜੀ ਆਪਣੀ 2 ਮਿਲੀਅਨ ਦੀ ਜਿਹੜੀ ਪਲਾਨ ਸੀਗਾ ਪਿਛਲੇ ਸਮੇਂ ਤੋਂ ਜਿਹੜਾ ਲਾਗੂ ਕੀਤਾ ਸੀ ਉਹਦੀਆਂ ਕੁਛ ਪ੍ਰਾਪਤੀਆਂ ਗਣਾਈਆਂ ਹੈਗੀਆਂ ਨੇ ਜੀ। ਸਿਟੀ ਵਾਸੀਆਂ ਨੂੰ, ਜਿਹਦੇ ਵਿੱਚ ਐਮ ਉਹਨਾਂ ਕਿਹਾ 360 ਡਿਗਰੀ ਦੇ ਜਿਹੜੇ ਕੈਮਰੇ ਲਾਏ ਆ ਸੀ, ਸਿਕਿਉਰਿਟੀ ਕੈਮਰਾ ਭਾਵ ਕ੍ਰਾਈਮ ਐਂਟੀ ਕ੍ਰਾਈਮ ਕੈਮਰਾ ਜਿਹੜੇ ਆ, ਕੈਮਰਿਆਂ ਦੀ ਗੱਲਬਾਤ ਉਹਨਾਂ ਨੇ ਕਾਫੀ ਗੱਲ ਕੀਤੀ ਆ ਕਿ ਜਿਹੜੇ ਅਸੀਂ ਆਟੋਮੈਟਿਡ ਲਾਇਸੈਂਸ ਪਲੇਟ ਰਿਕੋਗਨਾਈਜੇਸ਼ਨ ਕੈਮਰਾ ALPR ਟੈਕਨੋਲੋਜੀ ਦੇ 50 ਮੇਜਰ ਇੰਟਰਸੈਕਸ਼ਨ ਹੈਗੇ ਉਹਨਾਂ ਦੇ ਕੈਮਰੇ ਲਾਏ ਸੀ। ਉਹਨੇ ਕਿਹਾ ਕਿ ਸਾਨੂੰ ਬੜੀ ਵਧੀਆ ਇਹਦੇ ਤੋਂ ਹੈਲਪ ਮਿਲੀ ਆ। 200 ਦੇ ਕਰੀਬ ਜਿਹੜੇ ਪੁਲਿਸ ਜਾਂਚ ਹੈਗੇ ਇਨਵੈਸਟੀਗੇਸ਼ਨ ਮਾਮਲੇ ਸੀ ਉਹ ਅਸੀਂ ਇਹਨਾਂ ਕੈਮਰਿਆਂ ਦੇ ਸਿਰ ਤੇ ਕਰ ਪਾਏ ਆ। ਸਵੀਡਨ ਦੀ ਇਹ ਕਮਰੀ ਜਿਹੜੀ ਕੰਪਨੀ ਹੈਗੀ ਆ ਜੀ, ਤਾਂ ਜਿਵੇਂ ਮੈਂ ਦੱਸਿਆ ਕਿ ਕਾਫੀ ਮਿਲੀਅਨ ਡਾਲਰ ਇਹ ਜਿਹੜਾ ਇਹਦੇ ਉੱਪਰ ਖਰਚਿਆ ਗਿਆ ਆ। ਜੇ ਪਰਸਨਲੀ ਮੈਂ ਇਹ ਗੱਲ ਦੱਸਾਂ ਕਿ ਠੀਕ ਆ, ਟ੍ਰੇਡ ਟ੍ਰੈਫਿਕ ਕੈਮਰੇ ਸੀਗੇ ਉਹਦੇ ਵਿੱਚ, ਜਿਵੇਂ ਕੋਈ ਬੰਦਾ ਭੁੱਲ ਭੁਲੇਖੇ ਕੋਈ 2 ਦੀ ਸਪੀਡ ਉੱਪਰ ਚਲ ਗਿਆ, 3 ਦੀ ਚਲ ਗਿਆ ਤੇ ਚੱਕ ਕੇ ਟਿਕਟ ਆ ਗਈ ਸ਼ੁਰੂ ਸ਼ੁਰੂ ਦੇ ਵਿੱਚ ਮੇਜਰ ਇੰਟਰਸੈਕਸ਼ਨਾਂ ਦੇ ਜੋ ਕੈਮਰੇ ਸੀਗੇ। ਲੇਕਿਨ ਬਾਅਦ ਵਿੱਚ ਕੀ ਹੋਇਆ ਜੀ, ਗਲੀਆਂ ਤੱਕ ਹੋਮ ਸਟ੍ਰੀਟਾਂ ਤੱਕ ਗੱਲ ਚਲੇਗੀ ਕਿ ਇੱਥੇ ਵੀ ਕੈਮਰੇ ਲਾ ਦਿਓ, ਇੱਥੇ ਵੀ ਲਾ ਦਿਓ। ਉਹਦੇ ਨਾਲ ਆਮ ਲੋਕ ਵੀ ਫੈਡ ਅਪ ਹੋ ਗਏ ਜੀ। ਤਾਂ ਜਿਹੜਾ ਇੱਕ ਇੰਟੈਂਸ਼ਨ ਸੀਗੀ ਉਹ ਜ਼ਿਆਦਾਤਰ ਜਿਹੜੀ ਮਨੀ ਮੇਕਿੰਗ ਵਾਲੀ ਗੱਲ ਦੋਸ਼ ਲੱਗ ਗਏ ਜੀ ਸਿਟੀ ਦੇ ਉੱਪਰ, ਇੱਕ ਤੇ ਨਹੀਂ ਲੱਗੇ, ਸਾਰੀਆਂ ਤੇ ਲੱਗ ਗਏ ਸੀਗੇ। ਲੇਕਿਨ ਇਹ ਗੱਲ ਹੈਗੀ ਆ ਸਿਕਿਉਰਿਟੀ ਕੈਮਰਾਸ ਦੀ, ਤਾਂ ਆਪਾਂ ਹੁਣ ਜ਼ਰੂਰੀ ਨਹੀਂ ਹੈਗਾ ਕਿ ਹਰੇਕ ਫੈਸਲੇ ਨੂੰ ਨਿੰਦਣਾ ਹੀ ਹੈਗਾ। ਜੇ ਕੋਈ ਸਾਨੂੰ ਲੱਗਦਾ ਹੋਵੇ ਕਿ ਕੋਈ ਫੈਸਲਾ ਚੰਗਾ ਆ ਤਾਂ ਉਹ ਵਧੀਆ ਗੱਲ ਆ। ਜੇ ਹਿਸਾਬ ਨਾਲ ਜਿਹੜਾ ਕ੍ਰਾਈਮ ਰੇਟ ਆ ਸਿਟੀ ਦੇ ਵਿੱਚ ਉਹ ਵਧਿਆ ਹੋਇਆ ਆ, ਜਿਹੜਾ ਬ੍ਰੈਂਪਟਨ ਆ ਉਹ ਅੱਜ ਐਕਸਟੋਰਸ਼ਨ ਦੇ ਮਾਮਲੇ ਦੇ ਵਿੱਚ ਜਾਂ ਓਵਰ ਸਪੀਡਿੰਗਾਂ, ਆਪਾਂ ਮਾਫ ਕਰਨਾ ਓਵਰ ਸਪੀਡਿੰਗ ਦਾ ਕੋਈ ਸੰਬੰਧ ਨਹੀਂ ਹੈਗਾ ਵੈਸੇ, ਪਰ ਜਿੰਨੇ ਵੀ ਕ੍ਰਾਈਮ ਹੁੰਦੇ ਆ ਤਾਂ ਉਹਦੀ ਲੋਕੇਸ਼ਨ ਵਾਈਜ ਬਾਅਦ ਵਿੱਚ ਇਨਵੈਸਟੀਗੇਸ਼ਨ ਹੋਣੀ ਇਹਦੇ ਤੇ ਹੀ ਪੋਸੀਬਲ ਕਰਦੀ ਕਿ ਵੱਧ ਤੋਂ ਵੱਧ ਜਿਹੜੇ ਬਿਜ਼ਨਸ ਦੇ ਵਿੱਚ ਕੈਮਰੇ ਲੱਗੇ ਹੁੰਦੇ ਆ ਜਾਂ ਸਿਕਿਉਰਿਟੀ 360 ਦੇ ਕੈਮਰੇ ਆ ਇਹਦੇ ਤੇ ਡਿਪੈਂਡ ਕਰਦਾ। ਤੁਸੀਂ ਵੀ ਇੱਥੇ ਵਿਚਾਰ ਦੇ ਸਕਦੇ ਹੋ,
0: ਮੇਰਾ
1: ਮੰਨਣਾ ਹੈਗਾ
0: ਚੰਗੀ ਖਬਰ ਹੈਗੀ ਆ

0: ਸੋ ਵਧਾਈ ਹੋਵੇ, ਹੋਪ ਵੀ ਦੇ ਕੈਨ ਕੈਚ ਦੀਜ਼ ਕ੍ਰਿਮੀਨਲਸ, ਕਿਉਂਕਿ ਜਿਸ ਹਿਸਾਬ ਨਾਲ ਦੱਸ ਰਹੇ ਹਨ ਫੜੇ ਜਾ ਰਹੇ ਹਨ, ਕਹਿੰਦੇ 200 ਤੋਂ ਵੱਧ ਕੇਸ ਇਹਨਾਂ ਨੇ ਸੋਲਵ ਕੀਤੇ ਸੋ ਫਾਰ ਇਹ ਕੈਮਰੇ ਲਗਾ ਕੇ। ਤੋ ਹੁਣ ਸਾਰਿਆਂ ਨੂੰ ਦੱਸ ਦਿੱਤਾ ਹੈਗਾ ਆ ਵੀ ਇੰਟਰਸੈਕਸ਼ਨ ਦੇ ਉੱਪਰ ਜਿਹੜੇ ਕੈਮਰੇ ਲੱਗੇ ਹੋਏ ਹਨ ਉਹ ਸੇਫਟੀ ਅਤੇ ਸਿਕਿਉਰਿਟੀ ਵਾਸਤੇ ਹਨ। ਹੁਣ ਇੱਕ ਸਿਟੀ ਥੋੜ੍ਹਾ ਗਲਤੀ ਹੈ, ਜੇ 60 ਦੀ ਸਪੀਡ ਆ ਤੁਸੀਂ 80 ਦੇ ਜਾਂਦੇ ਆ, ਸਾਜਰੇ ਉੱਠ ਪਵੋ, ਅਰਲੀ ਤੁਰ ਪਵੋ। ਕਾਰ ਇੰਸ਼ੋਰੈਂਸ ਇੰਨੀ ਮਹਿੰਗੀ ਹੋਈ, ਕਹਿੰਦੇ ਬ੍ਰੈਂਪਟਨ ਵਿੱਚ ਐਕਸੀਡੈਂਟ ਬਹੁਤ ਹੁੰਦੇ ਆ, ਯੂ ਟਰਨ ਕਿੰਨੇ ਵੱਜਦੇ ਹਨ ਅਤੇ ਕਿਸ ਹਿਸਾਬ ਨਾਲ ਬ੍ਰੇਕਾਂ ਲੱਗਦੀਆਂ, ਰੈੱਡ ਲਾਈਟਾਂ ਥਰੂ ਜਾ ਰਹੇ ਹਨ। ਤੋ ਰੁਕ ਜਾਣਗੇ ਸਾਰੇ ਲੋਕ, ਜ਼ਿੰਦਗੀ ਥੋੜ੍ਹੀ ਸਲੋ ਡਾਊਨ ਹੋ ਜਾਵੇਗੀ, ਜਿਹੜੇ ਗਲਤ ਕੰਮ ਕਰਦੇ ਹਨ ਉਹ ਫੜੇ ਜਾਣਗੇ ਐਟ ਦੀ ਐਂਡ। ਜਿਹੜੀ ਸੇਫਟੀ ਸਭ ਤੋਂ ਵੱਧ ਹੈਗੀ ਆ, ਸੇਫਟੀ ਖਾਤਰ ਲੋਕ ਪੈਸੇ ਨਹੀਂ ਸਪੈਂਡ ਕਰਦੇ, ਸੇਫਟੀ ਅਤੇ ਸਿਕਿਉਰਿਟੀ ਖਾਤਰ ਲੋਕ ਰੈਸਟੋਰੈਂਟ ਵਿੱਚ ਜਾ ਕੇ ਜਿਹੜੀ ਪੈਸਾ ਖਰਚੇ ਦੇ, ਸੇਫਟੀ ਸਿਕਿਉਰਿਟੀ ਖਾਤਰ ਲੋਕ ਈਵਨ ਬਹੁਤ ਸਾਰੇ ਪ੍ਰੋਗਰਾਮ ਵੀ ਸਪੋਂਸਰ ਕਰਦੇ, ਕਿਤੇ ਕਿਤੇ ਚੋਰਾਂ ਨੂੰ ਪਤਾ ਨਾ ਲੱਗ ਜਾਵੇ। ਪਰ ਕਈ ਵਾਰੀ ਬਿਜ਼ਨਸਮੈਨ ਵਿਚਾਰੇ ਸਰਵਾਈਵਰ ਮੋਡ 'ਤੇ, ਉਹਨਾਂ ਕੋਲ ਪੈਸਾ ਨਹੀਂ ਹੁੰਦਾ, ਇਹ ਸੋਚਦੇ ਵੀ ਬਦਰੀ ਐਡ ਬਹੁਤ ਚੱਲਦੀ, ਲੱਗਦਾ ਪੈਸਾ ਬਹੁਤ ਹੋਣਾ ਆ। ਸੋ ਹਰ ਇੱਕ ਪਾਸੇ ਜੋ ਇਹ ਲੱਗੇ ਹੋਏ ਕਨ ਸੇਫਟੀ ਅਤੇ ਸਿਕਿਉਰਿਟੀ ਵਾਸਤੇ, ਸਪੈਸ਼ਲੀ ਆ ਜਿਹੜੇ ਕੈਮਰੇ ਲਗਾਏ ਹੋਏ ਹਨ, ਮੈਂ ਵਧਾਈ ਦੇਣਾ ਚਾਹੁੰਦਾ ਵਾਇਨੋਟ, ਜਿੱਥੇ ਚੰਗਾ ਕੰਮ ਉੱਥੇ ਚੰਗਾ ਹੋਣਾ ਚਾਹੀਦਾ। ਸੋ ਫਾਰ ਪੈਟ੍ਰਿਕ ਮੇਅਰ ਹਨ ਸਿਟੀ ਆਫ ਬਰੈਂਪਟਨ ਦੇ। ਬਾਰੀਆ ਸਾਹਿਬ ਮੈਂ ਇੱਕ ਐਡਵਰਟਾਈਜ਼ਮੈਂਟ ਦੇ ਦੇਵਾਂ, ਅਲਫਾ ਟਰਾਂਸ ਵਾਲੇ ਹਨ ਲੱਕੀ ਅਤੇ ਸੁੱਖੀ ਸੈਣੀ ਸਾਹਿਬ, AZ ਡਰਾਈਵਰਸ ਦੀ ਸਦਾ ਲੋੜ ਰਹਿੰਦੀ ਆ, ਓਨਰ ਓਪਰੇਟਰ ਦੀ ਸਦਾ ਲੋੜ ਰਹਿੰਦੀ ਆ। ਅਲਫਾ ਟਰਾਂਸ ਦੇ ਲੱਕੀ ਨੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਅਤੇ ਸੁੱਖੀ ਭਾਅ ਜੀ ਨੇ 905-700-1525 ਆ, ਅਤੇ ਕੈਨੇਡਾ ਕੰਸੂਮਰ ਕ੍ਰੈਡਿਟ ਅਸਿਸਟੈਂਸ ਦੇ ਜਸਵੀਰ ਸਿੰਘ ਹੁੰਡਰ ਸਾਹਿਬ ਪ੍ਰੋਗਰਾਮ ਸਪੋਂਸਰ ਕਰਦੇ ਹਨ, 416-500-2-3100 ਇਹਨਾਂ ਦਾ ਨੰਬਰ ਹੈਗਾ। ਪਾਵਰ ਆਫ ਸੇਲ ਕਲੈਕਸ਼ਨ ਕਾਲ ਦੇ ਕੈਨ ਸਟੋਪ ਦਮ ਆਲ, ਜਸਵੀਰ ਹੁੰਡਲ ਜੀ ਜੇ ਕੰਮ ਔਖਾ ਆ ਗਿਆ ਸੌਖਾ ਕਰ ਦੇਣਗੇ, ਲੀਗਲ ਤਰੀਕੇ ਨਾਲ ਥੋੜ੍ਹਾ ਕਰਜ਼ਾ ਮਾਫ਼ ਕਰਕੇ ਦਿੰਦੇ ਹਨ। ਜੇ ਕ੍ਰੈਡਿਟ ਲਾਈਨਾਂ ਕ੍ਰੈਡਿਟ ਕਾਰਡ ਭਰੇ ਹੋਏ ਹਨ, ਗੱਲਬਾਤ ਕਰ ਲਿਓ ਜਸਵੀਰ ਹੁੰਡਲ ਸਾਹਿਬ ਨਾਲ, 416-500-2-3100। ਅਤੇ ਅਵੀ ਧਾਲੀਵਾਲ ਜੀ ਨੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਅਵੀ ਧਾਲੀਵਾਲ ਜੀ ਦੀ ਜਿਹੜੀ ਖਬਰ ਹੈਗੀ ਤੁਸੀਂ ਪੜ੍ਹ ਸਕਦੇ ਹੋ ਗਲੋਬਲ ਐਨ ਮੇਲ ਦੇ ਵਿੱਚ, ਅਤੇ ਨਾਲ ਦੀ ਨਾਲ ਅਵੀ ਧਾਲੀਵਾਲ ਜੀ ਜਿੱਥੇ ਕਾਫੀ ਬਿਜ਼ਨਸ ਕਰਦੇ ਤੇ ਨਾਲ ਦੀ ਨਾਲ ਸਿਟੀ ਆਫ ਬਰੈਂਪਟਨ ਵਿੱਚ ਮੇਅਰਲ ਕੈਂਡੀਡੇਟ ਹਨ, ਤੋ ਮੇਅਰ ਦੀ ਸੀਟ ਵਾਸਤੇ ਖੜ੍ਹੇ ਹਨ ਅਵੀ ਧਾਲੀਵਾਲ ਜੀ। ਆਉਣ ਵਾਲੇ ਦਿਨ ਵਿੱਚ ਬਹੁਤ ਸਾਰੀ ਜਾਣਕਾਰੀ ਅਤੇ ਬਹੁਤ ਸਾਰੇ ਪ੍ਰੋਗਰਾਮ ਉਹਨਾਂ ਨਾਲ ਕਰਿਆ ਕਰਾਂਗੇ। ਸਾਰੇ ਹੀ ਆਪਣੇ ਹਨ, ਕੋਈ ਵੀ ਇੱਥੇ ਆ ਕੇ ਆਪਣੀ ਆਵਾਜ਼ ਉਠਾਉਣਾ ਚਾਹੁੰਦਾ ਸਾਡੇ ਪਲੇਟਫਾਰਮ 'ਤੇ ਆ ਕੇ ਬੈਠ ਸਕਦੇ ਹਨ। ਮਾਫ਼ ਕਰ ਦੇਣਾ, ਅੱਜ ਫੋਨ ਲਾਈਨ ਤੁਹਾਨੂੰ ਨਹੀਂ ਮਿਲਣੀ ਆ, ਆਉਣ ਵਾਲੇ ਦਿਨਾਂ ਵਿੱਚ 10-12 ਲਾਈਨਾਂ ਹੋਰ ਸੈੱਟ ਕਰ ਦੇਵਾਂਗੇ ਅਤੇ ਤੁਹਾਡੇ ਫੋਨ ਕਾਲਸ ਲਿਆ ਕਰਾਂਗੇ ਜ਼ਰੂਰ। ਇਸ ਨਾਲ ਦਾ ਦੱਸ ਦੇਵਾਂ, ਡਾਇਮੰਡ ਟਰੱਕ ਪਾਰਟ ਨਾਲ ਦੀ ਨਾਲ ਟਰੱਕਾਂ ਦੀ ਰਿਪੇਅਰ ਕਰਕੇ ਵੀ ਦਿੰਦੇ ਆ, ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਤੋਂ ਸਰਜੀਤ ਅਤੇ ਬਲਕਾਰ ਜੀ। ਟਰੱਕਾਂ ਦੀ ਮਕੈਨੀਕਲ ਰਿਪੇਅਰ ਕਰਵਾਉਣੀ ਹੋਵੇ 1136 ਮੈਥਸਨ ਬੁਲਾਵਾਰਡ 'ਤੇ ਪਹੁੰਚੋ, ਡਰਾਈਵ ਥਰੂ ਆਲ ਚੇਂਜ ਆ, ਬ੍ਰੇਕ ਸਰਵਿਸ, ਏਸੀ ਰਿਪੇਅਰ ਅਤੇ ਆਲ ਮੇਜਰ ਅਤੇ ਮਾਈਨਰ ਰਿਪੇਅਰਸ ਕਰਕੇ ਦਿੰਦੇ ਆ, ਅਤੇ ਡਾਇਮੰਡ ਟਰੱਕ ਪਾਰਟ ਵੀ ਅਵੇਲੇਬਲ ਹੁੰਦੇ ਆ। ਸਟੀਲ ਬੰਪਰ ਚਾਹੀਦੇ ਆ, ਫਰੰਟ ਗਿੱਲ ਚਾਹੀਦੀ ਆ, ਲੈਂਡਿੰਗ ਗੀਅਰ ਚਾਹੀਦਾ, ਰੇਡੀਏਟਰ ਚਾਹੀਦੇ ਹਨ, ਜਿਹੜੀ ਏਅਰ ਟੈਂਕ ਏਅਰ ਬੈਗਸ DPF ਕਿੱਟ ਹੁੰਦੀ ਆ, ਤੋ ਸਟੈਕ ਕਿੱਟ ਚਾਹੀਦੀ ਆ, ਡਾਇਮੰਡ ਟਰੱਕ ਪਾਰਟ ਮਿਲਦੇ ਹਨ। ਅਤੇ ਇਹਨਾਂ ਦੇ ਕੋਲ ਕਾਫੀ ਸਾਰੀ ਜਗ੍ਹਾ ਹੈਗੀ ਆ, ਜੇ ਸ਼ੋਪ ਰੈਂਟ 'ਤੇ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ, ਮਕੈਨੀਕਲ ਸ਼ੋਪ ਔਲਰੇਡੀ ਤੁਹਾਡੇ ਕੋਲ, ਜਿਹੜੇ ਇਹਨਾਂ ਨੇ ਆਪਣੀ ਸ਼ੋਪ ਰੱਖ ਲੈਣੀ ਅਤੇ ਇੱਕ ਹੋਰ ਸ਼ੋਪ ਹੈਗੀ ਹੈ ਰੈਂਟ ਕਰਕੇ ਦਿੰਦੇ ਹਨ। ਜੇ ਜਗ੍ਹਾ ਚਾਹੀਦੀ ਹੈਗੀ ਆ ਮਕੈਨੀਕਲ ਕੰਮ ਵਾਸਤੇ, ਮਕੈਨਿਕ ਹੋ ਆਪਣੀ ਬਿਜ਼ਨਸ ਖੋਲ੍ਹਣਾ ਚਾਹੁੰਦੇ ਹੋ, ਤਾਂ ਨਿਊ ਬੈਸਟ ਟਰੱਕ ਰਿਪੇਅਰ ਟਰੱਕ ਸੁਰਜੀਤ ਨਾਲ ਗੱਲਬਾਤ ਕਰ ਲੈਣੀ, 905-212-9900 ਦੇ 905-212-9900 'ਤੇ ਗੱਲਬਾਤ ਕਰ ਸਕਦੇ ਹੋ। ਬਾਰੀਆ ਸਾਹਿਬ ਅਗਲੀ ਖਬਰ ਵੱਲ ਆਪਾਂ ਚੱਲਦੇ ਹਾਂ ਜ਼ਰੂਰ। ਫੀਫਾ ਵਰਲਡ ਕੱਪ ਆ ਰਿਹਾ ਹੈਗਾ ਆ, ਤੋ ਸੋਕਰ ਕਹਿ ਲਓ, ਫੁੱਟਬਾਲ ਕਹਿ ਲਵੋ, ਸੇਫਟੀ ਅਤੇ ਸਿਕਿਉਰਿਟੀ ਦੇ ਉੱਪਰ ਨਜ਼ਰ ਰੱਖੀ ਜਾਵੇਗੀ। ਬਿਲੀਅਨਸ ਆਫ ਡਾਲਰ ਸਪੈਂਡ ਕੀਤੇ ਜਾ ਰਹੇ ਹਨ, ਕਮਾਉਣੇ ਵੀ ਹੈਗੇ ਆ ਅਤੇ ਸਪੈਂਡ ਵੀ ਕੀਤੇ ਜਾ ਰਹੇ ਹੈਗੇ ਹਨ। ਤੋ ਫੁੱਟਬਾਲ ਦੀ ਫੁੱਲ ਤਿਆਰੀ ਚੱਲ ਰਹੀ ਆ।
1: ਬਿਲਕੁਲ, ਇਹਦੀਆਂ ਤਿਆਰੀਆਂ ਜਿਵੇਂ ਆਪਾਂ ਪਹਿਲਾਂ ਖਬਰ ਸ਼ੁਰੂ ਦਿੱਤੀ ਸੀ ਆਪਣੇ ਪਲੇਟਫਾਰਮ ਤੋਂ ਵਿਰਾਸਤ ਮੀਡੀਆ ਤੋਂ, ਕਿ ਵੱਡੀਆਂ ਤਿਆਰੀਆਂ ਜਿਹੜੀਆਂ ਅੰਟਾਰੀਓ ਗਵਰਨਮੈਂਟ ਵੱਲੋਂ ਕੀਤੀਆਂ ਜਾ ਰਹੀਆਂ ਜੀ, ਪਰ ਇੱਕ ਖਬਰ ਇਹਦੇ ਨਾਲ ਜੁੜੀ ਹੋਈ ਆਈ ਹੈ ਜੀ। ਦਰਅਸਲ ਅੰਟਾਰੀਓ ਗਵਰਨਮੈਂਟ ਨੇ ਇਹ ਜਿਹੜੀ ਆ ਇਹਦੇ ਤੇ ਵਾਰਨਿੰਗ ਵੀ ਦਿੱਤੀ ਹੈਗੀ ਆ ਕਿ ਜਿਹੜੀਆਂ ਟਿਕਟਾਂ ਦੀ ਰੀਸੇਲ ਬਲੈਕਮੇਲਿੰਗ ਹੁੰਦੀ ਆ ਇਹ ਨਹੀਂ ਹੋਣੀ ਚਾਹੀਦੀ, ਕਿਉਂਕਿ ਵੱਡੀ ਪੱਧਰ ਦੇ ਉੱਪਰ ਇਹ ਸਾਡੇ ਗੱਲ ਸਾਹਮਣੇ ਆਉਂਦੀ ਹੁੰਦੀ ਕਿ ਜਿਹੜੇ ਸਟੈਂਡਰਡ ਇੱਕ ਰੇਟ ਹੁੰਦੇ ਆ, ਜਿਹੜੇ ਰੂਲਸ ਕੰਪਾਈਲ ਹੋਣੇ ਹੁੰਦੇ ਆ, ਹੁੰਦੇ ਨਹੀਂ, ਤੇ ਟਿਕਟਾਂ ਬਹੁਤ ਸਾਰੀਆਂ ਆਪਾਂ ਕਹਿ ਸਕਦੇ ਹਾਂ ਕਿ ਯੋਗ ਟਿਕਟਾਂ ਵਿਕਣ ਦੀ ਬਜਾਏ ਬਲੈਕਮੇਲਿੰਗ ਹੁੰਦੀ ਆ ਜੀ, ਬਲੈਕ ਸੇਲ ਹੁੰਦੀ ਆ।

0: ਇਹਨੂੰ ਲੈ ਕੇ ਹੁਣ ਅੰਟਾਰੀਓ ਗਵਰਨਮੈਂਟ ਨੇ ਜਿਹੜੀ ਵਾਰਨਿੰਗ ਦਿੱਤੀ ਹੈਗੀ ਹੈ ਕਿ ਟਿਕਟਾਂ ਦੀ ਸੇਲ ਜਿਹੜੀ ਆ ਪ੍ਰੋਪਰ ਉਹ ਹੋਣੀ ਚਾਹੀਦੀ ਆ। ਇਹਦੇ ਲਈ ਕੰਪਾਇਲ ਲਗਭਗ ਜੇ ਮੈਂ ਗਲਤ ਨਾ ਹੋਵਾਂ ਤੇ 2.5 ਲੱਖ ਦਾ ਜੁਰਮਾਨਾ ਜਿਹੜਾ ਆ ਉਹ ਰੱਖਿਆ ਗਿਆ ਆ ਕਿ ਜੇ ਏਦਾਂ ਦਾ ਮਾਮਲਾ ਕੋਈ ਸਾਹਮਣੇ ਆਉਂਦਾ ਵਾ ਤੇ ਪ੍ਰੋਮੀਨੈਂਟ ਜਿਹੜੀ ਕੰਪਨੀ ਇਹਦੇ ਲਈ ਜ਼ਿੰਮੇਵਾਰ ਹੈਗੀ ਆ ਉਹਨੂੰ ਫਾਈਨ ਜਿਹੜਾ ਉਹ ਹੋ ਸਕਦਾ।
1: ਗੁਰਬਖਸ਼ ਸਿੰਘ ਜੀ ਇੱਥੇ ਐਨਡੀਪੀ ਵਾਲੇ ਇਹਦੇ ਵਿੱਚ ਇੱਥੇ ਐਨਡੀਪੀ ਵਾਲੇ ਮਾਰਟਰ ਸਟਾਲ ਨੇ ਕਿਹਾ ਸੀਗਾ ਵੀ ਤੁਸੀਂ ਰੂਲਸ ਐਂਡ ਰੈਗੂਲੇਸ਼ਨ ਸੈੱਟ ਕਰ ਦਿੱਤੇ ਆ, ਇਹ ਹੁਣ ਜਾਲੀ ਟਿਕਟਾਂ ਜਾਲੀ ਨਹੀਂ ਤਾਂ ਓਵਰ ਪ੍ਰਾਈਸ ਕਰਕੇ ਵੇਚ ਦੇਣ, ਇਹਨਾਂ ਨੂੰ ਫਾਈਨ ਕੱਲ੍ਹ ਨਹੀਂ ਕੀਤਾ ਗਿਆ, ਇਹੀ ਆਵਾਜ਼ ਉਠਾਉਂਦੇ ਆ। ਕਹਿੰਦੇ ਤੁਸੀਂ ਰੂਲ ਤਾਂ ਬਣਾ ਦਿੰਦੇ ਪਰ ਉਹਨੂੰ ਫਾਲੋ ਵੀ ਕਰੋ, ਵੀ ਹੁਣ ਫੀਫਾ ਨੂੰ ਫਾਈਨ ਕੱਲ੍ਹ ਨਹੀਂ ਕੀਤਾ ਗਿਆ ਕਿ ਬਾਅਦ ਵਿੱਚ ਕਰਨਗੇ, ਚੱਲ ਕਹਿਣਾ ਵੀ ਇਹ ਪਹਿਲਾਂ ਆਪਣੇ ਆਪਣਾ ਕੰਮ ਫਿਨਿਸ਼ ਕਰ ਜਾਣ, ਇਹ ਫਾਈਨ ਕਦੋਂ ਕਰੂੰਗੇ ਉਹਨਾਂ ਨੇ, ਤਾਂ ਲੋਕਾਂ ਨੇ ਗਲਤੀਆਂ ਕਰੀ ਜਾਣੀਆਂ। ਕਹਿੰਦਾ ਫੀਫਾ ਨੇ ਗਲਤੀ ਕੀਤੀ ਹੈ, ਉਹਨਾਂ ਨੂੰ ਫਾਈਨ ਕਿਉਂ ਨਹੀਂ ਅਨਾਊਂਸ ਕੀਤਾ ਜੇ ਸਾਡੀ ਗਲਤੀ ਕੀ, ਸਾਨੂੰ ਪਹਿਲੇ ਤੁਸੀਂ ਫਾਈਨ ਕਰਨ ਲੱਗੇ ਹੋ।
0: ਏਦਾਂ ਦਾ ਜੀ ਇੱਕ ਆਟਵਾ ਦਾ ਬੰਦਾ ਹੈਗਾ, ਇਹਦੇ ਨਾਲ ਜੁੜੀ ਹੋਈ ਖਬਰ ਮੈਂ ਤਾਂ ਦੇ ਰਿਹਾ ਕਿ ਉਹਦੀ ਦੁਕਾਨ ਹੁਣ ਤੱਕ 5 ਵਾਰ ਲੁੱਟੀ ਜਾ ਚੁੱਕੀ ਆ ਜੀ, 1.5 ਲੱਖ ਦਾ ਸਮਾਨ ਉਹਦਾ ਲੈਪਟਾਪ ਤੇ ਸਾਰਾ ਚੋਰੀ ਕਰਕੇ ਲੈ ਗਿਆ ਚੋਰ, ਇੱਕੋ ਹੀ ਚੋਰ ਲਗਭਗ ਜੇ ਹਿਸਾਬ ਨਾਲ ਹੋਲੀ ਆ ਦੱਸ ਰਿਹਾ। ਉਹ ਕਹਿੰਦਾ ਮੈਨੂੰ ਲੱਗਦਾ ਇੱਕੋ ਹੀ ਬੰਦਾ ਹੈਗਾ, ਐਵਿਨ ਪੋਰਵਾਲ ਨਾਂ ਦਾ ਓਨਰ ਹੈਗਾ ਜੀ, ਜਿਹੜਾ ਕਿ ਦੁਹਾਈ ਦੇ ਰਿਹਾ ਉੱਥੇ ਪੁਲਿਸ ਨੂੰ ਕਿ ਮੇਰੀ ਇੰਨੀ ਵਾਰ ਦੁਕਾਨ ਲੁੱਟੀ ਗਈ ਆ, 1.5 ਲੱਖ ਦਾ ਸਮਾਨ ਮੇਰਾ ਚੋਰੀ ਹੋ ਚੁੱਕਾ, ਮੇਰਾ ਜਿਹੜਾ ਬਿਜ਼ਨਸ ਆ ਉੱਠਾ ਸਾਰਾ ਜਿਹੜਾ ਜਾਂਦਾ ਰਿਹਾ ਇਸੇ ਚੱਕਰ ਦੇ ਵਿੱਚ ਹੀ, ਠੀਕ ਹੈ। ਤਾਂ ਫਿਰ ਹੁਣ ਕੀ ਤੁਸੀਂ ਸਟ੍ਰੈਟਜੀ ਕੀ ਆ? ਪੁਲਿਸ ਕਹਿੰਦੀ ਵੀ ਦੇਖੋ ਤੁਸੀਂ ਰਿਪੋਰਟ ਕਰਦੇ ਹੋ, ਅਸੀਂ ਆਉਂਦੇ ਹੈਗੇ ਆ, ਅਲੱਗ ਅਲੱਗ ਇਨਵੈਸਟੀਗੇਸ਼ਨਾਂ ਜਾਰੀ ਹੈਗੀਆਂ ਨੇ। ਉਹ ਕਹਿੰਦੇ ਵੀ ਉਹ ਤਾਂ ਠੀਕ ਆ ਪਰ ਮੇਰਾ ਇਹਦੇ ਚ ਕੀ ਕਸੂਰ ਹੈਗਾ ਵੀ ਇਨਵੈਸਟੀਗੇਸ਼ਨਾਂ ਚੱਲਦੀਆਂ ਰਹਿਣ, ਬੰਦੇ ਫੜੇ ਨਾ ਜਾਣ, ਮੇਰਾ ਤਾਂ ਘਰ ਲੁੱਟਿਆ ਗਿਆ ਸਾਰਾ
1: ਜੀ।
0: ਸੋ ਇੱਕ ਐਗਜ਼ਾਮਪਲ ਕੋਟ ਕੀਤੀ ਹੈ ਮੈਂ ਇਹਦੇ ਤੁਹਾਡੀ ਗੱਲ ਦੇ ਨਾਲ ਵੀ ਕਹਿਣਾ ਕਿ ਖਬਰ ਕਿੱਧਰ ਨੂੰ ਕਦਮ ਚੱਲ ਗਈ ਆਪਣੀ, ਠੀਕ ਹੈ। ਮੇਰੇ ਕਹਿਣ ਤੋਂ ਭਾਵ ਹੈਗਾ ਕਿ ਏਦਾਂ ਨੀ ਹੋਣਾ ਚਾਹੀਦਾ ਕਿ ਗਵਰਨਮੈਂਟ ਪੈਰਲਲ ਕਹੀ ਜਾਵੇ ਕਿ ਆਹ ਕੰਮ ਹੋਈ ਜਾ ਰਿਹਾ ਤਾਂ ਅਸੀਂ ਵੀ ਕੰਮ ਕਰ ਰਹੇ ਹਾਂ ਦੇ ਅਗੇਂਸਟ, ਤੇ ਕੰਮ ਹੋਈ ਜਾਵੇ ਤੇ ਹੋ ਵੀ ਜਾਵੇ ਤੇ ਉਹ ਤੋਂ ਬਾਅਦ ਕੋਈ ਨੈਗੇਟਿਵ ਪ੍ਰੋਸੈਸ ਚੱਲੀ ਵੀ ਜਾਵੇ ਤਾਂ ਉਹਦੀ ਕੋਈ ਆਊਟਪੁੱਟ ਏਦਾਂ ਨਾ ਸਾਹਮਣੇ ਆਵੇ ਕਿ ਉਹਨੂੰ ਚੈੱਕ ਪੁਆਇੰਟ ਹੋ ਕੇ ਉਹਦੀਆਂ ਪੈਨਲਟੀ ਸਾਹਮਣੇ ਆਉਣ ਤਾਂ ਜਿਹੜਾ ਰੋਕਥਾਮਾ ਸਹੀ ਹੋਵੇ ਤੇ ਜਿਹੜਾ ਗਲਤ ਕਰਨ ਵਾਲਾ ਉਹਨੂੰ ਸਜ਼ਾ ਮਿਲੇ, ਮੇਰੇ ਕਹਿਣ ਤੋਂ ਭਾਵ ਇਹ ਹੈਗਾ। ਤਾਂ ਇਹਨਾਂ ਹਾਲਤਾਂ ਦੇ ਵਿੱਚ ਕੀ ਫਿਰ ਇਹ ਮੰਨ ਲਿਆ ਜਾਵੇ ਕਿ ਗਵਰਨਮੈਂਟ ਜਿਹੜੀ ਹੈਗੀ ਆ ਵੀ ਕੋਈ ਗੱਲ ਨੂੰ ਹੋਣ ਦਿੰਦੀ ਆ, ਹੋਣ ਹੋ ਤੋਂ ਬਾਅਦ ਫਿਰ ਆਪਾਂ ਕਹੀਏ ਕਿ ਚਲੋ ਹੁਣ ਆਪਾਂ ਕਰਦੇ ਹਾਂ ਦੇਖਦੇ ਹਾਂ ਕੀ ਹੁੰਦਾ। ਤਾਂ ਅੱਜ ਤੁਸੀਂ ਨਾਲ ਹੀ ਮੈਂ ਤੁਹਾਨੂੰ ਇੱਕ ਉਹਦੇ ਤੇ ਵੀ ਤੁਹਾਡੇ ਵਿਚਾਰ ਤੁਸੀਂ ਦਿਓ ਸਰੋਤਿਆਂ ਨੂੰ ਕਿ ਅੰਟਾਰੀਓ ਦੇ ਪ੍ਰੀਮੀਅਮ ਡੱਗ ਫੂਡ ਜਿਹੜੇ ਆ ਉਹਨਾਂ ਨੇ ਆਪਣੇ ਬ੍ਰੈਂਡਫੋਰਡ ਜਿਹੜੇ ਬ੍ਰੈਂਡਫੋਰਡ ਬੈਂਟ ਤੋਂ MPP ਸੀਗੇ ਵਿਲ ਬੋਮਾ, ਉਹਨਾਂ ਨੂੰ ਜਿਹੜੀ PC ਪਾਰਟੀ ਦੀ ਕਾਕਸ ਚੇਅਰ ਤੋਂ ਪਾਸੇ ਕਰ ਦਿੱਤਾ ਜੀ। ਕੱਲ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਕਿ ਇਹਨਾਂ ਦੇ ਵਿੱਚ ਕਲੋਜ਼ ਡੋਰ ਮੀਟਿੰਗ ਹੋਈ ਸੀਗੀ ਜੀ, ਤਾਂ ਉੱਥੇ ਜਿਹੜੇ ਇਹ MPP ਹੈਗੇ ਉਹਨਾਂ ਨੇ ਵਿਰੋਧ ਕੀਤਾ ਜਿਹੜੇ ਡੱਗ ਫੋਰਡ ਸਾਹਿਬ ਦੀ ਕੰਟਰੋਵਰਸ਼ਨ ਨਿਊ ਪੈਨਸ਼ਨ ਪਲਾਨ ਹੈਗੀ ਹੈ MPP ਵਾਸਤੇ
1: ਜੀ।
0: ਤਾਂ ਇਹਦੇ ਨਾਲ ਹੀ ਜਿਹੜਾ ਉਹ $28 ਮਿਲੀਅਨ ਦਾ ਪ੍ਰਾਈਵੇਟ ਜੈਟ ਖਰੀਦਿਆ ਸੀ ਤੇ ਬਾਅਦ ਚ ਰੌਲਾ ਪੈ ਗਿਆ ਅੰਟਾਰੀਓ ਦੇ ਵਿੱਚ, ਤਾਂ ਕਾਫੀ ਰੌਲਾ ਰੱਪਾ ਪੈਣ ਤੋਂ ਬਾਅਦ ਫਿਰ ਡੱਗ ਫੋਰਡ ਸਾਹਿਬ ਕਹਿੰਦੇ ਕਿ ਮੇਰਾ ਹੀ ਕਿਉਂ ਰੌਲਾ ਪੈਂਦਾ ਹਰ ਵਾਰੀ, ਮੇਰਾ ਹੀ ਕਿਉਂ ਵਿਰੋਧ ਕੀਤਾ ਜਾਂਦਾ, ਤਾਂ ਫਿਰ ਉਹ ਜੈਟ ਜਿਹੜਾ ਸੀ ਬਾਅਦ ਰੀਸੇਲ ਕੀਤਾ ਗਿਆ। ਉਹਦੇ ਤੋਂ ਇਹ ਦੋ ਮਸਲਿਆਂ ਦੇ ਕਹਿੰਦੇ ਕੋਈ ਕਾਫੀ ਆਊਟਸਪੋਕਨ ਹੈਗੇ ਆ ਜਿਹੜੇ MPP ਹੈਗੇ ਆ,
1: ਸ਼ੇਰ ਬਣ ਗਏ ਇਹ ਕੋਈ ਕੋਈ ਬਣਦਾ ਗੁਰਮਤ ਸਿੰਘ ਬਾਰੀਆ ਸਾਹਿਬ ਜਿਹੜੇ ਸਾਡੇ ਇੱਥੇ ਤੁਰੇ ਫਿਰਦੇ ਆ ਨਾ ਆਲੇ ਦੁਆਲੇ, ਇਹਨਾਂ ਦੇ ਨਾਲ ਕੋਈ ਗੱਲ ਨਹੀਂ ਕਰਦੇ, ਸਿਰਫ ਮਾੜੀ ਮੋਟੀ ਵੈਲਕਮ ਕਰਕੇ ਫਿਰ ਪਿੱਛੇ ਖੜ ਜਾਂਦੇ ਹਨ, ਪਰ ਆਵਾਜ਼ ਹੀ ਉਠਾਉਂਦੇ ਸਹੀ ਨੂੰ ਸਹੀ ਗਲਤ ਨੂੰ ਗਲਤ। ਮੈਂ ਕਹਿੰਦਾ ਜੀ ਤੁਹਾਡਾ ਬੌਸ ਕੰਮ ਗਲਤ ਕਰ ਰਿਹਾ, ਬੋਲਿਆ ਕਰੋ ਕੁਝ ਕਿਹਾ ਕਰੋ, ਨਹੀਂ ਇਹ ਨਹੀਂ ਕਰੇ ਕੋਈ ਕੁਰਸੀ ਸਾਂਭੀ ਬੈਠੇ ਹਨ, ਕਿਉਂਕਿ ਇਹਨਾਂ ਨੂੰ ਆਪਣੀ ਕੁਰਸੀ ਦੀ ਵੱਧ ਪਿਆਰ ਹੈਗਾ, ਲੋਕਾਂ ਨਾਲ ਘੱਟ ਖੜਦੇ ਹਨ, ਸੋ ਆਹ ਜਿਹੜੇ ਬੋਲੇ ਹਨ ਵਧਾਈ ਹੋਣੀ ਚਾਹੀਦੀ ਇਹਨਾਂ ਨੂੰ।
0: ਬਿਲਕੁਲ, ਤਾਂ 35 ਮਿਲੀਅਨ ਦੀ ਪਹਿਲਾਂ ਪਲਾਨ ਸੀਗੀ ਫੋਰਡ ਗਵਰਨਮੈਂਟ ਦੀ ਕਿ ਜਿਹੜੀ ਪੈਨਸ਼ਨ ਪਲਾਨ ਦੇ ਫੰਡ ਇਸ਼ੂ ਹੈਗਾ ਉਹਨੂੰ ਸੈਟਲ ਕਰਨ ਵਾਸਤੇ 35 ਮਿਲੀਅਨ, ਪਲਾਨ ਦੇ ਫੰਡ ਇਸ਼ੂ ਹੈਗਾ ਉਹਨੂੰ ਸੈਟਲ ਕਰਨ ਵਾਸਤੇ 35 ਮਿਲੀਅਨ ਅਸੀਂ ਟੋਪ ਅਪ ਫੰਡ ਜਿਹੜਾ ਕਰਾਂਗੇ, ਲੇਕਿਨ ਬਾਅਦ ਡੱਗ ਫੋਰਡ ਸਾਹਿਬ ਨੇ ਇਹਨੂੰ ਕੈਂਸਲ ਕਰਕੇ ਰੱਖ ਦਿੱਤਾ
1: ਜੀ।
0: ਜਿਹਦੇ ਉੱਪਰ ਉਹਨਾਂ ਨੇ ਇਹ ਗੱਲ ਕਹੀ ਕਿ ਤੁਸੀਂ ਏਦਾਂ ਇੱਕਦਮ ਕਿਉਂ ਕੀਤਾ ਕਿ ਕੋਈ ਕੰਸੈਂਟ ਬੇਸ ਦੇ ਉੱਪਰ ਗੱਲਬਾਤ ਜਿਹੜੀ ਸਾਹਮਣੇ ਆ ਰਹੀ ਆ ਹੋਈ ਆ, ਤੇ ਉਸ ਤੋਂ ਬਾਅਦ ਡੱਗ ਫੋਰਡ ਸਾਹਿਬ ਨੇ ਕਹਿ ਦਿੱਤਾ ਵੀ ਚਲੋ ਫਿਰ ਤੁਸੀਂ ਆਪਣੀ ਸੀਟ ਤੋਂ ਪਾਸੇ ਹੋ ਜਾਓ ਜੀ। ਤਾਂ ਮੇਰੇ ਕਹਿਣ ਤੋਂ ਭਾਵ ਹੈਗਾ ਕਿ ਜਿਹੜੇ ਕੁਝ ਫੈਸਲੇ ਹੁੰਦੇ ਆ, ਹਾਲਾਂਕਿ ਜਿਹੜੀ NDP ਹੈਗੀ ਆ ਅੰਟਾਰੀਓ ਦੇ ਵਿੱਚ ਲਿਬਰਲ ਦੇ, ਵੇਖੋ ਆਪਾਂ ਕਦੇ ਪਾਰਟੀ ਦੇ ਗੱਲ ਨਹੀਂ ਕਰਦੇ, ਕਦੇ ਵੀ ਇੱਕ ਪਾਰਟੀ ਸਾਡੇ ਸਾਹਮਣੇ ਜੇ ਮਸਲਾ ਆ ਜਾਏ ਤਾਂ ਫਿਰ ਜੇ ਪੀਅਰ ਪੌਲੀ ਸਾਹਿਬ ਨੇ ਕੋਈ ਵਧੀਆ ਗੱਲ ਕੀਤੀ ਆ, ਸਰਕਾਰ ਨੂੰ ਕਿਸੇ ਵਧੀਆ ਮੁੱਦੇ ਤੇ ਘੇਰਿਆ, ਤਾਂ ਆਪਾਂ ਉਹਨਾਂ ਦੀ ਗੱਲ ਵੀ ਰੱਖ ਜਾਂਦੇ ਹਾਂ,
1: ਕਿਉਂਕਿ
0: ਮਸਲਾ ਹੈਗਾ ਸਾਡਾ ਮਸਲਾ ਡਿਲੀਵਰ ਕਰਨ ਦਾ ਹੈਗਾ ਕਿ ਕੀ ਹੋਣਾ ਚਾਹੀਦਾ। ਸਰੋਤਿਆਂ ਦੇ ਸਾਹਮਣੇ ਅਸੀਂ ਰੱਖ ਦਿੰਦੇ ਹਾਂ ਗੱਲ ਕਿ ਆਹ ਪੋਲੀਟੀਕਲ ਹਾਲਾਤ ਹੈਗੇ ਆ, ਤਾਂ ਉਹਦੇ ਵਿੱਚੋਂ ਨਾ ਕਿ ਅਸੀਂ ਕਿਸੇ ਦਾਇਰੇ ਚ ਰਹਿ ਕੇ ਗੱਲ ਕਰੀਏ। ਹਮੇਸ਼ਾ ਮੀਡੀਆ ਘਰ ਇਹੀ ਹੁੰਦੇ ਆ ਜੀ ਕਿ ਗੱਲ ਨੂੰ ਖੁੱਲੇ ਤੌਰ ਤੇ ਰੱਖਣਾ। ਤੇ ਜਿਹੜੀ ਐਨਡੀਪੀ ਹੈਗੀ ਆ, ਜਿੱਦਾਂ ਤੁਸੀਂ ਦੱਸਿਆ ਜੀ, ਕਈ ਮਸਲਿਆਂ ਤੇ ਘੇਰਦੀ ਰਹੀ ਹੈਗੀ ਆ ਡਾਕਫੋਰ ਸਰਕਾਰ ਨੂੰ, ਚਾਹੇ ਉਹ ਜਿਹੜਾ ਪਲੇਨ ਹੈਗਾ ਆ, ਉਹ ਜਿਹੜਾ ਜੈੱਟ ਮਹਿੰਗਾ ਜੈੱਟ ਸੀਗਾ ਉਹਦੇ ਮਾਮਲੇ ਤੇ ਗੱਲਬਾਤ ਸੀਗੀ ਜੀ। ਕਈ ਮਸਲੇ ਮੈਂ ਦੇਖੇ ਜਿਹੜੇ ਮੈਰਿਜ ਸਟਾਈਲਸ ਹੈਗੇ ਆ, ਉਹਨਾਂ ਨੇ ਗੱਲਾਂ ਬਾਤਾਂ ਤਿੱਖੀਆਂ ਕੀਤੀਆਂ, ਲੇਕਿਨ ਜਦੋਂ ਤੱਕ ਲਿਬਰਲ ਦੀ ਗੱਲ ਹੈਗੀ ਆ, ਲਿਬਰਲ ਪਿਛਲੇ ਕਾਫੀ ਅਰਸੇ ਤੋਂ ਇੱਕ ਆਪਾਂ ਕਹਿ ਸਕਦੇ ਹਾਂ ਕਿ ਬੈਕਲੈਸ਼ ਚ ਹੈਗੀ ਆ। ਹਾਲੇ ਤੱਕ ਉਹਨਾਂ ਨੂੰ ਆਪਣਾ ਲੀਡਰਸ਼ਿਪ ਸਮੱਸਿਆ ਜਿਹੜੀ ਉਹ ਵੀ ਐਡੀ ਤਰੀਕੇ ਨਾਲ ਹੱਲ ਨਹੀਂ ਹੋਈ। ਬੋਨੀ ਕ੍ਰੋਮਬੀ ਹੁਣੀ ਆਏ ਸੀ ਬੜੇ ਧੜੱਲੇ ਨਾਲ, ਠੀਕ ਹੈ ਨਾ, ਪਰ ਜਿਸ ਤਰੀਕੇ ਨਾਲ ਉਹਨਾਂ ਫੰਡਿੰਗ ਵੀ ਲੋਕਾਂ ਨੇ ਪਾਰਟੀ ਵਰਕਰਾਂ ਇਹਨਾਂ ਨੂੰ ਦੇ ਦਿੱਤੀ, ਇੱਕ ਰਿਕਾਰਡ ਜਿਹੜੀ ਫੰਡਿੰਗ ਸੀਗੀ ਉਸ ਟਾਈਮ ਦੇ ਉੱਪਰ ਉਹਨਾਂ ਨੂੰ ਚੈਰਿਟੀ ਜਦੋਂ ਇਲੈਕਸ਼ਨ ਲੜਦੇ ਹੈਗੇ ਆ ਤਾਂ ਉਹ ਦਿੱਤੀ।
1: ਬੋਨੀ ਕ੍ਰੋਮਬੀ ਪੈਸੇ ਬੜੇ ਇਕੱਠੇ ਕਰਦੇ ਆ, ਜਦੋਂ ਸਿਟੀ ਵਿੱਚ ਸੀਗੇ ਮੈਨੂੰ ਚੇਤਾ, ਲੁਕ ਛੁਪ ਕੇ ਸਾਡੇ ਕਲੱਬ ਕੋਲ ਵੀ ਪੈਸੇ ਮੰਗੇ, ਮੈਨੂੰ ਸਪੋਰਟ ਕਰੋ। ਮੈਂ ਕਿਹਾ ਸੋਕਰ ਕਲੱਬ ਹੈਗਾ, ਕੋਈ ਬਿਜ਼ਨਸ ਨਹੀਂ ਹੈਗੀ, ਸਿੱਖ ਸਪੋਰਟਸ ਕਲੱਬ, ਤੁਸੀਂ ਮੈਨੂੰ ਸਪੋਰਟ ਨਹੀਂ ਕੀਤੀ, ਤੁਸੀਂ ਮੈਨੂੰ ਚੈੱਕ ਕੱਟ ਕੇ ਤਾਂ ਮੈਂ ਔਨ ਏਅਰ ਕਹਿ ਰਿਹਾ ਹੈਗਾ। ਅਤੇ ਉਦੋਂ ਵੀ ਮੈਂ ਕਿਹਾ ਸੀਗਾ ਵੀ ਇੰਨਾ ਤਾਂ ਸਮਝ ਲਵੋ ਇਹ ਬੱਚਿਆਂ ਦਾ ਕਲੱਬ ਹੈ, ਬੱਚਿਆਂ ਕੋਲ ਪੈਸੇ ਮੰਗੇ। ਸੋ ਪੈਸੇ ਇਕੱਠੇ ਕਰਨ ਵੇਲੇ ਬੋਨੀ ਕ੍ਰੋਮਬੀ ਮਾਹਰ ਰਹੇ ਹਨ, ਅਤੇ ਬ੍ਰੈਂਪਟਨ ਦੇ ਅਗੇਂਸਟ ਵੀ ਬਹੁਤ ਬੋਲੇ ਸੀਗੇ ਵੀ ਆਪਾਂ ਵੱਖਰਾ ਹੋਣਾ ਚਾਹੁੰਦੇ ਹਾਂ, ਉਹ ਵੀ ਇਹ ਸੀਟ ਗਵਾ ਬੈਠੇ, ਕਿਉਂਕਿ ਜੇ ਇਹ ਹੁਣ ਨਾ ਬੋਲਦੀ ਉਸ ਵੇਲੇ ਬ੍ਰੈਂਪਟਨ ਦੇ ਅਗੇਂਸਟ, ਆਪਾਂ ਸੈਪਰੇਟ ਹੋਣਾ ਚਾਹੁੰਦੇ ਆ ਕਰਨਾ ਚਾਹੁੰਦੇ ਹਾਂ, ਤਾਂ ਸ਼ਾਇਦ ਪੈਟ੍ਰਿਕ ਬਰਾਊਨ ਨੂੰ ਹਰਾ ਸਕਦੇ ਸੀਗੇ। ਹਰਾ ਤਾਂ ਕੋਈ ਵੀ ਸਕਦਾ ਜੇ ਖੜ ਜਾਵੇ, ਪਰ ਹੁਣ ਇੱਥੇ ਆਉਣਾ ਮੁਸ਼ਕਿਲ ਹੋ ਗਿਆ ਬੋਨੀ ਕ੍ਰੋਮਬੀ ਦਾ। ਅਤੇ ਨਾਲ ਦੀ ਨਾਲ ਪੈਸਾ ਇਕੱਠਾ ਕੀਤਾ, ਫੰਡ ਤਾਂ ਇਕੱਠਾ ਕੀਤਾ, ਪਰ ਮੁੱਦਿਆਂ 'ਤੇ ਬੋਲੀ ਵੀ ਨਹੀਂ, ਇਹ ਚੁੱਪ ਕਰਕੇ ਬੈਠੀ ਰਹੀ। ਇਹੀ ਵਾਰ ਵਾਰ ਕਹਿੰਦੇ ਵਾਈ ਡਿਡਨਟ ਬੋਨੀ ਕ੍ਰੋਮਬੀ ਸਪੀਕ ਹੇਅਰ, ਵਾਈ ਡਿਡਨਟ ਬੋਨੀ ਕ੍ਰੋਮਬੀ ਸਪੀਕ ਹੇਅਰ। ਸੋ ਇਸ ਨਾਲ ਇਹਨਾਂ ਨੇ ਆਪਣੀ ਲੀਡਰਸ਼ਿਪ ਤੋਂ ਬੈਕਅਪ ਹੋ ਗਏ, ਹਟ ਗਏ, ਬੈਠ ਗਏ। ਹੁਣ ਨਵ ਦੀ ਬੈਂਸ ਦੀ ਜਿਹੜੀ ਹੈਗੀ ਆ ਮੋਹਰੇ ਪ੍ਰੋਫੋਲੀਓ ਆ ਰਿਹਾ ਹੈਗਾ, ਪਰ ਇਹਨਾਂ ਦਾ ਪ੍ਰੋਫੋਲੀਓ ਫੈਡਰਲ ਲੈਵਲ 'ਤੇ ਦੇਖ ਲੈਣਾ। ਇਹ ਕਈ ਜਣੇ ਰਿਟਾਇਰ ਹੋਏ ਸੀਗੇ, ਰਿਟਾਇਰ ਕਹਿ ਲਓ, ਛੱਡ ਕੇ ਗਏ ਸੀ, ਮੈਂ ਇੱਥੇ ਗੱਲ ਛੱਡ ਦਿੰਦਾ ਹੈਗਾ। ਜਸ ਭੁੱਲਰ ਸਾਹਿਬ ਨੇ ਪੁਰਾਣ ਸਪੋਂਸਰ ਕੀਤਾ, ਜਸ ਭੁੱਲਰ ਲੈ ਕੇ ਆਵਾਂਗੇ ਏਅਰ 'ਤੇ, ਮੋਰਗੇਜ ਦੀਆਂ ਗੱਲਾਂ ਬਾਤਾਂ ਕਰਾਂਗੇ। 416-732-2611 ਨੰਬਰ ਆ, ਮੋਰਗੇਜ ਚਾਹੀਦੀ ਹੈ, ਫਸਟ ਸੈਕਿੰਡ ਥਰਡ ਮੋਰਗੇਜ, ਫੰਡਿੰਗ ਚਾਹੀਦੀ ਹੈ, ਕੰਮ ਔਖਾ ਹੋ ਗਿਆ, ਸੌਖਾ ਕਰ ਦਿੰਦੇ ਹਨ। ਜਸ ਭੁੱਲਰ ਜੀ 416-732-2611। ਕਟਾਰੀਆ ਟੂਰਸ ਐਂਡ ਟਰੈਵਲ 905-678-1200 ਇਹਨਾਂ ਦਾ ਨੰਬਰ ਹੈਗਾ। ਹਵਾਈ ਜਹਾਜ਼ ਦੀਆਂ ਟਿਕਟਾਂ ਚਾਹੀਦੀਆਂ ਬ੍ਰੈਂਪਟਨ, ਮਾਲਟਨ, ਅਤੇ ਨਾਲ ਦੀ ਨਾਲ 8 ਵਜੇ ਤੋਂ ਲੈ ਕੇ 11 ਵਜੇ ਤੱਕ ਖੁੱਲ੍ਹੇ ਰਹਿੰਦੇ ਆ। 905-688-1200 ਨੰਬਰ ਆ। ਕੋਈ ਪੇਪਰ ਵਰਕ ਕਰਾਉਣਾ ਹੋਵੇ, ਪਾਸਪੋਰਟ ਰਿਨਿਊ ਕਰਾਉਣਾ ਹੋਵੇ, ਤੁਹਾਡੀ ਮਦਦ ਕਰ ਦਿੰਦੇ ਹਨ। ਪਹੁੰਚਿਓ ਜ਼ਰੂਰ ਕਟਾਰੀਆ ਟੂਰਸ ਐਂਡ ਟਰੈਵਲ 'ਤੇ, ਜਾਂ ਕਾਲ ਕਰ ਲਿਓ। ਹਵਾਈ ਜਹਾਜ਼ ਦੀ ਟਿਕਟ ਚਾਹੀਦੀ ਹੈ, ਕੋਈ ਟਰੈਵਲ ਪੈਕੇਜ ਚਾਹੀਦਾ। ਕਨੇਡਾ ਬਹੁਤ ਵਧੀਆ ਹੈਗਾ ਪੈਕੇਜ, ਕੈਨੇਡਾ ਦਾ ਵੀ ਬਣਾ ਕੇ ਦੇ ਦਿੰਦੇ ਆ, ਕਿਹੜੀ ਕਿਹੜੀ ਜਗ੍ਹਾ ਦੇਖਣ ਵਾਸਤੇ ਹੈਗੀਆਂ। 905-688-1200 'ਤੇ ਗੱਲਬਾਤ ਕਰ ਲਈਏ। ਸ਼ੇਰ ਆਟਾ, ਬਰਾੜ ਮਿਲ ਦੀ ਚੱਕੀ ਦਾ ਆਟਾ ਮੇਡ ਇਨ ਕੈਨੇਡਾ, ਸ਼ੇਰ ਆਟਾ ਫਰੈਸ਼, ਅਤੇ ਇਹਨਾਂ ਦਾ ਮਲਟੀ ਗ੍ਰੇਨ ਆਟਾ ਵੀ ਪਹੁੰਚਿਆ, 7 ਗ੍ਰੇਨ ਮਲਟੀ ਗ੍ਰੇਨ ਆਟਾ। ਟਰਾਈ ਕਰਕੇ ਦੇਖਿਓ, ਤੁਹਾਨੂੰ ਪਸੰਦ ਆ ਜਾਵੇਗਾ। ਰੋਟੀ ਕੂਲੀ ਅਤੇ ਸਵਾਦ ਅਤੇ ਵਧੀਆ ਬਣਦੀ ਹੈਗੀ ਆ। ਇਮ ਸਵਿਸ ਤੋਂ GPS ਡਿਵਾਈਸ ਚਾਹੀਦੇ, ਨੈਟਵਰਕਿੰਗ, ਕੰਪਿਊਟਰ ਸਰਵਿਸਿਜ਼, ਕੈਮਰਾਜ਼। ਸੁਖਵਿੰਦਰ ਸਿੰਘ ਦਾ ਨੰਬਰ 416-613-8081 ਆ। ਦੁਆਬਾ ਸਵੀਟਸ ਐਂਡ ਰੈਸਟੋਰੈਂਟ 100% ਵੈਜੀਟੇਰੀਅਨ ਭੋਜਨ ਬਣਾ ਕੇ ਦਿੰਦੇ ਆ। 905-450-1455 ਟੌਪ ਆਟੋ ਕਲੇਜਨ CWC ਕਿਸੇ ਗੁਰਪ੍ਰੀਤ ਖਹਿਰਾ ਸਾਹਿਬ ਜੀ। ਅਵੀ ਧਾਲੀਵਾਲ ਜੀ ਨੇ ਪ੍ਰੋਗਰਾਮ ਸਪੋਂਸਰ ਕੀਤਾ, ਸਟਾਰਗੇਟ ਐਲਜੈਸ ਵਾਲਿਆਂ ਨੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਸਾਡੇ ਕੋਲ 3 ਕੁ ਮਿੰਟ ਬਾਕੀ ਹਨ, ਹੈਡਲਾਈਨਸ ਕਵਰ ਕਰ ਦੇਵੋ ਵਾਰੀ ਸਾਹਿਬ, ਜਿਹੜੀ ਖਬਰ ਰਹਿੰਦੀ ਉਹ ਕਵਰ ਕਰ ਦੇਵੋ ਪਲੀਜ਼।
0: ਦਮੜ ਸਾਹਿਬ ਗੱਲ ਇਹ, ਜਿਹੜੇ ਡਰਾਈਵਰ ਭਰਾ ਸਾਡੇ ਸੁਣਦੇ ਹੋਣ ਸਵੇਰੇ, ਸਾਡੇ ਕਾਫੀ ਸਰੋਤ ਜਿਹੜੇ ਇਹਦੇ ਨਾਲ ਜੁੜੇ ਹੋਏ ਹੁੰਦੇ ਆ ਜੀ, ਉਹਨਾਂ ਦੀ ਕਾਫੀ ਕੰਟਰੀਬਿਊਸ਼ਨ ਵੀ ਹੁੰਦੀ ਸਾਡੇ ਪ੍ਰੋਗਰਾਮ ਦੇ ਵਿੱਚ
1: ਜੀ।
0: ਵਿਨੀਪੈਗ ਵਾਲੇ ਪਾਸੇ ਕਾਫੀ ਵੱਡਾ ਟਰਨੇਡੋ ਆਇਆ ਜੀ, ਇਨਵਾਇਰਮੈਂਟ ਗਵਰਨਮੈਂਟ ਨੇ, ਜਿਹੜਾ ਕੈਨੇਡਾ ਇਨਵਾਇਰਮੈਂਟ ਆ, ਉਹਨੇ ਵਾਰਨਿੰਗ ਵੀ ਜਾਰੀ ਕੀਤੀ ਹੋਈ ਹੈ ਜੀ। ਦਰਅਸਲ ਜਿਹੜਾ ਅਮਰੀਕਾ ਵਾਲੇ ਪਾਸੇ ਵੀ ਇਹ ਖਬਰਾਂ ਆਈਆਂ ਸੀ ਕਿ ਵੱਡੀ ਪੱਧਰ ਤੇ ਟਰੱਕਾਂ ਨੂੰ ਨੁਕਸਾਨ ਹੋਇਆ ਜੀ ਰੋਡ ਦੇ ਉੱਪਰ। ਸੋ ਥੋੜਾ ਜਿਹਾ ਸੇਫ ਰੱਖ ਕੇ ਚੱਲਣ ਦੀ ਲੋੜ ਹੈਗੀ ਆ, ਆਪਾਂ ਇਹ ਕਹਿ ਸਕਦੇ ਹਾਂ ਤੰਬੜ ਸਾਹਿਬ, ਠੀਕ ਹੈ ਜੀ। 75 ਕਿਲੋਮੀਟਰ ਤੋਂ ਲੈ ਕੇ 123 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਇਹ ਵਿੰਡ ਜਿਹੜੀ ਆ ਚੱਲ ਰਹੀ ਹੈਗੀ ਆ ਜੀ।
1: ਗੌਰਵ ਸਿੰਘ, ਤੁਸੀਂ ਬਹੁਤ ਵਧੀਆ ਗੱਲ ਕੀਤੀ ਆ ਬਈ, ਕਿਉਂਕਿ ਮੈਂ ਬਹੁਤ ਗੋਰੇ ਨੇ ਕੰਪਨੀ ਕੰਮ ਕੀਤਾ, ਜਦੋਂ ਤੁਰਦੇ ਹਨ ਵੈਦਰ ਰਿਪੋਰਟ ਦੇਖ ਕੇ ਹੀ ਤੁਰਦੇ ਹਨ, ਟ੍ਰੈਫਿਕ ਰਿਪੋਰਟ ਦੇਖ ਕੇ ਹੀ ਤੁਰਦੇ ਹਨ, ਹਾਊ ਫੇਰਨਾ ਨਹੀਂ ਸਰਨਾ, ਬੜੀਆਂ ਡੇਂਜਰਸ ਜਿਹੜੀਆਂ ਟਰਨੇਡੋਜ਼ ਹੁੰਦੇ ਹਨ, ਖਿਆਲ ਰੱਖਣਾ ਬਹੁਤ ਸਾਰਾ, ਜਿੱਥੇ ਲੋਡ ਪੈਸੇ ਤੁਹਾਡਾ ਪਰਿਵਾਰ ਇਨਵੋਲਵ ਹੁੰਦਾ, ਰੱਬ ਤੁਹਾਨੂੰ ਰਾਜ਼ੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ, ਵੈਦਰ ਰਿਪੋਰਟ ਅਤੇ ਟ੍ਰੈਫਿਕ ਰਿਪੋਰਟ ਦੇਖ ਲਿਆ ਕਰੋ, ਕੰਮ ਸੌਖਾ ਹੋ ਜਾਂਦਾ ਹੈਗਾ ਆ ਅਤੇ ਸੌਖਾ ਹੀ ਰਹੇ। ਬੜਾ ਔਖਾ ਕੰਮ ਆ ਡਰਾਈਵ ਕਰਨਾ, ਪਰਿਵਾਰ ਤੋਂ ਦੂਰ ਰਹਿਣਾ, ਰੱਬ ਤੁਹਾਨੂੰ ਰਾਜ਼ੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਤੁਸੀਂ ਸਹੀ ਗੱਲ ਕੀਤੀ ਆ, ਬਹੁਤ ਸਾਰੇ ਜਿਹੜੇ ਵੀਰ ਹਨ ਸਾਨੂੰ ਫੋਨ ਕਾਲ ਕਰਦੇ ਹਨ, ਸਪੋਂਸਰ ਕਰਦੇ ਹਨ, ਟੈਕਸਟ ਮੈਸੇਜ ਆ ਰਹੇ ਹਨ। ਜਿਹੜਾ ਸਟੂਡੀਓ ਦਾ ਨੰਬਰ ਅੱਜ ਨਹੀਂ ਕੁਛ ਚੱਲਣਾ, ਸਿਰਫ ਵਟਸਐਪ ਦਾ ਨੰਬਰ ਚੱਲਿਆ, ਉਹ ਗੁਰਮੁਖ ਸਿੰਘ ਨੇ ਮੇਰੇ ਵੀਰ ਨੇ ਹੋਲਡ ਕਰਕੇ ਰੱਖਿਆ ਹੋਇਆ, ਕਿਉਂਕਿ ਆਪਾਂ ਖਬਰਾਂ ਹੀ ਸਾਂਝ ਪਾਉਣੀਆਂ। ਇੱਕ ਦੋ ਦਿਨਾਂ ਵਿੱਚ ਸਭ ਕੁਝ ਸੈੱਟ ਹੋ ਜਾਵੇਗਾ ਅਤੇ ਉਸ ਹਿਸਾਬ ਨਾਲ ਆਪਾਂ ਪ੍ਰੋਗਰਾਮ ਕਰਿਆ ਕਰਾਂਗੇ ਤੁਹਾਡੇ ਵਾਸਤੇ। ਸਟੂਡੀਓ ਜਿਹੜਾ ਹੋਮ ਸਟੂਡੀਓ ਚੱਲ ਪਿਆ ਹੈਗਾ ਆ, ਇੱਥੋਂ ਹੀ ਆਪਾਂ ਪ੍ਰੋਗਰਾਮ ਕਰਦੇ ਹਾਂ। ਮੈਂ ਐਡਾ ਰੈਗੂਲਰ ਐਡਾ ਵੀ ਨਹੀਂ ਲਾਈਆਂ, ਕਿਉਂਕਿ ਆਵਾਜ਼ ਥੋੜ੍ਹੀ ਘੱਟ ਸੀਗੀ, ਉਹ ਵੀ ਫਿਕਸ ਕਰ ਦੇਵਾਂਗੇ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ। ਇੱਕ ਵਾਰੀ ਸੈੱਟ ਹੋ ਗਿਆ ਫਿਰ 12 ਕੁ ਲਾਈਨਾਂ ਹੋਣੀਆਂ, ਜਿੰਨਾ ਮਰਜ਼ੀ ਕਾਲ ਕਰਿਆ ਕਰੋ। ਅਸੀਂ ਲੇਟ ਵੀ ਬੈਠ ਸਕਦੇ, ਸਾਡਾ ਟੀਵੀ 24 ਘੰਟੇ 7 ਦਿਨ ਚੱਲਦਾ, ਕਿਉਂਕਿ ਐਸੇ ਵਿਸ਼ੇ ਹੋਣੇ ਆਪਾਂ ਵੀਕਐਂਡ 'ਤੇ ਬੈਠ ਕੇ ਰਲ ਮਿਲ ਕੇ ਕਰਿਆ ਕਰਾਂਗੇ, ਲੰਬੀ ਚੌੜੀ ਗੱਲਬਾਤ ਕਰਿਆ ਕਰਾਂਗੇ, ਕਿਉਂਕਿ 24 ਘੰਟੇ ਟੀਵੀ 'ਤੇ ਪ੍ਰੋਗਰਾਮ ਚੱਲਦਾ, ਉਹਦੇ ਉੱਪਰ ਆਪਾਂ ਲਾਈਵ ਹੋਇਆ ਕਰਾਂਗੇ ਤੁਹਾਡੇ ਵਾਸਤੇ। ਚਾਹੇ ਕੋਈ ਮਿਊਨਸਿਪਲ ਦੀ ਇਲੈਕਸ਼ਨ ਦੀ ਗੱਲਬਾਤ ਹੋਵੇ, ਨਿਮਰਤਾ ਦੇ ਨਾਲ ਸੋਚ ਸਮਝ ਕੇ ਤੁਹਾਡੇ ਨਾਲ ਗੱਲਬਾਤ ਕਰਿਆ ਕਰਾਂਗੇ। 2 ਮਿੰਟ ਬਾਕੀ ਹਨ ਬਾਰੀ ਸਾਹਿਬ।
0: ਬਿਲਕੁਲ, ਹੁਣ ਜਾਂਦੇ ਜਾਂਦੇ ਆਪਾਂ ਉਹੀ ਗੱਲਾਂ ਜਨਰਲ ਤੌਰ ਤੇ ਮੈਂ ਗੱਲ ਕਹਿਣੀ ਚਾਹੁੰਦਾ ਕਿ ਮੀਡੀਆ ਪਲੇਟਫਾਰਮ ਦੇ ਵਿੱਚ ਸਰੋਤਿਆਂ ਦੀ ਸ਼ਮੂਲੀਅਤ ਇੱਕ ਤਾਂ ਅਸੀਂ ਹਮੇਸ਼ਾ ਮੰਨ ਕੇ ਚੱਲਦੇ ਹਾਂ। ਅੱਜ ਥੋੜਾ ਆਪਣਾ ਲਾਈਨਾਂ ਆਪਣੀਆਂ ਸੀਗੀਆਂ ਤੇ ਮੈਨੂੰ ਨਾਲ ਜੁੜੇ ਹੋਏ ਦੇ ਕਰਕੇ ਵੀ ਅਫਸੋਸ ਹੈਗਾ ਕਿ ਹੋਰ ਸਰੋਤੇ ਨਹੀਂ ਜੁੜ ਸਕੇ, ਪਰ ਆਪਾਂ ਰਲ ਮਿਲ ਕੇ ਇੱਕ ਗੱਲ ਜ਼ਰੂਰ ਕਰੀਏ ਕਿ ਕਿਸੇ ਵੀ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਦਾ ਇਹੀ ਹੁੰਦਾ ਆ ਨੰਬਰ ਸਾਹਿਬ ਕਿ ਅਸੀਂ ਕੰਸਟਰਕਟ ਕਿੱਦਾਂ ਕਰੀਏ, ਗੱਲ ਨੂੰ ਅੱਗੇ ਲੈ ਕਿੱਦਾਂ ਚੱਲੀਏ ਕਿ ਸਾਡੇ ਮਸਲੇ ਹੱਲ ਹੋਣੇ ਚਾਹੀਦੇ ਆ, ਹੋਰ ਸਾਡਾ ਪਰਸਨਲੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੈਗੀ। ਅਸੀਂ ਹਮੇਸ਼ਾ ਇਸ ਬੇਸ ਤੇ ਚੱਲਣਾ ਚਾਹੁੰਦੇ ਹਾਂ ਕਿ ਜਿਹੜੇ ਕੈਨੇਡੀਅਨ ਸੋਸਾਇਟੀ ਹੈਗੀ ਆ ਜਾਂ ਆਪਾਂ ਹੈਗੇ ਹਾਂ, ਉਹਦੇ ਵਿੱਚ ਸਾਡੀ ਲਾਈਫ ਬੈਟਰ ਕਿੱਦਾਂ ਹੋਵੇ, ਇੱਕ ਦੂਜੇ ਨੂੰ ਸਪੇਸ ਕਿੱਦਾਂ ਦਈਏ, ਜਿਹੜਾ ਸਿਸਟਮ ਆ ਉਹ ਕਿੱਦਾਂ ਵਰਕ ਪ੍ਰੋਪਰ ਕਰੇ, ਤਾਂ ਜਿਹੜਾ ਮੁਲਕ ਹੈ ਉਹ ਤਰੱਕੀ ਵਾਲੇ ਪਾਸੇ ਕਿੱਦਾਂ ਜਾਵੇ। ਹੋਰ ਇਸ ਚਰਚਾ ਦੇ ਵਿੱਚ ਕਿਸੇ ਨੂੰ ਨਿਸ਼ਾਨਾ ਬਣਾਉਣਾ ਜਾਂ ਕਿੱਦਾਂ ਗੱਲ ਕਰਨਾ, ਉਹ ਕਿਸੇ ਦਾ ਵੀ ਮਕਸਦ ਮੀਡੀਆ ਕਰਦਾ ਨਹੀਂ ਹੋਣਾ ਚਾਹੀਦਾ, ਤਾਂ ਨਾ ਸਾਡਾ ਹੀ ਹੈਗਾ ਜੀ। ਤੇ ਧੰਨਵਾਦ ਤੰਬੜ ਸਾਹਿਬ, ਜਦੋਂ ਲਾਈਨਾਂ ਫੁੱਲ ਜੁੜਨ ਗਈਆਂ ਤੇ ਸਰੋਤਿਆਂ ਦੇ ਨਾਲ ਸਾਡਾ ਮਨ ਜ਼ਿਆਦਾ ਲੱਗਦਾ ਹੈਗਾ
1: ਜੀ।
0: ਤੇ ਆਪਾਂ ਕੱਲ ਦੁਬਾਰਾ ਜੁੜਦੇ ਹਾਂ ਜੀ, ਨਵੇਂ ਵਿਚਾਰਾਂ ਦੇ ਨਾਲ ਤੇ ਨਵੀਆਂ ਖਬਰਾਂ ਦੇ ਨਾਲ ਤੇ ਨਵੇਂ ਆਪਾਂ ਉਮੀਦਾਂ ਦੇ ਨਾਲ। ਧੰਨਵਾਦ ਜੀ,
1: ਬਹੁਤ ਬਹੁਤ ਧੰਨਵਾਦ, ਹੈਵ ਅ ਗੁੱਡ ਡੇ, ਸਤਿ ਸ੍ਰੀ ਅਕਾਲ ਜੀ। ਗੁਰਮੁਖ ਸਿੰਘ ਵਾਜੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਖਬਰਾਂ ਦੀ ਸਾਂਝ ਪਾਈ ਤੁਸੀਂ, ਰੱਬ ਤੁਹਾਨੂੰ ਰਾਜ਼ੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਇੱਕ ਵਾਰੀ ਮੈਂ ਫੇਰ ਦੱਸ ਦੇਵਾਂ, ਹੋਪਲੀ ਦ ਲਾਈਨਸ ਵਿਲ ਬੀ ਅਪ ਟਮੋਰੋ, ਫੋਨ ਲਾਈਨ 'ਤੇ ਤੁਸੀਂ ਕਾਲ ਕਰ ਸਕਦੇ ਹੋ, 416-837-1515 ਸਟੂਡੀਓ ਦਾ ਨੰਬਰ ਹੋਇਆ ਕਰਨਾ, ਇਸ ਨੰਬਰ 'ਤੇ ਡਾਇਲ ਕਰਕੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ। ਫਿਊਚਰ ਦੇ ਵਿੱਚ ਮੈਂ ਧੰਨਵਾਦ ਕਰਨਾ ਚਾਹੁੰਦਾ ਜਿਹਨੇ ਸਾਨੂੰ ਜੁਆਇਨ ਕੀਤਾ, ਰਿਸਪੈਕਟ ਦਿੰਦਾ ਸਾਰਿਆਂ ਨੂੰ ਹੀ। ਮਨਜੀਤ ਕੌਰ ਚੀਮਾ ਜੀ ਨੇ ਸਾਨੂੰ ਜੁਆਇਨ ਕੀਤਾ, 416-357-9965। ਮੋਨਾ ਮਹਿੰਗੀ ਜੀ, ਦਵਿੰਦਰ ਪਰਿਵਾਰ ਜੀ, ਸਟਾਰਲੇਨ ਪੇਂਟਿੰਗ, ਪੇਂਟਿੰਗ ਵਾਲਿਆਂ ਜੁਆਇਨ ਕੀਤਾ, ਵੈਲਕਮ ਜੀ। ਕਹਿੰਦੇ ਜੀ ਟਰੂਥ ਇਜ਼ ਹਾਈ, ਸੱਚ ਬੋਲਣਾ ਬੜਾ ਉੱਚਾ ਹੈਗਾ ਆ, ਬਟ ਹਾਇਰ ਸਟਿਲ ਇਜ਼ ਟਰੂਥ ਫੋਰ ਲਿਵਿੰਗ, ਇਸ ਤੋਂ ਵੀ ਉੱਚਾ ਹੋਣਾ ਚਾਹੁੰਦੇ ਹੋ ਤਾਂ ਜਿਸ ਤਰ੍ਹਾਂ ਜ਼ਿੰਦਗੀ ਜੀ ਰਹੇ ਹੋ, ਸੱਚ ਬੋਲ ਕੇ, ਸੱਚ ਦਾ ਸਾਥ ਦਿਆ ਕਰੋ ਤਾਂ ਜ਼ਿੰਦਗੀ ਵਧੀਆ ਲੰਘਦੀ ਹੈ। ਸਾਰਿਆਂ ਦਾ ਧੰਨਵਾਦ ਹੀ ਮੈਂ ਕਰ ਦਿੰਦਾ ਹੈਗਾ ਹਾਂ, ਅਤੇ ਆਉਣ ਵਾਲੇ ਦਿਨਾਂ ਵਿੱਚ ਕਾਫੀ ਸਾਰੀਆਂ ਖਬਰਾਂ ਤੁਹਾਡੇ ਪਾਸੇ ਲੈ ਕੇ ਆਇਆ ਕਰਾਂਗੇ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ। ਫਾਈਟਰ ਜੈਟਸ ਕਹਿੰਦੇ ਵਿਲ ਬੀ ਆਲ ਓਵਰ ਦਾ ਪਲੇਸ, ਕਿਉਂਕਿ ਚਾਹੇ ਵੈਂਕੂਵਰ ਹੋਵੇ, ਟੋਰਾਂਟੋ ਹੋਵੇ, ਜਿਹੜੇ ਵਰਲਡ ਕੱਪ ਦੇ ਸੋਕਰ ਕੱਪ ਦੇ ਫੀਫਾ ਦੇ ਮੈਚ ਚੱਲਣੇ ਹਨ, ਸੇਫਟੀ ਅਤੇ ਸਿਕਿਉਰਿਟੀ ਅੱਗੇ ਰੱਖੀ ਹੋਈ ਹੈਗੀ ਆ। ਫੀਫਾ 'ਤੇ $145 million ਜਿਹੜਾ ਸਪੈਂਡ ਕੀਤਾ ਸੇਫਟੀ ਅਤੇ ਸਿਕਿਉਰਿਟੀ 'ਤੇ ਕੈਨੇਡਾ ਸਰਕਾਰ ਨੇ। ਇਸ ਦੇ ਨਾਲ ਨਾਲ US ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹ ਵੀ ਹੁਣ ਸਵਾਦ ਲੈ ਰਿਹਾ ਹੈਗਾ ਆ, ਕਹਿੰਦਾ ਕੈਨੇਡਾ ਇਜ਼ ਇਨ ਰਿਸੈਸ਼ਨ ਬਿਕੋਜ਼ ਆਫ ਮੀ, ਸਾਡੇ ਨਾਲ ਕਹਿੰਦੇ ਕੰਮ ਕਰਦੇ ਰਹਿੰਦੇ ਤਾਂ ਸਾਨੂੰ ਕੋਈ ਵਰੀ ਕਰਨ ਦੀ ਲੋੜ ਹੀ ਨਹੀਂ ਸੀਗੀ। ਕੈਨੇਡਾ ਦੀ ਅਨਪਲਾਇਮੈਂਟ ਜਿਹੜਾ ਰੇਟ ਸੀਗਾ ਉਹ ਸਾਰੀਆਂ ਖਬਰਾਂ ਖੋਜਦੇ ਹਨ ਅਤੇ ਦੇਖਦੇ ਹਨ, 6.9% ਕਹਿੰਦੇ ਅਪ੍ਰੈਲ ਵਿੱਚ ਸੀਗਾ, ਅਤੇ ਇਸ ਦੇ ਨਾਲ ਨਾਲ ਯੂਥ ਅਨਅਪਲਾਇਮੈਂਟ ਸਾਡੀ 4.3% ਦੇ ਹੈਗੀ ਆ। ਇਨਵੈਸਟਮੈਂਟ ਤੁਸੀਂ ਕਰ ਨਹੀਂ ਰਹੇ, ਬਿਜ਼ਨਸ ਡਿਕਲਾਈਨ ਹੋ ਰਹੀ ਹੈਗੀਆਂ। ਆਉਣ ਵਾਲੇ ਦਿਨਾਂ ਵਿੱਚ ਸਕੂਟਰਸ, ਇਲੈਕਟ੍ਰੀਕਲ ਸਕੂਟਰਸ ਜਿਹੜੇ ਹਨ ਵੱਖਰੇ ਵੱਖਰੇ ਬਹੁਤ ਸਪੀਡ ਹੈਗੀ ਨਹੀਂ, ਬੱਚੇ ਵੀ ਚਲਾਉਂਦੇ ਹਨ, ਜਸਟ ਬੀ ਕੇਅਰਫੁਲ। ਗਰਮੀਆਂ ਹਨ, ਬੈਕਅਪ ਕਰਦੇ ਖਿਆਲ ਰੱਖਿਓ। ਇਸ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ।
2: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਈਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਗ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿੰਗ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
3: ਓਨਟੈਰੀਓ ਅਜੇ ਵੀ 80% ਟਰੱਕਿੰਗ ਫਲੀਟਾਂ ਨੂੰ ਸਾਡੇ ਪਰਿਵਾਰਾਂ ਨਾਲ ਇੱਕੋ ਸੜਕ ਸਾਂਝੀ ਕਰਨ ਦੇ ਰਿਹਾ ਹੈ, ਜਿਨ੍ਹਾਂ ਦੀ ਸੁਰੱਖਿਆ ਜਾਂਚ ਕਦੇ ਨਹੀਂ ਹੋਈ। ਇਸ ਵੇਲੇ ਹਜ਼ਾਰਾਂ ਟਰੱਕ ਕਥਿਤ ਸੈਟਿਸਫੈਕਟਰੀ ਰੇਟਿੰਗ ਹੇਠ ਚੱਲ ਰਹੇ ਹਨ, ਜਿਨ੍ਹਾਂ ਦੀ ਕਦੇ ਪੁਸ਼ਟੀ ਨਹੀਂ ਹੋਈ। ਇਹ ਮੁਸ਼ਕਿਲ ਨਹੀਂ ਹੈ। ਵੇਸਕਿਲ 24 ਘੰਟੇ ਹਫ਼ਤੇ ਦੇ 7 ਦਿਨ ਖੁੱਲ੍ਹੇ ਰੱਖੋ। ਓਨਟੈਰੀਓ ਸਰਕਾਰ ਨੂੰ ਸਾਡੀ ਸੁਰੱਖਿਆ ਨਾਲ ਜੁਆ ਨਹੀਂ ਖੇਡਣਾ ਚਾਹੀਦਾ ਹੈ। ਇਹ ਸੁਣਿਆ ਓਨਟੈਰੀਓ ਟਰੱਕਿੰਗ ਐਸੋਸੀਏਸ਼ਨ ਦੀ ਸਟਾਪ ਇਲੀਗਲ ਟਰੱਕਿੰਗ ਮੁਹਿੰਮ ਵੱਲੋਂ ਹੈ। ਹੋਰ ਜਾਣਕਾਰੀ ਲਈ ਓਨਟੈਰੀਓ ਸੇਫਟੀ .ca ਤੇ ਜਾਓ।
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
5: ਤਾਂ ਦੁੱਖ ਨਾ ਜਾਣੀਏ, ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ। ਅੱਜ ਦਾ ਖੂਬਸੂਰਤ ਦਿਨ ਤੁਹਾਨੂੰ ਮੁਬਾਰਕ, ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ। ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ। ਤੁਸੀਂ ਜੁੜ ਚੁੱਕੇ ਹੋ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਤਿੰਨ ਜੂਨ ਤੇ ਬੁੱਧਵਾਰ ਦਾ ਇਹ ਖੂਬਸੂਰਤ ਦਿਨ ਅੱਜ ਫਿਰ ਇੱਕ ਵਾਰ ਖਬਰਾਂ ਦਾ ਸਿਲਸਿਲਾ ਲੈ ਕੇ ਰਮੇਸ਼ ਹੁਸ਼ਿਆਰਪੁਰ ਜੀ ਸਾਡੇ ਨਾਲ ਜੁੜਨਗੇ ਤੇ ਖਬਰਾਂ ਦੇ ਨਾਲ ਸਾਂਝ ਪਾਵਾਂਗੇ। ਪੰਜਾਬ ਦੀ ਧਰਤੀ ਤੋਂ ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰੀਆਂ ਖਬਰਾਂ ਤੇ ਤੁਹਾਡੀਆਂ ਕਾਲਸ। ਹਮੇਸ਼ਾ ਦੀ ਤਰ੍ਹਾਂ ਤੁਹਾਡਾ ਸਾਡਾ ਰਾਬਤਾ ਹੁਣ ਤੋਂ ਲੈ ਕੇ 8 ਵਜੇ ਤੱਕ ਬਣੇ ਰਹਿਣਾ। ਸੋ 8 ਵਜੇ ਤੱਕ ਬਹੁਤ ਹੀ ਖੂਬਸੂਰਤ ਗੱਲਾਂ ਬਾਤਾਂ ਕਰਾਂਗੇ। ਨਾਲ ਦੀ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੌਂਸਰ ਕਰਨ ਜੀ ਹਰਪ੍ਰੀਤ ਸੈਣੀ ਜੀ, ਟੌਪ ਚੁਆਇਸ ਇੰਸ਼ੋਰੈਂਸ ਤੋਂ। ਹਰਪ੍ਰੀਤ ਸੈਣੀ ਜੀ ਪਰਿਵਾਰਾਂ ਦੀ ਸੁਰੱਖਿਆ ਦੇ ਲਈ ਫਾਈਨੈਂਸ਼ੀਅਲ ਪਲੈਨਿੰਗ ਕਰਦੇ ਨੇ ਔਰ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸਐਬਿਲਟੀ, ਸੁਪਰ ਵੀਜ਼ਾ, ਹੈਲਥ ਇੰਸ਼ੋਰੈਂਸ ਅਤੇ ਡੈਂਟਲ ਇਨਵੈਸਟਮੈਂਟ ਪਲਾਨ ਦੇ ਵਾਸਤੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਹਰਪ੍ਰੀਤ ਸੈਣੀ ਹੁਣ ਨਾਲ ਤੁਸੀਂ ਰਾਬਤਾ ਕਰ ਲੈਣਾ ਜੀ। ਟੌਪ ਚੁਆਇਸ ਇੰਸ਼ੋਰੈਂਸ ਤੋਂ ਹਰਪ੍ਰੀਤ ਸੈਣੀ ਜੀ, 416-816-6500, 416-817-6500, ਹਰਪ੍ਰੀਤ ਸੈਣੀ ਜੀ। ਜੀ ਬਿਲਕੁਲ, ਸਮਾਂ ਹੋ ਚੁੱਕਿਆ, ਸਾਡੇ ਨਾਲ ਰਮੇਸ਼ ਹੁਸ਼ਿਆਰਪੁਰ ਜੀ ਜੁੜ ਚੁੱਕੇ ਨੇ ਪੰਜਾਬ ਦੀ ਧਰਤੀ ਤੋਂ ਅਤੇ ਉਹਨਾਂ ਦਾ ਸਵਾਗਤ ਕਰਦੇ ਹਾਂ। 905-673-3337 ਸਟੂਡੀਓ ਦਾ ਇੱਕੋ ਇੱਕ ਨੰਬਰ ਆ ਤੁਹਾਡੀ ਕਾਲ ਵਾਸਤੇ, 905-673-3337। ਰਮੇਸ਼ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ? ਖੂਬਸੂਰਤ ਸ਼ਾਮ ਤਰਕਾਲਾਂ ਪੰਜਾਬ ਦੀਆਂ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਕੈਨੇਡਾ ਦੀ, ਅਤੇ ਸਾਡੇ ਵੱਲੋਂ ਪੰਜਾਬੀ ਲਹਿਰਾਂ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ
6: ਬੰਦੂ ਸਾਹਿਬ, ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਜੀ, ਔਰ ਸਭ ਤੋਂ ਪਹਿਲਾਂ ਆਉਂਦਿਆਂ ਹੀ ਜੇ ਇੱਕ ਖੂਬਸੂਰਤ ਫਤਿਹ ਦੇ ਨਾਲ ਸਾਂਝ ਪੈਂਦਿਆਂ ਸਾਰੇ ਇੱਕ ਪਹਿਲੀ ਖਬਰ ਹੋ ਜਾਵੇ ਤਾਂ ਫਿਰ ਮੈਨੂੰ ਲੱਗਦਾ ਕਿ ਸਰੋਤੇ ਜਿਸ ਚੀਜ਼ ਦੀ ਵੇਟ ਕਰਦੇ ਆ ਅਤੇ ਉਹ ਚੀਜ਼ ਉਹਨਾਂ ਦੇ ਕੰਨਾਂ ਵਿੱਚ ਪੈ ਜਾਵੇ ਅਤੇ ਫਿਰ ਸੋਨੇ ਅਤੇ ਸੁਹਾਗੇ ਵਾਲਾ ਕੰਮ ਹੋ ਜਾਂਦਾ। ਦਿੱਲੀ ਦੇ ਵਿੱਚ ਇੱਕ ਹਾਦਸਾ ਵਾਪਰਿਆ ਅਤੇ ਦਰਜਨਾਂ ਲੋਕਾਂ ਦੀ ਮੌਤ ਹੋ ਗਈ ਆ, ਅਤੇ ਇਸ ਖਬਰ ਬਾਰੇ ਦੱਸੋ ਕਿਉਂਕਿ ਇਹ ਖਬਰ ਕਦੋਂ ਦੀ ਆ, ਕੱਲ੍ਹ ਦੀ ਆ, ਅੱਜ ਸਵੇਰ ਦੀ ਆ? ਜੀ ਸਰ,
6: ਸੰਧੂ ਸਾਹਿਬ, ਭਾਰਤੀ ਸਮੇਂ ਦੀ ਅੱਜ ਚੜ੍ਹਦੀ ਸਵੇਰ ਕਰੀਬ ਕਰੀਬ 8:30 ਵਜੇ ਦਾ ਸਵੇਰ ਦਾ ਸਮਾਂ ਹੋਵੇਗਾ ਭਾਰਤੀ ਸਮਾਂ, ਅਤੇ ਦਿੱਲੀ ਦਾ ਮਾਲਵੀਆ ਨਗਰ ਦੇ ਵਿੱਚ ਇੱਕ ਰੈਸਟੋਰੈਂਟ ਕਮ ਹੋਟਲ, ਉਸ ਰੈਸਟੋਰੈਂਟ ਤੇ ਹੋਟਲ ਦੇ ਵਿੱਚ ਇੰਨੀ ਭਿਆਂਕਰ ਅੱਗ ਲੱਗੀ। 6 ਮੰਜ਼ਲਾਂ ਨੇ ਤੇ 6 ਦੀਆਂ 6 ਮੰਜ਼ਲਾਂ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਈਆਂ, ਤੇ ਦੇਖਦੇ ਦੇਖਦੇ ਜੋ ਉੱਥੇ ਬਰਤਾਂਤ ਵਾਪਰਿਆ, ਜੋ ਉੱਥੇ ਵਾਪਰਿਆ, ਸੰਧੂ ਸਾਹਿਬ, ਹੁਣ ਤੱਕ ਦੀਆਂ ਰਿਪੋਰਟਾਂ ਜੋ ਮੇਰੇ ਕੋਲ ਹੈ 21 ਮੌਤਾਂ ਹੋ ਚੁੱਕੀਆਂ ਨੇ ਤੇ ਬਹੁਤ ਸਾਰੇ ਅਜੇ ਦਰਜਨਾਂ ਲੋਕ ਜ਼ਖਮੀ ਹੈ, ਜਿਨ੍ਹਾਂ ਵਿੱਚੋਂ ਕੁਛ ਦੀ ਸਥਿਤੀ ਗੰਭੀਰ ਹੈ, ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ। ਅੱਗ ਦੇ ਕਾਰਨ ਕੀ ਰਹੇ ਅਜੇ ਤੱਕ ਬਹੁਤੀ ਪੁਸ਼ਟੀ ਹੋ ਨਹੀਂ ਸਕੀ। ਜੋ ਤਸਵੀਰਾਂ, ਜੋ ਖਬਰਾਂ, ਜੋ ਰਿਪੋਰਟਾਂ, ਜੋ ਦ੍ਰਿਸ਼ ਅਸੀਂ ਵੇਖੇ ਹੈ ਉਹ ਬੜੇ ਭਿਆਨਕਰ ਸੀ ਕਿ ਜਦੋਂ ਅੱਗ ਇਕਦਮ ਭਾਂਬੜ ਮਚਾ ਦਿੰਦੀ ਹੈ, ਕੁਛ ਰੈਸਟੋਰੈਂਟ ਵਿੱਚ ਲੋਕ ਖਾਣਾ ਖਾਣ ਸਵੇਰੇ ਆਏ ਹੋਏ ਸੀ, ਕੁਛ ਖਰੀਦਦਾਰੀ ਲਈ ਆਏ ਸੀ, ਕੁਝ ਉਸ ਹੋਟਲ ਦੇ ਵਿੱਚ ਸਟੇ ਕਰ ਰਹੇ ਸੀ। ਲਗਭਗ 25 ਕੁ ਕਮਰਿਆਂ ਵਾਲਾ ਉਹ ਹੋਟਲ ਸੀ ਤੇ ਕਾਫੀ ਸਾਰੇ ਕਮਰੇ ਬੁੱਕ ਸਨ। ਬੇਸਮੈਂਟ ਵਿੱਚ ਵੀ ਕੁਛ ਲੋਕ ਸੀ। ਮੌਕੇ ਤੇ ਆਂਢੀ ਗੁਆਂਢੀ ਭਾਵ ਕੇ ਖੇਤਰ ਦੇ ਲੋਕਾਂ ਨੇ ਸੰਧੂ ਸਾਹਿਬ ਬੜਾ ਵੱਡਾ ਉਦਮ ਕੀਤਾ। 5-5-6 ਮੰਜ਼ਿਲਾਂ ਤੋਂ ਜਦੋਂ ਲੋਕ ਉੱਪਰੋਂ ਚੀਕਾਂ ਮਾਰ ਰਹੇ ਸੀ ਕਿ ਅਸੀਂ ਜਾਈਏ ਤੇ ਕਿੱਧਰ ਜਾਈਏ, ਤੋ ਇਸ ਕਰਕੇ ਮੈਂ ਇਹ ਗੱਲ ਦੀ ਗੱਲ ਕਰਨੀ ਹੈ ਕਿਉਂਕਿ ਮੈਂ ਬੜਾ ਉਹ ਇੱਕ ਵਿਸ਼ੇਸ਼ ਦ੍ਰਿਸ਼ ਵੇਖਿਆ, ਲੋਕਾਂ ਦੀ ਸਿਆਣਪ ਦਾ ਵੇਖਿਆ ਕਿ ਜਦੋਂ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਨਾ ਪਹੁੰਚੇ, ਜਦੋਂ ਤੱਕ ਰੈਸਕਿਊ ਟੀਮਾਂ ਨਾ ਪਹੁੰਚੀਆਂ, ਲੋਕਾਂ ਨੇ ਆਪਣੇ ਘਰਾਂ ਦੇ ਵਿੱਚੋਂ ਗੱਦੇ ਲਿਆ ਕੇ ਹੇਠਾਂ ਸੁੱਟੇ ਤੇ ਉੱਪਰੋਂ ਲੋਕਾਂ ਨੇ ਛਾਲਾਂ ਮਾਰੀਆਂ ਔਰ ਕਈ ਜਾਨਾਂ ਲੋਕਾਂ ਨੇ ਬਚਾ ਲਈਆਂ ਇਸ ਤੰਗ ਦੇ ਨਾਲ। ਬਾਅਦ ਵਿੱਚ ਖੈਰ ਰੈਸਕਿਊ ਟੀਮਾਂ ਪਹੁੰਚ ਗਈਆਂ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਜਾਂਦੀਆਂ ਨੇ, ਅੱਗ ਨੂੰ ਤੇ ਚਲੋ ਕਾਬੂ ਪਾ ਲਿਆ ਗਿਆ, ਪਰੰਤੂ ਤਦ ਤੱਕ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਾ ਸੀ। ਸੋ ਇਹ ਬੜੀ ਅੱਜ ਭਾਰਤੀ ਸਮੇਂ ਸਵੇਰ ਦੀ ਖਬਰ ਹੈ, ਜਦੋਂ ਕੰਨਾਂ 'ਚ ਪਈ ਬੜਾ ਦਰਦ ਲੱਗਾ, ਕਿਉਂਕਿ ਜਦੋਂ ਅਸੀਂ ਦਿੱਲੀ ਦੀ ਗੱਲ ਕਰਦੇ ਹਾਂ, ਦਿੱਲੀ ਭਾਰਤ ਦੀ ਕੌਮੀ ਰਾਜਧਾਨੀ ਹੈ, ਔਰ ਸੰਧੂ ਸਾਹਿਬ ਜੇ ਮੈਂ ਪਿਛਲੇ 5-7 ਮਹੀਨੇ ਦੇ ਅੰਕੜੇ ਵੇਖਾਂ ਤੇ ਦਿੱਲੀ ਦੇ ਵਿੱਚ 6-7 ਤੇ ਮੈਂ ਹੀ ਵੱਖ ਵੱਖ ਸਮੇਂ ਸ਼ਾਇਦ ਰਿਪੋਰਟਾਂ ਵੀ ਸਾਂਝੀਆਂ ਕੀਤੀਆਂ ਹੁਣ, ਕਿਤੇ ਅੱਗ ਲੱਗ ਕੇ 2 ਜਣਿਆਂ ਦੀ ਮੌਤ, ਕਿਤੇ 4 ਦੀ ਮੌਤ, ਕਿਤੇ ਕੁਛ ਤੇ ਕਿਤੇ ਕੁਛ। ਸੋ ਇਸ ਕੌਮੀ ਰਾਜਧਾਨੀ ਦਿੱਲੀ ਦੇ ਵਿੱਚ ਮਾਫ ਕਰਨਾ, ਇਹ ਕਹਿਣਾ ਪਵੇਗਾ ਕਿ ਜਿਹੜਾ ਕੁਛ ਇੱਕ ਪ੍ਰਬੰਧ ਹੁੰਦੇ ਨੇ ਤਾਂ ਜੋ ਕੋਈ ਘਟਨਾ ਨਾ ਵਾਪਰੇ, ਉਹ ਪੂਰੀ ਦਿੱਲੀ ਦੇ ਵਿੱਚ ਨਹੀਂ ਹੈ, ਖਾਸ ਕਰਕੇ ਪੁਰਾਣੀ ਦਿੱਲੀ ਵਿੱਚ ਤੇ ਬੜਾ ਭੀੜ ਭੜੱਕੇ ਵਾਲਾ ਖੇਤਰ ਹੈ, ਉੱਥੇ ਤੇ ਹੋਟਲ ਇੰਡਸਟਰੀ ਬੜੇ ਹਲਕੇ ਹਾਲਾਤਾਂ 'ਚ ਹੈ। ਇੱਥੇ ਦੀਆਂ ਵੀ ਰਿਪੋਰਟਾਂ ਇਹੋ ਹੈ ਕਿ ਬਹੁਤ ਸਾਰੇ ਪ੍ਰੋਟੋਕੋਲ ਦੀ ਪਾਲਣਾ ਹੀ ਨਹੀਂ ਕੀਤੀ ਗਈ ਸੀ, ਉੱਪਰ ਇਮਾਰਤ ਤੇ ਇਮਾਰਤ ਬਣਾ ਦਿੱਤੀ ਗਈ, 25 ਕਮਰਿਆਂ ਦਾ ਹੋਟਲ ਅਸਾਰ ਦਿੱਤਾ ਗਿਆ, ਨਿਕਲਣ ਬਣਨੇ ਨੂੰ ਉੱਡਾ ਰਸਤਾ ਨਹੀਂ ਸੀ। ਜਦੋਂ ਅੱਗ ਲੱਗੀ ਤੇ ਇਹੀ ਵੱਡਾ ਕਾਰਨ ਮੌਤਾਂ ਦਾ ਬਣਿਆ, ਜਦੋਂ ਲੋਕ ਨਿਕਲ ਹੀ ਨਹੀਂ ਸਕੇ। ਸੋ ਬਾਕੀ ਜੋ ਸਰਕਾਰਾਂ ਕਹਿੰਦੀਆਂ ਹੁੰਦੀਆਂ ਹੈ ਉਹ ਉਹਨਾਂ ਨੇ ਕਹਿ ਦਿੱਤਾ ਕਿ ਭਾਈ ਅਸੀਂ ਮਾਲੀ ਸਹਾਇਤਾ ਦੇਵਾਂਗੇ, ਜਾਂਚ ਟੀਮ ਬਿਠਾ ਦਾਂਗੇ, ਤੇ ਜਾਂਚ ਟੀਮ ਬਿਠਾਉਣ ਦਾ ਅਰਥ ਤੇ ਮੈਂ ਇੱਕੋ ਹੀ ਅੱਜ ਤੱਕ ਸਮਝ ਪਾਇਆ ਹਾਂ ਕਿ ਲੋਕਾਂ ਦੇ ਗੁੱਸੇ ਨੂੰ ਵਕਤੀ ਤੌਰ ਤੇ ਸ਼ਾਂਤ ਕਰਨਾ, ਅੱਖਾਂ 'ਚ ਘੱਟਾ ਪਾਉਣਾ, ਜਾਂਚ ਟੀਮਾਂ ਨੇ ਕੀ ਕੱਢਣਾ ਤੇ ਕੀ ਕਢਾਉਣਾ, ਅੱਜ ਤੱਕ ਤੇ ਕੁਛ ਨਿਕਲਿਆ ਨਹੀਂ। ਬਾਕੀ ਭਾਈ ਬੜਾ ਵੱਡਾ ਦੁਖਾਂਤ ਹੈ ਜਿਹੜਾ ਭਾਰਤ ਦੀ ਕੌਮੀ ਰਾਜਧਾਨੀ ਦਿੱਲੀ 'ਚ ਅੱਜ ਵਾਪਰਿਆ।
5: ਜੀ ਬਿਲਕੁਲ, ਖਬਰ ਕੁਛ ਚੰਗੀ ਨਹੀਂ। ਸੋ ਅਸੀਂ ਹਮੇਸ਼ਾ ਹੀ ਚਾਹੁੰਦੇ ਹੁੰਦੇ ਹਾਂ ਕਿ ਪੰਜਾਬ ਦੀ ਧਰਤੀ ਵੱਲੋਂ ਠੰਡੀਆਂ ਹਵਾਵਾਂ ਦੇ ਬੁੱਲੇ ਆਉਣ। ਸੋ ਪਰਮਾਤਮਾ ਕਰੇ ਜਿਹੜੀਆਂ ਰੂਹਾਂ ਵਿਛੜੀਆਂ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ। ਅਗਲੀ ਖਬਰ ਵੱਲ ਚੱਲਦੇ ਹਾਂ। ਉਸ ਤੋਂ ਜਾਣ ਤੋਂ ਪਹਿਲਾਂ ਦੱਸੀਏ ਕਿ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰਨ ਜੀ ਟੈਰਕਸ ਕੌਂਕਰੀਟ ਤੋਂ ਕੁਲਵਿੰਦਰ ਧਾਲੀਵਾਲ ਜੀ। ਤੁਸੀਂ ਆਪਣੇ ਘਰ ਦੀ ਕੌਂਕਰੀਟ ਕਿਸੇ ਵੀ ਤਰ੍ਹਾਂ ਦਾ ਕੰਮ ਕਰਵਾਉਣਾ ਆ, ਘਰ ਦੇ ਬਾਹਰ ਤੁਸੀਂ ਡਰਾਈਵੇ ਬਣਾਉਣਾ ਆ, ਜਾਂ ਤੁਸੀਂ ਆਪਣਾ ਪੈਰੀਓ ਬਣਾਉਣਾ ਆ, ਕਿਸੇ ਵੀ ਤਰ੍ਹਾਂ ਦਾ ਕੌਂਕਰੀਟ ਦਾ ਕੰਮ, ਤੁਸੀਂ ਟੈਰਕਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ ਨੂੰ ਯਾਦ ਰੱਖਣਾ, ਜਾਂ ਤੁਹਾਡੀ ਬੇਸਮੈਂਟ ਲੀਕ ਕਰ ਰਹੀ ਉਸਦੀ ਰਿਪੇਅਰ ਕਰਵਾਉਣੀ ਆ, ਤਾਂ ਵੀ ਤੁਸੀਂ ਕੁਲਵਿੰਦਰ ਧਾਲੀਵਾਲ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਟੈਰਕਸ ਕੌਂਕਰੀਟ ਤੋਂ 647-5623-72 6472-6237-2 ਕੁਲਵਿੰਦਰ ਧਾਲੀਵਾਲ ਫਰੋਮ ਟੈਰਕਸ ਕੌਂਕਰੀਟ। ਰਮੇਸ਼ ਜੀ, ਪਿਛਲੇ ਦਿਨਾਂ ਤੋਂ ਆਪਾਂ ਗੱਲਬਾਤ ਕਰਦੇ ਆ ਰਹੇ ਕਿ ਭਾਜਪਾ ਆਪਣਾ ਨਵਾਂ ਪ੍ਰਧਾਨ ਘੋਸ਼ਿਤ ਕਰਤਾ ਸੀ ਪੰਜਾਬ ਦਾ। ਸੋ ਅੱਜ ਕਹਿੰਦੇ ਤਾਸ਼ਪੋਸ਼ੀ ਹੋ ਰਹੀ ਹੈ ਜੀ।
6: ਦੇਖੋ ਸੰਧੂ ਸਾਹਿਬ, ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨਿੱਕੇ ਨਿੱਕੇ ਕੰਮ ਨੂੰ ਵੀ ਇਸ ਵੇਲੇ ਵੱਡਾ ਕਾਰਜ ਬਣਾ ਕੇ ਲੋਕਾਂ 'ਚ ਭੇਜ ਰਹੀ ਹੈ। ਕਾਰਨ ਉਹਦਾ ਇੱਕੋ ਇੱਕ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਰਹੀ ਹੈ। ਉਹਨਾਂ ਸਿਆਸੀ ਸਰਗਰਮੀਆਂ 'ਚੋਂ ਇੱਕ ਵੱਡੀ ਸਰਗਰਮੀ ਅੱਜ ਦੀ ਹੈ, ਜਿਹਦੇ ਵਿੱਚ ਕੇਵਲ ਢਿੱਲੋਂ ਦੀ, ਜਿਹੜਾ ਚੰਡੀਗੜ੍ਹ ਵਿੱਚ ਪੰਜਾਬ ਭਾਜਪਾ ਦਾ ਦਫ਼ਤਰ ਹੈ ਸੈਕਟਰ 37 ਦੇ ਵਿੱਚ, ਉੱਥੇ ਕੇਵਲ ਢਿੱਲੋਂ ਦੀ ਤਾਜਪੋਸ਼ੀ ਕੀਤੀ ਗਈ ਹੈ, ਭਾਵ ਕਿ ਉਹਨੂੰ ਸੂਬਾ ਪ੍ਰਧਾਨ ਦੀ ਕੁਰਸੀ ਤੇ ਬਿਠਾਇਆ ਗਿਆ ਹੈ। ਔਰ ਦੋ ਚੀਜ਼ਾਂ ਵਿਸ਼ੇਸ਼ ਜਿਹੜੀਆਂ ਉੱਥੇ ਮੈਂ ਵੇਖੀਆਂ ਨੇ, ਉਹਦੇ ਵਿੱਚ ਇੱਕ ਤੇ ਹਰਿਆਣੇ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਦਾ ਪਹੁੰਚਣਾ, ਕੌਮੀ ਜਨਰਲ ਸਕੱਤਰ ਤਰਨ ਚੁੱਕ ਦਾ ਪਹੁੰਚਣਾ, ਰਾਜ ਸਭਾ ਮੈਂਬਰ ਸਤਨਾਮ ਸਿੰਘ ਉੱਥੇ ਪਹੁੰਚੇ, ਸੁਨੀਲ ਜਾਖੜ ਉੱਥੇ ਮੌਜੂਦ ਸੀ, ਅਸ਼ਵਨੀ ਸ਼ਰਮਾ ਮੌਜੂਦ ਸੀ, ਭਾਵ ਕਿ ਇੱਕ ਏਕਤਾ ਦਾ ਤੇ ਇੱਕ ਸ਼ਕਤੀ ਪ੍ਰਦਰਸ਼ਨ ਦਾ ਪ੍ਰਗਟਾਵਾ ਕੀਤਾ ਗਿਆ। ਏਕਤਾ ਵੀ ਭਾਜਪਾ ਨੇ ਸ਼ੋਅ ਕੀਤੀ ਕਿ ਭਾਈ ਸੁਨੀਲ ਜਾਖੜ ਵੀ ਸਾਡਾ, ਅਸ਼ਵਨੀ ਸ਼ਰਮਾ ਵੀ ਸਾਡਾ। ਤੇ ਨੈਬ ਸਿੰਘ ਸੈਣੀ ਦਾ ਪਹੁੰਚਣਾ ਬੜਾ ਸਿੱਧਾ ਆ ਕਿ ਨੈਬ ਸਿੰਘ ਸੈਣੀ ਪੰਜਾਬ ਦੇ ਸਿਆਸੀ ਮਾਮਲਿਆਂ ਚ ਸਿੱਧੀ ਇਸ ਵੇਲੇ ਜਿਹੜੀ ਦਖਲ ਅੰਦਾਜ਼ੀ ਕਰ ਰਹੇ ਆ। ਹੁਣ ਤਾਜਪੋਸ਼ੀ ਹੋ ਗਈ। ਦੂਜੀ ਚੀਜ਼ ਦਾ ਜਿਹੜਾ ਮੈਂ ਜ਼ਿਕਰ ਕਰਨਾ, ਦੂਜੀ ਚੀਜ਼ ਜਿਹੜੀ ਕੇਵਲ ਢਿੱਲੋਂ ਨੇ ਸ਼ਬਦ ਕਹੇ ਆ ਉੱਥੇ, ਉਹ ਕਹਿੰਦੇ ਜੀ ਗੱਲ ਇਹ ਹੈ ਕਿ ਅਸੀਂ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣਾ, ਸਾਰਿਆਂ ਨੂੰ ਬਰਾਬਰਤਾ ਦਾ ਰਾਜ ਦੇਣਾ। ਔਰ ਇੱਥੋਂ ਤੱਕ ਵੀ ਦੱਸਾਂ, ਸੰਧੂ ਸਾਹਿਬ ਭਾਰਤੀ ਜਨਤਾ ਪਾਰਟੀ ਦੇ ਇਸ ਦਫ਼ਤਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਅੱਜ ਇੱਕ ਤਸਵੀਰ ਵੀ ਸੁਸ਼ੋਭਿਤ ਕੀਤੀ ਗਈ, ਇੱਕ ਤਸਵੀਰ ਵੀ ਦੀਵਾਰ ਦੇ ਉੱਪਰ ਲਾਈ ਗਈ ਹੈ। ਹੁਣ ਮਹਾਰਾਜਾ ਰਣਜੀਤ ਸਿੰਘ, ਹੁਣ ਇਹ ਲੋਕ ਸਿਆਸੀ ਲੋਕ ਪਤਾ ਨੀ ਕਿੰਜ ਮੰਨਦੇ ਆ, ਕੀ ਸਮਝਦੇ ਆ, ਇਹਨਾਂ ਨੇ ਤੇ ਆਪਣੇ ਲਈ ਮਾਫ ਕਰਨਾ ਇੱਕ ਢੰਗ ਦਾ ਸਿਆਸੀ ਤੌਰ ਤੇ ਲਾਭ ਲੈਣ ਵਾਲੀ ਗੱਲ ਹੈ। ਕੋਈ ਭਗਤ ਸਿੰਘ ਦੇ ਨਾਂ ਤੇ ਰਾਜ ਕਰੀ ਜਾਂਦੇ ਆ, ਹੁਣ ਇਹ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਆ ਗਈ ਇਹਨਾਂ ਨੂੰ। ਮੈਨੂੰ ਤੇ ਉਹ ਵੀ ਯਾਦ ਹੈ ਜਦੋਂ ਬਾਦਲਾਂ ਦੀ ਸਰਕਾਰ, ਉਹ ਸੰਨ 2000 ਗੇੜ ਦੀਆਂ ਗੱਲਾਂ ਨੇ, 1998 2000 ਗੇੜ ਦੀਆਂ ਗੱਲਾਂ, ਉਹਨਾਂ ਨੇ ਵੀ ਕਿਹਾ ਸੀ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਣਾ। ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਹੋ ਜਿਹਾ, ਉਹ ਕਿਸੇ ਤੋਂ ਭੁੱਲਿਆ ਨੀ। ਹੁਣ ਭਾਰਤੀ ਜਨਤਾ ਪਾਰਟੀ ਕਹਿੰਦੀ ਅਸੀਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣਾ। ਸੋ ਵੇਖਦੇ ਹਾਂ ਭਾਈ ਕਿਹੜੀ ਕਿਹੜੀ ਪਾਰਟੀ ਕਿਹੜੇ ਕਿਹੜੇ ਲਾਰੇ ਲਾਉਂਦੀ ਹੈ, ਕਿੱਦਾਂ ਦੇ ਰਾਜਾਂ ਪ੍ਰਬੰਧ ਦੀ ਗੱਲ ਕਰਦੀ ਹੈ। ਭਾਜਪਾ ਨੇ ਅੱਜ ਦਾਵਾ ਇਹ ਕਰ ਦਿੱਤਾ ਕਿ ਭਾਈ ਅਸੀਂ ਹੈ ਜਿਹੜੇ ਇੱਕ ਸਾਰਤਾ ਦਾ ਬਰਾਬਰਤਾ ਦਾ ਰਾਜ ਦੇ ਸਕਦੇ, ਤੇ ਉਸ ਰਾਜ ਨੂੰ ਨਾਮ ਦਿੱਤਾ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ। ਸੋ ਤਾਜਪੋਸ਼ੀ ਕੇਵਲ ਢਿੱਲੋਂ ਹੋਣਾ ਦੀ ਹੋ ਗਈ ਹੈ। ਸੋ ਵੇਖਦੇ ਹਾਂ ਕਿੱਧਰ ਨੂੰ ਗੱਲ ਹੁਣ ਭਾਜਪਾ ਦੀ ਆਉਂਦੇ ਦਿਨਾਂ ਚ ਚੱਲਦੀ ਹੈ।
5: ਜੀ ਬਿਲਕੁਲ, ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਜੀ ਹਰਮਨ ਬੱਤਾ ਜੀ, ਮੋਰਗੇਜ ਬ੍ਰੋਕਰ। ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਰੀਫਾਈਨੈਂਸ ਬਾਰੇ ਤੁਹਾਡਾ ਕੋਈ ਸਵਾਲ ਆ, ਤੁਹਾਡੀ ਰੀਨਿਊਲ ਆਉਣ ਵਾਲੀ ਆ, ਤਾਂ ਤੁਸੀਂ ਹਰਮਨ ਬੱਤਾ ਜੀ ਨਾਲ ਕੰਟੈਕਟ ਕਰ ਸਕਦੇ ਹੋ। ਹਰਮਨ ਬੱਤਾ ਮੋਰਗੇਜ ਬ੍ਰੋਕਰ, ਪ੍ਰੀ ਅਪਰੂਵਲ ਇਨਵੈਸਟਮੈਂਟ ਪ੍ਰੋਪਰਟੀ ਲਈ ਤੁਹਾਨੂੰ ਮੋਰਗੇਜ ਚਾਹੀਦੀ ਹੈ ਤਾਂ ਵੀ ਹਰਮਨ ਬੱਤਾ ਮੋਰਗੇਜ ਬ੍ਰੋਕਰ 647-9000-6485-9000 ਹਰਮਨ ਬੱਤਾ। ਨਾਲ ਦੀ ਨਾਲ ਅਪਲਾਈਂਸ ਜੰਕਸ਼ਨ ਨੂੰ ਤੁਸੀਂ ਯਾਦ ਰੱਖਣਾ ਹੈ, ਘਰ ਵਾਸਤੇ ਟੀਵੀ ਅਪਲਾਈਂਸਿਸ, ਡਿਸ਼ ਵਾਸ਼ਰਸ, ਫਰਿੱਜਸ ਲੈਣੀਆਂ, ਤਾਂ ਤੁਸੀਂ ਅਪਲਾਈਂਸ ਜੰਕਸ਼ਨ 'ਤੇ ਇੱਕ ਗੇੜਾ ਜ਼ਰੂਰ ਮਾਰ ਕੇ ਆਇਓ। ਪੰਜਾਬੀ ਰਹਿਣ ਦਾ ਰੈਫਰੈਂਸ ਦੇਣਾ ਨਾ ਭੁੱਲਿਓ, 905-450-0054-9054500-0054 ਅਪਲਾਈਂਸ ਜੰਕਸ਼ਨ। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਮਾਨ ਸਰਕਾਰ ਨੇ ਕਹਿੰਦੇ ਕਿ ਹੁਣ ਬਲੋਨ ਪ੍ਰਾਈਵੇਟ ਸਕੂਲਾਂ 'ਤੇ ਸਖ਼ਤੀ ਦੀ ਤਿਆਰੀ ਕਰਤੀ ਹੈ ਜੀ।
6: ਪਰੰਤੂ ਸਭ ਇਸ ਤਰ੍ਹਾਂ ਆ ਕਿ ਭਗਵੰਤ ਮਾਨ ਸਰਕਾਰ ਨੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬੀਤੇ ਸਮੇਂ ਵਿੱਚ ਵੀ ਤੇ ਤਾਜ਼ਾ ਤਰੀਨ ਵੀ ਕੁਛ ਵਿਸ਼ੇਸ਼ ਕਾਰਜ ਕੀਤੇ ਨੇ ਜਾਂ ਕਰ ਰਹੀ ਹੈ। ਮੈਂ ਬੀਤੇ ਕੱਲ ਜ਼ਿਕਰ ਕੀਤਾ ਸੀ ਕਿਸਾਨੀ ਨੂੰ ਲੈ ਕੇ, ਕੋਆਪਰੇਟਿਵ ਸੁਸਾਇਟੀਆਂ ਨੂੰ ਲੈ ਕੇ, ਕਿ ਭਗਵੰਤ ਮਾਨ ਸਰਕਾਰ ਨੇ ਕੁਝ ਅਜਿਹੇ ਐਲਾਨ ਕੀਤੇ ਜਿਹੜੇ ਵਾਕਿਆ ਹੀ ਪਿਛਲੇ 19-20 ਸਾਲਾਂ ਤੋਂ ਨਹੀਂ ਹੋਏ ਸੀ, ਜਿਹਦੇ ਵਿੱਚ ਕਿਸਾਨਾਂ ਨੂੰ ਕੋਆਪਰੇਟਿਵ ਸੁਸਾਇਟੀਆਂ ਤੋਂ ਜਿਹੜੀ ਲਿਮਿਟ ਹੁੰਦੀ ਹੈ, ਕਰਜ਼ੇ ਦੀ ਹੱਦ ਹੁੰਦੀ ਹੈ, ਉਹਦੇ ਵਿੱਚ ਇਜਾਫਾ ਕੀਤਾ ਸੀ, ਜਿਹੜੀ ਕਿਸਾਨਾਂ ਲਈ ਲਾਭ ਵਾਲੀ ਗੱਲ ਹੈ। ਹੁਣ ਅੱਜ ਜਿਹੜਾ ਐਲਾਨ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਕੀਤਾ, ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਕੀਤਾ, ਉਹ ਕਹਿੰਦੇ ਜੀ ਪ੍ਰਾਈਵੇਟ ਸਕੂਲਾਂ ਵਾਲੇ ਬੜੀ ਲੁੱਟ ਕਰ ਰਹੇ ਹੈ, ਮਨਮਾਨਾ ਢੰਗ ਦੇ ਨਾਲ ਫੀਸਾਂ ਚ ਵਾਧਾ ਕਰਦੇ ਆ, ਤੇ ਅਸੀਂ ਮਨਮਾਨੀ ਨਹੀਂ ਉਹ ਚੱਲਣ ਦੇਣੀ ਪ੍ਰਾਈਵੇਟ ਸਕੂਲਾਂ ਦੀ। ਔਰ ਮਾਨ ਸਾਹਿਬ ਨੇ ਇੱਥੋਂ ਤੱਕ ਸੰਧੂ ਸਾਹਿਬ ਅੱਜ ਸਾਫ ਸ਼ਬਦਾਂ ਚ ਆਖ ਦਿੱਤਾ ਕਿ ਅਸੀਂ ਹੁਣ ਕਾਨੂੰਨ ਵਿੱਚ ਸੋਧਾ ਕਰਨ ਜਾ ਰਹੇ ਹਾਂ, ਇੱਕ ਨਵਾਂ ਬਿੱਲ ਲੈ ਕੇ ਆਉਣ ਜਾ ਰਹੇ ਹਾਂ, ਜਿਸ ਬਿੱਲ ਵਿੱਚ ਪਾਸ ਕਰਾਂਗੇ ਕਿ ਪ੍ਰਾਈਵੇਟ ਸਕੂਲ ਸਾਲਾਨਾ 5% ਤੋਂ ਫੀਸ ਵਧਾ ਨਹੀਂ ਸਕਦਾ ਜ਼ਿਆਦਾ। ਕਿਉਂਕਿ ਤਾਜ਼ਾ ਜੋ ਸਾਡੇ ਕੋਲ ਰਿਪੋਰਟਾਂ ਨੇ ਕਿ ਜਿਹੜੇ ਪ੍ਰਾਈਵੇਟ ਅਦਾਰੇ ਨੇ ਸਕੂਲ ਖਾਸ ਕਰਕੇ, ਕਿਸੇ ਸਾਲ 8% ਫੀਸ ਵਧਾ ਦਿੰਦੇ ਆ, ਕਿਤੇ 15% ਵੀ ਵਧਾ ਦਿੰਦੇ ਆ। ਮਾਨ ਸਰਕਾਰ ਨੇ ਜ਼ਿਕਰ ਕੀਤਾ ਕਿ ਭਾਈ ਅਸੀਂ ਨਹੀਂ ਇਹ ਹੁਣ ਦੇਣਾ, ਅਸੀਂ ਇੱਕ ਬਿੱਲ ਲੈ ਕੇ ਆਵਾਂਗੇ ਜਿਹਦੇ ਵਿੱਚ 5% ਸਾਲਾਨਾ ਤੋਂ ਜ਼ਿਆਦਾ ਵਾਧਾ ਪ੍ਰਾਈਵੇਟ ਸਕੂਲ ਨਹੀਂ ਕਰ ਸਕੇਗਾ। ਔਰ ਉਹਨਾਂ ਨੇ ਇਹ ਵੀ ਕਿਹਾ ਅੱਜ ਮਾਨ ਸਾਹਿਬ ਨੇ ਕਿ ਪਿਛਲੀਆਂ ਸਰਕਾਰਾਂ ਨੇ ਨਿੱਜੀ ਸਕੂਲਾਂ ਦੇ ਹੱਕ ਵਿੱਚ ਭੁਗਤੇ ਔਰ ਇਹੋ ਜਿਹੇ ਕਾਨੂੰਨ ਬਣਾ ਦਿੱਤੇ ਕਿ 15% ਤੱਕ ਵੀ ਇਜ਼ਾਫਾ ਸਾਲ ਦਾ ਜੇ ਕਰਦੇ ਆ ਤੇ ਉਹ ਕਾਨੂੰਨੀ ਤੌਰ ਤੇ ਵੈਲਿਡ ਹੈ। ਕਹਿੰਦੇ ਅਸੀਂ ਉਸ ਕਾਨੂੰਨ ਚ ਸੋਧ ਕਰਾਂਗੇ, ਇਹ ਭਗਵੰਤ ਮਾਨ ਸਰਕਾਰ ਨੇ ਐਲਾਨ ਕੀਤਾ। ਹੁਣ ਐਲਾਨ ਬਹੁਤ ਬਿਹਤਰ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵੱਡੀ ਰਾਹਤ ਮਿਲੇਗੀ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਨੇ 15% ਜਾਂ ਵੱਧ ਵਾਧਾ ਕੀਤਾ ਅਸੀਂ ਉਹ ਰਿਫੰਡ ਕਰਾਉਣੇ ਨੇ ਮਾਪਿਆਂ ਨੂੰ ਪੈਸੇ। ਹੁਣ ਗੱਲ ਇਹ ਹੈ ਕਿ ਸੰਧੂ ਸਾਹਿਬ, ਜਿਵੇਂ ਪੰਜਾਬ ਦੀਆਂ ਸੜਕਾਂ ਟੁੱਟ ਜਾਂਦੀਆਂ ਤੇ ਸੜਕਾਂ ਦੇ ਉੱਪਰ ਨਾ ਪੱਚ ਲਾਏ ਜਾਂਦੇ ਆ, ਵੱਡੀ ਜਿਹੜੀ ਸਖ਼ਤ ਵੱਡੀ ਰਿਪੇਅਰ ਦੀ ਜ਼ਰੂਰਤ ਹੁੰਦੀ ਉਹ ਨਹੀਂ ਕੀਤੀ ਜਾਂਦੀ, ਪੱਚ ਲਾ ਕੇ ਗੁਜ਼ਾਰਾ ਕੀਤਾ ਜਾਂਦਾ, ਚਲੋ ਥੋੜੀ ਬਹੁਤੀ ਮੇਰੇ ਵਰਗੇ ਰਾਹਗੀਰਾਂ ਨੂੰ ਰਾਹਤ ਮਿਲ ਜਾਂਦੀ ਹੈ, ਅਸੀਂ ਕਹਿੰਦੇ ਜੀ ਕਮਾਲ ਹੋ ਗਿਆ, ਚਲੋ ਭੋਰਾ ਹੁਣ ਗੱਡੀ ਘੱਟ ਟੁੱਟੇਗੀ, ਜੰਪ ਘੱਟ ਲੱਗਣਗੇ, ਸੌਖੇ ਅਸੀਂ ਚੱਲ ਜਾਵਾਂਗੇ, ਉਹਨੂੰ ਕਹਿੰਦੇ ਪੱਚ ਲਾਉਣਾ। ਅਸਲ ਵਿੱਚ ਜਿਹੜਾ ਭਗਵੰਤ ਮਾਨ ਸਰਕਾਰ ਨੇ ਐਲਾਨ ਕੀਤਾ ਵੀ ਇੱਕ ਢੰਗ ਦੇ ਪੱਚ ਹੀ ਹੈ, ਜ਼ਖਮਾਂ ਤੇ ਮਲਮ ਹੀ ਹੈ, ਅਸਲ ਜ਼ਖਮ ਹੋਰ ਹੈ, ਅਸਲ ਹੱਲ ਹੋਰ ਹੈ, ਪਰੰਤੂ ਚਲੋ ਅਸੀਂ ਇਹ ਕਹਿ ਸਕਦੇ ਹਾਂ ਕਿ ਜੋ ਭਗਵੰਤ ਮਾਨ ਸਰਕਾਰ ਨੇ ਐਲਾਨ ਕੀਤਾ ਇਹ ਪੱਚ ਦੇ ਬਰਾਬਰ ਹੈ, ਕਿਉਂਕਿ ਪਿਛਲੀਆਂ ਸਰਕਾਰਾਂ ਨੇ ਵਾਕਈ ਵੱਡੇ ਪੱਧਰ ਤੇ ਇਸ ਮਾਮਲੇ ਚ ਪ੍ਰਾਈਵੇਟ ਸਕੂਲਾਂ ਨੂੰ ਖੁੱਲ ਦਿੱਤੀ ਹੈ, ਛੋਟ ਦਿੱਤੀ ਹੈ, ਕਹਿੰਦੇ ਕੁਛ ਹੋਰ ਸੀ, ਕਰਦੇ ਕੁਛ ਹੋਰ ਸੀ ਪਿਛਲੀਆਂ ਸਰਕਾਰਾਂ। ਹੁਣ ਉਹਦਾ ਇੱਕ ਕਾਰਨ ਵੀ ਹੈ, ਮੈਂ ਬਹੁਤ ਵਾਰ ਜ਼ਿਕਰ ਕੀਤਾ ਕਿ ਚਾਹੇ ਅਕਾਲੀ ਦਲ ਦੇ ਕਈ ਲੀਡਰਾਂ ਦਾ ਜ਼ਿਕਰ ਕਰੀਏ, ਚਾਹੇ ਕਾਂਗਰਸ ਦੇ ਕਈ ਲੀਡਰਾਂ ਦਾ ਜ਼ਿਕਰ ਕਰੀਏ, ਜਿੰਨੇ ਕੁ ਪੰਜਾਬ ਦੇ ਨਿੱਜੀ ਸਕੂਲ ਹੈ 70% ਸਕੂਲ ਤੇ ਇਹਨਾਂ ਲੀਡਰਾਂ ਦੇ ਹੈ, ਤੇ ਜਦੋਂ ਇਹਨਾਂ ਲੀਡਰਾਂ ਦੇ ਆ ਤੇ ਇਹਨਾਂ ਨੇ ਫਿਰ ਆਪਣੀ ਸਰਕਾਰ ਚ ਆਪਣੇ ਲਾਹੇ ਹੀ ਲੈਣੇ ਆ। ਇਹ ਥੋੜਾ ਕਿ ਇਹਨਾਂ ਨੇ ਲੋਕਾਂ ਲਈ ਕੋਈ ਚੈਰਿਟੀ ਕਰਨੀ ਹੈ, ਕਮਾਈ, ਅਸਲ ਵਿੱਚ ਜਿਹਨੂੰ ਅਸੀਂ ਪ੍ਰਾਈਵੇਟ ਸਕੂਲ ਆਖਦੇ ਹਾਂ, ਸੰਧੂ ਸਾਹਿਬ ਜੀ ਉਹਦੀ ਸਹੀ ਡੈਫੀਨੇਸ਼ਨ ਕੱਢਣੀ ਹੋਵੇ, ਉਹ ਇੱਕ ਫੈਕਟਰੀ ਹੈ ਜਿੱਥੇ ਵਿਦਿਆ ਵੇਚੀ ਜਾਂਦੀ, ਵਿਦਿਆ ਦਾ ਵਪਾਰ ਕੀਤਾ ਜਾਂਦਾ, ਉਹ ਸਕੂਲ ਨਹੀਂ ਹੈ, ਸਕੂਲ ਦੀ ਪਰਿਭਾਸ਼ਾ ਹੋਰ ਹੈ, ਇਹ ਤੇ ਪ੍ਰਾਈਵੇਟ ਦੁਕਾਨਾਂ ਨੇ, ਪ੍ਰਾਈਵੇਟ ਫੈਕਟਰੀਆਂ ਨੇ ਜਿੱਥੇ ਵਿਦਿਆ ਦਾ ਵਪਾਰ ਕੀਤਾ ਜਾਂਦਾ, ਪੈਸੇ ਲੈ ਕੇ ਵਿਦਿਆ ਵੇਚੀ ਜਾਂਦੀ ਹੈ, ਝੂਠ ਸੱਚ ਵੇਚਿਆ ਜਾਂਦਾ ਪ੍ਰਾਈਵੇਟ ਸਕੂਲਾਂ ਦੇ। ਤੁਸੀਂ ਆ ਕੇ ਕਿਤੇ ਕਲਚਰ ਨੂੰ ਤੇ ਵੇਖੋ ਕਿਸ ਢੰਗ ਦੇ ਨਾਲ ਮਾਪਿਆਂ ਦੀ ਲੁੱਟ ਹੁੰਦੀ ਹੈ, ਔਰ ਮਾਪੇ ਖੁਸ਼ੀ ਨਾਲ ਲੁੱਟ ਹੁੰਦੇ ਨੇ। ਇਹ ਇੱਕ ਬਹੁਤ ਮਾੜਾ ਕਲਚਰ ਹੈ ਜਿਹੜਾ ਪੰਜਾਬ ਵਿੱਚ ਜਾਂ ਭਾਰਤ ਵਿੱਚ ਉਸਰ ਚੁੱਕਾ ਆ। ਕਾਰਨ ਇਹਦਾ ਇੱਕੋ ਇੱਕ ਹੈ, ਜਿਹਨੂੰ ਆਪਾਂ ਨਿੱਜੀਕਰਨ ਸੈਕਟਰ ਆਖਦੇ ਹਾਂ, ਪ੍ਰਾਈਵੇਟੇਸ਼ਨ ਆਖਦੇ ਹਾਂ। ਸਰਕਾਰੀ ਸਕੂਲਾਂ ਦਾ ਵਿਹੜਾ ਗਰਕ ਕਰ ਦਿੱਤਾ, ਸਰਕਾਰੀ ਸਕੂਲਾਂ ਚੋਂ ਮਾਪਿਆਂ ਦਾ ਮੋਹ ਭੰਗ ਹੋ ਗਿਆ, ਕਿਉਂਕਿ ਉੱਥੇ ਅਧਿਆਪਕ ਹੈ ਨਹੀਂ, ਅਧਿਆਪਕ ਕੋਈ ਮਰਦਮਸ਼ੁਮਾਰੀ ਕਰਨ ਲੱਗਾ ਹੈ, ਕੋਈ SIR ਕਰਨ ਲੱਗਾ ਹੈ, ਜੋ ਕੋਈ ਭਗਵੰਤ ਮਾਨ ਸਰਕਾਰ ਦਾ ਆਰਥਿਕ ਸਰਵੇ ਕਰਨ ਲੱਗਾ ਹੋਇਆ। ਸਰਕਾਰੀ ਸਕੂਲ ਖਾਲੀ ਹੋ ਗਏ, ਮਾਪੇ ਜਿਹੜੇ ਪਰੇਸ਼ਾਨ ਹੋ ਕੇ ਉਹ ਕਰਨ ਤੇ ਕੀ ਕਰਨ, ਚਾਹੇ ਪ੍ਰਾਈਵੇਟ ਸਕੂਲਾਂ ਵਾਲੇ ਲੁੱਟ ਕਰਦੇ ਆ, ਉਹ ਮਜਬੂਰ ਹੈ ਉੱਥੇ ਬੱਚਿਆਂ ਨੂੰ ਪਾਉਣ ਲਈ। ਹੁਣ ਉਹਦੇ ਵਿੱਚ ਅੱਜ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਜਿਵੇਂ ਸੜਕਾਂ ਦੇ ਉੱਪਰ ਪੱਚ ਲਾਏ ਜਾਂਦੇ, ਇੱਕ ਪੱਚ ਲਾਇਆ ਆ, ਸੋ ਪੱਚ ਵੀ ਜਿਹੜਾ ਲਾਇਆ ਭੋਰਾ ਰਾਹਤ ਵਾਲੀ ਗੱਲ ਹੈ। ਬਾਕੀ ਹੁਣ ਕਾਨੂੰਨ ਦੇ ਰੂਪ ਦੇ ਵਿੱਚ ਪੱਚ ਕਦੋਂ ਲੱਗਦਾ ਉਹ ਦੇਖਦੇ ਹਾਂ, ਕਿਉਂਕਿ ਮਾਨ ਸਾਹਿਬ ਨੇ ਆਖ ਦਿੱਤਾ ਕਿ ਅਸੀਂ ਆਉਂਦੇ ਦਿਨਾਂ 'ਚ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਲਿਆ ਰਹੇ ਹਾਂ ਜਿਹਦੇ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਅਸੀਂ ਮਨਮਾਨੀ ਨਹੀਂ ਕਰਨ ਦੇਵਾਂਗੇ।
5: ਜੀ ਬਿਲਕੁਲ, ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਮੋਨਾ ਮਹਿੰਗੀ ਜੀ, ਇੰਸ਼ੋਰੈਂਸ ਫੋਰ ਯੂ ਤੋਂ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਟੀ, ਰਿਟਾਇਰਮੈਂਟ, ਫਾਈਨੈਂਸ਼ੀਅਲ ਪਲਾਨਿੰਗ ਦੇ ਲਈ ਤੁਸੀਂ ਮੋਨਾ ਮਹਿੰਗੀ ਜੀ ਨੂੰ ਯਾਦ ਰੱਖਣਾ ਆ। ਨਾਲ ਦੀ ਨਾਲ ਜੇ ਤੁਹਾਡੇ ਪਿਆਰੇ ਪਰਿਵਾਰ ਦੇ ਮਿੱਤਰ ਜਾਂ ਤੁਹਾਡੇ ਸੱਜਣ ਮਿੱਤਰ ਜਾਂ ਤੁਹਾਡੇ ਪੇਰੈਂਟਸ ਇੰਡੀਆ ਤੋਂ ਆਏ ਹੋਏ ਨੇ, ਸੁਪਰ ਵੀਜ਼ਾ ਜਾਂ ਟਰੈਵਲ ਇੰਸ਼ੋਰੈਂਸ ਤੁਸੀਂ ਲੱਭ ਰਹੇ ਹੋ, ਤਾਂ ਵੀ ਤੁਸੀਂ ਮੋਨਾ ਮਹਿੰਗੀ ਜੀ ਨੂੰ ਯਾਦ ਰੱਖਣਾ। 416-509-1509 ਮੋਨਾ ਮਹਿੰਗੀ ਜੀ। ਰਵਨੀਤ, ਬਿੱਟੂ ਵੱਲੋਂ ਵਿਧਾਨ ਸਭਾ ਦੇ ਵਿੱਚ ਚੋਣ ਲੜਨ ਦੀ ਤਿਆਰੀ ਹੋ ਰਹੀ ਹੈ ਜੀ?
6: ਸੰਧੂ ਸਾਹਿਬ, ਫਸੀ ਨੂੰ ਫੜਕਣਾ ਹੈ, ਤਿਆਰੀ ਕਾਹਦੀ ਹੋ ਰਹੀ ਹੈ? ਜਿਹੜੀਆਂ ਰਿਪੋਰਟਾਂ ਨੇ ਜਾਂ ਜੋ ਸਾਹਮਣੇ ਨਜ਼ਰ ਆ ਰਿਹਾ ਹੈ, ਉਹ ਸਿੱਧੇ ਤੌਰ ਤੇ ਇਸ਼ਾਰਾ ਇਹ ਆ ਕਿ ਰਵਨੀਤ ਬਿੱਟੂ ਦੀ ਹੁਣ ਕੁਰਸੀ ਚੱਲੀ ਹੈ, ਕੁਰਸੀ ਉਹਨਾਂ ਤੋਂ ਬਹੁਤ ਵੱਡੀ ਹੈ, ਕੇਂਦਰੀ ਰਾਜ ਮੰਤਰੀ ਹੈ, ਬੜੀ ਵੱਡੀ ਪਾਵਰ ਹੁੰਦੀ, ਬੜੀ ਵੱਡੀ ਸ਼ਕਤੀ ਹੁੰਦੀ ਹੈ, ਐਵੇਂ ਨਹੀਂ ਪੁਲਿਸ ਵਾਲਿਆਂ ਦੇ ਗੱਲ ਪਿਆ ਜਾਂਦਾ, ਕੁਰਸੀ ਬੋਲਦੀ ਸੀ, ਉਹਦੇ ਨਾਲ ਸਿਆਸੀ ਹੰਕਾਰ ਬੋਲਦਾ ਸੀ
5: ਜੀ।
6: ਰਵਨੀਤ ਬਿੱਟੂ ਸੰਧੂ ਸਾਹਿਬ ਇਸ ਵੇਲੇ ਰਾਜ ਸਭਾ ਦੇ ਮੈਂਬਰ ਹੈ ਰਾਜਸਥਾਨ ਚੋਂ, ਤੇ ਉਹਦਾ ਕਾਰਜਕਾਲ 21 ਜੂਨ ਨੂੰ ਖਤਮ ਹੋ ਜਾਣਾ ਰਾਜ ਸਭਾ ਵਾਲੀ ਕੁਰਸੀ ਦਾ
5: ਜੀ।
6: ਤੇ ਕੇਂਦਰੀ ਮੰਤਰੀ ਜਾਂ ਕੋਈ ਮੰਤਰੀ ਜਾਂ ਕੁਛ ਵੀ ਰਾਜ ਸਭਾ ਮੈਂਬਰ ਜੇ ਹੋਵੇਗਾ ਫਿਰ ਹੀ ਰਹਿਣਾ ਨਾ। ਹਾਲਾਂਕਿ ਇਹਨਾਂ ਦਿਨਾਂ ਚ ਜਦੋਂ ਅਸੀਂ ਸਰੋਤਿਆਂ ਨਾਲ ਸਾਂਝ ਪਾ ਰਹੇ ਹਾਂ, ਭਾਰਤ ਦੇ ਵਿੱਚ 24 ਰਾਜ ਸਭਾ ਸੀਟਾਂ ਨੇ ਜਿੱਥੇ ਦੁਬਾਰਾ ਤੋਂ ਨਵੇਂ ਸਿਰੇ ਤੋਂ ਵੱਖ ਵੱਖ ਸੂਬਿਆਂ ਦੇ ਵਿੱਚੋਂ ਰਾਜ ਸਭਾ ਮੈਂਬਰ ਚੁਣੇ ਜਾਣੇ, ਉਹ ਚ ਰਾਜਸਥਾਨ ਵੀ ਹੈ। ਹੁਣ ਜਿਹੜੀ ਸਭ ਤੋਂ ਵੱਡੀ ਗੱਲ ਇਸ ਵੇਲੇ ਇਹ ਆ ਕਿ ਰਵਨੀਤ ਬਿੱਟੂ ਨੂੰ ਦੁਬਾਰਾ ਤੋਂ ਰਾਜ ਸਭਾ ਮੈਂਬਰ ਭਾਜਪਾ ਚੁਣਦੀ ਹੈ, ਕਿਉਂਕਿ ਇਹ ਤੇ ਭਾਜਪਾ ਦੀ ਮਰਜ਼ੀ ਹੈ, ਚ ਅਸੀਂ ਇਹ ਤੇ ਕਹਿ ਨੀ ਸਕਦੇ ਜੀ। ਟਿਕਟ ਲੈ ਕੇ ਆਪਣਾ ਪ੍ਰਚਾਰ ਕਰਨਗੇ, ਫਿਰ ਵੋਟਾਂ ਪੈਣੀਆਂ। ਇਹ ਤੇ ਨਿਰੋਲ ਇੱਕ ਸਿਆਸੀ ਕੁਰਸੀ ਹੁੰਦੀ ਹੈ, ਜਿਸ ਭਾਰਤ ਜਿਸ ਸੂਬੇ ਦੇ ਵਿੱਚ ਜਿਸ ਪਾਰਟੀ ਦੀ ਸਰਕਾਰ ਹੈ, ਭਾਵ ਕਿ ਵੱਧ ਉਹਦੇ ਕੋਲ ਵਿਧਾਇਕ ਹੈ, ਉਹਦੀ ਮਰਜ਼ੀ ਦਾ ਰਾਜ ਸਭਾ ਮੈਂਬਰ ਜਾਂਦਾ ਹੈ। ਵੋਟਾਂ ਵਾਟਾਂ ਵਾਲੀ ਗੱਲ ਨਹੀਂ ਬਹੁਤੀ ਹੁੰਦੀ, ਕੋਈ ਟਾਵੀ ਹੈ ਕਈ ਵਾਰ ਵੋਟ ਪਵੇ। ਉਹ ਚੋਣ ਹੋਣੀ ਹੈ ਜੀ 18 ਜੂਨ ਨੂੰ। ਉਹ ਤੋਂ ਪਹਿਲਾਂ ਹੁੰਦਾ ਪੇਪਰ ਦਾਖਲ ਕਰਨੇ, ਜਿਹਨੂੰ ਨਾਮਜ਼ਦਗੀਆਂ ਆਖਦੇ ਹੈ। ਹੁਣ ਸੰਧੂ ਸਾਹਿਬ, ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਰਵਨੀਤ ਬਿੱਟੂ ਦੀ ਕੀਤੀ ਨਾ ਕਿ ਮੈਂ ਵਿਧਾਨ ਸਭਾ ਚ ਜਾਣਾ, ਰਵਨੀਤ ਬਿੱਟੂ ਨੇ ਅੱਜ ਆਖਿਆ, ਉਹ ਐਵੇਂ ਨਹੀਂ ਆਖਿਆ। ਹੁਣ ਅੱਜ 3 ਤਰੀਕ ਹੋ ਗਈ ਹੈ, 8 ਜੂਨ ਪੇਪਰ ਦਾਖਲ ਕਰਨ ਦੀ ਆਖਰੀ ਤਰੀਕ ਹੈ, ਭਾਵ ਕਿ 5 ਦਿਨ ਰਹਿ ਗਏ ਹੈ। ਅਜੇ ਤੱਕ ਕਿਸੇ ਪਾਸਿਓਂ ਸੰਧੂ ਸਾਹਿਬ ਕੋਈ ਨਾਮੋ ਨਿਸ਼ਾਨ ਨਹੀਂ ਆ ਕਿ ਰਵਨੀਤ ਬਿੱਟੂ ਨੂੰ ਉਹ ਕੁਰਸੀ ਕਿਤਿਓਂ ਦੇ ਰਹੇ ਆ, ਭਾਵ ਕਿ ਰਾਜ ਸਭਾ ਚ ਭੇਜ ਰਹੇ ਹੈ। ਤੇ ਜੇ ਰਾਜ ਸਭਾ ਚ ਨਾ ਭੇਜਿਆ, ਭਾਵ ਕਿ 8 ਜੂਨ ਤੱਕ ਜੇ ਤੇ ਸੁਨੇਹਾ ਆ ਗਿਆ, 8 ਕਾਹਦਾ ਜੇ 7 ਤੱਕ ਆ ਗਿਆ, ਕਿਉਂਕਿ 8 ਤੇ ਆਖਰੀ ਤਰੀਕ ਹੈ, ਫਿਰ ਤੇ ਚਲੋ ਮੰਨਾਂਗੇ ਕਿ ਰਵਨੀਤ ਬਿੱਟੂ ਦੀ ਜੇ ਰਾਜ ਸਭਾ ਵਾਲੀ ਕੁਰਸੀ ਬਚ ਗਈ ਤੇ ਹੋ ਸਕਦਾ ਭਾਈ ਕੇਂਦਰ ਵਾਲੀ ਵਜ਼ਾਰਤ ਵੀ ਬਚ ਜਾਵੇ, ਤੇ ਜੇ ਰਾਜ ਸਭਾ ਦੀ ਕੁਰਸੀ ਨਾ ਬਚੀ ਤੇ ਇਹਦਾ ਅਰਥ ਬੜਾ ਸਿੱਧਾ ਆਇਆ ਕਿ ਭਾਜਪਾ ਕਹਿੰਦੀ ਕਿ ਭਾਈ ਬਸ ਠੀਕ ਹੈ ਸਰਦਾਰ ਜੀ, ਤੁਹਾਡੇ ਤੋਂ ਜਿੰਨਾ ਕੁ ਕੰਮ ਲੈਣਾ ਸੀ ਲੈ ਲਿਆ, ਤੇ ਹੁਣ ਤੁਸੀਂ ਕਰੋ ਪੰਜਾਬ ਚ ਪ੍ਰਚਾਰ। ਹੁਣ ਰਵਨੀਤ ਬਿੱਟੂ ਭਾਵਾਂ ਮੂੰਹੋਂ ਬੋਲੇ ਨਾ ਬੋਲੇ, ਅੰਦਰੋਂ ਤੇ ਬੜਾ ਔਖਾ ਹੈ, ਅੰਦਰੋਂ ਤੇ ਬੜੇ ਤਿਗੜਮ ਲੜਾ ਰਿਹਾ, ਕਦੇ ਦਿੱਲੀ ਜਾ ਰਿਹਾ, ਕਦੇ ਕਿਤੇ ਜਾ ਰਿਹਾ ਕਿ ਭਾਈ ਮੈਨੂੰ ਕੱਢਿਓ ਨਾ, ਮੈਨੂੰ ਰੱਖ ਲਓ। ਹੁਣ ਕਾਂਗਰਸ ਵਿੱਚੋਂ ਜਦੋਂ ਗਿਆ ਸੀ ਉਦੋਂ ਤੇ ਇੱਕ ਵੱਡੀ ਆਸ ਦੇ ਨਾਲ ਗਿਆ ਸੀ, ਤੇ ਉਹ ਗੱਲ ਮੈਨੂੰ ਲੱਗਦਾ ਆਸਾਂ ਤੇ ਉਲਟ ਹੋ ਗਈ ਹੈ। ਹੁਣ ਰਵਨੀਤ ਸਿੰਘ ਬਿੱਟੂ ਨੇ ਇਹ ਤਾਂ ਨਹੀਂ ਕਿਹਾ
5: ਜੀ
6: ਕਿ ਭਾਜਪਾ ਮੈਨੂੰ ਰਾਜ ਸਭਾ ਦੀ ਕੁਰਸੀ ਨਹੀਂ ਦੇ ਰਹੀ ਦੁਬਾਰਾ ਤੋਂ, ਨਾ ਇਹ ਕਿਹਾ ਕਿ ਮੇਰੀ ਕੁਰਸੀ ਖੋ ਰਹੀ ਹੈ, ਉਲਟਾ ਕਹਿਤਾ, ਕਹਿੰਦੇ ਮੈਂ ਬਥੇਰਾ ਰਾਜ ਕਰ ਲਿਆ, ਹੁਣ ਕੇਂਦਰ ਚ ਮੈਂ ਬਥੇਰਾ ਸਮਾਂ ਵੇਖ ਲਿਆ, ਮੈਂਬਰ ਪਾਰਲੀਮੈਂਟ ਵੀ ਰਹਿ ਲਿਆ, ਰਾਜ ਸਭਾ ਚ ਵੀ ਰਹਿ ਲਿਆ, ਹੁਣ ਮੈਂ ਵਿਧਾਨ ਸਭਾ ਚ ਕੰਮ ਕਰਨਾ ਹੈ। ਬਾਕੀ ਹੁਣ ਆਪੇ ਹੀ ਕਹਿਣ ਲੱਗ ਪਿਆ ਕਿ ਮੈਂ ਪੰਜਾਬ ਦੀ ਵਿਧਾਨ ਸਭਾ ਚੋਣਾਂ ਲਈ ਤਿਆਰੀ ਕਰਨੀ, ਉਹ ਚ ਚੋਣ ਲੜਨੀ ਹੈ, ਤੇ ਹੁਣ ਕਹਿਣਾ ਹੀ ਪੈਣਾ। ਹੁਣ ਕਾਂਗਰਸ ਨਾਲ ਤੇ ਬਗਾਵਤ ਕਰਕੇ ਭਾਜਪਾ ਚ ਚਲੇ ਗਏ, ਹੁਣ ਭਾਜਪਾ ਦੇ ਨਾਲ ਬਗਾਵਤ ਕਰਕੇ ਕਿੱਧਰ ਜਾਣਗੇ? ਭਗਵੰਤ ਮਾਨ ਨੇ ਤੇ ਲੈਣਾ ਨੀ, ਨਾ ਭਗਵੰਤ ਮਾਨ ਵਾਲੇ ਪਾਸੇ ਇਸਨੇ ਜਾਣਾ ਹੈ। ਹੁਣ ਤੇ ਭਾਈ ਬਚ ਗਈ ਹੈ ਫਿਰ ਅੰਮ੍ਰਿਤਪਾਲ ਵਾਲੀ ਪਾਰਟੀ, ਨਾ ਉਹ ਇਹਨੂੰ ਲੈਣ, ਜਾਂ ਬਚ ਕੇ ਅਕਾਲੀ ਦਲ ਵਾਲੇ, ਅਕਾਲੀ ਦਲ ਵਾਲੇ ਵੀ ਨਾ ਲੈਣ। ਸੋ ਇਸ ਕਰਕੇ ਰਵਨੀਤ ਬਿੱਟੂ ਦਾ ਜਿਹੜਾ ਮੈਨੂੰ ਇਸ ਵੇਲੇ ਸਿਆਸੀ ਕੈਰੀਅਰ ਥੋੜਾ ਜਿਹਾ ਕਠਿਨਾਈਆਂ ਵਾਲਾ ਜਾਪਦਾ ਹੈ। ਉਵੇਂ 5 ਕੁ ਦਿਨ ਅਜੇ ਹੈਗੇ ਆ ਜਿਹਦੇ ਵਿੱਚ ਹੋ ਸਕਦਾ ਭਾਈ ਰਵਨੀਤ ਬਿੱਟੂ ਕਿਤੇ ਮਿੰਨਤ ਤਰਲਾ ਕਰਕੇ ਕਿਸੇ ਰਾਜ ਸਭਾ ਵਾਲੇ ਪਾਸੇ ਚਲੇ ਜਾਣ, ਨਹੀਂ ਤੇ ਫਿਰ ਸੱਚੋ ਹੀ ਪੰਜਾਬ ਦੀ ਵਿਧਾਨ ਸਭਾ ਲਈ ਉਹਨਾਂ ਨੂੰ ਯਤਨ ਕਰਨੇ ਪੈਣੇ।
5: ਜੀ ਅਗਲੀ ਖਬਰ ਵੱਲ ਜਾਣ ਤੋਂ ਪਹਿਲਾਂ ਇੱਕ ਮੈਸੇਜ ਦੇ ਦਈਏ ਕਿ ਜੇ ਤੁਸੀਂ ਆਪਣੇ ਫਿਊਨਰਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪਰਿਵਾਰ ਵਾਲੇ ਤੁਹਾਡੇ ਤੋਂ ਬਾਅਦ ਫਾਈਨੈਂਸ਼ੀਅਲ ਮੁਸੀਬਤਾਂ ਦੇ ਵਿੱਚ ਨਾ ਘਿਰਨ, ਤਾਂ ਤੁਸੀਂ ਆਪਣੇ ਫਿਊਨਰਲ ਦੀ ਪ੍ਰੀ ਪਲਾਨਿੰਗ ਕਰ ਸਕਦੇ ਹੋ ਬ੍ਰੈਂਪਟਨ ਕ੍ਰੈਮਟੋਰੀਅਮ ਦੇ ਨਾਲ, ਏਜੈਕਸ ਤੋਂ ਸੇਵਾਵਾਂ ਦਿੰਦੇ ਨੇ। ਨਾਲ ਦੀ ਨਾਲ ਤੁਸੀਂ ਨੰਬਰ ਇਹਨਾਂ ਦਾ ਨੋਟ ਕਰ ਲਓ ਜੇ ਆਪਣੇ ਫਿਊਨਰਲ ਅਤੇ ਕ੍ਰਿਮਨੇਸ਼ਨ ਦੀਆਂ ਸੇਵਾਵਾਂ ਲੈਣ ਵਾਸਤੇ। 905-458-2222 905-458-2222 ਬ੍ਰੈਂਪਟਨ ਕ੍ਰੈਮਟੋਰੀਅਮ। ਔਰ ਅਗਲਾ ਮੈਸੇਜ ਤੁਹਾਨੂੰ ਦਈਏ, ਲਿਵਾਨਾ ਵੈਲਨੈਸ ਸਪਾ ਖੁੱਲ੍ਹ ਚੁੱਕਿਆ ਜੀ ਬ੍ਰੈਂਪਟਨ ਦੇ ਵਿੱਚ। ਤੁਸੀਂ ਰਿਲੈਕਸਿੰਗ ਮਸਾਜ ਥੈਰੇਪੀ ਬਿਊਟੀ ਸਰਵਿਸ ਲੱਭ ਰਹੇ ਸੀ ਤਾਂ ਬ੍ਰੈਂਪਟਨ ਦੇ ਵਿੱਚ ਓਪਨ ਹੋ ਗਿਆ ਹੁਣ ਲਿਵਾਨਾ ਵੈਲਨੈਸ ਸਪਾ। ਪ੍ਰੋਫੈਸ਼ਨਲ ਥੈਰੇਪਿਸਟ, ਹਾਈਜੀਨ ਇਨਵਾਇਰਮੈਂਟ, ਐਡਵਾਂਸ ਇਕਿਊਪਮੈਂਟ ਦੇ ਨਾਲ। ਜਿਨੇ ਵੀ ਭੈਣਾਂ ਔਰ ਵੀਰ ਸਾਡੇ ਸੁਣ ਰਹੇ ਆ, ਮੋਟਾਪੇ ਤੋਂ ਪਰੇਸ਼ਾਨ ਆ, ਮੋਟਾਪਾ ਘਟਵਾਉਣਾ, ਹੋਰ ਬੜੀਆਂ ਸਾਰੀਆਂ ਸਰਵਿਸਿਜ਼ ਦਿੰਦੇ ਨੇ। ਇੰਸ਼ੋਰੈਂਸ ਬੈਨੀਫਿਟ ਵਾਲੇ ਕਸਟਮਰ ਲਈ ਡਾਇਰੈਕਟ ਬਿਲਿੰਗ ਵੀ, ਇਹ ਸਿੱਧੀ ਡਾਇਰੈਕਟ ਇੰਸ਼ੋਰੈਂਸ ਨੂੰ ਕਰਦੇ ਨੇ। ਤੁਸੀਂ ਜੋਬਸ ਕਰਦੇ ਹੋ, ਤੁਹਾਨੂੰ ਉੱਥੋਂ ਇੰਸ਼ੋਰੈਂਸ ਦੇ ਵਿੱਚ ਤੁਹਾਡੇ ਮਸਾਜ ਇਨਕਲੂਡ ਆ, ਤੁਸੀਂ ਐਂਗਜ਼ਾਇਟੀ ਦੇ ਵਿੱਚ ਹੋ, ਤੁਹਾਡੀ ਨੈਕ ਪੇਨ ਆ, ਐਂਗਜ਼ਾਇਟੀ ਦਾ ਤੁਸੀਂ ਲੱਗਦਾ ਕਿ ਤੁਹਾਨੂੰ ਐਂਗਜ਼ਾਇਟੀ ਹੋ ਗਈ ਆ, ਮਸਾਜ ਨਾਲ ਰਿਲੈਕਸੇਸ਼ਨ ਲੈਣੀ ਆ, ਤਾਂ ਤੁਸੀਂ ਲਿਵਾਨਾ ਬੈਲੈਂਸ ਸਪਾ ਨੂੰ ਯਾਦ ਰੱਖੋ। ਰਿਲੈਕਸਿੰਗ ਮਸਾਜ ਦੇ ਨਾਲ ਨਾਲ ਮਸਾਜ ਥੈਰੇਪੀ, ਪ੍ਰੀ ਨੈਟਲ ਮਸਾਜ, ਪੋਸਟ ਨੈਟਲ ਮਸਾਜ ਔਰ ਹਾਈਡਰਾਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ, ਵੈਕਸਿੰਗ, ਬਾਡੀ ਕੰਟੋਰਿੰਗ, ਕਈ ਵਾਰ ਤੁਹਾਡੀ ਸਕਿਨ ਬਹੁਤ ਲਟਕ ਜਾਂਦੀ ਆ, ਤੁਹਾਨੂੰ ਲੱਗਦਾ ਕਿ ਹੁਣ ਏਜ ਵਧਣ ਦੇ ਨਾਲ ਨਾਲ ਮੋਟਾਪੇ ਤੋਂ ਬਾਅਦ ਤੁਸੀਂ ਫਿਟਨੈਸ ਵੱਲ ਜਾਂਦੇ ਹੋ ਤਾਂ ਉਹ ਜਿਹੜਾ ਮਾਸ ਲਟਕ ਜਾਂਦਾ ਉਹਦੇ ਵਾਸਤੇ ਬੋਡੀ ਕੰਟੋਰਿੰਗ ਤੁਹਾਡੀ ਬੋਡੀ ਨੂੰ ਤੁਹਾਡੇ ਮਾਸ ਨੂੰ ਇੱਕ ਵਧੀਆ ਮਸ਼ੀਨਾਂ ਦੇ ਨਾਲ ਉਹ ਬਹੁਤ ਹਾਈ ਟੈਕਨੋਲੋਜੀ ਟੈਕਨੀਕ ਦੇ ਨਾਲ ਉੱਥੇ ਠੀਕ ਕੀਤਾ ਜਾਊਗਾ। ਸੋ ਬੋਡੀ ਕੰਟੋਰਿੰਗ, ਅੰਡਰ ਆਰਮ ਫੇਸ਼ੀਅਲ ਅਤੇ ਬੈਕ ਫੇਸ਼ੀਅਲ, ਬਹੁਤ ਸਾਰੀਆਂ ਹੋਰ ਸੇਵਾਵਾਂ ਲਿਵਾਨਾ ਵੈਲਨਸ ਪਾ ਦਿੰਦਾ ਆ। ਤੁਸੀਂ ਜ਼ਰੂਰ ਇਹਨਾਂ ਨਾਲ ਰਾਬਤਾ ਕਰੋ, ਆਪਣੀ ਅਪੁਆਇੰਟਮੈਂਟ ਬੁੱਕ ਕਰਾਓ, ਕਿਉਂਕਿ ਵੈਰੀ ਬ੍ਰਾਂਡ ਨਿਊ ਔਰ ਵੈਰੀ ਹਾਈਜੀਨਿਕ ਇਨਵਾਇਰਮੈਂਟ, ਪ੍ਰੋਫੈਸ਼ਨਲ ਥੈਰਾਪਿਸਟ ਨੇ ਇਹਨਾਂ ਕੋਲ ਰਜਿਸਟਰਡ, ਸਾਰੇ ਦੇ ਸਾਰੇ ਜਿੰਨੇ ਵੀ ਮਸਾਜ ਥੈਰਾਪਿਸਟ ਆ ਉਹ ਰਜਿਸਟਰਡ ਆ। ਤੁਸੀਂ ਕਾਲ ਕਰ ਸਕਦੇ ਹੋ 416-881-5485 ਲਿਵਾਨਾ ਵੈਲਨੈਸ ਸਪਾ, 341 ਪਾਰਕ ਹਸਟ ਸਕੁਆਇਰ ਬ੍ਰੈਂਪਟਨ 'ਚ ਨੇ ਜੀ ਇਹ, ਯੂਨਿਟ ਨੰਬਰ 5 ਦੇ ਵਿੱਚ। ਸੋ ਅਗਲੀ ਖਬਰ ਦੇ ਵੱਲ ਚੱਲਦੇ ਹਾਂ ਜੀ। 905-673-3337 ਤੁਹਾਡੀਆਂ ਕਾਲਸ ਵੀ ਆ ਰਹੀਆਂ ਨੇ। ਪੌਲ ਜੀ ਤੁਹਾਡੀ ਵੀ ਕਾਲ ਆ ਰਹੀ ਸੀਗੀ, ਮਾਫ਼ ਕਰਨਾ, ਤੁਸੀਂ 10 ਮਿੰਟ ਹੋਰ ਹੋਲਡ ਰੱਖਣਾ ਅਤੇ ਉਸ ਤੋਂ ਬਾਅਦ ਫਿਰ ਤੁਹਾਡੀਆਂ ਕਾਲ ਓਨਰ ਕਰਾਂਗੇ। ਬੂਟਾ ਭਾਅ ਜੀ ਤੁਹਾਡੀ ਵੀ ਕਾਲ ਆ ਰਹੀ ਹੈ ਜੀ। ਸੋ ਰਮੇਸ਼ ਜੀ, ਆਪਾਂ ਪਿਛਲੇ ਕੁਛ ਦਿਨਾਂ ਤੋਂ ਲਗਾਤਾਰ ਗੱਲਾਂ ਕਰਦੇ ਆ ਰਹੇ ਹਾਂ, ਤੁਸੀਂ ਵੀ ਸਰੋਤਿਆਂ ਨੂੰ ਦੱਸ ਰਹੇ ਹੋ ਕਿ ਵੇਟ ਐਂਡ ਵਾਚ, ਆਪਾਂ ਗੱਲਬਾਤ ਕਰ ਰਹੇ ਹਾਂ ਕਾਕਰੋਚ ਜਨਤਾ ਪਾਰਟੀ ਦੀ, ਸਿਰਫ ਸੋਸ਼ਲ ਮੀਡੀਆ ਤੱਕ ਸੀਮਤ। ਅਸੀਂ ਅੰਦਾਜ਼ੇ ਲਾ ਰਹੇ ਸੀ ਕਿ ਸਿਰਫ ਸੋਸ਼ਲ ਮੀਡੀਆ ਤੱਕ ਸੀਮਤ ਆ, ਜਾਂ ਸਿਰਫ ਵਿਹਲੇ ਲੋਕਾਂ ਨੇ ਬੈਠੀ ਹੋਈ ਇੱਕ ਸੋਸ਼ਲ ਮੀਡੀਆ 'ਤੇ ਸ਼ਰਾਰਤ ਆ, ਜੋ ਆਮ ਰਾਜਨੀਤਿਕ ਪਾਰਟੀਆਂ ਵੱਲੋਂ ਕਿਹਾ ਜਾਂਦਾ ਸੀ ਕਿ ਵਿਹਲੇ ਲੋਕ ਆ, ਸ਼ਰਾਰਤੀ ਲੋਕ ਆ, ਇਹ ਜਾਂ ਕਿਸੇ ਨਾ ਕਿਸੇ ਹਿੱਸੇ ਨਾਲ ਜੁੜੇ ਹੋ ਸਕਦੇ ਆ। ਸੋ ਕਾਂਗਰਸ ਜਨਤਾ ਪਾਰਟੀ ਕਹਿੰਦੇ ਹੁਣ ਭਾਰਤ ਵਿੱਚ ਸਰਗਰਮ ਹੋ ਗਈ ਹੈ ਜੀ, ਇਹਦੇ ਬਾਰੇ ਕੀ ਖਬਰ ਆ?
6: ਤੰਦੂ ਸਾਹਿਬ, ਮੈਂ ਪਹਿਲੇ ਦਿਨ ਤੋਂ ਹੀ ਇਹ ਟਿੱਪਣੀ ਕਰਦਾ ਆ ਰਿਹਾ ਕਿ ਕਾਂਗਰਸ ਜਨਤਾ ਪਾਰਟੀ ਭਾਵਾਂ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇੱਕ ਵਿਦੇਸ਼ ਦੀ ਕਿਸੇ ਯੂਨੀਵਰਸਿਟੀ ਵਿੱਚ ਪੜ੍ਹਦੇ ਭਾਰਤੀ ਵਿਦਿਆਰਥੀ ਨੇ ਬਣਾਈ, ਪਰੰਤੂ ਮੈਂ ਉਹਨੂੰ ਪਹਿਲੇ ਦਿਨ ਤੋਂ ਕਹਿ ਰਿਹਾ ਕਿ ਉਹ ਸਿੱਧ ਸੁਭਾਅ ਘਟਨਾ ਨਹੀਂ ਜਾਪਦੀ, ਇੰਝ ਨਹੀਂ ਹੁੰਦਾ। ਹਾਲਾਂਕਿ ਇਹ ਨਹੀਂ ਹੈ ਕਿ ਮੈਂ 100% ਸਹੀ ਹਾਂ ਜਾਂ ਮੇਰੇ ਮੂੰਹੋਂ ਨਿਕਲੇ ਸ਼ਬਦ ਹੀ ਸੱਚੇ ਹੈ, ਇਹ ਸਮੇਂ ਨੇ ਦੱਸਣਾ ਕਿ ਗੱਲ ਕੀ ਹੈ, ਹੋ ਸਕਦਾ ਮੇਰੇ ਵਿੱਚ ਵੀ ਨੁਕਸ ਹੋਵੇ। ਮੈਨੂੰ ਇੰਝ ਲੱਗਦਾ ਕਿ ਇਹ ਸਿੱਧ ਸੁਭਾਅ ਘਟਨਾ ਨਹੀਂ ਹੈ, ਇੱਕ ਵਿਧੀਵਤ ਵਾਪਰਿਆ ਵਰਤਾਰਾ ਆ, ਨਹੀਂ ਤੇ ਇੰਝ ਨਹੀਂ ਹੁੰਦਾ ਕਿ ਇੱਕ ਕਾਂਗਰਸ ਜਨਤਾ ਪਾਰਟੀ ਸੋਸ਼ਲ ਮੀਡੀਆ ਤੇ ਗਠਿਤ ਹੋਵੇ, ਕਰੋੜਾਂ ਦੀ ਗਿਣਤੀ ਵਿੱਚ ਉਹਦੇ ਨਾਲ ਲੋਕ ਜੁੜ ਜਾਣ, ਕਿਉਂਕਿ ਉਹਦੇ ਅਗਲੇ ਪੜਾਵਾਂ 'ਚ ਅਸੀਂ ਦੇਖ ਚੁੱਕੇ ਹਾਂ। 2 ਦਿਨ ਪਹਿਲਾਂ ਅਸੀਂ ਸਾਂਝ ਪਾਈ ਸੀ ਕਿ ਅਭਿਜੀਤ ਦਿਪਕੇ ਨੇ, ਜਿਹਨੇ ਸੋਸ਼ਲ ਮੀਡੀਆ ਤੇ ਪਾਰਟੀ ਬਣਾਈ, ਉਹਨਾਂ ਬਹੁਤ ਵੱਡਾ ਐਲਾਨ ਕੀਤਾ। ਉਹ ਕਹਿੰਦਾ ਜੀ ਮੈਂ 6 ਤਰੀਕ ਨੂੰ ਭਾਰਤ ਆ ਰਿਹਾ। ਉਹਨਾਂ ਆਪਣੇ ਸਮਰਥਕਾਂ ਨੂੰ, ਹੁਣ ਜਿਹੜੇ ਸਮਰਥਕ ਸ਼ਬਦ ਆ ਗਿਆ ਜਾਂ ਆਪਣੇ ਚਾਹਵਾਨ ਜਾਂ ਆਪਣੇ ਪ੍ਰੇਮੀ ਕਹਿ ਲਈਏ ਜਾਂ ਜਿਹੜੇ ਉਸ ਪਲੇਟਫਾਰਮ ਦੇ ਨਾਲ ਜੁੜੇ ਆ, ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸੱਦਾ ਦੇ ਦਿੱਤਾ ਕਿ ਭਾਈ ਤੁਸੀਂ ਦਿੱਲੀ ਦੇ ਹਵਾਈ ਅੱਡੇ ਤੇ ਆਓ, ਅਸੀਂ ਜੰਤਰ ਮੰਤਰ ਜਾ ਕੇ ਪ੍ਰਦਰਸ਼ਨ ਕਰਨਾ। ਕੇਂਦਰੀ ਵਿਦਿਆ ਮੰਤਰੀ ਜਿਹੜੇ ਧਰਮਿੰਦਰ ਪ੍ਰਧਾਨ ਹੈ, ਉਹਨਾਂ ਦੇ ਅਸਤੀਫੇ ਦੀ ਮੰਗ ਕਰ ਦਿੱਤੀ। ਹੁਣ ਮੈਂ ਉਦੋਂ ਵੀ ਆਖਿਆ ਸੀ ਕਿ ਏਡਾ ਵੱਡਾ ਐਲਾਨ ਕਰ ਦੇਣਾ ਕਿ ਸੋਸ਼ਲ ਮੀਡੀਆ ਤੋਂ ਇੱਕਦਮ ਵੱਡਾ ਐਲਾਨ ਕਿ ਮੈਂ ਦਿੱਲੀ ਆ ਰਿਹਾ, ਤੁਸੀਂ ਆ ਜਾਓ, ਜੰਤਰ ਮੰਤਰ ਪਹੁੰਚੋ, ਹਾਲਾਂਕਿ 6 ਤਰੀਕ ਨੂੰ ਵੇਖਦੇ ਹਾਂ ਕੀ ਵਾਪਰਦਾ ਹੈ, ਪਰੰਤੂ ਉਹ ਐਲਾਨ ਬਹੁਤ ਵੱਡਾ ਸੀ। ਹੁਣ ਇਹ ਗੱਲ ਸੀ 2 ਦਿਨ ਪਹਿਲਾਂ ਤੱਕ, ਸੰਧੂ ਸਾਹਿਬ ਥੋੜਾ ਸਮਾਂ ਪਹਿਲਾਂ ਹੁਣ ਤੋਂ ਇੱਕ ਹੋਰ ਵੱਡਾ ਐਲਾਨ ਅਭਿਜੀਤ ਦਿਪਕੇ ਨੇ ਕੀਤਾ, ਬਹੁਤ ਵੱਡਾ ਐਲਾਨ। ਅਭਿਜੀਤ ਦਿਪਕੇ ਨੇ ਭਾਰਤ ਦੇ ਵਿੱਚ ਆਪਣੀ ਕਾਂਗਰਸ ਜਨਤਾ ਪਾਰਟੀ ਦੇ 3 ਕੌਮੀ ਬੁਲਾਰੇ ਨਿਯੁਕਤ ਕਰ ਦਿੱਤੇ ਆ। 3 ਕੌਮੀ ਬੁਲਾਰੇ ਪੋਲੀਟੀਕਲ ਪਾਰਟੀਆਂ ਕਰਦੀਆਂ ਹੁੰਦੀਆਂ, ਉਹਦੇ ਵਿੱਚ ਇੱਕ ਤੇ ਸੌਰਭ ਦਾਸ ਉਹਨਾਂ ਦਾ ਨਾਮ ਹੈ। ਸੌਰਭ ਦਾਸ ਹੁਣੀ ਪੱਤਰਕਾਰਤਾ ਦੇ ਖੇਤਰ 'ਚ ਬੜੀ ਵੱਡੀ ਹਸਤੀ ਮੰਨੇ ਜਾਂਦੇ ਆ, ਖੋਜੀ ਪੱਤਰਕਾਰ ਜਿਹਨਾਂ ਨੂੰ ਆਖਦੇ ਆ। ਸੌਰਭ ਦਾਸ ਇੱਕ ਵਿਜੇਤਾ ਦਈਆ, ਮੈਂ ਵਿਜੇਤਾ ਦਈਆ ਬਾਰੇ ਸੰਧੂ ਸਰ ਖੋਜ ਕਰ ਰਿਹਾ ਸੀ ਕਿ ਵਿਜੇਤਾ ਦਈਆ ਕੌਣ ਨੇ
5: ਜੀ।
6: ਉਹ ਵਿਜੇਤਾ ਦਈਆ ਬਾਰੇ ਜਿੰਨਾ ਕੁ ਮੈਂ ਪੜ੍ਹ ਪਾਇਆ, ਮੈਨੂੰ ਪਤਾ ਲੱਗਾ ਕਿ ਬਹੁਤ ਜਿਹਨੂੰ ਆਪਾਂ ਕਹਿੰਦੇ ਕਿ ਇੱਕ ਸਿਰੇ ਦੇ ਪੜ੍ਹੇ ਲਿਖੇ ਵਿਅਕਤੀਆਂ ਚੋਂ ਇੱਕ ਹੈ, ਬੜੇ ਜਿਹੜੇ ਸਿਆਸੀ ਤੌਰ ਤੇ ਸੂਝਬੂਝ ਰੱਖਣ ਵਾਲੇ ਹੈ, ਔਰ ਕਾਫੀ ਵੱਡੇ ਪੱਧਰ ਤੇ ਉਹਨਾਂ ਨੇ 1-2 ਵਿਸ਼ੇਸ਼ ਕਿਤਾਬਾਂ ਲਿਖੀਆਂ, ਕੁਛ ਫਿਲਮਾਂ ਦੀ ਕਹਾਣੀ ਵੀ ਲਿਖੀ ਹੈ, ਭਾਵ ਕਿ ਇੱਕ ਨਾਮੀ ਵਿਅਕਤੀ ਕਹਿ ਸਕਦੇ ਹਾਂ, ਲੇਖਕ ਵੀ ਹੈਗੇ ਆ, ਸਿਆਸੀ ਖੋਜਕਰਤਾ ਵੀ ਹੈਗੇ ਆ। ਤੀਸਰਾ ਵਿਅਕਤੀ ਆਸ਼ੂਤੋਸ਼ ਰੰਕਾ। ਹੁਣ ਆਸ਼ੂਤੋਸ਼ ਰੰਕਾ ਬਾਰੇ ਮੈਂ ਜਦੋਂ ਪੜ੍ਹਨ ਲੱਗਾ ਕਿ ਭਾਈ ਇਹ ਤੀਸਰਾ ਵਿਅਕਤੀ ਆਸ਼ੂਤੋਸ਼ ਰੰਕਾ ਕੌਣ ਹੈ, ਦੇਖੋ IIT ਕਾਨਪੁਰ ਬੜੀ ਇੱਕ ਪ੍ਰਸਿੱਧ ਸਾਡਾ ਇੰਸਟੀਚਿਊਟ ਹੈ ਭਾਰਤ ਦਾ, ਉੱਥੋਂ ਦੇ ਉਹ ਵਿਦਿਆਰਥੀ, ਲੰਡਨ ਸਕੂਲ ਆਫ ਇਕਨੋਮਿਕਸ ਦੇ ਪੁਰਾਣੇ ਵਿਦਿਆਰਥੀ, ਹੁਣ ਇਹੋ ਜਿਹੇ ਵੱਡੇ, ਔਰ ਲੰਡਨ ਦੀ ਬੜੀ ਇੱਕ ਗਲੋਬਲ ਕੰਸਟਰਕਟਿੰਗ ਫੋਰਮ ਹੈ, ਉਹਦੇ ਵਿੱਚ ਕੰਮ ਕੀਤਾ ਉਸ ਫਰਮ ਦੇ ਵਿੱਚ। ਮਤਲਬ ਕਹਿਣ ਤੋਂ ਭਾਵ ਕਿ ਜਿਹੜੇ ਤਿੰਨ ਚਿਹਰੇ ਸੌਰਵ ਦਾਸ ਸੁਣੀ, ਬਚੇਤਾ ਦਈਆ, ਆਸ਼ੂਤੋਸ਼ ਰੰਕਾ, ਇਹ ਤਿੰਨ ਚਿਹਰੇ ਜਿਹੜੇ ਅਭਿਜੀਤ ਦਿਪਕੇ ਹੋਣਾ ਨੇ ਲੱਭ ਕੇ ਉਹਨਾਂ ਨੂੰ ਕੌਮੀ ਤੌਰ ਤੇ ਆਪਣੇ ਸਪੋਕਸਮੈਨ, ਆਪਣੇ ਬੁਲਾਰੇ ਨਿਯੁਕਤ ਕੀਤਾ, ਇਹ ਬਹੁਤ ਵੱਡੀ ਘਟਨਾ ਹੈ। ਜਿਹੜੀਆਂ ਚੀਜ਼ਾਂ ਮੈਂ ਲਗਾਤਾਰ ਕਹਿ ਰਿਹਾ, ਵੇਟ ਐਂਡ ਵਾਚ, ਇਹ ਸਿੱਧ ਸੁਭਾਅ ਨਹੀਂ ਜਾਪਦਾ। ਦੇਖੋ ਅਭਿਜੀਤ ਦਿਪਕੇ ਨੂੰ ਅਸੀਂ ਕੇਵਲ ਵਿਦਿਆਰਥੀ ਮੰਨ ਕੇ ਚੱਲੀਏ, ਉਹ ਗੱਲ ਉਹੀ ਹੋ ਗਈ ਨਾ, ਹੁਣ ਵਿਦਿਆਰਥੀ ਤੱਕ ਸੀਮਿਤ ਨਹੀਂ ਰਹੀ। ਦੇਖੋ ਉਹਨੂੰ ਸੌਰਵ ਦਾਸ ਦਾ ਵੀ ਪਤਾ ਹੈ ਕਿ ਕੀ ਚੀਜ਼ ਹੈ, ਵਿਜੇਤਾ ਦਈਆ ਕਿੱਥੋਂ ਲੱਭਿਆ, ਆਸ਼ੂਤੋਸ਼ ਰੰਕਾ ਕਿੱਥੋਂ ਲੱਭਿਆ। ਹੁਣ ਅਗਲੀ ਗੱਲ ਜਿਹੜੀ ਖੋਜ ਕਰਨ ਵਾਲੀ ਮੈਨੂੰ ਇਹ ਲੱਗਦੀ ਹੈ ਕਿ ਇਹ ਲੱਭੇ ਨੇ ਜਾਂ ਉਸ ਵਿਅਕਤੀ ਨੂੰ ਦਿੱਤੇ ਗਏ ਆ ਕਿ ਭਾਈ ਤੂੰ ਇਹਨਾਂ ਨੂੰ ਤਿੰਨ ਕੌਮੀ ਬੁਲਾਰੇ ਐਲਾਨ ਕਰ। ਇਹ ਅਗਲਾ ਸਵਾਲ ਅਸੀਂ ਖੋਜ ਕਰਨਾ ਹੈ। ਬਾਕੀ ਤੇ 6 ਤਰੀਕ ਬੜੀ ਮਹੱਤਵਪੂਰਨ ਹੈ, ਸੋ 6 ਤਰੀਕ ਨੂੰ ਵੇਖਦੇ ਹਾਂ ਭਾਈ ਕਾਂਗਰਸ ਜਨਤਾ ਪਾਰਟੀ ਦਾ ਕਮਾਲ, ਤੇ ਆ ਜਿਹੜੇ ਤਿੰਨ ਸਪੋਕਸਮੈਨ ਹੈ ਇਹ ਵੀ ਵੇਖਦੇ ਹਾਂ ਹੁਣ ਕੀ ਪ੍ਰਗਟਾਵਾ ਕਰਦੇ ਆ, ਕੀ ਕੁਛ ਇਸ਼ਾਰਾ ਕਰਦੇ ਆ। ਸੋ ਕਾਫੀ ਵੱਡਾ ਘਟਨਾਕ੍ਰਮ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਚ ਭਾਰਤ ਦੀ ਸਿਆਸਤ ਚ ਵਾਪਰ ਸਕਦਾ ਹੈ।
5: ਜੀ ਬਿਲਕੁਲ ਜੀ, ਅਗਲੇ ਸਾਡੇ ਸਪੋਂਸਰ ਸਾਹਿਬਾਨ ਦਾ ਸੁਨੇਹਾ ਤੁਹਾਨੂੰ ਦੇ ਦਈਏ ਕਿ ਤੁਸੀਂ ਜੇ ਮੌਰਗੇਜ ਦੇ ਵਿੱਚ ਪਰੇਸ਼ਾਨੀ ਹੋ ਰਹੀ ਆ, ਤੁਸੀਂ ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ ਮੌਰਗੇਜ ਲੱਭ ਰਹੇ ਹੋ, ਤਾਂ ਹਰਮਨ ਬੱਤਾ ਜੀ ਨੂੰ ਯਾਦ ਰੱਖਣਾ ਆ। ਤੁਸੀਂ ਘਰ ਖਰੀਦਣਾ ਆ, ਰੀਨਿਊਲ, ਰੀਫਾਈਨੈਂਸਿੰਗ, ਪ੍ਰੀ ਅਪਰੂਵਲ, ਇਨਵੈਸਟਮੈਂਟ ਪ੍ਰੋਪਰਟੀ ਬਾਰੇ ਕੋਈ ਵੀ ਸਵਾਲ, ਤਾਂ ਹਰਮਨ ਬੱਤਾ 647-685-9000, ਹਰਮਨ ਬੱਤਾ ਮੌਰਗੇਜ ਬ੍ਰੋਕਰ। ਔਰ ਨਾਲ ਦੀ ਨਾਲ ਟੈਂਟ ਦੀਆਂ ਸੇਵਾਵਾਂ ਦੇ ਲਈ, ਆਊਟਡੋਰ ਈਵੈਂਟ ਤੁਸੀਂ ਕਰਨ ਜਾ ਰਹੇ ਹੋ ਅਤੇ ਟੈਂਟ ਦੀਆਂ ਸੇਵਾਵਾਂ ਤੁਹਾਨੂੰ ਚਾਹੀਦੀਆਂ, ਟੈਂਟ ਦੀ ਦੁਨੀਆਂ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਮੱਲੀ ਟੈਂਟ ਸਰਵਿਸਿਸ। ਤੁਸੀਂ ਕਿਸੇ ਵੀ ਤਰ੍ਹਾਂ ਦਾ ਟੈਂਟ ਆਊਟਡੋਰ ਵਾਸਤੇ, ਛੋਟਾ ਵੱਡਾ ਜਾਂ ਵਧੀਆ ਵੱਡੇ ਟੈਂਟਾਂ ਦੇ ਜਾਣਿਆ ਪਛਾਣਿਆ ਨਾਮ ਹੈ ਇਹ ਮੱਲੀ ਟੈਂਟ ਸਰਵਿਸਿਸ। 647-999-2569, 647-999-2569, ਮੱਲੀ ਟੈਂਟ ਸਰਵਿਸ। ਜੀ ਟੀ ਅਤੇ ਜੀ ਟੀ ਤੋਂ ਬਾਹਰ ਸੇਵਾਵਾਂ ਪ੍ਰਦਾਨ ਕਰਦੇ ਨੇ, ਤੁਸੀਂ ਜ਼ਰੂਰ ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖਣਾ, 647-999-2569। ਅਗਲੀ ਖਬਰ ਵੱਲ ਚਾਲੇ ਪਾਈਏ ਜੀ, ਅਤੇ ਉਸ ਤੋਂ ਜਾਣ ਤੋਂ ਪਹਿਲਾਂ ਆਈ ਥਿੰਕ ਬਹੁਤ ਸਾਰੀਆਂ ਕਾਲਜ਼ ਆ ਰਹੀਆਂ, ਉਹਨਾਂ ਨਾਲ ਮੈਨੂੰ ਇੱਕ ਖਬਰ ਤੋਂ ਬਾਅਦ ਅਸੀਂ ਜ਼ਰੂਰ ਰਾਬਤਾ ਕਰਦੇ ਹਾਂ। ਜੇ ਤੁਹਾਡੀ ਇਜਾਜ਼ਤ ਹੋਵੇ ਧਰਮੇਸ਼ ਜੀ, ਆਪਾਂ ਕਾਲਜ਼ ਲੈ ਲਈਏ, ਕਿਉਂਕਿ ਕਾਲਜ਼ ਬਹੁਤ ਸਾਰੀਆਂ ਨੇ।
6: ਜੀ ਜੀ ਸੰਧੂ ਸਾਹਿਬ, ਮੈਨੂੰ ਵੀ ਲੱਗਦਾ ਕਿ ਕਾਲਰਸ ਨੂੰ ਵੀ ਵਿੱਚ ਆਪਾਂ ਹੁਣ ਉਹਨਾਂ ਦੀ ਵੀ ਸ਼ਮੂਲੀਅਤ ਕਰੀਏ ਤੇ ਫਿਰ ਆਪਣੀਆਂ ਗੱਲਾਂ ਬਾਤਾਂ ਤੇ ਨਾਲੋ ਨਾਲ ਜਾਰੀ ਰਹਿਣਗੀਆਂ।
5: ਜੀ ਸਾਡੇ ਨਾਲ ਪ੍ਰਿਤਪਾਲ ਜੀ ਨੇ, ਨਵ ਏਅਰ ਕੰਫਰਟ ਤੋਂ ਸੰਧੂ ਸਾਹਿਬ ਨੇ, ਪੌਲ ਜੀ ਨੇ, ਬੂਟਾ ਸਿੰਘ ਜੀ ਨੇ। ਪਲੀਜ਼ ਤੁਸੀਂ ਹੋਲਡ ਰੱਖਿਓ, ਸਭ ਨਾਲ ਗੱਲ ਕਰਦੇ ਹਾਂ ਵਨ ਬਾਏ ਵਨ। ਜੀ ਸਰ, ਸਤਿ ਸ਼੍ਰੀ ਅਕਾਲ, ਪ੍ਰਿਤਪਾਲ ਜੀ ਤੁਸੀਂ ਆਉਂਦੇ ਰਹੋ।
7: ਸੰਧੂ ਸਾਹਿਬ ਤੇ ਰਮੇਸ਼ ਜੀ ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਸਰ ਜੀ।
7: ਰਮੇਸ਼ ਜੀ ਕਹਿੰਦੇ ਨੇ ਲਾਈ ਹਯਾਤ ਆਏ ਸਦਾ ਦੇ ਚਲੀ ਚਲੇ, ਆਪਣੀ ਖੁਸ਼ੀ ਨਾ ਆਏ ਨਾ ਆਪਣੀ ਖੁਸ਼ੀ ਚਲੇ। ਦਿੱਲੀ ਦੇ ਵਿੱਚ ਜਿਹੜਾ ਦਰਦਨਾਕ ਹੱਥ ਉਹਨਾਂ ਬਾਰੇ ਜੀ ਕਹਿ ਸਕਦੇ ਹਾਂ ਅੱਗੇ ਪਰਮਾਤਮਾ ਉਹਨਾਂ ਦੀ ਰੂਹ ਨੂੰ ਸਕੂਨ ਬਖਸ਼ੇ, ਉਹਨਾਂ ਨੂੰ ਜੰਨਤ ਨਸੀਬ ਹੋਏ, ਤੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਵਾਰਿਸ ਨੇ ਉਹ ਸਦਮਾ ਬਰਦਾਸ਼ਤ ਕਰਨ ਦੀ ਉਹਨਾਂ ਤੋਂ ਕਬੂਲ ਬਖਸ਼ੇ। ਤੇ ਸਵਾਲ ਮੇਰਾ ਹੁਣ ਇਹ ਹੈ ਕਿ ਪੰਜਾਬ ਗੌਰਮੈਂਟ ਜਿਹੜਾ 1 ਜੁਲਾਈ ਤੋਂ ਔਰਤਾਂ ਨੂੰ 1,000 ਜਾਂ 1,500 ਦੇਣ ਜਾ ਰਹੀ ਹੈ, ਜਿਹੜਾ ਉਹਨਾਂ ਨੇ ਵਾਅਦੇ ਕੀਤੇ ਸਨ, ਉਹਦੀਆਂ ਸ਼ਰਤਾਂ ਜਿਹੜੀਆਂ ਨੇ ਉਹਨਾਂ ਦੇ ਬਾਰੇ ਦੋ ਕੁ ਤਾਂ ਮੈਨੂੰ ਪਤਾ, ਇੱਕ ਤੇ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਉਹ ਬੀਬੀ, ਤੇ ਦੂਜੀ ਮੈਂ ਸਰਕਾਰੀ ਤਨਖਾਹ ਜਾਂ ਪੈਨਸ਼ਨ ਨਹੀਂ ਲੈਂਦੀ ਹੋਣੀ ਚਾਹੀਦੀ। ਇਸ ਤੋਂ ਇਲਾਵਾ ਹੋਰ ਕੀ ਕੀ ਸ਼ਰਤਾਂ ਨੇ ਤੇ ਕੀ ਐਲੀਜੀਬਿਲਿਟੀ ਕੀ ਰੱਖੀ ਹੈ ਸਰਕਾਰ ਨੇ, ਕਿਉਂਕਿ ਸਾਰੀਆਂ ਔਰਤਾਂ ਨੂੰ ਤੇ ਉਹ ਦੇ ਨਹੀਂ ਸਕਦੇ 1,500-1,500, ਇਹਦੇ ਬਾਰੇ ਦੱਸੋ।
5: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ
6: ਦੇਖੋ, ਵੈਸੇ ਕੋਈ ਔਖੇ ਡਾਕੂਮੈਂਟ ਜਾਂ ਔਖੀ ਪ੍ਰਕਿਰਿਆ ਨਹੀਂ ਪੰਜਾਬ ਸਰਕਾਰ ਨੇ ਇਸ ਮਾਮਲੇ ਤੇ ਰੱਖੀ। ਇੱਕ ਤੇ ਵੋਟਰ ਕਾਰਡ ਲਾਜ਼ਮੀ ਕੀਤਾ, ਇੱਕ ਆਧਾਰ ਕਾਰਡ, ਦੋ ਡਾਕੂਮੈਂਟ ਹੈ। ਜਿਸ ਨੇ ਦਲਿਤ ਭਾਈਚਾਰੇ ਹੋਣ ਦਾ ਦਾਅਵਾ ਕਰਨਾ ਹੈ ਉਹਨੂੰ ਆਪਣਾ ਕੈਟਾਗਰੀ, ਐਸਸੀ ਕੈਟਾਗਰੀ ਦਾ ਸਰਟੀਫਿਕੇਟ ਪੇਸ਼ ਕਰਨਾ ਹੋਏਗਾ। ਤੇ ਅਗਲੀ ਜਿਹੜੀ ਕੰਡੀਸ਼ਨ ਹੈ ਉਹ ਹੈ ਕਿ ਇਨਕਮ ਟੈਕਸ ਉਹ ਪੇ ਨਾ ਕਰਦੀ ਹੋਵੇ। ਸੋ ਇਸ ਕਰਕੇ ਬਹੁਤ ਵਿਸ਼ੇਸ਼ ਵੱਡੀਆਂ ਕੰਡੀਸ਼ਨਾਂ ਨਹੀਂ ਹੈ, ਕੰਡੀਸ਼ਨਾਂ ਬੜੀਆਂ ਸਧਾਰਨ ਹੈ। ਹਾਂ, 1 ਜੁਲਾਈ ਤੋਂ ਦੇਵੇਗੀ ਜਾਂ ਨਹੀਂ ਦੇਵੇਗੀ ਉਹ ਇੱਕ ਵੱਡਾ ਸਵਾਲ ਜ਼ਰੂਰ ਹੈ ਅਜੇ ਵੀ, ਕਿਉਂਕਿ ਪੰਜਾਬ ਦੇ ਸੀਮਿਤ ਹਿੱਸੇ 'ਚ ਅਜੇ ਰਜਿਸਟ੍ਰੇਸ਼ਨ ਹੋਈ ਹੈ, ਬਾਕੀ ਹਿੱਸੇ ਵਿੱਚ ਤਾਂ ਰਜਿਸਟ੍ਰੇਸ਼ਨ ਅਜੇ ਹੋਈ ਨਹੀਂ ਹੈਗੀ, ਥੋੜ੍ਹੀ ਰਜਿਸਟ੍ਰੇਸ਼ਨ ਹੋਈ ਹੈ। ਬਾਕੀ ਭਗਵੰਤ ਮਾਨ ਜੀ ਨੇ ਉਵੇਂ ਇਹ ਕਿਹਾ ਕਿ ਅਸੀਂ 1 ਅਪ੍ਰੈਲ ਤੋਂ ਪੈਸੇ ਦੇਣੇ ਆ, ਭਾਵ ਕਿ ਬਕਾਇਆ ਵੀ ਦੇਣ ਦੀ ਗੱਲ ਆਖੀ ਹੈ। ਹੁਣ ਉਹ ਬਕਾਇਆ ਜੁੜਦਾ ਜੁੜਦਾ ਜੁੜਦਾ ਕਿਧਰੇ ਇਹ ਨਾ ਹੋਵੇ ਕਿ ਨਵੰਬਰ ਮਹੀਨੇ ਜਾਂ ਦਸੰਬਰ ਮਹੀਨੇ ਜਦੋਂ ਭਾਰਤੀ ਸਰਕਾਰ ਨੇ ਚੋਣ ਜ਼ਾਬਤਾ ਲਾਗੂ ਕਰਨਾ ਤੇ ਉਹ ਤੋਂ ਇੱਕ ਅੱਧਾ ਦਿਨ ਪਹਿਲਾਂ ਨਾ ਦੇਣਾ ਹੋਵੇ, ਉਹ ਨਾ ਘਟਨਾਕ੍ਰਮ ਵਿੱਚ ਉਹ ਹੋਵੇ। ਬਾਕੀ ਤੇ ਭਾਈ ਹੁਣ 1 ਜੁਲਾਈ ਤੋਂ ਵੇਖਦੇ ਹਾਂ ਕਿਹਦੇ ਕਿਹਦੇ ਖਾਤੇ 'ਚ ਕਿੰਨੇ ਕੁ ਪੈਸੇ ਪੰਜਾਬ ਦੀ ਸਰਕਾਰ ਪਾਉਂਦੀ ਹੈ
5: ਜੀ। ਅਗਲੀ ਖਬਰ ਵੱਲ ਜਾਣ ਤੋਂ ਪਹਿਲਾਂ ਕਾਲਸ ਲੈ ਲਈਏ ਜੀ, ਕਾਲਸ ਫਿਰ ਬਹੁਤ ਆ ਰਹੀਆਂ। 905-673-3337 ਨਵ ਏਅਰ ਕੰਫਰਟ ਤੋਂ ਸੰਧੂ ਸਾਹਿਬ ਸਾਡਾ ਜੁੜ ਚੁੱਕੇ ਨੇ ਜੀ। ਥੰਧੂ ਸਾਹਿਬ ਤੁਸੀਂ ਆਉਂਦੇ ਹੋ ਜੀ।
8: ਸਤਿ ਸ਼੍ਰੀ ਅਕਾਲ ਜੀ ਰਮੇਸ਼ ਜੀ ਨੂੰ, ਸੰਸਦਾਨੂੰ ਜੀ। ਸੰਧੂ ਸਾਹਿਬ, ਰਮੇਸ਼ ਜੀ ਦੇਖੋ, ਮੈਂ ਕੱਲ ਵੀ ਗੱਲ ਕਰਦਾ ਸੀ, ਤੁਸੀਂ ਆਪਾਂ ਬਾਅਦ ਚ ਕਰਾਂਗੇ। ਜਿਹੜਾ ਰਮੇਸ਼ ਜੀ ਸੋਸ਼ਲ ਮੀਡੀਆ ਨਾ ਜੀ, ਇਹ ਮੈਨੂੰ ਲੱਗਦਾ ਕਿ ਦੁਨੀਆਂ ਭਰ ਦੇ ਸਭ ਤੋਂ ਵੱਡੇ ਅਦਾਰਿਆਂ ਚੋਂ ਇੱਕ ਅਦਾਰਾ। ਮੈਂ ਥੋੜੀ ਦੇਰ ਤੱਕ ਨਹੀਂ ਬਿਲੀਵ ਕਰਦਾ ਕਈ ਵਾਰੀ, ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਕੁਝ ਆਪਾਂ ਉਹਨੂੰ ਪ੍ਰੂਵ ਨਹੀਂ ਕਰ ਸਕਦੇ, ਪਰ ਮੈਨੂੰ ਲੱਗਦਾ ਕਿ ਸੋਸ਼ਲ ਮੀਡੀਆ ਦੁਨੀਆਂ ਭਰ 'ਚ ਬਹੁਤ ਵੱਡਾ ਇੱਕ ਜ਼ਰੀਆ ਵਾ ਜਿਹਦੇ ਜ਼ਰੀਏ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ। ਦੇਖੋ, ਲੋਕਤੰਤਰ ਆ, ਜੇ ਆਪਣਾ ਕੋਕਚਰ ਪਾਰਟੀ ਦਾ ਬੰਦਾ ਇੰਡੀਆ ਆ ਰਿਹਾ ਤੇ ਮੈਨੂੰ ਲੱਗਦਾ ਵੀ ਸ਼ਾਇਦ ਉਹਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ, ਕਿਉਂਕਿ ਕੌਮੀ ਸੁਰੱਖਿਆ ਦਾ ਖਤਰਾ ਦੱਸ ਕੇ ਜਾਂ ਕੁਝ ਹੋਰ ਵੇਸਟ ਹੋ ਰਹੇ ਕਈ ਧਾਰਾਂ ਜਿਹਨਾਂ ਨੂੰ ਪ੍ਰੂਵ ਕਰਦਿਆਂ ਬੰਦਾ ਖੱਪ ਜਾਂਦਾ। ਤੇ ਮੈਨੂੰ ਲੱਗਦਾ ਕਿ ਸ਼ਾਇਦ ਅੱਜ ਦੀ ਡੇਟ 'ਚ ਪਾਰਲੀਮੈਂਟ 'ਚ ਵੀ ਗੱਲ ਹੋਈ ਆ, ਕਿਉਂਕਿ ਇਸੇ ਪਾਰਟੀ ਦੀ ਦੌਲਤ ਵੀ ਜਿਹੜੇ ਪੇਪਰ ਲੀਕ ਹੋਏ ਆ ਉਹਨਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ। ਔਰ ਪਾਰਲੀਮੈਂਟ ਨੇ ਤੈਅ ਕੀਤਾ ਵਾ ਕਿ ਕਿੰਨੇ ਆਪਣੇ ਇੰਡੀਆ ਦੇ ਵਿੱਚ ਲੋਕ ਬੇਰੁਜ਼ਗਾਰ ਆ, ਜਦੋਂ ਕਿ ਡੈਕਟੇ ਪਹਿਲਾਂ ਵੀ ਹੈਗੇ ਆ। ਇਹ ਹਿਲਜੁਲ ਹੋਈ ਆ ਤੇ ਇਹ ਕਾਫੀ ਵੱਡਾ ਅਦਾਰਾ ਆ, ਮੈਨੂੰ ਲੱਗਦਾ ਕਿ ਸਾਨੂੰ ਤਰਜੀਹ ਦੇਣੀ ਚਾਹੀਦੀ। ਮੈਂ ਵੀ ਬਹੁਤ ਸਾਰਾ ਬਿਜ਼ਨਸ ਪਹਿਲਾਂ ਆਪਣੇ ਮੀਡੀਆ ਦੇ ਇੱਧਰ ਉੱਧਰ ਕਰਦਾ ਸੀ, ਪਰ ਹੁਣ ਮੈਂ ਕਾਫੀ ਆਪਣੇ ਸੋਸ਼ਲ ਮੀਡੀਆ ਡਿਪੈਂਡ ਆ, ਕਾਫੀ ਕਾਲਾਂ ਆਉਂਦੀਆਂ ਨੇ ਔਰ ਕਾਫੀ ਅੱਛਾ ਰਿਸਪੋਂਸ ਆ। ਮੈਂ ਤੁਹਾਡੇ ਵਿਚਾਰ ਜਾਣਨਾ ਚਾਹੁੰਦਾ, ਸੁਣਦਾ ਜਵਾਬ ਦੇ। ਥੈਂਕ ਯੂ ਸਰ,
5: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਸੰਤ ਸਾਹਿਬ ਜੀ। ਰਮੇਸ਼ ਜੀ,
6: ਦੇਖੋ, ਸੋਸ਼ਲ ਮੀਡੀਆ ਬੜਾ ਵੱਡਾ ਪਲੇਟਫਾਰਮ ਹੈ, ਇਸ ਵਿੱਚ ਤੇ ਕੋਈ ਸ਼ੱਕ ਹੀ ਨਹੀਂ। ਹੁਣ ਇਹਨੂੰ ਇਹਦੇ ਲਈ ਅਸੀਂ ਵਰਤ ਹੋ ਰਹੇ ਹਾਂ ਜਾਂ ਅਸੀਂ ਇਸ ਨੂੰ ਵਰਤੀਏ, ਇਹ ਇੱਕ ਵੱਡੀ ਸਿਆਣਪ ਦਾ ਹਿੱਸਾ ਹੁੰਦਾ ਹੈ। ਮਾਫ਼ ਕਰਨਾ, ਸੱਚ ਇਹ ਹੈ ਸੰਸਾਰ ਦਾ ਵੱਡਾ ਹਿੱਸਾ ਸੋਸ਼ਲ ਮੀਡੀਆ ਲਈ ਵਰਤ ਹੋ ਰਿਹਾ ਹੈ। ਜੇ ਤੇ ਸੋਸ਼ਲ ਮੀਡੀਆ ਨੂੰ ਆਪਾਂ ਚੰਗੇ ਕਾਰਜਾਂ ਲਈ ਵਰਤ ਲਈਏ, ਚਾਹੇ ਤੁਸੀਂ, ਚਾਹੇ ਮੈਂ, ਚਾਹੇ ਕੋਈ ਹੋਰ ਹੈ, ਚਾਹੇ ਗੱਲ ਪੰਜਾਬ ਦੀ ਕਰੀਏ, ਚਾਹੇ ਕੈਨੇਡਾ ਦੀ ਕਰੀਏ, ਚਾਹੇ ਅਮੈਰੀਕਾ ਦੀ, ਜੇ ਤੇ ਉਹਨੂੰ ਲੋਕ ਹਿੱਤਾਂ ਲਈ, ਚੰਗਾ ਸੁਨੇਹਾ ਭੇਜਣ ਲਈ ਜਾਂ ਕੁਛ ਪੜ੍ਹਨ ਲਈ ਵਰਤਣਾ ਤੇ ਬੜੀ ਚੰਗੀ ਗੱਲ ਹੈ। ਤੇ ਜੇ ਅਸੀਂ ਉਹਦੇ ਲਈ ਵਰਤ ਹੋਣਾ ਹੈ ਤੇ ਮੈਨੂੰ ਲੱਗਦਾ ਕਿ ਇਹ ਫਿਰ ਸਮਝਣਾ ਪਏਗਾ ਕਿ ਇੱਥੇ ਵਾਪਰ ਕੀ ਰਿਹਾ। ਹੁਣ ਸੰਸਾਰ ਦਾ ਵੱਡਾ ਹਿੱਸਾ, ਸਰੋਤਿਓ, ਸੱਚ ਇਹ ਹੈ, ਮੈਨੂੰ ਲੱਗਦਾ ਕਿ ਅੰਕੜੇ ਤੁਹਾਡੇ ਸਾਰਿਆਂ ਕੋਲ ਹੈ ਕਿ ਸੰਸਾਰ ਦਾ ਵੱਡਾ ਹਿੱਸਾ ਸੋਸ਼ਲ ਮੀਡੀਆ ਲਈ ਵਰਤ ਹੋ ਰਿਹਾ ਹੈ। ਤਾਵੇਂ ਤਾਵੇਂ ਲੋਕ ਹੈ ਜਿਹੜੇ ਸੋਸ਼ਲ ਮੀਡੀਆ ਨੂੰ ਆਪਣੇ ਲਾਭ ਲਈ ਵਰਤ ਰਹੇ। ਇੱਥੇ ਇਹ ਰੌਲਾ ਆ, ਸੋਸ਼ਲ ਮੀਡੀਆ ਦੇ ਨਾਲ ਕੋਈ ਨਾ ਲੜਾਈ ਹੈ ਨਾ ਕੀਤੀ ਜਾ ਸਕਦੀ ਹੈ। ਇਹ ਹੈ ਕਿ ਆਪਾਂ ਸਿਆਣਪ ਦੇ ਨਾਲ ਸੋਸ਼ਲ ਮੀਡੀਆ ਨੂੰ ਵਰਤੀਏ। ਰਹੀ ਗੱਲ ਕਾਕਰੋਚ ਪਾਰਟੀ ਦੀ, ਕਾਕਰੋਚ ਪਾਰਟੀ ਭਾਈ ਆਪਣਾ ਰੰਗ ਦਿਖਾਉਣ ਲੱਗ ਪਈ ਹੈ। ਕੌਮੀ ਬੁਲਾਰੇ ਨਿਯੁਕਤ ਕਰਨਾ ਬੜਾ ਸਿੱਧਾ ਆ ਕਿ ਉਹ ਸਧਾਰਨ ਜਿਹਾ ਘਟਨਾਕ੍ਰਮ ਨਹੀਂ ਹੈ। ਸੋ ਇਸ ਕਰਕੇ ਮੈਂ ਵੇਟ ਐਂਡ ਵਾਚ ਸ਼ਬਦ ਵਾਰ ਵਾਰ ਕਹਿ ਰਿਹਾ। ਸੋ ਬਾਕੀ ਵੇਖਦੇ ਹਾਂ, ਅਜੇ ਤੱਕ ਕੋਈ ਮੈਂ ਇੱਦਾਂ ਦਾ ਪ੍ਰਤੀਕਰਮ ਨਹੀਂ ਦੇ ਸਕਦਾ ਕਿ ਕਾਂਗਰਸ ਪਾਰਟੀ ਨਾਲ ਇੰਝ ਹੋ ਗਿਆ ਜਾਂ ਇੰਝ ਹੋਵੇਗਾ ਜਾਂ ਇਹਨੂੰ ਇਸ ਤਰ੍ਹਾਂ ਕਰਨਾ ਚਾਹੇਗਾ। ਇਹ ਦੇਖਦੇ ਹੁਣ ਕੌਮੀ ਬੁਲਾਰੇ ਕਹਿੰਦੇ ਕੀ ਹੈ। ਉਹ ਆਪਣਾ ਜਿਹੜਾ ਪਾਰਟੀ ਦਾ ਮੇਨ ਥੀਮ ਹੈ, ਜਿਹੜਾ ਮੇਨ ਕਨਸੈਪਟ ਹੈ, ਉਹ ਕੀ ਲੋਕਾਂ 'ਚ ਭੇਜਦੇ ਆ, ਫਿਰ ਉਹ ਤੋਂ ਬਾਅਦ ਅਸੀਂ ਡਿਸਕਸ ਕਰਾਂਗੇ
5: ਜੀ। ਬਹੁਤ ਸ਼ੁਕਰੀਆ ਜੀ। ਸੋ ਅਗਲਾ ਮੈਸੇਜ ਤੁਹਾਨੂੰ ਗਿੱਲ ਫਾਰਮ ਵੱਲੋਂ ਦੇ ਦਈਏ। ਡਿਕਸੀ ਅਤੇ ਕਿੰਗ ਸਟਰੀਟ 'ਤੇ ਲੋਕੇਟਡ ਨੇ ਗਿੱਲ ਫਾਰਮਸ। ਤੁਸੀਂ ਆਪਣੇ ਘਰ ਵਾਸਤੇ, ਫਾਰਮ ਹਾਊਸ ਵਾਸਤੇ ਕੋਈ ਵਧੀਆ ਸਬਜ਼ੀਆਂ ਦੀ, ਫੁੱਲਾਂ ਦੀ ਪਨੀਰੀ ਲੈ ਕੇ ਆਉਣੀ ਆ ਤਾਂ ਤੁਸੀਂ ਤਾਂ ਵੀ ਗਿੱਲ ਫਾਰਮ ਪਹੁੰਚ ਸਕਦੇ ਹੋ। ਵਧੀਆ ਫਰੈਸ਼ ਚੱਕੀ ਆਟਾ, ਤਾਜ਼ੀਆਂ ਸਬਜ਼ੀਆਂ ਦੇ ਲਈ ਗਿੱਲ ਫਾਰਮ, ਡਿਕਸੀ ਐਂਡ ਕਿੰਗ ਸਟਰੀਟ 'ਤੇ ਲੋਕੇਟਡ ਨੇ ਕੈਲੇਡਨ ਦੇ ਵਿੱਚ। ਗਿੱਲ ਫਾਰਮ 'ਤੇ ਤੁਸੀਂ ਪਹੁੰਚਣਾ ਜੀ 416-868-4168-8978-8778। ਤੁਸੀਂ ਇੰਜੋਏ ਕਰ ਰਹੇ ਹੋ ਜੀ, ਸੁਣ ਰਹੇ ਹੋ ਪੰਜਾਬੀ ਲਹਿਰਾਂ। ਮੇਰੇ ਨਾਲ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਜੁੜੇ ਹੋਏ ਨੇ, ਖਬਰਾਂ ਦੀ ਸਾਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਰਹੇ ਨੇ, ਅਤੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ 4701।
9: ਸਤਿ ਸ਼੍ਰੀ ਅਕਾਲ
5: ਜੀ, ਸਤਿ ਸ਼੍ਰੀ
9: ਅਕਾਲ ਰਮੇਸ਼ ਜੀ ਨੂੰ ਵੀ, ਸਤਿ ਸ਼੍ਰੀ ਅਕਾਲ।
5: ਸਿੰਦਰਪਾਲ ਸਿੱਧਵਾਂ ਹੁਣਾਂ ਨੂੰ, ਭਾਜੀ ਹੁਣਾਂ ਨੂੰ ਲਾਉਣੇ ਆ ਰਿਕੁਐਸਟ ਕਿ ਕੋਈ ਇਸ਼ੂ ਆ ਤੇ ਪਲੀਜ਼ ਠੀਕ ਕਰਨ
9: ਜੀ। ਹਾਂਜੀ ਰਮੇਸ਼ ਜੀ, ਮੈਂ ਪੁੱਛਦਾ ਸੀ ਵੀ ਇੱਕ ਪਲੀਜ਼ ਦੱਸੋਗੇ, ਇੱਕ ਬੇਟੀ ਨੇ ਆਪਣੇ ਸਕੂਲ ਚ ਪੜ੍ਹਦੀ ਸੀ, ਮੇਰਾ ਖਿਆਲ ਉਹਨੇ ਸੁਸਾਈਡ ਕੀਤਾ ਸੀ, ਕਿਉਂ ਕੀਤਾ ਸੀ ਪਲੀਜ਼ ਦੱਸੋ, ਕੀ ਕਾਰਨ ਸੀਗਾ? ਮੈਂ ਅਪਡੇਟ ਸੁਣਦਾ। ਥੈਂਕ ਯੂ ਸਰ,
5: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ,
6: ਅੰਮ੍ਰਿਤਸਰ ਦੀ ਘਟਨਾ ਜੀ, ਅਮਜੋਤ ਕੌਰ ਉਸ ਬੱਚੀ ਦਾ ਨਾਂ ਸੀ, 17 ਸਾਲ ਦੀ ਬੱਚੀ ਸੀ
5: ਜੀ।
6: ਦੇਖੋ ਉਹਦਾ ਬੜਾ ਸਿੱਧਾ ਪਤਰਾ ਕਿ ਉਹਦਾ ਕਾਰਨ ਜਿਹੜਾ ਉਸ ਲੜਕੀ ਨੇ ਜਾਂ ਉਸ ਲੜਕੀ ਦੇ ਪਰਿਵਾਰ ਨੇ ਬਿਆਨ ਕੀਤਾ, ਜੋ ਲੜਕੀ ਨੇ ਜੀਵਤ ਜੀ ਕੀਤਾ, ਜੋ ਪਰਿਵਾਰ ਨੇ ਦੱਸਿਆ ਕਿ ਉਹਦੇ ਪ੍ਰਾਈਵੇਟ ਸਕੂਲ ਨੇ ਉਹਨੂੰ ਹਰਾਸਮੈਂਟ ਕੀਤੀ ਸੀ, ਫੀਸ ਦੇ ਲਈ ਹਰਾਸਮੈਂਟ ਕੀਤੀ, ਉਹਦੀ ਫੀਸ ਕੁਛ ਪੈਂਡਿੰਗ ਸੀਗੀ, ਉਹਨੂੰ ਬੇਇੱਜ਼ਤ ਕੀਤਾ, ਉਹਨੂੰ ਜਲੀਲ ਕੀਤਾ, ਜਿਹਦੇ ਕਰਕੇ ਉਸ ਕੁੜੀ ਨੇ ਆਤਮ ਹੱਤਿਆ ਕੀਤੀ ਹੈ। ਜ਼ਹਿਰ ਖਾ ਲਿਆ, ਕਾਫੀ ਦਿਨ ਹਸਪਤਾਲ 'ਚ ਚਿਰੇ ਇਲਾਜ ਰਹੀ, ਪਰੰਤੂ ਆਖਿਰਕਾਰ ਜਿਹੜੀ ਉਹ ਲੜਕੀ ਇਸ ਧਰਤੀ ਤੇ ਜੀਵਤ ਨਹੀਂ ਰਹੀ। ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਉਸ ਲੜਕੀ ਦਾ ਜ਼ਿਕਰ ਕੀਤਾ ਸੰਧੂ ਸਭਾ 'ਚ, ਔਰ ਪੰਜਾਬ ਦੇ ਮੁੱਖ ਮੰਤਰੀ ਨੇ ਜੋ ਦੱਸਿਆ, ਕਹਿੰਦੇ ਕਿ ਉਹ ਲੜਕੀ ਇੰਟੈਲੀਜੈਂਟ ਸੀ, ਹੁਸ਼ਿਆਰ ਸੀ, ਪੜ੍ਹਨ ਨੂੰ ਤੇਜ਼ ਸੀਗੀ। ਹੁਣ ਦੇਖੋ, ਤਾਂਹੀਓ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ

0: ਸਰਵਿਸ, ਤੁਸੀਂ ਉੱਥੇ ਜਾਂਦੇ ਹੋ ਤੇ ਪਹਿਲਾਂ ਸਿਕਿਉਰਿਟੀ ਵਾਲਾ ਤੁਹਾਨੂੰ 3 ਸਵਾਲ ਪੁੱਛਦਾ, ਫਿਰ ਅੱਗੇ ਤੋਂ ਇੱਕ ਕਮਰਾ ਬਣਿਆ, ਉਹਦੇ ਵਿੱਚ ਇੱਕ ਬੰਦਾ ਕਹਿੰਦਾ ਜੀ ਕਿੱਥੇ ਜਾਣਾ। ਬਾਕੀ ਜੇ ਉਹ ਵਿਦਿਆਰਥੀ ਦੇ ਮਾਪੇ ਆਪਣੇ ਜਿਹੜਾ ਉਹਨਾਂ ਦੇ ਬੱਚੇ ਦਾ ਟੀਚਰ ਹੈ ਉਹਦੇ ਨਾਲ ਮੁਲਾਕਾਤ ਕਰਨੀ, ਸਮਝ ਲਓ ਇੱਕ ਬਹੁਤ ਵੱਡੀ ਜਿਹੜੀ ਚੀਜ਼ ਹੈ, ਮੁਲਾਕਾਤ ਹੀ ਨਹੀਂ ਹੁੰਦੀ ਹੈ
1: ਜੀ।
0: ਉੱਥੋਂ ਕਿ ਉਹਨਾਂ ਨੂੰ ਕਮਰੇ ਚੋਂ ਘੁਮਾ ਫਿਰਾ ਕੇ 2-4 ਗੱਲਾਂ ਕਰਕੇ ਜਿਹੜਾ ਉਹਨਾਂ ਦਾ ਪਬਲਿਕ ਰਿਲੇਸ਼ਨ ਅਫਸਰ ਹੈ ਤੋਰ ਦਿੰਦਾ ਹੈ। ਔਰ ਬਹੁਤੀ ਵਾਰੀ ਤੇ ਦਿਨ ਵੇਲੇ ਉਹਨਾਂ ਨੇ ਦਿਨ ਰੱਖੇ ਕਿ ਭਾਈ ਮਹੀਨੇ ਚ ਆਹੀ ਦਿਨ ਹੈ ਜਦੋਂ ਤੁਸੀਂ ਆ ਸਕਦੇ। ਫੀਸਾਂ ਐਡਵਾਂਸ ਲਈਆਂ ਜਾਂਦੀਆਂ, ਇਹ ਪ੍ਰਾਈਵੇਟ ਤਾਂਹੀਓ ਕਹਿੰਦਾ ਫੈਕਟਰੀਆਂ ਨੇ ਇੱਥੇ ਕੋਈ ਬੱਚਾ, ਠੀਕ ਹੈ ਵਿਦਿਆਰਥੀਆਂ ਦੀ ਪੜ੍ਹਾਈ, ਜਿਹੜੇ ਵਿਦਿਆਰਥੀ ਉਸ ਸਕੂਲਾਂ ਚ ਪੜ੍ਹ ਕੇ ਉੱਪਰ ਜਾ ਰਹੇ ਨੇ, ਮੈਂ ਇਹ ਨਹੀਂ ਕਹਿੰਦਾ ਕਿ ਉਹ ਪੜ੍ਹਾਉਂਦੇ ਨੇ, ਪਰੰਤੂ ਪੜ੍ਹਾਈ ਦੇ ਨਾਲ ਨਾਲ ਜਿਹੜੀ ਨੈਤਿਕਤਾ ਚਾਹੀਦੀ ਹੈ, ਜਿਹੜਾ ਮਾਪਿਆਂ ਦਾ ਵਿਦਿਆਰਥੀਆਂ ਦੇ ਨਾਲ ਆਪਣੇ ਬੱਚਿਆਂ ਨਾਲ ਅਟੈਚਮੈਂਟ ਤੇ ਢੰਗ ਬਣਾਉਣੇ, ਨਵੀਆਂ ਚੀਜ਼ਾਂ ਵਿਕਸਿਤ ਕਰਨੀਆਂ ਸਮਾਜ ਪ੍ਰਤੀ ਬੱਚਿਆਂ ਨੂੰ, ਜਿਹੜਾ ਬਹੁਤ ਸਾਰੀਆਂ ਚੀਜ਼ਾਂ ਇਸ ਪ੍ਰਾਈਵੇਟ ਢਾਂਚੇ ਚ ਖਤਮ ਹੋ ਗਈਆਂ ਸੰਧੂ ਸਾਹਿਬ। ਔਰ ਜਿਹੜਾ ਸਰੋਤੇ ਪੁੱਛ ਕੇ ਗਏ ਆ ਇਹ ਉਹਦੇ ਵਿੱਚੋਂ ਹੀ ਵਾਪਰਿਆ ਵਰਤਾਰਾ ਆ। ਜੇ ਅਮਜੋਤ ਕੌਰ
1: ਜੀ
0: ਆਪਣੇ ਮਾਪਿਆਂ ਦੇ ਨਾਲ ਸਕੂਲ ਨੇ ਇਹੋ ਜਿਹਾ ਢੰਗ ਬਣਾਇਆ ਹੁੰਦਾ ਜਿੱਥੇ ਫੀਸ ਨੂੰ ਲੈ ਕੇ ਉਹਦੇ ਉੱਪਰ ਇੱਕ ਤਲਵਾਰ ਨਾਲ ਲਟਕਦੀ ਹੁੰਦੀ, ਉਹਨੂੰ ਜਲੀਲ ਨਾ ਕਰਦਾ ਉਹ ਸਕੂਲ, ਤੇ ਸ਼ਾਇਦ ਇਹ ਘਟਨਾ ਨਾ ਵਾਪਰਦੀ। ਔਰ ਪੰਜਾਬ ਚ ਗਾਹੇ ਬਗਾਹੇ ਅਕਸਰ ਇਹੋ ਜਿਹੀਆਂ ਘਟਨਾ ਵਾਪਰਦੀਆਂ
1: ਰਹਿੰਦੀਆਂ।
0: ਸੋ ਇਸ ਕਰਕੇ ਇਹ ਦਿਖਾਂਤ ਹੈਗਾ ਆ ਜੀ। ਇੱਥੇ ਮੈਂ ਪੰਜਾਬ ਦੀ ਗੱਲ ਕੀਤੀ, ਜੇ ਮੈਂ ਪੰਜਾਬ ਤੋਂ ਅੱਗੇ ਕਿਤੇ ਰਾਜਸਥਾਨ ਵਾਲੇ ਪਾਸੇ ਜਾ ਪੜਾਂ ਤੇ ਉੱਥੇ ਤੇ ਪਤਾ ਹੀ ਨਹੀਂ ਕੀ ਹੈ, ਉੱਥੇ ਤੇ ਬਹੁਤ ਵੱਡੇ ਪੱਧਰ ਤੇ ਇਹ ਆਤਮ ਹੱਤਿਆ ਦਾ ਵਰਤਾਰਾ ਹੈਗਾ। ਕੋਟਾ ਵਰਗਾ, ਕੋਟਾ ਇੱਕ ਸੰਤੂ ਸਾਹਿਬ ਮੈਂ ਦੁਨੀਆਂ ਦੇ ਕਹਿ ਸਕਦਾ, ਦੁਨੀਆਂ ਦਾ ਉਹ ਸ਼ਹਿਰ ਹੈ ਜਿੱਥੇ ਬਹੁਤ ਵੱਡੇ ਪੱਧਰ ਤੇ ਐਜੂਕੇਸ਼ਨ ਵੇਚੀ ਜਾਂਦੀ ਹੈ, ਗਿਆਨ ਦਿੱਤਾ ਜਾਂਦਾ, ਪੈਸੇ ਲੈ ਕੇ ਪ੍ਰੈਕਟਿਸ ਕਰਾਈ ਜਾਂਦੀ ਹੈ, ਟਿਊਸ਼ਨ ਜਿਹਨੂੰ ਆਪਾਂ ਆਖਦੇ ਹਾਂ। ਪਰੰਤੂ ਕੋਟਾ ਜਿੱਥੇ ਐਜੂਕੇਸ਼ਨ ਚ ਬੜਾ ਨਾਮੀ ਸ਼ਹਿਰ ਬਣ ਗਿਆ, ਉੱਥੇ ਵਿਦਿਆਰਥੀਆਂ ਦੀ ਆਤਮ ਹੱਤਿਆ ਦੇ ਅੰਕੜੇ ਵਿੱਚ ਵੀ ਸੰਸਾਰ ਤੋਂ ਵੱਡਾ ਇੱਕ ਸ਼ਹਿਰ। ਬਾਕੀ ਇੱਕ ਪਾਸੇ ਪੂਰਾ ਭਾਰਤ, ਇੱਕ ਪਾਸੇ ਕੱਲਾ ਕੋਟਾ ਜਿੱਥੇ ਜਿੰਨੇ ਵਿਦਿਆਰਥੀ ਉੱਥੇ ਆਤਮ ਹੱਤਿਆ ਕਰਦੇ। ਇਹ ਭਾਰਤੀ ਪੜ੍ਹਾਈ ਦੀ ਜਿਹੜੀ ਐਜੂਕੇਸ਼ਨ ਪ੍ਰਣਾਲੀ ਵਿੱਚ ਬੜੇ ਸਾਰੇ ਨੁਕਸ ਹੈ, ਤੇ ਉਹੀ ਨੁਕਸਾਂ ਦੇ ਵਿੱਚੋਂ ਅੰਮ੍ਰਿਤਸਰ ਦੀ ਅਮਜੋਤ ਕੌਰ ਦੀ ਪਾਈ ਜਾਣ ਪਈ ਹੈ
1: ਜੀ। ਇਹ ਇੱਕ ਬਹੁਤ ਵੱਡਾ ਦੁਖਾਂਤ ਆ, ਚਾਹੇ ਨੀਟ ਦੇ ਪੇਪਰ ਲੀਕ ਹੋਣੇ ਜਾਂ ਸਟੂਡੈਂਟਾਂ 'ਤੇ ਇਹ ਦਬਾਅ ਬਣਨਾ, ਪ੍ਰਾਈਵੇਟ ਜਿਹੜਾ ਸਿਸਟਮ ਆ ਇਹਨੂੰ ਬਿਜ਼ਨਸ ਕਰਨ ਜਿਹੜਾ ਇਹਦਾ ਕਰ ਦਿੱਤਾ ਗਿਆ ਆ। ਸੋ ਇਹ ਵੀ ਇੱਕ ਆਈ ਥਿੰਕ ਬਹੁਤ ਵੱਡਾ ਦੁਖਾਂਤ ਆ। 905-673-3337 ਤੁਸੀਂ ਜੁੜ ਚੁੱਕੇ ਹੋ ਪੰਜਾਬੀ ਲਹਿਰਾਂ ਦੇ ਨਾਲ। ਸੋ ਜੁੜਦੇ ਹਾਂ ਜੀ, ਬਸ ਇੱਕ ਪਿਆਰਾ ਜਿਹਾ ਮੈਸੇਜ ਲੈ ਲਈਏ, ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਰੂਬਰੂ ਹੁੰਦੇ ਹਾਂ।
2: JS Home Improvement ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪਿੱਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333
1: ਜੀ। ਬਹੁਤ ਸ਼ੁਕਰੀਆ। ਔਰ ਇਸੇ ਬਹਾਨੇ ਸਾਡੇ ਰਿਸਪੈਕਟਰ ਸਤਿੰਦਰਪਾਲ ਸਿੱਧਵਾ ਹੁਣਾਂ ਦੀ ਆਵਾਜ਼ ਸੁਣਨ ਨੂੰ ਮਿਲ ਜਾਂਦੀ ਹੈ। ਸੋ ਬਿਲਕੁਲ ਜੀ, ਸਰਬੱਤ ਫਾਰਮ ਨੂੰ ਯਾਦ ਰੱਖਣਾ ਤੁਸੀਂ, ਜੇ ਤੁਸੀਂ ਪਨੀਰੀ ਲੈ ਕੇ ਆਉਣੀ ਹੈ ਇਸ ਟਾਈਮ, ਹੁਣ ਖੂਬਸੂਰਤ ਦਿਨ ਆ, ਧੁੱਪਾਂ ਲੱਗ ਗਈਆਂ ਨੇ, ਫਾਰਮ ਹਾਊਸ ਦੇ ਵਿੱਚ ਜਾਂ ਬੈਕ ਯਾਰਡ ਦੇ ਵਿੱਚ ਤੁਸੀਂ ਸਬਜ਼ੀਆਂ ਦੀ ਪਨੀਰੀ, ਵੱਲਾਂ ਦੀ ਪਨੀਰੀ ਜਾਂ ਤੁਸੀਂ ਵੱਖ ਵੱਖ ਫੁੱਲਾਂ ਦੀ ਪਨੀਰੀ ਲੱਭ ਰਹੇ ਹੋ, ਤਾਂ ਸਰਬੱਤ ਫਾਰਮ ਕੌਂਟਰੀ ਸਾਈਡ 'ਤੇ ਲੋਕੇਟਡ ਨੇ, 416-819-5540। ਨੰਬਰ ਇੱਕ ਵਾਰ ਫਿਰ ਰਿਪੀਟ ਕਰਦਾ ਮੈਂ, 416-819-5540, ਸਰਬੱਤ ਫਾਰਮ। ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਅਮਰਜੀਤ ਸਿੰਘ ਜੀ ਲੰਬੇ ਸਮੇਂ ਤੋਂ ਹੋਲਡ ਨੇ, ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਨਰ ਹੋ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਬਿਲਕੁਲ, ਬਹੁਤ ਸ਼ੁਕਰੀਆ। ਇਸ ਦੇ ਬਾਬਤ ਮੇਰੇ ਕੋਲ ਇੱਕ ਖਬਰ ਵੀ ਆ, ਸੋ ਮੈਂ ਚਾਹੁੰਦਾ ਕਿ ਖਬਰ ਵੀ ਸਾਂਝੀ ਕਰ ਲਈਏ, ਕਿਉਂਕਿ ਨਾਲ ਦੀ ਨਾਲ ਤੁਹਾਡੀ ਗੱਲ ਦਾ ਜਵਾਬ ਹੋ ਜੇ, ਨਾਲ ਦੀ ਨਾਲ ਖਬਰ 'ਤੇ ਵੀ ਥੋੜ੍ਹਾ ਜਿਹਾ ਚੱਲਣਾ ਪੈ ਜੇ। ਰਮੇਸ਼ ਜੀ, ਬਿਕਰਮ ਮਜੀਠੀਆ ਰੂਪੋਸ਼ ਹੋ ਗਿਆ ਆ, ਬੋਰਡ ਲੱਗ ਗਏ ਆ, ਹੋਰਡਿੰਗ ਲੱਗ ਗਿਆ ਕਿ ਭਾਈ ਇਹ ਭਗੌੜਾ ਹੋ ਗਿਆ, ਇਹ ਹੁਣ ਆਮ ਆਦਮੀ ਪਾਰਟੀ ਲਵਾ ਰਹੀ ਆ ਜਾਂ ਉਹਨਾਂ ਦੇ ਸਪੋਰਟਰਸ ਲਵਾ ਰਹੇ ਨੇ, ਵੱਡੇ ਵੱਡੇ ਹੋਰਡਿੰਗ ਲੱਗੇ, ਇਹ ਵੀ ਮੈਂ ਸੋਸ਼ਲ ਮੀਡੀਆ 'ਤੇ ਬਹੁਤ ਚਰਚਾ ਸੁਣ ਰਿਹਾ ਕੱਲ੍ਹ ਰਾਤ ਦੀ ਕਿ ਹੋਰਡਿੰਗ ਲੱਗ ਗਏ ਨੇ, ਕੀ ਇਸ ਤਰ੍ਹਾਂ ਦੇ ਹੋਰਡਿੰਗ ਲਾਉਣਾ ਵੱਡੇ ਪੱਧਰ 'ਤੇ ਕਿਸੇ ਦੇ ਪ੍ਰਾਈਵੇਟ ਲਾਈਫ ਨੂੰ ਜੇ ਤੁਸੀਂ ਇੱਕ ਜਗ੍ਹਾ 'ਤੇ ਲੈ ਕੇ ਆਉਂਦੇ, ਕੀ ਇਹ ਕਿਸੋ ਹੱਦ ਤੱਕ ਸਹੀ ਆ ਔਰ ਨਾਲ ਦੀ ਨਾਲ ਇਹਨਾਂ ਦਾ ਵੀ ਜਵਾਬ ਆਪਾਂ ਦੇਣਾ ਬਣਦੀ

0: ਰਾਧਾ ਸਵਾਮੀ ਵਾਲੇ ਜਿਹੜੇ ਬਾਬਾ ਜੀ ਆ ਉਹਨਾਂ ਦਾ ਕਹਿੰਦੇ ਇਹਨਾਂ 'ਤੇ ਪੂਰਾ ਹੱਥ ਆ, ਸੋ ਮੈਨੂੰ ਨਹੀਂ ਲੱਗਦਾ ਕਹਿੰਦੇ ਕਿ ਇਹਨਾਂ ਨੂੰ ਕੁਛ ਹੋ ਪਾਊਗਾ ਜਾਂ ਗ੍ਰਿਫਤ ਦੇ ਵਿੱਚ ਆਉਣਗੇ ਜੀ। ਦੱਸਿਓ ਭਾਈ ਉਚਾਰਨਾ ਥੋੜ੍ਹਾ ਜਿਹਾ।
1: ਜੀਠੀਆ ਤੇ ਇਸ ਵੇਲੇ ਰੂਹ ਪੋਸ਼ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਹੁਣ ਲੁਕਿਆ ਕਿੱਥੇ ਹੋਵੇਗਾ ਕਿਸੇ ਨੂੰ ਨਹੀਂ ਪਤਾ, ਕਈ ਤਰ੍ਹਾਂ ਦੇ ਚਰਚੇ ਹੈ। ਇੱਕ ਸ਼ਬਦ ਤੁਸੀਂ ਵੀ ਤੇ ਸਾਡੇ ਸਰੋਤੇ ਵੀ ਚਰਚਾ 'ਚ ਲੈ ਕੇ ਆਏ, ਰਾਧਾ ਸਵਾਮੀ ਬਾਬਾ। ਦੇਖੋ ਰਾਧਾ ਸਵਾਮੀ ਬਾਬਾ ਬੀਤੇ ਸਮੇਂ ਤੋਂ ਜਿਸ ਢੰਗ ਦੇ ਨਾਲ ਵਿਕਰਮ ਜੀਠੀਏ ਦੇ ਨਾਲ ਮੁਲਾਕਾਤਾਂ ਜੇਲ੍ਹ ਵਿੱਚ ਕਰਕੇ ਆਇਆ, ਔਰ ਕੱਲੀ ਗੱਲ ਮੁਲਾਕਾਤਾਂ ਤੱਕ ਸੀਮਤ ਨਹੀਂ, ਮੁਲਾਕਾਤਾਂ ਦੇ ਦੌਰਾਨ ਵਿਸ਼ੇਸ਼ ਟਿੱਪਣੀ ਕਰ ਦੇਣੀ, ਭਾਵੇਂ ਇੱਕ ਢੰਗ ਦੀ ਵਿਕਰਮ ਜੀਠੀਏ ਨੂੰ ਕਲੀਨ ਚਿੱਟ ਦੇ ਦਿੱਤੀ ਨਸ਼ਿਆਂ ਦੇ ਮਸਲੇ ਦੇ ਵਿੱਚ, ਜਾਂ ਹੋਰ। ਉਹ ਬੜਾ ਸਿੱਧਾ ਇਸ਼ਾਰਾ ਸੀ, ਉਹ ਕੋਈ ਸਮਝਣਾ ਔਖਾ ਨਹੀਂ ਕਿ ਅਸੀਂ ਕਹੀਏ ਜੀ ਇਹ ਬੜਾ ਵੱਡਾ ਇੱਕ ਦੁਨੀਆਂ ਦਾ ਅਲਜਬਰਾ ਆ, ਕਿਉਂਕਿ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਨਾ 10ਵੀਂ 'ਚ, ਉਦੋਂ ਕਹਿੰਦੇ ਜੀ ਅਲਜਬਰਾ ਨਹੀਂ ਆਉਂਦਾ, ਇਹ ਬੜਾ ਔਖਾ ਹੈ, ਇਹ ਕੋਈ ਬਹੁਤ ਵੱਡਾ ਅਲਜਬਰਾ ਤੇ ਹੈ ਨਹੀਂ, ਇਹ ਤੇ ਸੌਖੀ ਜੀ ਗੱਲ ਹੈ ਜਿਹੜੀ ਸਮਝ ਆਉਂਦੀ ਹੈ ਕਿ ਬਾਬਾ ਜੀ ਦਾ ਹੱਥ ਕਿੱਡੇ ਵੱਡੇ ਪੱਧਰ ਤੇ ਮਜੀਠੀਆ ਸਾਹਿਬ ਤੇ ਹੈਗਾ। ਹੁਣ ਮਜੀਠੀਆ ਸਾਹਿਬ ਸੁੱਖ ਦੇ ਨਾਲ ਵੱਡੇ ਸਿਆਸੀ ਲੀਡਰ ਵੀ ਹੈਗੇ ਆ, ਔਰ ਬਾਬਾ ਜੀ ਦਾ ਹੱਥ ਕਲਾ ਵਿਕਰਮ ਮਜੀਠੀਏ ਤੇ ਨਹੀਂ ਹੈ, ਬਾਬਾ ਜੀ ਦੀਆਂ ਵੋਟਾਂ ਕਰਕੇ ਉਹ ਹੱਥ ਭਾਰਤ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਦੇ ਉੱਪਰ ਵੀ ਹੈ। ਕੇਵਲ ਢਿੱਲੋਂ ਜਿੱਦਣ ਪ੍ਰਧਾਨ ਬਣਦਾ ਹੈ, ਦੂਜੇ ਦਿਨ ਸਭ ਤੋਂ ਪਹਿਲਾਂ ਕਿੱਥੇ ਗਿਆ ਸੀ? ਡੇਰਾ ਰਾਧਾ ਸਵਾਮੀ ਬਾਬੇ ਦੇ ਕੋਲ। ਇਹ ਘਟਨਾਕ੍ਰਮ ਬੜਾ ਸੌਖਾ ਸਮਝ ਆਉਂਦਾ ਹੈ ਕਿ ਕਿਹੜੇ ਪਾਸੇ ਦਾ ਇਸ਼ਾਰਾ ਹੈਗਾ। ਹੁਣ ਗੱਲ ਹੈ ਕਿ ਡੇਰਿਆਂ ਦੀ ਸਿਆਸਤ ਸੰਦੂਸਾ ਭਾਰਤ ਵਿੱਚ ਵੈਸੀ ਬਹੁਤ ਵੱਡੇ ਪੱਧਰ ਤੇ ਹੈ, ਬਹੁਤ ਵੱਡੇ ਪੱਧਰ ਤੇ ਡੇਰਿਆਂ ਦੀ ਸਿਆਸਤ ਹੈ। ਵੋਟ ਬੈਂਕ ਇਹਨਾਂ ਦੇ ਕੋਲ ਹੁੰਦਾ ਹੈ, ਔਰ ਇਹ ਵੋਟ ਬੈਂਕ ਜਿਹੜਾ ਕਿਤੇ ਨਾ ਕਿਤੇ ਮਨ ਚਾਹੇ ਢੰਗ ਦੇ ਨਾਲ ਇਹ ਡੇਰੇ ਆਪਣੀ ਮਨ ਚਾਹੀ ਪਾਰਟੀ ਨੂੰ ਭੁਗਤਾ ਵੀ ਦਿੰਦੇ, ਇਹਨਾਂ ਤੋਂ ਬੜੇ ਢੰਗ ਤਰੀਕੇ ਹੁੰਦੇ ਆ। ਹੁਣ ਜਦੋਂ ਅਸੀਂ ਵਿਕਰਮ ਮਜੀਠੀਏ ਦੀ ਤਾਜ਼ਾ ਤਰੀਨ ਗੱਲ ਕਰੀਏ ਤੇ ਵਿਕਰਮ ਮਜੀਠੀਆ ਭਾਈ ਰੂਹ ਪੋਸ਼ ਹੈ, ਹਾਲਾਂਕਿ ਆ ਥੋੜਾ ਕੁ ਸਮਾਂ ਪਹਿਲਾਂ ਜਿਹੜੀ ਵਿਕਰਮ ਮਜੀਠੀਆ ਦੇ ਵਕੀਲਾਂ ਨੇ ਅਰਜੀ ਪਾਈ ਸੀ ਕਿ ਸਾਨੂੰ FIR ਦੀ ਕਾਪੀ ਤੇ ਦਿਓ, ਵਿਕਰਮ ਮਜੀਠੀਏ ਤੇ FIR ਕੀ ਦਰਜ ਕੀਤੀ ਹੈ, ਉਹੀ ਨੀ ਪੁਲਿਸ ਕਾਪੀ ਨਹੀਂ ਦਿੰਦੀ ਸੀ। ਉਹ ਅਦਾਲਤ ਨੇ ਅੱਜ ਹੁਕਮ ਕੀਤਾ ਕਿ ਭਾਈ ਤੁਹਾਨੂੰ ਕਾਪੀ ਦੇਣੀ ਪਊਗੀ, ਪੁਲਿਸ ਨੂੰ ਕਹਿ ਦਿੱਤਾ, ਮੈਨੂੰ ਲੱਗਦਾ ਕਿ ਉਹ ਕਾਪੀ ਅੱਜ ਮਿਲ ਜਾਏਗੀ। ਉਹ ਕਾਪੀ ਮਿਲਣ ਤੋਂ ਬਾਅਦ ਮਜੀਠੀਏ ਨੇ ਹਾਈਕੋਰਟ ਵਿੱਚ ਆਪਣੀ ਪਟੀਸ਼ਨ ਦਾਖਲ ਕਰਨੀ ਹੈ, ਜਿਹਨੂੰ ਆਪਾਂ ਅਗਾਊਂ ਜ਼ਮਾਨਤ ਆਖਦੇ ਹਾਂ। ਫਿਰ ਅਗਾਊਂ ਜ਼ਮਾਨਤ ਮਿਲਦੀ ਜਾਂ ਨਹੀਂ ਮਿਲਦੀ ਇਹ ਸਮਾਂ ਦੱਸੇਗਾ। ਉਵੇਂ ਸੰਧੂ ਸਾਹਿਬ ਜਿਹੜੀ ਮੇਰੀ ਇੱਥੇ ਸਮਝ ਹੈ, ਮੇਰੀ ਸਮਝ ਇਹ ਆਖਦੀ ਹੈ ਕਿ ਵਿਕਰਮ ਸੂ ਮਜੀਠੀਏ ਨੂੰ ਵੱਡਾ ਮੁੱਦਾ ਜਾਣ ਬੁੱਝ ਕੇ ਬਣਾਇਆ ਜਾ ਰਿਹਾ, ਜਿਹੜਾ ਤੁਸੀਂ ਸੋਸ਼ਲ ਮੀਡੀਆ ਦਾ ਜ਼ਿਕਰ ਕੀਤਾ ਜਾਂ ਪੰਜਾਬ ਦੀਆਂ ਬਹੁਤ ਸਾਰੀਆਂ ਕੰਧਾਂ ਦਾ ਜ਼ਿਕਰ ਕੀਤਾ ਜਾਂ ਹੋਰ ਢੰਗਾਂ ਦੀ, ਉਹ ਸਿਆਸੀ ਬਦਲਾਖੋਰੀ ਚੋਂ ਸਿਆਸੀ ਤੌਰ ਤੇ ਇੱਕ ਗੱਲ ਨੂੰ ਵਧਾ ਚੜਾ ਕੇ ਪੇਸ਼ ਕਰਨਾ। ਜਿੱਦਣ ਵਿਕਰਮ ਮਜੀਠੀਏ ਦੇ ਖਿਲਾਫ ਪਰਚਾ ਦਰਜ ਹੋਇਆ ਸੀ, ਮੈਂ ਉਤਨੀ ਕਹਿ ਦਿੱਤਾ ਸੀ ਕਿ ਅਸਲ ਵਿੱਚ ਇਹ ਨਹੀਂ ਕਿ ਵਿਕਰਮ ਸਿੰਘ ਮਜੀਠੀਆ ਬੜਾ ਖਰਾ ਬੰਦਾ ਹੈ ਜਾਂ ਵਿਕਰਮ ਮਜੀਠੀਏ ਨੇ ਥਾਣੇ ਵਿੱਚ ਵੜ ਕੇ ਬੜੀ ਸਿਆਣਪ ਕੀਤੀ, ਮੈਂ ਬਿਲਕੁਲ ਨਹੀਂ ਕਹਿੰਦਾ, ਨਹੀਂ ਕਰਨੀ ਚਾਹੀਦੀ। ਵਿਕਰਮ ਮਜੀਠੀਏ ਦਾ ਅਧਿਕਾਰ ਖੇਤਰ ਹੀ ਨਹੀਂ ਹੈਗਾ, ਇੰਜ ਨਹੀਂ ਹੋਣਾ ਚਾਹੀਦਾ। ਪਰੰਤੂ ਜਿਸ ਢੰਗ ਦੇ ਨਾਲ ਸਰਕਾਰ ਵੀ ਮਿੰਟਾਂ ਸਕਿੰਟਾਂ 'ਚ LOC ਜਾਰੀ ਕਰ ਰਹੀ ਹੈ, ਜਿਸ ਢੰਗ ਦੇ ਨਾਲ ਸਰਕਾਰ FIR ਦੀ ਕਾਪੀ ਨਹੀਂ ਦੇ ਰਹੀ ਅਦਾਲਤ ਦੀ ਦਖਲ ਅੰਦਾਜ਼ੀ ਤੋਂ ਬਿਨਾਂ, ਉਹ ਵੀ ਬੜਾ ਸਿੱਧਾ ਪੱਧਰਾ ਨਜ਼ਰ ਆਉਂਦਾ ਹੈ ਕਿ ਪੰਜਾਬ ਦੀ ਸਰਕਾਰ ਕੀ ਕਰ ਰਹੀ ਹੈ। ਉਹ ਵੀ ਇਸ ਗੱਲ ਦਾ ਵੱਡਾ ਲਾਹਾ ਲੈ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਿਨਾਂ ਨਾਮ ਲਏ ਕੁਝ ਘੰਟੇ ਪਹਿਲਾਂ ਡੇਰਾ ਰਾਧਾ ਸਵਾਮੀ ਤੇ ਵੀ ਟਿੱਪਣੀ ਕਰ ਦਿੱਤੀ ਕਿ ਠੀਕ ਹੈ, ਇਹਨਾਂ ਨੂੰ ਉੱਥੋਂ ਵੋਟਾਂ ਚਾਹੀਦੀਆਂ ਹੋਣਗੀਆਂ, ਭਾਜਪਾ ਤੇ ਤੰਜ ਕੱਸਿਆ, ਅਸੀਂ ਕਹਿੰਦੇ ਆਪਣੇ ਕੰਮਾਂ ਦੇ ਨਾਲ ਵੋਟਾਂ ਲਵਾਂਗੇ। ਭਾਰਤੀ ਐ ਸਮਝ ਲਓ ਕਿ ਇੱਕ ਪਾਸੇ ਭਗਵੰਤ ਮਾਨ ਹੈ ਤੇ ਦੂਜੇ ਪਾਸੇ ਦੂਜੀ ਤੇ ਰਿਹਾ, ਉਹ ਸਿੱਧੇ ਪੱਧਰਾ ਇਸ ਚੋਂ ਨਜ਼ਰ ਆ ਰਿਹਾ, ਆਪਣਾ ਆਪਣਾ ਪ੍ਰਭਾਵ ਬਣਾਉਣ ਲਈ, ਦੂਜੇ ਨੂੰ ਠਿੱਪੀ ਲਾਉਣ ਲਈ ਆ ਸਾਰਾ ਕੁਛ ਕੰਧਾਂ ਤੇ ਪੋਸਟਰਬਾਜ਼ੀ ਚੱਲ ਰਹੀ ਹੈ। ਬਾਕੀ ਭਾਈ ਵਿਕਰਮ ਮਜੀਠੀਆ ਰੂਹ ਪੋਸ਼ ਹੈ ਤੇ ਰੂਹ ਪੋਸ਼ ਹੋ ਕੇ ਇਸ ਵੇਲੇ ਕਿੱਥੇ ਹੋਵੇਗਾ, ਇਹ ਤੇ ਭਾਈ ਕੋਈ ਸਾਧ ਸੰਤੀ ਜਾਣੇ, ਸਾਨੂੰ ਤਾਂ ਨਹੀਂ ਪਤਾ
0: ਜੀ। ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। ਮੁੰਜਲ ਬਰਲਾ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਸੰਧੂ ਸਾਹਿਬ ਜੀ, ਸਤਿ ਸ੍ਰੀ ਅਕਾਲ ਰਮੇਸ਼ ਜੀ, ਸਤਿ ਸ੍ਰੀ ਅਕਾਲ ਉਹਨਾਂ ਦੀ, ਸਤਿ ਸ੍ਰੀ ਅਕਾਲ ਵੀਰਨ। ਸੰਧੂ ਸਾਹਿਬ ਇੱਕ ਪਹਿਲਾਂ ਨੇ ਕਿਹਾ ਤੁਮਾ ਜੀ ਸੁਣੋ ਕਰਦੇ, ਫਿਰ ਰਮੇਸ਼ ਨੇ ਗੱਲ ਕਰਨਾ
0: ਜੀ।
2: ਇੱਕ ਕਾਲ ਘੱਟ ਲੈ ਲਿਆ ਕਰੋ ਤੇ ਸੁਭਾ ਹੁਕਮ ਨਾ ਬੁਲਾ ਲਿਆ ਕਰੋ, ਤੁਹਾਡਾ ਬਹੁਤ ਫਿਕਰਾਨਾ ਥੈਂਕ ਯੂ ਹੋ ਜੂਗਾ। ਰਮੇਸ਼ ਜੀ, ਅੱਗੇ ਇੱਕ ਦਿਨ ਤੁਸੀਂ ਹੁਕਮ ਤੇ ਨੰਬਰ ਲਿਖਾਇਆ ਸੀ, ਮੈਟਰ ਲਿਖਣ ਚ ਗਲਤ ਲਿਖਿਆ ਗਿਆ ਜੀ, ਕਿਰਪਾ ਕਰ ਦੇ, ਤੁਹਾਡਾ ਧੰਨਵਾਦ। ਤੇ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਪਹਿਲਾਂ ਮੈਂ 6 ਤੋਂ 7 ਆਉਣਾ ਹੋਰ ਪ੍ਰੋਗਰਾਮ ਤੇ ਫੇਰ ਬਦਲ ਕੇ ਲਾਈਦਾ, ਤੇ ਫਿਰ ਵੀ ਇੱਧਰ ਇਹਨਾਂ ਦੀ ਆਵਾਜ਼ ਵੀ ਸੁਣ ਲਈਏ ਭਾਈਆਂ ਦੀ, ਤੇ ਹੁਣ ਉਹ ਘੰਟਾ ਛੱਡਣ ਲੱਗ ਗਏ ਉੱਥੇ, ਇੱਕ ਪਾਸੇ ਸ਼ਬਦ ਆਉਂਦੇ ਉਹ ਚੱਲਦੇ ਆ, ਉਹ ਲਾ ਲਈਦਾ, ਧੰਨਵਾਦ, ਥੈਂਕ ਯੂ ਜੀ, ਤੁਹਾਡਾ ਜੇ ਕੰਮ ਕਰਦੇ ਹੋ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਅਸੀਂ ਅਰਜੀ ਲਾਉਣੇ ਹਾਂ ਜੀ, ਬਹੁਤ ਸ਼ੁਕਰੀਆ। 905-673-3337 ਅਗਲੀ ਕਾਲ ਵੱਲ ਚੱਲਦੇ ਹਾਂ। ਮੈਨੂੰ ਲੱਗਦਾ ਕਿ ਇੱਥੇ ਇਹੀ ਕਹਿ ਸਕਦੇ ਹਾਂ ਕਿ ਜ਼ਰੀਰ ਜੀ, ਅਸੀਂ ਹੈੱਡ ਆਫਿਸ ਅਰਜੀ ਐਪਲੀਕੇਸ਼ਨ ਤੁਹਾਡਾ ਮੈਸੇਜ ਜ਼ਰੂਰ ਪਹੁੰਚਾ ਦੇਵਾਂਗੇ। ਐਂਡ ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ। ਬਹੁਤ ਸ਼ੁਕਰੀਆ ਭਾਅ ਜੀ, ਥੈਂਕ ਯੂ ਸੋ ਮਚ, ਬਹੁਤ ਮੁਹੱਬਤ, ਬਹੁਤ ਪਿਆਰ, ਥੈਂਕ ਯੂ ਸੋ ਮਚ। ਅੱਜ ਕੁਛ ਲਾਈਨ ਦੇ ਵਿੱਚ ਕੁਛ ਇਸ਼ੂ ਆ ਰਿਹਾ, ਮੈਂ ਅੱਜ ਹੈੱਡ ਆਫਿਸ ਦੇ ਵਿੱਚ ਆਪਾਂ ਕਰਦੇ ਹਾਂ ਜੀ। ਕੁਛ ਮੈਨੂੰ ਮੈਸੇਜ ਵੀ ਆ ਰਹੇ ਆ ਕਿ ਔਨ ਏਅਰ ਜਦੋਂ ਤੁਸੀਂ ਸੁਣਦੇ ਹੋ 416-477-2040 ਵਾਲੇ ਨੰਬਰ 'ਤੇ ਡਾਇਲ ਕਰਕੇ, ਕਹਿੰਦੇ ਅੱਜ ਰੇਡੀਓ ਪ੍ਰੋਗਰਾਮ ਚੱਲ ਨਹੀਂ ਰਿਹਾ। ਸੋ ਇਸ ਦੀ ਵੀ ਜਾਣਕਾਰੀ ਆਪਾਂ ਜ਼ਰੂਰ ਹੈੱਡ ਆਫਿਸ ਦੇਵਾਂਗੇ ਅਤੇ ਇਸ ਨੂੰ ਜਲਦੀ ਤੋਂ ਜਲਦੀ ਠੀਕ ਕਰਵਾਉਂਗੇ, ਇਸ ਨੂੰ ਜਲਦੀ ਤੋਂ ਜਲਦੀ ਠੀਕ ਕਰਵਾਉਂਗੇ।
3: ਕਿਰਨ ਰੇ ਆਫ ਹੋਪ, ਨਸ਼ਾ ਛਡਾਓ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
0: ਬਹੁਤ ਸ਼ੁਕਰੀਆ ਜੀ। ਔਰ ਨਾਲ ਦੀ ਨਾਲ ਇੱਕ ਵਾਰ ਫਿਰ ਮੈਸੇਜ ਦੇ ਦਿਆਂ ਜਿੰਨੀਆਂ ਵੀ ਭੈਣਾਂ ਵੀਰ ਸਾਡੇ ਸੁਣ ਰਹੇ ਨੇ ਕਿ ਲਿਵਾਨਾ ਵੈਲੈਂਸ ਸਪਾ ਬ੍ਰੈਂਪਟਨ ਦੇ ਵਿੱਚ ਖੁੱਲ੍ਹ ਗਿਆ, ਤੁਹਾਨੂੰ ਰਿਲੈਕਸਿੰਗ ਮਸਾਜ ਥੈਰੇਪੀ ਬਿਊਟੀ ਸਰਵਿਸ ਲੱਭ ਰਹੇ ਸੀ ਤਾਂ ਤੁਸੀਂ ਬ੍ਰੈਂਪਟਨ ਦੇ ਵਿੱਚ ਉਹ ਓਪਨ ਹੋ ਗਿਆ ਜੀ। ਲਿਵਾਨਾ ਵੈਲੈਂਸ ਸਪਾ ਪ੍ਰੋਫੈਸ਼ਨਲ ਥੈਰੇਪਿਸਟ, ਰਜਿਸਟਰਡ ਥੈਰੇਪਿਸਟ ਔਰ ਪ੍ਰੋਫੈਸ਼ਨਲ ਥੈਰੇਪਿਸਟ, ਨਾਲ ਦੀ ਨਾਲ ਹਾਈਜੀਨਿਕ ਇਨਵਾਇਰਮੈਂਟ, ਐਡਵਾਂਸ ਇਕਿਊਪਮੈਂਟ ਦੇ ਨਾਲ ਇੰਸ਼ੋਰੈਂਸ ਦੇ ਜਿਹੜੇ ਬੈਨੀਫਿਟਸ ਆ ਉਹਨਾਂ ਕਸਟਮਰ ਨੂੰ ਸਿੱਧਾ ਇੰਸ਼ੋਰੈਂਸ ਨੂੰ ਬਿਲਿੰਗ ਕਰਦੇ ਨੇ। ਤੁਹਾਡੇ ਨਾਲ ਕੋਈ ਚਾਰਜ ਨਹੀਂ, ਉਹਨਾਂ ਨੇ ਸਿੱਧਾ ਇੰਸ਼ੋਰੈਂਸ ਨੂੰ ਬਿਲਿੰਗ ਕਰਨੀ ਆ। ਰਿਲੈਕਸਿੰਗ ਮਸਾਜ ਨਾਲ ਦੀ ਨਾਲ ਮਸਾਜ ਥੈਰੇਪੀ ਤੁਸੀਂ ਲੈਣੀ ਆ, ਪ੍ਰੀ ਨੈਟਲ ਮਸਾਜ ਲੈਣਾ ਆ, ਪੋਸਟ ਨੈਟਲ ਮਸਾਜ, ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਔਰ ਬਹੁਤ ਹਾਈ ਟੈਕਨੀਕ ਇਹਨਾਂ ਕੋਲ ਇਕਿਊਪਮੈਂਟ ਪਹੁੰਚ ਚੁੱਕੇ ਨੇ। ਸੋ ਬਹੁਤ ਹੀ ਵਧੀਆ ਇੱਕ ਪ੍ਰੋਫੈਸ਼ਨਲ ਸਪਾ ਖੁੱਲ੍ਹ ਚੁੱਕਿਆ ਜੀ, ਲਿਵਾਨਾ ਵੈਲਨੈਸ ਸਪਾ। ਤੁਸੀਂ 341 ਪਾਰਕਹਸਟ ਸਕੁਆਇਰ ਬ੍ਰੈਂਪਟਨ ਪਹੁੰਚਣਾ ਜੀ, 341 ਪਾਰਕਹਸਟ ਸਕੁਆਇਰ ਬ੍ਰੈਂਪਟਨ, 416-881-5385। ਵਧੇਰੇ ਜਾਣਕਾਰੀ ਲਈ, ਅਪੁਆਇੰਟਮੈਂਟ ਲਈ ਤੁਸੀਂ ਕਾਲ ਕਰ ਲੈਣੀ ਆ। ਇਹ ਕਹਿੰਦੇ ਕਿ ਤੁਹਾਡੀ ਸਿਹਤ, ਸੁੰਦਰਤਾ ਅਤੇ ਤੰਦਰੁਸਤੀ ਦਾ ਖਿਆਲ ਅਸੀਂ ਰੱਖਾਂਗੇ। 416-881-5385 ਲਿਵਾਨਾ ਵੈਲਨੈਸ ਸਪਾ। ਸੋ ਪਹਿਲੀ ਕਾਲ ਕਿਹੜੀ ਚੱਕੀ ਹੈ, ਕਿਉਂਕਿ ਸਾਰੀਆਂ ਹੀ ਲਾਈਨਾਂ ਬਿਜ਼ੀ ਨੇ। ਓਕੇ, ਸੋ ਦੇਖਦੇ ਹਾਂ ਕਿ ਲੰਬੇ ਸਮੇਂ ਤੋਂ ਹੋਲਡ ਕੌਣ ਆ। ਓਕੇ, ਪਰਮਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
4: ਸਤਿ ਸ਼੍ਰੀ ਅਕਾਲ ਜੀ, ਮੈਂ ਇੱਕ ਚੀਜ਼ ਪੁੱਛਣੀ ਸੀ ਲੁਧਿਆਣੇ ਦੀ, ਇੱਕ ਖਬਰ ਮੈਂ ਪੜ੍ਹਦਾ ਪਿਆ ਜੀ, ਰਮੇਸ਼ ਜੀ ਨੂੰ ਜੇ ਕਨਫਰਮ ਕਰਨ
0: ਜੀ।
4: ਕੱਲ ਦੇ ਦਿਨ ਦੇ ਵਿੱਚ ਕਹਿੰਦੇ 13-14 ਕੁੜੀਆਂ ਦੀ ਗਾਇਬ ਹੋ ਗਈਆਂ ਨੇ, ਮਤਲਬ ਲੱਭ ਨਹੀਂ ਰਹੀਆਂ, ਏਦਾਂ ਦੀ ਕੋਈ ਨਿਊਜ਼ ਹੈਗੀ ਹੈ
0: ਜੀ? ਬਹੁਤ ਸ਼ੁਕਰੀਆ ਜੀ, ਆਪਾਂ ਇਸ 'ਤੇ ਜਾਣਕਾਰੀ ਪਾਉਣੀ, ਕਿਉਂਕਿ ਮੈਂ ਵੀ ਸੋਸ਼ਲ ਮੀਡੀਆ 'ਤੇ ਕਈ ਵਾਰ ਬਹੁਤ ਸਾਰੀਆਂ ਚੀਜ਼ਾਂ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਮੈਂ ਵੀ ਕੱਲ੍ਹ ਕੁਛ ਦਿੱਲੀ ਦੀ ਨਿਊਜ਼ ਦੇਖ ਰਿਹਾ ਸੀ, ਹਰਿਆਣੇ ਦੀ ਵੀ ਨਿਊਜ਼ ਆ ਰਹੀ ਸੀ ਕਿ ਕੁਛ ਬੱਚੀਆਂ ਗਾਇਬ ਹੋ ਰਹੀਆਂ ਨੇ। ਰਮੇਸ਼ ਜੀ, ਇਹਦੇ ਬਾਰੇ ਕੁਛ ਜਾਣਕਾਰੀ ਹੈ ਤੁਹਾਨੂੰ?
1: ਦੇਖੋ, ਇਸ ਢੰਗ ਦੀ ਕੋਈ ਗੱਲ ਨਹੀਂ ਕਿ ਆਪਾਂ ਕਹੀਏ 24 ਘੰਟੇ ਜਾਂ ਪਿਛਲੇ 48 ਘੰਟੇ ਚ ਜਾਂ 4 ਦਿਨ ਦੇ ਵਿੱਚ ਲੁਧਿਆਣੇ ਚ ਜਾਂ ਪੰਜਾਬ ਚ ਕੋਈ ਏਦਾਂ ਦੀ ਘਟਨਾ ਵਾਪਰੀ ਹੋਵੇ ਜਿੱਥੇ ਇੱਕ ਸਮੇਂ ਚਾਂ ਬਹੁਤ ਸਾਰੀਆਂ ਕੁੜੀਆਂ ਜਾਂ ਔਰਤਾਂ ਲੱਭਦੀਆਂ ਨੇ। ਹੁਣ ਏਦਾਂ ਦੀ ਕੋਈ ਘਟਨਾ ਨਹੀਂ ਹੈਗੀ ਮੇਰੇ ਨਿਗਾਹ 'ਚ, ਤੇ ਬਿਲਕੁਲ ਨਹੀਂ ਹੈ। ਔਰ ਇਕੱਲਾ ਮੈਂ ਇਹ ਵੀ ਥੋੜ੍ਹਾ ਜਿਹਾ ਦੱਸ ਸਕਦਾ ਕਿ ਵੱਖ ਵੱਖ ਸੋਸ਼ਲ ਮੀਡੀਆ ਜਾਂ ਦੂਜੇ ਢੰਗ ਦੇ ਨਾਲ ਕੋਈ ਮੈਂ ਪੁਸ਼ਟੀ ਕਰਨ ਤੋਂ ਅਸਮਰਥ ਹੈ, ਕਿਉਂਕਿ ਮੈਨੂੰ ਨਹੀਂ ਲੱਗਦਾ ਏਦਾਂ ਦੀ ਘਟਨਾ ਕੋਈ ਵਾਪਰੀ। ਉਵੇਂ ਸੰਧੂ ਸਾਹਿਬ, ਇੱਕ ਅੰਕੜਾ ਬੀਤੇ ਸਮੇਂ ਦੇ ਵਿੱਚ ਦਿੱਲੀ ਦਾ ਵੀ ਪੰਜਾਬ ਦਾ ਵੀ
0: ਜੀ,
1: ਉਹ ਜ਼ਰੂਰ ਜਿਹੜਾ ਜਨਤਕ ਹੋਇਆ ਸੀਗਾ, ਉਸ ਅੰਕੜੇ ਵਿੱਚ ਇਹ ਚੀਜ਼ ਸਾਹਮਣੇ ਆਈ ਸੀ ਕਿ ਲਗਾਤਾਰ ਜਿਹੜੀਆਂ ਭਾਰਤ ਦੇ ਵਿੱਚ ਲੜਕੀਆਂ ਗਾਇਬ ਹੁੰਦੀਆਂ ਨੇ, ਨਾਬਾਲਗ ਕੁੜੀਆਂ, ਉਹਦੇ ਵਿੱਚ ਦਿੱਲੀ ਸਭ ਤੋਂ ਉੱਪਰ ਸੀ ਕਿ ਦਿੱਲੀ ਚੋਂ ਬਹੁਤ ਵੱਡੀ ਗਿਣਤੀ 'ਚ ਕੁੜੀਆਂ ਨਾਬਾਲਗ ਜਿਹੜੀਆਂ ਲੱਭਦੀਆਂ ਨਹੀਂ, ਕਰਦੇ ਪਰਚੇ ਦਰਜ ਕਰਾਉਂਦੇ ਆ, ਪੁਲਿਸ ਲੱਭਦੀ ਹੈ, ਸਾਰੀ ਸਾਰੀ ਉਮਰ ਨਹੀਂ ਲੱਭਦੀਆਂ। ਉਹ ਅੰਕੜਾ ਭਾਰਤ ਵਿੱਚ ਵੱਧ ਰਿਹਾ ਲਗਾਤਾਰ ਪੂਰੇ ਭਾਰਤ ਦੇ ਵਿੱਚ, ਤੇ ਉਹ 'ਚ ਪੰਜਾਬ ਵੀ ਸ਼ਾਮਿਲ ਸੀ ਔਰ ਪੰਜਾਬ ਦੇ ਵੱਡੇ ਕਈ ਸ਼ਹਿਰਾਂ ਦਾ ਆਰਾਮ ਸੀ ਕਿ ਉੱਥੋਂ ਵੀ ਕੁੜੀਆਂ ਗਾਇਬ ਹੋਈਆਂ ਨੇ, ਨਾਬਾਲਗ ਕੁੜੀਆਂ ਜਿਹੜੀਆਂ ਲੱਭੀਆਂ ਨਹੀਂ ਮੁੜ ਕੇ। ਪਰੰਤੂ ਪੰਜਾਬ ਦਾ ਅੰਕੜਾ ਬਹੁਤ ਹੇਠਾਂ ਸੀਗਾ, ਦਿੱਲੀ ਦਾ, ਉੱਤਰ ਪ੍ਰਦੇਸ਼ ਦਾ, ਮਹਾਰਾਸ਼ਟਰ ਦਾ, ਇਹਨਾਂ ਸੂਬਿਆਂ ਦਾ ਅੰਕੜਾ ਬਹੁਤ ਉੱਪਰ ਸੀ। ਤਾਜ਼ਾ ਤਰੀਨ ਸਰੋਤਿਓ, ਮੇਰੇ ਕੋਲ ਇੱਦਾਂ ਦੀ ਕੋਈ ਖ਼ਬਰ ਨਹੀਂ ਹੈ।
0: ਜੀ ਨੈਕਸਟ ਕਾਲ ਵਿੱਚ ਲਈ ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਹੋ ਜੀ
5: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
5: ਮੈਂ ਤਾਂ ਜੀ ਦੋ ਹੀ ਗੱਲਾਂ ਕਰਨੀਆਂ ਇੱਕ ਤਾਂ ਪਹਿਲੀ ਕਾਫਰੇ 'ਚ ਪਾਰਟੀ ਨਾ ਜੀ ਮੈਂ ਹੋ ਸਕਦਾ ਜੀ ਮੈਂ ਜਿਹੜੇ ਟੂ ਵਰਲਡ ਲੀਗ ਦਾ ਅਪਡੇਟ ਕਰਨਾ ਅਤੇ ਉਹ ਨੈਕਸਟ ਇਲੈਕਸ਼ਨ 'ਚ ਇਹਨਾਂ ਨੂੰ ਬੀਜੇਪੀ ਨੂੰ ਪੂਰੀ ਉਹ ਟੱਕਰ ਦੇਣਗੇ ਜੀ
0: ਜੀ
5: ਅਤੇ ਬਾਕੀ ਹੁਣ ਕੁੜੀਆਂ ਦੇ ਕਹਿੰਦੇ ਜੀ ਗਾਇਬ ਹੋ ਰਹੀਆਂ ਇੰਨੀ ਪਾਰਟੀ ਜੀ ਉੱਥੇ
1: ਦੇਖੋ ਬੀਜੇਪੀ ਨੂੰ ਟੱਕਰ ਦੇਣੀ ਹੈ ਜਾਂ ਬੀਜੇਪੀ ਨੇ ਕਿਸੇ ਹੋਰ ਨੂੰ ਟੱਕਰ ਦਵਾਉਣੀ ਹੈ ਇਹ ਸਮਾਂ ਤੈਅ ਕਰੇਗਾ ਮੈਂ ਵਾਰ ਵਾਰ ਕਹਿੰਦਾ ਕਿ ਕਾਂਗਰਸ ਜਨਤਾ ਪਾਰਟੀ ਬਾਰੇ ਆਪਾਂ ਮੈਂ ਤੇ ਘੱਟੋ ਘੱਟ ਉਸ ਸ਼੍ਰੇਣੀ ਵਿੱਚ ਆਪਣੇ ਆਪ ਨੂੰ ਰੱਖਦਾ ਜਿਹੜਾ ਕੋਈ ਵੀ ਨਿਰਣਾ ਦੇਣ ਨੂੰ ਤਿਆਰ ਨਹੀਂ ਕਿ ਕਾਂਗਰਸ ਜਨਤਾ ਪਾਰਟੀ ਕਿਹੜੇ ਪਾਸੇ ਨੂੰ ਜਾਵੇਗੀ ਕਿਉਂਕਿ ਬੀਤੇ ਸਮੇਂ 'ਚ ਅਸੀਂ ਦੇਖ ਚੁੱਕੇ ਹਾਂ ਮੈਂ ਆਮ ਆਦਮੀ ਪਾਰਟੀ ਦੀ ਉਦਾਹਰਨ ਦਿੰਦਾ ਹੈ ਆਮ ਆਦਮੀ ਪਾਰਟੀ ਕਿਵੇਂ ਦਿੱਲੀ ਤੋਂ ਖੜੀ ਹੋਈ ਕਿਵੇਂ ਉਸਦਾ ਵਿਸਤਾਰ ਹੋਇਆ ਤੇ ਕਿਹਨੂੰ ਟੱਕਰ ਦੇ ਰਹੀ ਕਿਹਨੂੰ ਹਰਾ ਰਹੀ ਹੈ ਇਹ ਚੀਜ਼ਾਂ ਕੋਈ ਲੁਕੀਆਂ ਥੋੜੋ ਹੈ ਹੁਣ ਕਿ ਉਹਨਾਂ ਦਾ ਰਾਜ ਪ੍ਰਬੰਧ ਕੀ ਹੈ ਇਸ ਕਰਕੇ ਅਸੀਂ ਐਵੇਂ ਨਾ ਹੁਣ ਇੱਕਦਮ ਹੀ ਕਾਂਗਰਸ ਜਨਤਾ ਪਾਰਟੀ ਦੇ ਨਾਅਰੇ ਲਾਉਣ ਲੱਗ ਪਈਏ ਕਾਂਗਰਸ ਜਨਤਾ ਪਾਰਟੀ ਆਪਣਾ ਢੰਗ ਤੇ ਆਪਣਾ ਪੱਖ ਰੱਖੇ ਉਹ ਕਹੇ ਕਿ ਸਾਡਾ ਢੰਗ ਕੀ ਹੋਵੇਗਾ ਅਸੀਂ ਕਿਹੋ ਜਿਹਾ ਸਮਾਜ ਸਿਰਜਣਾ ਚਾਹੁੰਦੇ ਹਾਂ ਸਾਡਾ ਆਦੇਸ਼ ਕੀ ਹੈ ਟਾਰਗੇਟ ਕੀ ਹੈ ਫਿਰ ਫੈਸਲਾ ਕਰਾਂਗੇ ਫਿਲਹਾਲ ਮੈਂ ਤਾਂ ਨਹੀਂ ਟਿੱਪਣੀ ਕਰ ਸਕਦਾ ਤੁਸੀਂ ਕੀਤੀ ਹੈ ਜੀ ਆਇਆਂ
0: ਜੀ ਬਿਲਕੁਲ ਇੱਕ ਖਬਰ ਸਾਂਝ ਪਾ ਲਈਏ ਕਿਉਂਕਿ ਆਪਣੇ ਕੋਲ ਚਾਰ ਕੁ ਮਿੰਟ ਬਾਕੀ ਨੇ ਅਤੇ ਹੋ ਸਕਦਾ ਕਿ ਇਸ ਖਬਰ ਦੇ ਨਾਲ ਆਪਾਂ ਸਾਂਝ ਪਾ ਸਕੀਏ ਪੰਜਾਬ ਦੇ ਵਿੱਚ ਅੱਜ ਤੋਂ ਸ਼ੁਰੂ ਹੋਇਆ ਖਾਲਸਾ ਐਂਟਰੀ ਟੈਕਸ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਜੀ
1: ਪੰਦੂ ਸਾਹਿਬ ਅਸਲ ਵਿੱਚ ਨਾ ਜਦੋਂ ਸ਼ਬਦ ਖਾਲਸਾ ਆ ਗਿਆ ਅਤੇ ਨਾਲ ਪੰਜਾਬ ਆ ਗਿਆ ਫਿਰ ਇਹ ਮਸਲਾ ਵਾਕਿਆ ਹੀ ਆਪਣੇ ਆਪ 'ਚ ਬੜਾ ਹੀ ਵਿਸ਼ੇਸ਼ ਮਸਲਾ ਬਣ ਗਿਆ ਔਰ ਹੈ ਵੀ ਇਹ 'ਚ ਥੋੜ੍ਹੀ ਜਿਹੀ ਸੱਚਾਈ ਹੈਗੀ ਹੈ ਅੱਜ ਪੰਜਾਬ ਦੇ ਵਿੱਚ ਇੱਕ ਵਿਸ਼ੇਸ਼ ਮਾਰਗ ਦੇ ਉੱਪਰ ਪੰਜਾਬ ਦੇ ਕੁਝ ਨਿਹੰਗ ਸਿੰਘਾਂ ਨੇ ਖੜ ਕੇ ਖਾਲਸਾ ਐਂਟਰੀ ਟੈਕਸ ਦਾ ਐਲਾਨ ਕਰ ਦਿੱਤਾ ਹੁਣ ਖਾਲਸਾ ਐਂਟਰੀ ਟੈਕਸ ਕਿਉਂ ਲਿਆ ਗਿਆ ਇਹ ਸਭ ਤੋਂ ਵੱਡੀ ਗੱਲ ਹੈ ਤੇ ਕਿਹੜੀ ਸੜਕ ਦੇ ਉੱਪਰ ਨਿਹੰਗ ਸਿੰਘ ਸਹਿਬਾਨ ਨੇ ਇਹ ਟੈਕਸ ਦੀ ਮੰਗ ਕੀਤੀ ਹੈ ਕੀਰਤਪੁਰ ਤੋਂ ਜਦੋਂ ਅਸੀਂ ਮਨਾਲੀ ਵਾਲੇ ਪਾਸੇ ਨੂੰ ਜਾਂਦੇ ਹਾਂ ਰਸਤੇ ਦੇ ਵਿੱਚ ਜਿਹੜਾ ਉੱਥੇ ਮੋੜ ਪੈਂਦਾ ਜਿਹਨੂੰ ਆਪਾਂ ਗਰਾ ਮੋੜ ਆਖਦੇ ਹਾਂ ਉਹ ਕੀਰਤਪੁਰ ਸਾਹਿਬ ਤੋਂ ਮਨਾਲੀ ਨੂੰ ਜਦੋਂ ਥੋੜਾ ਅੱਗੇ ਚਲੇ ਜਾਈਏ ਤੇ ਹਿਮਾਚਲ ਸ਼ੁਰੂ ਹੋ ਜਾਣਾ ਉੱਥੇ ਪੰਜਾਬ ਦੀਆਂ ਕੁਝ ਇੱਕ ਨਿਹੰਗ ਜਥੇਬੰਦੀਆਂ ਦੇ ਨਿਹੰਗ ਸਿੰਘਾਂ ਨੇ ਅੱਜ ਨਾਕਾ ਲਾ ਦਿੱਤਾ ਜਿੰਨੀਆਂ ਉੱਥੋਂ ਗੱਡੀਆਂ ਲੰਘਦੀਆਂ ਉਹਨਾਂ ਨੂੰ ਕਹਿੰਦੇ ਜੀ ਐਂਟਰੀ ਟੈਕਸ ਲੱਗੇਗਾ ਹਾਲਾਂਕਿ ਇਹ 'ਚ ਦੋ ਚੀਜ਼ਾਂ ਦੱਸਦਾ ਐਂਟਰੀ ਟੈਕਸ ਉਹਨਾਂ ਨੇ ਇਹ ਨਹੀਂ ਕਿਹਾ ਕਿ 50 ਰੁਪਏ ਤੋਂ ਜਾਂ 100 ਤੋਂ ਜਾਂ 500 ਤੋਂ ਉਹ ਕਹਿੰਦੇ ਕਿ ਭਾਈ ਜੋ ਤੁਹਾਡੀ ਇੱਛਾ ਤੁਸੀਂ ਦੇ ਕੇ ਜਾਓ ਪਰੰਤੂ ਦੇ ਕੇ ਜਾਓ ਹੁਣ ਦੂਜੀ ਚੀਜ਼ ਇਹ ਦੱਸਦਾ ਹੈ ਕਿ ਇਹ ਲਾਇਆ ਕਿਉਂ ਹੈ ਇਹ ਇੱਕ ਵਿਸ਼ੇਸ਼ ਢੰਗ ਦਾ ਵਿਰੋਧ ਪ੍ਰਦਰਸ਼ਨ ਕੀਤਾ ਸੰਧੂ ਸਾਹਿਬ ਵਿਰੋਧ ਪ੍ਰਦਰਸ਼ਨ ਇਸ ਕਰਕੇ ਕੀਤਾ ਕਿਉਂਕਿ ਪਿਛਲੇ ਲਗਭਗ 2 ਮਹੀਨੇ ਤੋਂ ਵਿਰੋਧ ਚੱਲ ਰਿਹਾ
0: ਜੀ
1: ਹਿਮਾਚਲ ਪ੍ਰਦੇਸ਼ ਦੀ ਸਰਕਾਰ ਦੇ ਖਿਲਾਫ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਜਿੱਥੋਂ ਜਿੱਥੋਂ ਵੀ ਹਿਮਾਚਲ ਦੇ ਵਿੱਚ ਗੱਡੀ ਐਂਟਰ ਹੁੰਦੀ ਹੈ ਚਾਹੇ ਉਹ ਪੰਜਾਬ ਦੀ ਗੱਡੀ ਹੈ ਚਾਹੇ ਕਿਸੇ ਹੋਰ ਸੂਬੇ ਦੀ ਉਹਦੇ ਟੈਕਸ ਵਿੱਚ ਵਾਹਵਾ ਇਜ਼ਾਫਾ ਕਰ ਦਿੱਤਾ ਭਾਵ ਕਿ ਤੁਸੀਂ ਕਾਰ ਲੈ ਕੇ ਹਿਮਾਚਲ ਪ੍ਰਦੇਸ਼ ਘੁੰਮਣ ਜਾਣਾ ਤੇ ਜਿੱਥੋਂ ਤੁਸੀਂ ਪੰਜਾਬ ਦੇ ਵਿੱਚੋਂ ਹਿਮਾਚਲ 'ਚ ਐਂਟਰ ਕਰਨਾ ਤੁਹਾਨੂੰ ਮੋਟਾ ਟੈਕਸ ਦੇਣਾ ਪੈਂਦਾ ਜਿਹਨੂੰ ਲੈ ਕੇ ਪੰਜਾਬੀ ਵੀ ਨਾਰਾਜ਼ ਹੈ ਹੋਰ ਵੀ ਨਾਰਾਜ਼ ਹੈ ਖਾਸ ਕਰਕੇ ਟੈਕਸੀ ਚਾਲਕ ਨਾਰਾਜ਼ ਹੈ ਉਹਦੇ ਕਰਕੇ ਇਹ ਵਿਰੋਧ ਪ੍ਰਦਰਸ਼ਨ ਪਹਿਲਾਂ ਵੀ ਚੱਲ ਰਹੇ ਸੀ ਉਸ ਵਿਰੋਧ ਪ੍ਰਦਰਸ਼ਨ ਦੀ ਲੜੀ ਦੇ ਵਿੱਚ ਅੱਜ ਨਿਹੰਗ ਸਿੰਘਾਂ ਨੇ ਵਿਸ਼ੇਸ਼ ਢੰਗ ਦਾ ਪ੍ਰਦਰਸ਼ਨ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਖਾਲਸਾ ਐਂਟਰੀ ਟੈਕਸ ਲਵਾਂਗੇ ਜਿਹੜੀਆਂ ਗੱਡੀਆਂ ਇੱਧਰੋਂ ਉੱਧਰ ਜਾਣਗੀਆਂ ਇਹ ਇੱਕ ਢੰਗ ਦਾ ਵਿਸ਼ੇਸ਼ ਢੰਗ ਦਾ ਪ੍ਰਦਰਸ਼ਨ ਕੀਤਾ ਹਿਮਾਚਲ ਪ੍ਰਦੇਸ਼ ਸਰਕਾਰ ਦੇ ਖਿਲਾਫ
0: ਜੀ ਸਰ ਬਹੁਤ ਬਹੁਤ ਸ਼ੁਕਰੀਆ ਸਮਾਂ ਆਪਣਾ ਹੋ ਚੁੱਕਿਆ ਕੱਲ੍ਹ ਨੂੰ ਮਿਲਦੇ ਹਾਂ ਨਵੇਂ ਦਿਨ ਨਵੀਂ ਸਵੇਰ ਅਤੇ ਨਵੀਆਂ ਖਬਰਾਂ ਦੇ ਨਾਲ ਉੱਥੇ ਸਾਨੂੰ ਦਿਓ ਇਜਾਜ਼ਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਰਮੇਸ਼ ਜੀ ਸਾਡੇ ਨਾਲ ਜੁੜਨ ਦੇ ਲਈ ਸਤਿ ਸ੍ਰੀ ਅਕਾਲ ਜੀ ਬਿਲਕੁਲ ਜੀ ਅਸੀਂ ਅੱਜ ਦਾ ਪ੍ਰੋਗਰਾਮ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਤੇ ਜਾਂਦੇ ਜਾਂਦੇ ਕਹਾਂਗੇ ਕਿ ਅੰਨਿਆਂ ਗੂੰਗਿਆਂ ਸੁਣ ਸੁਣ ਲੱਭਿਆ ਕਾਹਦਾ ਹੀ ਮਾਣ ਜ਼ਬਾਨਾਂ ਤੇ ਸੱਚੇ ਮਨ ਤੋਂ ਵੱਡਾ ਤੀਰਥ ਕਿਹੜਾ ਹੀ ਦਸ ਜਹਾਨਾਂ ਤੇ ਉਹ ਰੋਣੇ ਧੋਣੇ ਦਿਲੋਂ ਮਕਾਈਏ ਸਿਦਕ ਉਹਦੇ ਵਿੱਚ ਤੁਰਦੇ ਜਾਈਏ ਸੋ
6: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ 'ਤੇ ਲਿਵਿੰਗ ਡਾਇਨਿੰਗ ਅਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿਨ 'ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿਨ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ 'ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
8: ਪੰਜਾਬੀ ਲਹਿਰਾਂ,
9: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
8: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
9: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
8: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
9: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
8: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
9: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
8: ਪ੍ਰੋਗਰਾਮ ਪੰਜਾਬੀ ਲਹਿਰਾਂ
9: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
10: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
11: ਲੋ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
7: This is AM 530, CHLO AM, an Evanoff communication station, serving Brampton, Mississauga, Toronto, the GTA, and the world at am530.ca.
11: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6474-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
4: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
5: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
6: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
3: ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 9058285800, 9058285800 ਤੇ ਕਾਲ ਕਰੋ। ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ 11 to 8, 9052041313, 9052041313।
7: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ, 905 7 8

ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 905-621-4100, 905-621-4100, 905-621-4100 ਤੇ ਫੋਨ ਜ਼ਰੂਰ ਕਰੋ।

0: ਵਾਹ ਬਈ ਵਾਹ ਕਿਆ ਬਾਤ ਹੈ। ਪ੍ਰੋਗਰਾਮ ਹੈ ਪੰਜਾਬੀ ਦਰਨ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਦਰਨ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਦਾ ਵੈਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ, ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਪਿਆਰ ਸਤਿਕਾਰ ਸਵਾਗਤ ਹੈ, ਹੈਪੀ ਮਿਡ ਵੀਕ। ਮਿਡ ਵੀਕ ਜੇ ਆ ਜਾਂਦਾ ਨਾ ਵੈਨਸਡੇ ਦਾ ਦਿਨ, ਫਿਰ ਸਾਰਿਆਂ ਨੂੰ ਥੋੜ੍ਹੀ ਜਿਹੀ ਇੱਕ ਐਕਸਾਈਟਮੈਂਟ ਜੀ ਸ਼ੁਰੂ ਹੋ ਜਾਂਦੀ ਹੈ ਕਿ ਬੱਲੇ ਯਾਰ ਮਸਾਂ ਮਿਡ ਵੀਕ ਆਇਆ ਅਤੇ ਕੱਲ੍ਹ ਨੂੰ ਫਰਾਈਡੇ ਜੂਨੀਅਰ, ਪਰਸੋਂ ਫਰਾਈਡੇ, ਅਤੇ ਥੋੜ੍ਹਾ ਜਿਹਾ ਹੁੰਦਾ ਨਾ ਇੱਕ ਚਾਅ ਜਿਹਾ ਕਿ ਬਸ ਹੁਣ ਲੈ ਲਿਆ ਕਿ ਵੀਕ ਡਨ ਹੈ। ਸੋ ਚਲੋ ਦਿਨ ਸੋਹਣੇ ਨੇ, ਇੰਜੋਏ ਕਰੋ। ਅਤੇ ਆਲਰੇਡੀ ਵੈਨਸਡੇ, ਅੱਜ ਗਰਮ ਦਿਨ ਮਹਿਸੂਸ ਕਰੋਗੇ, ਇੰਜੋਏ ਕਰੋਗੇ। ਕਹਿੰਦੇ ਹੈ ਕਿ 24 ਡਿਗਰੀ ਤੱਕ ਦਾ ਟੈਂਪਰੇਚਰ, ਕੱਲ੍ਹ ਨੂੰ 25 ਤੱਕ, ਪਰਸੋਂ ਨੂੰ 27 ਤੱਕ, ਬਹਿ ਜਾ ਬੱਲੇ ਬੱਲੇ। ਸੋ ਵਧੀਆ ਯਾਰ, ਇੱਦਾਂ ਦਾ ਮੌਸਮ ਹੋਵੇ, ਧੁੱਪ ਨਿਕਲੀ ਹੋਵੇ। ਕਹਿੰਦੇ ਵੀਕਐਂਡ 'ਤੇ ਦੇਖੋ, ਜਦੋਂ ਹੀ ਵੀਕਐਂਡ ਆਉਂਦਾ ਉਦੋਂ ਮੀਂਹ ਪੈ ਜਾਂਦਾ। ਮੀਂਹ ਯਾਰ ਮੰਡੇ ਨੂੰ ਪੈ ਜਾਵੇ, ਟਿਊਜ਼ਡੇ ਨੂੰ ਪੈ ਜਾਵੇ, ਵੈਨਸਡੇ ਨੂੰ ਪੈ ਜਾਵੇ, ਚਲੋ ਥਰਸਡੇ ਨੂੰ ਪੈ ਜਾਵੇ, ਸਾਨੂੰ 3 ਦਿਨ ਤਾਂ ਦੇ ਰੱਬਾ ਬਿਨਾਂ ਮੀਂਹ ਤੋਂ। ਸੋ ਹੁਣ ਵੀਕਐਂਡ 'ਤੇ ਬਹੁਤ ਸਾਰੇ ਪਲਾਨਸ ਹੁੰਦੇ ਯਾਰ, ਲੋਕ ਬਾਹਰ ਘੁੰਮਣ ਫਿਰ ਜਾਂਦੇ, ਉੱਤੋਂ ਦੀ ਕਣੀਆਂ ਪੈ ਜਾਂਦੀਆਂ ਨੇ, ਫਿਰ ਗਾਣਾ ਹੀ ਲੱਗਦਾ ਕਿ ਕਣੀਆਂ 'ਚ ਮੈਂ ਭਿੱਜ ਗਈ, ਬਾਹਰ ਘੁੰਮਣ ਗਈ ਸੀ ਦਿਲਦਾਰਾ ਹੈ। ਸੋ ਅੱਜ ਨਾ ਮੈਂ ਸਵੇਰੇ ਉੱਠ ਕੇ ਦੇਖਿਆ, ਕਹਿੰਦੇ ਅੱਜ ਟੋਰਾਂਟੋ 'ਚ ਪਿਕਚਰ ਪਰਫੈਕਟ ਸਮਰ ਡੇ ਹੋਊਗਾ। ਪਿਕਚਰ ਪਰਫੈਕਟ ਸਮਰ ਡੇ ਦਾ ਭਾਵ ਕਿ ਬਹੁਤ ਹੀ ਕਮਾਲ ਦਾ, ਬੜਾ ਹੀ ਪਿਆਰਾ ਮੌਸਮ, ਜਿਹਦੀ ਰੀਸ ਸੀ ਕੋਈ ਨਹੀਂ। ਸੋ ਲੈਟਸ ਸੀ ਅੱਜ ਕਿੱਦਾਂ ਦਾ ਮੌਸਮ ਦੇਖਣ ਨੂੰ ਮਿਲੇਗਾ, ਟਾਈਮ ਵਿਲ ਟੈਲ। ਸੋ ਪ੍ਰੋਗਰਾਮ ਹੈ ਪੰਜਾਬੀ ਰਾ, ਅਤੇ ਨੰਬਰ ਆਪਣਾ 905-673-3337 ਅਤੇ ਵਕਾਰ ਖਾਨ ਜੀ ਸਾਡੇ ਨਾਲ। ਵਕਾਰ ਜੀ
1: ਜੀ, ਥੈਂਕ ਯੂ ਸੋ ਮਚ ਨਵੀਂ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀਂ ਜੀ, ਮੇਰੇ ਕੋਲ ਰੋਜਰ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ। ਰੋਜਰ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000 6478000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478000 6478000 6478000 6478000।
0: ਤੇ ਤੁਸੀਂ ਵਕਾਰ ਖਾਨ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ, 647-864-8000 1-1 ਫੋਨ ਨੰਬਰ ਹੈ, ਕਰੋ ਫੋਨ ਤੇ ਲਓ ਵੀ ਆਪਣੀਆਂ ਟੌਪ ਦੀਆਂ ਡੀਲਾਂ। ਦੇਖੋ ਕਹਿੰਦੇ ਤਾਂ ਹੈ ਕਿ ਕੈਨੇਡਾ ਭਰ ਦੇ ਵਿੱਚ ਗੱਡੀਆਂ ਚੋਰੀ ਹੋਣ ਦਾ ਜਿਹੜਾ ਨੰਬਰ ਹੈ ਉਹ ਘਟਿਆ ਜ਼ਰੂਰ ਹੈ, ਅਬਾਊਟ 18% ਘਟਿਆ, ਬਟ ਹਜੇ ਵੀ ਲੋਕ ਚਲੋ ਨਹੀਂ ਟਲਦੇ। ਅਤੇ ਭਾਵੇਂ ਆਪਾਂ ਨਾ ਬਹੁਤ ਸਾਰੇ ਸਿਕਿਉਰਿਟੀ ਮੈਜਰ ਲਾ ਲੈਂਦੇ ਹਾਂ, ਗੱਡੀਆਂ ਦੇ ਸਟੀਰਿੰਗ ਵੀਲ ਲੌਕ ਲਾਏ, ਹੋਰ ਬਹੁਤ ਵੱਖਰੇ ਵੱਖਰੇ, ਕਈ ਲੋਕਾਂ ਨੇ ਤਾਂ ਆਪਣੇ ਗੱਡੀਆਂ ਦੇ ਪਿੱਛੇ ਹੁੰਦੇ ਨਹੀਂ ਸਟੀਲ ਦੇ ਪੋਲ ਜੇ, ਉਹ ਲਾ ਲਏ, ਬੜਾ ਕੁਛ ਹੁੰਦਾ, ਬਟ ਪ੍ਰੋਗਰੈਸ ਕਿਤੇ ਨਾ ਕਿਤੇ ਹੋ ਰਿਹਾ। ਫਿਰ ਵੀ 47,000 ਕਾਰ ਥੈਫਸ 2025 ਦੇ ਵਿੱਚ ਰਿਪੋਰਟ ਕੀਤੇ ਗਏ, ਐਂਡ ਫਿਰ ਵੀ ਇੱਕ ਨਾ ਬੰਦੇ ਨੇ ਸ਼ੇਅਰ ਕੀਤਾ ਕਿ ਮੇਰੇ ਕੋਲ ਇਮੋਬਲਾਈਜ਼ਰ ਵੀ ਹੈ, ਡੈਸ਼ ਕੈਮਰਾ ਵੀ ਹੈ, ਟੈਗ ਸਿਸਟਮ ਵੀ ਹੈ, ਵੀ ਜਿੰਨਾ ਤੁਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਹੋ ਕੀਤਾ ਹੋਇਆ। ਕਹਿੰਦਾ ਮੈਂ ਤਾਂ ਵੀਡੀਓ ਕੈਮਰਾ ਆਪਣੇ ਟਰੱਕ ਦੇ ਅੰਦਰ ਵੀ ਲਾਇਆ ਹੋਇਆ। ਕਹਿੰਦਾ ਪਹਿਲੀ ਵਾਰ ਜਦੋਂ ਮੇਰਾ ਟਰੱਕ ਆਲਮੋਸਟ ਚੋਰੀ ਕੀਤਾ ਗਿਆ, ਮੇਰੇ ਕੈਮਰੇ ਨੇ ਉਹਨਾਂ ਚੋਰਾਂ ਨੂੰ ਕੈਪਚਰ ਕੀਤਾ, ਉਹਨਾਂ ਸਟੀਰਿੰਗ ਵੀਲ ਦਾ ਲੌਕ ਹੈ ਜਿਹੜਾ ਉਹਨੂੰ ਗ੍ਰਾਈਂਡਰ ਨਾਲ ਕੱਟ ਰਹੇ ਸੀ। ਹਿਸਾਬ ਲਾ ਲਓ ਤੁਸੀਂ ਲੋਕ ਗੱਡੀ ਚੋਰੀ ਕਰਨ ਦੇ ਲਈ ਕਿੰਨੀ ਦੂਰ ਤੱਕ ਜਾ ਰਹੇ ਆ। ਸੋ ਸਪਾਰਕਸ ਉੱਡ ਰਹੇ ਆ ਗੱਡੀ ਦੇ ਵਿੱਚ, ਤੇ ਗ੍ਰਾਈਂਡਰ ਲੈ ਕੇ ਤੁਸੀਂ ਦੇਖੋ ਯਾਰ ਕਿਵੇਂ ਬੰਦਾ ਪਾਵਰ ਟੂਲ ਲੈ ਕੇ ਆਇਆ, ਤੇ ਸਟੀਰਿੰਗ ਵੀਲ ਦਾ ਜਿਹੜਾ ਮੈਟਲ ਦਾ ਲੋਕ ਹੈ ਉਹਨੂੰ ਕੱਟਣ ਦੀ ਅਗਲਾ ਕੋਸ਼ਿਸ਼ ਕਰ ਰਿਹਾ ਹੈ। ਸੋ ਚਲੋ ਕਹਿੰਦਾ ਕਿ ਉਹ ਉਹਨਾਂ ਤੋਂ ਨਹੀਂ ਸਕਸੈਸਫੁਲੀ ਚੋਰੀ ਕੀਤਾ ਗਿਆ ਟਰੱਕ। ਤੇ ਕੁਦਰਤੀ ਦੋ ਕੁ ਦਿਨਾਂ ਬਾਅਦ ਕੈਮਰੇ ਦੀ ਫੁਟੇਜ ਕਰਕੇ ਉਹ ਬੰਦੇ ਅਰੈਸਟ ਵੀ ਕੀਤੇ ਗਏ। ਹੁਣ ਅਰੈਸਟ ਵੀ ਕੀਤੇ ਤਾਂ ਜਾਂਦੇ ਆ, ਬਟ ਕੋਈ ਕਾਰਵਾਈ ਵੀ ਹੋਵੇ ਨਾ ਫਿਰ ਹੀ ਚਲੋ ਕਿਤੇ ਨਾ ਕਿਤੇ ਫਾਇਦਾ ਹੋਵੇ। ਕਹਿ ਰਿਹਾ ਬੰਦਾ ਕਿ ਯਾਰ ਤੁਸੀਂ ਸਿਕਿਉਰਿਟੀ ਇਕੁਪਮੈਂਟ ਗੱਡੀ ਲਈ ਜ਼ਰੂਰ ਕਿਤੇ ਨਾ ਕਿਤੇ ਲਵਾ ਕੇ ਰੱਖੋ, ਇਮੋਬਲਾਈਜ਼ਰ ਹੋ ਗਿਆ, ਹੋਰ ਦੋ ਤਿੰਨ ਚੀਜ਼ਾਂ, ਚਲੋ ਗੱਡੀ ਚੋਰੀ ਹੋਣ ਤੋਂ ਕਿਤੇ ਨਾ ਕਿਤੇ ਬਚ ਸਕਦੀ ਹੈ। ਓਕੇ, ਇੱਕ ਤੁਹਾਨੂੰ ਐਮਪਾਇਰ ਆਟੋ ਬੋਡੀ ਐਂਡ ਰਿਪੇਅਰ ਦਾ ਨੰਬਰ ਦਈਏ। ਐਮਪਾਇਰ ਆਟੋ ਬੋਡੀ ਐਂਡ ਰਿਪੇਅਰ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਅਗਰ ਕਿਸੇ ਨੇ ਵੀ ਗੱਡੀ ਦੀ ਰਿਪੇਅਰ ਕਰਾਉਣੀ ਹੈ, ਐਕਸੀਡੈਂਟ ਹੋ ਗਿਆ, ਇੰਸ਼ੋਰੈਂਸ ਨਾਲ ਇਹ ਡੀਲ ਕਰਨਗੇ, ਤੁਹਾਡੇ ਕਲੇਮ ਨਾਲ ਇਹ ਡੀਲ ਕਰਨਗੇ, ਰੈਂਟਲ ਤੁਹਾਨੂੰ ਇਹ ਲੈ ਕੇ ਦੇਣਗੇ, ਤੇ ਗੱਡੀ ਦੀ ਬੋਡੀ ਦੀ ਰਿਪੇਅਰ ਇਹ ਕਰਨਗੇ, ਕੋਈ ਡੈਂਟ ਪੈ ਗਿਆ, ਕੋਈ ਬੰਪਰ ਫੈਂਡਰ ਏ ਟੂ ਜ਼ੈਡ ਕੋਈ ਵੀ ਪੰਗਾ ਪਿਆ ਗੱਡੀ ਦਾ, ਤਾਂ ਯਾਦ ਰੱਖੋ ਵਨ ਐਂਡ ਓਨਲੀ ਐਮਪਾਇਰ ਆਟੋ ਬੋਡੀ ਐਂਡ ਰਿਪੇਅਰ, 181 ਰਦਰਫੋਰਡ ਰੋਡ ਸਾਊਥ। ਨੰਬਰ ਹੈ 9054536780, 9054536780, ਐਮਪਾਇਰ ਆਟੋ ਬੋਡੀ ਐਂਡ ਰਿਪੇਅਰ। ਸਾਡਾ ਨਾ ਜਿਹੜਾ ਡਾਇਲ ਇਨ ਨੰਬਰ ਹੈ ਆਪਣਾ ਪ੍ਰੋਗਰਾਮ ਸੁਣਨ ਵਾਲਾ, ਆਈ ਨੋ ਥੋੜ੍ਹਾ ਜਿਹਾ ਡਾਊਨ ਹੈ, ਉਹਨੂੰ ਕਰਾ ਰਹੇ ਹਾਂ ਸੈੱਟ ਜਲਦੀ ਹੀ, ਠੀਕ ਹੈ, ਟੈਨਸ਼ਨ ਨਾ ਲਓ। 6919 ਹੈਲੋ।
2: ਹਾਂਜੀ ਨਵੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਹਾਂ ਨਵੀ, ਇੱਕ ਮੈਂ ਗੱਲ ਕਹਿਣਾ ਚਾਹੁੰਦਾ ਸੀ। ਮੈਂ ਨਾ ਲਾਸਟ ਪਿਛਲੇ 24 ਸਾਲ ਤੋਂ ਇੱਥੇ ਮਿਸਾਗਾ ਚ ਰਲ ਕੇ ਵੀ ਲੌਂਗ ਡਿਸਟੈਂਸ ਮੈਰਾਥਨ ਰਨ ਕਰਦਾ ਆ ਰਿਹਾ ਹੈਗਾ, ਤੇ ਜਿੱਦਾਂ ਹੁਣ ਬ੍ਰੈਂਪਟਨ ਕੈਲੇਡਨ ਚ ਇੱਧਰ ਕਾਫੀ ਆਪਣੀ ਪਾਪੂਲੇਸ਼ਨ ਹੈਗੀ ਤੇ ਕਾਫੀ ਗਰੁੱਪ ਹੈਗੇ ਆ ਰਨ ਕਰਨ ਵਾਲੇ, ਤੇ ਤੁਹਾਡੇ ਰੇਡੀਓ ਦੇ ਜ਼ਰੀਏ ਮੈਂ ਕਹਿਣਾ ਚਾਹੁੰਦਾ ਕਿ ਜਿੰਨੇ ਲੋਕ ਵੀ ਹੈਗੇ ਜਿੱਦਾਂ ਓਕਵਿਲ ਜਾਂ ਇੱਧਰ ਬਲਿੰਗਟਨ ਮਿਸਿਸ ਆਪਣੇ ਮਿਸਿਸਾਗਾ ਚ ਜੇ ਕੋਈ ਚਾਹੁੰਦਾ ਤੇ ਰਨ ਕਰਨਾ ਜਾਂ ਕੰਪੀਟੀਸ਼ਨ ਲਈ ਜਾਣਾ ਚਾਹੁੰਦਾ ਹੈਗਾ, ਤੇ ਮੇਰੇ ਨਾਲ ਜ਼ਰੂਰ ਸੰਪਰਕ ਕਰੇ। ਫਿਰ ਇਹ ਤੋਂ ਗਰੁੱਪ ਬਣਾ ਕੇ ਅਸੀਂ ਵੀ ਚਾਹੁੰਦਾ, ਮੈਂ ਵੀ ਚਾਹੁੰਦਾ ਕਿ ਇੱਧਰ ਵੀ ਆਪਾਂ ਪ੍ਰੈਕਟਿਸ ਕਰ ਸਕੀਏ ਨਾ।
0: ਕੋਈ ਗੱਲ ਨਹੀਂ, ਜ਼ਰੂਰ।
2: ਹਾਂਜੀ ਨਵੀਂ ਜੀ, ਇੱਕ ਮੈਂ ਹੋਰ ਗੱਲ ਕਰਨੀ ਸੀ, ਉਹ ਅਹਿਮ ਮੁੱਦਾ ਆ ਜਾਂ ਅੱਜ ਕੱਲ੍ਹ ਜਾਂ ਕਿਸੇ ਕੱਲ੍ਹ ਕਰ ਲਿਓ, ਕਿਸੇ ਦਿਨ ਕਰ ਲਿਓ। ਇੱਕ ਜਿਹੜੇ ਰਿਫਿਊਜੀਜ਼ ਜਿਹੜੇ ਆਪਣੇ ਇੱਥੇ ਆਏ ਹੋਏ ਆ ਕੈਨੇਡਾ ਦੇ ਵਿੱਚ, ਉਹਨਾਂ ਨੂੰ ਕਿਉਂ ਇੰਨੀਆਂ ਸਹੂਲਤਾਂ ਦਿੱਤੀਆਂ ਨੇ, ਘਰਾਂ ਦੇ ਰੈਂਟ, ਬੱਚਿਆਂ ਨੂੰ ਪੈਸੇ, ਡੈਂਟਿਸਟ ਦੇ ਪੈਸੇ, ਆਈ ਐਗਜ਼ਾਮ ਦੇ ਪੈਸੇ, ਕਿ ਜਦਕਿ ਜਿਹੜੇ ਕੈਨੇਡੀਅਨ ਸਿਟੀਜ਼ਨ ਹੈਗੇ ਆ ਜਾਂ ਆਪਾਂ ਪੀ ਆਰ ਹੈਗੇ ਜਿਹੜੇ ਕਿ ਹੈਗੇ ਆ, ਉਹਨਾਂ ਨੂੰ ਕੋਈ ਸਹੂਲਤ ਨਹੀਂ ਹੈਗੀ। ਤੇ ਮੈਨੂੰ ਲੱਗਦਾ ਨਵੀਂ ਜੀ, ਮੈਨੂੰ ਲੱਗਦਾ ਜਿੰਨੇ ਰੇਡੀਓ ਸੁਣਦੇ ਵਿੱਚੋਂ ਅੱਧਿਆਂ ਮੋਰ ਦੇਨ 50% ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਰਿਫਿਊਜੀਸ ਨੂੰ ਕਿੰਨੀਆਂ ਸਹੂਲਤਾਂ ਦੇ ਰਹੇ ਹੈਗੇ ਆ।
0: ਠੀਕ ਹੈ, ਕੋਈ ਗੱਲ ਨਹੀਂ,
2: ਆਪਣੇ ਕੈਨੇਡੀਅਨ ਨੂੰ ਕਿਉਂ ਨਹੀਂ ਦਿੱਤੀਆਂ ਜਾਂਦੀਆਂ ਹੈਗੀਆਂ, ਇਹ ਪੁੱਛੋ। ਜਿਹੜੇ ਆਪਣੇ ਐਮ ਪੀ ਆਪਾਂ ਬਣਾਏ ਹੋਏ ਇੱਥੇ ਹੈਗੇ ਆ, ਉਹਨਾਂ ਨੂੰ ਕਿਉਂ ਨਹੀਂ ਪੁੱਛਦੇ ਆਪਾਂ ਸਵਾਲ,
3: ਅਮੈਰੀਕਨ ਮਾਰਕੀਟ ਦੇ ਉੱਪਰ ਮੈਕਰੋ ਆਸਪੈਕਟ ਤੋਂ, ਕਿਉਂਕਿ ਮਾਈਕਰੋ ਵਾਈਜ਼ ਤਾਂ ਆਈ ਆਲਵੇਜ਼ ਸਟੇ ਔਨ ਟੌਪ ਆਫ ਦਾ ਥਿੰਗਸ ਕਿ ਕੰਪਨੀਆਂ ਕਿਵੇਂ ਚੱਲ ਰਹੀਆਂ ਨੇ, ਪਰਟੀਕੂਲਰ ਸਟਾਕਸ ਜਿਹੜੇ ਪੋਰਟਫੋਲੀਓ ਦਾ ਹਿੱਸਾ ਨੇ, ਖਾਸ ਕਰਕੇ ਜਦੋਂ ਟੌਪ 10% ਦੀ ਗੱਲ ਕਰੀ ਦੀ ਹੈਗੀ ਹੈ। ਤੇ ਕੁਛ ਇੱਕ ਇੰਟਰਸਟਿੰਗ ਚੀਜ਼ਾਂ ਆਈ ਫਾਊਂਡ ਆਊਟ ਇਨ ਦਾ ਲਾਸਟ 50-60 ਈਅਰ ਹਿਸਟਰੀ, ਜਿਵੇਂ ਹੁਣ ਯੂਐਸ ਦੇ ਵਿੱਚ ਵੀ ਰੇਟਸ ਵੱਧ ਰਹੇ ਨੇ ਮੋਰਗੇਜ ਵਗੈਰਾ ਦੇ, ਐਕਸੈਟਰਾ ਐਕਸੈਟਰਾ, ਸਮਟਾਈਮਸ ਦੇ ਆਰ ਰਿਫਲੈਕਟਿੰਗ ਸਟਰੋਂਗਰ ਗਰੋਥ ਰਾਦਰ ਦੈਨ ਪਰਸਿਸਟੈਂਟ ਇਨਫਲੇਸ਼ਨ। ਸੋ ਇੱਕ ਤਾਂ ਇਹ ਪੁਆਇੰਟ ਨਿਕਲ ਗਿਆ ਆ। ਦੂਸਰੀ ਚੀਜ਼ ਕਿ ਸਪਾਈਕ ਇਨ ਆਇਲ ਪ੍ਰਾਈਸਿਸ ਜਿਹੜਾ ਹੈਗਾ ਹੈ, ਉਹ ਡੈਫੀਨੇਟਲੀ ਉਹ ਲਿਮਿਟਡ ਪਾਸ ਥਰੂ ਕਰਦਾ ਹੈਗਾ ਬਰੋਡਰ ਇਨਫਲੇਸ਼ਨ ਤੋਂ, ਲੇਕਿਨ ਜਨਰਲੀ ਉਹ ਫੈਡ ਦੇ ਇੰਟਰਸਟ ਰੇਟ ਵਧਾਉਣ ਦੇ ਸਾਈਕਲ ਦੇ ਉੱਪਰ ਕੋਈ ਬਹੁਤ ਜ਼ਿਆਦਾ ਇੰਪੈਕਟ ਨਹੀਂ ਪਾਉਂਦਾ। ਜੇ ਹੁਣ ਆਪਾਂ ਅੱਜ ਦੀ ਗੱਲ ਕਰੀਏ ਤੇ ਮੈਨੂਫੈਕਚਰਿੰਗ ਐਕਟੀਵਿਟੀ ਖਾਸ ਕਰਕੇ ਤੇ ਕੈਪੀਟਲ ਐਕਸਪੈਂਡੀਚਰ, ਇਹਦਾ ਮਤਲਬ ਬਰੋਡ ਬੇਸਡ ਰਿਕਵਰੀ ਮਾਰਕੀਟ ਦੇ ਵਿੱਚ ਕੰਟੀਨਿਊਡ ਰਹੇਗੀ। ਤੇ ਡਿਊਰੇਬਲ ਗੁੱਡਸ ਦੀ ਖਾਸ ਕਰਕੇ ਜਦੋਂ ਆਪਾਂ ਗੱਲ ਕਰਦੇ ਹਾਂ ਕੰਜ਼ਿਊਮਰ ਡਿਸਕ੍ਰਿਸ਼ਨਰੀ ਤੇ ਕੰਜ਼ਿਊਮਰ ਸਟੇਪਲ ਸੈਕਟਰ ਦੀ, ਤੇ ਜਿਹੜੀਆਂ ਲੋਅਰ ਐਨਰਜੀ ਪ੍ਰਾਈਸਿਸ ਹੈਗੀਆਂ ਨੇ ਉਹ ਬਹੁਤ ਵੱਡਾ ਸਪੋਰਟ ਦਿੰਦੀਆਂ ਹੈਗੀਆਂ ਨੇ, ਲੇਕਿਨ ਹਾਲ ਦੀ ਘੜੀ ਡਿਊਰੇਬਲ ਆਰਡਰ ਦਾ ਜਿਹੜਾ ਇੱਕ ਟ੍ਰੈਂਡ ਹੈਗਾ ਉਹ ਅਪੇਸ਼ਾ ਵਿੱਚ, ਮੀਨਸ ਕਿ ਹਜੇ ਸਟਿਲ ਸਟੀਮ ਹੈਗੀ ਹੈ ਮਾਰਕੀਟ ਦੇ ਵਿੱਚ। ਟੈਕਨੋਲੋਜੀ ਦੀ ਜਿਹੜੀ ਲੀਡਰਸ਼ਿਪ ਹੈ ਹਿਸਟੋਰੀਕਲੀ, ਜੇ ਆਪਾਂ ਬੈਕ ਇਨ 1990 ਤੋਂ ਗੱਲ ਕਰੀਏ ਤੇ ਉਹ ਡੈਫੀਨੇਟਲੀ ਗਰੋਥ ਡਰਿਵਨ ਹੈ, ਔਰ ਉਹਦੇ ਵਿੱਚ ਰੇਟ ਇਨਕਰੀਜ਼ ਦੀ ਸੰਭਾਵਨਾ ਰਹਿੰਦੀ ਹੈ ਕਿਉਂਕਿ ਗਰੋਥ ਕਾਫੀ ਜ਼ਿਆਦਾ ਜਿਹੜੀ ਹੈਗੀ ਹੈ ਅਪਿਸ਼ ਹੁੰਦੀ ਹੈ। ਬਟ ਦੈਟ ਡਜ਼ ਨਾਟ ਮੀਨ ਅ ਰੀਅਲ ਸਲੋ ਡਾਊਨ ਇਨ ਦਾ ਮਾਰਕੀਟ ਔਰ ਅ ਕਰੈਕਸ਼ਨ ਕਮਿੰਗ ਇਨ ਦਾ ਮਾਰਕੀਟ ਬੇਸਡ ਔਨ ਦਾ ਸਿਕਲੀਕਲ ਅਪਰੋਚ। ਤੁਹਾਨੂੰ ਮਾਰਕੀਟ ਨੂੰ ਐਗਜ਼ਿਟ ਨਹੀਂ ਕਰਨਾ ਚਾਹੀਦਾ। ਮੋਡਰੇਟਲੀ ਇਸ ਟਾਈਮ ਸਿਗਨਲ ਜਿਹੜੇ ਹੈਗੇ ਨੇ ਆ ਰਹੇ ਨੇ ਕਿ ਇੱਕ ਹੈਲਦੀ ਕਰੈਕਸ਼ਨ ਡਾਊਨ ਦਾ ਲਾਈਨ ਆ ਸਕਦੀ ਹੈ। ਮੈਂ ਪਹਿਲਾਂ ਵੀ ਅਗਾਹ ਕੀਤਾ ਸੀ ਦੈਟ ਮੀਨਸ ਕਿ ਮਾਰਕੀਟ ਹੋਰ ਹੈਲਦੀਲੀ ਰਿਟਰਨਸ ਦੇਗੀ ਇਨ ਦਾ ਨੈਕਸਟ ਈਅਰ, ਕਿਉਂਕਿ ਜੇ ਆਪਾਂ ਲਾਸਟ ਈਅਰ ਦੀ ਗੱਲ ਕਰੀਏ ਤੇ TSX ਵਾਸ ਰਿਟਰਨਿੰਗ ਅਰਾਊਂਡ 31.6%, S&P 500 ਵਾਸ ਰਿਟਰਨਿੰਗ ਅਰਾਊਂਡ ਜਿਹੜਾ ਹੈਗਾ 17%, ਜਿਹੜਾ ਆਪਣਾ ਨੈਸਡੈਕ ਹੈ ਕਲੋਜ਼ ਟੂ 22%, ਜਿਹੜਾ ਡਾਊ ਜੋਨਸ ਹੈ 18%. ਸੋ ਇਸ ਸਾਲ ਵੀ ਡਬਲ ਡਿਜਿਟ ਰਿਟਰਨ ਹੈ, ਬਟ ਇੰਡੀਵਿਜੁਅਲ ਸਟਾਕਸ ਐਂਡ ਗੁੱਡ ਫੰਡਸ ਹੈਵ ਬੀਟਨ ਡਾਊਨ ਦਾ ਇੰਡੈਕਸ ਬਾਏ ਮਾਈਲਸ ਐਂਡ ਮਾਈਲਸ. ਸੋ ਇਸ ਕਰਕੇ ਗੋ ਬਾਏ ਦਾ ਅਪਰੋਚ ਐਂਡ ਪਲਾਨ ਰਾਦਰ ਦੈਨ ਸਪੈਕੂਲੇਸ਼ਨ, ਇਹੀ ਮੈਂ ਕਹਾਂਗਾ. ਸੋ ਇਨਵੈਸਟ ਵਿਦ ਕੌਸ਼ਨ ਬਟ ਬੀ ਮੋਰ ਬੋਲਡ. ਮੇਰੇ ਨਾਲ ਕੋਈ ਵੀ ਗੱਲਬਾਤ ਕਰਨੀ ਹੈ 416-833-8533, 416-833-8533. ਨਵੀਂ ਬਹੁਤ ਬਹੁਤ ਧੰਨਵਾਦ.
0: ਥੈਂਕ ਯੂ ਸਰ. 416-833-8533 ਕੁਇਕ ਫੋਨ ਨੰਬਰ ਹੈ. ਅੱਜ ਬਾਸਕਟਬਾਲ ਦੇ ਫੈਨਸ ਨੂੰ ਐਕਸਾਈਟਮੈਂਟ ਪੂਰੀ ਕਹਿ ਲਓ ਕਿ ਸੁਬਹਾ ਤੋਂ ਹੀ ਹੈ, ਕਿਉਂਕਿ ਅੱਜ ਪਹਿਲਾ ਮੈਚ ਹੈ NBA ਦੇ ਫਾਈਨਲ ਸੀਰੀਜ਼ ਦਾ. ਸੋ ਨਿਊਯਾਰਕ ਵਰਸਿਸ ਸੈਨ ਐਂਟੋਨੀਓ, ਹਿਸਟੋਰਿਕ ਮੈਚਅਪ. ਨਿਊਯਾਰਕ ਬੜੇ ਲੰਬੇ ਸਮੇਂ ਬਾਅਦ ਪਹੁੰਚਿਆ ਵੀ ਫਾਈਨਲਸ ਦੇ ਵਿੱਚ. ਜਿਹੜੇ ਤੁਹਾਡੇ ਸੱਜਣ ਮਿੱਤਰ ਕੋਈ ਪਰਿਵਾਰ ਦੇ ਮੈਂਬਰ ਨਿਊਯਾਰਕ ਰਹਿੰਦੇ ਆ ਨਾ, ਉਹਨਾਂ ਨੂੰ ਮਾੜਾ ਪੁੱਛ ਕੇ ਦੇਖੋ ਕਿ ਬਈ ਤੁਹਾਡੇ ਸ਼ਹਿਰ ਦੇ ਵਿੱਚ ਕਿੰਨਾ ਕੁ ਕਰੇਜ਼, ਕਿੰਨੀ ਕੁ ਐਕਸਾਈਟਮੈਂਟ ਹੈ ਇਸ ਫਾਈਨਲਸ ਬਾਰੇ. ਉਹਨਾਂ ਨੇ ਕਹਿਣਾ ਯਾਰ ਕਿ ਕੋਈ ਕੰਮ ਨਹੀਂ ਕਰ ਰਿਹਾ, ਕੋਈ ਕਿਤੇ ਹੋਰ ਨਹੀਂ ਫੋਕਸ ਕਰ ਰਿਹਾ, ਬਸ ਫੋਕਸ ਸਿਰਫ ਤੇ ਸਿਰਫ ਇਹ ਅਗਲੇ ਹਫਤੇ ਦੋ ਹਫਤੇ ਲਈ NBA ਤੇ ਨਿਊਯਾਰਕ ਨਿਕਸ ਤੇ ਸੈਨ ਐਂਟੋਨੀਓ ਦੇ ਫਾਈਨਲ ਮੈਚਅਪ ਦੇ ਉੱਤੇ ਆ. ਸੋ ਹੂ ਡੂ ਯੂ ਥਿੰਕ ਵਿਲ ਵਿਨ, ਦੇਖਦੇ ਹਾਂ. ਬਹੁਤ ਫਸਮਾ ਤੇ ਬੜਾ ਇੱਕ ਖਾਸ ਮੈਚਅਪ ਹੋਣ ਜਾ ਰਿਹਾ, ਤੇ NBA ਦੇ ਫਾਈਨਲਸ ਹੁੰਦੇ ਹੀ ਯਾਰ ਬੜੇ ਖਾਸ ਨੇ ਜਦੋਂ ਵੀ ਹੁੰਦੇ ਆ. ਸੋ ਲੈਟਸ ਸੀ. ਤੇ ਅੱਜ ਸ਼ਾਮੀ 8:30 ਮੈਚ ਹੈ, ਕਿਹੜੀ ਟੀਮ ਜਿੱਤੇਗੀ ਟਾਈਮ ਵਿਲ ਟੈਲ, ਬਟ ਦੇਖਿਓ ਜ਼ਰੂਰ ਯਾਰ, ਤੁਸੀਂ ਕਾਫੀ ਇੰਜੋਏ ਕਰੋਗੇ ਜੇ ਤੁਸੀਂ ਭਾਵੇਂ ਨਹੀਂ ਵੀ ਨਾ ਦੇਖਦੇ. ਜੋ ਐਟਮੋਸਫੀਅਰ ਹੁੰਦਾ, ਜੋ ਇੱਕ ਇੰਟੈਂਸਿਟੀ ਹੁੰਦੀ ਹੈ, ਜੋ ਇੱਕ ਲੋਕਾਂ 'ਚ ਚਾਹ, ਜਿਹੜੇ ਖਾਸ ਤੌਰ 'ਤੇ ਗੇਮ ਦੇਖਣ ਗਏ ਹੁੰਦੇ, ਚਲੋ ਅਗਲੇ ਹਜ਼ਾਰਾਂ ਡਾਲਰ ਆਏ, ਉਹਨਾਂ 'ਚ ਤਾਂ ਚਾਹ ਹੋਣਾ ਹੀ ਹੈ ਅਤੇ ਹੋਣਾ ਚਾਹੀਦਾ ਵੀ ਹੈ. ਬਟ ਕਾਫੀ ਇੰਟਰਟੇਨਿੰਗ ਹੈ, ਫੈਮਲੀ ਨਾਲ ਬਹਿ ਕੇ ਆਰਾਮ ਨਾਲ ਸ਼ਾਮ ਨੂੰ ਬੰਦਾ ਦੇਖੇ. ਜਿਹੜੇ ਇੰਜੋਏ ਕਰਨ ਵਾਲੇ ਨੇ ਉਹ ਇੱਕ ਅੱਧੀ ਬੀਅਰ ਬੂਰ ਪੀ ਲੈਣ ਅਤੇ ਹੈਵ ਅ ਗੁੱਡ ਟਾਈਮ. ਇੱਕ ਤੁਸੀਂ ਯਾਦ ਰੱਖੋ ਜ਼ਰੂਰ ਮੈਸੇਜ, ਸਾਡੇ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਵਾਲਿਆਂ ਦਾ. ਈਗਲ ਟਰੱਕ ਵਾਲੇ, ਇਹਨਾਂ ਨੇ ਦੂਜੀ ਲੋਕੇਸ਼ਨ ਖੋਲ੍ਹੀ ਹੈ. ਤੁਸੀਂ ਨਵੇਂ ਟਰੱਕ ਦੇ ਟਾਇਰ ਪਵਾਉਣੇ ਆ, ਟਰੱਕ ਦਾ ਅਲਾਈਨਮੈਂਟ ਕਰਾਉਣਾ, ਤੁਸੀਂ ਅਗਰ ਟਰੱਕ ਦਾ ਓਇਲ ਚੇਂਜ ਕਰਾਉਣਾ. 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਨੋ ਪਾਰਕਵੇ ਦੇ ਬਿਲਕੁਲ ਕੋਰਨਰ ਤੇ, 401 ਤੋਂ ਉੱਤਰ ਅਨੁਸਾਰ. ਕਹਿੰਦੇ ਨਵੀਂ ਅਸੀਂ ਬਹੁਤ ਖਾਸ ਡਿਸਕਾਊਂਟ ਦੇ ਰਹੇ ਹਾਂ ਜਿਹੜਾ ਵੀ ਬੰਦਾ ਆ ਕੇ ਪੰਜਾਬੀ ਲੈਣ ਦਾ ਨਾਂ ਲਊਗਾ. ਸੋ ਨੰਬਰ ਤੁਸੀਂ ਲਿਖ ਲਓ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦਾ 6472346293 6472346293
4: 6472346293
0: ਜੀ 3116 ਹੈਲੋ ਹੈਲੋ ਨਵੀਂ, ਸਤਿ ਸ਼੍ਰੀ ਅਕਾਲ
4: ਜੀ. ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਬਸ ਵਧੀਆ ਪ੍ਰੋਗਰਾਮ ਬਹੁਤ ਵਧੀਆ ਤੁਹਾਡਾ, ਥੈਂਕ ਯੂ.
0: ਮੈਂ
4: ਨਾ NBA ਦੀ ਗੱਲ ਕਰ ਰਹੇ ਸੀ ਨਾ, ਨਿਊਯਾਰਕ ਤੇ ਆਪਣੀ ਸੈਨ ਐਂਟੋਨੀਓ.
0: ਹਾਂਜੀ,
4: ਤੇ ਮੈਂ ਆਪਣੇ ਬੇਟੇ ਨਾਲ ਦੇਖਦਾ ਹੁੰਦਾ ਬਾਸਕਟਬਾਲ, ਅਸੀਂ ਲਾਈਕ ਕਰਦੇ ਹਾਂ ਸਾਡੀ ਫੈਮਲੀ, ਤੇ ਮੇਰੀ ਪ੍ਰੈਡਿਕਸ਼ਨ ਇਹ ਕਹਿੰਦੀ ਹੈ ਵੀ ਅੱਜ ਹੀ ਸੈਨ ਐਂਟੋਨੀਓ ਲੈ
0: ਜਾਊਗਾ. ਸੈਨ ਐਂਟੋਨੀਓ ਲੈ ਜਾਊਗਾ, ਠੀਕ ਹੈ.
4: ਨਿਊਯਾਰਕ ਨਿਕਸ ਸੈਨ ਐਂਟੋਨੀਓ ਲੈ ਕੇ ਜਾਊਗਾ.
0: ਮੇਰਾ ਵੀ ਇਹੀ ਹੈ
4: ਫੀਲਿੰਗ ਹੈ ਮੈਨੂੰ ਹੁਣ, ਬਾਕੀ ਮੈਂ 100% ਪਰ ਮੇਰੀ ਪ੍ਰੈਡਿਕਸ਼ਨ ਇਹ ਕਹਿੰਦੀ ਹੈ.
0: ਮੈਨੂੰ ਵੀ ਲੱਗਦਾ ਹੁਣ ਪਹਿਲੀ ਗੇਮ ਇੱਕ ਤਾਂ ਹੋ ਸੈਨ ਐਂਟੋਨੀਓ ਚ ਰਹੀ ਹੈ, ਤੇ ਬਾਕੀ ਸੈਨ ਐਂਟੋਨੀਓ ਦੀ ਟੀਮ ਨੇ ਜਿਹੜੇ ਪਿਛਲੇ ਸਾਲ ਦੇ ਫਾਈਨਲਸ ਨੇ ਉਹਨਾਂ ਨੂੰ ਵਿਨਰ ਸੀ, ਉਹਨਾਂ ਨੂੰ ਹਰਾਇਆ. ਸੋ ਟੀਮ ਬੜੀ ਤਕੜੀ ਹੈ,
4: ਟੀਮ ਬਹੁਤ ਤਕੜੀ ਹੈ ਬਿਲਕੁਲ, ਸਪੈਸ਼ਲੀ ਹੋਮ ਵਿੱਚ ਤਾਂ ਬਹੁਤ ਜ਼ਿਆਦਾ ਸਟਰੋਂਗ ਹੈ.
0: ਹਾਂ ਬਿਲਕੁਲ. ਚਲੋ ਲੈਟਸ ਸੀ, ਤੁਹਾਡਾ ਬੇਟਾ ਕੀ ਕਹਿੰਦਾ?
4: ਉਹ ਵੀ ਇਹੀ ਕਹਿੰਦਾ ਹੈ, ਕਹਿੰਦਾ ਸੈਨ ਐਂਟੋਨੀਓ.
0: ਸੈਨ ਐਂਟੋਨੀਓ, ਚਲੋ ਲੈਟਸ ਸੀ, ਦੇਖਾਂਗੇ, ਇੰਜੋਏ ਕਰਿਓ ਗੇਮ ਨੂੰ. ਚਲੋ ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ. ਕੱਲ ਬੜੀ ਵੱਡੀ ਇੱਥੇ ਅੱਗ ਲੱਗੀ ਹੈ ਬ੍ਰੈਂਪਟਨ ਦੇ ਵਿੱਚ, ਇੰਟਰ ਮਾਡਲ ਅਤੇ ਗੋਰਵੇ ਤੇ ਸਕ੍ਰੈਪ ਮੈਟਲ ਯਾਰਡ 'ਚ. ਥਾਂ ਥਾਂ ਤੇ ਜਿੱਥੇ ਵੀ ਲੋਕ ਡਰਾਈਵ ਕਰ ਰਹੇ ਸੀ, ਬਸ ਧੂੰਆਂ ਹੀ ਧੂੰਆਂ, ਬਲੈਕ ਸਮੋਕ ਦਿਸ ਰਿਹਾ ਸੀ ਬ੍ਰੈਂਪਟਨ ਮਿਸਾਗਾ ਏਅਰਪੋਰਟ ਦੇ ਨੇੜੇ. ਤੇ ਬੜੇ ਲੋਕਾਂ ਨੂੰ ਕਿਹਾ ਗਿਆ ਕਿ ਵਿੰਡੋਆਂ ਬੰਦ ਰੱਖੋ, ਏਰੀਏ ਨੂੰ ਅਵੋਇਡ ਕਰੋ. ਤੇ ਪੁਲਿਸ ਨੇ ਨਾਲ ਦੀ ਨਾਲ ਸੀਨ ਦੇ ਆਲੇ ਦੁਆਲੇ ਕਾਫੀ ਟ੍ਰੈਫਿਕ ਕੰਜੈਸ਼ਨ ਵੀ ਰਿਪੋਰਟ ਕੀਤੀ, ਐਂਡ ਸਮੋਕ ਆਈ ਨਹੀਂ ਵੀ ਥੋੜਾ ਬਹੁਤਾ ਬਹੁਤ ਸਾਰਾ ਸੀ ਬਟ ਲਕਲੀ ਚਲੋ ਏਅਰਪੋਰਟ ਆਪਰੇਸ਼ਨਸ ਨਹੀਂ ਇਫੈਕਟ ਹੋਏ ਕੋਈ ਇੰਜਰੀਜ਼ ਨਹੀਂ ਰਿਪੋਰਟ ਹੋਈਆਂ ਹੁਣ ਪਤਾ ਲੱਗੂਗਾ ਵੀ ਕਿਵੇਂ ਅੱਗ ਲੱਗੀ ਕੀ ਹੋਇਆ ਬਸ ਲੋਕਾਂ ਨੂੰ ਇਹੀ ਕਿਹਾ ਗਿਆ ਰਿਹਾ ਸੀ ਕਿ ਅਵੋਇਡ ਦਾ ਏਰੀਆ ਯੂਜ਼ ਆਲਟਰਨੇਟ ਰੂਟਸ ਵਹੀਕਲ ਵਿੰਡੋਜ਼ ਤੁਸੀਂ ਬੰਦ ਰੱਖੋ ਬਟ ਲਕਲੀ ਐਵਰੀਵਨ ਇਜ਼ ਓਕੇ 6640 ਹੈਲੋ
5: ਸਤਿ
0: ਸ਼੍ਰੀ ਅਕਾਲ
5: ਨਵੀਂ ਜੀ ਅਸਲ ਚ ਨਾ ਅੱਗ ਲੱਗਣ ਦਾ ਕਾਰਨ ਆ ਅਸੀਂ ਕਿਹੜੀ ਸਕ੍ਰੈਪ ਸ਼ਿਪ ਜਾਣੇ ਮੇਰਾ ਹੀਟਿੰਗ ਐਂਡ ਕੂਲਿੰਗ ਦਾ ਕੰਮ ਆ ਉੱਥੇ ਨਾ ਕਈ ਵਾਰੀ ਡੰਮ ਆ ਤੇਲ ਹੁੰਦਾ ਲੋਕੀ ਡੰਪ ਕਰ ਜਾਂਦੇ ਆ ਕਈ ਕੁਛ ਨਾ ਤਾਂ ਉਹਦੇ ਕਾਰਨ ਜਿਹੜੇ ਨਾ ਉਹ ਇਹ ਆ ਕਿ ਉੱਥੇ ਕਿਸੇ ਲਾਗੇ ਦੇ ਸਪਾਰਕ ਹੋ ਗਿਆ ਤੇ ਕਾਫੀ ਵੱਡਾ ਕਾਰਨ ਸੀ ਵੈਸੇ ਇੰਡਸਟਰੀ ਕਿਸੇ ਚੱਲਦੀ ਪਈ ਪਰ ਮੋਸਟਲੀ ਮੈਂ ਕਿਹੜੀ ਦੇਖਣਾ ਉੱਥੇ ਡਰਮ ਉਹਦੇ ਨਾਲ ਆਇਲ ਹੁੰਦਾ ਜਿਹਦੇ ਕਰਕੇ ਮਤਲਬ ਦਿੱਕਤ ਆਈ ਆ
0: ਪਰ ਇੰਨੀ ਜ਼ਿਆਦਾ ਅੱਗ ਲੱਗਣੀ ਇਹ ਕਦੇ ਨੀ ਇੰਨੀ ਲੱਗੀ ਹੈ
5: ਉੱਥੇ ਪਰ ਪਲਾਸਟਿਕ ਆ ਉੱਥੇ ਕਾਰਡਬੋਰਡ ਆ ਉੱਥੇ ਕਈ ਕੁਛ ਤਾਂ ਪਿਆ ਹੁੰਦਾ ਉੱਥੇ ਹਰ ਬੰਦਾ ਦੀ ਚੀਜ਼ ਡੰਪ ਕਰਦਾ ਆ ਕੇ ਜੋ ਵੀ ਆਪਣਾ ਸਕ੍ਰੈਪ ਮੈਟਲ ਆ ਉਹਦੇ ਵਿੱਚ ਫਰਨਸਾਂ ਨੇ ਜਾਂ ਏ ਸੀ ਛੱਡ ਕੇ ਆਉਂਦੇ ਆ ਮੈਟਲ ਆ ਕਈ ਕੁਛ ਅੱਜ ਪਲਾਸਟਿਕ ਵੀ ਲੱਗਾ ਹੁੰਦਾ ਵਾ ਤੇ ਉਹਦੇ ਕਰਕੇ ਉੱਥੇ ਲੱਗੀ ਆ ਮਤਲਬ ਬਾਕੀ ਇਨਵੈਸਟੀਗੇਸ਼ਨ ਚੱਲਦੀ ਪਈ ਆ ਬਾਕੀ ਨੇ ਜੇ ਕਾਰਾਂ ਚੋਰੀ ਦੀ ਗੱਲ ਕਰਦੇ ਤੁਸੀਂ ਇਹ ਦੇਖੋ ਵੀ ਕਾਰਾਂ ਚੋਰੀ ਕਦੋਂ ਸ਼ੁਰੂ ਹੋਈਆਂ ਔਰ ਆਪਾਂ ਇਹਨੂੰ ਕਿਹਨੂੰ ਇਹਨੂੰ ਟਾਰਗੇਟ ਕਰ ਸਕਦੇ ਕਿਹੜੀ ਕਮਿਊਨਿਟੀ ਆ ਜਾਂ ਕੌਣ ਆ ਜਾਂ ਆਪਾਂ ਪੀ ਆਰ ਲੋਕ ਆਏ ਆ ਜਾਂ ਜਿਹੜੇ ਆਪਾਂ ਸਟੂਡੈਂਟ ਆ ਜਾਂ ਕਿੱਥੇ ਕਿੱਥੇ ਦਿੱਕਤ ਆ ਕੌਣ ਲੋਕ ਨੇ ਜਿਹੜੇ ਇਹ ਕੁਛ ਕਰਦੇ ਆ ਡੇਲੀ
0: ਚਲੋ ਹੁਣ ਦੇਖੋ ਭਾਜੀ ਹੁਣ ਕੌਣ ਕਰ ਰਿਹਾ ਕਦੋਂ ਹੋ ਰਿਹਾ ਮੇਨ ਗੱਲ ਇਹ ਹੈ ਕਿ ਕਾਨੂੰਨ ਸਖ਼ਤ ਹੋਵੇ ਚੀਜ਼ਾਂ ਬੰਦ ਹੋ ਜਾਣਗੀਆਂ ਇਹਨਾਂ ਲੋਕਾਂ ਦੇ ਉੱਤੇ ਜਿਹੜੇ ਫੜੇ ਜਾ ਰਹੇ ਆ ਚੰਗੀ ਤਰ੍ਹਾਂ ਕਾਰਵਾਈ ਹੋਈ ਹੁਣ ਕਿਹਨੇ ਕੀਤਾ ਕਿਹੜੀ ਕਮਿਊਨਿਟੀ ਉਹਦਾ ਕੀ ਆਪਾਂ ਨੂੰ ਲੈਣਾ ਦੇਣਾ
5: ਮੈਂ ਜਨਰਲੀ ਗੱਲ ਕਰਦਾ ਵਾ ਕਿ ਕਦੀ ਨਵੀਂ ਜੀ ਹੁੰਦਾ ਸੀ ਕਿ ਇੱਥੇ ਨਾ ਏਦਾਂ ਦੀ ਦਿੱਕਤਾਂ ਨਹੀਂ ਸੀ ਹੁੰਦੀਆਂ ਇਹਦੇ ਕਰਕੇ ਓਦਾਂ ਦੇ ਕਾਨੂੰਨ ਨਹੀਂ ਸੀ ਡੇ ਬਾਈ ਡੇ ਜਿੱਦਾਂ ਵਾਪਰਿਆ ਉਹਦੇ ਹਿਸਾਬ ਨਾਲ ਕਾਨੂੰਨ ਦੇਖੋ ਮੋਬਾਈਲ ਆਪਾਂ ਸੁਣਦੇ ਸੀ ਕਦੀ ਸਾਰੇ ਕਾਨੂੰਨ ਨਹੀਂ ਸੀ ਹੈਗਾ ਆਪਾਂ ਹੁਣ ਨਹੀਂ ਸੁਣ ਸਕਦੇ ਇਸ ਕਰਕੇ ਜਿਹੜੇ ਕਾਨੂੰਨ ਆ ਬਣਦੇ ਪਏ ਆ ਉਹ ਚੀਜ਼ਾਂ ਤੇ ਹੋ ਰਹੀਆਂ ਨੇ ਪਰ ਆਪਣੇ ਜਿਹੜੇ ਸਵੇਰ ਦੇ ਲੀਡਰ ਆ ਇਹਨਾਂ ਨੂੰ ਥੋੜਾ ਕਦੀ ਹਰਾਉਣਾ ਦਿਆ ਕਰੋ ਤੁਸੀਂ ਆਨ ਦੇਅਰ ਲੈ ਕੇ ਆਇਆ ਕਰੋ ਕੋਈ ਦੋ ਚਾਰ ਗੱਲਾਂ ਉਹਨਾਂ ਨੂੰ ਕਰਨੇ ਕਿ ਵੋਟਾਂ ਤੇ ਬੜੀ ਹੀ ਸ਼ਿੱਦਤ ਨਾਲ ਕੋਨੇ ਮਿਹਨਤ ਕਰਕੇ ਤੇ ਤੁਹਾਡਾ ਸੁਣਨੇ ਜੀ ਪ੍ਰੋਗਰਾਮ
0: ਟਾਰਗੇਟ ਕਰੀਏ ਜਾਂ ਕੋਈ ਹੁਣ ਚਲੋ ਤੁਸੀਂ ਦੇਖ ਹੀ ਰਹੇ ਵੀ ਕੌਣ ਕੌਣ ਅਰੈਸਟ ਹੋ ਰਿਹਾ ਕੌਣ ਨਹੀਂ ਡਿਪੈਂਡ ਕਰਦਾ ਹੁਣ ਕਾਰ ਥੈਫਟਸ ਦੇ ਵਿੱਚ ਬੜੇ ਵੱਖਰੇ ਵੱਖਰੇ ਕਮਿਊਨਿਟੀਜ਼ ਦੇ ਲੋਕ ਨੇ ਫਿਰ ਆਪਾਂ ਹੋਰ ਕਈ ਕ੍ਰਾਈਮਸ ਦੇ ਵਿੱਚ ਦੇਖੀਏ ਉਹਦੇ ਵਿੱਚ ਚਲੋ ਆਪਾਂ ਕਹਿ ਸਕਦੇ ਹਾਂ ਕਿ ਕਈ ਵਾਰ ਕੁਝ ਸਪੈਸੀਫਿਕ ਕਮਿਊਨਿਟੀਜ਼ ਨੇ ਖੈਰ ਦੈਟਸ ਗੱਲਬਾਤ ਫੋਰ ਡਿਫਰੈਂਟ ਡੇ ਅੱਜ ਨਾ ਗੱਲ ਤੁਹਾਡੀ ਤੁਹਾਡੇ ਨਾਲ ਕਰਨੀ ਅਸੀਂ ਕੱਲ੍ਹ ਵੀ ਕਰ ਰਹੇ ਸੀ ਬੜੀ ਮੈਂ ਕਹੂੰਗਾ ਇੰਟਰਸਟਿੰਗ ਨਹੀਂ ਕਹੂੰਗਾ ਇੰਟਰਸਟਿੰਗ ਵੀ ਹੈ ਬਟ ਲੋਕਾਂ 'ਚ ਕਿੰਨਾ ਇੱਕ ਗੁੱਸਾ ਭਰਿਆ ਹੋਇਆ ਤੁਹਾਨੂੰ ਉਸ ਚੀਜ਼ ਦਾ ਜ਼ਰੂਰ ਕਿਤੇ ਨਾ ਕਿਤੇ ਇੱਕ ਅੰਦਾਜ਼ਾ ਹੋਊਗਾ ਹੁਣ ਪਿਛਲੇ ਸਾਲ ਦੀ ਇੱਕ ਖਬਰ ਹੈ ਕਿ ਇੱਕ ਰੋਡ ਰੇਜ ਦੇ ਵਿੱਚ ਕਈ ਚਲੋ ਦੋ ਚਾਰ ਬੰਦੇ ਸੀਗੇ ਉਹਨਾਂ ਦੀ ਕੋਈ ਲੜਾਈ ਹੋਈ ਇੱਕ ਨੇ ਇੱਕ ਨੂੰ ਗਾਲ ਕਰਤੀ ਦੂਜੇ ਨੇ ਦੂਜੇ ਨੂੰ ਗਾਲ ਕਰਤੀ ਫਿਰ ਇੱਕ ਨੇ ਆ ਕੇ ਚਾਕੂ ਮਾਰਿਆ ਦੂਜੇ ਡਰਾਈਵਰ ਦੇ ਚਾਕੂ ਮਾਰਨ ਦਾ ਸਿਰਫ ਇਹੀ ਕਾਰਨ ਸੀ ਵੀ ਉਹਨਾਂ ਦੀ ਰੋਡ ਦੇ ਉੱਤੇ ਕੋਈ ਨਾ ਕੋਈ ਲੜਾਈ ਹੋ ਗਈ ਡਰਾਈਵਿੰਗ ਕਾਰਨ ਤੇ ਚਲੋ ਜੀ ਅਗਲੇ ਨੇ ਆ ਕੇ ਉਹਨੂੰ ਇੰਨਾ ਹਾਰਮ ਕੀਤਾ ਤੁਸੀਂ ਹਿਸਾਬ ਲਾ ਲਓ ਯਾਰ ਵੀ ਤੁਹਾਡੇ ਅੰਦਰ ਕਿੰਨਾ ਗੁੱਸਾ ਭਰਿਆ ਹੋਣਾ ਚਾਹੀਦਾ ਵੀ ਤੁਸੀਂ ਕਿਸੇ ਦੇ ਆ ਕੇ ਜਿਹਨੂੰ ਤੁਸੀਂ ਜਾਣਦੇ ਤੱਕ ਨਹੀਂ ਚਾਕੂ ਮਾਰ ਰਹੇ ਹੋ ਹੈ ਸੋ ਥੋੜ੍ਹੀ ਜਿਹੀ ਤੁਹਾਡੇ ਨਾਲ ਅੱਜ ਗੱਲਬਾਤ ਕਰਨਾ ਚਾਹੁੰਦੇ ਹਾਂ ਵੀ ਕੀ ਤੁਹਾਡੇ ਨਾਲ ਵੀ ਕਦੇ ਇੱਦਾਂ ਦੀ ਕੋਈ ਚੀਜ਼ ਵਾਪਰੀ ਆ ਵੀ ਤੁਸੀਂ ਸ਼ਿਕਾਰ ਹੋਏ ਹੋ ਰੋਡ ਰੇਜ ਦਾ ਕੀ ਹੋਇਆ ਕੀ ਸਿਚੁਏਸ਼ਨ ਸੀ ਰੋਡ ਰੇਜ ਦੇ ਵਿੱਚ ਤੁਹਾਡੇ ਨਾਲ ਕੀ ਵਾਪਰਿਆ ਨੰਬਰ ਹੈ ਆਪਣਾ 9056733337 905-673-3337 ਆਪਣਾ ਫੋਨ ਨੰਬਰ ਹੈ 9056733337 9056733337 ਸੋ ਤੁਹਾਡੇ ਨਾਲ ਰੋਡ ਰੇਜ ਦੇ ਵਿੱਚ ਕੀ ਹੋਇਆ ਤੁਹਾਡਾ ਕੀ ਇੰਸੀਡੈਂਟ ਸੀਗਾ ਸਪੈਸੀਫਿਕਲੀ ਇੱਕ ਹੁਣ ਦੋ ਕਾਫੀ ਸਾਰੇ ਸਾਡੇ ਸੱਜਣਾ ਮਿੱਤਰਾਂ ਨੇ ਕੱਲ ਸ਼ੇਅਰ ਕੀਤਾ। ਇੱਕ ਬਾਈ ਜੀ ਕਹਿੰਦੇ ਕਿ ਨਵੀ ਮੈਂ ਜਾ ਰਿਹਾ, ਇੱਕ ਬੰਦੇ ਨੇ ਮੈਨੂੰ ਉਂਗਲ ਦਿਖਾਈ, ਮੈਂ ਉਹਨੂੰ ਦਿਖਾ ਦਿੱਤੀ, ਉਹਨੇ ਚੱਕ ਕੇ ਕੌਫੀ ਦਾ ਕੱਪ ਹੀ ਪੂਰਾ ਭਰਿਆ ਮੇਰੀ ਵਿੰਡੋ 'ਤੇ ਮਾਰਿਆ। ਦੱਸ, ਇੱਕ ਤਾਂ ਇਹ ਉਂਗਲ ਨਹੀਂ ਬਹੁਤ ਪੰਗੇ ਪਾਏ ਹੋਏ ਨੇ, ਕੋਈ ਤੁਹਾਨੂੰ ਉਂਗਲ, ਤੁਸੀਂ ਦੂਜੇ ਨੂੰ ਉਂਗਲ, ਚਲੋ ਜੀ ਪੈ ਗਿਆ ਪੰਗਾ। ਸੋ 905-673-3337 ਆਪਣਾ ਨੰਬਰ ਹੈ, 905-673-3337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ, 905-673-3337। ਸੋ ਰੋਡ ਰੇਜ ਦੇ ਵਿੱਚ ਤੁਸੀਂ ਜੇ ਕਦੇ ਇਨਵੋਲਵ ਹੋਏ ਹੋ, ਕਿੱਦਾਂ ਦੇ ਲੋਕ ਤੁਹਾਨੂੰ ਰੋਡਸ ਦੇ ਉੱਤੇ ਟੱਕਰੇ ਨੇ, ਕੀ ਸਿਚੁਏਸ਼ਨ ਤੁਹਾਡੇ ਨਾਲ ਹੋਇਆ, ਕਿਉਂ ਅਗਲੇ ਨੇ ਤੁਹਾਡੇ ਪ੍ਰਤੀ ਇੰਨਾ ਗੁੱਸਾ ਸ਼ੋਅ ਕੀਤਾ। ਚਲੋ ਹੋ ਸਕਦਾ ਵੀ ਗਲਤੀਆਂ ਵੀ ਆਪਣੇ ਤੋਂ ਹੁੰਦੀਆਂ ਨੇ, ਮੈਂ ਇਹ ਨਹੀਂ ਕਹਿੰਦਾ ਕਿ ਆਪਾਂ ਗਲਤੀਆਂ ਨਹੀਂ ਕਰਦੇ, ਬਟ ਐਡੀ ਵੱਡੀ ਗਲਤੀ ਵੀ ਕਰਨੀ ਇਟਸ ਜਾਂ ਐਡਾ ਵੱਡਾ ਕੋਈ ਕਿਸੇ ਦਾ ਗੁੱਸਾ ਫੇਸ ਕਰਨਾ ਬੜੀ ਵੱਡੀ ਗੱਲ ਆ। ਸੋ ਥੋੜ੍ਹੀ ਜਿਹੀ ਲੈਂਦੇ ਥੋੜ੍ਹੀ ਜਿਹੀ ਕੋਸ ਅਤੇ ਕੱਲ੍ਹ ਮੈਨੂੰ ਇੱਕ ਬਾਈ ਜੀ ਕਹਿੰਦੇ ਨਾ ਵੀ ਅਮੈਰੀਕਾ ਜਾ ਕੇ ਦੇਖੋ, ਕਹਿੰਦੇ ਅਮੈਰੀਕਾ ਤਾਂ 500 ਮੂਰਖ ਰੋਜ਼ ਹੀ ਟੱਕਰਦਾ। ਮੈਂ ਕਿਹਾ ਸਾਡੇ ਅਮੈਰੀਕਾ ਵਾਲਿਆਂ ਨੂੰ ਨਾ ਇੰਨਾ ਮਾੜਾ ਕਿਹਾ ਕਰੋ ਯਾਰ, ਅਮੈਰੀਕਾ ਵਾਲੇ ਸਾਰੇ ਨਹੀਂ ਬੁਰੇ ਹੁੰਦੇ, ਬਟ ਜਿਹੜੇ ਟਰੱਕਾਂ ਵਾਲੇ ਵੀਰ ਭੈਣ ਨੇ ਉਹ ਵਾਕਈ ਯਾਰ ਹੋਰ ਵੀ ਇੱਦਾਂ ਦੇ ਇੰਸੀਡੈਂਟ ਫੇਸ ਕਰਦੇ ਨੇ। 4805, ਹੈਲੋ ਜੀ, 4805, ਹੈਲੋ
6: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਨਵੀ।
0: ਸਤਿ ਸ਼੍ਰੀ ਅਕਾਲ ਜੀ।
6: ਹਾਂਜੀ ਹਾਂਜੀ, ਤੇ ਮੇਰਾ ਨਾਮ ਕਰਮਜੀਤ ਆ, ਤੇ ਮੈਂ ਕੱਲ ਵੀ ਤੁਹਾਡਾ ਪ੍ਰੋਗਰਾਮ ਸ਼ਾਮ ਨੂੰ ਸੁਣਿਆ ਸੀ, ਬਟ ਉਸ ਟਾਈਮ ਨਾ ਮੈਂ ਲੈਸਨ ਦੇ ਰਹੀ ਸੀ, ਮੈਂ ਡਰਾਈਵਿੰਗ ਇੰਸਟ੍ਰਕਟਰ ਆ
0: ਜੀ।
6: ਤੇ ਅਸੀਂ
0: ਕੱਲ ਇੱਕ ਤਾਂ ਤੁਸੀਂ ਸੁਣਿਆ ਸੁਣੀ ਸੀ ਉਹ ਸਟੋਰੀ, ਇੱਕ ਬਾਈ ਜੀ ਕਹਿੰਦੇ ਉਹ ਲੈਸਨ ਲੈ ਰਹੇ ਸੀ ਕਿਸੇ ਇੰਸਟ੍ਰਕਟਰ ਤੋਂ, ਤੇ ਇੰਸਟ੍ਰਕਟਰ ਨੇ ਕਿਸੇ ਨਾਲ ਲੜਨ ਦੀ ਕੋਸ਼ਿਸ਼ ਕੀਤੀ।
6: ਬਿਲਕੁਲ ਸੁਣੀ ਸੀ ਹਾਂਜੀ, ਪਰ ਮੇਰੇ ਕੋਲ ਨਾ ਟਾਈਮ ਨਹੀਂ ਲੱਗਿਆ ਕਿਉਂਕਿ ਮੇਰੇ ਕੋਲ ਨਵੀਆਂ ਕੁੜੀਆਂ ਸੀ, ਸਟੇਅਰਿੰਗ ਫੜ ਕੇ ਸਿਖਾ ਰਹੀ ਸੀ ਉਸ ਟਾਈਮ।
0: ਕੋਈ ਗੱਲ ਨਹੀਂ,
6: ਤੇ ਜਦੋਂ ਮੇਰੀ ਵਾਰੀ ਆਈ 8:30 ਵਜੇ ਦਿਨ ਤੁਹਾਡਾ ਜਿਹੜਾ ਪ੍ਰੋਗਰਾਮ ਉਹ ਖਤਮ ਹੋ ਗਿਆ ਸੀਗਾ
0: ਨਾ, ਹੁਣ ਵਾਰੀ ਆ ਗਈ ਤੁਹਾਡੀ ਜੀ।
6: ਹਾਂਜੀ ਹੁਣ ਆ ਗਈ, ਹੁਣ ਆ ਗਈ, ਹੁਣ ਮੈਂ ਘਰੇ ਹੈਗੀ ਆ। ਲਾਸਟ ਵੀਕ ਥਰਸਡੇ ਮੇਰੇ ਨਾਲ ਸੇਮ ਪ੍ਰੋਬਲਮ ਹੋਈ ਸੀਗੀ, ਮੇਰੇ ਕੋਲੇ ਹੈਗੀ ਸੀਗੀ 57 ਓਲਡ ਸੀਗੇ ਭੈਣ ਜੀ, ਹੈਨਾ ਜੀ, ਲੈਸਨ ਲੈ ਰਹੇ, ਸੈਕੰਡ ਲੈਸਨ ਸੀਗਾ ਉਹਨਾਂ ਦਾ। ਮੈਂ ਆਪਣੇ ਕੋਟਰੇਲ ਐਂਡ ਗੋ ਰੋਡ ਤੋਂ ਲੈਫਟ ਟਰਨ ਕਰਵਾ ਰਹੀ ਸੀ ਭੈਣ ਜੀ ਨੂੰ, ਅਸੀਂ ਜਦੋਂ ਇੰਟਰਸੈਕਸ਼ਨ ਦੇ ਵਿੱਚ ਖੜੇ, ਪਿੱਛੋਂ ਇੱਕ ਮੁੰਡੇ ਨੇ ਹੋਰਨ ਦੇ ਉੱਤੇ ਇੰਨਾ ਤੇਜ਼ੀ ਨਾਲ ਹੱਥ ਰੱਖੇ ਵੀ ਤੁਸੀਂ ਲੈਫਟ ਟਰਨ ਕਿਉਂ ਨੀ ਫਿਨਿਸ਼ ਕਰਵਾ ਰਹੇ, ਮੂਹਰੋਂ ਰੈਡ ਲਾਈਟ ਹੋ ਗਈ ਹੈ ਨਾ ਅੰਦਰ ਖੜੇ ਨੂੰ, ਤੇ ਹੁਣ ਸਾਨੂੰ ਪਤਾ ਸੀ ਸਵੇਰ ਤੋਂ ਸ਼ਾਮ ਤੱਕ ਰੋਡ ਤੇ ਰਹਿਣਾ, ਸਮ ਟਾਈਮ ਬਹੁਤ ਤੇਜ਼ੀ ਨਾਲ ਗੱਡੀਆਂ ਆਉਂਦੀਆਂ ਹੈਗੀਆਂ ਨੇ, ਤੇ ਹੁਣ ਭੈਣ ਜੀ ਦਾ ਸੈਕੰਡ ਲੈਸਨ ਹੋਵੇ ਤਾਂ ਇੰਨੀ ਛੇਤੀ ਉਹ ਨਹੀਂ ਟਰਨ ਕਰ ਸਕਦੇ ਜਿੰਨਾ ਕੁ ਸਾਡੇ ਕੋਲ ਐਕਸਪੀਰੀਅੰਸ ਹੈਗਾ ਹੈ ਨਾ ਜੀ। ਅੱਛਾ, ਅਸੀਂ ਉਦੋਂ ਜਦੋਂ ਟਰਨ ਫਿਨਿਸ਼ ਕਰਵਾਈ, ਮੈਂ ਉਹਨਾਂ ਨੂੰ ਆਖਿਆ ਤੁਸੀਂ ਬਿਲਕੁਲ ਲੈਫਟ ਰਾਈਟ ਨਹੀਂ ਦੇਖਣਾ ਵੀ ਕਿਹਨੇ ਸਾਨੂੰ ਹੋਰਨ ਦਿੱਤਾ, ਬਸ ਤੁਸੀਂ ਆਪਣਾ ਮੂਹਰੇ ਰੋਡ ਤੇ ਧਿਆਨ ਰੱਖਣਾ ਹੈਗਾ ਵਾ, ਠੀਕ ਹੈ, ਕਿਸੇ ਨੂੰ ਅੱਖਾਂ ਨਹੀਂ ਦਿਖਾਉਣੀਆਂ ਹੈਗੀਆਂ। ਅਸੀਂ ਬੜੇ ਆਰਾਮ ਨਾਲ ਜਾ ਰਹੇ ਹੈਗੇ, ਮੂਹਰੇ ਰੈਜੀਡੈਂਸ ਏਰੀਆ ਵਾ, ਗਾਰਡਨ ਬਰੁੱਕ ਸਮਥਿੰਗ ਕੁਛ ਏਦਾਂ ਉਹਦਾ, ਹਾਂਜੀ ਹੈਗੀ ਹਾਂ। ਅਸੀਂ ਜਦੋਂ ਉੱਥੇ ਰਾਈਟ ਟਰਨ ਕਰਵਾਈ, ਵਿਚਾਲੇ ਬਹੁਤ ਵਾਈਡ ਕਰਵ ਆਉਂਦਾ ਹੈਗਾ ਵਾ, ਉਹਨੇ ਮੁੰਡੇ ਨੇ ਜਾ ਕੇ ਨਾ ਮੂਹਰੇ ਐਨ ਜ਼ੋਰ ਦੀ ਬ੍ਰੇਕ ਮਾਰੀ ਸਾਡੀ ਗੱਡੀ ਦੇ, ਗੱਡੀ ਵੀ ਬਹੁਤ ਵਧੀਆ, ਨੰਬਰ ਪਲੇਟ ਵੀ ਆਪਣੀ ਪੂਰੀ ਚੱਕਵੀਂ ਸੀਗੀ ਉਹਦੀ, ਹੈਗਾ ਇੱਥੋਂ ਦਾ ਬੋਰਨ ਬੱਚਾ ਸੀਗਾ।
0: ਅੱਛਾ,
6: ਜਦੋਂ ਅਸੀਂ ਗੱਡੀ ਟਰਨ ਕਰਵਾਈ, ਮੈਂ ਭੈਣ ਜੀ ਨੂੰ ਆਖਿਆ ਜੀ ਬ੍ਰੇਕ ਮਾਰਨੀ ਹੈਗੀ ਤੇ ਬੋਲਣਾ ਨੀ ਹੈਗਾ ਕੁਛ ਵੀ, ਤੇ ਉਹਨੇ ਨਾ ਦੂਸਰਾ ਗੱਡੀ ਖੜੀ ਕਰਕੇ ਸ਼ੀਸ਼ਾ ਲਾਇਆ ਥੱਲੇ ਨੂੰ, ਤੁਸੀਂ ਬਿਲੀਵ ਨੀ ਕਰਨਾ ਹੈਗਾ, ਮੈਂ ਵੀ 50+ ਹੈਗੀਆਂ ਇਸ ਟਾਈਮ, ਤੇ ਮੈਨੂੰ 26 ਈਅਰਸ ਹੋ ਗਏ ਨੇ ਡਰਾਈਵਿੰਗ ਸਕੂਲ ਦੇ ਵਿੱਚ ਕੰਮ ਕਰਦੀ ਹਾਂ, ਤੇ ਉਹਨੇ ਮੈਂ ਥੋੜਾ ਜਿਹਾ ਸ਼ੀਸ਼ਾ ਲਾਇਆ ਥੱਲੇ ਵੀ ਕੁਛ ਮਾਰੇ ਨਾ ਸਾਡੇ ਬਿਗਾ ਕੇ, ਇੰਨਾ ਪੈਨਿਕ ਹੋਇਆ ਸੀ ਉਹ ਬੱਚਾ, ਉਹਦੀ ਏਜ ਜਾਣੀ ਕਿ ਉਹਦੇ ਬੋਲਣ ਦੇ ਤਰੀਕੇ ਤੋਂ ਲੱਗਦਾ ਮਸਾਂ ਹੀ 18-20 ਸਾਲ ਦੇ ਵਿੱਚ ਸੀਗਾ ਉਹ।
0: ਅੱਛਾ,
6: ਉਹਨੇ ਜਾਣੀ ਕਿ ਸਾਡੇ ਨਾਲ ਗੱਲ ਸਟਾਰਟ, ਮੈਂ ਉਹਨੂੰ ਪੁੱਛਿਆ ਮੈਂ ਕਿ ਯੈਸ ਏਦਾਂ ਹੀ ਪੁੱਛਿਆ ਕੱਲਾ ਮੈਂ ਉਹਨੂੰ, ਹੈ ਨਾ, ਕਿੱਥੋਂ ਦਾ ਬੋਰਨ ਬੱਚਾ ਸੀਗਾ, ਤੇ ਕਹਿੰਦਾ ਕਿ ਸੋਰੀ, ਉਹਦੇ ਹੱਥ ਦੇ ਵਿੱਚ ਲਾਈਟਰ ਵੀ ਸੀਗਾ ਤੇ ਦੂਸਰੀ ਸਿਗਰਟ ਵੀ ਸੀਗੀ। ਉਹਨੇ ਐਫ ਵਰਡ ਤੋਂ ਮੈਨੂੰ ਸਟਾਰਟ ਕੀਤਾ, ਐਫ ਲੇਡੀ ਤੈਨੂੰ ਕਿਹਨੇ ਡਰਾਈਵਿੰਗ ਇੰਸਟ੍ਰਕਟਰ ਬਣਾਇਆ, ਐਫ ਲੇਡੀ ਤੂੰ ਇਸ ਸੀਟ ਦੇ ਉੱਤੇ ਕਿੱਦਾਂ ਬੈਠ ਸਕਦੀ ਹੈਗੀ,
0: ਐਫ
6: ਲੇਡੀ ਤੈਨੂੰ ਇਹ ਨਹੀਂ ਪਤਾ ਲੱਗਿਆ ਹੈਗਾ ਹੁਣ ਤੱਕ ਵੀ ਲੈਫਟ ਟਰਨ ਰੈਡ ਲਾਈਟ ਤੇ ਕਰਵਾ ਸਕਦੇ ਕਿ ਨਹੀਂ ਕਰਵਾ ਸਕਦੇ। ਮੈਂ ਉਹਨੂੰ ਟਰਾਈ ਕੀਤੀ ਐਕਸਪਲੇਨ ਕਰਨ ਦੀ ਬੜੇ ਨਾਈਸਲੀ, ਬੇਟਾ ਲਿਸਨ ਟੂ ਮੀ, ਆਂਟੀ ਦਾ ਲੈਸਨ ਸੈਕੰਡ ਡੇ ਹੈਗਾ ਵਾ ਵੀ ਆਪਣੇ ਲਈ, ਉਹਨੇ ਨੀ ਐਫ ਵਰਡ ਉਹਨੇ ਸਟਾਰਟ ਕੀਤਾ, ਆਂਟੀ ਕਹਿੰਦੇ ਥੋੜਾ ਸ਼ੀਸ਼ਾ ਲਾ, ਉਹ ਕਹਿੰਦੇ ਪੁੱਤ ਮੇਰੀ ਗਲਤੀ ਹੈ ਇਹਦੀ ਗਲਤੀ ਨੀ, ਉਹਨੂੰ ਕਹਿੰਦੇ ਤੂੰ ਵੀ ਐਫ ਵਰਡ ਯੂ ਟੂ, ਉਹਨੂੰ ਕਹਿੰਦੇ
0: ਆਂਟੀ ਕਹਿੰਦੇ
6: ਨਹੀਂ ਆਂਟੀ ਨੂੰ ਕਹਿੰਦਾ ਮੁੰਡਾ
0: ਆਂਟੀ ਨੂੰ ਕਹਿੰਦਾ ਉਹ ਚਲੋ ਜੀ
6: ਆਂਟੀ ਨੂੰ ਕਹਿੰਦਾ ਆਂਟੀ ਨੇ ਕਿਹਾ ਪੁੱਤ ਮੇਰੀ ਗਲਤੀ ਹੈਗੀ ਆ ਕਿ ਮੈਂ ਲੈਫਟਨ ਨਹੀਂ ਖੇਤੀ ਕਰ ਸਕੀਗੀ ਹਨਾ ਚਲ ਓਕੇ ਠੀਕ ਆ ਉਹਨੇ ਜੋ ਵੀ ਜਿੰਨਾ ਵੀ ਉਹ ਭੜਕੇ ਬਹੁਤ ਜ਼ਿਆਦਾ ਭੜਕਿਆ ਸੀ ਕੋਈ ਉਹਨੂੰ ਨਾ ਅੱਗੋਂ ਨੀ ਕੋਈ ਰਿਸਪੋਂਡ ਨਹੀਂ ਦਿੱਤਾ ਉਹਦੇ ਜਿਹੜੇ ਭੜਕਣ ਦਾ ਸੀਗਾ ਉਹਨੇ ਇੰਨੀ ਜ਼ੋਰ ਦੀ ਗੱਡੀ ਘੁਮਾਈ ਤੇ ਲੈਫਟ ਸਾਈਡ ਤੇ ਸਕੂਲ ਸੀਗਾ ਸਕੂਲ ਦੇ ਜਾ ਕੇ ਉਹਨੇ ਗੱਡੀ ਆਪਣੀ ਪਾਰਕ ਕਰ ਲਈ
0: ਤੇ
6: ਜਦੋਂ ਮੈਂ ਨਾਲ ਹੀ ਆਂਟੀ ਦੀ ਸਟੇਟ ਸੀ ਮੈਨੂੰ ਲਾਇਆ ਭੈਣ ਜੀ ਹਨ ਸੋਰੀ ਹਨਾ ਉਹਨਾਂ ਦੀ ਆਂਟੀ ਸੀ ਮੇਰੀ ਭੈਣ ਜੀ ਸੀਗੀ ਹਾਂਜੀ ਤੇ ਜਦੋਂ ਅਸੀਂ ਜਾ ਕੇ ਉਹਨੂੰ ਲਾਇਆ ਭੈਣ ਜੀ ਮੈਨੂੰ ਕਹਿੰਦੇ ਕਰਮਜੀਤ ਵੀ ਤੂੰ ਨਾ ਇੱਦਾਂ ਕਰ ਸਾਈਨ ਲਾ ਦੇ ਉੱਤੋਂ ਹੁਣ ਮੇਰੀ ਭੈਣ ਬਣ ਕੇ ਨਾ ਆਪਣਾ ਰਸਤਾ ਚੇਂਜ ਕਰਕੇ ਜਾਈ ਸਾਢੇ ਸੱਤ ਵਜੇ ਦਾ ਟਾਈਮ ਸੀਗਾ ਸ਼ਾਮ ਦਾ ਮੈਂ ਆਪਣੇ ਹਸਬੈਂਡ ਨੂੰ ਆਖੀ ਵੀ ਅੱਧੇ ਰਸਤੇ ਤੁਸੀਂ ਆ ਜਾਓ ਹਨਾ ਵੀ ਮੈਨੂੰ ਡਰ ਲੱਗ ਰਿਹਾ ਹੈਗਾ ਵੀ ਕੁਛ ਬੱਚਾ ਕਰਨਾ ਦੇਵੇ ਪਰ ਮੈਂ ਸਾਰਿਆਂ ਨੂੰ ਸੁਣਨ ਵਾਲੇ ਨੂੰ ਇਹ ਕਹਿੰਦੀ ਹੈਗੀ ਵੀ ਰੋਡ ਦੇ ਉੱਤੇ ਲੋਕ ਇੰਨੇ ਪੈਨਿਕ ਹੋਏ ਫਿਰਦੇ ਹੈਗੇ ਨੇ ਕੋਈ ਕਿਸੇ ਨੂੰ ਉਂਗਲ ਨਾ ਦਿਖਾਓ ਕੁਛ ਨਾ ਕਰੋ ਈਵਨ ਤੁਸੀਂ ਅੱਖਾਂ ਵੀ ਨਾ ਦਿਖਾਓ ਉਹਨਾਂ ਨੂੰ ਹਾਂ ਆਰਾਮ ਨਾਲ ਆਪਣਾ ਸੇਫਲੀ ਚੱਲੀ ਚੱਲੋ ਕੋਈ ਗੱਲ ਨੀ ਹੈਗੀ ਪਰ ਉਹਨੇ ਜਦੋਂ ਅਸੀਂ ਉਹਨੂੰ ਕੋਈ ਵੀ ਉਹਦੀ ਨਾ ਗੱਲ ਦਾ ਰਿਪਲਾਈ ਨੀ ਦਿੱਤਾ ਹੋਵੇ ਇੰਨੇ ਗਲਤ ਤਰੀਕੇ ਨਾਲ ਟਰਨ ਮਾਰ ਕੇ ਉਹਦੇ ਵਿੱਚ ਸਕੂਲ ਦੇ ਚਲਾਈ ਹੈਗੀ ਗੱਡੀ ਪਾਰ ਕਰਕੇ ਪਰ ਉਸ ਟਾਈਮ ਮੈਨੂੰ ਅਫਸੋਸ ਇਹ ਹੋ ਰਿਹਾ ਸੀ ਮਾਂ ਬਾਪ ਨੇ ਕਿੰਨੀ ਸੋਹਣੀ ਮਰਸੀਡੀਜ਼ ਦਾ ਪਿੱਕਾ ਸੀਗਾ ਵਾਈਟ ਕਲਰ ਦਾ ਜੀ ਉਹਦੇ ਕੋਲੇ ਹਨਾ ਵੀ ਕਿੰਨਾ ਸੋਹਣੀ ਗੱਡੀ ਹੱਥ ਦਿੱਤੀ ਉਹਦੇ ਬਾਅਦ ਬੱਚਾ ਕੀ ਕਰਦਾ ਜਾ ਰਿਹਾ ਹੈਗਾ ਵਾ
0: ਚਲੋ ਥੈਂਕ ਯੂ ਜੀ ਤੁਸੀਂ ਸ਼ੇਅਰ ਕੀਤਾ ਬਟ ਸਟੇ ਸੇਫ ਥੈਂਕ ਯੂ ਦੇਖੋ ਯਾਰ ਬੱਚੇ ਵੀ ਹੁਣ ਕਿਸੇ ਤੁਸੀਂ ਆਪਣੇ ਮਾਵਾਂ ਦੀ ਉਮਰ ਨੂੰ ਕਿਸੇ ਲੇਡੀ ਨੂੰ ਗਾਲਾਂ ਕੱਢ ਰਹੇ ਹੋ ਹੈ ਉਹ ਵੀ ਦੋਵਾਂ ਨੂੰ FU2 ਦੱਸ ਹੈ ਵੀ ਚਲੋ ਗਲਤੀਆਂ ਹੋ ਜਾਂਦੀਆਂ ਨੇ ਮੈਂ ਨਹੀਂ ਕਹਿੰਦਾ ਕਿ ਗਲਤੀ ਨਹੀਂ ਹੋਈ ਬਟ ਜਦੋਂ ਅਗਲੇ ਮੰਨ ਵੀ ਰਹੇ ਆ ਵੀ ਸਾਡੇ ਤੋਂ ਗਲਤੀ ਹੋਈ ਹੈ ਬੇਟਾ ਵੀ ਫਿਰ ਵੀ FU ਕਹਿ ਰਿਹਾ ਹੈ ਅਗਲਾ ਕੀ ਕਰੋਗੇ ਯਾਰ ਇਹੋ ਜਿਹੇ ਲੋਕਾਂ ਨਾਲ ਸੋ ਨੰਬਰ ਹੈ ਆਪਣਾ 905-673-3337 ਸਟੂਡੀਓ ਦਾ 905-673-3337 ਆਪਣਾ ਫੋਨ ਨੰਬਰ ਹੈ ਤੁਸੀਂ ਵੀ ਜੇ ਕਦੇ ਵੀ ਫੇਸ ਕੀਤਾ ਇੱਦਾਂ ਦਾ ਕੋਈ ਇੰਸੀਡੈਂਟ ਜ਼ਰੂਰ ਸ਼ੇਅਰ ਕਰੋ ਯਾਰ ਮੈਂ ਜਾਣਨਾ ਚਾਹੁੰਦਾ ਕਿ ਕਿੱਦਾਂ ਕਿੱਦਾਂ ਦੇ ਡਰਾਈਵਰ ਰੋਡ ਦੇ ਉੱਤੇ ਤੁਰ ਫਿਰ ਰਹੇ ਆ ਚਲੋ ਆਪਾਂ ਨੂੰ ਕਮ ਸੇ ਕਮ ਇੰਨਾ ਕੁ ਤਾਂ ਹੋਊਗਾ ਕਿ ਯਾਰ ਕਿਸੇ ਨਾ ਹੀ ਪੰਗਾ ਲਓ ਅਗਲੇ ਹੈ ਹੀ ਬੇਵਕੂਫ ਨੇ ਸੋ 905-673-3337 ਨੰਬਰ ਆਪਣਾ 905-673-3337 ਤੁਸੀਂ ਕਦੀ ਵੀ ਰੋਡ ਰੇਜ ਐਕਸਪੀਰੀਅੰਸ ਕੀਤਾ ਇੱਦਾਂ ਦਾ ਜਿਵੇਂ ਇਹ ਸ਼ੇਅਰ ਕਰਕੇ ਹਟੇ ਨੇ ਇਹੋ ਜਿਹੇ ਡਰਾਈਵਰਾਂ ਨਾਲ ਤੁਹਾਡਾ ਵੀ ਕਦੇ ਵੀ ਕੋਈ ਤੁਹਾਡੀ ਕੋਈ ਇੰਟਰੈਕਸ਼ਨ ਹੋਈ ਹੋਵੇ ਤੁਹਾਡੀ ਕੋਈ ਅਗਲੇ ਨਾਲ ਆਰਗੂਮੈਂਟ ਹੋਈ ਹੋਵੇ ਕਿਹੜੀ ਗੱਲ ਖਾਤਰ ਅਤੇ 905-673-3337 'ਤੇ ਸ਼ੇਅਰ ਕਰ ਸਕਦੇ ਹੋ 905-673-3337 ਇੱਕ ਤੁਸੀਂ ਫਰੈਸ਼ ਫੂਡ ਸੈਂਟਰ 'ਤੇ ਪਹੁੰਚੋ ਗਰੋਸਰੀ ਕਰਨੀ ਹੈ 12,570 ਕੈਨੇਡੀ ਰੋਡ ਕੈਨੇਡੀ ਐਂਡ ਡੂਗਲ ਕੈਨੇਡੀ ਐਂਡ ਮੇਫੀਲਡ ਫਰੈਸ਼ ਫੂਡ ਸੈਂਟਰ 5834 ਹੈਲੋ
7: ਹੈਲੋ
0: ਹੈਲੋ ਜੀ
7: ਹੈਲੋ
0: ਹਾਂਜੀ
7: ਹਾਂਜੀ ਨੈਵੀ ਜੀ ਮੈਂ ਇੱਕ ਗੱਲ ਸ਼ੇਅਰ ਕਰਨੀ ਸੀ ਅਸੀਂ ਮੀ ਤੇ ਮੇਰੇ ਹਸਬੈਂਡ ਅਸੀਂ ਜਾਣਾ ਚਾਹ ਰਹੇ ਹਾਂ ਇੰਡੀਆ
0: ਓਕੇ
7: ਆਫਟਰ 15 ਇਅਰਸ ਅਸੀਂ ਇੰਡੀਆ ਦਾ ਵੀਜ਼ਾ ਅਪਲਾਈ ਕੀਤਾ ਸ਼ੁਕਰ ਹੈ ਅਸੀਂ ਟਿਕਟਾਂ ਨਹੀਂ ਲਿੱਤੀਆਂ ਹਾਲੇ ਇੰਡੀਆ ਦਾ ਵੀਜ਼ਾ ਅਪਲਾਈ ਕੀਤਾ ਹੈ ਉਹਦੇ ਵਿੱਚ ਕੁਐਸਚਨ ਸੀ ਕਿ ਤੁਹਾਡੇ ਪੇਰੈਂਟਸ ਅਗਰ ਪਾਕਿਸਤਾਨ ਤੋਂ ਹੈਗੇ ਵਿੱਚ ਦੇ ਆਰ ਫਰੋਮ ਪਾਕਿਸਤਾਨ ਦੇ ਵਰ ਬੋਰਨ ਇਨ ਪਾਕਿਸਤਾਨ ਫਿਰ ਇੰਡੀਆ ਆ ਗਏ ਜਦੋਂ

0: ਸਾਡਾ ਕੰਸਟਰਕਸ਼ਨ ਦਾ ਕੰਮ ਆ ਤੇ ਸਾਡੇ ਸਾਰੇ ਵਹੀਕਲ ਜਿੰਨੇ ਵੀ ਨੇ ਦੇ ਬਿਗ ਰੇਟ ਸੋ ਵਨਐਵਰ ਵੀ ਆਰ ਡਰਾਈਵਿੰਗ ਔਨ ਦ ਰੋਡਸ ਸਾਡੇ ਨਾਲ ਬਹੁਤ ਵਾਰੀ ਹੁੰਦਾ ਏਦਾਂ ਹਨਾ ਕਿਉਂਕਿ ਕਈ ਵਾਰੀ ਹੁੰਦਾ ਵੀ ਲੇਨ ਬੰਦ ਹੁੰਦੀ ਆ ਤੇ ਵਿਜ਼ੀਬਿਲਿਟੀ ਬਹੁਤ ਘੱਟ ਹੁੰਦੀ ਆ ਵੱਡੀਆਂ ਗੱਡੀਆਂ ਚ ਹਨਾ ਤੇ ਲੋਕ ਦੂਰੋਂ ਨੀ ਦੇਖਦੇ ਹੈਗੇ ਵੀ ਹਾਂ ਤੇ ਲੋਕ ਦੂਰੋਂ ਨੀ ਦੇਖਦੇ ਹੈਗੇ ਵੀ ਹਾਂ ਲੇਨ ਬੰਦ ਹੋ ਰਹੀ ਆ ਜਾਂ ਸਾਨੂੰ ਆਲਰੇਡੀ ਪਹਿਲੀ ਲੇਨ ਚ ਆਉਣਾ ਚਾਹੀਦਾ ਆ ਤਾਂ ਉਹ ਜਮੀ ਐਂਡ ਤੇ ਜਾ ਕੇ ਕਰਨਗੇ ਵੀ ਸਾਨੂੰ ਹੁਣ ਜਗ੍ਹਾ ਦੇ ਦੋ ਹਨਾ ਵੀ ਅਸੀਂ ਤੁਹਾਡੇ ਮੂਹਰੇ ਗੱਡੀ ਪਾ ਲਈਏ ਜੋ ਵੀ ਆ ਤੇ ਉਦੋਂ ਫਿਰ ਅਲਟਰੇਸ਼ਨ ਵੀ ਗੈਟ ਟੂ ਅ ਲਿਟਲ ਯੂ ਨੋ ਆਰਗੂਮੈਂਟ ਓਵਰ ਸਟਫ ਲਾਈਕ ਦੈਟ ਬਟ ਇਟਸ ਨਾਟ ਸੇਫ ਮੈਨ ਇਟਸ ਨਾਟ ਸੇਫ ਟੂ ਟਾਕ ਟੂ ਐਨੀਬਡੀ ਯੂ ਕੈਨਟ ਲੁੱਕ ਐਟ ਐਨੀਬਡੀ ਯੂ ਜਸਟ ਫੀਲ ਸਕੇਅਰਡ ਦੈਟ ਯੂ ਨੋ ਯੂ ਨੈਵਰ ਨੋ ਵੀ ਕਿਸੇ ਕੋਲ ਕੁਝ ਹੋਵੇ ਨਾ ਹਨਾ
1: ਨਹੀਂ ਉਹੀ ਤਾਂ ਹੈ ਹੁਣ ਪੀਪਲ ਲੁੱਕ ਮੈਂਟਲੀ ਬਹੁਤ ਸਾਰੇ ਲੋਕ ਡਿਸਟਰਬਡ ਨੇ ਹੁਣ ਚਲੋ ਆਪਾਂ ਗੁੱਸਾ ਸਾਂਭ ਲੈਂਦੇ ਹਾਂ ਚਲੋ ਇੱਕ ਅੱਧੀ ਗਾਲ ਕੱਢਤੀ ਬਸ ਸਮ ਪੀਪਲ ਤੁਸੀਂ ਉਹਨਾਂ ਨੂੰ ਮਾੜੀ ਜਿਹੀ ਗਾਲ ਕੱਢੋ ਅਗਲਾ ਚੱਕ ਕੇ ਕੁਛ ਤੁਹਾਡੀ ਗੱਡੀ ਦੇ ਮੂਹਰੇ ਆ ਗਿਆ ਫਿਰ ਯੂ ਨੋ ਕਾਹਦੇ ਲਈ
0: ਮੇਰੇ ਨਾਲ ਹਲੇ ਲਾਸਟ ਵੀਕ ਹੋ ਗਿਆ ਹਟਿਆ ਹਰ ਇੰਟਰਵਿਊ ਐਂਡ ਮੇ ਫੀਲਡ ਤੇ ਜਿਹੜਾ ਡਿਮ ਹੋਟਲ ਵਾਲਾ ਪਲਾਜ਼ਾ ਆ ਤੇ ਮੈਂ ਕਾਫੀ ਲੈ ਕੇ ਨਿਕਲਿਆ ਸੀਗਾ ਤੇ ਦੇਅਰ ਵਾਸ ਅ ਓਲਡ ਲੇਡੀ ਅਰਾਊਂਡ ਮੇਬੀ 70s 75
1: ਅੱਛਾ
0: ਸ਼ੋਪਰ ਡਰਗਮਨ ਤੋਂ ਉਹ ਕ੍ਰਾਸ ਕਰ ਰਹੇ ਸੀਗੇ ਹਨਾ ਤੇ ਉਧਰਲੇ ਪਾਸੇ ਇੱਕ ਮੁੰਡਾ ਹੋਣਾ ਮੇਬੀ 25 ਇਅਰਸ ਓਲਡ ਹਨਾ ਤੇ ਹੀ ਇਜ਼ ਫਰਮ ਅ ਡਿਫਰੈਂਟ ਕਮਿਊਨਿਟੀ ਹੀ ਵਾਸ ਯੂਜ਼ਿੰਗ ਹਿਸ ਗੱਡੀ ਤੇ ਉਹ ਆਲਮੋਸਟ ਉਹਨੇ ਹਿੱਟ ਕੀਤਾ ਹਨਾ ਉਹਨੂੰ ਲੇਡੀ ਨੂੰ ਤੇ ਮੈਂ ਹਾਰਨ ਮਾਰਿਆ ਜੋਰ ਨਾਲ ਹੀ ਸਲੋ ਡਾਊਨ ਤੇ ਮੈਂ ਉਹਦੇ ਕੋਲੇ ਗਿਆ ਦੁਆਰਾ ਮੈਂ ਕਿਹਾ ਬੜੀ ਮੈਂ ਕਿਹਾ ਯੋ ਇਟਸ ਅ ਫਲਾਜ਼ਾ ਹਨਾ ਮੈਂ ਕਿਹਾ ਤੂੰ ਬਹੁਤ ਸਪੀਡ ਤੇ ਸੀਗਾ ਮੈਂ ਕਿਹਾ ਤੂੰ ਆਲਮੋਸਟ ਉਹ ਲੇਡੀ ਨੂੰ ਹਿੱਟ ਕਰਤਾ ਉਹ ਅੱਗੇ ਮੈਨੂੰ ਕਹਿੰਦਾ ਓ ਹੈਵ ਯੂ ਹਰਡ ਅਬਾਊਟ ਦੀਸ ਪੀਪਲ
1: ਅੱਛਾ
0: ਵਾਟ I'm just telling you, right? I'm just trying to explain it to you that, you know, you almost hit somebody.
1: Mm-hmm.
0: Just be careful next time. It's like, yo, go do what you were doing.
1: No, they don't listen. They don't listen. They don't listen. They don't listen. They don't listen. ਪੰਗਾ ਕੋਈ ਨਾ ਕੋਈ ਏਰੀਅਨ ਮਿਲਸ ਐਕੀਰਾ ਦਾ ਨੰਬਰ ਦਿੰਦੇ ਹਾਂ ਤੁਹਾਨੂੰ ਐਕੀਰਾ ਦੀ ਗੱਡੀ ਲੈਣੀ ਹੈ ਐਕੀਰਾ ਦਾ SUV ਲੈਣਾ ਏਰੀਅਨ ਮਿਲਸ ਐਕੀਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਦੋਨੋਂ 20 ਸਾਡੇ ਮੈਨੇਜਰਸ ਨੇ ਇੱਥੇ ਨੰਬਰ ਹੈ 9058285800 9058285800 ਏਰੀਅਨ ਮਿਲਸ ਐਕੀਰਾ ਨੂੰ ਯਾਦ ਤੁਸੀਂ ਜ਼ਰੂਰ ਰੱਖੋ ਉਸ ਤੋਂ ਇਲਾਵਾ ਬਿਯੋਂਡ ਆਈਵਰ ਹੰਬਰ ਵੈਸਟ ਐਂਡ ਗੋਰਵੇ ਦਾ ਕੋਰਨਰ ਪੈਂਦਾ ਬਿਯੋਂਡ ਆਈਵਰ ਦੇ ਰੋਮੀ ਬਾਈ ਜੀ ਨੂੰ ਯਾਦ ਰੱਖੋ ਕਿਸੇ ਨੇ ਵੀ ਐਨਕਾਂ ਲੈਣੀਆਂ ਨੇ ਨਾ ਤਾਂ ਨੰਬਰ ਹੈ 9057933937 ਬਿਯੋਂਡ ਆਈਵਰ 9057933937 ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀ ਨੂੰ ਇਹ ਕਰਨਗੇ ਰੋਮੀ ਦੀ ਸਰਵਿਸ ਅਨਮੈਚਡ ਜਾਓ ਇੱਕ ਵਾਰ ਤੁਸੀਂ ਅਗਰ ਉਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ ਗੱਡੀ ਦਾ ਕੋਈ ਵੀ ਪੰਗਾ ਪੈ ਗਿਆ ਬ੍ਰੇਕਾਂ ਦਾ ਓਇਲ ਚੇਂਜ ਤਾਂ ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਭਾਅ ਜੀ ਨੇ ਅਫੋਰਡੇਬਲ ਰਿਲਾਇਬਲ ਟਰੱਸਟਵਰਦੀ 161 ਰਦਰਫੋਰਡ ਰੋਡ ਸਾਊਥ 9054601111 ਜੀ 8364 ਹੈਲੋ ਹੈਲੋ ਨਵੀਂ
2: ਭਾਈ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
2: ਰੈਮ ਦੇ ਵਗੈਰਾ ਹੈਗੇ ਨੇ ਬਾਈ ਲਾਸਟ ਇਅਰ ਇਸ ਤਰ੍ਹਾਂ ਸੀਗਾ ਇੱਕ ਇੰਡੀਅਨ ਸੀਗੇ ਲੜਕੇ ਇਥੋਂ ਦੇ ਬੋਰਨ ਸੀਗੇ ਬਾਈ 60 ਦਾ ਜ਼ੋਨ ਸੀਗਾ ਮੈਂ ਓਟਵਾ ਤੋਂ ਆ ਰਿਹਾ ਸੀਗਾ ਬਾਈ 60 ਦਾ ਜ਼ੋਨ ਮੈਂ 65 ਦਾ ਰਾਊਂਡ ਤੇ ਚੱਲ ਰਿਹਾ ਸੀਗਾ ਬਾਈ 80 ਪਲੱਸ ਸਪੀਡ ਤੇ ਆਏ ਪਿੱਕੇ ਦੇ ਬਾਈ ਓਵਰਟੇਕ ਕਰਕੇ ਅੱਗੇ ਆਏ ਬਾਈ ਅੱਗੇ ਆ ਕੇ ਇਕਦਮ ਬਾਈ ਉਹਨਾਂ ਨੇ ਹਾਰਡ ਬ੍ਰੇਕ ਮਾਰ ਕੇ ਲੈਫਟ ਸਿਗਨਲ ਦੇ ਦਿੱਤਾ ਬਾਈ ਲਾਸਟ ਮੈਂ 200 ਮੀਟਰ ਤੋਂ ਬਾਈ ਹਾਰਡ ਬ੍ਰੇਕ ਆਪਣੀ ਗੱਡੀ ਨੇ ਮਾਰੀ ਆਲਰੇਡੀ ਮੇਰੇ ਟਾਇਰ ਇੰਨੇ ਸਲਿਪ ਕਰਕੇ ਉਹਨਾਂ ਦੇ ਫੇਰ ਵੀ ਬਾਈ ਵਿੱਚ ਜਾ ਕੇ ਮੇਰੇ ਪਿੱਕੇ ਦੀ ਗੱਡੀ ਪਿੱਛੋਂ ਹਿੱਟ ਹੋ ਗਈ ਬਾਈ ਬਾਹਰ ਆਏ ਪਿੱਕੇ ਚੋਂ ਬਾਈ ਮਤਲਬ ਅੱਗੋਂ ਹਰਾਸਮੈਂਟ ਕਰਦੇ ਆ ਪਿੱਛੋਂ ਹਿੱਟ ਕੀਤੀ ਯੇ ਹੈ ਹਨਾ ਬਾਈ ਬਹੁਤ ਮਤਲਬ ਬੋਲੇ ਬਹੁਤ ਗਾਲਾਂ ਕੱਢੀਆਂ ਬਹੁਤ ਇਵੇਂ ਕੁਛ ਕੀਤਾ ਦੈਨ ਬਾਈ ਉਹਨਾਂ ਨੇ ਦੈਨ ਮੈਂ ਪੁਲਿਸ ਨੂੰ ਕਾਲ ਕੀਤੀ ਦੈਨ ਮੈਂ ਪੁਲਿਸ ਨੂੰ ਉਹਨਾਂ ਨੇ ਵੀ ਕੀਤੀ ਦੈਨ ਬਾਈ ਪੁਲਿਸ ਆਈ ਆਫਟਰ ਹਾਫ ਐਨ ਆਵਰ ਪੁਲਿਸ ਆਈ ਦੈਨ ਆ ਕੇ ਬਾਈ ਚਲੋ ਫਸਟ ਆਫ ਆਲ ਪੁਲਿਸ ਨੇ ਸਿਚੁਏਸ਼ਨ ਸਾਰੀ ਦੇਖੀ ਇੱਥੋਂ ਤੱਕ ਕਿ ਗੱਡੀ ਦੇ ਟਾਇਰਾਂ ਦੇ ਨਿਸ਼ਾਨ ਤੱਕ ਵੀ ਪਏ ਸੀਗੇ 200-250 ਮੀਟਰ ਤੋਂ ਬਾਈ ਗੱਡੀ ਦੇ ਟਾਇਰ ਘਸੀਟਦੇ ਗਏ ਬਾਈ ਬਾਈ ਰੋਡ ਤੇ ਉਹਨਾਂ ਪਿੱਛੋਂ ਹਿੱਟ ਹੋਈ ਫਿਰ ਵੀ ਪੁਲਿਸ ਨੇ ਆਹ ਚੀਜ਼ ਨੀ ਦੇਖੀ ਹਨਾ ਮੇਰਾ ਮੈਂ ਐਕਸਪਲੇਨ ਆਪਣਾ ਸਭ ਕੁਛ ਕੀਤਾ ਉਹਨਾਂ ਨੂੰ ਪੁਲਿਸ ਨੇ ਇਸ ਚੀਜ਼ ਦਾ ਕੁਛ ਨੀ ਸੀਗਾ ਬਾਈ ਉਹਨਾਂ ਨੇ ਐਂਡ ਆਫ ਦਾ ਡੇ ਫਿਰ ਵੀ ਮੈਨੂੰ ਕੇਅਰਲੈਸ ਡਰਾਈਵਿੰਗ ਦੀ ਟਿਕਟ
1: ਦਿੱਤੀ ਪਰ ਗੱਡੀ ਹੁਣ ਤੁਹਾਡੇ ਤੋਂ ਹਿੱਟ ਹੋਈ ਹੈ ਨਾ
2: ਹਾਂਜੀ ਪਿੱਛੋਂ ਹਿੱਟ ਹੋਈ ਉਹਨਾਂ ਨੇ ਕੇਅਰਲੈਸ ਡਰਾਈਵਿੰਗ ਦੀ ਟਿਕਟ ਦੇ ਦਿੱਤੀ ਮੈਂ ਉਹਨਾਂ ਨੂੰ ਕਿਹਾ ਬਾਈ ਇਹਨਾਂ ਨੇ ਮੈਨੂੰ ਓਵਰਟੇਕ ਕੀਤਾ ਪੁਲਿਸ ਵਾਲਿਆਂ ਨੂੰ ਸਾਰਾ ਐਕਸਪਲੇਨ ਕੀਤਾ ਮੈਂ ਇੰਗਲਿਸ਼ ਚ ਬਟ ਉਹਨਾਂ ਨੇ ਕੋਈ ਸੁਣਵਾਈ

0: ਨਹੀਂ ਕੀਤੀ।
1: ਨਹੀਂ ਫਿਰ ਵੀ ਗਲਤੀ ਤੁਹਾਡੀ ਹੋਈ ਆ, ਜੇ ਉਹਨਾਂ ਨੇ ਓਵਰਟੇਕ ਕੀਤਾ ਜਾਂ ਨਹੀਂ ਕੀਤਾ ਉਹ ਤਾਂ ਫਿਰ ਕਸੂਰ ਤੁਹਾਡਾ ਹੀ ਕੱਢਣਾ ਉਹਨਾਂ ਨੇ।
0: ਹਾਂਜੀ ਹਾਂਜੀ, ਕਸੂਰ ਉਹਨਾਂ ਨੇ ਬਸ ਆਹੀ ਕਿ ਬੈਕ ਟੂ ਹਿੱਟ ਕੀਤਾ ਤੁਸੀਂ, ਦੈਨ ਯੂ ਕੇਅਰਲੈਸ ਡਰਾਈਵ। ਦੈਨ ਬਾਈ ਲਾਸਟ ਵੀਕ ਵੀ ਇਸ ਤਰ੍ਹਾਂ ਹੀ ਹੋਇਆ, ਮੈਂ 401 ਈਸਟ ਤੇ ਜਾ ਰਿਹਾ ਸੀਗਾ ਬਾਈ, ਇਸ ਤਰ੍ਹਾਂ ਹੀ ਇੰਡੀਅਨ ਸੀਗੇ ਫੈਮਿਲੀ ਸੀਗੀ ਬਾਈ, ਪਿੱਕੇ ਤੇ ਆਏ, ਪਿੱਛੋਂ ਹਾਈ ਲੇਨ ਹੁੰਦੀ ਜਿਹੜੀ ਫਸਟ ਲੇਨ ਹਾਈਵੇ ਤੇ, ਪਿੱਕੇ ਤੇ ਆਏ ਬਾਈ, ਬਹੁਤ ਜ਼ਿਆਦਾ ਓਵਰਟੇਕ, ਮੇਰੀ ਸਪੀਡ ਲਿਮਿਟ 122 ਤੇ ਹੀ ਸੀਗੀ ਬਾਈ, 122-123 ਬਾਈ, ਪਿੱਕੇ ਤੇ ਆਏ, ਪਿੱਛੋਂ ਪਹਿਲੇ ਡਿੱਪਰ ਮਾਰੀ ਗਏ ਬਾਈ, ਮੈਂ ਰਾਈਟ ਲੇਨ ਚ ਕਰ ਲਿਆ ਆਪਣੀ ਗੱਡੀ ਬਾਈ, ਦੈਨ ਬਾਈ ਉਹਨਾਂ ਨੇ ਲੈਫਟ ਲੇਨ ਚ ਕਰਕੇ, ਬਾਅਦ ਵਿੱਚ ਬਾਈ ਰੰਜਿਸ਼ ਕੱਢਣ ਦੇ ਮੁਕਾਬਲੇ ਉਹਨਾਂ ਨੇ ਰਾਈਟ ਲੇਨ ਚ ਗੱਡੀ ਕਰਕੇ ਪਿੱਕਾ ਮੇਰੇ ਅੱਗੇ ਬਾਰ ਬਾਰ ਬਾਈ ਹਾਈਵੇ ਤੇ ਹਾਰਡ ਬ੍ਰੇਕ ਲਗਾ ਰਹੇ ਸੀਗੇ ਉਹ ਫੈਮਿਲੀ ਵਾਲੇ, ਦੋ ਤਿੰਨ ਲੜਕੇ ਸੀਗੇ, ਲੜਕੀ ਸੀਗੀ, ਇੱਥੋਂ ਤੱਕ ਬਾਈ ਹਾਈਵੇ ਤੇ ਕਰਦੇ ਨੇ ਜਿੰਨੇ ਪਿੱਕਿਆਂ ਵਾਲੇ ਹੈਗੇ ਨੇ।
1: ਠੀਕ ਹੈ, ਚਲੋ ਥੈਂਕ ਯੂ। ਜਿੰਨੇ ਨਹੀਂ ਹੈਗੇ ਪਿੱਕਿਆਂ ਵਾਲੇ, ਕੁਝ ਹੈਗੇ ਹੁਣ ਪਿੱਕੇ ਬਥੇਰਿਆਂ ਕੋਲ ਰੱਖੇ, ਜੇ ਸਾਰੇ ਨੂੰ ਨਾ ਤੁਸੀਂ ਦੋਸ਼ੀ ਠਹਿਰਾਓ। ਓਕੇ, ਵਿਲ ਬੀ ਰਾਈਟ ਬੈਕ। ਇੱਕ ਪੈਰਾਡਾਈਜ਼ ਡਿਵੈਲਪਮੈਂਟਸ ਦੇ ਨਵੇਂ ਘਰਾਂ ਦਾ ਮੈਸੇਜ ਹੈ ਤੇ ਬਹੁਤ ਵਧੀਆ ਰੇਟ ਤੇ ਘਰ ਮਿਲ ਰਿਹਾ। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਜ਼ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਕਿਆ ਬਾਤ ਹੈ। ਇੱਕ ਤੁਹਾਨੂੰ ਮੈਂ ਜਾਣਕਾਰੀ ਦੇ ਦੇਵਾਂ ਕਿ ਕਿਸੇ ਵੀ ਸਾਡੇ ਸੱਜਣ ਮਿੱਤਰ ਨੇ ਕੋਟ ਪੈਂਟ ਲੈਣੇ ਆ, ਕੁੜਤੇ ਪਜਾਮੇ ਲੈਣੇ ਆ, ਲੇਡੀਜ਼ ਸੂਟ, ਤੁਸੀਂ ਲੇਡੀਜ਼ ਲੈਣੇ ਨੇ, ਫੈਸ਼ਨ IQ ਨੇ ਲੇਡੀਜ਼ ਸੂਟ ਅੱਧੀ ਪ੍ਰਾਈਸ 'ਤੇ ਲਾਏ ਆ, ਕੋਟ ਪੈਂਟ ਕਸਟਮ ਕੋਟ ਪੈਂਟ ਤੁਹਾਡੇ ਸਾਈਜ਼ ਮੁਤਾਬਕ, ਇੱਕ ਬਾਏ ਕਰੋ ਦੂਜਾ 25% ਆਫ, ਕੁੜਤੇ ਪਜਾਮੇ ਇੱਕ ਲਓ ਦੂਜਾ 25% ਆਫ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ ਮੇਫੀਅਲ। ਫੈਸ਼ਨ IQ ਨੰਬਰ ਹੈ 905-4523-2225-905-4523-2225 ਫੈਸ਼ਨ IQ ਨੂੰ ਤੁਸੀਂ ਜ਼ਰੂਰ ਯਾਦ ਰੱਖੋ। 1457 ਹੈਲੋ, ਸਤਿ ਸ਼੍ਰੀ ਅਕਾਲ ਜੀ।
2: ਹੈਲੋ ਹਾਂਜੀ, ਮੈਂ ਨਾ ਉੱਥੇ ਜਿਸ ਤਰ੍ਹਾਂ ਜਾਮ ਜਿਹਾ ਥੋੜਾ ਲੱਗਿਆ ਸੀ ਬਹੁਤ, ਮਗਰ ਨਾ ਮੈਨੂੰ ਹਾਰਨ ਮਾਰ ਲਿਆ ਮੁੰਡਾ, ਤਿੰਨ ਇੱਕ ਤਰ੍ਹਾਂ ਚੱਲ ਕੋਈ ਨੀ, ਤਿੰਨ ਵਾਰੀ ਵੀ ਆਇਆ ਨਾ, ਉਹ ਮੈਂ ਉਤਰ ਕੇ ਗਿਆ, ਮੈਂ ਕਿਹਾ ਵੀ ਮੈਂ ਇੰਟਰਸੈਕਸ਼ਨ ਥੋੜੀ ਜਿਹੀ ਆ ਸਕਦਾ, ਉਹਨੂੰ ਥੋੜੀ ਬਲੌਕ ਕਰ ਸਕਦਾ, ਕਹਿੰਦਾ ਨਾ ਬਲੌਕ ਕਰ, ਕਹਿੰਦਾ ਅੱਗੇ ਚੱਲ, ਕਹਿੰਦਾ ਬਾਹਰ ਨਿਕਲਿਆ ਕਾਰ ਕੇ, ਜਿੱਦਾਂ ਲੜਨ ਜਿੱਦਾਂ ਆਪਾਂ ਲੜਨ ਦੇ ਸਟਾਈਲ ਨਾਲ ਬਾਹਰ ਨਿਕਲੀ ਦਾ, ਜਿੱਦਾਂ ਡੌਲਾ ਜਿਹਾ ਦਿਖਾਈ ਰਿਹਾ, ਇੱਦਾਂ ਬਾਹਰ ਨਿਕਲਾਇਆ, ਕਹਿੰਦਾ ਨਹੀਂ ਇੰਟਰਸੈਕਸ਼ਨ ਬਲੌਕ ਕਰ, ਕਹਿੰਦਾ ਅੱਗੇ ਚੱਲ, ਕਹਿੰਦਾ
1: ਅੱਛਾ, ਕਹਿੰਦਾ ਬਲੌਕ ਕਰ,
2: ਹਾਂਜੀ ਹਾਂ ਅੱਗੇ ਚੱਲ, ਮੈਂ ਕਿਹਾ ਮੈਂ ਇੰਟਰਸੈਕਸ਼ਨ ਨਹੀਂ ਜਾਣਾ, ਉਹਨੂੰ ਨੀ ਬਲੌਕ ਕਰਨਾ ਮੈਂ।
1: ਕਿਆ ਬਾਤ ਹੈ, ਦੇਖੋ
2: ਜਦੋਂ ਉਹਨੂੰ ਮੈਂ ਕਹਿ ਕੇ ਆ ਗਿਆ, ਫਿਰ ਹਾਰਨ ਚੁੱਕਤੀ ਗਈ, ਫਿਰ ਵੀ ਆਪ ਚੱਲ, ਵੀ ਮਤਲਬ ਕਹਿਣ ਦੇ ਅੱਗੇ ਚੱਲ ਬਲੌਕ ਕਰ। ਮੇਰੀ ਵਾਈਫ ਨੂੰ ਇੱਕ ਸਾਲ ਚ ਤਿੰਨ ਵਾਰੀ ਹਿੱਟ ਕੀਤਾ ਯੰਗ ਬੰਦਿਆਂ ਨੇ, ਇੱਕ ਟ੍ਰੈਫਿਕ ਲਾਈਟਾਂ ਤੇ ਖੜੀ ਮਗਰ ਮਾਰੀ, ਇੱਕ ਵਾਰੀ ਪਾਰਕਿੰਗ ਲਾਟ ਚੋਂ ਨਿਕਲਦੀ ਤੇ ਉੱਥੇ ਵੀ ਬੈਕ ਕਰਦੇ ਨੇ ਮਾਰਤੀ, ਇੱਕ ਵਾਰੀ ਪਲਾਜ਼ੇ ਜੀ ਤੁਰੀ ਜਾਂਦੀ ਪੈਦਲ ਪੈਦਲ ਤੁਰੀ ਜਾਂਦੀ ਜੀ ਮਾਰਤੀ,
1: ਅੱਛਾ
2: ਸਾਰੇ ਯੰਗ ਪੀਪਲ ਆਪਣੀ ਮਟੀਰੀਅਲ ਸਾਰੀ।
1: ਸੋ ਯੰਗ ਵਾਲੇ ਮੁੰਡੇ ਨੂੰ ਕਹਿੰਦੇ ਆ ਕਿ ਯਾਰ ਥੋੜ੍ਹੇ ਹਿਸਾਬ ਨਾਲ ਚਲਾਓ। ਮੈਂ ਕਹਿ ਰਿਹਾ ਕਿ ਚਾਹੇ ਇੱਥੋਂ ਦੇ ਬੱਚੇ ਨੇ ਜੰਪਲ, ਚਾਹੇ ਇੰਡੀਆ ਦੇ ਨੇ, ਹੁਣ ਕੋਈ ਇਹਨਾਂ ਨੂੰ ਕਵੇ ਵੀ ਯੰਗ ਪਤਾ ਨਹੀਂ ਕਿਹਨੂੰ ਕਹਿ ਰਿਹਾ ਨਵੀਂ, ਬਟ ਸਾਰੇ ਨੂੰ ਕਹਿ ਰਿਹਾ ਕਿ ਯਾਰ ਥੋੜ੍ਹੇ ਹਿਸਾਬ ਨਾਲ ਆਪਾਂ ਕਾਹਲੀ ਬਹੁਤ ਕਰਦੇ ਹਾਂ। ਹੁਣ ਤੁਸੀਂ ਸਕੂਲਾਂ ਚੋਂ ਨਿਕਲਣ ਵੇਲੇ ਦੇਖੋ ਬੱਚਿਆਂ ਨੂੰ, ਯਾਰ ਕੁਛ ਨਹੀਂ ਦੇਖਦੇ ਕਿ ਕੋਈ ਆ ਰਿਹਾ ਕੋਈ ਜਾ ਰਿਹਾ, ਗੱਡੀ ਦਵਲ ਦੇ ਹੀ ਫਿਰਦੇ ਆ, ਤੇ ਜਦੋਂ ਫਿਰ ਮੁੰਡੇ ਦੋ ਚਾਰ ਹੋਣ ਨਾ ਇਕੱਠੇ ਗੱਡੀ 'ਚ, ਫਿਰ ਨਹੀਂ ਖੱਬਾ ਸੱਜਾ ਦੇਖਦੇ ਅਗਲੇ। ਇੱਕ ਤੁਸੀਂ ਯਾਦ ਜ਼ਰੂਰ ਰੱਖੋ ਨਿਊ ਹਾਈਟਸ ਕਿਚਨ ਨੂੰ, ਤੁਸੀਂ ਨਾ ਆਪਣੇ ਮਨਪਸੰਦ ਆਪਣੇ ਸੁਪਨਿਆਂ ਦਾ ਕਿਚਨ ਰੈਡੀ ਕਰਾਉਣਾ। ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਬਾਈ ਜੀ ਨੂੰ ਯਾਦ ਰੱਖੋ, ਬਹੁਤ ਹੀ ਜ਼ਬਰਦਸਤ ਟੀਮ ਹੈ। 416-859-1920 ਇਹ ਤੁਹਾਨੂੰ ਡਿਸਕਾਊਂਟ ਵੀ ਦੇਣਗੇ, ਸਾਡਾ ਨਾਮ ਲੈ ਦਿਓ। ਉਹਦੇ ਨਾਲ ਨਾਲ ਇੱਕ ਡਬਲ ਅੰਡਰਮਾਊਂਟ ਦਾ ਸਿੰਕ ਵੀ ਤੁਹਾਨੂੰ ਫ੍ਰੀ ਦੇ ਰਹੇ ਨੇ। ਨਿਊ ਹਾਈਟਸ ਕਿਚਨ 416-859-1920 ਨਿਊ ਹਾਈਟਸ ਕਿਚਨ 1469 ਹਾਂਜੀ,
3: ਸਤਿ ਸ਼੍ਰੀ ਅਕਾਲ ਸਰ। ਭਾਜੀ ਇਹ ਨਾ ਮੈਂ ਡਾਊਨ ਟਾਊਨ ਜਾਣਾ ਹੁੰਦਾ ਕੰਮ ਕਰਨ ਲਈ ਸਵੇਰੇ, ਤੇ ਰਸ਼ ਆਵਰ ਦਾ ਟਾਈਮ ਸੀਗਾ ਅਬਾਊਟ ਕਹਿ ਲਓ 9:30 ਹੋਏ ਹੋਣੇ, 9:15 ਹੋਏ ਹੋਣੇ, ਐਂਡ ਯੂਨੀਵਰਸਿਟੀ ਐਵੀਨਿਊ ਤੇ ਡੰਡਾਸ, ਉਹਦੇ ਪਿੱਛੇ ਨਾ ਡੰਡਾਸ ਦੇ ਛੋਟੀਆਂ ਲੇਨਸ ਨੇ ਜਿੱਥੇ ਨੋਰਮਲੀ ਅਨਲੋਡਿੰਗ ਹੁੰਦੀ ਹੈ ਹੋਸਪਿਟਲ ਦੇ ਰਿਲੇਟਿਡ ਸਟੱਫ ਦੀ ਜਾਂ ਹੋਰ, ਤੇ ਆਪਣਾ ਮੁੰਡਾ ਐਂਡ ਆਪਣਾ ਹੀ ਇੱਕ ਹੋਰ ਛੋਟੇ ਜਿਹੜੇ ਟਰੱਕ ਡਰਾਈਵਰ ਹੁੰਦੇ ਨੇ ਜਿਹੜੇ ਲੋਕਲ ਡਿਲੀਵਰੀ ਵਾਲੇ ਹੁੰਦੇ ਨੇ, ਉਹਨਾਂ ਦਾ ਡਿਸਪਿਊਟ ਹੋਇਆ ਕਿਸੇ ਗੱਲ ਤੇ। ਉਹ ਮੁੰਡੇ ਨੇ ਉਹ ਲੋਕਲ ਉਹ ਡਰਾਈਵਰ ਵੜ ਗਿਆ ਅੰਦਰ ਲੇਨ ਦੇ, ਉਹਨੇ ਆਪਦਾ ਅਨਲੋਡ ਕਰਨਾ ਹੋਣਾ, ਉਹ ਮੁੰਡੇ ਕੋਲੇ ਆਹ ਚਾਰਜਰ ਜਾਂ ਚੈਲੰਜਰ ਸੀਗੀ ਬਲੈਕ ਕਲਰ ਦੀ, ਉੱਤੇ AK-47 ਦਾ ਸਟਿੱਕਰ ਲੱਗਿਆ ਸੀ ਕਾਫੀ ਵੱਡਾ, ਐਂਡ ਮਿਡਲ ਆਫ ਦ ਲੇਨ ਉਹ ਮੁੰਡੇ ਨੇ ਨੀ ਪਰਵਾਹ ਕੀਤੀ, ਉਹਨੇ ਗੱਡੀ ਰੋਕੀ, ਗੱਡੀ ਚੋਂ ਬਾਹਰ ਉਤਰਿਆ ਐਂਡ ਸੌਂਗ ਰੱਖੀ ਲੱਗੇ ਹੋਏ ਸੀ ਆਪਣੇ ਪੰਜਾਬੀ, ਬਾਹਰ ਨਿਕਲ ਕੇ ਉਹਨੇ ਰੱਜ ਕੇ ਗਾਣਾ ਕੱਢੀਆਂ ਉਹਨੂੰ, ਉਹ ਫਿਰ ਉਹਨੇ ਆਪਣੀ ਟੀ ਸ਼ਰਟ ਦੀ ਚੱਕ ਕੇ ਕੁਛ ਦਿਖਾਇਆ ਉਹਨੂੰ, ਐਂਡ ਗੋਡ ਨੋਸ ਕੀ ਉਹਨੇ ਕੀਤਾ ਜਾਂ ਹੀ ਮਸਟ ਬੀ ਕੈਰਿੰਗ ਸਮਥਿੰਗ ਜਾਂ ਕੁਛ ਸੀਗਾ, ਐਂਡ ਪਿੱਛੇ ਲੋਕ ਖੜੇ, ਐਂਡ ਗੁੱਡ 5-7 ਮਿੰਟ ਚੱਲਿਆ ਇਹ ਸਾਰੀ ਕਨਵਰਸੇਸ਼ਨ, ਅੰਦਰੋਂ ਉੱਚੀ ਉੱਚੀ ਆਵਾਜ਼ਾਂ ਆ ਰਹੀਆਂ ਸੀ, ਗਾਣਾ ਆ ਰਹੀਆਂ ਸੀ, ਇਹ ਲੱਗਿਆ ਹੋਇਆ ਸੀਗਾ। ਉਹਨਾਂ ਨੇ ਨੀ ਪਰਵਾਹ ਕੀਤਾ, ਪਿੱਛੇ 40-50 ਗੱਡੀਆਂ ਇਕੱਠੀਆਂ ਹੋ ਗਈਆਂ ਕਿ ਕੋਈ ਹੈਗਾ, ਉਦੋਂ ਬਾਅਦ ਪਿੱਛੋਂ ਜਦੋਂ ਕੋਪਸ ਦੀ ਗੱਡੀ ਆਈ ਅੰਦਰ ਬੈਠਾ, ਉਹਨੇ ਆਪਦੀ ਭਜਾ ਕੇ ਲੈ ਗਏ ਘਰ, ਹੁਣ ਓਬਵੀਅਸਲੀ ਉਹਨੇ ਫਿਰ ਰੋਡ ਰੇਜ ਕਰਨੀ ਹੈ, ਇਹਦੇ ਰਸ਼ ਆਵਰ ਦਾ ਟਾਈਮ ਹੈ ਜਾਂ ਕਿਸੇ ਚ ਵੱਜੂਗਾ ਤੇ ਜਾਂ ਕਿਤੇ ਆਪ ਮਾਰੂਗਾ, ਐਂਡ ਆਪਣਾ ਸੀ ਬੋਟਮ ਲਾਈਨ, ਜਿਹੜੇ ਮਾਂ ਪਿਓ ਇੱਕ ਨਾ ਕਰਦੇ ਕੁਛ ਬੱਚੇ ਨੂੰ ਇੰਨੀਆਂ ਵੱਡੀਆਂ ਗੱਡੀਆਂ ਇਹੋ ਜਿਹੇ ਸਟਿੱਕਰ ਲਾ ਕੇ ਦੇ ਰਹੇ ਆ, ਹੁਣ ਬਾਹਰ ਜਾ ਕੇ ਤੁਹਾਡਾ ਬੱਚਾ ਕੋਈ ਬਾਹਲੇ ਚੰਗੇ ਕੰਮ ਕਰਨ ਨੂੰ ਧਰਿਆ, ਤਾਂ ਪੇਰੈਂਟ ਮਾੜਾ ਜਿਹਾ ਸੋਚ ਲਿਆ ਕਰੋ ਵੀ ਤੁਸੀਂ ਆਪਦੇ ਜਵਾਕ ਨੂੰ ਕੀ ਲੈ ਕੇ ਦੇ ਰਹੇ ਹੋ ਤੇ ਕਿਉਂ ਲੈ ਕੇ ਦੇ ਰਹੇ ਹੋ।
1: ਇੱਕ ਤਾਂ ਜਦੋਂ ਨਾ ਕੋਈ ਥੋੜੀ ਜੀ ਗੱਡੀ ਵੀ ਬੰਦਾ ਲੈ ਲੈਂਦਾ ਚੱਕਵੀਂ ਜੀ, ਫਿਰ ਥੋੜੇ ਹੋਰ ਵੀ ਜੋਸ਼ ਆ ਜਾਂਦਾ।
3: ਹਾਂਜੀ ਬਿਲਕੁਲ, ਹੁਣ ਇੱਕ ਸਰਟਨ ਏਜ ਹੈ, ਏਜ ਦੇ ਹਿਸਾਬ ਨਾਲ ਸੂਟ ਕਰਦਾ। ਹੁਣ ਜਿਹੜੇ ਮਾਂ ਪਿਓ ਨੇ ਇੰਨੇ ਮਹਿੰਗੇ ਚੀਜ਼ਾਂ ਲੈ ਕੇ ਬੱਚੇ ਨੂੰ ਹੱਥ ਫੜਾ ਦੇਣੀਆਂ ਨੇ, ਉਹਨਾਂ ਦੇ ਅੰਡਰ ਇੰਨੀ ਹਾਰਸ ਪਾਵਰ ਹੋਣੀ ਹੈ, ਐਂਡ ਯੂ ਆਰ ਐਕਸਪੈਕਟਿੰਗ ਦੈਮ ਟੂ ਮੇਕ ਰਿਵਾਈਜ਼ ਜਜਮੈਂਟ, ਤਾਂ ਇਟਸ ਬੈਡ ਔਨ ਯੂਅਰ ਪਾਰਟ ਕਿ ਤੁਸੀਂ ਹੁਣ ਆਪਦੇ ਬੱਚੇ ਨੂੰ ਆਪ ਖੁਦ ਸੱਟ ਰਹੇ ਹੋ, ਫਿਰ ਬਾਅਦ ਚ ਰੋਵੋਗੇ।
1: ਜੀ ਨਹੀਂ ਬਿਲਕੁਲ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਇੱਕ ਨਾ ਰੇਜ ਬੱਚਿਆਂ ਚ ਕਿੰਨੀ ਹੈ ਤੁਸੀਂ ਦੇਖੋ, ਗੱਡੀ ਚੋਂ ਉਤਰਨਾ, ਗਾਲਾਂ ਕੱਢਣੀਆਂ, ਇਹ ਨਹੀਂ ਦੇਖਣਾ ਕਿ ਕੋਈ ਬਜ਼ੁਰਗ ਹੈ, ਕੋਈ ਲੇਡੀ ਹੈ, ਕੋਈ ਸਾਡੇ ਬਾਪ ਦੀ ਉਮਰ ਦਾ, ਫਿਰ ਵੀ ਯਾਰ ਹਟਦੇ ਨਹੀਂ, ਤੂੰ ਤੂੰ ਕਹਿ ਕੇ ਬੋਲਣਾ ਵੀ ਤੈਨੂੰ ਪਤਾ ਨਹੀਂ ਗੱਡੀ ਕਿਵੇਂ ਚਲਾਈ ਦੀ ਹੈ, ਤੈਨੂੰ ਪਤਾ ਨਹੀਂ ਆਹ ਕਿਵੇਂ ਕਰੀਦਾ। ਇਹ ਚੀਜ਼ਾਂ 'ਚ ਥੋੜ੍ਹੇ ਯਾਰ ਆਪਾਂ ਨੂੰ ਸੋਚਣਾ ਚਾਹੀਦਾ ਜ਼ਰੂਰ ਕਿ ਆਪਾਂ ਕਿਵੇਂ ਬਿਹੇਵ ਕਰ ਰਹੇ ਹਾਂ। ਹੁਣ 20-22 ਸਾਲ ਦੇ ਬੱਚੇ, ਕੋਈ ਬੱਚੇ ਥੋੜ੍ਹੇ ਰਹਿ ਗਏ। ਕੈਲੇਡਿਨ ਮਿਤਸੂਬਿਸ਼ੀ ਨੂੰ ਯਾਦ ਰੱਖੋ, ਮਿਤਸੂਬਿਸ਼ੀ ਦੀਆਂ ਗੱਡੀਆਂ ਲੈਣੀਆਂ, ਕੈਲੇਡਿਨ ਮਿਤਸੂਬਿਸ਼ੀ ਦੇ ਜੀਵਨ ਸਿੱਧੂ ਬਾਈ ਜੀ ਨੂੰ ਯਾਦ ਰੱਖੋ, ਬਹੁਤ ਹੀ ਕਮਾਲ ਦੀ ਟੀਮ ਹੈ ਯਾਰ। ਨੰਬਰ ਹੈ 6-4-7-6-7-8-2-7-5-4, ਕੈਲੇਡਿਨ ਮਿਤਸੂਬਿਸ਼ੀ 6-4-7-6-7-8-2-7-5-4, ਜੀਵਨ 10 ਸਾਲ ਦੀ ਵਾਰੰਟੀ ਦੇ ਰਿਹਾ ਗੱਡੀਆਂ ਤੇ, ਕਿਆ ਬਾਤਾਂ ਨੇ ਜੀਵਨ ਜੀ, ਚੱਕ ਤੇ ਫਟੇ। ਸਬਜ਼ੀ ਮਾਰਕੀਟ, ਰੈਸਟੋਰੈਂਟ ਵੀ ਹੈ, ਗਰੋਸਰੀ ਸਟੋਰ ਵੀ ਹੈ, 24 ਘੰਟੇ ਖੁੱਲ੍ਹਾ 24/7। ਇੱਥੇ ਹੁਣ ਵਿਆਹਾਂ ਲਈ ਜਾਗੋ, ਪੱਖੀਆਂ ਨਾਨਕੇ ਦਾਦਕੇ ਵਾਲੀਆਂ, ਮੁੰਡੇ ਦੇ ਵਿਆਹ ਵਾਲੀਆਂ, ਕੁੜੀ ਦੇ ਵਿਆਹ ਵਾਲੀਆਂ, ਛੱਜ, ਢੋਲਕੀ ਰੈਂਟ ਕਰੋ, ਹੀਲੀਅਮ ਵਾਲੇ ਬਲੂਨ, ਬੱਚਿਆਂ ਦੇ ਬਰਥਡੇ ਕਾਰਟੂਨ ਜਾਂ ਕੋਈ ਸਪੈਸ਼ਲ ਲੈਟਰ ਵਾਲੇ ਬਲੂਨ ਵੀ ਇੱਥੋਂ ਮਿਲਦੇ ਆ। ਵੈਜ ਨੋਨ ਵੈਜ ਕੇਟਰਿੰਗ ਕਰਵਾਓ, ਲਾਈਵ ਜਲੇਬੀ ਸਟੇਸ਼ਨ ਲਗਵਾਓ 24 ਘੰਟੇ, ਫਿਸ਼ ਪਕੌੜਾ, ਚਿਕਨ ਪਕੌੜਾ, ਚਿਕਨ ਕਬਾਬ, ਚਿਕਨ ਟਿੱਕਾ ਇੰਜੋਏ ਕਰੋ। 10 Lord Mall Gate, ਸੈਂਡਲੋਡ ਮਿਕਲੋਗਲਿਨ, ਜਾਂ 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ, ਸਬ ਜ਼ੀ ਮਾਰਕੀਟ। 4701, ਹੈਲੋ 4701, ਹੈਲੋ ਜੀ,
4: ਹੈਲੋ, ਹਾਂਜੀ, ਕੀ ਹਾਲ ਹੈ ਨਵੀਂ ਬ੍ਰੋ?
1: ਠੀਕ ਹੈ ਬ੍ਰਦਰ,
4: ਹੈਲੋ, ਹਾਂਜੀ ਬ੍ਰੋ, ਮੈਂ ਗੱਲ ਕਲੀਅਰ ਕਰਨੀ ਸੀਗੀ। ਮੈਂ ਕੱਲ ਨੂੰ ਜਾ ਰਿਹਾ ਸੀਗਾ 401 ਤੇ ਸ਼ਾਮ ਨੂੰ, ਸਾਹਿਬ ਦਾ ਟਾਈਮ ਸੀਗਾ, ਤੇ ਮੇਰੇ ਰਾਈਟ ਲੈਨ ਤੇ ਮੈਕਸੀਕਨ ਫੈਮਿਲੀ ਤੁਰੀ ਹੋਈ ਸੀ, ਮਤਲਬ ਆਪਣੇ ਵਾਈਫ ਦੇ ਨਾਲ ਤੇ ਛੋਟਾ ਬੱਚਾ ਸੀ, ਉਹਦੇ ਪਿੱਛੇ ਕਾਰ ਸੀ ਆਪਣੇ ਇੰਡੀਅਨ ਗਾਏ ਦੀ, ਲਾਂਡਰਾ ਸੀਗੀ, ਤੇ ਵੱਡਾ ਜਿਹੜਾ ਚਿਪਕਾ ਸੀਗਾ ਸਾਈਡ ਤੇ ਹਰਿਆਣਾ ਦਾ, ਉਹਨੂੰ ਬਾਰ ਬਾਰ ਹੋਰਨ ਮਾਰੀ ਜਾਵੇ, ਹੋਰਨ ਮਾਰੀ ਜਾਵੇ, ਇਟਸ ਰੀਅਲੀ ਬਿਜ਼ੀ ਹਾਈਵੇ, ਬਟ ਉਹ ਹੋਰਨ ਮਾਰੀ ਜਾ ਰਿਹਾ, ਉਹਨੂੰ ਮਾਰੀ ਜਾ ਰਿਹਾ, ਤੇ ਮੈਕਸੀਕਨ ਗਾਏ ਨੇ ਉਹਨੇ ਵਿੰਡੋ ਡਾਊਨ ਕਰੀ, ਉਹ ਮੈਨੂੰ ਕਹਿ ਰਿਹਾ ਪਰ ਉਹ ਕਹਿੰਦਾ ਮੈਂ ਕੀ ਕਰਾਂ ਇਸ ਕਰਨਾ ਜ਼ਰੂਰਤ ਮੈਂ ਉੱਠੀ, ਤੇ ਮੈਂ ਉਹਦੇ ਬਿਹਾਫ ਤੇ ਉਹਨੂੰ ਸੋਰੀ ਕਿਹਾ, ਬਰੋ ਸੋਕੇ ਕੋਈ ਗੱਲ ਨੀ ਵੇ ਹੋ ਜਾਂਦਾ ਆ ਵੀ ਏਦਾਂ ਕਰਕੇ, ਤੇ ਉਹ ਗੱਡੀ ਚ ਉਤਰਿਆ ਤੇ ਉਹਨੂੰ ਨੌਕ ਕਰਕੇ, ਉਹਨੂੰ ਹਾਈਵੇ ਬਰੋ ਚੱਲ ਰਿਹਾ ਆ, ਤੇ 5 ਮਿੰਟ ਉਹਨੂੰ ਨੌਕ ਕਰਕੇ ਉਹਨੂੰ ਗਾਲਾਂ ਕੱਢ ਰਿਹਾ ਬੰਦਾ ਉੱਥੇ ਹਾਈਵੇ ਦੀ,
1: ਆਪਣੇ ਨੂੰ ਹੀ ਸੁਧਾਰ ਸਕਦੇ, ਹੋਰਾਂ ਨੂੰ ਤਾਂ ਸੁਧਾਰ ਨਾ ਰਹੇ। ਚਲੋ ਗਾਲਾਂ ਕੱਢਣੀਆਂ ਤੱਕ ਤਾਂ ਜਦੋਂ ਨਾ ਸਿੱਖ ਲੈਂਦੇ ਆ ਉਂਗਲ ਜੀ ਤੇ ਐਫ ਯੂ ਐਫ ਯੂ ਕਰਨਾ, ਫਿਰ ਨੀ ਬੰਦਾ ਹੱਸਦਾ। ਗਾਲਾਂ ਕੱਢਣੋ ਬੰਦ ਕਰੋ, ਗਾਲ ਨਾਲ ਕੀ ਹੋਜੂਗਾ, ਤੁਸੀਂ ਕੱਢਤੀ ਉਹਨੇ ਕੱਢਤੀ ਇੱਕ ਤੁਹਾਨੂੰ, ਚਲੋ ਜੀ ਬੈਲੈਂਸ ਆਊਟ ਹੋ ਗਿਆ। ਗਾਲਾਂ ਨਾਲ ਕਿਹੜਾ ਕੋਈ ਤੁਹਾਡਾ ਹੱਲ ਹੋ ਰਿਹਾ ਕਿਸੇ ਚੀਜ਼ ਦਾ, ਰਾਈਟ? ਪਤਾ ਨਹੀਂ ਯਾਰ, ਆਪਾਂ ਕਈ ਵਾਰ ਉਹੀ ਆਪਣੇ ਮੂੰਹ ਚੋਂ ਗਾਲ ਨਿਕਲੀ ਹੁੰਦੀ। ਚਲੋ ਮੁੜ ਤੋਂ ਕਹਿੰਦੇ ਹੁੰਦੇ ਨਾ ਕਿ ਪਿੰਡਾਂ ਵਾਲੇ ਹੈਗੇ ਆ, ਮਾੜੀ ਮੋਟੀ ਇੱਕ ਨਾ ਬਾਈ ਜੀ ਨੇ ਕਾਲ ਮੈਨੂੰ ਕੀਤੀ, ਉਹਨੇ ਤਾਂ ਮੈਨੂੰ ਨਹੀਂ ਗਾਲ ਕੱਢੀ ਕੋਈ ਨਿਕਲ ਗਈ, ਕਹਿੰਦੇ ਉਹ ਨਵੀਂ ਭਰਾਵਾਂ ਸਾਡਾ ਉਹੀ ਮੂੰਹ ਨਿਕਲ ਜਾਂਦੀ, ਪਤਾ ਨਹੀਂ ਲੱਗਦਾ। ਇੱਕ ਵਾਰ ਫਿਰ ਤੋਂ ਐਮਪਾਇਰ ਆਟੋ ਬੋਡੀ ਐਂਡ ਰਿਪੇਅਰ, ਗੱਡੀ ਦਾ ਐਕਸੀਡੈਂਟ ਹੋ ਗਿਆ ਇੱਥੇ ਲੈ ਜਾਓ, ਸਾਰੀ ਗੱਡੀ ਦੀ ਰਿਪੇਅਰ ਇਹ ਕਰਨਗੇ, ਇੰਸ਼ੋਰੈਂਸ ਨਾਲ ਡੀਲ ਇਹ ਕਰਨਗੇ, ਤੁਹਾਨੂੰ ਰੈਂਟਲ ਵੀ ਇਹ ਦੇਣਗੇ ਬੱਲੇ ਬੱਲੇ ਬੱਲੇ। ਸੋ ਨੰਬਰ ਨੋਟ ਕਰ ਲਓ, ਰਾਈਟ ਵੇ ਤੁਸੀਂ ਕਾਲ ਕਰਨੀ ਹੈ ਐਮਪਾਇਰ ਆਟੋ ਬੋਡੀ ਐਂਡ ਰਿਪੇਅਰ, 181 ਰਦਰਫੋਰਡ ਰੋਡ, 9054536780, 9054536780। ਹਾਰਡਵੁੱਡ ਜਾਇੰਟ, ਹਾਰਡਵੁੱਡ ਲੈਮੀਨੇਟ, ਵਾਈਨਲ, ਟਾਈਲਾਂ, ਕੋਈ ਵੀ ਫਲੋਰਿੰਗ ਦਾ ਸਮਾਨ ਚਾਹੀਦਾ, ਟੋਰਬਰਮ ਤੇ ਸਟੀਲਸ ਤੇ ਹਾਰਡਵੁੱਡ ਜਾਇੰਟ ਤੇ ਇੱਕ ਵਾਰ ਮਾਰੋ ਗੇੜਾ ਬਈ। ਕੁਇਕਲੀ ਕਾਲਸ ਰੱਖਿਓ, ਸਮਾਂ ਘੱਟ ਹੈ। 2656 ਹੈਲੋ
5: ਛੋਟੇ ਹੋਣੇ ਨਾ, ਮੈਂ ਉੱਥੇ ਜਾਂਦਾ ਪਿਆ ਸੀ ਆਪਣੀ ਫੈਮਿਲੀ ਨਾਲ, ਮੈਨੂੰ ਮਿਡਲ ਫਿੰਗਰ ਦਿਖਾ ਕੇ, ਨਿੱਕਾ ਜਿਹਾ ਨਿਆਣਾ ਆਈ ਥਿੰਕ 15 ਸਾਲਾਂ ਤੋਂ ਵੀ ਘੱਟ ਨਾ, ਮਿਡਲ ਫਿੰਗਰ ਦਿਖਾ ਕੇ ਗਿਆ ਬੰਦਾ, ਹੁਣ ਉਹਨੂੰ ਕੀ ਕਵੇ ਫੈਮਿਲੀ ਦੇ ਨਾਲ ਸੀ, ਮਤਲਬ ਆਪਣੀ ਕਮਿਊਨਿਟੀ ਦਾ ਨੀ ਸੀਗਾ, ਵਾਈਟ ਪੀਪਲ ਸੀਗੇ, ਪਰ ਨਿੱਕੇ ਨਿੱਕੇ ਨਿਆਣੇ ਚ ਵੀ ਇੰਨੀ ਹੇਟ ਆ, ਕਿਉਂਕਿ ਮੈਂ ਪੱਗ ਬੰਨੀ ਸੀਗੀ, ਬੰਦਾ ਸੋਚਿਆ ਹੋਣਾ ਕਵੇ ਕੀ ਇਹਨਾਂ ਨੂੰ,
1: ਕਹਿ ਕੁਛ ਨੀ ਸਕਦੇ, ਜਵਾਕ ਨੇ, ਚੁੱਪ ਕਰਕੇ ਆਪਣਾ ਕੰਮ ਕਰੀ ਚੱਲੋ ਬਸ।
5: ਪਰ ਦੇਖਣਾ ਚਾਹੀਦਾ ਕਿ ਆਪਣੀ ਕਮਿਊਨਿਟੀ ਨੂੰ ਬੱਚਿਆਂ ਚ ਵੀ ਇੰਨੀ ਹੇਟ ਹੋ ਗਈ ਹੁਣ,
1: ਨਹੀਂ ਚਲੋ ਨਹੀਂ ਹੈਗੀ ਹੈ ਕਾਫੀ, ਹੁਣ ਦੇਖੋ ਆਪਾਂ ਦੇਖ ਹੀ ਰਹੇ ਹਾਂ ਆਨਲਾਈਨ, ਕਿਸੇ ਦੇ ਕਮੈਂਟਸ ਪੜ੍ਹ ਲਓ, ਤੁਹਾਨੂੰ ਪਤਾ ਹੀ ਹੈ ਲੋਕ ਕੀ ਕੁਛ ਕਹਿੰਦੇ। ਚੰਗਾ ਕੰਮ ਕਰੋ, ਚੰਗੇ ਬਣੋ, ਤੇ ਹੇਟ ਵੀ ਜਿੰਨੀ ਮਿਲ ਰਹੀ ਹੈ ਬੰਦ ਹੋ ਜੂ। ਇੱਕ ਬਾਈ ਜੀ ਨੇ ਇੱਕ ਗੋਰਾ ਕੱਲ ਉਹਨੇ ਪਾਇਆ, ਕਹਿੰਦਾ ਮੈਨੂੰ ਨਾ ਪਹਿਲਾਂ ਸੀਗਾ ਵੀ ਇਹ ਆਪਣੀਆਂ ਪਰੇਡਸ ਕਰਦੇ ਨੇ ਨਗਰ ਕੀਰਤਨ ਨੂੰ, ਕਹਿ ਰਿਹਾ ਸੀ, ਕਹਿੰਦਾ ਮੈਨੂੰ ਬਹੁਤ ਗੁੱਸਾ ਵੀ ਟ੍ਰੈਫਿਕ ਹੀ ਟ੍ਰੈਫਿਕ, ਕਹਿੰਦਾ ਫਿਰ ਮੈਂ ਕਿਹੜਾ ਗਿਆ, ਕਹਿੰਦਾ ਮੈਨੂੰ ਇੰਨਾ ਆਨੰਦ ਆਇਆ, ਇੰਨੇ ਨਾਈਸ ਲੋਕ ਨੇ। ਸੋ ਨਾਈਸ ਬਣੋਗੇ ਨਾ, ਅਗਲਿਆਂ ਦੀ ਜੱਜਮੈਂਟ ਵੀ ਤੁਹਾਡੇ ਪ੍ਰਤੀ ਬਦਲ ਜਾਵੇਗੀ, ਬਟ ਗੱਲ ਇਹ ਹੈ ਜੇ ਆਪਾਂ ਵੀ ਉੱਦਾਂ ਦੇ ਆਪ ਬਿਹੇਵੀਅਰ ਕਰਾਂਗੇ, ਫਿਰ ਅਗਲਿਆਂ ਦੀ ਵੀ ਜੱਜਮੈਂਟ ਆਪਣੇ ਪ੍ਰਤੀ ਉੱਦਾਂ ਦੀ ਹੋਣੀ ਹੈ, ਠੀਕ ਹੈ ਨਾ। ਇੱਕ ਯਾਦ ਰੱਖੋ, HK ਮੂਵਰਸ, ਵਧੀਆ ਟੌਪ ਦੀ ਮੂਵਿੰਗ ਕੰਪਨੀ ਦੀ ਭਾਲ 'ਚੋਂ, ਤਾਂ HK ਮੂਵਰਸ ਪੁਰਾਣੇ ਬੰਦੇ ਨੇ, 4164-6704, 4164-6704। ਮੌਰਗੇਜ ਕਰਾਉਣੀ ਹੈ ਤਾਂ ਹਰਮਨ ਨੂੰ ਯਾਦ ਰੱਖੋ, ਹਰਮਨ ਨੰਬਰ 1 ਨੇ, 647-685-9000, 6478-5-9000 ਦੇ ਉੱਤੇ ਕਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰੋ। ਸੋ ਪ੍ਰੋਗਰਾਮ ਪੰਜਾਬੀ ਦਾ ਨਾ, ਤੇ ਥੈਂਕ ਯੂ ਸਭ ਦਾ, ਸੋਰੀ ਯਾਰ ਕਾਲਾਂ ਆ ਰਹੀਆਂ, ਸਮਾਂ ਘੱਟ ਹੈ, ਜੁੜੇ ਰਹੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ, ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ।
6: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ, ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ, 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ, 2023 ਦੀ ਬਿਲਟ ਹੈ, 3 ਬੈਡਰੂਮ 2.5 ਵਾਸ਼ਰੂਮ ਨੇ, ਮੇਨ ਫਲੋਰ ਤੇ ਲਿਵਿੰਗ ਡਾਈਨਿੰਗ ਤੇ ਫੈਮਿਲੀ ਏਰੀਆ ਨੇ, ਪਲੱਸ ਇਹ ਏਅਰਬਿੰਡ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਹੈ ਏਅਰਬਿੰਡ ਤੋਂ, ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕੋਲ 416-265-2222, J Gundam ਕੋਲ 416-265-2222।

0: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955। ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬਰੈਮਟਨ। ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ, ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955।
1: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ, ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਆਗਾ, ਆਪਾਂ ਨੂੰ ਕੈਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦੇ ਦੀ ਕੈਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55-60 ਬੰਦੇ ਸੀਗੇ, ਫਿਰ ਵੀ ਕੈਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ੍ਹ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
3: ਤਵਾ ਕਿਚਨ, 50 ਸਨੀਵੇਲ ਗੇਟ, ਬਰੈਂਪਟਨ, ਮਾਊਂਟਨੈਸ਼ ਐਂਡ ਬੁਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca। 905-790-1699,
4: ਕੀ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ? ਕੀ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ? ਫਿਰ ਫੇਅਰ ਡੀਲ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕਰ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹ ਨਹੀਂ, 407-418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟ ਕਾਲ ਦ ਬੈਸਟ ਟੀਮ, ਫੇਅਰ ਡੀ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਰ, ਐਂਡ 905-671-2000, 905-671-2000।
5: ਹੁਣ ਘਰ ਦੀ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਹੋ ਗਈ ਹੈ ਬਿਲਕੁਲ ਟੈਂਸ਼ਨ ਫ੍ਰੀ। ਅਪਲਾਈਂਸ ਟੂ ਫਿਕਸ ਹੈ ਤੁਹਾਡਾ ਭਰੋਸੇਯੋਗ ਸਰਵਿਸ ਪਾਰਟਨਰ। ਫ੍ਰਿਜ, ਓਵਨ, ਚੁੱਲ੍ਹਾ, ਡਿਸ਼ਵਾਸ਼ਰ, ਵਾਸ਼ਿੰਗ ਮਸ਼ੀਨ ਜਾਂ ਡਰਾਇਰ, ਸਾਰੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਇੱਕ ਹੀ ਥਾਂ। ਤਜਰਬੇਕਾਰ ਟੈਕਨੀਸ਼ੀਅਨ, ਸਰਵਿਸਰ, ਕੰਮ ਦਾ ਵਾਅਦਾ। ਅਪਲਾਈਂਸ ਟੂ ਫਿਕਸ, ਹੁਣੇ ਕਾਲ ਕਰੋ ਹਰਵਿੰਦਰ, 6474071470, 647-407-1470। ਤੁਹਾਡੇ ਘਰ ਦਾ ਇਲੈਕਟ੍ਰੋਨਿਕ ਸਮਾਨ ਹੁਣ ਰਹੇ ਹਮੇਸ਼ਾ ਫਿਟ।
6: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰ ਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ।
7: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
6: ਫੇਅਰ ਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
7: ਅੱਜ ਹੀ ਕਾਲ ਕਰੋ ਫੇਅਰ ਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ,
6: 905-671-2000, 905-671-2000।
7: ਫੇਅਰ ਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
8: ਘਰ ਨੂੰ ਘਰ ਬਣਾਉਂਦਾ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ, 905-803-8056, 905-803-8056।
9: ऑटो ओनर्स, क्या आप ज्यादा इंश्योरेंस प्रीमियम पे कर रहे हैं, या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या जी टू लाइसेंस है और कनाडा में 3 सालों का इंश्योरेंस एक्सपीरियंस है, तो टेंशन मत लीजिए।
10: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया, 6476562810।
11: ड्राइव कर रहे हो, शो नो एंजॉय कर रहे हो, कुछ बोल रहे हो?
12: ड्राइविंग लाइसेंस?
11: नो।
12: पुलिस ऑफिसर?
11: नो नो।
12: ट्रैफिक लाइट्स?
11: नो।
12: देन
13: डायमंड इंश्योरेंस से पवन कौर गिल का यह मैसेज। मोस्ट ऑफ इंटोरियंस इग्नोर कर रहे हैं अपनी ऑटो इंश्योरेंस रिन्यूअल या अपने रेट नो चेक कर ली। आज ही कॉल करो 30 तो वध कंपनीज ना काम कर रहे पवन कौर गिल। 3 मिनट दे विच 300 तो लेके 1500 तक साल दी इंश्योरेंस कट सकती है ऑटो, होम और इन्वेस्टमेंट प्रॉपर्टीज दी। 647-325-9900, 647-325-9100, पवन कौर गिल फ्रॉम डायमंड इंश्योरेंस।
14: जिंदगी एक सफर है सुहाना।
3: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਵਰਕ ਪਰਮਿਟ ਤੇ ਆਏ ਹੋਏ ਹੋ ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ ਪੀਆਰ ਹੋਲਡਰ ਹੋ ਆਪਣੇ ਦੋਸਤ ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200 95922000 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ
14: ਸੁਣੋ ਜੀ ਕਿੱਥੇ ਹੋ 11:30 ਹੋ ਗਿਆ ਰਾਤ ਦੀ ਘਰੇ ਨਹੀਂ ਆਉਣਾ ਅੱਜ
3: ਮੈਂ ਸੇਵਿੰਗ ਕਰ ਰਿਹਾ ਨਾਲੇ ਗ੍ਰੋਸਰੀ ਖਰੀਦ ਰਿਹਾ ਨਜ਼ਾਰਾ ਆ ਰਿਹਾ ਹੈਗਾ
14: ਝੂਠ ਬੋਲਣ ਦੀ ਆਦਤ ਨਹੀਂ ਕੀ ਤੁਹਾਡੀ ਰਾਤ ਨੂੰ 11:30 ਕਿਹੜਾ ਗ੍ਰੋਸਰੀ ਸਟੋਰ ਖੁੱਲਾ ਹੋਇਆ
3: ਫਰੈਸ਼ ਗ੍ਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਖੁੱਲਦੇ ਨੇ ਜਿਨ੍ਹਾਂ ਦਾ ਕਹਿੰਦੇ ਇੱਕ ਡੋਰ ਤੋਂ ਬੜੋ ਦੂਜੇ ਤੋਂ ਨਿਕਲੋ ਸੇਵਿੰਗ 100 ਡਾਲਰ ਦੀ 905-458-1331 ਸਟੇਪਲ ਬੁਸ਼ ਸਟਾਰ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ ਫਰੈਸ਼ ਗ੍ਰੋਸਰੀ ਡਿਪੂ 9054581300
15: ਛੋਟਾ ਮੋਟਾ ਕਰਜ਼ਾ ਜਾਂ ਕਰਵਾਉਣੀ ਹੈ ਕੋਈ ਵੀ ਘਰ ਵਿੱਚ ਰੈਨੋਵੇਸ਼ਨ ਹੋਮ ਐਕੁਇਟੀ ਵੀਜ਼ਾ ਲੈ ਸਕਦੇ ਹੋ ਸਧਾਰਨ ਕ੍ਰੈਡਿਟ ਕਾਰਡਾਂ ਨਾਲੋਂ ਕਿਤੇ ਘੱਟ ਵਿਆਜ ਆਸਾਨੀ ਨਾਲ ਉਪਲਬਧਤਾ
3: ਅੱਜ ਹੀ ਹੋਮ ਐਕੁਇਟੀ ਵੀਜ਼ਾ ਲੈਣ ਦੇ ਲਈ ਕਾਲ ਕਰੋ 905-671-2000 905-671-2000 ਕੁਝ ਸ਼ਰਤਾਂ ਲਾਗੂ ਹੁੰਦੀਆਂ ਹਨ
16: ਯਾਰ ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ ਟਰਕਿੰਗ ਇੰਡਸਟਰੀ ਸਲੋ ਹੈ ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200
17: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
3: F-154 ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ ਰੋਹਨ ਚੋਪੜਾ ਚੋਪੜਾ ਬ੍ਰਦਰਸ ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-300-4141
18: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜੱਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਹਾਂ ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ ਕਰਵਾ ਸਕਦੇ ਹੋ ਫਾਰ ਮੋਰ ਇਨਫੋਰਮੇਸ਼ਨ ਕਾਲ DCAF
19: 905-908-2499 905-908-2499 ਔਰ ਵਿਜ਼ਿਟ 411debt.ca ਸਮ ਕੰਡੀਸ਼ਨਸ ਅਪਲਾਈ
20: ਸਿਮਰਨ ਬੜੀ ਪਤਲੀ ਹੋ ਗਈ ਹੈ ਕੁਝ ਖਾਂਦੀ ਖੁੰਦੀ ਨਹੀਂ
21: ਲੈ ਦੱਸ ਕੰਮ ਤੇ ਜਾਵਾਂ ਕਿ ਘਰੇ ਰੋਟੀਆਂ ਬਣਾਵਾਂ
20: ਤਾਂ ਟਿਫਨ ਲਵਾ ਲਾ
21: ਘਰ ਦਾ ਸਵਾਦ ਕਿੱਥੋਂ ਮਿਲਦਾ ਵਾਰੋ
20: ਮਤਲਬ ਤੂੰ ਤਵਾ ਕਿਚਨ ਦਾ ਫੂਡ ਨਹੀਂ ਟੇਸਟ ਕੀਤਾ
21: ਤਵਾ ਕਿਚਨ ਬਿਲਕੁਲ ਘਰ ਵਰਗਾ ਸਵਾਦ ਕਸਟਮਾਈਜ਼ ਟਿਫਨ ਪੈਕੇਜਸ ਅਵੇਲੇਬਲ ਫੂਡ ਕੁਆਲਿਟੀ ਤੇ ਕੁਆਂਟੀਟੀ ਇੱਕਦਮ ਲਾਜਵਾਬ
3: 50 ਸਨੀਵੈਲ ਗੇਟ ਬ੍ਰੈਂਪਟਨ ਮਾਊਂਟਨੈਸ਼ ਐਂਡ ਬੋਵੇਡਾ ਇੰਟਰਸੈਕਸ਼ਨ ਜਾਂ ਵਿਜ਼ਿਟ ਕਰੋ www.tawakitchen.ca 905-790-1699 905-790-1699
22: ਹਾਂ ਵੀ ਰਣਵੀਰ ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ
23: ਉਹ ਭਾਜੀ ਮੋਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਟੱਕਰ ਕੱਟਦੇ ਹੋਏ
24: ਯਾਰ ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ
25: ਦੇਖ ਬਾਈ ਜੇ ਤੂੰ ਲੈਣਾ ਮੋਰਗੇਜ ਜਾਂ ਲੋਨ
26: ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ
27: ਅੱਛਾ ਜੀ
28: ਆਹੋ ਜੀ ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ ਦੈਨ ਕਾਲ ਮਿਸਟਰ ਸੰਧੂ ਐਟ 905-671-2000 ਨੋ ਕੁਐਸਚਨਸ ਨੋ ਕ੍ਰੈਡਿਟ ਚੈੱਕ ਲੋਨ ਅਪਰੂਵਲ ਵਿਦ ਇਨ 24 ਆਵਰਸ ਨੰਬਰ ਰੱਖੋ ਯਾਦ 905-671-2000 905-671-2000
3: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ ਕਨਫਿਊਜ਼ ਹੋ ਜਾਂਦੇ ਹੋ ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ ਫਾਇਰ ਸਟੇਸ਼ਨ 5-star ਹੋਟਲਸ ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ ਇਹਨਾਂ ਦਾ ਰੇਟ ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401 416-816-8104-8801
29: ਹੈਲੋ ਬ੍ਰੋ ਕਿੱਥੇ ਆ ਤੂੰ
30: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ ਸੋਚ ਰਿਹਾ ਸੀ ਟਿਮ ਹਾਰਟਨਸ 'ਚ ਬੈਠ ਜਾਈਏ
29: ਓ ਯਾਰ ਇਹ ਤਾਂ 올ਡ ਸਕੂਲ ਹੋ ਗਿਆ ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ ਨਜ਼ਾਰਾ ਰੈਸਟੋਰੈਂਟ ਲੈ ਕੇ ਜਾ ਉਹਨਾਂ ਨੂੰ ਪ੍ਰਾਈਵੇਟ ਬੂਥਸ ਨੇ ਫੁੱਲ ਪ੍ਰਾਈਵੇਸੀ ਮਿਲਦੀ ਹੈ ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਅੰਸ ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ
30: ਓਹੋ ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ
29: Nazara Restaurant, 30 Rambler Drive, Brampton. Major intersection, Steeles and Kennedy. Hone call karo 905-451-2600. 905-451-2600.

0: Mulholland Drive, Brampton. Major intersection, Steels and Kennedy, 9054512600.
1: Tax ka season aa chukya hai. Purane accountant naal khush nahi ho ya tax de vich thodiyan bachat kithe hoyi hain? Kede kede limits tode layi sarkar ne set kite han? Loan mil sakde ne ya kithe vi thodi company di shape kis tarah honi chahidi hai? Punjab Tax Solution de Jagjit Sacha ji, Mississauga te Cambridge diyan do locations ton naviyan files itthe le rahe ne, utthe tuhanu suchet karde han aun wale samay layi. Tax diyan services layi Punjab Tax Solution 416-720-3642 416-720-3642 Punjab Tax Solution.
2: ਭੈਣਜੀ ਤੀਜਾ ਵਿਆਹ ਹੈ ਕੈਨੇਡਾ ਦੇ ਵਿੱਚ, ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ. ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ.
3: ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ. ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ, ਪਰ ਫੂਡ ਨਹੀਂ ਮੁੱਕਿਆ.
1: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਡਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca 905-790-1699 tawakitchen.ca.
4: ਓ ਯਾਰ, ਬਿਜ਼ਨਸ ਦਾ ਮਾੜਾ ਹਾਲ ਹੋਇਆ ਪਿਆ. ਕਿੰਨੀਆਂ ਤਰਕੀਬਾਂ ਲਗਾ ਚੁੱਕਾ ਪਰ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ.
3: ਨਿਰਬਲ ਬਾਬੇ ਨੇ ਕਿਹਾ ਸੀ ਕਿਰਪਾ ਹੋ ਜਾਊਗੀ, ਨਿੰਬੂ ਮਿਰਚਾਂ ਟੰਗੋ, ਪਰ ਕਿਰਪਾ ਤਾਂ ਹੋਈ ਨਹੀਂ.
5: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ.
6: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ.
7: ਰੇਡੀਓ ਆਵਾਜ਼, ਰੇਡੀਓ ਆਵਾਜ਼ ਰੋਜ਼ਾਨਾ ਸਵੇਰੇ 9 to 10 ਵਜੇ ਤੱਕ, ਐਵਰੀ ਸੈਟਰਡੇ 10 to 1 ਵਜੇ ਤੱਕ, ਪ੍ਰਾਈਮ ਟਾਈਮ ਤੇ. ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200.

ਮੈਂ ਕਹਿੰਦਾ ਜਾਂਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵਡੀਆਂ ਤਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖ਼ਤ ਬਿਠਾ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਹੀ ਬੱਲੇ ਬੱਲੇ ਉਸ 'ਤੇ ਰਹਿਮਤਾਂ ਬਖਸ਼ਣ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ

0: खूबसूरत सुबह तक आज खूबसूरत लोग खूबसूरत मुल्क सी एच एल ओ डिजिटल ए एम फ्रीकुएंसी रही टोरंटो पेंसिल्वेनिया न्यूयॉर्क वाशिंगटन न्यू जर्सी तक सुन रहे हो। ये नाल तुसी सानू ओंटारियो दे विच बॉर्डर टू बॉर्डर रेंज सारनिया टू लैके चैटम लंडन किचन वाटर कैम्ब्रिज वुडस्टॉक तो होंदे हुए सन तुसी हैमिल्टन तो नैगर फॉल्स या तुसी सानू जी टी एंटायर तो लैके ईस्ट विच डर्म रीजन कर्टिस बाउनवेल हैम्पटन तो लैके सानू कोबर्ग तक लिंडजी पीटरब्रो हाईवे 7 115 ते होंदे हुए ओटवा की तरफ ते नाल नाल सानू तुसी नॉर्थ दे विच मस्कोका काउंटी दे नाल नाल ग्रैवनहस तो लैके ओवन साउंड तक और बैरी दे एरिए तक सुन रहे हो। आप सब का हार्दिक स्वागत टोबरमरी तो लैके वेंगम तक जो लेक है उसके कंडिया देते सुन रहे हो। तो एक बार फिर तो उस सफर के वाल जो बहुत खूबसूरत साथ दे नाल स्टूडियोज़ के नंबर 905-673-3337 टोंटे सब तो ज़्यादा सुने जाने वाले शोज़ के AM 530 के रेडियो आवाज़ और 9 to 10 प्राइम टाइम रश आवर 9 to 17 स्टूडियोज़ के घड़ियाँ तो वीकेंड तो 10 to 1 तक लाइव ऑन लोकेशन के लिए असी जो शोज करते हैं। तो इस समय संतोष मैं संतोष जी सत श्रीकाल की हाल चाल है।
1: रेंटल प्रॉपर्टीज नू लेके असीं अजकल सीरियस नहीं हो रहे हैं क्योंकि असीं किसी नू भी रेंट आउट कर रहे हैं मार्केट प्लेस दे थ्रू बट ओदी बैकग्राउंड चेक कुछ भी नहीं प्रॉपर हुंदा है। अजकल तां लोकी रेफरेंसेस भी अपने ही फ्रेंड्स दिया पा देंगे दे साडे कोल अमन जी पैरा लीगल टीम हैगी है जो तुहानू पूरा हेल्प करूगी रेंटल दे विच सारा कुछ करन जे और असी तुहानू प्रॉपर्टीज भी रेंट आउट करवावांगे। सो साडे कोल काफी क्लाइंट्स हैगे जिन्हां दी प्रोफाइल बैकग्राउंड पूरा चेक किया होया है। सो तुसी साडी टीम नू कॉल कर सकदे हो ते साडी टीम दा नंबर हैगा 416-473-4242।
0: सो 416-473-4242 ते कॉल करनी है। वेरीफाइड लोग ने जिहड़े उन्होंने ही तुसी अपने घर रेंट कर सकते हो। किसी ने भी प्रॉपर्टी रेंट करनी है ईवन बेसमेंट है या तुहाडा अपार्टमेंट है तुसी कॉन्टैक्ट करोगे 416-473-4242 क्योंकि पूरी फुल सर्विस दे नाल पैरालीगल रेंटल मैनेजमेंट जिहदे विच मेंटेनेंस आ जाती है ते प्लस तुसी जो रेंट करना वेरीफाई करना जो परसन एप्लीकेशन आई हैगी परसन की वह वेरीफाइड है कि नहीं। मैं जिस तरह दस भी कमर्शियल सर जिस प्लाजे ही बैठे हैं इतने मैं 3 महीने पहला दस खुंभा मंगो इमीग्रेशन वाले खुले सके खुंभा मंगो मतलब हरेक ने दफ्तर खोलिया भी लै भी LMI बिकन गया हूँ जिन्होंने वर्क परमिट रिन्यू कराने ने तो खुंभा मंगो गए बड़ी तेजी आए तो बड़ी तेजी गए तो मैं एक दो जन जानता जिन्हें यूनिट अपने से हूँ वह लभ नहीं रहे रियल्टर्स ने लिया के बिठा दते तो हूँ वह पता ही नहीं कितने ने समान लेके चले गए। सो इस तरह के सिचुएशन चो तुसी जिहड़ा हैगा कमर्शियल च आ जाने हो। रेजिडेंशियल च यह हुंदा कि तुहाडे किराएदार बढ़ गए पर निकलते नहीं पे हूँ बस निकलना नहीं हैगा। कमर्शियल च हुंदा बढ़ गया तो भज जांदा रेजिडेंशियल च हुंदा कि वी बढ़ गया निकलता ही नहीं फिर मैं कहना हूँ नहीं मैं निकलता पैसे लेके दिखा दे। रेंट फॉर जिहड़ा हैगा इन्हां दा ट्रिब्यूनल आ डोनल्ड छोटे डोनल्ड ट्रंप कह दिता मैं डग फोर्ड दा है छोटा डोनल्ड ट्रंप एक किस्म दा ते गल्लां बहुत ने रिजल्ट घट ने ते जिहड़ा हैगा तुसी जरूर इस चीज़ नूं सीरीयसली लियो क्योंकि डग फोर्ड साहब ने कोर्ट दे ट्रिब्यूनल दे विच कोई चेंज नहीं की गल्लां जरूर की अखबारां च खबरां जरूर लवाईआं ये ट्रिब्यूनल चेंज बिल्कुल भी नहीं किते उदां ही चल रहा। ट्रिब्यूनल चेंज के संतोष यह है सपोज मैं प्रीमियर होव मैं इन खत्म कर ये खत्म कर सकते ने मैं क्लीयरली दस दिना ए नहीं कि वो बहुत बिजी ने या उन्होंने बेचारे बच्चे पता ही नहीं बेबीज ने निके निके गीगे ने गीगे नहीं है ये चलो वो वाला वर्ड रहने देना कहने ये सानू तुहानू सिखा सकते हैं भी जिंदगी की होंगे अकल किनू कहते हैं अकल लिया सकते हैं। देखो ट्रिब्यूनल आ लैंडलॉर्ड बोर्ड का ट्रिब्यूनल आ इन्हां कोल हीरिंग नहीं आ रही 5 to 7 महीने वो हीरिंग ना आने का कारण जान बुझ के किया जा रहा भी लोगों को खत्म कर दो जे कोई 4 पैसे ने उन्होंने नबेड़ दो खत्म कर दो उन्होंने गरीब कर दो उसकी सेविंग मुका दो तो आपे बैंकरप्ट हो जाओ। इन्होंने की किया होया इन्हां मतलब है ओंटारियो गवर्नमेंट दे विच सपोज मैं लैंडलॉर्ड हाँ मैनू ये कहन कल नूं कि जी तुसी हीरिंग फास्ट प्रोसैस च लैनी आ कि रैगूलर च लैनी है मैं कहूँगा फास्ट चो कहेंगे एक एडिशनल फीस है तुसी वो जमा करा दो मैं बहुत खुश होऊंगा वो कहेंगे जी तुसी $500 एडिशनल फीस जमा करा दो ਤੁਹਾਡੀ ਹੀਅਰਿੰਗ ਜਿਹੜੀ ਹੈ 30 to 50 days 'ਚ ਆਜੂ। ਹੁਣ ਜਿਹੜਾ ਮੇਰਾ ਕਿਰਾਏਦਾਰ ਆ ਉਹਨੂੰ ਪਤਾ ਹੋਊਗਾ ਜੇ ਮੈਂ ਕਿਰਾਇਆ ਮਾਰਿਆ ਤਾਂ 50 ਦਿਨਾਂ 'ਚ ਇਹਨਾਂ ਨੇ ਮੈਨੂੰ ਕੱਟ ਤਾਂ ਦੇਣਾ ਹੀ ਆ, ਮੈਂ ਕਿਰਾਇਆ ਕਾਹਨੂੰ ਮਾਰਨਾ। ਇੱਕ ਤਾਂ ਉਹਦੀ ਆਦਤ ਬਦਲੂਗੀ, ਇੱਕ 50 ਦਿਨਾਂ ਬਾਅਦ ਜਦ ਮੇਰੀ ਹੀਅਰਿੰਗ ਆਉਂਦੀ ਆ, ਫਸਟ ਐਂਡ ਲਾਸਟ ਆਇਆ ਸੀ ਮੇਰਾ $2,000-4,000 ਰਹਿ ਗਿਆ ਕਿਰਾਏਦਾਰ ਥੱਲੇ, ਅਤੇ ਮੈਂ ਹੀਅਰਿੰਗ 'ਤੇ ਪਹੁੰਚ ਗਿਆ, ਕਿਰਾਏਦਾਰ ਪਹੁੰਚ ਗਿਆ। ਜਸਟਿਸ ਸਿਸਟਮ ਨਹੀਂ ਹੈਗਾ ਇਹਨਾਂ ਦਾ, ਮਖੌਲ ਬਣਾਇਆ ਹੋਇਆ, ਮਜ਼ਾਕ ਹੈ, ਚੁਟਕਲੇ ਨੇ ਇਹ। ਔਰ ਜਿਹੜੇ MPP ਨੇ ਅੱਗੇ ਮੇਰੇ ਨਾਲ ਐਡ ਹੁੰਦੇ ਸੀ, ਹੁਣ ਨਹੀਂ ਮੈਨੂੰ ਭੇਜਦੇ, ਹੁਣ ਤਾਂ ਮੇਰੇ ਤੋਂ ਚੱਲਦੇ ਨੇ ਬ੍ਰੈਂਪਟਨ ਵਾਲੇ ਸਾਰੇ। ਅੱਗੇ ਇਹਨਾਂ ਨੇ ਡੱਗ ਫੋਰ ਬੱਸ ਦਾ ਉਦਘਾਟਨ ਕਰਨਾ, ਉਹਦੀ ਫੋਟੋ ਭੇਜ ਦੇਣੀ ਆ, ਫਲਾਣੀ ਚੀਜ਼ ਖੜ ਗਈ ਉਹਦੀ ਫੋਟੋ ਭੇਜ ਦੇਣੀ, ਐਵੇਂ ਨਾਲ ਅਲਮ ਗੱਲਮ ਜਿਹੀਆਂ ਫੋਟੋਆਂ ਨਹੀਂ ਹੁੰਦੀਆਂ ਜਿੱਥੇ ਮੇਰਾ ਕੋਈ ਲੈਣ ਦੇਣ ਨਹੀਂ ਗਾ। ਮੈਂ ਕੀ ਅੰਡੇ ਲੈਣੇ ਜੇ ਬੱਸ ਇੱਥੋਂ ਚੱਲਣੀ ਆ ਅਤੇ ਉਹਦੇ 'ਚ ਉਹ ਉਦਘਾਟਨ ਕਰਨ ਆਇਆ ਹੋਇਆ ਅਤੇ ਉਹ ਬੱਸ ਬਿਜਲੀ ਨਾਲ ਚੱਲਦੀ ਪਈ ਆ, ਮੈਂ ਕੋਈ ਅੰਡੇ ਨਹੀਂ ਲੈਣੇ 'ਚੋਂ। ਮੇਰਾ ਤਾਂ ਕੰਸਰਨ ਆ ਕਿ ਮੇਰੇ ਘਰ 'ਚ ਕਿਰਾਏਦਾਰ ਬੜਿਆ ਹੋਇਆ, ਮੇਰੀ ਸੇਵਿੰਗ ਹੈਗੀ ਹੈ 2500 ਅਤੇ ਮੈਨੂੰ ਉਹ ਘਰ 3000 ਕੋਸ ਕਰ ਰਿਹਾ, ਮੈਂ ਬਰਬਾਦ ਹੋਣ ਦੇ ਕੰਢੇ 'ਤੇ ਆ ਗਿਆ ਇੱਕ ਕਿਰਾਏਦਾਰ ਕਰਕੇ। ਦੁਸ਼ਮਣ ਦੀ ਤਾਂ ਲੋੜ ਹੀ ਨਹੀਂ, ਕਿਰਾਏਦਾਰ ਵਾੜ ਦਿਉ ਮਾੜਾ, ਦੁਸ਼ਮਣ ਤਾਂ ਚਾਹੀਦਾ ਹੀ ਨਹੀਂ ਗਾ ਤੁਹਾਨੂੰ, ਇਹ ਤਾਂ ਪਾਗਲ ਆ, ਕਿਸੇ ਨੂੰ ਤੁਸੀਂ ਗਾਲਾਂ ਕੱਢ ਦਿਓ, ਕੁਛ ਕਰ ਦਿਓ, ਮਾੜਾ ਕਿਰਾਏਦਾਰ ਵਾੜ ਦਿਉ ਉੱਥੇ ਅੰਦਰ, ਜ਼ਿੰਦਗੀ ਸ਼ਰਾਬ ਬਣ ਜਾਓ। ਹੁਣ $500 ਦੇ ਉੱਤੇ ਮੈਂ ਹੀਅਰਿੰਗ ਰੱਖੂੰਗਾ, ਜੱਜ ਇਹਨਾਂ ਦੇ ਔਨਲਾਈਨ ਬੈਠੇ ਹੁੰਦੇ ਨੇ, ਉਹ ਇਹਨਾਂ ਦੇ ਅਪੁਆਇੰਟਡ ਲੋਕ ਨੇ, ਕਿਹੜਾ ਪੜ੍ਹ ਪੜ੍ਹ ਕੇ ਜੱਜ ਬਣੇ ਹੋਏ ਨੇ, ਅਪੁਆਇੰਟਮੈਂਟਸ ਨੇ, ਪੋਲੀਟੀਕਲ ਅਪੁਆਇੰਟਮੈਂਟਸ ਕੀਤੀਆਂ ਹੋਈਆਂ। ਉਹ ਬੰਦਾ ਟ੍ਰਿਬਿਊਨਲ 'ਤੇ ਜਿਹੜਾ ਬਹਿੰਦਾ, ਜੂਡੀਕੇਟਰ ਕਹਿੰਦੇ ਉਹਨੂੰ, ਉਹ ਬੈਠਾ, ਉਹ ਅੱਜ ਸ਼ਾਮ ਤੱਕ ਲੈਸ ਟੇਕ ਇੱਕ ਹੀਅਰਿੰਗ ਨੂੰ ਉਹ ਅੱਧਾ ਘੰਟਾ ਲਾਉਂਦਾ, 20 ਹੀਅਰਿੰਗ ਕਰ ਦਿੰਦਾ ਉਹ, ਤੇ 20 ਹੀਅਰਿੰਗ 'ਤੇ $5,000-10,000 ਦਾ ਸਟੇਟ ਨੂੰ ਅੱਜ ਪੈਸਾ ਬਣਿਆ, $10,000। ਕੀ ਕਾਰਨ ਹੈ, ਸਰਕਾਰ ਦਾ ਕੀ ਇੰਟਰਸਟ ਹੈ ਕਿ ਇੱਦਾਂ ਦਾ ਕੁਛ ਨਹੀਂ ਲੈ ਕੇ ਆਉਂਦੀ, ਅਤੇ ਉਹ ਉਹਨਾਂ ਨੂੰ ਖਾਣ ਦੇ ਰਹੀ ਹੈ ਜਿਹੜੇ ਖਾ ਰਹੇ ਨੇ ਇਸ ਸਮੇਂ, ਮਿਸਯੂਜ਼ ਕਰ ਰਹੇ ਨੇ ਸਿਸਟਮ ਨੂੰ, ਵਰਤ ਰਹੇ ਨੇ, ਉਹਨਾਂ ਨੂੰ ਡਰ ਨਹੀਂ ਹੈ ਕੋਈ, ਉਹ ਡਰਾਉਂਦੇ ਨੇ ਉਲਟਾ। ਅਤੇ ਇਹ 500 ਰੁਪਏ ਫੀਸ ਨਾਲ ਜਦੋਂ 60 ਦਿਨਾਂ 'ਚ ਹੀਅਰਿੰਗ ਡਨ ਹੋ ਕੇ ਨਿਬੜ ਜਾਣੀ ਹੈ, ਕਿਰਾਇਆ ਕਿਵੇਂ ਮਾਰੂਗਾ ਅਗਲਾ, ਕਿੱਥੇ ਜਾਊਗਾ ਅਗਲੀ ਵਾਰ। ਸੈਕਿੰਡ ਨੰਬਰ ਦੇ ਉੱਤੇ ਇੱਕ ਬਿਊਰੋ ਬਣਾਇਆ ਜਾਵੇ ਜਿਹਦੇ 'ਤੇ ਰਜਿਸਟ੍ਰੇਸ਼ਨ ਹੋਵੇ ਕਿ ਆਹ ਬੰਦੇ ਨੇ ਡਿਫੋਲਟ ਕੀਤਾ, ਕਿਰਾਇਆ ਨਹੀਂ ਦਿੱਤਾ। 50.5 ਰੁਪਏ ਦੀ ਪੇਮੈਂਟ ਲਈ ਤੁਸੀਂ ਸਾਡਾ ਸੱਤਿਆਨਾਸ਼ ਮਾਰ ਦਿੰਦੇ ਹੋ ਫੋਨ ਦੀਆਂ ਕੰਪਨੀਆਂ ਰਾਹੀਂ, ਸੱਤਿਆਨਾਸ਼ ਮਤਲਬ ਜ਼ਿੰਦਗੀ ਬਰਬਾਦ ਕਰ ਦਿੰਦੇ ਹੋ, ਫਾਈਨੈਂਸ਼ੀਅਲ ਲਾਈਫ ਬਰਬਾਦ ਕਰ ਦਿੰਦੇ ਹੋ। ਅਤੇ ਇੱਥੇ ਜਿਹੜੇ ਚੋਰੀਆਂ ਕਰ ਰਹੇ ਨੇ, ਜਿਹੜੇ ਡਿਸੇਬਿਲਟੀਆਂ 'ਤੇ ਬੈਠੇ ਨੇ ਬਿਨਾਂ ਵਜ੍ਹਾ ਤੋਂ, ਮੈਂ 50 ਗੋਰੇ ਹੁਣ ਤੱਕ ਦੇਖ ਲਏ, ਡੌਲਿਆਂ 'ਤੇ ਟੈਟੂ ਬਣਾਏ ਹੁੰਦੇ ਨੇ ਮਰਲਿਨ ਮਨੋਰੋ ਦੇ, ਅਤੇ ਗੱਲ ਕਰੋ ਕਹਿੰਦਾ ਬੜੀ, ਯੂਅਰ ਰੈਂਟ ਵਿਲ ਬੀ ਪੇਡ ਬਾਏ ਗਵਰਨਮੈਂਟ, ਸਟ੍ਰੇਟ ਚੈੱਕ ਫਰੋਮ ਡਿਪਾਰਟਮੈਂਟ। ਉਹ ਬੰਦਾ ਕਹਿੰਦਾ ਲੈ ਸਰਕਾਰ ਮੇਰੀ ਕਿਰਾਏਦਾਰ ਬਣ ਗਈ, ਕਿਆ ਬਾਤ ਹੈ, ਐਵੇਂ ਐਡੀਆਂ ਬਿਲਡਿੰਗਾਂ ਬਣਾਉਂਦੇ ਫਿਰਦੇ, ਇੱਥੇ ਤਾਂ ਸਰਕਾਰ ਘਰ ਦੀ ਬੇਸਮੈਂਟ 'ਚ ਵੜ ਗਈ ਆ ਕੇ। ਹੁਣ ਬੰਦਾ ਝੋਟੇ ਵਰਗਾ ਪੈਂਦਾ ਪੰਜਾਬੀ 'ਚ ਕਹਿੰਦੇ, ਅਤੇ ਉਹਨੂੰ ਕਹੋ ਵੀ ਤੂੰ ਕੋਈ ਕੰਮ, ਉਹ ਕਹਿੰਦਾ ਆਈ ਕੈਨ ਡੂ ਕੈਸ਼, ਜੈਕ ਆਫ ਆਲ ਟ੍ਰੇਡ ਨੋਇੰਗ ਨਥਿੰਗ, ਜਾਣਦਾ ਕੁਛ ਨਹੀਂ ਪਰ ਕੰਮ ਸਾਰੇ ਆਉਂਦੇ ਆ, ਦੇ ਦਿਉ ਮੈਨੂੰ। ਅਤੇ ਉਹ ਇਲੀਗਲੀ ਉਹ ਕੰਮ ਕਰਦੇ ਨੇ। ਸੋ ਇਹ ਚੀਜ਼ਾਂ ਨੇ, ਇਹ ਕਰਨਾ ਨਹੀਂ ਚਾਹੁੰਦੇ, ਜਸਟ ਮੈਂ ਇਹ ਦੱਸਣਾ ਚਾਹੁੰਦਾ ਸੀਗਾ। ਮੈਂ ਸਿਸਟਮ ਦੇ ਉੱਤੇ ਬੋਲ ਰਿਹਾ, ਕਿਸੇ ਖਾਸ ਵਿਅਕਤੀ 'ਤੇ ਨਹੀਂ ਬੋਲ ਰਿਹਾ। ਵਿਅਕਤੀ ਖਾਸ ਜਿਹੜਾ ਤਨਖਾਹ ਲੈ ਰਿਹਾ, ਜਿਹਦੇ ਕੋਲ ਪਾਵਰ ਆ, ਉਹ ਸੁੱਤਾ ਪਿਆ, ਉਹ ਕਦੇ ਜਿਹੜੇ ਬਿਲਡਰਾਂ ਨੇ ਉਹਨਾਂ ਦੇ ਕੋਲ ਗਿਆ ਹੁੰਦਾ ਵੀ ਸਰ, ਉਹ ਵੱਡੇ ਬੌਸ ਨੂੰ ਕਹਿੰਦਾ ਸਰ ਜੀ ਬਿਲਡਰਾਂ ਨੂੰ HST ਰਿਬੇਟ ਦੇ ਦਿਉ, ਉਹਨਾਂ ਦੇ ਘਰ ਵਿਕ ਜਾਣ ਜੀ। ਕਦੇ ਉਹਨਾਂ ਨੂੰ ਕਹਿੰਦਾ ਇਹਨਾਂ ਦੀ ਡਿਵੈਲਪਮੈਂਟ ਕੋਸਟ ਵੇਵ ਕਰ ਦਿਉ ਜੀ, ਸਰ ਜੀ ਇਹਨਾਂ ਦੇ ਘਰ। ਉਹ 500 ਤੋਂ ਲੈ ਕੇ 500 ਬੰਦੇ ਨੇ ਨਾ ਜਿਹੜੇ ਅੰਟਾਰੀਓ ਦੇ, ਉਹਨਾਂ ਲਈ ਕੰਮ ਕਰਦਾ ਪਿਆ। ਨੰਗੀਆਂ ਚੀਜ਼ਾਂ ਨੇ ਜੇ ਇਹਨਾਂ ਨੂੰ ਦੇਖ ਨਹੀਂ ਨਾ ਪਾ ਰਹੇ, ਓਕੇ ਆ। ਅਤੇ ਤਾਂ ਹੀ ਤਾਂ ਮੈਂ ਕਹਿੰਦਾ ਡਾਇਪਰ 'ਤੇ ਇੱਕ ਦੂਜੀ ਚੀਜ਼ ਬਦਲਦੇ ਰਿਹਾ ਕਰੋ, ਨਹੀਂ ਤਾਂ ਸਮੈਲ ਆਉਣ ਲੱਗ ਜਾਂਦੀ ਹੈ, ਠੀਕ ਹੈ। ਚਲੋ ਜੀ, ਹੋ ਗਿਆ, ਫਿਨਿਸ਼ ਹੋ ਗਿਆ। ਮੈਂ ਜਸਟ ਇੱਕ ਸਲਿਊਸ਼ਨ ਦਿੱਤਾ ਕਿ ਇਹ ਸਲਿਊਸ਼ਨ ਤੁਹਾਡਾ ਬਫਲੋ 'ਚ ਚੱਲਦਾ ਪਿਆ। ਬਫਲੋ ਦੇ ਵਿੱਚ ਕੋਰਟ ਹੀਅਰਿੰਗ 60 to 80 days ਦੇ ਵਿੱਚ ਆ ਜਾਂਦੀ ਹੈ। ਇੱਧਰਲੇ ਪਾਸੇ ਤੁਹਾਡੇ ਵਿਨੀਪੈਗ ਬੈਠਾ, ਵਿਨੀਪੈਗ 'ਚ ਚੱਲਦਾ ਪਿਆ। ਤੁਹਾਡੀ ਸਟੇਟ ਦਾ ਸੱਤਿਆਨਾਸ਼ ਆ ਲਬਰਟਾ ਦੇ ਵਿੱਚ ਵੀ ਚੱਲਦਾ ਪਿਆ। ਰੈਂਟ ਡਿਫੋਲਟ ਹੈ ਹੀ ਨਹੀਂ ਗੇ, ਸਾਡੇ ਇੱਥੇ ਰਿਵਾਜ ਆ। ਇਹਨਾਂ ਕੋਲ ਇੰਨੇ ਕੁ ਕੇਸ ਨੇ ਵੀ ਕੋਰਟ ਹੀਅਰਿੰਗ ਹੀ ਨਹੀਂ ਆਉਂਦੀ 5-5 ਮਹੀਨੇ। ਤੁਸੀਂ ਹਿਸਾਬ ਲਾ ਲਓ ਵੀ ਕਿੰਨੀ ਦੁਨੀਆ ਰੈਂਟ ਮਾਰ ਰਹੀ ਹੈ ਲੋਕਾਂ ਦਾ ਇਸ ਵੇਲੇ, ਰੈਂਟ ਲੈਣ ਦੇ ਝਗੜਿਆਂ 'ਤੇ ਸਿਰਫ। ਅਲੱਗ ਅਲੱਗ ਐਪਲੀਕੇਸ਼ਨ ਲੱਗਦੀਆਂ ਨੇ, L1, L ਫਲਾਣਾ, L ਟਮਕਾਣਾ, L ਟਮਕਾਣਾ, ਅਤੇ ਤੁਸੀਂ ਜਾਣ ਨਹੀਂ ਸਕਦੇ ਪੁਲਿਸ ਵਾਲਾ ਤੁਹਾਨੂੰ ਧਮਕੀਆਂ ਦਿੰਦਾ ਕਿ ਤੂੰ ਆਪਣੀ ਪ੍ਰੋਪਰਟੀ 'ਤੇ ਗਿਆ ਕਿਵੇਂ ਸੀ, ਤੇਰੀ ਆਹੀ ਕਿਤੇ ਹੀ ਹੈਲਾ ਹੈ ਸਿਸਟਮ। ਆ ਜਾਓ ਚਲੀਏ ਕੁਛ ਖਬਰਾਂ ਵੱਲ। 9:25 ਹੋ ਗਏ ਨੇ। ਇੱਕ ਤਾਂ ਸਾਡਾ ਜਿਹੜਾ ਮਿਨਿਸਟਰ ਗਿਆ ਹੋਇਆ ਟ੍ਰੇਡ ਡੀਲ ਸਾਈਨ ਕਰਨ, ਉੱਧਰ ਜਿਹੜਾ ਬੁੱਢਾ ਹੈਗਾ ਪਰਲੇ ਪਾਸੇ, ਉਹਦੇ ਵੀ ਡਾਈਪਰ ਲਾਇਆ ਲੱਗਦਾ ਹੁੰਦਾ ਮੈਨੂੰ ਕਈ ਵਾਰੀ, ਜੇ ਖੜ੍ਹਾ ਹੁੰਦਾ ਸੀਟ ਤੋਂ ਦੇਖੀਦਾ। ਤੇ ਨਾਲ ਜਿਹੜਾ ਹੈਗਾ ਉਹ ਬੁੱਢੇ ਨੇ ਕਹਿਤਾ ਮੈਂ ਇਨਵੈਸਟੀਗੇਸ਼ਨ ਕੀਤੀ 10% ਟੈਰਿਫ ਲਾਊ। ਇਹਦਾ ਵੀ ਸਰਿਆ ਪਿਆ ਜਿੰਨਾ ਜਲੂਸ ਡੋਨਲਡ ਟਰੰਪ ਨੇ ਦੁਨੀਆ 'ਚ ਅਮੈਰੀਕਾ ਦਾ ਕੱਢਿਆ ਨਾ, ਇੰਨਾ ਜਲੂਸ ਅੱਜ ਤੱਕ 200 ਸਾਲ 'ਚ ਕਿਸੇ ਨੇ ਨਹੀਂ ਕੱਢਿਆ। ਮੈਂ ਕਹਿੰਦਾ ਸੀ ਕਿ ਰਸ਼ੀਆ ਨੇ ਬੰਬ ਨਹੀਂ ਸੁੱਟਿਆ ਅਮੈਰੀਕਾ 'ਤੇ, ਡੋਨਲਡ ਟਰੰਪ ਸੁੱਟਤਾ, ਵੀ ਇਹਨੂੰ ਸੁੱਟ ਦਿਓ। ਹੁਣ ਉਹ ਕਹਿੰਦਾ ਮੈਂ 10% ਬ੍ਰਿਟੇਨ 'ਤੇ, ਤਾਇਵਾਨ 'ਤੇ, ਕੈਨੇਡਾ 'ਤੇ, ਇਹ 4 ਕੰਟਰੀਆਂ 'ਤੇ 10% ਅਡੀਸ਼ਨਲ ਟੈਰਿਫ ਲਾਊ। ਉਹ ਕਹਿੰਦਾ ਜਾ ਦਫਾ ਹੋ ਤੂੰ, ਜਿਹੜਾ ਲਾਉਣਾ ਲਾ ਲਾ ਭਾਜਾ। ਇਰਾਨ ਕਹਿੰਦਾ ਜਾ ਪਰਿਆੜ ਦਫਾ ਹੋ ਤੇਰੀ, ਇਹ ਕੀਤਾ ਸੀ ਚੱਲ ਪਰੇ। ਦੁਨੀਆ ਨੇ, ਯੂਰਪ ਨੇ ਕਿਹਾ ਚੱਲ ਦਫਾ ਹੋ ਪਰੇ ਹਟ ਭਾਜਾ, ਅਸੀਂ ਨਹੀਂ ਆਉਂਦੇ ਹੁਣ। ਜਿਹੜਾ ਪਹਿਲਾਂ ਕਹਿ ਰਿਹਾ ਸੀ ਨਹੀਂ ਨਹੀਂ ਸਾਨੂੰ ਹੈਲਪ ਦੀ ਲੋੜ ਨਹੀਂ, ਅਤੇ ਬਾਅਦ 'ਚੋਂ ਕਹਿੰਦਾ ਸਾਡੀ ਹੈਲਪ ਨਹੀਂ ਕੀਤੀ, ਸਾਡੀ ਹੈਲਪ ਨਹੀਂ ਕੀਤੀ। ਸੋ ਇੱਕ ਐਸਾ ਸਨੈਰੀਓ ਅਮੈਰੀਕਾ ਦਾ ਖੜਾ ਕਰ ਦਿੱਤਾ ਕਿ ਅਮੈਰੀਕਨ ਸੜਕਾਂ 'ਤੇ ਲਿਆਤੇ। ਇੱਕ ਤਾਂ ਅੱਜ ਰਾਤ ਤੋਂ ਪਹਿਲਾਂ ਆਪਣੀਆਂ ਗੱਡੀਆਂ ਫਿਊਲਡ ਅਪ ਪ੍ਰੋਪਰਲੀ ਕਰਾ ਲਿਓ, ਕਿਉਂਕਿ 8 ਸੈਂਟ ਗੈਸ ਵਧਣੀ ਹੈ। ਅਤੇ ਕਿਆਸਾ ਰੀਆਂ ਲਾਈਆਂ ਜਾ ਰਹੀਆਂ ਵੀ ਲੁਟਿੰਗ ਲੁਟਿੰਗ ਲੁਟਿੰਗ ਲੁਟਿੰਗ ਲੁਟਿੰਗ ਲੁਟਿੰਗ। ਗੈਸ ਕੰਪਨੀਆਂ ਕਹਿੰਦੀਆਂ ਸਾਡਾ ਕੁਛ ਬਣਦਾ ਹੀ ਨਹੀਂ, ਲੁਟਿੰਗ ਲੁਟਿੰਗ ਲੁਟਿੰਗ। ਉਹ ਮਾਰਿਆ ਜਹਾਜ਼ਾਂ ਤੋਂ ਕੀ ਨੰਗਣ ਨੁੰਗਣ ਲੱਗਿਆ, ਅਤੇ ਇਹਨਾਂ ਨੇ ਸਿੱਧੇ ਫੱਟੇ ਚੱਕਤੇ ਘੰਟੇ ਬਾਅਦ। ਸਮੁੰਦਰੀ ਜਹਾਜ਼ ਦੇ ਲੋਡ ਵੀ ਨਹੀਂ ਹੋਏ ਸੀਗੇ ਜਿਹੜੇ ਕੈਨੇਡਾ ਪਹੁੰਚਣੇ ਨੇ ਜਾਂ ਅਮੈਰੀਕਾ ਪਹੁੰਚਣੇ ਨੇ। ਗੈਸ ਪ੍ਰਾਈਸ ਘੰਟੇ ਬਾਅਦ ਵੱਧ ਗਈ ਸੀਗੀ ਜੀ, ਮਹਿੰਗੀ ਹੋ ਗਈ ਆ। ਸੋ ਇਹ ਜਿਹੜੀ ਕਾਰਪੋਰੇਟ ਲੁੱਟ ਆ, ਅਤੇ ਕਾਰਪੋਰੇਟ ਘਰਾਣੇ ਸਰਕਾਰਾਂ ਬਣਾਉਣ ਲੱਗ ਗਏ। ਜਿਸ ਤਰ੍ਹਾਂ ਮੈਂ ਇਲੈਕਸ਼ਨ ਤੋਂ ਪਹਿਲਾਂ ਕਿਹਾ ਸੀ ਕਿ ਮੈਂ ਕੈਮਲਾ ਹੈਰਿਸ ਦੀ ਸਟੇਜ 'ਤੇ ਆਮ ਲੋਕ ਖੜ੍ਹੇ ਦੇਖੇ, ਪਰ ਡੋਨਲਡ ਟਰੰਪ ਦੀ ਸਟੇਜ 'ਤੇ ਵਪਾਰੀ ਚੜ੍ਹੇ ਹੋਏ ਸੀ। ਪੂਰੀ ਸਟੇਜ ਦੇ ਉੱਤੇ ਦੱਬੀ ਪਈ ਸੀ ਸਟੇਜ ਉਹਨਾਂ ਨੇ। ਸਭ ਤੋਂ ਵੱਡਾ ਕੋਡ ਆ ਦੁਨੀਆ ਦੇ ਵਿੱਚ ਡੈਮੋਕ੍ਰੇਸੀ ਦੇ ਲਈ, ਆਹ ਜਿਹੜਾ ਤੁਹਾਡਾ ਇੱਕ ਗਰੁੱਪ ਆ ਜਿਹੜਾ ਤੁਸੀਂ, ਜਿਹਦੇ ਬਿਨਾਂ ਸਾਹ ਨਹੀਂ ਆਉਂਦੇ, ਮੈਂਟਲੀ ਪਾਗਲ ਹੋ ਗਏ ਨੇ ਲੋਕ। ਸਟੱਡੀ ਆਈ ਹੈ, ਕੰਟੈਂਟ ਨਹੀਂ ਹੈ ਇੰਡੀਆ ਕੋਲ, ਪਾਗਲਪਣਾ, ਯਾਨੀ ਕਿ ਲੋਕ ਬੇਵਕੂਫ ਹੋ ਚੁੱਕੇ ਨੇ। ਇੰਸਟਾਗ੍ਰਾਮ, ਟਿਕਟੋਕ ਅਤੇ ਫੇਸਬੁੱਕ, ਆ ਮੈਟਾ ਵਾਲਾ ਜਿਹੜਾ, ਤੁਸੀਂ ਮਾੜਾ ਜਿਹਾ ਕਹਿ ਦਿਓ ਕਿ ਜੀ ਵਾਸ਼ਰੂਮ ਬਹੁਤ ਜ਼ੋਰ ਨਾ ਆ ਰਿਹਾ, ਵਾਸ਼ਰੂਮ ਬਹੁਤ ਜ਼ੋਰ ਨਾ ਆ ਰਿਹਾ, ਵਾਸ਼ਰੂਮ ਦੀਆਂ ਐਡ ਆਉਣੀਆਂ ਸ਼ੁਰੂ ਹੁੰਦੀਆਂ ਰਾਈਟ ਹੋਏ। ਤੁਸੀਂ ਮਾੜਾ ਜਿਹਾ ਕਹਿ ਦਿਓ ਕਾਰ ਸੋਚ ਰਿਹਾ ਸੀ ਬਦਲਣ ਲਈ। ਇਹ ਲੋਕਾਂ ਦੀਆਂ ਕਾਪੀਜ਼ ਕਰ ਕਰਕੇ ਵੱਡੀਆਂ ਪੋਲੀਟੀਕਲ ਪਾਰਟੀਜ਼ ਨੂੰ ਵੇਚਦੇ ਨੇ। ਇਹ ਦੱਸਦੇ ਨੇ ਕਿ ਤੁਸੀਂ ਜੋ ਕਰ ਰਹੇ ਹੋ ਲੋਕ ਉਹਨੂੰ ਬਾਏ ਕਰ ਰਹੇ ਆ ਕਿ ਉਹਦੇ ਐਂਟੀ ਜਾ ਰਹੇ ਨੇ। ਇਹ ਦੱਸਦੇ ਨੇ ਕਿਹੜੀ ਚੀਜ਼ ਦਾ ਇਹਨਾਂ 'ਚ ਟ੍ਰੈਂਡ ਚੱਲਿਆ, ਜਿਹ ਨਾਲ ਇਹ ਬੇਵਕੂਫ ਬਣ ਸਕਦੇ, ਉਹ ਚੀਜ਼ਾਂ ਉਹ ਕਰੀ ਜਾਂਦੇ ਨੇ। ਸੋ ਫਾਰ ਇਹ ਦੁਨੀਆ ਦਾ ਸਭ ਤੋਂ ਵੱਡਾ ਘਪਲਾ, ਜਿਹੜੀਆਂ ਸੋਸ਼ਲ ਵੈਬਸਾਈਟਾਂ ਇਹਨਾਂ ਨੇ ਬਣਾਈਆਂ ਪ੍ਰਾਈਵੇਸੀ ਐਕਟ ਦੇ ਅੰਡਰ। ਮੈਨੂੰ ਯਾਦ ਹੈ ਜਦੋਂ ਮੈਟਾ ਲਾਂਚ ਹੋਣ ਲੱਗੀ ਸੀ ਉੱਥੇ ਅਮੈਰੀਕਾ ਦੇ ਵਿੱਚ, ਤਾਂ ਉੱਥੇ ਸੈਨੇਟਰ ਸੀ 5-6 ਜਿਨ੍ਹਾਂ ਨੇ ਕਿਹਾ ਇਹ ਪ੍ਰਾਈਵੇਸੀ ਬ੍ਰੀਚ ਹੈ ਅਤੇ ਅਸੀਂ ਇਹ ਹੋਣ ਨਹੀਂ ਦੇਵਾਂਗੇ। ਸੈਨੇਟਰ ਅਮੈਰੀਕਾ ਦੀ ਜਿਹੜੀ ਹੈ ਪਾਰਲੀਮੈਂਟ 'ਚ ਬੋਲ ਰਹੇ ਸੀ ਕਿ ਬ੍ਰੀਚ ਹੈ ਪ੍ਰਾਈਵੇਸੀ ਦਾ। ਉਦੋਂ ਸਮਝ ਨਹੀਂ ਸੀ ਇਹ ਕੀ ਕਰਨਗੇ, ਹੁਣ ਸਮਝ ਆਇਆ ਵੀ ਯਾਰ ਇਹ ਤਾਂ ਸਾਰਾ ਕੁਛ ਟ੍ਰੇਸ ਕਰ ਰਿਹਾ ਜੋ ਮੈਂ ਬੋਲਦਾ ਪਿਆ ਰੇਡੀਓ 'ਤੇ, ਇਹ ਵੀ ਰਿਕਾਰਡ ਹੋ ਰਿਹਾ। ਇਹ ਵੀ ਕੋਈ ਬੰਦਾ ਹੈਗਾ ਜਿਹੜਾ ਸੁਣ ਸਕਦਾ, ਤੁਹਾਡੇ ਬੈੱਡਰੂਮ ਦੇ ਕਮਰੇ 'ਚ ਤੁਸੀਂ ਕੀ ਗੱਲ ਕਰਦੇ ਹੋ, ਤੁਸੀਂ ਬੈਂਕ ਦੇ ਲੋਕਰ ਕੋਲ ਖੜ੍ਹ ਕੇ ਕੀ ਬੋਲਦੇ ਪਏ ਹੋ, ਸਭ ਕੁਛ ਕਿਤੇ ਨਾ ਕਿਤੇ ਜਾ ਰਿਹਾ ਹੈਗਾ। ਜਸਟ ਇਹਦਾ ਐਕਸੈਸ ਲੋਕਲ ਕੁਛ ਬੰਦਿਆਂ ਨੂੰ ਦਿੱਤਾ ਹੋਇਆ, ਬਾਕੀਆਂ ਨੂੰ ਨਹੀਂ ਦਿੱਤਾ ਹੋਇਆ। ਇਹਦੇ ਨਾਲ ਪੋਲੀਟੀਸ਼ੀਅਨ ਤੁਹਾਨੂੰ ਬੰਦੇ ਨਹੀਂ ਸਕਦੇ। ਹੁਣ ਦੇਖ ਲਓ, ਤੁਸੀਂ ਕਦੇ ਨੋਟਿਸ ਕੀਤਾ ਬਈ ਆਹ ਮਿਊਨਸਪੈਲਿਟੀ ਦੀਆਂ ਇਲੈਕਸ਼ਨ ਆ ਗਈਆਂ, ਇੱਕ ਬੰਦਾ ਕਹਿੰਦਾ ਮੈਂ LMI ਬੰਦ ਕਰਾਤੀਆਂ, LMI ਬੰਦ ਕਰਾਤੀਆਂ। 14 ਸਾਲ ਦੇ ਬੱਚੇ ਦੇ, ਹਾਈ ਸਕੂਲ ਦੇ ਮੂਹਰੇ ਗੋਲੀ ਵੱਜੀ ਆ ਰਾਤ, 14 ਸਾਲ ਦੇ ਬੱਚੇ ਦੇ। ਸਕੂਲ ਟਰੱਸਟੀ ਦੀ ਪੋਸਟ ਕਾਹਦੇ ਲਈ ਰੱਖੀ ਹੋਈ ਹੈ ਇਹਨਾਂ ਨੇ, ਕਿਸ ਚੀਜ਼ ਲਈ ਰੱਖੀ ਹੋਈ ਆ, ਜਿਸ ਤਨਖਾਹ। 14 ਸਾਲ ਦੇ ਬੱਚੇ ਦੇ, ਜਾਂ ਸਕੂਲ ਟਰੱਸਟੀ ਜਾਵੇ ਉੱਥੇ ਪੁਲਿਸ ਸਟੇਸ਼ਨ, ਉਹ ਲੋਕਾਂ ਨੂੰ ਦੱਸੇ ਕਿ ਮੈਂ ਰਿਪੋਰਟ ਕੀਤਾ ਮੇਰੇ ਜੁਰਿਸਡਿਕਸ਼ਨ ਦੇ ਅੰਡਰ ਜੋ ਆਉਂਦਾ ਕਿ ਬਾਹਰ ਡਰੱਗ ਵੇਚਣ ਵਾਲੇ ਜਾਂ ਛੁਰੇਬਾਜ਼ ਜਾਂ ਚਾਕੂਬਾਜ਼ ਜਾਂ ਗੋਲੀਆਂ ਚਲਾਉਣ ਵਾਲੇ ਫਿਰਦੇ ਨੇ। ਮੈਂ ਪੁਲਿਸ ਚੀਫ ਨੂੰ ਇਨਫੋਰਮ ਕੀਤਾ ਐਜ਼ ਏ ਸਕੂਲ ਟਰੱਸਟੀ। ਸਕੂਲ ਟਰੱਸਟੀ LMI ਦੱਸਦੇ ਨੇ ਕਿਵੇਂ ਬਣਾਈ ਦੀਆਂ ਨੇ ਜਾਂ ਕਿਵੇਂ ਬੰਦ ਕਰਾਈ ਦੀਆਂ ਨੇ। ਮੈਂ ਪਹਿਲਾਂ ਕਲੀਅਰ ਕਰਦਾ, ਮੈਂ ਜ਼ਿੰਦਗੀ 'ਚ ਕੋਈ LMI ਲਈ ਹੈ ਨਾ ਵੇਚੀ ਆ, ਲੋਕਾਂ ਦੀ ਮਦਦ ਜ਼ਰੂਰ ਕੀਤੀ ਆ ਜਿਨ੍ਹਾਂ ਨੇ ਕਿਸੇ ਨੂੰ ਹੈਲਪ ਦੀ ਲੋੜ ਸੀ, ਪਰ ਮੈਂ ਵੇਚਿਆ ਖਰੀਦਿਆ, ਮੈਨੂੰ ਨਹੀਂ ਪਤਾ ਕਿਵੇਂ ਮਿਲਦੀ ਹੈ, ਕਿਵੇਂ ਪਾਸ ਕਰਾਈ ਦੀ ਹੈ, ਕਿਵੇਂ ਹੁੰਦੀ ਹੈ। ਬਟ ਮੈਂ ਤੁਹਾਨੂੰ ਦੱਸਦਾ ਵੀ ਕਦੇ ਕੋਈ ਕਾਉਂਸਲਰ ਭੰਗ ਬੰਦ ਕਰਾਉਣ ਆ ਜਾਂਦਾ ਹੁੰਦਾ ਸੀ ਕੈਨੇਡਾ 'ਚ। ਇਹ ਲੋਕ ਨੈਕਸਟ ਸਟੈਪ ਦੀ ਤਿਆਰੀ ਕਰ ਰਹੇ ਹੁੰਦੇ ਕਿ ਅਗਲੀ ਸਟੇਜ 'ਤੇ ਸਾਨੂੰ ਹੁਣ ਵੋਟਾਂ ਕਿਵੇਂ ਪੈਣਗੀਆਂ, ਅਸੀਂ ਹਾਈਲਾਈਟ ਕਿਵੇਂ ਰਹੀਏ, ਕਿਉਂਕਿ ਜਿਹੜਾ ਕੰਮ ਅਸੀਂ ਕਰਦੇ ਹਾਂ ਉਹਦੇ ਬਾਰੇ ਤਾਂ ਅਸੀਂ ਕੁਝ ਦੱਸਦੇ ਨਹੀਂ ਪਏ ਲੋਕਾਂ ਨੂੰ, ਲੋਕਾਂ ਨੂੰ ਹੋਰ ਹੀ ਕੁਝ ਦੱਸੀ ਚਲੋ। ਨੰਬਰ 2 ਦੇ ਉੱਤੇ ਦੇਖੋ ਜੋ ਸੱਚਾਈ ਹੈ ਮੈਂ ਉਹ ਬੋਲਦਾ ਪਿਆ, ਜੇ ਝੂਠ ਹੈ ਲਾਈਨ ਓਪਨ ਨੇ ਤਿੰਨੇ, ਹੁਣੇ ਬੰਦਾ ਮੈਨੂੰ ਕਾਲ ਕਰੇ ਕੋਈ। 14 ਸਾਲ ਦੇ ਬੱਚੇ ਦੇ ਇਹ ਜਸਟੀਫਾਈ ਕਰਦਾ, ਗੋਲੀ ਮਾਰ ਗਿਆ ਕੋਈ ਸਕੂਲ ਦੇ ਬਾਹਰ, ਅਤੇ 14 ਸਾਲ ਦੇ ਬੱਚਿਆਂ 'ਚ ਇਹੋ ਜਿਹੀ ਕੀ ਗੱਲ ਹੋ ਗਈ ਜਿਹੜੀ ਗੋਲੀਆਂ ਚੱਲ ਪਈਆਂ ਆਪ 'ਚ। ਸੰਤੋਸ਼ ਦਾ ਅੱਜ ਕੁਸ਼ਚਨ ਇਹ ਸੀਗਾ, ਮੈਨੂੰ ਕਹਿੰਦੀ ਸੀ ਮੈਂ ਅੱਜ ਬੱਚਿਆਂ 'ਤੇ ਕੁਸ਼ਚਨ ਕਰਨਾ, ਮੈਂ ਕਿਹਾ ਇਹਨਾਂ ਨੇ ਨਹੀਂ ਬੋਲਣਾ ਹੈਗਾ। ਕਹਿੰਦੇ ਕਿਉਂ, ਮੈਂ ਕਿਹਾ ਇਹਨਾਂ ਨੂੰ ਪਤਾ ਹੀ ਨਹੀਂ ਬੱਚੇ ਕੀ ਕਰਦੇ ਫਿਰਦੇ ਇਹਨਾਂ ਦੇ, ਇਹਨਾਂ ਨੂੰ ਪਤਾ ਮੇਰਾ ਸਕੂਲ ਜਾਂਦਾ ਜੀ, ਗ੍ਰੇਡ ਬੜੇ ਟੌਪ ਦੇ ਆਏ ਨੇ, ਵਿਚਾਰੇ ਕੁਛ ਨਹੀਂ ਪਤਾ ਹੋਰ ਕੀ ਆ, ਇਹਨੂੰ ਇਹ ਨਹੀਂ ਪਤਾ ਵੀ ਸਾਡਾ ਬੱਚਾ ਸਾਡੇ ਨਾਲ ਹੀ ਗੱਲ ਨਹੀਂ ਕਰਦਾ, ਬਾਹਰ ਲੋਕਾਂ ਨਾਲ ਕਰਦਾ, ਪਤਾ ਹੀ ਨਹੀਂ ਇਹਨਾਂ ਨੂੰ। ਮੈਂ ਕਿਹਾ ਇਹਨਾਂ ਨੂੰ ਕਦੇ ਪੁੱਛਣਾ ਵਿਚਾਰਿਆਂ ਨੂੰ, ਇਹਨਾਂ ਨੂੰ ਪਤਾ ਹੀ ਨਹੀਂ ਗਊਆਂ ਨੂੰ, ਇਹਨਾਂ ਤਾਂ ਇਹ ਪਤਾ ਵੀ ਅਸੀਂ ਕਮਾ ਕੀ ਰਹੇ ਹਾਂ। ਹਰੇਕ ਨੂੰ ਲੱਗਦਾ ਵੀ ਬਸ ਮੇਰੇ ਵਾਲਾ ਹੀ ਟੌਪ ਆ, ਬਾਕੀ ਤਾਂ ਐਵੇਂ ਤੁਰੇ ਫਿਰਦੇ ਨੇ। ਤੁਸੀਂ ਗੱਲ ਕਰਕੇ ਦੇਖਿਆ, ਇੱਥੇ ਮੇਰੇ ਕੋਲ ਕਈ ਕੰਸਲਟਿੰਗ ਕਰਨ ਆਉਂਦੇ ਸੀ ਕਿ ਉਹ 20 ਸਾਲ ਦਾ ਜਵਾਕ ਮੇਰੇ ਮੂਹਰੇ ਬਿਠਾਉਂਦੇ ਸੀ, ਉਹ ਕੰਪਿਊਟਰ 'ਤੇ ਮਾਰ ਸੈੱਲਫੋਨ 'ਤੇ ਉਂਗਲੀਆਂ ਮਾਰ ਮਾਰ ਕੇ 30-30 ਸੈਕਿੰਡ 'ਚ ਸਰਵੇ ਕੱਢ ਕੱਢ ਫੜਾਈ ਜਾਂਦਾ ਸੀ। ਮੈਂ ਕਿਹਾ ਲੈ ਤਾਂ ਟਰੰਪ ਦੇ ਆਫਿਸ 'ਚ ਆਉਣੇ ਚਾਹੀਦੇ, ਇੱਥੇ ਕੀ ਕਰਦੇ ਨੇ ਬੈਠੇ? ਟਰੰਪ ਕੋਲ ਇਹੋ ਜਿਹੇ ਨੇ ਸਾਰੇ ਰੱਖੇ ਹੋਏ, ਹਾਂਜੀ ਇਹੋ ਜਿਹੇ ਰੱਖੇ ਨੇ, ਰਾਂਚ ਬਣਾਂਗੇ ਰਾਤ ਨੂੰ, ਸਵੇਰੇ ਨਿਕਲ ਆਵਾਂਗੇ, ਟੈਰਿਫ ਲਾ ਦਾਂਗੇ, ਲੋਕਾਂ ਦੀ ਅਹੀ ਤਹੀ ਫਿਰ ਜੂ, ਆਹ ਕਰ ਦਾਂਗੇ, ਲੋਕ ਗੋਡਿਆਂ ਪਾਰ ਹੋ ਜਾਣਗੇ, ਜਲੂਸ ਪੂਰੀ ਦੁਨੀਆ 'ਚ ਕੱਢਦਾ, ਚਾਈਨਾ ਜਾਵਾਂਗੇ, ਉਹ ਭੱਜੇ ਫਿਰਨਗੇ। ਐਂ ਨਹੀਂ ਪਤਾ ਵੀ ਟੇਬਲ 'ਤੇ ਬਿਠਾ ਕੇ ਕਹਿਣਗੇ ਹੋਏ ਦਰਖਾਂ ਕਰ, ਹੋਏ ਤਾਇਵਾਨ ਦੇ ਮਾਮਲੇ 'ਚ ਜੇ ਬੋਲਿਓ ਨਾ, ਆਹ ਘਰ ਆਏ ਹੋ, ਤੱਪੜ ਰੋਲ ਦਾਂਗੇ ਤੁਹਾਡੇ, ਐਂ ਕਹਿ ਕੇ ਭੇਜਤਾ ਉਹਨਾਂ ਨੇ ਬੈਗ। ਹੈ ਨਹੀਂ ਕੋਈ ਡੀਲ ਡੂਲ, ਜੋ ਭੱਜੋ ਚੜੋ ਉੱਥੋਂ, ਠੀਕ ਹੈ, ਢਿੱਲੇ ਜੋ ਕੇ ਚੜ ਗਏ ਉੱਥੇ, ਕੁਛ ਨਹੀਂ ਬੋਲਿਆ ਇਹ। ਇਹ ਬੁੱਢਾ ਵੀ ਉਹ ਆ ਜਿਹੜਾ ਸ਼ਰਾਬੀ ਨਹੀਂ ਹੁੰਦਾ, ਇੱਕ ਘਰੇ ਗਾਲਾਂ ਕੱਢੀ ਜਾਂਦਾ ਹੁੰਦਾ, ਬਾਹਰ ਪੁਲਿਸ ਵਾਲਿਆਂ ਦੇ ਕੇ ਜੀ ਹਜ਼ੂਰ ਕਹਿੰਦਾ ਹੁੰਦਾ, ਉਦੋਂ ਸ਼ਰਾਬ ਉੱਤਰ ਜਾਂਦੀ ਹੈ। ਇਹ ਟਰੰਪ ਉਹ ਜਿਹਾ ਬੁੱਢਾ, ਕਿਉਂਕਿ ਇਹਨੇ ਕੱਲ੍ਹ ਮੇਰੀ ਕੰਟਰੀ ਨੂੰ ਫਿਰ ਕੁਛ ਕਿਹਾ, ਤਾਂ ਕਰਕੇ ਮੈਂ ਇਹਨਾਂ ਨੂੰ ਬੋਲ ਰਿਹਾ। ਕੁਝ ਵੀ ਸਟੇਟ ਗਿਆ ਸੀ ਮੈਂ, ਤਾਂ ਮੈਂ ਕਿਹਾ ਚੱਲ ਜਿਹਦਾ ਇਹਦੇ ਕੱਪੜੇ ਪਾੜਦੇ ਹਾਂ। ਕੈਨੇਡਾ ਕੀ ਹੈ, ਕੈਨੇਡਾ ਜਾਣਦਾ ਦੁਨੀਆ ਇਸ ਵੇਲੇ। ਮੈਨੂੰ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਬਿਜ਼ਨਸਮੈਨ ਮਿਲਿਆ, ਬਹੁਤ ਹੀ ਪ੍ਰਭਾਵਸ਼ਾਲੀ। ਮੈਨੂੰ ਉਹਨੇ ਇੱਕ ਗੱਲ ਕਹੀ, ਕਹਿੰਦਾ ਬਾਕੀ ਗੱਲਾਂ ਦੀਆਂ ਗੱਲਾਂ ਯਾਰ, ਤੁਹਾਡੇ ਜਿਹੜੇ ਗੋਰੇ ਨੇ, ਉਹਨੇ ਸਾਨੂੰ ਨਹੀਂ ਕਿਹਾ ਕਿ ਤੁਸੀਂ ਬਹੁਤ ਵਧੀਆ ਹੋ, ਤੁਹਾਡੇ ਜਿਹੜੇ ਗੋਰੇ ਨੇ ਅਤੇ ਤੁਹਾਡਾ ਜਿਹੜਾ ਪ੍ਰਧਾਨ ਮੰਤਰੀ ਆ ਨਾ, ਕਹਿੰਦਾ ਬੜੇ ਅੜੀਅਲ ਘੋੜੇ ਨੇ ਯਾਰ, ਦੁਨੀਆ ਦੇ ਸਭ ਤੋਂ ਬੇਵਕੂਫ ਬੰਦੇ ਨਾਲ ਉਲਝ ਗਏ ਨੇ ਇਹ, ਝੁੱਕਦੇ ਨਹੀਂ ਪਏ ਉਹਦੇ ਅੱਗੇ, ਅਤੇ ਉਹਦਾ ਪੂਰਾ ਜ਼ੋਰ ਲੱਗਿਆ ਇਹਨਾਂ ਨੂੰ ਬਰਬਾਦ ਕਰਨ ਦੇ ਉੱਤੇ। ਕਦੇ ਸਟੇਟਾਂ ਅਲੱਗ ਕਰਾ ਰਿਹਾ ਇਹਨਾਂ ਦੀਆਂ, ਕਦੇ ਇਹਨਾਂ 'ਤੇ ਟੈਰਿਫ ਲਾ ਰਿਹਾ, ਕਦੇ ਇਹਨਾਂ ਦੇ ਬਿਜ਼ਨਸ ਕੰਪਨੀਆਂ ਬੰਦ ਕਰਾ ਰਿਹਾ ਇਹਨਾਂ ਦੀਆਂ, ਰਿਸੈਸ਼ਨ ਲਿਆ ਰਿਹਾ ਇਹਨਾਂ ਦੇ ਜਾਣ ਬੁੱਝ ਕੇ, ਵੀ ਉਹਨੇ ਅਟੈਕ ਕੀਤਾ, ਵੀ ਇਹ ਬੰਦੇ ਸਾਰੇ ਝੁੱਕਦੇ ਨਹੀਂ। ਮੈਂ ਕਿਹਾ ਦੁਨੀਆ ਦਾ ਇੱਕੋ ਮੁਲਕ ਆ ਜਿਹਨੇ ਇਹਨਾਂ ਨੂੰ ਪਛਾੜ ਕੇ ਕੁੱਟ ਕੇ ਵਾਪਸ ਭੇਜਿਆ ਸੀ ਪਿੱਛੇ ਨੂੰ, ਉਹਦੇ ਹਿਸਟੋਰੀਕਲ ਮਿਊਜ਼ੀਅਮ ਬਣੇ ਹੋਏ ਨੇ ਵਿਨੀਪੈਗ ਦੇ ਏਰੀਆ 'ਚ ਬਣੇ ਹੋਏ ਨੇ, ਮੈਨੀਟੋਬਾ 'ਚ, ਅਤੇ ਇੱਧਰ ਬਣੇ ਹੋਏ ਨੇ ਉੱਪਰਲੇ ਪਾਸੇ ਨੈਗਰਾ ਫਾਲ ਚਲ ਜਾਓ, ਤੁਸੀਂ ਸਿਰਫ ਝਰਨਾ ਦੇਖ ਕੇ ਮੁੜਿਓ ਨਾ। ਮੈਂ ਮਿਊਜ਼ੀਅਮ ਦੇਖੇ ਹੋਏ ਨੇ ਜਿੱਥੇ ਇਹਨਾਂ ਨੇ ਉਹਨਾਂ ਦੇ ਸਮੁੰਦਰੀ ਬੇੜਿਆਂ ਦੇ ਪਾਰਟਸ ਰੱਖੇ ਨੇ ਕੱਢ ਕੇ, ਵੀ ਅਮੈਰੀਕਾ ਦਾ ਆਏ ਸੀ, ਆਹ ਬੇੜੇ ਤੋੜ ਕੇ ਅਸੀਂ ਨਿਸ਼ਾਨੀ 'ਚ ਆ ਪਾਰਟਸ ਰੱਖਦੇ, ਆਹ ਮਿਊਜ਼ੀਅਮ ਬਣਾਤਾ ਇਹਨਾਂ ਨੂੰ ਦੇਖਿਆ ਕਰੋ ਆ ਕੇ। ਅਮੈਰੀਕਾ ਕੈਨੇਡਾ ਤੋਂ ਲੜਾਈ ਹਾਰਿਆ ਹੋਇਆ, ਚਾਹੇ ਅੱਜ ਉਹ 15 ਸੈਕਿੰਡ 'ਚ ਜਿਵੇਂ ਇਰਾਨ ਵਾਂਗੂ, ਜਿਵੇਂ ਇਰਾਨ 15 ਸੈਕਿੰਡ 'ਚ ਜਿੱਤ ਗਏ ਸੀ, ਉਹ ਹੋ ਸਕਦਾ ਕੈਨੇਡਾ ਵੀ 15 ਸੈਕਿੰਡ 'ਚ ਜਿੱਤ ਜਾਣ, ਠੀਕ ਹੈ। ਕੁਛ ਵੀ ਅੱਜ ਅਮੈਰੀਕਾ ਦੀ ਪੂਰੀ ਬਦਨਾਮੀ ਹੋਈ। ਫਿਲਹਾਲ ਛੱਡੋ, ਸੰਤੋਸ਼ ਜੀ ਹੋਲਡ ਰੱਖੋਗੇ, ਇੱਦਾਂ ਹੀ ਸ਼ਿਵਾਨੂੰ ਮੇਰੇ ਸਾਥ। ਸ਼ਿਵਾਨੂੰ ਕੈਸੇ ਆਪ?
2: ਬਿਲਕੁਲ ਬੜੀਆ ਸਰ, ਆਪ ਸੁਣਾਏ?
0: ਬੜੀਆ
2: ਜੀ।
0: ਆਜ ਮੈਂ ਇਨਕੋ ਸਿਆਸਤ ਬਤਾ ਰਹਾ ਥਾ, ਅਭੀ ਕੋਈ ਮੇਅਰ ਬੋਲ ਰਹਾ ਹੈ ਕਿ ਯੇ ਜੋ ਕ੍ਰਾਈਮ ਮੇ ਲੋਕ ਪਕੜੇ ਜਾਤੇ ਹੈ, ਇਨਕੇ ਕੇਸ ਕਿਉਂ ਚਲਾਨਾ, ਇਨਕੋ ਡਿਪੋਰਟ ਕਰ ਦੋ। ਹੁਣ ਲੋਕ ਬੜੇ ਖੁਸ਼ ਨੇ, ਆਹ ਚੀਜ਼ਾਂ ਤਾਂ ਮੈਂ ਕਹਿ ਰਿਹਾ 2 ਸਾਲ ਤੋਂ, ਉਹ ਤਾਂ ਕਿਸੇ ਟਰਾਂਸਲੇਟਰ ਨੇ ਦੱਸਤੀਆਂ, ਪੈਟਰਿਕ ਬਰਾਊਨ ਵੀ ਇਲੈਕਸ਼ਨ ਦੇ ਨੇੜੇ ਆ ਬੋਲਦੀਆਂ, ਮਨ ਐਂ ਬੋਲਦਾ ਹੁੰਦਾ। ਮੈਂ 2 ਸਾਲ ਤੋਂ ਇਹੀ ਬੋਲਦਾ ਵੀ ਇਹਨਾਂ ਤੋਂ ਤੁਸੀਂ ਕੀ ਅੰਡੇ ਲੈਣੇ ਨੇ ਇਹਨਾਂ ਤੋਂ, ਇਹ ਚਵਲਾ ਜਿਹਾ ਤੋਂ ਇਹਨਾਂ, ਚੜੋ ਚੱਪਲ ਗੈਂਗ ਨੂੰ, ਉੱਥੇ ਬਿਠਾਓ ਲਿਆ ਕੇ ਇਹਨਾਂ ਨੂੰ, ਕੋਈ ਲੁਧਿਆਣਾ ਭਾਈ ਕੈਮਰੇ ਦੇ ਉੱਤੇ ਹੀਰਿੰਗ ਕਰ ਲਈ, ਜੇ ਠੀਕ ਲੱਗਿਆ ਚਾੜ ਲਾਂਗੇ ਬੈਗ, ਤੇਰੀ ਟਿਕਟ ਦੇ ਪੈਸੇ ਦੇ ਦਾਂਗੇ, ਨਹੀਂ ਤਾਂ ਹੁਣ ਪਤਾ ਤੂੰ ਹੀ ਦੇ ਕੇ ਚੜੇਗਾ ਆਪਣੀ ਟਿਕਟ ਦੇ ਪੈਸੇ ਵੀ।
2: ਬਿਲਕੁਲ
0: ਸ਼ਿਵਾਨੂੰ, 500-500 ਰੁਪਏ ਲੈ ਕੇ ਇਹਨਾਂ ਨੇ ਲੋਕਾਂ ਦੇ ਘਰਾਂ ਦੇ ਅੱਗੇ ਜਾ ਕੇ ਬੇਵਕੂਫੀਆਂ ਕੀਤੀਆਂ ਨੇ, 500-500 ਰੁਪਏ ਲੈ ਕੇ।
2: ਬਿਲਕੁਲ ਸਰ,
0: ਬੰਦੇ ਦਾ ਕੋਈ ਲੈਵਲ ਹੋਣਾ ਚਾਹੀਦਾ ਯਾਰ। 500-500 ਰੁਪਏ ਤੇਰੀ ਫੀਸ ਪੇ ਕਰ ਦਾਂਗੇ ਤੇਰਾ, ਕਿ ਆਹ ਇਹ ਜਵਾਕ ਨਹੀਂ ਹੈਗੇ, ਮੈਂ ਨਹੀਂ ਬੇਵਕੂਫ ਹੈਗਾ ਸ਼ਿਵਾਨੂੰ, ਮੈਂ ਨਹੀਂ ਕੋਈ ਇਹੋ ਜਿਹਾ ਕੰਮ ਕਰ ਦਿੰਦਾ
2: ਜੀ।
0: ਇਹ ਇਹ ਚੌੜਾਂ ਹੋਈਆਂ ਨੇ, ਤੇ ਇਹ ਸਮਝ ਨਹੀਂ ਆਇਆ ਕਿ ਅਸੀਂ ਸਵਰਗ 'ਚ ਆ ਗਏ ਤੇ ਸਵਰਗ 'ਚ ਆ ਕੇ ਨਰਕ ਵਾਲੀਆਂ ਹਰਕਤਾਂ ਕੀਤੀਆਂ ਸੀ।
2: ਬਿਲਕੁਲ
0: ਹੈ ਜੀ। ਸੋ ਇਹ ਇਹ ਮੰਦਭਾਗੀ ਆ ਉਹਨਾਂ ਪੇਰੈਂਟਸ ਦੇ ਉੱਤੇ ਜਿਨ੍ਹਾਂ ਦੇ ਇਹ ਜਵਾਕ ਨੇ, ਮੰਦਭਾਗੀ ਆ ਉਹਨਾਂ ਪਰਿਵਾਰਾਂ 'ਤੇ, ਭੈਣਾਂ 'ਤੇ ਅਤੇ ਦੂਸਰਿਆਂ 'ਤੇ ਜਿਹੜੇ ਡਿਪਰੈਸ਼ਨ। ਸ਼ਿਵਾਨੂੰ ਮੈਂ ਇਹੋ ਜਿਹੇ ਲੋਕਾਂ ਨੂੰ ਜਾਣਦਾ, ਲੋਕਾਂ ਨੇ ਆਪਣੀ ਜ਼ਮੀਨ ਜਾਇਦਾਦ ਘਰ ਸਭ ਕੁਝ ਵੇਚਤਾ ਕਿ ਇਹ ਜਾ ਕੇ ਕੰਮ ਕਰਨਗੇ, ਆਹ ਕੁਛ ਕਰਦੇ ਪਏ ਨੇ। ਇੱਥੇ ਚੰਗੇ ਚੰਗੇ ਜਵਾਕ ਆਏ ਹੋਏ ਨੇ ਜੀ, ਚੰਗੇ ਚੰਗੇ ਜਿਹੜੇ ਕਾਰੋਬਾਰ ਕਰਦੇ ਪਏ ਨੇ, ਬਿਜ਼ਨਸ ਕਰਦੇ ਨੇ, ਕਈ ਮੇਰੇ ਨਾਲ ਐਡ ਕਰਦੇ ਨੇ, ਇੰਟਰਨੈਸ਼ਨਲ ਸਟੂਡੈਂਟ ਆਏ ਹੋਏ, ਮੈਨੂੰ 8-9 ਜਣੇ ਨੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆਏ ਨੇ, ਐਡ ਕਰਦੇ ਨੇ, ਆਪਣੇ ਬਿਜ਼ਨਸ ਰਨ ਕਰ ਰਹੇ ਨੇ, 8-9 ਤੋਂ ਵੀ ਵੱਧ ਜ਼ਿਆਦਾ ਜਿਹੇ ਨੇ, ਹਾਂਜੀ ਵਧੀਆ ਕੰਮ ਕਰਦੇ ਨੇ। ਫਿਲਹਾਲ ਸ਼ਿਵਾਨੂੰ ਮੇਰੀ ਜਾਨ, ਮੈਂ ਤੁਝ ਪੇ ਕੁਰਬਾਨ, ਆ ਜਾਓ।
2: ਹਾਂਜੀ ਸੋ ਅਮਨ ਭਾਈ, ਜੋ ਵੀ ਭਾਈ ਬਹਿਣ ਵਿੰਡੋਜ਼ ਡੋਰ ਚੇਂਜ ਕਰਾਣੇ ਕਾ ਸੋਚ ਰਹੇ ਹੈ, ਉਹਨੇ ਸਰਦੀਓ ਮੈਂ ਬੜਾ ਕੁਛ ਝੇਲਾ, ਆਜ ਤੋਂ ਮੌਸਮ ਬਹੁਤ ਖੂਬਸੂਰਤ ਹੈ, ਲੇਕਿਨ ਜੋ ਅਗਰ ਸਰਦੀਓ ਮੈਂ ਆਪਨੇ ਇਤਨੀ ਠੰਡ ਬਰਦਾਸ਼ਤ ਕਰੀ ਹੈ, ਤੋ ਅਬ ਗਰਮੀ ਵੀ ਵੈਸੇ ਹੀ ਆਨੇ ਵਾਲੀ ਹੈ, ਆਪਕੇ ਬਿੱਲ ਬਹੁਤ ਤੇਜ਼ੀ ਸੇ ਉੱਪਰ ਜਾਏਂਗੇ, ਕਿਉਂਕਿ ਗੈਸ ਕੇ ਰੇਟ ਵੀ ਉੱਪਰ ਜਾ ਰਹੇ ਹੈ, ਆਇਲ ਕੇ ਰੇਟ ਵੀ ਉੱਪਰ ਜਾ ਰਹੇ ਹੈ, ਤੋ ਹਰ ਚੀਜ਼ ਕਾ ਰੇਟ ਉੱਪਰ ਜਾ ਰਹਾ ਹੈ, ਉਸਕੇ ਸਾਥ ਹਮਾਰੇ ਰੇਟ ਵੀ ਉੱਪਰ ਜਾਏਂਗੇ ਜਾਏਂਗੇ, ਵੋ ਤੈਅ ਹੈ। ਸੋ ਅਗਰ ਆਪਨੇ ਵਾਕਈ ਆਪਕਾ ਹੈ 206-3200 पे कॉल करिए और आपके लिए हम फाइनेंशियल एक ऑप्शन भी लेकर आए हैं फाइनेंस की, जिसके अंदर आपको मैं रियलिस्टिक टर्म्स में बता रहा हूँ, कोई मार्केटिंग की बात नहीं है इसके अंदर। हमने टाउन हाउस एक अभी किया है क्लोज, उनका जो था तकरीबन $90-95 के करीब उनका विद HST, $95 पर मंथ के हिसाब से सारे घर की विंडोज हमने चेंज करी है। अगर आपका सेमी डिटैच है, आप मान के चलो $125-130 हो जाएगा, बहुत हो गया तो, अगर बहुत विंडोज हैं आपकी। सो इसीलिए आप ये समझ के कि भाई हमको फाइनेंस पे लेना पड़ेगा और हम बंद जाएंगे, आप ये भी तो समझ के चलिए कि आज जो विंडो आपकी 5,000-10,000-15,000 की है, वही विंडो नेक्स्ट ईयर तक 20% तो कम से कम ऊपर होगी, तो वो बचाने के चक्कर में आप 20% लूज कर दोगे। सो अगर ये अपॉर्चुनिटी मिल रही है कि अगर आपको हम फाइनेंस की ऑप्शन भी दे रहे हैं, जिसमें कई बार अगर आपकी क्रेडिट रेटिंग अच्छी है तो आपको 0% मिल जाता है 3 महीने के लिए, आपने कोई पेमेंट नहीं करनी, अपनी विंडो लगवाओ और 3 महीने तक आपने कोई पेमेंट नहीं करनी। कई लोग 3 महीने के बाद शुरू किस्त करते हैं, कई लोग डे वन से शुरू कर देते हैं कि भाई हमें आज से स्टार्ट करा दीजिए। तो बहुत सारी ऑप्शन है, लेकिन आपको ज्यादा जानकारी के लिए कॉल करना पड़ेगा 416-206-3200। एक बात मैं और कहना चाहूंगा, ये जो फाइनेंस वाली ऑप्शन है ये सिर्फ विंडोज और डोर्स के लिए ही है। आप मेरे को बहुत कॉल आते हैं कि हमने बेसमेंट बनवानी है, हमने ये करना है, वो उसके लिए फाइनेंस ऑप्शन नहीं है, सिर्फ विंडोज और डोर्स के लिए फाइनेंस ऑप्शन है
0: जी। तो कॉल करें शिवानु जी, आपका नंबर
2: 416-206-3200। एनर्जी स्टार विंडोज एंड डोर्स बिल्कुल बेफिक्र होकर लगवाओ, आपके बिजली के बिल कम से कम 30% नीचे आएंगे।
0: 416-206-3200 416-206-3200 शिवानू नू कॉल करनी है विंडोज दे वास्ते। ते तुसी विंडो नाल लैके आउणगे, टेस्टिंग कर लेनी है विंडो दी केड़ी लगनी है, जे किसी ने मेड इन चाइना टाइप दिखनिया ने वो मेरे को आ जाओ, मेरे को लगिया हुई ने, बाहर ठंड घट होंदी अंदर वध होंदी है, ते उत्ते स्टिकर लगे ने ब्रांड न्यू। कोई प्रॉपर्टी ली सी रुपिंदर जी, उहदे विच विंडो देख के बड़ा खुश होया, मैं कहा नवीं लगियां, पर हुण समझ आया भी इह च कपला की हुंदा, उहदा ग्लास उहदा पतला ला है ते उहदे च गैस है नहीं गी, पर स्टिकर हजे भी लगे हुए उत्ते। शिवानू नू कॉल करें, शिवानू नंबर कितना आपका?
2: 416-206-3200
0: 416-206-3200 ते कॉल करनी है। और रुपिंदर जी सत श्रीकाल, की हाल है? कल ना मैं थोड़ा दसन लग्या मैं ग्रेस रेनोवेशन वाले ने किसी का कोई फाउंडेशन का इशू आ, मैं कल इन्हों भेजा एक फाउंडेशन देखने जिहदा कोड सीगा $12,500। इन्होंने वो कोड $3,500 कवर किया, क्योंकि $12,500 वाला इसलिए मंग रहा सी कि वो फाउंडेशन जिहड़ी थले जाके कोई देख नहीं सकता सी। ते ग्रेस वाले ने इमानदारी नाल दस्या कि यह चीज़ करन दी जरूरत नहीं, जो कह रहा असी लिखती रूप च दवांगे। तुसी ग्रेस रेनोवेशन एंड पेंटिंग वाले नूं कॉल करनी है, घर दे विच कोई भी प्रॉब्लम आई हुई है रेनोवेशन नाल रिलेटड, या तुसी फ्लोरिंग या कोई पेंटिंग या कोई लीकेज आउंदी है बार बार बेसमेंट दे विच, कोई रेंटल प्रॉपर्टी है उहदे कोई इशूज आउंदे ने, ग्रेस रेनोवेशन 437-219-7963 437-219-7963 दे उत्ते तुसी किसी ने भी रेनोवेशन का कोई भी काम करवाना, इमानदार बंदे ने स्टक्को नूं रिपेयर कर दें, पुरानी खराब हुई स्टक्को नूं, तुहाडा ड्राइवे कोई खराब होया उहनूं रिपेयर कर देंदे ने, ते फेंस का काम करवाना, फेंस लवानी है किसी ने, ते एक डैक बनाउणा किसी ने, ये दोनों चीज़ों का काम करते हैं, फेंस एंड डैक का भी, स्प्रे पेंटिंग इट्टां दे उत्ते कर देंदे ने। नंबर टू कॉल लीगल बेसमेंट वास्ते 437-219-7963 उत्ते तुसीं कॉल करनी है। इसी तरह फेथ फ्लोरिंग वाले ने जिहड़ियां पौड़ियां चढ़दे आपां घर च जिहड़ा हार्डवुड आ, कई वार आपां कहिंदे हुण पुराना हो गया, उहनूं चेंज नहीं करन दी लोड, हार्डवुड नूं उहनूं हार्डवुड नूं वार्निश करके नवीं स्टाइल दा बना देणगे। घरां दीआं पौड़ियां ने चूं चूं करदीआं ने, जां उहनां ते कारपेट पिया होया, उहनां नूं तुसीं वुड दे विच कन्वर्ट करना हैगा, स्पिंडल्स ने जिहड़े डंडे जे पुराने लगे हुंदे ने उहनां नूं चेंज करके नवें लोहे दे विच लाउणे ने, फ्लोरिंग दे विच टाइल्स दे विच क्रैक ने या ग्राउटिंग खराब होगी तुहाडी, या वाशरूम का फ्लोर खराब है तुहाडा, वाशरूम का जिहड़े शावर वाला एरिया हुंदा, तुसीं ये सारे लई कॉल करनी है फेथ फ्लोरिंग वाले नूं 437-223-1094 437-223-1094 10-94 ਦੇ ਉੱਤੇ ਤੁਸੀਂ ਕਾਲ ਕਰੋਗੇ। ਔਰ ਟਰੂ ਨੌਰਥ ਵਾਲੇ ਨੇ ਕਿਸੇ ਨੇ ਵੀ ਆਪਣੀ ਵੇਸਟ ਆ, ਜਿਹੜੇ ਕਿ ਕੌਂਕਰੀਟ ਦਾ ਕੰਮ ਕਰਦੇ ਨੇ, ਡਰਾਈਵੇ ਪੱਟਦੇ ਨੇ, ਡਰਾਈਵੇ ਪਾਉਂਦੇ ਨੇ,

0: ਨਹੀਂ ਮੈਂ ਨੰਬਰ ਦਿੱਤਾ ਸੀ ਇਹਨਾਂ ਦਾ 416-803-0623 416-803-0623। ਸੰਤੋਸ਼ ਕੀ ਕੁਐਸਚਨ ਸੀ ਤੁਹਾਡਾ ਅੱਜ?
1: ਜੀ ਅਮਨ ਜੀ ਮੇਰਾ ਬੱਚਿਆਂ ਦੇ ਉੱਪਰ ਕੁਐਸਚਨ ਸੀਗਾ। ਸੋ ਜਿਵੇਂ ਕਿ ਅੱਜ ਦੇ ਬੱਚਿਆਂ ਨੂੰ ਕਿਹੜੀ ਗੱਲ ਜ਼ਰੂਰ ਸਿਖਾਉਣੀ ਚਾਹੀਦੀ ਹੈ ਜੋ ਸਾਨੂੰ ਪਹਿਲਾਂ ਸਾਡੇ ਗ੍ਰੈਂਡ ਪੇਰੈਂਟਸ ਤੋਂ ਸਾਡੇ ਮੰਮੀ ਪਾਪਾ ਕੋਲੋਂ ਸਿੱਖਣ ਨੂੰ ਮਿਲਿਆ ਸੀਗੀਆਂ। ਮਤਲਬ ਸਾਡੇ ਵੀ ਘਰੇ ਛੋਟੇ ਬੱਚੇ ਅਮਨ ਜੀ, ਸੋ ਅਸੀਂ ਵੀ ਆਪਣਾ ਬੈਸਟ ਕਰਦੇ ਹਾਂ, ਬਟ ਮੈਂ ਸਾਰਿਆਂ ਦੇ ਸੁਜੈਸ਼ਨ ਵੀ ਲੈਣਾ ਚਾਹਾਂਗੀ ਕਿ
0: ਤੁਸੀਂ ਦੱਸ ਸਕਦੇ ਹੋ ਬੱਚਿਆਂ ਨੂੰ ਕੀ ਸਿਖਾਉਣਾ ਚਾਹੀਦਾ?
2: ਜੀ ਬਿਲਕੁਲ, ਸਭ ਤੋਂ ਪਹਿਲਾਂ ਤਾਂ ਆਪਣੇ ਜਿਹੜੇ ਆਪਣੇ ਬਜ਼ੁਰਗ ਹੈਗੇ ਨੇ, ਵੱਡੇ ਹੈਗੇ ਨੇ, ਉਹਨਾਂ ਦੀ ਰਿਸਪੈਕਟ ਕਰਨੀ ਜ਼ਰੂਰ ਸਿਖਾਉਣੀ ਚਾਹੀਦੀ ਹੈਗੀ ਹੈ। ਸੋ ਇੱਕ ਉਹਨਾਂ ਨੂੰ ਇਹ ਵੀ ਸਿਖਾਉਣਾ ਚਾਹੀਦਾ ਹੈਗਾ ਕਿ ਇੰਡੀਪੈਂਡੈਂਟਲੀ ਜੋ ਵੀ ਉਹ ਕੰਮ ਕਰਦੇ ਹੈਗੇ ਨੇ, ਹੈ ਨਾ, ਇੰਡੀਪੈਂਡੈਂਟ ਹੋਣਾ ਉਹਨਾਂ ਨੂੰ ਬਹੁਤ ਜ਼ਰੂਰੀ ਹੈਗਾ ਆ।
0: ਉਹ ਤਾਂ ਟੀਚਰ ਸਿਖਾਈ ਜਾਂਦੇ ਨੇ, ਕਹਿੰਦੇ ਮੰਮੀ ਦੀ ਲੋੜ ਨਹੀਂ, ਪਾਪੇ ਦੀ ਲੋੜ ਨਹੀਂ,
2: ਘਰ ਦੇ ਵਿੱਚ ਵੀ ਇੰਡੀਪੈਂਡੈਂਸ ਜ਼ਰੂਰੀ ਹੈਗੀ ਹੈ ਕਿ ਬੱਚਾ ਆਪਣਾ ਥੋੜ੍ਹਾ ਬਹੁਤਾ ਜਿਹੜਾ ਹੈਗਾ ਇੰਡੀਪੈਂਡੈਂਟਲੀ ਵਰਕ ਕਰ ਸਕੇ, ਹੈ ਨਾ।
0: ਠੀਕ ਹੈ,
2: ਹਾਂਜੀ।
3: ਸਤਿ ਸ਼੍ਰੀ ਅਕਾਲ ਬਾਈ ਜੀ, ਮੇਰਾ ਨਾਮ ਅਮਨਦੀਪ, ਅਤੇ ਮੈਂ ਇਹੀ ਕਹਿੰਦਾ ਬੱਚਿਆਂ ਨੂੰ ਸਾਰਿਆਂ ਨਾਲੋਂ ਪਹਿਲਾਂ ਵੀ ਆਪਦਾ ਵੀ ਫਰੈਂਡਲੀ ਅਤੇ ਉਹਨਾਂ ਨੂੰ ਆਪਣਾ ਵੱਧ ਤੋਂ ਵੱਧ ਟਾਈਮ ਦੇਣਾ ਚਾਹੀਦਾ ਵਾ, ਜਿਹੜਾ ਕਿ ਬੱਚਿਆਂ ਨੂੰ ਆਪਾਂ ਦਿੰਦੇ ਨਹੀਂ ਹਾਂ, ਅਤੇ ਫਿਰ ਉਹ ਬਾਹਰ ਜਾ ਕੇ ਆਪਦਾ ਕੋਈ ਕੰਪਨੀ ਲੱਭਦੇ ਆ, ਕਰਦੇ ਆ, ਅਤੇ ਸਾਰਿਆਂ ਨਾਲੋਂ ਜ਼ਰੂਰੀ ਆ ਵੀ ਉਹਨਾਂ ਨੂੰ।
0: ਤੁਸੀਂ ਕਹਿੰਦੇ ਟਾਈਮ ਹੈ, ਤੁਸੀਂ ਕਹਿੰਦੇ ਇੰਡੀਪੈਂਡੈਂਸ ਆ। ਸੰਤੋਸ਼ ਤੁਸੀਂ ਕੀ ਕਹਿੰਦੇ ਹੋ?
1: ਜੀ ਅਮਨ ਜੀ ਮੇਰਾ ਵੀ ਇਹੀ ਕਹਿਣਾ ਹੈ ਕਿ ਸਾਨੂੰ ਆਪਣੇ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰਨਾ ਚਾਹੀਦਾ ਜੋ ਕਿ ਅਸੀਂ ਆਲਰੇਡੀ ਕਰ ਰਹੇ ਹਾਂ, ਲੇਕਿਨ ਇਸ ਤੋਂ ਇਲਾਵਾ ਕੀ ਆ,
0: ਮੈਂ ਤੁਹਾਨੂੰ ਸਾਰਿਆਂ ਪੁੱਛੂਗਾ ਵੀ ਤੁਸੀਂ ਆਪਣੇ ਮੰਮੀ ਪਾਪਾ ਨਾਲ ਕਿੰਨਾ ਸਪੈਂਡ ਕਰਦੇ ਹੋ, ਉਹ ਦੱਸਿਓ ਮੈਨੂੰ।
1: ਨਾ ਉਹੀ ਗੱਲ ਹੈ ਨਾ, ਉਹੀ ਗੱਲ ਹੈ ਨਾ, ਅੱਧੀਆਂ ਚੀਜ਼ਾਂ ਮਿਸਿੰਗ ਸਾਡੇ ਵੱਲੋਂ ਵੀ ਹੈਗੀਆਂ।
0: ਸਾਰੇ ਬੱਚਿਆਂ ਨੂੰ ਕਹੀ ਜਾਂਦੇ ਕਦੇ ਬਜ਼ੁਰਗਾਂ ਲਈ ਕਿਹਾ ਵੀ ਸਾਨੂੰ ਆਪਣੇ ਬਜ਼ੁਰਗਾਂ ਨਾਲ ਟਾਈਮ ਸਪੈਂਡ ਕਰਨਾ ਚਾਹੀਦਾ, ਸਾਡੇ ਬੱਚੇ ਦੀ ਕਿ ਅਸੀਂ ਆਪਣੇ ਬਜ਼ੁਰਗਾਂ ਨਾਲ ਟਾਈਮ ਸਪੈਂਡ ਕਰਦੇ ਹਾਂ।
1: ਯਾ, ਪੁਆਇੰਟ ਟੂ ਬੀ ਨੋਟਡ ਅਮਨ ਜੀ, ਬਹੁਤ ਸਹੀ ਬੋਲਿਆ ਤੁਸੀਂ।
0: ਯੂ ਆਰ ਆਨਰ 905-673-33-37 ਤੁਸੀਂ ਕੁਛ ਕਹੋਗੇ? ਮੈਂ ਦੋ ਚੀਜ਼ਾਂ ਇਹੋ ਜਿਹੀਆਂ ਕਹੂੰਗਾ ਐਂਡ 'ਚ। ਰੁਪਿੰਦਰ
2: ਜੀ,
0: ਜੇ ਤੁਸੀਂ ਇਹਨਾਂ ਨੂੰ ਲੜ ਬੰਨ ਲਓਗੇ ਨਾ, ਲੜ ਬੰਨ ਲਓਗੇ, ਤੁਹਾਡੇ ਬੱਚੇ ਕਮਾਉਣ ਬਹੁਤ ਲੱਗ ਜਾਣਗੇ, ਅਤੇ ਇੱਕ ਉਹਨਾਂ ਨੂੰ ਕਮਾਈ ਦਾ ਮੁੱਲ ਪਤਾ ਲੱਗ ਜੂ। ਦੋ ਚੀਜ਼ਾਂ ਦੱਸੂੰਗਾ ਬਸ। 905-673-33-37 ਤੁਸੀਂ ਕੁਛ ਦੱਸਣਾ ਚਾਹੁੰਦੇ ਹੋ? ਸਟੂਡੀਓ ਨੰਬਰ 905-673-33-37 ਬੱਚਿਆਂ ਦੇ ਵਾਸਤੇ। ਰੁਪਿੰਦਰ ਕੀ ਹਾਲ ਚਾਲ ਨੇ ਤੁਹਾਡੇ?
2: ਬਹੁਤ ਵਧੀਆ ਮੰਜੀ।
0: ਬੱਚਿਆਂ ਦੇ ਉੱਪਰ ਥੋੜ੍ਹੀ ਜਿਹੀ ਗੱਲ ਕਰ ਲਈ ਅੱਜ?
2: ਬਿਲਕੁਲ।
0: ਅਤੇ ਇਹਨਾਂ ਨੇ ਫੱਟੇ ਚੱਕੇ ਹੋਏ ਨੇ, ਜਿਹੜੇ ਆ ਅੱਜ ਕੱਲ੍ਹ ਦੋ ਨੰਬਰੀ ਏਜੰਟ ਜੇ ਨਹੀਂ ਚੱਲਦੇ, ਘਰ ਦੀਆਂ ਕਿਸ਼ਤਾਂ ਨਹੀਂ ਦੇ ਰਹੀਆਂ, ਤਾਂ ਤੁਸੀਂ ਉਸ ਐਪ ਦਾ ਲੋਨ ਲੈ ਲਓ। ਫਿਰ ਟੁੱਟੇ ਫੁੱਟੇ ਜੇ ਕਾਲਜ ਨੇ ਇੱਥੇ, ਇੱਕ ਕਿਸੇ ਦਾ ਜਿਵੇਂ ਸਪੋਜ਼ ਪਰਸਨਲ ਸਪੋਰਟ ਵਰਕਰ ਦਾ ਕੋਰਸ ਕੀਤਾ, ਉਹਨੂੰ ਕਹਿੰਦੇ ਅਕਾਊਂਟਿੰਗ ਕਰ ਲਾ ਹੁਣ ਤੂੰ, ਅਤੇ ਨਾਲ ਲੋਨ ਲੈ ਦੂੰਗਾ
2: ਜੀ
0: ਲੱਖ ਰੁਪਈਏ ਦਾ, ਅਤੇ ਉਹਦੇ 'ਚੋਂ ਬਾਹਲਾ ਮੋੜਨਾ ਨਹੀਂ ਗਾ, ਉਹ ਰਹਿ ਜਾਣਾ ਤੇਰਾ, ਥੋੜ੍ਹਾ ਜਿਹਾ ਮੋੜਨਾ। ਇਹਨਾਂ ਨੇ ਆਉਣ ਵਾਲੇ ਟਾਈਮ 'ਚ ਬੱਚੇ ਸੜਕਾਂ 'ਤੇ ਲੈ ਕੇ ਖੜੇ ਕਰ ਦੇਣੇ, ਜਿਹੜੇ ਆ ਠੱਗ ਠੁੱਕ 'ਚ ਤੁਰੇ ਫਿਰਦੇ ਨੇ। ਮੈਂ ਅੱਜ ਬੋਲਦਾ ਪਿਆ, ਸਾਲ ਬਾਅਦ ਦੇਖਿਓ ਗੱਲਾਂ ਨੂੰ ਤੁਸੀਂ, ਅਤੇ ਇਹ ਜਿਹੜੇ ਪੁੱਠੇ ਰਿਵਾਜ਼ ਨੇ ਬੰਦ ਕਰਨੇ ਚਾਹੀਦੇ। ਮੈਂ ਚਾਹੂੰਗਾ ਬੱਚਿਆਂ ਦੀ ਐਜੂਕੇਸ਼ਨ 'ਤੇ ਤੁਸੀਂ ਕੁਛ ਬੋਲੋ ਥੋੜ੍ਹਾ ਪਲੀਜ਼।
2: ਸੋ ਬਿਲਕੁਲ ਅਮਨ ਜੀ, ਸੋ ਬੱਚਿਆਂ ਦੀ ਐਜੂਕੇਸ਼ਨ ਜਿਹੜੀ ਹੈਗੀ ਉਹਦੇ ਬਾਰੇ ਜ਼ਰੂਰ ਆਪਾਂ ਗੱਲਬਾਤ ਕਰਾਂਗੇ, ਕਿਉਂਕਿ ਆਪਾਂ ਨੂੰ ਜਦੋਂ ਆਪਣੇ ਬੱਚੇ ਸਕੂਲ ਜਾਂਦੇ ਹੈਗੇ ਨੇ, ਰਾਈਟ, ਉੱਥੇ ਆਪਾਂ ਨੂੰ ਬਿਲਕੁਲ ਹੀ ਫਰੀ ਜਿਹੜੀ ਕੋਸਟ ਇੰਸ਼ੋਰੈਂਸ ਦੀ ਹੈਗੀ, ਉਹਦੀ ਐਜੂਕੇਸ਼ਨ ਦੀ ਹੈਗੀ ਆ। ਸੋ ਜਦੋਂ ਬੱਚਿਆਂ ਨੇ ਕਾਲਜ ਯੂਨੀਵਰਸਿਟੀ ਜਾਣਾ ਹੈਗਾ, ਉੱਥੇ ਆਪਾਂ ਨੂੰ ਫੰਡਸ ਚਾਹੀਦੇ ਹੈਗੇ ਨੇ, ਉੱਥੇ ਆਪਾਂ ਨੂੰ ਜਿਹੜਾ ਹੈਗਾ ਉਹਨਾਂ ਲਈ ਫੀਸ ਪੇ ਕਰਨੀ ਪੈਣੀ ਆ। ਸੋ ਇਸ ਕਰਕੇ ਸਾਰੀਆਂ ਫੈਮਿਲੀਜ਼ ਨੂੰ ਮੈਂ ਇਹ ਜ਼ਰੂਰ ਮੈਸੇਜ ਦਊਂਗੀ ਕਿ ਜਦੋਂ ਬੇਬੀ ਬੋਰਨ ਹੁੰਦਾ ਹੈਗਾ ਆ, ਸਰਕਾਰ ਵੱਲੋਂ ਜਿਹੜਾ ਇੱਕ ਪਲਾਨ ਜਿਹੜਾ ਚਲਾਇਆ ਗਿਆ ਸੀਗਾ RESP, ਜਿਹਨੂੰ ਰਜਿਸਟਰ ਐਜੂਕੇਸ਼ਨ ਸੇਵਿੰਗ ਪਲਾਨ ਆਪਾਂ ਕਹਿੰਦੇ ਹੈਗੇ ਆ। ਸੋ ਉਹਦੇ ਵਿੱਚ ਤੁਸੀਂ ਮੰਥਲੀ ਕੰਟਰੀਬਿਊਟ ਕਰਦੇ ਹੈਗੇ ਹੋ, ਜਦੋਂ ਬੇਬੀ ਬੋਰਨ ਹੋਇਆ ਤੁਸੀਂ ਇਹ ਪਲਾਨ ਓਪਨ ਕਰਦੇ ਹੋ, ਐਂਡ ਤੁਸੀਂ ਜਿੰਨਾ ਵੀ ਅਫੋਰਡ ਕਰਦੇ ਹੋ, ਮਿਨੀਮਮ $50 ਤੋਂ ਤੁਸੀਂ ਸਟਾਰਟ ਕਰ ਸਕਦੇ ਹੈਗੇ ਹੋ। ਸੋ ਮੈਕਸੀਮਮ ਜਿਹੜਾ ਹੈਗਾ ਆ 210 ਜਿਹੜਾ ਹੈਗਾ ਤੁਸੀਂ ਪਾ ਸਕਦੇ ਹੋ ਮੰਥਲੀ, ਐਂਡ 18 ਸਾਲ ਤੱਕ ਤੁਸੀਂ ਇਹਦੇ ਵਿੱਚ ਕੰਟਰੀਬਿਊਟ ਕਰਦੇ ਹੋ। ਸੋ ਜਦੋਂ ਬੱਚੇ ਨੇ ਕਾਲਜ ਯੂਨੀਵਰਸਿਟੀ ਜਾਣਾ ਹੈਗਾ, ਇਹ ਫੰਡ ਉਦੋਂ ਤੁਸੀਂ ਉਹਦੀ ਜਿਹੜੀ ਫੀਸ ਪੇ ਕਰਨੀ ਹੈ ਉਹਦੇ ਲਈ ਤੁਸੀਂ ਯੂਜ਼ ਕਰ ਸਕਦੇ ਹੋ। ਸੋ ਇਹਦੇ ਵਿੱਚ ਤੁਹਾਡੀ ਮਨੀ ਹੋ ਗਈ, ਇੰਟਰਸਟ ਹੋ ਗਿਆ, ਐਂਡ ਉਹਦੇ ਉੱਪਰ ਜਿਹੜਾ ਹੈਗਾ ਗਵਰਨਮੈਂਟ ਤੋਂ ਆਪਾਂ ਨੂੰ ਫ੍ਰੀ ਆਫ ਕੋਸਟ ਜਿਹੜੀਆਂ ਹੈਗੀਆਂ ਗ੍ਰਾਂਟਸ ਮਿਲਦੀਆਂ ਹੈਗੀਆਂ ਨੇ। ਸੋ ਜਿੱਦਾਂ ਆਪਾਂ ਗੱਲ ਕਰੀਏ, ਅਗਰ ਤੁਸੀਂ ਮੰਥਲੀ ਜਿਹੜਾ ਹੈਗਾ $200 ਪਾਉਂਦੇ ਹੈਗੇ ਹੋ, ਤਾਂ 20% ਜਿਹੜਾ ਹੈਗਾ ਐਡ ਅਪ ਹੁੰਦਾ ਜਾਂਦਾ ਐਵਰੀ ਮੰਥ, ਐਂਡ ਅਡੀਸ਼ਨਲ CLB ਬੈਨੀਫਿਟਸ ਹੁੰਦੇ ਹੈਗੇ ਨੇ, ਤਾਂ ਟੋਟਲ ਅਪ ਟੂ ਜਿਹੜਾ ਹੈਗਾ ਆ ਕੁਆਲੀਫਾਈਡ ਫੈਮਿਲੀ ਨੂੰ 9200 ਤੱਕ ਜਿਹੜੀਆਂ ਗ੍ਰਾਂਟਸ ਮਿਲ ਜਾਂਦੀਆਂ ਹੈਗੀਆਂ ਨੇ। ਸੋ ਤੁਹਾਡੀ ਕੰਟਰੀਬਿਊਸ਼ਨ ਹੋ ਗਈ, ਉਹਦੇ ਉੱਪਰ ਜਿਹੜਾ ਇੰਟਰਸਟ ਹੋ ਗਿਆ, ਸੋ ਇੱਕ ਅੱਛੀ ਅਮਾਊਂਟ ਇਕੱਠੀ ਹੋ ਜਾਂਦੀ ਹੈਗੀ ਆ $70,000-$80,000 ਜੇ ਤੁਸੀਂ ਇੱਕ ਫੁੱਲ ਕੰਟਰੀਬਿਊਸ਼ਨ ਕਰਦੇ ਹੈਗੇ ਇੱਕ ਬੱਚੇ ਦੀ, ਰਾਈਟ। ਸੋ ਤੁਹਾਨੂੰ ਉਸ ਟਾਈਮ 'ਤੇ ਫਿਰ ਵਰੀ ਨਹੀਂ ਹੁੰਦੀ ਹੈਗੀ ਕਿ ਆਪਾਂ ਹੁਣ ਫੀਸਾਂ ਕਿੱਥੋਂ ਪੇ ਕਰਨੀਆਂ ਹੈਗੀਆਂ ਨੇ, ਕਿਉਂਕਿ ਆਪਣੇ ਹੋਰ ਵੀ ਐਕਸਪੈਂਸ ਹੁੰਦੇ ਨੇ, ਰਾਈਟ, ਨਾ ਆਪਾਂ ਨੂੰ ਫਿਰ ਲੋਨ ਲੈਣ ਦੀ ਲੋੜ ਹੁੰਦੀ ਆ। ਕਈ ਵਾਰੀ ਆਪਾਂ ਲੋਨ ਲੈਂਦੇ ਹਾਂ ਪਰ ਬੱਚੇ ਦੀ ਜਿਹੜੀ ਲਾਈਫ ਸਟਾਰਟ ਹੁੰਦੀ ਆ ਆਪਾਂ ਪਹਿਲਾਂ ਹੀ ਉਹਨੂੰ ਲੋਨ ਲੈ ਕੇ ਦੇ ਦਿੰਦੇ ਹਾਂ, ਰਾਈਟ। ਸੋ ਬੈਟਰ ਆ ਤੁਸੀਂ ਉਹਨਾਂ ਦੀ ਥੋੜ੍ਹੀ ਥੋੜ੍ਹੀ ਸੇਵਿੰਗ ਸਟਾਰਟ ਕਰ ਦਿਓ, ਕਿਉਂਕਿ ਸਾਰੀਆਂ ਫੈਮਿਲੀ ਨੂੰ ਬੱਚਿਆਂ ਦੇ ਚਾਈਲਡ ਬੈਨੀਫਿਟ ਆਉਂਦੇ ਨੇ।
0: ਬਿਲਕੁਲ ਸਹੀ ਆ, ਉਹ 1200 ਆਉਂਦਾ, ਜੇ 1200 ਚ ਤੁਸੀਂ 400 ਵੀ ਅੱਜ ਇਨਵੈਸਟ ਕਰਨ ਲੱਗ ਜਾਓ,
2: ਬਿਲਕੁਲ
0: 800 ਆਪਣੇ ਕੋਲ ਰੱਖੋ, ਤੁਹਾਡੇ ਬੱਚੇ ਕੋਨਫੀਡੈਂਸ ਨਾਲ ਅੱਗੇ ਜਾ ਸਕੂੰਗੀ ਕਿ ਮੈਂ ਕੋਰਸ ਕਿਹੜਾ ਲਵਾਂ। ਉਹ ਬੋਲ ਨਹੀਂ ਪਾਉਂਦੇ ਕਿ ਸਾਡੇ ਕੋਲ ਪੈਸੇ ਹੈ ਨਹੀਂ ਗੇ, ਤੁਹਾਡੇ ਹਾਲਾਤ ਮਾੜੇ ਨੇ, ਉਹ ਚੁੱਪ

0: ਰਹਿੰਦੇ ਨੇ ਫਿਰ ਉਹ ਉਸ ਵੇਲੇ ਡਿਪਰੈਸ਼ਨ ਚ ਜਾਂਦੇ ਨੇ ਚੁੱਪ ਚੁੱਪੀ ਤੇ ਗੱਲਾਂ ਛੋਟੀਆਂ ਨੀ ਵੱਡੀਆਂ ਨੇ ਅੱਜ ਸੁਣ ਲਓਗੇ ਤਾਂ ਆਉਣ ਵਾਲਾ ਸਮਾਂ ਬਹੁਤ ਵਧੀਆ ਹੋਊਗਾ ਨੰਬਰ ਕੀ ਹੈ ਤੁਹਾਡਾ
1: 416-561-1800
0: ਛੋਟੇ ਛੋਟੇ ਪੈਸਿਆਂ ਨਾਲ ਕਿਸ ਤਰ੍ਹਾਂ ਵੱਡਾ ਐਮਪਾਇਰ ਖੜਾ ਕੀਤਾ ਜਾ ਸਕਦਾ ਇਹ ਪਲਾਨ ਇੱਦਾਂ ਦਾ ਬਣਾ ਕੇ ਦੇਣਗੇ ਇਹ ਕਿ ਤੁਸੀਂ ਇਸ ਪਲਾਨ ਰਾਹੀਂ ਬੱਚਾ ਆਪਣਾ ਘਰ ਖਰੀਦਣ ਲਈ ਡਾਊਨ ਪੇਮੈਂਟ ਪੜ੍ਹਾਈ ਆਪਣਾ ਵਿਆਹ ਜਾਂ ਆਪਣੇ ਕਿਸੇ ਵੀ ਹੋਰ ਚੀਜ਼ ਵਾਸਤੇ ਉਹਨੂੰ ਯੂਜ਼ ਕਰ ਸਕੇ ਉਹਦੀ ਓਪਨਿੰਗ ਇੱਦਾਂ ਰੱਖਣਗੇ ਪਲਾਨ ਦੀ ਸੋ ਇਹਦੇ ਵਿੱਚ ਇੰਸ਼ੋਰੈਂਸ ਵੀ ਆ ਜਾਂਦੀ ਹੈ ਇੰਸ਼ੋਰੈਂਸ ਵੀ ਪੇ ਬੈਕ ਵਾਲੀ ਆ ਜਾਂਦੀ ਹੈ ਤੁਸੀਂ ਕੰਟੈਕਟ ਕਰਨਾ ਨੰਬਰ ਕੀ ਹੈ
2: 416-561-1800 ਮੇਨ ਚੀਜ਼ ਸਭ ਤੋਂ ਪਹਿਲੀ ਚੀਜ਼ ਆ ਜਿਹੜੀ ਸਾਨੂੰ ਕੰਟਰੋਲ ਕਰਨੀ ਚਾਹੀਦੀ ਹੈ ਉਹ ਡੋਮੈਸਟਿਕ ਵਾਇਲੈਂਸ ਠੀਕ ਹੈ ਜੀ ਬੱਚੇ ਜਿਹੜੇ ਆ ਉਹ ਤੁਹਾਨੂੰ ਦੇਖ ਕੇ ਸਿੱਖਦੇ ਨੇ ਜੋ ਤੁਸੀਂ ਕਰੋਗੇ ਉਹ ਹੌਲੀ ਹੌਲੀ ਜੋ ਵੱਡੇ ਹੁੰਦੇ ਉਹ ਚੀਜ਼ ਅਡੋਪਟ ਕਰ ਲੈਂਦੇ ਨੇ ਠੀਕ ਹੈ ਜੀ ਦੂਸਰਾ ਉਹਨਾਂ ਨੂੰ ਪੈਸੇ ਦੀ ਹਾਂਜੀ
0: ਡੋਮੈਸਟਿਕ ਵਾਇਲੈਂਸ ਉਹਨਾਂ ਨੂੰ ਉਹਦੇ ਵਿੱਚ ਮੈਂ ਦੱਸੂਗਾ ਗਾਲੀ ਗਲੋਚ ਘਰ ਦੇ ਵਿੱਚ ਇੱਕ ਦੂਜੇ ਨੂੰ ਕੱਢਣੀ ਤੇ ਕੁਝ ਬੋਲਣਾ
2: ਬਿਲਕੁਲ
0: ਸਮਝਦਾਰ ਪੇਰੈਂਟ ਨੇ ਜਿਹੜੇ ਸਾਈਡ ਤੇ ਜਾ ਕੇ ਦੂਸਰੇ ਕਮਰੇ ਚ ਗੱਲ ਕਰ ਦਿੰਦੇ ਆ
2: ਜਿਹੜੇ ਇਹਦੇ ਵਿੱਚ ਅਸੀਂ ਕਈ ਵਾਰ ਇਹ ਦੇਖਦੇ ਹਾਂ ਕਿ ਬੱਚੇ ਬੈਠੇ ਆ ਅਸੀਂ ਉਹਨਾਂ ਦੇ ਸਾਹਮਣੇ ਹੀ ਸਮੋਕ ਡਰਿੰਕ ਕੋਈ ਗਾਣਾ ਆਪਣੇ ਫਰੈਂਡ ਸਰਕਲ ਚ ਬਿਹੇਵੀਅਰ ਉਹ ਜਾ ਉਹ ਨੋਟਿਸ ਕਰਦੇ ਨੇ ਉਹ ਅਡੋਪਟ ਕਰ ਲੈਂਦੇ ਉਹ ਚੀਜ਼ ਨੂੰ ਤੇ ਉਹ ਜਦੋਂ ਆਪ ਕਰਦੇ ਨੇ ਅਸੀਂ ਉਹਨਾਂ ਨੂੰ ਫਿਰ ਗੁੱਸੇ ਹੁੰਦੇ ਆ ਜਦੋਂ ਗੁੱਸੇ ਹੁੰਦੇ ਉਹ ਸਾਡੇ ਤੋਂ ਘੱਟ ਹੋ ਜਾਂਦੇ ਆ ਹਨਾ ਜੀ
0: ਸੋ
2: ਦੂਸਰੀ ਚੀਜ਼ ਹੈ ਕਿ ਪੈਸੇ ਦੀ ਵੈਲਿਊ ਜਿਹੜੀ ਵੈਲਿਊ ਆਫ ਪੈਸਾ ਜਦੋਂ ਤੁਸੀਂ ਉਹਨਾਂ ਨੂੰ ਦੇ ਦੋਗੇ ਕਿ ਹਾਂ ਬਈ ਕੋਈ ਨੀ ਪੁੱਤ ਨਵੇਂ ਬੇਟਾ ਕਰ ਲਓ ਗੱਲ ਉਹਨਾਂ ਨੂੰ ਉਹਦੀ ਵੈਲਿਊ ਪਤਾ ਨੀ ਲੱਗਣੀ ਜਿੰਨਾ ਚਿਰ ਤੁਸੀਂ ਉਹਨੂੰ ਉਹਦੀ ਵੈਲਿਊ ਪਤਾ ਨਹੀਂ ਕਰਾਓਗੇ
0: ਸ਼ੁਕਰੀਆ ਸਰ ਮੈਂ ਛੋਟਾ ਹੁੰਦਾ ਬੈਂਕ ਜਾਂਦਾ ਹੁੰਦਾ ਸੀ ਮੇਰੀ ਮੰਮੀ ਨੇ ਇੱਕ ਕਾਪੀ ਲੈ ਜਾਂਦੀ ਛੋਟੀ ਬੈਂਕ ਦੀ ਮੈਨੂੰ ਯਾਦ ਆ 50-50 ਰੁਪਏ ਸਾਡੇ ਤਿੰਨਾਂ ਦਿੰਦੇ ਮੈਂ ਖਿੱਚਦਾ ਹੁੰਦਾ ਸੀ ਮੈਂ ਬੈਂਕ ਚ ਜਾ ਕੇ ਇੱਕ ਅੰਕਲ ਹੁੰਦੇ ਸੀ ਗਨਮੈਨ ਉਹਨੂੰ ਕਹਿੰਦਾ ਸੀ ਉਹ ਸਾਡੇ ਗੁਆਂਢੀ ਹੁੰਦੇ ਸੀ ਬੈਂਕ ਵਾਲੇ ਅੰਕਲ ਉਹਨਾਂ ਕੋਲ ਲੈ ਜਾਣਾ ਉਹਨਾਂ ਨੇ ਮੇਰੇ ਅਕਾਊਂਟ ਚ ਸਾਡੇ ਨਾਂ ਦੇ ਅਕਾਊਂਟ ਬਣਾਏ ਸੀ ਮੇਰੀ ਮੰਮੀ ਨੇ ਉਹਨਾਂ ਚ ਪੈਸੇ ਪਾਈ ਜਾਣੇ ਸਾਨੂੰ ਉੱਥੋਂ ਸੇਵਿੰਗ ਦੀ ਆਦਤ ਪਈ ਮਾਈ ਓਂਟਾਰੀਓ ਜੀ ਹੈਲੋ
3: ਹੈਲੋ ਸਤਿ ਸ਼੍ਰੀ ਅਕਾਲ ਜੀ ਅਮਨ ਜੀ
0: ਸਤਿ ਸ਼੍ਰੀ ਅਕਾਲ ਬਾਈ ਜੀ
3: ਅਮਨ ਜੀ ਮੈਂ ਬਹੁਤ ਚਿਰਾਂ ਤੋਂ ਤੁਹਾਡਾ ਇਹ ਜਿਹੜਾ ਰੇਡੀਓ ਸੁਣਦਾ ਕਈ ਸਾਲਾਂ ਤੋਂ ਪਰ ਅੱਜ ਆ ਜਿਹੜੀ ਤੁਸੀਂ ਲੱਖ ਰੁਪਏ ਦੀ ਗੱਲ ਕੀਤੀ ਕਿਤੇ ਬਜ਼ੁਰਗਾਂ ਨਾਲ ਜਿਹੜਾ ਗਿਆ ਨਾ ਤੇ ਸਪੈਂਡ ਕਰਦੇ ਆ ਕਿਤੇ ਟਾਈਮ ਮੈਂ ਵੀ ਦੋ ਘੱਟ 80 ਦਾ ਆ ਪਰ ਆ ਮੈਂ ਸ਼ਬਦ ਸੁਣ ਕੇ ਨਾ ਬਹੁਤ ਖੁਸ਼ ਹਾਂ ਬਜ਼ੁਰਗਾਂ ਨੇ ਇਹਨਾਂ ਦੇ ਕੰਮ ਪਹਿਲਾਂ ਵੀ ਆਏ ਆ ਗਾਂ ਵੀ ਉਹਨਾਂ ਨੇ ਲੈਣਾ
0: ਸਰ ਅਸੀਂ ਨਾ ਬੈਠ ਕੇ ਜਿਹੜੇ ਬਜ਼ੁਰਗ ਕੋਲ ਨਹੀਂ ਹੈਗੇ ਡੇਲੀ ਦੀ ਰੁਟੀਨ ਆ ਮੇਰੀ ਮੈਂ ਕਹਿਣਾ ਵੀ ਅੱਜ ਇਹਨਾਂ ਨਾਲ ਗੱਲ ਹੋ ਗਈ ਸੀ ਸਾਰਿਆਂ ਦੀ ਕਿ ਨਹੀਂ ਹੋ ਗਈ ਸੀ ਬੱਚਿਆਂ ਨੂੰ ਜਿਵੇਂ ਸਾਡਾ ਬੇਟਾ
3: ਕਰਦੇ ਹੁਣ ਟਰੰਪ ਵਰਗੇ ਸਾਰੇ ਜਿਹੜੇ ਇਦਾਂ ਦੇ ਬਜ਼ੁਰਗ ਨੀ ਸਾਰੇ ਬਜ਼ੁਰਗ ਆਪਣੇ ਬੱਚਿਆਂ ਲਈ ਬਹੁਤ ਕੁਝ ਕਰਦੇ ਆਏ ਆ ਕਰ ਰਹੇ ਆ
0: ਮੇਰੀ ਬੇਨਤੀ ਹੈ ਤੁਹਾਨੂੰ ਜਿੰਨੇ ਵੀ ਤੁਸੀਂ ਸੁਣਦੇ ਪਏ ਹੋ ਆਉਣ ਵਾਲਾ ਸਮਾਜ ਮੈਂ ਬਿਲਕੁਲ ਜਾਗਰੂਕ ਕਰ ਰਿਹਾ ਤੁਹਾਨੂੰ ਜਿਸ ਤਰ੍ਹਾਂ ਨਾਲ ਇਹਨਾਂ ਨੇ ਫੰਡ ਖਾਣੇ ਸ਼ੁਰੂ ਕੀਤੇ ਨੇ ਨਾ ਐਜੂਕੇਸ਼ਨ ਪਲਾਨ ਦੇ ਆ ਜਿਹੜੇ ਸਰਕਾਰ ਉਸ ਐਪ ਦਿੰਦੀ ਸੀ ਬੱਚੇ ਨੂੰ ਲੋਨ
1: ਜੀ
0: ਇਹ ਲੈ ਕੇ ਕਿਸ਼ਤਾਂ ਦੇ ਰਹੇ ਘਰਾਂ ਦੀਆਂ ਇੱਕ ਬੰਦਾ ਭੱਜ ਗਿਆ ਉਹ ਮੇਰੇ ਕੋ ਆਇਆ ਕਹਿੰਦਾ ਵੀ ਮੇਰੇ ਕੋ ਡੈਟ ਬਹੁਤ ਨੇ ਮੈਂ ਕਹਿੰਦਾ ਪੈਸਾ ਲਿਆ ਸੀ ਮੈਂ ਭੱਜੇ ਗਿਆ ਮੈਂ ਕਿਹਾ ਇਹ ਪੈਸਾ ਬੱਚਿਆਂ ਦਾ ਸੀਗਾ ਤੇਰਿਆਂ ਦਾ ਜਿਹੜੇ ਛੋਟੇ ਛੋਟੇ ਨੇ ਤੇ ਤੂੰ ਤੇ ਤੇਰੇ ਘਰ ਵਾਲੀ ਨੇ ਕੋਰਸ ਐਨਰੋਲ ਕਰਕੇ ਆ ਪ੍ਰਾਈਵੇਟ ਕਾਲਜ ਵਾਲਿਆਂ ਦਾ ਮਿਲ ਕੇ ਇੱਕ ਸਕੈਮ ਆ ਤੁਸੀਂ ਆਪਣੇ ਪਰਿਵਾਰ ਨਾਲ ਨਹੀਂ ਆਪਣੇ ਬੱਚਿਆਂ ਨਾਲ ਕੀਤਾ ਮੈਂ ਕਿਹਾ ਤੁਸੀਂ ਖੁਸ਼ ਹੋ ਕੇ ਦੱਸ ਦਿਓ ਕਿ ਕਾਹ ਲੋਨ ਵਿੱਚ ਪੈਜੂਗਾ ਮੈਂ ਕਿਹਾ ਇਹ ਲੋਨ 7 ਸਾਲ ਵਿੱਚ ਨਹੀਂ ਪੈਂਦਾ ਪਹਿਲਾਂ ਮੈਂ ਦੱਸ ਦਵਾਂ ਉਸ ਸਾਹਿਬ ਦਾ ਲੋਨ ਜੇ ਕਿਸੇ ਨੇ ਲਿਆ ਸੋਚੇ ਮੈਂ ਬੈਂਕਰਪਸੀ ਫਾਈਲ ਕਰ ਦੂੰ ਪ੍ਰਪੋਜ਼ਲ ਫਾਈਲ ਕਰ ਦੂੰ 7 ਸਾਲ ਉਹ ਬੈਂਕਰਪਸੀ 'ਚ ਨਹੀਂ ਪਾ ਸਕਦੇ ਉਸ ਸਾਹਿਬ ਦੇ ਲੋਨ ਨੂੰ ਇਹ ਯਾਦ ਕਰ ਲਿਓ ਮੇਰੀ ਗੱਲ ਲੈ ਕੇ ਫਸ ਜਾਓਗੇ ਜਦੋਂ ਤੁਹਾਨੂੰ ਕੋਈ ਬੰਦਾ ਮਿਲਦਾ ਨਾ ਜਾਂ ਤੁਹਾਨੂੰ ਕੋਈ ਰੈਫਰਲ ਮਿਲਦਾ ਇਹ ਜਨਾਨੀਆਂ ਨੂੰ ਅੱਗੇ ਰੈਫਰਲ ਬਣਾਉਂਦੇ ਨੇ ਕਿ ਸਾਨੂੰ ਇੱਕ ਲੇਡੀ ਹੋਰ ਭੇਜ ਤਿੰਨ 3,000 ਦੇਵਾਂਗੇ ਉਹ ਨਾਲ ਫਿਰ ਮਸ਼ੀਨ ਤੇ ਖੜੀ ਕਹਿੰਦੀ ਹੈ 1,00,000 ਮਿਲ ਜਾਂਦਾ ਪੜ੍ਹ ਲਓ ਨਾਲੇ ਨੌਕਰੀ ਮਿਲ ਜਾਂਦੀ ਹੈ ਮੈਂ ਕਿਹਾ ਇੱਥੋਂ ਦੇ ਬੋਰਨ ਜਵਾਕਾਂ ਨੂੰ ਮਿਲ ਨਹੀਂ ਰਹੀ ਤੁਹਾਨੂੰ ਕਿੱਥੋਂ ਮਿਲ ਜੂਗੀ ਯਾਰ ਤੇ ਉਹ ਵਿਚਾਰੇ ਕੰਮ ਵੀ ਨਹੀਂ ਕਰਨਾ ਚਾਹੁੰਦੇ ਤੇ 905-673-3337 ਸਟੂਡੀਓ ਦੇ ਨੰਬਰ ਨੇ ਤੁਸੀਂ HSP ਕੰਸਟਰਕਸ਼ਨ ਜਗਜੀਤ ਸਿੰਘ ਪਰਿਸਰ ਨੇ ਘਰਾਂ ਦੀ ਐਕਸਟੈਂਸ਼ਨ ਘਰਾਂ ਦੇ ਗਰਾਜਾਂ ਦੇ ਉੱਪਰ ਕਮਰੇ ਵਾਸ਼ਰੂਮ ਐਡ ਕਰਨੇ ਘਰ ਦੇ ਵਿੱਚ ਤੁਹਾਡਾ ਜੋ ਤੁਹਾਨੂੰ ਤੁਹਾਡੇ ਘਰ 'ਚ ਕਮੀ ਲੱਗਦੀ ਆ ਨਾ HSP ਕੰਸਟਰਕਸ਼ਨ ਵਾਲਿਆਂ ਨੂੰ ਕਾਲ ਕਰੋ ਜਗਜੀਤ ਸਿੰਘ ਪਰਿਸਰ 416-671-0709 416 671-0709 ਦੇ ਉੱਤੇ ਕਾਲ ਕਰਨੀ ਹੈ। ਇਸੇ ਤਰ੍ਹਾਂ ਗ੍ਰੀਨ ਵੈਲੀ ਗਾਰਡਨ ਸੈਂਟਰ ਤੁਸੀਂ ਗਏ ਤਾਂ ਨਹੀਂ ਅਜੇ?
1: ਨਹੀਂ।
0: ਇੱਕ ਵਾਰ ਜਾ ਕੇ ਆਇਓ,
1: ਬਿਲਕੁਲ।
0: ਮੈਂ ਤੁਹਾਨੂੰ ਬੈਕਯਾਰਡ ਦੀਆਂ ਫੋਟੋ ਭੇਜੂ।
1: ਹਾਂਜੀ।
0: ਭਰਤਾ ਮੈਂ ਖੇਤੀਬਾੜੀ ਡਿਪਾਰਟਮੈਂਟ ਮੰਗੋ, ਮਿਰਚਾਂ, ਘੀਏ, ਕੱਦੂ ਅਤੇ ਇੱਥੋਂ ਤੱਕ ਖਰਬੂਜਿਆਂ ਦੇ ਉੱਥੇ ਜਿਹੜੇ ਪਏ ਨੇ ਉਹ ਪਨੀਰੀ ਪਈ ਹੈ ਖਰਬੂਜਿਆਂ ਦੀ।
1: ਹਾਂਜੀ।
0: ਖਰਬੂਜੇ ਲਾਉਣੇ ਤੁਸੀਂ, ਅਧਵਾਣੇ ਲਾਉਣੇ ਨੇ, ਵੱਡੇ ਅਧਵਾਣੇ ਕਹਿੰਦੇ ਹੁੰਦੇ ਉਹਨੂੰ,
1: ਲਾਲ
0: ਤਰਬੂਜ, ਤਰਬੂਜ ਦੇ ਬੂਟੇ ਪਏ ਨੇ ਉੱਥੇ, ਤੁਸੀਂ ਉਹ ਲਾਉਣੇ ਆ। ਕੋਈ ਦਰਖਤ, ਫੁੱਲ, ਗ੍ਰੀਨ ਵੈਲੀ ਗਾਰਡਨ ਸੈਂਟਰ ਹੈ, ਸਾਰੇ ਪਹੁੰਚੋ ਇੱਥੇ। 11-665 ਮਕਵੀਨ ਡਰਾਈਵ, ਮਕਵੀਨ ਐਂਡ ਜਿਹੜਾ ਮੇਫੀਲਡ ਦਾ ਇੰਟਰਸੈਕਸ਼ਨ ਹੈ, ਗ੍ਰੀਨ ਵੈਲੀ ਜਿਹੜਾ ਗਰੋਸਰੀ ਸਟੋਰ ਆ ਉਹਦੇ ਮੂਹਰੇ। ਦੂਸਰੀ ਲੋਕੇਸ਼ਨ ਹੈ 2547 ਐਂਬਲਟਨ ਰੋਡ। ਕੋਈ ਟਾਈਮ ਨਹੀਂ ਹੁੰਦਾ ਜਦੋਂ ਮੈਨੂੰ ਰੋਜ਼ 4-5 ਫੋਨ ਨਹੀਂ ਆਉਂਦੇ ਲੋਕਾਂ ਦੇ ਡਾਇਰੈਕਸ਼ਨ ਵਾਸਤੇ। 2547 ਐਂਬਲਟਨ ਇਹ ਕੁਈਨ ਸਟਰੀਟ ਬਣ ਜਾਂਦੀ ਹੈ, ਤੁਸੀਂ ਲਾ ਲਓ ਕੁਈਨ ਐਂਡ ਹੈਰੀਟੇਜ, ਐਂ ਲਾ ਲਓ ਮੋਟਾ ਮੋਟਾ ਕੁਈਨ ਐਂਬਲਟਨ ਬਣ ਜਾਂਦੀ ਹੈ, ਕੁਈਨ ਐਂਡ ਹੈਰੀਟੇਜ ਦੇ ਉੱਪਰ ਐਂ ਲਾ ਲਓ, ਠੀਕ ਹੈ। ਸੋ 647-222-5501 ਦਿਨ 15 ਰਹਿ ਗਏ ਨੇ, ਚੱਕ ਦਿਓ ਫੱਟੇ ਬੂਟਿਆਂ ਦੇ। ਅਤੇ ਉਹ ਤੋਂ ਬਾਅਦ ਆ ਜਾਓ ਤੁਸੀਂ, ਅਗਰ ਕਿਸੇ ਨੇ ਆਪਣਾ ਬਿਜ਼ਨਸ ਪ੍ਰਮੋਟ ਕਰਨਾ ਸਾਨੂੰ ਕਾਲ ਕਰ ਲਿਓ 416-518-3200। ਐਟਲਸ ਕਿਚਨ ਵਾਲੇ ਨੇ ਜਿਹੜੇ ਕਹਿੰਦੇ ਨੇ ਕਿਚਨ ਪੁਰਾਣੀ ਨੂੰ ਨਵੀਂ ਬਣਾ ਦਾਂਗੇ। ਕੋਈ ਵੀ ਕਿਚਨ ਲਵਾਉਣੀ ਚਾਹੁੰਦਾ, ਸਾਡੇ ਰੇਟ ਨਹੀਂ ਕੋਈ ਮੈਚ ਕਰ ਸਕਦਾ। ਕੋਈ ਵੁੱਡ ਦਾ ਕੰਮ ਆਫਿਸ 'ਚ ਕਰਾਉਣਾ ਜਾਂ ਕੋਈ ਰੈਸਟੋਰੈਂਟ ਤਿਆਰ ਕਰਾਉਣਾ, ਲੱਕੜ ਦਾ ਕੰਮ ਕਰਦੇ 742-778-7700 742-778-7800 742-778-7800। ਕੱਲ ਮੈਂ ਨਾ ਆਰ ਐਸ ਜੀ ਵਾਲਿਆਂ ਦੇ ਗਿਆ
1: ਜੀ,
0: ਅਸੀਂ ਨਾ ਦੋ ਚੇਅਰ ਲੈ ਕੇ ਆਇਆ ਬਾਹਰ ਲਾਉਣ ਨੂੰ, ਸਾਡੇ ਨਾ ਸ਼ੀਸ਼ਾ ਲਾ ਕੇ ਬਾਹਰਲੇ ਪਾਸੇ ਪੋਰਚਾ ਬਹੁਤ ਵੱਡਾ ਬਹਿਣ ਨੂੰ, ਉਹ ਚੇਅਰ ਆਈਆਂ ਨੇ ਦੋਨੋਂ ਇੱਥੇ ਵੱਡਾ ਜਿਹੜਾ ਬ੍ਰਾਂਡ ਨੇਮ ਸਟੋਰ ਆ ਉਹਦੇ ਤੋਂ, ਉਹ ਆਈਆਂ ਨੇ ਅਰਾਊਂਡ $85 ਦੀਆਂ
1: ਜੀ।
0: ਮਤਲਬ ਉਹ ਚੇਅਰ ਨੇ ਬੇਕਾਰ ਜਿਹੀਆਂ, ਕੁਰਸੀਆਂ ਨੇ ਜਿਹੜੀਆਂ ਹੁੰਦੀਆਂ ਰਬੜਾਂ ਜਿਹੀਆਂ ਵਾਲੀਆਂ ਉੱਥੇ ਪਾਏ ਨੇ। ਮੈਂ ਕੱਲ੍ਹ ਇਹਨਾਂ ਕੋਲ ਦੋ ਸੋਫੇ ਦੇਖ ਕੇ ਆਇਆ, 120 ਦਾ ਸੈੱਟ ਬਣਾ ਕੇ ਦੇਣਗੇ, ਠੀਕ ਹੈ। ਅਤੇ ਕਰਨ ਅਤੇ ਅਰਜੁਨ ਦਾ
1: ਜੀ
0: ਇੱਕੋ ਜਿਹੇ ਦੋਹੇ ਕਰਨ ਅਰਜੁਨ ਬਣਾ ਕੇ ਦੇਣਗੇ, ਥੋੜ੍ਹੇ ਥੋੜ੍ਹੇ ਡਿਜ਼ਾਇਨ ਚੇਂਜ ਕਰਨਗੇ ਦੋਹਾਂ 'ਚ, ਕੱਪੜਾ ਚੇਂਜ ਕਰਕੇ,
1: ਠੀਕ ਹੈ।
0: 120-120 ਦੇ ਦੋ ਸੋਫੇ ਬਣਾ ਕੇ ਦੇਣਗੇ ਸਾਨੂੰ ਬਾਹਰ ਕਸਟਮ। ਮੈਂ ਪੋਰਚ ਦਿਖਾਇਆ, ਉਹ ਕਹਿੰਦਾ ਭਾਅ ਜੀ ਤੁਸੀਂ ਰੇਡੀਓ 'ਤੇ ਇਹ ਕਹੋ ਵੀ ਦੁਨੀਆ ਦਾ ਕੋਈ ਵੀ ਸੋਫਾ ਲਿਆਓ, ਤੁਸੀਂ ਮੈਨੂੰ ਉਹਦੀ ਫੋਟੋ ਭੇਜੋ, ਰਾਜ ਕਰੇ ਉਹਨਾਂ ਨੂੰ ਫੋਟੋ ਭੇਜਣੀ ਹੈ, ਰਾਜ ਤੁਹਾਨੂੰ ਦੁਨੀਆ ਦੇ ਕਿਸੇ ਵੀ ਸੋਫੇ ਦੀ ਫੋਟੋ ਬਣਾ ਕੇ ਉਹਦਾ ਸੋਫਾ ਬਣਾ ਕੇ ਦੇ ਦੂੰ। ਚਾਈਨਾ ਵਾਲੇ ਪਰੇਸ਼ਾਨ ਨੇ, ਲੱਭਦੇ ਫਿਰਦੇ ਨੇ ਵੀ ਕਿੱਥੇ ਆ ਗਿਆ ਸਾਡੇ ਫਰਨੀਚਰ ਦੇ, ਰੇਟ ਤੋੜ ਗਿਆ, ਰੇਟ ਚਾਈਨਾ ਦੇ ਤੋੜ ਦੂ। ਆਰ ਐਸ ਜੀ ਕਸਟਮ ਸੋਫਾ ਐਂਡ ਅਪਹੋਸਟਰੀ 647-705-1317 647-705-1317 RDSP। ਕੋਈ ਡਿਸੇਬਲ ਹੈਗਾ ਤੁਹਾਡੇ ਪਰਿਵਾਰਾਂ 'ਚ, ਤੁਸੀਂ ਰਾਣਾ ਜੀ ਨੂੰ ਕਾਲ ਕਰਨੀ, ਸ਼ੇਰਚੰਗ ਰਾਣੇ ਨੂੰ, 416-910-9000। ਕੋਈ ਵੀ ਡਿਸੇਬਲ ਆ ਜਿਹਨੂੰ RDSP ਹੁੰਦੀ ਹੈ, ਇੱਕ ਸਰਕਾਰ ਤੋਂ ਫੰਡ ਮਿਲਦੇ ਨੇ, ਬਿਮਾਰ ਹੈ ਕੋਈ, 416-910-9000। ਔਰ ਅਸ਼ੋਕ ਸੈਣੀ CPSEGA ਨੇ, ਤੁਸੀਂ ਇਹਨਾਂ ਨੂੰ ਕੰਟੈਕਟ ਕਰਨਾ 905-458-1399। ਕਿਸੇ ਵੀ ਤਰ੍ਹਾਂ ਦੇ ਟੈਕਸ ਦੇ ਵਿੱਚ ਤੁਸੀਂ ਉਲਝੇ ਹੋਏ ਹੋ, ਤੁਹਾਡਾ ਅਕਾਊਂਟੈਂਟ ਵਧੀਆ ਨਹੀਂ, ਫੋਨ ਨਹੀਂ ਚੱਕਦਾ, 905-458-1399। ਰਿਅਲਟੀ ਗਰੁੱਪ ਆਫ ਕੰਪਨੀ ਪੇਂਟ ਦੇ ਨਾਲ ਨਾਲ ਘਰ ਨੂੰ ਜਿਹੜਾ ਨਵੀਂ ਲੁੱਕ ਦੇ ਦੇਣਗੇ, ਕੁਛ ਡਰਾਈ ਵਾਲਸ ਰਿਮੂਵ ਕਰ ਰਹੀਆਂ ਨੇ ਘਰ 'ਚੋਂ, ਵੇਟ ਕੱਟ ਕੱਢ ਕੇ ਵਿੱਚੋਂ ਕੰਧ ਦਾ ਤੁਸੀਂ ਫਿਕਸ ਕਰਨਾ। ਰਿਅਲਟੀ ਪੇਂਟਿੰਗ 416-816-8801। ਔਰ ਬੋਲਟਨ ਸਪਰਿੰਗ ਸ਼ਾਪ ਪਟੇ ਕਮਾਣੀਆਂ ਦਾ ਕੋਈ ਵੀ ਕੰਮ ਆ, ਕਿਸੇ ਵੀ ਟਰੱਕ ਦਾ, ਟ੍ਰੇਲਰ ਦਾ, ਤੁਹਾਡੀ ਕਾਰ ਦਾ, ਓਨਟੈਰੀਓ ਫਾਇਰ ਮਾਰਸ਼ਲ ਦੇ ਟਰੱਕਾਂ ਨੂੰ, ਜਿਹੜੇ ਫਾਇਰ ਵਾਲੇ ਟਰੱਕ ਭੱਜੇ ਫਿਰਦੇ ਹੁੰਦੇ ਆ, ਉਹਦੇ ਕਮਾਣੀਆਂ ਪੱਟਿਆਂ ਦਾ ਕੰਮ ਕਰਦੇ ਨੇ ਇਹ, ਲੀਪ ਸਪਰਿੰਗ ਦਾ ਰਨਾਊਂਡ ਕੰਪਨੀ ਆ। ਬੋਲਟਨ ਸਪਰਿੰਗ ਸ਼ਾਪ 905-857-8282 9058-578-222। ਅਤੇ ਆਟੋ ਇੰਸ਼ੋਰੈਂਸ ਘੱਟ ਨਹੀਂ ਰਹੀ, ਡਾਕਟਰ ਮਨਮੋਹਨ ਸਿੰਘ ਦੇ ਨਾਂ ਵਾਲਾ ਬੰਦਾ ਮਨਮੋਹਨ ਸਿੰਘ, ਮਨਮੋਹਨ ਸਿੰਘ ਨੂੰ 416-990-3200 'ਤੇ ਕਾਲ ਕਰਨੀ ਆ, 416-990-3200। ਆਲ ਲਿੰਕ ਟਰੈਵਲ ਦੀ ਕੋਮਲ ਕਹਿੰਦੀ ਹੈ ਦੁਨੀਆ ਘੁੰਮੋ ਪਰ ਇੰਡੀਆ ਅਤੇ ਪਾਕਿਸਤਾਨ ਦੀ ਟਿਕਟ ਮੇਰਾ ਰੇਟ ਕੋਈ ਮੈਚ ਨਹੀਂ ਕਰ ਸਕਦਾ। ਆਲ ਲਿੰਕ ਟਰੈਵਲ ਤੋਂ ਕੋਮਲ ਇੰਡੀਆ ਜਾਣਾ 905-239-7711 9052397711। ਟ੍ਰਿਪਲ ਲੈਂਡਸਕੇਪਿੰਗ, ਇੰਟਰਲੋਗਿੰਗ ਤੋਂ ਲੈ ਕੇ ਪਲਾਜ਼ਿਆਂ ਦੀ ਮੈਂਟੇਨੈਂਸ ਕਰਦੇ ਨੇ, ਘਾਹ ਲਵਾਉਣਾ ਕੋਈ ਵੀ ਕੰਮ ਇੰਟਰਲੋਕਿੰਗ ਦਾ, 647-784-1213 647-784-1213। ਗੈਰੀ ਗਰੇਵਾਲ 38 ਆਟੋਮੈਟਿਕ ਡਰਾਈਵ ਬਰੈਂਪਟਨ ਰੋਡ ਬਰੈਂਪਟਨ, ਹਾਈਲੈਂਡ ਆਟੋ ਰਿਪੇਅਰ ਸੈਂਟਰ 905-463-6363। ਔਰ ਅਸੀਂ ਨੈਗਰਾ ਫੋਲ ਦੇ ਵਿੱਚ ਓਪਨਿੰਗ ਕਰਨ ਜਾ ਰਹੇ ਹਾਂ, ਗ੍ਰੈਂਡ ਓਪਨਿੰਗ, ਅਤੇ ਤੁਸੀਂ ਸਾਰਿਆਂ ਨੇ ਪਹੁੰਚਣਾ ਪਰਮ ਕੁਇਕ ਲਿਊਬ ਐਂਡ ਰਿਪੇਅਰ 131 ਰਿਚਮੰਡ ਦੇ ਉੱਤੇ। ਤਵਾ ਕਿਚਨ ਵਾਲੇ ਉੱਥੇ ਲਾਈਵ ਔਨ ਲੋਕੇਸ਼ਨ ਕੇਟਰਿੰਗ ਕਰਨਗੇ, ਅਸੀਂ ਲਾਈਵ ਔਨ ਲੋਕੇਸ਼ਨ ਸ਼ੋਅ ਕਰ ਰਹੇ ਹਾਂ, ਬੜੀ ਜਲਦੀ ਇਹਦੀ ਜਾਣਕਾਰੀ ਦੇਵਾਂਗੇ। ਨੈਗਰਾ ਫੋਲ 'ਚ ਗੱਡੀ ਰਿਪੇਅਰ ਕਰਾਉਣੀ ਆ, ਮਿਸਿਸ ਸਾਗਰ ਤੋਂ ਪਹੁੰਚ ਗਏ ਨੇ ਪਰਮ ਆਟੋ ਵਾਲੇ, ਪਰਮ ਕੁਇਕ ਲਿਊਬ ਰਿਪੇਅਰ, 131 ਰਿਚਮੰਡ ਸਟਰੀਟ ਥੋਰਲਡ, 289-498-1300, 289-498-1300, ਦੰਦਾਂ ਦੀ ਸੰਭਾਲ ਵਾਸਤੇ ਡਾਕਟਰ ਗਰੇਵਾਲ, ਜਤਿੰਦਰ ਕੌਰ ਗਰੇਵਾਲ ਉਹਨਾਂ ਦਾ ਕਲੀਨਿਕ ਹੈ, ਅਤੇ ਤੁਸੀਂ ਜ਼ਰੂਰ ਔਰ ਜ਼ਰੂਰ ਪਹੁੰਚੋਗੇ। ਡੈਂਟਿਸਟਰੀ ਐਟ ਰੈਂਬਲਰ, 905-451-8211, 905-451-8211। ਰੁਪਿੰਦਰ ਜਾਂਦੇ ਹੋਏ ਫਿਰ ਵੀ ਇੱਕ ਵਾਰ ਨੰਬਰ ਦੇ ਦੇ।
1: ਸੋ ਬਿਲਕੁਲ ਕੋਈ ਵੀ ਤੁਸੀਂ ਸੁਪਰ ਵੀਜ਼ਾ, ਵਿਜ਼ਟਰ ਵੀਜ਼ਾ, ਤੁਹਾਡੇ ਪੇਰੈਂਟਸ ਆ ਰਹੇ ਹੈਗੇ ਨੇ, ਫਰੈਂਡ ਰਿਲੇਟਿਵਸ ਕੋਈ ਵੀ ਆ ਰਹੇ ਹੈਗੇ ਨੇ, ਉਹਦੇ ਲਈ ਤੁਹਾਨੂੰ ਕੋਰਟ ਚਾਹੀਦੀ ਹੈਗੀ ਆ। ਆਪਣੇ ਕੋਲ ਜਿਹੜੀਆਂ ਸਾਰੀਆਂ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਨੇ, ਸੋ ਬੈਸਟ ਕੋਰਟਸ ਅਵੇਲੇਬਲ ਹੈਗੀਆਂ ਨੇ, ਲੋਐਸਟ ਕੋਰਟਸ ਤੋਂ ਲੈ ਕੇ ਤੁਸੀਂ ਜਿਹੜਾ ਹੈਗਾ ਆ ਬੈਸਟ ਪਲਾਨ ਲੈ ਸਕਦੇ ਹੈਗੇ ਹੋ। ਸੋ ਮੰਥਲੀ ਐਂਡ ਈਅਰਲੀ ਦੋਨੋਂ ਆਪਸ਼ਨ ਅਵੇਲੇਬਲ ਨੇ, ਜ਼ਰੂਰ ਉਹਦੇ ਲਈ ਤੁਸੀਂ ਕਾਲ ਕਰਨੀ ਹੈਗੀ ਆ, 416-561-1800,
0: 416-561-1800। ਸੁਪਰ ਵੀਜ਼ਾ ਟਰੈਵਲ ਕਰਨੀ ਹੈ ਕਿਸੇ ਨੇ, ਜਾਂ ਇੰਸ਼ੋਰੈਂਸ ਦਾ ਕੋਈ ਵੀ ਪ੍ਰੋਡਕਟ ਹੈ, ਪਈ ਇੰਸ਼ੋਰੈਂਸ ਰਿਵਿਊ ਕਰਾਉਣੀ ਹੈ, ਉਹ 'ਚ ਕੋਈ ਕਵਰੇਜ ਵੀ ਹੈ ਕਿ ਉਈਓ ਹੀ ਪੈਸੇ ਪੇ ਕਰੀ ਜਾਂਦੇ ਹੋ, ਫਰੀ ਸਾਡੀ ਤੁਹਾਡੀ ਚੈੱਕ ਕਰੀ ਜਾਊਗੀ। 416-561-1800, ਰੁਪਿੰਦਰ ਰਾਏ, 416-561-1800। ਡੈਂਟਿਸਟਰੀ ਐਟ ਰੈਂਬਲਰ, ਡਾਕਟਰ ਜਤਿੰਦਰ ਕੌਰ ਗਰੇਵਾਲ ਉਹਨਾਂ ਦਾ ਨੰਬਰ ਹੈ, 905-451-8211। ਇਹੀ ਕਾਰਨ ਹੈ ਲੋਕ ਲੰਡਨ ਤੋਂ, ਬੈਰੀ ਤੋਂ ਦੰਦਾਂ ਦੀ ਇਲਾਜ, ਜਾੜਾਂ ਦੀ ਇਲਾਜ ਵਾਸਤੇ, ਰੂਟ ਕਨਾਲ ਵਾਸਤੇ ਡਾਕਟਰ ਗਰੇਵਾਲ ਕੋਲ ਪਹੁੰਚਦੇ ਨੇ, ਸਪੈਸ਼ਲ ਟ੍ਰੀਟਮੈਂਟ, ਸਪੈਸ਼ਲ ਡਾਕਟਰ, 905-451-8211। ਲੋਰੀਅਰ ਇਮੀਗ੍ਰੇਸ਼ਨ ਵਾਲੇ ਕਹਿੰਦੇ ਨੇ ਇਮੀਗ੍ਰੇਸ਼ਨ 'ਚ ਧੱਕੇ ਨਾ ਖਾਓ ਇੱਧਰ ਉੱਧਰ, ਸਾਨੂੰ ਤੁਸੀਂ ਕਾਲ ਕਰੋ, 905-903-3200। ਔਰ ਜਿਨ੍ਹਾਂ ਦੇ ਕੋਈ ਕਿਰਾਏਦਾਰ ਪਰੇਸ਼ਾਨ ਕਰ ਰਹੇ ਨੇ, ਕੋਈ ਵੀ ਇਸ਼ੂ ਆ, ਤੁਹਾਨੂੰ ਮੈਂ ਦਾਅਵੇ ਨਾਲ ਕਹਿੰਦਾ ਤੁਸੀਂ ਪੈਰਾਂ ਲਗਲ ਨੇ, ਮਨਿੰਦਰ ਸਿੰਘ ਪੱਡਾ, ਬਹੁਤ ਹੋਣਹਾਰ ਮੁੰਡਾ, ਪਿਆਰਾ ਇਨਸਾਨ ਮਨਿੰਦਰ ਸਿੰਘ ਪੱਡਾ, ਕਿਰਾਏਦਾਰ ਦਾ ਇਸ਼ੂ ਜਾਂ ਟ੍ਰੈਫਿਕ ਟਿਕਟ ਮਿਲ ਗਈ, ਦੋਨਾਂ 'ਚ ਚਿੰਤਾ ਮੁਕਤ ਹੋ ਜਾਓ। 647-0797, 647-864-0797। ਆਪਣੇ ਬੱਚਿਆਂ ਨੂੰ ਜਦੋਂ ਤੁਸੀਂ ਸਟੋਰਾਂ 'ਤੇ ਕੰਮ ਕਰਨ ਭੇਜਦੇ ਹੋ, ਕਮਾਉਣ ਲਾ ਦਿੰਦੇ ਹੋ, ਉਦੋਂ ਤੁਹਾਡੀ ਰਿਸਪੈਕਟ ਖਤਮ ਕਰ ਦਿੰਦੇ ਨੇ। ਆਪਣੇ ਬੱਚੇ ਨੂੰ ਜੇ ਕਮਾਉਣਾ ਸਿਖਾਉਣਾ, ਜੇ ਉਹ ਅਸੀਂ ਕਰਦੇ ਹਾਂ, ਅਸੀਂ ਆਪਣੇ ਘਰ ਦੇ ਬੱਚਿਆਂ ਨੂੰ ਆਪਣੇ ਕੋਲ ਨੌਕਰੀ 'ਤੇ ਰੱਖਦੇ ਹਾਂ, ਆਪਣੇ ਨਾਲ ਲਾ ਕੇ ਰੱਖਦੇ ਹਾਂ, ਤਾਂ ਜੋ ਉਹਨਾਂ ਨੂੰ ਪਤਾ ਲੱਗੇ ਸਾਡੀ ਵੈਲਿਊ, ਅਸੀਂ ਕਿਵੇਂ ਕਮਾਇਆ ਅਤੇ ਫਿਊਚਰ ਕੀ ਆ। ਇਹੀ ਕਾਰਨ ਹੈ ਮਜੋਰਟੀ ਲੋਕਾਂ ਦੇ ਬਿਜ਼ਨਸ ਉਹਨਾਂ ਦੇ ਬੱਚੇ ਨਹੀਂ ਸੰਭਾਲਦੇ, ਬੰਦਿਆਂ ਦੀ ਜਾਨ ਨਿਕਲ ਜਾਂਦੀ, ਪੂਰੀ ਜ਼ਿੰਦਗੀ ਲੱਗ ਜਾਂਦੀ ਹੈ, ਜਵਾਕ ਜਾ ਕੇ ਕਿਸੇ ਕੰਪਨੀ 'ਚ ਨੌਕਰੀ ਲੱਗ ਜਾਂਦਾ। ਇਹ ਵੀ ਇੱਕ ਬੜਾ ਟਿਪ ਹੈ। ਸੰਤੋਸ਼ ਜੀ, ਥੈਂਕ ਯੂ ਤੁਹਾਡਾ। ਸੰਤੋਸ਼ ਨੂੰ ਕਾਲ ਕਰਨੀ, ਕੋਈ ਪ੍ਰੋਪਰਟੀ ਰੈਂਟ ਕਰਨੀ ਹੈ, 416-473-4242। ਪਾਵਰ ਆਫ ਸੇਲ ਦੀ ਕੋਈ ਪ੍ਰੋਪਰਟੀ ਖਰੀਦਣੀ ਹੈ, ਫਸਟ ਟਾਈਮ ਬਾਹਰ ਸੁਣਦਾ ਪਿਆ, ਬ੍ਰੈਂਟਨ 'ਚ ਪਾਵਰ ਆਫ ਸੇਲ ਦੀ ਪ੍ਰੋਪਰਟੀ ਹੈ, $50,000 ਡਾਊਨ ਨਾਲ ਮਿਲ ਜੂ, 416-473-4242 ਦੇ ਉੱਤੇ ਸੰਤੋਸ਼ ਨੂੰ ਕਾਲ ਕਰ ਸਕਦੇ। ਮੈਨੂੰ ਸ਼ੋਅ ਤੋਂ ਬਾਅਦ 416-518-3200। ਡਕਟ ਕਲੀਨਿੰਗ ਕਰਾਉਣੀ ਹੈ, ਨਾਨਕ ਡਕਟ ਕਲੀਨਿੰਗ, 416-729-1521, 416-729-1521।
4: ਵਨ ਟਾਈਮ ਇਨਵੈਸਟਮੈਂਟ, ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ, ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ, 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ, 2023 ਦੀ ਬਿਲਟ ਹੈ, 3 ਬੈਡਰੂਮ 2.5 ਵਾਸ਼ਰੂਮ ਨੇ, ਮੇਨ ਫਲੋਰ 'ਤੇ ਲਿਵਿੰਗ ਡਾਇਨਿੰਗ ਅਤੇ ਫੈਮਿਲੀ ਏਰੀਆ ਨੇ, ਪਲੱਸ ਇਹ ਏਅਰਬਿੰਡ 'ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ $90,000 ਦਾ ਪਲੱਸ ਇਹਨੇ ਬਿਜ਼ਨਸ ਕੀਤਾ ਹੈ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ 'ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222, ਜੇ ਗੰਡਮ ਕਾਲ 416-265-2222।
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.

0: 8850 ਪੌਰਗ੍ਰਮ ਰੋਡ ਯੂਨਿਟ ਨੰਬਰ 1 905-799-8877 ਸੋਫਾ ਸਟੂਡੀਓ ਡੋਟ ਸੀ ਏ ਥੈਂਕ ਯੂ ਜੀ
1: चार लोकेशन ने मेरी फ्रेंड अनु दी एक्सीडेंटल कार भी फिक्स करके नवी बनाती सी
2: जी हाँ कारा दे नाल नाल बसा अते वड्डे ट्रकां दी हर तरह दी रिपेयर अते बॉडी वर्क दा काम भी कीता जांदा है रेट वास्ते बेस्ट पैकेज प्रोवाइड किए जाते ने बतेरी जानकारी ले कॉल करो 905-874-9898
3: Nobel Fresh Foods ਸ਼ਹਿਰ ਵਿੱਚ ਇੱਕੋ ਦੌਰਾ ਪੈ ਗਿਆ ਟਾਪ ਕੁਆਲਿਟੀ ਤੇ ਲੋ ਲੋ ਪ੍ਰਾਈਸਾਂ ਵਿੱਚ ਨੋਬਲ ਫਰੈਸ਼ ਫੂਡ ਫੇਰ ਨੰਬਰ ਲੈ ਗਿਆ ਆਟਾ ਦਾਲ ਚਾਵਲ ਨਾਲੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫਰੈਸ਼ ਫੂਡ 2945 ਸੈਂਡਰਵੁੱਡ ਪਾਰਕਵੇ ਈਸਟ ਦੂਸਰੀ ਲੋਕੇਸ਼ਨ 20 ਗਲਿੰਗਹਮ ਡਰਾਈਵ ਇਨ ਬ੍ਰੈਂਪਟਨ ਫੋਨ 289-801-0566 ਨੋਬਲ ਫਰੈਸ਼ ਫੂਡ
4: मैं नवा कार लिया तेन पता है प्रॉपर्टी इतनी महंगी है नाले मैं एक इन्वेस्टमेंट प्रॉपर्टी ली है एक बाई मैं बेसमेंट भी बनाई है ब्रम्पटन वाले घर दी नाले मैं सोचदा वॉशर एंड ड्रायर भी चेंज कर ही दईए हुन समझ नहीं आ रहा अप्लायंसेस कित्थों लईए
5: हो जी एदे च समझण वाली केड़ी गल है सारे कमां लई इक्को जगह चलो मिसेस अगा स्टील ते अप्लायंस जंक्शन ते इना दे प्राइस अते सर्विस नु कोई बीट नहीं कर सकदा तुसी 6 मंथ तक दी पेमेंट भी बनवा सकते हो सारे ब्रांड्स दी ऑथराइज्ड डीलर्स भी ने मिसेस अगा Appliance Junction. Call 905-450-0054
6: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-365-2340
7: You're listening to Gumtaz Radio on AM 530 from 10 to 11 a.m. Monday to Friday with Jazz Tagar, your favorite show.
6: ਤੁਸੀਂ ਜੁੜਿਆ ਜੀ AM 530 ਦੇ ਨਾਲ ਤੇ ਸੁਣਨ ਜਾ ਰਹੇ ਹੋ ਅੱਜ ਦਾ ਗੁੰਤਾਸ ਰੇਡੀਓ ਪ੍ਰੋਗਰਾਮ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਤੇ ਵੈਰੀ ਵੈਰੀ ਗੁੱਡ ਮਾਰਨਿੰਗ ਅੱਜ ਹੋ ਗਏ ਜੀ ਜੂਨ ਮਹੀਨੇ ਦੀ 3 ਤਰੀਕ ਸਾਲ 2026 ਦਾ ਤੇ ਦਿਨ ਅੱਜ ਹੋ ਗਿਆ ਜੀ ਬੁੱਧਵਾਰ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਬੁੱਧਵਾਰ ਵਾਲੇ ਦਿਨ ਦੇ ਵਿੱਚ ਤੇ ਜੇ ਆਪਾਂ ਗੱਲ ਕਰੀਏ ਜੇਠ ਮਹੀਨੇ ਦੀ ਤਾਂ ਅੱਜ ਹੋ ਗਈ ਜੀ 20 ਤਰੀਕ ਤੇ ਸਮਾਂ ਚੱਲ ਰਿਹਾ ਨਾਨਕ ਸ਼ਾਹੀ 558 ਸਮਾਂ ਹੋ ਗਿਆ ਜੀ 10:06 ਤੇ 11 ਤੱਕ ਗੱਲਬਾਤ ਤੁਹਾਡੀ ਸਾਡੀ ਚੱਲੀ ਜਾਣੀ ਹੈ ਤੇ ਸਭ ਤੋਂ ਪਹਿਲਾਂ ਆਪਾਂ ਦੇਖੀਏ ਮੌਸਮ ਕੀ ਕਹਿੰਦਾ ਹੈ ਮੌਸਮ ਬੜਾ ਵਧੀਆ ਬਣਿਆ ਹੋਇਆ ਜੀ ਸਨੀ ਡੇਜ਼ ਤੁਸੀਂ ਇੰਜੋਏ ਕਰ ਰਹੇ ਹੋ ਇਹਨਾਂ ਦਿਨਾਂ ਦੇ ਵਿੱਚ ਬੜਾ ਵਧੀਆ ਸੋ 21 ਸੈਲਸੀਅਸ ਟੈਂਪਰੇਚਰ ਇਸ ਸਮੇਂ ਹੈ ਹਾਈ ਜਾਣਾ 28 ਲੋਅ ਜਾਣਾ ਹੈ ਜੀ 13 ਡਿਗਰੀ ਸੈਲਸੀਅਸ ਤੇ ਸਨੀ ਕੰਡੀਸ਼ਨਜ਼ ਜਿਹੜੀਆਂ ਕੰਟੀਨਿਊ ਸਾਰਾ ਦਿਨ ਰਹਿਣਗੀਆਂ ਯਾਨੀ ਕਿ ਸਾਰਾ ਦਿਨ ਬੜਾ ਵਧੀਆ ਸੂਰਜ ਦੇਵਤਾ ਦਰਸ਼ਨ ਦੇਈ ਜਾਣਗੇ ਸੋ ਆਪਣੇ ਹੈਪੀ ਮੂਡ ਦੇ ਵਿੱਚ ਹੈ ਸੋ ਜੇ ਹਵਾ ਦੀ ਗੱਲ ਕਰੀਏ ਤਾਂ ਹਵਾ ਚੱਲ ਰਹੀ ਹੈ ਜੀ 18 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਸੋ ਵਧੀਆ ਮੌਸਮ ਹੈ ਜੀ ਇੰਜੋਏ ਕਰੋ ਅੱਜ ਦੇ ਦਿਨ ਨੂੰ ਤੇ ਜੇ ਗੱਲ ਕਰੀਏ ਇਸ ਸਮੇਂ 21 ਸੈਲਸੀਅਸ ਟੈਂਪਰੇਚਰ ਹੈ ਤੇ ਹਾਈ 28 ਤੱਕ ਚਲਾ ਜਾਣਾ ਤੇ ਈਵਨਿੰਗ ਦੇ ਵਿੱਚ 8:00 24 ਸੈਲਸੀਅਸ ਟੈਂਪਰੇਚਰ ਹੋਊਗਾ ਤੇ 8:55 ਤੇ ਫਿਰ ਸਨਸੈਟ ਹੋ ਜਾਣਾ ਰਾਤ ਦਾ ਟੈਂਪਰੇਚਰ ਵੀ ਵਧੀਆ ਹੀ ਹੈ 21, 18, 16, 14 ਤੇ ਕੱਲ੍ਹ ਸਵੇਰੇ 5:00 13 ਸੈਲਸੀਅਸ ਟੈਂਪਰੇਚਰ ਹੋਊਗਾ ਤੇ 5:39 ਤੇ ਕੱਲ੍ਹ ਨੂੰ ਸੂਰਜ ਦੇਵਤਾ ਜੀ ਦੇਣਗੇ ਦਰਸ਼ਨ ਤੇ ਕੱਲ੍ਹ ਨੂੰ ਬੱਦਲਵਾਈ ਥੋੜ੍ਹੀ ਜਿਹੀ ਸ਼ੋਅ ਹੋ ਰਹੀ ਹੈ ਵੈਸੇ ਧੁੱਪ ਹੈਗੀ ਪਰ ਬੱਦਲ ਵੀ ਸ਼ੋਅ ਹੋਣਗੇ ਕੱਲ੍ਹ ਨੂੰ ਬਾਕੀ ਤਾਂ ਚਲੋ ਮੀਂਹ ਦੀ ਕੋਈ ਨਹੀਂ ਲੱਗ ਰਿਹਾ ਖਦਸ਼ਾ ਮੀਂਹ ਦਾ ਕੋਈ ਨਹੀਂ ਹੈ ਪਰ ਬੱਦਲ ਹੋਣਗੇ ਕੱਲ੍ਹ ਨੂੰ ਸੁਣ ਲਓ ਜੀ, ਮੌਸਮ ਬੜਾ ਵਧੀਆ ਤੇ ਕਰੋ ਇੰਜੋਏ ਅੱਜ ਦਾ ਦਿਨ, ਤੇ 11 ਵਜੇ ਤੱਕ ਸਾਡੇ ਨਾਲ ਤੁਸੀਂ ਜੁੜੇ ਰਹਿਣਾ ਤੇ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਚੱਲੀ ਜਾਣਗੀਆਂ। ਤੇ 647-874-1313 ਤੇ ਤੁਹਾਡੀ ਸਾਡੀ ਗੱਲਬਾਤ ਹੁੰਦੀ ਹੈ ਸਟੂਡੀਓ ਦੇ ਵਿੱਚ, 6478741313 ਤੇ ਤੁਹਾਡੀ ਸਾਡੀ ਗੱਲਬਾਤ ਸਟੂਡੀਓ ਦੇ ਵਿੱਚ ਹੁੰਦੀ ਹੈ। ਤੇ ਲਓ ਜੀ, ਜਿਵੇਂ ਕਿ ਆਪਾਂ ਇਹਨਾਂ ਦਿਨਾਂ ਵਿੱਚ ਸ਼੍ਰੀ ਦਰਬਾਰ ਸਾਹਿਬ ਤੇ ਜਿਹੜਾ ਫੌਜੀ ਹਮਲਾ ਕਰਵਾਇਆ ਗਿਆ ਸੀਗਾ ਭਾਰਤੀ ਸਰਕਾਰ ਵੱਲੋਂ, ਹੈ ਨਾ, ਉਹਦੀ ਗੱਲਬਾਤ ਆਪਾਂ ਕਰ ਰਹੇ ਹਾਂ, ਜੋ ਕਿ ਬੜੀ ਨਿੰਦਣਯੋਗ ਘਟਨਾ ਇਹ ਸੀਗੀ, ਜੋ ਕਿ ਨਹੀਂ ਹੋਣੀ ਚਾਹੀਦੀ, ਕਿਸੇ ਨਾਲ ਵੀ ਨਹੀਂ ਇੱਦਾਂ ਹੋਣਾ ਚਾਹੀਦਾ। ਪਰ ਬੜਾ ਮਾੜਾ ਜਿਹੜਾ ਰੁਝਾਨ ਆਪਾਂ ਕਹਿ ਸਕਦੇ ਹਾਂ, ਕਈ ਵਾਰ ਸਰਕਾਰਾਂ ਜਿਹੜੀਆਂ ਕਰਦੀਆਂ ਗੱਲਾਂ ਬਾਤਾਂ ਦੇ ਲਈ ਹੋਰ ਜਿਹੜੇ ਬੜੇ ਤਰੀਕੇ ਹੁੰਦੇ ਆ, ਪਰ ਕਈ ਵਾਰ ਨਾ ਜਿਵੇਂ ਕਹਿੰਦੇ ਚੱਕ ਵਿੱਚ ਆ ਕੇ ਗਲਤੀ ਕੋਈ ਕਰ ਬੈਂਦਾ, ਪਰ ਉਹ ਫਿਰ ਨਾਮ ਤਾਂ ਉਹਦਾ ਹੀ ਵੱਜਣਾ ਜਿਹੜਾ ਫਿਰ ਮੇਨ ਪਰਸਨ ਹੁੰਦਾ, ਹੈ ਨਾ। ਸੋ ਬੜੀ ਇਹ ਮਾੜੀ ਘਟਨਾ ਜਿਹਨੂੰ ਆਪਾਂ ਕਹਿ ਸਕਦੇ ਹਾਂ, ਅਤੇ ਇਹ ਜਿਹੜਾ ਘਾਵ ਹੈ ਨਾ, ਜਿਹੜਾ ਜ਼ਖਮ ਹੈ, ਇਹ ਰਿਸ ਰਿਹਾ ਔਰ ਇਹ ਰਿਸਦਾ ਹੀ ਰਹਿਣਾ ਜਦ ਤੱਕ ਇਹ ਦੁਨੀਆ ਰਹੂਗੀ, ਕਿਉਂਕਿ ਜਿਹੜੇ ਇੱਦਾਂ ਦੇ ਕਾਰਨਾਮੇ ਕੋਈ ਕਰਦਾ ਹੈ ਨਾ, ਉਹ ਭੁਲਾਏ ਨਹੀਂ ਜਾਂਦੇ ਹੈਗੇ। ਸੋ ਬਿਲਕੁਲ ਜੀ, ਕਿਉਂਕਿ ਸ਼੍ਰੀ ਦਰਬਾਰ ਸਾਹਿਬ ਸਭ ਤੋਂ ਪਵਿੱਤਰ ਜਗ੍ਹਾ ਅਤੇ ਸਭ ਤੋਂ ਉੱਚੀ ਸਰਵਉੱਚ ਸ਼੍ਰੀ ਅਕਾਲ ਤਖਤ ਸਾਹਿਬ, ਹੈ ਨਾ, ਸਿੱਖਾਂ ਦੇ ਲਈ। ਸੋ ਫਿਰ ਉੱਥੇ ਹੀ ਇੱਦਾਂ ਦਾ ਹਮਲਾ ਹੋ ਜਾਵੇ, ਅਤੇ ਹਮਲਾ ਵੀ ਕੋਈ ਛੋਟਾ ਮੋਟਾ ਨਹੀਂ, ਟੈਂਕਾਂ ਤੋਪਾਂ ਦੇ ਨਾਲ ਜਿਹੜਾ ਹਮਲਾ ਉਹ ਕੀਤਾ ਗਿਆ, ਅਤੇ ਫਿਰ ਲੋਕਾਂ ਨੂੰ ਜਿਹੜਾ ਨੁਕਸਾਨ ਹੋਇਆ, ਜਿਹੜਾ ਗੁਰਦੁਆਰਾ ਸਾਹਿਬ ਨੂੰ ਨੁਕਸਾਨ ਹੋਇਆ, ਉਹਦਾ ਤਾਂ ਕੋਈ ਅੰਤ ਹੀ ਨਹੀਂ ਹੈਗਾ, ਹੈ ਨਾ। ਹੁਣ ਤੱਕ ਵੀ ਉਹ ਉਸੇ ਤਰ੍ਹਾਂ ਜੀ ਨਹੀਂ ਠੀਕ ਹੋ ਰਿਹਾ ਕੁਛ ਵੀ, ਕਿਉਂਕਿ ਦਿਲਾਂ ਦੇ ਜਿਹੜੇ ਜ਼ਖਮ ਹੈ ਉਹ ਕਦੀ ਠੀਕ ਨਹੀਂ ਹੁੰਦੇ। ਅਤੇ ਬਿਲਕੁਲ ਆਪਾਂ ਜਿਹੜਾ ਇਹ ਹਫ਼ਤਾ ਹੈਗਾ ਜੀ, ਘੱਲੂਘਾਰਾ ਹਫ਼ਤਾ, ਜਿਹੜਾ ਪਹਿਲਾ ਹਫ਼ਤਾ ਜੂਨ ਦਾ ਹੁੰਦਾ, 1 ਤੋਂ ਲੈ ਕੇ 6 ਜੂਨ ਤੱਕ, ਉਹ ਆਪਾਂ ਆਪਣੇ ਸ਼ਹੀਦਾਂ ਨੂੰ ਕਰ ਰਹੇ ਹਾਂ ਜੀ ਯਾਦ, ਅਤੇ ਭੁਲਾਏ ਨਹੀਂ ਜਾ ਸਕਦੇ ਬਿਲਕੁਲ। ਮੇਰਾ ਤਾਂ ਬਿਲਕੁਲ ਦਿਲ ਨਹੀਂ ਕਰਦਾ ਕਿ ਕੋਈ ਆਪਾਂ ਗੀਤ ਸੰਗੀਤ ਕੋਈ, ਚਲੋ ਨਿਊਜ਼ ਵਗੈਰਾ ਜਿਹੜੀਆਂ ਅਹਿਮ ਹੁੰਦੀਆਂ ਉਹ ਆਪਾਂ ਨੇ ਜ਼ਰੂਰ ਤੁਹਾਡੇ ਤੱਕ ਪਹੁੰਚਾਉਣੀਆਂ ਹੁੰਦੀਆਂ, ਪਰ ਇਹਨਾਂ ਦਿਨਾਂ 'ਚ ਇਹ ਹੁੰਦਾ ਵੀ ਇਸ ਹੋਰ ਕੋਈ ਗੱਲ ਕਰਨ ਨੂੰ ਦਿਲ ਨਹੀਂ ਕਰਦਾ। ਇਹ ਹੁੰਦਾ ਵੀ ਨਹੀਂ, ਜਿਹੜੇ ਸਾਡੇ ਸ਼ਹੀਦਾਂ ਨੇ ਸ਼ਹਾਦਤਾਂ ਪਾਈਆਂ, ਹੈ ਨਾ, ਔਰ ਜਿਹੜਾ ਮਾੜਾ ਕੰਮ ਸਰਕਾਰ ਨੇ ਕੀਤਾ, ਅਤੇ ਫਿਰ ਉਹ ਚੀਜ਼ ਨੂੰ ਦੁਹਰਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਤਾਂ ਕਿ ਕਿਉਂਕਿ ਜਿਵੇਂ ਕਹਿੰਦੇ ਨਾ ਆਟੋਮੈਟਿਕ ਹੀ ਜਿਹੜੇ ਆਹ ਦਿਨ ਹੁੰਦੇ ਆ, ਜਿਹੜਾ ਪਹਿਲਾ ਹਫ਼ਤਾ ਜੂਨ ਦਾ, ਜਦੋਂ ਮਈ ਦਾ ਲਾਸਟ ਵੀਕ ਹੁੰਦਾ ਨਾ, ਅਤੇ 29, 30, 31, ਅਤੇ ਇੱਧਰ ਨੂੰ ਆਪਣੇ ਆਪ ਹੀ ਧਿਆਨ ਜਿਹੜਾ ਜਾਣਾ ਸ਼ੁਰੂ ਹੋ ਜਾਂਦਾ, ਅਤੇ ਫਿਰ ਰਿਹਾ ਨਹੀਂ ਜਾਂਦਾ, ਅਤੇ ਰਹਿਣਾ ਚਾਹੀਦਾ ਵੀ ਨਹੀਂ। ਇਹ ਸਾਡੀ ਚਾਹੇ ਆਪਾਂ ਕਹਿ ਲਈਏ ਇੱਕ ਜ਼ਖਮ ਹੈ ਜਿਹੜਾ ਸਾਨੂੰ ਦਿੱਤਾ, ਅਤੇ ਉਹ ਜ਼ਖਮ ਨੂੰ ਅਸੀਂ ਜਿਹੜਾ ਦੇਖਦੇ ਰਹਿਣਾ ਅਤੇ ਫਰੋਲਦੇ ਰਹਿਣਾ, ਅਤੇ ਲੋਕਾਂ ਤੱਕ ਜਿਹੜੀ ਗੱਲਬਾਤ ਹੈ ਉਹ ਬਿਲਕੁਲ ਪਹੁੰਚਣੀ ਚਾਹੀਦੀ ਹੈ, ਕਿਉਂਕਿ ਪਤਾ ਕੀ ਹੈ, ਇੱਕ ਸਮਾਂ ਇੱਦਾਂ ਦਾ ਆਉਣਾ, ਹੁਣ ਤਾਂ ਬਹੁਤ ਸਾਰੇ ਜਿਹੜੇ ਸਾਨੂੰ ਸੁਣ ਰਹੇ ਆ ਇੱਦਾਂ ਦੇ ਹੋਣਗੇ ਜਿਹੜੇ ਉਸ ਸਮੇਂ ਦੇ ਵਿੱਚੋਂ ਲੰਘੇ ਆ, ਉਹ ਰਹਿੰਦੇ ਹੋਣੇ ਆ ਅੰਮ੍ਰਿਤਸਰ ਦੇ ਲਾਗੇ ਤਾਗੇ, ਚਾਹੇ ਚਲੋ ਕਿਤੇ ਹੋਰ ਵੀ। ਸੋ ਬਾਅਦ ਦੇ ਵਿੱਚ ਫਿਰ ਜਾਂਦੇ ਆ ਦੇਖਣ ਵਾਸਤੇ, ਜਾਂ ਆਪਾਂ ਤਸਵੀਰਾਂ ਦੇਖਦੇ ਹਾਂ, ਜਾਂ ਉਸ ਸਮੇਂ ਦੇ ਵਿੱਚ ਹੁੰਦੇ ਆ। ਫਿਰ ਇੱਕ ਸਮਾਂ ਆਉਂਦਾ ਹੈ ਕਿ ਸਿਰਫ ਸਾਨੂੰ ਕਿਤਾਬਾਂ ਵਿੱਚ ਹੀ ਸੁਣਨ ਨੂੰ ਮਿਲੂਗਾ, ਜਾਂ ਹੋਰ ਫੈਮਿਲੀ ਮੈਂਬਰ ਜਿਹੜੇ ਅੱਗੇ ਅੱਗੇ ਜਨਰੇਸ਼ਨ ਚੱਲਦੀ ਹੈ ਉਹ ਦੱਸਣਗੇ, ਅਤੇ ਜਿਹੜੇ ਐਕਚੁਅਲ ਦੇ ਵਿੱਚ ਉਹ ਸਮੇਂ ਦੇ ਵਿੱਚੋਂ ਗੁਜ਼ਰੇ ਆ ਨਾ, ਉਹ ਲੋਕ ਨਹੀਂ ਹੋਣਗੇ, ਹੈ ਨਾ। ਇੱਕ ਸਮਾਂ ਇੱਦਾਂ ਦਾ ਆਜੂਗਾ, ਕਿਉਂਕਿ ਹਾਲੇ ਤਾਂ ਚਲੋ 40 ਸਾਲ ਹੋਏ ਆ, ਅਤੇ ਆਪਾਂ ਵੀ ਛੋਟੇ ਛੋਟੇ ਸੀ, ਆਪਾਂ ਨੂੰ ਉਂਝ ਪਤਾ ਵੀ ਇੱਦਾਂ ਹੋਇਆ, ਹੈ ਨਾ। ਪਰ ਕਈਆਂ ਦੇ ਉੱਪਰ ਜਿਨ੍ਹਾਂ ਦੇ ਉਹ ਗੁਜ਼ਰੀ, ਅਤੇ ਉਹ ਤੋਂ ਬਾਅਦ ਚਲੋ ਇਹ ਜੂਨ ਸੀ, ਫਿਰ ਅਕਤੂਬਰ ਦੇ ਮਹੀਨੇ ਦੇ ਵਿੱਚ ਨਵੰਬਰ, 1 ਨਵੰਬਰ ਤੋਂ ਜੋ ਕੁਛ ਹੋਇਆ ਉਹਦੇ ਵਿੱਚੋਂ ਤਾਂ ਆਪਾਂ ਕਹਿੰਦੇ ਹਾਂ ਵੀ ਪੂਰੇ ਭਾਰਤ ਦੇ ਵਿੱਚੋਂ ਹੀ ਜਿਹੜੇ ਲੋਕ ਹੈ ਉਹ ਪ੍ਰਭਾਵਿਤ ਹੋਏ ਸੀ, ਵੱਖ ਵੱਖ ਸਟੇਟਾਂ ਦੇ ਵਿੱਚ ਜਿਹੜੇ ਇਹ ਰਿਓਟਸ ਹੋਏ ਸੀ ਉਦੋਂ, ਹੈ ਨਾ। ਸੋ ਉਹਦੇ ਵਿੱਚੋਂ ਜਿਹੜੇ ਗੁਜ਼ਰੇ ਆ ਉਹਨਾਂ ਨੂੰ ਹੀ ਪਤਾ ਕਿ ਉਹ ਸਮਾਂ ਕਿੱਦਾਂ ਦਾ ਸੀਗਾ। ਹਾਲੇ ਜਿਹੜੇ ਸੁਣਦੇ ਆ, ਕਈ ਵਾਰ ਤਾਂ ਕਈ ਤਾਂ ਸੁਣ ਕੇ ਵੀ ਜਿਵੇਂ ਹੁਣ ਕਈਆਂ ਦਾ ਦਿਲ ਬੜਾ ਉਹ ਹੁੰਦਾ, ਜਿਵੇਂ ਆਪਾਂ ਚਲੋ ਇਮੋਸ਼ਨਲ ਬੜੀ ਜਲਦੀ ਹੋ ਜਾਂਦੇ ਹਾਂ, ਕੋਈ ਸਾਡੇ ਸਾਹਮਣੇ ਰੋਂਦਾ ਹੋਵੇ ਸਾਨੂੰ ਰੋਣਾ ਆ ਜਾਂਦਾ, ਹੈ ਨਾ। ਪਰ ਕਈ ਬੜੇ ਕਠੋਰ ਦਿਲ ਜਿਹਨੂੰ ਆਪਾਂ ਪੱਥਰ ਦਿਲ ਕਹਿੰਦੇ ਹਾਂ, ਕਿਉਂਕਿ ਜਿਨ੍ਹਾਂ ਨੇ ਇਹ ਸਾਰਾ ਕੁਛ ਕੀਤਾ ਉਹ ਪੱਥਰ ਦਿਲ ਹੀ ਹੋਣੇ ਆ, ਜਿਹੜੇ ਦੇਖ ਕੇ ਕਿਸੇ ਨੂੰ ਨੁਕਸਾਨ ਪਹੁੰਚਾ ਰਹੇ ਆ ਔਰ ਜਾਨੀ ਮਾਲੀ ਨੁਕਸਾਨ, ਉਹ ਵੀ ਇੱਕ ਧਾਰਮਿਕ ਜਗ੍ਹਾ ਹੋਵੇ, ਉਹ ਵੀ ਇੱਕ ਮੁਕੱਦਸ ਸਥਾਨ ਹੋਵੇ, ਹੈ ਨਾ, ਧਾਰਮਿਕ ਤਾਂ ਚਲੋ ਕੋਈ ਵੀ ਹੋ ਸਕਦੀ ਹੈ, ਉਹ ਵੀ ਮਾੜੀ ਗੱਲ ਹੈ, ਪਰ ਬਹੁਤ ਜ਼ਿਆਦਾ ਜਿਹਨੂੰ ਮਾਨਤਾ ਮਿਲੀ ਹੋਵੇ, ਬਹੁਤ ਜ਼ਿਆਦਾ ਲੋਕ ਉਹਨੂੰ ਮੰਨਦੇ ਹੋਣ, ਮੁਕੱਦਸ ਸਥਾਨ ਹੋਵੇ, ਸੱਚਖੰਡ ਸ਼੍ਰੀ ਦਰਬਾਰ ਸਾਹਿਬ, ਹੈ ਨਾ, ਅਤੇ ਉੱਧਰ ਅਕਾਲ ਤਖਤ ਸਾਹਿਬ, ਅਤੇ ਇੱਦਾਂ ਦਾ ਕੰਮ ਉੱਥੇ ਉੱਥੇ ਹੋਇਆ ਹੋਵੇ, ਅਤੇ ਉਹ ਤਾਂ ਫਿਰ ਭੁਲਾਇਆ ਜਾ ਹੀ ਨਹੀਂ ਸਕਦਾ। ਸੋ ਜਿਹੜਾ ਇਹ ਘਾਵ ਹੈ ਨਾ, ਇਹ ਰਿਸਦਾ ਹੀ ਰਹਿਣਾ। ਅਤੇ ਬਿਲਕੁਲ ਜੀ, ਅੱਜ ਤੀਜਾ ਦਿਨ ਆਪਾਂ ਕਹਿ ਸਕਦੇ ਹਾਂ, 3 ਜੂਨ ਨੂੰ ਜਿਹੜਾ ਘੱਲੂਘਾਰੇ ਦਾ ਤੀਜਾ ਦਿਨ। ਸੋ 3 ਤਰੀਕ ਨੂੰ ਕੀ ਸੀਗਾ, ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ, ਉਹਨਾਂ ਦਾ ਸ਼ਹੀਦੀ ਦਿਨ ਸੀਗਾ ਉੱਦਣ, ਅਤੇ ਸ਼ਹੀਦੀ ਗੁਰਪੁਰਬ ਦੇ ਮੌਕੇ ਲੋਕ ਉੱਥੇ ਸ਼ਰਧਾਲੂ ਜਿਹੜੇ ਆ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਗੁਰਬਾਣੀ ਸੁਣਨ ਆਏ, ਅਤੇ ਉਸ ਸਮੇਂ ਦੇ ਵਿੱਚ ਇਹ ਸਾਰਾ ਕੁਛ ਵਾਪਰ ਜਾਣਾ, ਅਤੇ ਕਈ ਤਾਂ ਘਰ ਮੁੜੇ ਨਹੀਂ, ਹੈ ਨਾ, ਟੱਬਰਾਂ ਦੇ ਟੱਬਰ ਹੋਣੇ ਆ। ਸੋ ਬੜੀ ਇਹ ਬਹੁਤ ਜਿਵੇਂ ਆਪਾਂ ਕਹਿੰਦੇ ਹਾਂ ਮਾੜਾ ਉਸ ਸਮੇਂ ਦੀ ਸਰਕਾਰ ਨੇ ਕੀਤਾ, ਕਾਂਗਰਸ ਦੀ ਸਰਕਾਰ ਸੀਗੀ, ਸ਼੍ਰੀਮਤੀ ਇੰਦਰਾ ਗਾਂਧੀ ਜਿਹੜੀ ਪ੍ਰਾਈਮ ਮਿਨਿਸਟਰ ਸੀ ਉਸ ਸਮੇਂ ਇੰਡੀਆ ਦੀ। ਸੋ ਉਹਦੇ ਸਮੇਂ ਦੇ ਵਿੱਚ ਇਹ ਹੋਇਆ, ਅਤੇ ਇਹ ਕਹਿੰਦੇ ਵੀ 1983 ਤੋਂ ਇਹ ਤਾਂ ਪਲੈਨਾਂ ਜਿਹੜੀਆਂ ਬਣੀ ਜਾ ਰਹੀਆਂ ਸੀਗੀਆਂ। ਸੋ ਜੇ ਆਪਾਂ ਹਿਸਟਰੀ ਪੜ੍ਹਦੇ ਹਾਂ ਨਾ, ਬੜਾ ਕੁਛ ਪਤਾ ਲੱਗਦਾ, ਜੇ ਨਹੀਂ ਪੜ੍ਹਦੇ ਤਾਂ ਫਿਰ ਕੁਛ ਵੀ ਨਹੀਂ ਪਤਾ ਲੱਗਦਾ, ਹੈ ਜਾਂ ਸੁਣਦੇ ਨਹੀਂ ਜਾਂ ਪੜ੍ਹਦੇ ਨਹੀਂ। ਤਾਂ ਹੀ ਤਾਂ ਕਹਿੰਦੇ ਕੁਛ ਕਹੀਏ ਕੁਛ ਸੁਣੀਏ, ਕਿ ਕੁਛ ਪੜ੍ਹਨ ਦੇ ਨਾਲ, ਕੁਛ ਬੋਲਣ ਨਾਲ, ਕੁਛ ਸੁਣਨ ਨਾਲ ਬੜਾ ਕੁਛ ਪਤਾ ਲੱਗ ਜਾਂਦਾ। ਪਰ ਜੇ ਜਿਵੇਂ ਕਹਿੰਦੇ ਆ ਨਾ, ਕਈ ਵਾਰੀ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਮੀਚ ਲੈਂਦਾ ਵੀ ਚਲੋ ਪਤਾ ਨਹੀਂ ਮੈਨੂੰ ਕੁਛ ਕਹੂਗੀ ਨਹੀਂ, ਹੈ ਨਾ, ਅਤੇ ਫਿਰ ਵੱਖਰੀ ਗੱਲ ਹੈ ਵੀ ਹਾਂ ਆਪਾਂ ਦੇਖ ਕੇ ਵੀ ਅੱਖਾਂ ਮੀਚ ਲੈਂਦੇ ਹਾਂ ਵੀ ਕੋਈ ਗੱਲ ਨਹੀਂ, ਕੁਛ ਨਹੀਂ, ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ, ਹੈ ਨਾ, ਭਾਵੇਂ ਪਤਾ ਵੀ ਲੱਗ ਰਿਹਾ ਹੋਵੇ, ਪਰ ਇਹ ਜਿਹੜੀਆਂ ਸਾਡੀ ਹਿਸਟਰੀ ਹੈਗੀ ਹੈ ਨਾ, ਉਹ ਦੁਹਰਾਈ ਜਾਣੀ ਚਾਹੀਦੀ ਹੈ। ਹੁਣ ਜਿਵੇਂ ਪਹਿਲਾ ਘੱਲੂਘਾਰਾ, ਦੂਜਾ ਘੱਲੂਘਾਰਾ, ਕਈ ਵਾਰ ਕਈਆਂ ਨੂੰ ਪਤਾ ਹੀ ਨਹੀਂ, ਇਹਨੂੰ ਆਪਾਂ ਤੀਜਾ ਘੱਲੂਘਾਰਾ ਕਹਿੰਦੇ ਹਾਂ। ਸੋ ਜੇ ਆਪਾਂ ਸੁਣਦੇ ਹਾਂ ਪੜ੍ਹਦੇ ਹਾਂ ਫਿਰ ਹੀ ਪਤਾ ਲੱਗਦਾ, ਨਹੀਂ ਨਹੀਂ ਪਤਾ ਲੱਗਦਾ, ਹੈ ਨਾ। ਸੋ ਬਿਲਕੁਲ ਜੀ, ਅੱਜ ਦੇ ਦਿਨ ਗੁਰਪੁਰਬ ਸੀਗਾ 5ਵੇਂ ਪਾਤਸ਼ਾਹ ਦਾ। ਸੋ ਫਿਰ ਸ਼ਰਧਾਲੂ ਜਿਹੜੀਆਂ ਸਿੱਖ ਸੰਗਤਾਂ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਮਾਤਰਾ 'ਚ ਪਹੁੰਚੀਆਂ ਹੋਈਆਂ ਸੀਗੀਆਂ, ਅਤੇ ਫਿਰ ਤਾਂ ਉਹ ਤੋਂ ਬਾਅਦ ਤਾਂ ਫਿਰ ਮਾਰ ਮਰਾਈ ਸ਼ੁਰੂ ਹੋ ਗਈ, ਅਤੇ ਕਰਫਿਊ ਲਾ ਦਿੱਤਾ, ਸਾਰੇ ਜਿਹੜੇ ਨਿਊਜ਼ ਪੇਪਰ, ਰੇਡੀਓ, TV ਸਾਰੇ ਜਿਹੜੇ ਜਿਵੇਂ ਕਹਿੰਦੇ ਫਰੀਜ਼ ਕਰ ਦਿੰਦੇ, ਬੰਦ, ਕਿ ਕੋਈ ਨਾ ਆਵਾਜਾਈ ਦਾ ਸਾਧਨ ਹੋਵੇ, ਕੋਈ ਆ ਜਾ ਸਕੇ, ਅਤੇ ਇੱਦਾਂ ਦਾ ਮਾਹੌਲ ਉਦੋਂ ਸੀਗਾ। ਸੋ ਕਈ ਤਾਂ ਇਹਦੇ ਵਿੱਚੋਂ ਬੜੇ ਲੰਘੇ ਹੋਣੇ ਆ ਜੀ, ਬੜਾ ਔਖਾ ਸਮਾਂ ਉਹਨਾਂ ਨੇ ਦੇਖਿਆ ਹੋਣਾ, ਕਈ ਤਾਂ ਇੰਨੇ ਉਸ ਸਮੇਂ ਦਾ ਉਹ ਜਿਹੜਾ ਦੇਖਿਆ ਨਾ ਉਹਨਾਂ ਨੇ ਸਮਾਂ, ਅਤੇ ਉਹ ਭੁਲਾ ਨਹੀਂ ਪਾਉਂਦੇ ਉਹ ਚੀਜ਼ ਨੂੰ। ਓਬਵੀਅਸ ਆ ਕਿ ਨਹੀਂ ਭੁਲਾ ਸਕਦੇ ਜਿਹਨਾਂ ਨੇ ਦੇਖਿਆ ਹੋਊ, ਈਵਨ ਕਿ ਆਪਾਂ ਤਾਂ ਸੁਣਦੇ ਹਾਂ ਤਾਂ ਸਾਨੂੰ ਕਿੰਨਾ ਫੀਲ ਹੁੰਦਾ ਜਿਨ੍ਹਾਂ ਨੇ ਉਹ ਦੇਖਿਆ, ਅਤੇ ਫਿਰ ਗੁਰਦੁਆਰਾ ਸਾਹਿਬ ਦੇ ਬਾਅਦ 'ਚੋਂ ਦਰਸ਼ਨ ਕੀਤੇ, ਜਾ ਕੇ ਦੇਖਿਆ, ਉਦੋਂ ਤਾਂ ਸਾਰਾ ਢਹਿ ਢੇਰੀ ਸੀਗਾ, ਹੁਣ ਤਾਂ ਚਲੋ ਜਦੋਂ ਆਪਾਂ ਜਾਂਦੇ ਹਾਂ ਅਤੇ ਫਿਰ ਉਹ ਸਾਰਾ ਉੱਦਾਂ ਹੀ, ਹੁਣ ਤਾਂ ਉਹਨਾਂ ਨੇ ਤਿਆਰ ਕਰਤਾ ਸੀ, ਉਹ ਤਾਂ ਉੱਦਾਂ ਹੀ ਕਰਤਾ ਸੀਗਾ ਥੋੜ੍ਹੀ ਦੇਰ ਬਾਅਦ ਹੀ, ਕਿ ਲੋਕਾਂ ਨੂੰ ਆਪਾਂ ਕਿਵੇਂ ਹੁਣ ਠੀਕ ਕਰਨਾ ਹੈ। ਸੋ ਬਿਲਕੁਲ ਜੀ, ਤੁਸੀਂ ਵੀ ਕੋਈ ਗੱਲਬਾਤ ਕਰਨੀ ਬਿਲਕੁਲ ਕਰ ਸਕਦੇ ਹੋ, 647-874-1313 ਆਪਣੇ ਸਟੂਡੀਓ ਦਾ ਨੰਬਰ ਹੈ।

0: ਲਓ ਜੀ ਬਿਲਕੁਲ, ਇੱਥੇ ਵੀ ਸ਼ਹੀਦੀ ਨਗਰ ਕੀਰਤਨ ਜਿਹੜਾ ਹੋਣ ਜਾ ਰਿਹਾ ਜੀ, 7 ਜੂਨ ਨੂੰ ਹੋਣਾ ਸ਼ਹੀਦੀ ਨਗਰ ਕੀਰਤਨ। ਤੇ ਇਹ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਤੋਂ ਸ਼ੁਰੂ ਹੋਊਗਾ ਜੀ, ਤੇ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਤੱਕ ਇਹ ਨਗਰ ਕੀਰਤਨ ਜਿਹੜਾ ਪਹੁੰਚੇਗਾ। ਤੇ ਸਵੇਰੇ 11:30 ਵਜੇ ਤੋਂ ਲੈ ਕੇ ਸ਼ਾਮ ਦੇ 6:30 ਵਜੇ ਤੱਕ ਦਾ ਸਮਾਂ ਹੈਗਾ, ਯਾਨੀ ਕਿ 11:30 ਵਜੇ ਸਟਾਰਟ ਹੋਊਗਾ ਜੀ, ਤੇ 6:30 ਵਜੇ ਤੱਕ ਟਾਈਮ ਲੱਗ ਜਾਂਦਾ। 7 ਕਈ ਵੱਜ ਜਾਣਗੇ, ਕਈ ਵਾਰ ਥੋੜ੍ਹਾ ਬਹੁਤਾ ਜ਼ਿਆਦਾ ਵੀ ਟਾਈਮ ਹੋ ਸਕਦਾ। ਬਿਲਕੁਲ ਜੀ, ਆਈ ਥਿੰਕ ਸੰਡੇ ਹੈਗਾ 7 ਤਰੀਕ ਨੂੰ, ਸੋ ਸ਼ਹੀਦੀ ਨਗਰ ਕੀਰਤਨ ਨਿਕਲਣਾ ਜੀ 7 ਜੂਨ ਨੂੰ, ਤੇ ਗੁਰਦੁਆਰਾ ਨਾਨਕ ਮਿਸ਼ਨ, ਗੁਰੂ ਨਾਨਕ ਮਿਸ਼ਨ ਸੈਂਟਰ ਤੋਂ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਤੱਕ ਇਹ ਜਾਵੇਗਾ ਜੀ, ਉੱਥੇ ਪਹੁੰਚੇਗਾ। ਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ, ਤੇ ਇਸ ਸਮੇਂ ਸਾਡੇ ਨਾਲ ਪਰਮਜੀਤ ਦਿਓਲ ਜੀ ਜੁੜ ਗਏ ਆ, ਤੇ ਇਹਨਾਂ ਤੋਂ ਆਪਾਂ ਰੀਅਲ ਅਸਟੇਟ ਦੀ ਲੈ ਲਈਏ ਜਾਣਕਾਰੀ। ਹਾਂਜੀ ਭਾਈ ਜੀ, ਸਤਿ ਸ਼੍ਰੀ ਅਕਾਲ। ਹੈਲੋ, ਪਰਮਜੀਤ ਭਾਜੀ, ਤੁਹਾਡੀ ਆਵਾਜ਼ ਆ ਰਹੀ, ਕੀ ਗੱਲ? ਇਹਨਾਂ ਦੀ ਵੀ ਡਿਸਕਨੈਕਟ ਹੋ ਗਈ ਲਾਈਨ, ਆਈ ਡੋਂਟ ਨੋ। ਹਾਂਜੀ, ਸਤਿ ਸ਼੍ਰੀ ਅਕਾਲ, ਆਵਾਜ਼ ਨਹੀਂ ਆ ਰਹੀ ਭਾਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ। ਦੇਖੋ ਤਾਂ ਮਿਊਟ ਵਗੈਰਾ ਤਾਂ ਨਹੀਂ ਕੀਤਾ ਹੋਇਆ, ਆਈ ਡੋਂਟ ਨੋ ਕੀ ਚੱਕਰ ਆ। ਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ ਆਪਾਂ, ਤੇ ਲਾਈਨ ਡਿਸਕਨੈਕਟ ਹੋ ਰਹੀ ਆ। ਮੇ ਬੀ ਇੱਧਰ ਹੀ ਸਾਡੇ ਨਾਲ ਕੋਈ ਪ੍ਰੋਬਲਮ ਹੋਵੇ, ਤੇ ਕਰੋ ਕਾਲ, ਲੱਗ ਜੂਗਾ ਜੀ ਪਤਾ। ਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ, ਤੇ ਇੱਕ ਨਾ ਮੈਂ ਬੜੀ ਵਧੀਆ ਲਾਈਨਾਂ ਮੈਨੂੰ ਦਿਖੀਆਂ ਸੀਗੀਆਂ, ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ। ਹਾਂਜੀ, ਸਤਿ ਸ਼੍ਰੀ ਅਕਾਲ, ਆਵਾਜ਼ ਨਹੀਂ ਆ ਰਹੀ। ਮਨਜੀਤ ਨੂੰ ਦੇਖਦੇ, ਇਹਨਾਂ ਦੀ ਆ ਰਹੀ ਹੈ। ਮਨਜੀਤ, ਕੀ ਹਾਲ ਚਾਲ?
1: ਬਸ ਵਧੀਆ ਜਸਵਿੰਦਰ ਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਤਾਂ ਸਟੇਨਲੈਸ ਸਟੀਲ ਦਾ 3 ਪੀਸ ਦਾ ਅਪਲਾਇੰਸ ਬੰਡਲ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, $5,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਇੰਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $2,799 ਚ ਇਸ ਵੀਕ ਤੁਸੀਂ ਟ੍ਰਾਂਜੈਕਸ਼ਨ ਤੇ ਲਗਾਉਂਦੇ ਹਾਂ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਤਾਂ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1,499 $1,499 ਚ ਇਸ ਵੀਕ ਤੁਸੀਂ ਅਪਲਾਇੰਸਿਸ ਤੇ ਲਗਾ ਸਕਦੇ ਹਾਂ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਤੁਸੀਂ ਡੀਲ ਦੇਖ ਰਹੇ ਹੋ, ਤਾਂ ਬਿਲਟ ਇਨ ਅਪਲਾਇੰਸਿਸ ਦਾ ਪੂਰਾ ਬੰਡਲ ਸੈੱਟ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕ੍ਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਪ੍ਰੀਮੀਅਮ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $69.99 $6,999 ਚ ਵੀ ਤੁਸੀਂ ਲਗਾ ਸਕਦੇ ਫ੍ਰੀ ਦੋ ਤੁਸੀਂ ਸਰਵ ਕਰ
0: ਜੀ। ਥੈਂਕ ਯੂ ਮਨਜੀਤ, ਥੈਂਕ ਯੂ ਵੈਰੀ ਮਚ। ਤੇ ਆਵਾਜ਼ ਥੋੜੀ ਜਿਹੀ ਕੱਟ ਰਹੀ ਸੀਗੀ, ਤੇ ਨੰਬਰ ਤੁਸੀਂ ਲੈ ਲਓ, ਅਪਲਾਇੰਸ ਜੰਕਸ਼ਨ ਨੂੰ ਤੁਸੀਂ ਕੰਟੈਕਟ ਕਰਨਾ ਜੀ, ਜੇ ਵਧੀਆ ਤੁਸੀਂ ਡੀਲਸ ਲੈਣਾ ਚਾਹੁੰਦੇ ਹੋ ਤੇ ਤੁਹਾਨੂੰ ਗੱਲਬਾਤ ਕਰਨੀ ਪੈਣੀ ਹੈ 905-450-0054 9054500054 ਤੇ। ਤੇ ਲਓ ਜੀ, ਪਰਮਜੀਤ ਦਿਓਲ ਜੀ ਸਾਡੇ ਨਾਲ ਜੁੜੇ ਆ। ਹਾਂਜੀ ਭਾਈ ਜੀ, ਕੀ ਹਾਲ ਚਾਲ ਜੀ?
2: ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਬੜੇ ਪਲਾਜ਼ੇ ਦੇ ਵਿੱਚ ਲਿਸਟ ਕੀਤਾ ਗਿਆ। ਇਹ ਕਮਰਸ਼ੀਅਲ ਯੂਨਿਟ ਤੁਹਾਨੂੰ ਪੀਜ਼ਾ ਸਟੋਰ ਦੇ ਲਈ ਮਿਲ ਰਿਹਾ ਵਾ, ਇਹ ਤੁਹਾਨੂੰ ਮਿਸਾਗਾ ਦੇ ਵਿੱਚ ਡਿਕਸੀ ਦੇ ਉੱਪਰ ਮਿਲ ਰਿਹਾ ਵਾ, ਅਤੇ ਇਹਦੀ ਖਾਸੀਅਤ ਇਹ ਕਿ ਇਸਦੇ ਵਿੱਚ ਪੀਜ਼ਾ ਸਟੋਰ ਰਨ ਹੋ ਰਿਹਾ। ਅਗਰ ਤੁਸੀਂ ਪੀਜ਼ਾ ਲੈਣਾ ਚਾਹੁੰਦੇ ਹੋ, ਅਗਰ ਤੁਸੀਂ ਦੋਵੇਂ ਲੈਣਾ ਚਾਹੁੰਦੇ ਹੋ ਪੀਜ਼ਾ ਸਟੋਰ ਐਂਡ ਯੂਨਿਟ, ਉਹ ਵੀ ਤੁਹਾਨੂੰ ਮਿਲ ਸਕਦਾ ਵਾ ਬਹੁਤ ਸਸਤੀ ਪ੍ਰਾਈਸ ਦੇ ਵਿੱਚ। ਆਸਕਿੰਗ ਪ੍ਰਾਈਸ ਸਿਰਫ ਯੂਨਿਟ ਦੀ 499,000 ਡਾਲਰ, ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ। ਅਗਰ ਤੁਸੀਂ ਕਿਸੇ ਵੀ ਕਿਸਮ ਦਾ ਪੀਜ਼ਾ ਸਟੋਰ ਬੰਦ ਕਰਕੇ ਕੋਈ ਹੋਰ ਫੂਡ ਦਾ ਬਿਜ਼ਨਸ ਚਲਾਉਣਾ ਚਾਹੁੰਦੇ ਹੋ ਤਾਂ ਵੀ ਤੁਹਾਨੂੰ ਤੁਸੀਂ ਕਰ ਸਕਦੇ ਹੋ। ਇਹਦੀ ਹੋਰ ਇਨਫੋਰਮੇਸ਼ਨ ਲੈਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਦੂਸਰਾ ਬਿਊਟੀ ਸਲੋਨ ਜਿਹੜਾ ਕਿ ਬ੍ਰਾਮਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਬਿਊਟੀ ਸਲੋਨ ਜਿਸਦੀ ਸੇਲ ਤੁਹਾਨੂੰ ਬਹੁਤ ਹੀ ਗੁੱਡ ਮਿਲੇਗੀ। ਰੈਂਟ ਸਿਰਫ $3,100 ਪਰ ਮੰਥ ਹੋਵੇਗਾ, ਲੀ ਜਿਹੜੀ ਆ 5+5 ਹੋਵੇਗੀ, ਤੇ ਪ੍ਰਾਈਸ ਜਿਹੜੀ ਆ ਸਿਰਫ $69,000 ਰੱਖੀ ਗਈ ਆ ਬ੍ਰਾਮਟਨ ਦੇ ਵਿੱਚ ਬਿਊਟੀ ਸਲੋਨ ਜਿਹੜਾ ਕਿ। ਦੂਸਰਾ ਤੁਸੀਂ ਅਗਰ ਦੇਖਣਾ ਚਾਹੁੰਦੇ ਹੋ ਉਹ ਵੀ ਦੇਖ ਸਕਦੇ ਹੋ, ਜਾਂ ਇਸ ਦੇ ਵਿੱਚ ਬਿਊਟੀ ਸਲੋਨ ਵੇਚ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 1699-7378 ਪਰ ਮੰਥ ਹੋਵੇਗਾ, ਲੀ ਜਿਹੜੀ ਆ ਉਹ 5+5 ਹੋਵੇਗੀ, ਤੇ ਪ੍ਰਾਈਸ ਬਹੁਤ ਹੀ ਲੋ ਰੱਖੇਗਾ। ਆਸਕਿੰਗ ਪ੍ਰਾਈਸ 299 ਆ, ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ ਬੜੇ ਪਲਾਜ਼ੇ ਦੇ ਵਿੱਚ ਸਿਰਤਵਾ ਬਰਲਿੰਗਟਨ ਦੇ ਵਿੱਚ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਨਾਗਰਾਫਾ ਦੇ ਵਿੱਚ ਕੀਤਾ ਹੋਇਆ ਸੋਚਣਾ ਚਾਹੁੰਦੇ ਬਿਜ਼ਨਸ ਕਰਨਾ ਚਾਹੁੰਦੇ ਹੋ ਸੈਲ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਹੋ 416-993-7378 416-993-7378। ਥੈਂਕ ਜੀ
0: ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ। ਤੇ ਲਓ ਜੀ ਨੰਬਰ ਮੈਂ ਇੱਕ ਵਾਰ ਫੇਰ ਦੇ ਦਿੰਦੀ ਹਾਂ 416-993-7378 ਤੇ ਤੁਸੀਂ ਗੱਲਬਾਤ ਜਿਹੜੀ ਹੈ ਪਰਮਜੀਤ ਦਿਓਲ ਜੀ ਨਾਲ ਕਰਨੀ ਹੈ। ਕੋਈ ਵੀ ਤੁਹਾਡਾ ਮਸਲਾ ਹੈਗਾ, ਕੋਈ ਰੀਅਲ ਅਸਟੇਟ ਦੇ ਵਿੱਚ ਕੋਈ ਵੀ ਕੁਐਸਚਨ ਹੈ, ਕੋਈ ਖਰੀਦਣੀ ਵੇਚਣੀ ਹੈ ਜ਼ਮੀਨ ਜਾਇਦਾਦ, ਤੇ ਜ਼ਰੂਰ ਤੁਸੀਂ ਗੱਲਬਾਤ ਕਰ ਸਕਦੇ ਹੋ 416-993-7378। ਤੇ ਮੈਨੂੰ ਲੱਗਦਾ ਥੋੜ੍ਹੀ ਜਿਹੀ ਟੈਕਨੀਕਲ ਪ੍ਰੋਬਲਮ ਹੈਗੀ ਆ ਫੋਨ ਦੇ ਵਿੱਚ, ਕਿਉਂਕਿ ਵਿੱਚ ਨੂੰ ਨਾ ਆਵਾਜ਼ ਕਦੀ ਕਦੀ ਕੱਟ ਜਾਂਦੀ ਹੈ ਫਿਰ ਕਦੀ ਠੀਕ ਹੋ ਜਾਂਦੀ ਹੈ, ਪਰ ਚਲੋ ਦੇਖਦੇ ਹਾਂ ਕਿ ਕੀ ਚੱਕਰ ਹੈ। ਵੈਸੇ ਤਾਂ ਮੇਰੇ ਇੱਥੇ ਮੈਨੂੰ ਨਹੀਂ ਲੱਗ ਰਿਹਾ, ਪਰ ਕੋਈ ਨੈੱਟ ਦੀ ਪ੍ਰੋਬਲਮ ਨਾ ਹੋਵੇ ਜਾਂ ਫਿਰ ਪਿੱਛੋਂ ਹੀ ਕੋਈ ਇਸ਼ੂ ਨਾ ਹੋਵੇ। ਤੇ ਲਓ ਜੀ ਇੱਕ ਨੰਬਰ ਮੈਂ ਹੋਰ ਤੁਹਾਨੂੰ ਦੇ ਦੇਵਾਂ ETN ਟਰੈਵਲਸ ਦਾ, ਇਹ ਹੈਗਾ ਜੀ 905-463-1301। ਜੇ ਤੁਸੀਂ ਚਾਹੁੰਦੇ ਹੋ ਨਾ ਬਹੁਤ ਵਧੀਆ ਜਿਹੜਾ ਤੁਸੀਂ ਆਪਣਾ ਟਿਕਟਾਂ ਲੈਣੀਆਂ ਏਅਰਫੇਅਰ ਘੁੰਮਣ ਫਿਰਨ ਜਾਣਾ ਕਿਤੇ ਵੀ, ਫਿਰ ETN ਟਰੈਵਲਸ ਵਾਲੇ ਕਹਿੰਦੇ ਆ ਵੀ ਹੁਣ ਟਿਕਟਾਂ ਬੜੇ ਵਧੀਆ ਰੇਟ 'ਤੇ ਭਰਾਈਆਂ ਹੋਈਆਂ, ਤੁਸੀਂ ਹੁਣ ਬੁੱਕ ਕਰਾ ਸਕਦੇ ਹੋ, ਕਿਉਂਕਿ ਆਉਣ ਵਾਲੇ ਸਮੇਂ 'ਚ ਮੇ ਬੀ ਜਿਹੜੀਆਂ ਜਹਾਜ਼ ਦੀਆਂ ਟਿਕਟਾਂ ਹੈਗੀਆਂ ਜੀ ਮਹਿੰਗੀਆਂ ਹੋ ਸਕਦੀਆਂ। ਸੋ ਸਰਵਿਸ ਵੀ ਨੰਬਰ 1 ਹੈ ਜੀ ਇਹਨਾਂ ਦੀ, ਤੁਸੀਂ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 8:30 ਤੱਕ ਜ਼ਰੂਰ ਇਹਨਾਂ ਨੂੰ ਵਿਜ਼ਿਟ ਕਰੋ ETN ਟਰੈਵਲਸ 905-463-1301 'ਤੇ ਤੁਸੀਂ ਗੱਲਬਾਤ ਜਿਹੜੀ ਹੈ ਇਹਨਾਂ ਨਾਲ ਕਰੋਗੇ। ਸੋ ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਆਪਾਂ ਕਰ ਰਹੇ ਹਾਂ, ਤੁਹਾਡੀ ਕਾਲ ਜੇ ਆਉਂਦੀ ਹੈ ਤਾਂ ਹੋਰ ਕਲੀਅਰ ਮੈਨੂੰ ਹੋਜੂਗਾ ਕਿ ਫੋਨ ਵੀ ਠੀਕ ਹੈ ਕਿ ਇਹਦੇ 'ਚ ਹੀ ਕੋਈ ਪ੍ਰੋਬਲਮ ਹੈ, ਕਿ ਜਿਨ੍ਹਾਂ ਨੇ ਸਾਨੂੰ ਕਾਲ ਕੀਤੀ ਉਹਨਾਂ ਦੇ ਫੋਨ 'ਚ ਹੀ ਕੋਈ ਪ੍ਰੋਬਲਮ ਸੀ ਪਹਿਲਾਂ, ਹੈ ਨਾ। ਸੋ ਬਿਲਕੁਲ ਜੀ 647-874-1313 'ਤੇ, ਕਿ ਜਿਹੜੇ ਇਹ ਦਿਨ ਬੜੇ ਜਿਹੜੇ ਆਪਾਂ ਨੂੰ ਯਾਦ ਜਦੋਂ ਆਪਾਂ ਕਰਦੇ ਹਾਂ ਤਾਂ ਬੜਾ ਮਨ ਦੁਖੀ ਹੁੰਦਾ, ਹੈ ਨਾ। ਇੱਕ ਨਾਲ ਦੀ ਨਾਲ ਇਹ ਵੀ ਹੈਗਾ ਕਿ ਜਿਵੇਂ ਨਾ ਪਹਿਲਾਂ ਇੰਨਾ ਨਹੀਂ ਸੀਗਾ, ਸਿੱਖਾਂ ਅਤੇ ਹਿੰਦੂਆਂ ਦੇ ਵਿੱਚ ਇਹਦੇ ਕਾਰਨ ਪਾੜਾ ਬਹੁਤ ਪਿਆ, ਜਿਵੇਂ ਕਿਉਂਕਿ ਉਸ ਸਮੇਂ ਦੇ ਵਿੱਚ ਨਾ ਇਹਨਾਂ ਨੇ ਇੱਦਾਂ ਦਾ ਮਾਹੌਲ ਕ੍ਰੀਏਟ ਕਰ ਦਿੱਤਾ ਕਿ ਨਫ਼ਰਤ ਪੈਦਾ ਕਰ ਦਿੱਤੀ। ਅਦਰਵਾਈਜ਼ ਜਿਹੜੇ ਆਪਸ ਦੇ ਵਿੱਚ ਪਿਆਰ ਸੀ ਹਿੰਦੂ ਅਤੇ ਸਿੱਖਾਂ ਦਾ, ਕੋਈ ਇੱਦਾਂ ਦਾ ਨਹੀਂ ਸੀਗਾ। ਸੋ ਉਹ ਤੋਂ ਬਾਅਦ ਜਿਵੇਂ ਨਾ ਕਿਉਂਕਿ ਵਿੱਚ ਵਿੱਚ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਕਈ ਵਿੱਚੋਂ ਕਰ ਜਾਂਦੇ ਸੀ ਜਾਣ ਬੁੱਝ ਕੇ, ਤਾਂ ਕਿ ਆਪਸ ਦੇ ਵਿੱਚ ਇਹਨਾਂ ਦੇ ਵਿੱਚ ਵੈਰ ਵਿਰੋਧ ਵਧੇ। ਸੋ ਜਿਵੇਂ ਕਹਿੰਦੇ ਕੁਝ ਜ਼ਖਮ ਹੈ ਜੋ ਸਦਾ ਹੀ ਰਿਸਦੇ ਰਹਿਣਗੇ, ਔਰ ਉਹਦੇ 'ਚੋਂ ਇੱਕ ਹੈਗਾ ਓਪਰੇਸ਼ਨ ਬਲੂ ਸਟਾਰ, ਜਿਹਦਾ ਨਾਮ ਇਹਨਾਂ ਨੇ ਓਪਰੇਸ਼ਨ ਬਲੂ ਸਟਾਰ ਦਿੱਤਾ ਸੀਗਾ। ਸੋ ਇੱਕ ਨਾ ਮੈਂ ਲਾਈਨਾਂ ਥੋੜ੍ਹੀਆਂ ਜਿਹੀਆਂ ਪੜ੍ਹ ਰਹੀ ਸੀ ਕਿਤੇ, ਸੋ ਮੈਨੂੰ ਬੜੀਆਂ ਵਧੀਆ ਲੱਗੀਆਂ ਵੀ ਕੋਸ਼ਿਸ਼ਾਂ ਜਿਹੜੀਆਂ ਸਰਕਾਰਾਂ ਕਰਦੀਆਂ ਰਹਿੰਦੀਆਂ ਵੀ ਕਿਹਨੂੰ ਕਿੱਦਾਂ ਮਿਟਾਈਏ ਅਸੀਂ, ਪਰ ਕੋਈ ਵੀ ਕੌਮ ਹੈ ਨਾ ਜਦ ਤੱਕ ਉਹਦੇ ਵਿੱਚ ਦੇ ਲੋਕ ਜਾਗਰੂਕ ਹੈਗੇ ਆ ਤਾਂ ਕੋਈ ਉਹਨੂੰ ਖਤਮ ਨਹੀਂ ਕਰ ਸਕਦਾ, ਭਾਵੇਂ ਜੋ ਮਰਜ਼ੀ ਕਰ ਲਵੇ ਕੋਈ, ਹੈ ਨਾ। ਸਗੋਂ ਓਨੀ ਜ਼ਿਆਦਾ ਉਹ ਉੱਭਰ ਕੇ ਸਾਹਮਣੇ ਆਉਂਦੀ ਹੈ ਚੀਜ਼, ਹੈ ਨਾ। ਸੋ ਇਹ ਹੈਗਾ ਕਿ ਉਹ ਸਮਝੇ ਸੀ ਕਿ ਫੁੱਲਾਂ ਨੂੰ ਮਸਲ ਕੇ ਬਾਗ ਹੀ ਉਜਾੜ ਦੇਵਾਂਗੇ, ਉਹ ਸਮਝੇ ਸੀ ਕਿ ਫੁੱਲਾਂ ਨੂੰ ਮਸਲ ਕੇ ਬਾਗ ਹੀ ਉਜਾੜ ਦੇਵਾਂਗੇ, ਪੰਨਿਆਂ ਨੂੰ ਅੱਗ ਲਾ ਕੇ ਅਸੀਂ ਇਤਿਹਾਸ ਹੀ ਪਾੜ ਦਿਆਂਗੇ। ਕਿਉਂਕਿ ਨਾ ਮੈਂ ਹੁਣੇ ਦੇਖ ਰਹੀ ਸੀਗੀ ਕਿ ਨਾ ਜਿਹੜੀ ਉੱਥੇ ਬੀੜ ਹੈਗੀ ਆ ਬਾਬਾ ਜੀ ਦੀ ਬੀੜ ਆਪਣਾ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ, ਉਹਦੇ ਵਿੱਚ ਵੀ ਗੋਲੀ ਆਰ ਪਾਰ ਹੋਈ ਸੀਗੀ। ਸੋ ਉੱਥੇ ਉਹ ਬਾਬਾ ਜੀ ਦੀ ਬੀੜ ਦੇ ਦਰਸ਼ਨ ਕਰਾਉਂਦੇ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਬਾ ਜੀ ਦੀ ਬੀੜ ਆ ਉਹਦੇ ਦਰਸ਼ਨ ਕਰਾਉਂਦੇ ਹੁੰਦੇ ਆ। ਅਸੀਂ ਵੀ ਜਦੋਂ ਗਏ ਸੀ ਤਾਂ ਉਹ ਦੇਖੀ ਸੀਗੀ, ਜਿਹੜੀ ਉਹ ਗੋਲੀ ਆ ਉਹ ਵੀ ਉਹਨਾਂ ਨੇ ਰੱਖੀ ਹੋਈ ਆ। ਸੋ ਪੰਨਿਆਂ ਨੂੰ ਅੱਗ ਲਾ ਕੇ ਅਸੀਂ ਇਤਿਹਾਸ ਹੀ ਪਾੜ ਦੇਵਾਂਗੇ, ਪੰਨਿਆਂ ਨੂੰ ਅੱਗ ਲਾ ਕੇ ਅਸੀਂ ਇਤਿਹਾਸ ਹੀ ਪਾੜ ਦੇਵਾਂਗੇ। ਪਰ ਉਹ ਭੁੱਲ ਗਏ, ਪਰ ਉਹ ਭੁੱਲ ਗਏ ਕਿ ਇਹ ਬੀਜ ਸ਼ਹਾਦਤਾਂ ਦੇ ਖੂਨ ਨਾਲ ਪਲਦੇ ਨੇ। ਜਿੰਨਾ ਇਹਨਾਂ ਨੂੰ ਦਬਾਉਂਦੇ ਹੋ, ਜਿੰਨਾ ਇਹਨਾਂ ਨੂੰ ਦਬਾਉਂਦੇ ਹੋ, ਓਨਾ ਹੀ ਇਹ ਮਸ਼ਾਲ ਬਣ ਬਲਦੇ ਨੇ। ਨਾ ਤੋਪਾਂ ਸਾਨੂੰ ਝੁਕਾ ਸਕੀਆਂ, ਨਾ ਤਖਤਾਂ ਦਾ ਕੋਈ ਡਰ ਰਿਹਾ। ਅਕਾਲ ਦੇ ਓਟ ਮੂਹਰੇ ਬੰਦਿਆ, ਅਕਾਲ ਦੇ ਓਟ ਮੂਹਰੇ ਬੰਦਿਆ, ਹਮੇਸ਼ਾ ਤੇਰਾ ਹੰਕਾਰ ਹੀ ਹਰ ਗਿਆ। ਯਾਨੀ ਕਿ ਜਿਹੜਾ ਹੰਕਾਰ ਕਰਦਾ ਨਾ, ਉਹਦਾ ਬਸ ਹੰਕਾਰ ਆਪਣੇ ਆਪ ਭੰਨਿਆ ਜਾਂਦਾ, ਹਰ ਜਾਂਦਾ, ਖਤਮ ਹੋ ਜਾਂਦਾ, ਅਤੇ ਬਾਕੀ ਕੁਛ ਨਹੀਂ ਬਚਦਾ, ਕਿਉਂਕਿ ਹੰਕਾਰ ਦਾ ਹਮੇਸ਼ਾ ਸਿਰ ਨੀਵਾਂ ਹੁੰਦਾ। ਅਕਾਲ ਦੇ ਓਟ ਮੂਹਰੇ ਬੰਦਿਆ, ਹਮੇਸ਼ਾ ਤੇਰਾ ਹੰਕਾਰ ਹੀ ਹਰ ਰਿਹਾ। ਸੋ ਬਿਲਕੁਲ ਜੀ, ਇਹ ਦਿਨ ਬੜੇ ਸਾਡੇ ਲਈ ਜਿਹੜੇ ਇੱਦਾਂ ਦੇ ਆ ਕਿ ਇਹਨਾਂ 'ਚ ਆਪਾਂ ਇਹਨਾਂ ਦਿਨਾਂ ਨੂੰ ਆਪਾਂ ਨੇ ਯਾਦ ਕਰਨਾ ਹੀ ਹੈ, ਅਤੇ ਗੱਲਾਂ ਬਾਤਾਂ ਇਹਨਾਂ ਦੀਆਂ ਕਰਦੀਆਂ ਕਰਦੇ ਹੀ ਰਹਿਣਾ। ਕਿਉਂਕਿ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਅੱਗੇ ਤੋਂ ਅੱਗੇ, ਜਿਹੜੀ ਜਨਰੇਸ਼ਨ ਨਵੀਂ ਆ ਉਹਨਾਂ ਨੂੰ ਪਤਾ ਲੱਗ ਜਾਂਦਾ, ਨਹੀਂ ਤਾਂ ਉਹਨਾਂ ਨੂੰ ਵੀ ਨਹੀਂ ਸਾਰਾ ਕੁਛ, ਜਿਵੇਂ ਕਹਿੰਦੇ ਨਾ ਜਦੋਂ ਤੱਕ ਗੱਲ ਨਾ ਕਰੋ ਜਦ ਤੱਕ ਪੜ੍ਹੋ ਨਾ, ਉਹ ਵਿੱਚੇ ਹੀ ਰੁਲ ਜਾਂਦਾ ਸਾਰਾ ਕੁਛ। ਅਤੇ ਬਿਲਕੁਲ ਜੀ, ਗੱਲਾਂ ਬਾਤਾਂ ਇੱਦਾਂ ਹੀ ਕਰਾਂਗੇ ਤੁਹਾਡੇ ਨਾਲ। ਅਤੇ ਹੁਣ ਸਾਡੇ ਨਾਲ ਸਾਰਾਂਸ਼ ਜੁੜਿਆ ਯੂਨੀ ਗਲੋਬਲ ਐਡਵਾਈਜ਼ਰੀ ਤੋਂ, ਜਿਹੜੇ ਕਿ ਬੜੇ ਵਧੀਆ ਜਿਹੜੀਆਂ ਗ੍ਰਾਂਟਸ ਹੈਗੀਆਂ ਉਹ ਆਪਾਂ ਨੂੰ ਦਵਾਉਂਦੇ ਆ ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ, ਕਿਉਂਕਿ ਗੌਰਮੈਂਟ ਜਿਹੜੀ ਹੈ ਨਾ ਉਹ ਹੈਲਪ ਕਰਦੀ ਤੁਹਾਡੀ ਇੱਥੇ। ਔਰ ਦੇਖੋ ਕੈਨੇਡਾ ਕਿੰਨਾ ਵਧੀਆ ਕੰਟਰੀ ਆ, ਪਰ ਕਈ ਲੋਕਾਂ ਨੇ ਜਿਹੜਾ ਹੈਗਾ ਇਹਨੂੰ ਵੀ ਹਾਨੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਹੈ ਨਾ। ਪਰ ਦੇਖੋ ਤੁਹਾਡੀ ਕਿੰਨੀ ਹੈਲਪ ਕਰਦੇ ਆ, ਹਰੇਕ ਪੁਆਇੰਟ 'ਤੇ ਹੈਲਪ ਕਰਦੀ ਹੈ ਜਿਹੜੀ ਗੌਰਮੈਂਟ ਹੈ। ਅਤੇ ਹੁਣ ਜਿਹੜੀ ਐਜੂਕੇਸ਼ਨ ਦੇ ਲਈ ਤੁਹਾਨੂੰ ਗ੍ਰਾਂਟ ਮਿਲ ਰਹੀ ਹੈ। ਸਰਾਸ਼ ਕੀ ਹਾਲ ਚਾਲ? ਜੀ ਜੀ ਬਹੁਤ ਵਧੀਆ। ਤੇ ਦੋ ਸੁਨੇਹਾ, ਤੇ ਜਿੰਨੇ ਵੀ ਸਾਡੇ ਐਜੂਕੇਸ਼ਨ ਗ੍ਰਹਿਣ ਕਰਨਾ ਚਾਹੁੰਦੇ ਆ, ਹੈ ਨਾ, ਗਵਰਨਮੈਂਟ ਉਹਨਾਂ ਨੂੰ ਗ੍ਰਾਂਟ ਦੇ ਰਹੀ ਹੈ, ਤੇ ਐਲੀਜੀਬਿਲਟੀ ਦੱਸੋ ਕੀ ਹੈ ਪਹਿਲਾਂ?
1: ਹਾਂਜੀ, ਲਾਈਕ ਸੋ ਇਸਕੇ ਲਈ ਆਪਕੇ ਪਾਸ ਕੈਨੇਡਾ ਮੇਂ ਸਟੇਟਸ ਹੋਣਾ ਚਾਹੀਏ। ਅਗਰ ਆਪ PR ਪ੍ਰੋਟੈਕਟਿਡ ਪਰਸਨ ਜਾਂ ਸਿਟੀਜ਼ਨ ਹੈ, ਐਂਡ ਆਪਕੀ ਫੈਮਿਲੀ ਇਨਕਮ ਜੋ ਹੈ 2024 ਕੇ ਨੋਟਿਸ ਅਸੈਸਮੈਂਟ ਮੇਂ, ਕਿਉਂਕਿ ਅਭੀ ਚੱਲ ਅਕੈਡਮੀ ਕੇ 25-26 ਉਸਮੇਂ 2024 ਕਾ ਐਨਵੇ ਦੇਖਾ ਜਾ। ਅਗਰ ਆਪਕੀ ਫੈਮਿਲੀ ਇਨਕਮ ਕਮ ਹੈ $70,000 ਸੇ, $70,000 ਸੇ ਵੀ ਆਪਕੋ ਇਸਕਾ ਐਡਵਾਂਟੇਜ ਹੈ ਜੀ। ਆਸਾਨ ਸੀ ਬਾਤ ਹੈ, ਬਿਲਕੁਲ ਹਮ ਐਜੂਕੇਸ਼ਨ ਫੰਡਿੰਗ ਮੇਂ ਡੀਲ ਕਰਤੇ ਹੈ, ਐਜੂਕੇਸ਼ਨ ਕੰਸਲਟੈਂਟ ਹੈ, 7 ਈਅਰਸ ਹੋ ਗਏ ਹੈ, ਹਜ਼ਾਰੋਂ ਲੋਕੋਂ ਕੋ ਆਲਰੇਡੀ ਅਸਿਸਟ ਕਰ ਚੁੱਕੇ ਹੈ। ਹਮ ਔਰ ਕਿਸੀ ਫੰਡਿੰਗ ਮੇਂ ਡੀਲ ਹੀ ਨਹੀਂ ਕਰਤੇ ਜਿਸਮੇ ਕੈਚ ਹੈ। ਯਹਾਂ ਪੇ ਅਗਰ ਆਪਕੀ ਇਨਕਮ ਕਮ ਹੈ, ਆਪਕਾ ਫੈਮਿਲੀ ਸਾਈਜ਼ ਜ਼ਿਆਦਾ ਹੈ, ਤੋ ਵੀ ਆਪਕੋ ਫਾਇਦਾ ਹੈ। CRA ਕਾ ਡਾਕੂਮੈਂਟ ESTC ਸਰਵਿਸ ਕੈਨੇਡਾ ਕੋ ਜਾਤਾ ਹੈ, ਕੋਈ ਇਸਮੇ ਕਾਰੀਗਰੀ ਹੋ ਹੀ ਸਕਤੀ ਨਾ, ਸੈਟਿੰਗ ਨਾ ਅਪਰੋਚ ਹੈ, ਸਿੰਪਲ ਸਾ ਕਾਮ ਹੈ ਜੀ, ਕੰਪਲੈਕਸ ਨਾ ਸਮਝੇ ਇਸਕੋ। ਆਪ ਸਕਿੱਲ ਹਾਸਿਲ ਕਰੇ, ਫੁਲੀ ਆਨਲਾਈਨ ਕੋਰਸਿਸ ਕਰੇ, ਔਰ 30-100,000 ਦੀ ਫੰਡਿੰਗ ਆਪਣੇ ਅਕਾਊਂਟ ਮੈਂ ਡਾਇਰੈਕਟ ਹਾਸਿਲ ਕਰੇ। ਪੇਮੈਂਟ ਗਵਰਨਮੈਂਟ ਆਪਕੇ ਅਕਾਊਂਟ ਮੈਂ ਡਾਲਤੀ, ਮੇਰੇ ਅਕਾਊਂਟ ਮੈਂ ਡਾਲਤੀ, ਕੋਈ ਤੋ ਕੋਈ ਕੈਚ ਐਂਡ ਟੂ ਐਂਡ ਇਸਕੇ ਅੰਦਰ ਕੋਈ ਕੈਚ ਹੈ ਹੀ ਨਹੀਂ। ਆਜ ਕੀ ਡੇਟ ਮੇਂ 30-100,000 ਕੋ ਮਿਲ ਰਿਹਾ ਹੈ, ਉਸਕਾ ਹਾਫ ਪੋਰਸ਼ਨ ਕਿਆ ਹੈ? ਨੋਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟਸ। तो मतलब ये अपॉर्चुनिटी मिस ना करें, बिकॉज पीछे रह जाएंगे। हमें लगता है बाद में ऐसे कभी होता है कि अरे यार काश मैंने पहले ये करा होता, मैंने पहले ये करा होता, तो दिस विल बी डेफिनेटली काश मैंने ये करा होता।
0: ठीक है। अच्छा, एकेडमिक ईयर अब कब से स्टार्ट होना? अभी जो कोर्स चल रहे होंगे तो अभी नया कब से शुरू होना?
1: हाँ जी, अब सेकेंड वीक ऑफ जून से स्टार्ट है।
0: अच्छा,
1: जो सिर्फ दो बैच रह गए हैं अब बस, एक जून में और एक जुलाई में। 1 अगस्त के बाद तो फिर पॉलिसी चेंज कर रही है गवर्नमेंट, ग्रांट्स में कट कर रही है। ग्रॉस सेम रहेगा, लोन आएगा, लेकिन सारा गवर्नमेंट ग्रांट्स में कट कर रही है। तो दो बैच रह गए हैं, आप पीछे ना रहे, आप अपने 5 दोस्तों को फोन लगाएं, 3 पहले एनरोल हो चुके होंगे और 2 हमसे हुए होंगे, तो आप लाइक स्किल हासिल करें। अगर आप फैमिली ऑफ 4 है तो आपको 80,000 की फंडिंग बनती है। हस्बैंड वाइफ दोनों पढ़ते हैं, नो एज लिमिट, नो क्रेडिट चेक। 75 ईयर्स के क्लाइंट्स भी हमारे, 30 ईयर्स के भी हैं। सेल्फ एम्प्लॉयड अगर आप हैं, Uber driver, truck driver, small business owner, unemployed, single mother, आपको ज्यादा बेनिफिट है, आपने सिर्फ 2 से 3 घंटे देने हैं, फुली ऑनलाइन कंफर्ट वाले कोर्सेज हैं, असाइनमेंट हैं, एग्जामिनेशन नहीं है, सोखे जो कोर्सेज हैं, कोई कैच नहीं है।
0: ठीक है, तो इसमें ऑनलाइन ही होगी स्टडी सारी?
1: ज्यादातर क्लाइंट चूज करते हैं ऑनलाइन कोर्सेज, आसान वाले जो 3 घंटे या 2 से 3 घंटे लगाते हैं एवरीडे। कुछ ऐसे प्रोग्राम भी है जो कि सेल्फ स्टडी है, टीचर नहीं है उसमें, वो और भी ज्यादा ईजी है। तो इसलिए हमारे पास तो HVAC जैसे कोर्सेज भी है, बट उसमें रिटेंशन रेट सिर्फ महीने के 2 क्लाइंट ब्लॉक होते हैं उसमें, जो उसको पूछ के HVAC प्लम्बिंग वो हार्ड कोर्सेज है, उसमें आप हमको भी करा देंगे आपको, बट लेकिन ज्यादातर क्लाइंट चूज करते हैं फुली ऑनलाइन कोर्सेज, तो कोई कैच नहीं है। आप स्किल हासिल कर रहे हैं, आप फंडिंग गवर्नमेंट से हासिल कर रहे हैं, जैसे गवर्नमेंट बिलियंस ऑफ डॉलर्स फॉरेन एड में बाहर के देशों को दे देती है, $30 बिलियन यूक्रेन को, 30 बिलियन मतलब 30,000 मिलियन, तो गवर्नमेंट के 4 बिलियन एडुकेशन में नहीं लगा सकती क्या? जैसे चाइल्ड बेनिफिट है, वैसे डेंटल बेनिफिट है, वैसे एजुकेशन में गवर्नमेंट सपोर्ट करती है, इस अपॉर्चुनिटी को मिस ना करे, टाइप वापस नहीं आएगा।
0: ठीक है, अच्छा आपकी सारांश कितनी है फीस, आप कितनी फीस लोगे उनसे?
1: हाँ जी बिल्कुल जी, अब इसमें हमने बड़ा ना ट्रांसपेरेंट रखा है, आज के टाइम पर अगर अच्छी तरह हम काम करते हैं ना, कोई बंदा तो भी उस पर शक्ति होता है कि इसमें क्या कैच हुआ। हम पहले ठा करके कहते हैं कोई कैच नहीं है, हमारी फीस 199 से $499 है, वन टाइम फीस है, कोई कमीशन नहीं है, शुरू में भी हम फीस लेते नहीं है, अपने काम होने के बाद लेते हैं। आप हम मानते हैं फैमिली ऑफ 5 है, आपके 3 बच्चे हैं, हस्बैंड वाइफ दोनों पढ़ते हैं, और लाइक 3 बच्चे का मीनिंग कॉलेज यूनिवर्सिटी जा रही है, नहीं कि 18 साल से नीचे होने चाहिए, तो अब तो 100,000 की फंडिंग बचती है आज के रेट में, जिसका $50,000 नॉन रिफंडेबल, टैक्स फ्री ग्रांट्स का पोर्शन है, और जस्ट 50,000 है वो भी ऑप्शनल लोन है, जो कि आपने 10% वापस करना है, शुरू में 0% 1 साल तक, बाद में 2.5% पूरे साल का ब्याज, सिर्फ 2.5%, 50,000 का 15,000 वापस करना उस लोन पे भी। आपकी बेनिफिट हो रहा है, आपको लग रहा है मेरा बेनिफिट ज्यादा, आपका बेनिफिट ज्यादा है, मतलब ना आपको लग रहा है ऐसा है, असली में हमारी फीस कम लग रही है ना आपको, कम है, हम वॉल्यूम में काम करते हैं, हमारा जो दिमाग है वो हमारी गुल्लक पे, आपकी फंडिंग पे नहीं है, कोई कैच नहीं है जी। 34 बंदों का लास्ट वीक अप्रूवल आया है, उनके खाते में डायरेक्ट फंडिंग गई है, उसके बाद हमारे ऑफिस अकाउंट जाता है, हमारी फीस दे दो, पहले वो हमारी फीस देते हैं, हम बाद में पैसे लेते हैं, हमने कोई कैच रखा ही
0: नहीं। ऑफिस कहाँ है आपका, और ऑफिस और फोन नंबर बताएं जहाँ कॉन्टेक्ट करें हमारे लिसनर?
1: बिल्कुल जी, आप हमें अभी भी कॉल कर सकते हैं, ऑफिस हमारा है यूनिक ग्लोबल एडवाइजरी, 200 पे अब आप आ सकते हैं, क्योंकि टाइम कम रह गया, आपको बेनिफिट इसके बाद नहीं होगा, हमारा काम ऐसा नहीं है कि आज लाइक विक्टोरिया डे ये अपॉर्चुनिटी आपको मतलब 50% ऑफ 70% ऑफ, गवर्नमेंट की सीधी सीधी पॉलिसी आसान सी चीज है, अभी है बाद में नहीं आएगा, जिसके बाद थोड़े एनरोल करो, ऑफिस जा सकते हो, फोन पर भी काम हो जाता है सारा। नंबर नोट करें आप, 437-264-31-75, 437-264-31-75, हमें कॉल करो, 437-264-31-75, 437-264-31-75, नंबर अगेन 437-264-31-75
0: जी। थैंक यू सराज। लो जी बिल्कुल, एक बार नंबर मैं भी दस दिनी हूँ, 437-264-31-75 ते तुसी गलबात करो, ते थानू बहुत वधिया जिहड़ी जानकारी है मिलूगी, ते इह ग्रांट्स जिहड़ियां गवर्नमेंट दे रही है, ते तुसी करो स्टडी ते लो लाहा। ते लो जी नैक्सट कॉल ते चलते हैं। हांजी सत श्री अकाल।
3: इकबाल सिंह बोल रहा है। देखो ये सारे दे सारे जड़े कंडे बीजे है साडे आप दे सिख कौम ने बीजे, मैं भी सिख हां, मैं सारी उम्र केस कत्ल नहीं कीते। देखो की जरूरत पै गई सी सानू पंजाब दे 3 टुकड़े करन वाला, असी लोग सतारा सिंह फतेह सिंह अते होर मोर्चे ला दिते, उदों आ साडे विच नफरत पैदा हो गई हिंदू अते सिख दे विच। हिंदू ਅਤੇ ਸਿੱਖ ਦੀ ਨਫ਼ਰਤ ਅੱਜ ਵੀ ਨਹੀਂ ਸਾਡੇ ਪਿੰਡਾਂ ਦੇ ਅੰਦਰ, ਉਵੇਂ ਸਾਰੇ ਤਿੰਨਾਂ ਚੋਂ ਕਿਸਮ ਦੇ ਜਿਹੜੇ ਧਰਮ ਹੈ ਉਸੇ ਤਰ੍ਹਾਂ ਵੱਜਦੇ। ਇਹ ਲਾਲਚੀ ਲੋਕਾਂ ਨੇ ਸਭ ਕੁਝ ਖਰਾਬ ਕੀਤਾ ਔਰ ਇਹ ਅਜੇ ਵੀ ਪਿੱਛੇ ਨਹੀਂ ਹਟ ਰਹੇ। ਦੇਖੋ ਕਿੱਡੀ ਚੰਗੀ, ਜਦੋਂ ਇਹ ਅੰਦੋਲਨ ਚੱਲ ਰਿਹਾ ਸੀ 1965 ਦੇ ਵਿੱਚ ਜੰਗ ਲੱਗ ਗਈ, ਸਾਡੇ ਪੰਜਾਬੀਆਂ ਨੇ ਇੱਕ ਅੰਦੋਲਨ ਬੰਦ ਕਰ ਦਿੱਤਾ, ਇੱਥੇ ਜੰਗ ਦੀ ਤਿਆਰੀ ਕਰ ਰਹੇ ਸੀ ਪਾਕਿਸਤਾਨ ਨਾਲ ਲੜਨ। ਸਾਡੇ ਵਿੱਚ ਬ੍ਰਿਟਿਸ਼ ਭਗਤੀ ਬਹੁਤ ਹੈ, ਲੇਕਿਨ ਸਾਡੇ ਵਿੱਚ ਜਿਹੜੇ ਲੀਡਰ ਹੈ ਨਾ ਉਹ ਨਹੀਂ ਜਾਣ ਦਿੰਦੇ, ਕਿਸੇ ਦਾ ਕੋਈ ਪਬਲਿਕ ਦਾ ਕਸੂਰ ਨਹੀਂ ਸੀ। ਮੈਨੂੰ ਸਭ ਕੁਝ ਯਾਦ ਹੈ ਉਹਨਾਂ ਦਿਨਾਂ ਦੇ ਅੰਦਰ ਜਦੋਂ ਅੰਦੋਲਨ ਚੱਲ ਰਿਹਾ ਸੀ, ਇੱਕ ਇੰਦਰਜੀਤ ਲੜਕੀ ਜੋ ਇਸ ਵੇਲੇ ਹਰਿਆਣੇ ਵਿੱਚ ਚਲਾ ਗਿਆ ਉਸਦਾ ਭਰਾ, ਉਹਦੀ ਇੱਕ ਫੋਟੋ ਲੱਗੀ ਹੁੰਦੀ ਸੀ ਅੰਮ੍ਰਿਤਸਰ ਦੇ ਗੁਰਦੁਆਰੇ ਦੇ ਵਿੱਚ, ਜਿਹਦੇ ਜ਼ਖਮੀ ਸੀ ਉਹ ਮੌਤ ਹੋ ਗਈ ਸੀ, ਲੋਕਾਂ ਨੂੰ ਭੜਕਾਇਆ ਗਿਆ ਉਸਦੇ ਬਰਖਲਾਫ਼। ਇਹ ਸਭ ਕੁਛ ਜੋ ਕੁਛ ਕਰ ਰਿਹਾ, ਇਹ ਅੰਦੋਲਨ ਕਰ ਰਿਹਾ, ਇਹ ਉਹ ਲੋਕ ਹੈ ਜਿਹਨਾਂ ਨੂੰ ਕੁਛ ਨਾ ਕੁਛ ਚਾਹੀਦਾ ਹੈਗਾ। ਹੁਣ ਵੀ ਤਾਂ ਉਹ ਕੁਛ ਹੋ ਰਿਹਾ, ਹੁਣ ਕੀ ਹੋ ਰਿਹਾ ਸ਼੍ਰੋਮਣੀ ਕਮੇਟੀ ਚ, ਹੁਣ ਵੀ ਤਾਂ ਉਹ ਕੁਛ ਹੀ ਹੋ ਰਿਹਾ। ਇਹ ਨਹੀਂ ਬੰਦ ਹੋ ਸਕਦਾ, ਜੋ 84 ਹੋਇਆ ਉਹ ਇਹਨਾਂ ਦੀ ਹੀ ਗਲਤੀ, ਅਜੇ ਇਹਨਾਂ ਨੂੰ ਪਤਾ ਨਹੀਂ ਹੈ 1984 ਦੇ ਵਿੱਚ ਜੋ ਆਖਰੀ ਹਮਲਾ ਹੋਇਆ ਸੀ ਉਹਦੇ ਵਿੱਚ ਸਿੱਖ ਸੀ, ਸਿੱਖ ਫੌਜੀ। ਮੈਂ ਖੁਦ ਇੱਕ ਸੂਬੇਦਾਰ ਨੂੰ ਜਾ ਕੇ ਮਿਲਟਰੀ ਹਸਪਤਾਲ ਅੰਮ੍ਰਿਤਸਰ ਦੇ ਵਿੱਚ ਮਿਲਿਆ ਸੀਗਾ। ਇਹ ਕੋਈ ਵੀ ਐਕਸ਼ਨ ਹੋਇਆ, ਮੈਂ ਚਾਰ ਜੰਗਾਂ ਲੜੀਆਂ, ਕੋਈ ਵੀ ਲੜਾਈ ਜਿਹੜੀ ਸਿੱਖਾਂ ਤੋਂ ਬਗੈਰ ਕਾਮਯਾਬ ਨਹੀਂ ਹੋਈ। ਉਸ ਵੇਲੇ ਵੀ ਜੋ ਆਖਰੀ ਹਮਲਾ ਆਇਆ ਰਾਤ ਨੂੰ 5 ਵਜੇ, ਕਮਾਂਡੋ ਦੇ ਸਿੱਖ ਸੀ ਉਹਦੇ ਵਿੱਚ, ਉਹ ਮੈਂ ਸੂਬੇਦਾਰ ਨੂੰ ਜਾ ਕੇ ਉੱਥੇ ਮਿਲਿਆ ਕਿ ਕਦੇ ਕਹਾਣੀਆਂ ਲੰਬੀਆਂ, ਤੁਹਾਡਾ ਟਾਈਮ ਹੁੰਦਾ ਮਹਿੰਗਾ, ਇਹ ਲੋਕ ਲੀਡਰ ਨੇ ਕੰਮ ਖਰਾਬ ਕੀਤਾ। ਹਿੰਦੂ ਸਿੱਖ ਦਾ ਸਵਾਲ ਅੱਜ ਵੀ ਨਹੀਂ ਆਇਆ ਪੰਜਾਬ ਦੇ ਅੰਦਰ, ਕੀ ਦੱਸੀਏ ਤੁਹਾਨੂੰ, ਸਾਰੀ ਕਹਾਣੀ ਅਸੀਂ ਆਪ ਖਰਾਬ ਕੀਤੀ ਹੋਈ ਹੈ।
0: ਜੀ ਜੀ ਜੀ ਬਿਲਕੁਲ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਹਾਡੇ ਵਿਚਾਰ ਚਲੇ ਗਏ ਆ। ਸੋ ਵਾਕਈ ਏਦਾਂ ਹੀ ਆ, ਕਿਉਂਕਿ ਨਾ ਬੜੀਆਂ ਇੱਦਾਂ ਦੇ

0: ਆਮ ਤੌਰ ਤੇ ਜਿਹੜੇ ਲੋਕ ਹੈ ਨਾ ਉਹਨਾਂ 'ਚ ਕੁਛ ਨਹੀਂ, ਕੋਈ ਕਿਸੇ ਨੂੰ ਨਹੀਂ ਕੁਛ ਕਹਿੰਦਾ, ਨਾ ਕਿਸੇ ਦਾ ਆਪਸ 'ਚ ਵੈਰ ਵਿਰੋਧ ਹੁੰਦਾ। ਇਹ ਕੁਰਸੀਆਂ ਦੇ ਚੱਕਰ 'ਚ ਜਿਹੜੇ ਪੋਲੀਟੀਸ਼ੀਅਨ ਆ ਉਹ ਇਹ ਸਾਰਾ ਕੁਛ ਕਰਦੇ ਆ, ਕਿਉਂਕਿ ਉਹਨਾਂ ਨੂੰ ਆਪਣੀ ਕੁਰਸੀਆਂ ਬਚਾਉਣੀਆਂ ਹੁੰਦੀਆਂ ਵੀ ਅੱਧੇ ਲੋਕਾਂ ਨੂੰ ਇੱਧਰ ਕਰ ਦਿਓ, ਅੱਧੇ ਇੱਧਰ, ਨਾਲੇ ਆਪਸ 'ਚ ਲੜੀ ਜਾਣ ਅਤੇ ਸਾਡੇ ਵੱਲ ਉਹਨਾਂ ਦਾ ਧਿਆਨ ਨਾ ਜਾਵੇ। ਨਹੀਂ ਕੀ ਹੋਊਗਾ, ਜੇ ਲੋਕ ਹੋ ਗਏ ਇਕੱਠੇ ਤਾਂ ਉਹਨਾਂ ਨੇ ਸਰਕਾਰਾਂ ਦੇ ਜਿਹੜੇ ਨੁਮਾਇੰਦਗੀ ਆ ਜਿਹੜੇ ਕਰ ਰਹੇ ਉਹਨਾਂ ਨੂੰ ਫੜਨਾ ਵੀ ਤੁਸੀਂ ਆਹ ਨਹੀਂ ਕਰਦੇ ਆ। ਹੁਣ ਪਹਿਲਾਂ ਇੰਡੀਆ 'ਚ ਇਹ ਸਾਰਾ ਕੁਛ ਆਪਾਂ ਦੇਖ ਕੇ ਆਏ ਹਾਂ, ਉੱਥੇ ਇੱਦਾਂ, ਹੁਣ ਇੱਥੇ ਵੀ ਪੋਲਿਟਿਕਸ ਦੇ ਵਿੱਚ ਇਹੀ ਕੁਛ ਹੋਣ ਲੱਗ ਗਿਆ। ਹੁਣ ਅੱਧੇ ਬੰਦੇ ਅੱਧੇ ਉਹਨਾਂ ਨਾਲ ਹੈ, ਦੂਜੇ ਉਹਨਾਂ ਨਾਲ ਹੈ, ਉਹ ਉਹਨਾਂ ਨੂੰ ਕੁਛ ਦੱਸੀ ਜਾਂਦੇ, ਅੱਧੇ ਉਹਨਾਂ ਨੂੰ ਦੱਸੀ ਜਾਂਦੇ ਆ। ਫਿਰ ਉਹੀ ਹੈ ਵੀ ਤੁਸੀਂ ਉਹਨਾਂ ਨੂੰ ਚੁਣਿਆ ਵੋਟਾਂ ਪਾ ਕੇ, ਉਹਨਾਂ ਤੋਂ ਕੰਮ ਕਰਾਓ, ਕੰਮ ਕਰਨ ਦਿਓ ਉਹਨਾਂ ਨੂੰ। ਕੋਈ ਕਿਤੇ ਉਹਨਾਂ ਦੇ ਆਪਣੇ ਫੰਕਸ਼ਨ 'ਚ ਬੁਲਾਈ ਜਾਂਦਾ, ਕੋਈ ਕਿਤੇ ਬੁਲਾਈ ਜਾਂਦਾ। ਹੁਣ ਦੇਖੋ ਆ ਇਲੈਕਸ਼ਨ ਹੋਣੇ ਆ, ਤੇ ਫਿਰ ਜਦੋਂ ਕੋਈ ਜਿੱਤ ਜਾਂਦਾ ਚੱਲ ਵੀ ਫਿਰ ਫੋਟੋਆਂ ਤੇ ਫੋਟੋਆਂ ਸੋਸ਼ਲ ਮੀਡੀਆ ਤੇ ਵੀ ਮੈਂ ਵੀ ਇਹਦੇ ਨਾਲ ਰਿਹਾ ਹੈ, ਮੇਰੇ ਮੇਰੇ ਕੋਈ ਫੰਕਸ਼ਨ ਸੀਗਾ, ਕੋਈ ਪਾਠ ਸੀਗਾ, ਕੋਈ ਜਾਂ ਕੋਈ ਅਫੀਸ਼ੀਅਲ ਕੋਈ ਮੀਟਿੰਗ, ਉਹਦੇ 'ਚ ਅਸੀਂ ਬੁਲਾਇਆ ਇਹਨਾਂ ਨੂੰ, ਹੈ ਨਾ। ਸੋ ਉਹਨਾਂ ਨੂੰ ਕੰਮ ਕਰਨ ਦਿਓ, ਉਹਨਾਂ ਤੇ ਕੀ ਤੁਸੀਂ ਕਰਾਉਣਾ, ਹੈ ਨਾ। ਐਵੇਂ ਉਹਨਾਂ ਨੂੰ ਸਗੋਂ ਉਹ ਆਮ ਆਪਣੇ ਲੋਕਾਂ ਵਰਗੇ ਹੀ ਆ, ਪਰ ਉਹਨਾਂ ਨੂੰ ਚੱਕ ਕੇ ਨਾ ਐਂ ਬਿਠਾ ਦਿੰਦੇ ਆ ਟੀਸੀ ਤੇ, ਫਿਰ ਉਹੀ ਜਿਹੜਾ ਤੁਹਾਨੂੰ ਨੁਕਸਾਨ ਪਹੁੰਚਾਉਂਦੇ ਆ। ਸੋ ਇਸ ਕਰਕੇ ਉਹ ਤਾਂ ਤੁਹਾਡੇ ਜਿਵੇਂ ਚੁਣੇ ਹੋਏ ਆ, ਇਹਦਾ ਮਤਲਬ ਉਹਨਾਂ ਨੂੰ ਕਿੰਨਾ ਫਾਇਦਾ ਹੁੰਦਾ ਇਸ ਚੀਜ਼ ਤੋਂ ਕਿ ਉਹ ਕੁਰਸੀਆਂ ਪਿੱਛੇ ਕਿੰਨਾ ਕੁਛ ਕਰ ਜਾਂਦੇ ਆ। ਉਦੋਂ ਜੋ ਮਰਜ਼ੀ ਉਹਨਾਂ ਤੋਂ ਕਹਾ ਲਓ, ਜੋ ਮਰਜ਼ੀ ਉਹਨਾਂ ਤੋਂ ਕਰਾ ਲਓ, ਉਹਨਾਂ ਨੇ ਉਹੀ ਉਹੀ ਮੰਨੀ ਜਾਣੀ ਲੋਕਾਂ ਦੀ ਗੱਲ, ਜਿਹੜੇ ਉਹਨਾਂ ਦੇ ਅਗਰ ਮਗਰ ਫਿਰਦੇ ਉਹਨਾਂ ਦੀ। ਉਹ ਤੋਂ ਬਾਅਦ ਤੂੰ ਕੌਣ ਤੇ ਮੈਂ ਕੌਣ, ਫਿਰ ਉਹ ਕਹਿੰਦੇ 4-5 ਸਾਲ ਅਸੀਂ ਹੈਗੇ, ਬਾਕੀ ਬਾਅਦ 'ਚ ਦੇਖੀ ਜਾਊਗੀ। ਹੈ ਫਿਰ ਕਹਿੰਦੇ ਲੈ ਹੁਣ ਸੁਣਦੇ ਨਹੀਂ, ਹੁਣ ਕਰਦੇ ਨਹੀਂ। ਤੇ ਲਓ ਜੀ, 10:44 ਹੋ ਚੁੱਕੇ ਆ ਤੇ ਮੈਂ ਤੁਹਾਨੂੰ ਦੇਣ ਲੱਗੀ ਸੀਗੀ, ਜੇ ਤੁਸੀਂ ਨੋਬਲ ਫਰੈਸ਼ ਫੂਡ ਤੇ ਜਾਓਗੇ ਨਾ, ਬੜੇ ਵਧੀਆ ਉਹਨਾਂ ਦੀ ਨਾ ਸੇਲ ਚੱਲ ਰਹੀ ਆ, 3 ਤਰੀਕ ਤੱਕ ਸੇਲ ਲੱਗੀ ਹੋਈ ਆ, ਸੁਪਰ ਸਪੈਸ਼ਲ ਰੇਟ ਤੁਹਾਨੂੰ ਮਿਲਨੇ ਆ। ਟਮਾਟਰ ਤੁਸੀਂ ਲੈਣਾ ਚਾਹੁੰਦੇ ਹੋ ਜੀ, 1.99 ਦੇ 1 ਪਾਉਂਡ ਮਿਲ ਜਾਣੇ ਆ। ਗੋਭੀ ਦਾ ਫੁੱਲ 2.99 ਦਾ ਮਿਲਣਾ ਹੈ। ਪਾਲਕ ਜਿਹੜੀ ਆ ਉਹ ਤੁਹਾਨੂੰ 179 ਦੀ ਮਿਲਣੀ ਆ, ਨਹੀਂ 179 ਦੀ ਮਿਲਣੀ ਆ, ਤੇ ਮੇਥੀ ਤੁਹਾਨੂੰ 179 ਦੀ, ਕੁਕੰਬਰ ਤੁਹਾਨੂੰ ਮਿਲਣੇ ਆ ਜੀ 2-1 ਡਾਲਰ ਦੇ। ਸੋ ਬਹੁਤ ਵਧੀਆ ਰੇਟ ਆ ਜੀ, ਤੁਸੀਂ ਇਹਨਾਂ ਕੋਲ ਜਾਓ ਤੇ ਹਰੀਆਂ ਤਾਜ਼ੀਆਂ ਸਬਜ਼ੀਆਂ ਫਲ ਫਰੂਟ ਲੈਣਾ ਚਾਹੁੰਦੇ ਹੋ ਨਾ, ਤਾਂ ਤੁਸੀਂ ਪਹੁੰਚੋਗੇ ਨੋਬਲ ਫਰੈਸ਼ ਫੂਡ ਤੇ 299-801-0566 ਨੰਬਰ ਹੈ। ਤੇ ਜੇ ਤੁਸੀਂ ਪਿਆਜ਼ ਲੈਣਾ ਚਾਹੁੰਦੇ ਹੋ, 1 ਪਾਉਂਡ ਲਾਲ ਪਿਆਜ਼ ਤੁਹਾਨੂੰ, ਨਹੀਂ 10 ਪਾਉਂਡ ਦਾ, 1 ਪਾਉਂਡ ਕਹਿੰਦੀ ਹਾਂ ਮੈਂ, 10 ਪਾਉਂਡ ਦਾ ਰੈੱਡ ਅਨੀਅਨ ਦਾ ਜਿਹੜਾ ਤੁਹਾਨੂੰ ਬੈਗ ਮਿਲ ਜਾਣਾ 699 ਦਾ। ਉਂਝ ਤੁਸੀਂ ਜਾਓ ਕਿਤੇ ਤਾਂ 8-9 ਤੋਂ ਘੱਟ ਨਹੀਂ ਹੋਣਾ। ਤੇ ਜਿਹੜੇ ਯੈਲੋ ਓਨੀਅਨ ਹੈ ਉਹ ਹੈਗੇ ਆ 499 ਦੇ। ਸੋ ਜਿਹਨਾਂ ਨੂੰ ਵਾਈਟ ਜਾਂ ਪੀਲੇ ਆਪਾਂ ਪਿਆਜ਼ ਕਹਿ ਦਿੰਦੇ ਹਾਂ, ਸੋ ਵਾਈਟ ਜਿਹੜੇ ਆਪਣੇ ਹੈਗੇ ਆਲੂ, ਚਿੱਟੇ ਆਲੂ ਐਨ ਵਧੀਆ, ਉਹ ਵੀ 10 ਪਾਉਂਡ ਦਾ ਬੈਗ ਤੁਹਾਨੂੰ 379 ਦਾ ਮਿਲਣਾ। ਸੋ ਬੜੇ ਵਧੀਆ ਇਹਨਾਂ ਦੇ ਰੇਟ ਹੁੰਦੇ ਆ ਜੀ। ਜੇ ਭਿੰਡੀਆਂ ਤੁਸੀਂ ਲੈਣੀਆਂ 3-49 ਦੇ 1 ਪਾਉਂਡ ਮਿਲਣੀਆਂ, 1.99 ਦੇ ਕਰੇਲੇ ਤੁਹਾਨੂੰ 1 ਪਾਉਂਡ ਮਿਲ ਜਾਣੇ ਆ। ਸੋ ਨੰਬਰ ਤੁਸੀਂ ਨੋਟ ਕਰ ਲਓ ਜੀ, ਨੋਬਲ ਫਰੈਸ਼ ਫੂਡ ਦਾ 299-801-0566 ਤੇ ਤੁਸੀਂ ਕੰਟੈਕਟ ਕਰ ਸਕਦੇ ਹੋ, ਤੇ ਨੋਬਲ ਫਰੈਸ਼ ਫੂਡ ਤੇ ਪਹੁੰਚੋ ਤੇ ਹਰੀਆਂ ਤਾਜ਼ੀਆਂ ਸਬਜ਼ੀਆਂ ਖਾਓ। ਤੇ ਲਓ ਜੀ, ਆਪਾਂ ਹੁਣ ਚੱਲਦੇ ਹਾਂ ਨਰਦੇਵ ਸਿੱਧੂ ਜੀ ਦੇ ਕੋਲ ਤੇ ਉਹਨਾਂ ਤੋਂ ਮੌਰਗੇਜ ਸੰਬੰਧੀ ਲੈਂਦੇ ਹਾਂ ਜਾਣਕਾਰੀ, ਕਿਉਂਕਿ ਮੌਰਗੇਜ ਦੀ ਨਾ ਕਈਆਂ ਨੂੰ ਬੜੀ ਪ੍ਰੋਬਲਮ ਆਉਂਦੀ ਹੈ ਤੇ ਕਈ ਵਾਰ ਲਾਈਨ ਆਫ ਕ੍ਰੈਡਿਟ ਤੁਹਾਨੂੰ ਚਾਹੀਦੀ ਹੁੰਦੀ ਹੈ। ਸੋ ਉਹਨਾਂ ਤੋਂ ਆਪਾਂ ਲੈਂਦੇ ਹਾਂ ਜਾਣਕਾਰੀ। ਜੀ ਸਰ,
1: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਰਦਾਸ ਤੇ ਜੀ ਉਹ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਗੁੱਡ ਮਾਰਨਿੰਗ ਜੀ।
0: ਜੀ
1: ਜਸਵਿੰਦਰ ਜੀ, ਤੁਸੀਂ ਲਾਈਨ ਆਫ ਕ੍ਰੈਡਿਟ ਦੀ ਗੱਲ ਕੀਤੀ ਹੈਗੀ ਹੈ, ਮੌਰਗੇਜ ਦੀ ਗੱਲ ਕੀਤੀ ਹੈਗੀ ਹੈ, ਮੈਂ ਥੋੜਾ ਜਿਹਾ ਹੋਰ ਐਡ ਕਰ ਦਿੰਦਾ ਕਿ ਆਪਾਂ ਨੂੰ ਪੈਸੇ ਦੀ ਜਿਹੜੀ ਲੋੜ ਹੈ ਜੀ ਉਹ ਪੈਂਦੀ ਰਹਿੰਦੀ ਹੈਗੀ ਹੈ, ਤੇ ਪੈਸੇ ਦੀ ਜਦੋਂ ਲੋੜ ਹੁੰਦੀ ਹੈ ਤਾਂ ਆਪਣੀ ਕਈ ਵਾਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਵੀ ਚਲੋ ਵੀ ਆਪਣੇ ਕੋਲ ਜਿਹੜੇ ਕ੍ਰੈਡਿਟ ਕਾਰਡ ਹੈਗੇ ਉਹ ਤੋਂ ਚੱਕ ਲੈਂਦੇ ਹਾਂ, ਪਰ ਕ੍ਰੈਡਿਟ ਕਾਰਡ ਜਿਹੜਾ ਹੈਗਾ ਜੀ ਬਹੁਤ ਜ਼ਿਆਦਾ ਮਹਿੰਗਾ ਕਰਜ਼ਾ, ਆਮ ਤੌਰ ਤੇ ਉਹ ਸਭ ਤੋਂ ਮਹਿੰਗਾ ਕਰਜ਼ਾ ਕੈਨੇਡਾ 'ਚ ਮੰਨਿਆ ਜਾਂਦਾ ਹੈਗਾ। ਦੂਸਰੀ ਆਪਣੀ ਜਿਹੜੀ ਆਪਸ਼ਨ ਹੁੰਦੀ ਹੈਗੀ ਹੈ ਕਿ ਵੀ ਆਪਾਂ ਕਈ ਵਾਰੀ ਆਪਣੇ ਭੈਣ ਭਰਾਵਾਂ ਤੋਂ ਪੈਸੇ ਫੜਨ ਦੀ ਕੋਸ਼ਿਸ਼ ਕਰਦੇ ਹੈਗੇ ਆ, ਕਈ ਵਾਰੀ ਮਿਲ ਵੀ ਜਾਂਦਾ ਕਈ ਵਾਰੀ ਨਹੀਂ ਵੀ ਮਿਲਦੇ ਹੈਗੇ। ਉਹਦੇ 'ਚ ਵੀ ਇਹ ਹੁੰਦਾ ਜੀ, ਜੇਕਰ ਹੁਣ ਤੁਹਾਨੂੰ ਪੈਸੇ ਮਿਲ ਵੀ ਗਏ ਹੈਗੇ ਆ, ਉੱਧਰ ਉਹਨਾਂ ਨੂੰ ਲੋੜ ਪੈ ਜਾਂਦੀ ਹੈਗੀ, ਫਿਰ ਤੁਹਾਡੇ ਕੋਲ ਪੈਸੇ ਹੈ ਨਹੀਂ ਉਸ ਟਾਈਮ ਦੇਣ ਨੂੰ, ਫਿਰ ਉਦੋਂ ਕਾਫੀ ਪ੍ਰੋਬਲਮ ਹੁੰਦੀ ਹੈਗੀ ਆ। ਸੋ ਉਹਦੇ ਨਾਲ ਬੈਟਰ ਇਹ ਹੈ ਕਿ ਆਪਾਂ ਕੋਈ ਆਪਣਾ ਹੀ ਇੰਤਜ਼ਾਮ ਕਰਕੇ ਰੱਖੀਏ, ਜਿੱਥੇ ਕਿ ਆਪਾਂ ਘਰ ਦੀ ਬੇਸਮੈਂਟ ਫਿਨਿਸ਼ ਕਰਨੀ ਜਾਂ ਕੋਈ ਹੋਰ ਪ੍ਰੋਜੈਕਟ ਹੈ ਜਾਂ ਕੋਈ ਰੈਨੋਵੇਸ਼ਨ ਦਾ ਕੰਮ ਕਰ ਜਾਂ ਕੋਈ ਹੋਰ ਕੋਈ ਆਪਾਂ ਕੰਮ ਵਾਸਤੇ ਅਸੀਂ ਚਾਹੀਦੇ ਹੈ, ਤੇ ਇੱਕ ਆਪਸ਼ਨਸ ਕਿਹੜੀਆਂ ਹੋ ਸਕਦੀਆਂ ਜੀ ਘਰ ਚੋਂ ਪੈਸੇ ਕੱਢਣ ਦੀਆਂ? ਤਿੰਨ

0: معرفش انت عم تغطي بيها دي يعني هي جري انا جدا جدا دوسری جڑی اپشن ہوندی ہے جی سیکیور لائن او کریڈٹ جڑی ہے کہ تسی بنا کے رکھ سکدے ہو جے تو تانوں لوڈ ہے تسی پیسے اپنے ورت سکدے ہو بہت سونی اپشن ہے گی ہے تے جے کر یہ دونوں اپشن کسی کارن کر کے نہیں ورک آؤٹ کردی ہیں تے کچھ کیس دے وچ جڑی ہے گی جی سیکنڈ مارگیج بھی کیتی جا سکدی ہے اے ریئلی ڈیپینڈ کردا ہے کہ تہاڈی اپنی کی سچویشن ہے اودے مطابق ہی اسی تانوں اس چیز دا سولوشن جڑا ریکمینڈ کردے ہیں ਮੰਨ ਲਓ ਤੁਹਾਨੂੰ ਪੰਜਾਹ ਹਜ਼ਾਰ ਡਾਲਰ ਚਾਹੀਦੇ ਆ ਤੇ ਤੁਹਾਨੂੰ ਲੈਟ ਸਕੇ ਬੇਸਮੈਂਟ ਬਣਾਉਣ ਵਾਸਤੇ ਚਾਹੀਦੇ ਆਈ ਨੋ ਕਿ ਬੇਸਮੈਂਟ ਤੇ ਬਣਾਉਣ ਤੇ ਜ਼ਿਆਦਾ ਪੈਸੇ ਲੱਗ ਸਕਦੇ ਤੋਂ ਇਹ ਤੁਹਾਨੂੰ ਜਸਟ ਇੱਕ ਐਗਜ਼ਾਮਪਲ ਦੇ ਦਿੱਤੇ ਹੈਗੇ ਇਸੇ ਤਰ੍ਹਾਂ ਤੁਸੀਂ ਇਹਨੂੰ ਆਪਣੇ ਲੱਖ ਦੇ ਹਿਸਾਬ ਨਾਲ ਚੇਂਜ ਕਰ ਸਕਦੇ ਨੰਬਰ ਨੂੰ ਲੈਟ ਸਕੇ ਤੁਹਾਨੂੰ ਪੰਜਾਹ ਹਜ਼ਾਰ ਡਾਲਰ ਚਾਹੀਦੇ ਹੈਗੇ ਆ ਹੁਣ ਡਿਪੈਂਡ ਕਰਦਾ ਕਿ ਤੁਸੀਂ ਕਿਹੜੀ ਆਪਸ਼ਨ ਵਾਸਤੇ ਕੁਆਲੀਫਾਈ ਕਰਦੇ ਜਾਂ ਆਪਟ ਕਰਦੇ ਹੋ ਤੇ ਉਸੇ ਜਿਹੜੀ ਪੰਜਾਹ ਹਜ਼ਾਰ ਦੀ ਕਿਸ਼ਤ ਹੈਗੀ ਆ ਉਹ ਸਵਾ 200-250 ਡਾਲਰ ਤੋਂ ਲੈ ਕੇ ਆਪਾਂ ਨੂੰ 450-500 ਡਾਲਰ ਜਿਹੜਾ ਹੈਗਾ ਜੀ ਉਹਦੀ ਕੋਸਟ ਕਰ ਸਕਦਾ ਹੈਗਾ ਤੇ ਦੂਜੇ ਪਾਸੇ ਆਪਣੀ ਬੇਸਮੈਂਟ ਅਗਰ ਬਣ ਜਾਂਦੀ ਹੈਗੀ ਤੇ ਆਪਣੀ 1500 ਡਾਲਰ ਰੈਂਟ ਤੇ ਚੜ੍ਹਦੀ ਹੈ ਤੇ ਲੈਟਸ ਸੇ ਕਿ ਵਰਸਟ ਕੇਸ ਸਿਨੈਰੀਓ ਦੇ ਵਿੱਚ ਸਾਨੂੰ 500 ਡਾਲਰ ਵੀ ਪੇ ਕਰਨਾ ਪੈਂਦਾ ਹੈਗਾ 50,000 ਦਾ ਫਿਰ ਵੀ ਸਾਨੂੰ ਜਿਹੜਾ ਹੈਗਾ ਜੀ 1000 ਡਾਲਰ ਉਹ ਬਚਦਾ ਹੈ ਉਹਦੇ ਨਾਲ ਤੁਸੀਂ ਜਿਹੜਾ ਡੈਟ ਉਹ ਪੇ ਕਰ ਸਕਦੇ ਹੋ ਉਹਦੇ ਨਾਲ ਕੀ ਹੁੰਦਾ ਕਿ ਤੁਹਾਡਾ ਜਿਹੜਾ ਐਸੈਟ ਹੈ ਉਹ ਵੀ ਬਣ ਜਾਂਦਾ ਹੈਗਾ ਤੇ ਹੌਲੀ ਹੌਲੀ ਤੁਹਾਡਾ ਜਿਹੜਾ ਡੈਟ ਹੈਗਾ ਜੀ ਉਹ ਵੀ ਉਹ ਪੇ ਆਫ ਹੋ ਜਾਂਦਾ ਹੈਗਾ ਸੋ ਤੁਹਾਨੂੰ ਕਿਸੇ ਵੀ ਕਾਰਨ ਕਰਕੇ ਪੈਸੇ ਦੀ ਜ਼ਰੂਰਤ ਪੈ ਗਈ ਹੈ ਤੁਸੀਂ ਆਪਣੀ ਆਪਸ਼ਨ ਦੇਖਣਾ ਚਾਹੁੰਦੇ ਹੈਗੇ ਜਲਦੀ ਪੈਸੇ ਦੀ ਜ਼ਰੂਰਤ ਹੈਗੀ ਹੈ ਐਜ਼ ਲੌਂਗ ਐਜ਼ ਤੁਹਾਡੇ ਕੋਲ ਘਰ ਹੈਗਾ ਤੇ ਘਰ ਚੈੱਕ ਵੀ ਹੈਗੀ ਹੈ ਸੰਪਰਕ ਕਰ ਸਕਦੇ ਹੋ ਨੰਬਰ ਹੈ ਜੀ 647-295-53-03 ਨਰਦੇਵ ਸਿੱਧੂ 647-2-5503
1: ਨਰਦੇਵ ਸਿੱਧੂ ਜੀ ਨੂੰ ਤੇ ਹੁਣ ਆਪਾਂ ਆਰ ਡੀ ਐਸ ਪੀ ਦੀ ਜਾਣਕਾਰੀ ਵੀ ਲੈ ਲਈਏ ਤੇ ਸਾਡੇ ਨਾਲ ਸ਼ੇਰਜੰਗ ਸਿੰਘ ਰਾਣਾ ਪੰਜਾਬ ਇੰਸ਼ੋਰੈਂਸ ਤੋਂ ਜੁੜੇ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਤੇ ਲਾਈਨ ਉਹਨਾਂ ਦੀ ਡਰੋਪ ਹੋ ਗਈ ਆ ਤੇ ਭਾਅ ਜੀ ਤੁਸੀਂ ਦੁਬਾਰਾ ਜਿਹੜੀ ਲਾਈਨ ਮਿਲਾ ਲਓ ਥੋੜ੍ਹੀ ਜਿਹੀ ਮੈਨੂੰ ਲੱਗਦਾ ਅੱਜ ਪ੍ਰੋਬਲਮ ਹੈਗੀ ਆ ਮੇ ਬੀ ਇੰਟਰਨੈਟ ਦੀ ਆ ਜਾਂ ਫਿਰ ਆਪਣੀ ਫੋਨ ਲਾਈਨ ਦੇ ਵਿੱਚ ਪਿੱਛੋਂ ਹੀ ਕੋਈ ਪ੍ਰੋਬਲਮ ਜਿਹੜੀ ਆ ਉਹ ਚੱਲ ਰਹੀ ਹੈ ਸੋ ਲਓ ਜੀ ਮੈਂ ਨੰਬਰ ਇੱਕ ਹੋਰ ਦੇਵਾਂ ਤੁਹਾਨੂੰ ਔਰ ਇਹ ਨੰਬਰ ਤੁਸੀਂ ਨੋਟ ਕਰੋਗੇ ਜੇ ਤੁਸੀਂ ਵਿੰਡੋਜ਼ ਡੋਰਸ ਦਾ ਕੰਮ ਕਰਾਉਣਾ ਐਸ ਐਲ ਵਿੰਡੋਜ਼ ਡੋਰਸ ਨੂੰ ਤੁਸੀਂ ਕੰਟੈਕਟ ਕਰੋ ਜਿਹੜੇ ਕਿ ਬਹੁਤ ਵਧੀਆ ਤੁਹਾਨੂੰ ਵਿੰਡੋਜ਼ ਡੋਰਸ ਦਾ ਕੰਮ ਕਰਕੇ ਦੇਣਗੇ ਅਤੇ ਫਾਈਨਾਂਸਿੰਗ ਵੀ ਜਿਹੜੀ ਤੁਹਾਨੂੰ ਅਵੇਲੇਬਲ ਕਰਵਾਉਣਗੇ ਕੈਸ਼ ਅਤੇ ਹੁਣ ਸਮਾਂ ਬੜਾ ਵਧੀਆ ਜੀ ਅਤੇ ਇਹਨਾਂ ਨੇ ਰੇਟ ਤੁਹਾਡੇ ਲਈ ਬੜੇ ਵਧੀਆ ਲਾਉਣੇ ਆ ਬੜਾ ਵਧੀਆ ਕੰਮ ਕਰਕੇ ਜਾਣਾ ਅਤੇ ਅਪਗ੍ਰੇਡ ਬੜਾ ਕੁਛ ਫ੍ਰੀ ਦੇ ਵਿੱਚ ਇਹਨਾਂ ਨੇ ਕਰ ਜਾਣਾ ਸੋ ਤੁਸੀਂ ਨੰਬਰ ਨੋਟ ਕਰ ਲਓ ਐਸ ਐਲ ਵਿੰਡੋਜ਼ ਐਂਡ ਡੋਰਸ ਦਾ 647-926-0047 ਤੇ ਤੁਸੀਂ ਕਾਲ ਕਰਨੀ ਹੈ 9054631301 ਤੇ ਨਹੀਂ ਇਹ ਤਾਂ ਈ ਟੀ ਐਨ ਟਰੈਵਲ ਦਾ ਮੇਰਾ ਧਿਆਨ ਫੋਨ ਵੱਲ ਸੀ ਸੋ ਐਸ ਐਲ ਵਿੰਡੋਜ਼ ਐਂਡ ਡੋਰਸ ਦਾ ਨੰਬਰ ਹੈ 647-926-0047 647-926-0047 ਤੇ ਤੁਸੀਂ ਗੱਲਬਾਤ ਵਿੰਡੋਜ਼ ਡੋਰਸ ਦੇ ਲਈ ਜ਼ਰੂਰ ਕਰੋ 647-926-0047 ਅਤੇ ਲਓ ਜੀ ਹੁਣ ਆਪਾਂ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ ਸ਼ੇਰਜੰਗ ਸਿੰਘ ਰਾਣਾ ਸਾਡੇ ਨਾਲ ਜੁੜ ਚੁੱਕੇ ਆ ਜੀ ਪੰਜਾਬ ਇੰਸ਼ੋਰੈਂਸ ਤੋਂ ਸੋ ਸਾਨੂੰ ਜਾਣਕਾਰੀ ਥੋੜ੍ਹੀ ਜਿਹੀ ਦੇਣਗੇ ਜਿਹੜੇ ਡਿਸੇਬਲ ਪਰਸਨ ਹੈ ਉਹਨਾਂ ਦੀ ਲੋਕ ਉਹਨਾਂ ਦੀ ਜਿਹੜੀ ਸਰਕਾਰ ਹੈ ਉਹਨਾਂ ਦੀ ਹੈਲਪ ਕਰ ਰਹੀ ਹੈ ਸੋ ਤਾਂ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਹੈ ਨਾ ਉਹਨਾਂ ਨੂੰ ਜਿਹੜਾ ਰਹਿਣ ਸਹਿਣ ਦੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਕਿਉਂਕਿ ਨਾ ਬੜਾ ਪੈਸਾ ਚਾਹੀਦਾ ਹੁੰਦਾ ਕਈ ਵਾਰੀ ਸੋ ਤੁਹਾਡੀ ਹੈਲਪ ਕਰ ਰਹੀ ਹੈ ਸਰਕਾਰ ਅਤੇ ਹਾਂਜੀ ਰਾਣਾ ਭਾਅ ਜੀ ਕੀ ਕਹਿਣਾ ਚਾਹੋਗੇ
2: ਥੈਂਕ ਯੂ ਸੋ ਮਚ ਜਸਵਿੰਦਰ ਜੀ ਬਹੁਤ ਹੀ ਵਧੀਆ ਪ੍ਰੋਗਰਾਮ ਹੈਗਾ ਇੱਕ ਫੈਡਰਲ ਗਵਰਨਮੈਂਟ ਦਾ ਪ੍ਰੋਗਰਾਮ ਹੈਗਾ 90,000 ਡਾਲਰ ਤੱਕ ਦੀ ਗ੍ਰਾਂਟ ਹੈ ਬਹੁਤ ਵੱਡੀ ਹੈਲਪ ਹੈਗਾ ਮੈਨੂੰ ਕਾਫੀ ਪੇਰੈਂਟਸ ਮਿਲਦੇ ਹੈਗੇ ਨੇ ਜਿਨ੍ਹਾਂ ਦੇ ਬੱਚਿਆਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਜਿੱਦਾਂ ਆਟਿਜ਼ਮ ਵਗੈਰਾ ਜਾਂ ਡਾਊਨ ਸਿੰਡਰਮ ਜਾਂ ਇੱਦਾਂ ਦੇ ਕੋਈ ਇਸ਼ੂ ਹੈਗੇ ਨੇ ਸੋ ਖਾਸ ਕਰਕੇ ਮੈਂ ਕਹੂੰਗਾ ਜਿੰਨੀ ਦੇਰ ਤੱਕ ਤਾਂ ਪੇਰੈਂਟਸ ਅਲਾਈਵ ਹੈਗੇ ਨੇ ਉਨੀ ਦੇਰ ਤੱਕ ਤਾਂ ਭੈਣ ਜੀ ਬੱਚੇ ਦੀ ਜਿਹੜੀ ਪਰਵਰਿਸ਼ ਵਧੀਆ ਹੋ ਜਾਏਗੀ ਪਰ ਕਦੇ ਸੋਚਿਆ ਹੈਗਾ ਅਗਰ ਪੇਰੈਂਟਸ ਨੂੰ ਕੱਲ ਨੂੰ ਕੁਛ ਹੋ ਜਾਂਦਾ ਹੈਗਾ ਤੇ ਉਦੋਂ ਜਿਹੜਾ ਸਪੈਸ਼ਲ ਨੀਡ ਵਾਲਾ ਬੱਚਾ ਹੈਗਾ ਉਹਦੀ ਟੇਕ ਕੇਅਰ ਕਿੰਨੇ ਕਰਨੀ ਹੈ ਅਗਰ ਪੈਸੇ ਹੋਣਗੇ ਪ੍ਰੋਪਰ ਫੰਡਸ ਹੋਣਗੇ ਤੇ ਡੈਫੀਨੇਟਲੀ ਕੋਈ ਨਾ ਕੋਈ ਰਿਸ਼ਤੇਦਾਰ ਵੀ ਭਾਵੇਂ ਅੱਗੇ ਆ ਕੇ ਉਸ ਬੱਚੇ ਦੀ ਜਿਹੜੀ ਹੈਲਪ ਕਰ ਸਕਦਾ ਹੈ ਸੋ ਇਹੀ ਕਾਰਨ ਹੈ ਫੈਡਰਲ ਗਵਰਨਮੈਂਟ ਨੇ ਇਹ ਪ੍ਰੋਗਰਾਮ ਬਣਾਇਆ ਹੋਇਆ ਪਰ ਇਹ ਪਾਪੂਲਰ ਜ਼ਿਆਦਾ ਨਹੀਂ ਹੋਇਆ ਕਿਉਂਕਿ ਇਹਦੀ ਜਾਣਕਾਰੀ ਕਿਸੇ ਨੇ ਆ ਕੇ ਦੱਸੀ ਨਹੀਂ ਕਿਸੇ ਨੂੰ। ਸੋ 2008 ਚ ਪ੍ਰੋਗਰਾਮ ਸ਼ੁਰੂ ਹੋਇਆ ਸੀਗਾ ਪਰ ਗਵਰਨਮੈਂਟ ਨੇ ਭਾਜੀ ਇਹ ਕਿਹਾ ਹੈਗਾ ਜਿਨ੍ਹਾਂ ਲੋਕਾਂ ਨੇ ਵੀ ਅਜੇ ਤੱਕ ਆਪਣੀ ਇਹ ਗ੍ਰਾਂਟ ਨਹੀਂ ਲਈ ਪਿਛਲੇ 10 ਸਾਲਾਂ ਲਈ ਅਗਰ ਉਹ ਕੁਆਲੀਫਾਈ ਕਰਦੇ ਸੀਗੇ ਤੇ ਪਿਛਲੇ 10 ਸਾਲ ਦੀ ਜਿਹੜੀ ਪੈਂਡਿੰਗ ਗ੍ਰਾਂਟ ਹੈ ਉਹ ਵੀ ਆਪਾਂ ਹੁਣ ਲੈ ਸਕਦੇ ਹਾਂ। ਪਰ ਜਿਹੜੀ ਉਮਰ ਹੈ ਆਪਣੀ 59 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਨਿਊ ਬੋਰਨ ਤੋਂ ਲੈ ਕੇ 59 ਸਾਲ ਦੀ ਏਜ ਦਾ ਕੋਈ ਵੀ ਅਗਰ ਪਰਸਨ ਹੈ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ ਤਾਂ ਉਹਨਾਂ ਨੂੰ ਇਹ ਗ੍ਰਾਂਟ ਮਿਲ ਸਕਦੀ ਹੈ। ਸਾਡੇ ਕੋਲ ਇੱਕ CRA ਇਸ਼ੂ ਕਰਦਾ ਹੈਗਾ ਸਰਟੀਫਿਕੇਟ, ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ। ਸੋ ਫੈਮਿਲੀ ਡਾਕਟਰ ਨੇ ਸਾਈਨ ਕਰਨਾ ਹੁੰਦਾ, ਉਸ ਤੋਂ ਬਾਅਦ ਇਹ ਲੈਟਰ ਆਪਾਂ ਨੂੰ ਮਿਲ ਜਾਂਦਾ। ਸੋ ਉਸ ਤੋਂ ਬਾਅਦ ਆਪਾਂ ਇਹ ਅਕਾਊਂਟ ਜਿਹੜਾ ਹੈਗਾ ਓਪਨ ਕਰਵਾ ਕੇ ਸਾਰੀਆਂ ਗ੍ਰਾਂਟਸ ਲੈ ਸਕਦੇ ਹਾਂ। ਐਂਡ ਦੋ ਬੈਨੀਫਿਟ ਪੈਂਦੀ ਇਹਦੇ ਨਾਲ, ਦੋ ਤਿੰਨ ਹੋਰ ਵੀ ਜਿਹੜਾ ਗਵਰਨਮੈਂਟ ਨੇ ਦੇਣੇ ਹੈਗੇ ਨੇ। ਅਗਰ ਬੱਚੇ 18 ਸਾਲ ਤੋਂ ਛੋਟੇ ਨੇ ਤੇ $284 ਤੱਕ ਪੇਰੈਂਟਸ ਨੂੰ ਐਕਸਟਰਾ ਜਿਹੜਾ ਹੈਗਾ ਉਸ ਬੱਚੇ ਦਾ ਜਿਹੜਾ ਗਵਰਨਮੈਂਟ ਦੇ ਰਹੀ ਹੈ। ਐਂਡ ਅਗਰ ਬੱਚੇ 18 ਸਾਲ ਤੋਂ ਅਬਵ ਨੇ ਤੇ $200 ਤੱਕ ਪਰ ਮੰਥ ਜਿਹੜਾ ਹੈਗਾ ਉਸ ਪਰਸਨ ਨੂੰ ਮਿਲ ਸਕਦਾ ਹੈ ਜਿਹਨਾਂ ਦੇ ਕੋਲ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ। ਐਂਡ ਜਿਹੜਾ $200 ਹੈਗਾ ਇਹ 64 ਸਾਲ ਦੀ ਉਮਰ ਤੱਕ ਜਿਹੜਾ ਮਿਲ ਸਕਦਾ ਹੈਗਾ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਆਪਾਂ ਤੁਹਾਡੀ ਹੈਲਪ ਕਰਾਂਗੇ। ਅਗਰ ਬਾਈ ਚਾਂਸ ਆਪਣੇ ਪਰਿਵਾਰ ਦੇ ਵਿੱਚ ਕੋਈ ਏਦਾਂ ਦੇ ਮੈਂਬਰ ਹੈ ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ ਉਹਨਾਂ ਨੂੰ $90,000 ਦੀ ਹੁਣ ਗ੍ਰਾਂਟ ਮਿਲ ਸਕਦੀ ਹੈ। ਮੇਰਾ ਨੰਬਰ ਹੈ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000। ਵੈਬਸਾਈਟ ਹੈ punjabinsurance.ca। ਤੇ ਲਾਸਟ ਵਿੱਚ ਮੈਂ ਇਹੀ ਕਹਾਂਗਾ, ਕਾਫੀ ਪਰਿਵਾਰ ਹੈ ਜਿਨ੍ਹਾਂ ਨੂੰ ਇਹਦੇ ਬਾਰੇ ਪਤਾ ਨਹੀਂ ਸੀਗਾ, ਸੋ ਜਿੰਨੀ ਜਲਦੀ ਵੀ ਆਪਾਂ ਨੂੰ ਪਤਾ ਲੱਗਦਾ ਹੈਗਾ ਵੀ ਆਪਣੇ ਕੋਈ ਸਪੈਸ਼ਲ ਨੀਡ ਵਾਲਾ ਪਰਸਨ ਹੈਗਾ, ਜਿੰਨੀ ਜਲਦੀ ਆਪਾਂ RDSP ਅਕਾਊਂਟ ਓਪਨ ਕਰਾਂਗੇ ਤੇ ਸਾਨੂੰ ਜਿਹੜੀ ਗ੍ਰਾਂਟ ਹੈਗੀ ਹੈ ਜਲਦੀ ਆਉਣਾ ਸ਼ੁਰੂ ਹੋ ਜਾਏਗੀ। ਕਿਉਂਕਿ ਪਤਾ ਹੋਣਾ ਚਾਹੀਦਾ ਜਦੋਂ ਕਿਸੇ ਪਰਸਨ ਦੀ ਏਜ 50 ਸਾਲ ਜਾਂ ਉਸ ਤੋਂ ਉਦੋਂ ਇਹ $90,000 ਦੀ ਜਿਹੜੀ ਗ੍ਰਾਂਟ ਹੈ ਉਹ ਬਿਲਕੁਲ ਬੰਦ ਹੋ ਜਾਏਗੀ। ਉਹਦੇ ਚ ਗਵਰਨਮੈਂਟ ਨੇ ਆਪਾਂ ਨੂੰ ਜਿਹੜਾ ਉਸ ਤੋਂ ਬਾਅਦ ਕੁਛ ਵੀ ਨੀ ਦੇਣਾ ਅਗਰ 50+ ਆਪਾਂ ਹੋ ਗਏ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ। ਐਂਡ ਈਵਨ ਦੈਨ ਜਿਹੜੇ ਲੋਕ ਜਿਹਨਾਂ ਨੂੰ ਜਿੱਦਾਂ ਕਹਿ ਲਈਏ ਵੀ ਆਟਿਜ਼ਮ ਦੀ ਆਪਾਂ ਗੱਲ ਕਰ ਲਈ, ਡਾਊਨ ਸਿੰਡਰੋਮ ਦੀ ਗੱਲ ਕਰ ਲਈ, ਜਿਹੜੇ ਲੋਕ ਜਿੱਦਾਂ ਡਾਇਬਿਟਿਕ ਹੈਗੇ ਨੇ, ਟਾਈਪ 1, ਇਨਸੁਲਿਨ ਡਿਪੈਂਡੈਂਟ ਹੈ, ਡਿਮੈਂਸ਼ੀਆ, ਅਲਜ਼ਾਈਮਰ ਡਿਜ਼ੀਜ਼, ਡਿਵੈਲਪਮੈਂਟਲ ਡਿਲੇ, ਐਪੀਲੈਪਸੀ, ਕਰੋਨਿਕ ਪੇਨ ਹੈਗੀ ਆ, ਸਵੇਰ ਆਰਥਰਾਈਟਿਸ, ਲਿਪ ਕਿਡਨੀ ਫੇਲੀਅਰ, ਕੈਂਸਰ ਦੀ ਪ੍ਰੋਬਲਮ ਹੈ, ਇਲਾਜ ਲੰਬਾ ਚੱਲ ਰਿਹਾ, ਸਵੇਰ ਡਿਪਰੈਸ਼ਨ, ਬਲਾਈਂਡਨੈਸ, ਸਕਿਜ਼ੋਫਰੀਨੀਆ, ਬਾਈਪੋਲਰ ਡਿਸਆਰਡਰ, ਇਸ ਤੋਂ ਇਲਾਵਾ ਹੇਅਰਿੰਗ ਲੋਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, ਪੈਰਾਲਾਈਸਿਸ, ਪੋਲੀਓ, ਹਿਪ ਇੰਜਰੀ, ਗੁਲਕੋਮਾ, ਇੱਕ ਲੰਬੀ ਲਿਸਟ ਹੈ। ਤੁਸੀਂ ਕਾਲ ਕਰੋਗੇ ਆਪਾਂ ਤੁਹਾਨੂੰ ਦੱਸ ਦਾਂਗੇ ਵੀ ਵੈਦਰ ਤੁਸੀਂ ਕੁਆਲੀਫਾਈ ਕਰ ਨਹੀਂ ਕਰਦੇ। ਸੋ ਮੇਰਾ ਨੰਬਰ ਬਹੁਤ ਆਸਾਨ ਹੈ ਜੀ, ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭੈਣ
1: ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਬਿਲਕੁਲ ਜੀ, ਤੁਸੀਂ ਜ਼ਰੂਰ ਕਾਲ ਕਰੋ ਸ਼ੇਰਜੰਗ ਸਿੰਘ ਰਾਣਾ ਜੀ ਨੂੰ ਔਰ ਜਾਣਕਾਰੀ ਲੈ ਲਓ ਤੁਸੀਂ। ਕਈ ਵਾਰੀ ਨਾ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਹਾਂਜੀ ਸਾਨੂੰ ਕੋਈ ਪ੍ਰੋਬਲਮ ਇਹ ਵਾਲੀ ਜਿਹੜੀ ਹੈ ਇਹਦੇ ਲਈ ਸਾਨੂੰ ਸਰਕਾਰ ਨੇ ਗ੍ਰਾਂਟ ਪ੍ਰਦਾਨ ਕਰਨੀ ਹੈ ਕਿ ਨਹੀਂ ਕਰਨੀ, ਹੈ ਨਾ। ਪਰ ਇੱਕ ਤੁਸੀਂ ਕਾਲ ਹੀ ਕਰਨੀ ਹੈ, ਤੁਹਾਨੂੰ ਪੂਰੀ ਜਾਣਕਾਰੀ ਦੇ ਦੇਣਗੇ। ਸੋ ਕਿਉਂਕਿ ਲਿਸਟ ਜਿਹੜੀ ਬਿਮਾਰੀਆਂ ਦੀ ਕਾਫੀ ਲੰਬੀ ਹੈ, ਕਈ ਵਾਰ ਨਹੀਂ ਪਤਾ ਹੁੰਦਾ ਵੀ ਇਹ ਹੈ ਉਹਦੇ 'ਚ ਐਡ ਕਿ ਨਹੀਂ ਹੈ। ਸੋ ਨੰਬਰ ਤੁਸੀਂ ਨੋਟ ਕਰ ਲਓ, 416-910-9000 ਤੇ ਤੁਹਾਡੀ ਗੱਲਬਾਤ ਹੋ ਸਕਦੀ ਹੈ, 416-910-9000 ਤੇ ਤੁਸੀਂ ਗੱਲਬਾਤ ਜਿਹੜੀ ਹੈ ਉਹ ਕਰ ਸਕਦੇ ਹੋ। ਤੇ ਈਗਲ ਟਰੱਕ ਸੇਲਸ ਦੇ ਬਿੱਲ ਸੇਖੋਂ ਜੀ ਨੂੰ ਕੰਟੈਕਟ ਕਰਨਾ ਜੀ ਤੁਸੀਂ, ਬਹੁਤ ਵਧੀਆ ਜੇ ਤੁਸੀਂ ਟਰੱਕ ਲੈਣਾ ਚਾਹੁੰਦੇ ਹੋ।
3: ਭਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
4: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋਂ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
5: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋਂ 416-819-6000।
1: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-9955 905-452-9955। ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-257-5757। ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-2340। ਬਿਲਕੁਲ ਜੀ, ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਕੋਈ ਵੀ ਤੁਹਾਡੇ ਲਾਈਫ ਡਿਸੇਬਿਲਿਟੀ ਕ੍ਰਿਟੀਕਲ RESP ਦਾ ਪਲਾਨ ਤੁਸੀਂ ਓਪਨ ਕਰਾਉਣਾ ਚਾਹੁੰਦੇ ਹੋ, ਕੋਈ ਵਿਜ਼ਿਟਰ ਆ ਰਿਹਾ ਇੱਥੇ ਜਾਂ ਸੁਪਰਵੀਜ਼ਾ ਇੰਸ਼ੋਰੈਂਸ ਚਾਹੀਦੀ ਹੈ ਜਾਂ ਤੁਸੀਂ ਟਰੈਵਲ ਕਰਨ ਕਿਤੇ ਜਾ ਰਹੇ ਹੋ, ਸੋ ਇਹਨਾਂ ਸਾਰਿਆਂ ਦੇ ਲਈ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੈ ਨਾ, ਤੁਸੀਂ ਮੈਨੂੰ ਕਾਲ ਕਰਨੀ ਹੈ ਜੀ 647-732-9955-647-732-9955-647-765-2340। ਟਾਈਮ ਤਾਂ ਪਤਾ ਹੀ ਨਹੀਂ ਲੱਗਦਾ, 10:58 ਹੋ ਚੁੱਕੇ ਆ ਤੇ ਇੱਕ ਨਾ ਮੈਨੂੰ ਕਿਉਂਕਿ ਮੈਂ ਪ੍ਰੋਗਰਾਮ ਸ਼ੁਰੂ ਕਰਨ ਲੱਗੀ ਸੀ, ਮੈਨੂੰ ਭਾਜੀ ਦੀ ਕਾਲ ਆ ਰਹੀ ਸੀ ਤੇ ਉਹਨਾਂ ਨੇ ਚਲੋ ਭੇਜਿਆ ਮੇਲਾ ਪੰਜਾਬਣਾਂ ਦਾ ਹੋਣਾ ਜੀ ਵਾਟਰਲੂ ਦੇ ਵਿੱਚ, ਸੋ ਇਹ 20 ਜੂਨ ਨੂੰ ਹੈ। ਸੋ ਟਿਕਟਾਂ ਤੁਸੀਂ ਟਿਕਟ ਮਾਸਟਰ ਤੇ ਲੈ ਸਕਦੇ ਹੋ। ਸੋ ਤੁਸੀਂ ਨਾ ਨੰਬਰ ਨੋਟ ਕਰ ਲਓ ਜ਼ਿਆਦਾ ਜਾਣਕਾਰੀ ਦੇ ਲਈ, ਤੇ ਆਪਾਂ ਆਉਣ ਵਾਲੇ ਸਮੇਂ 'ਚ ਹੋਰ ਫਿਰ ਗੱਲਬਾਤ ਤੁਹਾਡੇ ਨਾਲ ਕਰਾਂਗੇ। 226-7504848 ਤੇ ਤੁਸੀਂ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ। ਜਿਹੜਾ ਪੰਜਾਬਣਾਂ ਦਾ ਮੇਲਾ ਲੱਗਣ ਜਾ ਰਿਹਾ 226-7508-4848 ਤੇ ਤੁਸੀਂ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ। ਤੇ ਮੈਂ ਇੱਕ ਹੋਰ ਨਿਊਜ਼ ਦੇਖ ਰਹੀ ਸੀ, ਖਾਲਸਾ ਟੈਕਸ ਦਾ ਐਲਾਨ ਜਿਹੜਾ ਕੀਤਾ ਗਿਆ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ, ਸੋ ਵੈਸੇ ਕੋਈ ਇਹ ਨਹੀਂ ਹੈ ਵੀ ਹਾਂ ਇੰਨਾ ਹੀ ਲੈਣਾ ਉਹਨਾਂ ਨੇ, ਉਹ ਕਹਿੰਦੇ ਜਿੰਨੇ ਮਰਜ਼ੀ ਦੇ ਦਿਓ। ਸੋ ਕਹਿੰਦੇ ਆ ਵੀ ਜਿਹੜੇ ਹਿਮਾਚਲ ਤੋਂ ਜਿਹੜੇ ਪੰਜਾਬ ਤੋਂ ਹਿਮਾਚਲ ਨੂੰ ਜਾਂਦੇ ਕਹਿੰਦੇ ਉਹ ਟੈਕਸ ਦਿੰਦੇ ਆ, ਸਾਨੂੰ ਵੀ ਦਿਓ ਤੁਸੀਂ ਪੰਜਾਬ 'ਚ ਆਉਂਦੇ ਹੋ ਹੈ ਹਿਮਾਚਲ ਤੋਂ। ਸੋ ਇੱਦਾਂ ਦੀ ਗੱਲਬਾਤ ਹੈ, ਇਹਦੀ ਗੱਲਬਾਤ ਵੀ ਹੋਰ ਅੱਗੇ ਜਾ ਕੇ ਕਰਾਂਗੇ ਜੀ। ਸੋ ਹੁਣ ਸਮਾਂ ਹੀ ਆਪਣਾ ਹੋ ਗਿਆ ਪੂਰਾ ਤੇ 10:59।
6: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ, 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ, 3 ਬੈਡਰੂਮ 2.5 ਵਾਸ਼ਰੂਮ ਨੇ, ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ, ਪਲੱਸ ਇਹ ਏਅਰਬਿੰਡ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਹੈ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222 ਜੇ ਗੰਡਮ, ਕਾਲ 416-265-2222

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ।

0: ਹੈਰਾਨੀਆਂ ਨਾਲ ਭਰੀ ਹੋਈ ਹੈ, ਪਰ ਤੁਹਾਡੇ ਪਰਿਵਾਰਾਂ ਦਾ ਫਿਊਚਰ ਉਹਨਾਂ ਵਿੱਚੋਂ ਇੱਕ ਨਹੀਂ ਹੋਣਾ ਚਾਹੀਦਾ। ਪਲੈਨਟ ਇੰਸ਼ੋਰੈਂਸ ਤੋਂ ਕੀਤੀ ਹੋਈ ਲਾਈਫ ਇੰਸ਼ੋਰੈਂਸ ਨਾਲ ਤੁਸੀਂ ਆਪਣੀ ਲਾਈਫ ਦੀ ਸਾਰੀਆਂ ਇੰਪੋਰਟੈਂਟ ਚੀਜ਼ਾਂ ਨੂੰ ਪ੍ਰੋਟੈਕਟ ਕਰ ਸਕਦੇ ਹੋ, ਤੇ ਸਾਡੇ ਪਲਾਨ ਅਫੋਰਡੇਬਲ ਤੇ ਫਲੈਕਸੀਬਲ ਵੀ ਨੇ, ਤੇ ਅਸੀਂ ਉਹਨਾਂ ਨੂੰ ਡਿਜ਼ਾਈਨ ਕਰਦੇ ਹਾਂ ਤੁਹਾਡੀ ਨੀਡ ਦੇ ਹਿਸਾਬ ਦੇ ਨਾਲ ਟੂ ਗਿਵ ਯੂ ਦੈਟ ਪੀਸ ਆਫ ਮਾਈਂਡ। ਤੇ ਤੁਸੀਂ ਕਾਲ ਕਰਨਾ ਹੈ ਮੈਨੂੰ ਵਿਧੀ ਛਾਬੜਾ ਫਰੋਮ ਪਲੈਨਟ ਇੰਸ਼ੋਰੈਂਸ, ਤੇ ਮੇਰਾ ਨੰਬਰ ਹੈ 416-500-4535
1: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
2: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
3: ਜੀ ਹਾਂ, ਜੇ ਤੁਹਾਨੂੰ ਯੂਜ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 Stratton Avenue, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
4: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ, ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
5: ਲਓ ਜੀ, ਚੱਕੋ ਫਿਰ ਖੁਸ਼ਖਬਰੀ, ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਜਦੋਂ ਵੀ ਤੁਸੀਂ ਕੈਨੇਡੀਅਨ, ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ ਤਾਂ ਬ੍ਰੈਂਪਟਨ ਵਿੱਚ ਇੰਡੀਅਨ ਫਰੂਟ ਲੈਂਡ ਦੀਆਂ ਚਾਰੋਂ ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆ ਜਾਓ, ਚਾਹੇ 15 ਫੈਂਡੋਵੇ ਬ੍ਰੈਂਪਟਨ ਹੋਵੇ ਜਾਂ ਦੂਜੀ ਲੋਕੇਸ਼ਨ 45 ਡਸਟ ਡਰਾਈਵ ਬ੍ਰੈਂਪਟਨ, ਜਾਂ ਫਿਰ ਤੀਜੀ ਲੋਕੇਸ਼ਨ 9985 ਮੈਕਵਿਨ ਡਰਾਈਵ ਯੂਨਿਟ 9 ਬ੍ਰੈਂਪਟਨ, ਇੰਡੀਅਨ ਫਰੂਟ ਲੈਂਡ, ਤੇ ਹੁਣ ਚੌਥੀ ਨਵੀਂ ਲੋਕੇਸ਼ਨ 1465 ਮੇਫਿਲ ਰੋਡ ਬ੍ਰੈਂਪਟਨ। ਵਧੀਆ ਗਰੋਸਰੀ ਸਭ ਤੋਂ ਨੇੜੇ, ਇੰਡੀਅਨ ਫਰੂਟ ਲੈਂਡ, 9054569900।
6: ਆਪ ਪੰਜਾਬੀ।

0: underwriter and certified health insurance specialist from Top Choice Insurance Agency.
1: A1 Cakes and Pastries 1997 ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹੈ. ਕੇਕਸ, ਪੇਸਟਰੀਜ਼, ਮਠਿਆਈਆਂ, ਸਮੋਸੇ ਤੇ ਪਾਰਟੀ ਡੈਕੋਰੇਸ਼ਨ ਵੀ ਲੈ ਸਕਦੇ ਹੋ. ਨਕਲ ਕਰਕੇ ਕੇਕਸ ਅਤੇ ਪੇਸਟਰੀਜ਼ ਵੇਚਣ ਵਾਲਿਆਂ ਤੋਂ ਬਚੋ ਤੇ ਜਸਪਾਲ ਨਾਗਰਾ ਨੂੰ ਫੋਨ ਕਰੋ.
2: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station, AM 530. Punjabi Versa!

0: ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਜੈ ਜੈ ਸ਼੍ਰੀ ਰਾਮ, ਜੈ ਜੈ ਜੈ ਸ਼੍ਰੀ ਰਾਮ, ਜੈ ਸ਼੍ਰੀ ਕ੍ਰਿਸ਼ਨਾ। ਅੱਲਾ ਤਾਲਾ ਜੀਸਸ ਮਹਾਰਾਜ ਜੀ ਤੁਹਾਡੀ ਸਦਾ ਸਦਾ ਸਦਾ ਹੀ ਜੈ ਹੋਵੇ। ਔਰ ਤੁਸੀਂ ਆਪਣੇ ਬੱਚਿਆਂ ਦੇ ਸੰਸਾਰ ਦੇ ਵਿੱਚ ਸਾਨੂੰ ਭੇਜਿਆ, ਤੁਸੀਂ ਆਪਣਾ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਓ ਅਤੇ ਸਾਡੇ ਕੰਮਾਂ ਕਾਰਾਂ ਦੇ ਵਿੱਚ ਬਰਕਤਾਂ ਪਾਇਓ, ਪਰਿਵਾਰਾਂ ਵਿੱਚ ਖੁਸ਼ੀਆਂ। ਔਰ ਪੰਜਾਬੀ ਵਿਰਸਾ ਵੱਲੋਂ ਇੱਕ ਅਰਦਾਸ ਤੁਹਾਡੇ ਸਾਰਿਆਂ ਵਾਸਤੇ ਕਿ ਤੁਸੀਂ ਸਾਰੇ ਜਣੇ ਖੁਸ਼ ਰਹੋ। ਔਰ ਗੁਰੂ ਸਾਹਿਬ ਤੁਹਾਨੂੰ ਹਮੇਸ਼ਾ ਸਾਰਿਆਂ ਨੂੰ, ਸਾਡੇ ਜਿੰਨੇ ਵੀ ਪੰਜਾਬੀ ਵਿਰਸਾ ਦੀ ਫੈਮਿਲੀ ਸੁਣ ਰਹੀ ਹੈ, ਗੁਰੂ ਸਾਹਿਬ ਆਪ ਸਾਰਿਆਂ ਨੂੰ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ। ਇਸ ਤੋਂ ਬਾਅਦ ਤੁਸੀਂ ਮਿਊਜ਼ਿਕ ਦਾ ਮਿੱਠਾ ਮਿੱਠਾ ਜਿਹਾ ਆਨੰਦ ਲੈ ਰਹੇ ਹਾਂ। ਔਰ ਅੱਜ ਦਿਨ ਵੀ ਚੜ੍ਹਿਆ, ਅੱਜ ਦਿਨ ਵੀ ਚੜ੍ਹਿਆ ਹਰਜੀਤ ਜੀ, ਫਿਰ ਅੱਜ ਦਿਨ ਵੀ ਚੜ੍ਹਿਆ, ਸੋਹਣੇ ਸੋਹਣੇ ਸੱਜਣਾਂ ਦੇ ਰੰਗ ਵਰਗਾ, ਆਹਾ ਕਿਆ ਦਿਨ ਹੈ। ਔਰ ਕੈਸੀ ਖੂਬਸੂਰਤ, ਬਾਹਰ ਠੰਡੀ ਠੰਡੀ ਜਿਹੀ ਹਵਾ ਚੱਲ ਰਹੀ ਹੈ। ਤੁਸੀਂ ਨਾ ਜਿਵੇਂ ਕਹਿੰਦੇ ਹੁੰਦੇ ਧੁੱਪ ਲੱਗੀ ਹੋਵੇ, ਕਿਤੇ ਬ੍ਰਿਕਸ਼ ਦੇ ਥੱਲੇ ਬਹਿ ਜਾਓ, ਜਿਵੇਂ ਪਿੰਡਾਂ 'ਚ ਬਹਿ ਜਾਂਦੇ ਸੀ ਪਿੱਪਲ ਦੇ ਥੱਲੇ, ਜਾਂ ਉੱਥੇ ਬਾਹਰ ਬਜ਼ੁਰਗਾਂ ਨੇ ਬਹਿ ਜਾਣਾ, ਹੈਂ, ਅਤੇ ਠੰਡੀ ਠੰਡੀ ਹਵਾ ਉੱਤੇ ਸੀਪ ਦੀਆਂ ਬਾਜ਼ੀਆਂ ਲੱਗਦੀਆਂ ਹੋਣੀਆਂ, ਤਾਂ ਦਿਨ ਪਤਾ ਨਹੀਂ ਲੱਗਦਾ ਕਹਿੰਦੇ ਕਿੱਧਰ ਨਿਕਲ ਗਿਆ। ਉੱਥੇ ਚਾਹ, ਉੱਥੇ ਪਕੌੜੇ, ਪਿੰਡੋਂ ਸਭ ਕੁਝ ਆ ਜਾਂਦਾ ਸੀ। ਬਰਫੀ ਬੜੀ ਹੁੰਦੀ ਸੀ ਪਿੰਡ, ਜਿਹੜਾ ਬੰਦਾ ਹਲਵਾਈ ਬਣਾਉਂਦਾ ਹੁੰਦਾ, ਮਸ਼ਹੂਰ ਬਰਫੀ, ਪਲੇਨ ਜਿਹੀ ਬਰਫੀ ਹੁੰਦੀ, ਸਿੱਧੀ ਖੋਏ ਵਾਲੀ ਦੇਸੀ ਜਿਹੀ ਬਰਫੀ, ਉਹ ਵੀ ਖਾਣ ਦਾ ਨਜ਼ਾਰਾ ਅਲੱਗ ਹੀ ਹੁੰਦਾ ਸੀ। ਕੈਸੀਆਂ ਗੱਲਾਂ ਸੀ ਉਹ, ਕੈਸਾ ਸਮਾਂ ਸੀ, ਕੈਸੀ ਕਹਿੰਦੇ ਉਹ ਮਾਹੌਲ ਹੋਏਗਾ ਉਸ ਟਾਈਮ ਦਾ। ਪ੍ਰੋਗਰਾਮ ਪੰਜਾਬੀ ਵਿਰਸਾ, ਲਓ ਜੀ ਸਟੂਡੀਓ ਦਾ ਨੰਬਰ ਤੁਹਾਡੇ ਵਾਸਤੇ ਹਾਜ਼ਰ ਹੈ। ਔਰ ਅੱਜ ਕਿਹੜੇ ਐਸੇ ਗੀਤ ਦੇ ਨਾਲ ਸਵੇਰੇ ਸਵੇਰੇ ਸ਼ੁਰੂਆਤ ਕਰੀਏ, ਜੇ ਤੁਹਾਡਾ ਮਨ ਜਿਹੜਾ ਹੈ ਹੋਰ ਖੁਸ਼ ਔਰ ਖੁਸ਼ੀਆਂ ਦੇ ਨਾਲ ਭਰ ਜਾਵੇ। ਜਿਨ੍ਹਾਂ ਨੇ ਪੰਜਾਬੀ ਵਿਰਸਾ ਰੇਡੀਓ ਸੁਣਨਾ ਹੈ ਨਾ, ਉਹਨਾਂ ਵਾਸਤੇ ਸਿਰਫ ਖੁਸ਼ੀਆਂ, ਤੁਹਾਡੇ ਨਾਲ ਸਾਂਝ ਪਿਆਰ ਦੀ, ਅਤੇ ਤੁਹਾਨੂੰ ਹਸਾਉਣਾ, ਅਤੇ ਤੁਹਾਨੂੰ ਕਿਤੇ ਕਿਤੇ ਮੂਡ ਹੋ ਮੇਰਾ ਹੋਵੇ ਨਾ, ਫਿਰ ਤਾਂ ਮੈਂ ਰਵਾ ਵੀ ਦਿੰਦਾ ਹੁੰਦਾ। ਇਹ ਮੇਰੇ ਮੂਡ ਦੀ ਗੱਲ ਹੁੰਦੀ ਹੈ, ਅਤੇ ਇਹ ਬੜੀਆਂ ਚੀਜ਼ਾਂ ਜ਼ਰੂਰੀ ਹੈ। ਰੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ। ਹੈਲੋ,
1: ਹਾਂਜੀ ਭਾਜੀ,
0: ਆਓ ਜੀ, ਕੀ ਹਾਲ ਆ ਜੀ?
1: ਕਿਵੇਂ ਹਾਲ ਚਾਲ ਭਾਜੀ? ਮੈਂ ਕਿਹਾ ਭਾਜੀ ਨੂੰ ਫੋਨ ਕਰ ਲਈਏ, ਲਾਂਭਾ ਆਉਂਦੇ ਹੀ ਅੱਜ।
0: ਗੱਡੀ ਚਾਹੀਦੀ ਕਿਰਾਏ ਵਾਸਤੇ ਇਸ ਵੀਕਐਂਡ ਦੇ, ਮਿਲ ਜੂ?
1: ਜਦੋਂ ਮਰਜ਼ੀ ਆਓ ਤੁਸੀਂ, ਬਸ ਫੋਨ ਕਰਨਾ ਇੱਕ ਵਾਰੀ।
0: ਤੇ ਰੈਂਟ ਕੀ ਹੈ? ਮੈਨੂੰ SUV ਚਾਹੀਦਾ ਭਾਜੀ।
1: ਮੈਂ ਨਾ ਦੇਖੋ ਉਲਟਾ ਨਹੀਂ ਬੋਲਣਾ ਹੈਗਾ, ਆਪਾਂ ਨਾ ਸਿਰਫ ਇੰਸ਼ੋਰੈਂਸ ਥਰੂ ਹੀ ਗੱਡੀ ਦਿੰਦੇ ਆ, ਜਿਹਦਾ ਐਕਸੀਡੈਂਟ ਹੋ ਜਾਵੇ।
0: ਅੱਛਾ, ਉਹ ਚ ਮਾਲ ਬੰਦਾ ਜ਼ਿਆਦਾ, ਸਿੱਧੀ ਗੱਲ ਕਹੋ।
1: ਮਾਲ ਕੀ ਬਣਨਾ ਭਾਜੀ, ਫਿਰ ਲੰਬੇ ਟਾਈਮ ਲਈ ਜਾਊਗੀ ਥੋੜਾ ਜਿਹਾ। ਮੈਂ ਹੁਣ ਆਹ ਥੋੜੀ ਕਹਿੰਦਾ ਕਿ ਭਾਜੀ ਸਾਨੂੰ ਸੇਵਾ ਤੋਂ ਮੌਕਾ ਨਹੀਂ।
0: ਅੱਛਾ, ਇੰਸ਼ੋਰੈਂਸ ਵਾਲੀ ਗੱਡੀ ਜਿਹੜੀ ਲੰਬੇ ਟਾਈਮ ਵਾਸਤੇ ਜਾਂਦੀ ਆ, ਗੱਲ ਤੁਹਾਡੀ ਠੀਕ ਆ।
1: ਅਜੇ ਦੋ ਤਿੰਨ ਵੀਕਾਂ ਲਈ ਚਲੇ ਜਾਂਦੀ ਆ।
0: ਹਾਂ, ਇਹ ਤੁਹਾਡੀ ਨਹੀਂ ਇਸ
1: ਪਾਰਟ ਉਹੀ ਆ, ਅਸੀਂ ਜਿੱਦਾਂ ਕਹਿੰਦੇ ਬਸ ਬੰਦਾ ਬਚ ਜਾਵੇ।
0: ਹਾਂ, ਇਹ ਚੰਗੀ ਗੱਲ ਆ, ਚਲੋ ਬੜੀ। ਪਰ ਦੂਜੇ ਪਾਸੇ ਜੇ ਗੱਡੀ ਲੌਂਗ ਟਾਈਮ ਲਈ ਜਾਂਦੀ ਹੈ ਤੇ ਵਧੀਆ ਗੱਲ ਆ, ਬਿਜ਼ਨਸ ਪਰਪਸ ਵਾਸਤੇ ਅੱਛੀ ਗੱਲ। ਠੀਕ ਆ ਸਰ,
1: ਮੈਂ ਕਿਹਾ ਤੁਸੀਂ ਲੋਕਾਂ ਨੂੰ ਸੋਚੋ, ਸਿਰ ਪੁੱਠੀ ਸਲਾਹ ਨਾ ਦੇਈਓ, ਦਰਖਤ ਦੇ ਥੱਲੇ ਬਹਿ ਜਾਓ, ਇੱਥੇ ਭੂੰਡ ਦੇ ਮਖੀਲ ਵੀ ਮੋਟੇ ਮੋਟੇ ਨੇ।
0: ਕਿੱਥੇ ਮਖੀਲ ਹੁੰਦੇ ਇੱਥੇ, ਐਵੇਂ ਛੱਡੀ ਜਾਂਦੇ ਸਵੇਰੇ ਸਵੇਰੇ, ਤੁਸੀਂ ਦੱਸੋ?
1: ਮੇਰੇ ਘਰ ਦੇ ਬਾਹਰ ਤਾਂ ਹੈਗੇ,
0: ਜੇ ਤੁਹਾਡੇ ਘਰ ਦੇ ਬਾਹਰ ਹੈਗੇ ਤਾਂ ਸਾਰਿਆਂ ਦੇ ਬਾਹਰ ਹੀ ਮਗਰ ਮਖੀਲ ਲੱਗ ਗਈ, ਕਮਾਲ ਦੀ ਗੱਲ।
1: ਇੱਥੇ ਇੰਡੀਆ ਅੰਗਰ ਪੀਲੀਆਂ ਭੂੰਡੀਆਂ ਨਹੀਂ ਹੁੰਦੀਆਂ, ਇੱਥੇ ਤਾਂ ਕਾਲੇ ਕਾਲੇ ਭੂੰਡੇ ਹੁੰਦੇ।
0: ਉਹ ਨਹੀਂ ਲੜਦੇ ਲੁੜਦੇ ਹੈਗੇ, ਉਹ ਦੂਰੋਂ ਦੇਖ ਕੇ ਚੱਲ ਜਾਂਦੇ ਆ। ਬੰਦਾ ਤਾਂ ਅੱਗੇ ਪਰੇਸ਼ਾਨ ਆ, ਉਹਨੂੰ ਬਾਬਾ ਨਾ ਹੀ ਛੱਡੋ, ਦੂਰੋਂ ਦੇਖ ਕੇ ਚੱਲ ਜਾਂਦੀ ਹੈ।
1: ਡੰਗ ਮਾਰ ਕੇ ਹੋਰ ਇਹਨੂੰ ਭੱਜਣਾ ਪੈ ਜਾਣੀ ਵਾਧੂ ਹੀ ਆ।
0: ਇਹ ਵੀ ਗੱਲ ਸਹੀ ਹੈ।
1: ਤੰਗ ਕਰੋ,
0: ਹੋਰ ਸੁਣਾਓ, ਠੀਕ ਠਾਕ ਆ?
1: ਹੋਰ ਬਸ ਠੀਕ।
0: ਅੱਛਾ, ਮੈਨੂੰ ਗੀਤ ਦੱਸੋ ਅੱਜ, ਕੋਈ ਏਦਾਂ ਦਾ ਗੀਤ ਹੋਵੇ ਜਿਹੜਾ ਕਿ ਸੁਣ ਕੇ ਬਸ ਸੋਹਣੇ ਮਹਿਬੂਬ ਦੀ ਯਾਦ ਆ ਜਾਵੇ।
1: ਭਾਜੀ ਦੇਖੋ, ਗੀਤ ਤਾਂ ਤੁਸੀਂ ਅੱਜ ਫਿਰ ਲਗਾ ਲਓ ਕੋਈ ਵਧੀਆ ਜਿਹਾ ਹਿੰਦੀ,
0: ਕੋਈ ਦੱਸੋਗੇ ਤਦ ਹੀ ਪਤਾ ਲੱਗੂ। ਹੁਣ ਮੈਨੂੰ ਯਾਦ ਆ, ਮੈਨੂੰ ਆਪਣੀ ਮਰਜ਼ੀ ਲਾ ਲੈਂਦੇ ਹੋ।
1: ਆਪਣੀ ਮਰਜ਼ੀ ਦਾ ਲਗਾਓ, ਮੈਨੂੰ ਪਤਾ ਆ ਤੁਹਾਡੀ ਮਰਜ਼ੀ ਦਾ ਗੀਤ ਤਾਂ ਭਾਜੀ ਬੜੇ ਵਧੀਆ ਸੁਹਾਵਣੇ ਜੇ ਹੁੰਦੇ ਆ।
0: ਪਰ ਫਿਰ ਵੀ ਥੋੜਾ ਜਿਹਾ ਤੁਸੀਂ ਆਈਡੀਆ ਹੈ ਤੁਹਾਨੂੰ ਕੋਈ ਮਨ ਚ ਹੋਵੇ ਤੁਹਾਡਾ ਗੀਤ ਕੋਈ?
1: ਮੈਂ ਤਾਂ ਕਹਿੰਦਾ ਕਿ ਉਹ ਲਗਾ ਦੋ, ਉਹ ਤੇਰੇ ਦਰ ਪਰ ਸਨਮ ਚਲੇ ਆਏ।
0: ਇਹ ਕਿ ਤੇਰੇ ਸਨਮ ਪਰ ਹਮ
1: ਕੁਮਾਰ ਸਾਨੂੰ ਦਾ,
0: ਤੇ ਨਾਲ ਇਹਦੇ ਚ ਕੋਈ ਹੈਗੀ ਬੀਬੀ ਵੀ ਹੈਗੀ ਗਾਉਣ ਵਾਲੀ ਕੋਈ?
1: ਨਹੀਂ, ਬੀਬੀ ਨੀ ਹੈਗੀ, ਆ ਬੀਬਾ ਹੀ ਆ।
0: ਅੱਛਾ, ਕੱਲਾ ਬੀਬਾ ਹੀ ਹੈ। ਚਲੋ, ਇੱਕ ਦੋ ਕਾਲ ਮੈਂ ਹੋਰ ਲੈ ਕੇ ਦੇਖਦਾ, ਸ਼ਾਇਦ ਕੋਈ ਗੱਲ ਹੋਰ ਨਿਕਲ ਆਵੇ। ਠੀਕ ਆ, ਥੈਂਕ ਯੂ ਬੀਬਾ ਬੋਏ ਜੀ, ਸੋ ਨਾਈਸ ਆਫ ਯੂ, ਥੈਂਕ ਯੂ ਵੀਰੇ। ਨੈਕਸਟ ਕਾਲ, ਹੈਲੋ।
2: ਹਾਂਜੀ ਨਮਸਕਾਰ ਬਾਜੀ।
0: ਆਓ ਜੀ ਚੰਬੇ ਵਾਲੀ ਮੇਰੀ ਸਰਕਾਰ, ਕਿਆ ਹਾਲ ਹੈ? ਚੰਬਾ ਹੀ ਘੁਮਾ ਦੋ ਸਾਨੂੰ ਯਾਰ ਕਿਤੇ।
2: ਬਾਜੀ ਹੁਕਮ ਹੁਕਮ,
0: ਵੈਸੇ ਹਿਮਾਚਲ ਹੈ ਬੜਾ ਸੋਹਣਾ, ਜੋ ਮਰਜ਼ੀ ਹੈ।
2: ਹਿਮਾਚਲ ਭਾਜੀ ਧਰਮਸ਼ਾਲਾ ਤੋਂ ਅੱਗੇ ਜਾ ਸੋਹਣਾ ਪਿਆ, ਉਨਾ ਇੱਧਰ ਨਹੀਂ ਹੈਗਾ, ਉਹ ਤਾਂ ਪੰਜਾਬ ਦੇ ਨਾਲ ਹੀ ਹੈ। ਧਰਮਸ਼ਾਲਾ ਬਹੁਤ ਅੱਛੀ ਜਗ੍ਹਾ, ਪਾਲਮਪੁਰ, ਡਲਹੌਜੀ।
0: ਅੱਛਾ ਇੱਕ ਗੱਲ ਹੋਰ, ਇੱਕ ਗੱਲ ਮੈਂ ਤੁਹਾਨੂੰ ਹੋਰ ਪੁੱਛਣੀ ਸੀ, ਸਪੋਜ਼ ਜਿਵੇਂ ਹੁਣ ਪੰਜਾਬ ਵਿੱਚ ਗਰਮੀ ਬੜੀ ਪੈ ਰਹੀ ਅੱਜ ਕੱਲ੍ਹ ਤਕਰੀਬਨ 45, ਉੱਥੇ ਹਿਮਾਚਲ ਤਾਂ ਫਿਰ ਠੰਡ ਹੀ ਹੁੰਦੀ ਹੁਣ ਥੋੜ੍ਹੀ ਜਿਹੀ?
2: ਥੋੜਾ ਫਰਕ ਹੈਗਾ, ਜਿਹੜੇ ਤਾਂ ਭਾਜੀ ਪੰਜਾਬ ਦੇ ਨਾਲ ਲੱਗਦੇ ਆ, ਜਿਦਾਂ ਉਨਾ, ਨੰਗਲ, ਉਨਾ, ਹੁਸ਼ਿਆਰਪੁਰ, ਇੱਧਰ ਦਾ ਉਹ ਹੈ, ਉੱਧਰ ਅੱਗੇ ਤੁਸੀਂ ਚਲੇ ਜਾਓ ਉੱਧਰ ਠੀਕ ਹੈ ਮੌਸਮ।
0: ਸੁੰਦਰ ਨਗਰ ਕਿੱਧਰ ਪੈਂਦਾ? ਸੁੰਦਰ ਨਗਰ,
2: ਸੁੰਦਰ ਨਗਰ ਵੀ ਉੱਧਰ ਹੀ ਪੈ ਜਾਂਦਾ, ਪਾਲਮਪੁਰ, ਸੁੰਦਰ ਨਗਰ।
0: ਸੁੰਦਰ ਨਗਰ ਸੋਹਣਾ ਬਹੁਤ, ਮੈਂ ਗਿਆ ਹੋਇਆ, ਮੈਂ ਤੁਹਾਨੂੰ ਐਵੇਂ ਪੁੱਛ ਲਿਆ, ਵੈਸੇ ਮੇਰਾ ਦਿਲ ਬੜਾ ਲੱਗਦਾ ਸੁੰਦਰ ਨਗਰ ਜਾ ਕੇ।
2: ਸੁੰਦਰ ਨਗਰ, ਸੁੰਦਰ
0: ਸੁੰਦਰ ਨਗਰ ਹੈ, ਸੁੰਦਰ, ਕਿਆ ਬਾਤ ਹੈ। ਅੱਛਾ ਮੇਰੀ ਚੰਬੇ ਵਾਲੀ ਸਰਕਾਰ, ਮੈਨੂੰ ਹੁਣ ਦੱਸੋ ਕਿਹੜਾ ਕੁਝ ਇਦਾਂ ਦੀ
2: ਗਾਣਾ ਲਗਾ ਦਿਓ, ਹਮਨੇ ਤੁਮਕੋ ਦਿਲ ਦੇ ਦਿਆ।
0: ਹਾਏ ਰੱਬਾ ਮੇਰਿਆ, ਕਿਉਂ
2: ਉੱਚੀ ਆਵਾਜ਼ ਵਿੱਚ, ਨਾਲੇ ਉੱਚੀ ਆਵਾਜ਼ ਵਿੱਚ
0: ਤੁਸੀਂ ਮੈਨੂੰ ਛੇੜ ਦਿੱਤਾ ਸਵੇਰੇ ਸਵੇਰੇ। ਹਾਏ ਹਾਏ ਰੱਬਾ ਮੇਰਿਆ, ਅੱਲਾ ਹੀ ਅੱਲਾ, ਅੱਲਾ ਹੀ ਅੱਲਾ। ਨੈਕਸਟ ਕਾਲ, ਹੈਲੋ। ਹੈਲੋ ਜੀ,
3: ਹੈਲੋ ਭਾਜੀ, ਕੀ ਹਾਲ?
0: ਠੀਕ ਆ ਸਰ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਸਰ?
3: ਠੀਕ ਹੈ ਜੀ, ਵਧੀਆ। ਭਾਜੀ ਮੈਂ ਗੀਤ ਹੀ ਦੱਸਣਾ ਸੀਗਾ ਤੁਹਾਨੂੰ, ਹਿੰਦੀ ਸੌਂਗ ਲਾ ਦੋ ਇੱਕ, ਮੁਝੇ ਪਿਆਰ ਕਰੋ।
0: ਮੁਝੇ ਪਿਆਰ ਕਰੋ, ਹਾਂ ਇਹ ਪਿਆਰ, ਮੈਂ ਵੈਸੇ ਪਿਆਰ ਦੇ ਹੱਕ ਵਿੱਚ ਹਾਂ। ਥੈਂਕ ਯੂ ਵੀਰੇ ਤੁਹਾਡੀ ਕਾਲ ਦਾ, ਨੈਕਸਟ ਕਾਲ ਤੇ ਜਾਂਦੇ ਹਾਂ। ਟ੍ਰੈਫਿਕ ਜੈਮ ਹੈ ਪੰਜਾਬੀ ਵਿਰਸਾ ਦਾ। ਹੈਲੋ,
4: ਹੈਲੋ ਵੀਰੇ, ਹੈਲੋ ਕੀ ਹਾਲ ਹੈ ਜੀ?
0: ਜੀ ਵੀਰ ਜੀ, ਕੀ ਹਾਲ ਹੈ ਵੱਡੇ ਵੀਰੇ?
4: ਵਧੀਆ, ਨਹੀਂ ਨਹੀਂ ਮੈਂ ਛੋਟਾ ਹਾਂ ਜੀ।
0: ਚਲੋ ਛੋਟੇ ਵੀਰੇ ਕੀ ਹਾਲ ਹੈ?
4: ਮੈਂ ਸਵਾ ਕੀ ਗੱਲ ਕਰਨੀ ਸੀਗੀ।
0: ਹੁਕਮ ਕਰੋ।
4: ਬੁਢਾਨੀਅਤ ਹੈਗੀ ਆ ਵੀ ਤੰਗ ਹੋਏ ਬੰਦੇ ਨੂੰ ਡਾਗਰੀ ਮਾਰਦਾ, ਬੰਦਿਆਂ ਦੇ ਇਨਸਾਨੀਅਤ ਹੈ ਨਹੀਂ ਜੀ।
0: ਨਹੀਂ ਨਹੀਂ ਉਹ ਬੰਦੇ ਨੇ ਦੇਖੋ ਗੱਲ ਕਿੰਨੀ ਵਧੀਆ ਕੀਤੀ, ਗੱਲ ਹੁੰਦੀ ਮੌਕੇ ਜਿਹੜੀ ਗੱਲ ਆ ਜਾਵੇ। ਮੈਂ ਕਿਹਾ ਇੱਥੇ ਇੱਥੇ ਮੈਂ ਕਿਹਾ ਕੋਈ ਨੀ ਮਾਰਦੇ ਮੂਰਦੇ ਢੰਗ ਡੰਗ ਹੈ ਨਾ, ਤੇ ਕਹਿੰਦਾ ਇੱਥੇ ਬੰਗੇ ਅੱਗੇ ਤੰਗ ਬੜੇ, ਉਹਨਾਂ ਨੂੰ ਡੰਗ ਮਾਰ ਕੇ ਹੋਰ ਕੀ ਕਰਨਾ। ਕਿਆ ਗੀਤ ਹੈ ਯਾਰ, ਕਮਾਲ ਕਰਦੇ ਤੁਸੀਂ ਬੱਬਰ ਸ਼ੇਰੋ। ਨੈਕਸਟ ਕਾਲ, ਹੈਲੋ।
5: ਹਾਂਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਆ? ਕਿਰਪਾ ਗੁਰੂ ਸਾਹਿਬ ਜੀ ਸਰ,
5: ਕਿਰਪਾ ਹੀ ਚਾਹੀਦੀ ਹੈ।
0: ਹੁਕਮ ਸਰ।
5: ਜੀ ਚੀਚੋ ਚੀਜ਼ਿੰਗੜੇਰੀਆਂ ਦਾ ਤੇਰੀਆਂ ਦੋਵੇਂ ਆ।
0: ਹਾਂ ਇਹ ਵੀ ਗਾਣਾ ਬੜਾ ਵਧੀਆ ਯਾਰ ਇਹ ਤੂੰ। ਅੱਛਾ ਮੈਂ ਵੈਸੇ ਇੱਕ ਗੱਲ ਦੇਖਦਾ ਤੁਹਾਡੀ ਲਾਈਨ ਮੈਂ ਵੀਰੇ ਕੱਟਣ ਲੱਗਾ, ਦੁਬਾਰਾ ਕੋਈ ਹੋਰ ਕਾਲ ਆ ਜਾਊਗਾ ਨਾ ਉਨੀ ਦੇਰ ਤੱਕ। ਥੈਂਕ ਯੂ। ਪੱਟਾ ਸਾਹਿਬ ਕੀ ਹਾਲ ਚਾਲ ਆ?
6: ਮੈਂ ਠੀਕ ਆ ਜੀ, ਪਹਿਲਾਂ ਤਾਂ ਮੇਰੇ ਤੁਹਾਨੂੰ ਤੇ ਸਾਰੇ ਸੋਤੇ ਨੇ ਪਿਆਰ ਪ੍ਰੇਸ ਸੀਗਾ।
0: ਆਪਾਂ ਸੁਣਨ ਵਾਲਿਆਂ ਦਾ ਟੇਸਟ ਚੇਂਜ ਕਰਤੇ, ਦੇਖ ਲਓ ਸਾਰੇ ਪਿਆਰ ਵਾਲੇ ਗਾਣੇ ਦੀ ਫਰਮਾਇਸ਼ ਹੀ ਕਰਦੇ ਹੁਣ, ਭੱਜੇ ਨੱਠੇ ਵਾਲੇ ਗਾਣੇ ਦੇ ਬੰਦੇ, ਮੈਨੂੰ ਲੱਗਦਾ ਉਹਨਾਂ ਨੂੰ ਆਪਾਂ ਮੂਡ ਚੇਂਜ ਕਰਤਾ ਉਹਨਾਂ ਦਾ ਵੀ, ਹੈ ਨਾ। ਮੈਂ ਕੱਲ੍ਹ ਪਰਸੋਂ ਵੀ ਗੱਲ ਕਰ ਰਿਹਾ ਸੀ, ਮੈਂ ਕਿ ਸੰਤਾਂ ਦੀ ਕਿਤੇ ਕਥਾ ਸੁਣ ਰਿਹਾ ਸੀ, ਤੇ ਉਹ ਕਹਿੰਦੇ ਜ਼ਿੰਦਗੀ ਦੇ ਵਿੱਚ ਨਾ ਸਭ ਤੋਂ ਜਿਹੜੀ ਮਹੱਤਵਪੂਰਨ ਜਿੰਨੇ ਵੀ ਗ੍ਰੰਥ ਆ, ਭਾਵੇਂ ਉਹ ਗੁਰੂ ਗ੍ਰੰਥ ਸਾਹਿਬ ਲਾ ਲਓ, ਭਾਵੇਂ ਉਹ ਕੁਰਾਨ ਲਾ ਲਓ, ਭਾਵੇਂ ਉਹ ਗੀਤਾ ਲਾ ਲਓ, ਭਾਵੇਂ ਬਾਈਬਲ ਲਾ ਲਓ, ਕੋਈ ਵੀ ਹੈ, ਉਹਦੇ ਵਿੱਚ ਇੱਕ ਸੰਦੇਸ਼ ਜ਼ਰੂਰ ਆ ਕਿ ਸਾਰਿਆਂ ਵਾਸਤੇ ਪਿਆਰ ਤੁਹਾਡਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇੱਕ ਪਿਆਰ ਦਾ ਧਰਮ ਕਹਿੰਦੇ ਸਭ ਤੋਂ ਵੱਡਾ ਧਰਮ ਹੀ ਹੈ, ਔਰ ਮੇਨ ਟਾਈਟਲ ਜਿਹੜਾ ਹੈ ਹਰ ਧਰਮ ਦਾ ਇਹੀ ਹੈ ਕਿ ਜਿਹੜਾ ਪਿਆਰ ਜਿਹੜਾ ਹੈ ਨਾ ਉਹ ਜ਼ਰੂਰ ਹੋਣਾ ਚਾਹੀਦਾ ਤੁਹਾਡਾ, ਕਿਸੇ ਵਾਸਤੇ ਤੁਸੀਂ ਨਫ਼ਰਤ ਨਾ ਰੱਖੋ, ਕਿਉਂਕਿ ਪਿਆਰ ਦੇ ਨਾਲ ਹੀ ਦੁਨੀਆਂ ਜਿੱਤੀ ਜਾ ਸਕਦੀ ਹੈ। ਇਹ ਤਾਂ ਗੱਲਾਂ ਵੱਖਰੀਆਂ ਕਿ ਸਿਸਟਮ ਕਿਸੇ ਪਾਸੇ ਹੋਰ ਤੁਰ ਪਿਆ ਅੱਜ ਕੱਲ੍ਹ। ਹੈਲੋ
7: ਭਾਈ, ਸਤਿ ਸ਼੍ਰੀ ਅਕਾਲ ਜੀ।
0: ਬੜੇ ਲੇਟ ਹੋ ਗਏ, ਕੀ ਗੱਲ
7: ਬਾਈ? ਵੈਸੇ ਲੇਟ ਹੋ ਗਏ।
0: ਨਹੀਂ ਨਹੀਂ ਕਿਉਂ ਲੇਟ ਹੋ ਗਏ?
7: ਉਹ ਬਾਈ ਤੁਸੀਂ ਬੈਠੇ ਮੀਡੀਆ ਚ ਰੋਟੀ ਰੋਟੀ ਜ਼ਿਆਦਾ ਖਾ ਲਈਏ, ਤੁਰਦੀ ਪੈ ਗਈ ਅੱਜ।
0: ਕੀ ਹੋਇਆ?
7: ਰੋਟੀ ਜ਼ਿਆਦਾ ਖਾ ਲਈਏ, ਸਵਾਦ ਦੀ ਰੋਟੀ ਅੱਜ।
0: ਕਦੀ ਦੀ ਰੋਟੀ ਜ਼ਿਆਦਾ ਖਾ ਲੈਂਦੇ ਆ, ਕਦੀ ਘਰ ਵਾਲੀ ਨਾ, ਤੁਸੀਂ ਅਸੀਂ ਕੀ ਕਰਦੇ ਹੁੰਦੇ ਸਵੇਰੇ ਸਵੇਰੇ?
7: ਜਿਹੜੀ ਵਧੀਆ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਜੀ, ਇਹਦਾ ਮਰਜ਼ੀ ਖੜਾ ਲਾ ਦੋ ਵਧੀਆ।
0: ਬੜੀ ਮਿਹਰਬਾਨੀ, ਥੈਂਕ ਯੂ ਵੀਰੇ, ਥੈਂਕ ਯੂ ਵੈਰੀ ਮਚ। ਨੈਕਸਟ ਕਾਲ, ਹੈਲੋ।
8: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਭਾਜੀ
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਵੀਰੇ?
8: ਭਾਜੀ ਇੱਕ ਬਹੁਤ ਪਿਆਰਾ ਗਾਣਾ ਹੰਸਾ ਜਸਦਾ, ਸੋਹਣੀ ਏਨੀ ਸੋਹਣੇ ਤੇਰੇ ਰੂਪ ਦੇ ਖਜ਼ਾਨਿਆਂ ਚੋਂ ਭਰ ਕੇ ਪਿਆਲਾ ਮੈਨੂੰ ਪੀ ਲੈਣ ਦੇ।
0: ਕਿਆ ਯਾਰ ਤੁਸੀਂ ਕਮਾਲ ਦੇ ਗੀਤ, ਤੁਸੀਂ ਮੇਰਾ ਨਾਂ ਕੀ ਲੈ ਕੇ ਬੁਲਾਇਆ? ਹਰਜੀਤ
8: ਸਿੰਘ
0: ਭਾਜੀ। ਅੱਛਾ ਮੈਂ ਕਿਹਾ ਵੀ ਤੁਸੀਂ ਬਏ, ਵਾਹ ਵਾਹ ਵਾਹ, ਸ਼ੇਰ ਬਗਿਆ ਦੀ। ਪੱਡਾ ਸਾਹਿਬ ਦਾ ਗੱਲਬਾਤ ਬੜੀ ਜਲਦੀ ਸ਼ੁਰੂ ਕਰਾਂਗੇ, ਔਰ ਪੱਡਾ ਸਾਹਿਬ ਸੁਰਜੀਤ ਸਿੰਘ ਜੀ, ਪੱਡਾ ਸਾਹਿਬ ਅੱਜ ਦੇ ਪ੍ਰੋਗਰਾਮ ਦੇ ਮੇਨ ਸਪੋਂਸਰ ਹੁੰਦੇ ਆ ਬੁੱਧਵਾਰ ਦੇ, ਬਹੁਤ ਲੰਬੇ ਅਰਸੇ ਤੋਂ ਪੱਡਾ ਸਾਹਿਬ ਤੁਹਾਡੇ ਵਾਸਤੇ ਹਾਜ਼ਰੀ ਹਰ ਬੁੱਧਵਾਰ ਲਵਾਉਂਦੇ ਆ। ਪੱਡਾ ਸਾਹਿਬ ਕਿੰਨੇ ਸਾਲ ਹੋ ਗਏ ਬੁੱਧਵਾਰ ਹਾਜ਼ਰੀ ਲਵਾਉਂਦੇ ਆ?
6: ਮੇਰੇ ਖਿਆਲ
0: ਦਿਨ ਤੁਸੀਂ ਬੜਾ ਵਧੀਆ,
6: ਹਾਂਜੀ ਮੇਰੇ 13-14 ਸਾਲ ਤੋਂ ਹੋ ਗਏ,
0: ਦਿਨ ਤੁਸੀਂ ਬੜਾ ਵਧੀਆ ਲੱਭਿਆ, ਬਹੁਤ ਵਾਰ ਬਹੁਤ ਦੇ ਕੰਮ ਸੁਧ ਹੈ। 905-600-7333 ਸਟੂਡੀਓ ਨੰਬਰ ਹੈ, ਪੱਡਾ ਸਾਹਿਬ ਦਾ ਨੰਬਰ ਮੈਂ ਤੁਹਾਨੂੰ ਦੱਸ ਦੇਣਾ ਸਭ ਤੋਂ ਪਹਿਲਾਂ, ਕਿਉਂਕਿ ਪੁਰਾਣੇ ਬੰਦੇ ਆ ਆਪਣੇ ਫੀਲਡ ਦੇ ਮਾਹਿਰ ਲੋਕ ਆ, ਵਾਲੇ ਐਡਵਾਈਜ਼ਰ ਦੇ ਨਾਲ ਵੀ ਖੁਦ ਇਹ ਆਪ ਗੱਲਾਂ ਕਰਦੇ ਆ, ਤੁਹਾਡਾ ਕੋਈ ਕਲੇਮ ਆ ਜਾਂਦਾ ਔਰ ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ ਪੱਡਾ ਸਾਹਿਬ ਦਾ 6473-0031 6473-0031 ਦੇ ਕਾਲ ਕੀਤੀ ਜਾ ਸਕਦੀ ਹੈ। ਪੱਡਾ ਸਾਹਿਬ ਦੇਖੋ ਪਿਆਰ ਕਿੰਨਾ ਨਾ,
6: ਹਾਂਜੀ ਹਾਂਜੀ,
0: ਮੇਰਾ ਵੀ ਦਿਲ ਕਾਹਲਾ ਪਿਆ ਹੁੰਦਾ, ਮੈਂ ਭੱਜ ਜਾਵਾਂ ਸਟੂਡੀਓ 11 ਵਜੇ ਜਲਦੀ ਜਲਦੀ ਹੈ ਨਾ, ਕਿ ਆਪਣੇ ਪਿਆਰਿਆਂ ਨਾਲ ਸਾਰਿਆਂ ਨਾਲ ਗੱਲਾਂ ਕਰਾਂ, ਜਾ ਗਿਆ ਸਾਡੇ ਨਕੋਦਰ ਵਾਲਾ ਮੇਰਾ ਵੀਰ ਆਇਆ, ਮੈਨੂੰ ਨਾਂ ਦਾ ਇਹਨਾਂ ਦਾ ਪਤਾ ਨਹੀਂ ਸੀ, ਕਹਿੰਦੇ ਮੇਰੇ ਸ਼ਹਿਰ ਦਾ ਹੀ ਹੈ ਯਾਰ, ਕਾਲ ਤਾਂ ਕਰੋ ਮੇਰੇ ਸ਼ਹਿਰ ਹੀ ਹੋ ਦੁਬਾਰਾ, ਮੈਨੂੰ ਤੁਹਾਡਾ ਨਾਂ ਦਾ ਪਤਾ ਹੋਣਾ ਚਾਹੀਦਾ, ਨਕੋਦਰ ਸ਼ਹਿਰ ਤੋਂ ਆ, ਕਹਿੰਦੇ ਤੁਹਾਡੇ ਨਕੋਦਰ ਸ਼ਹਿਰ ਦੇ ਹੀ ਹੈ, ਅੱਗੇ ਨਹੀਂ ਕਦੀ ਕਾਲ ਜਾਣਦੇ ਹੋਏ, ਮੈਨੂੰ ਪਤਾ ਨਹੀਂ ਹੋਣਾ ਜੇ ਦੱਸਿਆ ਨਹੀਂ ਹੋਣਾ ਇਹਨਾਂ ਨੇ, ਪਲੀਜ਼ ਮੈਨੂੰ ਕਾਲ ਕਰੀ ਵੀਰ ਮੇਰਿਆ, ਆਪ ਜੀ ਦਾ ਨਾਂ ਕੀ ਹੈ ਅਤੇ ਕਿੱਥੇ ਤੁਸੀਂ ਰਹਿੰਦੇ, ਕਈ ਵਾਰੀ ਨਾ ਤੁਸੀਂ ਆਪਣੇ ਪਿੰਡ ਦਾ ਸ਼ਹਿਰ ਦਾ ਨਾਂ ਸੁਣ ਕੇ ਖੁਸ਼ ਹੋ ਜਾਂਦੇ ਹੈ, ਅਤੇ ਉਹ ਮੇਰੀ ਜਦੋਂ ਕਹਿ ਰਿਹਾ ਵੀ ਅਸੀਂ ਵੀ ਨਕੋਦਰ ਦੇ ਹੀ ਹਾਂ, ਮੈਂ ਲਾਈਨ ਡਿਸਕਨੈਕਟ ਹੋ ਗਈ ਮੇਰੇ ਕੋਲ ਜਲਦੀ ਜਲਦੀ, ਪਰ ਮੈਂ ਚਾਹੂੰਗਾ ਕਿ ਮੈਨੂੰ ਦੁਬਾਰਾ ਵੀਰ ਜੀ ਕਾਲ ਜ਼ਰੂਰ ਕਰਿਓ, ਮੈਂ ਤੁਹਾਡਾ ਨਾਂ ਪੁੱਛਣਾ ਅਤੇ ਤੁਸੀਂ ਨਕੋਦਰ ਰਹਿੰਦੇ ਕਿੱਥੇ, ਅਸੀਂ ਜ਼ਰੂਰ ਪੁੱਛੂਗਾ ਯਾਰ, ਖੁਸ਼ੀ ਨਹੀਂ ਹੋ ਜਾਂਦੀ ਆਪਣੇ ਪਿੰਡ ਦਾ ਬੰਦਾ ਵੀ ਸ਼ਹਿਰ ਦਾ ਆ ਜਾਵੇ। ਹੈਲੋ,
9: ਹਾਂਜੀ ਭਾਜੀ, ਰਜਿੰਦਰ ਹੈ ਜੀ ਮੇਰਾ ਨਾਮ,
0: ਰਜਿੰਦਰ
9: ਰਜਿੰਦਰ, ਹਾਂਜੀ ਮਹਿਤਪੁਰ ਰੋਡ ਤੇ ਹੈ ਜੀ ਮੇਰਾ ਘਰ।
0: ਅੱਛਾ ਮਹਿਤਪੁਰ ਰੋਡ, ਜਿੱਥੇ ਗੁਰਦੁਆਰਾ ਸਾਹਿਬ ਮਹਿਤਪੁਰ ਹੈਗਾ,
9: ਆਨ ਦਾ ਰੋਡ ਮਹਿਤਪੁਰ, ਅਸੀਂ ਉਹ ਤਾਂ ਮਿਸ਼ਨ ਕਮੇਟੀ ਚ ਆਉਂਦੇ ਹਾਂ ਪਰ ਸ਼ਹਿਰ ਤੋਂ ਥੋੜੇ ਪਰੇ ਹੋਏ ਨੇ, ਪਰ ਹੈਗਾ ਅਸੀਂ ਕਮੇਟੀ ਜਾਂਦੇ
0: ਹਾਂ। ਤੁਹਾਡੇ ਮਹਿਤਪੁਰ ਤੋਂ ਜਿਹੜੇ ਪਹਾੜੀਆ ਫੈਮਿਲੀਜ਼ ਬਹੁਤ ਰਹਿੰਦੀਆਂ ਨਾ ਉੱਥੇ?
9: ਹਾਂਜੀ ਹਾਂਜੀ ਹਾਂਜੀ ਹਾਂਜੀ,
0: ਥੋੜਾ ਜਿਹਾ ਅੱਗੇ ਕਰ ਗਏ ਹਾਂ, ਥੋੜਾ ਜਿਹਾ ਅੱਗੇ ਰੇਲਵੇ ਰੋਡ ਵਾਲਾ। ਅੱਛਾ ਪਹਾੜੀਆਂ ਮਲਿਆ ਜੀ, ਬਈ ਵਾਹ ਬਈ ਵਾਹ ਰਜਿੰਦਰ ਜੀ। ਅੱਛਾ ਅੱਛਾ, ਚਲੋ ਚੰਗਾ ਕੀਤਾ ਬਈ, ਥੈਂਕ ਯੂ ਵੈਰੀ ਮਚ ਬਈ, ਜਿਉਂਦੇ ਰਹੋ ਰਜਿੰਦਰ ਜੀ, ਥੈਂਕ ਯੂ ਵੈਰੀ ਮਚ। ਨੈਕਸਟ ਕਾਲ, ਹੈਲੋ।
10: ਹਾਂਜੀ ਭਾਜੀ, ਉਹ ਪਰਬਤ ਕੇ ਪੀਛੇ ਚੰਬੇ ਕਾ ਗਾਉ, ਇਹ ਗਾਣਾ ਲਾ ਦਿਓ ਪਲੀਜ਼।
0: ਇਹ ਗਾਣਾ ਨਹੀਂ ਜਾਨ ਛੱਡਦਾ ਸਾਡੀ, ਹੈ ਇਹ ਗਾਣਾ, ਪਤਾ ਨਹੀਂ ਇਹ ਗਾਣੇ 'ਚ ਪਤਾ ਨਹੀਂ ਕੀ ਭਰਿਆ ਕੀ ਹੈ। ਸ਼ਰਮਾ ਸਾਹਿਬ, ਤੁਹਾਨੂੰ ਗਾਣਾ ਆਉਂਦਾ ਹੈ ਲਾ?
10: ਹਾਂਜੀ ਹਾਂਜੀ,
0: ਗਾ ਕੇ ਸੁਣਾਓ ਥੋੜਾ, ਦੋ ਬੋਲ ਮੈਨੂੰ।
10: ਪਰਬਤ ਕੇ ਪੀਛੇ,
0: ਨਹੀਂ ਏਦਾਂ ਨਹੀਂ, ਇੱਕ ਸੈਕਿੰਡ ਗੱਲ ਸੁਣ, ਜਿਵੇਂ ਕੋਈ ਕਲਾਕਾਰ ਪਹਿਲਾਂ ਸੁਰ ਜੀ ਲਾਣੀ ਹੋਵੇ ਗਲੇ ਨੂੰ, ਕਰਦਾ ਹੁਣ ਕਰੋ ਸ਼ੁਰੂ ਜਰਾ।
10: ਪਰਬਤ ਕੇ ਪੀਛੇ ਚੰਬੇ ਕਾ ਗਾਉ, ਗਾਉ ਮੇ ਦੋ ਪ੍ਰੇਮੀ ਰਹਤੇ ਹੈਂ, ਗਾਉ ਮੇ ਦੋ ਪ੍ਰੇਮੀ ਰਹਤੇ ਹੈਂ। ਥੈਂਕ ਯੂ।
0: ਕੁਛ ਗਾਣੇ ਏਦਾਂ ਦੇ ਆ, ਇਹ ਬੰਦਿਆਂ ਨੂੰ ਪਤਾ ਬੜਾ ਸਾਹਿਬ ਮੈਂ ਗਾਣੇ ਨਾ ਹੀ ਨਹੀਂ ਕਰ ਸਕਦਾ, ਜਿਵੇਂ ਪਹਿਲਾ ਇਹ ਗਾਣਾ ਸੀ, ਹਮਨੇ ਤੁਮਕੋ ਦਿਲ ਹੀ ਦੇ ਦਿਆ, ਇਹ ਵੀ ਨਾ ਪੁੱਛਿਆ ਕੌਣ ਹੈ ਤੂੰ, ਹਮਨੇ ਤੁਮਕੋ ਦਿਲ ਹੀ ਦੇ ਦਿਆ, ਮੇਰੀ ਜਾਨ, ਓ ਮੇਰੀ ਜਾਨ, ਹਮਨੇ ਦਿਲ ਦੇ ਹੀ ਦਿਆ, ਪਰ ਇਹ ਤੋਂ ਬਾਅਦ ਨਹੀਂ ਪਤਾ ਚਲਾ ਕਿ ਆਪ ਕੌਣ ਥੇ।

ਇਹ ਗਾਣਾ ਤਾਂ ਨਾ ਪਤਾ ਨਹੀਂ ਪਹਿਚਾਣ ਹੀ ਬਣ ਗਈ ਹੈ ਪੰਜਾਬੀ ਵਿਰਸਾ ਰੇਡੀਓ ਦੀ। ਮੈਨੂੰ ਲੱਗਦਾ ਹਫ਼ਤਾ ਕੋਈ ਇੱਕ ਦਿਨ ਹੀ ਖਾਲੀ ਜਾਂਦਾ ਹੋਊਗਾ, ਕਿਤੇ ਕਿਤੇ ਹਫ਼ਤੇ 'ਚ ਇੱਕ ਵਾਰੀ ਗਾਣਾ ਇਹ ਲੱਗਦਾ ਜ਼ਰੂਰ ਆ। ਪਤਾ ਨਹੀਂ ਕੀ ਗੱਲ, ਇਹ ਕਿਹਾ ਹੋ ਗਿਆ। ਇੱਕ ਉਹ ਮੇਰਾ ਗਾਣਾ ਬੜਾ ਫੇਵਰੇਟ ਹੋਰ ਹੈਗਾ, ਤੇਰੀ ਉਮੀਦ ਤੇਰਾ ਇੰਤਜ਼ਾਰ ਕਰਦੇ ਹਾਂ ਸਨਮ, ਤੋਂ ਸਿੰਘ ਹਰਜੀਤ ਤੋਂ ਸਭ ਤੁਮ ਕੋਈ ਪਿਆਰ ਕਰਦੇ ਹੈ।

0: ਪ੍ਰੇਮੀ ਰਹਿੰਦੇ ਆ ਪੱਡਾ ਸਾਹਿਬ, ਇੱਥੇ ਦੇਖ ਲਓ ਵਿਆਹ ਕਰਾਉਂਦੇ ਆ ਕੁੜੀ ਮੁੰਡੇ, ਹੈ ਬਾਪੂ ਦੀ ਲੋੜ ਨਾ ਬੀਬੀ ਦੀ ਲੋੜ, ਤਿੰਨ ਚਾਰ ਸਾਲ ਸਾਲ ਪੰਜ ਸਾਲ ਅੱਠ ਸਾਲ ਇਕੱਠੇ ਰਹਿਣ ਤੋਂ ਬਾਅਦ ਦੱਸ ਦਿੰਦੇ ਆ
1: ਬਿਲਕੁਲ
0: ਵਿਆਹ ਕਰਾਉਣਾ ਇਹਨਾਂ ਦਾ, ਕੋਈ ਜਾਤ ਦਾ ਨੀ ਇਹਨਾਂ ਨੂੰ, ਕੋਈ ਪਾਤ ਦਾ ਨੀ ਇਹਨਾਂ ਨੂੰ, ਕੋਈ ਜੱਟਾਂ ਵਾਲੇ ਉੱਧਰ ਵਿਆਹ ਫਿਰਦੇ ਆ, ਕੋਈ ਦੂਜੇ ਕੋਈ ਰੋੜੇ ਖਤਨੀਆਂ ਵਾਲੇ ਜੱਟਾਂ ਵਾਲੇ ਵਿਆਹ ਫਿਰਦੇ ਆ, ਇੱਥੇ ਕੋਈ ਲੈਣ ਦੇਣ ਨੀ ਕਿਸੇ ਨੂੰ, ਕੋਈ ਸੁਨਿਆਰੇ ਉੱਧਰ ਵਿਆਹ ਫਿਰਦੇ ਆ, ਇਹ ਕੋਈ ਕਹਿ ਕੇ ਦੇਖੋ ਕਿਸੇ ਨੂੰ ਨਿਆਣਿਆਂ ਨੂੰ ਨਾਲੇ, ਜੇ ਕਹਿ ਕੇ ਦੇਖਿਓ ਉਹਨੇ ਕਹਿੰਦਾ ਬਾਪੂ ਚੱਲੇ ਅਸੀਂ। ਵੈਸੇ ਕਮਾਲ ਦੀ ਗੱਲ ਹੈ, ਇੰਡੀਆ ਵਿੱਚ ਲੋਕ ਵਿਆਹ ਕਰਦੇ ਆ, ਉੱਥੇ ਦੇਖੋ ਤੁਸੀਂ ਪਰਿਵਾਰ ਦੇਖਦੇ ਆ, ਪਿੱਛੋਂ ਦੇਖਣ ਜਾਂਦੇ ਵੀ ਪਿੰਡ ਜੇ ਬੰਦੇ ਦਾ ਕਿੰਨਾ ਕੁ ਰਸੂਕ ਆ ਸ਼ਹਿਰ ਦੇ ਵਿੱਚ, ਹੈ ਨਾ। ਇੱਥੇ ਤਾਂ ਬਸ ਆ ਗਏ ਜੀ, ਵਿਆਹ ਕਰਾਉਣਾ ਤਾਂ ਇੰਨਾ ਹੀ ਕਰਾਉਣਾ, ਨਹੀਂ ਹੋਰ ਨਹੀਂ ਕਰਾਉਣਾ।
1: ਸਰ ਜੀ ਇੰਡੀਆ ਵਿੱਚ ਬਾਪੂ ਦੀ ਜੁੱਤੀ ਦਾ ਬਹੁਤ ਡਰ ਹੁੰਦਾ,
0: ਬੱਚੇ ਬਿਲਕੁਲ ਨੀ ਕੇਅਰ ਕਰਦੇ। ਮੈਂ ਇਹ ਗੱਲ ਦੀ ਇੱਥੇ ਜ਼ਰੂਰ ਕਹੂੰ, ਕਈ ਵਾਰੀ ਨਾ ਪੇਰੈਂਟਸ ਜਿਹੜੇ ਹੁੰਦੇ ਆ ਉਹ ਬੱਚਿਆਂ ਦੇ ਉੱਤੇ ਦਬਾਅ ਪਾਉਂਦੇ ਆ ਕਿ ਤੁਸੀਂ ਯਾਰ ਇੱਦਾਂ ਕਰੋ ਇੱਦਾਂ ਕਰੋ, ਉਹ ਬਿਲਕੁਲ ਰੋਂਗ ਆ ਇੱਥੇ। ਔਰ ਤੁਸੀਂ ਇੱਥੇ ਇਹ ਸ਼ੁਕਰ ਕਰੋ ਕਿ ਜੇ ਤੁਸੀਂ ਪ੍ਰੈਸ਼ਰਾਈਜ਼ ਜ਼ਿਆਦਾ ਬੱਚਿਆਂ ਨੂੰ ਕਰਦੇ ਆ ਨਾ, ਤੇ ਬੱਚੇ ਕਿਤੇ ਪੁਲਿਸ ਕਾਲ ਇੱਕ ਵਾਰੀ ਕਰ ਦਿੱਤੀ ਹੈ ਨਾ, ਤੇ ਬਾਪੂ ਵੀ ਨਹੀਂ ਕੋਲ ਰਹੂਗਾ, ਬਾਪੂ ਨੂੰ ਵੀ ਉਹਨੇ ਕਹਿੰਦਾ 2 ਕਿਲੋਮੀਟਰ ਦੇ ਵਿੱਚ ਬਾਹਰ ਹੀ ਰਹੀ ਜਾਂਦਾ ਜੇ 18-19 ਸਾਲ ਦੇ ਬੱਚੇ ਹੋ ਜਾਂਦੇ ਨੇ। ਔਰ ਇਹ ਬੜੀ ਇੱਥੇ ਬੜੇ ਇੱਦਾਂ ਦੇ ਹੈਪਨ ਹੋਏ ਆ, ਬੜੇ ਫੈਮਲੀ, ਕਿਉਂਕਿ ਜਿਹੜੀਆਂ ਫੈਮਲੀਜ਼ ਨਵੀਆਂ ਨਵੀਆਂ ਇੰਡੀਆ ਤੋਂ ਆਈਆਂ ਉਹ ਇਹ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੀਆਂ ਕਿ ਉਹਨਾਂ ਦੇ ਬੱਚੇ ਇੱਥੇ ਇਸ ਤਰੀਕੇ ਦੇ ਨਾਲ ਗੱਲਾਂ ਕਰਨ ਜਾਂ ਘੁੰਮਣ ਫਿਰਨ ਜਾਂ ਆਪੇ ਰਿਸ਼ਤੇ ਆਪੇ ਲੱਭ ਲੈਣ। ਪਰ ਕੀ ਹੈ ਕਿ ਕਈ ਵਾਰੀ ਜਿਹੜੇ ਪੇਰੈਂਟਸ ਹੁੰਦੇ ਆ, ਮੈਂ ਸਮਝ ਸਕਦਾ ਕਿਤੇ ਫਾਦਰ ਹੋ ਜਾਵੇ ਜਾਂ ਉਹ ਬੱਚਿਆਂ ਦੀ ਮਦਰ ਹੋ ਜਾਵੇ, ਆਪਣੀ ਕੁੜੀ ਨੂੰ ਥੋੜ੍ਹਾ ਜਿਹਾ ਹੋਰ ਤਰੀਕੇ ਨਾਲ ਉਹਨਾਂ ਦਾ ਪਾਲਣ ਪੋਸ਼ਣ ਕਰਨਾ ਚਾਹੁੰਦੇ ਆ, ਪਰ ਬੱਚੇ ਇੱਥੋਂ ਦੇ ਸਟੇਟ ਫਾਰਵਰਡ ਆ, ਉਹ ਕਹਿੰਦੇ ਵਟ ਇਜ਼ ਅ ਡਿਫਰੈਂਟ, ਮੇਰੇ ਬ੍ਰਦਰ ਡਿਫਰੈਂਟ ਨਹੀਂ ਤੁਸੀਂ ਕਰਦੇ ਤੇ ਮੇਰੇ ਡਿਫਰੈਂਟ ਕਿਉਂ ਕਰਦੇ। ਇੱਥੇ ਚੀਜ਼ਾਂ ਬਣੀਆਂ ਹੋਈਆਂ, ਪਰ ਜਿੰਨੇ ਵੀ ਪੇਰੈਂਟਸ ਹੈ ਆਪਾਂ ਕੋਸ਼ਿਸ਼ ਤਾਂ ਕਰਦੇ ਹਾਂ ਕਿ ਆਪਣੇ ਬੱਚਿਆਂ ਨੂੰ ਥੋੜ੍ਹਾ ਜਿਹਾ ਉਸ ਤਰੀਕੇ ਨਾਲ ਮੋਲਡ ਕਰੀਏ,
1: ਬੱਚਿਆਂ ਦੇ ਜਿਹੜੇ
0: ਹੋ ਨਹੀਂ ਸਕਦੇ
1: ਬੱਚਿਆਂ ਦੇ ਕਿਹੜੇ ਵੀ ਕੁਐਸਚਨ ਹੈ ਨਾ, ਮਤਲਬ ਉਹਨਾਂ ਜਵਾਬ ਦੇਣੇ ਔਖੇ ਹੋ ਜਾਂਦੇ ਆ। ਮਤਲਬ ਮੈਂ ਤੁਹਾਨੂੰ ਦੱਸਦਾ, ਜਿੱਦਾਂ ਹੁਣ ਸਾਡੇ ਏਰੀਆ 'ਚ ਕਈ ਵਾਰੀ ਬਜ਼ੁਰਗ ਕਹਿੰਦੇ ਅਸੀਂ ਮੰਗਲਵਾਰ ਤੇ ਵੀਰਵਾਰ ਮੀਟ ਨਹੀਂ ਖਾਣਾ, ਮਤਲਬ ਉਹੀ ਚਲ ਮਾਸੀ ਦਾ ਇਹ ਵੀ ਨਹੀਂ ਪੁੱਛਿਆ ਵੀ ਕਿਉਂ ਨਹੀਂ ਖਾਣਾ, ਉਹਦੇ ਵਿੱਚ ਤਾਂ ਬੰਦ ਕਰ ਦਿੱਤਾ ਕਹਿਣ ਦੇ ਉੱਤੇ। ਹੁਣ ਇੱਥੇ ਇੱਕ ਦਿਨ ਮੈਂ ਜਿੱਦਾਂ ਛੋਟੇ ਸੀ ਉਹਨਾਂ ਨੂੰ ਪੁੱਛਿਆ, ਮੈਂ ਹਾਈ ਸਕੂਲੇ ਪੜ੍ਹਦੇ ਸੀ, ਮੈਂ ਕਿਹਾ ਵੀ ਤੁਸੀਂ ਵੀ ਜਿੱਦਾਂ ਬਾਬਾ ਜੀ ਕਹਿੰਦੇ ਭਾਈ, ਤੁਹਾਡੇ ਦਾਦਾ ਜੀ ਕਹਿੰਦੇ ਵੀ ਮੰਗਲ ਤੇ ਵੀਰਵਾਰ ਮੀਟ ਨਹੀਂ ਖਾਣਾ, ਤੇ ਉਹਨਾਂ ਨੇ ਬਾਬਾ ਜੀ ਨੂੰ ਉਸ ਵੇਲੇ ਕੁਐਸਚਨ ਪੁੱਛਿਆ, ਕਹਿੰਦੇ ਵੀ ਦਾਦਾ ਜੀ ਸਾਨੂੰ ਇੱਕ ਗੱਲ ਦੱਸੋ, ਜਿਹੜਾ ਸੋਮਵਾਰ ਦਾ ਖਾਧਾ ਉਹ ਵੀ ਤਾਂ ਢਿੱਡ 'ਚ ਹੀ ਆ।
0: ਇਹ ਚੀਜ਼ਾਂ ਜਿਹੜੀਆਂ ਇੱਥੇ ਤਾਂ ਮੈਂ ਸਪੈਸ਼ਲੀ ਤੌਰ 'ਤੇ ਵੀ ਜਿੰਨੇ ਵੀ ਸਾਡੇ ਪੇਰੈਂਟਸ ਸੁਣ ਰਹੇ ਆ, ਬੱਚਿਆਂ ਨੂੰ ਬਸ ਪਿਆਰ ਨਾਲ ਹੀ ਤੁਸੀਂ ਜਿੰਨਾ ਕਰ ਸਕਦੇ ਆ, ਜੇ ਤੁਸੀਂ ਕੋਈ ਜ਼ਬਰਦਸਤੀ ਕਰਦੇ ਆ ਜਾਂ ਬੱਚਿਆਂ ਨੂੰ ਕੁਛ ਕਹਿੰਦੇ ਆ ਵੀ ਤੁਸੀਂ ਸਾਡੀਆਂ ਗੱਲਾਂ ਮੰਨੋ, ਇਟਸ ਨਾਟ ਏ ਪੋਸੀਬਲ। ਹਾਂ, ਪਿਆਰ ਦੇ ਨਾਲ ਤੁਸੀਂ ਉਹਨਾਂ ਨੂੰ ਮੋਲਡ ਕਰ ਸਕਦੇ ਆ। ਕਈ ਵਾਰੀ ਗੁੱਸੇ ਨਾਲ ਅਸੀਂ ਉਹਨਾਂ ਨੂੰ ਝਗੜਾ ਕਰਦੇ ਹਾਂ, ਅਸੀਂ ਯਾਰ ਇਹ ਕਰ ਦਾਂਗੇ ਉਹ ਕਰ ਦਾਂਗੇ, ਉਹ ਇਟਸ ਨਾਟ ਏ ਪੋਸੀਬਲ, ਸਪੈਸ਼ਲੀ ਦਿਸ ਕੰਟਰੀ ਦੇ ਵਿੱਚ ਇੱਦਾਂ ਨਹੀਂ ਕਦੀ ਹੋ ਸਕਦਾ। ਇੰਡੀਆ ਵਿੱਚ ਠੀਕ ਆ, ਤੁਸੀਂ ਇਹਨਾਂ ਚੀਜ਼ਾਂ ਨੂੰ ਬੱਚਿਆਂ ਨੂੰ ਜ਼ਬਰਦਸਤੀ ਕਰ ਸਕਦੇ ਆ। ਇੱਥੇ ਦੇ ਇੱਕ ਮਿੰਟ ਨਾਲ ਦੇ ਬੱਚੇ ਬਾਪਾ ਬਾਏ ਬਾਏ ਰਹਿ ਤੂੰ ਇਕੱਲਾ ਘਰੇ, ਨਾਲੇ ਸਾਂਭ ਆਪਣੀਆਂ ਪ੍ਰੋਪਰਟੀਆਂ, ਮੈਨੂੰ ਨਹੀਂ ਚਾਹੀਦੀਆਂ ਤੇਰੀਆਂ ਪ੍ਰੋਪਰਟੀਆਂ। ਇੱਥੇ ਇਹ ਪੈਸੇ ਦਾ ਬਿਲਕੁਲ ਲਾਲਚ ਨਹੀਂ ਬੱਚਿਆਂ ਨੂੰ।
1: ਹਾਂਜੀ ਹਾਂਜੀ,
0: ਜੇ ਬਾਪ ਦੇ ਕੋਲ ਮਿਲੀਅਨ ਡਾਲਰ ਵੀ ਹੈਗਾ, 2 ਮਿਲੀਅਨ, 5 ਮਿਲੀਅਨ, 10 ਮਿਲੀਅਨ ਵੀ ਹੈਗਾ ਨਾ, ਦੇਰ ਉਹਨੂੰ ਰੇ ਲਿਖੇ ਆ, ਉਹ ਕਹਿੰਦੇ ਕੀ ਪਿੰਡ ਮੈਨ, ਸਾਨੂੰ ਨਹੀਂ ਚਾਹੀਦਾ,
1: ਉਹ ਸਿਰਫ ਆਪਣੀ ਲਾਈਫ ਨੂੰ ਇੰਜੋਏ ਕਰਨਾ
0: ਚਾਹੁੰਦਾ। ਇਹ ਇੱਥੇ ਰਿਐਲਿਟੀ ਹੈ, ਬਹੁਤ ਪਰਿਵਾਰਾਂ ਜਿੱਦਾਂ ਹੋਇਆ ਔਰ ਹੋ ਵੀ ਰਿਹਾ। ਮੈਂ ਤਾਂ ਇੰਨੀ ਗੱਲ ਹੀ ਕਹੂੰਗਾ ਬਈ, ਜਿਹੜੇ ਪੇਰੈਂਟਸ ਕਿਤੇ ਥੋੜ੍ਹੀ ਮੋਟੀ ਵੀ ਸਖਤਾਈ ਕਰਦੇ ਆ ਬੱਚਿਆਂ ਨਾਲ, ਉਹ ਬਿਲਕੁਲ ਨਾ ਕਰੋ, ਇਹ ਪੋਸੀਬਲ ਨਹੀਂ ਹੈ। ਬੱਚੇ ਵੀ ਗਵਾਓਗੇ, ਅਤੇ ਪਿਆਰ ਤਾਂ ਬੱਚਿਆਂ ਦਾ ਵੈਸੇ ਨਹੀਂ ਹੁੰਦਾ, ਜਦੋਂ ਪਿਓ ਜਾਂ ਮਦਰ ਥੋੜ੍ਹਾ ਜਿਹਾ ਸਖਤਾਈ ਕਰਦੀ ਹੈ ਅਤੇ ਉਹ ਆਟੋਮੈਟਿਕਲੀ ਪਿਆਰ ਖਤਮ ਹੋ ਜਾਂਦਾ ਬੱਚਿਆਂ ਦਾ ਆਪਸ ਦੇ ਵਿੱਚ, ਹੈ ਨਾ, ਆਪਣੇ ਪੇਰੈਂਟਸ ਨਾਲ। ਇਹ ਬੜੀ ਜ਼ਰੂਰੀ ਚੀਜ਼ ਆ ਇੱਥੇ। ਹੈਲੋ, ਹੈਲੋ,
2: ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਹੈ ਜੀ?
2: ਠੀਕ ਠਾਕ, ਆਪ ਸੁਣਾਏ?
0: ਬਹੁਤ ਅੱਛੇ ਸਰ,
2: ਠੀਕ ਹੈ। ਉਹ ਗਾਣਾ ਲਗਾ ਦੇ ਨਾਗਿਨ ਕਾ, ਤੇਰੇ ਇਸ਼ਕ ਕਾ ਮੁਝੇ ਹੁਆ ਯੇ ਅਸਰ ਹੈ।
0: ਅੱਛਾ, ਮੈਂ ਦੇਖਦਾ ਸਰ, ਉਹ ਵੀ ਲਾ ਦਿੰਦਾ ਆਪਾਂ, ਨੋ ਪ੍ਰੋਬਲਮ। ਥੈਂਕ ਯੂ ਤੁਹਾਡੀ ਕਾਲ ਦਾ ਸਰ, ਥੈਂਕ ਯੂ ਵੈਰੀ ਮਚ। ਨੈਕਸਟ ਕਾਲ, ਹੈਲੋ।
3: ਹੈਲੋ
0: ਜੀ,
3: ਹਾਂਜੀ, ਸਤਿ ਸ਼੍ਰੀ ਅਕਾਲ ਸਿੰਘ ਹਰਜੀਤ ਜੀ, ਕੀ ਹਾਲ ਚਾਲ?
0: ਬਹੁਤ ਅੱਛਾ ਜੀ, ਤੁਸੀਂ ਦੱਸੋ, ਠੀਕ ਹੋ ਜੀ?
3: ਹਾਂਜੀ, ਪਹਿਲਾਂ ਤਾਂ ਸਾਨੂੰ ਕਿਆ ਦੇਣੀਆਂ ਮੰਗਦੇ ਹਾਂ, ਸਾਡਾ ਪ੍ਰੋਗਰਾਮ ਬਹੁਤ ਵਧੀਆ ਸੀਗਾ ਉਹ ਜਿਹਦਾ।
0: ਹਾਂਜੀ ਹਾਂਜੀ,
3: ਆਪਣੇ ਆਪ ਨੂੰ ਇੰਨਾ ਮਾੜੀ ਕਿਸਮਤ ਵਾਲੀ ਸਮਝਦੀ ਆ ਕਿ ਮੈਂ 4 ਸਾਲ ਕਿੱਦਾਂ ਖਰਾਬ ਕਰਦੇ ਆਪਣੇ।
0: ਓਹੋ, ਅੱਛਾ, ਤੁਸੀਂ ਆਏ ਨੀ ਸੀ ਪਹਿਲਾਂ 4 ਸਾਲ?
3: ਨਹੀਂ, ਮੈਂ ਪਹਿਲੀ ਵਾਰੀ ਆਈ ਹਾਂ, ਮੈਂ ਪੂਰਾ ਇੰਜੋਏ ਕੀਤਾ। ਅਗਲੀ ਵਾਰ ਤਾਂ ਆਪਾਂ 3 ਦਿਨ ਦਰਸ਼ਨ ਦੇਵਾਂਗੇ।
0: ਠੀਕ ਹੈ ਜੀ, ਥੈਂਕ ਯੂ ਤੁਹਾਡਾ ਜੀ, ਬੜੀ ਮਿਹਰਬਾਨੀ।
3: ਦੂਸਰੀ ਗੱਲ ਹੈ, ਜਿਹੜੀ ਕਹਿੰਦੇ ਸੀਗੇ ਭਾਜੀ ਕੋਈ ਟ੍ਰੀ ਦੇ ਥੱਲੇ ਨੀ ਬੈਠਣਾ, ਕਾਢੇ ਆ ਜਾਂਦੇ ਆ, ਕੋਈ ਨੀ, ਜੇ ਕਿਸੇ ਨੂੰ ਕਾਢਾ ਲੜ ਕੇ ਰਿਐਕਸ਼ਨ ਵੀ ਹੋ ਗਿਆ, ਭੈਣ ਦੇ ਕੋਲ ਆ ਜਾਓ, ਫੁੱਲ ਹਸਪੀਟਲ ਐਮਰਜੈਂਸੀ ਕੰਮ ਕਰਦੀ ਆ।
0: ਅੱਛਾ ਅੱਛਾ।
3: ਤੇ ਬਾਕੀ ਤੁਸੀਂ ਉਹ ਦੂਸਰੀ ਬੈਰਡ ਖਾ ਸਕਦੇ ਹੋ, ਉਹਦੇ ਨਾਲ ਰਿਐਕਸ਼ਨ ਉਹ ਜਿਹੜਾ ਕੰਟਰੋਲ ਹੋ ਜਾਂਦਾ ਆ। ਤੇ
0: ਨਗਰ ਕੀਰਤਨ ਹੋ ਰਿਹਾ ਨਾ, ਸੰਡੇ ਹੋ ਰਿਹਾ, ਪੀਟਰ ਆਪਸਨ ਦੇ ਕੋਲ ਏਰੀਆ ਦੇ ਵਿੱਚ ਕਿਤੇ ਹੋ ਰਿਹਾ, ਔਰ ਮੈਂ ਸਪੈਸ਼ਲੀ ਤੌਰ ਤੇ ਕਰਾਊਨ ਪੀਜ਼ੇ ਵਾਲੇ ਵੀਰਾਂ ਨੂੰ ਰਿਕੁਐਸਟ ਕੀਤੀ ਹੈ, ਸਿੱਧੂ ਸਾਹਿਬ ਨੂੰ, ਔਰ ਸਾਡੇ ਹਰਬੰਸ ਸਿੰਘ ਸਿੱਧੂ ਮੇਰੇ ਬੜੇ ਪੁਰਾਣੇ ਵੀਰ ਆ, ਮੇਰੇ ਵਾਕਫ ਆ, ਬੜੇ ਯਾਰਾਂ ਦੇ ਯਾਰ ਬੰਦੇ ਆ। ਹਰਮੇਲ ਸਿੰਘ ਵੀਰ ਮੇਰਾ, ਛੋਟਾ ਵੀਰ ਮੇਰਾ, ਵੱਡਾ ਵੀਰ, ਚਲੋ ਇੱਕੋ ਜਿਹੇ ਆਈ ਦੇ ਹੋਣੇ ਲੱਗਦੇ ਹਰਮੇਲ ਭਾਜੀ ਨੇ। ਕਰਾਊਨ ਪੀਜ਼ਾ ਦੇਖੋ, ਕਈ ਵਾਰੀ ਪੀਜ਼ੇ ਤੁਸੀਂ ਆਪ ਜਿਹੜੇ ਮਰਜ਼ੀ ਸਟੋਰ ਤੋਂ ਲੈ ਲਓ, ਦੋ ਪੀਜ਼ੇ ਮੇਰਾ ਖਿਆਲ ਆ ਲਾਰਜ ਪੀਜ਼ਾ ਅੱਜ ਦਿਨ 30-35 ਡਾਲਰ ਤੋਂ ਘੱਟ ਨਹੀਂ ਹੈਗੇ, ਕਿਤੇ ਵੀ ਸਟੋਰ 'ਤੇ ਤੁਸੀਂ ਚੱਲ ਜਾਓ, ਯੂ ਨੇਮ ਇਟ, ਕਿਸੇ ਵੀ ਸਟੋਰ 'ਤੇ ਚੱਲ ਜਾਓ, ਇੰਨੇ ਤੋਂ ਘੱਟ ਨਹੀਂ ਮਿਲਣੇ। ਅਤੇ ਤੁਹਾਨੂੰ ਅਸੀਂ ਇਸ ਸੰਡੇ ਵਾਸਤੇ ਸਿਰਫ ਤੋਂ ਸਿਰਫ ਜਿਹੜੇ ਦੋ ਪੀਜ਼ੇ ਲਾਰਜ 20 ਡਾਲਰ ਦੇ ਰਹੇ ਹਾਂ, ਇਹ ਟੈਕਸ ਵੀ ਨਹੀਂ ਇੱਥੇ ਲੈਣਾ, ਇਹ ਨਗਰ ਕੀਰਤਨ ਵਾਸਤੇ ਸਪੈਸ਼ਲ ਆ। ਕਿਸੇ ਨੂੰ 10 ਪੀਜ਼ੇ ਚਾਹੀਦੇ ਆ, 20, ਕਈ ਵਾਰ ਹੁੰਦਾ ਨਾ ਬੰਦੇ ਨੇ ਸੇਵਾ ਕਰਨੀ ਹੁੰਦੀ ਹੈ ਕੀਰਤਨ ਦੇ ਵਿੱਚ, ਸੰਗਤਾਂ ਬੱਚੇ ਬੜੇ ਹੁੰਦੇ ਆ ਇੱਥੇ ਨਗਰ ਕੀਰਤਨ ਦੇ ਵਿੱਚ, ਚਲੋ ਬੱਚਿਆਂ ਵਾਸਤੇ ਚੀਜ਼ ਪੀਜ਼ੇ, ਤੁਸੀਂ ਜਿਹੜੇ ਮਰਜ਼ੀ ਪੀਜ਼ੇ ਲੈ ਲਓ, ਉੱਥੋਂ ਚੀਜ਼ ਪੀਜ਼ੇ ਲੈ ਲਓ, ਵੈਜੀਟੇਬਲ ਪੀਜ਼ੇ ਉਹਨਾਂ ਨੇ ਆਪੇ ਬਣਾ ਦੇ ਤੁਹਾਡੇ ਵਾਸਤੇ, 10 ਡਾਲਰ ਦਾ ਇੱਕ ਪੀਜ਼ਾ ਹੋਊਗਾ। ਇਹ ਓਨਲੀ ਫੋਰ ਸੰਡੇ ਆ, ਇਹ ਏਅਰਪੋਰਟ ਐਂਡ ਮੇਫੀਲਡ ਦੇ ਕਾਰਨਰ ਦੇ ਆ, ਇਹ ਸੇਵਾ ਕਰਨੀ ਬੜੀ ਜ਼ਰੂਰੀ ਹੈ, ਦਸਵੰਧ ਕੱਢਣਾ ਬੜਾ ਜ਼ਰੂਰੀ ਹੈ ਸਿੱਖ ਨੂੰ, ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਾ ਕੇ ਸੀਸ ਮਸਤਕ ਨਮਸਕਾਰ ਕਰਦੇ ਆ ਨਾ ਜਾ ਕੇ, ਉਹਨਾਂ ਵਾਸਤੇ ਦਸਵੰਧ ਕੱਢਣਾ ਬੜਾ ਜ਼ਰੂਰੀ ਹੈ, ਕਿਉਂਕਿ ਧੰਨ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਬਚਨ ਆ, ਜਿਹੜਾ ਗੁਰੂ ਦਾ ਸਿੱਖ ਆ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਜ਼ਰੂਰ ਕੱਢੇ। ਤੁਸੀਂ 2 ਪੀਜ਼ੇ ਲੈ ਜਾਓ ਉੱਥੇ 20 ਡਾਲਰ ਦੇ, ਬਸ ਜੇ ਤੁਹਾਡੀ ਹਿੰਮਤ ਇੰਨੀ ਕੀ ਹੈ, 100 ਲੈ ਜਾਓ ਪੀਜ਼ਾ, 50 ਲੈ ਜਾਓ, 20 ਲੈ ਜਾਓ, ਇੱਕ ਪੀਜ਼ਾ 10 ਡਾਲਰ ਦਾ। ਤੁਸੀਂ ਦੂਜੇ ਪਾਸੇ ਇਹ ਵੀ ਦੇਖੋ ਕਿ ਜਿਹੜੇ ਆਮ ਪੀਜ਼ੇ ਇਹਨੇ ਮਹਿੰਗੇ ਆ, ਇਹ ਵੀ ਗੁਰਮੁਖ ਪਿਆਰੇ ਤੁਹਾਡੇ ਵਾਸਤੇ ਸੇਵਾ ਹੀ ਕਰ ਰਹੇ ਨਾ, ਕਿਉਂਕਿ ਤੁਸੀਂ ਸੰਗਤਾਂ ਨੂੰ ਛਕਾਉਣੇ ਉੱਥੇ ਜਾ ਕੇ ਪੀਜ਼ੇ, ਜਿਹਨਾਂ ਨਗਰ ਕੀਰਤਨ ਦੇ ਪੀਜ਼ੇ ਲੈ ਕੇ ਜਾਣੇ ਆ। ਕਰਾਊਨ ਪੀਜ਼ਾ ਤੁਹਾਡੇ ਵਾਸਤੇ ਹਾਜ਼ਰ ਹੈ ਏਅਰਪੋਰਟ ਐਂਡ ਮੇਫੀਲਡ ਦੇ ਕਾਰਨਰ ਤੇ, ਬਿਲਕੁਲ ਬ੍ਰੈਂਡ ਨਿਊ ਪੀਜ਼ਾ ਖੁੱਲ੍ਹਾ, ਔਰ ਤੁਸੀਂ ਨੰਬਰ ਨੋਟ ਕਰ ਲਓ, ਇਸ ਵੀਕਐਂਡ ਦੇ ਓਨਲੀ ਹੋਣਾ ਸਿਰਫ ਸੰਡੇ ਵਾਸਤੇ। ਆਰਡਰ ਤੁਸੀਂ ਹੁਣੇ ਕਰਨੇ ਹੁਣੇ ਕਰ ਦਿਓ, ਵੀ ਤੁਸੀਂ 12 ਵਜੇ ਚੱਕਣੇ, 1 ਵਜੇ ਚੱਕਣੇ, 2 ਵਜੇ ਚੱਕਣੇ ਆ, 10 ਪੀਜ਼ੇ, 20, 40, 50, 100 ਪੀਜ਼ੇ ਜਿੰਨੇ ਵੀ ਤੁਹਾਨੂੰ ਚਾਹੀਦੇ ਆ, 10 ਡਾਲਰ ਦਾ ਇੱਕ ਪੀਜ਼ਾ ਤੁਹਾਨੂੰ ਮਿਲਣਾ। 905-857-9292 ਦੇ ਕੋਕ ਦੀ ਜਾ ਸਕਦੀ ਹੈ। ਇਹ ਬੰਦੇ ਉੱਦਾਂ ਵੀ ਯਾਰਾਂ ਦੇ ਯਾਰ, ਜਿਹੜੇ ਪੀਜ਼ਾ ਦੇ ਮਾਲਕ ਹੈਗੇ ਨਾ ਪੱਡਾ ਸਾਹਿਬ, ਇਹ ਬਹੁਤ ਦਿਲਦਾਰ ਬੰਦੇ ਆ, ਕਹਿੰਦੇ ਬਈ ਹਰਜੀਤ ਜੀ ਗੱਲ ਇਹ ਕੋਈ ਨਹੀਂ, ਤੁਸੀਂ ਕਹਿ ਤਾਂ ਗੱਲ ਖਤਮ, ਮੈਨੂੰ ਇਹਨਾਂ ਨੇ ਦੂਜੀ ਗੱਲ ਵੀ ਨਹੀਂ ਕੀਤੀ, ਕਹਿੰਦੇ ਹਰਜੀਤ ਜੀ ਤੁਸੀਂ ਅਨਾਊਂਸ ਕਰ ਦਿਓ, ਸਮਝੋ ਇਸੇ ਬਹਾਨੇ ਸਾਡਾ ਵੀ ਦਸਵੰਧ ਨਿਕਲ ਗਿਆ। 10 ਡਾਲਰ ਦਾ ਲਾਰਜ ਪੀਜ਼ਾ ਇੱਕ, ਭਾਵੇਂ 100 ਪੀਜ਼ੇ ਲੈ ਲਿਓ, ਭਾਵੇਂ 20 ਲੈ ਲਓ, ਭਾਵੇਂ 50 ਪੀਜ਼ੇ ਲੈ ਲਓ, ਸੰਡੇ ਨੂੰ ਜਿਨ੍ਹਾਂ ਨੇ ਨਗਰ ਕੀਰਤਨ ਦੇ ਪੀਜ਼ੇ ਲੈ ਕੇ ਜਾਣੇ ਆ, ਓਨਲੀ ਫੋਰ ਦਿਸ ਸੰਡੇ, ਏਅਰਪੋਰਟ ਐਂਡ ਮੇਫੀਲਡ ਦੇ ਕਾਰਨਰ ਤੇ ਨਵਾਂ ਖੁੱਲਿਆ ਪੀਜ਼ੇ ਦਾ ਸਟੋਰ ਕਰਾਊਨ ਪੀਜ਼ਾ, 905-857-9992 ਜੀ ਪਟਾ ਸਾਹਿਬ।
1: ਹਾਂਜੀ ਹਰਜੀਤ ਜੀ, ਮੈਂ ਥੋੜ੍ਹਾ ਜਿੱਦਾਂ ਅੱਜ ਗਰੁੱਪ ਲਾਉਣ ਬਾਰੇ ਜ਼ਰੂਰ ਗੱਲ ਕਰਨੀ ਚਾਹੁੰਦਾ, ਬਹੁਤ ਸਾਰੇ ਜਿੱਦਾਂ ਸਾਡੇ ਦਿਮਾਗ ਆਪਣੇ ਸਰੋਤਿਆਂ ਦੇ ਦਿਮਾਗ ਵਿੱਚ ਹੁੰਦਾ, ਜਿੱਦਾਂ ਉਹ ਕਿਸੇ ਕਿਸ ਕੰਪਨੀ ਵਿੱਚ ਕੰਮ ਕਰ ਰਹੇ ਹੈਗੇ ਆ, ਉਹਨਾਂ ਨੂੰ ਇਹ ਹੁੰਦਾ ਵੀ ਸਾਡੇ ਉੱਥੇ ਬੈਨੀਫਿਟ ਵੀ ਹੈਗੇ ਆ, ਦੰਦਾਂ ਦਵਾਈਆਂ ਦੇ ਪਲਾਨ ਹੈਗੇ, ਸਾਡੀ ਲਾਈਫ ਇੰਸ਼ੋਰੈਂਸ ਵੀ ਉੱਥੇ ਕਵਰ ਹੈਗੀ ਆ। ਪਰ ਮੈਂ ਥੋੜ੍ਹਾ ਜਿਹਾ ਇੱਥੇ ਦੱਸਣਾ ਚਾਹੁੰਦਾ, ਕਿਉਂਕਿ ਇਹਨਾਂ ਜਿੰਨੇ ਵੀ ਤੁਹਾਡੇ ਜਿਹੜੇ ਕੰਪਨੀਆਂ ਦੇ ਪਲਾਨ ਹੁੰਦੇ ਹੈਗੇ, ਇਹਨਾਂ ਉੱਤੇ ਤੁਹਾਡਾ ਕੋਈ ਵੀ ਕੰਟਰੋਲ ਨਹੀਂ ਹੁੰਦਾ ਹੈਗਾ, ਇਹਨਾਂ ਦੇ ਉੱਤੇ ਜਿਹੜੇ ਆਪਣੇ ਕੰਪਨੀਆਂ ਦੀ ਮੈਨੇਜਮੈਂਟ ਹੁੰਦੀ ਆ, ਜਾਂ ਜਿਹੜੇ ਆਪਣੇ ਬਹੁਤ ਇਹਨਾਂ ਦੇ ਬੋਸ ਹੁੰਦੇ ਆ ਜਾਂ ਸੇਫਟੀ ਮੈਨੇਜਰ, ਇਹਨਾਂ ਦਾ ਉਹਨਾਂ ਦਾ ਕੰਟਰੋਲ ਹੁੰਦਾ ਹੈਗਾ, ਕਿਉਂਕਿ ਹਰਜੀਤ ਜੀ ਜਿਸ ਤਰ੍ਹਾਂ ਇਹ ਜਿਹੜੇ ਗਰੁੱਪ ਪਲਾਨ ਹੁੰਦੇ ਆ, ਜਾਂ ਇਹਦੇ ਵਿੱਚ ਆਮ ਜਿਹੜੇ ਹੈਗੇ, ਕਈ ਵਾਰੀ ਤੁਹਾਨੂੰ ਜਿਹੜਾ ਨਵੀਆਂ ਕੰਪਨੀਆਂ ਖੋਲਦੀਆਂ, ਤੁਹਾਨੂੰ 100% ਕਵਰੇਜ ਦੇ ਦਿੰਦੀਆਂ ਹੈਗੀਆਂ, ਪਰ ਫਿਰ ਜਿੱਦਾਂ ਸਾਲ ਜਾਂ 1.5 ਸਾਲ ਬਾਅਦ ਜਿੱਦਾਂ ਕਲੇਮ ਇਹਨਾਂ ਦੇ ਜ਼ਿਆਦਾ ਕਈ ਵਾਰੀ ਆ ਜਾਂਦੇ, ਤਾਂ ਫਿਰ ਇਹ ਪਲਾਨ ਆਟੋਮੈਟਿਕਲੀ ਘਟਾ ਕੇ 100% ਤੋਂ 80% ਕਰ ਦਿੰਦੇ ਆ
0: ਜੀ ਜੀ,
1: ਅਤੇ ਫਿਰ ਮਤਲਬ ਜੇ ਫਿਰ ਕਲੇਮ, ਕਿਉਂਕਿ ਉਹਨਾਂ ਦੇ ਪ੍ਰੀਮੀਅਮ ਬਚ ਜਾਂਦੇ ਆ, ਅਤੇ ਮਤਲਬ ਫਿਰ ਮਤਲਬ 70% ਉਹ ਉਹਨਾਂ 'ਤੇ ਡਿਪੈਂਡ ਕਰਦਾ ਕੀ ਦੇਣਾ ਹੈਗਾ, ਮਤਲਬ ਉਹਨਾਂ ਨੇ ਜੇ ਤੁਹਾਨੂੰ ਨਾਲ 25,000-50,000 ਦੀ ਲਾਈਫ ਇੰਸ਼ੋਰੈਂਸ ਨਾਲ ਦਿੱਤੀ ਆ, ਜਾਂ ਹੁਣ ਕੁਝ ਜਿੱਦਾਂ ਹੁਣ ਨਵੇਂ ਜਿਹੜੇ ਪਲਾਨ ਚੱਲ ਰਹੇ, ਉਹਨਾਂ ਵਿੱਚ ਤੁਸੀਂ ਅਸੀਂ ਆਪਣੀ ਇਨਕਮ ਦੀ ਮਤਲਬ 1 ਟਾਈਮ
0: ਜੀ
1: ਬਰਾਬਰ ਦੀ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਲੈ ਸਕਦੇ, ਜਾਂ ਉਹਨੂੰ ਮਲਟੀਪਲਾਈ 2 ਤੁਸੀਂ ਕਰਕੇ ਲੈ ਸਕਦੇ ਹੈਗੇ,
0: ਠੀਕ ਹੈ,
1: ਪਰ ਇਹ ਪਲਾਨ ਹਜੇ ਜੀ ਉਹਨਾਂ ਜਿਹੜੇ ਚੱਲਦੇ ਹੁੰਦੇ ਜਿੰਨਾ ਜਿਹੜੇ ਤੁਸੀਂ ਕੰਮ ਕਰਦੇ ਹੈਗੇ, ਜੇ ਤੁਸੀਂ ਕੱਲ੍ਹ ਨੂੰ ਬਾਈ ਦੇ ਵੇ ਤੁਸੀਂ ਕੰਪਨੀ ਛੱਡ ਕੇ, ਤੁਹਾਨੂੰ ਕਿ ਤੁਸੀਂ ਹੋਰ ਜਗ੍ਹਾ ਜਾਣ ਦੇ ਪਲਾਨ ਉੱਥੇ ਹੀ ਖਤਮ ਹੋ ਜਾਂਦੇ ਆ,
0: ਠੀਕ ਹੈ,
1: ਮਤਲਬ ਤੁਸੀਂ ਛੱਡ ਦਿੱਤਾ, ਜਾਂ ਤੁਹਾਨੂੰ ਉਹਨਾਂ ਨੇ ਫਾਇਰ ਕਰਤਾ, ਜਾਂ ਕੱਲ੍ਹ ਨੂੰ ਕੰਪਨੀ ਬੰਦ ਹੋ ਗਈ, ਤਾਂ ਮਤਲਬ ਇਹ ਪਲਾਨ ਉਸ ਵੇਲੇ ਬੰਦ ਹੋ ਜਾਣੇ ਆ। ਪਰ ਮੈਂ ਆਪਣੇ ਉਹ ਸਰੋਤਿਆਂ ਨੂੰ ਜੋ ਇਹ ਗੱਲ ਕਹਿਣੀ ਚਾਹੁੰਦਾ, ਜਿਹੜੇ ਅਸੀਂ ਤੁਸੀਂ ਸਾਡੇ ਤੁਸੀਂ ਪਲਾਨ ਲੈਣੇ ਹੈਗੇ ਆ, ਕਿਸੇ ਵੀ ਇੰਸ਼ੋਰੈਂਸ ਬ੍ਰੋਕਰ ਦੇ ਇਹ ਪਲਾਨ ਤੁਹਾਡੇ ਨਾਲ ਹੀ ਚੱਲਦੇ ਲਾਈਫ ਦੇ,
0: ਠੀਕ ਹੈ,
1: ਜਾਂ ਫਿਰ ਜਿਹੜੇ ਗਰੁੱਪ ਪਲਾਨ ਹੁੰਦੇ ਕੰਪਨੀਆਂ ਦੇ ਤੁਹਾਡੇ 65 ਦੇ ਜਾ ਕੇ ਖਤਮ ਹੋ ਜਾਂਦੇ ਹਰ ਜੀ, ਉਸ ਵੇਲਾ ਫਿਰ ਮਤਲਬ ਤੁਸੀਂ ਕਿ ਮੈਂ ਦੋ ਤਿੰਨ ਚਾਰ ਗੱਲਾਂ ਇਹ ਜ਼ਰੂਰ ਕਰਨਾ ਚਾਹੁੰਦਾ, ਕਿਉਂਕਿ ਜੇ ਅਸੀਂ ਜਿਹੜੇ ਗਰੁੱਪ ਪਲਾਨ ਜੇ ਬਾਈ ਦੇ ਵੇ ਤੁਸੀਂ ਆਪਣੀ ਇਨਕਮ ਦੇ ਵਨ ਟਾਈਮ ਬਰਾਬਰ ਦੀ ਤੁਸੀਂ ਲਾਈਫ ਇੰਸ਼ੋਰੈਂਸ ਤਾਂ ਉਹਨੇ ਕੰਪਨੀ ਤੋਂ ਦਿੱਤੀ ਆ, ਪਰ ਤੋਂ ਸਾਡੇ ਦਿਮਾਗ ਦੇ ਵਿੱਚ ਹੁੰਦਾ ਵੀ ਸਾਡੇ ਕੋਲ ਲਾਈਫ ਇੰਸ਼ੋਰੈਂਸ ਸਾਡੀ ਲੋਨ ਨੂੰ ਕਵਰ ਕਰ ਰਹੀ ਆ, ਪਰ ਹੁਣ ਤੁਹਾਡਾ ਲੋਨ ਜੇ ਉੱਥੇ 1 ਲੱਖ ਦੀ ਤੁਹਾਡੀ ਇਨਕਮ 1 ਲੱਖ ਨੂੰ ਕਵਰ ਕਰ ਰਹੀ ਤਾਂ ਤੁਹਾਡੇ ਪਲਾਨ $1 million ਤੋਂ ਉਹ ਚੀਜ਼ਾਂ ਕਵਰ ਨਹੀਂ ਕਰਦੀਆਂ,
0: ਠੀਕ ਹੈ,
1: ਮਤਲਬ ਤੁਸੀਂ ਆਪਣੀ ਪ੍ਰੋਪਰਲੀ ਜਿਸ ਵੇਲਾ ਵੀ ਤੁਸੀਂ ਆਪਣੇ ਕੋਈ ਵੀ ਲਾਈਫ ਇੰਸ਼ੋਰੈਂਸ ਜਾਂ ਕੋਈ ਵੀ ਇੰਸ਼ੋਰੈਂਸ ਕਰਵਾਉਂਦੇ ਆ, ਤੁਸੀਂ ਬ੍ਰੋਕਰ ਨਾਲ ਬੈਠੋ, ਤੁਹਾਨੂੰ ਉਹ ਨੀਡਲ ਐਨਾਲਿਸਿਸ ਕਰਕੇ ਦੱਸਦਾ ਵੀ ਤੁਹਾਨੂੰ ਕਿੰਨੀ ਇੰਸ਼ੋਰੈਂਸ ਦੀ ਲੋੜ ਆ, ਕਿੰਨੀ ਕ੍ਰਿਟੀਕਲ ਇੰਸ਼ੋਰੈਂਸ ਦੀ ਲੋੜ ਹੈਗੀ ਆ, ਮਤਲਬ ਤੁਹਾਨੂੰ ਡਿਸਬਿਲਟੀ ਜੇ ਤੁਸੀਂ ਕੰਪਨੀ ਵੱਲੋਂ ਤੁਸੀਂ ਪਹਿਲੇ ਸ਼ਾਰਟ ਟਰਮ ਵਿੱਚ 4 ਮਹੀਨੇ ਕਵਰ ਹੈਗੀ ਤਾਂ ਤੁਸੀਂ ਬਾਅਦ 'ਚ ਤੁਸੀਂ ਕੀ ਕਰ ਸਕਦੇ ਹੋ, ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਤੁਸੀਂ ਜਦੋਂ ਸਾਡੇ ਨਾਲ ਬਹਿੰਦੇ ਅਸੀਂ ਤੁਹਾਨੂੰ ਪ੍ਰੋਪਰਲੀ ਗਾਈਡ ਕਰ ਦਿੰਦੇ, ਉਹਦੇ ਬਾਅਦ ਹਰ ਚੀਜ਼ ਜੇ ਦੇਖਣਾ ਤੁਹਾਡਾ ਬਜਟ ਕੀ ਕਹਿੰਦਾ ਹੈਗਾ, ਮਤਲਬ ਫਿਰ ਤੁਸੀਂ ਉਸ ਚੀਜ਼ ਨੂੰ ਘੱਟ ਵੱਧ ਕਰਕੇ ਜਿੱਦਾਂ ਹਾਂ ਪਰ ਜਿਹਨਾਂ ਲੋਨਾਂ ਨੂੰ ਨਹੀਂ ਘੱਟ ਕੀਤਾ ਜਾ ਸਕਦਾ, ਕਿਉਂਕਿ ਅਸੀਂ ਨਹੀਂ ਚਾਹੁੰਦੇ, ਬ੍ਰੋਕਰ ਵੀ ਨਹੀਂ ਚਾਹੁੰਦਾ ਵੀ ਤੁਸੀਂ ਕੱਲ੍ਹ ਨੂੰ ਜਿਹੜੇ ਲੋਨ ਹੈ ਆਪਣੇ ਫੈਮਿਲੀ ਨੂੰ ਦੇ ਜਾਓ, ਜੇ ਕੱਲ੍ਹ ਨੂੰ ਤੁਸੀਂ ਨਹੀਂ ਰਹਿੰਦੇ ਤਾਂ ਉਸ ਹਾਲਾਤ ਦੇ ਵਿੱਚ ਜਿਹੜੇ ਲੋਨ ਆ ਤਾਂ ਤੁਹਾਡੇ ਜਿਹੜੇ ਆ ਮਤਲਬ ਫੈਮਿਲੀ ਨੂੰ ਮਿਲ ਜਾਂਦੇ ਹੈਗੇ,
0: ਠੀਕ ਹੈ,
1: ਅਤੇ ਅਜੇ ਮੈਂ ਤਕਰੀਬਨ ਸੋਚਿਆ ਜ਼ਰੂਰ ਇਹ ਗੱਲ ਜ਼ਰੂਰ ਕਹਿਣੀ ਕਹਿੰਦਾ ਭਾਈ ਜਿਸ ਨਾਲ ਕਈ ਵਾਰ ਜਿਸ ਅਸੀਂ ਰਿਟਾਇਰ ਚਲੋ ਸਪੋਜ਼ ਅਸੀਂ ਕੰਪਨੀ ਨੇ ਫਾਇਰ ਵੀ ਨਹੀਂ ਕੀਤਾ ਕੰਪਨੀ ਨੂੰ ਛੱਡਿਆ ਤੁਸੀਂ ਰਿਟਾਇਰ ਹੋ ਗਏ 65 ਤੋਂ ਜਾ ਕੇ ਤੁਹਾਡੀ ਇੰਸ਼ੋਰੈਂਸ ਖਤਮ ਹੋ ਗਏ, ਉਸ ਵੇਲਾ ਹਰ ਚੀਜ਼ ਜਿਸ ਵੇਲਾ ਤੁਸੀਂ ਫਿਰ ਕਈ ਵਾਰ ਸੋਚਦੇ ਯਾਰ ਹੁਣ ਤਾਂ ਮੇਰੇ ਕੋਲ ਇੰਸ਼ੋਰੈਂਸ ਹੈ ਨਹੀਂ, ਮਤਲਬ ਉਸ ਵੇਲਾ ਤੁਸੀਂ ਕਿਤੇ ਬਾਹਰ ਫਿਰ ਇੰਸ਼ੋਰੈਂਸ ਲੈਂਦੇ ਉਸ ਵੇਲਾ ਸਾਨੂੰ BP ਵੀ ਹੋਇਆ ਹੁੰਦਾ, ਸਾਨੂੰ ਸ਼ੂਗਰ ਵੀ ਹੋਈ ਹੁੰਦੀ ਆ, ਜ਼ਰੂਰੀ ਨਹੀਂ ਸਾਰਿਆਂ ਨੂੰ ਪਰ 90% ਲੋਕਾਂ ਨੂੰ ਹੋ ਜਾਂਦੀ ਹੈ,
0: ਹਾਂਜੀ ਹਾਂਜੀ ਹਾਂਜੀ,
1: ਅਤੇ ਉਸ ਹਾਲਾਤ ਦੇ ਵਿੱਚ ਫਿਰ ਤੁਹਾਨੂੰ ਜਿਹੜੇ ਗਰੰਟਡ ਇੰਸ਼ੋਰੈਂਸ ਮਿਲਦੀ ਜਾਂ ਤਾਂ 50,000 ਦੀ ਮਿਲ ਜਾਂਦੀ ਆ ਜਾਂ ਫਿਰ 5 ਲੱਖ ਤੱਕ ਦੀ ਮੈਕਸੀਮਮ ਤੁਹਾਨੂੰ ਜਿਹੜੀ ਮਿਲ ਸਕਦੀ ਹੁੰਦੀ ਆ, ਹੁਣ ਮਤਲਬ ਜੇ ਤੁਸੀਂ ਪ੍ਰੋਪਰਲੀ ਮੈਂ ਇੱਕੋ ਗੱਲ ਕਹਿੰਦਾ ਜੇ ਤੁਸੀਂ ਯੰਗ ਏਜ ਵਿੱਚ ਕਿਸੇ ਚੀਜ਼ ਨੂੰ ਲੈ ਲੈਂਦੇ ਆ ਤੁਸੀਂ ਮਤਲਬ ਬਿਲਕੁਲ ਫਿੱਟ ਹੈਗੇ ਆ, ਤੁਹਾਨੂੰ ਪਤਾ ਵੀ ਮੈਨੂੰ ਇਸ ਵੇਲੇ ਕੋਈ ਵੀ ਮਤਲਬ BP ਸ਼ੂਗਰ ਨਹੀਂ ਹੈਗਾ, ਉਸ ਵੇਲੇ ਹਰ ਚੀਜ਼ ਕੀ ਹੁੰਦਾ ਜੇ ਤੁਹਾਡਾ ਜਿਹੜਾ ਰੈਗੂਲਰ ਰੇਟ ਹੈ ਜੇ ਤੁਹਾਡਾ ਹੁਣ ਸਪੋਜ਼ ਆ ਮਤਲਬ $150 ਜਾਂ $100 ਤੁਹਾਡੀ ਮਹੀਨੇ ਦੀ ਕਿਸ਼ਤ ਹੈਗੀ ਆ, ਉਦੋਂ ਵੀ ਤੁਹਾਨੂੰ ਜਿਹੜਾ ਗੁੱਡ ਰੇਟ ਮਿਲ ਜਾਂਦਾ ਆਪਣੇ,
0: ਤੁਹਾਡਾ ਮਤਲਬ ਬਿਲਕੁਲ ਸਹੀ ਹੈ ਕਿ ਜਿਸ ਵੇਲੇ ਥੋੜਾ ਜਿਹਾ ਬੰਦੇ ਦੀ ਏਜ ਘੱਟ ਹੁੰਦੀ ਇੱਕ ਤਾਂ ਇੰਸ਼ੋਰੈਂਸ ਸਸਤੀ ਮਿਲਦੀ ਹੈ, ਦੂਸਰੀ ਗੱਲ ਬੰਦੇ ਦੀ ਜਿਹੜੀ ਕਿ ਉਹ ਲੰਬੇ ਸਮੇਂ ਵਾਸਤੇ ਇੰਸ਼ੋਰੈਂਸ ਤੁਹਾਡੀ ਕਵਰ ਕਰ ਜਾਂਦੀ ਹੈ, ਬਾਅਦ ਚ ਪੈਸੇ ਦੇਣ ਦੀ ਲੋੜ ਨਹੀਂ ਹੁੰਦੀ ਜਿੰਨੀ ਦੇਰ ਤੱਕ ਬੰਦੇ ਦੀ ਉਮਰ ਲਿਖੀ ਹੈ ਇੰਸ਼ੋਰੈਂਸ ਕਵਰ ਕਰਦੀ ਜਾਂਦੀ ਹੈ। ਸੁਰਜੀਤ ਸਿੰਘ ਪੱਡਾ ਸਾਹਿਬ ਕਮਿਊਨਿਟੀ ਦੇ ਵਿੱਚ ਬੜੇ ਪੁਰਾਣੇ ਸੱਜਣ ਆ ਔਰ ਤਕਰੀਬਨ 24-25 ਸਾਲ ਦਾ ਤਜਰਬਾ ਇਹਨਾਂ ਨੂੰ ਹੋ ਗਿਆ ਇੰਸ਼ੋਰੈਂਸ ਲਾਈਨ ਦੇ ਵਿੱਚ ਹੀ, ਕਿਉਂਕਿ ਜਿਹੜੇ ਬੰਦੇ ਪੁਰਾਣੇ ਹੁੰਦੇ ਆ ਪੁਰਾਣੇ ਵਕੀਲ ਬੜੇ ਮਹਿੰਗੇ ਹੁੰਦੇ ਆ ਨਾਲੇ ਵਧੀਆ ਹੁੰਦੇ ਆ ਐਕਸਪਰਟ ਹੁੰਦੇ ਆ ਐਕਸਪੀਰੀਅੰਸ ਹੁੰਦਾ, ਅਤੇ ਇਸੇ ਤਰ੍ਹਾਂ ਇੰਸ਼ੋਰੈਂਸ ਦਾ ਕੰਮ ਵੀ ਕੋਈ ਇਹ ਨਹੀਂ ਹੈ ਕਿ ਇਹ ਬੰਦਿਆਂ ਨੇ ਅਨਾਊਂਸ ਕਰਤਾ ਕੱਲ੍ਹ ਨੂੰ ਕੋਈ ਕਲੇਮ ਆ ਜਾਵੇ ਨਾ ਅਤੇ ਇੰਸ਼ੋਰੈਂਸ ਵਾਲੇ ਨਾ 500 ਨਹੀਂ 500 ਤੋਂ ਵੀ ਉੱਪਰ 1,000 ਸਵਾਲ ਪੁੱਛਦੇ ਆ, ਪੈਸਾ ਦੇਣਾ ਬੜਾ ਔਖਾ ਕਿਸੇ ਨੂੰ,
1: ਹਾਂਜੀ
0: ਆਉਂਦਾ ਹੀ ਚੰਗਾ ਲੱਗਦਾ,
1: ਬਿਲਕੁਲ
0: ਇਹ ਆਪਾਂ ਆਪ ਹੀ ਲਾ ਲਈਏ ਸਾਡੇ ਅਕਾਊਂਟ ਚ, ਜਿਵੇਂ ਕਹਿੰਦਾ ਵੀ ਐਵਰੀ 2 ਵੀਕ ਬਾਅਦ ਚੈੱਕ ਆਉਂਦਾ, ਜੇ ਚੈੱਕ ਨਾ ਆਵੇ ਤੇ ਭਾਜਣਾ ਪਈ ਆਉਂਦੀ ਹੈ, ਪੈਸਾ ਆਇਆ ਕਿਉਂ ਨਹੀਂ ਬਈ ਕੰਪਨੀ ਵੱਲੋਂ, ਤੇ ਇਹ ਚੀਜ਼ਾਂ ਬੜੀਆਂ ਜ਼ਰੂਰੀ ਆ ਕਿਉਂਕਿ ਪੈਸੇ ਆਉਣ ਨੂੰ ਨਹੀਂ ਅਸੀਂ ਮਨਾ ਕਰਦੇ, ਜਦੋਂ ਜਾਣੇ ਹੁੰਦੇ ਆ ਉਦੋਂ ਹਰ ਬੰਦਾ ਭਾਵੇਂ ਕੋਈ ਇੰਸ਼ੋਰੈਂਸ ਦੀ ਕੰਪਨੀ ਦਾ ਮਾਲਕ ਹੋਣ, ਇਹ ਜਿਹੜੀਆਂ ਕਾਰਪੋਰੇਸ਼ਨ ਕੰਪਨੀਆਂ ਆਉਂਦੀਆਂ, ਭਾਵੇਂ ਮੈਂ ਹੋਵਾਂ ਭਾਵੇਂ ਤੁਸੀਂ ਹੋਵੋ ਭਾਵੇਂ ਪੱਡਾ ਸਾਹਿਬ ਹੋਣ, ਦੇਣੇ ਬੜੇ ਔਖੇ ਆ, ਅਤੇ ਫਿਰ ਲੈਣੇ ਕਿਵੇਂ ਆ, ਇਹ ਤਰੀਕਾ ਜਿਹੜਾ ਕਿ ਸੁਰਜੀਤ ਸਿੰਘ ਪੱਡਾ ਸਾਹਿਬ ਨੂੰ ਪਤਾ। ਪੱਡਾ ਸਾਹਿਬ ਨੰਬਰ ਤੁਹਾਡਾ ਮੈਂ ਜ਼ਰੂਰ ਦਊਂਗਾ, ਤੁਹਾਡਾ ਆਫਿਸ ਬ੍ਰਹਮਟ ਦੇ ਵਿੱਚ ਹੈ, ਕੁਵੀਨ ਐਂਡ ਏਅਰਪੋਰਟ ਦੇ ਕਾਰਨਰ 'ਤੇ ਹੈ, ਇਹਨਾਂ ਠੰਡੇ ਠੰਡੇ ਆਫਿਸ 'ਚ ਜਾਓ, ਠੰਡਾ ਪਾਣੀ ਪੀਓ, ਨਾਲੇ ਚਾਹ ਵੀ ਪਿਲਾਉਂਦੇ ਆ, ਜੇ ਸ਼ਾਮਾਂ ਨੂੰ ਵੀਰ ਜਾਣਗੇ ਫਿਰ ਚਾਹ ਪਾਣੀ ਦਾ ਤੁਹਾਡੀ ਹੋਰ ਵੀ ਸੇਵਾ ਕਰਦੇ ਆ। 6473300 3100 ਦੇ ਕਾਲ ਕੀਤੀ ਜਾ ਸਕਦੀ ਹੈ, 6473300 3100, ਠੀਕ ਹੈ ਨਾ ਪੱਡਾ ਸਾਹਿਬ?
1: ਬਿਲਕੁਲ ਸਰ,
0: ਠੀਕ ਹੈ ਨਾ, ਤੁਸੀਂ ਬ੍ਰਹਮਟਨ ਜਿਹਨਾਂ ਦਾ ਆਫਿਸ ਹੈ ਜਾ ਕੇ ਮਿਲੋ ਇਹਨਾਂ ਨੂੰ ਜਾ ਕੇ। ਪੱਡਾ ਸਾਹਿਬ ਨਾਲੇ ਯਾਰ ਪੁਰਾਣੇ ਬੰਦੇ ਆ, ਬੜੇ ਪਿਆਰ ਵਾਲੇ ਸੱਜਣ ਆ, ਬਾਪੂ ਦੀ ਇੰਸ਼ੋਰੈਂਸ ਕੀਤੀ ਅੱਗੋਂ ਮੁੰਡੇ ਦੀ ਵੀ ਕਰਤੀ ਹੈ,
1: ਬਿਲਕੁਲ
0: ਮੁੰਡੇ ਦੇ ਅੱਗੋਂ ਗਾਂਹ ਮੁੰਡੇ ਦੀ ਕਰਤੀ ਹੈ,
1: ਬਿਲਕੁਲ ਉਹ ਵੀ ਆ ਰਹੀ ਸੀ,
0: ਇਹ ਵੀ ਉਹ ਕੀਤੀ ਹੈ। ਪੱਡਾ ਸਾਹਿਬ ਪੁਰਾਣੇ ਬੰਦੇ ਆ, ਕਹਿੰਦੇ ਆ ਨਾ ਵਕੀਲ ਇੱਕੋ ਚੰਗਾ ਹੁੰਦਾ ਤੇ ਅਕਾਊਂਟੈਂਟ ਵੀ ਇੱਕੋ ਚੰਗਾ ਹੁੰਦਾ, ਇਹ ਜਿਹੜੇ ਫਾਈਨੈਂਸ਼ੀਅਲ ਐਡਵਾਈਜ਼ਰ ਉਹ ਵੀ ਇੱਕੋ ਚੰਗੇ ਹੁੰਦੇ ਆ। ਪ੍ਰੋਗਰਾਮ ਪੰਜਾਬੀ ਵਿਰਸਾ, ਇਹ ਕਾਲ ਲੈ ਲਈ ਉਹਨੇ ਦਾ। ਹੈਲੋ,
4: ਹੈਲੋ
0: ਜੀ ਸਰ,
4: ਹਾਂਜੀ ਨਵੀਂ ਭਾਅ ਜੀ ਗੱਲ ਕਰ ਰਹੇ?
0: ਮੈਂ ਹਰਜੀਤ ਸਿੰਘ ਗੱਲ ਕਰ ਰਿਹਾ ਜੀ।
4: ਓਕੇ ਜੀ, ਮੈਂ ਤੁਹਾਡਾ ਨੰਬਰ ਲੋਕੇਸ਼ ਨੇ ਦਿੱਤਾ ਸੀਗਾ।
0: ਕਿੰਨਾ ਨੇ ਜੀ?
4: ਲੋਕੇਸ਼ ਜੀ ਨੇ, ਰੇਡੀਓ ਐਡ ਦੇ ਰਿਲੇਟਡ ਉਹਨਾਂ ਨੇ।
0: ਅੱਛਾ, ਤੁਸੀਂ ਬਾਅਦ ਚ ਕਰ ਲਿਓ, ਮੈਨੂੰ 12 ਤੋਂ ਬਾਅਦ ਕਾਲ ਆਣਾ। 6 4 6 4 7,
4: ਹਾਂਜੀ,
0: 4 4 8,
4: ਹਾਂਜੀ,
0: 1,000 ਪਿੱਛੇ ਜੀ।
4: ਠੀਕ ਹੈ,
0: ਠੀਕ ਹੈ ਵੀਰੇ, ਜੇ ਨਵੀਂ ਦਾ ਨੰਬਰ ਚਾਹੀਦਾ ਉਹ ਵੀ ਤੁਹਾਨੂੰ ਮੈਂ ਦੇ ਦੂੰਗਾ, ਉਹ ਵੀ ਮੇਰੇ ਕੋਲ ਲੈ ਲਿਓ। 6475415557, ਇਹੀ ਨੰਬਰ ਆ, 507 ਜਾਂ 504 ਹੀ ਆ, ਕੋਈ ਨੀ, ਦੇ ਦੇਣਾ ਨੰਬਰ, ਦੁਬਾਰਾ ਵੀ ਦੇ ਦਿੰਦੇ ਹਾਂ।
5: ਜੀ ਥੈਂਕ ਯੂ ਸੋ ਮਚ ਹਰਜੀਤ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ ਜੀ।
5: ਹਰਜੀਤ ਜੀ, ਮੇਰੇ ਕੋਲ ਰੋਜਰ ਦੀ ਬਹੁਤ ਹੀ ਵੱਡੀ ਪ੍ਰਮੋਸ਼ਨ ਹੈ, ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ।
0: ਵਕਾਰ ਖਾਨ ਸੀ, ਦੁਬਾਰਾ ਬੋਲੇ ਸਰ।
5: ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੀ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ
0: ਆਪ ਥੋੜੀ ਸੀ ਸਾਈਡ ਚੇਂਜ ਕਰੇ ਵਕਾਰ ਖਾਨ ਸਾਹਿਬ, ਆਪਕੇ ਫੋਨ ਕੇ ਕਨੈਕਸ਼ਨ ਖਰਾਬ ਆ ਰਹੇ ਮੇਰੇ ਪਾਸ, ਸਾਈਡ ਆਪ ਚੇਂਜ ਕਰੇ ਪਲੀਜ਼ ਥੋੜੀ ਸੀ।
5: ਓਕੇ
0: ਜੀ, ਨਾਓ ਇਜ਼ ਬੈਟਰ, ਯਾ ਬੈਟਰ ਨਾਓ, ਯਾ ਗੋ ਅਹੈਡ।
5: ਓਕੇ
0: ਜੀ ਜੀ
5: ਜੀ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਰਜੀਤ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵੱਡੀ ਪ੍ਰਮੋਸ਼ਨ ਹੈ, ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰਮੋਸ਼ਨ ਹੈ, 500, 1500 or 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ, ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਹਾਂ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000, 6478648000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰਮੋਸ਼ਨ ਦਿਲਾ ਦੇਣਗੇ
0: ਜੀ।
5: ਨੰਬਰ ਅਗੇਨ 6478648000, 6448648000।
0: ਬਹੁਤ ਅੱਛੀ ਬਾਤ ਹੈ, ਥੈਂਕ ਯੂ ਭਈਆ, ਸੋ ਨਾਈਸ ਹੋ ਯੂ, ਥੈਂਕ ਯੂ ਵੈਰੀ ਮਚ ਵਕਾਰ ਖਾਨ ਸਾਹਿਬ। ਪ੍ਰੋਗਰਾਮ ਤੁਸੀਂ ਪੰਜਾਬੀ ਵਿਰਸਾ ਨਾਲ ਜੁੜੇ ਹੋਏ ਆ, ਡਾਕਟਰ ਕੁਮਾਰ ਦੀ ਅੱਜ ਕੱਲ੍ਹ ਬੜੀ ਤੂਤੀ ਬੋਲਦੀ ਹਰ ਪਾਸੇ, ਡਾਕਟਰ ਕੁਮਾਰ ਹੋਈ ਪਈ ਹੈ, ਔਰ ਕਈ ਵਾਰੀ ਬਜ਼ੁਰਗਾਂ ਦੇ ਮੋਢੇ ਦੁਖਦੇ ਹੁੰਦੇ ਆ, ਗੋਡੇ ਦੁਖਦੇ ਹੁੰਦੇ ਆ, ਕਈ ਵਾਰੀ ਕੋਈ ਗੁਪਤ ਰੋਗ ਹੁੰਦੇ ਆ, ਉਹਨਾਂ ਦਾ ਇਲਾਜ ਵਾਸਤੇ ਡਾਕਟਰ ਕੁਮਾਰ। ਬਹੁਤ ਪਰਿਵਾਰਾਂ ਵਿੱਚ ਕਿਸੇ ਦੇ ਹਸਬੈਂਡ ਸ਼ਰਾਬ ਬਹੁਤ ਪੀਂਦੇ ਆ, ਅਤੇ ਬੀਬੀਆਂ ਕਹਿ ਕਹਿ ਕੇ ਥੱਕ ਗਈਆਂ, ਰਿਸ਼ਤੇਦਾਰੀ 'ਚ ਵੀ ਬਹੁਤ ਜ਼ਿਆਦਾ ਕਹਿਤਾ, ਸਹੁਰਿਆਂ ਨੇ ਵੀ ਕਹਿਤਾ, ਸੱਸ ਨੇ ਵੀ ਕਹਿਤਾ ਵੀ ਜਵਾਈ ਸ਼ਰਾਬ ਘੱਟ ਪੀਆ ਕਰ, ਪਰ ਜਵਾਈ ਕਿੱਥੇ ਮੁੜਦਾ ਪ੍ਰਾਹੁਣਾ ਹੁਣ, ਉਹ ਕਹਿੰਦਾ ਹਮ ਨਹੀਂ ਮਾਨੇਗੇ, ਅਤੇ ਫਿਰ ਮੰਨੂਗਾ ਉਹਨਾਂ ਨੂੰ ਮਨਾਊਗਾ ਕੌਣ, ਡਾਕਟਰ ਕੁਮਾਰ। ਤੁਸੀਂ ਡਾਕਟਰ ਕੁਮਾਰ ਕੋਲ ਜਾਣਾ, ਇੱਕ ਸ਼ਰਾਬ ਛੱਡਣ ਵਾਲੀ ਨਵੀਂ ਇਹਨਾਂ ਦੇ ਕੋਲ ਚੀਜ਼ ਆਈ ਹੈ, ਕਹਿੰਦੇ 3 ਮਹੀਨਿਆਂ 'ਚ ਬੰਦਾ ਸ਼ਰਾਬ ਪੀਣੀ ਬੰਦ ਕਰ ਦਿਉ। ਮੈਂ ਗਿਆ, ਅੱਛਾ ਇਹ ਪਤਾ ਨਹੀਂ ਕਿਹੜੀ ਨਵੀਂ ਖੋਜ ਕੱਢੀ ਹੈ ਡਾਕਟਰ ਕੁਮਾਰ ਨੇ। ਡਾਕਟਰ ਕੁਮਾਰ ਸਾਹਿਬ ਕਹਿੰਦੇ ਜਿਹੜੀਆਂ ਬੀਬੀਆਂ ਪਰੇਸ਼ਾਨ ਆ, ਉਹਨਾਂ ਦੇ ਹਸਬੈਂਡ ਸ਼ਰਾਬ ਬਹੁਤ ਪੀਂਦੇ ਆ। ਦੇਖੋ 2-3 ਪੈਗ ਲਾਉਣ ਤੇ ਬੰਦਾ ਰੋਮਾਂਟਿਕ ਹੋ ਜਾਂਦਾ ਵੱਡਾ ਸਾਹਿਬ, ਠੀਕ ਹੈ ਹੈ, ਫਿਰ ਕਹਿੰਦੀ ਆਈ ਲਵ ਯੂ ਪਤਾ ਕਰਦਾ ਫਿਰਦਾ ਫਿਰ ਪਿੱਛੇ ਪਿੱਛੇ। ਪਰ ਜੇ ਤੁਸੀਂ ਹੁਣ ਜ਼ਿਆਦਾ ਪੀ ਲੈਂਦੇ ਆ ਵੀਰ ਮੇਰੇ, ਉਹ ਫਿਰ ਤਾਂ ਕੰਮ ਖਰਾਬ ਹੋਣਾ ਹੀ ਹੈ ਨਾ। ਅਤੇ ਚੱਕਰਬਾਜ਼ੀ ਇਹ ਆ, ਜਿਹੜੀਆਂ ਸਾਡੀਆਂ ਲੇਡੀਜ਼ ਸੁਣ ਰਹੀਆਂ, ਤੁਹਾਡੇ ਹਸਬੈਂਡ ਸ਼ਰਾਬ ਜ਼ਿਆਦਾ ਪੀਣ ਲੱਗ ਪਏ ਆ, ਅਤੇ ਫਿਰ ਹਾਂ ਕਈ ਵਾਰੀ ਸਵਾਬ ਬਣ ਜਾਵੇ ਪੀ ਲਓ ਬੰਦਾ, ਫਿਰ ਕੋਈ ਗੱਲ ਨਹੀਂ। ਕਈ ਵਾਰੀ ਸਵਾਬ ਦੀ ਗੱਲ ਹੁੰਦੀ ਹੈ, ਸਵਾਬ ਕਿਵੇਂ ਦਾ ਬੰਦਾ, ਕਿਵੇਂ ਦਾ ਮੂਡ ਆ, ਕਿਵੇਂ ਦਾ ਮਾਹੌਲ ਆ, ਉਸ ਸਵਾਬ ਦੇ ਨਾਲ ਬੰਦਾ ਸ਼ਰਾਬ ਪੀ ਲਵੇ ਕੋਈ ਗੱਲ ਨਹੀਂ, ਪਰ ਵਿਹਲੇ ਇੱਕ ਵੇਲੇ ਹੋ ਜਾਵੇ ਕਿਤੇ ਕੋਈ ਗੱਲ ਨਹੀਂ। ਪਰ ਜੇ ਰੋਜ਼ ਹੀ ਤੁਸੀਂ ਬੋਤਲ ਪੀਣੀ ਆ ਭਾਈ ਵੀਰ ਮੇਰੇ, ਉਹ ਫਿਰ ਤਾਂ ਮੁਸ਼ਕਲ ਆ ਨਾ। ਫਿਰ ਬੀਬੀਆਂ ਰਾਣੀਆਂ ਜਿੰਨੀਆਂ ਵੀ ਸੁਣ ਰਹੀਆਂ, ਡਾਕਟਰ ਕੁਮਾਰ ਦਾ ਨੰਬਰ ਨੋਟ ਕਰੋ, 416-425-0138। 3 ਮਹੀਨਿਆਂ 'ਚ ਸ਼ਰਾਬ ਬੋਤਲਾਂ ਬੰਦ ਦੀਆਂ ਬੰਦ ਹੀ ਪਈਆਂ ਉਹ ਘਰੇ, ਇਹ ਇੱਦਾਂ ਦੀ ਦਵਾਈ ਦਿੰਦੇ ਆ, ਕਹਿੰਦੇ ਬੰਦੇ ਦਾ ਦਿਲ ਹੀ ਨਹੀਂ ਕਰਦਾ ਸ਼ਰਾਬ ਵੱਲ ਦੇਖਣ ਦੇ, ਇੱਦਾਂ ਦੀ ਦਵਾਈ ਇਹਨਾਂ ਦੇ ਕੋਲ ਆਈ ਹੈ। ਜੇ ਸ਼ਰਾਬ ਦੇ ਕੋਲ ਜਾਵੇ ਇਹਨੂੰ ਮੁਸ਼ਕ ਚੜਦਾ, ਕਹਿੰਦਾ ਹੱਟ ਪਾਸੇ। ਮੈਂ ਕਿਹਾ ਭਰਾਵਾ ਹੋਰ ਨਾ ਦਵਾਈ ਦੇ ਦਿਓ, ਕਦੇ ਕੱਲ੍ਹ ਨੂੰ ਕਹੇ ਹੱਟ ਪਾਸੇ, ਜਨਾਨੀ ਨੂੰ ਕਹੇ ਹੱਟ ਪਾਸੇ, ਇੱਦਾਂ ਨਾ ਦਵਾਈ ਦਿਓ। ਪਰ ਗੱਲ ਇਹ ਹੈ, ਸ਼ਰਾਬ ਨੂੰ ਪਾਸੇ ਕਰਨ ਵਾਲੀ ਦਵਾਈ ਇਹਨਾਂ ਦੇ ਕੋਲ ਆਈ ਹੈ। ਜਿਹੜਾ ਪਰਿਵਾਰ ਹੁੰਦਾ

0: ਰੈਂਟ 16,000 ਡਾਲਰ ਪਰ ਮੰਥ ਤੋਂ ਉੱਤੇ ਆ ਰਿਹਾ ਹੈ। ਇਹੋ ਜਿਹੀ ਲੋਕੇਸ਼ਨ ਜਿਹਦੇ ਤੇ $7,00,000 ਤੋਂ ਉੱਤੇ ਸਾਲਾਨਾ ਬਣਦਾ ਹੋਵੇ, ਤੁਸੀਂ ਡੈਫੀਨਿਟਲੀ ਲੈਣਾ ਚਾਹੋਗੇ। ਵਿਦ 6.4 acre ਲੋਟ, ਬਿਗ ਲੋਟ, ਪ੍ਰਾਈਮ ਲੋਕੇਸ਼ਨ, 10 ਕਿਲੋਮੀਟਰ ਤੱਕ ਕੋਈ ਕੰਪੀਟੀਸ਼ਨ ਨਹੀਂ। ਇਹਦੇ ਵਾਸਤੇ ਕਾਲ ਕਰਨੀ ਹੋਏਗੀ 6479884449, ਹਸੀਬ ਸ਼ੇਖ 6479884449। ਸੇਵਾ ਦਾ ਮੌਕਾ ਜ਼ਰੂਰ ਦੇ ਰਹੇ,
1: ਜ਼ਰੂਰ ਦੇਵਾਂਗੇ ਜੀ ਹਸੀਬ ਸ਼ੇਖ ਸਾਹਿਬ, ਸੇਵਾ ਦਾ ਮੌਕਾ ਕਿਉਂ ਨਹੀਂ ਦੇਵਾਂਗੇ।
2: ਕਾਰਾਂ, SUV, ਟਰੱਕ, ਪਿਕਅਪ ਟਰੱਕ, ਘਰਾਂ ਦੇ ਸੋਫੇ, ਕਾਰਪੇਟ, ਕੁਰਸੀਆਂ, ਸ਼ੈਂਪੂ ਕਰਾਉਣ ਵਾਸਤੇ ਅਨਮੋਲ ਸਿੰਘ ਜੀ ਪੱਕੇ ਕੈਨੇਡਾ ਵਾਲਿਆਂ ਨੂੰ ਫੋਨ ਕਰੋ 416-475-6600। $100 ਦੇ ਵਿੱਚ ਤੁਹਾਡੀ ਕਾਰ ਸ਼ੈਂਪੂ ਕਰ ਦਿੱਤੀ ਜਾਵੇਗੀ 416-475-6600। ਸ਼ੈਂਪੂ ਤੋਂ ਬਾਅਦ ਤੁਹਾਡੀਆਂ ਕਾਰਾਂ ਲਿਸ਼ ਲਿਸ਼ ਕਰ ਉੱਠਣਗੀਆਂ 416-475-6600। A2Z ਕਿਚਨ ਕੈਬਨਟ, ਬਈ ਵਾਹ ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ। ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢੀ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ। ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ, ਡਿਜ਼ਾਈਨਰ ਕਿਚਨ ਕੈਬਨਟ ਵਾਸਤੇ A2Z ਕਿਚਨ ਕੈਬਨਟ 416-720-7073, 905-720-7073 ਤੇ ਕਾਲ ਕਰ ਸਕਦੇ ਹੋ।
1: ਬਈ ਵਾਹ, ਬਈ ਵਾਹ।
3: नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
4: गेट सिलेक्टेड फ्रेम रेगुलर सिंगल विजन लेंसेज फॉर जस्ट $129, 35 रेजोल्यूशन ड्राइव, ब्रैम्पटन इन वॉलमार्ट प्लाजा। कॉल 9054608888, दैट्स 9054608888।
3: सर्विंग फ्रॉम 2 लोकेशंस, बेस्ट सर्विस बेस्ट प्राइस, स्पेक्स एक्सप्रेस।
1: एक बारी मैं तुहानू जरूर होर दसना चाहना, क्योंकि सेवा वाले काम दे चना मैनू जिथे मर्जी तुसीं ला दिओ, मैं एक घंटा पूरा ला दूं रेडियो दे। इस संडे नू नगर कीर्तन है जिहड़ा पीटर ऑसम गुरुद्वारा उस साइड तो जांदा है, मैनू एग्जैक्टली वैसे इनफॉर्मेशन नहीं है मेरे को, पर फिर भी मैं इस चीज़ नू अनाउंस कर रहा कि इस संडे वाला दिन देखो पट्टा साहब, कई बार दो भरा ही होंदे आ,
5: हांजी
1: दो भैन आपस में होंदियां, ਇੱਕ ਭੈਣ ਦੂਜੀ ਭੈਣ ਨੂੰ ਫੋਨ ਕਰ ਦਿੰਦੀ ਹੈ, ਭੈਣੇ ਚੱਲ ਆਪਾਂ ਨਗਰ ਕੀਰਤਨ ਜਾਣਾ, ਵੀ 10 ਪੀਜ਼ੇ ਤੂੰ ਲੈ ਜਾ, 10 ਪੀਜ਼ੇ ਮੈਂ ਲੈ ਜਾਂਦੀ, ਹੈ ਨਾ, 20 ਪੀਜ਼ੇ ਲਏ ਨੇ, ਕੀ 100-100 ਡਾਲਰ ਲੱਗਾ।
5: ਹਾਂਜੀ,
1: ਤੇ ਭਰਾ ਭਰਾ ਵੀ ਹੁਣ ਚੱਲ ਵੀਰੇ 10 ਪੀਜ਼ੇ ਤੂੰ ਲੈ, 10 ਮੈਂ ਲੈਣਾ, ਮੈਂ ਆਰਡਰ ਦੇਣਾ, ਆਪਣਾ 100-100 ਹੀ ਪੈਣਾ, ਹੈ ਨਾ। ਇੱਦਾਂ ਤੁਸੀਂ ਪੀਜ਼ੇ ਲੈ ਜਾਓ, ਉੱਥੇ ਬੱਚੇ ਬੜੇ ਖੁਸ਼ ਹੋਏ ਖਾਣਗੇ, ਨਾਲੇ ਤੁਹਾਨੂੰ ਖੁਸ਼ੀ ਹੋਏਗੀ ਜਦੋਂ ਤੁਸੀਂ ਆਪਣੇ ਹੱਥ ਦੇ ਨਾਲ ਸੇਵਾ ਕਰਨੀ ਹੈ ਜਾ ਕੇ ਉੱਥੇ। $10 ਦਾ ਪੀਜ਼ਾ ਇਸ ਆਉਣ ਵਾਲੇ ਸੰਡੇ ਨੂੰ ਮਿਲਣਾ, ਬੁਕਿੰਗ ਹੁਣੇ ਕਰਾ ਲਿਓ, ਕਿਉਂਕਿ ਮੈਨੂੰ ਪਤਾ ਫਿਰ ਬਹੁਤ ਟਾਈਮ ਲੱਗਦਾ, ਕਿਉਂਕਿ ਪੀਜ਼ੇ ਬਣਨੇ ਤਾਜ਼ੇ ਹੀ ਆ, ਇਹ ਕਿਹੜੇ ਰੈਡੀਮੇਡ ਹੁੰਦੇ ਪੀਜ਼ੇ, ਵੀ ਫਰੋਜ਼ਨ ਹੈਗੇ ਆ, ਚੱਕ ਕੇ ਮਾਈਕਰੋ ਮਾਰੋ ਤੇ ਖਰਾਬ, ਖਤਮ ਹੋ ਗਿਆ ਕੰਮ। ਤਾਜ਼ੇ ਪੀਜ਼ੇ ਬਣਨੇ ਆ, ਫਿਰ ਡੋ ਇਹਨਾਂ ਨੂੰ ਪਹਿਲਾਂ ਬਣਾਉਣੀ ਪੈਂਦੀ ਇੱਕ ਦਿਨ। ਜੇ ਤੁਸੀਂ ਵੀ ਇਸ ਸੰਡੇ ਨੂੰ ਨਗਰ ਕੀਰਤਨ ਵਾਲੇ ਦਿਨ ਜਿਹੜੇ ਕਿ ਪੀਜ਼ੇ ਲੈ ਕੇ ਜਾਣਾ ਚਾਹੁੰਦੇ ਆ, $10 ਦਾ ਇੱਕ ਪੀਜ਼ਾ ਹੋਏਗਾ, ਤੁਸੀਂ ਮਿਕਸ ਕਰਾ ਲਿਓ, ਵਿੱਚੇ ਚੀਜ਼ ਪੀਜ਼ੇ ਹੋ ਜਾਂਦੇ, ਬੱਚੇ ਚੀਜ਼ ਪੀਜ਼ੇ ਬਹੁਤ ਖੁਸ਼ ਹੋਏ ਖਾਂਦੇ, ਲਾਰਜ ਹੋਊਗਾ ਪੀਜ਼ਾ, ਠੀਕ ਹੈ। ਪਲੇਟਾਂ ਵੀ ਨਾਲ ਦੇ ਦੇਣਗੇ ਤੁਹਾਨੂੰ, ਇਹੀ ਕਰ ਸਕਦੇ ਆ, ਜਿਹੜੀਆਂ ਪਲੇਟਾਂ ਸੰਗਤਾਂ ਨੂੰ ਨਾਲ ਦੇਣੀਆਂ ਉਹ ਪਲੇਟਾਂ ਵੀ ਨਾਲ ਦਿਓ ਵੀ, ਸਿੱਧੂ ਸਾਹਿਬ ਪਲੇਟਾਂ ਵੀ ਨਾਲ ਦੇਣੀਆਂ ਵੀਰੇ ਸਾਰਿਆਂ ਨੂੰ, ਠੀਕ ਹੈ, ਇਹ ਤੁਹਾਡੀ ਜ਼ਿੰਮੇਵਾਰੀ ਹੈ। ਪਲੇਟਾਂ ਦੇ ਬੰਡਲ ਮੁੰਡਲ ਡੱਬੇ ਡੁੱਬੇ ਮੰਗਾ ਲਓ, ਇਹ ਪੀਜ਼ਾ ਘੱਟੋ ਘੱਟ 5-7 ਹਜ਼ਾਰ ਪੀਜ਼ਾ ਜਾਣਾ, ਜਰਾ ਆਟੇ ਉੱਟੇ ਆਪਣੇ ਮੰਗਾ ਲਓ ਚੰਗੀ ਤਰ੍ਹਾਂ, ਹੁਣ ਪੰਜਾਬੀ ਵਿਰਸਾ ਤੋਂ ਐਡ ਦਿੱਤੀ ਹੈ, ਤੁਸੀਂ ਥੱਕ ਜਾਣਾ ਪੀਜ਼ਾ ਬਣਾਉਂਦੇ ਬਣਾਉਂਦੇ, ਮੈਨੂੰ ਪਤਾ ਨਾ, ਆ ਪਿੱਛੇ ਮੈਂ ਐਡ ਕੀਤੀ ਸੀ, ਉਹ 5-4 ਹਜ਼ਾਰ ਕੁਛ ਪੀਜ਼ਾ ਲੱਗ ਗਿਆ ਉਹਨਾਂ ਦਾ, 5-7 ਹਜ਼ਾਰ ਪੀਜ਼ਾ ਜਾਣਾ ਇਸ ਸੰਡੇ ਨੂੰ, ਕਿਉਂਕਿ ਹਰ ਪਰਿਵਾਰ ਚਾਹੁੰਦਾ ਸਾਡੀ ਵੀ ਸੇਵਾ ਪੈ ਜਾਵੇ। ਕਿਸੇ ਦੇ 10 ਪੀਜ਼ਿਆਂ ਦੇ ਆਰਡਰ ਆਉਣੇ ਆ, ਕਿਸੇ ਦੇ 20 ਦੇ ਆਉਣੇ ਆ, ਕਿਸੇ ਦੇ 50 ਦੇ ਆਉਣੇ ਆ, ਕਿਸੇ ਦੇ 100 ਪੀਜ਼ੇ ਦੇ ਆਰਡਰ ਆਉਣੇ ਆ, ਪਲੇਟਾਂ ਦੇ ਡੱਬੇ ਮੰਗਾ ਲਿਓ ਬਈ। $10 ਦਾ ਇੱਕ ਪੀਜ਼ਾ, ਟੈਕਸ ਟੁਕਸ ਕੋਈ ਨਹੀਂ ਤੁਸੀਂ ਪੇ ਕਰਨਾ, ਮੈਂ ਔਨ ਏਅਰ ਤੁਹਾਨੂੰ ਕਹਿ ਰਿਹਾ, ਫਲੈਟ 10 ਪੀਜ਼ੇ $100 ਦੇ। ਜੇ ਭੈਣਾਂ ਭੈਣਾਂ ਜੇ ਆਪਣੀ ਨਨਾਣ ਨੂੰ ਫੋਨ ਕਰ ਲਿਓ, ਜੇ ਨਨਾਣ ਨਾਲ ਤੁਹਾਡਾ ਪਿਆਰ ਨਹੀਂ ਜ਼ਿਆਦਾ ਫਿਰ ਵੀ ਫੋਨ ਕਰ ਲਿਓ, ਇਹ ਤਾਂ ਸੇਵਾ ਵਾਲਾ ਕੰਮ ਆ। ਭੈਣੇ ਇਹ ਭੈਣੇ ਭੈਣ ਭਾਵੇਂ ਮੁੜ ਕੇ ਅੱਜ ਕਿੱਦਾਂ ਫੋਨ ਆ ਗਿਆ ਮੇਰੀ ਭਰਜਾਈ ਦਾ, ਹੈਂ, ਉਹਨੇ ਕਹੋ ਬਾਈ ਕੀਰਤਨ ਦਾ ਉੱਥੇ ਹੋ ਰਿਹਾ, ਆਪਾਂ ਪੀਜ਼ੇ ਲੈ ਕੇ ਜਾਣੇ ਆ 10-10, ਜੀਜੇ ਨੂੰ ਕਹਿ ਦੀ ਆਪਾਂ 10-10 ਪੀਜ਼ੇ ਲੈ ਕੇ ਜਾਣੇ ਆ, ਚਲੋ ਕੋਈ ਗੱਲ ਨਹੀਂ ਲੈ ਜਾ, ਭੈਣ ਨੇ ਕਹਿਣਾ ਚਲੋ ਕੋਈ ਗੱਲ ਨਹੀਂ। 20 ਪੀਜ਼ੇ, 40, 60, 80, 100 ਪੀਜ਼ੇ ਚਾਹੀਦੇ, ਨੰਬਰ ਨੋਟ ਕਰੋ, ਲੋਕੇਸ਼ਨ ਬੜੀ ਸੌਖੀ ਹੈ, ਏਅਰਪੋਰਟ ਐਂਡ ਮੇਅਫੀਲਡ, ਦੁਬਾਰਾ ਦੱਸ ਦੇਣਾ, ਏਅਰਪੋਰਟ ਐਂਡ ਮੇਅਫੀਲਡ, ਕਰਾਊਨ ਪੀਜ਼ਾ, $10 ਦਾ ਇੱਕ ਪੀਜ਼ਾ, 10 ਪੀਜ਼ੇ ਆਰਡਰ ਕਰਿਓ, 20 ਕਰਿਓ, ਉਹ ਆਰਡਰ ਹੁਣੇ ਕਰ ਦਿਓ ਬਈ, ਦੇਖੋ ਵੀਰ ਬਣ ਗਏ।

0: 9058579292 ਨੰਬਰ ਹੈ ਔਰ ਇਹ ਸਿਰਫ ਸਿਰਫ ਸੰਡੇ ਵਾਲੇ ਦਿਨ ਦੀ ਇਹ ਪ੍ਰਾਈਜ਼ ਆ, ਉਸ ਤੋਂ ਬਾਅਦ ਨਹੀਂ ਇਹ ਪ੍ਰਾਈਜ਼ ਮਿਲਣੀ। ਇਹ ਸੇਵਾ ਹੈ, ਸੇਵਾ ਇਹ ਗੁਰਮੁਖ ਪਿਆਰੇ ਵੀ ਪਾ ਰਹੇ ਆ, ਤੁਹਾਡੀ ਵੀ ਸੇਵਾ ਹੋ ਰਹੀ ਹੈ। 905-857-9992 ਹੁਣੇ ਪੀਜ਼ਾ ਦੇ ਆਰਡਰ ਕਰ ਦਿਓ। $10 ਵਿੱਚ ਇੱਕ ਪੀਜ਼ਾ ਲਾਰਜ ਤੁਹਾਨੂੰ ਮਿਲਣਾ, ਜਿੰਨੇ ਮਰਜ਼ੀ ਪੀਜ਼ਾ ਆਰਡਰ ਕਰੋ। ਪੱਡਾ ਸਾਹਿਬ ਹੋਰ ਦੱਸੋ ਕੀ ਕਹੋਗੇ?
1: ਮੈਂ ਜੀ ਜਿੱਦਾਂ ਅਸੀਂ ਪਹਿਲਾਂ ਵੀ ਗਰੁੱਪ ਪਲਾਨ ਬਾਰੇ ਗੱਲ ਕੀਤੀ ਤੇ ਮੈਂ ਹੁਣ ਵੀ ਥੋੜਾ ਜਿੱਦਾਂ ਡਿਸਐਬਿਲਿਟੀ ਬਾਰੇ ਵੀ ਗੱਲ ਦੀ ਥੋੜੀ ਜਰੂਰ ਕਰਨਾ ਚਾਹੁੰਦਾ।
0: ਗਾਣਾ ਕੱਢ ਲਿਆ ਹੁਣ ਮੈਂ ਬਸ ਅਗਲਾ ਗਾਣਾ।
1: ਬਹੁਤ
0: ਵਧੀਆ ਗਾਣਾ ਜੀ ਸਰ।
1: ਹਾਂਜੀ ਹਰ ਜੀ, ਮੈਂ ਜਿੱਦਾਂ ਸਾਡੇ ਬਹੁਤ ਸਾਰੇ ਜਿੱਦਾਂ ਜਿੰਨੇ ਵੀ ਕਿੱਤੇ ਆਪਣੇ ਇੱਥੇ ਹੈਗੇ, ਭਾਵੇਂ ਕੋਲ ਟੈਕਸੀ ਡਰਾਈਵਰਸ ਹੈਗੇ ਆ, ਭਾਵੇਂ ਟਰੱਕ ਡਰਾਈਵਰਸ ਹੈਗੇ, ਜਾਂ ਰੈਨੋਵੇਸ਼ਨ ਕੰਪਨੀਆਂ ਹੈਗੀਆਂ, ਕਈਆਂ ਦੇ ਇੰਨੇ ਕੁ ਦੋ ਦੋ ਤਿੰਨ ਤਿੰਨ ਜਗ੍ਹਾ ਕੰਮ ਚੱਲ ਰਹੇ ਹੈਗੇ ਆ, ਅਤੇ ਜਾਂ ਸਾਫ ਸਾਫ ਰੀਅਲ ਸਟੇਟ ਬ੍ਰੋਕਰੇਜ ਹੈਗੀਆਂ ਹੈਗੀਆਂ, ਅਤੇ ਜਾਂ ਸਾਡੇ ਰੈਸਟੋਰੈਂਟ ਵਗੈਰਾ ਹੈਗੇ ਆ। ਹਾਂਜੀ, ਬਹੁਤ ਸਾਰੇ ਜਿੱਦਾਂ ਕਿ ਗਰੋਸਰੀ ਸਟੋਰ ਹੈਗੇ ਆ, ਜਾਂ ਮਤਲਬ ਵੱਡੀਆਂ ਟਰੈਕਿੰਗ ਕੰਪਨੀਆਂ ਹੈਗੀਆਂ। ਮੈਂ ਇਹਨਾਂ ਨੂੰ ਜ਼ਰੂਰ ਕਹਿਣਾ ਚਾਹੁੰਦਾ ਵੀ ਤੁਸੀਂ ਜਿਹੜਾ ਆਪਣਾ ਜਿਹੜੀ ਹੈ ਡਿਸਬਿਲਟੀ ਜਾਂ ਹੈਲਥ ਐਂਡ ਡੈਂਟ ਪਲਾਨ ਜਿਹਦਾ ਬੈਨੀਫਿਟ ਪਲਾਨ ਆਪਣੇ ਜਿਹੜੇ ਤੁਸੀਂ ਬ੍ਰੋਕਰਸ ਆਪਣੇ ਇੰਪਲਾਈਜ਼ ਨੂੰ ਦੇਣਾ ਚਾਹੁੰਦੇ ਹੈਗੇ ਆ, ਤਾਂ ਸਾਡੇ ਕੋਲ ਜਿੱਦਾਂ ਇਹ ਜਿਹੜੇ ਪਲਾਨ ਅਵੇਲੇਬਲ ਹੈਗੇ ਆ, ਮਿਨੀਮਮ 3 ਬੰਦਿਆਂ ਤੋਂ ਲੈ ਕੇ ਤੁਸੀਂ 20 ਬੰਦਿਆਂ ਅਤੇ 49 ਬੰਦਿਆਂ ਤੱਕ, ਜਾਂ ਤੁਸੀਂ ਜਿੰਨੇ ਅਨਲਿਮਿਟਡ ਕੁਆਂਟੀ 3,000 ਬੰਦੇ ਤੱਕ ਵੀ ਜਾ ਸਕਦੇ ਹੈਗੇ ਆ। ਹਾਂਜੀ ਜੀ, ਮਤਲਬ ਇਹਦੇ ਵਿੱਚ ਆਮ ਆਲਵੇਜ਼ ਮੈਂ ਇੱਕ ਗੱਲ ਕਹਿੰਦਾ ਹੁੰਦਾ ਵੀ ਤੁਸੀਂ ਜਿਸ ਵੇਲੇ ਤੁਸੀਂ ਕੋਈ ਵੀ ਚੀਜ਼ ਗਰੁੱਪ ਵਿੱਚ ਲੈ ਲੈਂਦੇ ਆ, ਸੇਮ ਲਾਈਕ ਹਰ ਚੀਜ਼ ਜਿੱਦਾਂ ਤੁਸੀਂ ਮੈਕਡੋਨਲ ਦਾ ਕੰਬੋ, ਮਤਲਬ ਤੁਸੀਂ ਬਰਗਰ ਲਉਂਗੇ ਉਹਦੀ ਵੱਖਰੀ ਪ੍ਰਾਈਜ਼ ਹੈਗੀ ਆ, ਫਰਾਈਆਂ ਲਉਂਗੇ ਵੱਖਰੀ ਆ, ਕੋਕ ਲਉਂਗੇ ਵੱਖਰੀ ਪ੍ਰਾਈਜ਼ ਆ, ਉਹ ਤੁਸੀਂ ਜੋੜੋਂਗੇ ਤਾਂ ਬਹੁਤ ਜ਼ਿਆਦਾ ਪ੍ਰਾਈਜ਼ ਬਣ ਜਾਂਦੀ। ਜੇ ਤੁਸੀਂ ਉਹੀ ਕੰਬੋ ਵਿੱਚ ਲਉਂਗੇ ਤਾਂ ਸਸਤੀ ਚੀਜ਼ ਬਣ ਮਿਲ ਜਾਂਦੀ ਆ। ਮੈਂ ਇਹ ਆਪਣੇ ਸੋਤਿਆਂ ਕਹਿਣਾ ਚਾਹੁੰਦਾ ਵੀ ਜਿੱਦਾਂ ਤੁਸੀਂ ਆਪਣੇ ਇੰਪਲੋਈਜ਼ ਨੂੰ, ਇੱਕ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ, ਜਿੱਦਾਂ ਇੱਕ ਟਰੈਕਿੰਗ ਕੰਪਨੀ ਦੀ ਐਗਜ਼ਾਮਪਲ ਦੇ ਦਿੰਦਾ ਵੀ ਜੇ ਤੁਹਾਡੇ ਕੋਲ 20 ਤੋਂ ਜ਼ਿਆਦਾ ਇੰਪਲਾਈਜ਼ ਹੈਗੇ ਆ, ਹਾਂਜੀ $3,000 ਦਾ ਪਰ ਮੰਥ ਬੈਨੀਫਿਟ, 1.5 ਲੱਖ ਦੀ ਐਕਸੀਡੈਂਟ ਡੈਥ ਵਿੱਚ ਜਿਹੜੀ ਹੈਗੀ ਆ ਇੰਸ਼ੋਰੈਂਸ ਜਿਹੜੀ ਹੈਗੀ ਆ, ਪਰ 5 ਮਿਲੀਅਨ ਦੀ ਟਰੈਵਲ ਇੰਸ਼ੋਰੈਂਸ ਆਮ ਜਿਹੜੀ ਕਿ ਤੁਹਾਨੂੰ 110-109 ਡਾਲਰ ਹੀ ਮਿਲਦੀ ਆ।
0: ਠੀਕ ਹੈ,
1: ਇਹ ਤੁਸੀਂ ਜੇ ਗਰੁੱਪ ਵਿੱਚ ਲਉਂਗੇ ਤਾਂ ਤੁਹਾਨੂੰ $74.22 ਵਿੱਚ ਮਿਲ ਜੂਗੇ। ਮਤਲਬ ਤੁਸੀਂ ਇਹ ਸੋਚ ਲਓ ਵੀ ਇੱਕ ਬੰਦੇ ਪਿੱਛੇ ਤਕਰੀਬਨ ਆਲਮੋਸਟ ਤੁਸੀਂ $30-35 ਤੁਸੀਂ ਸੇਵ ਕੀਤੇ ਹੈਗੇ ਆ। ਯਾਰ ਜੀ, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਗਰੁੱਪ ਵਿੱਚ ਮਿਲਦੀਆਂ, ਬਾਕੀ ਤੁਸੀਂ ਡਿਸਬਿਲਿਟੀ ਇੰਸ਼ੋਰ ਜਿਹੜੀ ਅਸੀਂ ਦਿੰਦੇ ਇਹਦੇ ਵਿੱਚ ਤੁਸੀਂ 24 ਅਵਰ ਕਵਰ ਹੁੰਦੇ ਆ। ਜਿਹੜੀ ਤੁਸੀਂ ਕਈ ਵਾਰ ਕੰਪਨੀਆਂ ਵਿੱਚ ਕੰਮ ਕਰਦੇ ਹੋ ਉਹ ਸਿਰਫ ਤੁਸੀਂ ਕੰਮ ਦੇ ਉੱਤੇ ਹੀ ਕਵਰ ਹੁੰਦੇ ਹੋ, ਤੁਸੀਂ ਬਾਹਰ ਨਹੀਂ ਕਵਰ ਹੈਗੇ
0: ਜੀ ਜੀ।
1: ਬਾਕੀ ਤੁਸੀਂ ਮੈਂ ਅੱਜ ਅਸਰ ਆਪਣੇ ਸਰੋਤਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਜੇ ਤੁਸੀਂ ਅੰਟਾਰੀਓ ਤੋਂ ਬਾਹਰ ਟਰੈਵਲ ਕਰਦੇ ਆ, ਭਾਵੇਂ ਤੁਸੀਂ ਆਪਣੇ ਬਿਜ਼ਨਸ ਵਾਸਤੇ ਜਾ ਰਹੇ ਹੋ ਜਾਂ ਤੁਸੀਂ ਪਰਸਨਲ ਜਾ ਰਹੇ ਹੋ, ਤਾਂ ਆਪਣੇ ਟਰੈਵਲ ਇੰਸ਼ੋਰੈਂਸ ਜ਼ਰੂਰ ਲੈ ਕੇ ਜਾਓ,
0: ਕਿਉਂਕਿ
1: ਉਹਦੇ ਵਿੱਚ ਹਰ ਚੀਜ਼ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਕਵਰ ਨਹੀਂ ਹੁੰਦੀਆਂ। ਮਤਲਬ ਬਾਹਰਲੀਆਂ ਸਟੇਟਾਂ ਵਿੱਚ ਕੁਛ $100 ਦਾ ਕਵਰ ਹੁੰਦਾ,
0: ਠੀਕ ਹੈ,
1: ਪਰ ਜਿਹੜੀ ਅਸੀਂ ਤੁਹਾਨੂੰ ਦੇਵਾਂਗੇ ਉਹ $5 ਮਿਲੀਅਨ ਦਾ ਕਵਰ ਹੋਊਗੀ। $5 ਮਿਲੀਅਨ ਥੋੜ੍ਹਾ ਨਹੀਂ ਹੁੰਦਾ, ਐਂਬੂਲੈਂਸ, ਏਅਰ ਐਂਬੂਲੈਂਸ, ਮਤਲਬ ਜਿਹੜੀਆਂ ਐਵਰੀਥਿੰਗ ਉਹਦੇ ਜਿਹੜੇ ਕਵਰ ਹੁੰਦੀ
0: ਹੈ। ਇਹ ਜ਼ਰੂਰੀ ਆ, ਮੈਂ ਇਸ ਗੱਲ ਦੇ ਵਿੱਚ ਜ਼ਰੂਰ ਪੱਡਾ ਸਾਹਿਬ ਦੀ ਸਪੋਰਟ ਕਰੂੰਗਾ। ਜਿਹੜੀ ਟਰੈਵਲ ਇੰਸ਼ੋਰੈਂਸ ਆ ਬੜੀ ਜ਼ਰੂਰੀ ਆ, ਥੋੜ੍ਹੇ ਜਿਹੇ ਪੈਸੇ ਲੱਗਦੇ ਹੁੰਦੇ ਆ, ਮੈਨੂੰ ਲੱਗਦਾ ਕਿਸੇ ਦੇ ਕੋਈ $50 ਲੱਗਦੇ ਹੋਣੇ, ਕਿਸੇ ਦੇ 100 ਲੱਗਦੇ ਹੋਣੇ ਆ। ਤੁਸੀਂ ਆਪ ਹੁਣ ਸਿਆਣੇ ਆ ਗੁਰਮੁਖ, ਜਿੰਨੇ ਵੀ ਮੇਰੇ ਵੀਰ ਸੁਣ ਰਹੇ ਆ, ਵੀ $100 ਜਾਂ $80 ਲੱਗ ਗਏ ਤੇ ਪੱਡਾ ਸਾਹਿਬ ਨੂੰ ਕਿੰਨੇ ਵਿੱਚੋਂ ਮਿਲਣੇ?
1: ਹਾਂਜੀ ਜੀ, ਪਤਾ ਕੀ ਗੱਲ ਹੁੰਦਾ,
0: 80-84 ਤਾਂ ਇਹਨਾਂ ਨੂੰ ਮਿਲਣੇ ਰਹੇ, ਵਿੱਚੋਂ ਜੇ 20% ਲਾ ਲਓ $16 ਮਿਲ ਜੂਗੇ।
1: ਹਾਂਜੀ ਜੀ, ਮਤਲਬ ਉਹਦੇ ਵਿੱਚ ਤੁਸੀਂ ਕੀ ਕਰੋ, ਤੁਹਾਡਾ ਇੱਕ ਪੀਸ ਆਫ ਮਾਈਂਡ ਹੁੰਦਾ ਬਾਹਰ ਜਿਹੜਾ ਤੁਸੀਂ ਜਾਂਦੇ ਆ, ਮਤਲਬ ਤੁਸੀਂ
0: ਬੜਾ ਜ਼ਰੂਰੀ ਆ।
1: ਹਾਂਜੀ, ਮਤਲਬ ਯੂਰਪ ਵਿੱਚ ਘੁੰਮਣ ਗਏ ਆ, ਉੱਥੇ ਤੁਹਾਡੇ ਕਿਤੇ ਕੋਈ ਵੀ ਹੈ ਐਕਸੀਡੈਂਟ ਹੋ ਗਿਆ, ਮਤਲਬ ਉਹ ਜਿਹੜੀਆਂ ਚੀਜ਼ਾਂ ਤੁਹਾਨੂੰ ਇਸ ਵੇਲੇ ਨੀ ਪਤਾ,
0: ਨੰਬਰ ਦਿਓ, ਨੰਬਰ ਦਿਓ ਆਪਣਾ,
1: ਮਤਲਬ ਉੱਥੇ ਭੱਜਣਾ ਫਿਰ ਆ ਜਾਂਦਾ, ਫਿਰ ਤੁਹਾਨੂੰ ਚੇਤਾ ਆਉਂਦਾ ਯਾਰ ਗੱਲ ਸੁਣੀ ਸੀ
0: ਪੱਡਾ ਸਾਹਿਬ ਯਾਦ ਆਉਣੇ। ਉਹਦਾ ਸਿੰਘਰ ਜੀ ਕਹਿੰਦਾ ਸੀ ਵੀ ਪੱਡਾ ਸਾਨੂੰ $16 ਭੱਜਣੇ ਵਿੱਚੋਂ, ਤੇ ਫਾਇਦਾ ਕਿਹਦਾ ਹੋਇਆ ਤੁਹਾਡਾ?
1: ਹਾਂਜੀ,
0: 647-3300-3100-31
1: ਹਰਜੀਤ
0: ਜੀ, ਲਾਓ ਗੀਤ ਵਧੀਆ ਜਾ।

0: ਉਦਾਂ ਦਾ ਹੋ ਗਿਆ, ਆਏ ਹੋ ਮੇਰੀ ਜ਼ਿੰਦਗੀ ਮੈਂ ਤੁਮ ਬਹਾਰ ਬਣ ਕੇ, ਮੇਰੇ ਦਿਲ ਮੈਂ ਯੂੰ ਹੀ ਰਹਿਣਾ, ਉਹ ਮੇਰੀ ਜਾਨ, ਉਹ ਮੇਰੀ ਜਾਨ, ਮੇਰੀ ਜਾਨ, ਮੇਰੇ ਦਿਲ ਮੈਂ ਯੂੰ ਹੀ ਰਹਿਣਾ, ਬਸ ਬਸ ਬਸ ਸਿੰਘ ਹਰਜੀਤ ਕਾ ਪਿਆਰ ਬਣ ਕੇ। ਠੀਕ ਹੈ ਬੜਾ ਸਾਹਿਬ, ਹੈਂ
1: ਬਿਲਕੁਲ।
0: ਇਹ ਮਹਾਰਾਜ ਜੀ ਇਹ ਡੁੱਬਣਾ ਪੈਂਦਾ।
1: ਹਾਂਜੀ ਹਾਂਜੀ,
0: ਇਹ ਡੁੱਬ ਕੇ ਹੀ ਹੁੰਦੀਆਂ ਇਹੋ ਜਿਹੀਆਂ ਗੱਲਾਂ, ਜਿਹੜੇ ਰੋਲ 'ਚ ਫਿਰ ਉਹ ਤੁਸੀਂ ਉਹ ਰੋਲ 'ਚ ਬੰਦੇ ਨੂੰ ਆਪਣੀ ਅਦਾਕਾਰੀ ਕਰਨੀ ਪੈਂਦੀ ਹੈ। ਐਵੇਂ ਨਹੀਂ 11-12 ਪੰਜਾਬੀ ਵਿਰਸਾ ਸੁਣਦੇ, ਇਹ ਪਿਆਰ ਆ ਸਾਡਾ ਸਾਰਿਆਂ ਨਾਲ, ਦਾਦੀ ਸਾਰਿਆਂ ਨਾਲ ਸੁਣਦੇ ਆ। ਕਿੱਦਾਂ ਜੀ ਪਰਿਵਾਰ ਵਾਲੇ ਹੋ ਸਾਰੇ, ਹੋ ਪੰਜਾਬੀ ਵਿਰਸਾ ਦੇ ਪਰਿਵਾਰ ਵਾਲੇ, ਹੋ ਖੁਸ਼ ਰਹੋ ਤੁਸੀਂ ਸਾਰੇ ਜਾਣੇ। ਇਸ ਆਉਣ ਵਾਲੇ ਫਰਾਈਡੇ ਨੂੰ ਅਸੀਂ ਔਨ ਲੋਕੇਸ਼ਨ ਪ੍ਰੋਮ ਕਰ ਰਹੇ ਹਾਂ, ਅਕਾਲ ਸਵੀਟ ਰੈਸਟੋਰੈਂਟ ਦੀ ਗ੍ਰੈਂਡ ਓਪਨਿੰਗ ਕਰ ਰਹੇ ਹਾਂ। 490 ਦੀ ਥਾਲੀ ਮਿਲਣੀ ਆ, 490 ਦੀ ਤੁਹਾਨੂੰ ਬਈ ਅੰਮ੍ਰਿਤਸਰੀ ਕੁਲਚਾ ਮਿਲਣਾ। ਇਹ ਮਿਲਣਾ ਡਿਕਸੀ ਗੁਰੂ ਘਰ ਦੇ ਬਿਲਕੁਲ ਸਾਹਮਣੇ। ਪੱਡਾ ਸਾਹਿਬ, ਇੱਥੋਂ ਆਪਣੇ ਫਰਾਈਡੇ ਸਾਰੇ ਜਿੰਨੇ ਵੀ ਪਰਿਵਾਰ ਸੁਣ ਰਹੇ ਆ, ਫੈਮਲੀ ਸਾਡੀਆਂ ਫੈਕਟਰੀ 'ਚ ਬਹੁਤ ਕੰਮ ਕਰ ਰਹੀਆਂ ਇਸ ਵਿੱਚ, ਸਾਡੀਆਂ ਲੇਡੀਜ਼, ਸਾਡੇ ਕੋਈ ਸੁਪਰਵਾਈਜ਼ਰ, ਕੋਈ ਹੋਰ ਸਾਰੇ ਜਣੇ, ਔਰ ਜ਼ਰੂਰ ਇਹ ਇੱਥੋਂ ਇਸ ਫਰਾਈਡੇ ਨੂੰ 5, 10, 15, 20, 40 ਥਾਲੀਆਂ ਜ਼ਰੂਰ ਲੈ ਜਾਓ। 490 ਤੁਹਾਨੂੰ ਮਿਲ ਰਹੀ ਹੈ ਵੈਜੀਟੇਰੀਅਨ ਥਾਲੀ, ਔਰ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਆ। ਗੁਰਦੁਆਰਾ ਸਾਹਿਬ ਵਾਸਤੇ ਪਕੌੜੇ, ਸਮੋਸੇ, ਮਿਠਾਈਆਂ ਲੈ ਕੇ ਜਾਣੀਆਂ, ਉਹ ਵੀ ਮਿਲਦੀਆਂ ਤੁਹਾਨੂੰ ਡਿਕਸੀ ਗੁਰੂ ਘਰ ਦੇ ਬਿਲਕੁਲ ਸਾਹਮਣੇ ਆ। ਅੰਮ੍ਰਿਤਸਰੀ ਕੁਲਚਾ 499 ਦਾ ਕਦੀ ਸੁਣਿਆ ਅੱਜ ਤੱਕ? 499 ਦਾ, 12-12 ਡਾਲਰ ਦਾ, 13 ਡਾਲਰ ਦਾ, ਲੋਕੀ ਨਾਨ ਵਿੱਚ ਜਾਂਦੇ 3-3, 6-6 ਡਾਲਰ ਦਾ ਨਾਨ, ਇੱਕ ਹਨੇਰੀ ਚੱਕੀ ਹੋਈ ਆ ਕਈ ਰੈਸਟੋਰੈਂਟਾਂ ਨੇ। ਇੱਕ ਦਿਨ ਮੈਂ ਕਹਿੰਦੇ ਬੰਦੇ ਉਹ ਗਾਰਲਿਕ ਨਾਨ ਲੈ ਲੈ ਦੋ, ਕਹਿੰਦਾ ਭਾਜੀ 13 ਡਾਲਰ। ਉਹ ਮੈਂ ਕਿਹਾ 13 ਡਾਲਰ ਮਾਮਾ, ਮੈਂ ਇੱਥੇ 20 ਕਿਲੋ ਦਾ ਮੈਦੇ ਦਾ ਡੱਬਾ ਹੀ ਚੱਕ ਲਿਆ, 13 ਡਾਲਰ ਦੇ ਦੋ ਨਾਨ ਦੱਸੋ। ਪਤਾ ਨਹੀਂ ਇਹਨਾਂ ਨੇ ਕੀ ਕਰ ਕੀ ਰਹੇ ਆ। ਇਹ 490 ਥਾਲੀ ਮਿਲ ਰਹੀ ਹੈ, ਨਾਲ ਨਾਨ ਤੁਹਾਨੂੰ ਨਾਲ ਮਿਲ ਜਾਣਾ ਤਾਜ਼ਾ। 905-565-0036, 905-565-0036, ਅਕਾਲ ਸਵੀਟ ਰੈਸਟੋਰੈਂਟ ਦੀ ਗ੍ਰੈਂਡ ਓਪਨਿੰਗ ਪੰਜਾਬੀ ਵਿਰਸਾ ਕਰਾਏਗਾ। ਹੈਲੋ
2: ਜੀ, ਜੀ
0: ਉਹ ਬੱਲੇ ਚੀਮਾ ਸਾਹਿਬ ਦੀ ਗੇੜ
2: ਉਹ ਸਲਾਮ, ਅਸੀਂ ਤੁਹਾਡੀ ਉਹ ਜਾਨ ਲੱਭਦੇ ਨੇ, ਸਾਡੀ ਜਾਨ ਤੁਹਾਡੀ ਲੈਣੀ ਹੈ ਨਾ, ਸਾਨੂੰ ਪਤਾ ਲੱਗਦਾ ਤੁਹਾਡੀ ਜਾਨ ਕਿਹੜੀ ਹੈ, ਹਰ ਟਾਈਮ ਜਾਨ ਜਾਨ ਕਰਦੇ ਹੋ।
0: ਉਹ ਜਾਨ ਲੱਭੀ ਨਹੀਂ ਹਾਲੇ ਤੱਕ, ਮੈਂ ਹੀ ਕਰਾਂ।
2: ਮੈਂ ਪੱਡਾ ਸਾਹਿਬ ਨਾਲ ਰਿਕੁਐਸਟ ਕਰਨਾ, ਤੁਸੀਂ ਉਸ ਜਾਨ ਦੀ ਇਨਸ਼ੋਰ ਕਰਕੇ ਲੱਭੋ, ਜਾਨ ਨੂੰ ਲੱਭੋ, ਸਾਡੀ ਜਾਨ ਕਿਸੇ ਪਾਸੇ ਸੌਖੀ ਹੋਵੇ।
0: ਹਾਏ ਹੋ ਰੱਬਾ ਮੇਰਿਆ,
1: ਠੀਕ ਹੈ ਚੀਮਾ ਸਾਹਿਬ,
2: ਇਹ ਮਿਹਰਬਾਨੀ,
0: ਬੜੀ ਮਿਹਰਬਾਨੀ ਚੀਮਾ ਸਾਹਿਬ। ਸਾਡੇ ਲਾਡੀ ਭਾਈ ਦਾ ਵੀ ਕੀ ਹਾਲ ਚਾਲ? ਠੀਕ ਹੈ, ਚਾਂਦਨੀ ਬੈਂਕਟ ਹਾਲ ਤੁਹਾਡੇ ਵਾਸਤੇ ਹਾਜ਼ਰ ਹੈ, ਵਧੀਆ ਫੰਕਸ਼ਨ ਪਾਰਟੀ ਕਰ ਰਹੇ ਹਾਂ ਚਾਂਦਨੀ ਬੈਂਕਟ ਹਾਲ ਦਾ, ਤੁਸੀਂ ਕਰੋ ਜਾ ਕੇ, ਔਰ ਬਹੁਤ ਵਧੀਆ ਲਜ਼ੀਜ਼ ਫੂਡ ਹੈ ਇਹਨਾਂ ਦਾ, ਚਾਂਦਨੀ ਬੈਂਕਟ ਹਾਲ ਵਾਲਾ। ਪੱਡਾ ਸਾਹਿਬ ਅਖੀਰ ਦਾ ਨੰਬਰ।
1: ਹਾਂਜੀ ਜੀ, ਮੈਂ ਅਖੀਰ 'ਤੇ ਇਹ ਕਹਿਣਾ ਚਾਹੁੰਦਾ, ਜੇ ਆਪਣੇ ਜੇ ਸਾਡੇ ਸੋਤੇ ਪੜ੍ਹੇ ਲਿਖੇ ਹੈਗੇ, ਸਾਡੇ ਫੀਲਡ ਨੂੰ ਜੁਆਇਨ ਕਰਨਾ ਚਾਹੁੰਦੇ ਆ, ਕਿ ਉਹ ਸਾਡੇ ਆਫਿਸ ਦੀ ਕਿਸੇ, ਜਾਂ ਤੁਸੀਂ ਲਾਇਸੈਂਸ ਹੈਗਾ ਆ, ਤੁਸੀਂ ਆਪਣੇ ਆਫਿਸ ਨਾਲ ਖੁਸ਼ ਨਹੀਂ ਹੈਗੇ, ਮਤਲਬ ਹਾਂਜੀ ਜੀ, ਮਤਲਬ ਸਾਡੇ ਜਿਹਦਾ ਤੁਸੀਂ ਡਾਇਰੈਕਟ, ਤੁਹਾਡੇ ਜਿਹੜੇ ਸਾਰੇ ਕੰਟੈਕਟ ਡਾਇਰੈਕਟ ਕੰਪਨੀਆਂ ਨੂੰ ਹੋਣਗੇ, ਇਹ ਨਹੀਂ ਕਿ ਸਾਡੀ ਕੰਪਨੀ ਵੱਲੋਂ ਤੁਹਾਨੂੰ ਚੈੱਕ ਆਊਗਾ, ਕੰਪਨੀਆਂ ਤੁਹਾਨੂੰ ਪੇ ਕਰਨਗੀਆਂ, ਮਗਰ ਸਾਡੇ ਆਫਿਸ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਫੀਸ ਨਹੀਂ ਹੈਗੀ। ਤੁਸੀਂ ਮਤਲਬ 1-to-1 ਮਿਨਟ ਕਿਸੇ ਵੀ ਕੰਪਨੀ ਨੂੰ ਚਾਹੁੰਦੇ, ਉਹ ਵੀ ਤੁਹਾਨੂੰ ਪ੍ਰੋਵਾਈਡ ਕੀਤੀ ਜਾਊਗੀ। ਬਾਕੀ ਇਹ ਸਭ ਵਾਸਤੇ ਹਰਜੀਤ ਜੀ, ਤੁਸੀਂ ਮੈਨੂੰ ਆਪਣੇ ਮਿਡਲ ਸਰ, ਸਾਡੇ ਬ੍ਰਾਮਟਨ ਹਾਊਸ ਵਿੱਚ, ਐਡਰੈਸ ਹੈਗਾ 70 ਡੈਲਟਾ ਪਾਰਕ, ਯੂਨ ਨੰਬਰ 11, ਬ੍ਰਾਮਟਨ, ਅਤੇ ਮੇਰਾ ਆਪਣੇ ਫੋਨ ਨੰਬਰ ਹੈਗਾ 647-3300-3100. ਥੈਂਕ ਯੂ,
0: ਬੜੀ ਮਿਹਰਬਾਨੀ। ਔਰ ਸਾਡੇ A2Z ਕਿਚਨ ਕੈਬਨਟ ਵਾਲਿਆਂ ਵੱਲੋਂ ਅਸੀਂ ਪ੍ਰੋਗਰਾਮ ਸਪੋਂਸਰ ਕਰ ਰਹੇ ਹਾਂ, ਔਰ A2Z ਕਿਚਨ ਕੈਬਨਟ 2 ਫੈਕਟਰੀਆਂ, ਇੱਕ ਨਿਆਗਰਾ ਫਾਲ ਦੇ ਵਿੱਚ, ਇੱਕ ਬ੍ਰੈਂਪਟਨ ਦੇ ਵਿੱਚ, ਵਧੀਆ ਕਿਚਨ ਕੈਬਨਟ ਤਿਆਰ ਕਰਾਉਣੀ ਆ A2Z ਕਿਚਨ ਕੈਬਨਟ। ਲੱਕੀ ਭਾਜੀ ਨੂੰ ਯਾਦ ਕਰ ਲਿਓ, ਮੇਰਾ ਨੰਬਰ ਤੁਹਾਡੇ ਸਾਰਿਆਂ ਕੋਲ ਹੈ ਨਾ ਬਾਈ, 6474481000, ਲਵ ਯੂ।

0: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ 'ਤੇ ਲਿਵਿੰਗ ਡਾਇਨਿੰਗ ਅਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿਨ 'ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿਨ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ 'ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
1: Another Don Clean with the Don Ducks.
2: Oh, he's doing dishes with Dawn Platinum,
3: the only soap trusted to save wildlife affected by oil.
2: And Platinum removes up to 99% of grease and food residue, so he doesn't have to work so hard.
3: Well, flap my wings. What'll he do with all that unused elbow grease?
2: Organize the fridge, the spice rack, the junk drawer.
3: What are you quacking on about? He's gonna make enchiladas.
2: More dishes? That's giving this duck goosebumps.
1: Dawn Platinum, the better grease getter.
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
5: 32, 55, 80, 98, 80, 90, 80, 80, 90, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, family. Brampton TV and Appliances, 801 Bowway Drive near Chingozi. Call 905-450-2828. 905-450-2828.

0: wakey, wakey, wakey.
1: It's wake up time. It's wake up time.
0: Now is the time to wake up.
2: Crank up the radio. You're listening to the Dave Toddler Show, brought to you in part by Culture of Punjab.
3: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ, ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਕਲਚਰ ਆਫ ਪੰਜਾਬ ਜਾਂ ਇਸ ਸਟੇਸ਼ਨ ਤੇ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕਰ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵੱਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਕਾਲ 416-677-0609-677-0609 ਜਾਂ dave@cultureofpunjab ਤੇ ਈਮੇਲ ਕਰ ਸਕਦੇ ਹੋ।
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਸਾਡੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨਾਂ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
6: ਓ ਸੇਠੀ ਸਾਹਿਬ, ਬਈ ਕਿਹੜੀਆਂ ਸੋਚਾਂ ਚ ਡੁੱਬੇ ਹੋਏ ਹੋ?
7: ਓ ਜੀ, ਕੀ ਦੱਸਾਂ, ਮੁੰਡਾ ਮਗਰ ਪਿਆ, ਕਹਿੰਦਾ ਪਾਪਾ ਨਿਸਾਨ ਦੀ ਗੱਡੀ ਲੈਣੀ ਆ, ਸਮਝ ਨਹੀਂ ਆ ਰਿਹਾ ਕਿਧਰ ਲੱਗ ਦਵਾਂ।
6: ਮੈਂ ਸੁਣਿਆ ਅੱਜ ਕੱਲ ਏਅਰਪੋਰਟ ਨਿਸਾਨ ਦੀ ਬੱਲੇ ਬੱਲੇ ਹੋਈ ਪਈ ਹੈ।
7: ਅੱਛਾ, ਓ ਕਿਵੇਂ? ਓ ਹੈਦਾ ਜੀ, ਜਦੋਂ ਨਿਸਾਨ ਦੇ ਹਰੇਕ ਮਾਡਲ ਤੇ ਹਰੇਕ ਮਹੀਨੇ ਬੈਸਟ ਡੀਲਸ ਮਿਲਦੀਆਂ ਹੋਣ ਤਾਂ ਬੱਲੇ ਬੱਲੇ ਤਾਂ ਆਪੇ ਹੀ ਹੋਣੀ ਹੈ। ਚਾਹੇ ਨਿਸਾਨ ਸੈਂਟਰਾ ਹੋਵੇ, ਅਲਟੀਮਾ, ਮੋਰੈਨੋ, ਪਾਥਫਾਈਂਡਰ ਜਾਂ ਨਿਸਾਨ ਦਾ ਕੋਈ ਵੀ ਮਾਡਲ, ਯੂ ਗੈਟ ਦ ਜਾਅ ਡ੍ਰੌਪਿੰਗ ਡੀਲਸ ਗਾਰੰਟੀਡ ਐਵਰੀ ਮੰਥ। ਸੋ ਵਿਜ਼ਿਟ ਟੁਡੇ ਐਟ ਏਅਰਪੋਰਟ ਨਿਸਾਨ ਬ੍ਰੈਮਟਨ, 905-791-4900.
8: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
9: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
8: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
9: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
8: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
9: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
8: 647-10-647-739-8710।
10: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
11: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 bedroom, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
12: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ ਹੈ। ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
13: ਨਹੀਂ ਨਹੀਂ,
12: ਤੂੰ ਚੋਰ ਹੈਂ,
13: ਧੋਖੇਬਾਜ਼ ਹੈਂ, ਕੰਪਨੀ ਨਾਲ ਧੋਖਾ ਕੀਤਾ ਹੈ।
14: ਚੋਰ ਹੈਂ ਤੂੰ।
15: ਕ੍ਰਿਮੀਨਲ ਡਿਫੈਂਸ ਲਾਇਰ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ, ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ ਮੇਫੀਲਡ ਐਂਡ ਏਅਰਪੋਰਟ। ਕਾਲ 647-871-5000, 647-871-5000।
16: Indian Fruitland, one stop for all your grocery needs.
17: ਲੈ, ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
16: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
18: ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
19: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ। ਫੋਨ ਕਰ 416-677-0609 416-677-0609
14: ਦੇਖੋ ਜੀ ਕਰਤਾ ਹੈ ਆਪਣਾ ਨੰਬਰ 1 ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ
20: ਬਸ ਇੰਨੀ ਗੱਲ

gentlemen, introducing from CHLO AM 530, the number

0: गुड मॉर्निंग आफ्टरनून, वेलकम टू डेव टाडला शो। आज के प्रोग्राम में बहनों और भाइयों आप सबका स्वागत है। आशावादियां उम्मीद करते हैं कि तुहाडा अज्जा दिन अच्छा गुजर रहा होगा। साडी कोशिश रहेगी 2 बजे तक नेशनल इंटरनेशनल खबरों नाल जोड़ के रखिए। अगे चल के सुखी निजर किरण जी तुहाडे लई वतनों दूर पेश करनगे और नाल दी नाल मनप्रीत जी इंडिया तों खबरां पेश करनगे। तियां दे मेले दी जानकारी दित्ती जाएगी। अज सूरज सिंह 5:38 ते आया, 8:53 ते चले जाना। मामा चांसो अज अद्धी रातों 11:56 ते आएगा, सवेरे 8 बजे चले जाना। अज दा तापमान 29 डिग्री तक जाएगा, सारा दिन सूरज चमकेगा। कल नू 28 डिग्री मिक्स ऑफ सन एंड क्लाउड, फ्राइडे नू 30 डिग्री मिक्स ऑफ सन एंड क्लाउड और सैटरडे नू 21 डिग्री बदलवाई नाल छतरी छातारी लोड पेगी, बारिश पैंदी रहेगी। और संडे नू तापमान 20 डिग्री होगा मिक्स ऑफ सन एंड क्लाउड। मंडे नू भी 22-23 डिग्री तक तापमान जाणगे। भाई साहब क्या हाल चाल ने, उड़दे आ तोते? खैर कल किरण उन्होंने प्रोग्राम पेश किया, उन्होंने धन्यवाद कर दिया। थोड़ा जहा बिजी सी, बिजी की सी अपने जितेंद्र गंधम नाल जिहड़ी उन्होंने कॉटेज सेल ते लाई आ उह देखण गए सी। क्या बात है भैया, बह जा चकलो चकलो वाली कॉटेज है। मलेशिया दे विच उन्होंने 16 साल तो थले दे बच्चे उन्हां ते सोशल मीडिया दे अकाउंट ते पाबंदी ला दित्ती है। आस्ट्रेलिया ने भी लाई आते अपने इत्थे लाउण दी लोड़ है। इत्थे तां उन्हां ते भी सोशल मीडिया ते पाबंदी लाउण दी लोड़ है। जिहड़े बकवास करदे ने टिकटॉक ते आ के होर किते आ के, उन्हां दे भी मूंह बंद कर देने चाहीदे आ। खैर स्टैनली कप शुरू हो चुका है, रात होया जी। पहला जिहड़ा मैच है ਉਹ ਗੋਲਡਨ ਨਾਈਟਸ ਆਪਣੇ ਲਾਸ ਵੇਗਸ ਵਾਲੇ ਜਿੱਤੇ। ਹਰਿਕਨ ਨੇ 4 ਰਨ ਬਣਾਏ, ਉਹਨਾਂ ਦੇ 5 ਗੋਲ ਸੀ, ਸੋ 5-4 ਨਾਲ ਗੋਲਡਨ ਨਾਈਟਸ ਵਾਲੇ ਕੱਲ ਜਿੱਤ ਗਏ ਨੇ। ਬਲੂ ਜੀ ਵਾਲੇ ਬੜਾ ਬਹਾਦਰੀ ਨਾਲ ਖੇਡਦੇ ਹੋਏ 4-3 ਦੇ ਫਰਕ ਨਾਲ ਅਟਲਾਂਟਾ ਤੋਂ ਹਾਰ ਗਏ। ਅੱਜ ਇੱਕ ਜਨਮਦਿਨ ਮਨਾਇਆ ਜਾ ਰਿਹਾ ਹੈ ਜੀ, ਵੈਰੀ ਫੇਮਸ ਪਰਸਨ ਐਂਡਰਸਨ ਕੂਪਰ, ਜਿਹੜਾ ਕਿ CNN ਦਾ ਵਨ ਆਫ ਦਾ ਹੋਸਟ ਹੈ। 1967 ਦੇ ਵਿੱਚ ਅੱਜ ਦੀ ਤਰੀਕ ਉਹ ਪੈਦਾ ਹੋਇਆ ਸੀ। ਆਲਰਾਈਟ, ਰਣਜੀਤ ਸਿੰਘ ਜਿਹੜਾ ਹਿੰਦੁਸਤਾਨੀ ਹੈ, 32 ਸਾਲ ਦਾ ਹੈ, ਡਰੱਗ ਸਮਗਲਿੰਗ ਕਰਦਾ ਬਾਰਡਰ ਤੇ ਫੜ ਲਿਆ ਤੇ ਫੇਰ ਕਹਿੰਦੇ ਜੀ ਇਹ ਮੁਲਕ ਪਹਿਲਾਂ ਵਰਗਾ ਨਹੀਂ ਰਿਹਾ, ਇਹ ਖਰਾਬ ਕੌਣ ਕਰ ਰਿਹਾ ਜੀ। ਇੰਡੀਅਨ ਫਰੂਟਲੈਂਡ ਦੇ ਬੜੀ ਜ਼ਬਰਦਸਤ ਸੇਲ ਲੱਗੀ ਆ, ਉਹਦਾ ਵੇਰਵਾ ਦਿੰਦੇ ਹਾਂ, ਸਟੇ ਟਿਊਨ।
1: ਪੂਰੇ 40 ਸਾਲ ਹੋ ਗਏ ਨੇ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
2: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ।
1: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
2: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ, ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
1: 40 ਸਾਲਾਂ ਤੋਂ ਬੇਦਾਗ ਸਰਵਿਸ, ਗਿੱਲ ਇੰਟਰਨੈਸ਼ਨਲ ਟ੍ਰੈਵਲ।
2: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਵੇ ਟ੍ਰੈਵਲ,
1: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
2: 905-671-8400 ਔਰ 905-796-8800 ਔਰ ਵਿਜ਼ਿਟ giltravels.ca।
0: I am Dave Tatla and you are not।
3: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲਓ।
2: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ 905-450-2800 ਨਾਓ ਓਪਨ ਟਿਲ 2 AM।

0: ਸਾਡੇ ਨਾਲ ਹਰਪ੍ਰੀਤ ਜੀ ਵੀ ਹਾਜ਼ਰ ਨੇ। ਹਰਪ੍ਰੀਤ ਜੀ ਪ੍ਰੋਗਰਾਮ ਸਵਾਗਤ ਹੈ। ਹਰਪ੍ਰੀਤ ਜੀ
1: ਹੈਲੋ,
0: ਕਿਆ ਹਾਲ ਹੈ?
1: ਬਹੁਤ ਵਧੀਆ ਜੀ।
0: ਹਰਪ੍ਰੀਤ ਜੀ, ਮੈਂ ਤਾਂ ਉਬਰ ਕਾਫੀ ਲੈਣਾ ਰਹਿੰਦਾ, ਤੁਹਾਨੂੰ ਯਾਦ ਹੋਏਗਾ 2-3 ਮਹੀਨੇ ਪਹਿਲਾਂ ਦੀ ਗੱਲ ਹੈ, ਤੇ ਉਬਰ ਦੇ ਵਿੱਚ ਮੈਂ ਫੋਨ ਭੁੱਲ ਗਿਆ ਸੀ। ਤੁਸੀਂ ਤੇ ਸਟੂਡੀਓ ਆਏ ਹੋਏ ਸੀ?
1: ਬਿਲਕੁਲ ਜੀ।
0: ਉਹ ਈਮੇਲ ਕਰਦੇ ਆ ਤੁਹਾਨੂੰ ਜਦੋਂ ਉਬਰ ਬੁੱਕ ਕਰਦੇ ਹੋ, ਇੱਕ ਤਾਂ ਈਮੇਲ ਮੈਸੇਜ ਆਉਂਦਾ ਤੁਹਾਡੇ ਸੈੱਲ ਫੋਨ ਤੇ, ਇੱਕ ਤੁਹਾਡੇ ਜਿਹੜੇ ਰੈਗੂਲਰ ਈਮੇਲ ਆ ਉਹ ਤੇ ਜਾਂਦਾ। ਤੇ ਉਬਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਭੁੱਲ ਜਾਂਦੇ ਆ, ਉਹਨਾਂ ਦੇ ਵਿੱਚ ਅੰਕੜੇ ਆਏ ਨੇ। ਇੱਕ ਤਾਂ ਟਰਕੀ ਭੁੱਲ ਗਿਆ ਕੋਈ, ਫਰੋਜ਼ਨ ਟਰਕੀ ਵਿੱਚ ਟਰਟਲ, ਉਹ ਜਿਹੜੇ ਛੋਟੇ ਛੋਟੇ ਕੀ ਕਹਿੰਦੇ ਉਹਨਾਂ ਨੂੰ ਟਰਟਲ, ਉਹ ਪਤਾ ਨੀ ਕਿਧਰੋਂ ਚੱਕੀ ਫਾਇਦਾ, ਉਹ ਭੁੱਲ ਗਿਆ। ਦੱਸੋ, ਬਾਕੀ ਜਿਹੜਾ ਸਮਾਨ ਹੋਰ ਲਾ ਲਾ ਪਵਾਓ ਤਾਂ ਬਹੁਤ ਕੁਛ ਭੁੱਲਦੇ ਆ ਲੋਕੀ। ਐਨੀਵੇ, ਕੋਈ ਭੁੱਲੇ ਨਾ ਭੁੱਲੇ, ਆਪਾਂ ਕੰਮ ਦੀ ਗੱਲ ਕਰਦੇ ਹਾਂ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਸੁਪਰ ਵੀਜ਼ਾ, ਅੱਜ ਕਿਹੜੇ ਦੇ ਸਬਜੈਕਟ ਤੇ ਗੱਲ ਕਰਨੀ ਚਾਹਣੀ?
1: ਸੋ ਆਪਾਂ ਥੋੜਾ ਥੋੜਾ ਸਾਰੇ ਹੀ ਟੋਪਿਕਸ ਨੂੰ ਟੱਚ ਕਰਾਂਗੇ, ਕਿਉਂਕਿ ਹਰੇਕ ਚੀਜ਼ ਦੀ ਆਪਣੀ ਆਪਣੀ ਇੰਪੋਰਟੈਂਸ ਆ। ਸੋ ਜੇ ਆਪਾਂ ਇਹ ਕਹੀਏ ਕਿ ਕੱਲੀ ਲਾਈਫ ਇੰਸ਼ੋਰੈਂਸ ਦੀ ਕਵਰੇਜ ਕਰਵਾ ਲਈਏ, ਆਪਾਂ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਦੀ ਕਵਰੇਜ ਨਾ ਕਰਵਾਈਏ, ਸੋ ਹਰੇਕ ਸਿਚੁਏਸ਼ਨ ਦੇ ਵਿੱਚ ਡਿਫਰੈਂਟ ਡਿਫਰੈਂਟ ਪਾਲਿਸੀ ਜਿਹੜੀ ਹੈਗੀ ਉਹ ਵਰਕ ਕਰਦੀ ਆ। ਕਿਉਂਕਿ ਕਈ ਵਾਰ ਸਾਨੂੰ ਹੁੰਦਾ ਹੈ ਕਿ ਨਹੀਂ, ਸਾਨੂੰ ਲਾਈਫ ਇੰਸ਼ੋਰੈਂਸ ਪਹਿਲਾਂ ਕਰਾਉਣੀ ਚਾਹੀਦੀ ਆ, ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਅਸੀਂ ਬਾਅਦ ਵਿੱਚੋਂ ਕਰਾਵਾਂਗੇ। ਡਿਸੇਬਿਲਿਟੀ ਦੇ ਕ੍ਰਿਟੀਕਲ ਇਲਨੈਸ ਇੱਕ ਲਿਵਿੰਗ ਬੈਨੀਫਿਟਸ ਆ। ਸੋ ਬੇਸਿਕਲੀ ਜਿਉਂਦੇ ਜੀ ਸਾਨੂੰ ਪ੍ਰੋਟੈਕਟ ਕਰਦੇ ਆ, ਜੇ ਕੱਲ ਨੂੰ ਇਨਕੇਸ ਇੱਦਾਂ ਦੀ ਕੋਈ ਵੀ ਮੈਡੀਕਲ ਸਿਚੁਏਸ਼ਨ ਆ ਜਾਂਦੀ ਆ ਜਿਹਦੇ ਕਰਕੇ ਆਪਾਂ ਕੰਮ ਤੇ ਨਹੀਂ ਜਾ ਰਹੇ, ਜਿਹਦੇ ਕਰਕੇ ਸਾਨੂੰ ਫਰਦਰ ਜਿਹੜੇ ਟ੍ਰੀਟਮੈਂਟਸ ਦੀ ਲੋੜ ਹੈਗੀ ਆ, ਜਿਹੜੀਆਂ ਕ੍ਰਿਟੀਕਲ ਡਿਜ਼ੀਜ਼ ਹੈਗੀਆਂ ਉਹਨਾਂ ਦੇ ਵਿੱਚ ਤਾਂ ਇਹ ਹੈਗਾ ਕਿ ਬਹੁਤੀਆਂ ਡਿਜ਼ੀਜ਼ ਲਾਈਫ ਥਰੈਟਨਿੰਗ ਹੈਗੀਆਂ, ਐਂਡ ਉਸ ਟਾਈਮ ਦੇ ਉੱਪਰ ਤਾਂ ਜੇ ਕਿਸੇ ਪਰਸਨ ਨੂੰ ਕੰਡੀਸ਼ਨ ਹੋ ਜਾਂਦੀ ਆ, ਉਹਨਾਂ ਦਾ ਜਿੱਥੇ ਕੰਮ ਲਾਸ ਹੁੰਦਾ ਹੈਗਾ, ਉਹਨਾਂ ਨੂੰ ਜਿਹੜਾ ਟ੍ਰੀਟਮੈਂਟ ਲਈ ਵੀ ਬਹੁਤ ਸਾਰੀਆਂ, ਇੱਕ ਤਾਂ ਐਕਸਪੈਂਸਿਵ ਵੀ ਪੈਂਦਾ ਹੈਗਾ ਹੈ, ਦੂਸਰਾ ਇਹ ਹੈਗਾ ਹੈ ਕਿ ਉਹਨਾਂ ਨੂੰ ਆਉਣਾ ਜਾਣਾ ਉਹ ਸਾਰੀਆਂ ਚੀਜ਼ਾਂ ਦੇ ਉੱਪਰ ਬਹੁਤ ਸਾਰੇ ਐਕਸਪੈਂਸਿਸ ਜਿਹੜੇ ਐਡ ਆਨ ਹੁੰਦੇ ਰਹਿੰਦੇ ਆ। ਤੇ ਉਹਨਾਂ ਸਾਰੀਆਂ ਸਿਚੁਏਸ਼ਨਸ ਦੇ ਵਿੱਚ ਇਹ ਹੈਗਾ ਹੈ, ਜਦੋਂ ਕੋਈ ਵੀ ਕ੍ਰਿਟੀਕਲ ਇਲਨੈਸ ਹੁੰਦੀ ਆ, ਕੋਈ ਵੀ ਡਿਸੇਬਿਲਿਟੀ ਹੁੰਦੀ ਆ, ਕਿ ਜਦੋਂ ਇੱਦਾਂ ਦੀ ਕੋਈ ਪ੍ਰੋਬਲਮ ਆਉਂਦੀ ਹੈਗੀ ਆ, ਇਨਕਮ ਸਟਾਪ ਹੋ ਜਾਂਦੀ ਆ, ਖਰਚੇ ਜਿਹੜੇ ਹੈਗੇ ਆ ਉਹ ਰੈਗੂਲਰ ਨਾਲੋਂ ਵੀ ਥੋੜੇ ਵੱਧ ਜਾਂਦੇ ਆ, ਕਿਉਂਕਿ ਆਪਾਂ ਨੂੰ ਹੁਣ ਅਪੁਆਇੰਟਮੈਂਟਸ ਤੇ ਜਾਣਾ ਹੈਗਾ ਆ, ਡਾਕਟਰਾਂ ਦੇ ਜਾਣਾ ਆ, ਟੈਸਟ ਹੋਣੇ ਆ, ਸੋ ਕਈ ਟੈਸਟ ਪੇਡ ਆ, ਕਈ ਟੈਸਟ ਕਵਰਡ ਆ। ਸੋ ਇੱਦਾਂ ਸਾਰੀਆਂ ਚੀਜ਼ਾਂ ਦੇ ਲਈ ਜਿਹੜਾ ਇਹ ਲਿਵਿੰਗ ਬੈਨੀਫਿਟਸ ਹੈਗੇ ਆ ਉਹ ਇਕੁਅਲੀ ਇੰਪੋਰਟੈਂਟ ਆ, ਜੇ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਉਹਦੇ ਕੰਪੈਰੀਜ਼ਨ। ਕਿਉਂਕਿ ਲਾਈਫ ਇੰਸ਼ੋਰੈਂਸ ਤਾਂ ਇਹ ਹੈਗਾ ਕਿ ਇਨਕੇ ਸਾਨੂੰ ਕੁਛ ਹੋ ਗਿਆ ਉਸ ਤੋਂ ਬਾਅਦ ਸਾਡੀ ਫੈਮਿਲੀ ਪ੍ਰੋਟੈਕਟਿਡ ਆ, ਬਟ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਨੇ ਸਾਨੂੰ ਪ੍ਰੋਟੈਕਟ ਕਰਨਾ ਹੈਗਾ ਆ ਜਦੋਂ ਅਸੀਂ ਜਿਉਂਦੇ ਜਾਗਦੇ ਹਾਂ, ਤੇ ਸਾਡੇ ਲਈ ਸਾਡੇ ਜਿਹੜਾ ਇਨਕਮ ਹੈਗੀ ਆ ਉਹਨੂੰ ਰਿਕਵਰ ਕਰਨ ਦੇ ਲਈ ਸਾਨੂੰ ਕੋਈ ਸਾਧਨ ਚਾਹੀਦਾ ਹੁੰਦਾ ਹੈ। ਇਸ ਕਰਕੇ ਜਿਹੜੇ ਕ੍ਰਿਟੀਕਲ ਇਲਨੈਸ ਦੇ ਪਲਾਨ ਹੈਗੇ ਆ ਜਾਂ ਡਿਸੇਬਿਲਿਟੀ ਇੰਸ਼ੋਰੈਂਸ ਦੇ ਪਲਾਨਸ ਹੈਗੇ ਆ, ਕਈ ਵਾਰ ਇੱਦਾਂ ਹੁੰਦਾ ਕਿ ਸਾਡੇ ਕੋਲ ਗਰੁੱਪ ਵੱਲੋਂ ਡਿਸੇਬਿਲਿਟੀ ਇੰਸ਼ੋਰੈਂਸ ਹੈਗੀ ਆ, ਦੈਨ ਸਾਨੂੰ ਆਪਣੀ ਪਰਸਨਲ ਡਿਸੇਬਿਲਿਟੀ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਇੰਟੀਗ੍ਰੇਸ਼ਨ ਆ। ਸੋ ਅਗਰ ਜਿਹੜੀ ਲਾਈਫ ਇੰਸ਼ੋਰੈਂਸ ਦੀ ਕ੍ਰਿਟੀਕਲ ਇਲਨੈਸ ਹੈਗੀ ਆ ਉਹ ਆਪਾਂ ਨੂੰ ਆਪਣੀ ਇੰਡੀਵਿਜੁਅਲ ਪਾਲਿਸੀ ਜ਼ਰੂਰ ਕਰਵਾ ਕੇ ਰੱਖਣੀ ਚਾਹੀਦੀ ਆ, ਚਾਹੇ ਤੁਹਾਡੇ ਕੰਮ ਵੱਲੋਂ ਕਵਰੇਜ ਵੀ ਹੋਵੇ। ਕਿਉਂਕਿ ਲਾਈਫ ਇੰਸ਼ੋਰੈਂਸ ਦੇ ਵਿੱਚ ਇੱਕ ਤਾਂ ਇਹ ਹੈਗਾ ਕਿ ਜੇ ਤੁਸੀਂ ਗਰੁੱਪ ਨਾਲ ਉਹਨੂੰ ਕੰਪੇਅਰ ਕਰ ਰਹੇ ਆ, ਗਰੁੱਪ ਵਾਲੀਆਂ ਪਾਲਿਸੀਜ਼ ਦੇ ਵਿੱਚ ਇਨਫ ਕਵਰੇਜ ਹੁੰਦੀ ਹੋਈ ਨਹੀਂ ਆ। ਬਹੁਤੇ ਵਧੀਆ ਗਰੁੱਪ ਵੀ ਹੋਣਗੇ ਤਾਂ 1 ਟਾਈਮ ਸੈਲਰੀ, 2 ਟਾਈਮ ਸੈਲਰੀ, ਜਿੰਨੀ ਤੁਹਾਡੀ ਸਾਲ ਦੀ ਇਨਕਮ ਆ ਉਹਦਾ 1 ਟਾਈਮ ਜਾਂ 2 ਟਾਈਮ ਕਵਰ ਹੋਊਗਾ। ਸੋ ਜੇ ਆਪਣੀਆਂ ਮੌਰਗੇ 7-8 ਲੱਖ ਡਾਲਰ ਦੀਆਂ ਤੇ ਇਨਕਮ $1,00,000 ਹੀ ਆ, ਤਾਂ ਫਿਰ $1,00,000 ਨੇ ਆਪਣਾ ਸਾਰਾ ਜਿਹੜੀਆਂ ਹੈਗੀਆਂ ਲਾਇਬਿਲਟੀਜ਼ ਉਹ ਕਵਰ ਨਹੀਂ ਕਰਨੀਆਂ। ਸੋ ਇਸ ਕਰਕੇ ਆਪਣੀ ਪ੍ਰੋਪਰ ਪਲੈਨਿੰਗ ਦੇ ਲਈ ਤੁਸੀਂ ਜ਼ਰੂਰ ਸਾਡੇ ਨਾਲ ਡਿਸਕਸ ਕਰ ਸਕਦੇ ਆ ਕਿਹੜੇ ਪਲਾਨ ਦੇ ਵਿੱਚ ਕਿੰਨੀ ਅਮਾਊਂਟ ਆਫ ਕਵਰੇਜ ਚਾਹੀਦੀ ਆ, ਕਿੰਨੇ ਟਾਈਮ ਦੇ ਲਈ ਚਾਹੀਦੀ ਹੈਗੀ ਆ, ਉਸ ਟਾਈਮ ਪੀਰੀਅਡ ਤੋਂ ਬਾਅਦ ਸਾਡੇ ਕੋਲ ਕਿਹੜੀਆਂ ਕਿਹੜੀਆਂ ਆਪਸ਼ਨਸ ਹੈਗੀਆਂ ਆ, ਕਿਉਂਕਿ ਸਾਰੀਆਂ ਚੀਜ਼ਾਂ ਆਪਾਂ ਬੈਠ ਕੇ ਡਿਸਕਸ ਕਰ ਸਕਦੇ ਹਾਂ। ਕਿਉਂਕਿ ਜਿਹੜੀ ਇਹ ਵਾਲੀ ਚੀਜ਼ਾਂ ਦੀ ਪਲੈਨਿੰਗ ਹੈਗੀ ਆ, ਸੋ ਇਟਸ ਨਾਟ ਕਿ ਆਪਾਂ 1 ਸਾਲ ਦਾ 10 ਮਹੀਨੇ ਜਾਂ 8 ਮਹੀਨੇ ਦੇ ਲਈ ਇਹ ਪਲੈਨਿੰਗ ਕਰ ਰਹੇ ਹਾਂ, ਇਹ ਵਾਲੀਆਂ ਜਿਹੜੀਆਂ ਚੀਜ਼ਾਂ ਦੀ ਪਲੈਨਿੰਗ ਆ ਇਹ ਤੁਹਾਡੀ ਲਾਈਫ ਟਾਈਮ ਦੇ ਲਈ ਪਲੈਨਿੰਗ ਆ। ਸੋ ਇਸ ਕਰਕੇ ਮੈਂ ਜ਼ਰੂਰ ਕਹੂੰਗੀ ਕਿ ਆਪਣੇ ਲਈ ਟਾਈਮ ਜ਼ਰੂਰ ਕੱਢੋ, ਇਹ ਨਾ ਸੋਚੋ ਕਿ ਚਲੋ ਜੀ ਅਸੀਂ 10 ਮਿੰਟ ਫੋਨ ਤੇ ਲਾਏ ਤੇ ਅਸੀਂ ਸਮਝ ਲਿਆ ਜੀ ਕੀ ਕਰਨਾ ਹੈਗਾ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਨਹੀਂ ਸਮਝ ਆਉਣੀਆਂ ਜਦ ਤੱਕ ਤੁਸੀਂ ਆਫਿਸ 'ਚ ਆ ਕੇ ਬੈਠ ਕੇ ਡਿਸਕਸ ਨਹੀਂ ਕਰਦੇ। ਨੰਬਰ ਹੈਗਾ ਜੀ ਮੇਰਾ 416-8176500, ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਆਫਿਸ। ਨੰਬਰ ਮੇਰਾ ਅਗੇਨ 416-8176500।
0: ਥੈਂਕ ਯੂ ਜੀ, ਅਗਲੇ ਲਿੰਕ 'ਚ ਫੇਰ ਮਿਲਦੇ ਹਾਂ। ਇੰਡੀਅਨ ਫਰੂਟ ਲੈਂਡ ਤੇ ਮੈਗਾ ਸੇਲ ਲਗਾ ਦਿੱਤੀ ਹੈ ਜੀ। ਪਿਲਸਬਰੀ ਚੱਕੀ ਆਟਾ 20 ਪਾਉਂਡ 10.99 ਦਾ, ਸਵਰਨ ਚੱਕੀ ਆਟਾ 20 ਪਾਉਂਡ 10.99 ਦਾ, ਪਿਲਸਬਰੀ ਮਲਟੀ ਗ੍ਰੇਨ ਆਟਾ 20 ਪਾਉਂਡ 12.99 ਦਾ, ਮਧਾਣੀ ਦਾ ਦੇਸੀ ਘਿਓ 22.99 ਦਾ, ਟਾਟਾ ਪ੍ਰੀਮੀਅਮ ਟੀ ਜਾਂ ਟਾਟਾ ਗੋਲਡ ਟੀ 999 ਦੀ 1 ਕਿਲੋ। ਮਸੂਰ ਦਾਲ ਚਣਾ ਦਾਲ 399 ਦੇ 4 ਪਾਉਂਡ ਹੈ। ਗੋਭੀ 199 ਦਾ ਫੁੱਲ ਹੈ 199 ਈਚ। ਮਸਟਰਡ ਆਇਲ 15 ਲੀਟਰ 1799 ਦੇ ਮਿਲੇਗਾ ਤੇ 7 ਦੀਆਂ 7 ਲੋਕੇਸ਼ਨਾਂ ਤੇ ਸੇਲ ਚੱਲ ਰਹੀ ਹੈ। ਇੰਡੀਅਨ ਫਰੂਟ ਲੈਂਡ।

0: ਕਟੜਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ ਨੋ ਪ੍ਰੋਬਲਮ 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 6474294040 6474940 4040
1: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ
2: ਉਹ ਮੈਂ ਕੀ ਕਰਾਂ ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ
1: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ
3: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ ਟਰੱਕ ਵੇਚਣਾ ਹੋਵੇ ਜਾਂ ਖਰੀਦਣਾ ਰੇਟ ਬਿਲਕੁਲ ਵਾਜਬ ਲਾਉਂਦੇ ਨੇ
1: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ
3: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼ ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ ਟੋਰਬ੍ਰਮ ਡੇਰੀ ਦੇ ਨਜ਼ਦੀਕ 7055 ਟੋਰਬ੍ਰਮ ਰੋਡ ਮਿਸੀਸਾਗਾ ਕਾਲ 6475581999 ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ
4: ਮੈਂ ਕਿਹਾ ਕਿੱਥੇ ਜਾ ਰਹੀ ਹੈ
5: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ
4: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ
6: 100 ਕੈਨੇਡੀ ਰੋਡ ਬ੍ਰੈਂਪਟਨ ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ 4167009100
7: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ ਬਸ ਫੇ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ
8: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਹੋਵੇ ਟਿਕ ਗੋ ਰੂਟ 9057944667
0: I am Dev Tatla and you are not
9: Radio with a difference. The Dave Tatla Show.
0: Indian Fruitland ਤੇ ਜਿਹੜੀ ਸੇਲ ਚੱਲ ਰਹੀ ਹੈ ਉਹਦੇ ਨਾਲ ਨਾਲ ਤੰਦੂਰੀ ਗ੍ਰਿਲ ਤੇ ਵੀ ਬੜੀ ਜ਼ਬਰਦਸਤ ਸੇਲ ਲਗਾਈ ਹੈ ਜੀ ਇਹ ਜਿਹੜੀ ਹੈ ਵੈਜੀ ਥਾਲੀ 499 ਦੀ ਹੈ ਵੈਜੀ ਬਿਰਿਆਨੀ 499 ਦੀ ਹੈ ਵੈਜੀ ਬਰਗਰ 399 ਦਾ ਹੈ ਵੈਜੀ ਨੂਡਲ 699 ਦੇ ਨੇ ਸੋਇਆ ਟਿੱਕਾ ਰੈਪ 699 ਦਾ ਚਿਕਨ ਬਿਰਿਆਨੀ 699 ਦੀ ਫਿਸ਼ ਟਿੱਕਾ ਰੈਪ ਉਹ ਵੀ 699 ਦਾ ਚਿਕਨ ਟਿੱਕਾ ਰੈਪ ਉਹ ਵੀ 699 ਦਾ ਚਿਕਨ ਕਰੀ ਦਾ ਕੋਲਾ ਵੱਡਾ ਸਾਰਾ ਨਾਲ ਇੱਕ ਨਾਨ 999 ਸੱਤ ਦੀਆਂ ਸੱਤੇ ਲੋਕੇਸ਼ਨਾਂ ਦੇ ਇਹ ਤੁਹਾਨੂੰ ਮਿਲਣਗੇ ਇੰਡੀਅਨ ਫਰੂਟ ਲੈਂਡ
10: ਪ੍ਰੋਸੈਸਿੰਗ ਨੇੜੇ ਆ ਗਈ ਪੇਪਰ ਵਰਕ ਹਜੇ ਵੀ ਕੰਪਲੀਟ ਨਹੀਂ ਹੋਇਆ
11: ਓਹੋ ਫਿਕਰ ਨਾ ਕਰੋ ਕਾਲ ਕਰੋ ਰਵਿੰਦਰ ਤੰਬਰ ਜਾਂ ਹਰਮਨ ਢਿੱਲੋਂ ਨੂੰ ਰੀਅਲ ਅਸਟੇਟ ਲਾਅ ਵਿੱਚ ਟਰਸਟਡ ਟੀਮ ਪਰਚੇਜ਼ਸ ਸੇਲ ਕਲੋਜ਼ਿੰਗਸ ਰੀਫਾਈਨਾਂਸਿੰਗ ਮੌਰਗੇਜਸ ਬੋਰੋਵਰ ਤੇ ਲੈਂਡਰ ਸਾਈਡ ਦੋਵਾਂ ਲਈ ਐਕਸਪਰਟ ਲੀਗਲ ਸਰਵਿਸਿਜ਼
10: ਕਰ ਹੋਵੇ ਜਾਂ ਕਮਰਸ਼ੀਅਲ ਬਿਜ਼ਨਸ ਡੀਲ ਹਰ ਕਲੋਜ਼ਿੰਗ ਨੂੰ ਬਣਾਇਆ ਜਾਂਦਾ ਹੈ ਸਮੂਥ ਸਿੰਪਲ ਤੇ ਸਟ੍ਰੈਸ ਫ੍ਰੀ ਅੱਜ ਹੀ ਵਿਜ਼ਿਟ ਕਰੋ 448500 ਟੋਰਬ੍ਰਮ ਰੋਡ ਬ੍ਰੈਂਪਟਨ ਔਨ L60 5C6
11: ਕਾਲ ਰਵਿੰਦਰ ਤੰਬਰ 6477104659
0: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ 3 bedroom 2.5 ਵਾਸ਼ਰੂਮ ਹਨ ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ 12x30 feet ਦਾ ਡੈਕ ਹੈ ਪਲੱਸ ਵਾਕਆਊਟ ਬੇਸਮੈਂਟ ਵੀ ਹੈ ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ ਬੀਚ ਵੀ ਨਜ਼ਦੀਕ ਹੈ ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
12: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
0: ਤੁਸੀਂ ਗੁਰਬਾਣੀ ਰੇਡੀਓ ਲੈਣਾ $20 cost price ਤੇ $20 ਤੇ ਲੈ ਸਕਦੇ ਹੋ ਗੁਰਬਾਣੀ ਰੇਡੀਓ ਧਰਮ ਦੇ ਨਾਮ ਤੇ ਪੈਸਾ ਨਹੀਂ ਕਮਾਉਣਾ ਬਾਈਆਂ ਨੇ 416-740-8100 ਪੰਜਾਬ ਵਿੱਚ ਹੁਣ ਕੋਈ ਵੀ ਨਿੱਜੀ ਜਾਂ ਸਰਕਾਰੀ ਬੈਂਕ ਕਰਜ਼ੇ ਨਾ ਮੋੜਨ ਦੀ ਸੂਰਤ ਵਿੱਚ ਕਿਸਾਨਾਂ ਦੀ ਜ਼ਮੀਨ ਜ਼ਬਤ ਯਾਨੀ ਕੁਰਕ ਨਹੀਂ ਕਰ ਸਕਦੀ
13: Vision Vanities ਤੇ new shipment ਆ ਗਈ ਹੈ Bathroom Vanities ਦੇ selected models ਤੇ ਵੀ up to 60% off Contractors ਲਈ special prices ਇਨਾ ਹੀ ਨਹੀਂ Vanities ਦੀ purchase ਤੇ selected range of mirrors free Vision Vanities Dixie and Dairy ਦੇ ਬਿਲਕੁਲ ਨਜ਼ਦੀਕ Call 905-671-1800 905-671-1800
14: Conditions apply Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street or call 905-791-4900.
0: Mortgage Solution de Gurpreet Samraji. ਤੁਹਾਡੇ ਮਕਾਨ ਦੀ ਰਿਨਿਊਅਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ। ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155 ਬੀ ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32। 905-460-9099-905-460-9099-460-9099 ਇਹਨਾਂ ਦਾ ਨੰਬਰ ਹੈ। ਆਪਣੇ ਇੱਥੇ ਸੈਂਟਰ ਸਰਕਾਰ ਜਿਹੜੀ ਹੈ ਐਨ ਡੀ ਪੀ ਵਾਲੇ ਕਹਿੰਦੇ ਪਾਰਟੀ ਬਦਲਣ ਵਾਲੇ ਐਮ ਪੀ ਲਈ ਨਵਾਂ ਨਿਯਮਾਂ ਦੀ ਮੰਗ ਕਰਾਂਗੇ, ਬਿੱਲ ਲਿਆਵਾਂਗੇ। ਉਹ ਯਾਰ ਐਂ ਨਾ ਕਰੋ ਵੀ ਅਸੀਂ ਜਦੋਂ ਪਾਰਟੀ ਬਦਲਣੀ ਹੈ ਸਾਡਾ ਕੀ ਬਣੂ। 1 ਜੁਲਾਈ ਤੋਂ ਔਰਤਾਂ ਦੇ ਖਾਤੇ ਵਿੱਚ ਹਜ਼ਾਰ ਡਾਲਰ ਕਹਿ ਰਹੇ ਹਾਂ, ਹਜ਼ਾਰ ਰੁਪਇਆ ਆਉਣਾ ਸ਼ੁਰੂ ਹੋ ਜਾਏਗਾ। ਸੀ ਐਮ ਮਾਨ ਪੰਜਾਬ ਤੋਂ ਨਿਊਜ਼ ਆ ਰਹੀ ਹੈ, ਪੰਜਾਬ ਦੀ ਕਿਸਾਨੀ ਚ ਖੁਦਕੁਸ਼ੀ ਦਰ ਘਟੀ, ਭਗਵੰਤ ਮਾਨ।
15: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
16: ਬਸ ਇੰਨੀ ਗੱਲ।

0: ਬੱਲੀਏ।
1: ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕਾਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ। ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1। 100 to 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਾਨ ਇਵੈਂਟ ਸਪੇਸ, 88 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631।
2: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
3: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
4: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
3: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
5: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
3: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
5: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
6: कल्चर ऑफ पंजाब आपका डेली एंटरटेनमेंट डोज।
7: अब हम लेकर आए हैं एंटरटेनमेंट अनलिमिटेड। आपके लिए अट्रैक्टिव एंड एल्यूरिंग एडवर्टाइजमेंट पैकेजेस अवेलेबल हैं। जस्ट डायल 416-677-0609। सिर्फ एक कॉल आपकी किस्मत बदल सकती है।
8: सुनो।
9: हाँ जी।
8: मैं क्या सुन दे हो?
9: हाँ सुन रहे हैं दास।
8: मिर्चा किस मौसम च लग दिया ने?
9: ਇਸ ਦਾ ਕੋਈ ਖਾਸ ਮੌਸਮ ਨਹੀਂ ਹੁੰਦਾ, ਜਦੋਂ ਵੀ ਸੱਚ ਬੋਲੋ ਲੱਗ ਜਾਂਦੀਆਂ ਨੇ।
8: ਹੈਂ ਫਿੱਟੇ ਮੂੰਹ ਤੇਰੇ।
10: I am Dev Tatla and you are not.
11: Indian Fruitland, one stop for all your grocery needs.
12: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
1: ਉਹ ਕਿਤੇ ਰੁਕਣ ਦੀ ਲੋੜ ਨਹੀਂ, ਇੰਡੀਅਨ ਫਰੂਟ ਲੈਂਡ ਤੇ ਚਲੇ ਜਾਓ ਮਹਾਰਾਜ। 10.99 ਦਾ 20 pound ਪਿਲਸਬਰੀ ਚੱਕੀ ਆਟਾ, ਸਵਰਨ ਚੱਕੀ ਆਟਾ ਉਹ ਵੀ 10.99 ਦਾ 20 pound, ਤੇ ਪਿਲਸਬਰੀ ਮਲਟੀਗ੍ਰੇਨ ਆਟਾ 20 pound ਉਹ 12.99 ਦਾ ਹੈ। ਬਰਾੜ ਦਾ ਦਹੀਂ 5.99 ਦਾ, ਹੈਪੀ ਡੈਰੀ ਪਨੀਰ 3.99 ਦਾ, ਮਧਾਣੀ ਵਾਲਿਆਂ ਦਾ ਦੇਸੀ ਘਿਓ ਬੜਾ ਸਵਾਦ ਹੁੰਦਾ 3.5 pound 22.99 ਦਾ ਉਹਨਾਂ ਨੇ ਲਾਇਆ ਹੈ। ਔਰ ਇਹਦੇ ਨਾਲ ਗੋਭੀ ਦਾ ਫੁੱਲ ਜਿਹੜਾ 199
4: ਈਚ ਹੈ। ਗੋਭੀ ਖਾਧੇ ਨੂੰ ਦੇਰ ਹੋ ਗਈ ਜੀ, ਕਿਉਂਕਿ ਮਹਿੰਗਾਈ ਹੋ ਗਈ। ਉਹ ਜਾਓ ਤਾਂ ਸਹੀ ਇੰਡੀਅਨ ਫਰੂਟ ਲੈਣ ਤੇ, ਸਾਰੀਆਂ ਲੋਕੇਸ਼ਨਾਂ ਤੇ ਸੇਲ ਚੱਲ ਰਹੀ ਹੈ। ਖੈਰ ਸਾਡੇ ਨਾਲ ਕਿਰਨ ਜੀ ਵੀ ਜੁੜ ਚੁੱਕੇ ਨੇ। ਕਿਰਨ ਜੀ ਕੀ ਹਾਲ ਹੈ?
13: ਮੈਂ ਠੀਕ ਹਾਂ ਦੇਵ ਜੀ, ਤੁਸੀਂ ਸੁਣਾਓ ਕੀ ਹਾਲ ਚਾਲ?
1: ਗੁੱਡ ਗੁੱਡ, ਥੈਂਕ ਯੂ ਫੋਰ ਕਵਰਿੰਗ ਯੈਸਟਰਡੇ।
13: ਨੋ ਪ੍ਰੋਬਲਮ।
1: 2.5 ਘੰਟੇ ਜਾਣ ਦੇ ਲੱਗੇ, 2.5 ਘੰਟੇ ਆਉਣ ਦੇ ਲੱਗੇ, ਤੇ ਉੱਥੇ ਕੌੜੇ ਦੇਖ ਕੇ ਆਏ
13: ਜਿਹੜਾ
1: ਜਤਿੰਦਰ ਗੰਧਮ ਵਿਚਾਰਾ ਵੇਚ ਰਿਹਾ। ਖੈਰ ਬੜੀ ਅੱਛੀ ਕੌੜੇ ਜਿਨ੍ਹਾਂ ਨੇ ਲੈਣੀ ਹੈ, ਜਤਿੰਦਰ ਗੰਧਮ ਨੂੰ ਫੋਨ ਕਰ ਲਿਓ, ਬਾਈ ਬਾਈ ਉਹਨਾਂ ਦਾ ਨੰਬਰ ਹੈ। ਅੱਛਾ ਤੀਆਂ ਦੇ ਮੇਲੇ ਦੀ ਕੀ ਅਪਡੇਟ ਹੈ?
13: ਬਿਲਕੁਲ ਜੀ, ਤੀਆਂ ਦੇ ਮੇਲੇ ਦੀ ਅਪਡੇਟ ਇਹ ਆ ਕਿ ਐਵਰੀਥਿੰਗ ਇਜ਼ ਗੋਇੰਗ ਔਨ ਫੁੱਲ ਸਪੀਡ, ਤੇ ਸਾਰਾ ਕੁਝ ਜਿਹੜਾ ਜੀ ਤਿਆਰੀ ਹੋ ਚੁੱਕੀ ਹੈਗੀ ਆ। ਸਾਡੇ ਟੀਮ ਜਿਹੜੀਆਂ ਜੀ ਕੰਟੀਨਿਊਸਲੀ ਸਟਾਲਸ ਤੇ ਕੋਈ ਟਿਕਟਾਂ ਤੇ ਹਰ ਇੱਕ ਨੂੰ ਜਿਹੜਾ ਜੀ ਅਲੱਗ ਅਲੱਗ ਕੰਮ ਅਸਾਈਨ ਕਰ ਦਿੱਤਾ ਗਿਆ ਆ। ਇੱਕ ਵਾਰੀ ਜਾਣਕਾਰੀ ਮੈਂ ਹੋਰ ਦੇ ਦਵਾਂ ਕਿ ਇਸ ਸਾਲ ਦਾ ਤੀਆਂ ਦਾ ਮੇਲਾ ਜਿਹੜਾ ਜੀ 24ਵੇਂ ਸਾਲ ਦਾ ਤੀਆਂ ਦਾ ਮੇਲਾ 21 ਜੂਨ 21 ਜੂਨ ਨੂੰ ਜਿਹੜਾ ਹੈ ਜੀ ਸੰਡੇ ਐਤਵਾਰ ਦਾ ਦਿਨ ਆ, ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਹੋਣ ਜਾ ਰਿਹਾ। ਏਅਰਪੋਰਟ ਰੋਡ ਐਂਡ ਸਟੀਲਸ ਦਾ ਜਿਹੜਾ ਜੀ ਇਹ ਇੰਟਰਸੈਕਸ਼ਨ ਹੈ, ਜਿੱਥੇ ਵੱਡਾ ਸਾਰਾ ਜਿਹੜਾ ਜੀ ਕਨਵੈਨਸ਼ਨ ਸੈਂਟਰ,
1: ਸਾਰਾ
13: ਕਿਉਂਕਿ ਵਿਜ਼ੀਬਲ ਬਹੁਤ ਦੂਰ ਤੋਂ ਜਿਹੜਾ ਜੀ ਇਹ ਹੋ ਜਾਂਦਾ ਹੈ। ਸੋ ਬਿਲਕੁਲ ਜੀ, ਔਰ ਟਿਕਟ ਜੇ ਤੁਸੀਂ ਲੈਣਾ ਚਾਹੁੰਦੇ ਹੋ, ਟਿਕਟ ਸਿਰਫ ਔਰ ਸਿਰਫ $30 ਇੰਕਲੂਡਿੰਗ ਟੈਕਸ ਆ, ਨੋ ਐਡੀਸ਼ਨਲ ਫੀਸ, ਓਨਲੀ ਐਂਡ ਓਨਲੀ
1: $30 ਚ ਟੈਕਸ ਵੀ ਇਨਕਲੂਡਡ
13: ਹੈ ਜੀ।
1: ਕੋਈ ਉੱਤੇ ਜਿਹੜੀ ਫੀਸ ਫੂਸ ਨਹੀਂ ਹੁੰਦੀ, ਕੋਈ ਫੀਸ ਨਹੀਂ ਹੈ। ਕਿੱਥੋਂ ਲੈਣੀ ਹੈ ਟਿਕਟ ਦੱਸੋ?
13: ਤੇ ਅਸੀਂ ਬਿਲਕੁਲ ਜੀ ਟਿਕਟ ਲੈ ਸਕਦੇ ਹਾਂ megastarevents.com ਤੋਂ, megastarevents ਐਂਡ ਤੇ ਐਸ ਲੱਗਿਆ ਇਵੈਂਟਸ ਦੇ ਵਿੱਚ .com ਤੋਂ ਲੈ ਸਕਦੇ ਹਾਂ। ਜੇ ਨਹੀਂ ਵੀ ਪਤਾ ਲੱਗ ਰਿਹਾ, ਤੁਸੀਂ ਸਾਡੇ ਆਫਿਸ ਦੇ ਵਿੱਚ ਜਿੱਦਾਂ ਬਹੁਤ ਸਾਰੀਆਂ ਕਾਲਸ ਆਉਂਦੀਆਂ, ਪੁੱਛਦੇ ਆ, ਲਿੰਕ ਸੈਂਡ ਕਰ ਦਿਓ। ਸੋ ਬਿਲਕੁਲ ਜੀ ਇਸ ਨੰਬਰ ਤੇ ਗੱਲਬਾਤ ਕਰ ਲਿਓ, 905-799-0999, 905-799-0999। ਤੇ ਹੋਰ ਜਾਣਕਾਰੀ ਮੈਂ ਦੱਸ ਦਵਾਂ ਕਿ ਜੇ ਤੁਸੀਂ ਸਟਾਲ ਰਿਲੇਟਡ ਕੋਈ ਇਨਕੁਆਇਰੀ ਕਰਨੀ ਹੈ, ਕਿਉਂਕਿ ਅਸੀਂ ਫਰਾਈਡੇ ਤੱਕ ਹੀ ਸਟਾਲ ਬੁਕਿੰਗਸ ਲੈ ਰਹੇ ਹਾਂ, ਉਹਦੇ ਬਾਅਦ ਅਸੀਂ ਬੁਕਿੰਗਸ ਜਿਹੜੀਆਂ ਜੀ ਕਲੋਜ਼ ਕਰ ਦੇਣੀਆਂ, ਕਿਉਂਕਿ ਸਾਡੇ ਕੋਲ ਐਡਵਾਂਸ ਬੁਕਿੰਗਸ ਕਾਫੀ ਸਾਰੀਆਂ। ਸੋ ਸਟਾਲ ਰਿਲੇਟਡ ਕੋਈ ਵੀ ਇਨਕੁਆਇਰੀ ਆ ਜਾਂ ਤੁਸੀਂ ਇਸ ਸ਼ੋਅ ਦੇ ਸਪੋਂਸਰ ਬਣਨਾ ਚਾਹੁੰਦੇ ਆ ਜਾਂ ਤੁਸੀਂ ਕੋਈ ਐਜ਼ ਅ ਵਲੰਟੀਅਰ ਜਾਂ ਸਾਡੀ ਗਿੱਧੇ ਦੀ ਟੀਮ ਨੂੰ ਜੁਆਇਨ ਕਰਨਾ ਆ ਤੇ ਨੰਬਰ 9057990999 ਤੇ ਕਲਾਕਾਰ ਜਿੱਥੇ ਕਿ ਅਸੀਂ ਤੁਹਾਨੂੰ ਦੱਸੇ ਸੀਗੇ ਪਿਛਲੇ ਹਫ਼ਤੇ ਕਿ ਸੁਦੇਸ਼ ਕੁਮਾਰੀ ਪਹੁੰਚ ਰਹੇ ਨੇ, ਮੰਨਤ ਨੂਰ, ਮਾਸਟਰ ਸਲੀਮ ਤੇ ਨਾਲ ਦੀ ਨਾਲ ਮਿੱਕੀ ਸਿੰਘ ਤੇ ਨਾਲ ਦੀ ਨਾਲ ਹਰਜੀਤ ਹਰਮਨ ਵੀ ਜਿਹੜਾ ਜੀ ਪਰਫਾਰਮ
0: ਜੀ ਫੋਰ ਐਗਜ਼ਾਮਪਲ
13: ਜੀ
0: ਮਾਸਟਰ ਸਲੀਮ ਨੂੰ ਸੁਣਨਾ ਹੋਵੇ ਉਹ $30 ਤਾਂ ਮੁਫ਼ਤ ਹੀ ਆ।
13: ਬਿਲਕੁਲ ਜੀ, $30 ਤਾਂ ਕੁਝ ਨਹੀਂ ਹੈ, $200
0: ਦੇਣ ਨੂੰ ਤਿਆਰ ਆ ਲੋਕੀ।
13: ਦੇਖੋ ਅੱਜ ਕੱਲ ਹਨਾ ਤੁਸੀਂ ਕਾਫੀ ਵੀ ਲੈਣ ਜਾਂਦੇ ਦੋ ਤੁਸੀਂ ਕਾਫੀਆਂ ਨਾਲ ਕੁਝ ਸਨੈਕ ਲੈ ਲੈ $30-$40 ਉੱਥੇ ਬਣ ਜਾਂਦੇ। ਇੱਥੇ $30 ਇਨਕਲੂਡਿੰਗ ਟੈਕਸ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲੂਗਾ। ਔਰ
0: ਅੱਛਾ ਫੂਡ ਸਟਾਲ ਹੋਣੀ ਉੱਥੇ?
13: ਹਾਂਜੀ ਫੂਡ ਸਟਾਲ ਵੀ ਆ, ਤੁਸੀਂ ਸ਼ੋਪਿੰਗ ਵੀ ਕਰ ਸਕਦੇ ਹੈਗੇ ਆ ਤੁਹਾਡੇ ਪਰਿਵਾਰਾਂ ਦੇ ਵਿੱਚ ਕੋਈ ਵਿਆਹ ਆ ਰਿਹਾ ਕਿਉਂਕਿ ਸਮਰ ਦੇ ਵਿੱਚ ਹੁੰਦੇ ਆ, ਯੂ ਹੈਡ ਅਪਰਚੁਨਿਟੀ ਕਿ ਤੁਸੀਂ ਉੱਥੇ ਜਿਹੜੇ ਵੈਂਡਰਸ ਕੋਲੋਂ ਜਿਹੜਾ ਜੀ ਸ਼ਾਪ ਅਰਾਊਂਡ ਕਰ ਸਕਦੇ ਆ। ਬਹੁਤ ਵਧੀਆ ਇੱਕ ਜਿਹੜੀ ਜੀ ਸ਼ਾਮ ਹੋਣੀ ਆ 12 ਵਜੇ ਡੋਰ ਓਪਨ ਹੋ ਜਾਣੀ ਆ, ਰਾਤ ਦੇ 8 ਵਜੇ ਤੱਕ ਫੁੱਲ ਔਨ ਇੰਟਰਟੇਨਮੈਂਟ ਆਊਗੀ, ਬਹੁਤ ਕਲਾਕਾਰ, ਹੋਰ ਵੀ ਬਹੁਤ ਸਾਰੇ ਸਰਪ੍ਰਾਈਜ਼ ਗਿਫਟ, ਸਪੈਸ਼ਲੀ ਗਿਫਟ। ਔਰ ਨਾਲ ਦੀ ਨਾਲ ਇੱਕ ਚੀਜ਼ ਐਡ ਔਨ ਮੈਂ ਜ਼ਰੂਰ ਕਰ ਦਵਾਂ ਕਿ ਉੱਥੇ ਅਸੀਂ ਜਿਹੜੀ ਜੀ ਇੰਡੀਆ ਦੀ ਰਿਟਰਨ ਟਿਕਟ ਵੀ ਕੱਢਣੀ ਆ। ਲੱਕੀ ਡਰਾ ਦੇ ਵਿੱਚ ਪਾ ਸਕਦੇ, ਹੋਰ ਵੀ ਵਤਨੋ ਦੂਰ ਵੱਲੋਂ ਬਹੁਤ ਸਾਰੇ ਗਿਫਟ ਜਿਹੜੇ ਜੀ ਕੱਢੇ ਜਾਣੇ ਹੈਗੇ ਆ, ਗੋਲਡ ਦੇ ਵੀ ਗਿਫਟ ਹੋਣੇ ਆ, ਕੁਛ ਇਲੈਕਟ੍ਰੋਨਿਕ ਦਾ ਵੀ ਸਮਾਨ ਅਸੀਂ ਜਿਹੜਾ ਜੀ ਕੱਢਾਂਗੇ ਹਰ ਸਾਲ ਦੀ ਤਰ੍ਹਾਂ। ਸੋ ਬਿਲਕੁਲ ਜੀ ਟਿਕਟ $30 ਦੀ ਹੀ ਹੈਗੀ, VIP ਲੈਣੀ ਆ ਤੇ ਉਹ ਜਿਹੜੀ ਜੀ $100 ਦੀ।
0: ਡੀਜੇ ਤੇ ਨਹੀਂ ਉੱਥੇ ਕੰਮ ਚੱਲਣਾ, ਉੱਥੇ ਪ੍ਰੋਪਰ ਸਿੰਗਰਾਂ ਨੇ ਪਰਫਾਰਮ ਕਰਨਾ ਤੁਹਾਡੇ ਲਈ। ਦੈਟਸ ਰਾਈਟ, ਕੋਈ ਡੀਜੇ ਨਹੀਂ ਲਾਉਣਾ ਉੱਥੇ।
13: ਬਿਲਕੁਲ ਜੀ, 9057990999 ਤੇ ਜਿਹੜੀ ਜੀ ਗੱਲਬਾਤ ਤੁਸੀਂ ਸਾਡੇ ਨਾਲ ਕਰ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ ਦੇਵ ਜੀ।
0: ਥੈਂਕ ਯੂ ਜੀ। ਇਹਦੇ ਨਾਲ ਦੁਸ਼ਮਣੀ ਦੀ ਬਾਜੀ ਖੇਲਣੀ ਹੈ ਤਾਂ ਹੱਥ ਵਿੱਚ ਪੱਤਾ ਸਟਰੋਂਗ ਹੋਣਾ ਚਾਹੀਦਾ।
14: ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰੋਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 647-201-6002 647-201-6002
15: If Rest Transportation hire kar rahe ne cross border easy drivers, bahut hi shandar opportunity, dedicated auto parts, daily home runs, same truck te trailers, lagbhag 3000 mile per week milange, starting from Kushaba, Etobicoke ate Bolton, je tuhade kol vi hai valid easy license, clean CBOR te abstract US border eligibility te fast card, ta aaj hi Everest Transportation nu call karo 9058462229 extension ਹੈ 4 ਜਾਂ ਫਿਰ 9053348222 ਯਾਨੀ 905-846-2229 ਤੇ ਜਾਂ ਫਿਰ ਕਾਲ ਕਰੋ 905-334-8222 ਐਕਸਟੈਂਸ਼ਨ ਹੈ 4।
14: ਬਾਈ ਜੀ ਉਹਨਾਂ ਲੋਕਾਂ ਤੋਂ ਬਚੋ ਜਿਨ੍ਹਾਂ ਦਾ ਮੂੰਹ ਅੰਗਰੇਜ਼ੀ ਦੀ ਦੁੱਕੀ ਅਤੇ ਪੱਬੂ ਵਰਗਾ ਹੈ, ਜੋ ਫਿੱਡੀਆਂ ਮਾਰਦੇ ਨੇ, ਪਾਪੀ ਨੇ, ਮੌਤਖੋਰੇ ਨੇ, ਕਮੀਨੇ ਨੇ, ਜਲੇਬੀ ਵਰਗੇ ਸਿੱਧੇ ਨੇ, ਹਮੇਸ਼ਾ ਦੂਸਰੇ ਦਾ ਬੁਰਾ ਸੋਚਦੇ ਨੇ, ਹੰਕਾਰੀ ਨੇ, ਘਮੰਡੀ ਨੇ ਤੇ ਲੱਗੇ ਹੱਥ ਖਾਮ ਖਾ ਨੇ।
16: Are you ready?
14: ਜੰਕਸ਼ਨ ਲਈ 647-429-4040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ 647-429-4040 ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ 647-429-4040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ 647-429-4040 647-429-4040
17: ਆ ਭੈਣੇ ਖਰੀਦ ਲਿਆ ਗਹਿਣੇ?
18: ਕਿੱਥੇ?
17: ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨੀ ਮਿਲਿਆ ਚੰਗਾ ਸੋਨਾ।
18: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
17: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
19: ਜਨਕ ਜਵੈਲਰਸ, ਜਨਕ ਜਵੈਲਰਸ ਤੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 9052308800

0: ਲਓ ਜੀ ਖਬਰਾਂ ਚ ਖਬਰ ਆ ਰਹੀ ਹੈ। ਦਿਲਜੀਤ ਦਸਾਂਝ ਨੇ ਜਿਹੜਾ ਲੰਡਨ ਵੈਂਬਲੇ ਸਟੇਡੀਅਮ ਦੇ ਵਿਚ ਆਪਣਾ ਸ਼ੋਅ ਕਰਨਾ ਹੈ 12 ਸਤੰਬਰ ਨੂੰ ਹੋ ਰਿਹਾ। 90,000 ਦਰਸ਼ਕਾਂ ਦੀ ਉੱਥੇ ਕਪੈਸਿਟੀ ਹੈ, 90,000। ਇਹ ਪਹਿਲਾ ਆਪਣਾ ਦੇਸੀ ਸਿੰਗਰ ਹੈ, ਪੰਜਾਬੀ ਸਿੰਗਰ ਹੈ, ਹਿੰਦੁਸਤਾਨ ਦਾ ਕੋਈ ਸਿੰਗਰ ਨੇ ਅੱਜ ਤੱਕ ਉੱਥੇ ਪਰਫਾਰਮੈਂਸ ਨਹੀਂ ਕੀਤੀ। ਖੈਰ, ਅਮਰੀਕਾ ਅਤੇ ਮੈਕਸੀਕੋ ਦੇ ਬਾਰਡਰ ਤੇ 2,000 ਫੁੱਟ ਲੰਮੀ ਸੁਰੰਗ ਦਾ ਪਰਦਾ ਫਾਸ਼ ਕਰਦਿਆਂ ਬਾਰਡਰ ਏਜੰਟਾਂ ਨੇ 4 ਜਣਿਆਂ ਨੂੰ ਫੜਿਆ। ਆਪਣੇ ਇੱਧਰ BC ਚ ਇੱਕ ਸੁਰੰਗ ਸੀਗੀ, BC ਦੇ ਬਾਰਡਰ ਤੇ ਇੱਕ ਇੱਧਰ ਘਰ ਸੀ, ਇੱਕ ਉੱਧਰ ਸੀ, ਇੱਕੋ ਬੰਦੇ ਨੇ ਖਰੀਦਿਆ, ਥੱਲੇ ਸੁਰੰਗ ਪਾ ਲਈ। ਖੈਰ, ਇਹ ਨਾਲ ਦੀ ਨਾਲ ਹੋਰ ਖਬਰਾਂ ਨੇ। ਅਨੁਰੂਪ ਰੈਡੀ ਆਪਣੇ 3 ਦੋਸਤਾਂ ਦੀ ਜਾਨ ਬਚਾਉਣ ਵਿੱਚ ਸਫਲ ਰਿਹਾ ਪਰ ਆਪ ਖੁਦ ਬਾਹਰ ਨਾ ਆ ਸਕਿਆ ਤੇ ਡੁੱਬ ਕੇ ਮਰ ਗਿਆ। ਯਾਰ, ਗਰਮੀਆਂ ਆ ਗਈਆਂ, ਹਰੇਕ ਸਾਲ ਆ ਖਬਰਾਂ ਸੁਣਦੇ ਆ, ਕਿੰਨੀ ਵੇਰ ਕਿਹਾ ਵੀ ਬਚ ਕੇ ਰਹੋ। ਸਰੀ ਵਿਖੇ 18 ਸਾਲ ਦੇ ਗੌਰਵ ਦਿਓਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦਕਿ ਜਨਵਰੀ ਵਿਚ ਵਾਪਰੇ ਇੰਦਰਾ ਗਰਚਾ ਕਤਲਕਾਂਡ ਦਾ ਗੁੱਥੀ ਸੁਲਝਾਉਂਦਿਆਂ ਸਰੀ ਪੁਲਿਸ ਨੇ ਕੈਮਲੂਪਸ ਦੇ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
1: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਂ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ।
2: ਹੈ ਓ ਤੂੰ ਰੇਫੜਾ, ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਵੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
1: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 416-356-1870, 416-356-1870, ਪੈ ਗਈ ਪੱਲੇ।
3: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
4: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
3: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ,
5: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
3: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
5: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
0: Dave Tatla, and you are not. ਖਬਰਾਂ ਚ ਖਬਰ ਆ ਰਹੀ ਹੈ, ਲੁਧਿਆਣੇ ਦੇ ਕਾਰੋਬਾਰੀ ਤੋਂ ਮੰਗੇ 50 ਲੱਖ ਦੀ ਰੈਂਸਮ। ਲੈ, ਇੱਥੇ ਤਾਂ ਮੰਗਦੇ ਸੀ, ਉੱਥੇ ਵੀ ਮੰਗੀ ਜਾਂਦੇ ਆ। ਅਮਰੀਕਾ ਇਰਾਨ ਤਣਾਅ ਮੁੜ ਵਧਿਆ, ਜੰਗ ਬੰਦੀ ਸੰਬੰਧੀ ਜਿਹੜੀ ਗੱਲਬਾਤ ਆ ਉਹ ਠੱਪ ਹੋ ਗਈ, ਉਸ ਸਿਲਸਿਲੇ 'ਚ ਜਿਹੜਾ ਕਰੂਡ ਆਇਲ ਆ ਉਹ ਫੇਰ ਵਧਣ ਲੱਗ ਗਿਆ। ਜਨਕ ਜੁਲੋ ਦੇ ਸਹਿਯੋਗ ਨਾਲ ਦੱਸਦਿਆਂ ਮੰਡੀਆਂ ਦੇ ਭਾਅ, ਟੋਰਾਂਟੋ ਸਟਾਕ ਐਕਸਚੇਂਜ, ਡਾਓ, ਨੈਸਡੈਕ, ਡਾਲਰ, ਸੋਨਾ ਥੱਲੇ ਤੇ ਕਰੂਡ ਆਇਲ ਸਮੇਂ ਉੱਪਰ ਚੱਲ ਰਿਹਾ ਹੈ। ਹਰਪ੍ਰੀਤ ਜੀ ਸਾਡੇ ਨਾਲ ਜੁੜ ਚੁੱਕੇ ਨੇ। ਹਰਪ੍ਰੀਤ ਜੀ, ਵੈਲਕਮ ਅਗੇਨ,
6: ਥੈਂਕ ਯੂ ਸੋ ਮਚ ਜੀ।
0: ਹਰਪ੍ਰੀਤ ਜੀ, ਜਿਹੜਾ AI ਆਰਟੀਫਿਸ਼ੀਅਲ ਇੰਟੈਲੀਜੈਂਸ, ਹੁਣ ਪਤਾ ਲੱਗਿਆ ਜਿਹੜੇ ਚੋਰ ਨੇ, ਜਿਹੜੇ ਟਰੱਕ ਲੋਡ ਨੇ ਜਾਂ ਫਰੇਟ ਹੈ, ਉਹ AI ਨਾਲ ਹੁਣ ਚੋਰੀ ਕਰਨ ਲੱਗ ਗਏ। ਦੱਸੋ, ਕਹਿੰਦੇ AI ਚੰਗਾ ਹੋਣਾ, ਮੈਨੂੰ ਤਾਂ ਚੰਗਾ ਚੁੰਗਾ ਲੱਗਦਾ ਨੀਗਾ। ਇੱਕ ਲੜਕੀ ਲਾਸ ਵੇਗਸ ਚ ਗਈ, ਉੱਥੇ ਘੋੜਿਆਂ ਦਾ ਇੱਕ ਸੀਗਾ ਜਗ੍ਹਾ ਜਿੱਥੇ ਘੋੜੇ ਘੜੇ ਰਹਿੰਦੇ ਆ, ਉਹ 3 ਘੋੜਿਆਂ ਨੇ ਛੁਰੇ ਮਾਰੇ। ਦੱਸੋ ਕੀ ਕਰੋਗੇ ਲੋਕਾਂ ਦਾ? ਐਨੀਵੇ, ਕੋਈ ਮਾਰੇ ਨਾ ਮਾਰੇ, ਆਪਾਂ ਹਰਪ੍ਰੀਤ ਤੋਂ ਲੈਂਦੇ ਚੰਗੀ ਸਲਾਹ। ਹਰਪ੍ਰੀਤ ਜੀ, ਤੁਸੀਂ ਅੱਗੇ ਦੱਸਿਆ, ਜੇ ਫਰਜ਼ ਕਰੋ 60 ਸੁੱਟ ਲੱਗ ਗਈ ਜਾਂ ਮੈਂ ਕੰਮ ਤੇ ਨਹੀਂ ਜਾ ਸਕਿਆ 2-4 ਮਹੀਨੇ ਜਾਂ ਕੁਛ ਇਸ ਤਰ੍ਹਾਂ ਦਾ ਪੰਗਾ ਪੈ ਗਿਆ, ਉਹ ਸਿਲਸਿਲੇ ਚ ਵੀ ਕੋਈ ਇੰਸ਼ੋਰੈਂਸ ਹੈ ਜਿਹੜੀ ਕਵਰ ਕਰਦੀ ਹੈ?
6: ਸੁਜੇਤਾ ਦੇਵ ਜੀ, ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਹਰ ਇੱਕ ਪਾਲਿਸੀ ਜਿਹੜੀ ਹੈਗੀ ਉਹ ਡਿਫਰੈਂਟ ਡਿਫਰੈਂਟ ਸਿਚੁਏਸ਼ਨ ਨੂੰ ਕਵਰ ਕਰਦੀ ਆ। ਜਿੱਥੇ ਲਾਈਫ ਇੰਸ਼ੋਰੈਂਸ ਪਾਲਿਸੀਜ਼ ਹੈਗੀਆਂ ਕਿ ਇਨ ਕੇਸ ਜੇ ਸਾਨੂੰ ਕੁਛ ਹੋ ਜਾਂਦਾ ਹੈਗਾ ਆ, ਉਸ ਤੋਂ ਬਾਅਦ ਸਾਡੀ ਫੈਮਿਲੀਜ਼ ਨੂੰ ਪ੍ਰੋਟੈਕਟ ਕਰਦੇ ਆ। ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਾਲਿਸੀ ਜਿਹੜੀ ਹੈਗੀ ਆ, ਜੇ ਕੱਲ੍ਹ ਨੂੰ ਕੋਈ ਮੇਜਰ ਇਲਨੈਸ ਹੋ ਜਾਂਦੀ ਆ ਉਸ ਸਿਚੁਏਸ਼ਨ ਦੇ ਵਿੱਚ, ਸੋ ਸਾਨੂੰ ਚਾਹੇ ਮਤਲਬ ਕਿ ਉਹਦੇ ਵਿੱਚ ਕੋਈ ਇੱਦਾਂ ਨਹੀਂ ਹੈਗਾ ਕਿ ਜਿਹੜੇ ਵੀ ਆਪਾਂ ਨੂੰ ਪੈਸੇ ਮਿਲਣੇ ਹੈਗੇ ਉਹ ਅਸੀਂ ਕਿਸੇ ਟ੍ਰੀਟਮੈਂਟ ਲਈ ਯੂਜ਼ ਕਰਨੇ ਆ, ਅਸੀਂ ਉਹ ਪੈਸੇ ਕਿਸੇ ਵੀ ਚੀਜ਼ ਲਈ ਯੂਜ਼ ਕਰ ਸਕਦੇ ਹਾਂ। ਬਟ ਮੇਨ ਚੀਜ਼ ਉਹਦੇ ਵਿੱਚ ਇਹ ਹੈਗੀ ਕਿ 25-26 ਮੇਜਰ ਇਲਨੈਸਿਸ ਕਵਰ ਕਰਦਾ ਉਹ ਪਲਾਨ ਹੁੰਦਾ ਆ, ਅਗਰ ਕੋਈ ਕ੍ਰਿਟੀਕਲ ਡਿਜ਼ੀਜ਼ ਹੋ ਜਾਂਦੀ ਆ। ਤੇ ਤੀਸਰੀ ਚੀਜ਼ ਹੈਗੀ ਆ ਜਿਹੜੀ ਤੁਸੀਂ ਗੱਲ ਕਰ ਰਹੇ ਆ ਕਿ ਕੱਲ ਨੂੰ ਬੰਦੇ ਨੂੰ ਕੋਈ ਇੰਜਰੀ ਹੋ ਜਾਂਦੀ ਆ, ਮਹੀਨਾ, 2 ਮਹੀਨੇ, 5 ਮਹੀਨੇ ਉਹ ਕੰਮ ਤੇ ਨਹੀਂ ਜਾ ਸਕਦਾ, ਹੁਣ ਉਹਦੀ ਇਨਕਮ ਬੰਦ ਹੈਗੀ ਆ, ਉਹਨੂੰ ਰਿਕਵਰ ਕਰਨ ਦੇ ਲਈ ਇਨਕਮ ਰਿਪਲੇਸਮੈਂਟ ਕਹਿ ਲਓ, ਪੇਚੈਕ ਪ੍ਰੋਟੈਕਸ਼ਨ ਕਹਿ ਲਓ, ਡਿਸੇਬਿਲਟੀ ਇੰਸ਼ੋਰੈਂਸ ਕਹਿ ਲਓ, ਉਹਦਾ ਪਲਾਨ ਹੈਗਾ। ਸੋ ਹਰੇਕ ਸਿਚੁਏਸ਼ਨ ਨੂੰ ਕਵਰ ਕਰਨ ਦੇ ਲਈ ਪਲਾਨ ਬਣੇ ਹੋਏ ਆ। ਆਪਾਂ ਕੰਬੀਨੇਸ਼ਨ ਦੇ ਵਿੱਚ ਇਹ ਤਿੰਨੋਂ ਕਵਰੇਜਿਸ ਇੱਕੋ ਪਲਾਨ ਦੇ ਅੰਡਰ ਵੀ ਲੈ ਸਕਦੇ ਹਾਂ। ਸੋ ਹਰ ਇੱਕ ਚੀਜ਼ ਦੀ ਅਲੱਗ ਅਲੱਗ ਪਾਲਿਸੀ ਲੈਣ ਦੀ ਜ਼ਰੂਰਤ ਨਹੀਂ ਹੈਗੀ। ਇੱਕੋ ਪਲਾਨ ਦੇ ਵਿੱਚ ਤਿੰਨੋਂ ਕਵਰੇਜਿਸ ਹੋਣਗੀਆਂ। ਕੱਲ ਨੂੰ ਕੋਈ ਵੀ ਸਿਚੁਏਸ਼ਨ ਆਉਂਦੀ ਹੈਗੀ ਆ, ਉਸ ਪਲਾਨ ਦੇ ਵਿੱਚ ਆਪਾਂ ਤਿੰਨੋਂ ਕੰਡੀਸ਼ਨਸ ਦੇ ਲਈ ਕਵਰ ਹੋਵਾਂਗੇ। ਤੇ ਇੱਕ ਚੀਜ਼ ਜ਼ਰੂਰ ਮੈਂ ਦੱਸ ਦਵਾਂ, ਕਿਉਂਕਿ ਸਪੈਸ਼ਲੀ ਜਿਹੜਾ ਕ੍ਰਿਟੀਕਲ ਇਲਨੈਸ ਹੈਗਾ ਆ, ਉਹਦੀ ਅੰਡਰ ਰਾਈਟਿੰਗ ਕਾਫੀ ਸਟ੍ਰਿਕਟ ਆ। ਮਤਲਬ ਕਿ ਜੇ ਸਾਨੂੰ ਮਾੜੀ ਮੋਟੀ ਕੋਈ ਮੈਡੀਕਲ ਕੰਡੀਸ਼ਨ ਹੈਗੀ ਆ, ਜਾਂ ਫਿਰ ਸਾਡੀ ਫੈਮਿਲੀ ਹਿਸਟਰੀ ਦੇ ਵਿੱਚ ਇੱਕ ਜਾਂ ਇੱਕ ਤੋਂ ਵੱਧ ਫੈਮਿਲੀ ਮੈਂਬਰਸ ਨੂੰ ਸੇਮ ਕੰਡੀਸ਼ਨ ਸੀਗੀ, ਕੈਂਸਰ ਦੀ ਕੰਡੀਸ਼ਨ ਸੀਗੀ, ਜਾਂ ਸਾਨੂੰ ਆਲਰੇਡੀ ਕੋਈ ਪਹਿਲਾਂ ਕੰਡੀਸ਼ਨ ਆ ਚੁੱਕੀ ਆ, ਕੋਈ ਹਾਰਟ ਕੰਡੀਸ਼ਨ ਹੋ ਗਈ ਸੀਗੀ, ਕੈਂਸਰ ਦੀ ਕੰਡੀਸ਼ਨ ਸੀ, ਹੁਣ ਅਸੀਂ ਬਿਲਕੁਲ ਠੀਕ ਹੈਗੇ ਆ, ਡਾਇਬਟੀਜ਼ ਦੇ ਲਈ ਇਨਸੁਲਿਨ ਤੇ ਡਿਪੈਂਡ ਕਰਦੇ ਸੀਗੇ, ਇਸ ਸਿਚੁਏਸ਼ਨ ਦੇ ਵਿੱਚ ਵੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਤੁਸੀਂ ਲੈ ਸਕਦੇ ਆ, ਐਂਡ $75,000 ਤੱਕ ਦੀ ਕਵਰੇਜ ਲਈ ਜਾ ਸਕਦੀ ਆ। ਸੋ ਇਹ ਉਹਨਾਂ ਲਿਸਨਰਸ ਦੇ ਲਈ ਬਹੁਤ ਵੱਡੀ ਗੁੱਡ ਨਿਊਜ਼ ਸੀਗੀ, ਕਿਉਂਕਿ ਜਿਹੜੇ ਚਾਹੁੰਦੇ ਸੀਗੇ ਕਿ ਸਾਡੀ ਹੈਲਥ ਕੰਡੀਸ਼ਨ ਦੇ ਕਰਕੇ ਸਾਨੂੰ ਕੋਈ ਪਲਾਨ ਨਹੀਂ ਮਿਲ ਰਿਹਾ ਤੇ ਸਾਨੂੰ ਕੋਈ ਕਵਰੇਜ ਚਾਹੀਦੀ ਆ, ਐਂਡ ਬਹੁਤ ਜਾਣਿਆਂ ਦਾ ਤਾਂ ਕੰਸਰਨ ਇਹ ਸੀਗਾ ਕਿ ਸਾਨੂੰ ਆਲਰੇਡੀ ਹਾਰਟ ਕੰਡੀਸ਼ਨ ਆ ਚੁੱਕੀ ਆ, ਸਾਨੂੰ ਕੋਈ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਨਹੀਂ ਮਿਲ ਰਿਹਾ, ਔਰ ਜੇ ਮਿਲਦਾ ਵੀ ਹੈਗਾ ਆ ਤਾਂ ਉਹਦੇ ਵਿੱਚ ਹਾਰਟ ਕੰਡੀਸ਼ਨ ਕਵਰ ਨਹੀਂ ਹੈਗੀ। ਬਟ ਇਸ ਪਲਾਨ ਦੇ ਵਿੱਚ ਅਗਰ ਤੁਹਾਨੂੰ ਆਲਰੇਡੀ ਐਗਜ਼ਿਸਟਿੰਗ ਹਾਰਟ ਕੰਡੀਸ਼ਨ ਹੋ ਚੁੱਕੀ ਆ, ਤੁਹਾਡੇ ਕੋਲ ਕੋਈ ਸਟੈਂਡਰਡ ਇੰਸ਼ੋਰੈਂਸ ਪਾਲਿਸੀ ਸੀਗੀ ਜਾਂ ਬਿਲਕੁਲ ਕੋਈ ਕਵਰੇਜ ਨਹੀਂ ਸੀਗੀ, ਹੁਣ ਇਸ ਪਲਾਨ ਦੇ ਵਿੱਚ ਅਪ ਟੂ $75,000 ਤੱਕ ਦੀ ਤੁਸੀਂ ਕਵਰੇਜ ਲੈ ਸਕਦੇ ਆ, ਐਂਡ ਉਹਦੇ ਵਿੱਚ ਅਗੇਨ ਅਗਰ ਹਾਰਟ ਦੀ ਕੋਈ ਕੰਡੀਸ਼ਨ ਆਉਂਦੀ ਹੈਗੀ ਆ, ਸਟਿਲ ਉਹ ਵੀ ਕਵਰਡ ਹੈਗੀ ਆ। ਸੋ ਸਾਰੀ ਇਹਦੀ ਡਿਟੇਲ ਸਮਝਣ ਦੇ ਲਈ ਕਿੱਦਾਂ ਕਵਰਡ ਹੋਊਗੀ, ਕਿੰਨੀ ਕੁ ਅਮਾਊਂਟ ਦੀ ਕਵਰੇਜ ਤੁਹਾਨੂੰ ਚਾਹੀਦੀ ਆ, ਕਿੰਨੇ ਟਾਈਮ ਤੱਕ ਚੱਲੂਗੀ ਇਹ ਪਾਲਿਸੀ, ਇਹ ਸਾਰੀਆਂ ਚੀਜ਼ਾਂ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ। ਨੰਬਰ ਹੈਗਾ ਜੀ 416-817-6500-416-817-6500-817-6500।
0: ਔਰ ਹਰਪ੍ਰੀਤ ਜਿਹੜਾ ਆਫਿਸ ਹੈ ਮਕਵੀਨ ਐਂਡ ਮੇਫੀਲਡ ਦੇ ਕਾਰਨਰ ਤੇ ਹੈ, ਪੈਟਰੋਲ ਸਟੇਸ਼ਨ ਦੇ ਬਿਲਕੁਲ ਪਿਛਲੇ ਪਾਸੇ ਹੈ, ਤੁਸੀਂ ਦੇਖ ਸਕਦੇ ਹੋ। ਹਰਪ੍ਰੀਤ ਜੀ ਨੰਬਰ ਫੇਰ ਦੇ ਦਿਓ ਪਲੀਜ਼,
6: 416-817-6500।
0: ਤੁਸੀਂ ਘਰੇ ਲੈਂਡਸਕੇਪਿੰਗ ਕਰਾਉਣੀ ਹੈ ਮਾੜੀ ਮੋਟੀ?
6: ਹਜੇ ਸੋਚਿਆ ਨਹੀਂ ਉਹਦੇ ਬਾਰੇ ਚ,
0: ਆਹ ਐਡ ਸੁਣੋ ਤੇ ਸੋਚਣ ਲੱਗ ਜਾਓ।
7: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, 15223 ਡਫੀਸ ਲੇਨ, ਕਿਲਡਨ, ਓਨਟਾਰੀਓ। ਕਾਲ 905-752-9870, 905-757-9877।
0: ਹਰਪ੍ਰੀਤ ਜੀ ਅਠੂਰ ਤੋਂ ਨੇ ਸਾਡੇ ਬਾਈ ਇਹ,
6: ਹਾਂਜੀ,
0: ਤੇ ਲੈਂਡਸਕੇਪਿੰਗ ਲਈ ਇਹਨਾਂ ਨੂੰ ਮੌਕਾ ਦਿਓ ਜੀ।
6: ਬਿਲਕੁਲ ਜੀ,
0: ਆਲਰਾਈਟ, ਥੈਂਕ ਯੂ,
6: ਥੈਂਕ ਯੂ ਜੀ।
0: ਸਾਡੇ ਨਾਲ ਲਾਈਨ ਤੇ ਅਭਿਸ਼ੇਕ ਜੀ ਵੀ ਆ ਚੁੱਕੇ ਨੇ, ਹਾਂਜੀ ਸਰ।
8: ਸਤਿ ਸ਼੍ਰੀ ਅਕਾਲ ਦੇਵਪਾਲ ਜੀ, ਮੈਂ ਅਭਿਸ਼ੇਕ ਰਿਐਲਟਰ, ਬਹੁਤ ਹੀ ਸੋਹਣੀ ਡੀਲਸ ਲੈ ਕੇ ਆਇਆ ਜੀ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ, 1 ਲੋਕਰ, ਬ੍ਰਾਂਡ ਨਿਊ ਕਾਰ, 5,90,000 ਦੀ ਪਰਚੇਸ ਪ੍ਰਾਈਸ ਹੈ, ਅਵੇਲੇਬਲ ਹੈ ਸਿਰਫ 4,75,000 ਚ। ਹਾਂਜੀ, ਆਲਮੋਸਟ $1,25,000 ਦਾ ਡਿਸਕਾਊਂਟ ਹੈ। ਵਾਟਰਲੂ ਦੇ ਅੰਦਰ 2 ਬੈਡਰੂਮ 2 ਬਾਥਰੂਮ ਦਾ ਕੌਂਡੋ, 3,99,000 ਦੇ ਅੰਦਰ। ਬ੍ਰੈਂਪਟਨ ਦੇ ਅੰਦਰ ਸਪੈਸ਼ਲ ਡੀਲ, ਡੀਟੈਚ ਘਰ ਬੈਕ ਸਪਲਿਟ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 3 ਕਿਚਨ, 3 ਵਾਸ਼ਰ ਡਰਾਇਰ ਸਪੇਸ, 8 ਗੱਡੀਆਂ ਦੀ ਪਾਰਕਿੰਗ। ਲਿਸਟ ਪ੍ਰਾਈਸ ਓਨਲੀ 899,000। ਇਹ ਡੀਲ ਮਾਰਕੀਟ ਚ ਨਹੀਂ ਰਹੇਗੀ ਬਹੁਤ ਦੇਰ ਲਈ। ਕਮਰਸ਼ੀਅਲ ਆਫਿਸ ਸਪੇਸ ਅਵੇਲੇਬਲ ਹੈ ਰੈਂਟ ਲਈ, ਸਟੀਲਸ ਐਂਡ ਟੋਰਨਮ ਦੇ ਉੱਤੇ। ਇਹਦੇ ਨਾਲ ਨਾਲ ਬਿਲਡਰ ਦੇ ਸਪੈਸ਼ਲ ਪ੍ਰਮੋਸ਼ਨ ਸਪੈਸ਼ਲ

0: Are you really stuck in traffic?
1: No problem. Take it easy. Calm down and just relax. Culture or open jaw.
2: कोई ना अज तेरी तरी बनाऊं मिर्चा पाके चंगा रड़ा लाऊं
3: क्यों इधर मगर पे हो तुसी इंडियन स्वीट मास्टर ते तरी वाला मिर्चा पाके राड़ा लाके गोट मीट ला सकते हो रे लॉसन एंड मैकलॉगलन दे कॉर्नर ते इंडियन स्वीट मास्टर 905-450-2800 ਸਾਡੀ ਲਾਈਨ ਸੁਲਤਾਨ ਹੋਰਾਂ ਨਾਲ ਵੀ ਜੁੜ ਚੁੱਕੀ ਹੈ ਲੇਕਿਨ ਉਸ ਤੋਂ ਪਹਿਲਾਂ ਕੁਝ ਖਬਰਾਂ ਦੇ ਦਈਏ ਕੈਨੇਡਾ ਨੇ ਅਮਰੀਕਾ ਤੋਂ $2.6 billion ਦੀ ਮਿਜ਼ਾਈਲ ਸਿਸਟਮ ਖਰੀਦਣ ਦਾ ਸੌਦਾ ਕੀਤਾ ਵਿਕਰਮ ਮਜੀਠੀਆ ਨਾਲ ਜੁੜੀ ਵੱਡੀ ਖਬਰ ਇਹ ਹੈ ਕਿ ਅਦਾਲਤ ਨੇ ਪੁਲਿਸ ਨੂੰ ਦਿੱਤੇ ਨਿਰਦੇਸ਼ ਵੀ ਫੜ ਲਓ ਜਿੱਥੇ ਵੀ ਤੁਰਿਆ ਫਿਰਦਾ ਹੁਣ ਤਾਂ ਮੁੱਛਾ ਮੈਨੂੰ ਵੀ ਬਟ ਨਹੀਂ ਦਿੰਦਾ ਆ ਕੇ ਕੈਮਰੇ ਮੂਹਰੇ ਜ਼ੈਨਰ ਦੋ ਲੋਕੇਸ਼ਨਾਂ ਖੋਲਣ ਲੱਗਿਆ ਅੰਟੇਰੀਓ ਚ ਇਸ ਸਮਰ ਬਰੈਂਪਟਨ ਦੇ $2 million ਦੇ ਹਾਈਟੈਕ ਕੈਮਰੇ ਹੁਣ 50 ਚੌਰਾਹਿਆਂ ਤੇ ਲੱਗੇ ਹੋਏ ਨੇ ਤੇ 200 ਤੋਂ ਵੱਧ ਜਿਹੜੇ ਕ੍ਰਾਈਮ ਆ ਉਹਨਾਂ ਰਾਹੀਂ ਸੋਲਵ ਕੀਤੇ ਗਏ ਨੇ ਬਰੈਂਪਟਨ ਦੇ ਅੰਦਰ ਮੰਗਲਵਾਰ ਦੁਪਹਿਰ ਨੂੰ ਬਰੈਂਪਟਨ ਵਿੱਚ ਸਕ੍ਰੈਪ ਯਾਰਡ ਵਿੱਚ ਅੱਗ ਲੱਗੀ ਜਿਹੜੀ ਇੰਟਰ ਮਾਡਲ ਅਤੇ ਗੋਰਵੇ ਡਰਾਈਵ ਦੇ ਨਜ਼ਦੀਕ ਸੀ 15 ਸਾਲ ਦਾ ਮੁੰਡਾ ਉਸ ਸਮੇਂ ਜ਼ਖਮੀ ਹੋ ਗਿਆ ਜਦੋਂ ਨਾਰਥ ਯਾਰਕ 'ਚ ਗੋਲੀਆਂ ਚੱਲੀਆਂ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਬਰੈਂਪਟਨ ਟੀਵੀ ਐਂਡ ਅਪਲਾਈਸਿਸ ਸੁਲਤਾਨ ਜੀ ਹਾਜ਼ਰ ਨੇ ਇੱਕ ਸੈਕਿੰਡ ਲਓ ਜੀ ਸਾਡੀ ਲਾਈਨ ਮਿਲ ਚੁੱਕੀ ਆ ਬਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਨਾਲ ਸੁਲਤਾਨ ਜੀ ਸਾਡੇ ਨਾਲ ਹਾਜ਼ਰ ਨੇ ਸਰ ਜੀ ਵੈਲਕਮ ਟੂ ਦਾ ਸ਼ੋਅ
4: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ ਤੇ ਬਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ ਜੀ ਖਾਸ ਤੌਰ ਤੇ ਟੀਵੀ ਸੈਕਸ਼ਨ ਨੂੰ ਮਿਸ ਨਾ ਕਰਨਾ ਬਹੁਤ ਲੋ ਇਨਵੈਂਟਰੀ ਰਹਿ ਗਈ ਹੈ ਦੋ ਤਿੰਨ ਤਿੰਨ ਪੀਸ ਇਨ ਸਟਾਕ ਹੈ ਜੀ 55 ਇੰਚ ਸਿਰਫ 399 ਦਾ ਦੇ ਰਹੇ ਹਾਂ ਤੇ 65 ਇੰਚ 699 ਦਾ ਮਿਲ ਜਾਏਗਾ 6 ਮਹੀਨੇ ਚ ਤੁਸੀਂ ਪੇ ਕਰਨਾ ਕੋਈ ਇੰਟਰਸਟ ਨਹੀਂ ਹੈ ਤੇ ਜਦੋਂ ਫੀਫਾ ਵਰਲਡ ਕੱਪ ਦੀ ਗੱਲ ਕਰਦੇ ਹਾਂ ਜਾਂ ਰੈਪਟਰਸ ਦੀ ਗੱਲ ਕਰਦੇ ਹਾਂ ਜਾਂ ਬਲੂ ਜੇਸ ਗੇਮਸ ਦੀ ਗੱਲ ਕਰਦੇ ਹਾਂ ਯਾਨੀ ਸਪੋਰਟਸ ਦੇ ਸ਼ੌਕੀਨ ਜਿਹੜੇ ਬਿਗ ਸਕਰੀਨ ਟੀਵੀ ਤੇ ਦੇਖਣਾ ਚਾਹੁੰਦੇ ਉਹਨਾਂ ਵਾਸਤੇ 85 ਇੰਚ 999 ਦਾ ਸੈਮਸੰਗ ਕੰਪਨੀ ਦਾ 85 ਇੰਚ 999 ਚ ਲੈ ਕੇ $500 ਤੁਸੀਂ 85 ਇੰਚ ਟੀਵੀ ਤੇ ਸੇਵ ਕਰ ਸਕਦੇ ਹੋ ਤੇ 999 ਪੇ ਵੀ 6 ਮਹੀਨੇ ਚ ਕਰਨਾ ਜੀ ਕੋਈ ਇੰਟਰਸਟ ਨਹੀਂ ਹੈ ਫ੍ਰੀ ਹੋਮ ਡਿਲੀਵਰੀ ਮਿਲੇਗੀ 905-450-2828 ਨੰਬਰ ਹੈ ਜਿਹੜੇ ਕਸਟਮਰ ਲਾਂਡਰੀ ਸੈਕਸ਼ਨ ਚ ਵਾਸ਼ਰ ਐਂਡ ਡਰਾਇਰ ਦੇਖ ਰਹੇ ਜੀ ਉਹਨਾਂ ਨੂੰ ਅਲਟਰਾ ਲਾਰਜ ਕਪੈਸਿਟੀ ਦਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2500 ਵਾਲਾ 1799 ਦਾ ਮਿਲੇਗਾ $700 ਤੁਸੀਂ ਕੱਲੇ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੋਗੇ ਇਹ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ ਤੇ ਲਾਂਡਰੀ ਸੈਕਸ਼ਨ ਦੇ ਨਾਲ ਨਾਲ ਕਿਚਨ ਅਪਲਾਈਸਿਸ ਨੂੰ ਮਿਸ ਨਾ ਕਰਨਾ ਕਿਉਂਕਿ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਜਿਹੜਾ ਸਟੇਨਲੈਸ ਸਟੀਲ ਦਾ $2500 ਵਾਲਾ ਉਹ ਵੀ ਤੁਹਾਨੂੰ ਅੱਜ 1799 ਦਾ ਦਿੱਤਾ ਜਾ ਰਿਹਾ ਸਮੂਥ ਟੌਪ ਇਲੈਕਟ੍ਰਿਕ ਸਟੋਵ ਜਿਹੜਾ ਜੀ ਉਹ ਵੀ $1200 ਵਾਲਾ ਸਿਰਫ 799 ਦਾ ਸਟੇਨਲੈਸ ਸਟੀਲ ਦਾ ਮਿਲੇਗਾ ਤੇ ਜੇ ਟੋਲ ਟੱਬ ਦੀ ਡਿਸ਼ਵਾਸ਼ਰ ਦੀ ਗੱਲ ਕਰੀਏ ਤੇ $1000 ਵਾਲੀ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ 499 ਆਲਮੋਸਟ ਅੱਧੀ ਪ੍ਰਾਈਸ ਤੇ ਬਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲੇਗੀ ਤੇ ਫ੍ਰੀ ਹੋਮ ਡਿਲੀਵਰੀ ਹੈ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 905-450-2828
3: 905-450-2828 ਬਰੈਂਪਟਨ ਟੀਵੀ ਐਂਡ ਅਪਲਾਈਸਿਸ ਥੈਂਕ ਯੂ ਸਰ
4: ਥੈਂਕ ਯੂ ਵੈਰੀ ਮਚ ਜੀ ਬਹੁਤ ਸ਼ੁਕਰੀਆ
3: ਆਲਰਾਈਟ ਲਓ ਜੀ ਇੱਕ ਵਾਰ ਫੇਰ ਦੱਸ ਦਈਏ ਇੰਡੀਅਨ ਫਰੂਟ ਲੈਂਡ ਤੇ ਬੜੀ ਜ਼ਬਰਦਸਤ ਸੇਲ ਲਗਾਈ ਆ ਉਹਨਾਂ ਨੇ ਜਿੱਥੇ ਪਿਲਸਬਰੀ ਚੱਕੀ ਆਟਾ ਸਵਰਨ ਚੱਕੀ ਆਟਾ 10.99 ਦੇ 20 ਪਾਉਂਡ ਦਾ ਥੈਲਾ ਮਿਲੇਗਾ ਈਚ ਹੈਪੀ ਡੇਰੀ ਪਨੀਰ 399 ਦਾ ਮਿਲੇਗਾ ਮਧਾਣੀ ਵਾਲਿਆਂ ਦਾ ਜਿਹੜਾ ਦੇਸੀ ਘਿਓ ਬੜਾ ਵਧੀਆ ਹੈ 22.99 ਦਾ 3.5 ਪਾਉਂਡ ਹੈ ਔਰ ਪਿਲਸਬਰੀ ਮਲਟੀਗ੍ਰੇਨ ਆਟਾ ਜਿਹੜਾ 12.99 ਦਾ ਹੈ ਗੋਭੀ ਦਾ ਫੁੱਲ 199 ਈਚ ਤੁਹਾਨੂੰ ਮਿਲੇਗਾ ਔਰ ਇਹਦੇ ਨਾਲ ਜਿਹੜੀਆਂ ਦਾਲਾਂ ਨੇ ਜਿਵੇਂ ਮਸੂਰ ਦਾਲ ਹੈ ਜਾਂ ਚਨਾ ਦਾਲ ਇਹ 399 ਦੀਆਂ 4 ਪਾਉਂਡ ਆ ਸਾਰੀਆਂ ਲੋਕੇਸ਼ਨਾਂ ਤੇ ਸੇਲ ਚੱਲ ਰਹੀ ਹੈ ਔਰ ਇਹਨਾਂ ਦਾ ਜਿਹੜਾ ਤੰਦੂਰੀ ਗਰਿੱਲ ਹੈ 499 ਦੇ ਵੈਜੀ ਥਾਲੀ 499 ਦੀ ਵੈਜੀ ਬਿਰਿਆਨੀ 399 ਦਾ ਵੈਜੀ ਬਰਗਰ ਹੈ 699 ਦੇ ਵੈਜੀ ਨੂਡਲਸ ਨੇ ਚਿਕਨ ਬਿਰਿਆਨੀ ਸੋਇਆ ਟਿੱਕਾ ਚੌਪ ਫਿਸ਼ ਟਿੱਕਾ ਰੈਪ ਚਿਕਨ ਟਿੱਕਾ ਰੈਪ ਇਹ ਸਾਰੇ 699 ਈਚ ਆ ਹਰ ਇੱਕ ਸਟੋਰ ਤੇ ਸੇਲ ਲੱਗੀ ਹੈ ਜਾ ਕੇ ਫਾਇਦਾ ਜ਼ਰੂਰ ਚੱਕੋ ਖਬਰ ਆ ਰਹੀ ਹੈ ਫੋਰਡ ਗਵਰਨਮੈਂਟ ਆ ਜਿਹੜੀ ਹੁਣ 21 ਹਫ਼ਤਿਆਂ ਲਈ ਛੁੱਟੀ ਦੇ ਚੱਲੇ ਅਕਤੂਬਰ ਚ ਆਉਣਗੇ ਕੁਈਨਸ ਪਾਰਕ ਸੀਐਮ ਮਾਨ ਸਰਕਾਰ ਦਾ ਵੱਡਾ ਫੈਸਲਾ ਕਿਸਾਨਾਂ ਦਾ 2 ਲੱਖ ਦਾ ਕਰਜ਼ਾ ਮੁਆਫ ਕਰ ਦਿੱਤਾ ਜਾਏਗਾ ਦਿੱਲੀ ਦੇ ਮਾਲਵੀਆ ਨਗਰ ਦੇ ਇੱਕ ਹੋਟਲ ਵਿੱਚ ਅੱਗ

0: ਲੱਗਣ ਨਾਲ ਘੱਟੋ ਘੱਟ 21 ਲੋਕਾਂ ਦੀ ਮੌਤ ਹੋ ਗਈ। ਕੁਵੈਤ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇਰਾਨੀ ਹਮਲੇ ਵਿਚ ਇਕ ਦੀ ਮੌਤ ਹੋ ਗਈ, ਦੱਸਿਆ ਭਾਰਤੀ ਹੈ ਇਹ। ਹੁਣ ਇਕ ਗੱਲ ਹੀ ਸਮਝ ਆਉਂਦੀ, ਇਰਾਨ ਵੀ ਢੀਡ ਜਿਹਾ, ਲੜਾਈ ਲੱਗੀ ਹੋਈ ਆ ਅਮਰੀਕਾ ਤੇ ਇਜ਼ਰਾਈਲ, ਤੋਪਾਂ ਬੰਬ ਮਾਰੀ ਜਾਂਦਾ ਕੁਵੈਤ ਤੇ ਨਾਲ ਦੇ ਮੁਲਕਾਂ ਤੇ ਯਾਰ। ਟਰੰਪ ਨੇ ਜ਼ਬਰਦਸਤੀ ਮਜ਼ਦੂਰੀ ਦੇ ਮਾਮਲੇ ਵਿਚ ਯੂਕੇ ਤੇ ਕੈਨੇਡਾ ਸਮੇਤ 6 ਵਪਾਰਕ ਭਾਈਵਾਲਾਂ ਦੇ ਟੈਰਿਫ ਲਗਾਉਣ ਦੀ ਧਮਕੀ ਦਿੱਤੀ, ਜਿਹੜੇ ਜਿਵੇਂ ਬੱਚਿਆਂ ਦੀ ਕਰਾਉਂਦੇ ਆ, ਬੱਚਿਆਂ ਤੋਂ ਕੰਮ ਕਰਾਉਂਦੇ ਆ, ਕੁਛ ਇਸ ਤਰ੍ਹਾਂ। ਜਿਹੜੀ ਕੱਲ ਮਸਕੋਕਾ ਜਾ ਕੇ ਅਸੀਂ 1.5 ਏਕੜ ਤੋਂ ਉੱਪਰ ਜੇ ਕੌੜੇ ਦੇਖ ਕੇ ਆਏ ਵੀ ਕਿਆ ਬਾਤ ਹੈ, 3 ਬੈਡਰੂਮ ਨੇ, 2.5 ਵਾਸ਼ਰੂਮ ਨੇ, ਹਾਈ ਐਂਡ ਦਾ ਫਰਨੀਚਰ ਹੈ, ਸਾਰਾ ਕਸਟਮੇਡ ਫਰਨੀਚਰ ਪਾਇਆ ਹੋਇਆ ਹੈ, ਔਰ 2 ਸਾਲ ਦੀ ਨਵੀਂ ਕੋਟੇਜ ਜਿਹੜੀ ਹੈ $1,00,000 ਦੀ ਇਨਕਮ ਤਕਰੀਬਨ ਜਨਰੇਟ ਕਰਦੀ ਹੈ। ਵਾਕਆਊਟ ਬੇਸਮੈਂਟ ਆ ਜੀ, 12x30 ਦਾ ਉੱਥੇ ਉਹਨਾਂ ਨੇ ਡੈੱਕ ਬਣਾਇਆ ਹੋਇਆ ਹੈ। ਕਲੱਬ ਹਾਊਸ ਬਣ ਰਿਹਾ, ਕੱਲ੍ਹ ਦੇਖਿਆ ਉਹ ਅੱਧਾ ਕੁ ਬਣ ਗਿਆ, ਅੱਧਾ ਕੁ ਰਹਿੰਦਾ, ਹੋਰ 2-3 ਮਹੀਨਿਆਂ ਨੂੰ ਬਣ ਜੂ, ਜਿੱਥੇ ਸਵਿਮਿੰਗ ਪੂਲ ਹੋਏਗਾ, ਛੋਟਾ ਮੋਟਾ ਜਿਮ ਵੀ ਹੋਏਗਾ, ਬੀਚ ਵੀ ਨਜ਼ਦੀਕ ਹੈ। ਜਤਿੰਦਰ ਗੰਡਮ ਨੂੰ ਫੋਨ ਕਰ ਲਓ, 416-265-2222, 416-265-2222। ਕ੍ਰੋਸ ਬਾਰਡਰ ਇਹਨਾਂ ਨੂੰ, ਐਵਰੈਸਟ ਵਾਲਿਆਂ ਨੂੰ ਡਰਾਈਵਰ ਚਾਹੀਦੇ, ਆਟੋ ਪਾਰਟ ਦੇ ਡੈਡੀਕੇਟ ਰਨ ਲਈ ਚਾਹੀਦੇ ਨੇ, 3,000 ਮੀਲ ਮਿਲਣਗੇ, ਸੇਮ ਟਰੱਕ ਸੇਮ ਟ੍ਰੇਲਰ ਹੋਏਗਾ। ਨਾਲ ਦੀ ਨਾਲ ਮਿਡ ਵੈਸਟ ਅਤੇ US ਈਸਟ ਲਈ ਡਰਾਈਵਰ ਚਾਹੀਦੇ ਨੇ, 905-846-2229, 846-2229 extension 2। ਜਾਣੇ ਆਉਂਦੇ ਆ, ਸਟੇ ਟਿਊਨ। ਪਹਿਲਾਂ ਜੇ ਤੁਹਾਨੂੰ ਪੈਸਾ ਪੂਸਾ ਚਾਹੀਦਾ ਤਾਂ ਆਹ ਸੁਣੋ, ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ A ਲੈਂਡਰ ਨਾਲ ਕਰਵਾਉਣੀ ਹੈ, ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90,000 ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ। ਸੱਜਣਾ, ਜ਼ਿੰਦਗੀ ਅੰਦਰ ਖੁਸ਼ ਰਹਿਣ ਦਾ ਤੁਹਾਨੂੰ ਪੂਰਾ ਪੂਰਾ ਹੱਕ ਹੈ, ਬਸ ਨੀਡ ਅਤੇ ਵਾਂਟ, ਲੋੜ ਕੀ ਹੈ ਔਰ ਚਾਹੁੰਦੇ ਕੀ ਹੋ, ਇਸ ਦਾ ਧਿਆਨ ਰੱਖਿਓ। ਅਨੀਸ਼ਾ ਜੀ, ਵੈਲਕਮ ਟੂ ਦ ਸ਼ੋ।
1: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇੰਟਰਨੈਟ ਐਂਡ ਮੋਬਿਲਿਟੀ ਦੀ ਸਪੈਸ਼ਲ ਆਫਰਸ, ਹਾਈ ਸਪੀਡ ਇੰਟਰਨੈਟ $55 ਤੋਂ ਸਟਾਰਟਿੰਗ, ਪਲੱਸ ਸਪੈਸ਼ਲ ਕ੍ਰੈਡਿਟਸ ਬਿਜ਼ਨਸ ਕਸਟਮਰਸ ਲਈ, ਮੋਬਿਲਿਟੀ ਦੇ ਪਲਾਨਸ $30 ਦੇ ਵਿੱਚ ਕੈਨੇਡਾ ਵਾਈਡ ਤੇ $40 ਦੇ ਵਿੱਚ US ਐਂਡ ਮੈਕਸੀਕੋ ਰੋਮਿੰਗ ਇੰਕਲੂਡਿਡ। ਜੇ ਤੁਸੀਂ ਇਹ ਪਲਾਨ ਲੈਣਾ ਚਾਹੁੰਦੇ ਹੋ, ਸਾਨੂੰ ਕਾਲ ਕਰਿਓ 647-946-2525, 647-946-2525, 2526-2526-2525।
0: ਥੈਂਕ ਯੂ।
2: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ, ਤੇ ਕੋਈ ਪਾਰਟੀ ਕਰਨੀ ਹੋਵੇ ਤਾਂ ਵੀ ਉੱਥੇ ਜਾਵਾਂ।
3: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ, ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100-125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ, ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ, ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ, ਡੀਜੇ ਨਾਈਟ ਦੇ ਨਾਲ।
2: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ, ਕਾਲ 647-429-4040, ਟਿੱਕਾ ਜੰਕਸ਼ਨ 2958 Queen Street East, Unit 26, Brampton.
4: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ, ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
5: ਯਾਰ, ਕਲੋਜ਼ਿੰਗ ਨੇੜੇ ਆ ਗਈ, ਪੇਪਰ ਵਰਕ ਹਜੇ ਵੀ ਕੰਪਲੀਟ ਨਹੀਂ ਹੋਇਆ।
6: ਓਹੋ, ਫਿਕਰ ਨਾ ਕਰੋ, ਕਾਲ ਕਰੋ ਰਵਿੰਦਰ ਤੰਬਰ ਜਾਂ ਹਰਮਨ ਢਿੱਲੋਂ ਨੂੰ, ਰੀਅਲ ਅਸਟੇਟ ਲਾਅ ਵਿੱਚ ਟ੍ਰਸਟਿਡ ਟੀਮ, ਪਰਚੇਜ਼ਸ, ਸੇਲ ਕਲੋਜ਼ਿੰਗਸ, ਰੀਫਾਈਨਾਂਸਿੰਗ, ਮੌਰਗੇਜਸ, ਬੋਰੋਵਰ ਤੇ ਲੈਂਡਰ ਸਾਈਡ ਦੋਵਾਂ ਲਈ ਐਕਸਪਰਟ ਲੀਗਲ ਸਰਵਿਸਿਜ਼।
5: ਘਰ ਹੋਵੇ ਜਾਂ ਕਮਰਸ਼ੀਅਲ ਬਿਜ਼ਨਸ ਡੀਲ, ਹਰ ਕਲੋਜ਼ਿੰਗ ਨੂੰ ਬਣਾਇਆ ਜਾਂਦਾ ਹੈ ਸਮੂਥ, ਸਿੰਪਲ ਤੇ ਸਟ੍ਰੈਸ ਫ੍ਰੀ। ਅੱਜ ਹੀ ਵਿਜ਼ਿਟ ਕਰੋ 448500 ਟੋਰਬ੍ਰਮ ਰੋਡ, ਬ੍ਰੈਂਪਟਨ, ਔਨ L60 5Z6,
6: ਕਾਲ ਰਵਿੰਦਰ ਤੰਬਰ 6477104659
5: ਜਾਂ ਹਰਮਨ ਢਿੱਲੋਂ 6479866760।
2: ਕਿ ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ, ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ, ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 6474461616।
7: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
8: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
7: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
9: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
7: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
9: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 6475189999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
0: ਉਸ ਮਹਿਫਲ ਦਾ ਹਿੱਸਾ ਕਦੀ ਨਾ ਬਣੋ ਜਿੱਥੇ ਦੂਜਿਆਂ ਦੀਆਂ ਚੁਗਲੀਆਂ ਤੇ ਬੁਰਾਈਆਂ ਹੁੰਦੀਆਂ ਹੋਣ, ਕਿਉਂਕਿ ਤੁਹਾਡੇ ਉੱਠਣ ਤੋਂ ਬਾਅਦ ਉਹਨਾਂ ਦਾ ਅਗਲਾ ਮੁੱਦਾ ਤੁਸੀਂ ਹੋਵੋਗੇ। ਉਹ ਜਿਹੜੀਆਂ ਖਬਰਾਂ ਉਹ ਵੀ ਦੱਸ ਦਿੰਦੇ ਹਾਂ ਜੀ। ਜਦੋਂ ਹੁਣ ਫੀਫਾ ਦਾ ਵਰਲਡ ਕੱਪ ਸ਼ੁਰੂ ਹੋਣਾ, ਲੜਾਕੂ ਜਹਾਜ਼ ਸਟੇਡੀਅਮ ਦੇ ਉੱਪਰ ਗਸ਼ਤ ਕਰਨਗੇ। ਰਾਇਲ ਨੇਵੀ ਦਾ ਹੈਲੀਕਾਪਟਰ ਕਰੈਸ਼ ਹੋ ਗਿਆ, 3 ਮੈਂਬਰ ਰਾਇਲ ਨੇਵੀ ਦੇ ਜਿਹੜੇ ਉਹਨਾਂ ਦੇ ਵਿਚਾਰਿਆਂ ਦੀ ਮੌਤ ਹੋ ਗਈ। ਮਮਤਾ ਬੈਨਰਜੀ ਦੀ TMC ਦੁਫਾੜ ਹੋ ਗਈ, 8 ਵਿਧਾਇਕਾਂ ਨੇ ਵੱਖਰਾ ਧੜਾ ਬਣਾ ਲਿਆ, ਇਹ ਸਭ ਤੋਂ ਪਹਿਲਾਂ ਸਾਡੇ ਲੋਕ ਕਰਦੇ ਨੇ। ਯੁਵਕ ਨੇ ਪ੍ਰਾਪਰਟੀ ਦੇ ਲਈ ਆਪਦੀ ਮਾਂ ਮਾਰੀ, ਫਿਰ ਆਪਦਾ ਪਿਓ ਮਾਰਿਆ, ਫਿਰ ਆਪਦੀ ਭੈਣ ਮਾਰੀ, ਫਿਰ ਦੋਸਤ ਨੇ ਉਸੇ ਮੁੰਡੇ ਨੂੰ ਮਾਰਤਾ। ਕਹਿੰਦਾ ਜੇ ਆਪਦੇ ਮਾਂ ਬਾਪ ਨੂੰ ਮਾਰ ਸਕਦਾ ਮੈਨੂੰ ਵੀ ਮਾਰ ਦੂ। ਹੁਣ ਜਿਹੜਾ ਉਹਦਾ ਦੋਸਤ ਸੀ ਉਹਨੂੰ ਫੜ ਲਿਆ ਪੁਲਿਸ ਨੇ।
10: ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ, ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609।
11: ਮੈਂ ਸੋਚਦਾ ਆਪਣਾ ਟਰੱਕ ਲੈ ਲਿਆ ਜਾਵੇ, ਨਵਾਂ ਅਜੇ ਲੈ ਨਹੀਂ ਸਕਦਾ ਤੇ ਯੂਜ਼ਡ ਟਰੱਕ ਖਰੀਦਣਾ ਕਿਹੜਾ ਸੌਖਾ ਹੈ, ਐਵੇਂ ਥੋੜਾ ਕਿਸੇ ਤੋਂ ਵੀ ਲੈ ਆਉਂਗੇ।
12: ਯੂਜ਼ਡ ਟਰੱਕ ਖਰੀਦਣਾ ਜਾਂ ਵੇਚਣਾ ਹੋਵੇ, ਨਿਕਸੂ ਟਰੱਕ ਸੇਲਸ ਲਿਮਿਟਿਡ ਇੱਕ ਅਜਿਹਾ ਨਾਮ ਹੈ ਜਿਸ ਤੇ ਅੱਖਾਂ ਬੰਦ ਕਰਕੇ ਭਰੋਸਾ ਕੀਤਾ ਜਾ ਸਕਦਾ ਹੈ। ਇਹ ਯੂਜ਼ਡ ਟਰੱਕਸ ਤੇ ਟ੍ਰੇਲਰਸ ਬਾਏ ਤੇ ਸੈਲ ਕਰਦੇ ਨੇ, ਸਭ ਤੋਂ ਵਧੀਆ ਰੇਟਸ, ਫਾਈਨਾਂਸਿੰਗ ਵੀ ਅਵੇਲੇਬਲ ਹੈ, ਕ੍ਰੈਡਿਟ ਗੁੱਡ ਬੈਡ ਨੋ ਪ੍ਰੋਬਲਮ। ਨਿਕਸੂ ਟਰੱਕ ਸੇਲਸ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999।
0: ਜੀ ਇਸ ਤਰ੍ਹਾਂ ਜੁੜੇ ਰਹਿਣਾ, ਬਦਲੋਂ ਦੋ ਤੁਹਾਡੇ ਲਈ ਆ ਰਿਹਾ ਹੈ। ਕਿਰਨ ਜੀ ਪੂਰੀ ਤਿਆਰੀ, ਜਾਂ ਪੇਪਰ ਸ਼ੇਪਰ ਤੇ ਗਾਣੇ ਗੁਣੇ ਸੀਡੀ ਪਲੇਅਰ ਕੱਢ ਲਿਆ, ਮੇਰਾ ਤਾਂ ਚੱਲਦਾ ਨਹੀਂ ਗਾ। ਜੇ ਤੁਸੀਂ ਚਾਹੁੰਦੇ ਹੋ ਮੈਂ ਗਾਣੇ ਸੁਣਾਇਆ ਕਰਾਂ, ਮੈਨੂੰ ਗੋ ਫੰਡ ਤੇ ਆ ਕੇ ਸੀਡੀ ਪਲੇਅਰ ਲੈ ਦਿਓ ਇੱਕ, ਫਿਰ ਗਾਣੇ ਸੁਣਾ ਦਿਆ ਕਰਾਂਗੇ, ਨੋ ਪ੍ਰੋਬਲਮ। ਉਹ ਖੈਰ ਆਪਣੇ ਨੰਬਰ ਨੇ 416-677-0609, ਉੱਪਰ ਵਾਲੇ ਦਾ ਦੁਆ ਕਰਮ ਰਿਹਾ। ਫਿਰ ਮਿਲਾਂਗੇ, ਡੇਵ ਟਾਵਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ। ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ, ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222,
13: 32-55-80,
14: 98,
2: ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ।
13: ਉਹ ਕਾਊਂਟਿੰਗ ਨਹੀਂ, ਇਹ ਤੇ 32, 55, 80 ਤੇ 98 ਇੰਚ ਦੇ ਟੀਵੀ ਨੇ
14: ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਆਏ ਨੇ। ਇਹਨਾਂ ਕੋਲ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
15: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 ਬੋਵੇ ਡਰਾਈਵ ਨੀਅਰ ਚਿੰਗੂਜ਼ੀ। ਕਾਲ 905-450-2828, 905-450-2828।
16: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, 15223 ਡਫੀਸ ਲੇਨ, ਕਿਲਡਨ, ਓਨਟਾਰੀਓ। ਕਾਲ 905-755-9870, 905-757-9877।
17: ਸਤਿ ਸ਼੍ਰੀ ਅਕਾਲ ਦੇਵ ਭਾਜੀ, ਮੈਂ ਅਭਿਸ਼ੇਕ ਰਿਐਲਟਰ ਬਹੁਤ ਹੀ ਸੋਹਣੀ ਡੀਲਸ ਲੈ ਕੇ ਆਇਆ ਜੀ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ, 1 ਲੋਕਰ, ਬ੍ਰਾਂਡ ਨਿਊ ਕਰ, 5,90,000 ਦੀ ਪਰਚੇਸ ਪ੍ਰਾਈਸ ਹੈ, ਅਵੇਲੇਬਲ ਹੈ ਸਿਰਫ 4,75,000 ਚ। ਹਾਂਜੀ, ਆਲਮੋਸਟ 1,25,000 ਦਾ ਡਿਸਕਾਊਂਟ ਹੈ। ਵਾਟਰਲੂ ਦੇ ਅੰਦਰ 2 ਬੈਡਰੂਮ 2 ਬਾਥਰੂਮ ਦਾ ਕੌਂਡੋ, 3,99,000 ਦੇ ਅੰਦਰ। ਬ੍ਰੈਂਪਟਨ ਦੇ ਅੰਦਰ ਸਪੈਸ਼ਲ ਡੀਲ, ਡੀਟੈਚ ਘਰ ਬੈਕ ਸਪਲਿਟ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 3 ਕਿਚਨ, 3 ਵਾਸ਼ਰ ਡਰਾਇਰ ਸਪੇਸ, 8 ਗੱਡੀਆਂ ਦੀ ਪਾਰਕਿੰਗ। ਲਿਸਟ ਪ੍ਰਾਈਸ ਓਨਲੀ 899,000। ਇਹ ਡੀਲ ਮਾਰਕੀਟ 'ਚ ਨਹੀਂ ਰਹੇਗੀ ਬਹੁਤ ਦੇਰ ਲਈ। ਕਮਰਸ਼ੀਅਲ
18: ਵਨ ਟਾਈਮ ਇਨਵੈਸਟਮੈਂਟ, ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ, 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਈਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਡ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਹੈ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222, ਜੇ ਗੰਡਮ ਕਾਲ 416-265-2222।
19: Ontario continues to let 80% of trucking fleets share the road with our families without having been through a single safety audit. Right now, thousands of transports are operating under a so-called satisfactory or unaudited rating, meaning no one has actually inspected them. This isn't complicated. Open the scales 24/7. The Ontario government shouldn't be gambling with our safety. Visit ontariosafety.ca for details. Paid for by the Ontario Trucking Association's Stop Illegal Trucking campaign.
20: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530. CHLO AM 530.
21: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। ਦਿਸ ਇਜ਼ ਵਤਨੋਂ ਦੂਰ ਰੇਡੀਓ।
22: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ, ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ, ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
21: ਦਿਸ ਇਜ਼ ਵਤਨੋਂ ਦੂਰ ਰੇਡੀਓ।

0: ਗੁੱਡ ਆਫਟਰਨੂਨ ਜੀ, ਬਿਲਕੁਲ ਸਤਿ ਸ਼੍ਰੀ ਅਕਾਲ ਸਾਡੇ ਸਾਰੇ ਹੀ ਲਿਸਨਰਸ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਔਰ ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਲਿਸਨਰਸ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਹੋ, ਭਾਵੇਂ ਗੱਡੀਆਂ 'ਚੋਂ, ਕਾਰਾਂ 'ਚੋਂ ਜਾਂ ਕੰਮਾਂ ਕਾਰਾਂ ਤੋਂ। ਇੱਕ ਤਾਂ ਮੌਸਮ ਜਿਹੜਾ ਜੀ ਹੈਗਾ ਬਹੁਤ ਵਧੀਆ, ਤੇ ਇੱਕ ਘੰਟਾ ਜਿਹੜਾ ਜੀ ਅਸੀਂ ਬਿਲਕੁਲ ਵਧੀਆ, ਜਿੱਦਾਂ ਕਿ ਕੱਲ੍ਹ ਤੁਹਾਨੂੰ ਜਿਹੜਾ ਜੀ ਮਨੋਰੰਜਨ ਹਾਸੇ ਖੇਡਿਆਂ ਦੇ ਨਾਲ ਜਿਹੜਾ ਜੀ ਪ੍ਰੋਗਰਾਮ ਪੇਸ਼ ਕੀਤਾ ਸੀ, ਉਹਦੀ ਅੱਜ ਇੱਕ ਪੋਜ਼ਿਟਿਵ ਐਨਰਜੀ ਦੇ ਨਾਲ ਰੇਡੀਓ ਪ੍ਰੋਗਰਾਮ ਤੁਹਾਡੇ ਤੱਕ ਲੈ ਕੇ ਆਏ ਹਾਂ ਜੀ। ਔਰ ਨਾਲ ਦੀ ਨਾਲ ਜਿੱਥੇ ਕਿ ਜਾਣਕਾਰੀ ਆਪਾਂ ਤੁਹਾਨੂੰ ਅੱਜ ਤੀਆਂ ਦੇ ਮੇਲੇ ਦੀ ਦੁਬਾਰਾ ਤੋਂ ਜਿਹੜੀ ਜੀ ਦਿੰਦੇ ਰਹਿੰਦੇ ਹਾਂ, ਕਿਉਂਕਿ ਸਾਡੀਆਂ ਜਿੰਨੀਆਂ ਵੀ ਭੈਣਾਂ ਸਾਨੂੰ ਸੁਣਦੀਆਂ, ਜਿੰਨੀਆਂ ਵੀ ਸਾਡੀਆਂ ਮਾਮਾ ਸੁਣਦੀਆਂ, ਕਿਉਂਕਿ ਸਾਰੇ ਐਕਸਾਈਟਿਡ ਹੁੰਦੇ ਆ ਕਿ ਸਮਰ ਆ, ਇੱਕ ਵਧੀਆ ਜਿਹੜਾ ਹੈ ਜੀ ਪ੍ਰੋਗਰਾਮ ਹੋਵੇ ਜਿੱਥੇ ਕਿ ਇੱਕ ਛੱਤ ਥੱਲੇ ਅਸੀਂ ਬਹੁਤ ਸਾਰੇ ਕਲਾਕਾਰਾਂ ਨੂੰ ਜਿਹੜਾ ਜੀ ਸੁਣੀਏ। ਸੋ ਤੁਹਾਡੀ ਜਿਹੜੀ ਹੈ ਜੀ ਵੇਟ ਹੁਣ ਹੋ ਚੁੱਕੀ ਆ ਓਵਰ, ਕਿਉਂਕਿ 21 ਜੂਨ ਨੂੰ ਜਿਹੜਾ ਹੈ ਜੀ 21 ਜੂਨ ਨੂੰ ਐਤਵਾਰ ਦਿਨ ਜਿਹੜਾ ਜੀ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਜਿਹੜਾ ਜੀ 24ਵੇਂ ਸਾਲ ਦਾ ਤੀਆਂ ਦਾ ਮੇਲਾ ਆ ਚੁੱਕਿਆ ਹੈ। ਔਰ ਹੋਰ ਜਾਣਕਾਰੀ ਜਿਹੜੀ ਜੀ ਬਹੁਤ ਜਲਦੀ ਅਸੀਂ ਤੁਹਾਡੇ ਨਾਲ ਟਾਈਮ ਟੂ ਟਾਈਮ ਦਿੰਦੇ ਰਹਿੰਦੇ ਹਾਂ। ਮੇਰੇ ਨਾਲ ਸਟੂਡੀਓ ਦੇ ਵਿੱਚ ਹੈਗੇ ਸੁਖੀ ਜੀ, ਸੋ ਸਵਾਗਤ ਕਰਦੇ ਹਾਂ ਸੁਖੀ ਜੀ, ਬਹੁਤ ਬਹੁਤ ਸਵਾਗਤ।
1: ਬਹੁਤ ਬਹੁਤ ਧੰਨਵਾਦ ਕਿਰਨ ਜੀ ਤੁਹਾਡਾ, ਔਰ ਜਿੰਨੇ ਵੀ ਰੇਡੀਓ ਪ੍ਰੋਗਰਾਮ ਸੁਣ ਰਹੇ ਸਰੋਤੇ ਨੇ, ਦਰਸ਼ਕ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ, ਉਹਨਾਂ ਨੂੰ ਵੀ ਵੈਲਕਮ ਹੈ। ਹੁਣੇ ਹੁਣੇ ਦੇਵ ਤਾਤਲਾ ਜੀ ਨੂੰ ਤੁਸੀਂ ਸੁਣ ਰਹੇ ਸੀਗੇ, ਉਹਨਾਂ ਨੇ ਵੀ ਇਨਫੋਰਮੇਸ਼ਨ ਦਿੱਤੀ ਤੀਆਂ ਦੀ, ਤੇ ਹੁਣ ਆਪਾਂ ਵੀ ਇੱਕ ਘੰਟਾ ਜਿਹੜੀ ਆ ਕਾਫੀ ਜਾਣਕਾਰੀ ਦੇ ਕੇ ਬਹੁਤ ਸਾਰੇ ਡਾਲਰ ਭੈਣਾਂ ਦੇ ਜਾਵਾਂਗੇ। ਤੇ ਇੱਕ ਮੈਨੂੰ ਸ਼ੇਅਰ ਯਾਦ ਆਇਆ, ਔਰ ਨਾਲ ਸਾਥ ਆਪਣਾ ਸਟੂਡੀਓ 'ਚ ਸ਼ਾਹ ਸਾਹਿਬ ਦੇ ਰਹੇ ਨੇ। ਸ਼ਾਹ ਸਾਹਿਬ ਇੱਕ ਉਰਦੂ ਦਾ ਸ਼ੇਅਰ ਹੈਗਾ
2: ਜੀ,
1: ਪੰਜਾਬੀ ਉਰਦੂ ਦਾ, ਪਿਓਰ ਉਰਦੂ ਦਾ ਮੈਂ ਨਹੀਂ ਬੋਲ ਸਕਦਾ, ਪੰਜਾਬੀ ਉਰਦੂ ਦਾ, ਖੁਸ਼ੀ ਮੁਹੰਮਦ ਨੇ ਲਿਖਿਆ ਹੋਇਆ। ਉਹ ਕਹਿੰਦੇ ਕਿ ਆਖਣ ਨੂੰ ਤਾਂ ਕਹਿੰਦੇ ਨੇ ਰੱਬ ਭਲਾ ਕਰੇ,
2: ਅੱਛਾ,
1: ਅੰਦਰੋਂ ਸੜਦੇ ਰਹਿੰਦੇ ਨੇ ਰੱਬ ਭਲਾ ਕਰੇ। ਕਹਿੰਦਾ ਉਂਝ ਤਾਂ ਸਾਰ ਨੀ ਲੈਂਦੇ ਕੋਈ ਮਤਲਬ ਹੋਊ ਤਾਂ ਹੀ ਆ, ਨੇੜੇ ਹੋ ਬਹਿੰਦੇ ਆ ਕਹਿੰਦੇ ਰੱਬ ਭਲਾ ਕਰੇ।
2: ਕਿਆ ਬਾਤ ਹੈ,
1: ਠੰਡੇ ਚੁੱਲੇ ਨੰਗੇ ਤਨ ਨੇ ਕੰਮਿਆਂ ਕੰਮ ਕਰਨ ਵਾਲੇ ਲੋਕਾਂ ਦੇ ਕੀ ਦੁਖੜੇ ਵਿਚਾਰੇ ਸਹਿੰਦੇ ਰੱਬ ਭਲਾ ਕਰੇ।
2: ਕਿਆ ਬਾਤ,
1: ਮਿਹਨਤ ਦਾ ਮੁੱਲ ਪੂਰਾ ਇੱਥੇ ਪੈਂਦਾ ਨੇ, ਕਿਵੇਂ ਹੌਂਸਲਾ ਢਹਿੰਦਾ ਹੈ ਰੱਬ ਭਲਾ ਕਰੇ। ਚੰਗੀ ਮਾੜੀ ਖੁਸ਼ੀ ਕਿਸੇ ਨੂੰ ਕੋਈ ਨੀ ਕਹਿੰਦਾ, ਫਿਰ ਵੀ ਭਲਾ ਪਰਖਦੇ ਰਹਿੰਦੇ ਆ ਕਹਿੰਦੇ ਰੱਬ ਭਲਾ ਕਰੇ।
2: ਕਿਆ ਬਾਤ ਹੈ ਸੁਖੀ ਜੀ, ਕਿਆ ਸ਼ੇਰ ਤੁਸੀਂ ਪੜਿਆ ਅੱਜ, ਔਰ ਵਾਕਈ ਇਹਦੇ ਪਿੱਛੇ ਅਗਰ ਗੌਰ ਨਾਲ ਸੁਣੋ ਨਾ, ਬਹੁਤ ਵੱਡਾ ਮਤਲਬ ਹੈ। ਅਗਰ ਮਤਲਬ ਸਮਝ ਆਏ ਤਾਂ ਮੇਰਾ ਸਾਰੇ ਲੋਕ ਸਿੱਧੇ ਹੋ ਜਾਈਏ, ਇਹ ਸਾਨੂੰ ਸਿੱਧਾ ਹੋਣਾ ਹੀ ਪੈਣਾ ਅਗਰ ਅਸੀਂ ਚਾਹੀਏ ਇੱਕ ਦੂਸਰੇ ਦੇ ਵੈਲਵਿਸ਼ਰ ਬਣ ਕੇ ਔਰ ਇੱਕ ਦੂਸਰੇ ਨੂੰ ਸਪੋਰਟ ਕਰਕੇ ਅੱਗੇ ਵੱਧ ਸਕਦੇ ਹਾਂ। ਲੇਕਿਨ ਉਦੋਂ ਹੀ ਹੋਏਗਾ ਜਦੋਂ ਤੁਹਾਨੂੰ ਆਪਣੀ ਅਨਾ ਮਾਰਨੀ ਪੈਣੀ ਹੈ, ਆਪਣਾ ਮੈਂ ਮਾਰਨੀ ਪੈਣੀ ਹੈ। ਤੁਸੀਂ ਕਹਿੰਦੇ ਮੈਂ ਰੱਬ ਨੂੰ ਪਸੰਦ ਨਹੀਂ, ਸੁਖੀ ਜੀ ਜਦੋਂ ਬੰਦੇ ਚ ਮੈਂ ਆ ਜਾਏ ਨਾ, ਤੇ ਬੰਦੇ ਦਾ ਸਮਝੋ ਬੈਕ ਗੇਅਰ ਲੱਗ ਗਿਆ, ਤੇ ਅੱਗੇ ਵਧਣਾ ਜੀ ਜ਼ਿੰਦਗੀ, ਤੇ ਮੈਂ ਖਤਮ ਕਰੋ ਤੇ ਫਿਰ ਅੱਗੇ ਤੁਸੀਂ ਵਧਦੇ ਜਾਓਗੇ, ਅਗਲੇ ਦਾ ਚੰਗਾ ਸੋਚੋਗੇ ਤੁਹਾਡਾ ਚੰਗਾ ਆਪੇ ਹੋ ਜਾਏਗਾ। ਬਸ ਅੱਜ ਦਾ ਮੈਸੇਜ ਇਹੀ ਹੈ,
1: ਕਿਉਂਕਿ ਕਿਸੇ ਸਿਆਣੇ ਨੇ ਕਿਹਾ ਜੇ ਕਿਸੇ ਵੱਲ ਇੱਕ ਉਂਗਲੀ ਚੁੱਕਦੇ ਨਾ
2: ਜੀ,
1: ਦੇਖ ਲਓ ਤਿੰਨ ਤੁਹਾਡੇ ਵੱਲੋਂ ਆਪੇ ਆ ਗਏ।
2: ਕਿਆ ਬਾਤ ਹੈ, ਗੱਲ ਹੋਈ
1: ਨਾ, ਜੇ ਤੁਸੀਂ ਇੱਕ ਦਾ ਜੋ ਚੰਗਾ ਕਰੋਗੇ ਤਿੰਨ ਗੁਣਾ ਤੁਹਾਡਾ ਚੰਗਾ ਹੋ
2: ਜੀ। ਬਿਲਕੁਲ ਇਸ ਤਰ੍ਹਾਂ, ਔਰ ਬਿਲਕੁਲ ਸੁਖੀ ਜੀ ਮੈਂ ਬਿਲਕੁਲ ਐਗਰੀ ਕਰਨਾ, ਔਰ ਮੈਂ ਆਲਵੇਜ਼ ਕਹਿਣਾ ਇੱਕ ਦੂਸਰੇ ਦਾ ਵੈਲਫੇਅਰ ਬਣ ਜਾਓ, ਰੱਬ ਤੁਹਾਡਾ ਵੈਲਫੇਅਰ ਹੈਗਾ ਹੀ ਹੈ ਔਰ ਅੱਗੇ ਵੀ ਬਣੇਗਾ। ਇੱਕ ਦੂਸਰੇ ਦਾ ਵੈਲਫੇਅਰ ਪਹਿਲੇ ਬਣੋ,
1: ਇਕੱਠੇ ਹੋ ਕੇ ਤੁਰਨਾ ਆਪਾਂ ਬਣ ਜਾਣਾ ਡਾਰ ਅਸਾਂ ਨੇ, ਕਹਿੰਦੇ ਹੌਲੀ ਹੌਲੀ ਚੁੱਕ ਲੈਣਾ ਇੱਕ ਦੂਜੇ ਦਾ ਭਾਰ ਅਸਾਂ ਨੇ।
2: ਕਿਆ ਬਾਤ ਹੈ,
1: ਜ਼ਬਰਦਸਤ ਹੀ ਹੈ ਜੀ, ਜ਼ਬਰਦਸਤ। ਸੋ 9057999099 ਸਾਡੇ ਸਟੂਡੀਓ ਦਾ ਨੰਬਰ ਹੈ। ਅੱਜ ਦਾ ਸਾਰਾ ਪ੍ਰੋਗਰਾਮ ਜੀ ਅਸੀਂ ਸ਼ੇਰ ਆਟੇ ਦੇ ਸਹਿਯੋਗ ਦੇ ਨਾਲ ਪੇਸ਼ ਕਰ ਰਹੇ ਹੈਗੇ ਆ, ਜਿਹੜੇ ਕਿ ਹਰ ਸਾਲ ਇਹਨਾਂ ਵੱਲੋਂ ਹੀ ਜਿਹੜਾ ਤੀਆਂ ਦਾ ਮੇਲਾ ਹੁੰਦਾ ਪ੍ਰੈਜੈਂਟ ਹੁੰਦਾ, ਤੇ ਉਹਨਾਂ ਦੇ ਵੱਲੋਂ ਅੱਜ ਸੂਚਨਾ ਮਿਲੀ ਆ ਸ਼ਾਹ ਸਾਹਿਬ
2: ਜੀ
1: ਕਿ ਜਦੋਂ ਐਂਟਰ ਕਰਨਗੇ ਉਹਨਾਂ ਦਾ ਬਹੁਤ ਵੱਡਾ ਉੱਥੇ ਬੂਥ ਹੋਣਾ।
2: ਅੱਛਾ ਜੀ,
1: ਤੇ ਉਹ ਲੇਡੀਜ਼ ਨੂੰ ਪਤਾ ਹੀ ਆ ਸ਼ੇਰ ਆਟਾ, ਕਿਉਂਕਿ ਰੋਜ਼ ਘਰ ਬਣਾਉਂਦੀਆਂ ਉਹਨਾਂ ਦੇ ਖਾਣਾ, ਤੇ ਉਹਨਾਂ ਨੇ ਬੂਥ ਦੇ ਉੱਤੇ ਇੱਕ ਬਹੁਤ ਸਾਰੇ ਲੱਗੇ ਹੋਣੇ ਆ ਆਟੇ ਦੇ ਜਿਹੜੇ ਤਿਆਰੀ ਕੰਪੀਟੀਸ਼ਨ
2: ਤੁਹਾਡੇ ਨਾਲ ਜੁੜੇ ਆ, ਔਰ ਮੈਂ ਆਲ ਸਾਲ ਐਵਰੀ ਈਅਰ ਆਈ ਵੇਖਣਾ ਤੁਸੀਂ ਜੋ ਗਿਫਟ ਦਿੰਦੇ ਹੋ, ਜੋ ਤੁਸੀਂ ਲੋਕਾਂ ਨੂੰ ਇੰਟਰਟੇਨਮੈਂਟ ਦਿੰਦੇ ਹੋ, ਮੇਰਾ ਨੀ ਖਿਆਲ ਅੱਜ ਦੇ ਦੌਰ ਚ ਕੋਈ ਬੰਦਾ ਅਫੋਰਡ ਕਰ ਸਕਦਾ। ਬਹੁਤ ਮੁਸ਼ਕਿਲ ਕੰਮ ਕਰਦੇ ਹੋ ਔਰ
1: ਡੈਮੋ ਜਿਦਾਂ, ਤੇ ਉੱਥੇ ਤੁਸੀਂ ਬਸ ਸਿਰਫ ਆਪਣੀ ਈਮੇਲ ਪਾਉਣੀ ਡਰਾ ਚ, ਤੇ ਤੁਹਾਨੂੰ ਇੱਕ ਟਿਕਟ ਰਿਟਰਨ ਜਿਹੜੀ ਆ ਇੰਡੀਆ ਦੇ
2: ਵਾਹ ਵਾਹ ਵਾਹ, ਬੱਲੇ ਬੱਲੇ ਕਰਾਤੀ
1: ਭਾਜੀ। ਇਹ ਤੁਰਕਿਸ਼ ਏਅਰਲਾਈਨ ਦਾ ਪਲੇਨ ਹੋਣਾ, ਤੁਰਕਿਸ਼ ਏਅਰਲਾਈਨ ਦੀ ਹੀ ਟੀਮ ਉੱਥੇ ਹੋਵੇਗੀ, ਉਹਨਾਂ ਵੱਲੋਂ ਉਸੇ ਟਾਈਮ ਸਟੇਜ ਦੇ ਉੱਤੇ ਡਰਾ ਕੱਢਿਆ ਜਾਣਾ।
2: ਅੱਛਾ, ਹਾਂਜੀ, ਕੀ ਬਾਤ ਹੈ, ਇਹ ਤੇ ਜ਼ਬਰਦਸਤ ਹੈ। ਦੇਖੋ ਜੀ, ਬਹੁਤ ਵੱਡੀ ਆਫਰ ਹੈ, ਔਰ ਇਸ ਆਫਰ ਤੋਂ ਜ਼ਰੂਰ ਫਾਇਦਾ ਚੁੱਕੋ। ਨੋਟ ਕਰੋ, ਤੁਸੀਂ ਪਹੁੰਚਣਾ ਕਿੱਥੇ, 21 ਜੂਨ, 21 ਜੂਨ ਪੀਅਰਸਨ ਕਨਵੈਨਸ਼ਨ ਸੈਂਟਰ, ਜਰਾ ਏਅਰਪੋਰਟ ਐਂਡ ਸਟੀਲ ਦੇ ਬਿਲਕੁਲ ਕਾਰਨਰ ਤੇ ਹੈਗਾ। ਔਰ ਪੂਰੀ ਤਿਆਰੀ ਦੇ ਨਾਲ ਸੁਖੀ ਭਾਅ ਜੀ ਜੋ ਵੀ ਕਹਿੰਦੇ ਨੇ, ਮੈਂ ਵਿਟਨੈਸ ਹੈਗਾ ਚੀਜ਼ ਦਾ, ਉਹ ਕੋਸ਼ਿਸ਼ ਕਰਦੇ ਨੇ ਬੈਸਟ ਕਰਨ ਦਾ। ਔਰ ਅਸੀਂ ਮਿਲ ਕੇ ਜਿਹੜੀ ਟੀਮ ਬਣਾਈ ਔਰ ਇਸੇ ਤਰ੍ਹਾਂ ਬਣਾਈਏ ਵੀ ਸਾਡਾ ਜਿਹੜਾ ਇੱਕ ਲਾਜ਼ਮੀ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ, ਬੈਸਟ ਸਾਊਂਡ ਹੋਵੇ, ਬੈਸਟ ਆਰਟਿਸਟ ਹੋਣ, ਬੈਸਟ ਲਾਈਟਸ ਹੋਣ, ਔਰ ਬੈਠਣ ਦਾ ਵੀ ਬਹੁਤ ਵਧੀਆ ਹੋਵੇ, ਔਰ ਸਟਾਲਸ ਵਗੈਰਾ ਬੈਸਟ ਹੋਣ, ਔਰ ਤੁਸੀਂ ਜਿਹੜੀ ਉੱਥੇ ਸੇਵਿੰਗ ਕਰੋਗੇ ਨਾ ਉਹ ਬੜੀ ਜ਼ਿਆਦਾ ਹੋਏਗੀ ਸੇਵਿੰਗ। ਉਹਦੇ ਨਾਲ ਨਾਲ ਜਿਹੜਾ ਬੰਦਾ ਵੀ ਉੱਥੇ ਸਟਾਲ ਲਾਏਗਾ ਨਾ ਸੁਖੀ ਜੀ, ਇੱਕ ਦਿਨ ਦੀ ਕਮਾਈ, ਉਸ ਦਿਨ ਦੀ ਸਿਰਫ ਕਮਾਈ ਤੁਹਾਡੀ ਇੱਕ ਮਹੀਨੇ ਦੇ ਬਰਾਬਰ ਹੋ ਸਕਦੀ ਹੈ। ਇੱਕ ਦਿਨ ਦੀ ਕਮਾਈ ਤੁਹਾਡੀ ਇੱਕ ਮਹੀਨੇ ਦੇ ਬਰਾਬਰ ਹੋ ਸਕਦੀ ਹੈ। ਤੁਹਾਨੂੰ ਇੱਕ ਦਿਨ ਐਫਰਟ ਕਰਨੀ ਪਏਗੀ ਔਰ ਤੁਸੀਂ ਇੰਨੀ ਸੇਲ ਕਰ ਸਕਦੇ ਹੋ, ਕਿਉਂਕਿ ਇੰਨੀ ਜਨਤਾ, ਇੰਨੇ ਲੋਕ, ਇੰਨੀਆਂ ਮਾਵਾਂ ਧੀਆਂ ਭੈਣਾਂ ਆਉਂਦੀਆਂ ਜਿਹੜਾ ਬਾਇੰਗ ਕਰਦੀਆਂ, ਉਹਨਾਂ ਨੇ ਤੁਹਾਡੇ ਕੋਲ ਬਾਇੰਗ ਕਰਨੀ ਕਰਨੀ। ਜਦੋਂ ਬਾਇੰਗ ਕਰਨਗੇ ਤੁਹਾਡੀ ਜਿਹੜੀ ਸੇਲ ਵਧਣੀ ਵਧਣੀ, ਜੋ ਸੇਲ ਵਧੇ ਤੇ ਇਨਕਮ ਤੁਹਾਨੂੰ ਪਤਾ ਵੱਧ ਜਾਂਦੀ ਹੈ। ਇਸ ਵਾਸਤੇ ਇਸ ਮੌਕੇ ਤੇ ਜ਼ਰੂਰ ਫਾਇਦਾ ਚੁੱਕੋ। ਨੰਬਰ ਨੋਟ ਕਰੋ, 9057990999 ਤੇ ਕਾਲ ਕਰੋ। ਕੋਈ ਵੀ ਤੁਸੀਂ ਸਪੋਂਸਰ ਕਰਨਾ ਹੈ ਔਰ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਹੈ, ਤੁਹਾਡਾ ਤੁਸੀਂ ਚਾਹੁੰਦੇ ਹੋ ਤੁਹਾਡਾ ਬਿਜ਼ਨਸ ਹਰ ਬੰਦੇ ਤੱਕ ਮੈਸੇਜ ਪਹੁੰਚੇ, ਤੁਹਾਡਾ ਤੁਸੀਂ ਕਰਦੇ ਕੀ ਹੋ, ਔਰ ਤੁਸੀਂ ਅਗਰ ਚਾਹੁੰਦੇ ਹੋ ਤੁਸੀਂ ਸਟਾਲ ਲਾਉਣਾ ਹੈ, ਕੋਈ ਇਨਕਮ ਅੱਛੀ ਕਰਨੀ ਹੈ, ਇੱਕ ਦਿਨ ਵਿੱਚ ਤੁਸੀਂ ਚੰਗੇ ਪੈਸੇ ਬਣਾਉਣੇ ਨਾ, ਤੇ ਨੰਬਰ ਬਹੁਤ ਸੌਖਾ ਜੇ, 9057990999। ਤੀਆਂ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਪੀਅਰਸਨ ਕਨਵੈਨਸ਼ਨ, ਸਿਰਫ ਜਗ੍ਹਾ ਬਦਲੀ ਹੈ ਇਸ ਵਾਰੀ, ਯਾਰ ਨਹੀਂ ਬਦਲੇ, ਜਗ੍ਹਾ ਹੀ ਬਦਲੀ ਹੈ,
1: ਨਹੀਂ ਤਾਰੀਖ ਵੀ ਬਦਲੀ,
2: ਤਾਰੀਖ ਬਦਲੀ, ਉਹ ਤਾਂ ਮਜਬੂਰੀ ਸੀ ਨਾ, ਜਗ੍ਹਾ ਬਦਲੀ, ਤਾਰੀਖ ਬਦਲੀ ਪਈ।
1: ਪਹਿਲਾ ਮਦਰਸ ਡੇ ਤੇ ਹੁੰਦਾ ਸੀ, ਹੁਣ ਐਕਟਿਵ ਫਾਦਰ ਡੇ,
2: ਫਾਦਰ ਡੇ। ਦੇਖੋ ਜੀ, ਇਸ ਤੋਂ ਵਧੀਆ ਗੱਲ ਕੀ ਹੋ ਸਕਦੀ, ਉਹ ਟਿਕਟ ਜਿਹੜੀਆਂ ਆਨਲਾਈਨ ਅਵੇਲੇਬਲ ਹੈਗੀਆਂ, ਟਿਕਟਸ ਤੁਸੀਂ ਆਨਲਾਈਨ ਲੈ ਸਕਦੇ ਹੋ megastarevents.com ਤੇ ਜਾ ਕੇ, megastarevents.com। ਔਰ ਖੁਸ਼ਖਬਰੀ ਕੀ ਹੈ ਖੁਸ਼ੀ ਜੀ, ਮੈਨੂੰ ਸ਼ੇਅਰ ਕਰਦੇ ਬੜੀ ਖੁਸ਼ੀ ਹੋ ਰਹੀ ਹੈ, $30 ਚ ਇੰਕਲੂਡ ਐਵਰੀਥਿੰਗ, ਕੋਈ ਟੈਕਸ ਨਹੀਂ,
1: ਪਰ ਇਹ ਐਡਵਾਂਸ ਹੈ ਜੀ,
2: ਹਾਂਜੀ ਐਡਵਾਂਸ, $30 ਚ ਕੋਈ ਟੈਕਸ ਨਹੀਂ, ਕੋਈ ਤੁਹਾਡੀ ਫੀਸ ਨਹੀਂ, ਸਿਰਫ ਉਹ ਸਿਰਫ ਤੁਸੀਂ $30 ਦੇਣੇ ਨਾ, ਉਹ ਸਾਰਾ ਦਿਨ ਇੰਟਰਟੇਨਮੈਂਟ ਜਿਹੜੀ ਹੁੰਦੀ, ਜਿਵੇਂ ਮੰਨਤ ਨੂਰ ਆ ਰਹੀ ਹੈ, ਮੰਨਤ ਨੂਰ ਦੇ ਨਾਲ ਮਾਸਟਰ ਸਲੀਮ ਔਰ ਬਹੁਤ ਸਾਰੇ ਫਨਕਾਰ ਆ ਰਹੇ ਨੇ, ਉਹ ਤੁਸੀਂ ਉੱਥੇ ਪਹੁੰਚਣਾ, ਮੇਕ ਸ਼ੋਰ ਕਰਨਾ 21 ਜੂਨ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ, 9057990999 ਤੇ ਪਹੁੰਚਣਾ ਜੀ।
1: ਜੀ, ਔਰ ਸਾਡੇ ਤੀਆਂ ਦੇ ਨਾਲ ਹੀ ਬੜੇ ਸਾਲਾਂ ਤੋਂ ਜੁੜੇ ਨੇ ਔਰ ਤੀਆਂ ਦੇ ਮੇਲੇ ਨੂੰ ਹਰ ਸਾਲ ਸਪੋਂਸਰ ਵੀ ਕਰਦੇ ਨੇ, ਔਰ ਹਰਪ੍ਰੀਤ ਸੈਣੀ ਹੋਣੀ ਸਾਡੇ ਨਾਲ ਆ ਗਏ ਨੇ। ਹਰਪ੍ਰੀਤ ਜੀ, ਵੈਲਕਮ ਜੀ ਆਇਆਂ ਨੂੰ।
3: ਥੈਂਕ ਯੂ ਸੋ ਮਚ ਸੁਖੀ ਜੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਔਰ ਹਰਪ੍ਰੀਤ ਜੀ, ਜਿਵੇਂ ਆਪਾਂ ਲਾਸਟ ਵੀਕ ਵੀ ਗੱਲ ਕੀਤੀ ਸੀ, ਤੁਹਾਨੂੰ ਸਵਾਲ ਕੀਤਾ ਸੀ ਕਿ ਕਿੰਨੇ ਕੁ ਸਾਲਾਂ ਤੋਂ ਜੁੜੇ ਹੋ, ਤੇ ਤੁਸੀਂ ਦੱਸਿਆ ਸੀਗਾ ਵੀ ਜਦੋਂ ਦੇ ਬਿਜ਼ਨਸ 'ਚ ਆਏ ਹੋ ਉਦੋਂ ਦੇ ਹੀ ਤੁਸੀਂ ਨਾਲ ਹੀ ਹੋ ਇਸ ਫੰਕਸ਼ਨ ਦੇ ਨਾਲ, ਮੇਲੇ ਦੇ ਨਾਲ। ਅਤੇ ਜਿਵੇਂ ਮੈਂ ਦੱਸਿਆ, ਤੁਸੀਂ ਸੁਣ ਹੀ ਰਹੇ ਸੀ ਕਿ ਸਾਹਮਣੇ ਜਾਂਦਿਆਂ ਨੂੰ ਸ਼ੇਅਰ ਆਟੇ ਦਾ ਉਹਨਾਂ ਨੇ ਡਰਾ ਕੱਢਣੇ ਆ, ਰਾਈਟ ਹੈਂਡ 'ਤੇ ਏਅਰਲਾਈਨ ਉਹਨਾਂ ਦਾ, ਅਤੇ ਲੈਫਟ ਹੈਂਡ ਸਾਈਡ 'ਤੇ ਜਿਹੜਾ ਤੁਹਾਡਾ ਸਟਾਲ ਲੱਗਿਆ ਹੋਣਾ, ਤੁਹਾਡੇ ਵੱਲੋਂ ਕੀ ਪ੍ਰਬੰਧ ਹੈ?
3: ਬਿਲਕੁਲ ਸੁਖੀ ਜੀ, ਸਾਰੀ ਪਲੈਨਿੰਗ ਚੱਲਦੀ ਪਈ ਆ। ਸੋ ਜਿੱਦਾਂ ਤੁਸੀਂ ਸਿੰਗਰਸ ਵਗੈਰਾ ਨੂੰ ਸਾਰਾ ਕੁਝ ਪਲਾਨ ਕਰ ਰਹੇ ਆ, ਸਾਰੇ ਇਵੈਂਟ ਨੂੰ ਪਲਾਨ ਕਰ ਰਹੇ ਹਾਂ, ਸੋ ਸਾਡੀ ਵੀ ਸਾਰੀ ਟੀਮ ਇਸ ਚੀਜ਼ ਦੇ ਲਈ ਜੁੜੀ ਹੋਈ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜ਼ਰੂਰ ਦੱਸਾਂਗੇ ਕਿ ਆਪਾਂ ਕਿਸ ਚੀਜ਼ ਦਾ ਡਰਾ ਕੱਢ ਰਹੇ ਹਾਂ, ਬਟ ਇਹ ਹੈਗਾ ਹੈ ਕਿ ਡੈਫੀਨੇਟਲੀ ਜਿਹੜੀਆਂ ਵੀ ਲੇਡੀਜ਼ ਆਉਣਗੀਆਂ ਉਹਨਾਂ ਨੂੰ ਇੱਕ ਓਪਰਚੁਨਿਟੀ ਜ਼ਰੂਰ ਦੇਵਾਂਗੇ ਕਿ ਆਪਣੇ ਕਰੀਅਰ ਨੂੰ ਕਿੱਦਾਂ ਇਨਹੈਂਸ ਕਰਨਾ ਹੈਗਾ ਤੁਸੀਂ, ਕਿਉਂਕਿ ਸਭ ਤੋਂ ਵੱਡਾ ਤਾਂ ਗਿਫਟ ਇਹੀ ਹੁੰਦਾ ਹੈ ਕਿ ਜਦੋਂ ਤੁਸੀਂ ਲਾਈਫ ਟਾਈਮ ਦੇ ਲਈ ਕਿਸੇ ਨੂੰ ਇੱਦਾਂ ਦੀ ਕੋਈ ਆਫਰ ਦਿਓ ਜਿਹਦੀ ਸਾਰੀ ਉਮਰ ਉਹਨਾਂ ਦੇ ਨਾਲ ਰਵੇ, ਤੇ ਉਹ ਆਪਣਾ ਕਰੀਅਰ ਹੀ ਆ।
1: ਬਿਲਕੁਲ ਜੀ, ਕਹਿੰਦੇ ਹੁੰਦੇ ਬੱਚਿਆਂ ਨੂੰ ਜੇਕਰ ਤੋਹਫਾ ਦੇਣਾ ਤੇ ਜੇ ਬੱਚੇ ਤੁਸੀਂ ਪੜ੍ਹਾ ਦਿਓ ਤਾਂ ਸਭ ਤੋਂ ਵੱਡਾ ਤੋਹਫਾ ਹੁੰਦਾ, ਇੱਦਾਂ ਹੀ ਜੇ ਕੋਈ ਕਿਸੇ ਨੂੰ ਬਿਜ਼ਨਸ ਦੇ ਵਿੱਚ ਕੋਈ ਟੀਚ ਕਰਨਾ, ਬਿਜ਼ਨਸ 'ਚ ਪਾਉਣਾ, ਇਹ ਵੀ ਸਭ ਤੋਂ ਵੱਡਾ ਤੋਹਫਾ ਹੁੰਦਾ ਜੀ।
3: ਬਿਲਕੁਲ ਸੁਖੀ ਜੀ, ਕਿਉਂਕਿ ਹਮੇਸ਼ਾ ਇਹ ਹੁੰਦਾ ਹੈ ਕਿ ਆਪਾਂ ਨੂੰ ਜਦੋਂ ਵੀ ਇਸ ਕੰਟਰੀ ਦੇ ਵਿੱਚ ਆਉਂਦੇ ਹਾਂ ਤਾਂ ਆਪਾਂ ਨੂੰ ਲੱਗਦਾ ਹੁੰਦਾ ਕਿ ਗਾਈਡੈਂਸ ਨਹੀਂ ਮਿਲ ਰਹੀ, ਅਸੀਂ ਕੁਝ ਕਰਨਾ ਚਾਹੁੰਦੇ ਹਾਂ ਸਾਨੂੰ ਪਰ ਕੋਈ ਦੱਸ ਨਹੀਂ ਰਿਹਾ। ਸੋ ਉਹ ਚੀਜ਼ ਦੇ ਲਈ ਆਪਾਂ ਜ਼ਰੂਰ ਇਨਫੋਰਮੇਸ਼ਨ ਪ੍ਰੋਵਾਈਡ ਕਰਾਂਗੇ ਕਿ ਤੁਹਾਨੂੰ ਇੱਕ ਗਾਈਡੈਂਸ ਦੇਵਾਂਗੇ ਕਿ ਤੁਸੀਂ ਔਡ ਜੋਬਸ ਤੋਂ ਨਿਕਲ ਕੇ ਕਿੱਦਾਂ ਫਾਈਨੈਂਸ਼ੀਅਲ ਇੰਡਸਟਰੀ ਦੇ ਵਿੱਚ ਆ ਸਕਦੇ ਹਾਂ, ਐਂਡ ਆਉਣ ਤੋਂ ਬਾਅਦ ਫਿਰ ਤੁਸੀਂ ਆਪਣੇ ਕਰੀਅਰ ਨੂੰ ਕਿੱਦਾਂ ਇਨਹੈਂਸ ਕਰਨਾ ਹੈਗਾ। ਸੋ ਜਿੱਥੇ ਆਪਾਂ ਇਸ ਚੀਜ਼ ਦੀ ਗੱਲ ਕਰਾਂਗੇ, ਹਾਇਰਿੰਗ ਦੀ ਗੱਲ ਕਰਾਂਗੇ, ਉੱਥੇ ਮੈਂ ਇੰਸ਼ੋਰੈਂਸ ਦੇ ਬਾਰੇ ਜ਼ਰੂਰ ਸੁੱਖੀ ਜੀ ਅਪਡੇਟ ਦੇ ਦੇਵਾਂ, ਕਿਉਂਕਿ ਸਮਰ ਦਾ ਟਾਈਮ ਚੱਲਦਾ ਪਿਆ, ਬਹੁਤ ਸਾਰੇ ਸਾਡੇ ਲਿਸਨਰਸ ਹੈਗੇ ਆ ਜਿਨ੍ਹਾਂ ਦੇ ਪੇਰੈਂਟਸ ਗ੍ਰੈਂਡ ਪੇਰੈਂਟਸ ਇੱਥੇ ਆ ਰਹੇ ਆ, ਹੁਣ ਕਾਫੀ ਸਾਰੀਆਂ ਸਾਨੂੰ ਡੇਲੀ ਬੇਸਿਸ ਤੇ ਕਾਲਸ ਆ ਰਹੀਆਂ ਆ ਕਿ ਸੁਪਰ ਵੀਜ਼ਾ ਸੀਗਾ ਸਾਡੇ ਪੇਰੈਂਟਸ ਕੋ, ਉਹ ਦੁਬਾਰਾ ਤੋਂ ਰੀਵਿਜ਼ਿਟ ਕਰ ਰਹੇ ਆ ਕਿ ਸਾਨੂੰ ਸਾਲ ਦੀ ਪਾਲਿਸੀ ਦੀ ਜ਼ਰੂਰਤ ਹੈਗੀ ਆ ਕਿ ਨਹੀਂ ਹੈਗੀ। ਇੱਕ ਚੀਜ਼ ਜ਼ਰੂਰ ਧਿਆਨ 'ਚ ਰੱਖੋ ਕਿ ਜਦੋਂ ਤੁਹਾਡੇ ਪੇਰੈਂਟਸ ਦੇ ਜਾਂ ਗ੍ਰੈਂਡ ਪੇਰੈਂਟਸ ਦੇ ਪਾਸਪੋਰਟ ਦੇ ਉੱਪਰ ਸੁਪਰ ਵੀਜ਼ਾ ਲੱਗਾ ਹੋਇਆ PG-1 ਵੀਜ਼ਾ, ਜਦੋਂ ਉਹਨਾਂ ਨੇ ਇੱਥੇ ਏਅਰਪੋਰਟ ਤੇ ਲੈਂਡ ਹੋਣਾ ਹੈਗਾ ਆ, ਸੋ ਉਹਨਾਂ ਦੀ ਇੰਸ਼ੋਰੈਂਸ ਪਾਲਿਸੀ ਚੈੱਕ ਹੋਣੀ ਆ। ਅਗਰ ਉਹ ਰਾਊਂਡ ਕੰਟਰੀ ਟਿਕਟ ਨਹੀਂ ਲੈ ਕੇ ਆ ਰਹੇ, ਅਗਰ ਉਹ ਸਿੰਗਲ ਵਨ ਵੇ ਲੈ ਕੇ ਆ ਰਹੇ ਆ ਤਾਂ ਉਹਨਾਂ ਦੇ ਕੋਲ ਇੱਕ ਸਾਲ ਦੀ ਪਾਲਿਸੀ ਹੋਣੀ ਜ਼ਰੂਰੀ ਆ। ਸੋ ਉਹ ਪਾਲਿਸੀ ਜਦੋਂ ਇੱਥੇ ਉਹ ਲੈਂਡ ਕਰਨ ਉਸ ਤੋਂ ਅਗਲੇ 365 ਦਿਨਾਂ ਲਈ ਉਹਨਾਂ ਨੂੰ ਕਵਰ ਕਰਦੀ ਹੋਣੀ ਚਾਹੀਦੀ ਆ, ਕਿਉਂਕਿ ਹਰੇਕ ਇਮੀਗ੍ਰੇਸ਼ਨ ਆਫਿਸਰ ਤੇ ਡਿਪੈਂਡ ਕਰਦਾ ਹੈਗਾ ਕਿ ਉਹ ਉਸ ਪਾਲਿਸੀ ਪੇਪਰ ਨੂੰ ਕਿੱਦਾਂ ਰੀਡ ਕਰਦੇ ਹੈਗੇ ਆ, ਕਿੱਦਾਂ ਉਹਨਾਂ ਨੂੰ ਆਪਣੇ ਆਪਣੇ ਹਿਸਾਬ ਦੇ ਨਾਲ ਉਹ ਤੁਹਾਨੂੰ ਦੱਸਦੇ। ਕਿਉਂਕਿ ਮੇਰੇ ਇੱਕ ਕਲਾਇੰਟ ਨੇ ਦੋ ਦਿਨ ਪਹਿਲਾਂ ਪਾਲਿਸੀ ਸ਼ੁਰੂ ਕਰਵਾ ਲਈ ਸੀਗੀ ਤੇ ਉਹ ਕਹਿੰਦੇ ਕੋਈ ਗੱਲ ਨੀ ਕਿ ਦੋ ਦਿਨ ਪਹਿਲਾਂ ਸ਼ੁਰੂ ਹੋ ਗਈ, ਇਟਸ ਫਾਈਨ, ਉਹਨਾਂ ਨੇ ਆਈ ਜਾਣਾ ਦੋ ਦਿਨ ਦੇ ਵਿੱਚ। ਸਟਿਲ ਏਅਰਪੋਰਟ ਤੇ ਇਮੀਗ੍ਰੇਸ਼ਨ ਆਫਿਸਰ ਨੇ ਰੋਕ ਲਿਆ ਸੀਗਾ ਕਿ ਸਾਡੀ ਜਿਹੜੀ ਪਾਲਿਸੀ ਪੂਰੇ 365 ਦਿਨ ਦੀ ਨਹੀਂ ਹੈਗੀ, ਸਾਨੂੰ ਜਿਹੜੇ ਦੋ ਦਿਨ ਘੱਟਦੇ ਆ ਉਹਨਾਂ ਦੀ ਪਾਲਿਸੀ ਵੀ ਵਿੱਚ ਐਡ ਆਨ ਕਰਵਾ ਕੇ ਦਿਓ। ਤਾਂ ਉਹ ਦੋ ਦਿਨ ਦੀ ਐਕਸਟਰਾ ਸਾਨੂੰ ਉਸੇ ਵੇਲੇ ਕਰਕੇ ਉਹਨਾਂ ਨੂੰ ਏਅਰਪੋਰਟ ਤੇ ਭੇਜਣੀ ਪਈ, ਤਦ ਜਾ ਕੇ ਉਹਨਾਂ ਨੇ, ਉਹ ਕਹਿੰਦੇ ਕਿ ਅਦਰਵਾਈਜ਼ ਅਸੀਂ ਜਿਹੜਾ ਸੁਪਰਵੀਜ਼ਰ ਹੈਗਾ ਉਹਨੂੰ ਵਿਜ਼ਿਟਰ ਵੀਜ਼ਾ ਦੇ ਵਿੱਚ ਚੇਂਜ ਕਰ ਦੇਣਾ। ਸੋ ਇਸ ਕਰਕੇ ਆਪਾਂ ਨਿੱਕੀਆਂ ਨਿੱਕੀਆਂ ਗੱਲਾਂ ਹੈਗੀਆਂ, ਬਟ ਅਣਗਹਿਲੀ ਨਾ ਕਰੀਏ। ਜਦੋਂ ਆਪਾਂ ਇਸ ਕੰਡੀਸ਼ਨ ਦੇ ਵਿੱਚ ਵੀਜ਼ਾ ਲਿਆ ਹੈਗਾ ਆ ਕਿ ਉਹ ਸੁਪਰ ਵੀਜ਼ਾ ਆ ਤੇ ਕੱਲ ਨੂੰ ਜੇ ਉਹ ਆਉਂਦੇ ਹੈਗੇ ਆ ਤਾਂ ਇੰਸ਼ੋਰੈਂਸ ਮੈਂਡੇਟਰੀ ਕੰਡੀਸ਼ਨ ਆ, ਤੇ ਇਸ ਕਰਕੇ ਆਪਾਂ ਨਾ ਸੋਚੀਏ ਕਿ ਕੋਈ ਨੀ ਸੈਕਿੰਡ ਵਾਰੀ ਆਉਣਾ ਜਾਂ ਥਰਡ ਟਾਈਮ ਆਉਣਾ। ਦੂਜੀ ਚੀਜ਼ ਇਹ ਹੈਗੀ ਕਿ ਇਹ ਤਾਂ ਸਿਰਫ ਐਂਟਰੀ ਦੀ ਗੱਲ ਸੀ, ਬਟ ਸੁਪਰ ਵੀਜ਼ਾ ਦੀ ਪਾਲਿਸੀ ਇੱਕ ਪੇਪਰ ਵਰਕ ਨਹੀਂ ਹੈਗਾ ਕਿ ਕੱਲ ਨੂੰ ਇਨਕੇਸ ਸਿਰਫ ਅਸੀਂ ਇਮੀਗ੍ਰੇਸ਼ਨ ਦੇ ਡਰ ਤੋਂ ਇਹ ਪਾਲਿਸੀ ਕਰਵਾ ਰਹੇ ਹਾਂ। ਇਹ ਐਕਚੁਅਲੀ ਦੇ ਵਿੱਚ ਇੱਕ ਇੰਸ਼ੋਰੈਂਸ ਕੰਟਰੈਕਟ ਆ ਕਿ ਕੱਲ ਨੂੰ ਇਨਕੇਸ ਅਗਰ ਉਹਨਾਂ ਨੂੰ ਇੱਥੇ ਆਇਆ ਨੂੰ ਕੋਈ ਮੈਡੀਕਲ ਐਮਰਜੈਂਸੀ ਆ ਜਾਂਦੀ ਆ, ਕੋਈ ਹਸਪਿਟਲਾਈਜੇਸ਼ਨ ਹੋ ਜਾਂਦੀ ਆ, ਉਸ ਸਿਚੁਏਸ਼ਨ ਦੇ ਵਿੱਚ ਸਾਡੇ ਜਿਹੜੇ ਹੈਗੇ ਆ ਪੇਰੈਂਟਸ ਉਹ ਕਵਰਡ ਹੈਗੇ ਆ। ਸਾਨੂੰ ਵੀ ਇਸ ਚੀਜ਼ ਦੀ ਸਿਕਿਉਰਟੀ ਆ ਕਿ ਕੱਲ ਨੂੰ ਅਗਰ ਇੱਦਾਂ ਦੀ ਕੋਈ ਗੱਲ ਹੁੰਦੀ ਆ ਸਾਡੇ ਉੱਪਰ ਕੋਈ ਫਾਈਨੈਂਸ਼ੀਅਲ ਬਰਡਨ ਨਹੀਂ ਹੈਗਾ। ਸੋ ਇਸ ਕਰਕੇ ਮੈਂ ਜ਼ਰੂਰ ਕਹੂੰਗੀ, ਚਾਹੇ ਉਹ ਵਿਜ਼ਿਟਰ ਵੀਜ਼ਾ ਤੇ ਆ ਰਹੇ ਆ, ਸੁਪਰ ਵੀਜ਼ਾ ਤੇ ਆ ਰਹੇ ਆ, ਪੇਰੈਂਟਸ ਆ ਰਹੇ ਆ, ਤੁਹਾਡੇ ਗ੍ਰੈਂਡ ਪੇਰੈਂਟਸ ਆ ਰਹੇ ਆ, ਜਾਂ ਕੋਈ ਰਿਲੇਟਿਵਸ ਆ ਰਹੇ ਆ, ਜਾਂ ਤੁਹਾਡੇ ਹੁਣ ਇਸ ਵੇਲੇ ਦੋਸਤ ਮਿੱਤਰ ਆਉਣਗੇ ਜਿਨ੍ਹਾਂ ਨੂੰ ਤੁਸੀਂ ਤੀਆਂ ਦੇ ਮੇਲੇ ਤੇ ਲੈ ਕੇ ਜਾਣਾ ਹੈ, ਤਾਂ ਡੈਫੀਨੇਟਲੀ ਉਹਨਾਂ ਨੂੰ ਪ੍ਰੋਟੈਕਟ ਪਹਿਲਾਂ ਜ਼ਰੂਰ ਕਰਕੇ ਲੈ ਕੇ ਦਓ। ਸੋ ਨੰਬਰ ਹੈਗਾ ਜੀ ਮੇਰਾ 416-817-6500, 416-817-6500।
1: ਜੀ ਹਰਪ੍ਰੀਤ ਜੀ, ਆਪਣੀ ਗੱਲਬਾਤ ਇਸੇ ਤਰ੍ਹਾਂ ਚੱਲਦੀ ਰਹੇਗੀ। ਅੱਜ ਦਾ ਪ੍ਰੋਗਰਾਮ ਸਾਰੇ ਦਾ ਸਾਰਾ ਹਰਪ੍ਰੀਤ ਹੋਰਾਂ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਆ। 416-817-6500 ਇਹਨਾਂ ਦਾ ਨੰਬਰ ਹੈ। ਤੇ ਨਾਲ ਦੀ ਨਾਲ ਸਹਿਯੋਗ ਹੈ ਜੀ ਜਿਹੜਾ ਸਮੋਸਾ ਸਵੀਟ ਫੈਕਟਰੀ ਦਾ, ਕਿ ਵਧੀਆ ਫੂਡ ਖਾਣਾ ਚਾਹੁੰਦੇ ਹੋ। ਸਮੋਸਾ ਸਵੀਟ ਫੈਕਟਰੀ ਦੀਆਂ 3 ਲੋਕੇਸ਼ਨਾਂ ਨੇ ਤੁਹਾਡੇ ਲਈ, 2 ਤਾਂ ਹੈ ਚਲੋ ਫਰਿਸ਼ਕੋ ਦੇ ਵਿੱਚ ਤੇ 1 ਮੇਨ ਅਟੋਬੀਕੋ ਦੇ ਵਿੱਚ ਹੈ। ਔਰ ਕਿਤੇ ਵੀ ਜਾਣਾ ਚਾਹੁੰਦੇ ਹੋ, ਆਰਡਰ ਕਰਨਾ ਚਾਹੁੰਦੇ ਹੋ ਹੋਲਸੇਲ ਦੇ ਵਿੱਚ ਮਠਿਆਈਆਂ ਜਾਂ ਆਪਣੇ ਰੈਸਟੋਰੈਂਟਾਂ ਲਈ ਜਾਂ ਵਿਆਹਾਂ ਸ਼ਾਦੀਆਂ ਲਈ, ਨੰਬਰ 416-213-1165 ਤੇ ਗੱਲ ਹੋ ਸਕਦੀ ਹੈ। ਤੇ ਇਸ ਦੇ ਨਾਲ ਨਾਲ ਅੱਜ ਦਾ ਪ੍ਰੋਗਰਾਮ ਬੁੱਢਬਾਈਨ ਬੈਂਕਟ ਹਾਲ ਨੇ ਵੀ ਸਪੌਂਸਰ ਕੀਤਾ ਹੈ। ਕੋਈ ਫੰਕਸ਼ਨ ਕਰਨਾ ਚਾਹੁੰਦੇ ਹੋ, ਬੁੱਢਬਾਈਨ ਬੈਂਕਟ ਹਾਲ ਦੀਆਂ ਸੇਵਾਵਾਂ ਲੈਣੀਆਂ ਚਾਹੁੰਦੇ ਹੋ, 416-700-4303 ਤੇ ਗੱਲ ਹੋ ਸਕਦੀ ਹੈ। ਜੁਐਲਰੀ ਦੀ ਸ਼ਾਪਿੰਗ ਕਰਨੀ ਤੇ ਸਿੰਘਾਪੁਰ ਜੁਐਲਰ ਦਾ ਨਾਮ ਦੱਸਦੀ ਹੈ ਤੁਹਾਨੂੰ, ਜਿਹਨਾਂ ਵੱਲੋਂ ਕਾਫੀ ਜਿਹੜੇ ਆ ਗਿਫਟ ਤੁਹਾਨੂੰ ਮਿਲਦੇ ਨੇ ਹਰ ਸਾਲ ਜਿਹੜੇ ਤੀਆਂ ਦੇ ਮੇਲੇ ਦੇ ਉੱਤੇ, ਤੇ ਉਹਨਾਂ ਦੇ ਸਹਿਯੋਗ ਨਾਲ ਵੀ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹਾਂ। ਜੁਐਲਰੀ ਖਰੀਦਣੀ ਚਾਹੁੰਦੇ ਹੋ ਜਾਂ ਪੁਰਾਣੀ ਜੁਐਲਰੀ ਦੇਖ ਕੇ ਨਵੀਂ ਲੈਣੀ ਚਾਹੁੰਦੇ ਹੋ, ਸਿੰਘਾਪੁਰ ਜੁਐਲਰ ਦੀਆਂ ਸੇਵਾਵਾਂ ਲੈ ਲਓ। ਏਅਰਪੋਰਟ ਰੋਡ ਦੇ ਉੱਤੇ ਆ, 405-612-1500 ਇਹਨਾਂ ਦਾ ਨੰਬਰ ਹੈ ਜੀ। ਤੇ ਇਸ ਦੇ ਨਾਲ ਨਾਲ ਕਿਰਨ ਜੀ, ਇਸ ਪ੍ਰੋਗਰਾਮ ਦੇ ਕਿਉਂਕਿ ਦੁਪਹਿਰ ਦਾ ਸਮਾਂ ਹੋ ਗਿਆ ਔਰ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਆਪਾਂ ਪੇਸ਼ ਕਰ ਰਹੇ ਹੈਗੇ ਹਾਂ। ਕਿਸੇ ਨੇ ਲੰਚ ਕਰਨਾ, ਡਿਨਰ ਕਰਨਾ, ਤੁਸੀਂ ਬ੍ਰਮਟਨ 'ਚ ਪਹੁੰਚ ਜਾਓ ਜੀ, ਰਦਰਫੋਰਡ ਤੇ ਕਵੀਨ ਦੇ ਕਾਰਨਰ ਦੇ ਉੱਤੇ ਟਿੱਕਾ ਜੰਕਸ਼ਨ, ਜਿੱਥੋਂ ਜਾ ਕੇ ਸਵਾਦ ਖਾਣਾ ਖਾ ਸਕਦੇ ਹੋ। ਤੇ ਜੇ ਸਸਤੀਆਂ ਹਵਾਈ ਟਿਕਟਾਂ ਲੈਣੀਆਂ ਤੇ ਕਟਾਰੀਆ ਟੂਰ ਐਂਡ ਟਰੈਵਲ ਦੀਆਂ ਸੇਵਾਵਾਂ ਲੈ ਲਓ, 905-6781-2000 ਇਹਨਾਂ ਦਾ ਨੰਬਰ ਹੈ
0: ਜੀ। ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਤੁਹਾਡੇ ਤੱਕ ਪੇਸ਼ ਕਰ ਰਹੇ ਹਾਂ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਵੀ। ਤੁਸੀਂ ਜਿਹੜਾ ਜੀ ਪ੍ਰਿਸਕ੍ਰਾਈਬਡ ਆਈ ਗਲਾਸਿਸ ਲੈਣੇ ਆ, ਜਾਂ ਤੁਸੀਂ ਰੂਟੀਨ ਆਈ ਚੈੱਕਅਪ ਕਰਾਉਣਾ ਚਾਹੁੰਦੇ ਆ, ਜਾਂ ਤੁਸੀਂ ਡਿਜ਼ਾਈਨਰ ਫਰੇਮਸ ਲੈਣੇ ਹੈਗੇ, ਸਨ ਗਲਾਸਿਸ ਲੈਣੇ ਆ, ਤੁਸੀਂ ਸਪੈਕਸ ਐਕਸਪ੍ਰੈਸ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਸਪੈਸ਼ਲੀ ਇਹਨਾਂ ਕੋਲ ਫਰਾਈਡੇ ਤੇ ਸੈਟਰਡੇ ਡਾਕਟਰਸ ਦੀ ਟੀਮ ਜਿਹੜੀ ਜੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਅਵੇਲੇਬਲ ਹੁੰਦੀ ਹੈ, ਜਿੱਥੇ ਕਿ ਤੁਸੀਂ ਕਿਸੇ ਤਰੀਕੇ ਦੀ ਵੀ ਜਿਹੜੇ ਜੀ ਆਪਣਾ ਅੱਖਾਂ ਦਾ ਰੂਟੀਨ ਚੈੱਕਅਪ ਕਰਾ ਸਕਦੇ ਹੈਗੇ ਆ। ਪਰ ਅਪੋਇੰਟਮੈਂਟ ਪਹਿਲਾਂ ਜਿਹੜੀ ਜੀ ਜ਼ਰੂਰ ਇਸ ਨੰਬਰ 'ਤੇ ਬਣਾ ਲਿਓ, 905-460-8888। ਔਰ ਪਹਿਲੀ ਲੋਕੇਸ਼ਨ ਹੈਗੀ ਹੈ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ, ਅਤੇ ਦੂਜੀ ਹੈਗੀ ਜੀ 10635 ਕ੍ਰੈਡਿਟ ਵਿਊ ਰੋਡ, ਸੈਂਡਲਵੁੱਡ ਐਂਡ ਕ੍ਰੈਡਿਟ ਵਿਊ ਦਾ ਇੰਟਰਸੈਕਸ਼ਨ ਹੈ। ਨਾਲ ਦੀ ਨਾਲ ਜਿਹੜਾ ਹੈ ਜੀ ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈਗੀ, ਤੁਸੀਂ ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਟ ਦੇ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ ਹੈਗੇ ਆ। ਉਹ ਕਹਿੰਦੇ ਤੇ ਤੁਸੀਂ ਜੇ ਤੁਸੀਂ ਮੰਥਲੀ ਜਿਹੜੀ ਜੀ ਮੋਰਗੇਜ ਪੇਮੈਂਟ ਮਿਸ ਕਰ ਦਿੱਤੀ ਆ, ਚਾਹੇ ਤੁਹਾਡੇ 'ਤੇ ਕ੍ਰੈਡਿਟ ਕਾਰਡ ਡੈਥਸ ਆ, ਜਾਂ ਤੁਸੀਂ ਜਿਹੜਾ ਹੈ ਜੀ ਤੁਹਾਨੂੰ ਅਪ ਟੂ 85% ਜਿਹੜਾ ਜੀ ਲੋਨ ਦੀ ਰਿਕੁਆਇਰਮੈਂਟ ਹੈਗੀ ਆ, ਤੇ ਮੁਕੇਸ਼ ਚੌਹਾਨ ਤੁਹਾਡੀ ਜਿਹੜੀ ਜੀ ਪੂਰੀ ਪੂਰੀ ਮਦਦ ਕਰਦੇ ਆ। 6475127000 ਤੇ ਨਾਲ ਜਿਹੜੀ ਜੀ ਗੱਲਬਾਤ ਕੀਤੀ ਜਾ ਸਕਦੀ ਆ। ਔਰ ਬਿਲਕੁਲ ਜੀ, ਜਿੱਥੇ ਕਿ ਅਸੀਂ ਤੀਆਂ ਦੇ ਮੇਲੇ ਦੀ ਜਾਣਕਾਰੀ ਤੁਹਾਨੂੰ ਜਿਹੜੀ ਜੀ ਟਾਈਮ ਟੂ ਟਾਈਮ ਦੇ ਰਹੇ, ਕਿਉਂਕਿ ਟਾਈਮ ਜਿਹੜਾ ਜੀ ਬਹੁਤ ਥੋੜਾ ਬਚਿਆ, 2 ਹਫ਼ਤੇ ਹੀ ਬਚੇ ਆ ਤਿਆਰੀਆਂ ਫੁੱਲ ਆਨ ਆ ਤੇ ਟਿਕਟਾਂ ਸਾਡੀਆਂ ਜਿਹੜੀਆਂ ਜੀ ਐਡਵਾਂਸ ਬੁਕਿੰਗ ਸਿਰਫ ਔਰ ਸਿਰਫ $30 ਦੇ ਵਿੱਚ ਤੁਹਾਨੂੰ ਜਿਹੜੀ ਜੀ ਮਿਲ ਰਹੀ ਹੈਗੀ ਆ। ਸੋ ਕੱਲ ਕੀ ਹੈ, ਫਟਾਫਟ ਤੁਸੀਂ ਮੈਗਾ ਸਟਾਰ ਈਵੈਂਟਸ ਡੋਟ ਕੋਮ ਤੋਂ ਆਪਣੀ ਟਿਕਟ ਜਿਹੜੀ ਜੀ ਰਾਖਵੀਂ ਕਰ ਸਕਦੇ ਹੋ। $30 ਦੀ ਹੀ ਸਿਰਫ ਜਿਹੜੀ ਜੀ ਕੀਮਤ ਆ। ਸੋ ਜਿੱਥੇ ਕਿ ਮੰਨਤ ਨੂਰ ਜਿਹੜੇ ਜੀ ਪਹਿਲੀ ਵਾਰੀ ਤੀਆਂ ਦੇ ਮੇਲੇ ਤੇ ਪਰਫਾਰਮ ਕਰਨ ਲਈ ਪਹੁੰਚ ਰਹੇ ਨੇ, ਸੋ ਆਪਾਂ ਉਹਨਾਂ ਦਾ ਇੱਕ ਪਿਆਰਾ ਜਿਹਾ ਗੀਤ ਤੁਹਾਨੂੰ ਸਾਰਿਆਂ ਨੇ ਸੁਣਾਉਂਦੇ ਹਾਂ ਤੇ ਉਹਦੇ ਬਾਅਦ ਆਪਾਂ ਅਗਲੀ ਗੱਲਬਾਤ ਕਰਾਂਗੇ।

0: ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈ। ਬਹੁਤ ਸਾਰੇ ਜਿਹੜੇ ਜੀ ਸਾਨੂੰ ਵਟਸਐਪ ਤੇ ਇਨਕੁਆਇਰੀਜ਼ ਵੀ ਆ ਰਹੀਆਂ। ਬਹੁਤ ਜਲਦੀ ਜਿਹੜਾ ਜੀ ਅਸੀਂ ਤੁਹਾਨੂੰ ਹੋਰ ਵੀ ਜਾਣਕਾਰੀ ਜੋ ਵੀ ਤੁਹਾਨੂੰ ਚਾਹੀਦੀ ਹੈ ਸਟਾਲ ਰਿਲੇਟਡ ਆਪਾਂ ਤੁਹਾਨੂੰ ਦਿੰਦੇ ਰਵਾਂਗੇ। ਸੋ ਨਾਸਿਰ ਜੀ,
1: ਜੀ ਕਿਰਨ ਜੀ, ਮੈਂ ਤੇ ਦੇਖੋ ਖੁਸ਼ੀ ਬੜਾ ਵੀ ਇੰਨਾ ਵਧੀਆ ਕੰਮ ਹੋਣ ਜਾ ਰਿਹਾ ਹੈ ਔਰ ਬੜੀ ਦੇਰ ਤੋਂ ਇੰਤਜ਼ਾਰ ਕਰ ਰਹੀਆਂ ਸਨ ਸਾਡੀਆਂ ਮਾਵਾਂ ਧੀਆਂ ਭੈਣਾਂ। ਉਹ ਕਹਿੰਦੀਆਂ ਸਨ ਬਾਰ ਬਾਰ ਕਦੋਂ ਧੀਆਂ ਦਾ ਮੇਲਾ ਹੈ, ਕਦੋਂ ਹੋ ਰਿਹਾ, ਕਦੋਂ ਹੋ ਰਿਹਾ। ਉਹ ਕੁਛ ਰੀਜ਼ਨ ਸਨ ਜਿਹਦੀ ਵਜ੍ਹਾ ਅਸੀਂ ਲੇਟ ਹੋ ਗਏ, ਅਦਰਵਾਈਜ਼ ਅਸੀਂ ਹਮੇਸ਼ਾ ਮਦਰ ਡੇ ਵਾਲੇ ਦਿਨ ਹੀ ਕਰਵਾਈਦਾ ਪਿਛਲੇ 23 ਸਾਲਾਂ ਤੋਂ।
0: ਦੇਖੋ ਜੀ, ਇੱਥੇ ਮੈਂ ਜ਼ਰੂਰ ਇੱਕ ਚੀਜ਼ ਕਹਿਣਾ ਚਾਹੂੰਗੀ, ਦੇਖੋ ਭਾਵੇਂ ਮਦਰਸ ਡੇ ਤੇ ਹੋਵੇ ਭਾਵੇਂ ਮਦਰਸ ਡੇ ਤੋਂ ਬਾਅਦ ਹੋਵੇ, ਧੀਆਂ ਦਾ ਮੇਲਾ ਜਿਹੜਾ
1: ਉਹ ਬ੍ਰਾਂਡ ਬਣ ਗਿਆ ਜੀ। ਉਹ ਬ੍ਰਾਂਡ ਹੈ ਉਹਨਾਂ ਵਾਸਤੇ, ਤੁਸੀਂ ਸ਼ਾਇਦ ਬਿਲੀਵ ਨਹੀਂ ਕਰੋ ਕਿਰਨ ਜੀ, ਤੁਹਾਨੂੰ ਤੇ ਸ਼ਾਇਦ ਜ਼ਿਆਦਾ ਅੰਦਾਜ਼ਾ ਨਹੀਂ, ਮੈਂ ਤੇ ਪਿਛਲੇ 23 ਸਾਲਾਂ ਤੋਂ ਸੁੱਖੀ ਭਾਜ ਨਾਲ ਜੁੜੇ ਹਾਂ। ਉਹ ਹਰ ਸਾਲ ਸਾਨੂੰ ਕਾਲਾਂ ਆਉਂਦੀਆਂ ਨੇ ਕਦੋਂ ਆਉਣਾ ਔਰ ਕੌਣ ਕੌਣ ਆ ਰਿਹਾ। ਦੇਖੋ ਇਸ ਵਾਰੀ ਸੁੱਖੀ ਭਾਜੀ 2 ਮਹੀਨੇ ਇੰਡੀਆ ਰਹਿ ਕੇ ਆਏ ਨੇ, 2 ਮਹੀਨੇ ਦੇ ਬਾਅਦ ਜਾ ਕੇ ਸਾਰੇ ਦੇ ਸਾਰੇ ਆਰਟਿਸਟ ਫਾਈਨਲ ਕੀਤੇ ਨੇ, ਕਿਉਂਕਿ ਆਸਾਨ ਕੰਮ ਨਹੀਂ ਹੈਗਾ, ਬਹੁਤ ਮੁਸ਼ਕਿਲ ਕੰਮ ਹੈ। ਲੱਗਦਾ ਇੱਕ ਦਿਨ ਦਾ ਸ਼ੋਅ ਹੋਵੇ, ਇੱਕ ਦਿਨ ਦੇ ਕੀ ਕਰਨਾ ਹੋਏਗਾ, ਨਹੀਂ, ਇਹਦੇ 'ਚ ਪੂਰਾ ਸਾਲ ਸਾਨੂੰ ਕੰਮ ਕਰਨਾ ਪੈਂਦਾ, ਸਾਲ ਦੇ ਬਾਅਦ ਜਾ ਕੇ ਚੀਜ਼ਾਂ ਫਾਈਨਲ ਹੁੰਦੀਆਂ ਨੇ। ਹੁਣ ਅਸੀਂ ਬਹੁਤ ਵਧੀਆ ਸ਼ੋਅ ਬਣਾਇਆ ਧੀਆਂ ਦਾ ਮੇਲਾ। ਤੁਸੀਂ ਇੱਕ ਦਿਨ, ਮੈਂ ਕਹਿੰਦਾ ਹੁੰਦਾ ਆਪਣੀ ਮਰਜ਼ੀ ਜੀਓ, ਇੱਕ ਦਿਨ ਤੁਹਾਨੂੰ ਕੋਈ ਪੁੱਛੇ ਨਾ ਵੀ ਤੁਸੀਂ ਕੀ ਕਰ ਰਹੇ ਹੋ, ਤੁਸੀਂ ਆਪਣਾ ਇੰਜੋਇਮੈਂਟ ਕਰੋ, ਆਪਣਾ ਫਨ ਕਰੋ, ਆਪਣਾ ਨਾਚ ਗਾਣਾ ਜੋ ਵੀ ਤੁਹਾਨੂੰ ਚੰਗਾ ਲੱਗਦਾ ਤੁਸੀਂ ਕਰੋ। ਉੱਥੇ ਇੱਕ ਦਿਨ ਤੁਹਾਡਾ ਹੈਗਾ, ਉਹ ਤੁਹਾਡੇ ਦਿਨ ਨੂੰ ਅਸੀਂ ਪਲਾਨ ਕੀਤਾ, ਇੰਨਾ ਵਧੀਆ ਅਸੀਂ ਚਾਹੁੰਦੇ ਹਾਂ ਉਸ ਦਿਨ ਆਓ, ਤੁਸੀਂ ਸਾਰਾ ਦਿਨ ਇੰਜੋਏ ਵੀ ਕਰੋ, ਸ਼ੋਪਿੰਗ ਕਰੋ ਔਰ ਸੇਵਿੰਗ ਕਰੋ। ਖਾਲੀ ਸ਼ੋਪਿੰਗ ਨਹੀਂ, ਸ਼ੋਪਿੰਗ ਦੇ ਨਾਲ ਜਿਹੜੀ ਸੇਵਿੰਗ ਹੋਣੀ ਹੈ ਨਾ, ਤੁਹਾਡੀ ਕੋਈ ਵੀ ਚੀਜ਼ ਤੁਸੀਂ ਉੱਥੋਂ ਬਾਹਰੋਂ ਬਾਜ਼ਾਰੋਂ ਬਾਏ ਕਰਦੇ ਹੋ, ਅਗਰ $200 ਦੀ ਹੈ ਉੱਥੇ ਤੁਹਾਨੂੰ $100 ਦੀ ਲੱਭਣੀ ਹੈ। ਫਿਰ ਮੈਂ ਕਹਿੰਦਾ ਇੰਸਟਾਲ ਜਿਹੜੇ ਸਟਾਲ ਲਗਾਉਣੇ ਨੇ ਉਹ ਲਾਜ਼ਮੀ ਸਟਾਲ ਲਗਾਓ, ਕਿਉਂਕਿ ਇਹ ਤੁਹਾਡੀ ਇੱਕ ਦਿਨ ਦੀ ਇਨਕਮ ਤੁਹਾਡੀ ਪੂਰੇ ਮਹੀਨੇ ਦੇ ਬਰਾਬਰ ਹੋਣੀ ਹੈ। ਇੱਕ ਦਿਨ ਦੀ ਇਨਕਮ ਅਗਰ ਮਹੀਨੇ ਦੇ ਬਰਾਬਰ, 29 ਦਿਨ ਤੁਸੀਂ ਘਰ ਬਹਿ ਕੇ ਇੰਜੋਏ ਕਰੋ, ਪਰੌਂਠੇ ਖਾਓ, ਸਮੋਸੇ ਖਾਓ, ਇੰਜੋਏ ਕਰੋ, ਚਾਹਵਾਂ ਪੀਓ, ਲੇਕਿਨ ਇੱਕ ਦਿਨ ਤੁਹਾਨੂੰ ਕੰਮ ਕਰਨਾ ਪਏਗਾ। ਇੱਕ ਦਿਨ ਕਿਉਂਕਿ ਇੰਨਾ ਰਸ਼ ਹੁੰਦਾ ਉਸ ਦਿਨ ਤੇ ਆਪਣੀ ਆਪਣੀ ਪਈ ਹੁੰਦੀ, ਕੋਈ ਵੀ ਇੰਨੀ ਬਾਇੰਗ ਲੋਕੀ ਕਰਦੇ ਨੇ, ਇੰਨੀ ਬਾਇੰਗ ਕਰਦੇ ਨੇ, ਕਿਉਂਕਿ ਹਰ ਬੰਦੇ ਟਾਰਗੇਟ ਹੁੰਦਾ ਵੀ ਉੱਥੇ ਜਾਣਾ, ਸੇਵਿੰਗ ਕਰਨੀ ਹੈ ਇੱਥੇ। ਤੁਸੀਂ ਆ ਕੇ ਉੱਥੇ ਬਾਇੰਗ ਕਰੋ ਔਰ ਸੇਵਿੰਗ ਕਰੋ। ਧੀਆਂ ਦਾ ਮੇਲਾ 21 ਜੂਨ, ਦੇਖੋ ਰਹਿ ਗਏ ਕਿੰਨੇ, 2.5-3 ਵੀਕ ਰਹਿ ਗਏ ਨੇ। ਉਹ 2.5-3 ਵੀਕਾਂ 'ਚ ਤੁਸੀਂ ਤਿਆਰੀ ਵੀ ਕਰਨੀ, ਆਪਣੇ ਸੂਟ ਵਿੱਚ ਸਵਾਣੇ ਨਵੇਂ ਵਧੀਆ ਤੋਂ ਵਧੀਆ। ਕਈ ਲੋਕ ਆਪਣੇ ਇੰਡੀਆ ਤੋਂ ਸ਼ੋਪਿੰਗ ਕਰਕੇ ਮੰਗਵਾਉਂਦੇ ਨੇ ਵੀ ਉੱਥੋਂ ਮੰਗਵਾਉਂਦੇ ਨੇ, ਲੇਕਿਨ ਇੱਥੇ ਇਸ ਵਾਰੀ ਬਹੁਤ ਵਧੀਆ ਸਟਾਲ ਲੱਗਣ ਜਾ ਰਹੇ ਨੇ, ਉਹ ਤੁਹਾਨੂੰ ਬਹੁਤ ਸਾਰੀ ਵਰਾਇਟੀ ਮਿਲਣੀ ਹੈ। ਤੁਸੀਂ ਸਿਰਫ ਪਹੁੰਚਣਾ 21 ਜੂਨ ਨੂੰ ਪੀਅਰਸ ਐਂਡ ਕਨਵੈਨਸ਼ਨ ਸੈਂਟਰ, ਜਿਹੜਾ ਏਅਰਪੋਰਟ ਐਂਡ ਸਟੀਲ ਦੇ ਬਿਲਕੁਲ ਕਾਰਨਰ ਤੇ ਹੈ। 21 ਜੂਨ 12 ਵਜੇ ਸਟਾਰਟ ਹੋ ਜਾਏਗਾ, 12 ਤੋਂ ਲੈ ਕੇ 8 ਵਜੇ ਤੱਕ ਨਾਨ ਸਟਾਪ ਇੰਟਰਟੇਨਮੈਂਟ ਹੋਏਗੀ। ਤਾਂ ਇੰਨੀ ਲੰਬੀ ਇੰਟਰਟੇਨਮੈਂਟ, ਕਿਉਂਕਿ ਸਾਡੇ ਕੋਲ ਸਿੰਗਰ ਇੰਨੇ ਹੁੰਦੇ ਨਾ, ਵਾਰੀ ਨਹੀਂ ਆਉਂਦੀ ਵੀ ਕਿਹੜੇ ਕਿਹੜੇ ਸਿੰਗਰ ਨੂੰ ਕਿੰਨਾ ਕਿੰਨਾ ਟਾਈਮ ਦੇਈਏ। ਸਾਨੂੰ ਪਲੈਨਿੰਗ ਪਹਿਲੇ ਕਰਨੀ ਪੈਂਦੀ, 2-3 ਦਿਨ ਲਾ ਕੇ ਅਸੀਂ ਪਲੈਨਿੰਗ ਕੰਪਲੀਟ ਕਰਨੀ, ਅੱਛਾ ਹੈ ਸਿੰਗਰ ਨੂੰ 9 ਵਜੇ ਉੱਤੇ ਚੜ੍ਹਨਾ ਸਟੇਜ ਤੇ, ਸਿੰਗਰ ਨੂੰ 9 ਵਜੇ ਫਿਰ ਜਾ ਕੇ ਅਸੀਂ ਚੀਜ਼ਾਂ ਫਾਈਨਲ ਕਰਨੇ ਆ। 21 ਜੂਨ, ਨੰਬਰ ਨੋਟ ਕਰ ਲਓ, 9057990999 ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। ਉਹ ਟਿਕਟ ਸਭ ਤੋਂ ਵਧੀਆ, ਜਿਹੜੀ ਮੈਨੂੰ ਜ਼ਿਆਦਾ ਖੁਸ਼ੀ ਹੁੰਦੀ ਦੱਸਦੇ ਹੋਏ, $30 'ਚ, ਕੋਈ ਟੈਕਸ ਨਹੀਂ, ਕੋਈ ਤੁਹਾਡੇ ਕੋਲ ਫੀਸ ਨਹੀਂ, ਸਿਰਫ $30 ਦੇਣੇ ਨੇ। ਤੁਸੀਂ ਪੂਰਾ ਦਿਨ ਇੰਜੋਏ ਕਰਨਾ 12 ਤੋਂ ਲੈ ਕੇ ਸ਼ਾਮ 8 ਵਜੇ ਤੱਕ। $30 ਚ ਇੰਨੇ ਵੱਡੇ ਸਿੰਗਰ ਤੁਹਾਨੂੰ ਮਿਲ ਸਕਦੇ ਨੇ, ਉਹ ਵੀ ਤੁਹਾਡੇ ਵਾਸਤੇ ਚੱਲ ਕੇ ਆ ਰਹੇ ਨੇ। ਤੁਸੀਂ ਚੱਲ ਕੇ ਨਹੀਂ ਜਾ ਰਹੇ, ਇੰਡੀਆ ਟਿਕਟ ਖਰਚ ਕੇ, ਉਹ ਟਿਕਟ ਖਰਚ ਕੇ ਆ ਰਹੇ ਨੇ ਇੱਥੇ ਤੁਹਾਡੇ ਕੋਲ ਪਹੁੰਚਣਾ। ਤੁਸੀਂ ਸਿਰਫ ਪਹੁੰਚਣਾ ਆਪਣੀਆਂ ਮਾਵਾਂ ਧੀਆਂ ਭੈਣਾਂ ਨੂੰ ਲੈ ਕੇ ਪਹੁੰਚਣਾ, ਤਾਂ ਕਿ ਤੁਹਾਨੂੰ ਲੱਗੇ ਵਾਕਈ ਤੁਸੀਂ ਚੰਗਾ ਕੰਮ ਕਰਨਾ। ਉਹ ਤੁਸੀਂ ਚਾਹੁੰਦੇ ਹੋ ਤੁਹਾਡੀ ਮਾਂ ਦੇ ਚਿਹਰੇ ਤੇ ਮੁਸਕਰਾਹਟ ਹੋਵੇ, ਚਿਹਰੇ ਤੇ ਖੁਸ਼ੀ ਆਵੇ, ਤੇ ਉਹਦੇ ਵਾਸਤੇ ਤੁਹਾਨੂੰ $30 ਖਰਚਣੇ ਹੀ ਪੈਣੇ ਨੇ।
0: $30 ਤਾਂ ਜੀ ਦੇਖੋ, ਅੱਜ ਕੱਲ ਕਾਫੀ ਲੈਣ ਚਾਹੀਦਾ ਤੇ ਬਣ
1: ਜਾਂਦਾ। ਕੱਲ ਮੈਂ ਨਾ ਆਇਲ ਲੈਣ ਗਿਆ, ਵਿੰਡਸ਼ੀਲ ਤੇ ਉਹ ਹੁੰਦਾ ਇੰਜੈਕਟਰ, ਇੰਜੈਕਟਰ ਪਾਉਣ ਵਾਸਤੇ $32 ਲੱਗ ਗਏ। ਉਹ ਮੈਂ ਕਿਹਾ ਮੈਂ $30 ਦੇ ਸ਼ੋਅ ਵੇਖਾਂਦਾ, $32 ਜੀ ਮੈਂ ਉਹ ਲਾਇਆ, ਤੇ ਮਹਿੰਗਾਈ ਇੰਨੀ ਹੋ ਗਈ ਹੈ। $30 ਚ ਇਨਕਲੂਡ ਫੀਸ, ਇਨਕਲੂਡ ਸਾਰਾ ਕੁਝ,
0: ਸਾਰੇ ਆਰਟਿਸਟ ਦੇਖਣ ਨੂੰ ਮਿਲਦੇ,
1: ਔਰ ਇਹ ਤੇ ਪਲੱਸ ਪੁਆਇੰਟ ਹੈਗਾ। ਤੁਸੀਂ ਸਾਰਾ ਦਿਨ
2: ਇਹਦੇ ਚ, ਕਿਉਂਕਿ ਕੋਈ ਵੀ ਬੈਨੀਫਿਟ ਆਪਾਂ ਪੈਸੇ ਦਾ ਨਹੀਂ ਕਰਦੇ, ਇਹ ਕਮਿਊਨਿਟੀ ਇਵੈਂਟ ਆ, ਤੇ ਕਮਿਊਨਿਟੀ ਲਈ ਕਰਦੇ ਆ ਕਿ ਲੇਡੀਜ਼ ਦਾ ਬਹੁਤ ਦਵਾਵਾਂ ਮਿਲਦੀਆਂ, ਔਰ ਉਹੀ ਉਹਨਾਂ ਦੇ ਉਹੀ ਆਪੇ ਪੈਸੇ $30-$30 ਇਕੱਠੇ ਕਰਕੇ, ਤੇ ਜਿੰਨਾ ਵੀ ਵੈਨਿਊ ਦਾ ਖਰਚਾ, ਆਰਟਿਸਟਾਂ ਦਾ, ਸਾਊਂਡ ਦਾ, ਪੂਰਾ ਕਰ ਲੈਂਦੇ ਨੇ ਉਹਨਾਂ ਦਾ ਸ਼ੋਅ। ਮੈਂ ਨਾ ਦੇਖੋ ਇੱਕ ਗੱਲ ਹੋਰ ਸ਼ਾਹ ਸਾਹਿਬ ਕਹਿਣਾ ਤੁਹਾਨੂੰ ਦੱਸਾਂਗਾ। ਦੇਖੋ 24 ਘੰਟਿਆਂ ਦਾ ਇੱਕ ਦਿਨ ਹੁੰਦਾ ਤੇ 7 ਦਿਨਾਂ ਦਾ ਇੱਕ ਹਫ਼ਤਾ ਹੁੰਦਾ, ਤੇ 30 ਦਿਨ ਦਾ ਇੱਕ ਮਹੀਨਾ ਹੁੰਦਾ, 365 ਦਿਨ ਦਾ ਇੱਕ ਸਾਲ ਹੁੰਦਾ। ਫਿਰ ਜਦੋਂ ਦਹਾਕਾ ਕਹੀਦਾ ਉਹ 10 ਸਾਲ ਹੋ ਜਾਂਦੇ, ਤੇ ਆਪਾਂ ਨੂੰ ਹੁਣ 24 ਸਾਲ ਹੋ ਗਿਆ। ਇਹਨੂੰ ਪਤਾ ਕੀ ਕਹਿੰਦੇ ਇੰਗਲਿਸ਼? ਸਿਲਵਰ ਜੂਬਲੀ।
1: ਵਾਹ ਵਾਹ ਵਾਹ, ਕੀ ਬਾਤ ਹੈ, ਛਾ ਗਏ ਫਿਰ ਤੇ ਤੁਸੀਂ ਸਰ, ਬਹੁਤ ਵਧੀਆ ਕੰਮ ਕਰ ਰਹੇ ਹੋ। ਪੰਦਾ
2: ਦੇਖ ਲਓ ਕਿੰਨਾ ਟਾਈਮ ਇਹਦੇ ਚ ਲੱਗਿਆ ਹੋਊਗਾ, ਇੱਥੋਂ ਤੱਕ
0: ਪਹੁੰਚਣ
1: ਬਹੁਤ ਬਹੁਤ ਮੁਸ਼ਕਲ ਕੰਮ ਸੀ, ਇਹ ਨਾਲੇ ਪੰਦਾ ਕੰਮ।
2: ਹਾਂ, ਤੇ ਉਸ ਦਿਨ ਨੂੰ ਥੀਮ ਵੀ ਆਪਾਂ ਸਾਰਾ ਸਿਲਵਰ ਦੇਵਾਂਗੇ, ਤੇ ਬਹੁਤ ਸਾਰੇ ਗਿਫਟ ਵੀ ਜਿਹੜੇ ਉਹਨਾਂ ਨੂੰ ਕਵਾਂਗੇ ਰੈਪ, ਜਿਹੜੇ ਸਿਲਵਰ ਚ ਉਹ ਥੀਮ ਸਿਲਵਰ ਹੋਵੇ, ਬੜਾ ਰੰਗ ਬਰੰਗੀਆਂ ਸੂਟਾਂ ਦੇ ਵਿੱਚ ਸਿਲਵਰ ਕਲਰ ਅੱਛਾ ਲੱਗੇ।
1: ਕੀ ਬਾਤ ਹੈ, ਦੇਖੋ ਲਾਈਟਿੰਗ, ਸਟੇਜ ਸਾਊਂਡ ਹਰ ਚੀਜ਼ ਦਾ ਧਿਆਨ ਰੱਖਿਆ ਔਰ ਅਸੀਂ ਕੋਸ਼ਿਸ਼ ਕੀਤੀ ਬੈਸਟ ਸ਼ੋਅ ਤੁਹਾਡੇ ਵਰਗੇ ਹਮੇਸ਼ਾ ਦੀ ਤਰ੍ਹਾਂ ਕਿਉਂਕਿ ਅਸੀਂ ਹਰ ਸਾਲ ਇੰਪਰੂਵ ਕਰਨੇ ਆ ਕੋਈ ਵੀ ਅਸੀਂ ਛੋਟੀ ਜਿਹੀ ਖਾਮੀ ਲੱਭਣੇ ਆ ਨਾ ਜਦੋਂ ਵੀ ਇਹ ਥੋੜੀ ਜਿਹੀ ਕਮੀ ਰਹਿ ਗਈ ਅਸੀਂ ਉਹਨੂੰ ਬੈਟਰ ਕਰਨ ਦੀ ਕੋਸ਼ਿਸ਼ ਕਰੀ ਦੀ ਪੂਰਾ ਸਾਲ ਪਲੈਨਿੰਗ ਕਰੀ ਦੀ ਲੱਛਾ ਇਹਨੂੰ ਇਸ ਤਰ੍ਹਾਂ ਕਰੀਏ ਇਸ ਤਰ੍ਹਾਂ 9057990999 ਤੇ ਕਾਰ ਕਰੋ ਕੋਈ ਵੀ ਸਪੋਂਸਰ ਤੁਸੀਂ ਕਰਨਾ ਚਾਹੁੰਦੇ ਆਪਣੇ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਹੋ ਇੰਨੀ ਜ਼ਿਆਦਾ ਜਨਤਾ ਦੇ ਸਾਹਮਣੇ ਤੁਹਾਡਾ ਨਾਮ ਜਦੋਂ ਸਟੇਜ ਤੇ ਬੋਲਿਆ ਜਾਏਗਾ ਤੁਹਾਨੂੰ ਵੀ ਚੰਗਾ ਲੱਗੇਗਾ ਤੁਹਾਡੀ ਫੈਮਿਲੀ ਨੂੰ ਚੰਗਾ ਲੱਗੇਗਾ ਜਾਂ ਵਾਕਈ ਬੱਲੇ ਬੱਲੇ ਹੋ ਗਏ ਮੇਰੇ ਨਾਮ ਦੀ ਫਿਰ ਉਹਦੇ ਨਾਲ ਨਾਲ ਤੁਹਾਡੀ ਜਿਹੜੇ ਸਟਾਲ ਲਗਾਉਣੇ ਨੇ ਉਹ ਸਟਾਲਾਂ ਦੀ ਇੰਨੀ ਸੇਵਿੰਗ ਤੁਸੀਂ ਕਰ ਸਕਦੇ ਹੋ ਫਿਰ ਇੱਕ ਦਿਨ ਜਿਹੜੀ ਤੁਸੀਂ ਉੱਥੇ ਇਨਕਮ ਕਰਨੀ ਹੈ ਤੁਹਾਡੀ ਪੂਰੇ ਮਹੀਨੇ ਦੇ ਬਰਾਬਰ ਹੋਣੀ ਹੈ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਜਿੰਨੇ ਵੀ ਸਾਨੂੰ ਸਟਾਲ ਉੱਥੇ ਲਾਉਂਦੇ ਨਾ ਉਹ ਸਾਡਾ ਥੈਂਕ ਯੂ ਕਰਦੇ ਰਹਿੰਦੇ ਪੂਰਾ ਸਾਲ ਔਰ ਲੋਕੀ ਤਾਂ ਜਾਂਦੇ ਜਾਂਦੇ ਸਟਾਲ ਵਾਲੇ ਸਾਨੂੰ ਬਾਰ ਬਾਰ ਪੁੱਛਦੇ ਨੇ ਤਾਂ ਕਿ ਉਹ ਨਹੀਂ ਚਾਹੁੰਦੇ ਮਿਸ ਕਰੀਏ ਅਸੀਂ ਇਵੈਂਟ ਇਹੋ ਜਿਹਾ ਕਿ ਤੁਸੀਂ ਲਾਜ਼ਮੀ ਸਟਾਲ ਆਪਣਾ ਲਗਾਓ ਆਪਣਾ ਸਪੋਂਸਰ ਕਰੋ ਤੀਆਂ ਦਾ ਮੇਲਾ ਜਿਹੜਾ ਇੱਕ ਬ੍ਰਾਂਡ ਬਣ ਚੁੱਕਿਆ ਹੈ ਨੰਬਰ ਨੋਟ ਕਰ ਲਓ 9057990999 ਔਰ ਆਨਲਾਈਨ ਟਿਕਟ ਲੈਣੀ ਹੈ megastarevents.com ਤੇ ਜਾ ਕੇ ਟਿਕਟ ਬਾਈ ਕਰ ਸਕਦੇ ਹੋ ਜੀ
2: ਔਰ ਜਾਂ ਫਿਰ ਕਰਨ ਜੀ ਜਿਹੜੀ ਇੱਕ ਵੈਬਸਾਈਟ ਜਿਹੜੀ ਤੀਆਂ ਦੇ ਮੇਲੇ ਦੀ ਤੀਆਂ ਦਾ ਮੇਲਾ.com
1: ਵਾਹ ਜੀ ਵਾਹ
2: ਉੱਥੇ ਵੀ ਟਿਕਟ ਦੀ ਸਾਰੀ ਟਿਕਟ ਦੀ ਇਨਫੋਰਮੇਸ਼ਨ ਹੈਗੀ ਆ ਤੇ ਦੂਸਰੀ ਗੱਲ ਹੈਗੀ ਕਿ ਆਪਾਂ ਨੂੰ ਕੋਈ ਕਾਲ ਤਾਂ ਨਹੀਂ ਸੁਣ ਰਿਹਾ ਕੋਈ
1: ਸ਼ੁਰੂ ਕਰ ਦੇਣ ਉਹ ਸਾਰਾ ਦਿਨ ਉਹੀ ਰੱਖਦੇ ਨੀ ਚੇਂਜ ਕਰਦੇ 5:30 ਚੈਨਲ ਸਾਰਾ ਦਿਨ ਲਿਸਨਰ ਸੁਣਦੇ ਰਹਿੰਦੇ ਨੇ ਲੇਕਿਨ ਨੰਬਰ ਡਿਫਰੈਂਟ ਹੈਗੇ ਨੇ ਕਈ ਜਗ੍ਹਾ ਤੇ ਨਾ ਹੁਣ ਦੇਵ ਤਾਤਲਾ ਦਾ ਜਿਹਾ ਔਰ ਸੁੱਖੀ ਭਾਜੀ ਦਾ ਵਤਨ ਦੂਰ ਦਾ ਸੇਮ ਨੰਬਰ ਹੈ ਉਸ ਤੋਂ ਪਹਿਲੇ ਜਿਹੜੇ ਆਉਂਦੇ ਉਹਨਾਂ ਦਾ ਡਿਫਰੈਂਟ ਨੰਬਰ ਹੈ ਇਸ ਤੋਂ ਬਾਅਦ ਜਿਹੜੇ ਆਵਾਂਗੇ ਉਹਨਾਂ ਦਾ ਡਿਫਰੈਂਟ ਨੰਬਰ ਹੈ ਇਸ ਵਜ੍ਹਾ ਅਗਰ ਤੁਸੀਂ ਚਾਹੁੰਦੇ ਹੋ ਵਤਨ ਦੂਰ ਨੂੰ ਕਾਲ ਕਰਨਾ ਔਰ ਉੱਥੇ ਕੋਈ ਮੈਸੇਜ ਦੇਣਾ ਕੋਈ ਗੱਲਬਾਤ ਕਰਨੀ ਹੈ ਤੇ ਨੰਬਰ ਇੱਕ ਸੌਖਾ ਜਿਹਾ ਤੁਸੀਂ ਨੋਟ ਕਰ ਲਓ ਵਤਨ ਦੂਰ ਦੇ ਨਾਮ ਤੋਂ ਨੋਟ ਕਰ ਲਓ ਆਪਣੇ ਨੰਬਰ ਸੇਵ ਕਰ ਲਓ 9057990999 ਬਹੁਤ ਸੌਖਾ ਜਿਹਾ ਨੰਬਰ ਹੈ 0999
2: ਹਾਂਜੀ ਨਾਲੇ ਸਾਨੂੰ ਦੱਸ ਵੀ ਦਿਓ ਕਿ ਆਵਾਜ਼ ਵਗੈਰਾ ਕਲੀਅਰ ਸੁਣਦੀ ਵੀ ਆ ਕਿ ਬਾਹਰ ਜਾ ਵੀ ਰਿਹਾ ਕਿ ਅਸੀਂ ਅੰਦਰ ਹੀ ਬੈਠੇ ਗੱਲਾਂ ਮਾਰੀ ਜਾਂਦੇ
1: ਹਾਂ ਜੀ ਬਿਲਕੁਲ
2: 9057990
0: ਦੁਬਾਰਾ ਤੀਆਂ ਦੇ ਮੇਲੇ ਤੇ ਆ ਰਹੇ ਆ ਔਰ ਇੱਕ ਵਾਰੀ ਉਹਨਾਂ ਦੀ ਜੇ ਤੁਸੀਂ ਲਾਈਵ ਪਰਫਾਰਮੈਂਸ ਦੇਖ ਲਓਗੇ ਨਾ ਸੁਖੀ ਜੀ ਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਕਹੋਗੇ ਕਿ ਅਸੀਂ ਹੁਣ ਰੋਜ਼ ਸੁਦੇਸ਼ ਕੁਮਾਰੀ ਨੂੰ ਸੁਣਨਾ ਹੈ ਇੰਨਾ ਪਿਆਰਾ ਜਿਹੜਾ ਜੀ ਲਾਈਵ ਗਾਉਂਦੇ ਆ ਇੰਨਾ ਨਚਾਉਂਦੇ ਆ ਸਾਰੀਆਂ ਲੇਡੀਜ਼ ਜਿਹੜੀਆਂ ਉੱਥੇ ਹੋਣਗੀਆਂ ਉਹ ਖੁਦ ਇਸ ਚੀਜ਼ ਨੂੰ ਜਿਹੜਾ ਜੀ ਇੰਜੋਏ ਕਰਨ ਲਈ ਉੱਥੇ ਪਹੁੰਚ ਸਕਦੇ ਆ ਔਰ ਬਿਲਕੁਲ ਜੀ ਟਿਕਟ ਸਿਰਫ ਔਰ ਸਿਰਫ ਐਡਵਾਂਸ ਬੁਕਿੰਗ $30 ਦੀ ਹੋ ਰਹੀ ਬੱਚ ਇਹ ਜਿਹੜੀ ਜੀ $50 ਤੱਕ ਦੀ ਵੀ ਕੀਮਤ ਜਲ ਜਾਣੀ ਹੈਗੀ ਆ ਸੋ ਹੁਣੇ ਤੁਸੀਂ ਟਿਕਟ ਆਪਣੀ ਰਾਖਵੀਂ ਕਰ ਸਕਦੇ ਹੈਗੇ ਆ ਜਰਨਲ ਐਡਮਿਸ਼ਨ ਦੀ ਟਿਕਟ ਸਿਰਫ ਔਰ ਸਿਰਫ $30 ਦੇ ਵਿੱਚ ਜੇ ਤੁਸੀਂ VIP ਟਿਕਟ ਲੈਣੀ ਉਹਦਾ $100 $100 ਦੀ ਕੀਮਤ ਹੈਗੀ ਉਹ ਸਾਡੇ ਆਫਿਸ ਦੇ ਵਿੱਚੋਂ ਹੈੱਡ ਆਫਿਸ ਦੇ ਵਿੱਚੋਂ ਤੁਸੀਂ ਪਿਕ ਕਰ ਸਕਦੇ ਆ 9057990999 ਤੇ ਸਾਡੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ
2: ਜੀ ਕਿਰਨ ਜੀ ਔਰ ਇਸ ਦੇ ਨਾਲ ਨਾਲ ਕਿਉਂਕਿ ਬਹੁਤ ਅੱਜ ਕੱਲ ਮੈਸੇਜ ਆ ਰਹੇ ਨੇ ਔਰ ਬਾਹਰ ਦੇਖਣ ਨੂੰ ਮਿਲ ਰਿਹਾ ਕਿ ਜਿਹੜੀਆਂ ਚੋਣਾਂ ਹੋ ਜਾ ਰਹੀਆਂ ਨੇ ਜਿਹੜਾ ਕਿ ਸਿਟੀ ਦੀਆਂ ਚੋਣਾਂ ਹੋਣ ਜਾ ਰਹੀਆਂ ਬਹੁਤ ਸਾਰੇ ਜਿਹੜੇ ਨੁਮਾਇੰਦੇ ਨੇ ਸ਼ਾਹ ਸਾਹਿਬ ਵੀ ਸਿਟੀ ਨਾਲ ਜੁੜੇ ਹੋਏ ਨੇ ਪਰ ਇਹ ਇਲੈਕਸ਼ਨ ਨਹੀਂ ਲੜਦੇ ਲੜਾਉਂਦੇ ਆ
1: ਸੁਖੀ ਜੀ ਇਹ ਵੀ ਪੁੰਦਾ ਕੰਮ ਹੈ ਅਸੀਂ ਚਾਹੁੰਦੇ ਹਾਂ ਜਿਹੜਾ ਰਾਈਟ ਪਰਸਨ ਅੱਗੇ ਆਵੇ ਔਰ ਕੰਮ ਕਰੇ ਸਿਟੀ ਦਾ ਦੇਖੋ ਕੋਈ ਵੀ ਕੌਂਸਲਰ ਜਾਂ ਰੀਜਨ ਕੌਂਸਲਰ ਜਾਂ ਮੇਅਰ ਆਏਗਾ ਨਾ ਤੇ ਅਸੀਂ ਆਲਵੇਜ਼ ਉਹਨਾਂ ਨੂੰ ਮੇਕ ਸ਼ੋਰ ਕਰਨੇ ਭਾਈ ਤੁਸੀਂ ਕੰਮ ਸਿਟੀ ਦਾ ਕਰਦੇ ਪਏ ਹੋ ਸਿਟੀ ਸਹੀ ਲੋਸ ਤੇ ਨਹੀਂ ਜਾਂਦੀ ਪਈ ਸਿਟੀ ਨੂੰ ਪੂਰਾ ਪ੍ਰੋਟੋਕੋਲ ਮਿਲਦਾ ਨਹੀਂ ਮਿਲਦਾ ਪਿਆ ਹਰ ਚੀਜ਼ ਅਸੀਂ ਤਿਆਰ ਰੱਖਣੇ ਆ ਤਾਂ ਸਾਨੂੰ ਉਹਨਾਂ ਨੇ ਚੁਣਿਆ ਐਜ਼ ਏ ਬਿਜ਼ਨਸ ਅੰਬੈਸਡਰ ਅਸੀਂ ਕੋਸ਼ਿਸ਼ ਕਰਨੇ ਜਿੰਨੇ ਵੀ ਬਿਜ਼ਨਸ ਹੋ ਸਕਦੇ ਨੇ ਬੈਟਰ ਔਰ ਅਸੀਂ ਆਪਣੇ ਬ੍ਰੈਂਪਟਨ ਚ ਕਰਾਈਏ
2: ਜੀ ਬਿਲਕੁਲ ਅਸੀਂ ਇਹ ਬੇਨਤੀ ਕਰਾਂਗੇ ਜਿੰਨੇ ਵੀ ਕੈਂਡੀਡੇਟ ਖੜੇ ਨੇ ਜੇ ਕਿਸੇ ਨੂੰ ਸਾਡੇ ਪਲੇਟਫਾਰਮ ਦੀ ਜ਼ਰੂਰਤ ਹੈ ਆਪਣਾ ਮੈਸੇਜ ਦੇਣਾ ਚਾਹੁੰਦੇ ਆ ਕਿ ਉਹ ਸਿਟੀ ਚ ਕੀ ਸੁਧਾਰ ਲਿਆ ਸਕਦੇ ਆ ਹੋਰ ਬੈਟਰ ਕਿੱਦਾਂ ਬਣਾ ਸਕਦੇ ਆ ਤੇ ਉਹ ਵੀ ਸਾਨੂੰ ਕੰਟੈਕਟ ਕਰ ਸਕਦੇ ਆ 9057990999 ਤੇ ਜਿਹੜੇ ਆਡੀਅੰਸ ਆ ਜਿਹੜੇ ਪਰਿਵਾਰ ਰਹਿੰਦੇ ਆ ਸਿਟੀਆਂ ਦੇ ਵਿੱਚ ਉਹ ਵੀ ਦੱਸ ਸਕਦੇ ਆਪਣੇ ਵਿਚਾਰ ਕਿ ਕੀ ਉਹਨਾਂ ਨੂੰ ਹੋਰ ਜਿਹੜੀਆਂ ਲੋੜਾਂ ਮਹਿਸੂਸ ਹੈ ਵੀ ਸ਼ਹਿਰ ਚ ਕੀ ਹੋਣਾ ਚਾਹੀਦਾ ਕਈ ਵਾਰੀ ਦੇਖੋ ਸ਼ਾਹ ਸਾਹਿਬ ਕਿ ਜੇ ਡਾਕਟਰ ਕੋਲ ਜਾਓਗੇ ਮਰੀਜ਼ ਜੇ ਦੱਸੇਗਾ ਤਾਂ ਹੀ ਉਸ ਤਰੀਕੇ ਦੀ ਦਵਾਈ ਦਊਗਾ ਘਰ ਬੈਠੇ ਤਾਂ ਪਤਾ ਹੀ ਨਹੀਂ ਕਿਵੇਂ ਕੀ ਹੋਊਗਾ
1: ਇਸੇ ਤਰ੍ਹਾਂ ਜੀ ਬਿਲਕੁਲ ਤੁਹਾਨੂੰ ਕੋਈ ਮਸਲਾ ਮਸਾਇਲ ਸਿਟੀ ਚ ਕੋਈ ਤੁਹਾਡਾ ਕੰਮ ਨਹੀਂ ਹੁੰਦਾ ਪਿਆ ਪ੍ਰੋਪਰ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਅਸੀਂ ਤੁਹਾਡੀ ਪੂਰੀ ਹੈਲਪ ਕਰਾਂਗੇ 9057990999 ਤੇ ਕਾਲ ਕਰ ਸਕਦੇ ਹੋ ਉਹ ਤੀਆਂ ਦਾ ਮੇਲਾ ਜੂਨ 21 ਆਪਣੇ ਕੈਲੰਡਰ ਨੋਟ ਕਰ ਲਓ ਅਗਰ ਨਹੀਂ ਕੀਤੀ ਜੂਨ 21 ਨੂੰ ਤੁਸੀਂ ਪੀਅਰਸਨ ਪਹੁੰਚਣਾ ਹੈ ਜੀ
3: Pataria Tours and Travels, located near 2883 Derry Road, East Upper Airport and Derry, the intersection upper. Tusi cheap flight tickets Nepal de vichu, Toronto to Delhi, Delhi to Amritsar de route options suno chahide ne. Jan tusi visa services Nepal de vichu, puri family vacation upper jaan di soch rahe ne, jithe tuhanu all inclusive vacation packages bhi milde ne. Pahunchna wa ji Pataria Tours and Travels, Airport and Derry, the intersection upper. Call kar sakde ho 905-678-1200. 905-678-1200 Kataria Tours and Travels, Airport and Derry, the intersection upar.
4: Nobel Fresh Foods ਸ਼ਹਿਰ ਵਿੱਚ ਇੱਕੋ ਰੌਲਾ ਪੈ ਗਿਆ ਟਾਪ ਕੁਆਲਿਟੀ ਤੇ ਲੋ ਪ੍ਰਾਈਸਾਂ ਵਿੱਚ ਨੋਬਲ ਫਰੈਸ਼ ਫੂਡ ਫੇਰ ਨੰਬਰ ਲੈ ਗਿਆ ਆਟਾ ਦਾਲ ਚਾਵਲ ਨਾਲੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫਰੈਸ਼ ਫੂਡ 2945 ਸੈਂਡਰਵੁੱਡ ਪਾਰਕਵੇ ਈਸਟ ਦੂਸਰੀ ਲੋਕੇਸ਼ਨ 20 ਗਲਿੰਗਹਮ ਡਰਾਈਵ ਇਨ ਬ੍ਰੈਂਟਨ ਫੋਨ 2898010566 ਨੋਬਲ ਫਰੈਸ਼ ਫੂਡ
5: खुदा न करे अगर आपका कार एक्सीडेंट हो गया और आप कानूनी मदद लेना चाहते हैं तो ना सिर्फ हम आपके हक का जायज ज्यादा से ज्यादा पैसा लेकर दिलवाते हैं बल्कि अपनी फीस भी आपका क्लेम दिलवाने के बाद ही लेते हैं और मैं आपकी अपनी अंजुम कृषि आपकी अपनी जबान बोलती हूँ और हमारे पर्सनल इंजरी लॉयर्स की टीम आपके क्लेम को प्रोफेशनली हैंडल करते हैं और अगर अपने क्लेम के सिलसिले में आप हमारे लॉयर के साथ मीटिंग करना चाहते हैं तो हमारी कंसल्टेंसी बिल्कुल फ्री है आज ही मुझे कॉल करें आपके कार एक्सीडेंट केस में आपका इन्फॉर्मेशन लेना आपका हक है
6: 1 5 7 4 1 6 5 7 0 0 1 5 7
7: एक लाइफ है जिससे लव है ये कहते मुझसे सब है
8: अरे एक घर है जिसका ड्रीम है

0: One-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
3: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
2: ਲੋਡਡ ਫਰਾਈਜ਼ ਨਾਲ ਬਟਰ ਚਿਕਨ ਫਰਾਈਜ਼ ਸ਼ਾਹੀ ਪਨੀਰ ਫਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ ਪੀਜ਼ਾ ਡੀਪੂ ਡੋਟ ਸੀਏ ਤੇ ਆਰਡਰ ਕਰੋ
3: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫਰੈਂਚਾਈਜ਼ੀ ਐਟ ਪੀਜ਼ਾ ਡੀਪੂ ਡੋਟ ਸੀਏ ਤੇ ਅੱਜ ਹੀ ਅਪਲਾਈ ਕਰੋ ਪੀਜ਼ਾ ਡੀਪੂ ਸਵਾਦ ਦੀ ਟੌਪ ਟੌਪਿੰਗਸ ਨਾਨ ਸਟਾਪ
4: ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਸਾਹਿਬ ਸਿੰਘ ਸਹਿਜਰਾ ਆਟੋ ਹੋਮ ਐਂਡ ਲਾਈਫ ਇੰਸ਼ੋਰੈਂਸ ਬ੍ਰੋਕਰ ਫੋਰ ਆਟੋ ਹੋਮ ਜਾਂ ਕਮਰਸ਼ੀਅਲ ਇੰਸ਼ੋਰੈਂਸ ਦੀ ਕੋਟ ਲਈ ਅਸੀਂ ਡੀਲ ਕਰਦੇ ਹਾਂ ਮੋਰ ਦੈਨ 15 ਇੰਸ਼ੋਰੈਂਸ ਕੰਪਨੀਜ਼ ਨਾਲ ਤਾਂ ਅੱਜ ਹੀ ਕਾਲ ਕਰੋ 6472416147 241-1309-647-241-13 ਨੂੰ ਜੇਕਰ ਤੁਸੀਂ TFSA, RRSP ਜਾਂ RESP ਜਾਂ ਸਿਪ ਖੁਲਵਾਉਣਾ ਚਾਹੁੰਦੇ ਹਾਂ ਜਾਂ ਤੁਸੀਂ ਬਿਜ਼ਨਸ ਓਨਰ ਆ ਆਪਣੀ ਰਿਟੇਨ ਅਰਨਿੰਗਸ ਨੂੰ ਸਟ੍ਰੈਟੇਜਿਕਲੀ ਰਾਈਟਲੀ ਇਨਵੈਸਟ ਕਰਨਾ ਚਾਹੁੰਦੇ ਹਾਂ ਆਮੀ ਕਾਲ ਕਰੋ 647-241-1309
5: यारों के साथ टशन या फैमिली के साथ करना हो जशन ढाबा ऑन द फॉल्स आए टेस्ट का वादा और चॉइस भी ज्यादा
6: दिल्ली वाला बटर चिकन रोगन जोश सोया चाप बेस्ट वेज नॉन वेज बिरयानी इन द टाउन बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स द बेस्ट फूड इन नाइग्रा फॉल्स LLBO एंड बियर ऑन टैप ऑल्सो अवेलेबल वॉकिंग डिस्टेंस फ्रॉम द फॉल्स फ्री पार्किंग विजिट 5039 सेंटर स्ट्रीट नाइग्रा फॉल्स कॉल 905-358-0864
5: 905-358-0864 Dhaba on the Falls
7: नजर बदलो नजारे बदल जाएंगे आप भी अपनी जिंदगी की खूबसूरती को देखें स्पेक्स एक्सप्रेस के साथ जहां है वर्ल्ड क्लास क्वालिटी डिजाइनर सनग्लासेस आई ग्लास फ्रेम्स एंड लार्ज सिलेक्शन ऑफ कॉन्टैक्ट लेंसेज
8: गेट सिलेक्टेड फ्रेम रेगुलर सिंगल विजन लेंसेज फॉर जस्ट $129 35 रेजोल्यूशन ड्राइव ब्रैम्पटन इन वॉलमार्ट प्लाजा कॉल 905-460-8888 दैट्स 905-460-8888
7: सर्विंग फ्रॉम टू लोकेशंस बेस्ट सर्विस बेस्ट प्राइस स्पेक्स एक्सप्रेस के साथ

0: ਜੀ ਕਿਰਨ ਜੀ, ਵੰਸ ਅਗੇਨ ਬਹੁਤ ਸ਼ੁਕਰੀਆ। ਸੁਖੀ ਭਾਅ ਜੀ, ਤੁਹਾਡਾ ਵੀ ਸ਼ੁਕਰੀਆ। ਸਾਡੇ ਵਿੱਚ ਬਹੁਤ ਵੱਡਾ ਨਾਮ ਸਾਡੀ ਕਮਿਊਨਿਟੀ ਦਾ ਮਾਂਗੜ ਸਾਹਿਬ ਪਹੁੰਚੇ ਹਨ, ਔਰ ਮਾਂਗੜ ਸਾਹਿਬ ਆਪਣੇ ਤੁਸੀਂ ਕਹਿ ਲਓ ਮੋਰਗੇਜ ਕਿੰਗ ਹੈਗੇ ਨਾ, ਮੋਰਗੇਜ ਦਾ ਬਿਜ਼ਨਸ ਸੋ ਫਾਰ ਇੰਨਾ ਕਰਤਾ ਇਹਨਾਂ ਨੇ ਜ਼ਿੰਦਗੀ 'ਚ, ਔਰ ਮੇਰਾ ਨਹੀਂ ਖਿਆਲ ਇਹਨਾਂ ਨੂੰ ਕੋਈ ਬੀਟ ਕਰ ਸਕਦਾ, ਕਿਉਂਕਿ ਬਹੁਤ ਵੱਡੇ ਲੈਵਲ 'ਚ ਕੰਮ ਕਰਦੇ ਨੇ, ਔਰ ਸਾਨੂੰ ਬੜੀ ਖੁਸ਼ੀ ਹੁੰਦੀ ਵੀ ਵੈਲਕਮ ਕਰਦੇ ਹੋਏ। ਮਾਂਗੜ ਸਾਹਿਬ, ਤੁਹਾਨੂੰ ਵੈਲਕਮ ਕਰਨੇ ਆ ਵਤਨ ਦੂਰ ਰੇਡੀਓ 'ਚ।
1: ਥੈਂਕ ਯੂ ਜੀ।
0: ਕੀ ਕਹਿਣਾ ਚਾਹੋਗੇ ਮੋਰਗੀ ਦੇ, ਪਹਿਲੇ ਥੋੜਾ ਪਹਿਲੇ ਦੱਸੋ, ਫਿਰ ਤੀਆਂ ਦੇ ਬਾਰੇ ਗੱਲ ਕਰਨੇ ਆ। ਮੋਰਗੀ ਦੇ ਬਾਰੇ ਪਹਿਲੇ ਦੱਸੋ ਵੀ ਮੋਰਗੀ ਦਾ ਬਿਜ਼ਨਸ ਕਿਸ ਤਰ੍ਹਾਂ ਚੱਲ ਰਿਹਾ, ਔਰ ਕੀ ਅੱਗੇ ਕਰਨਾ ਚਾਹੀਦਾ। ਲੋਕੀ ਬਹੁਤ ਸਾਰੇ ਬਾਇਰ ਬੈਠੇ ਇਨਵੇਟ ਕਰ ਰਹੇ ਨੇ ਚੀਜ਼ਾਂ ਦਾ, ਤੁਸੀਂ ਕੀ ਐਡਵਾਈਸ ਕਰਦੇ ਹੋ, ਤੁਹਾਡਾ ਇੰਨਾ ਜ਼ਿਆਦਾ ਐਕਸਪੀਰੀਅੰਸ ਹੈ?
1: ਮੋਰਗੀ ਦਾ ਕੰਮ ਤਾਂ 25 ਸਾਲ ਤੋਂ ਆਪਾਂ ਕਰਦੇ ਹਾਂ
0: ਜੀ।
1: ਇਸ ਸਾਲ ਤੀਆਂ ਦਾ ਮੇਲੇ ਦਾ ਜ਼ੋਰ ਦਈਏ
0: ਜੀ, ਤੇ ਤੀਆਂ ਦਾ ਜੀ
2: ਤੁਸੀਂ ਇਹਨਾਂ ਤੀਆਂ ਨੂੰ ਕਰਦੇ ਨੂੰ 24 ਹੋ ਗਏ।
0: ਦੇਖੋ ਯਾਰ, ਤੁਸੀਂ ਡੇ 1 ਤੋਂ ਸਾਡੇ ਨਾਲ ਜੁੜੇ ਹੋਏ ਹੋ, ਸਾਨੂੰ ਖੁਸ਼ੀ ਬੜੀ ਹੈ। ਤੁਹਾਡਾ ਇੰਨਾ ਵੱਡਾ ਨਾਮ ਹੈ, ਰੱਬ ਨੇ ਦਿੱਤਾ, ਔਰ ਤੁਸੀਂ ਬਹੁਤ ਸਿੰਸੀਅਰ ਹੋ, ਔਰ ਜਿੰਨੀ ਤੁਸੀਂ ਐਫਰਟ ਕਰਦੇ ਹੋ, ਬਿਲਕੁਲ ਸਿੰਸੀਅਰ ਐਫਰਟ ਕਰਦੇ ਹੋ ਤੀਆਂ ਨੂੰ ਕਾਮਯਾਬ ਕਰਨ ਵਿੱਚ। ਔਰ ਤੀਆਂ ਦਾ ਮੇਲਾ ਤੁਹਾਨੂੰ ਪਤਾ 21 ਜੂਨ ਨੂੰ ਹੋਣ ਜਾ ਰਿਹਾ, ਪੀਅਰਸਨ ਕਨਵੈਨਸ਼ਨ ਸੈਂਟਰ ਜਿਹੜਾ ਏਅਰਪੋਰਟ ਐਂਡ ਸਟੀਲ ਦੇ ਬਿਲਕੁਲ ਕਾਰਨਰ ਤੇ ਹੈਗਾ। ਤੁਸੀਂ ਪਹੁੰਚਣਾ 21 ਜੂਨ, ਯਾਦ ਕਰ ਲਓ, ਆਪਣੇ ਕੈਲੰਡਰ ਤੇ ਨੋਟ ਕਰ ਲਓ, 2.5 ਵੀਕ ਰਹਿ ਗਏ। 21 ਜੂਨ ਨੂੰ ਏਅਰਪੋਰਟ ਐਂਡ ਸਟੀਲ ਤੇ ਕਾਰਨਰ ਤੇ ਹੈਗਾ ਜੇ, ਪੀਅਰਸਨ ਕਨਵੈਨਸ਼ਨ ਸੈਂਟਰ ਉੱਥੇ ਪਹੁੰਚਣਾ। ਆਪਣੀਆਂ ਮਾਵਾਂ ਧੀਆਂ ਭੈਣਾਂ ਵਾਸਤੇ ਖੁਸ਼ਖਬਰੀ ਹੈ ਵੀ ਜਿੰਦਾ ਤੁਸੀਂ ਪੂਰਾ ਸਾਲ ਵੇਟ ਕਰਦੇ ਹੋ, ਤੀਆਂ ਇੱਕ ਬ੍ਰਾਂਡ ਬਣ ਚੁੱਕੀਆਂ, ਔਰ ਤੁਸੀਂ ਪਹੁੰਚਦੇ ਹੋ ਔਰ ਬੜੇ ਸ਼ੌਕ ਨਾਲ ਪਹੁੰਚਦੇ ਹੋ। ਫਿਰ ਇੱਕ ਵਾਰੀ ਤੁਹਾਡੇ ਵਾਸਤੇ ਬਹੁਤ ਵੱਡੇ ਵੱਡੇ ਫਨਕਾਰ ਲੈ ਕੇ ਸੁਖੀ ਭਾਅ ਜੀ ਆਏ ਨੇ, ਔਰ ਪਹੁੰਚਣਗੇ ਤੁਹਾਡੇ ਕੋਲ ਹੋਵੋਂਗੇ ਉਸ ਦਿਨ। ਤੁਸੀਂ ਆਉਣਾ 21 ਜੂਨ ਨੂੰ, ਔਰ ਕੋਈ ਜਾਣਕਾਰੀ ਲੈਣੀ ਹੈ, ਟਿਕਟ ਦੇਖੋ, ਸਭ ਤੋਂ ਜ਼ਿਆਦਾ ਮੈਨੂੰ ਖੁਸ਼ੀ ਹੁੰਦੀ ਹੈ ਦੱਸਦੇ ਹੋਏ, ਇੱਕ ਟਿਕਟ ਸਿਰਫ $30 'ਚ, ਕੋਈ ਟੈਕਸ ਨਹੀਂ, ਕੋਈ ਫੀਸ ਨਹੀਂ, ਸਿਰਫ $30 ਦੇਣਾ, ਅਤੇ ਪੂਰਾ ਦਿਨ ਤੁਸੀਂ ਇੰਜੋਏ ਕਰਨਾ। ਜਿਵੇਂ ਮੈਂ ਕਹਿੰਦਾ ਨਾ, ਇੱਕ ਦਿਨ ਆਪਣੀ ਮਰਜ਼ੀ ਜੀਓ, ਇੱਕ ਦਿਨ ਤੁਸੀਂ ਪੂਰਾ ਇੰਜੋਏ ਕਰੋਗੇ, ਇਹ ਚੀਜ਼ ਗਰੰਟੀ। 12 ਤੋਂ ਲੈ ਕੇ ਸ਼ਾਮ 8 ਵਜੇ ਤੱਕ ਨਾਨ ਸਟਾਪ ਇੰਟਰਟੇਨਮੈਂਟ ਹੋਏਗੀ। ਕੋਈ ਵੀ ਜਾਣਕਾਰੀ ਲੈਣੀ ਹੈ, ਔਨਲਾਈਨ ਤੁਸੀਂ ਟਿਕਟ ਬਾਈ ਕਰ ਸਕਦੇ ਹੋ। ਮੈਗਾ ਸਟਾਰ ਵੇਖੋ, ਬੜਾ ਸੌਖਾ ਜਿਹਾ ਲਫ਼ਜ਼ ਹੈ, ਮੈਗਾ ਸਟਾਰ ਇਵੈਂਟਸ, ਐਸ ਲਾਣਾ ਅਗਰ ਤੇ ਇਵੈਂਟਸ ਤੇ .com, megastarevents.com ਤੇ ਜਾ ਕੇ ਟਿਕਟ ਬਾਈ ਕਰ ਸਕਦੇ ਹੋ। ਔਰ ਜਾਣਕਾਰੀ ਲਈ VIP ਔਰ VVIP ਟਿਕਟ ਲੈਣੀ ਹੈ, ਤੁਸੀਂ ਆਪਣਾ ਜਿਹੜਾ ਗ੍ਰੇਟ ਪੰਜਾਬ ਪਲਾਜ਼ੇ 'ਚ ਆਫਿਸ ਹੈਗਾ, ਉੱਥੇ ਤੁਸੀਂ ਫੋਨ ਕਰਕੇ ਬੁਕਿੰਗ ਕਰਵਾ ਸਕਦੇ ਹੋ, ਜਾਂ ਆ ਕੇ ਬਾਈ ਕਰ ਸਕਦੇ ਹੋ। ਗ੍ਰੇਟ ਪੰਜਾਬ ਪਲਾਜ਼ੇ 'ਚ ਯੂਨਿਟ 143 ਯੂਨਿਟ ਨੰਬਰ ਨੋਟ ਕਰ ਲਓ, 9057990999 ਤੇ ਜਾਣਕਾਰੀ ਲੈ ਸਕਦੇ ਜੀ। ਸੁਖੀ ਜੀ, ਕੀ ਕਰਨਾ ਚਾਹੋਗੇ ਹੁਣ?
2: ਜੀ ਬਿਲਕੁਲ ਜੀ, ਔਰ ਸਾਰੇ ਹੀ ਮੈਂ ਤਾਂ ਧੰਨਵਾਦ ਕਰਨਾ ਚਾਹਾਂਗਾ, ਸਾਰੇ ਆਪਣੀ ਜਿੰਨੀ ਟੀਮ ਹੈ, ਸਪੌਂਸਰਸ ਦਾ, ਔਰ ਖਾਸ ਕਰਕੇ ਲੇਡੀਜ਼ ਦਾ ਧੰਨਵਾਦ, ਜਿਹੜੇ ਕਿ ਇੰਨੇ ਸਾਲਾਂ ਤੋਂ ਉਹਨਾਂ ਦਾ ਇਵੈਂਟ ਹੈਗਾ, ਉਹਨੂੰ ਬੜਾ ਸੈਲੀਬ੍ਰੇਟ ਕਰਦੇ ਨੇ। ਸੋ ਮਾਂਗੜ ਸਾਹਿਬ, ਤੁਹਾਡਾ ਵੀ ਧੰਨਵਾਦ, ਇੰਨੇ ਸਾਲਾਂ ਤੋਂ ਟੀਮ ਦੇ ਨਾਲ ਤੁਸੀਂ ਜੁੜੇ ਹੋਏ ਹੋ, ਅਤੇ ਹੋਰ ਵੀ ਨਾਲ ਤੁਸੀਂ ਬਾਕੀਆਂ ਨੂੰ ਵੀ ਜੋੜਦੇ ਹੋ, ਹੋਰ ਵੀ ਟੀਮ ਨੂੰ ਵੱਡੇ ਕਰਦੇ ਹੋ। ਸੋ ਇਸ ਸਾਲ ਫਿਰ ਤੁਸੀਂ ਖੁਦ ਹੀ ਦੱਸੋ ਕਿ ਕਿਵੇਂ ਚੱਲ ਰਹੀਆਂ ਤਿਆਰੀਆਂ?
1: ਤਿਆਰੀਆਂ ਫੁੱਲ ਨੇ ਜੀ,
2: ਫੁੱਲ ਤਿਆਰੀਆਂ ਨੇ।
1: ਹਾਂਜੀ ਹਾਂਜੀ,
2: ਤੇ ਮੇਰੇ ਖਿਆਲ ਲਾਈਨਾਂ ਵੀ ਉਧਰੋਂ ਹੁਣ ਫੋਨ ਵੱਜਣ ਲੱਗ ਪਏ, ਇਹਦਾ ਮਤਲਬ ਕਿਰਨ ਜੀ ਆਪਾਂ ਨੂੰ ਸੁਣ ਰਹੇ ਨੇ। ਔਰ ਹਰਪ੍ਰੀਤ ਜੀ ਇੱਕ ਵਾਰੀ ਫਿਰ ਆ ਗਏ ਸਾਡੇ ਨਾਲ, ਹਰਪ੍ਰੀਤ ਸੈਣੀ ਜੀ। ਹਰਪ੍ਰੀਤ ਜੀ, ਵੈਲਕਮ ਜੀ ਆਨੂੰ ਇੱਕ ਵਾਰੀ ਫਿਰ।
3: ਥੈਂਕ ਯੂ ਸੋ ਮਚ ਸੁਖੀ ਜੀ।
2: ਔਰ ਤੁਸੀਂ ਜਿੱਥੇ ਇੰਸ਼ੋਰੈਂਸ ਦੀ ਜਾਣਕਾਰੀ ਦਿੰਦੇ ਹੋ, ਨਾਲ ਦੀ ਨਾਲ ਤੁਸੀਂ ਵੀ ਤੀਆਂ ਦੇ ਹਿੱਸੇਦਾਰ ਹੋ, ਪਾਰਟ ਹੋ। ਔਰ ਹੁਣ ਆਪਾਂ ਪਹਿਲਾਂ ਗੱਲ ਇੰਸ਼ੋਰੈਂਸ ਤੋਂ ਕਰਦੇ ਹਾਂ, ਜਿਵੇਂ ਤੁਸੀਂ ਵਧੀਆ ਗੱਲ ਪਹਿਲਾਂ ਕਹਿ ਕੇ ਗਏ ਹੋ, ਦੱਸ ਕੇ ਵੀ ਗਏ ਹੋ ਸਕਦਾ ਕਿਸੇ ਨੇ ਰੇਡੀਓ ਪ੍ਰੋਗਰਾਮ ਲੇਟ ਆਨ ਕੀਤਾ ਹੋਵੇ, ਕਿ ਤੁਸੀਂ ਉਸ ਦਿਨ ਨੂੰ ਜਿਹੜੇ ਲੇਡੀਜ਼ ਨੇ ਤੀਆਂ 'ਤੇ ਆਉਣਾ, ਉਹਨਾਂ ਨੂੰ ਜੇ ਕੋਈ ਉਹਨਾਂ ਨੇ ਤੁਹਾਡੇ ਕੋਲੋਂ ਜਾਣਕਾਰੀ ਲੈਣੀ ਹੋਵੇ ਕਿ ਇੰਸ਼ੋਰੈਂਸ ਫੀਲਡ 'ਚ ਕਿੱਦਾਂ ਆਉਣਾ, ਕਿਸ ਕਿਹੜਾ ਪ੍ਰੋਸੀਜਰ ਹੁੰਦਾ, ਔਰ ਉਹ ਤੁਸੀਂ ਉਹਨਾਂ ਨੂੰ ਪੂਰਾ ਉੱਥੇ ਤੁਹਾਡੇ ਬੂਥ ਹੋਵੇਗਾ ਦੱਸੋਗੇ, ਪਲੱਸ ਤੁਸੀਂ ਜਿਹੜਾ ਇੰਸ਼ੋਰੈਂਸ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਵਿਜ਼ਿਟ ਕਰਨ ਆਉਂਦੇ ਨੇ, ਜਾਂ ਜਿਹੜੇ ਸੁਪਰ ਵਿਜੇ 'ਤੇ ਜਿਵੇਂ ਤੁਸੀਂ ਦੱਸਿਆ ਆਣ ਕੇ, ਅਤੇ ਬਾਅਦ ਦੇ ਵਿੱਚ ਉਹ ਇੰਸ਼ੋਰੈਂਸ ਨਹੀਂ ਲੈਂਦੇ, ਅਤੇ ਉਹਨਾਂ ਦਾ ਜਿਹੜਾ ਸਟੇਟਸ ਆ ਉਹ ਗੌਰਮੈਂਟ ਚੇਂਜ ਕਰ ਦਿੰਦੀ ਆ, ਇਹ ਚੰਗੀ ਗੱਲ ਆ ਜਿਹੜਾ ਅਵੇਅਰਨੈਸ ਤੁਸੀਂ ਦਿੱਤੀ, ਅਤੇ ਹੋਰ ਕੀ ਦੱਸਣਾ ਚਾਹੁੰਦੇ ਹੋ?
3: ਬਿਲਕੁਲ ਸੁਖੀ ਜੀ, ਸੋ ਜਿੱਥੇ ਆਪਾਂ ਜਿਹੜੇ ਨਵੇਂ ਐਡਵਾਈਜ਼ਰਸ ਹੈਗੇ ਆ ਉਹਨਾਂ ਨੂੰ ਟ੍ਰੇਨਿੰਗ ਦੀ ਗੱਲ ਕਰ ਰਹੇ ਹਾਂ, ਕਿਉਂਕਿ ਬਹੁਤ ਸਾਰੇ ਸਾਡੇ ਲਿਸਨਰਸ ਹੈਗੇ ਆ ਜਿਨ੍ਹਾਂ ਦੇ ਕੋਲ ਆਲਰੇਡੀ ਲਾਇਸੈਂਸ ਹੈਗਾ ਆ, ਬਟ ਕਿਉਂਕਿ ਉਹਨਾਂ ਨੂੰ ਟ੍ਰੇਨਿੰਗ ਦਾ ਇਸ਼ੂ ਆ ਰਿਹਾ ਸੀ, ਉਹਨਾਂ ਨੂੰ ਪ੍ਰੋਪਰ ਆਫਿਸ ਸਟਰਕਚਰ ਨਹੀਂ ਮਿਲ ਰਿਹਾ ਸੀਗਾ, ਸੋ ਇਸ ਕਰਕੇ ਕਈ ਵਾਰ ਲਾਇਸੈਂਸ ਹੁੰਦੇ ਹੋਏ ਵੀ ਆਪਾਂ ਉਸ ਲਾਇਸੈਂਸ ਨੂੰ ਯੂਟੀਲਾਈਜ਼ ਨਹੀਂ ਕਰ ਸਕਦੇ, ਆਪਣਾ ਕਰੀਅਰ ਨਹੀਂ ਬਣਾ ਸਕੇ, ਤਾਂ ਉਹਨਾਂ ਦੇ ਲਈ ਮੈਂ ਇਹ ਗੁੱਡ ਨਿਊਜ਼ ਜ਼ਰੂਰ ਦਊਂਗੀ ਕਿ ਤੁਸੀਂ ਇੱਕ ਵਾਰ ਸਾਡਾ ਆਫਿਸ ਵਿਜ਼ਿਟ ਕਰਕੇ ਜਾਓ, ਤੁਸੀਂ ਸਾਡੇ ਕੋਲ ਪਹਿਲੀਆਂ ਫਿਊ ਟ੍ਰੇਨਿੰਗਸ ਜਿਹੜੀਆਂ ਹੈਗੀਆਂ ਆ ਉਹ ਅਟੈਂਡ ਕਰਕੇ ਦੇਖ ਸਕਦੇ ਹਾਂ ਕਿ ਤੁਹਾਨੂੰ ਕਿੰਨਾ ਵਧੀਆ ਆਫਿਸ ਇਨਵਾਇਰਮੈਂਟ ਪਲੱਸ ਜਿਹੜਾ ਹੈਗਾ ਫੁੱਲ ਟ੍ਰੇਨਿੰਗ ਤੁਹਾਨੂੰ ਮਿਲ ਸਕਦੀ ਹੈ ਇੱਥੋਂ। ਐਂਡ ਅਗਰ ਜੇ ਤੁਸੀਂ ਆਲਰੇਡੀ ਲਾਇਸੈਂਸ ਲੈ ਕੇ ਰੱਖਿਆ ਹੋਇਆ ਸੀਗਾ, ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕਿੱਦਾਂ ਪ੍ਰੈਜੈਂਟੇਸ਼ਨ ਕਰਨੀਆਂ, ਕਿਹੜੀਆਂ ਕਿਹੜੀਆਂ ਇੰਸ਼ੋਰੈਂਸ ਕੰਪਨੀਜ਼ ਨਾਲ ਡੀਲ ਕਰਨਾ ਹੈਗਾ ਆ, ਕਿਹੜੇ ਕਿਹੜੇ ਪ੍ਰੋਡਕਟ ਹੈਗੇ ਆ, ਉਹਨਾਂ ਦੇ ਬਾਰੇ ਆਪਾਂ ਫੁੱਲੀ ਜਿਹੜਾ ਹੈਗਾ ਆ ਤੁਹਾਨੂੰ ਅਪਡੇਟ ਕਰਾਂਗੇ। ਸੋ ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ ਕੋਈ ਵੀ ਇਸ ਕ੍ਰਾਈਟੀਰੀਆ ਦੇ ਵਿੱਚ ਹੈਗਾ, ਜ਼ਰੂਰ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ। ਜਿੱਥੇ ਆਪਾਂ ਵਿਜ਼ਿਟਰ, ਟਰੈਵਲ, ਸੁਪਰਵੀਜ਼ਾ, ਮੈਡੀਕਲ ਇੰਸ਼ੋਰੈਂਸ ਦੀ ਗੱਲ ਕੀਤੀ ਆ, ਉੱਥੇ ਮੈਂ ਇੱਕ ਵਾਰੀ ਮੌਰਗੇਜ ਇੰਸ਼ੋਰੈਂਸ ਦੀ ਜ਼ਰੂਰ ਗੱਲ ਕਰੂੰਗੀ ਕਿਉਂਕਿ ਤੁਹਾਡੇ ਕੋਲ ਸਟੂਡੀਓ ਦੇ ਵਿੱਚ ਮੌਰਗੇਜ ਦੇ ਮਾਹਰ ਬੈਠੇ ਆ, ਤੇ ਜਿੱਥੇ ਜਦੋਂ ਮੌਰਗੇਜ ਦੀ ਆਪਾਂ ਗੱਲ ਕਰਦੇ ਹਾਂ, ਘਰਾਂ ਦੀ ਕਲੋਜ਼ਿੰਗ ਦੀ ਗੱਲ ਕਰਦੇ ਹਾਂ,

0: ਐਟਲੀਸਟ 19 ਅਮਾਉਂਟ ਦੀ ਕਵਰੇਜ ਜ਼ਰੂਰ ਕਰਵਾ ਕੇ ਰੱਖੋ ਜਿਹਦੇ ਨਾਲ ਤੁਹਾਡਾ ਪ੍ਰਿੰਸੀਪਲ ਘਰ ਹੈਗਾ ਜਿਹੜਾ ਉਹ ਪੇ ਆਫ ਹੋ ਸਕੇ। ਸਾਡੇ ਕੋਲ ਡਿਫਰੈਂਟ ਡਿਫਰੈਂਟ ਪਲਾਨਸ ਹੈਗੇ ਆ, ਮੈਡੀਕਲ ਅੰਡਰ ਰਾਈਟਿੰਗ ਤੁਹਾਡੀ ਅਪ ਫਰੰਟ ਹੋਊਗੀ, ਇੱਕ ਘਰ ਵੇਚ ਕੇ ਤੁਸੀਂ ਦੂਜਾ ਘਰ ਵੀ ਲੈ ਲੈਂਦੇ ਆ, ਸਟਿਲ ਤੁਸੀਂ ਸੇਮ ਪਾਲਿਸੀ ਨੂੰ ਕੰਟੀਨਿਊ ਕਰ ਸਕਦੇ ਆ, ਤੁਹਾਡੀ ਮੋਰਗੇਜ ਪੇ ਆਫ ਵੀ ਹੋ ਜਾਂਦੀ ਹੈਗੀ ਆ, ਸਟਿਲ ਤੁਸੀਂ ਉਸ ਪਾਲਿਸੀ ਨੂੰ ਆਪਣੀ ਪਰਮਾਨੈਂਟ ਲਾਈਫ ਇੰਸ਼ੋਰੈਂਸ 'ਚ ਕਨਵਰਟ ਕਰ ਸਕਦੇ ਆ। ਸੋ ਬਹੁਤ ਸਾਰੀਆਂ ਵਧੀਆ ਆਪਸ਼ਨ ਜਿਹੜੀਆਂ ਹੈਗੀਆਂ ਇਸ ਪਲਾਨ ਦੇ ਨਾਲ ਵਿੱਚ ਹੈਗੀਆਂ। ਸੋ ਅਗਰ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ, ਤੁਹਾਡਾ ਜਿੰਨਾ ਵੀ ਐਮੋਰਟਾਈਜੇਸ਼ਨ ਪੀਰੀਅਡ ਹੈਗਾ, ਚਾਹੇ ਉਹ 25 ਸਾਲ ਦਾ ਆ, 30 ਸਾਲ ਦਾ ਆ, ਜਿੰਨੀ ਅਮਾਊਂਟ ਦੀ ਵੀ ਕਵਰੇਜ ਚਾਹੀਦੀ ਹੈਗੀ ਆ, ਉਹਦੇ ਅਕੋਰਡਿੰਗਲੀ ਤੁਹਾਡਾ ਪਲਾਨ ਜਿਹੜਾ ਹੈਗਾ ਉਹ ਡਿਜ਼ਾਈਨ ਕੀਤਾ ਜਾ ਸਕਦਾ ਆ। ਤੁਹਾਡੇ ਕੋਲ ਇੱਕ ਤੋਂ ਜ਼ਿਆਦਾ ਪ੍ਰੋਪਰਟੀਜ਼ ਹੈਗੀਆਂ, ਇੱਕੋ ਪਲਾਨ ਦੇ ਵਿੱਚ ਆਪਾਂ ਡਿਫਰੈਂਟ ਡਿਫਰੈਂਟ ਅਮਾਊਂਟ ਆਫ ਕਵਰੇਜ, ਡਿਫਰੈਂਟ ਡਿਫਰੈਂਟ ਟਾਈਮ ਪੀਰੀਅਡ ਦੀ ਕਵਰੇਜ ਜਿਹੜੀ ਹੈਗੀ ਆ ਉਹ ਵੀ ਐਡ ਆਨ ਕਰ ਸਕਦੇ ਆ। ਸੋ ਕੋਈ ਵੀ ਕੁਐਸਚਨ ਹੋਣ ਕਿਸੇ ਵੀ ਇੰਸ਼ੋਰੈਂਸ ਪਲਾਨ ਦੇ ਨਾਲ ਰਿਲੇਟਡ, ਚਾਹੇ ਉਹ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਆ, ਚਾਹੇ ਉਹ ਵਿਜ਼ਿਟਰ, ਟਰੈਵਲ, ਸੁਪਰਵੀਜ਼ਾ, ਮੈਡੀਕਲ ਇੰਸ਼ੋਰੈਂਸ ਆ, ਜਾਂ ਜਿੰਨੇ ਵੀ ਇਨਵੈਸਟਮੈਂਟ ਦੇ ਪਲਾਨ ਹੈਗੇ ਆ, ਚਾਹੇ ਉਹ ਬੱਚਿਆਂ ਦਾ RESP ਦਾ ਪਲਾਨ ਆ, ਫੈਮਿਲੀਜ਼ ਦੇ ਵਿੱਚ ਕੋਈ ਡਿਸੇਬਲ ਪਰਸਨ ਹੈਗਾ ਜਿਨ੍ਹਾਂ ਦੀ ਏਜ 49 ਤੋਂ ਥੱਲੇ ਆ, ਉਹਨਾਂ ਦੇ ਲਈ ਤੁਸੀਂ ਡਿਸੇਬਿਲਿਟੀ ਦਾ ਸੇਵਿੰਗ ਪਲਾਨ ਓਪਨ ਕਰਨਾ ਚਾਹੁੰਦੇ ਆ, $90,000 ਤੱਕ ਦੀ ਗਵਰਨਮੈਂਟ ਗ੍ਰਾਂਟ ਲਈ ਕੁਆਲੀਫਾਈ ਹੋਣਾ ਚਾਹੁੰਦੇ ਆ, ਜਾਂ ਇਸ ਤੋਂ ਇਲਾਵਾ ਜਿਹੜੇ RRSP ਦਾ ਅਕਾਊਂਟ ਹੈਗਾ, TFSA ਦਾ ਅਕਾਊਂਟ ਆ, ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਆ, ਇਹਨਾਂ ਸਾਰੇ ਪਲਾਨ ਦੀ ਡਿਟੇਲ ਇਨਫੋਰਮੇਸ਼ਨ ਤੁਸੀਂ ਸਾਡੇ ਕੋਲੋਂ ਲੈ ਸਕਦੇ ਆ। ਨੰਬਰ ਮੇਰਾ ਅਗੇਨ 416-815-600-416-817-500।
1: ਬਹੁਤ ਬਹੁਤ ਧੰਨਵਾਦ ਹਰਪ੍ਰੀਤ ਜੀ। 416-817-6500 ਤੇ ਤੁਸੀਂ ਇਹਨਾਂ ਨਾਲ ਕੋਈ ਵੀ ਗੱਲਬਾਤ ਕਰਨੀ ਕਰ ਸਕਦੇ ਹੋ। ਇਸ ਦੇ ਨਾਲ ਨਾਲ ਅੱਜ ਦਾ ਪ੍ਰੋਗਰਾਮ ਸਮੋਸਾ ਸਵੀਟ ਫੈਕਟਰੀ, ਵੁੱਡਵਾਈਨ ਬੈਂਕਟ ਹਾਲ, ਡ੍ਰੀਮ ਕਨਵੈਨਸ਼ਨ ਸੈਂਟਰ, ਸਿੰਗਾਪੁਰ ਜੂਲਰ, ਟੈਲੀਟੈਮ ਇਲੈਕਟ੍ਰੋਨਿਕ ਅਤੇ ਇਸ ਦੇ ਨਾਲ ਨਾਲ ਜੀ ਟਿੱਕਾ ਜੰਕਸ਼ਨ, ਕਟਾਰੀਆ ਟੂਰ ਐਂਡ ਟਰੈਵਲ, ਢਾਬਾ ਔਨ ਦਾ ਫਾਲ, ਅੰਕਾਰ ਟੂਰ ਐਂਡ ਟਰੈਵਲ ਜਿਹੜੇ ਕਿ ਗ੍ਰੇਟ ਪੰਜਾਬ ਦੇ ਵਿੱਚ ਨੇ, ਇਹਨਾਂ ਵੱਲੋਂ ਵੀ, ਤੇ ਅਮਰ ਅੰਜਮ ਕੁਰੇਸ਼ੀ ਜੀ, ਤੇ ਪੀਜ਼ਾ ਡੀਪੂ। ਪੀਜ਼ਾ ਡੀਪੂ ਵੀ ਜੀ ਸਾਡੀ ਟੀਮ ਦੇ ਮੈਂਬਰ ਨੇ ਔਰ ਬੜੇ ਸਾਲਾਂ ਤੋਂ ਜਿਹੜੇ ਕਿ ਤੀਆਂ ਦੀ ਟੀਮ ਦੇ ਨਾਲ ਜੁੜੇ ਹੋਏ ਨੇ, ਤੇ ਉਹਨਾਂ ਵੱਲੋਂ ਵੀ ਸਪੌਂਸਰ ਹੈ। ਤੇ ਨਾਲ ਦੀ ਨਾਲ ਜੀ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਸਾਡੀ ਰੀਅਲ ਸਟੇਟ ਦੀ ਟੀਮ, ਉਹਨਾਂ ਵੱਲੋਂ ਵੀ ਸਪੌਂਸਰ। ਤੇ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੁੰਦੀ ਹੈ, ਕੋਈ ਵੀ ਵਤਨੋਂ ਦੂਰ ਦੇ ਵਿੱਚ ਇਸ ਟੀਮ ਦਾ ਤੁਸੀਂ ਹਿੱਸਾ ਬਣਨਾ ਚਾਹੁੰਦੇ ਹੋ, ਐਜ਼ ਏ ਟੀਮ ਅਗਰ ਕੰਮ ਕਰਨਾ ਚਾਹੁੰਦੇ ਹੋ, ਜੇ ਕਿਉਂਕਿ ਗਿੱਧੇ ਦੀਆਂ ਟੀਮਾਂ ਵੀ ਤਿਆਰ ਹੋ ਰਹੀਆਂ, ਅਗਰ ਉਹਦੇ ਵਿੱਚ ਕਿਸੇ ਨੇ ਪਾਰਟੀਸਪੇਟ ਕਰਨਾ ਹੋਵੇ ਉਹ, ਜਾਂ ਫਿਰ ਤੁਸੀਂ ਕੋਈ ਸਟਾਲ ਲਾਉਣਾ ਉੱਥੇ, ਜਾਂ ਕੋਈ ਪਰਫੋਰਮ ਕਰਨਾ, ਜਾਂ ਕਿਸੇ ਤਰੀਕੇ ਨਾਲ ਵੀ ਤੁਸੀਂ ਹੈਲਪ ਕਰਨਾ ਚਾਹੁੰਦੇ ਹੋ, ਕਿਉਂਕਿ ਕਮਿਊਨਿਟੀ ਇਵੈਂਟ ਹੈ, ਤੇ ਸਾਰਿਆਂ ਨੂੰ ਅਸੀਂ ਖੁੱਲ੍ਹਾ ਸੱਦਾ ਦਿੰਦੇ ਹਾਂ। ਨੰਬਰ 905-799-0999 ਤੇ ਗੱਲ ਕਰ ਸਕਦੇ ਹੋ ਜੀ।

ਬਿਲਕੁਲ ਜੀ, ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਵਤਨ ਦੂਰ ਤੇ ਬਹੁਤ ਬਹੁਤ ਸਵਾਗਤ ਹੈ। ਬਿਲਕੁਲ ਜੀ, ਇੱਦਾਂ ਕਰਿਆ ਕੁਛ ਰੌਣਕਾਂ ਜਿਹੜੀਆਂ ਜੀ ਤੁਹਾਨੂੰ ਉਧਰ ਨੂੰ ਤੀਆਂ ਦੇ ਮੇਲੇ ਤੇ ਦੇਖਣ ਨੂੰ ਮਿਲੂਗੀਆਂ, ਕਿਉਂਕਿ ਸੁਦੇਸ਼ ਕੁਮਾਰੀ ਜਿਹੜਾ ਹੈ ਜੀ

0: ਆ ਰਹੇ ਹੈਗੇ ਲਾਈਵ ਪਰਫਾਰਮੈਂਸ ਦੇ ਲਈ। ਕਾਫੀ ਟਾਈਮ ਬਾਅਦ ਜਿਹੜੇ ਜੀ ਉਹਨਾਂ ਨੇ ਫੇ ਤੀਆਂ ਦੇ ਪਿਛਲੀ ਵਾਰੀ ਵੀ ਉਹਨਾਂ ਨੇ ਤੀਆਂ ਦੇ ਮੇਲੇ ਤੇ ਹੀ ਪਹਿਲੀ ਵਾਰੀ ਕੈਨੇਡਾ ਦੀ ਧਰਤੀ ਤੇ ਗਾਇਆ ਸੀ। ਸੋ ਇਸ ਵਾਰੀ ਵੀ ਜਿਹੜਾ ਜੀ ਤੀਆਂ ਦੇ ਮੇਲੇ ਤੇ ਪਹੁੰਚ ਰਿਹਾ। ਸੋ ਟਿਕਟ ਜਿਹੜੀ ਆ ਜੀ ਕਿੱਥੋਂ ਪਰਚੇਸ ਕਰਨੀ ਆ, ਕਿੱਦਾਂ ਤੁਸੀਂ ਲਿੰਕ ਜਿਹੜਾ ਜੀ ਲੈ ਸਕਦੇ ਆ, ਉਹ ਗੱਲਬਾਤ ਤੁਸੀਂ ਜਿਹੜੀ ਹੈ ਜੀ ਨਾਸਰ ਜੀ ਦੇ ਨਾਲ ਕਰ ਸਕਦੇ ਆ।
1: ਜੀ ਕਿਰਨ ਜੀ, ਵਾਂਸ ਅਗੇਨ ਬਹੁਤ ਸ਼ੁਕਰੀਆ। ਔਰ ਤੀਆਂ ਦਾ ਮੇਲਾ ਇੱਕ ਵਾਰੀ ਫੇਰ ਮੈਂ ਦੱਸਣਾ ਚਾਹਾਂਗਾ, 21 ਜੂਨ 21 ਜੂਨ ਪੀਅਰਸਨ ਕਨਵੈਨਸ਼ਨ ਸੈਂਟਰ ਜਿਹੜਾ ਏਅਰਪੋਰਟ ਐਂਡ ਸਟੀਲ ਦੇ ਬਿਲਕੁਲ ਕਾਰਨਰ ਤੇ ਹੈਗਾ ਬ੍ਰੈਂਪਟਨ ਵਿੱਚ। ਬ੍ਰੈਂਪਟਨ ਵਿੱਚ ਹੀ ਕਹੂੰਗੇ, ਤੀਆਂ ਦਾ ਮੇਲਾ ਪਿਛਲੇ 23 ਸਾਲਾਂ ਤੋਂ ਹੋ ਰਿਹਾ, 24 ਸਾਲ ਹੈਗਾ। ਔਰ ਨਾਨ ਸਟਾਪ ਇੰਟਰਟੇਨਮੈਂਟ ਜੇ ਤੁਹਾਨੂੰ ਮਿਲੇਗੀ 12 ਤੋਂ ਲੈ ਕੇ ਸ਼ਾਮ 8 ਵਜੇ ਤੱਕ। ਔਰ ਇੰਨੀ ਲੰਬੀ ਇੰਟਰਟੇਨਮੈਂਟ ਤੁਹਾਨੂੰ $30 ਸਿਰਫ $30 ਚ ਤੁਸੀਂ ਨਾਨ ਸਟਾਪ ਇੰਟਰਟੇਨਮੈਂਟ ਵੇਖੋਗੇ, ਸੁਣੋਗੇ ਔਰ ਇੰਜੋਏ ਕਰੋਗੇ। ਔਰ ਖਾਲੀ ਇੰਟਰਟੇਨਮੈਂਟ ਨਹੀਂ ਹੋਏਗੀ, ਤੁਹਾਨੂੰ ਬਹੁਤ ਸਾਰੇ ਗਿਫਟਸ ਮਿਲਣਗੇ। ਗਿਫਟਸ ਦੇ ਨਾਲ ਨਾਲ ਤੁਹਾਨੂੰ ਬਹੁਤ ਸਾਰੀ ਫ੍ਰੀ ਜਿਹੜੀ ਇਨਫੋਰਮੇਸ਼ਨ ਮਿਲੇਗੀ, ਕਿਉਂਕਿ ਉੱਥੇ ਬਹੁਤ ਸਾਰੇ ਸਟਾਲਸ ਹੋਣਗੇ। ਫਿਰ ਤੁਹਾਡੀ ਜਿਹੜੀ ਸੇਵਿੰਗ ਹੋਏਗੀ, ਤੁਸੀਂ ਬਹੁਤ ਸਾਰੀ ਸੇਵਿੰਗ ਕਰ ਸਕਦੇ ਹੋ, ਕਿਉਂ ਉੱਥੇ ਕੱਪੜੇ ਜੁਲੇ ਹਰ ਤਰ੍ਹਾਂ ਦਾ ਸਟਾਲ ਹੋਏਗਾ, ਫੂਡ ਦਾ ਸਟਾਲ ਹੋਏਗਾ। ਤੁਸੀਂ ਪਹੁੰਚਣਾ 21 ਜੂਨ ਨੂੰ। ਪੂਰੇ ਮਾਵਾਂ ਧੀਆਂ ਭੈਣਾਂ ਵਾਸਤੇ ਖੁਸ਼ਖਬਰੀ ਜਿਹੜੀ ਅਸੀਂ ਲੈ ਕੇ ਆਏ ਹਾਂ, ਉਹ ਤੁਸੀਂ ਜ਼ਰੂਰ ਪਹੁੰਚੋ 21 ਜੂਨ ਨੂੰ। ਔਰ 21 ਜੂਨ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ ਸਿਰਫ $30 ਚ ਨਾਨ ਸਟਾਪ ਇੰਟਰਟੇਨਮੈਂਟ ਮਿਲੇਗੀ। ਦੁਪਹਿਰ ਹੀ 12 ਤੋਂ ਲੈ ਕੇ ਸ਼ਾਮ 8 ਵਜੇ ਤੱਕ ਤੁਹਾਨੂੰ ਇੰਜੋਏ ਕਰੋਗੇ। ਔਰ ਮੈਂ ਕਹਿੰਦਾ ਹੁਣ ਆਲਵੇਜ਼ ਇੱਕ ਦਿਨ ਆਪਣੀ ਮਰਜ਼ੀ ਜਿਓ, ਇੱਕ ਦਿਨ ਆਪਣੀ ਮਰਜ਼ੀ ਦਾ। ਤੁਹਾਡੇ ਵਾਸਤੇ ਉਹ ਲੇਡੀਜ਼ ਵਾਸਤੇ ਉਹ ਦਿਨ ਹੁੰਦਾ, ਤੀਆਂ ਦਾ ਜਿਹੜਾ ਮੇਲਾ ਹੁੰਦਾ ਲੇਡੀਜ਼ ਵਾਸਤੇ ਓਨਲੀ। ਉਹ ਲੇਡੀਜ਼ ਉੱਥੇ ਜਾਵਣ, ਇੰਜੋਏ ਕਰਨ ਔਰ ਬਾਇੰਗ ਕਰਨ, ਸ਼ਾਪਿੰਗ ਕਰਨ, ਹਰ ਤਰ੍ਹਾਂ ਦਾ ਤੁਹਾਨੂੰ ਉੱਥੇ ਸਮਾਨ ਮਿਲੇਗਾ। ਤੁਸੀਂ ਹਰ ਤਰ੍ਹਾਂ ਦੀ ਸੇਵਿੰਗ ਕਰ ਸਕਦੇ ਹੋ। ਔਰ ਮੈਂ ਉਹਨਾਂ ਲੋਕਾਂ ਨੂੰ ਰਿਕੁਐਸਟ ਕਰਾਂਗਾ ਜਿਹੜੇ ਚੰਦ ਦਿਨ ਵਾਕਈ ਇਨਕਮ ਹੀ ਅੱਛੀ ਹੋ ਜਾਏ, ਇੱਕ ਦਿਨ ਸਟਾਲ ਲਗਾ ਕੇ ਇੱਕ ਦਿਨ ਦੀ ਇਨਕਮ ਤੁਹਾਡੀ ਪੂਰੇ ਮਹੀਨੇ ਵਰਗੀ ਇਨਕਮ ਹੋਏਗੀ, ਕਿਉਂਕਿ ਇੰਨੀ ਜ਼ਿਆਦਾ ਸੇਲ ਹੋ ਸਕਦੀ ਹੈ। ਕਿਉਂਕਿ ਬਹੁਤ ਸਾਰੀ ਮਾਵਾਂ ਧੀਆਂ ਭੈਣਾਂ ਜਿਹੜੇ ਘਰੋਂ ਬਿਜ਼ਨਸ ਰਨ ਕਰ ਰਹੀਆਂ, ਉਹਨਾਂ ਵਾਸਤੇ ਖੁਸ਼ਖਬਰੀ ਹੈ ਵੀ ਉੱਥੇ ਬੂਥ ਲਗਾਓ, ਇੱਕ ਬੂਥ ਲੈ ਕੇ ਅਤੇ ਤੁਸੀਂ ਉੱਥੇ ਜਿਹੜੀ ਸੇਲ ਕਰਨੀ ਹੈ ਉਹ ਤੁਹਾਡੀ ਬਹੁਤ ਸਾਰੀ ਸੇਵਿੰਗ ਔਰ ਬਹੁਤ ਸਾਰੀ ਤੁਹਾਡੀ ਉੱਥੇ ਸੇਲ ਹੋ ਸਕਦੀ ਹੈ, ਉੱਥੇ ਤੁਹਾਨੂੰ ਕਾਫੀ ਬੱਚਤ ਹੋ ਸਕਦੀ ਹੈ। ਤੁਸੀਂ ਲਾਜ਼ਮੀ ਇਸ ਚੀਜ਼ ਦਾ ਮੌਕੇ ਤੋਂ ਫਾਇਦਾ ਚੁੱਕੋ। ਔਰ ਕੋਈ ਜਾਣਕਾਰੀ ਲੈਣੀ ਹੈ ਕਾਲ ਕਰੋ 9057990999 ਤੇ ਕਾਲ ਕਰੋ। ਔਰ ਟਿਕਟ ਜਿਹੜੀ $30 ਦੀ ਅਗਰ ਤੁਸੀਂ ਬਾਈ ਕਰਨੀ ਹੈ ਆਨਲਾਈਨ ਜਾ ਕੇ ਬਾਈ ਕਰ ਸਕਦੇ ਹੋ megastarevents.com ਤੇ, megastarevents.com ਤੇ ਜਾ ਕੇ ਤੁਸੀਂ ਆਪਣੀ ਟਿਕਟਸ ਬਾਈ ਕਰ ਸਕਦੇ ਹੋ। ਫਿਰ ਤੁਸੀਂ ਆਪਣੇ ਜਿੰਨੇ ਤੁਹਾਡੇ ਫਰੈਂਡਸ ਫੈਮਿਲੀ ਸਾਰੀਆਂ ਹੈਗੀਆਂ ਉਹਨਾਂ ਨੂੰ ਦੱਸੋ ਤੀਆਂ ਦਾ ਮੇਲਾ ਆ ਗਿਆ, ਜਿੰਦਾ ਤੁਸੀਂ ਪੂਰਾ ਸਾਲ ਵੇਟ ਕਰਦੇ ਹੋ। ਪੂਰਾ ਸਾਲ ਵੇਟ ਕਰਕੇ ਤੁਸੀਂ ਇਹੀ ਇੰਤਜ਼ਾਰ ਕਰ ਰਹੇ ਹੁੰਦੇ ਹੋ ਤੀਆਂ ਦਾ ਮੇਲਾ ਕਦੋਂ ਆਉਣਾ। ਫਾਈਨਲੀ ਡੇਟ ਫਾਈਨਲ ਹੋ ਗਈ ਹੈ, 21 ਜੂਨ 21 ਜੂਨ ਨੂੰ ਤੁਸੀਂ ਪੀਅਰਸਨ ਕਨਵੈਨਸ਼ਨ ਸੈਂਟਰ ਆ ਕੇ ਪੂਰਾ ਦਿਨ ਇੰਜੋਏ ਕਰਨਾ ਹੈ। ਔਰ ਕੋਈ ਜਾਣਕਾਰੀ ਲੈਣੀ ਹੈ 9057990999 ਤੇ ਕਾਲ ਕਰੋ, 9057990999 ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। ਟਿਕਟ ਸਿਰਫ $30, ਉਹਦੇ ਵਿੱਚ ਮੰਨਤ ਨੂਰ ਆ ਰਹੀ ਹੈ, ਮਾਸਟਰ ਸਲੀਮ, ਬਹੁਤ ਸਾਰੇ ਲੋਕ ਆ ਰਹੇ ਨੇ ਤੁਹਾਡੇ ਵਾਸਤੇ ਨਾਨ ਸਟਾਪ ਇੰਟਰਟੇਨਮੈਂਟ। ਬਹੁਤ ਸਾਰੇ ਫ੍ਰੀ ਗਿਫਟਸ ਮਿਲਣਗੇ, ਔਰ ਤੁਸੀਂ ਚਾਹੁੰਦੇ ਹੋ ਤੁਹਾਨੂੰ ਫ੍ਰੀ ਗਿਫਟਸ ਮਿਲਣ, ਤੁਸੀਂ ਚਾਹੁੰਦੇ ਹੋ ਤੁਹਾਡੀ ਸੇਵਿੰਗ ਹੋਵੇ, ਤੁਸੀਂ ਸ਼ਾਪਿੰਗ ਕਰਨਾ ਚਾਹੁੰਦੇ ਹੋ, ਸ਼ਾਦੀ ਵਿਆਹ ਵਾਸਤੇ ਆ ਰਹੀ ਹੈ, ਧੀਆਂ ਭੈਣਾਂ ਦੀ ਕੋਈ ਸ਼ਾਦੀ ਆ ਰਹੀ ਹੈ, ਉਹਨਾਂ ਵਾਸਤੇ ਵੀ ਤੁਸੀਂ ਲਾਜ਼ਮੀ ਸ਼ਾਪਿੰਗ ਕਰ ਸਕਦੇ ਹੋ। ਉੱਥੇ ਹਰ ਤਰ੍ਹਾਂ ਦਾ ਸਟਾਲ ਹੋਏਗਾ। 9057990999 ਤੇ ਕਾਲ ਕਰ ਸਕਦੇ ਹੋ।
0: ਬਹੁਤ ਬਹੁਤ ਸ਼ੁਕਰੀਆ ਨਾਸਰ ਜੀ। ਸੋ ਬਿਲਕੁਲ ਜੀ, ਗੱਲਬਾਤ ਜਿਹੜੀ ਜੀ 9057990999 ਤੇ ਹੋ ਸਕਦੀ ਹੈ। ਔਰ ਬਹੁਤ ਸਾਰੀ ਜਿਹੜੀਆਂ ਜੀ ਤਿਆਰੀਆਂ, ਅਲੱਗ ਅਲੱਗ ਟੀਮਸ, ਕੁਛ ਨਾ ਕੁਛ ਕੰਮ ਜਿਹੜੀਆਂ ਜੀ ਤੀਆਂ ਦੇ ਮੇਲੇ ਤੇ ਲੱਗੇ ਹੋਏ ਆ, ਹਰ ਇੱਕ ਦੀ ਡਿਊਟੀ ਜਿਹੜੀ ਜੀ ਅਲੱਗ ਲੱਗੀ ਹੈ। ਬਹੁਤ ਵਧੀਆ ਸਾਡੀ ਇੱਕ ਟੀਮ ਆ, ਸੋ ਅਸੀਂ ਉਹਨਾਂ ਦਾ ਵੀ ਸ਼ੁਕਰੀਆ ਕਰਨਾ ਚਾਹੁੰਦੇ ਹਾਂ। ਬਹੁਤ ਸਾਰੇ ਆਰਟਿਸਟ ਜਿੱਦਾਂ ਕਿ ਨਾਸਰ ਜੀ ਨੇ ਦੱਸਿਆ ਕਿ ਪਰਫਾਰਮ ਕਰਨ ਦੇ ਲਈ ਪਹੁੰਚ ਰਹੇ ਹੈਗੇ 21 ਜੂਨ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ ਚ। ਬਿਲਕੁਲ ਜੀ, ਸੋ ਆ ਜਾਓ ਇੱਕ ਛੱਤ ਥੱਲੇ ਆਪਾਂ ਸਾਰੀਆਂ ਜਿਹੜੀਆਂ ਜੀ ਲੇਡੀਜ਼ ਰਲ ਮਿਲ ਕੇ ਜਿਹੜੀਆਂ ਜੀ ਰੌਣਕਾਂ ਆਪਾਂ ਸਾਰਿਆਂ ਨੇ ਜਿਹੜੀਆਂ ਜੀ ਤੀਆਂ ਦੇ ਮੇਲੇ ਤੇ ਲਾਉਣੀਆਂ ਹੈ।

ਬਿਲਕੁਲ ਜੀ, ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਹੈ। ਔਰ ਬਿਲਕੁਲ ਜੀ, ਸਾਡੇ ਲਿਸਨਰਸ ਦੀਆਂ ਕਾਲ ਸਾਨੂੰ ਜਿਹੜੀਆਂ ਜੀ ਆ ਰਹੀਆਂ ਹੈਗੀਆਂ, ਸੋ ਬਹੁਤ ਜਲਦੀ ਜਿਹੜਾ ਹੈ ਜੀ ਲਿੰਕ ਦਾ ਟਿਕਟ ਆਪਾਂ ਤੁਹਾਨੂੰ ਜਿਹੜਾ ਜੀ ਫਟਾਫਟ ਪ੍ਰੋਵਾਈਡ ਕਰ ਦਾਂਗੇ। ਸੋ ਬਿਲਕੁਲ ਭੁੱਲਣਾ ਨਹੀਂ ਹੈਗਾ, 21 ਜੂਨ ਐਤਵਾਰ ਦਾ ਜਿਹੜਾ ਜੀ ਦਿਨ ਹੈਗਾ ਆ, ਫਾਦਰਸ ਡੇ ਉਦਣ ਹੈਗਾ ਆ, ਤੇ ਤੁਸੀਂ ਸਾਰੀਆਂ ਲੇਡੀਜ਼ ਨੇ ਜਿਹੜਾ ਜੀ ਹਮ ਹਮਾ ਕੇ ਪਹੁੰਚਣਾ ਆ ਜੀ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ। ਐਡਵਾਂਸ ਜਿਹੜੀ ਜੀ ਟਿਕਟ ਸਿਰਫ ਔਰ ਸਿਰਫ $30 ਦੀ ਜਿਹੜੀ ਜੀ ਟਿਕਟ ਤੁਸੀਂ ਲੈ ਸਕਦੇ ਹੈਗੇ ਆ। ਔਰ ਬਹੁਤ ਸਾਰੇ ਕਲਾਕਾਰ, ਬਹੁਤ ਸਾਰੇ ਜਿਹੜੇ ਜੀ ਆਰਟਿਸਟ, ਬਹੁਤ ਸਾਰੇ ਗਿਫਟਸ, ਕੁਛ ਕੁ ਜਿਹੜੇ ਜੀ ਅਸੀਂ ਲੱਕੀ ਡਰਾਸ ਵੀ ਕੱਢਾਂਗੇ, ਜਿਹਦੇ ਵਿੱਚ ਕਿ ਇੰਡੀਆ ਦੀ ਰਿਟਰਨ ਟਿਕਟ ਹੋਊਗੀ, ਸੋਨੇ ਦਾ ਜਿਹੜਾ ਜੀ ਬਿਸਕਿਟ ਹੋਊਗਾ, ਹੋਰ ਵੀ ਬਹੁਤ ਸਾਰੀ ਗੋਲਡ ਦੀ ਜਵੈਲਰੀ ਅਤੇ ਇਲੈਕਟ੍ਰੋਨਿਕ ਦਾ ਸਮਾਨ ਤੁਹਾਨੂੰ ਜਿਹੜਾ ਜੀ ਮਿਲ ਸਕਦਾ ਹੈ। ਸੋ ਪਹੁੰਚਣਾ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ। ਔਰ ਜਿਹਨੂੰ ਨਹੀਂ ਪਤਾ, ਅਸੀਂ ਦੱਸ ਦਈਏ ਕਿ ਇਸ ਸਾਲ ਜਿਹੜਾ ਜੀ 24ਵੇਂ ਸਾਲ ਦਾ ਵੱਧ ਤੋਂ ਦੂਰ ਵੱਲੋਂ ਜਿਹੜਾ ਆਰਗੇਨਾਈਜ਼ ਕਰਾਇਆ ਜਾਂਦਾ ਹੈ, ਉਹ ਐਤਕੀ 24ਵੇਂ ਸਾਲ ਦਾ ਤੀਆਂ ਦਾ ਜਿਹੜਾ ਜੀ ਇਹ ਮੇਲਾ ਹੈਗਾ। ਸੋ ਪਹੁੰਚਣਾ ਪੀਅਰਸਨ ਕਨਵੈਨਸ਼ਨ ਸੈਂਟਰ। ਔਰ ਨਾਲ ਦੀ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਸਾਹਿਬ ਸਿੰਘ ਸੈਜਰਾ ਫਰੋਮ ਬੈਲਿਆਰਡ ਇੰਸ਼ੋਰੈਂਸ ਗਰੁੱਪ ਦੀ ਸਹਿਯੋਗ ਨਾਲ ਵੀ ਪੇਸ਼ ਜਿਹੜਾ ਜੀ ਕਰ ਰਹੇ ਹੈਗੇ ਆ। ਇੰਸ਼ੋਰੈਂਸ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ, ਤੁਸੀਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ, ਗੱਡੀਆਂ ਦੀ ਇੰਸ਼ੋਰੈਂਸ ਕਰਾਉਣੀ ਆ, ਕਈ ਵਾਰੀ ਜਿਹਦੀ ਸੇਮ ਇਕੱਠੀ ਕਰਾ ਲੈਂਦੇ ਤਾਂ ਤੁਹਾਨੂੰ ਕਾਫੀ ਜਿਹੜਾ ਜੀ ਡਿਸਕਾਊਂਟ ਵੀ ਮਿਲ ਜਾਂਦਾ। ਇਵੈਂਟ ਇੰਸ਼ੋਰੈਂਸ ਕਰਾਉਣੀ, ਕਮਰਸ਼ੀਅਲ ਇੰਸ਼ੋਰੈਂਸ ਕਰਾਉਣੀ ਆ, ਜਾਂ ਤੁਸੀਂ ਜਿਹੜਾ ਜੀ ਸੇਵਿੰਗਸ ਪਲਾਨ ਦੇ ਬਾਰੇ ਗੱਲ ਕਰਨੀ ਹੈ ਤਾਂ ਕਰ ਸਕਦੇ ਹੋ ਸਾਹਿਬ ਸਿੰਘ ਸੈਜਰਾ 6472411309 6472411309 ਤੇ ਜਿਹੜੀ ਜੀ ਗੱਲਬਾਤ ਇਹਨਾਂ ਦੇ ਨਾਲ ਕੀਤੀ ਜਾ ਸਕਦੀ ਹੈ। ਆਪਣਾ ਪੰਜਾਬ ਟੈਂਟ ਹਾਊਸ ਦਾ ਮੈਸੇਜ ਮੈਂ ਜ਼ਰੂਰ ਤੁਹਾਡੇ ਤੱਕ ਸਾਂਝਾ ਕਰ ਦਵਾਂ। ਟੈਂਟ ਦੀਆਂ ਕੋਈ ਵੀ ਸਰਵਿਸਿਸ ਤੁਸੀਂ ਜਿਹੜੀਆਂ ਜੀ ਲੈਣਾ ਚਾਹੁੰਦੇ ਹੈਗੇ ਆ, ਤੁਸੀਂ ਆਪਣਾ ਪੰਜਾਬ ਟੈਂਟ ਹਾਊਸ ਦੇ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ ਹੈਗੇ ਆ। ਭਾਵੇਂ ਇੱਕ ਦਿਨ ਦਾ ਪ੍ਰੋਗਰਾਮ ਹੈ, ਦੋ ਭਾਵੇਂ ਹਫ਼ਤੇ ਦਾ, ਭਾਵੇਂ ਦੋ ਹਫ਼ਤੇ ਦਾ, ਤੇ ਗੱਲਬਾਤ ਅਜੇ ਜੀ ਦੇ ਨਾਲ ਹੋ ਸਕਦੀ ਆ 4169984170 ਤੇ। ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਪ੍ਰੋਗਰਾਮ ਨੂੰ ਜਿਹੜਾ ਜੀ ਪੇਸ਼ ਕੀਤਾ ਜਾ ਰਿਹਾ ਦ ਮਾਸਟਰ ਬਿਲਡ ਫੈਬ ਦੇ ਨਾਲ। ਤੁਸੀਂ ਦੇਖੋ ਜੀ, ਘਰਾਂ ਦੇ ਵਿੱਚ ਸਮਰ ਆਈ ਹੋਈ ਆ, ਤੁਸੀਂ ਲਗਜ਼ਰੀ ਜਿਹੜੇ ਜੀ ਘਰਾਂ ਦੇ ਵਿੱਚ ਬਾਹਰ ਜਿਹੜੇ ਜੀ ਕਿਚਨ ਬਣਵਾਉਣਾ ਚਾਹੁੰਦੇ ਆ, ਜਾਂ ਤੁਸੀਂ ਫੈਂਸ ਲਵਾਉਣੀ ਆ, ਰੇਲਿੰਗਸ ਲਵਾਉਣੀ ਆ, ਜਾਂ ਤੁਸੀਂ ਬੇਸਮੈਂਟ ਵਿੰਡੋਜ਼ ਲਵਾਉਣੀ ਆ, ਜਾਂ ਤੁਸੀਂ ਜਿਹੜਾ ਜੀ ਪੋਰਸ਼ ਕਵਰ ਕਰਾਉਣੇ ਆ, ਸਨ ਰੂਮ ਸਪੈਸ਼ਲੀ ਇਹਨਾਂ ਦੀ ਸਪੈਸ਼ਲਿਟੀ ਆ, ਸਨ ਰੂਮ, ਜੇ ਤੁਸੀਂ ਸਨ ਰੂਮ ਵੀ ਜਿਹੜਾ ਜੀ ਬਣਵਾਉਣਾ ਚਾਹੁੰਦੇ ਆ, ਤੇ ਗੱਲਬਾਤ ਜਿਹੜੀ ਆ ਜੀ ਅਵਨੀਤ ਜੀ ਦੇ ਨਾਲ ਕੀਤੀ ਜਾ ਸਕਦੀ ਆ 4379552200 4379552200 ਦਾ ਮਾਸਟਰ ਬਿਲਡ ਫੈਬ। ਔਰ ਜਿੱਥੇ ਕਿ ਜਿਹੜਾ ਹੈ ਜੀ ਪੀਜ਼ਾ ਡਿਪੂ ਵੱਲੋਂ ਜਿਹੜਾ ਜੀ June 30 ਤੱਕ ਤੁਸੀਂ ਜਿਹੜਾ ਜੀ ਕੰਟੈਸਟ ਦੇ ਵਿੱਚ ਨਾਮ ਪਾ ਸਕਦੇ ਆ। ਉਹਨਾਂ ਨੇ ਕੁਛ ਕੁ ਟਿਕਟਾਂ ਜਿਹੜੀਆਂ ਜੀ ਵੰਡਰਲੈਂਡ ਦੀਆਂ ਵੀ ਕੱਢਣੀਆਂ ਹੈਗੀਆਂ ਆ। ਸੋ ਫਟਾਫਟ pizzadepot.ca ਤੇ ਜਾ ਕੇ ਜਿਹੜਾ ਜੀ ਆਪਣਾ ਨਾਮ ਲੱਕੀ ਡਰਾਅ ਦੇ ਵਿੱਚ ਤੁਸੀਂ ਪਾ ਦਿਓ, ਤੇ ਤੁਸੀਂ ਜਿਹੜਾ ਜੀ ਵੰਡਰਲੈਂਡ ਇਸ ਸਮਰ ਇੰਜੋਏ ਕਰ ਸਕਦੇ ਹੈਗੇ ਆ। ਸੋ ਕੁਛ ਕੁ ਜਿਹੜਾ ਜੀ ਮਿੰਟ ਹੋਰ ਬਚੇ ਹੈਗੇ ਆ। ਸੋ ਇੱਕ ਵਾਰੀ ਫਿਰ ਦੱਸ ਦੇ ਕਿ ਤੀਆਂ ਦੇ ਮੇਲੇ ਤੇ ਜਿਹੜੇ ਆਰਟਿਸਟ ਜਿਹੜੇ ਜੀ ਪਹੁੰਚ ਰਹੇ ਹੈਗੇ, ਉਹਨਾਂ ਦੇ ਵਿੱਚੋਂ ਨਾਮ ਹੈਗਾ ਮੰਨਤ ਨੂਰ, ਸੁਦੇਸ਼ ਕੁਮਾਰੀ, ਮਾਸਟਰ ਸਲੀਮ, ਮਿੱਕੀ ਸਿੰਘ, ਹਰਜੀਤ ਹਰਮਨ ਤੇ ਹੋਰ ਸਾਡੀ ਗਿੱਧੇ ਦੀ ਟੀਮ, ਤੇ ਨਾਲ ਦੀ ਨਾਲ ਜਿਹੜਾ ਜੀ ਇੱਕ ਆਰਟਿਸਟ ਅਸੀਂ ਬਹੁਤ ਜਲਦੀ ਜਿਹੜਾ ਜੀ ਐਂਡ ਤੇ ਅਨਾਊਂਸ ਆਲਵੇਸ ਕਰਦੇ ਹੁੰਦੇ ਆ। ਸੋ ਉਹ ਵੀ ਅਸੀਂ ਜਿਹੜਾ ਜੀ ਐਂਡ ਤੇ ਥੋੜਾ ਜਿਹਾ ਸਸਪੈਂਸ ਰੱਖ ਕੇ ਅਨਾਊਂਸ ਕਰਾਂਗੇ। ਟਿਕਟ megastarevents.com ਤੋਂ ਜਾਂ ਤੀਆਂ ਦਾ ਮੇਲਾ .com ਦੀ ਵੈਬਸਾਈਟ ਤੋਂ ਵੀ ਜਾ ਕੇ ਦੇਖ ਸਕਦੇ ਆ, ਜਾਂ ਤੁਸੀਂ ਸਾਡੇ ਸੋਸ਼ਲ ਮੀਡੀਆ ਹੈਂਡਲਸ ਜਾਂ ਟਿਕਟੋਕ ਤੋਂ ਵਤਨੋ ਦੂਰ ਜਦੋਂ ਤੁਸੀਂ ਪਾਓਗੇ ਵਤਨੋ ਦੂਰ, ਤੇ ਉਹਦੀ ਬਾਇਓ ਦੇ ਵਿੱਚ ਵੀ ਜਿਹੜਾ ਜੀ ਲਿੰਕ ਹੈਗਾ ਆ, ਤੁਸੀਂ ਉੱਥੋਂ ਵੀ ਜਿਹੜੀ ਜੀ ਆਪਣੀ ਟਿਕਟ ਪਰਚੇਸ ਕਰਕੇ ਰਾਖਵੀਂ ਕਰ ਸਕਦੇ ਹੈਗੇ ਆ। ਸੋ ਫਟਾਫਟ ਆ ਜਾਓ ਜੀ, 21 ਜੂਨ ਦੀਆਂ ਤਿਆਰੀਆਂ ਆਪਾਂ ਸਾਰੇ ਮਿਲ ਕੇ ਕਰ ਲਈਏ, ਤੇ ਤੁਸੀਂ ਕਰਨਾ ਕੀ ਹੈ, ਬਸ ਬਾਕੀ ਸਾਡੇ ਤੇ ਛੱਡ ਦਿਓ, ਟਿਕਟਾਂ ਤੁਸੀਂ ਜਿਹੜੀਆਂ ਜੀ ਪਰਚੇਸ ਕਰ ਲਓ 9057990999 ਤੇ।

0: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਡ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪ੍ਰਾਈਸ ਨੇ ਬਿਜ਼ਨਸ ਕੀਤਾ ਹੈ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
1: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਂਸਿਸ ਵੀ ਹਾਈ ਐਂਡ ਹੀ ਲੈਣੇ ਆ।
2: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ 'ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ 'ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 905-450-2828-905-450-2828.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ, ਮੱਖਿਓ ਮਿੱਠੀ ਬੋਲੀ ਵਰਗਾ ਤੇ 100 ਰੰਗਾਂ ਦੀ ਹੋਲੀ ਵਰਗਾ, ਨਿਊਜ਼, ਵਿਊਜ਼, ਗੀਤ, ਸੰਗੀਤ, ਹਾਸੇ, ਠੱਠੇ ਦੇ ਲੈ ਕੇ ਰੰਗ ਤੁਹਾਡੇ

0: ਰਾਤ ਆ ਮੈਂ ਛੱਡ ਦਿੰਨੀ ਆ, ਪਰ ਜਨਾਬ ਚੱਲੇ ਕਿੱਥੇ ਹੋ?
1: ਮੈਂ ਚੱਲਿਆ ਸਕਾਈਡੋਮ ਆਟੋ ਤੇ ਬੋਡੀ ਸੈਂਟਰ, ਜੋ ਸਰਟੀਫਾਈਡ ਕੋਲੀਜਨ ਸ਼ਾਪ ਹੈ, ਜੋ ਕਰਨਗੇ ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ। ਐਕਸੀਡੈਂਟ ਹੋਣ ਤੇ ਇੰਸ਼ੋਰੈਂਸ ਕੰਪਨੀ ਨਾਲ ਡੀਲ ਵੀ ਕਰਦੇ ਨੇ। ਸਕਾਈਡੋਮ ਗਰੁੱਪ ਆਫ ਕੰਪਨੀਜ਼ ਪਿਛਲੇ 25 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ।
0: ਬਈ ਇੱਥੇ ਕਾਰਾਂ ਦੇ ਨਾਲ ਨਾਲ ਬੱਸਾਂ ਤੇ ਵੱਡੇ ਟਰੱਕਾਂ ਦੀ ਰਿਪੇਅਰ ਤੇ ਬੋਡੀ ਵਰਕ ਦਾ ਵੀ ਕੰਮ ਕੀਤਾ ਜਾਂਦਾ ਹੈ। ਫਲੀਟ ਵਾਸਤੇ ਸਪੈਸ਼ਲ ਪੈਕੇਜ ਨੇ।
1: ਕਾਲ ਕਰੋ 905-874-9978।
2: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ? ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
3: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161-6161।
4: आप पंजाबी आ गए।

0: ਹੈਂਡ ਹੋਮ ਸਹਿਜ
1: ਜਿਹੜਾ ਗੈਂਡ ਫਰਨੀਚਰ ਦਾ ਲਾਉਣਾ ਬੱਲੀਏ
2: ਮਤਲਬ ਸ਼ਾਇਦ ਤੁਸੀਂ ਸਵੀਟ ਮਹਿਲ ਨਹੀਂ ਗਏ
3: ਨਹੀਂ ਮੈਂ ਮਰ ਜਾ ਉੱਥੇ ਕੀ ਹੁਣ
2: GTA ਦਾ ਸਭ ਤੋਂ ਸਵਾਦਲਾ ਖਾਣਾ ਉੱਥੇ ਤਾਂ ਮਿਲਦਾ ਸਹੀ ਸੁਣਿਆ ਬਈ ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ ਜਲੇਬੀਆਂ ਪਕੌੜੇ ਸਮੋਸੇ ਟਿੱਕੀਆਂ ਵਿਆਹ ਹੋਵੇ ਪਾਰਟੀ ਜਾਂ ਹੋਣ ਕਿੱਟੀਆਂ ਸਵੀਟ ਮਹਿਲ ਦੀ ਵੈਜ ਜਾਂ ਨਾਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ ਇੱਕੋ ਨੰਬਰ ਘੁਮਾਓ 416-679-9991 ਔਰ ਵਿਜ਼ਿਟ ਯੂਨਿਟ 9680 ਰੈਕਸਡੇਲ ਬੁਲੇਵਾਰਡ ਟੋਬੀਕੋ ਸਵੀਟ ਮਹਿਲ ਟ੍ਰੈਡੀਸ਼ਨ ਆਫ ਟੇਸਟ
4: ਵੇ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੇ ਟਿਕਟਾਂ ਦੋ ਲੈ ਲਈ ਲੈਣੀਆਂ ਹੋਣ ਜਾਂ ਚਾਰ ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ ਇੰਡੀਵਿਜੁਅਲ ਔਰ ਕਾਰਪੋਰੇਟ ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ ਏਅਰ ਟਿਕਟਸ ਇੰਸ਼ੋਰੈਂਸ ਪਾਸਪੋਰਟ ਐਂਡ ਵੀਜ਼ਾ ਸਰਵਿਸ ਉਹ ਵੀ ਰੀਜ਼ਨੇਬਲ ਪ੍ਰਾਈਸਿਸ ਤੇ ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ ਕਟਾਰੀਆ ਟੂਰ ਐਂਡ ਟ੍ਰੈਵਲ 2883 ਡੈਰੀ ਰੋਡ ਈਸਟ ਮਿਸੀਸਾਗਾ ਕਾਲ 905-678-1200
5: ਜੀ ਹਾਂ ਚਾਂਦੀ ਕੇ ਫੈਂਸੀ ਸੈਟ ਚਾਂਦੀ ਕੀ ਬੈਂਗਲਸ ਔਰ ਚਾਂਦੀ ਕੀ
6: ਇੱਥੇ ਬਸ ਨਹੀਂ ਜੈਂਟਸ ਲਈ ਚਾਂਦੀ ਦੇ ਕੜੇ ਚਾਂਦੀ ਦੀ ਚੇਨ ਤੇ ਚਾਂਦੀ ਦੇ ਬ੍ਰੇਸਲੈਟ
5: ਬਰਤਨ ਔਰ ਚਾਂਦੀ ਕੇ ਕਿਸੇ ਵੀ ਤਰ੍ਹਾਂ ਦਾ ਸਮਾਨ ਲੈਣ ਕੇ ਲਈ ਵਨ ਐਂਡ ਓਨਲੀ ਸਿਲਵਰ ਹਟ
6: ਹੋਰ ਐਂਡ ਅਵਨੀਜ਼ਰ ਦੇ ਇੰਟਰਸੈਕਸ਼ਨ ਤੇ ਗੁਰਦੁਆਰੇ ਬਾਈ ਪਲਾਜ਼ਾ ਦੇ ਵਿੱਚ ਸਿਲਵਰ ਹਟ
5: 647-339-3521
6: 647-339-3521 4525 ਅਵਨੀਜ਼ਰ ਰੋਡ ਬ੍ਰੈਂਪਟਨ
5: ਸਿਲਵਰ ਹਟ
7: ਆਖਰੀ
8: ਗੱਲ ਹੋਵੇ ਰੀਅਲ ਏਸਟੇਟ Sale purchase of businesses, commercial transaction, will, power of attorney, ya fir affidavit di, ta sochan di lod nahi, ikko naam yaad rakho, Law of Aman Sharma, jo apne clients nu dende ne, excellent legal services, Aman Sharma, LLB, Barrister, Solicitor and Notary Public, 25 Cherrycrest Drive, Unit 6, Brampton, call 905-913-2355, 905-913-2355.

0: ਜੀ ਹਾਂ ਦੋਸਤੋ, ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਮੈਂ ਤੁਹਾਡਾ ਹੋਸਟ ਐਂਡ ਦੋਸਤ ਰਾਜਵੀਰ ਬੋਪਰਾ। ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਹੈਗਾ 2 ਵਜੇ ਤੋਂ ਲੈ ਕੇ 3 ਵਜੇ ਤੱਕ ਦਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ ਅਤੇ ਨਾਲ ਦੀ ਨਾਲ ਸਾਡੇ ਸਟੂਡੀਓ ਦੇ ਵਿੱਚ ਇੱਕ ਬਹੁਤ ਕਮਾਲ ਦੀ ਟੀਮ ਪਹੁੰਚੀ ਆ, ਬੜੀਆਂ ਸੁਲਝੀਆਂ ਹੋਈਆਂ ਸ਼ਖਸੀਅਤਾਂ ਪਹੁੰਚੀਆਂ ਨੇ ਜਿਨ੍ਹਾਂ ਨੂੰ ਅਸੀਂ ਸੁਣਦੇ ਰਹਿੰਦੇ ਹਾਂ, ਜਿਨ੍ਹਾਂ ਤੋਂ ਅਸੀਂ ਸਿੱਖਦੇ ਰਹਿੰਦੇ, ਉਹ ਸ਼ਖਸੀਅਤਾਂ ਸਾਡੇ ਸਟੂਡੀਓ ਦੇ ਵਿੱਚ ਪਹੁੰਚੀਆਂ ਹੋਈਆਂ ਨੇ। ਉਹਨਾਂ ਨੂੰ ਜੀ ਆਇਆਂ ਆਖਾਂਗੇ ਅਤੇ ਇੱਕ ਇੱਕ ਦਿਨ ਉਹਨਾਂ ਦੇ ਨਾਲ ਜੇ ਤੁਸੀਂ ਬਿਤਾਓ ਤਾਂ ਉਹਨਾਂ ਦੀ ਲਾਈਫ ਬਾਬਤ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ। ਸੋ ਉਹਨਾਂ ਨਾਲ ਗੱਲਬਾਤ ਕਰਾਂਗੇ। ਉਹਨਾਂ ਤੋਂ ਵੀ ਪਹਿਲਾਂ ਮੈਂ ਸਾਡੇ ਇੱਕ ਹੋਰ ਬਹੁਤ ਅਜ਼ੀਜ਼ ਮਿੱਤਰ ਨੇ, ਬੜੇ ਅਜ਼ੀਜ਼ ਦੋਸਤ ਨੇ ਅਤੇ ਉਹ ਸਾਰਿਆਂ ਦੇ ਹੀ ਆ ਵੈਸੇ, ਅਤੇ ਉਹਨਾਂ ਨੂੰ ਪਹਿਲਾਂ ਆਪਾਂ ਜੀ ਆਇਆਂ ਕਹਾਂਗੇ। ਮੈਂ ਚਾਹਾਂਗਾ ਕਿ ਉਹ ਸਾਡੇ ਜਿਹੜੇ ਅੱਜ ਸਟੂਡੀਓ ਦੇ ਵਿੱਚ ਟੀਮ ਪਹੁੰਚੀ ਆ, ਵੱਡੂ ਬਾਈ ਜੀ ਲੈ ਕੇ ਪਹੁੰਚੇ ਹੋਏ ਆ। ਸੋ ਛੋਟੂ ਵੱਡੂ ਦੋਨੇ ਹੀ ਭਰਾ ਬਹੁਤ ਕਮਾਲ ਦੇ ਸਾਡੇ ਮਿੱਤਰ ਵੀ ਨੇ। ਸੋ ਮੈਂ ਚਾਹੁੰਦਾ ਸਵਰਨ ਸਿੰਘ ਟੈਣਾ ਸਾਹਿਬ ਇਸ ਟੀਮ ਨੂੰ, ਗੁਰਪ੍ਰੀਤ ਘੁੱਗੀ ਸਾਹਿਬ ਸਾਡੇ ਸਟੂਡੀਓ ਵਿੱਚ ਪਹੁੰਚੇ ਆ, ਦੇਵੀ ਭਾਅ ਜੀ ਪਹੁੰਚੇ ਆ, ਡਾਕਟਰ ਸਾਹਿਬ ਅਮਰੀਕਾ ਤੋਂ ਪਹੁੰਚੇ ਆ। ਟੈਣਾ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
1: ਬੜੀ ਮਿਹਰਬਾਨੀ ਬੁਪਾਰਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਮੇਰਾ ਤਾਂ ਮਨ ਬਾਗੋ ਬਾਗ ਹੋ ਗਿਆ ਜਦੋਂ ਤੁਸੀਂ ਦੇਵੀ ਬਾਈ ਦਾ ਨਾਂ ਲਿਆ, ਜਦੋਂ ਘੁੱਗੀ ਭਾਈ ਦਾ ਨਾਂ ਲਿਆ, ਤੇ ਮੈਨੂੰ ਪਤਾ ਲੱਗ ਗਿਆ ਜੀ ਗੱਲ 40 ਦਿਨਾਂ ਦੀ ਆ।
0: 40 ਦਿਨ
2: ਪਹਿਲਾਂ ਮੁਲਾਕਾਤ ਵੀ ਹੋਈ ਸੀ, ਤੋ ਇਹ ਵੀ ਆਪਣੀ ਲਾਈਨ ਦੇ ਆਪਣੇ ਫਨ ਦੇ ਭਾਜੀ ਬਹੁਤ ਵੱਡੇ ਮਹਾਰਥੀ ਨੇ। ਇਹਨਾਂ ਦੇ ਵੀ ਸਾਨੂੰ ਮਾਣ ਹੈ ਕਿਉਂਕਿ ਪੱਤਰਕਾਰਤਾ ਦੇ ਵਿੱਚ ਵੀ ਬਹੁਤ
3: ਬਹੁਤ
1: ਮਿਹਰਬਾਨੀ ਦੇਵੀ ਭਾਜੀ। ਤੁਹਾਡੇ ਬਾਰੇ ਤਾਂ ਸਾਡੇ ਸ਼ਬਦ ਬਾਉਣੇ ਪੈ ਜਾਂਦੇ ਆ, ਜਦੋਂ ਸਤਿਕਾਰਯੋਗ ਘੁੱਗੀ ਭਾਜੀ ਬੈਠੇ ਹੋਣ ਸਾਡੇ ਸ਼ਬਦ ਨਿੱਕੇ ਪੈ ਜਾਂਦੇ ਆ, ਸਾਡੇ ਸ਼ਬਦਾਂ ਦੀਆਂ ਲਗਾ ਮਾਤਰਾ ਹਿੱਲ ਜਾਂਦੀਆਂ। ਅਸਲ ਦੇ ਵਿੱਚ ਤੁਸੀਂ ਬਹੁਤ
4: ਲਗਾ ਮਾਤਰਾ ਨੀ ਹਿਲਦੀਆਂ, ਤੁਸੀਂ ਜਿੱਦਾਂ ਏਦਾਂ ਲੱਗਦਾ ਅੱਖਾਂ ਜਦੋਂ ਅੱਖਰਾਂ ਨੂੰ ਕਾਂਟੇ ਪਾਏ ਹੋਏ ਨੇ, ਉਹ ਝੂਮਦੇ ਜਾਂਦੀਆਂ ਲਗਾ ਮਾਤਰਾ ਹਿਲਦੀਆਂ ਨੇ।
1: ਹੁਣੇ ਲਿਖ ਕੇ ਹਟਿਆ ਤੇ 40 ਦਿਨ ਜਿਹੜੀ ਫਿਲਮ ਆ ਇਹ ਬਹੁਤ ਚੱਲੇ, ਤੇ ਦੇਵੀ ਭਾਜੀ ਨੇ ਆਪਦੀ ਅਦਾਕਾਰੀ ਖੇਤਰ ਦਾ ਇਹਦੇ ਵਿੱਚ ਜਲਵਾ ਦਿਖਾਇਆ ਇੱਕ ਫਕੀਰ ਬਣ ਕੇ, ਤੇ ਘੁੱਗੀ ਭਾਜੀ ਦਾ ਪੁੱਤ ਸੁਖਨ ਬੜੈ ਚ ਵੀ ਇਹਦੇ ਵਿੱਚ ਆ, ਤੇ ਜ਼ਿੰਦਾਬਾਦ ਰਹੇ ਜੀ।
4: ਜੀ ਬਹੁਤ ਸ਼ੁਕਰੀਆ ਸਵਰਨ ਜੀ,
0: ਬਹੁਤ ਬਹੁਤ ਧੰਨਵਾਦ ਸਵਰਨ ਭਾਜੀ, ਥੈਂਕ ਯੂ ਵੈਰੀ ਮੱਚ। ਸੋ ਅੱਜ ਅਸੀਂ ਜਿੱਥੇ ਦੇਵੀ ਭਾਜੀ ਗੱਲਬਾਤ ਕਰਦੇ ਹਾਂ ਕਿ ਇਹ 40 ਦਿਨਾਂ ਦੀ, ਡਾਕਟਰ ਸਾਹਿਬ ਵੀ ਆਏ ਨੇ, ਤੇ ਮੈਂ ਤਾਂ ਦੇਖਦਾ ਸੀ ਇਹਨਾਂ ਦਾ ਪ੍ਰੋਫੈਸ਼ਨ ਦੇਖੋ ਕਿੱਧਰੋਂ ਕਿੱਧਰੋਂ ਲੈ ਆਇਆ। ਹਾਂਜੀ,
5: ਇਹ ਨਹੀਂ ਪਹਿਲਾਂ 3 ਸਾਲ ਪਹਿਲਾਂ ਮੈਨੂੰ ਕਵਿਤਾ ਸੁਣਾਈ ਉੱਥੇ।
0: ਅੱਛਾ,
5: ਕਹਿੰਦੇ ਮੈਂ ਕਵਿਤਾ ਲਿਖੀ, ਮੈਂ ਅੱਜ ਦਾ ਡਾਕਟਰੀ ਨਹੀਂ ਕਰ
0: ਸਕਦੇ। ਬਹੁਤ ਕਮਾਲ ਸਰ, ਬਹੁਤ ਕਮਾਲ। ਮੈਨੂੰ ਲੱਗਦਾ ਘੁੱਗੀ ਭਾਜੀ ਜਿਹੜੀ 40 ਦਿਨ ਦੀ ਗੱਲਬਾਤ ਆ, ਜਿਨ੍ਹਾਂ ਨੇ ਕਿਤਾਬ ਨਹੀਂ ਵੀ ਸੀ ਪੜ੍ਹੀ ਉਹ ਵੀ ਜਦੋਂ ਮੂਵੀ ਦਾ ਜ਼ਿਕਰ ਹੋਇਆ, ਮੈਨੂੰ ਲੱਗਦਾ ਧੜਾ ਧੜ ਕਿਤਾਬ ਹੋਰ ਬਹੁਤ ਲੋਕਾਂ ਦੇ ਵਿੱਚ ਉਹ ਉਤਸ਼ਾਹ ਨਾਲ ਪੜ੍ਹੀ ਜਾਣ ਲੱਗੀ ਆ ਨਾ ਜੀ।
4: ਬਿਲਕੁਲ ਬੋਪਰਾ ਸਾਹਿਬ, ਮੈਂ ਕਹਾਂਗਾ ਕਿ ਕਿਤਾਬ ਫਿਲਮ ਨੂੰ ਕੰਪਲੀਮੈਂਟ ਕਰ ਰਹੀ ਹੈ, ਫਿਲਮ ਦੁਬਾਰਾ ਕਿਤਾਬ ਨੂੰ।
0: ਵਾਹ ਵਾਹ,
4: ਕਿਉਂਕਿ ਜਿਨ੍ਹਾਂ ਲੋਕਾਂ ਨੇ ਪਹਿਲਾਂ ਨਹੀਂ ਸੀ ਪੜ੍ਹੀ ਉਹਨਾਂ ਦਾ ਹੁਣ ਜੀ ਕਰਦਾ ਵੀ ਜਿਹਦੇ ਤੇ ਫਿਲਮ ਬਣੀ ਪਹਿਲਾਂ ਪੜ੍ਹਦਾ ਲਈਏ।
0: ਹਾਂ ਬਈ, ਉਹਦੀ
4: ਹੈ ਕੀ ਹੈ, ਸਿਨੇਮੇ 'ਚ ਜਾ ਕੇ ਸੀਨ ਬਾਏ ਸੀਨ ਮੈਚ ਕਰਕੇ ਦੇਖਾਂਗੇ, ਲੋਕਾਂ ਨੇ ਇਹ ਵੀ ਚਾਹੇ। ਪਰ ਮੈਨੂੰ ਬੜੀ ਖੁਸ਼ੀ ਇਹਦੇ 'ਚ ਬੋਪਰਾ ਸਾਹਿਬ, ਪਹਿਲੀ ਵਾਰੀ ਜ਼ਿੰਦਗੀ 'ਚ ਆਪਣੇ ਕਰੀਅਰ 'ਚ ਹੋ ਰਹੀ ਹੈ ਕਿ ਇਹ ਜਿਹੜੀ ਕਿਤਾਬ ਹੈ ਨਾ, ਇਸ ਵੱਡਿਆਂ ਬਜ਼ੁਰਗਾਂ ਨਾਲੋਂ ਜ਼ਿਆਦਾ ਮੈਂ ਯੂਥ ਦੇ ਹੱਥਾਂ 'ਚ ਦੇਖ ਰਿਹਾ। ਮੈਨੂੰ ਵੀ ਇੰਨੀਆਂ ਥਾਵਾਂ 'ਤੇ ਪ੍ਰਜੈਂਟ ਹੋ ਚੁੱਕੀ ਹੈ। ਮੈਂ ਹੁਣੇ ਇੱਕ ਉੱਥੇ ਭਿੱਖੀ ਦੇ ਲਾਗੇ ਕਾਲਜ ਗਿਆ ਸੀ, ਉੱਥੇ ਬੱਚਿਆਂ ਨੇ ਸਟਾਲ ਲਾਏ ਹੋਏ ਸੀ ਅਤੇ ਇੱਕ ਕਿਤਾਬ ਉੱਥੇ ਪਈ। ਮੈਂ ਕਿਹਾ ਤੁਸੀਂ ਸਾਡੀ ਕਿਤਾਬ ਇੱਕੋ ਹੀ ਰੱਖੀ ਹੈ ਬਈ, ਕਹਿੰਦੇ ਨਹੀਂ ਜੀ ਬਚੀ ਇੱਕੋ ਹੀ ਹੈ। ਅਤੇ ਮੈਂ ਕਿਹਾ ਫਿਰ ਇਹ ਕਿਉਂ ਬਚ ਗਈ? ਕਹਿੰਦੇ ਕਿਉਂਕਿ ਅਸੀਂ ਵੇਚੀ ਨਹੀਂ, ਸਾਨੂੰ ਪਤਾ ਸੀ ਕੱਲ੍ਹ ਤੁਸੀਂ ਆਉਣਾ, ਤੁਹਾਨੂੰ ਗਿਫਟ ਦੇਣਾ ਸੀ।
0: ਕਿਆ ਬਾਤ ਹੈ, ਕਿਆ ਬਾਤ, ਬਿਲਕੁਲ। ਸੋ ਅੱਛਾ ਦੇਵ ਜੀ, ਜਦੋਂ ਕਿਤਾਬ ਦੀ ਗੱਲ ਚੱਲਦੀ ਹੈ ਨਾ, ਕੁਝ ਕਿਤਾਬਾਂ ਜਿਹੜੀਆਂ ਹੁੰਦੀਆਂ ਨੇ ਉਹ ਪੜ੍ਹਨ ਲਈ ਹੁੰਦੀਆਂ ਨੇ ਸਿਰਫ, ਬਸ ਪੜ੍ਹ ਲਈ ਤੇ ਰੱਖਤੀ।
3: ਬਿਲਕੁਲ।
0: ਕੁਝ ਕਿਤਾਬਾਂ ਹੁੰਦੀਆਂ ਨੇ ਜਿਹੜੀਆਂ ਕਹਿੰਦੇ ਆ ਕਿ ਉਹ ਤੁਸੀਂ ਉਹ ਜਿਵੇਂ ਆਪਾਂ ਚਿਓ ਕਰਦੇ ਹਾਂ
3: ਜੀ ਜੀ,
0: ਹੈ ਨਾ, ਕਿ ਉਹਨਾਂ ਨੂੰ ਚਿਓ ਕੀਤਾ ਥੋੜ੍ਹਾ ਜਿਹਾ ਸਵਾਦ ਲਿਆ ਛੱਡਤੀ, ਅਤੇ ਕੁਝ ਕਿਤਾਬਾਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਡਾਇਜੈਸਟ ਹੀ ਕਰ ਰਹੇ ਹੋ ਆਪਦੇ ਅੰਦਰ, ਉਹ ਜਿਵੇਂ ਮੇਰਾ ਦਾਗਿਸਤਾਨ ਹੋ ਗਈ ਜਾਂ ਆਹ 40 ਦਿਨ ਹੋ ਗਈ। ਸੋ ਐਸੀਆਂ ਕਿਤਾਬਾਂ ਇਹ 'ਚ ਇਕੱਲੀ ਇਕੱਲੀ ਲਾਈਨ, ਮੈਨੂੰ ਲੱਗਦਾ ਜੇ ਇੱਕ ਇੱਕ ਦਿਨ ਬੰਦਾ ਪੜ੍ਹੀ ਜਾਵੇ ਜੀ, ਉਹ
4: ਸਮਾਜ ਦੇ ਅੰਦਰ ਲਹੂ ਦੇ ਵਿੱਚ ਨਾਲ ਹੀ ਮਿਕਸ ਹੋ ਜਾਂਦੀਆਂ,
0: ਉਹ ਮਿਕਸ ਹੋ ਜਾਂਦੀਆਂ ਨੇ ਇਹ ਉਹਨਾਂ ਦੇ ਵਿੱਚ,
4: ਜਿਹੜੀਆਂ ਰਗਾਂ 'ਚ ਦੌੜਦੇ ਉਹ ਥਾਟਸ ਜਿਹੜੇ ਹੁੰਦੇ ਨੇ
0: ਜੀ।
4: ਔਰ ਵਿਜ਼ਡਮ ਕੀ ਹੈ ਭਾਜੀ, ਕਿਸੇ ਨੇ ਸ਼ੇਕਸਪੀਅਰ ਨੂੰ ਪੁੱਛਿਆ ਸੀ ਕਿ ਵਧੀਆ ਲਿਖਣ ਦਾ ਤਰੀਕਾ ਕੀ ਹੈ, ਤੁਸੀਂ ਇੰਨਾ ਵਧੀਆ ਲਿਖਦੇ ਹੋ, ਵਧੀਆ ਲਿਖਣ ਦਾ ਤਰੀਕਾ ਕੀ ਹੈ? ਕਹਿੰਦਾ ਵਧੀਆ ਪੜ੍ਹੋ ਤਾਂ ਵਧੀਆ ਲਿਖਦੇ ਜਾਓ।
0: ਕਿਆ ਬਾਤ,
4: ਜਿੰਨਾ ਵਧੀਆ ਪੜ੍ਹੋਗੇ ਉਨਾ ਵਧੀਆ ਲਿਖੋਗੇ। ਸੋ ਵਿਜ਼ਡਮ ਆਉਂਦਾ ਕਿੱਥੋਂ ਹੈ, ਇਹ ਅੱਖਰਾਂ 'ਚੋਂ ਹੀ ਆਉਂਦਾ ਹੈ ਨਾ।
0: ਟੰਡਾ ਸਾਹਿਬ ਤੁਸੀਂ ਕੁਝ ਐਡ ਕਰਨਾ ਚਾਹੁੰਦੇ ਹੋ ਜੀ?
1: ਬਿਲਕੁਲ ਬਾਈ ਜੀ, ਦੇਖੋ ਜਿਹਨੇ ਕਿਤਾਬ ਨਹੀਂ ਪੜ੍ਹੀ ਉਹ ਫਿਲਮ ਦੇਖ ਲਏ, ਜਿਹਨੇ ਫਿਲਮ ਨਹੀਂ ਦੇਖਣੀ ਉਹ ਕਿਤਾਬ ਪੜ੍ਹ ਲਏ। ਮੈਂ ਤਾਂ ਇਹ ਗੱਲ ਕਹਿੰਦਾ ਵੀ ਦੋਵੇਂ ਚੀਜ਼ਾਂ ਹੀ ਹੋ ਜਾਣ। ਪਹਿਲੀ ਗੱਲ ਤਾਂ ਇਹ ਆ, ਇਹ ਨਾ ਜਿਹੜੀਆਂ 40 ਦਿਨ ਵਰਗੀਆਂ ਕਿਤਾਬਾਂ ਜੋ ਧੁੱਗਾ ਸਾਹਿਬ ਨੇ ਲਿਖੀ ਕਿਤਾਬ, ਇਹ 40 ਦਿਨ ਵਰਗੀਆਂ ਕਿਤਾਬਾਂ ਸਾਡੀ ਉਸ ਧਾਰਨਾ ਨੂੰ ਤੋੜਦੀਆਂ ਕਿ ਪੰਜਾਬੀ ਪਾਠਕ ਖਤਮ ਹੋ ਗਿਆ, ਪੰਜਾਬੀ ਪਾਠਕ ਜਿਉਂਦਾ ਨਹੀਂ ਗਾ ਹੁਣ, ਇਹ ਉਸ ਧਾਰਨਾ ਨੂੰ ਤੋੜਦੀਆਂ। ਚੰਗੀ ਗੱਲ ਆ ਵੀ ਭਾਈ ਇਹੋ ਜਿਹੀਆਂ, ਮੈਂ ਚਾਹੁੰਦਾ ਵੀ ਸਾਲ ਦੇ ਵਿੱਚ ਘੱਟੋ ਘੱਟ 20-25 ਕਿਤਾਬਾਂ ਵੱਖ ਵੱਖ ਲੇਖਕਾਂ ਦੀਆਂ ਆਇਆ ਕਰਨ, ਜਿਹੜੀਆਂ ਤੱਤੇ ਪਕੌੜੇ ਵਾਂਗੂ ਵਿਕਿਆ ਕਰਨ।
0: ਇਜਾਜ਼ਤ ਲੈਣੇ ਤੁਹਾਡੇ ਤੋਂ, ਸੋ ਥੈਂਕ ਯੂ ਵੈਰੀ ਮਚ, ਤੁਸੀਂ ਰਾਤ ਨੂੰ ਜਾ ਕੇ ਆਪਣੀ ਹਾਜ਼ਰੀ ਭਰਾਈ ਆ, ਸੋ ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮਚ,
1: ਬਹੁਤ ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਬਾਈ ਜੀ, ਬਹੁਤ ਸ਼ੁਕਰੀਆ।
4: ਲਾ ਰਹੇ ਹੋ ਕਹਿੰਦੇ ਮੈਨੂੰ ਜਦੋਂ ਦਾ ਪਤਾ ਲੱਗਾ ਫਿਲਮ ਆ ਰਹੀ 40 ਦਿਨ, ਮੈਨੂੰ ਤਾਂ ਨੀਂਦ ਉੱਡ ਗਈ, ਕਹਿੰਦੇ ਮੈਂ ਤਾਂ ਸੌਂਦਾ ਹੀ ਨਹੀਂ ਹੁਣ, ਵੀ ਕਦੋਂ 19 ਜੂਨ ਆਵੇ ਤਾਂ ਮੈਂ ਫਿਲਮ ਵੇਖਣ ਜਾਵਾਂ।
1: ਬਿਲਕੁਲ ਜੀ ਬਿਲਕੁਲ, ਬਹੁਤ ਮਿਹਰਬਾਨੀ,
0: ਥੈਂਕ ਯੂ,
5: ਸ਼ੁਕਰੀਆ ਸਵਰਨ ਜੀ,
0: ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮਚ। ਸੋ ਅੱਛਾ ਦੇਵੀ ਭਾਜੀ, ਇਸ ਫਿਲਮ ਬਾਰੇ ਥੋੜ੍ਹਾ ਜਿਹਾ, ਜਿਹੜੇ ਸਾਡੇ ਲਿਸਨਰਸ ਨੇ ਨਾ, ਸੱਚੀ ਇੱਕ ਐਕਸਾਈਟਮੈਂਟ ਬਣੀ ਹੋਈ ਹੈ ਭਾਜੀ, ਬਹੁਤ ਸਾਰੀਆਂ ਫਿਲਮਾਂ ਆਉਂਦੀਆਂ ਨੇ ਸਾਲ ਦੇ ਵਿੱਚ ਤੇ ਉਹਨਾਂ ਨੂੰ ਹੁੰਦਾ ਕਿ ਫਿਲਮ ਆ ਗਈ ਆ, ਲੱਗ ਗਈ ਆ, ਪਰ ਇਹਦੇ ਲਈ ਇੱਕ ਐਕਸਾਈਟਮੈਂਟ ਆ। ਇੱਕ ਤਾਂ ਦੇਵੀ ਮਖਸੂਸ ਭਾਈ ਆਪਣੇ ਆਪ ਦੇ ਵਿੱਚ ਬ੍ਰਾਂਡ ਆ ਜੀ, ਹੁਣ
4: ਮੈਂ ਪਹਿਲੀ ਗੱਲ ਇਹੀ ਕਹਿਣਾ ਹੁੰਦਾ ਭਾਜੀ ਕਿ ਦੇਵੀ ਭਾਈ ਦੇ ਜਿਹੜੇ ਆਸ਼ਿਕ ਨੇ ਨਾ, ਦੇਖੋ ਭਾਜੀ ਤੁਸੀਂ ਮਤਲਬ ਕਦੀ ਕਿਸੇ ਆਰਟਿਸਟ ਦਾ ਦੇਖਿਆ ਫਲਾਣੇ ਦਾ ਲਾਈਵ ਚੱਲਦਾ ਔਰ ਲੋਕ ਉਹਨੂੰ ਏਦਾਂ ਬੈਠ ਜਿੱਦਾਂ ਕਿਸੇ ਮਤਲਬ ਕਿ ਇਲਾਹੀ ਸਮਾਗਮ ਚ ਬੈਠੇ ਹੋਣ, ਏਦਾਂ ਬਹਿ ਕੇ ਸੁਣਦੇ ਲਿਸਨਰ ਇਹਨਾਂ ਦੇ
0: 100%,
4: ਤੇ ਉਹਨਾਂ ਦੀ ਕਿੱਡੀ ਵੱਡੀ ਤਮੰਨਾ ਪੂਰੀ ਹੋਏਗੀ ਕਿ ਭਾਜੀ ਨੂੰ ਸਿਲਵਰ ਸਕਰੀਨ ਦੇ ਉੱਤੇ ਹਨਾ ਦੇਖਣਾ ਭਾਜੀ, ਜਦੋਂ ਕਲੋਜ਼ ਅਪ ਲੱਗੇਗਾ ਭਾਜੀ ਦਾ ਤੇ ਭਾਜੀ ਭਾਜੀ ਦਾ 20 ਫੁੱਟ ਦਾ ਮੂੰਹ ਵੇਖਣਾ, ਕਿੱਥੇ 200 ਫੁੱਟ ਤੋਂ ਬਹਿ ਕੇ ਵੇਖਣਾ ਦੂਰ ਹਨਾ, ਤੇ ਉਹ ਭਾਜੀ ਲੋਕਾਂ ਨੂੰ ਚਾਹ ਬੜਾ ਕਿ ਭਾਜੀ ਦੇ ਮੂੰਹੋਂ ਜਿਹੜੇ ਅੱਖਰ ਨਿਕਲਦੇ ਨੇ ਨਾ, ਉਹ ਭਾਜੀ ਕਿਸੇ ਨੂੰ ਸਬਜ਼ੀ ਦਾ ਭਾਅ ਪੁੱਛ ਲੈਣ ਤੇ ਲੱਗਦਾ ਵੀ ਕਵਿਤਾ ਹੀ ਹੈ ਹਨਾ, ਤੇ ਉਹ ਜਦੋਂ ਭਾਜੀ ਡਾਇਲੋਗ ਬੋਲਣਗੇ ਤੇ ਲੱਗੇਗਾ ਕਿ ਕੋਈ ਪੋਇਟਰੀ ਹੈ, ਕੋਈ ਕਵਿਤਾ ਹੈ, ਕੋਈ ਰਿਦਮ ਚ ਗੱਲ ਹੋ ਰਹੀ ਹੈ।
0: ਜਦੋਂ ਇਹ ਫਿਲਮ ਬਣਨੀ ਸੀ ਤੇ ਦੇਵੀ ਬਾਜੀ ਨਾਲ ਮੇਰੀ ਗੱਲਬਾਤ ਹੋਈ ਤੇ ਕਹਿੰਦੇ ਰਾਜਵੀਰ ਕਿੱਦਾਂ ਫਿਲਮ ਆ, ਤੇ ਹੁਣ ਉਹਦੇ ਲਈ ਦਾੜੀ ਵਗੈਰਾ ਵਧਾ ਰਹੇ ਆ ਤੇ ਉਹਦੀਆਂ ਤਿਆਰੀਆਂ ਚੱਲ ਰਹੀਆਂ ਨੇ, ਉਦੋਂ ਮੇਰੇ ਖਿਆਲ ਸੈਟਿੰਗਸ ਹੋਣੀਆਂ ਸੀਗੀਆਂ ਇੱਕ ਦੋ ਹਨਾ ਤੁਹਾਡੀਆਂ, ਤੇ
5: ਪਰਵੀਨ ਕੈਨੇਡਾ ਆਇਆ ਹੋਇਆ ਸੀਗਾ, ਉਹਨੂੰ ਬਹਿਣਾ ਸੀਗਾ,
0: ਯੈਸ,
5: ਤੇ ਮੈਂ ਫਿਰ ਨਾਲ ਆਸਟ੍ਰੇਲੀਆ ਸ਼ੋਅ ਦੀ ਤਿਆਰੀ ਕਰਦਾ ਸੀਗਾ ਤੇ ਮੈਂ ਦਾੜੀ ਵਧਾਉਣ ਨੂੰ ਮੈਂ ਕਨਫਿਊਜ਼, ਮੈਨੂੰ ਕਹੀ ਜਾਣ ਮੈਂ ਗੁਰਪ੍ਰੀਤ ਘੁੱਗੀ ਭਾਅ ਨੂੰ, ਮੈਂ ਭਾਜੀ ਮੈਂ ਹੁਣ ਪ੍ਰਮੋਟਰ ਨੂੰ ਪੁੱਛਣਾ ਮੈਂ ਦਾੜੀ ਵਧਾਉਣੀ ਆ ਸਟੇਜ ਤੇ, ਇਹਨੂੰ ਕੋਈ ਇਦਾਂ, ਇਹ ਕਹਿੰਦੇ ਭਾਜੀ ਮੇਰੀ ਗੱਲ ਮੰਨ ਲਓ, ਲੋਕੀ ਸਾਡੀ ਕੋਠੀ ਅੱਖਾਂ ਬੰਦ ਕਰਕੇ ਸੁਣਦੇ ਆ,
4: ਤੁਸੀਂ ਨਹੀਂ ਮੈਨੂੰ ਕਹਿੰਦੇ, ਕਹਿੰਦੇ ਮੈਂ ਕਦੀ ਦਾੜੀ ਕਹਿੰਦੇ ਰੱਖੀ ਨਹੀਂ, ਮੈਂ ਮੇਰੇ ਲੁੱਕ ਨਹੀਂ ਉਦਾਂ ਦੀ ਐਕਸੈਪਟੈਂਸ ਨਹੀਂ ਹੈਗੀ, ਮੈਂ ਸਟੇਜ ਤੇ ਕਦੀ ਗਾਇਆ ਨਹੀਂ ਦਾੜੀ ਰੱਖ ਕੇ, ਮੈਂ ਕਿਹਾ ਭਾਜੀ ਦੇਵੀ ਮਖਸੂਸਪੁਰੀ ਨੂੰ ਲੋਕ ਅੱਖਾਂ ਮੀਟ ਕੇ ਸੁਣਦੇ ਆ, ਮੈਂ ਕਿਹਾ ਤੁਸੀਂ ਪੁੱਠੇ ਖੜੇ ਹੋ ਕੇ ਸੁਣਾਈ ਜਾਓ, ਲੋਕਾਂ ਨੇ ਤਾਂ ਵੀ ਸੁਣੀ ਜਾਣਾ,
0: ਤੁਹਾਨੂੰ ਸੁਣਨਾ ਜਿਵੇਂ ਮਰਜ਼ੀ ਸੁਣੋ। ਹਾਂ ਸੋ ਅੱਛਾ, ਇੱਕ ਤਾਂ ਵਧੀਆ ਐਕਸਪੀਰੀਅੰਸ ਰਿਹਾ, ਕਿਸ ਤਰੀਕੇ ਦਾ ਐਕਸਪੀਰੀਅੰਸ ਰਿਹਾ?
5: ਮਾਲਕ ਦਾ ਕਰਮ, ਮੈਂ ਤਾਂ ਸ਼ੁਕਰ ਹੀ ਕਰੀ ਜਾਂ, ਤੁਹਾਡਾ ਸ਼ੁਕਰ ਹੀ ਕਰੀ ਜਾਂ, ਡੇ 1 ਤੋਂ ਲੈ ਕੇ ਜਦੋਂ ਡਾਕਟਰ ਸਾਹਿਬ ਦਾ ਪਹਿਲਾ ਫੋਨ ਆਇਆ ਭਾਜੀ ਮੂਵੀ ਬਣਨ ਲੱਗੇ, 18-20 ਸਾਲ ਤੁਸੀਂ ਦੋਸਤੀ ਆ ਜੀ, ਭੁੱਗੀ ਬਾਦ ਵੀ ਸਾਡੀ ਬਹੁਤ ਚਿਰ ਤੋਂ ਜਾਣੂ ਹਨਾ, ਤੇ ਕਹਿੰਦੇ ਮੈਂ ਕਿਹਾ ਫਿਲਮ ਦਾ ਭਾਜੀ ਬਹੁਤ ਵੱਡੀ ਗੱਲ ਹੈ, ਕਹਿੰਦੇ ਉਹ ਫਕੀਰ ਦਾ ਕੈਰੈਕਟਰ ਮੈਂ ਸੋਚ ਰਿਹਾ ਤੁਸੀਂ ਕਰੋ, ਉਹ ਮੈਂ ਕਿਹਾ ਮੈਨੂੰ ਪਾਣੀ ਦਾ ਘੁੱਟ ਭਰ ਲਵੇ ਫੋਨ ਤੇ ਮਰ ਜਾਏ ਵੱਡੀ ਗੱਲ, ਫਿਰ ਸਾਰਾ ਇੰਜ ਪਲੈਨ ਦੱਸਿਆ ਭਾਜੀ ਇੱਦਾਂ ਕਰਨਾ, ਫਿਰ ਤੁਸੀਂ ਫੋਨ ਕੱਟੋ, ਮੈਂ ਇੰਡੀਆ ਨੂੰ ਭੁੱਗੀ ਬਾਦ ਨੂੰ ਫੋਨ ਲਾਉਣਾ, ਤੇ ਉਹਨਾਂ ਨੂੰ ਬੇਨਤੀ ਕਰਦੇ ਮਹਾਰਾਜ ਤੁਸੀਂ ਅੱਗੇ ਸਾਰਥੀ ਬਣ ਜਾਓ ਸਾਡੇ, ਪਜਾਲੀ ਪਾ ਲਓ, ਤੇ ਇਹਨਾਂ ਨੂੰ ਰਿਕੁਐਸਟ ਕੀਤੀ ਸਾਰੇ ਮਿੱਤਰਾਂ ਰਲ ਕੇ ਵੀ ਸਾਰਾ ਬੋਝ ਇਹਨਾਂ ਤੇ ਪਾਤਾ, ਵੀ ਈਚ ਐਂਡ ਐਵਰੀ ਪਰਸਨ ਜਿਹੜਾ ਹਾਇਰ ਕੀਤਾ ਮੂਵੀ ਦਾ ਸਾਰਾ ਗੁਰਪ੍ਰੀਤ ਨੇ ਕੀਤਾ, ਸਾਰੀ ਜ਼ਿੰਮੇਵਾਰੀ ਇਹਨਾਂ ਤੇ ਪਾਤੀ ਜੀ, ਕਿਉਂਕਿ ਇਹ ਤਜਰਬੇਕਾਰ ਆ ਭਰਾ ਆ ਆਪਣੇ,
4: ਪਹਿਲੀ ਗੱਲ ਤਾਂ ਅਸੀਂ ਆਪ ਭਾਜੀ
5: ਦੇ ਮੂਹਰੇ ਸਾਹਿਬ ਇੰਨੇ ਖੁਸ਼ ਹੋ ਗਏ ਕਿ ਇਹਦਾ ਭਾਵੇਂ ਸਰਾਣੇ ਬਾਅਦ ਵਿੱਚ ਸੋਚ ਮੇਰੀ ਫਿਲਮ ਬਣ ਗਈ,
4: ਅਸੀਂ ਪਹਿਲਾਂ ਹੀ ਦੇਵੀ ਭਾਜੀ ਦੇ ਮੁਰੀਦ ਆ ਭਾਜੀ, ਚਾਹੁੰਦੇ ਸੀ ਕਿ ਇਹਨਾਂ ਦੀ ਫਿਲਮ ਬਣੇ, ਤੇ ਤਾਂ ਮੈਂ ਟੀਮ ਸਾਰੀ ਉੱਤੋਂ ਬੜੇ ਸੁਹਿਰਦ ਡਾਕਟਰ ਸਾਹਿਬ, ਤੇ ਮੈਂ ਭਾਜੀ ਮੈਨੂੰ ਨਾ ਬਹੁਤ ਤਕਲੀਫ ਹੁੰਦੀ ਜਦੋਂ ਮੈਂ ਕਿਸੇ ਕੰਮ 'ਚ ਇਨਵੋਲਵ ਹੋਵਾਂ ਨਾ, ਉੱਥੇ ਕਿਸੇ ਦਾ ਕੋਈ ਨੁਕਸਾਨ ਕਰੇ ਤੇ ਮੈਨੂੰ ਲੱਗਦਾ ਕਿ ਮੇਰੇ ਅੰਦਰ ਕਿਸੇ ਨੇ ਖਰੂੰਡਾ ਮਾਰਿਆ ਜਿੱਦਾਂ, ਤੇ ਮੈਨੂੰ ਸੀਗਾ ਐਡੇ ਵਧੀਆ ਭਲੇ ਬੰਦੇ ਨੇ ਔਰ ਅਮਰੀਕਾ ਤੋਂ ਆਉਣਾ, ਤੇ ਇਹਨਾਂ ਨੂੰ ਕੋਈ 10-20 ਲੱਖ 50 ਲੱਖ ਕੋਈ ਲੁੱਟ ਵੀ ਗਿਆ ਤੇ ਇਹਨਾਂ ਨੂੰ ਫਰਕ ਨਹੀਂ ਪੈਣਾ, ਮੈਡੀਕਲੀ ਬਹੁਤ ਇਹਨਾਂ ਦਾ ਨਾਮ ਹੈ ਉੱਥੇ, ਵੱਡੇ ਪ੍ਰੋਫੈਸ਼ਨਲ ਡਾਕਟਰ ਨੇ, ਪਰ ਮੈਂ ਕਿਹਾ ਜਿਹੜਾ ਬੰਦਾ ਇੱਥੋਂ ਜ਼ਖਮ ਲੈ ਕੇ ਜਾਂਦਾ ਨਾ ਯਾਰ, ਕਿ ਇੱਥੇ ਤਜਰਬਾ ਬੜਾ ਮਾੜਾ ਹੋਇਆ,
0: ਬਹੁਤ ਵਾਰ ਹੁੰਦਾ
4: ਫਿਲਮ ਬਣਨੀ ਕਿੱਦਾਂ ਦੀ ਗਈ, ਕੀ ਬਿਜ਼ਨਸ ਹੋਇਆ, ਅਲੱਗ ਗੱਲ ਹੈ, ਜਦੋਂ ਤੁਹਾਨੂੰ ਵਿਜ਼ੀਬਿਲਟੀ ਤੁਹਾਡੀ ਇੱਦਾਂ ਦੀ ਬਣ, ਸਾਨੂੰ ਦੇਖੋ ਤੁਸੀਂ ਵੀ ਤੁਹਾਡੇ ਸਾਹਮਣੇ ਤੁਹਾਨੂੰ ਕੋਈ ਜਾਣ ਕੇ ਤੁਹਾਡੇ ਨਾਲ, ਫਿਰ ਮੈਂ ਕਿਹਾ ਡਾਕਟਰ ਸਾਹਿਬ ਇੱਦਾਂ ਦਾ ਐਕਸਪੀਰੀਅੰਸ ਨਾ ਲੈ ਕੇ ਜਾਣ, ਤੇ ਮੈਂ ਕੋਸ਼ਿਸ਼ ਕੀਤੀ ਕਿ ਹਰ ਉਹ ਬੰਦਾ ਇਹਨਾਂ ਨਾਲ ਜੋੜਿਆ ਜਾਵੇ ਜਿਹੜਾ ਇਹਨਾਂ ਨੂੰ ਆਪਣੇ ਟੱਬਰ ਦੀ ਤਰ੍ਹਾਂ ਲੱਗੇ, ਔਰ ਫਾਈਨਲੀ ਉੱਦਾਂ ਦੀ ਟੀਮ ਬਣੀ ਤੇ ਫਾਈਨਲੀ ਬਹੁਤ ਅੱਛਾ ਪ੍ਰੋਡਕਟ ਬਣ ਕੇ ਬਾਹਰ ਆਇਆ, ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਦੇਵੀ ਭਾਜੀ ਨੂੰ ਅਸੀਂ ਸਿਲਵਰ ਸਕਰੀਨ 'ਤੇ ਦੇਖਾਂਗੇ, ਔਰ ਉੱਥੇ ਹੀ ਇਹਨਾਂ ਨੇ ਬਾਅਦ 'ਚ ਸੁਖਨ ਨੂੰ ਵੀ ਕਾਸਟ ਕਰ ਲਿਆ ਉਹਦੇ ਵਿੱਚ, ਸੁਖਨ ਬੜਾ ਅੱਛਾ।
0: ਮੈਨੂੰ ਇਹ ਦੱਸੋ ਵੀ ਇਹ ਜਿਵੇਂ ਗੁਰਪ੍ਰੀਤ ਘੁੱਗੀ ਜਾਂ ਧੁੱਗਾ ਗੁਰਪ੍ਰੀਤ, ਇਹ ਗੁਰਪ੍ਰੀਤ ਨਾਂ ਰੱਖਣ ਨਾਲ ਬੰਦਾ ਹਿੱਟ ਹੋ ਜਾਂਦਾ ਕਿ ਬਾਅਦ 'ਚ ਬੰਦਾ ਹਿੱਟ ਹੁੰਦਾ
5: ਵਾ? ਰੱਖਤਾ ਜਾਵੇ ਮਤਲਬ
4: ਨਹੀਂ, ਨਹੀਂ ਮੈਂ ਤਾਂ ਜਦ ਤੂੰ ਗਸਾ ਨੂੰ ਮਿਲਣ ਤੋਂ ਬਾਅਦ ਪਤਾ ਲੱਗਾ ਵੀ ਸਿਆਣੇ ਗੁਰਪ੍ਰੀਤ ਵੀ ਹੁੰਦੇ ਨੇ।
0: ਸੋ ਤੁਹਾਡੀਆਂ ਤੁਹਾਡਾ ਜ਼ਿਕਰ ਬਾਈ ਹਮੇਸ਼ਾ ਚੱਲਦਾ ਰਹਿੰਦਾ, ਤੁਹਾਡੀਆਂ ਚੰਗੀਆਂ ਚੀਜ਼ਾਂ ਨੇ ਜਿਹੜੀਆਂ
4: ਸੋ ਨਾਈਸ
0: ਉਹ ਸਾਡੇ ਕੋਲ ਪਹੁੰਚ ਰਹਿੰਦੀਆਂ ਨੇ। ਬੋਤਾ ਸਿੰਘ ਗਰਜਾ ਸਿੰਘ ਵਾਲੀਆਂ ਗੱਲਾਂ
4: ਉਹ ਤੇ ਕੈਨੇਡਾ ਹੀ ਹੋਈ ਸੀ ਗੱਲ ਭਾਜੀ 2008 ਚ ਹੋਈ ਸੀ ਗੱਲ ਦੇਖੋ
0: ਉਹ ਬਹੁਤ ਕਮਾਲ ਉਹ ਚੀਜ਼ਾਂ ਨੇ। ਸੋ ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਯਾਰ ਐਸੀ ਟੀਮ ਨੂੰ ਇੱਕ ਸਕਰੀਨ ਤੇ ਦੇਖਣਾ ਆਪਣੇ ਆਪ ਦੇ ਵਿੱਚ ਭਾਗਾਂ ਵਾਲੀ ਗੱਲ ਵੱਡੀ ਗੱਲ
5: ਬਿਲਕੁਲ।
0: ਸੋ ਐਸੇ ਥੀਮ ਨੂੰ ਲੈ ਕੇ
4: ਜੀ ਜੀ
0: ਥੋੜਾ ਜਿਹਾ ਦੱਸੋਗੇ ਕਿ ਫਿਲਮ ਕਿਸ ਬੇਸ
4: ਡਾਕਟਰ ਸਾਹਿਬ ਜ਼ਿਆਦਾ ਹਨਾ ਜੀ ਬੈਟਰ ਤਰੀਕੇ ਨਾਲ ਦੱਸ ਸਕਦੇ ਨੇ
0: ਤੁਸੀਂ ਥੋੜਾ ਜਿਹਾ ਦੱਸਿਓ ਕਿ ਕਿਸ ਥੀਮ ਨੂੰ ਲੈ ਕੇ ਫਿਲਮ ਚੱਲਦੀ ਆ ਕਿਸ ਜੋਨਰ ਨੂੰ।
4: ਮੈਂ ਇੰਟਰੋਡਕਸ਼ਨ ਚ ਦੱਸ ਦਿਆਂ ਕਿ ਡਾਕਟਰ ਗੁਰਪ੍ਰੀਤ ਧੁੱਗਾ ਜਿੱਦਾਂ ਪਹਿਲਾਂ ਦੱਸ ਚੁੱਕਾਂ ਕਿ MD ਡਾਕਟਰ ਨੇ ਵੈਸੇ ਕੈਲੀਫੋਰਨੀਆ ਪ੍ਰੈਕਟਿਸ ਕਰਦੇ ਨੇ ਆਪਣਾ ਇਹਨਾਂ ਦਾ ਮੈਡੀਕਲ ਪ੍ਰੋਫੈਸ਼ਨ ਚ ਇੰਡਸਟਰੀ ਚ ਵੀ ਹੈਗੇ ਨੇ ਬਟ ਇਹਨਾਂ ਦਾ ਫਸਟ ਨੋਵਲ ਹੈ ਔਰ ਪਹਿਲੀ ਬਾਲ ਤੇ ਸਿਕਸਰ ਮਾਰਨਾ ਬੜੀ ਵੱਡੀ ਗੱਲ ਹੁੰਦੀ
0: ਤੇ ਦੂਜੀ ਗੱਲ ਪਹਿਲੀ ਵਾਰ ਇਹਨਾਂ ਨੇ ਸ਼ੂਟਿੰਗ ਵੀ ਉੱਥੇ ਜਾ ਕੇ ਦੇਖੀ ਹੈ ਕਿ ਸ਼ੂਟਿੰਗ ਦਾ ਵੀ ਦੇਖਿਆ।
4: ਸੋ ਹੁਣ ਆਪਣਾ ਐਕਸਪੀਰੀਅੰਸ ਦੱਸੋ ਡਾਕਟਰ ਸਾਹਿਬ
0: ਇੱਥੋਂ ਪਤਾ ਲੱਗਦਾ ਵੀ ਹੋਮਵਰਕ ਹੋਇਆ ਬੰਦੇ ਦਾ।
5: ਇਹ ਬਿਲਕੁਲ ਭਾਈ ਦੀ ਗੱਲ ਠੀਕ ਹੈ ਕਿ ਮੈਂ ਰੀਡਰ ਸੀ, ਮੈਂ ਪਾਠਕ ਰਿਹਾ ਸਾਰੀ ਉਮਰ, ਪਰ ਲਿਖਣ ਬਾਰੇ ਵੀ ਨਹੀਂ ਸੀ ਕਦੇ ਸੋਚਿਆ, ਫਿਲਮ ਬਾਰੇ ਤਾਂ ਬਿਲਕੁਲ ਹੀ ਨਹੀਂ ਸੀ ਕਦੇ ਸੋਚਿਆ। ਭਾਵੇਂ ਇਹਨਾਂ ਨਾਲ ਸਾਰਿਆਂ ਨਾਲ ਮੇਰਾ ਤਾਲੁਕਾ ਸੀ, ਫਰੈਂਡਸ਼ਿਪ ਸੀ ਭਾਜੀ ਹੁਣਾਂ ਨਾਲ, ਆਲਮੋਸਟ ਹਰ ਸਾਲ ਹੀ ਇੱਕ ਦੋ ਇਹਨਾਂ ਦਾ ਗੇੜਾ ਉੱਥੇ ਲੱਗਦਾ ਹੁੰਦਾ ਸੀ। ਪਰ ਜਦੋਂ ਤੁਸੀਂ ਪੜ੍ਹਦੇ ਹੋ ਨਾ, ਭਾਜੀ ਨੇ ਸ਼ੁਰੂ 'ਚ ਕਿਹਾ ਸੀ ਕਿ ਜੇ ਤੁਸੀਂ ਚੰਗਾ ਪੜ੍ਹਦੇ ਹੋ, ਸ਼ੇਕਸਪੀਅਰ ਨੇ ਕਿਹਾ ਵੀ ਤੁਸੀਂ ਲਿਖ ਵੀ ਚੰਗਾ ਲੈਂਦੇ ਹੋ ਅਤੇ ਆਪਣੇ ਨੂੰ ਪਾਠਕ ਸਮਝਿਆ। ਪਰ ਜਦੋਂ ਇੱਕ ਕਾਨਸੈਪਟ ਆ ਗਿਆ ਨਾ ਭਾਜੀ ਦਿਮਾਗ 'ਚ ਵੀ ਕਿਤਾਬ ਲਿਖੀ ਜਾ ਸਕਦੀ ਹੈ, ਤਾਂ ਉਹ ਮੈਨੂੰ ਲੱਗਿਆ ਕਿ ਜੇ ਮੈਂ ਕਿਤਾਬ ਦੀ ਛਪ ਕੇ ਸਾਹਮਣੇ ਆਵੇ ਅਤੇ ਮੇਰਾ ਨਾਂ ਜੁੜਿਆ ਹੋਵੇ ਅਤੇ ਮੈਨੂੰ ਇੱਦਾਂ ਨਹੀਂ ਲੱਗਿਆ ਯਾਰ ਆਹ ਕੀ ਕੰਮ ਆਪਾਂ ਕਰ ਲਿਆ। ਅਤੇ ਅਦਰਵਾਈਜ਼ ਲਿਖਣ ਦਾ, ਪੋਇਟਰੀ ਦਾ, ਹੋਰ ਸਾਰਾ ਕੁਛ ਸ਼ੌਕ ਚੱਲਦਾ ਹੀ ਸੀਗਾ। ਫਿਰ ਜਦੋਂ ਇੰਨੀ ਐਕਸੈਪਟੈਂਸ ਹੋਈ, ਇੰਨਾ ਪਿਆਰ ਮਿਲਿਆ, ਸ਼ੁਰੂ 'ਚ ਹੁੰਦਾ ਜਿੱਦਾਂ ਦਾ ਬੁੱਕ ਦਾ ਥੋੜ੍ਹਾ ਜਿਹਾ ਕਾਨਸੈਪਟ ਹੈ ਵੀ ਸ਼ਾਇਦ ਸਿੰਸੀਅਰ ਪਾਠਕ ਜਿਹੜੇ ਥੋੜ੍ਹੇ ਬਹੁਤ ਉਹ ਪੜ੍ਹਨਗੇ, ਪਰ ਜਿਵੇਂ ਕਹਿ ਲਓ ਕਿ ਯੰਗਰ 'ਚ ਹਰ ਏਜ ਵਰਕ ਨੇ ਬਹੁਤ ਇਹਨੂੰ ਸਲਾਹਿਆ, ਪੜ੍ਹਿਆ, ਸੁਣਿਆ। ਤੁਸੀਂ ਜਿਵੇਂ ਗੱਲ ਕੀਤੀ ਵੀ ਇੰਨੀ ਵਿਕੀ ਕਿਤਾਬ, ਸਾਰੀ ਜਿਹੜੀ ਮਿਥ ਸੀ ਇੱਕ ਭਰਮ ਸੀ ਕਿ ਪੰਜਾਬੀ ਪਾਠਕ ਕਿਤਾਬਾਂ ਪੜ੍ਹਦੇ ਨਹੀਂ ਜਾਂ ਖਰੀਦਦੇ ਨਹੀਂ, ਉਹ ਖਤਮ ਹੋ ਗਈ। ਫਿਰ ਫਿਲਮ ਦਾ ਜਦੋਂ ਕੰਮ ਸ਼ੁਰੂ ਹੋਇਆ, ਗੱਲਬਾਤ ਸ਼ੁਰੂ ਹੋਈ, ਅਤੇ ਫਿਰ ਹੋਇਆ ਕਿ ਆਪਾਂ ਆਪਣੀ ਟੀਮ ਨਾਲ ਕਰੀਏ, ਕਿਉਂਕਿ ਇੱਕ ਨਾਵਲ ਨੂੰ ਫਿਲਮ ਦੇ ਵਿੱਚ ਬਹੁਤ ਇੱਕ ਚੈਲੰਜ ਆ ਭਾਜੀ। ਮਤਲਬ ਇੱਕ ਨਾਵਲ ਆਪਣੇ ਆਪ 'ਚ ਇੱਕ ਚੀਜ਼ ਆ, ਇਸੇ ਕਰਕੇ ਬਹੁਤ ਸਕਸੈਸਫੁਲ ਮੂਵੀ ਪੰਜਾਬੀ 'ਚ ਨਾਵਲਾਂ ਦੇ ਘੱਟ ਬਣੀ ਆ, ਕਿਉਂਕਿ ਉਹਦੇ ਵਿੱਚ ਪਿੱਛੇ ਬਹੁਤ ਮਿਹਨਤ ਲੱਗਦੀ ਅਤੇ ਉਹਦੇ ਵਿੱਚ ਟੀਮ ਵੀ ਉੱਦਾਂ ਦੀ ਚਾਹੀਦੀ, ਸੰਸੀਅਰ ਚਾਹੀਦੀ। ਤਦੇ ਫਿਰ ਜਦੋਂ ਦੇਵੀ ਭਾਈ ਨਾਲ ਗੱਲ ਹੋਈ ਸੀ, ਫਿਰ ਗੁਰਪ੍ਰੀਤ ਘੁੱਗੀ ਭਾਈ ਨਾਲ ਗੱਲ ਕੀਤੀ, ਇਹਨਾਂ ਨੇ ਤਾਂ ਫਿਰ ਪ੍ਰੋਜੈਕਟ ਆਪਣੇ ਜਿਹੜਾ ਕਲਾਵੇ 'ਚ ਹੀ ਲੈ ਲਿਆ ਨਾ, ਵੀ ਸਾਰਾ ਆਪਣੇ ਸਿਰ ਹੀ ਜ਼ਿੰਮੇਵਾਰੀ ਲੈ ਲਈ। ਅਤੇ ਉਹਦੇ ਪਿੱਛੇ ਅਸੀਂ ਇਹਨਾਂ ਦੀ ਟੀਮ ਦੀ ਜਿਹੜੀ ਸੀ ਬਣਤਰ, ਪਹਿਲਾਂ ਡਾਇਰੈਕਟ ਤਰਨ ਜਗਪਾਲ ਹੁਣੀ ਉਹਨਾਂ ਦੀ ਚੂਜ਼ ਕਰਨਾ, ਕਾਸਟ ਕਰਨਾ, ਫਿਰ ਆਪਣਾ ਸੁਖਨ ਬੇਟਾ, ਆਪਣਾ ਭਾਈ ਉਹਨਾਂ ਦਾ ਬੇਟਾ, ਉਹ ਉਹਦੀ ਇਨਵੋਲਵਮੈਂਟ ਹੋ ਗਈ, ਸਾਰੀ ਟੀਮ ਇੱਦਾਂ ਦੀ ਸੀ। ਮੈਨੂੰ ਕਦੀ ਭਾਰ ਜਿਹਾ ਲੱਗਿਆ ਨਹੀਂ, ਜਿਵੇਂ ਬਹੁਤੀ ਵਾਰ ਜਿਹੜੇ, ਚਲੋ ਮੈਂ ਇਕੱਲਾ ਨਹੀਂ, ਆਪਾਂ ਸਾਰੇ ਇਕੱਠੇ ਹੀ ਹਾਂ ਐਜ਼ ਪ੍ਰੋਡਕਸ਼ਨ 'ਚ ਵੀ, ਪਰ ਜਿਹੜੀ ਇੱਕ ਨਵੇਂ ਬੰਦੇ ਦਾ ਐਕਸਪੀਰੀਅੰਸ ਹੁੰਦਾ, ਆਪਾਂ ਬਹੁਤ ਹੀ ਸੁਣਦੇ ਹਾਂ ਆਪਣੇ ਯਾਰ ਦੋਸਤ ਕਈ ਫਿਲਮਾਂ ਜਾਂਦੇ ਨੇ ਬਾਅਦ 'ਚ ਬਹੁਤ ਬੈਡ ਐਕਸਪੀਰੀਅੰਸ ਲੈ ਕੇ ਆਉਂਦੇ, ਆਮ ਤੌਰ 'ਤੇ ਪੰਜਾਬੀ ਫਿਲਮਾਂ ਦੇ ਪ੍ਰੋਡਿਊਸਰ ਰਿਪੀਟ ਨਹੀਂ ਹੁੰਦੇ, ਇੱਕ ਵਾਰੀ ਖਤਮ ਕਰ ਦਿਓ। ਪਰ ਇਹ ਐਕਸਪੀਰੀਅੰਸ ਇੰਨਾ ਵਧੀਆ ਰਿਹਾ, ਪਲੱਸ ਇਹ ਸਬਜੈਕਟ ਇੱਦਾਂ ਦੇ ਜਿੱਦਾਂ ਦੀ ਸਿੰਸੈਰਿਟੀ ਚਾਹੀਦੀ ਸੀ ਉਹ ਆਪਾਂ ਨੂੰ ਇਸ ਟੀਮ ਵੱਲੋਂ ਮਿਲੀ, ਮਿਹਨਤ ਵੀ ਬਹੁਤ ਹੋਈ। ਅਤੇ ਦੇਵੀ ਭਾਈ ਦੀ, ਇਹਨਾਂ ਦਾ ਆਪਣਾ ਐਕਸਪੀਰੀਅੰਸ ਵੀ ਦੱਸਣਗੇ, ਪਰ ਇਹਨਾਂ ਦੀ ਲੁੱਕ ਸੀ ਜਾਂ ਇਹਨਾਂ ਦੀ ਜਿਹੜੀ ਐਕਟਿੰਗ ਸੀ ਇੱਦਾਂ ਲੱਗ ਨਹੀਂ ਸੀ ਰਿਹਾ ਕਿ ਪਹਿਲੀ ਵਾਰ ਕਰ ਰਿਹਾ, ਅਤੇ ਪ੍ਰੈਪਰੇਸ਼ਨ ਸੀ ਕੁਛ ਔਰਾ ਇਹਨਾਂ ਦਾ, ਅੰਦਰੋਂ ਦੇ ਫਕੀਰਾਨਾ ਬੰਦੇ ਆ ਤੁਸੀਂ ਵੀ ਜਾਣਦੇ
0: ਹੋ 100%, 100%
5: ਇਹਨਾਂ ਦੇ ਰੋਲ ਲਈ ਬਹੁਤ ਟੇਲਰ ਮੇਡ ਰੋਲ ਟਾਈਪ ਸਿਆ ਸੀਗਾ। ਤੋ ਓਵਰਆਲ ਐਕਸਪੀਰੀਅੰਸ ਵੀ ਬਹੁਤ ਵਧੀਆ, ਜਿੱਦਾਂ ਨਾਵਲ ਪੜ੍ਹ ਕੇ ਲੋਕਾਂ ਨੂੰ ਫੀਲਿੰਗ ਆਉਂਦੀ ਹੈ, ਫਿਲਮ ਦੇਖ ਕੇ ਵੀ ਉੱਦਾਂ ਦੀ
0: ਆਏਗੀ। ਉਹ 'ਚ ਬੜੇ, ਕਿਉਂਕਿ ਭਾਅ ਜੀ ਇੱਕ ਚੀਜ਼, ਇੱਕ ਡਾਇਲੋਗ ਉਹ 'ਚ ਬੜੇ ਕਮਾਲ ਦੀਆਂ ਲਾਈਨਾਂ ਲਿਖੀਆਂ ਨੇ ਕਿ ਬੁਝਿਆ ਹੋਇਆ ਦੀਵਾ ਵੀ ਉਹਨੂੰ ਵੀ ਆਪਾਂ ਦੀਵਾ ਹੀ ਕਹਿੰਦੇ ਹਾਂ ਨਾ। ਸੋ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਜ਼ਿੰਦਗੀ,
4: ਵਨ ਲਾਈਨਰ ਬਹੁਤ ਹਿੱਟ ਨੇ ਉਹਦੇ, ਜ਼ਿੰਦਗੀ 'ਚ ਇੱਦਾਂ ਦੇ ਤੁਹਾਡੀ ਰੂਹ ਨੂੰ ਟੱਚ ਕਰਨਗੇ ਉਹਦੇ ਇੱਕ ਇੱਕ ਲਾਈਨ, ਅਤੇ ਤੁਹਾਨੂੰ ਮਜ਼ਾ ਆਏਗਾ ਕਿ ਹਰ ਲਾਈਨ ਦੇ ਵਿੱਚ ਇੱਕ ਥੋਟ ਹੈ। ਔਰ ਅਸੀਂ ਜਦੋਂ ਸੋਚਦੇ ਹਾਂ ਵੀ ਹਾਂ ਮੈਂ ਕਿਉਂ ਨਹੀਂ ਕਦੀ ਇੱਦਾਂ ਸੋਚਿਆ
0: ਵੀ ਹਾਂ ਚੀਜ਼ਾਂ ਤਾਂ ਉਹੀ ਨੇ
4: ਮੇਰੇ ਆਲੇ ਦੁਆਲੇ ਘੁੰਮਦੀਆਂ ਨੇ,
0: ਰੱਬ ਨੂੰ ਅਸੀਂ ਲੱਭਦੇ ਬਾਹਰ ਫਿਰਦੇ
4: ਬੈਠਾ ਹਾਂ ਹੈ ਨਾ। ਸੋ ਉਹਦੇ 'ਚ ਇੱਕ ਇੱਕ ਲਾਈਨ, ਵਨ ਲਾਈਨਰ ਜਿਹੜਾ ਨਾ ਉਹਦੀ ਕੀਮਤ ਹੈ।
0: ਅੱਛਾ ਦੇਵੀ ਭਾਅ ਜੀ, ਕਈ ਚੀਜ਼ਾਂ ਹੁੰਦੀਆਂ ਨੇ ਕਿ ਬੰਦਾ ਕਹਿੰਦਾ ਯਾਰ ਆਹ ਫਲਾਣੀ ਚੀਜ਼ ਨਾਲ ਬੰਦਾ ਵੀ ਉੱਠ ਖੜਿਆ, ਇਹ ਚੀਜ਼ ਨੂੰ ਉਠਾਤਾ ਜਾਂ ਪੰਜਾਬੀ ਫਿਲਮਾਂ ਨੂੰ ਦੁਬਾਰੇ ਉਠਾਤਾ ਜਾਂ ਆਹ ਚੀਜ਼ ਕਰਤੀ। ਇੱਕ ਉੱਠਣਾ ਤੇ ਇੱਕ ਜਾਗਣਾ,
5: ਜੀ ਜੀ,
0: ਦੋ ਅਲੱਗ ਅਲੱਗ ਚੀਜ਼ਾਂ ਹੋ ਜਾਂਦੀਆਂ ਨੇ। ਸੋ ਜਾਗਦੇ ਘੱਟ ਨੇ, ਉੱਠੇ ਹੋਏ ਵਾਲੇ ਫਿਰਦੇ ਆਪਾਂ, ਹੈ ਨਾ।
5: ਬਿਲਕੁਲ ਜੀ, ਉਹ 'ਚ ਨਾਵਲ 'ਚ ਇੱਕ ਡਾਇਲੋਗ ਹੈ ਨਾ, ਕਹਿੰਦਾ ਵੀ ਫਕੀਰ ਕੇਸਰ ਨੂੰ ਕਹਿੰਦਾ ਵੀ ਕੇਸਰ ਜੀ ਤੇਰੇ ਸੁਪਨੇ 'ਚ ਸ਼ੇਰ ਪੈ ਜਾਵੇ ਪਿੱਛੇ, ਸੁਪਨੇ ਸ਼ੇਰ ਭੱਜ ਤੂੰ ਕੀ ਕਰੇਗਾ ਕੀ ਕਰਨਾ ਚਾਹੇਗਾ ਕਹਿੰਦਾ ਸਾਈ ਮੈਂ ਜਾਗਣਾ ਚਾਹੂੰਗਾ
6: ਹਾਏ ਹਾਏ
5: ਉਸਨੇ ਜਾਗਣਾ ਜਾਗ ਜਾਓ
4: ਮਤਲਬ ਇਹ ਕਲਾਈਮੈਕਸ ਹੈ ਹਾਲਾਂਕਿ ਫਿਲਮ ਦੇ ਵਿੱਚ ਦੇਖੋਗੇ ਤੁਹਾਨੂੰ ਜ਼ਿਆਦਾ ਮਜ਼ਾ ਆਏਗਾ ਜਿਸ ਤਰੀਕੇ ਨਾਲ ਉਹਨੂੰ ਸਵਾਲ ਕੀਤਾ ਜਾਂਦਾ ਕੇਸਰ ਨੂੰ ਤੇ ਜਿਸ ਤਰੀਕੇ ਨਾਲ ਫਿਰ ਉਹ ਜਵਾਬ ਦਿੰਦਾ ਉਹਦੇ ਚ ਬੜਾ ਵੱਡਾ ਥੋਟ ਇਹਨਾਂ ਨੇ ਲਿਖਿਆ ਹੋਇਆ ਵੀ ਬੰਦਾ ਸੋਚਦਾ ਵੀ ਹਾਂ ਯਾਰ ਇਹਦਾ ਆਂਸਰ ਇਹ ਵੀ ਹੋ ਸਕਦਾ ਸੀ ਹਨਾ ਕਿਉਂਕਿ ਜਿਸ ਸਿਚੁਏਸ਼ਨ ਚ ਪੁੱਛਿਆ ਕਿ ਮੈਂ ਹੁਣ ਨਹੀਂ ਅਜੇ ਦੱਸਦਾ ਉਹ ਥੀਮ ਹੈ ਜਿਹੜੀ ਆਖਰੀ ਲਾਈਨ ਹੈ ਨਾ
6: ਅੱਛਾ ਉਹ ਉਹ
4: ਮਤਲਬ ਉਹੀ ਥੀਮ ਹੈ
6: ਉਹ ਇੱਕ ਆਂਸਰ ਜਿਹੜੀ ਆਖਰੀ ਲਾਈਨ ਦਿਮਾਗ ਚ ਲੈ ਕੇ ਨਿਕਲੂਗਾ
4: ਬੰਦਾ ਹਾਂ
6: ਅੱਛਾ ਦੂਜੀ ਇਹ ਜਰਨੀ ਤੇ ਹੈ ਸਾਰੀ ਉਹ 40 ਦਿਨ ਦੀ ਜਰਨੀ ਉਹ ਉਸ
4: ਤਰ੍ਹਾਂ ਅਸਲ ਜੋ ਲਾਈਫ ਦੀ ਜਰਨੀ ਹੈ ਉਹਨੂੰ ਅਸੀਂ 40 ਦਿਨਾਂ ਚ ਪ੍ਰੋਵ
6: ਦਿੱਤਾ
4: ਹਨਾ ਜੀ ਕਿਉਂਕਿ ਜਿਹੜਾ ਬੰਦਾ ਪਹਿਲੇ ਦਿਨ ਥੋਟ ਲੈ ਕੇ ਜਿਹੜਾ ਜੰਮਦਾ ਹੈ ਨਾ ਉਹਦਾ ਇੱਕ ਉਮਰ ਦੇ ਇੱਕ ਪੜਾਅ ਤੇ ਜਾ ਕੇ ਉਹਦੀ ਥੋਟ ਪ੍ਰੋਸੈਸ ਔਰ ਇੱਕ ਚੀਜ਼ ਹੋਰ ਵੀ ਯਾਦ ਰੱਖਿਓ ਸਰ ਸਾਡੀ ਜਿਹੜੀ ਸੋਚ ਦੀ ਡਿਵੈਲਪਮੈਂਟ ਹੈ ਨਾ ਅਸੀਂ ਜਦੋਂ ਹੋਸ਼ ਸੰਭਾਲਦੇ ਹਾਂ ਡੇ 1 ਤੋਂ ਅਸੀਂ ਖੜੇ ਹੁੰਦੇ ਸਿਰ ਅੱਖਾਂ ਖੋਲਣੀਆਂ ਸਿੱਖਦੇ ਹਾਂ ਇੱਧਰ ਉੱਧਰ ਦੇਖਣਾ ਸਿੱਖਦੇ ਹਾਂ ਔਰ ਸਾਡੀ ਜਿਹੜੀ ਜ਼ਿੰਦਗੀ ਦੀ ਜਿੰਨੀ ਪ੍ਰੈਕਟਿਸ ਹੈ ਨਾ ਉਹ 40 ਸਾਲ ਤੋਂ ਬਾਅਦ ਫਿਰ ਸਾਡੀ ਅੱਗੇ ਕੋਈ ਨਵੀਂ ਸਿੱਖਣ ਦੀ ਜਾਂ ਧਾਰਨਾ ਬਦਲਣ ਦੀ ਸਮਰੱਥਾ ਖਤਮ ਹੋ ਜਾਂਦੀ ਹੈ ਸੋ ਅਸੀਂ 40 ਸਾਲ ਤੱਕ ਹੀ ਸਾਡੇ ਅੰਦਰ ਡਿਵੈਲਪਮੈਂਟਸ ਹੁੰਦੀਆਂ ਰਹਿੰਦੀਆਂ ਨੇ 40 ਦਿਨ ਦਾ ਵੀ ਕਨਸੈਪਟ ਇਹੀ ਹੈ ਕਿ ਸਾਡੀ ਜ਼ਿੰਦਗੀ 'ਚ 40 ਦਿਨ ਕਿਵੇਂ ਮਹੱਤਵਪੂਰਨ ਹੈ ਅਸੀਂ ਇਹਨੂੰ 40 ਦਿਨ ਨਾ ਕਹੀਏ ਪੰਜਾਬੀ 'ਚ ਕਿੰਨੀਆਂ ਮੌਕਿਆਂ 'ਤੇ ਕਹੀਦਾ ਨਾ ਫਿਰ ਉਹਨੂੰ ਸਵਾ ਮਹੀਨਾ ਆਰਾਮ ਦੱਸਿਆ ਨਾ ਡਾਕਟਰ ਨੇ
6: ਬਿਲਕੁਲ
4: ਬੱਚੇ ਤੋਂ ਬਾਅਦ
6: ਸਵਾ ਮਹੀਨਾ ਬਾਹਰ ਨਹੀਂ ਨਿਕਲਣਾ
4: ਸ਼ਿਲਾ ਕੱਟਣਾ
6: ਜੀ
4: ਸ਼ਿਲਾ ਵੀ ਸਵਾ ਮਹੀਨਾ ਮਤਲਬ 40 ਦਿਨ ਹੋਏ ਨਾ
6: 40 ਦਿਨ ਹੋਏ
4: ਠੀਕ ਹੈ ਮਤਲਬ ਇੱਦਾਂ ਹੀ ਜ਼ਿੰਦਗੀ 'ਚ 40 ਦਿਨ ਦੀ ਬਹੁਤ ਚਿਲਾ ਕੀਤਾ ਕਹਿੰਦੇ ਮੈਂ ਹੁਣ 40 ਦਿਨ ਨੰਗੇ ਪੈਰੀਂ ਗੁਰਦੁਆਰੇ ਜਾਂਦੀ ਹਾਂ
6: ਕੋਈ ਪਾਠ ਕੀਤਾ ਕਿਸੇ ਨੇ
4: ਇੱਦਾਂ ਹੀ ਫਕੀਰ ਮੁਸਲਮਾਨ ਫਕੀਰ ਨੇ ਉਹ ਚਿਲੇ ਕਰਦੇ ਨੇ 40 ਦਿਨ ਦੇ ਸਾਡੇ ਘਰ ਦੇ ਚਲੀਆ ਕੱਟਿਆ ਹਨਾ ਤੇ ਇੱਦਾਂ ਹੀ ਜ਼ਿੰਦਗੀ 'ਚ ਔਰ ਸਾਡੀਆਂ ਰਿਲੀਜੀਅਸ ਜਿਹੜੀਆਂ ਮਾਨਤਾਵਾਂ ਨੇ ਉਹਨਾਂ 'ਚ 40 ਦਿਨ ਦਾ ਕੀ ਮਹੱਤਵ ਹੈ ਮੈਂ ਸਾਰਾ ਹੁਣੇ ਵੀ ਦੱਸ ਸਕਦਾ ਪਰ ਫਿਲਮ 'ਚ ਦੇਖੋਗੇ ਤੁਹਾਨੂੰ ਬਹੁਤ ਮਜ਼ਾ
6: ਆਊਗਾ ਉਹਦੇ ਵਿੱਚ
4: ਸਾਰਾ ਐਕਸਪਲੇਨ ਕੀਤਾ ਕਿ ਵਾਈ 40 ਡੇਜ਼
6: ਕਿਉਂ 40 ਦਿਨ ਇਹ ਤਾਂ ਕਮਰਸ਼ੀਅਲ ਨਹੀਂ ਬਹੁਤ ਕਮਾਲ ਦਾ ਤੁਸੀਂ ਕਰਦੇ ਹੋ ਇਹ ਤਾਂ ਦੇਖਣ ਜਾਣਾ ਬਣਦਾ ਸੋ
5: ਨਹੀਂ ਇੱਕ ਦੱਸ ਰਹੇ ਮਤਲਬ ਜੇ ਇੱਕ ਕਰੈਕਟਰ ਜਿਹੜਾ ਕੁੱਕੀ ਪਾਉਣੀ ਕਰ ਰਿਹਾ ਉਹ ਸਰਪ੍ਰਾਈਜ਼ ਆ ਉਹ ਨਾਵਲ 'ਚ ਨਹੀਂ ਹੈਗਾ ਪਹਿਲਾਂ ਇਹਨਾਂ ਨੂੰ ਬਣਾਇਆ 5-7 ਮਿੰਟ ਨਾਲ ਰਲ ਕੇ ਅੱਛਾ ਮਾਰ ਮੰਨੋ ਕਿਉਂਕਿ ਬਿਜ਼ੀ ਲਾਈਫ ਬਹੁਤ
4: ਨਹੀਂ ਨਹੀਂ ਮੈਂ ਤਾਂ
5: ਕਹਿ ਫਿਰ ਤੁਸੀਂ ਭਾਜੀ ਕਰੈਕਟਰ ਕਰਨਾ ਫਿਰ ਕਹਿੰਦੇ ਫਿਰ ਕਰੈਕਟਰ ਕਰੂੰਗਾ ਫਿਰ ਕਰੈਕਟਰ ਕੋ ਅਲੱਗ ਹੋਵੇ ਫਿਰ ਡਾਕਟਰ ਸਾਹਿਬ ਨੇ ਕਰੈਕਟਰ ਲਿਖਿਆ ਜਿਹੜਾ ਨਾਵਲ 'ਚ ਹੈਗਾ ਇਹਨਾਂ ਵਾਸਤੇ ਲਿਖਿਆ ਸੀ
6: ਅੱਛਾ ਡਾਕਟਰ ਸਾਹਿਬ ਤੁਹਾਨੂੰ ਇੱਕ ਕੰਪਲੀਮੈਂਟ ਮੈਂ ਹੋਰ ਦੇ ਦੇਵਾਂ ਦੇਵੀ ਭਾਜੀ ਨਾਲ ਮੇਰੀ ਗੱਲ ਹੁੰਦੀ ਸੀ ਕਹਿੰਦੇ ਰਾਜਵੀਰ ਉਹਨਾਂ ਦਾ ਸੁਭਾਅ ਇੰਨਾ ਕੁ ਵਧੀਆ ਕਹਿੰਦੇ ਜਦੋਂ ਮੌਕੇ ਤੇ ਬੈਠੇ ਬੈਠੇ ਉਹਨਾਂ ਨੇ ਕਹਿਣਾ ਭਾਜੀ ਜੇ ਆਪਾਂ ਇਹਨੂੰ ਐਂ ਕਰਕੇ ਐਂ ਹੋ ਲਈਏ ਨਵਾਂ ਡਾਇਲੋਗ ਲੈ
5: ਨਾਲ ਹੀ ਕਹਿੰਦੇ ਸੋਚ ਨਾਲ ਰਹੇ ਬਿਲਕੁਲ ਨਾਲ ਕਈ ਵਾਰੀ ਇਸ ਤਰ੍ਹਾਂ ਮੈਂ ਡਰ ਲੱਗਾ ਅੱਗੇ ਪਿੱਛੋਂ ਮੇਰਾ ਬਿਲਕੁਲ ਨਵਾਂ ਕੰਮ ਸੀ
6: ਕਹਿੰਦੇ ਨਾਲ ਹੀ ਕਹਿੰਦੇ ਉਹਨਾਂ
5: ਨੇ ਇਹ ਨਹੀਂ ਸਾਈਡ ਤੇ ਆਉਣਾ ਹੌਲੀ ਹੌਲੀ ਇੱਕ ਬੋਲਦੇ ਬਾਅਦ ਤੁਰਦੇ ਬਾਅਦ ਹੌਲੀ ਆ ਸਾਨੂੰ ਘਬਰਾਉਣਾ ਮੈਂ ਭਾਜੀ ਛੇਤੀ ਦੱਸਦਾ ਗੱਲ ਤਾਂ ਬਹੁਤ ਛੇਤੀ ਆ ਅਸੀਂ ਤੇਜ਼ ਤੁਰਦੇ ਆ ਇਹ ਭਾਜੀ ਬਹੁਤ ਹੌਲੀ ਬੋਲਦੇ
6: ਇਹ ਤਾਂ ਟੀਕਾ ਵੀ ਆਏ ਲਾਉਂਦੇ ਹਾਈ ਵੀ ਨਹੀਂ ਕਹਿਣ ਦਿੰਦੇ
5: ਇਹ ਨਹੀਂ ਦੁੱਖ ਨਹੀਂ ਲੱਗਣਾ ਦੇ
6: ਨਾ ਨਾ ਦੁੱਖ ਨਹੀਂ
5: ਲੱਗਣਾ ਕੰਨ ਚ ਕਹਿਣਾ ਤੇ ਭਾਜੀ ਜੀ ਹਾਂ ਇਦਾਂ ਦਾ ਓਹ ਹਾਂ ਮੈਂ ਭਾਜੀ ਵੀ ਬਾ ਕੇ ਬਸ ਇੱਕ ਲਫ਼ਜ਼ ਹੀ ਭਾਜੀ ਅੱਗੇ ਪਿੱਛੇ ਕਰਨਾ ਸੈਂਟੈਂਸ ਦਾ ਮਤਲਬ ਹੀ ਬਦਲ
6: ਜਾਂਦਾ ਜਿਵੇਂ ਕੁੱਕੀ ਭਾਜੀ ਨੇ ਕਿਹਾ ਕਈ ਵਾਰ ਫਿਲਮਾਂ ਦੇ ਪ੍ਰੋਡਿਊਸਰਾਂ ਨੂੰ ਐਸਾ ਟੀਕਾ ਲੱਗਦਾ ਉਹ ਮਤਲਬ ਹਾਈ ਹਾਈ ਸਾਰੀ ਜ਼ਿੰਦਗੀ
4: ਸਾਰੀ ਜ਼ਿੰਦਗੀ ਪਰ ਹਾਈ ਹਾਈ ਕਰਦੇ ਰਹਿੰਦੇ
7: ਰਾਈਟ ਜਿਹੜੀ ਗੱਲ ਚੱਲ ਰਹੀ ਸੀ ਉਹਦੇ 'ਚ ਮੈਂ ਐਡ ਕਰਨਾ ਚਾਹੁੰਦਾ ਜਿਹੜਾ ਨਾਵਲ ਹੈ ਨਾ
6: ਜੀ
7: ਇੱਕ ਬੁੱਕ ਉਹਦਾ ਇੱਕ ਪੜ੍ਹਨ ਦਾ ਜਿਹੜਾ ਤੁਹਾਡਾ ਇੱਕ ਮੈਂਟਲ ਸੈਟਅਪ ਹੁੰਦਾ ਡਿਫਰੈਂਟ ਹੁੰਦਾ ਤੁਸੀਂ ਪੜ੍ਹਦੇ ਹੋ ਤੁਹਾਡੇ ਕੋਲ ਸੋਚਣ ਦਾ ਟਾਈਮ ਹੁੰਦਾ ਕਈ ਚੀਜ਼ਾਂ ਤੁਹਾਨੂੰ ਚੰਗੀਆਂ ਲੈਣ ਦੁਆਰਾ ਵੀ ਪੜ੍ਹਦੇ ਹੋ ਉਹਨੂੰ ਤੁਸੀਂ ਗੱਲ ਕੀਤੀ ਨਾ ਆਪਾਂ ਕਈ ਅਚੀਵ ਕਰਦੇ ਹਾਂ ਡਾਈਜੈਸਟ ਕਰਦੇ ਹਾਂ ਟਾਈਮ ਹੁੰਦਾ ਜਿਹੜਾ ਸਿਨੇਮਾ ਦਾ ਮੀਡੀਅਮ ਹੈ ਉਹਦੇ 'ਚ ਉਹ 'ਚ ਅੱਖਾਂ 'ਚੋਂ ਸਿੱਧੀ ਦਿਲ 'ਤੇ ਜਾਂਦੀ ਹੈ ਗੱਲ ਦਿਮਾਗ ਤੱਕ ਕਈ ਵਾਰ ਨਹੀਂ ਪਹੁੰਚਦੀ ਤੁਹਾਡੇ ਕੋਲ ਇੱਦਾਂ ਦਾ ਟਾਈਮ ਨਹੀਂ ਹੁੰਦਾ ਹਰ ਗੱਲ ਤੁਹਾਨੂੰ ਸਮਝ ਲੱਗਣੀ ਚਾਹੀਦੀ ਹੈ ਸੋ ਫਿਲਮ ਦੀ ਜਿਹੜੀ ਸਕ੍ਰਿਪਟ ਹੈ ਉਹਦੇ 'ਚ ਬਹੁਤ ਕੁਝ ਚੇਂਜ ਕਰਨਾ ਚਾਹੀਦਾ ਜੇ ਤੁਸੀਂ ਸਕਸੈਸਫੁਲ ਫਿਲਮ ਬਣਾਉਣੀ ਹੈ ਕਮਰਸ਼ੀਅਲੀ ਨਹੀਂ ਵੈਸੇ ਮਤਲਬ ਫਿਲਮ ਦਾ
6: ਅਗਲਾ ਯਾਦ ਰੱਖੇ ਕਿ ਯਾਰ ਯੈਸ
4: ਮਤਲਬ ਪਾਠਕ ਨੂੰ ਤੇ ਦਰਸ਼ਕ ਨੂੰ ਮਿਕਸ ਨਹੀਂ ਕਰਨਾ ਚਾਹੀਦਾ ਪਾਠਕ ਦੀ ਰਿਸਪੈਕਟ ਅਲੱਗ ਹੈ ਦਰਸ਼ਕ ਦੀ ਅਲੱਗ ਹੈ
7: ਇਸ ਕਰਕੇ ਨਾਵਲ ਨੂੰ ਜਿਹੜਾ ਫਿਲਮ ਦੇ 'ਚ ਕਨਵਰਟ ਕਰਨਾ ਨੂੰ ਆਪਣੇ ਆਪ 'ਚ ਜਿੰਨਾ ਆਪਾਂ ਨੂੰ ਮੈਨੂੰ ਨਾਵਲ ਲਿਖਣ ਨੂੰ ਟਾਈਮ ਲੱਗਾ ਉਨਾ ਹੀ ਇਹਦੀ ਸਕ੍ਰਿਪਟ ਤੇ ਟਾਈਮ
6: ਚੈਲੰਜ ਹੈ
7: ਤੇ ਭਾਜੀ ਦਾ ਕੈਰੈਕਟਰ ਜਿਹੜਾ ਸੀ ਉਹ ਨਾਵਲ 'ਚ ਨਹੀਂ ਹੈ ਕੁੱਕੀ ਭਾਈ ਦਾ ਉਹ ਜਿਹੜੀ ਕੁਟੀਆ ਹੈਗੀ ਨਾ ਉਹਦੇ ਇਹ ਪਟਾ ਉਹਦਾ ਮੇਨ ਪ੍ਰਬੰਧ ਚਲਾਉਣ ਵਾਲੇ ਨੇ ਇਹ ਤੇ ਉਹ ਕਿਸ ਤਰ੍ਹਾਂ ਇਹਨਾਂ ਦਾ ਇੱਕ ਰਿਲੇਸ਼ਨ ਹੁੰਦਾ ਇੱਦਾਂ ਜਿਹੜਾ ਬਿਗਿਨਿੰਗ ਆ ਐਂਡ ਆ ਵਿਚਕਾਰ ਹੈ ਪਰ ਸੋਲ ਜਿਹੜੀ ਆ ਉਹ ਕਿਤਾਬ ਵਾਲੀ ਹੈ ਪਰ ਜਿਹੜਾ ਉਹਦੇ 'ਚ ਉਹਦਾ ਨੈਰੇਟਿਵ ਹੈ ਉਹ ਇਸ ਤਰ੍ਹਾਂ ਹੈਗਾ ਕਿ ਇੱਕ ਦਰਸ਼ਕ ਹੈ ਜਿਹੜਾ ਉਹ ਗੱਲ ਵੀ ਸਮਝੇ ਪਰ ਰੌਚਕਤਾ ਵੀ ਕਾਇਮ ਰਹੇ
6: ਕਿਉਂਕਿ ਭਾਜੀ ਇੱਕ ਨਾ ਅਸੀਂ ਸਾਡਾ ਪਲੇ ਚੱਲਦਾ ਮਾਸਟਰ ਜੀ ਸੋ ਪਹਿਲਾਂ ਮਾਸਟਰ ਜੀ ਸੀ ਹੁਣ ਬੰਦੇ ਬਣੋ ਬੰਦੇ ਨਵਾਂ ਪਲੇ ਸ਼ੁਰੂ ਕੀਤਾ ਉਹ 'ਚ ਨਾ ਅਸੀਂ ਹੁਣੇ ਐਡਮਿੰਟਨ 31 ਤਰੀਕ ਨੂੰ ਸੀਗਾ ਤੇ ਰਾਣਾ ਬਾਈ ਨੇ ਮੈਨੂੰ ਕਿਹਾ ਕਿ ਸਕ੍ਰਿਪਟ ਦੇ ਵਿੱਚ ਨਾ ਮੈਂ ਨਵੀਂ ਲਾਈਨ ਪਾਉਣ ਲੱਗਿਆ ਤੇ ਇਹ ਐਡ ਕਰ ਲਈ ਮੈਂ ਕਿਹਾ ਠੀਕ ਹੈ ਜੀ ਉਹ ਕਿਤੇ ਜਾ ਕੇ ਪਲੇ ਦੇ ਵਿੱਚ ਕੋਈ ਥੀਮ ਆਉਂਦਾ ਤੇ ਉਹ ਕਹਿੰਦੇ ਮੈਂ ਨਾ ਕਿ ਤੈਨੂੰ ਸ਼ੇਅਰ ਸੁਣਾਊਂਗਾ ਤੇ ਤੂੰ ਪਈ ਹੈ ਬਿਨਾਂ ਸੋਚੇ ਸਮਝੇ ਸ਼ੇਅਰ ਕਰਨ ਦੀ ਆਹੀ ਮਾੜੀ ਗੱਲ ਆ ਕਹਿੰਦੇ ਤੁਹਾਡੇ ਅਰਗਿਆਂ ਦੀ ਉੱਤੋਂ ਪੜ੍ਹਦੇ ਨੀ ਭਾਈ ਤੁਹਾਨੂੰ ਥੱਲੇ ਗਾਲ ਕੱਢ ਦਿੰਦੇ ਯਾਰ ਮੈਂ ਵੀ ਸ਼ੇਅਰ ਕਰਦਾ ਚੱਲ ਰਹੀ ਹੈ ਕਿਉਂਕਿ
4: ਬਿਲਕੁਲ ਬਿਲਕੁਲ
6: ਬਿਨਾਂ ਸੋਚੇ ਸਮਝੇ ਅਸੀਂ ਕਈ ਵਾਰ
4: ਭਾਜੀ ਫੇਸਬੁੱਕ ਦੀ ਜਾਂ ਸੋਸ਼ਲ ਮੀਡੀਆ ਦੀ ਗੱਲ ਛੱਡੋ ਅਸੀਂ ਲਾਈਫ ਵਿੱਚ ਇੱਦਾਂ ਰਿਐਕਟ ਲਾਈਫ 'ਚ ਇੱਦਾਂ ਰਿਐਕਟ ਕਰਨ ਲੱਗ ਗਏ ਹਾਂ ਕਿ ਜਿਹਦਾ ਉਹ ਰਿਐਕਸ਼ਨ ਬਣਦਾ ਨਹੀਂ ਸੀ ਇਹਦੇ ਕਰਕੇ ਰਿਸ਼ਤੇ ਖਰਾਬ ਹੋ ਰਹੇ ਨੇ ਪਰਿਵਾਰ ਬਰਬਾਦ ਹੋ ਰਹੇ ਨੇ ਦੁਨੀਆਂ ਖਰਾਬ ਹੋ ਰਹੀ ਹੈ ਸਾਡੀ ਸੋਚ ਵਿੱਚ ਪੋਲਿਊਸ਼ਨ ਆ ਰਿਹਾ ਕਿ ਸਾਡਾ ਰਿਐਕਸ਼ਨ ਪਹਿਲਾਂ ਰੈਡੀ ਹੈ
6: ਗੱਲ ਨੂੰ ਬਿਨਾਂ ਸੋਚੇ ਸਮਝਣਾ
7: ਜ਼ਰੂਰੀ ਹੈ ਸਾਰਿਆਂ ਨੂੰ ਇਹ ਤੇ ਕੰਮ ਕਰਨਾ ਜ਼ਰੂਰੀ ਹੈ ਅਸੀਂ ਓਵਰ ਰਿਐਕਟ ਨਾ ਕਰੀਏ
4: ਸਮਾਜ ਦੀ ਅੱਜ ਸਮੱਸਿਆ ਪਤਾ ਕੀ ਹੈ ਆਪਣੇ ਗੁਨਾਹ ਲਈ ਅਸੀਂ ਸਭ ਤੋਂ ਵਧੀਆ ਵਕੀਲ ਹਾਂ ਤੇ ਆਪਣੇ ਗੁਨਾਹ ਲਈ ਅਸੀਂ ਕਿਸੇ ਦੇ ਗੁਨਾਹ ਲਈ ਸਭ ਤੋਂ ਵਧੀਆ ਜੱਜ ਹਾਂ ਅਸੀਂ ਉਹਨੂੰ ਤਾਂ ਅਸੀਂ ਸਜ਼ਾ ਐ ਸੁਣਾਉਂਦੇ ਹਾਂ ਤੇ ਆਪਣੇ ਆਪਣੇ ਗੁਨਾਹ ਲਈ ਅਸੀਂ ਵਕੀਲ ਐਡੇ ਵੱਡੇ ਹਾਂ ਕੋਈ ਸਾਬਤ ਕਰਕੇ ਦਿਖਾਵੇ ਕਿ ਮੇਰੀ ਗਲਤੀ ਹੈ
6: ਅਸੀਂ ਤਾਣਾ ਦੂਜਿਆਂ ਦਾ ਸੁਲਝਾਉਣ ਲੱਗ ਜਾਂਦੇ ਆਪ ਉਲਝ ਜਾਂਦੇ ਹਨਾ ਉਲਝੇ ਹੋਏ ਲੋਕ ਦੂਜਿਆਂ ਦਾ ਤਾਣਾ ਸੁਲਝਾਉਣ ਦੀ ਕੋਸ਼ਿਸ਼ ਕਰਦੇ ਆ ਸੋ ਬਿਲਕੁਲ ਜੀ ਪਹਿਲਾਂ ਤਾਂ ਅਸੀਂ ਫਿਰ ਮੂਵੀ ਤੇ ਆਉਂਦੇ ਹਾਂ ਮੂਵੀ ਜਿਹੜੀ ਹੈਗੀ ਆ 40 ਦਿਨ ਜਿਵੇਂ ਕੁਕੀ ਭਾਜੀ ਨੇ ਵੀ ਦੱਸਿਆ ਦੇਵੀ ਭਾਜੀ ਵੀ ਦੱਸ ਰਹੇ ਕਿ 40 ਦਿਨ ਅਸਲ ਦੇ ਵਿੱਚ ਇਹ ਤੁਹਾਡੀ ਹਿਸਟਰੀ ਹੋਈ ਆ ਇੱਕ ਤਰ੍ਹਾਂ ਦੀ ਲਾਈਫ ਦੀ ਤੁਹਾਡੀ ਜਰਨੀ ਆ
4: ਜਰਨੀ
6: ਕੱਲਾ ਕੱਲਾ ਦਿਨ ਇਹ ਚੋਂ ਅੱਛਾ ਪੋਜ਼ਿਟਿਵਿਟੀ ਬੰਦਾ ਫਿਰ ਲੈ ਕੇ ਹੀ ਨਿਕਲੂਗਾ
4: ਮੈਂ ਕਿਹਾ ਤੁਸੀਂ ਬੰਦੇ ਨੂੰ ਐਂ ਲੱਗੂਗਾ ਕਿ ਜਿੱਦਾਂ ਮੈਂ ਬਦਲ ਕੇ ਬਾਹਰ ਨਿਕਲਿਆ ਕਿਉਂਕਿ ਭਾਜੀ ਅਸੀਂ ਨਾ ਸਾਡੇ ਜ਼ਿੰਦਗੀ 'ਚ ਸਭ ਤੋਂ ਜ਼ਿਆਦਾ ਇਗਨੋਰਡ ਪਾਰਟ ਪਤਾ ਕਿਹੜੇ ਸਾਡੇ ਬਾਡੀ 'ਚ ਭਾਜੀ ਅਸੀਂ ਹੱਥ ਪੈਰ ਰੋਜ਼ ਹਿਲਾਉਂਦੇ ਹਾਂ ਅੱਖਾਂ ਵੀ ਦੇਖਦੀਆਂ ਨੱਕ ਵੀ ਕੁਛ ਨਾ ਕੁਛ ਸਮੈਲ ਕਰਦਾ ਕੰਨ ਵੀ ਸੁਣਦੇ ਨੇ ਭਾਜੀ ਅਸੀਂ ਸਭ ਤੋਂ ਘੱਟ ਕੰਮ ਆਪਣੇ ਦਿਲ ਤੇ ਦਿਮਾਗ ਤੋਂ ਲੈਂਦੇ ਹਾਂ ਅਸੀਂ ਡਰਦੇ ਹਾਂ ਵੀ ਤੇ ਪਹਿਲਾਂ ਹੀ ਬੜਾ ਬੋਝ ਹੈ ਅਸੀਂ ਕੋਈ ਨਵੇਂ ਜ਼ੋਨ 'ਚ ਨਹੀਂ ਜਾਣਾ ਚਾਹੁੰਦੇ ਤੇ ਦਿਲ ਤੇ ਭਾਰ ਲੈਣ ਤੋਂ ਅਸੀਂ ਡਰਦੇ ਹਾਂ ਦਿਲ ਨੂੰ ਖੁਸ਼ ਕਰਨ ਤੋਂ ਵੀ ਡਰਦੇ ਹਾਂ ਅਸੀਂ ਕਿਉਂਕਿ ਸਾਡੇ ਕੋਲ ਟਾਈਮ ਨਹੀਂ ਹੈਗਾ ਇੰਨਾ ਪਰ ਉਹ ਫਿਲਮ ਜਿਹੜੀ 2 ਘੰਟੇ ਤੁਸੀਂ ਬੈਠੋਗੇ ਸਿਰਫ ਤੁਹਾਡੇ ਦਿਲ ਤੇ ਦਿਮਾਗ ਦੀ ਐਕਸਰਸਾਈਜ਼ ਹੋਣੀ ਹੈ ਦਿਲ ਨੇ ਕਈ ਚੀਜ਼ਾਂ ਤੋਂ ਖੁਸ਼ ਹੋਣਾ ਦਿਮਾਗ ਨੇ ਤੁਹਾਨੂੰ ਵਿੱਚੋਂ 100 ਵਾਰੀ ਕਹਿਣਾ ਹਾਂ ਯਾਰ ਇਹ ਗੱਲ ਤਾਂ ਮੈਂ ਕਿਉਂ ਨਹੀਂ ਸੋਚੀ ਕਦੀ ਜਾਂ ਆਪਾਂ ਕਦੀ ਇਸ ਗੱਲ 'ਤੇ ਵਿਚਾਰ ਹੀ ਨਹੀਂ ਕੀਤਾ ਸੋ ਮੈਨੂੰ ਲੱਗਦਾ ਕਿ ਤੁਹਾਡੇ 'ਚ 2 ਘੰਟੇ 'ਚ ਵੀ ਇੰਨਾ ਬਦਲਾਵ ਆਏਗਾ ਇੰਨਾ ਪਰਿਵਰਤਨ ਆਏਗਾ ਕਿ ਬੰਦਾ ਜ਼ਿੰਦਗੀ ਨੂੰ ਹੋਰ ਪਿਆਰ ਕਰਨ ਲੱਗ ਜਾਏਗਾ ਜ਼ਿੰਦਗੀ ਨੂੰ ਅਤੇ ਰਿਸ਼ਤਿਆਂ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲੱਗ ਜਾਏਗਾ
6: ਇਹ ਤਾਂ ਬਹੁਤ ਵੱਡੀ ਗੱਲ ਦੇਵੀ ਭਾਅ ਜੀ ਕਿ ਤੁਸੀਂ ਜ਼ਿੰਦਗੀ ਦੇ ਨੇੜੇ ਕਰਦੀ ਫਿਲਮ ਜਿਹੜੀ ਹੈਗੀ ਆ
7: ਬਿਲਕੁਲ ਬਿਲਕੁਲ ਜ਼ਿੰਦਗੀ ਦਾ ਤਰਜਮਾ ਹੀ ਆ ਜਿਵੇਂ ਭਾਵਾਂ ਦਾ ਇਨਸਾਨ ਵੇਲੇ ਜਿਹੜੇ ਚੱਲਦੇ ਆ ਉਹਨਾਂ ਦਾ ਤਰਜਮਾ ਜੋ ਸਵਾਲ ਹੈ ਜਿਹੜੇ ਉਹਨਾਂ ਦੇ ਕੋਲ ਜਵਾਬ ਹੈ ਜਿਹੜਾ ਕੇਸਰ ਉਹਦਾ ਕਰੈਕਟਰ ਆ ਬੱਚਾ ਹੈ ਜਗਿਆਸੂ ਆ ਉਹਨੂੰ ਪਰੇਸ਼ਾਨੀ ਆ ਜ਼ਿੰਦਗੀ 'ਚ ਬਹੁਤ ਆ ਉਹਨੂੰ ਹਰ ਗੱਲ ਇੱਕ ਗੁੰਝਲ ਜਿਹੀ ਆ ਫਕੀਰ ਨੂੰ ਪੁੱਛਦਾ ਫਕੀਰ ਫਿਰ ਆਪਣੇ ਆਪਣੇ ਅਧਿਆਤਮਿਕ ਪੱਖ ਤੋਂ ਤਜਰਬੇ ਤੋਂ ਫਿਰ ਉਹਦਾ ਜਵਾਬ ਦਿੰਦਾ
6: ਮੈਂ ਇੱਕ ਚੀਜ਼ ਹੋਰ ਇਹ 'ਚ ਐਡ ਕਰਾਂ ਅੱਜ ਇਹ 'ਚ ਜਿਹੜੇ ਬੱਚੇ ਦਾ ਕਰੈਕਟਰ ਨਿਭਾਇਆ ਉਹ ਸਿਮਰਨ ਅਕਸੂ ਨੇ ਉਦੋਂ ਮੇਰੇ ਕੋਲ ਆਏ ਹੋਏ ਸੀ ਇੱਥੇ
7: ਹਾਂਜੀ ਬਿਲਕੁਲ
6: ਉਹਨਾਂ ਦੇ ਬੇਟੇ ਨੇ ਨਿਭਾਇਆ ਤੇ ਉਹਨਾਂ ਨੇ ਉੱਥੋਂ ਮੈਨੂੰ ਨਾ ਮੈਸੇਜ ਕੀਤਾ ਕਿ ਰਾਜਵੀਰ ਆਹ ਬੇਟੇ ਦੀਆਂ ਮੈਂ 2 ਵੀਡੀਓ ਭੇਜਦੀ ਹਾਂ ਤੇ ਤੁਸੀਂ ਦੇਖਿਓ ਜੇ ਕਿਤੇ ਉੱਥੇ ਆਡੀਸ਼ਨ ਦੇ ਵਿੱਚ ਗੱਲਬਾਤ ਬਣ ਸਕੀ ਤੇ ਮੈਂ ਦੇਵੀ ਭਾਜੀ ਨਾਲ ਗੱਲਬਾਤ ਕੀਤੀ ਤੇ ਅਸਲ ਦੇ ਵਿੱਚ ਗੱਲਬਾਤ ਕਰਕੇ ਉਹ ਚਲੋ ਉਹ ਸਿਲੈਕਸ਼ਨ ਹੋ ਗਈ ਉਹਨਾਂ ਦੀ ਹਨਾ ਤੇ ਉਹ ਜਾਣ ਲੱਗ
7: ਗਏ ਯਾਰ ਕੋ ਬੱਚਾ ਹੈ ਮੈਂ ਕਿਹਾ ਵੀ ਬੱਚੇ ਤੋਂ ਉੱਥੇ ਆਏ ਸੀ ਮੈਨੂੰ ਲੱਗਦਾ ਕੋਈ ਨਾ ਕੋਈ ਜਿਹੜਾ ਬੱਚੇ ਬਾਰੇ ਸੋਚਦੇ ਉਹ ਸਿਲੈਕਟ ਵੀ ਹੋ ਗਿਆ
6: ਸਿਲੈਕਟ ਹੋ ਗਿਆ ਸੋ ਉਹਨੇ ਕਰੈਕਟਰ ਕੀਤਾ ਸੋ ਮੈਨੂੰ ਵੀ ਬੜੀ ਖੁਸ਼ੀ ਹੋਈ ਫਤਿਹ ਸੋ ਉਹਨਾਂ ਨੇ ਸਾਡਾ ਬੰਦੇ ਬਣੋ ਬੰਦੇ ਪਲੇ ਉੱਥੇ ਕਰਵਾਇਆ ਸੀ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਬਰਨਾਲੇ ਦੇ ਵਿੱਚ ਜਿਹੜਾ ਫਤਿਹ ਨੇ ਕੀਤਾ ਕਰੈਕਟਰ ਸੋ ਦੇਵੀ ਭਾਈ ਜਿਵੇਂ ਨਾ ਤਾਨਸੈਨ ਨੂੰ ਪੁੱਛਿਆ ਕਹਿੰਦੇ ਵੀ ਤੂੰ ਬਹੁਤ ਵਧੀਆ ਗਾਉਣਾ ਯਾਰ ਵੀ ਜੇ ਤੇਰਾ ਗੁਰੂ ਉਸਤਾਦ ਕਿਹੋ ਜਿਹਾ ਗਾਉਂਦਾ ਹੋਊਗਾ ਹਨਾ ਵੀ ਜੇ ਉਹਨੂੰ ਸੁਣੀਏ ਉਹ ਕਹਿੰਦਾ ਵੀ ਉਸਤਾਦ ਨੂੰ ਸੁਣਨਾ ਤਾਂ ਰਾਤ ਨੂੰ 2-3 ਵਜੇ ਜਾਣਾ ਪੈਣਾ ਆਪਾਂ ਚੱਲਦੇ ਹਾਂ ਕੁਟੀਆ ਦੇ ਵਿੱਚ ਬੈਠਾ ਉਹ ਲੋਕੇ ਸੁਣਦੇ ਆ ਜਦੋਂ ਉਸਤਾਦ ਨੂੰ ਸੁਣਿਆ ਕਹਿੰਦੇ ਵੀ ਇਹ ਤਾਂ ਤੇਤੋ ਵੀ ਸਿਰੇ ਗਾਉਂਦਾ ਯਾਰ ਇਹ ਤਾਂ ਕਮਾਲ ਗਾਉਂਦਾ ਹਰੀਦਾਸ ਬਈ ਉਹ ਇਹ 'ਚ ਫਰਕ ਕੀ ਹੈ ਤੂੰ ਕਿਉਂ ਨਹੀਂ ਇਹੋ ਜਿਹਾ ਗਾਉਂਦਾ ਕਹਿੰਦਾ ਜੀ ਮੈਂ ਤਾਂ ਨਹੀਂ ਇਹੋ ਜਿਹਾ ਗਾਉਂਦਾ ਮੇਰੇ ਤੋਂ ਤਾਂ ਨਹੀਂ ਗਾਇਆ ਜਾਂਦਾ ਕਿਉਂਕਿ ਉਸਤਾਦ ਜਿਹੜਾ ਮੇਰਾ ਹੈਗਾ ਵਾ ਇਹ ਉਹ ਰੱਬ ਲਈ ਗਾ ਰਿਹਾ ਤੇ ਮੈਂ ਪੈਸੇ ਲਈ ਗਾ ਰਿਹਾ ਵਾ ਮੇਰੀ ਨਿਗਾਹ ਪੈਸੇ ਤੇ ਅਸਲ ਉਹਦੀ ਉਹਦੇ ਨਾਲ
7: ਸੋਨੇ ਦੇ ਮੋਹਰਾਂ ਉਹਨੇ ਮੇਰੀ ਨਿਗਾਹ ਪੈਸੇ ਤੇ ਹੁੰਦੀ ਆ ਉਹਨਾਂ ਦੀ ਨਿਗਾਹ ਉਹ ਉਹਨੂੰ ਖੁਸ਼ ਕਰਦਾ
6: ਉਹ ਉਹਨੂੰ ਖੁਸ਼ ਕਰ ਰਿਹਾ ਤੇ ਮੈਂ ਤੁਹਾਨੂੰ ਖੁਸ਼ ਕਰ ਰਿਹਾ ਵਾ
7: ਲੱਖ ਜ਼ੋਰ ਨਾਲ ਉਹਨਾਂ ਵਰਗੀ ਗਾਇਕੀ ਨਹੀਂ ਕਰ ਸਕਦਾ
6: ਹੋ ਹੀ ਨਹੀਂ ਸਕਦੀ ਸੋ ਫਕਰ ਫਕੀਰਾਂ ਦੀ ਲਾਈਫ ਤਾਂ ਐਸੀ ਐਸੀ ਲਾਈਫ ਹੈ
7: ਬਿਲਕੁਲ ਐਸਾ ਕਰੈਕਟਰ ਸਰਜਿਆ ਜੀ ਧੁਗਾ ਸਾਹਿਬ ਨੇ ਐਸਾ ਮਤਲਬ ਮਾਲਕ ਦੀ ਕਿਰਪਾ ਨਾਲ ਵੱਖਰਾ ਹੈ ਜੀ ਮਤਲਬ ਅਲੱਗ ਪੰਜਾਬੀ ਸਿਨੇਮੇ 'ਚ ਵੀ ਲੱਗ ਗਿਆ ਨੋਵਲ 'ਚ ਵੀ ਲੱਗ ਗਿਆ
4: ਫਕੀਰ ਦਾ ਤਾਂ ਥੋਟ ਪ੍ਰੋਸੈਸ ਇਹ ਹੁੰਦਾ ਨਾ ਕਹਿੰਦੇ ਕੰਬਲੀ ਸੜੀ ਫਕੀਰ ਦੀ ਹੱਸਿਆ ਤਾੜੀ ਮਾਰ ਕੰਬਲੀ ਸੜੀ ਫਕੀਰ ਦੀ ਹੱਸਿਆ ਤਾੜੀ ਮਾਰ ਕਹਿੰਦਾ ਇਹ ਵੀ ਲਹਿ ਗਿਆ ਮੋਢਿਆਂ ਉੱਤੋਂ ਭਾਰ ਕੰਬਲੀ ਦਾ ਵੀ ਕਹਿੰਦਾ ਮੋਢੇ ਤੇ ਭਾਰ ਹੀ ਰੱਖਿਆ ਸੀ ਜਿਹਨੇ ਬਚਾਉਣਾ ਠੰਡ 'ਚ ਆਪ ਹੀ ਬਚਾ ਲੂ ਹੁਣ ਚੰਗਾ ਹੋਇਆ ਕਹਿੰਦਾ ਵੀ ਸੜ ਗਈ ਹੈ
6: ਸੋ ਅਸੀਂ ਇੱਕ ਵਾਰ ਫਿਰ ਰਿਕੁਐਸਟ ਕਰਦੇ ਕਿ ਮੂਵੀ ਹੈ ਜਿਹੜੀ ਇਹ ਬੱਚਿਆਂ ਨੂੰ ਲੈ ਕੇ ਜਾਇਓ ਫੈਮਲੀ ਨੂੰ ਲੈ ਕੇ ਜਾਇਓ ਜ਼ਰੂਰ ਕਿਉਂ ਜੇ ਕਿਉਂਕਿ ਇਹੋ ਜਿਹੇ ਕਿਉਂਕਿ ਭਾਅ ਜੀ ਕੰਸੈਪਟ ਤੁਸੀਂ ਤਾਂ ਬਹੁਤ ਮੂਵੀਜ਼ ਕਰਦੇ ਹੋ ਹਨਾ ਮਤਲਬ ਇੰਨੀਆਂ ਮੂਵੀਜ਼ ਆਉਂਦੀਆਂ ਨੇ ਹਰ ਮੂਵੀ ਦੇ ਨਾਲ ਜਿਹੜੀ ਅੰਦਰੋਂ ਤੁਹਾਡੇ ਆਵਾਜ਼ ਆ ਰਹੀ ਆ ਜਿਹੜੀ ਤੁਸੀਂ ਚਾਹੁੰਦੇ ਹੋ ਹਨਾ ਸੋ ਉਹ ਕਿਸੇ ਕਿਸੇ ਲਈ ਹੁੰਦੀ ਆ ਕਿਉਂਕਿ ਇੱਕ ਪਰ ਜਿਹੜੀ ਇਹ ਆ ਇਹ ਇੱਕ ਮੈਨੂੰ ਲੱਗਦਾ ਕਿ ਖਾਸ ਜਿਹੜੀ ਜਿਵੇਂ ਧੁੱਗਾ ਸਾਹਿਬ ਨੇ ਵੀ ਦੱਸਿਆ ਕਿ ਇੱਕ ਟੀਮ ਦੇ ਤੌਰ 'ਤੇ ਸਾਰੀ ਚੀਜ਼ ਨੂੰ ਆਪ ਹੈਂਡਲ ਕਰਕੇ ਯਾਰ ਇੱਥੇ ਐਂ ਕਰ ਲਈਏ ਇੱਥੇ ਐਂ ਕਰ ਲਈਏ ਤਾਂ ਕਿ ਲੋਕਾਂ ਤੱਕ ਸਹੀ ਚੀਜ਼ ਪਹੁੰਚਦੀ ਕਰ ਦਈਏ।
4: ਇਹਦੇ 'ਚ ਇੱਦਾਂ ਨਾ ਜਿਹੜਾ ਕੇਸਰ ਦਾ ਪਾਤਰ ਹੈ ਨਾ ਉਹ ਅਸਲ 'ਚ ਆਪਣੇ ਸਵਾਲ ਨਹੀਂ ਕਰ ਰਿਹਾ, ਉਹ ਸੁਸਾਇਟੀ ਦੇ ਸਵਾਲ ਹੀ ਨੇ। ਕੇਸਰ ਦਾ ਇੱਕ ਪਾਤਰ ਹੈ,
6: ਪਾਤਰ
4: ਜਿਹੜਾ ਸਵਾਲ ਉਹ ਪੁੱਛਦਾ ਉਹ ਹੋ ਸਕਦਾ ਆਡੀਅੰਸ ਦੇ ਵਿੱਚ ਬੈਠੇ 20 ਬੰਦਿਆਂ ਦੇ ਦਿਮਾਗ 'ਚੋਂ ਸਵਾਲ ਹੋਵੇ। ਜਦੋਂ ਕੇਸਰ ਪੁੱਛਦਾ ਉਹਨਾਂ ਨੂੰ ਲੱਗਦਾ ਹਾਂ ਮੇਰੇ ਲਈ ਗੱਲ ਪੁੱਛ ਲਈ ਇਹਨੇ, ਠੀਕ ਹੈ। ਤੇ ਜੋ ਫਕੀਰ ਦੱਸ ਰਿਹਾ ਨਾ ਉਹ ਵੀ ਲੱਗਦਾ ਕੋਈ ਇਲਾਹੀ ਉਪਦੇਸ਼ ਹੀ ਨੇ ਜਿਹੜੇ ਸਾਡੇ ਤੱਕ ਪਹੁੰਚਣੇ ਚਾਹੀਦੇ ਨੇ।
6: ਇਹ ਚੀਜ਼ ਮੈਨੂੰ ਲੱਗਦਾ ਕਿ ਜਦੋਂ ਸਕਰੀਨ ਤੇ ਆਉਂਦੀ ਆ ਜਾਂ ਸਟੇਜ ਤੇ ਆਉਂਦੀ ਆ ਉਹ ਲੋਕਾਂ ਤੱਕ ਬਈ ਮੈਨੂੰ ਲੱਗਦਾ ਜ਼ਿਆਦਾ ਵਧੀਆ ਤਰੀਕੇ ਨਾਲ ਮੈਸੇਜ ਛੱਡ ਦਿੰਦੇ
4: ਆ। ਔਰ ਲੋਕੀ ਇਹ ਵੀ ਨਾ ਸਮਝਣ ਕਿ ਕੋਈ ਅਸੀਂ ਸ਼ਾਇਦ ਉੱਥੇ ਕੋਈ ਇਦਾਂ ਕਿ ਸਿਰਫ ਉਪਦੇਸ਼ ਦੇਣ ਲਈ ਫਿਲਮ ਆ, ਉਹ ਤਾਂ ਅਸੀਂ ਉਹਦਾ ਸੋਲ ਦੱਸ ਰਹੇ ਹਾਂ ਕੀ ਹੈ। ਬੇਸਿਕਲੀ ਇਹ 47 ਦੇ ਵੰਡ ਤੋਂ ਬਾਅਦ ਦਾ ਡਰਾਮਾ, ਪਰਿਵਾਰਾਂ ਦੀ ਗੱਲ ਹੈ, ਰਿਸ਼ਤਿਆਂ ਦੀ ਗੱਲ ਹੈ। ਬਹੁਤ ਅੱਛਾ ਡਰਾਮਾ ਜਿਹਦੇ ਵਿੱਚ ਨਿਰਮਲ ਰਿਸ਼ੀ ਹੋਣਾ ਦਾ ਕਰੈਕਟਰ ਬਹੁਤ ਅੱਛਾ ਹੈ, ਆਸ਼ੀਸ਼ ਦੁੱਗਲ ਹੋਣਾ ਨੇ, ਗੁਰਿੰਦਰ ਮੱਕਣਾ ਨੇ, ਗੁਰਵਿੰਦਰ ਗੌਰੀ ਹੋਣਾ ਨੇ, ਰਾਜ ਧਾਲੀਵਾਲ ਤੇ ਨਛੱਤਰ ਗਿੱਲ ਹੋਣਾ ਨੇ ਪਹਿਲੀ ਵਾਰੀ ਫਿਲਮ 'ਚ ਕੰਮ ਕੀਤਾ ਕਿਸੇ 'ਚ।
5: ਬਲਵੀਰ ਬੋਪਰ ਆਏ,
6: ਬੜੇ
4: ਅੱਛੇ ਅੱਛੇ ਕਲਾਕਾਰ ਨੇ। ਹਰਬੀ ਸਿੰਘਾ ਦਾ ਕੰਮ ਬੜਾ ਅੱਛਾ, ਉਹ ਇਮੋਸ਼ਨਲ ਵੀ ਹੈ ਤੇ ਨਾਲ ਕਿਤੇ ਕਿਤੇ ਕੌਮਿਕ ਫਲੇਵਰ ਵੀ ਆਪਣਾ ਦੇ ਕੇ ਜਾਂਦਾ। ਬਹੁਤ ਅੱਛਾ ਡਰਾਮਾ ਹੈ, ਇਹ ਫਿਲਮ ਹੈ ਪੂਰੀ, ਇਹ ਕੋਈ ਇਹ ਨਹੀਂ ਕਿ ਸਿਰਫ ਅਧਿਆਤਮਕ ਗੱਲਾਂ ਨੇ, ਪਰ ਸੋਲ ਮਿਊਜ਼ਿਕ ਇਹਦਾ। ਤੁਸੀਂ ਚਲਾ ਵੀ ਰਹੇ ਹੋ ਗਾਣਾ ਅੱਜ ਕੱਲ੍ਹ, ਮੇਰੇ ਹੱਥਾਂ ਉੱਤੇ ਮਹਿੰਦੀ ਲੱਗੀ ਹੋਈ ਹੈ ਵੀ ਮੈਥੋਂ ਨਹੀਂ ਉਹ ਦਾਲ ਬਣਦੀ, ਤੂੰ ਤੇ ਹੁਣੇ ਹੀ ਮੇਰੇ ਨਾਲ ਲੜੀ ਜਾਣਾ ਲੋਕਾਂ ਦੀ ਕਿੰਨੇ ਸਾਲ ਬਣਦੀ। ਤੇ ਏਦਾਂ ਹੀ ਤੁਸੀਂ ਹੁਣੇ ਲਾਇਆ ਹੋਇਆ ਸੀ ਜੋਗੀਆਂ ਦੇ ਨੈਣਾ ਚ ਨਤਾਰਾ ਸੱਚ ਝੂਠਦਾ ਹੈ ਨਾ, ਕੰਨਾਂ ਦੇ ਕੁੰਡਲਾਂ ਚ ਰੱਬ ਪੀਂਘਾ ਝੂਠਦਾ, ਇਹਦਾ ਸਾਰਾ ਹੀ ਮਿਊਜ਼ਿਕ ਬਹੁਤ ਕਮਾਲ ਹੈ।
6: ਮੈਨੂੰ ਲੱਗਦਾ ਹੁੰਦਾ ਕਿ ਇਹੋ ਜਿਹੇ ਕਨਸੈਪਟ ਨੇ ਬਾਈ ਉਹ ਜ਼ਰੂਰ ਲੈ ਕੇ ਜਾਣਾ ਚਾਹੀਦਾ ਫੈਮਲੀਜ਼ ਨੂੰ। ਅਤੇ ਵੱਡੀ ਗੱਲ ਅਸੀਂ ਨਾ ਇੱਕ ਵਾਰ ਕਿਉਂਕਿ ਭਾਅ ਜੀ ਕਈ ਵਾਰ ਇਹ ਸੋਚ ਲੈਂਦੇ ਹਾਂ ਕਿ ਯਾਰ ਇਹਨੂੰ ਦੇਖਣ ਜਾਊਗਾ ਇਹਨੂੰ ਦੇਖਣ ਜਾਊਗਾ। ਅਸੀਂ ਮੈਂ ਰਾਣਾ ਰਣਵੀਰ ਹੁਣਾਂ ਦਾ ਜ਼ਿਕਰ ਫਿਰ ਕਰੂੰਗਾ ਕਿਉਂਕਿ ਜਦੋਂ ਅਸੀਂ ਪਲੇਅ ਸ਼ੁਰੂ ਕਰਨਾ ਸੀ ਅਸੀਂ 95 ਪਲੇਅ ਦੁਨੀਆ ਭਰ ਦੇ ਵਿੱਚ ਮਾਸਟਰ ਜੀ ਦੇ ਕੀਤੇ, ਦੁਨੀਆ ਭਰ ਦੇ ਵਿੱਚ। ਉਹ ਤੋਂ ਬਾਅਦ ਬੰਦੇ ਵੱਲੋਂ ਬੰਦੇ ਅਸੀਂ ਸ਼ੁਰੂ ਕੀਤਾ ਜੀ। ਇਹਦੇ 'ਚ ਚੰਗਾ ਕਨਸੈਪਟ ਸੀਗਾ। ਹੁਣ ਜਿਹੜਾ ਪਿਛਲਾ ਐਡਮਿੰਟਨ ਸ਼ੋਅ ਹੈ ਜੀ, 1100 ਬੰਦੇ ਤੋਂ ਬਾਅਦ 50 ਕੁ ਬੰਦੇ ਖੜੇ, ਤੁਸੀਂ ਹੱਥ ਜੋੜ ਕੇ ਉਹਨਾਂ ਨੇ ਫੈਮਲੀਜ਼ ਨੂੰ ਵਾਪਸ ਮੋੜਿਆ ਕਿ ਸਾਡੇ ਕੋਲ ਟਿਕਟਾਂ ਹੈ ਨਹੀਂ ਗਿਆ ਜੀ। ਮਤਲਬ ਤੁਸੀਂ ਇੱਕ ਚੰਗੀ ਚੀਜ਼ ਨੂੰ ਭਰੋਸਾ ਜੇ ਸਿੱਖ ਲਿਆ ਤਾਂ ਲੋਕ ਦੇਖਣ ਆਉਂਦੇ ਆ, ਚੰਗਾ ਲੋਕ
4: ਆਉਂਦੇ ਆਉਂਦੇ ਜੀ, ਕਿਉਂ ਨਹੀਂ ਆਉਂਦੇ।
6: ਇਹਦੇ ਵਿੱਚ ਇੱਕ ਚੀਜ਼ ਸੀ ਕਿ ਮੈਂ ਉਹਨਾਂ ਨੂੰ ਕਹਿੰਦਾ ਕਿ ਆਹ ਸਾਡਾ ਥੀਮ ਆਹ ਜਿਹੜਾ ਲਾਸਟ ਵਾਲਾ ਸੀਨ ਆ ਜੀ, ਹਾਂ ਨਾ
4: ਹਾਂਜੀ,
6: ਤੇ ਮੈਂ ਉਹਨਾਂ ਨੂੰ ਦਸਤਾਰ ਦਿੰਦਾ। ਮੈਂ ਕਿਹਾ ਮਾਸਟਰ ਜੀ ਮੈਂ ਤੁਹਾਡੇ ਲਈ ਨਾ ਆਹ ਦਸਤਾਰ ਲੈ ਕੇ ਆਇਆ, ਮੈਂ ਤੁਹਾਨੂੰ ਮਨੋ ਮਨ ਦੇ ਵਿੱਚ ਨਾ ਗੁਰੂ ਮੰਨੀ ਬੈਠਾ। ਕਹਿੰਦਾ ਯਾਰ ਗੁਰੂ ਤਾਂ ਬਹੁਤ ਦੂਰ ਦੀ ਗੱਲ ਆ, ਬੰਦਾ ਉਸਤਾਦ ਹੀ ਬਣ ਜਾਵੇ ਤਾਂ ਬਹੁਤ ਆ। ਮੈਂ ਕਿਹਾ ਜੀ ਮੈਨੂੰ ਲੱਗਦਾ ਕਿ ਬੰਦਾ ਬੰਦਾ ਹੀ ਬਣ ਜਾਵੇ ਤਾਂ ਬਹੁਤ ਆ, ਹੈ ਨਾ। ਅਤੇ ਤੁਸੀਂ ਕਹਿੰਦਾ ਨਹੀਂ ਮੈਂ ਇਹਦੇ ਲਾਇਕ ਨਹੀਂ ਹੈ ਕਾਕਾ, ਮੈਂ ਪੱਗ ਬੰਨਦਾ ਨਹੀਂ। ਮੈਂ ਕਿਹਾ ਜੀ ਪੱਗ ਨਹੀਂ ਦਸਤਾਰ, ਕਹਿੰਦਾ ਇੱਕੋ ਗੱਲ ਆ। ਉੱਥੇ ਫਿਰ ਡਾਇਲੋਗ ਆਉਂਦਾ ਇੱਕ ਕਿ ਦੱਦਾ ਦਰਸ਼ਨ
5: ਜੀ,
6: ਸੱਸਾ ਸਿਆਣਪ, ਤੱਤਾ ਤਾਕਤ, ਰਾਰਾ ਰੋਸ਼ਨੀ, ਇਹਨਾਂ ਨੂੰ ਜੋੜ ਕੇ ਫਿਰ ਬਣਦੀ ਹੈ ਦਸਤਾਰ,
4: ਦਸਤਾਰ ਬਣਦੀ।
6: ਤੇ ਲੋਕ ਉੱਥੇ ਕਲੈਪਿੰਗ ਕਰਦੇ ਕਿ ਯਾਰ ਯੈਸ ਅੱਜ ਸਾਨੂੰ ਦਸਤਾਰ ਦੇ ਮਹਿਨੇ ਸਮਝ ਆਏ, ਹੈ ਨਾ। ਤੇ ਕਿਸ ਤਰੀਕੇ ਨਾਲ ਪਰ ਲੋਕ ਚੰਗਾ ਸੁਣਨਾ ਚਾਹੁੰਦੇ ਬਈ, 2-2.5 ਘੰਟੇ ਬਾਅਦ ਇੰਨਾ ਪਿਆਰ ਮਿਲਣਾ, ਮੈਨੂੰ ਲੱਗਦਾ ਕਿ ਅਸੀਂ ਕਿਤੇ ਨਾ ਕਿਤੇ
5: ਸੋਚਦੇ ਹਾਂ। ਦਰਸ਼ਕ ਸਭ ਤੋਂ ਪਹਿਲਾਂ ਸ਼ੋਅ ਤੋਂ ਮੈਂ ਸਾਰੀ ਦੇਖ ਰਿਹਾ,
6: ਕਿਉਂਕਿ ਤੁਸੀਂ ਰਹਿ ਗਏ ਹੋ ਜੀ, ਤੁਸੀਂ ਦੇਖ।
4: ਮੈਂ ਹੁਣ ਜਾ ਕੇ ਦੇਖਣਾ ਜੀ, ਤੁਹਾਡਾ ਇੰਡੀਆ ਸ਼ੋਅ ਹੈ ਕਿ ਨਹੀਂ। ਹਾਂਜੀ
6: ਹਾਂਜੀ, ਸੋ ਬਾਈ ਹੁਣ ਤਾਂ ਪਹਿਲਾਂ ਮਾਸਟਰ ਵੀ ਤੇ ਉੱਥੇ ਵੈਨਕੂਵਰ ਦੇ ਵਿੱਚ ਪਹਿਲਾ ਸ਼ੋਅ
5: ਕਮਾਲ ਦੇਖਿਆ, ਕਮਾਲ ਜੀ।
4: ਮੈਨੂੰ ਪਤਾ ਮੈਂ ਉਹਦੀ ਵੀਡੀਓ ਭੇਜੀ ਸੀ, ਬੈਲ ਪਰਫਾਰਮਿੰਗ ਆਰਟਸ ਸੈਂਟਰ ਜੀ ਸੀ ਨਾ, ਮੈਂ ਇੰਡੋਰਸਮੈਂਟ ਭੇਜੀ ਸੀ ਉਹਦੀ ਮੈਂ ਰਾਣੇ ਨੂੰ।
6: ਸੋ ਤੁਹਾਨੂੰ ਅੱਜ ਵੀ ਹੋ ਜਾ, ਮੈਂ ਉਹਨੂੰ ਦੱਸਿਆ ਸੀ, ਮੈਂ ਕਿਹਾ ਬਾਈ ਉਹਨਾਂ ਨੇ ਆਉਣਾ ਉਹਨਾਂ ਨੇ, ਤੇ ਕਹਿੰਦੇ ਮੇਰੇ ਵੱਲੋਂ ਸ਼ੁਭ ਕਾਮਨਾਵਾਂ, ਬੈਸਟ ਵਿਸ਼ੇਸ
4: ਦੇ। ਸੱਚ ਸਵੀਟ ਹਾਰਟ, ਅਸੀਂ ਤਾਂ ਇਕੱਠਿਆਂ ਨੇ ਬਹੁਤ ਕੰਮ ਕੀਤਾ। ਪਹਿਲੀ ਅਰਦਾਸ ਵੀ ਉਹਨਾਂ ਦੇ ਡਾਇਲੋਗ ਲਿਖੇ ਹੋਏ ਸੀ, ਬੜੇ ਕਮਾਲ ਦੇ ਸੀ, ਹਨਾ।
6: ਇਹਨਾਂ ਦਾ ਇੱਕ ਮਿੱਤਰ ਮੈਨੂੰ ਮਿਲ ਪਿਆ ਜੀ, ਤਹਿਸੀਲਦਾਰ
4: ਪਾਟੀਆ,
6: ਉਹਨਾਂ ਨੇ ਇਹਨਾਂ ਦੇ ਥੀਏਟਰ ਆ ਜਾਂ ਪਿਕਚਰਾਂ ਵਗੈਰਾ ਕਾਫੀ ਦਿਖਾਈਆਂ
4: ਮੈਨੂੰ। ਹਾਂਜੀ ਹਾਂਜੀ,
6: ਸੋ ਮੇਰੇ ਖਿਆਲ ਉਦੋਂ ਆਪਣੀ ਗੱਲਬਾਤ ਵੀ ਹੋਈ ਸੀ
4: ਵਰਿੰਦਰ ਪਾਟੀਆ। ਹਾਂਜੀ ਹਾਂਜੀ, ਉਦੋਂ।
6: ਸੋ ਬਹੁਤ ਵਧੀਆ, ਬਹੁਤ ਚੰਗਾ ਲੱਗਦਾ ਭਾਜੀ ਜਦੋਂ ਵੀ ਤੁਸੀਂ ਆਉਂਦੇ ਹੋ, ਗੱਲਾਂ ਕਰਦੇ ਹੋ, ਤੇ ਤੁਹਾਡੇ ਵਰਗੀਆਂ ਸ਼ਖਸੀਅਤਾਂ ਦਾ ਵੈਸੇ ਹੀ ਸਾਥ ਹੋ ਜਾਣਾ, ਮੈਨੂੰ ਲੱਗਦਾ ਇੱਕ ਉਹ ਐਸੇ ਪਲ ਹੁੰਦੇ ਆ ਜਿਹਨਾਂ ਨੂੰ ਤੁਸੀਂ ਨਾ ਕੈਪਚਰ ਕਰਕੇ ਰੱਖ ਲੈਂਦੇ ਹੋ ਕਿ ਜ਼ਿੰਦਗੀ ਭਰ ਉਹਨਾਂ ਨੂੰ ਸੁਣਦੇ ਹੋ, ਉਹਨਾਂ ਨੂੰ ਮਾਣਦੇ ਹੋ। ਸੋ ਡਾਕਟਰ ਸਾਹਿਬ ਤੁਹਾਨੂੰ ਵੀ ਇੱਕ ਵਾਰ ਫਿਰ ਤੋਂ ਮੁਬਾਰਕਬਾਦ, ਤੇ ਕਿਉਂਕਿ ਉਸ ਫੀਲਡ ਦੇ ਵਿੱਚੋਂ ਇਸ ਫੀਲਡ 'ਚ ਆ ਕੇ ਇੱਕ ਐਸੀ ਕਿਤਾਬ ਦੇ ਦੇਣੀ, ਇੱਕ ਐਸੀ ਹੁਣ ਫਿਲਮ ਦੇਣ ਜਾ ਰਹੇ ਹੋ ਯਾਰ, ਜਿਹੜਾ ਡਾਕੂਮੈਂਟ ਬਣ ਜੂਗੀ ਇੱਕ ਡਾਕੂਮੈਂਟ ਦੇ ਤੌਰ ਤੇ।
4: ਬਿਲਕੁਲ, ਮੈਂ ਨਾ ਰਾਜਵੀਰ ਜੀ ਕਹਿਣਾ ਚਾਹਾਂਗਾ, ਦੇਖੋ ਸਾਡੀ ਇੱਕ ਟ੍ਰੈਜਡੀ ਰਹੀ ਹੈ ਪੰਜਾਬੀਆਂ ਦੀ। ਆਪਾਂ ਟਰੈਵਲ ਕਰਦੇ ਹਾਂ, ਤੁਸੀਂ ਕਿੰਨਾ ਟਰੈਵਲ ਕਰਦੇ ਹੋ ਨਾ, ਇੰਡੀਆ ਵੀ ਜਾਂਦੇ ਹੋ, ਹੋਰ ਮੁਲਕਾਂ 'ਚ ਵੀ ਆਪ ਸਾਰੇ ਕਰਦੇ ਹਾਂ ਆਪਾਂ ਟਰੈਵਲ। ਜਿੰਨੇ ਤੁਹਾਨੂੰ ਗੋਰੇ ਮਿਲਣਗੇ ਨਾ, ਉਹਨਾਂ ਦੇ ਹੱਥ 'ਚ ਕਿਤਾਬ ਹੋਏਗੀ,
6: ਯੈਸ,
4: ਅਤੇ ਸਾਡੇ ਹੱਥਾਂ 'ਚ ਮੋਬਾਈਲ। ਅਸੀਂ ਮਤਲਬ ਉੱਥੇ ਵੀ ਹੁਣ ਬੜੇ ਖੁਸ਼ ਹੁੰਦੇ ਹਾਂ ਵੀ ਹੁਣ ਫਲਾਈਟ ਦੇ ਵਿੱਚ ਵੀ ਨੈੱਟ ਮਿਲਣ ਲੱਗ ਗਿਆ। ਇਸ ਤੋਂ ਵੱਡਾ ਪਾਗਲਪਨ ਕੋਈ ਹੋ ਸਕਦਾ? ਅੱਗੇ ਅੱਗੇ ਚਾਹ ਹੁੰਦਾ ਸੀ ਵੀ ਹੁਣ 8 ਘੰਟੇ ਯਾਰ ਕੋਈ ਮੋਬਾਈਲ ਨਹੀਂ ਚੱਲਣਾ, ਚੱਲ ਸੌਵਾਂਗੇ ਜਾਂ ਕੁਛ ਪੜ੍ਹ ਲਾਂਗੇ, ਹੈ ਨਾ। ਹੁਣ ਇਹ 'ਚ ਵੀ ਸਾਨੂੰ ਚਾਹ ਚੜ੍ਹ ਜਾਂਦਾ, ਜਹਾਜ਼ ਵਿੱਚ ਵੀ ਹੁਣ ਨੈੱਟ ਮਿਲਣ ਲੱਗ ਗਿਆ।
5: ਅੱਛਾ ਮੈਂ ਤਾਂ ਚਲਾਇਆ ਭਰਾਵਾ, ਨੈੱਟ ਮੇਰਾ ਤਾਂ ਚੱਲਦਾ ਸੀ, ਬੜੀ ਪ੍ਰਾਪਤੀ।
4: ਹਾਂ ਦੇਖੋ, ਸੋ ਇਹ ਟ੍ਰੈਜਡੀ ਹੈ ਸਾਡੀ ਕਿ ਯਾਰ ਅਸੀਂ ਜਦੋਂ ਸਾਡੇ ਕੋਲ ਮੌਕਾ ਸੀ ਉਦੋਂ ਵੀ ਅੱਖਰਾਂ ਨਾਲ ਸਾਂਝ ਨਹੀਂ ਪਾਉਂਦੇ, ਜਦਕਿ ਪੰਜਾਬ ਧਰਤੀ ਇਹ ਹੈ ਜਿੱਥੇ ਕਿਹਾ ਗਿਆ ਸਾਨੂੰ ਕਿ ਸ਼ਬਦ ਹੀ ਗੁਰੂ ਹੈ, ਹੈ ਨਾ, ਅਤੇ ਅਸੀਂ ਉੱਥੇ ਸ਼ਬਦ ਨਾਲੋਂ ਸਾਂਝ ਤੋੜ ਲਈ ਹੈ, ਹੈ ਨਾ। ਸੋ ਗੁਰੂ ਸਾਹਿਬ ਤੱਕ ਪਹੁੰਚਣਾ, ਗੁਰੂ ਗ੍ਰੰਥ ਸਾਹਿਬ ਤੱਕ ਪਹੁੰਚਣਾ ਤਾਂ ਬਹੁਤ ਅੱਗੇ ਦੀ ਗੱਲ ਹੈ, ਉਹ ਤਾਂ ਸਮੁੰਦਰ ਹੈ ਨਾ। ਪਹਿਲਾਂ ਕਿਤਾਬਾਂ ਵਾਲੇ ਛੋਟੇ ਛੋਟੇ ਨਹਿਰਾਂ ਨਾਲਿਆਂ ਦੇ ਵਿੱਚ ਤਾਂ ਅਸੀਂ ਟਰੈਵਲ ਕਰੀਏ ਤਾਂ ਉੱਥੇ ਪਹੁੰਚਾਂਗੇ। ਸੋ ਮੇਰੇ ਖਿਆਲ ਨਾਲ ਇਹ 2 ਘੰਟੇ ਦੀ ਜਿਹੜੀ ਫਿਲਮ ਹੋਏਗੀ ਨਾ, ਆਡੀਅੰਸ ਨੂੰ ਮੈਂ ਗਰੰਟੀ ਦਿਵਾਉਂਦਾ ਕਿ 19 June ਨੂੰ ਇਹ ਫਿਲਮ ਲੱਗਣੀ ਆ। ਤੁਹਾਡੇ ਜਦੋਂ ਪਰਿਵਾਰ ਵਾਲੀ ਫਿਲਮ ਦੇਖਣ ਜਾਣਗੇ ਤੁਹਾਨੂੰ ਐਂ ਲੱਗੇਗਾ ਕਿ 2 ਘੰਟੇ ਤੁਹਾਡੇ ਬਾਲ ਨਿਆਣੇ ਆਪਣੇ ਕਿਸੇ ਵੱਡੇ ਬਜ਼ੁਰਗ ਦੀ ਗੋਦੀ 'ਚ ਬਹਿ ਕੇ ਆਏ ਨੇ।
5: ਜਿਹੜੀਆਂ ਬਾਤਾਂ ਅਸੀਂ ਸੁਣਨੀਆਂ ਭੁੱਲ ਗਏ ਜਾਂ ਸੁਣਾਉਣੀਆਂ ਬਜ਼ੁਰਗ ਭੁੱਲ ਗਏ ਨੇ,
4: ਹਾਂ,
5: ਹੈ ਨਾ, ਉਹ ਤੁਹਾਨੂੰ ਉੱਥੇ
4: ਲੱਗੇਗਾ ਕਿ ਗੋਦ ਮਾਣ ਕੇ ਆਏ ਨੇ ਵੱਡਿਆਂ ਦੀ।
5: ਇਹ ਬਹੁਤ ਵੱਡੀ ਗੱਲ ਹੈ ਬਾਈ, ਇਹ ਬਾਈ
8: ਬਿਲਕੁਲ ਸਰ,
5: ਅਸੀਂ ਕਹਿ ਦਿੰਦੇ ਹਾਂ ਕਿ ਉਹ ਮਾਵਾਂ ਨੇ ਇਤਿਹਾਸ ਸਿਖਾਉਣਾ, ਪਹਿਲਾਂ ਤਾਂ ਮਾਵਾਂ ਨੂੰ ਵੀ ਸਿੱਖਣਾ ਪੈਣਾ ਜੀ
4: ਇਤਿਹਾਸ, ਉਹ ਵੀ ਸਿੱਖਣਗੀਆਂ ਇਹਦੇ 'ਚ ਬੜਾ ਕੁਛ,
5: ਇਹਦੇ 'ਚ ਉਹ ਵੀ ਸਿੱਖਣਗੀਆਂ। ਅੱਛਾ ਮੈਂ ਨਾ ਕੱਲ੍ਹ ਅਸੀਂ ਜਦੋਂ ਸੀਗੇ ਐਡਮਿੰਟਨ, ਉੱਥੇ ਮੁੰਡੇ ਨੇ ਤੁਹਾਡਾ ਇੱਕ ਗੀਤ ਗਾਇਆ, ਮੈਨੂੰ ਉਹਦੀ ਮੈਨੂੰ ਇੰਨਾ ਕੁ ਯਾਦ ਆ, ਉਹ 'ਚ 15 July ਦਾ ਜ਼ਿਕਰ ਆਉਂਦਾ ਸੀਗਾ, ਇੱਕ ਨੈਣੀਤਾਲ ਦਾ ਜ਼ਿਕਰ ਆਉਂਦਾ ਸੀਗਾ, ਅਤੇ ਉਹ ਜਦੋਂ ਗਾ ਕੇ ਦੁਬਾਰੇ ਰਾਣੇ ਬਾਈ ਕਹਿੰਦੇ ਨੇ ਉਹ 15 July ਵਾਲੇ ਦੁਬਾਰੇ ਸੁਣਾ ਜਾ
4: ਕੇ, ਯਾਦ ਨੈਣੀਤਾਲ ਦੀਆਂ ਉੱਚੀਆਂ ਪਹਾੜੀਆਂ ਇਕੱਠਿਆਂ ਦੀਆਂ ਤੂੰ ਤਸਵੀਰਾਂ ਜਿੱਥੇ ਪਾੜੀਆਂ, ਤੇਰਾ ਕਹਿਣਾ ਕਰੀ ਨਾ ਉਡੀਕ ਮੈਨੂੰ ਯਾਦ ਹੈ, ਤੇਰੇ ਵੱਖ ਹੋਣ ਦੀ ਤਰੀਕ ਮੈਨੂੰ ਯਾਦ ਹੈ।
5: ਦੇਖ ਲਓ ਭੱਜ ਨੂੰ ਵੀ ਕਮਾਲ ਹੈ,
8: ਖੁਦ ਪੋਰਟ ਨੇ ਮੈਂ ਮਿਹਨਤ ਕਰਕੇ ਗਾਣੇ ਲਿਖਣ ਉਠਾਏ।
4: ਦੇਖੋ ਭਾਰੀ ਫਿਰ ਇੱਥੇ ਮੈਂ ਠੀਕ ਹਾਂ ਨਾ, ਮੈਂ ਮਿਹਨਤ ਕਰਕੇ ਫਿਲਮਾਂ 'ਚ ਲੈ ਕੇ ਆਇਆ, ਮੈਨੂੰ ਇਹਨਾਂ ਗਾਣੇ ਲਿਖਣ ਨੂੰ ਹਟਾ ਦਿੱਤਾ।
5: ਮੈਂ ਕਦੇ ਕਦੇ ਵੀ ਨਹੀਂ ਬਣ ਸਕਦਾ, 20 ਸਾਲ ਪਹਿਲੀ ਗੱਲ ਹੈ ਮਾਰਾ ਗਾਣੇ ਸਾਨੂੰ ਲਿਖ ਮਸੀਂ ਅੰਦਰੋਂ ਦਾ
4: ਨਹੀਂ, ਮੈਂ ਤਾਂ ਲਿਖ ਹਟਾਇਆ ਤਾਂ ਇਹਨਾਂ ਨਹੀਂ ਹੈ। ਜਦੋਂ ਮੈਂ ਲਿਖਦੇ ਹੁੰਦੇ ਨਾ, ਮੈਂ ਭਾਜੀ ਨੂੰ ਸੁਣਿਆ ਦੇਖਿਆ ਤੇ ਆਪਣੇ ਆਪ ਤੇ ਲਾਹਨਤਾਂ ਪਾਈਆਂ ਤੇ ਫਿਰ ਅਸੀਂ ਕਾਪੀ ਬੰਦ ਕਰਕੇ ਰੱਖਤੀ ਕਿ ਸਾਡਾ ਕੰਮ ਨਹੀਂ ਹੈਗਾ।
8: ਪੋਇਟਰੀ ਦੀ ਵੀ ਸਮਝ ਆ, ਕਮਾਲ ਹੈ ਸਾਰਾ, ਮਾਲਕ ਦੀ ਬਹੁਤ।
5: ਤੇ ਭਾਜੀ ਬੇਟੇ ਨੇ ਕੰਮ ਕੀਤਾ
4: ਜੀ,
5: ਘਰੇ ਜਾ ਕੇ ਡਿਸਕਸ਼ਨ ਚੱਲਦੀਆਂ ਸੀ ਵੀ ਅੱਜ ਐਂ ਕਰਨਾ,
4: ਨਹੀਂ ਭਾਜੀ ਨਹੀਂ ਨਹੀਂ, ਉਹਨੂੰ
5: ਖੁੱਲਾ ਛੱਡਤਾ ਸੀ ਤੂੰ,
4: ਵੱਖਰਾ, ਇਹ ਵੱਖਰਾ ਹੀ ਸਿਸਟਮ ਹੈ ਭਾਜੀ। ਭਾਜੀ ਸਾਹਮਣੇ ਬੈਠੇ ਧੁੱਗਾ ਸਾਹਿਬ, ਕਿਉਂਕਿ ਮੇਰੇ ਤੇ ਇਹਨਾਂ ਨੇ ਜ਼ਿੰਮੇਵਾਰੀ ਪਾਈ ਹੋਈ ਸੀ, ਤੇ ਪਹਿਲਾਂ ਤੇ ਮੈਂ ਜ਼ਿੰਮੇਵਾਰੀ 'ਚ ਇਸ ਗੱਲ ਨੂੰ ਡਰਦਾ ਹੁੰਦਾ ਕਿਉਂਕਿ ਇਹ ਨਾ ਕਵੇ ਯਾਰ ਕਿ ਇਹਨੇ ਆਪਣਾ ਨਿਆਣਾ ਅੱਗੇ ਕਰਤਾ, ਤੇ ਉਹਦਾ ਕਦੀ ਮੈਂ ਇੰਟਰਸਟ ਵੀ ਇੱਦਾਂ ਨਹੀਂ ਸੀ ਦੇਖਿਆ ਪਹਿਲਾਂ, ਕਿਉਂਕਿ ਮੈਂ ਟੋਂਦਾ ਤੇ ਬੜੀ ਵਾਰੀ ਸੀ ਉਹਨੂੰ, ਕਿਉਂਕਿ ਮੇਰਾ ਬੇਟਾ, ਮੈਨੂੰ ਉਹਦੇ ਲਈ ਖੁਦ ਫਿਲਮ ਬਣਾਉਣੀ ਪੈਂਦੀ, ਮੈਂ ਬਣਾ ਦਿੰਦਾ, ਹਨਾ,
5: ਬਿਲਕੁਲ।
4: ਪਰ ਉਹਨੇ ਕਦੇ ਇੰਟਰਸਟ ਨਹੀਂ ਦਿਖਾਇਆ। ਫਿਰ ਮੇਰਾ ਇੰਨਾ ਸਰਕਲ ਹੈ, ਮੈਂ ਕਿਸੇ ਨੂੰ ਕਹਿੰਦਾ ਯਾਰ ਆਪਾਂ ਬੇਟਾ ਲਾਂਚ ਕਰਨਾ, ਤੇ ਮੈਨੂੰ ਕਾਮੇਡੀ 'ਚ ਲਾਂਚ ਕਰ ਦਿੰਦਾ,
5: ਬਿਲਕੁਲ,
4: ਹਨਾ। ਉਹਦੇ ਕਾਮਿਕ ਟਾਈਮਿੰਗ ਵੀ ਬਹੁਤ ਅੱਛੀ ਹੈ ਉਹਦੀ ਬੇਸਿਕਲੀ ਤਾਂ। ਫਿਰ ਮੈਂ ਉਹਨੂੰ ਜਾਂ ਰੋਮਾਂਟਿਕ ਹੀਰੋ ਯੰਗ ਜਾਂ ਕੋਈ ਕੁੜੀ ਵਧੀਆ ਨਾਲ ਹੀਰੋਇਨ ਲੈ ਕੇ ਚਾਹੁੰਦੇ ਵੀ, ਪਰ ਉਹਨੇ ਫਿਲਮ ਮੇਕਿੰਗ 'ਚ ਉਹਨੇ ਸਟੱਡੀ ਕੀਤੀ ਹੋਈ ਹੈ। ਪਰ ਮੈਂ ਕਦੇ ਸੋਚਿਆ ਨਹੀਂ ਸੀ, ਮੈਂ ਜਦੋਂ ਕਾਸਟਿੰਗ ਕਰੀ, ਮੈਂ ਡਾਕਟਰ ਸਾਹਿਬ ਨੂੰ ਵੀ ਇਸ ਕੇਸਰ ਵਾਸਤੇ 4-5 ਅਲੱਗ ਅਲੱਗ ਕਲਾਕਾਰਾਂ ਦੀਆਂ ਫੋਟੋਆਂ ਵੀ ਭੇਜੀਆਂ, ਆਡੀਸ਼ਨ ਵੀ ਕੀਤੇ ਅਸੀਂ
5: ਜੀ।
4: ਉਹ ਕਿਤੇ ਡਾਕਟਰ ਸਾਹਿਬ ਨੂੰ ਕਿਤੇ ਡਾਇਰੈਕਟਰ ਨੂੰ ਚੀਜ਼ਾਂ ਜੱਚ ਨਹੀਂ ਸੀ ਰਹੀਆਂ, ਕਿਸੇ ਦੇ ਚਿਹਰੇ ਤੋਂ ਉਹ ਕੇਸਰ ਦੀ ਮਾਸੂਮੀਅਤ ਨਹੀਂ ਆ ਰਹੀ, ਕਿਸੇ ਦੀ ਉਮਰ ਘੱਟ ਹੈ, ਕਿਸੇ ਦਾ ਸਟਾਈਲ ਨਹੀਂ ਠੀਕ। ਮਤਲਬ ਕਰਦੇ ਕਰਦੇ ਮੈਨੂੰ ਇੱਕ ਦਿਨ ਤਰਨ ਨੇ ਪੁੱਛਿਆ, ਕਹਿੰਦਾ ਭਾਅ ਜੀ ਉਹ ਕਾਕੇ ਸੁਖਨ ਦਾ ਕਹਿੰਦਾ ਰੁਝਾਨ ਸਿਰਫ ਡਾਇਰੈਕਸ਼ਨ ਵਾਲੇ ਪਾਸੇ ਜਾਂ ਐਕਟਿੰਗ ਵਾਲੇ ਪਾਸੇ? ਮੈਂ ਕਿਹਾ ਵੀ ਇਹ ਤਾਂ ਤੂੰ ਪੁੱਛ ਲੈ ਉਹਨੂੰ, ਮੈਂ ਕਿਹਾ ਮੇਰੇ ਨਾਲ ਤਾਂ ਖੁੱਲ੍ਹ ਕੇ ਇਸ ਮਾਮਲੇ 'ਚ ਗੱਲ ਕਰਦਾ ਨਹੀਂ,
5: ਬਿਲਕੁਲ।
4: ਤੇ ਫਿਰ ਉਹਨੇ ਕਹਿੰਦਾ ਮੇਰੀ ਮੀਟਿੰਗ ਕਰਾਓ, ਫਿਰ ਮੈਂ ਉਹਨੂੰ ਕਿਹਾ ਵੀ ਤੈਨੂੰ ਤਰਨ ਜਗਪਾਲ ਮਿਲਣਾ ਚਾਹੁੰਦਾ। ਫਿਰ ਇਹਨਾਂ ਨੇ ਕਾਫੀ ਪੀਤੀ 2 ਵਾਰੀ, ਪਹਿਲੀ ਮੀਟਿੰਗ 'ਚ ਤਾਂ ਮੈਨੂੰ ਕੁਛ ਨਹੀਂ, ਦੂਜੀ ਵਾਰੀ ਮੈਨੂੰ ਕਹਿੰਦਾ ਫਿਰ ਪਾਪਾ ਤਰਨ ਭਾਜੀ ਕਹਿ ਰਹੇ ਤੂੰ ਕੇਸਰ ਦਾ ਕਰਕੇ ਦੇਖ। ਮੈਂ ਕਿਹਾ ਤੇਰਾ ਕੀ ਮਨ ਕਹਿੰਦਾ? ਕਹਿੰਦਾ ਮੈਂ ਕਿਤਾਬ ਪੜ੍ਹੀ ਹੈ, ਕਹਿੰਦਾ ਆਈ ਤੋਂ ਲਵ ਦਿਸ ਬੁੱਕ, ਅਤੇ ਮੇਰਾ ਤਾਂ ਬਹੁਤ, ਕਹਿੰਦਾ ਮੈਨੂੰ ਕਰੈਕਟਰ ਬਹੁਤ ਚੰਗਾ ਲੱਗਦਾ ਕਿੱਦਾਂ। ਕਹਿੰਦਾ ਪਰ ਤੁਹਾਨੂੰ ਲੱਗਦਾ ਮੈਂ ਕਰ ਲਵਾਂਗਾ? ਮੈਂ ਕਿਹਾ ਮੇਰੇ ਲੱਗਦੇ ਤੇ ਨਾ ਜਾ, ਹੈਨਾ, ਕਿਉਂਕਿ ਮੇਰਾ ਜੋ ਤੂੰ ਲੱਗਦਾ ਨਾ ਉਹਦੇ 'ਚ ਲੱਗਦਾ ਹੀ ਹੁੰਦਾ ਕਿ ਤੂੰ ਕਰ ਲਏਗਾ, ਮੇਰੇ ਲੱਗਦੇ ਤੇ ਨਾ ਜਾ ਤੂੰ। ਤੇ ਮੈਂ ਕਿਹਾ ਹੁਣ ਤੂੰ ਇਹ ਦੇਖ, ਇੱਕ ਫਿਲਮ ਬਣਨੀ ਆ, ਤੇਰਾ ਵੀ ਤੇ ਕਿਤਾਬ ਦਾ ਵੀ ਤੇ ਫਿਲਮ ਦਾ ਵੀ ਬਹੁਤ ਕੁਛ ਇਹਦੇ ਤੇ ਟਿਕਿਆ ਹੋਇਆ, ਇਹ ਕੋਈ ਮਜ਼ਾਕ ਨਹੀਂ ਹੈ ਕਿ ਅਸੀਂ ਕਹੀਏ ਹਾਂਜੀ ਹਾਂਜੀ। ਫਿਰ ਉਹਨੇ ਦੁਬਾਰਾ ਗੱਲ ਕੀਤੀ ਤਰਨ, ਫਿਰ ਤਰਨ ਕਹਿੰਦਾ ਮੈਨੂੰ ਆਪਣੀ ਲੁੱਕ ਟੈਸਟ ਕਰਾ ਪਹਿਲਾਂ। ਬਕਾਇਦਾ ਉਹਨੇ ਆਪਣੇ ਉੱਦਾਂ ਦੇ ਕੱਪੜੇ ਕੁਪੜੇ ਅਰੇਂਜ ਕਰਕੇ ਲੁੱਕ ਟੈਸਟ ਕਰਾਈ, ਫਿਰ ਤਰਨ ਕਹਿੰਦਾ ਮੈਨੂੰ ਆਪਣਾ ਕਰਕੇ ਦੇ, ਆਡੀਸ਼ਨ ਸ਼ੂਟ ਕਰਨਾ ਮੈਂ ਤੇਰਾ। ਫਿਰ ਆਡੀਸ਼ਨ ਸ਼ੂਟ ਕੀਤਾ,
6: ਪ੍ਰੋਪਰ ਤਰੀਕੇ ਨਾਲ।
4: ਅੱਛਾ ਭਾਜੀ, ਪਰਮਾਤਮਾ ਦੀ ਕਸਮ, ਮੈਂ ਇੰਨੇ ਸਾਲ ਕੰਮ ਕੀਤਾ ਇਸ ਇੰਡਸਟਰੀ 'ਚ, ਆਪਣੇ ਪੇਰੈਂਟਸ ਦੀ ਕਸਮ ਹੈ, ਕੰਮ ਦੀ ਕਸਮ ਹੈ, ਜਿਹੜੀ ਜਿਹਦੀ ਰੋਟੀ ਖਾਧੀ। ਮੈਨੂੰ ਤਰਨ ਨੇ ਦੱਸਿਆ, ਕਹਿੰਦਾ ਮੈਨੂੰ ਇੱਕ ਗੱਲ ਬਹੁਤ ਚੰਗੀ ਲੱਗੀ। ਮੈਂ ਕੀ ਕਹਿੰਦਾ, ਮੈਨੂੰ ਝੱਕਦਾ ਝੱਕਦਾ ਕਹਿੰਦਾ, ਕਹਿੰਦਾ ਭਾਜੀ ਇਸ ਫਿਲਮ 'ਚ ਮੈਨੂੰ ਤਾਂ ਕੰਮ ਕਰਾਇਓ ਜੇ ਮੈਂ ਇਹਦੇ ਲਾਇਕ ਹੋਵਾਂ। ਕਹਿੰਦਾ ਇਸ ਕਰਕੇ ਨਾ, ਮੈਨੂੰ ਕਿਹਾ ਵੀ ਮੈਂ ਉਹਨਾਂ ਦਾ ਬੇਟਾ ਵਾਂ ਅਤੇ ਮੈਂ ਤਾਂ ਤੁਸੀਂ ਮੈਨੂੰ ਫਿਲਮ 'ਚ ਲੈਣਾ। ਕਹਿੰਦਾ ਕਹਿੰਦਾ ਉਹ ਮੇਰੇ ਮਨ ਨੂੰ ਨਹੀਂ ਚੰਗਾ ਲੱਗੇ,
6: ਸਪੋਰਟ ਕਰ ਰਿਹਾ ਮੂਵੀ ਜਾਣ ਵਿੱਚ ਲੱਗੇ, ਇਹ ਇੱਕ ਵੱਡੀ ਗੱਲ ਸੀ।
4: ਹਾਂ, ਕਹਿੰਦਾ ਇਹ ਮੈਨੂੰ ਇਹ ਚੰਗਾ ਨਹੀਂ ਲੱਗੇਗਾ ਜੇ ਇਸ ਤਰ੍ਹਾਂ ਮੈਨੂੰ। ਉਹ ਕਹਿੰਦੇ ਨਹੀਂ ਭਾਈ, ਸਾਡੇ ਕਰੈਕਟਰ ਨੂੰ ਤੂੰ ਸੂਟ ਕਰਦਾ ਪਿਆ, ਮੈਂ ਤੇਰਾ ਆਡੀਸ਼ਨ ਲਿਆ, ਤੇਰੀ ਲੁੱਕ ਟੈਸਟ ਕੀਤੀ ਹੈ, ਔਰ ਦੇਵੀ ਭਾਜੀ ਨਾਲ ਖੜਾ ਤੂੰ ਜੱਚਦਾ ਹੈ, ਤੇਰੀ ਗੱਲਬਾਤ ਦਾ ਹੈ ਨਾ ਅੰਦਾਜ਼ ਤੁਹਾਡਾ ਦੋਵਾਂ ਦਾ
8: ਜੁੜੇ। ਮੈਂ ਆਪਣਾ ਕਿਸੇ ਮੈਂ ਰਿਕੁਐਸਟ ਕੀਤੀ ਡਾਕਟਰ ਸਾਹਿਬ ਨੂੰ, ਤਰਨ ਜੀ ਨੂੰ ਵੀ ਕੁੱਗੀ ਬਣ, ਮੈਂ ਦੇਖੋ ਮੈਂ ਹੈਂਡਲ ਪਿਆਰ ਬਹੁਤ ਹੈ, ਐਡਾ ਵੱਡਾ ਕਰੈਕਟਰ ਮੈਨੂੰ ਲੱਡਾ ਨਹੀਂ ਲੱਗੀ ਜਾਂਦਾ, ਮੈਂ ਤੁਹਾਨੂੰ ਲੱਗਦਾ ਮੈਂ ਕਰ ਸਕਦਾ, ਉਹ ਵੀ ਕਹਿੰਦਾ ਲੱਗਦਾ।
4: ਅੱਛਾ ਇਹ ਕੀ ਹੈ ਕਿ ਦੇਵੀ ਭਾਜੀ ਨੂੰ ਉਹ ਜਾਣਦਾ ਬਚਪਨ ਤੋਂ ਹੀ, ਤੇ ਦੇਵੀ ਭਾਜੀ ਉਹਨੂੰ ਜੰਮਣ ਤੋਂ ਪਹਿਲਾਂ ਤੋਂ ਜਾਣਦੇ, ਜਦੋਂ ਉਹਦੇ ਜੰਮਿਆ ਵੀ ਨਹੀਂ ਸੀ ਹਨਾ, ਤੇ ਇਸ ਕਰਕੇ ਇਹਨਾਂ ਦਾ ਕੰਫਰਟ ਲੈਵਲ ਵੀ ਇੱਦਾਂ ਦਾ ਸੀ। ਦੇਵੀ ਭਾਜੀ ਨੂੰ ਵੀ ਲੱਗਾ ਅੱਛਾ ਸੁਖਣ ਹੈ, ਕੋਈ ਗੱਲ ਨਹੀਂ,
6: ਠੀਕ ਹੈ।
8: ਤੇ ਸੁਖਾਕਤ ਕਰਦੇ ਵੇਲੇ ਮੈਂ ਯਾਰ ਤੇਰੇ ਬੇਬੇ ਬਾਪੂ ਦੇ ਵਿਆਹ ਤੋਂ ਅਸੀਂ ਭੁੰਗੜੇ ਪਾ ਪਾ ਕਮਲੇ ਹੋ ਗਏ, ਗਾਣੇ ਗਾ ਕੇ, ਉਦੋਂ ਯਾਰ ਮੈਂ ਸੋਚਿਆ ਸੀ ਕਦੇ ਯਾਰ ਮਾਲਕ ਯਾਰ ਇਹਨਾਂ ਘਰੇ ਇੱਕ ਮੁੰਡਾ ਜੰਮਣਾ, ਅਸੀਂ ਇਕੱਠੇ ਨੇ ਪਹਿਲੀ ਮੂਵੀ ਕਰਨੀ, ਉਹ ਵੀ ਕਹਿੰਦਾ ਹਾਂ ਤਾਂ ਜੀ ਇਹ ਤਾਂ ਗੱਲ, ਅਸੀਂ ਨਿਕਲ ਤੁਹਾਡੀ ਗੋਦ 'ਚ ਖੇਡਦੇ ਰਹੇ, ਤੁਸੀਂ ਘਰੇ ਆਉਂਦੇ, ਤੁਸੀਂ ਬਾਪੂ ਜੀ ਕੋਈ ਗੱਲਾਂ ਕਰਦੇ, ਪਿੱਛੇ ਘੰਟੇ ਮਹਿਫਲ ਸਾਡੀ ਚੱਲਦੀ ਜਲੰਧਰ ਵਾਲੇ ਘਰ ਨਾ, ਕਹਿੰਦਾ ਸਾਨੂੰ ਮੈਨੂੰ ਸੋਚਿਆ ਨਹੀਂ ਸੀ ਇੱਦਾਂ ਕਦੇ
6: ਇਕੱਠੇ ਆਵਾਂਗੇ
9: ਸ਼ੂਟਿੰਗ 'ਚ। ਸ਼ੂਟਿੰਗ ਨਾ ਜਿਵੇਂ ਦੂਰ ਵੀ ਚੱਲਦੀ ਹੋਵੇ ਤੇ ਤੁਹਾਡੇ ਲੱਗੇ ਹੁੰਦੇ ਆ ਮਾਈਕੋ ਸੁਣਦੀ ਆਵਾਜ਼ਾਂ, ਚੁੱਪ ਕਰਾਉਣਾ ਪੈਂਦਾ ਹੁੰਦਾ ਵੀ ਹੁਣ ਤੁਸੀਂ
4: ਕਰਦੀਆਂ ਗੱਲਾਂ ਚੱਲ ਪੈਂਦੀਆਂ ਜਲੰਧਰ ਦੀਆਂ,
8: ਕੰਮ ਪਾਠ ਚੱਲ ਪੈਣਾ, ਉਹਨੂੰ ਲਿਖਣ ਦਾ ਹੀ ਭੋਸਿਆ, ਮੈਂ ਕਿਹਾ ਹੁਣ ਤੂੰ ਰਹਿਣ ਦੇ, ਉਹਦੇ ਬੰਦੇ ਦੇਖਦੇ ਮੈਂ ਗੁੱਸੇ 'ਚ।
6: ਜਿਵੇਂ ਤੁਸੀਂ ਕਹਿੰਦੇ ਕਿ ਮੈਨੂੰ ਉਹ ਕਹਿੰਦਾ ਸੀ ਕਿ ਮੈਨੂੰ ਲੱਗਦਾ ਹੈ ਨਾ, ਤੇ ਦੇਵੀ ਭਾਜੀ ਕਹਿੰਦੇ ਮੈਨੂੰ ਵੀ ਲੱਗਦਾ ਸੀ, ਫਿਰ ਬਾਅਦ 'ਚ ਤੁਸੀਂ ਵੀ ਕਹਿਣਾ ਵੀ ਲੱਗਦੇ ਕਰਕੇ ਨਾ ਹੋਵੇ ਲੋਕ ਹੀ ਲੱਗਣ ਲੱਗ ਜਾਣੇ ਸਾਡੇ,
4: ਨਹੀਂ ਲੋਕ ਬਹੁਤ, ਲੋਕ ਬਹੁਤ ਪਿਆਰ ਦੇ ਰਹੇ ਜੀ ਉਹਨੂੰ।
9: ਉਹ ਤਾਂ ਮੈਂ ਗਵਾਹ ਇਸ ਚੀਜ਼ ਦਾ, ਭਾਜੀ ਦੀ ਜਦੋਂ ਅਸੀਂ ਖੈਰ ਮਤਲਬ ਮੈਨੂੰ ਕ੍ਰੈਡਿਟ ਪ੍ਰੋਡਿਊਸਰ ਦਿੰਦੇ ਪਰ ਅਸੀਂ ਸਾਰੇ ਨਾ ਟੀਮ ਹੈ ਭਾਜੀ, ਉਹਨਾਂ ਨੇ ਇੱਕ ਮੈਨੂੰ ਸ਼ੁਰੂ 'ਚ ਗੱਲ ਕਹੀ ਸੀ ਕਿ ਕਿਉਂਕਿ ਜਦੋਂ ਵੀ ਤੁਸੀਂ ਕਾਸਟਿੰਗ ਕਰਦੇ ਨਾ ਜੀ ਆਪਣੇ ਜਾਣ ਪਛਾਣ ਦੇ ਹੁੰਦੇ, ਫੋਨ ਆ ਜਾਂਦੇ ਆ ਜਾਂ ਕਈ ਵਾਰ ਉਹਨਾਂ ਤੁਹਾਨੂੰ ਲੱਗਦਾ ਯਾਰ ਆਪਣੇ ਰੋਜ਼ ਮਿਲਦੇ ਆ ਉਹਨੂੰ, ਕਿਵੇਂ ਆਪਾਂ ਕਹੀਏ ਭਾਜੀ, ਕਹਿੰਦੇ ਵੀ ਇਹ ਜਿਹੜਾ ਪ੍ਰੋਜੈਕਟ ਆ ਨਾ ਇਹਦੀ ਬੜੀ ਅਹਿਮੀਅਤ ਆ, ਲੋਕਾਂ 'ਚ ਜਾਣਾ ਹੈ, ਆਪਣੇ ਨਾਲ ਜੁੜਿਆ ਰਹਿਣਾ, ਸਾਡਾ ਨਾਂ ਜੁੜਨਾ, ਵੀ ਇਹ

0: ਜਾਂਦਾ ਹਨਾ ਵੀ ਯਾਰ ਮੈਂ ਕਿਸ ਤਰ੍ਹਾਂ ਕੰਮ ਕਰ ਲੂ ਨਾ ਹਨਾ ਤਾਂ ਫੇਰ ਉਹ ਫੇਰ ਇੱਕ ਦਿਨ ਕਹਿੰਦਾ ਯਾਰ ਦੋ ਦਿਨ ਕਹਿੰਦਾ ਭਾਜੀ ਇਹ ਗੱਲ ਤੁਹਾਡਾ ਸੁਭਾਅ ਬੜਾ ਚੰਗਾ ਤੁਸੀਂ ਕਿਸੇ ਗੱਲ ਨੂੰ ਮਨਾ ਨੀ ਕਰਦੇ ਰੋਕ ਟੋਕ ਨੀ ਕਰਦੇ ਮੈਂ ਕਿਹਾ ਮੈਂ ਸੱਚ ਦੱਸਾਂ ਮੈਨੂੰ ਹਾਲੇ ਵੀ ਡਰ ਲੱਗਿਆ ਸੀ ਮੈਨੂੰ ਕੱਢ ਨਾ ਪਿਓ
1: ਪਹਿਲੀ ਫਿਲਮ ਸੀ ਇਹਨਾਂ ਦੀ ਪਹਿਲੀ ਫਿਲਮ ਪਰ ਇਹਨਾਂ ਨੇ ਨਾ ਸੁਖਨ ਨੂੰ ਵੀ ਕੋਈ ਗੱਲ ਹੋਵੇ ਮੈਨੂੰ ਦੱਸਣੀ ਆ ਤੂੰ ਦੱਸ ਮੈਂ ਕਿੱਦਾਂ ਕਰਾਂ ਨਾ ਵੀ ਉਹ ਤੋਂ ਵੀ ਪੁੱਛਦੇ ਸੀਗੇ ਅੱਛਾ ਸੁਖਨ ਨਾ ਇਹਨਾਂ ਨੂੰ ਵੀ ਚਲੋ ਜਿੰਨਾ ਦੱਸਣਾ ਦੱਸਿਆ ਹੌਲੀ ਹੌਲੀ ਉਹਨੂੰ ਆਦਤ ਪੈ ਗਈ ਦੱਸਣ ਦੀ ਨਿਰਮਲ ਰਿਸ਼ੀ ਮੈਮ ਉਹਨੂੰ ਕਹਿੰਦੇ ਇਹਨੇ ਇੱਦਾਂ ਨਹੀਂ ਇੱਦਾਂ ਕਰਤਾ
2: ਜਦੋਂ ਮੇਰੇ ਨਾਲ ਵੀ ਸ਼ੂਟ ਕਰਦਾ ਸੀ ਨਾ ਤੇ ਹੁਣ ਉਹਨੇ ਭਾਜੀ ਫਿਲਮ ਮੇਕਿੰਗ ਚ ਜਦੋਂ ਕੋਰਸ ਕੀਤਾ ਆਪਣਾ ਫਿਰ ਉਹਦੀ ਜਿਹੜੀ ਇੰਟਰਨਸ਼ਿਪ ਹੋਈ ਆ ਉਹਨੇ ਬਾਰਡਰ 2 ਚ ਐਜ਼ ਅਸਿਸਟੈਂਟ ਕੰਮ ਕੀਤਾ ਉਹਨੇ ਤੇ ਉਹਦਾ ਪੰਜਵਾਂ ਛੇਵਾਂ ਅਸਿਸਟੈਂਟ ਸੀ ਉਹਦੇ ਤਾਂ ਪੰਜਾਬ ਜਾ ਮਾਰ ਦਿੰਦੇ ਆ ਵੀ ਇੱਧਰ ਜਾ ਜਾਓ ਪਾਣੀ ਲੈ ਕੇ ਜਾਓ ਉੱਥੇ ਇੱਦਾਂ ਤੂੰ ਫੜ ਕੇ ਖੜਾ ਹੋ ਜਾ ਹਨਾ ਬੜਾ ਆਰਟਿਸਟ ਨੂੰ ਬੁਲਾ ਕੇ ਲਿਆਓ ਹਨਾ ਵੈਨ ਦੇ ਬਾਹਰ ਖੜੇ ਰਹਿਣਾ ਜਾ ਕੇ ਆਰਟਿਸਟ ਦੇ ਉਹਨੇ ਉੱਥੋਂ ਸ਼ੁਰੂ ਕੀਤਾ ਸਾਰਾ ਸੁਖਨ ਨੇ ਤੇ ਉਹ ਅੰਦਰ ਨਾ ਇੰਨੀ ਕੁ ਤੁਹਾਡੇ ਅੰਦਰ ਇੱਕ ਅਸਿਸਟੈਂਟ ਡਾਇਰੈਕਟਰ ਵਾਲੀ ਨਾ ਇੱਕ ਜੌਬ ਆ ਜਾਂਦੀ ਹੈ ਉਹ ਸੈੱਟ ਤੇ ਖੜਾ ਖੜਾ ਮੈਨੂੰ ਵੀ ਕਹਿ ਜਾਂਦਾ ਸੀ ਪਾਪਾ ਇੱਥੋਂ ਤੁਸੀਂ ਤਿੰਨ ਕਦਮ ਅੱਗੇ ਚੱਲ ਕੇ ਨਾ ਧੁੱਪ ਆ ਜਾਂਦੀ ਜਾਂ ਤਾਂ ਉਹਦੇ ਖੜੇ ਰਹੇ ਜਾਂ ਪਿੱਛੇ ਉਹ ਮੈਂ ਕਿਹਾ ਭਰਾ ਮੇਰਾ ਮੈਂ 40 ਸਾਲ ਧੁੱਪ ਛਾਂ ਹੀ ਵੇਖੀ ਹੈ ਮੈਂ ਕਿਹਾ ਤੂੰ ਏਡੀ ਨਾ ਬਣ ਤੂੰ ਮੇਰਾ ਕੋ ਐਕਟਰ ਹੈ ਮੇਰਾ ਨਾ ਸੀਨ ਕਰ ਮੈਨੂੰ ਉਹ ਡਾਇਰੈਕਟਰ ਦੱਸੂਗਾ ਉੱਥੋਂ ਵੀ ਅੱਗੇ ਜਾਣਾ ਕਿ ਪਿੱਛੇ ਜਾਣਾ ਅੱਛਾ ਉਹਨੇ ਤਾਓ ਜੀ ਤੁਸੀਂ ਥੋੜ੍ਹਾ ਸੱਜੇ ਹੋ ਜਾਂਦੇ ਹੋ ਤੁਸੀਂ ਫਿਜ਼ਿਕ ਤਾਂ ਉਹ ਮੈਂ ਕਿਹਾ ਡਾਇਰੈਕਟਰ ਦੱਸੇਗਾ
0: ਮੈਂ ਕਿਹਾ ਤੂੰ ਏਡੀ ਭਰਾ ਬਣ ਜੇ ਪਤਾ
1: ਸ਼ੂਟਿੰਗ ਚੱਲਦੀ ਕਈ ਵਾਰ ਨਾ ਪਿੱਛੇ ਰਸਤਾ ਜਾ ਰਿਹਾ ਨਾ
3: ਹਾਂਜੀ
1: ਉਹ ਇੱਕ ਬੰਦੇ ਖੜਾਏ ਹੁੰਦੇ ਆ ਉਧਰੋਂ ਨਾ ਸੀਨ ਚੱਲ ਰਹੇ ਉਹ ਰੁਕ ਰੁਕ ਰੁਕ ਆ ਗਿਆ
2: ਸੀਨ ਚੱਲਦੇ ਜੀ ਕਹਿੰਦਾ ਅਰੇ ਯਾਰ ਭਾਈ ਫਰੇਮ ਮੇ ਆ ਰਹੇ ਹੋ ਪਿੱਛੇ ਹੋ ਜਾਓ
0: ਰਾਜ ਸਾਹਿਬ ਜਰਾ ਕਹਿੰਦਾ ਪ੍ਰੋਡਕਸ਼ਨ ਦੇ 4 ਬੰਦੇ ਬੈਠੇ ਪਰ ਉਹ ਵੀ ਇਹ ਕੰਮ ਕਰ
4: ਐਕਟਰ ਜਗਾਉਣ ਉਹਦਾ ਏਡੀ ਸਵਾਉਣਾ ਬਹੁਤ ਜ਼ਿਆਦਾ
2: ਏਡੀ ਸਵਾਉਣ ਤੇ ਜ਼ਿਆਦਾ ਜ਼ੋਰ ਲੱਗਾ
0: ਉਹਦਾ ਨੀਂਦ ਦੀ ਗੋਲੀ ਜਿਹੜੀ ਪੈਂਦੀ ਉਹਦੇ ਵੀ
3: ਸੋ ਬਹੁਤ ਚੰਗਾ ਲੱਗਿਆ ਤੁਸੀਂ ਜਾਂਦੇ ਜਾਂਦੇ ਕੋਈ ਸੁਣਾ ਦਿਓ ਬਸ ਕਿਉਂਕਿ ਉਹ ਇੱਕ ਭੁੱਖ ਹਮੇਸ਼ਾ ਹੀ
2: ਰਹਿੰਦੀ ਰਹੇਗੀ ਰਹੇਗੀ
3: ਤੇ ਤੁਸੀਂ ਸੁਣਾ ਦਿਓ ਫਿਰ ਉਸ ਤੋਂ ਬਾਅਦ
0: ਆਪਾਂ ਜਾਂਦੇ ਹਾਂ ਜ਼ਿਹਨ ਚ ਆ ਰਿਹਾ ਹੈ ਕਿ ਕਿੰਨੀ ਦੇਰ ਦਿਲ ਦੇ ਤਖਤ ਤੇ ਬਿਠਾਲ ਕੇ ਰੱਖੇ
3: ਆਹਾ
0: ਕਿੰਨੀ ਦੇਰ ਦਿਲ ਦੇ ਤਖਤ ਤੇ ਬਿਠਾਲ ਕੇ ਰੱਖੇ ਕੁਝ ਰਿਸ਼ਤੇ ਮੈਂ ਇੱਜ਼ਤ ਵਾਂਗਰਾਂ ਸੰਭਾਲ ਕੇ ਰੱਖੇ ਤੈਨੂੰ ਮਿਲਦੇ ਤਾਂ ਕਲੇਜਾ ਤੇਰਾ ਸ਼ਾਇਦ ਫਟ ਜਾਂਦਾ ਸਦਮੇ ਜਿਹੜੇ ਮੈਂ ਕਲੇਜੇ ਵਿੱਚ ਸੰਭਾਲ ਕੇ ਮੇਰੀ ਲਾਟਰੀ ਲੱਗੀ ਏ ਚੰਗੇ ਯਾਰ ਮਿਲੇ ਨੇ ਮੇਰੀ ਲਾਟਰੀ ਲੱਗੀ ਏ
2: ਚੰਗੇ ਯਾਰ ਮਿਲੇ ਨੇ
0: ਬੇਬੀ ਪਿਆਰ ਕਰਨ ਵਾਲੇ ਮੈਂ ਨਹੀਂ ਭਾਲ ਕੇ ਰੱਖੇ
3: ਕਿਆ ਬਾਤ ਆ
2: ਵੈਰੀ ਗੁੱਡ
3: ਬਹੁਤ ਅੱਛੇ ਸੋ ਜਾਂਦੇ ਜਾਂਦੇ ਕੋਈ ਹੋਰ ਸੁਨੇਹਾ ਆਪਾਂ
2: ਬਸ ਇਹੀ ਕਹਾਂਗਾ ਜੀ ਕਿ ਫੁੱਲ ਆਫ ਐਂਟਰਟੇਨਮੈਂਟ ਮੂਵੀ ਆ ਮਿਊਜ਼ਿਕ ਕਮਾਲ ਦਾ ਤੇ ਗਾਣੇ ਤੁਸੀਂ ਸੁਣਦੇ ਹੋ ਤੁਸੀਂ ਲਾ ਵੀ ਦਿਓ ਰਾਜਵੀਰ ਜੀ ਇਸ ਤੋਂ ਬਾਅਦ
3: ਬਿਲਕੁਲ ਜੀ
2: ਤੇ ਬੀਟ ਮਿਨਿਸਟਰ ਨੇ ਇਹਦਾ ਮਿਊਜ਼ਿਕ ਕੀਤਾ ਮੁੰਡੇ ਨੇ ਬਹੁਤ ਕਮਾਲ ਦਾ ਜਿਹੜਾ ਗਾਣਾ ਹੁਣ ਆਣਾ ਨਾ ਤੇ ਉਹੀ ਕਹਿੰਦਾ ਤੇ ਹਰਮਨ ਨੇ ਜੋ ਲਿਖਿਆ ਨਾ ਤੇ ਉਹਦੇ ਨਾਲ ਇਨਸਾਫ ਮਿਊਜ਼ਿਕ ਨਾਲ ਵੀ ਬਹੁਤ ਵੱਡਾ ਹੋਇਆ ਜਿਹੜਾ ਹੁਣ ਗਾਣਾ ਹਰਮਨ ਦਾ ਜਿਹੜਾ ਰਿਲੀਜ਼ ਹੋਣਾ ਭਾਜੀ ਆ ਬੰਦੇ ਆ ਮਹਿਮਾਨ ਤੂੰ ਹਨਾ ਉਹਦਾ ਤੇ ਭਾਜੀ ਉਹਦਾ ਮਿਊਜ਼ਿਕ ਵੀ ਸੁਣਿਆ ਬੱਬੂ ਨੇ ਗਾਇਆ ਮਿਊਜ਼ਿਕ ਔਰ ਲਿਰਿਕਸ ਉਹਦੇ ਨਾ ਉਹ ਇੱਕ ਸ਼ਾਹਕਾਰ ਹੈ ਭਾਜੀ ਮਤਲਬ ਉਹ ਫਿਲਮ ਇੱਕ ਪਾਸੇ ਇਕੱਲਾ ਗੀਤ ਇੱਕ ਪਾਸੇ ਇੰਨਾ ਵੱਡਾ ਥਾਟ ਹੈ ਉਹ
3: ਕਦੋਂ ਕਰ ਰਹੇ ਹੋ
1: ਆਸਟ੍ਰੇਲੀਆ ਹੋਣਾ 9 ਤਰੀਕ ਨੂੰ ਉੱਥੇ ਰਿਲੀਜ਼ ਕਰਾਂਗੇ ਜੀ
3: ਓਕੇ ਜੀ
1: ਜਰਨਜੋਤ ਭਾਜੀ ਹੁਣੀ
2: ਡਾਇਰੈਕਟਰ ਔਰ ਪ੍ਰੋਡਿਊਸਰ ਭਾਜੀ ਦੀ ਹੋ ਸਕਦਾ ਇਹਨਾਂ ਨੂੰ ਨਾਰਾਜ਼ਗੀ ਵੀ ਝੱਲਣੀ ਪਈ ਹੋਵੇ ਪਰ ਉਹ ਕਿਤੇ ਨਾ ਕਿਤੇ ਐਂ ਲੱਗਦਾ ਸੀ ਕਿ ਦੇਬੀ ਲਾਈਵ ਨਾਲੋਂ ਅਲੱਗ ਲੱਗੇ ਚੀਜ਼ ਦੇਬੀ ਭਾਜੀ ਨੂੰ ਐਕਟਰ ਦੇ ਤੌਰ ਤੇ ਲੋਕ ਦੇਖਣ ਕਿਉਂਕਿ ਦੇਬੀ ਭਾਜੀ ਦੇ ਗਾਣੇ ਤਾਂ ਲੋਕਾਂ ਨੇ ਰੋਜ਼ ਹੀ ਸੁਣੇ ਸੁਣਨੇ ਵੀ ਆ ਦੇਬੀ ਲਾਈਵ ਵੀ ਦੋ ਦੋ ਘੰਟੇ ਦਾ ਢਾਈ ਢਾਈ ਘੰਟੇ ਦਾ ਲੋਕਾਂ ਨੇ ਸੁਣਨਾ ਉਹ ਫਕੀਰ ਫਕੀਰ ਹੀ ਲੱਗੇ ਹਨਾ ਵੀ ਲੱਗੇ ਵੀ ਇਹ ਮੁਰਸ਼ਦ ਦਾ ਕੋਈ ਹਾਣੀ ਤੁਰਿਆ ਜਾਂਦਾ ਚੇਲਾ ਚਾਂਟਾ ਕੋਈ ਉਹਨਾਂ ਦਾ ਇਹ ਕੋਈ ਇਲਾਹੀ ਰੂਹ ਹੈ ਸੋ ਇਸ ਕਰਕੇ ਇੱਕ ਅਲੱਗ ਫੀਲ ਦਿੱਤਾ ਗਿਆ ਔਰ ਮੈਨੂੰ ਲੱਗਦਾ ਮਿਊਜ਼ਿਕ ਤੇ ਜਿਹੜੇ ਇਹਦੇ ਗੀਤ ਨੇ ਨਛੱਤਰ ਨੇ ਵੀ ਇੱਕ ਗੀਤ ਗਾਇਆ ਉਹ ਵੀ ਕਮਾਲ ਦਾ
3: ਉਹ ਕਮਾਲ
2: ਉਹ ਕਦੋਂ ਰਿਲੀਜ਼ ਹੋਣਾ ਡਾਕਟਰ ਸਾਹਿਬ ਤੁਹਾਡੇ ਟੇਸਟ ਦਾ ਗਾਣਾ ਬਾਗੋ ਬਾਗ ਤੁਹਾਡੇ ਟੇਸਟ ਦਾ ਗਾਣਾ

0: ਜੂਕਬਾਕਸ ਦਾ ਵਿਦ ਇਨ 48 ਆਵਰਸ ਆਪਾਂ ਕਰ ਹੀ ਦੇਣਾ, ਸਾਰੇ ਗਾਣੇ ਹੋਣੇ ਆ, ਉਹ ਤੋਂ ਬਾਅਦ ਲਿਰਿਕਲ ਵੀਡੀਓਜ਼ ਕਰ ਦੇਣੇ ਆ, ਫਿਰ ਬਾਅਦ ਚ ਹੌਲੀ ਹੌਲੀ ਵੀਡੀਓਜ਼ ਆਉਣਗੇ. ਜਿਹੜਾ ਇਹ ਗਾਣੇ ਸਾਰੇ ਵਿਦ ਇਨ ਲਾਈਕ ਤਿੰਨ ਜਾਂ ਚਾਰ ਦਿਨ ਚ ਤੁਹਾਡੇ ਕੋਲ ਸਾਰੇ ਆ ਜਾਣਗੇ.
1: ਅਸੀਂ ਨਾ ਜਿੰਨਾ ਟਾਈਮ ਹੁਣ ਫਿਲਮ ਨਹੀਂ ਆਉਂਦੀ ਫੁੱਲ ਪ੍ਰਮੋਸ਼ਨ ਚੱਲਣੀ ਹੈ
2: ਇੱਥੇ. ਇਹ ਰੇਡੀਓ ਤੁਹਾਡਾ ਆਪਣਾ ਭਾਜੀ,
3: ਮਿਹਰਬਾਨੀ ਸਰ.
1: ਸੋ ਐਨੀ ਟਾਈਮ
4: ਜਦੋਂ ਮਰਜ਼ੀ ਮੈਸੇਜ ਬੱਡੂ ਛੋਟੂ ਹੁਣਾਂ ਨਾਲ, ਜਦੋਂ ਮੈਂ ਪ੍ਰੋਗਰਾਮ ਵੀ ਅਲੀਕਣਾ ਦਾ ਸਾਲ ਪਹਿਲਾਂ ਕਹਿੰਦੇ ਰਾਜਵੀਰ ਨਾਲ ਗੱਲ ਹੋ ਗਈ ਬਾਜੀ, ਸਮਝ ਗਏ ਕੋਈ ਨਹੀਂ. ਸੋ ਕਿਉਂਕਿ ਆਲਵੇਸ ਬਾਜੀ ਸਾਨੂੰ ਇੱਕ ਮਤਲਬ ਘਰ ਤੋਂ ਬਾਅਦ.
3: ਸੋ ਲਾਸਟ ਤੇ ਮੈਂ ਬੇਨਤੀ ਕਰਾਂਗਾ ਜੀ, ਸਾਡੇ ਜਿਹੜੇ ਵੀ ਲਿਸਨਰ ਸੁਣ ਰਹੇ ਨੇ, ਕਿ ਤੁਹਾਡੇ ਟੇਸਟ ਦੀ, ਤੁਹਾਡੀ ਰੂਹ ਦੀ ਗੱਲ ਕਰਨ ਵਾਲੀ, ਤੁਹਾਡੇ ਪਰਿਵਾਰਾਂ ਨੂੰ ਇੱਕ ਨਵੀਂ ਤਰ੍ਹਾਂ ਦੀ ਦਿਸ਼ਾ ਦੇਣ ਵਾਲੀ ਫਿਲਮ ਹੈ, ਤੁਹਾਡੇ ਬੱਚਿਆਂ ਲਈ ਇੱਕ ਚਾਨਣ ਨਵਾਂ ਦਿਖਾਉਣ ਵਾਲੀ ਫਿਲਮ ਹੈ. ਸੋ ਐਂਟਰਟੇਨਮੈਂਟ ਵੀ ਬਹੁਤ ਹੈ, ਪਰ ਇਹਦੇ ਵਿੱਚ ਦੇਖਣ ਸੁਣਨ ਨੂੰ ਵੀ ਬਹੁਤ ਕੁਛ ਹੈ.
1: ਇਹ ਮਿਸ ਕਰਨ ਵਾਲੀ ਹੈ ਹੀ ਨਹੀਂ.
3: ਸੋ ਮੇਰੀ ਰਿਕੁਐਸਟ ਹੈ ਕਿ 19 ਜੂਨ ਨੂੰ ਸਿਨੇਮਾ ਘਰਾਂ 'ਚ ਆ ਰਹੀ ਹੈ, 40 ਦਿਨ ਜ਼ਰੂਰ ਦੇਖਣ ਜਾਇਓ.
1: ਉਹ ਡੱਬੀ ਜੀ ਨਾ ਵੇਟ ਕਰਿਓ.
3: ਨਾ ਨਾ ਨਾ, ਇਹ ਸਭ ਤੋਂ ਵੱਡਾ ਪਾਪ ਹੈ, ਕਿਉਂਕਿ ਭਾਜੀ ਇੰਨੇ ਪੈਸੇ ਡਾਕਟਰ ਸਾਹਿਬ ਨੇ ਲਾਏ ਨੇ, ਹੈ ਨਾ, ਇਹ ਪ੍ਰੋਡਿਊਸਰ ਵੀ ਨੇ ਫਿਲਮ ਦੇ, ਇਸ ਕਰਕੇ ਨਹੀਂ ਲਾਏ ਕਿ ਸਾਨੂੰ ਅਖੀਰ ਤੇ ਲੋਕ ਧੋਖਾ ਦੇ ਜਾਣ ਵੀ ਡੱਬੇ ਤੇ ਹੀ ਵੇਟ ਕਰਨ. ਡੱਬੇ ਤੇ ਬਾਅਦ ਚ ਵੇਖਦੇ ਰਹੇ, ਕਿਉਂਕਿ ਇਹ ਫਿਲਮ ਇੱਕ ਵਾਰੀ ਵੇਖ ਕੇ ਤੁਹਾਨੂੰ ਸਵਾਦ ਨਹੀਂ ਆਉਣਾ, ਤੁਸੀਂ ਦੁਬਾਰਾ ਵੀ ਦੇਖਣੀ ਹੈ. ਜਿੱਦਾਂ ਗੋਰੇ ਕਰਦੇ ਭਾਜੀ, ਇੱਥੇ ਮੈਂ ਦੇਖਿਆ, ਜੇ ਉਹ ਗਲਤੀ ਨਾਲ ਕਿਤੇ ਚੋਰੀ ਦੇ ਕਿਸੇ ਚੈਨਲ ਤੇ ਦੇਖ ਲੈਣ ਨਾ, ਜਿੱਥੇ ਇਲੀਗਲੀ ਫਿਲਮ ਪਈ ਹੋਵੇ, ਉਹ ਦੇਖ ਕੇ ਫਿਰ ਸਿਨੇਮੇ 'ਚ ਜ਼ਰੂਰ ਇੱਕ ਵਾਰੀ ਦੇਖ ਕੇ ਆਉਂਦੇ ਆ. ਕਮਿਟਮੈਂਟ ਕਿ ਮੈਂ ਫਿਲਮ ਦੇ ਪੈਸੇ ਵੀ ਤਾਰਤੇ, ਦੇਖ ਮੈਂ ਭਾਵੇਂ ਪਹਿਲਾਂ ਲਈ ਸੀ ਪਰ ਸਿਨੇਮੇ 'ਚ ਵੀ ਦੇਖ ਲਈ.
1: ਪਰ ਭਾਜੀ ਉਹ ਗੱਲ ਤਾਂ ਹੋਈ ਹੈ ਨਾ, ਕਿ ਜੇ ਉਹ $12 ਦੀ ਜਾਂ 13 ਦੀ ਜਿੰਨੇ ਦੀ ਵੀ ਟਿਕਟ ਆਉਂਦੀ ਆ, ਪਰ ਉਸ ਟਿਕਟ ਨੇ ਕਿੰਨੇ ਬੰਦਿਆਂ 'ਚ ਵੰਡਿਆ ਜਾਣਾ, ਕਿੱਡਾ ਕਰੂ ਚੱਲਦਾ ਉਸ ਫਿਲਮ ਦੇ ਪਿੱਛੇ, ਉਹ ਮਿਊਜ਼ਿਕ ਡਾਇਰੈਕਟਰ, ਬੈਕਗ੍ਰਾਉਂਡ ਸਕੋਰ,
3: ਹਰ ਚੀਜ਼ ਤੇ ਪੈਸਾ ਲੱਗਦਾ ਭਾਜੀ.
1: ਉਹ ਸਾਰੀਆਂ ਉਹ ਮੁੜਨਾ
4: ਘਰਾਂ ਦੀ ਰੋਟੀ ਆ.
3: ਜੀ ਜੀ ਜੀ,
1: ਅਸੀਂ ਉਹਨੂੰ ਦੇਖ ਕੇ ਉਹਨਾਂ ਤੇ ਲੱਤ ਮਾਰ ਰਹੇ ਸੀ.
3: ਨਹੀਂ, ਸਾਡੇ ਆਡੀਅੰਸ ਨੂੰ ਵੈਸੇ ਕਹਿਣ ਦੀ ਲੋੜ ਨਹੀਂ ਕੈਨੇਡਾ ਦੀ ਸਪੈਸ਼ਲੀ, ਕਿਉਂਕਿ ਇੱਥੋਂ ਹਮੇਸ਼ਾ ਹੀ ਮੈਨੂੰ ਲੱਗਦਾ ਪੰਜਾਬੀ ਸਿਨੇਮੇ ਨੂੰ ਸੰਜੀਵਨੀ ਬੂਟੀ ਵੀ ਕੈਨੇਡਾ 'ਚੋਂ ਮਿਲੀ ਹੈ. ਜੇ ਉੱਥੋਂ ਉੱਥੇ ਇਕੱਲਾ ਪੰਜਾਬ ਤੇ ਸਿਨੇਮਾ ਬੇਸਡ ਹੁੰਦਾ ਤੇ ਅੱਜ ਤੱਕ ਇੱਥੇ ਪਹੁੰਚਦਾ ਵੀ ਨਾ. ਜਦੋਂ ਮਨਮੋਹਨ ਜੀ ਨੇ ਫਿਲਮਾਂ ਸ਼ੁਰੂ ਕੀਤੀਆਂ, ਜਿਹੜੀ ਮੇਰੀ ਵੀ ਪਹਿਲੀ ਫਿਲਮ ਜੀ ਆਇਆਂ ਨੂੰ ਆਈ ਸੀ, ਅਸਾਂ ਨੂੰ ਮਾਣ ਵਤਨਾਂ ਦਾ, ਯਾਰਾਂ ਨਾਲ ਬਹਾਰਾਂ, ਦਿਲ ਆਪਣਾ ਪੰਜਾਬੀ, ਮਿੱਟੀ ਵਾਜਾ ਮਾਰਦੀ,
4: ਸੋ ਬੜੀਆਂ ਫਿਲਮਾਂ ਨੂੰ ਦੁਬਾਰਾ ਦਰਸ਼ਕ ਆਏ,
3: ਮੁੰਡੇ ਯੂਕੇ ਦੇ ਅਣਗਿਣਤ ਫਿਲਮਾਂ ਕੀਤੀਆਂ, ਔਰ ਉਸ ਸਿਨੇਮੇ ਨੂੰ ਕੈਨੇਡਾ ਨੇ ਸੰਜੀਵਨੀ ਬੂਟੀ ਦਿੱਤੀ, ਇਹਨੇ ਹੀ ਸਵਾਰਿਆ ਸਜਾਇਆ. ਸੋ ਮੈਂ ਬੇਨਤੀ ਕਰਾਂਗਾ ਕਿ ਥੀਏਟਰਸ ਵਿੱਚ ਦੇਖ ਕੇ ਆਇਓ, 19 ਜੂਨ ਨੂੰ ਲੱਗ ਜਾਣੀ ਹੈ, 40 ਦਿਨ.
5: ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਭਾਜੀ, ਥੈਂਕ ਯੂ ਵੈਰੀ ਮਚ, ਲਵ ਯੂ, ਬਹੁਤ ਬਹੁਤ ਸਤਿਕਾਰ,
3: ਬਹੁਤ ਸ਼ੁਕਰੀਆ ਬੋਪਰਾ ਸਾਹਿਬ, ਥੈਂਕ ਯੂ ਜੀ,
5: ਬਹੁਤ ਬਹੁਤ ਧੰਨਵਾਦ.

0: ਜੀ ਦੋਸਤੋ, ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਸੋ ਕਮਾਲ ਦੀ ਗੱਲਬਾਤ ਜਿਹੜੀ ਅੱਜ ਮੈਨੂੰ ਲੱਗਦਾ ਕਿ ਤੁਸੀਂ ਸੁਣੀ ਹੋਣੀ ਹੈ, ਸੋ ਦੇਵੀ ਮਖਸੂਸਪੁਰੀ ਸਾਹਿਬ ਅਤੇ ਨਾਲ ਦੀ ਨਾਲ ਹੀ ਗੁਰਪ੍ਰੀਤ ਘੁੱਗੀ ਸਾਹਿਬ, ਡਾਕਟਰ ਸਾਹਿਬ, ਸੋ ਇਹਨਾਂ ਦੀ ਮੂਵੀ ਆ ਜਿਹੜੀ ਬੱਜੀ, ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਦੇਖਣ ਜਾਣੀ ਹੈ, ਕਿਉਂਕਿ 40 ਦਿਨਾਂ ਦੀ ਗੱਲਬਾਤ ਜਿਹੜੀ ਹੋਣੀ ਹੈ। ਸੋ ਜਗਜੀਤ ਮਾਲ ਸਾਹਿਬ ਵੀ ਸਾਡੇ ਨਾਲ ਨੇ। ਮਾਲ ਸਾਹਿਬ, ਕਿਵੇਂ ਲੱਗਿਆ ਗੱਲਬਾਤ? ਮਤਲਬ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਘੰਟਾ ਨਿਕਲ ਗਿਆ।
1: ਜੀ ਬਿਲਕੁਲ ਜੀ, ਇੱਦਾਂ ਲੱਗਦਾ ਸੀਗਾ ਜਿਵੇਂ ਹੁਣੀ ਪ੍ਰੋਗਰਾਮ ਸ਼ੁਰੂ ਕੀਤਾ ਹੁੰਦਾ, 10 ਕੁ ਮਿੰਟ ਵੀ ਹੋਏ ਹੁੰਦੇ ਆ, ਬਟ 1 ਘੰਟਾ ਕਦੋਂ ਨਿਕਲਿਆ ਬਿਲਕੁਲ ਵੀ ਫੀਲ ਨਹੀਂ ਹੋਇਆ ਜੀ। ਸੋ ਗੱਲਾਂ ਬਾਤਾਂ ਇੰਨੀਆਂ ਸੋਹਣੀਆਂ ਸੀਗੀਆਂ, ਔਰ ਜੇ ਆਪਾਂ ਉਹਨਾਂ ਨਾਲ ਗੱਲਬਾਤ ਕਰਕੇ ਆਪਾਂ ਨੂੰ ਲੱਗ ਰਿਹਾ ਵੀ ਫਿਲਮ ਦੇ ਵਿੱਚ ਕੀ ਕੁਛ ਹੋਊਗਾ,
0: ਇਹ ਫਿਲਮ
1: ਮੈਂ ਸਾਰਿਆਂ ਨੂੰ ਰਿਕੁਐਸਟ ਕਰੂੰਗਾ ਕਿ 40 ਦਿਨ ਮੂਵੀ ਜ਼ਰੂਰ ਦੇਖਣ ਜਾਇਓ ਸਿਨੇਮਾ ਘਰਾਂ ਵਿੱਚ, 19 ਜੂਨ ਨੂੰ ਰਿਲੀਜ਼ ਹੋ ਰਹੀ ਹੈ ਜੀ।
0: ਥੈਂਕ ਯੂ। ਜਿਵੇਂ ਉਹਨਾਂ ਨੇ ਗੱਲ ਕੀਤੀ ਸੀ ਨਾ ਇੱਕ ਕਿ ਲੱਗਣ ਦੀ ਗੱਲਬਾਤ ਸੀ ਕਿ ਕਈ ਵਾਰ ਕੋਈ ਚੀਜ਼ ਤੁਹਾਨੂੰ ਲੱਗਦੀ ਹੁੰਦੀ ਹੈ ਅਤੇ ਕਈ ਵਾਰ ਚੀਜ਼ ਉਹ ਹੁੰਦੀ ਆ, ਹੈ ਨਾ?
1: ਜੀ ਬਿਲਕੁਲ।
0: ਸੋ ਉਹਦੇ 'ਚ ਸੀਗਾ, ਜੀ ਹਾਂ ਮੈਨੂੰ ਇਉਂ ਲੱਗਿਆ ਵੱਡਿਆਂ ਦੀ ਬਾਣੀ ਬਾਰੇ ਅਤੇ ਉਪਦੇਸ਼ ਬਾਰੇ
1: ਜੀ,
0: ਆਪਣੀ ਬੋਲੀ ਵਿੱਦਿਆ ਦੇਸ਼ ਬਾਰੇ, ਕੁਝ ਨਾਵਾਂ ਥਾਵਾਂ ਘਟਨਾਵਾਂ ਬਾਰੇ, ਕਿਤਾਬਾਂ ਕਵੀਆਂ ਅਤੇ ਕਵਿਤਾਵਾਂ ਬਾਰੇ। ਜੇ ਮੈਂ ਆਪਣੇ ਲੱਗਣ ਨੂੰ ਸੱਚ ਕਹਾਂਗਾ ਤਾਂ ਸੱਚਮੁੱਚ ਝਗੜਾ ਪਾ ਵਹਾਂਗਾ, ਆਪੋ ਆਪਣਾ ਤਰਕ ਹੋ ਸਕਦਾ, ਲੱਗਣ ਅਤੇ ਹੋਣ 'ਚ ਫਰਕ ਹੋ ਸਕਦਾ।
1: ਜੀ ਬਿਲਕੁਲ ਜੀ।
0: ਸੋ ਕਈ ਵਾਰ ਚੀਜ਼ ਤੁਹਾਨੂੰ ਕੋਈ ਲੱਗਦੀ ਹੈ, ਪਰ ਇਹ ਫਿਲਮ ਹੈ ਕਮਾਲ ਦੀ।
1: ਬਿਲਕੁਲ ਜੀ।
0: ਸੋ ਕਈ ਵਾਰ ਹੁੰਦਾ ਕਿ ਸਾਨੂੰ ਇਹ ਜਿਹਾ ਫਿਲਮ ਕਿੱਦਾਂ ਦੀ ਹੋਊਗੀ, ਅਤੇ ਤੁਸੀਂ ਜ਼ਰੂਰ ਦੇਖਿਓ। ਅਤੇ ਜਿੰਨੇ ਸਾਡੇ ਸਪੋਂਸਰ ਨੇ ਜੀ, ਉਹਨਾਂ ਦਾ ਧੰਨਵਾਦ, ਕਿਉਂਕਿ ਅੱਜ ਅਸੀਂ ਉਹਨਾਂ ਦੇ ਲਈ ਐਡਵਰਟਾਈਜ਼ਮੈਂਟ ਆ, ਕਿਉਂਕਿ ਇੱਕ ਉਹਨਾਂ ਦੀ ਹੱਲਾਸ਼ੇਰੀ ਆ। ਸੋ ਉਹਨਾਂ ਦਾ ਪਿਆਰ ਆ, ਸਤਿਕਾਰ ਆ। ਸੋ ਜਿੰਨੇ ਸਾਡੇ ਸਪੋਂਸਰ ਨੇ, ਅਸੀਂ ਸਾਰਿਆਂ ਦੇ ਵੱਲੋਂ ਤੁਹਾਨੂੰ ਰਿਕੁਐਸਟ ਕਰਦੇ ਹਾਂ ਕਿ ਜਿੱਥੇ ਜਿੱਥੇ ਤੁਹਾਨੂੰ ਸਾਰਿਆਂ ਦਾ ਪਤਾ ਹੀ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਸ ਦਾ ਤੁਹਾਨੂੰ ਪਤਾ ਹੀ ਹੈ ਜੀ, ਢਿੱਲੋਂ ਵੀਡੀਓ ਦਾ ਪਤਾ ਹੀ ਹੈ ਤੁਹਾਨੂੰ, ਇੰਡੀਅਨ ਫਰੂਟਲੈਂਡ, ਮੋਨਾ ਮਹਿੰਗੀ ਜੀ, ਖਾਸ ਤੌਰ 'ਤੇ ਅੱਜ ਉਹਨਾਂ ਦਾ ਦਿਨ ਹੁੰਦਾ ਮੋਨਾ ਜੀ ਦਾ। ਸੋ ਕੱਲ੍ਹ ਨੂੰ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਆਪਾਂ ਕੱਲ੍ਹ ਨੂੰ ਲੈ ਲਾਂਗੇ। ਅਤੇ ਜਿੰਨੇ ਵੀ ਸਾਡੇ ਸਪੋਂਸਰ ਨੇ, ਗ੍ਰੈਂਡ ਫਰਨੀਚਰ, ਉਹਨਾਂ ਦੇ ਵੱਲੋਂ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਰਿਆਂ ਦਾ, ਕਿ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਭਰਮਾ ਹੁੰਗਾਰਾ ਦਿੰਦੇ ਹੋ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤਾਂ ਆਪਾਂ ਇੱਥੇ ਇਜਾਜ਼ਤ ਲੈ ਲੈਣੀ ਹੈ, ਪਰ ਕੁਛ ਹੋਰ ਐਡ ਕਰਨਾ ਚਾਹੁੰਦੇ ਤੁਸੀਂ?
1: ਜੀ ਬਿਲਕੁਲ ਜੀ, ਬਸ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ 40 ਦਿਨ ਪੜ੍ਹਿਆ ਬਹੁਤ ਸਾਰੇ ਲੋਕਾਂ ਨੇ ਹੋਣਾ ਨਾਵਲ, ਅਤੇ ਬਟ ਉਹਨੂੰ ਸਿਨੇਮੇ ਘਰਾਂ ਵਿੱਚ ਜਾ ਕੇ ਵੀ ਉਨਾ ਹੀ ਪਿਆਰ ਦੇਵੋ ਜਿੰਨਾ ਤੁਸੀਂ, ਜਿਵੇਂ ਘੁੱਗੀ ਭਾਅ ਜੀ ਦੱਸ ਕੇ ਗਏ ਨੇ ਕਿ ਅਸੀਂ ਭਵਾਨੀਗੜ੍ਹ ਕੋਲ ਕਿਸੇ ਕਾਲਜ 'ਚ ਗਏ ਸੀਗੇ, ਉੱਥੇ 1 ਹੀ ਬਚਿਆ ਸੀ। ਸੋ ਜੇ ਉਹਦੇ ਵਿੱਚ ਕੋਈ ਗੱਲਬਾਤ ਹੈ ਤਾਂ ਹੀ ਕੋਈ ਬੁੱਕ ਇੰਨਾ ਵਿਕਦੀ ਹੈਗੀ ਜਾਂ ਨਾਵਲ ਵਿਕਦਾ ਹੈਗਾ। ਸੋ ਜ਼ਰੂਰ ਤੁਸੀਂ 19 ਜੂਨ ਨੂੰ ਸਿਨੇਮਾ ਘਰਾਂ ਵਿੱਚ ਜਾਓ ਅਤੇ ਆਪਣੇ ਪਰਿਵਾਰ ਸਮੇਤ ਜਾਓ ਅਤੇ ਫਿਲਮ ਨੂੰ ਤੁਸੀਂ ਆਨੰਦ ਮਾਣੋ ਫਿਲਮ ਦਾ।
0: ਬਿਲਕੁਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਇੱਥੇ ਇਜਾਜ਼ਤ ਦੇ ਦਿਓ ਸਾਨੂੰ, ਅਤੇ ਮੋਨਾ ਜੀ ਦਾ ਨੰਬਰ ਇੱਕ ਵਾਰ 416-509-1509 ਮੋਨਾ ਜੀ ਦਾ ਨੰਬਰ ਹੈ, ਯੂਨੀ ਗਲੋਬਲ ਐਡਵਾਈਜ਼ਰੀ ਵੱਲੋਂ, ਸਵੀਟ ਮਹਿਲ ਦੀ ਪੂਰੀ ਟੀਮ ਵੱਲੋਂ, ਪਰਮਜੀਤ ਕਿੰਗ ਮੋਰਗੇਜ ਤੋਂ, ਪਰਮਜੀਤ ਬਾਈ ਜੀ ਉਹਨਾਂ ਦੇ ਵੱਲੋਂ, ਅਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਵੱਲੋਂ, ਅਤੇ ਨਾਲ ਦੀ ਨਾਲ CIC ਇਮੀਗ੍ਰੇਸ਼ਨ ਵੱਲੋਂ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸਕਾਈਡੋਮ ਗਰੁੱਪ ਆਫ ਕੰਪਨੀਜ਼ ਵੱਲੋਂ ਵੀ ਤੁਹਾਡਾ ਧੰਨਵਾਦ। ਸੋ ਰੈਪ ਐਂਡ ਮੂਵ, ਜੇਕਰ ਤੁਸੀਂ ਘਰ ਦਾ ਕੋਈ ਸਮਾਨ ਮੂਵ ਕਰਵਾਉਣਾ ਚਾਹੁੰਦੇ ਹੋ ਤਾਂ ਰੈਪ ਐਂਡ ਮੂਵ ਵਾਲੇ ਜਿਹੜੇ, ਉਹਨਾਂ ਨੂੰ ਜ਼ਰੂਰ ਇੱਕ ਵਾਰ ਸੰਪਰਕ ਕਰ ਲਿਆ ਕਰੋ। ਸੋ ਅੱਜ ਦੇ ਪ੍ਰੋਗਰਾਮ 'ਚ ਸਾਨੂੰ ਤੁਸੀਂ ਇਜਾਜ਼ਤ ਦੇ ਦਿਓ, ਅਤੇ ਜੇਕਰ ਤੁਸੀਂ PAU ਦੇ ਪੜ੍ਹੇ ਹੋਏ ਹੋ ਤਾਂ ਇੱਕ ਨੰਬਰ ਤੁਹਾਨੂੰ ਦਿੰਦਾ, ਇਸ ਨੰਬਰ 'ਤੇ ਕਾਲ ਕਰ ਲਿਓ। PAU ਦੇ ਜੇ ਤੁਸੀਂ ਪੜ੍ਹੇ ਹੋਏ ਹੋ ਤਾਂ ਤੁਹਾਡੀਆਂ ਕਾਰਾਂ ਦੀ ਇੰਸ਼ੋਰੈਂਸ ਦੇ ਲਈ 10-15-20% ਨਹੀਂ, ਉਦੋਂ ਵੱਧ ਡਿਸਕਾਊਂਟ ਸਿਰਫ ਜੇ ਤੁਸੀਂ PAU ਦੇ ਪੜ੍ਹੇ ਹੋ। ਕਿੰਨਾ ਕੋਈ ਪ੍ਰੋਡਕਟ ਆ ਉਹ ਜਦ ਨੰਬਰ ਅਨਾਊਂਸ ਕਰ ਦਿਓ ਬਾਈ
1: ਜੀ, 647-627-8820, 647-627-8820,
0: 647-627-8820। ਲਓ ਜੀ, ਇਸ ਨੰਬਰ 'ਤੇ ਤੁਸੀਂ ਕਾਲ ਕਰ ਲਿਓ, ਅਤੇ ਜੇ ਤੁਸੀਂ PAU ਦੇ ਪੜ੍ਹੇ ਹੋਏ ਹੋ ਤਾਂ ਤੁਹਾਨੂੰ ਸਪੈਸ਼ਲ ਡਿਸਕਾਊਂਟ ਮਿਲੂ ਕਾਰਾਂ ਦੀ ਇੰਸ਼ੋਰੈਂਸ ਦੇ ਲਈ। ਕਰ ਲਿਓ ਕਾਲ, 25% ਤੱਕ ਡਿਸਕਾਊਂਟ ਮਿਲ ਸਕਦਾ ਜਿੰਨੀ ਤੁਸੀਂ ਇੰਸ਼ੋਰੈਂਸ ਪੇ ਕਰਦੇ ਹੋ। 647-627-8820 'ਤੇ ਕਾਲ ਕਰ ਲਿਓ
1: ਜੀ।
0: 40 ਦਿਨ ਮੂਵੀ ਆ ਜਿਹੜੀ, ਤੁਸੀਂ ਜ਼ਰੂਰ ਸਿਨੇਮਾ ਘਰਾਂ ਦੇ ਵਿੱਚ ਦੇਖਣ ਪਹੁੰਚਣਾ। ਬਹੁਤ ਬਹੁਤ ਧੰਨਵਾਦ, ਥੈਂਕ ਯੂ
1: ਜੀ।
2: ਇਹਨਾਂ ਕੋਲ ਸਾਰੇ ਹਾਊਸ ਹੋਲਡ ਅਪਲਾਈਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ, 32-98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
3: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 801 ਬੋਵੇ ਡਰਾਈਵ ਨੀਅਰ ਚਿੰਗੂਜ਼ੀ, ਕਾਲ 905-450-2828, 905-450-2828।
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardeshradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ। ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
2: 905-564-6444।
3: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
4: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, ਆਰ

5:30 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਵਿੱਚ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 to 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ ਅੰਗ ਸੰਗ।

0: तारीख है आज और दिन है आज बुधवार और इस समय देश प्रदेश प्राइम टाइम रेडियो ऑन कर चुके हो ਇਹ ਤੁਹਾਡਾ ਸਭਦਾ ਤਜਿੰਦਰ ਸਿੰਘ ਸਿੱਧੂ ਸਿੱਧਵਾਂ ਵਾਲੇ ਵੱਲੋਂ ਸਰਦਰ ਨਿੱਘਾ ਸਵਾਗਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ ਮੁਲਾਕਾਤ ਸਾਡੀ ਤੁਹਾਡੇ ਨਾਲ ਹੋਏਗੀ ਲੇਕਿਨ ਇੱਕ ਘੰਟਾ ਅਸੀਂ ਤੁਹਾਡੇ ਨਾਲ ਹੋਵਾਂਗੇ 3 ਤੋਂ ਲੈ ਕੇ 4 ਵਜੇ ਤੱਕ ਸਭ ਨੂੰ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਵਿੱਚ ਜੀਆਂ ਨੂੰ ਜੀ ਨਿੱਘਾ ਸਵਾਗਤ ਔਰ ਬਹੁਤ ਹੀ ਪਿਆਰਾ ਜਿਹਾ ਦਿਨ ਧੁੱਪ ਖਿਲੀ ਹੋਈ ਹੈ ਬਹੁਤ ਹੀ ਵਧੀਆ ਦਿਨ ਹੈ ਅਤੇ ਸਭ ਵਾਸਤੇ ਬੈਸਟ ਵਿਸ਼ਸ ਜੀ
1: ਜੀ ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੂਰ ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਅਤੇ ਬਿਲਕੁਲ ਤੁਹਾਡਾ ਅਤੇ ਸਾਡਾ ਸਾਥ ਜਿਵੇਂ ਕਿ ਹਰ ਰੋਜ਼ 3 ਘੰਟੇ ਦਾ ਹੁੰਦਾ ਉਹਦੇ ਵਿੱਚੋਂ 1 ਘੰਟੇ ਦਾ ਸਾਥ ਤੁਹਾਡਾ ਅਤੇ ਮੇਰਾ ਸਿੱਧੂ ਸਰ ਦਾ ਹੋਏਗਾ ਅਤੇ ਨਾਲ ਹੀ ਸਟੂਡੀਓ ਦਾ ਨੰਬਰ ਨੋਟ ਕਰ ਲਓ 905-564-5444 905-564-6444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੇ ਤੁਸੀਂ ਪ੍ਰੋਗਰਾਮ ਆਪਣੇ ਫੋਨ ਦੇ ਉੱਪਰ ਸੁਣਨਾ ਚਾਹੁੰਦੇ ਹੋ ਤਾਂ ਨੰਬਰ ਹੈ 416-416-2040 4164-7-2040 ਦੇ ਉੱਪਰ ਕਾਲ ਕਰਕੇ ਤੁਸੀਂ ਪ੍ਰੋਗਰਾਮ ਨੂੰ ਸੁਣ ਸਕਦੇ ਹੋ ਜੇ ਤੁਹਾਡੇ ਘਰਾਂ ਦੇ ਵਿੱਚ IPTV ਬਾਕਸ ਹੈ ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾਓ ਅਤੇ ਦੇਸ਼ ਪ੍ਰਦੇਸ਼ ਨੂੰ ਟਿਊਨ ਇਨ ਕਰ ਲਓ ਤੁਸੀਂ ਸਾਨੂੰ ਲਾਈਵ ਸਟੂਡੀਓ ਦੇ ਵਿੱਚੋਂ ਦੇਖ ਵੀ ਸਕਦੇ ਹੋ ਅਤੇ ਪ੍ਰੋਗਰਾਮ ਨੂੰ ਵੀ ਸੁਣ ਸਕਦੇ ਹੋ ਜੀ
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਅਤੇ ਹੁਣ ਦੇਸ਼ ਪ੍ਰਦੇਸ਼ ਸ਼ਾਮ ਦੇ 6 ਵਜੇ ਤੱਕ ਤੁਹਾਡੇ ਨਾਲ ਹੈ 2 ਤੋਂ 3 ਸੁਣਿਆ ਤੁਸੀਂ ਸਾਰੰਗ ਰੇਡੀਓ ਰਾਜਵੀਰ ਬੋਪਰ ਬਾਬਾ ਹੋਰਾਂ ਨੇ ਪੇਸ਼ ਕੀਤਾ ਅੱਜ ਕੱਲ੍ਹ 40 ਦਿਨ ਦੀ ਮੂਵੀ ਜਿਹੜੀ ਹੈਗੀ ਬੜੀ ਪਿਆਰੀ ਬਣਾਈ ਹੈ ਰੀਝਣਾ
1: ਜੀ
0: ਸਾਰੀ ਟੀਮ ਪਹੁੰਚੀ ਹੋਈ ਟਰਾਂਟੋ ਦੀ ਧਰਤੀ 'ਤੇ ਸਾਰਿਆਂ ਨੂੰ ਅਸੀਂ ਜੀਆਂ ਕਹਿੰਦੇ ਹਾਂ ਗੁਰਪ੍ਰੀਤ ਸਤੁੱਗਾ ਹੋਰੀ ਔਰ ਨਾਲ ਦੀ ਨਾਲ ਤਨਵੀਰ ਸਿੰਘ ਜਗਪਾਲ ਹੋਰੀ ਇਹ ਫਿਲਮ ਉਹਨਾਂ ਵੱਲੋਂ ਤਿਆਰ ਕੀਤੀ ਗਈ ਹੈ ਨਾਲ ਦੀ ਨਾਲ ਅਬਵ ਆਲ ਗੁਰਪ੍ਰੀਤ ਘੁੱਗੀ ਸਾਹਿਬ ਉਹਨਾਂ ਨੇ ਇਹਨਾਂ ਬੜਾ ਸੋਹਣਾ ਕੰਮ ਕੀਤਾ ਦੇਬੀ ਮਖਸੂਸ ਪੂਰੀ ਅਤੇ ਆਹ ਬਾਤਾਂ ਨੇ ਸਟਾਰ ਕਾਸਟਿੰਗ ਸਾਰੀ ਬੜੀ ਅੱਛੀ ਆ ਇਹ ਮੂਵੀ ਤੁਹਾਡੇ ਲਈ 19 ਤਾਰੀਖ ਨੂੰ ਰਿਲੀਜ਼ ਹੋਣੀ ਆ ਸਨਪਲੈਕਸ ਥੀਏਟਰ ਮਿਸੀਸਾਗਾ ਬ੍ਰੈਂਪਟਨ ਲੈਂਡਮਾਰਕ ਦੇ ਵਿੱਚ ਵੀ ਲੱਗੇਗੀ ਅਤੇ ਤੁਸੀਂ ਤਿਆਰੀ ਖਿੱਚ ਲਓ ਇਹਦੀ ਸਟਾਰ ਕਾਸਟਿੰਗ ਬੜੀ ਅੱਛੀ ਆ ਨਿਰਮਲ ਰਿਸ਼ੀ ਹੋਰੀ ਵੀ ਇਹਦੇ ਵਿੱਚ ਨੇ ਹਰਬੀ ਸੰਘਾ ਹੋਰੀ ਨੇ ਤੋ ਇਹ ਮੂਵੀ ਤੁਹਾਡੇ ਵਾਸਤੇ ਸ਼ਿੰਗਾਰ ਬਣੇਗੀ ਆਉਣ ਵਾਲੇ ਦਿਨਾਂ ਦੇ ਵਿੱਚ 19 ਤਾਰੀਖ ਨੂੰ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹਾਂ ਕਰੀਏ ਫਿਰ ਪ੍ਰੋਗਰਾਮ ਸ਼ੋਅ
1: ਜੀ
0: ਬੜਾ ਪਿਆਰਾ ਜਿਹਾ ਦਿਨ ਅੱਜ ਹੈ ਨਾ ਤੁਸੀਂ ਕੱਲ੍ਹ ਸਾਰਿਆਂ ਕਲਾਕਾਰਾਂ ਦੇ ਨਾਲ ਇੰਟਰਵਿਊ ਵਗੈਰਾ ਕੀਤੀ
1: ਹਾਂਜੀ
0: ਮੈਂ ਫਿਰ ਮੈਨੂੰ ਮੈਂ ਡਾਕਟਰ ਦੇ ਨਾਲ ਅਪੁਆਇੰਟਮੈਂਟ ਸੀ ਮੈਂ ਪਹਿਲਾਂ ਯਾਦ ਹੀ ਨਹੀਂ ਰਿਹਾ ਵੀ ਬਣਾਈ ਹੋਈ ਹੈ ਨਾ
1: ਹਾਂਜੀ
0: ਅਤੇ ਫਿਰ ਮੈਨੂੰ ਇੱਕ ਤਾਂ ਭੱਜਣਾ ਪਿਆ
1: ਹਾਂਜੀ
0: ਮੈਂ ਕਿਹਾ ਭਾਈ ਪਰ ਐਨੀਵੇ ਟੀਮ ਵਰਕ ਸੁਣਦਾ ਗਿਆ ਮੈਂ ਤੁਹਾਨੂੰ ਬੜਾ ਇੰਜੋਏ
1: ਕੀਤਾ
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਕਰੀਏ ਫਿਰ ਸ਼ੁਰੂ ਆਪਾਂ ਨੂੰ
1: ਬਿਲਕੁਲ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਮਲਕੀਤ ਸਿੰਘ ਜੀ ਦੇ ਗਾਣੇ ਦੇ ਨਾਲ ਇੰਜੋਏ ਕਰੋ ਅਤੇ ਤੁਸੀਂ ਵੀ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ
0: ਔਰ ਹਮੇਸ਼ਾ ਹੀ ਜਿੱਥੇ ਮਰਜ਼ੀ ਬਸੀਏ ਜਿੱਥੇ ਵੀ ਰਹੀਏ ਅਸੀਂ ਪਰ ਆਪਣੀ ਮਾਂ ਬੋਲੀ ਪੰਜਾਬੀ ਨੂੰ ਨਹੀਂ ਭੁੱਲ ਸਕਦੇ ਜਿਵੇਂ ਕਿ ਹੁਣ ਫਿਲਮਾਂ ਵਾਲੇ ਵੀ ਆਪਣੀ ਇੰਨੀ ਐਫਰਟ ਕਰਦੇ ਆ
1: ਬਿਲਕੁਲ
0: ਆਪਣਾ ਵੀ ਫਰਜ਼ ਬਣਦਾ ਜਦੋਂ ਮੂਵੀਆਂ ਆਉਂਦੀਆਂ ਨੇ ਪੰਜਾਬੀ ਸਿਨੇਮੇ ਨੂੰ ਹੋਰ ਉੱਪਰ ਸਿਖਰਾਂ 'ਤੇ ਲਿਜਾਈਏ ਇਹ ਵੀ ਬਹੁਤ ਮਿਹਨਤ ਕਰਦੇ ਆ ਆਪਾਂ ਸਾਰਿਆਂ ਦਾ ਵੀ ਫਰਜ਼ ਬਣਦਾ ਕਿ ਮੂਵੀਆਂ ਵੇਖਣੀਆਂ ਜਾ ਕੇ ਥੀਏਟਰ ਦੇ ਵਿੱਚ
1: ਬਿਲਕੁਲ
0: ਠੀਕ ਹੈ ਨਾ ਤਾਂ ਹੀ ਸਿਨੇਮਾ ਜਿੰਦਾ ਰਹੇਗਾ
1: ਬਿਲਕੁਲ ਸਹੀ ਗੱਲ ਹੈ
0: ਬਾਅਦ ਦੇ ਵਿੱਚ ਜੋ ਮਰਜ਼ੀ ਵੇਖੀ ਜਾਓ ਟਾਈਮ ਸਿਰ ਰਿਲੀਜ਼ ਹੋ ਜਾਂਦੀ ਨੈਟਫਲਿਕਸ 'ਤੇ ਰਿਲੀਜ਼ ਹੋ ਜਾਂਦੀ ਆ ਹੋਰ ਕਿਤੇ ਰਿਲੀਜ਼ ਹੁੰਦੀ ਆ ਪਰ ਪਹਿਲਾਂ ਬਣਦਾ ਆਪਣਾ ਫਰਜ਼ ਕਿ ਥੀਏਟਰ ਵਿੱਚ ਜਾ ਕੇ ਇਸ ਤਰ੍ਹਾਂ ਦਾ ਗੀਤ ਆ ਅਤੇ ਪਹਿਲਾਂ ਆਪਾਂ ਗੀਤ ਲੈ ਲਈਏ ਇੱਕ ਕਾਲਰ ਨੂੰ ਲੈ ਲਈਏ ਪਹਿਲਾਂ ਕਾਲਰ ਨੂੰ ਲੈ ਲਈਏ ਹੈ ਨਾ ਚਲੋ ਦੇਖਦੇ ਹਾਂ ਕੀ ਕਹਿੰਦੇ ਆ ਕਾਲਰ ਸਾਡੇ ਘੱਟ ਗਏ ਆਏ ਨਾ ਕਰਿਆ ਕਰੋ ਵੀਰੇ ਇਹਨਾਂ ਜੋ ਕਾਲ ਕਰਦੇ ਹੁੰਦੇ ਥੋੜ੍ਹਾ ਜਿਹਾ ਵੇਟ ਕਰ ਲਿਆ ਕਰੋ ਫਿਰ ਅਸੀਂ ਤਾਂ ਤੁਹਾਨੂੰ ਲੈ ਹੀ ਆਉਣਾ ਯਾਰ ਦੇ ਉੱਤੇ
1: 2255 ਤੁਸੀਂ ਦੁਬਾਰਾ ਕਾਲ ਕਰ ਲਿਓ
0: 905-564-6464 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ ਅਤੇ ਇਹ ਤਾਂ ਗੱਲ ਹੋ ਸਕਦੀ ਹੈ ਗੱਲ ਅਸੀਂ ਲਿਆਉਂਦੇ ਤੁਹਾਨੂੰ ਯਾਰ ਦੇ ਉੱਤੇ ਹੁਣ ਜਦੋਂ ਵੀਰ ਤੋਂ ਆਉਣਾ ਲਓ ਫਿਰ ਫਿਰ ਦੁਬਾਰਾ ਆ ਗਏ ਨੇ ਕੋਈ ਗੱਲ ਆਪਾਂ ਉਹਨਾਂ ਨੂੰ ਤੁਹਾਡੇ ਵੀਰ ਨੂੰ ਲੈਂਦੇ ਹਾਂ ਜੀ 2255 ਜੀ ਆਇਆਂ ਨੂੰ ਨਿੱਘਾ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਕੀ ਹੁਕਮੇ ਆ ਕੀ ਹਾਲ ਚਾਲ ਨੇ ਠੀਕ ਹੋ
2: ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਸੁਣਾਓ
0: ਅੱਜ ਤਾਂ ਦਿਨ ਬੜਾ ਵਧੀਆ ਲੱਗਿਆ ਹੈ ਨਾ ਰੋਟੀਆਂ ਲੱਗੀਆਂ ਹੋਣ ਤੇ ਨਾਲ ਬੱਕਰੇ ਦੀ ਕੜੀ ਜੀ ਬੜੀ ਹੋਵੇ ਨਾਲ ਹੈ ਤੇ ਫਿਰ ਬਹਿਜਾ ਬਹਿਜਾ ਹੋ ਜਾ ਆਪਣੇ ਇੰਡੀਆ ਚ ਨੀ ਹੁੰਦਾ ਘਰੇ ਪਿੰਡਾਂ ਦੇ ਵਿੱਚ ਆਮ ਤੰਦੂਰ ਹੁੰਦੇ ਆ ਗਰਮੀਆਂ ਦੇ ਵਿੱਚ ਲੱਗਦੀਆਂ ਰੋਟੀਆਂ ਬੇਬੀਆਂ ਲਾਉਂਦੀਆਂ ਹਨਾ ਛੋਟੇ ਹੁੰਦੇ ਸਾਰਿਆਂ ਦੇਖੇ ਆ ਔਰ ਅਜੇ ਵੀ ਚੱਲਦਾ ਕੰਮ ਉੱਥੇ ਇੰਡੀਆ ਤਾਂ ਇੱਕ ਗੱਲ ਹੋਰ ਵੀ ਹੁੰਦੀ ਆ ਬ੍ਰਦਰ ਉੱਥੇ ਨਾ ਕਈ ਵਾਰੀ ਆਪਾਂ ਜਦੋਂ ਇੱਕ ਬੀਹੀ ਦੇ ਵਿੱਚ ਕਹਿ ਲਓ ਕਿੰਨੇ ਘਰ ਹੁੰਦੇ 10 ਹੁਣ ਗਾਉਣ ਤਾਂ ਅੱਗੇ ਕਾਫੀ ਫਾਸਟ ਲਾਈਫ ਹੋਈ ਹੋਗੀ
2: ਸਿੱਧੂ ਸਾਹਿਬ ਜਿੱਦਾਂ ਛੋਟੇ ਹੁੰਦੇ ਸਾਡੇ ਹੁਣ ਜਿੱਦਾਂ ਘਰੇ ਹੁੰਦੇ ਤੇ ਲਾਗੇ ਆਂਢੀ ਗੁਆਂਢੀ ਸਾਰੇ ਆਉਂਦੇ ਹੁੰਦੇ
0: ਜੀ ਜੀ ਜੀ ਜੀ ਜੀ ਤੰਦੂਰੀ ਫੁਲਕੇ ਤੇ ਫਿਰ ਆਪ ਨੂੰ ਵੀ ਇੱਕ ਅੱਧੀ ਐਕਸਟਰਾ ਖਾ ਹੀ ਲੈਣੇ ਭੁੱਖ ਆਈ ਲੱਗੀ
1: ਬਿਲਕੁਲ
2: ਬਿਲਕੁਲ
0: ਕੀ ਸੁਣੋਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ
2: ਹਾਂਜੀ ਅੱਜ ਰਣਜੀਤ ਬਾਵੇ ਦਾ ਸੌਂਗ ਸੁਣਾ ਦੋ ਸਾਦਗੀ
0: ਸਾਦਗੀ ਬੜੀ ਜਲਦੀ ਲਾ ਦਿੰਦੇ ਬਸ ਨੈਕਸਟ ਤੁਹਾਡਾ ਗਾਣਾ ਹੀ ਆ ਠੀਕ ਹੈ
2: ਓਕੇ ਜੀ ਥੈਂਕ ਯੂ
0: ਮਿਹਰਬਾਨੀ ਅਗਲੇ ਕਾਲ ਸਾਡੇ ਨਾਲ ਨੇ 2865 ਜੀ ਸਤਿ ਸ੍ਰੀ ਅਕਾਲ ਜੀ ਸਤਿ
3: ਸ੍ਰੀ ਅਕਾਲ ਜੀ ਮਨਪ੍ਰੀਤ ਸਤਿ ਸ੍ਰੀ ਅਕਾਲ ਜੀ
1: ਹਾਂਜੀ ਸਤਿ ਸ੍ਰੀ ਅਕਾਲ
3: ਕੱਲ ਬਹੁਤ ਵਧੀਆ ਇੰਟਰਵਿਊ ਕੀਤੀ ਉਹਨਾਂ ਦੇ ਨਾਲ ਬੰਗਿਆਂ ਦੇ ਨਾਲ
0: ਹਾਂਜੀ ਹਾਂਜੀ
3: ਭੁੱਖੀ ਸੀ ਤੇ ਨਾਲ ਸੀ ਭਾਈ ਆਪਣਾ ਬੇਬੀ ਨੂੰ ਪੂਰੀ
0: ਹਾਂਜੀ ਹਾਂਜੀ ਜੀ ਜੀ
3: ਬਹੁਤ ਵਧੀਆ ਇੰਟਰਵਿਊ ਲੱਗੀ ਜੀ ਉਹਨਾਂ ਦੀ ਬੰਗਿਆਂ ਦੀ ਗੱਲ
0: ਨਹੀਂ ਬਹੁਤ ਵਧੀਆ ਸੁਲਝੇ ਹੋਏ ਵਿਅਕਤੀ ਨੇ
3: ਇੱਕ ਬੇਬੀ ਤਾਂ ਬਾਈ ਜੀ ਸ਼ੇਰ ਸੀ ਆ ਕਹਿੰਦਾ ਸੀ ਆਪਣਾ ਉਹ ਕਿੰਨੀਆਂ ਝੱਲੀਆਂ ਤਕਲੀਫਾਂ ਦਸਤਾਰਾਂ ਨੂੰ ਪਤਾ
0: ਅੱਛਾ ਇਹ ਗਾਣਾ ਵਾ ਕਿ ਗਾਣੇ ਦੇ ਸ਼ੇਰ ਵੀ ਹੋਣਗੇ ਨਾ
3: ਹਾਂ ਸ਼ੇਰ ਹਾਂ ਉਹ ਬਹੁਤ ਵਧੀਆ ਸ਼ੇਰ ਬਾਈ ਹੁਣ ਵੀ ਮੇਰੇ ਕੋਲ ਹੈਗਾ ਤੇ ਮੈਂ ਗੱਲ ਕਰਾਂਗੇ ਬਾਈ ਨਾਲ ਪਰ ਉਹ ਕੱਲ ਬਿਜੀ ਬਹੁਤ
1: ਕੱਲ ਥੋੜਾ ਜਿਹਾ ਟਾਈਮ ਘੱਟ ਸੀ ਕਿਉਂਕਿ ਉਹ ਥੋੜਾ ਜਿਹਾ ਟ੍ਰੈਫਿਕ ਚ ਲੇਟ ਹੋ ਗਏ
0: ਕੋਈ ਆਈ ਹੁੰਦਾ ਇਸ ਤਰ੍ਹਾਂ ਹੁੰਦਾ ਕਿ ਹਰ ਇੱਕ ਚੈਨਲ ਤੇ ਜਾਣਾ ਪੈਂਦਾ ਆਪਣੇ ਸੁੱਖ ਨਾਲ ਮਾਰ ਹਾਇਰਲ ਬਣੇ ਹੁੰਦੇ ਸਾਰੇ ਦੱਸੇ ਨਾ
1: ਬਿਲਕੁਲ ਬਿਲਕੁਲ
0: ਆਪਾਂ ਨੂੰ ਤਾਂ ਪਤਾ ਚੱਲ ਜਾਂਦੇ ਨਾ
1: ਨਹੀਂ ਕੋਸ਼ਿਸ਼ ਹੁੰਦੀ ਹੈ ਕਿ ਚਲੋ ਹਨਾ ਆਪਣੇ ਲਿਸਨਰਸ ਦੇ ਨਾਲ ਵੀ ਗੱਲਬਾਤ ਕਰਾਈਏ ਬਟ ਮੇਰੇ ਕੋਲ ਟਾਈਮ ਬਹੁਤ ਲਿਮਿਟਿਡ ਜਿਹਾ ਸੀ ਇਸ ਕਰਕੇ
0: ਕੋਈ ਗੱਲ
1: ਕਰਵਾ ਨਹੀਂ ਹੋਈ
0: ਅਸੀਂ ਹੁਣ ਆਪਾਂ ਹਾਇਰਲ ਲਵਾ ਦੇ ਦੋ ਤਿੰਨ ਦਿਨ ਆਪਾਂ ਗਾਣੇ ਵੀ ਸੁਣਾਉਣੇ ਆ ਮੂਵੀ ਦੇ
1: ਹਾਂਜੀ
0: ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਪਤਾ ਕਿ ਦੇਬੀ ਮਕਸੂਦ ਪ੍ਰੀਤ ਦਾ ਗੀਤ ਸੁਣਾ ਦਿਆਂਗੇ
1: ਹਾਂਜੀ ਬਿਲਕੁਲ
0: ਜਿਹੜਾ ਇਹਨਾਂ ਨੇ ਰਿਕਾਰਡਿੰਗ ਕਹੀ ਆਪਾਂ ਲੱਭ ਲੈਂਦੇ ਹਾਂ ਨਾ ਠੀਕ ਹੈ ਨਾ ਚਲੋ ਫਿਰ ਆਪਾਂ ਥੋੜ੍ਹਾ ਜਿਹਾ ਪਹਿਲਾਂ ਮੋਨਾ ਹਰੋਂ ਨਾਲ ਲੈ ਲਈਏ ਜਾਂ ਥੋੜ੍ਹਾ ਜਿਹਾ ਗੀਤ ਲੈ ਲਈਏ ਗੀਤ ਲਾ ਲਈਏ ਨਾ ਚਲੋ ਮੋਨਾ ਨੂੰ ਲੈਂਦੇ ਆ ਜਾਓ ਮੋਨਾ ਜੀ ਲੰਘਿਆ ਤੁਸੀਂ ਜੀ ਆਇਆਂ ਨੂੰ ਮੋਨਾ ਜੀ
4: ਥੈਂਕ ਯੂ ਸੋ ਮਚ ਸਿੱਧੂ ਜੀ ਸਭ ਨਾਲੋਂ ਪਹਿਲਾਂ ਤੁਹਾਨੂੰ ਮਨਪ੍ਰੀਤ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਤੇ ਦਬ ਜੀ
0: ਮੈਂ ਕਿਹਾ ਹੁਣ ਮੋਨਾ ਜੀ ਆ ਹੀ ਗਏ ਨੇ ਤੇ ਪਹਿਲਾਂ ਮੋਨਾ ਜੀ ਨਾਲ ਹੀ ਗੱਲ ਕਰਦੇ ਹਾਂ
4: ਥੈਂਕ ਯੂ ਜੀ
0: ਅੱਛਾ ਅੱਜ ਟਿਪਸ ਕੀ ਦੇਣਾ ਚਾਹੋਗੇ ਇਨਸ਼ੋਰਸ ਫੋਰ ਯੂ ਸਾਡੇ ਨਾਲ ਨੇ ਮੋਨਾ ਜੀ 416-509-1509 ਨੰਬਰ ਆਉਂਦਾ 416-509-1509 ਜੀ ਮੋਨਾ ਜੀ
4: ਬਿਲਕੁਲ ਸਿੱਧੂ ਜੀ ਅਕਸਰ ਸਾਨੂੰ ਕੰਸਰਨ ਆਉਂਦੇ ਹੈਗੇ ਆ ਬੱਚਿਆਂ ਦੇ ਇੰਸ਼ੋਰੈਂਸ ਦੇ ਬਾਰੇ ਬੱਚਿਆਂ ਦੇ ਇੰਸ਼ੋਰੈਂਸ ਦੀ ਜ਼ਰੂਰ ਅੱਜ ਗੱਲ ਕਰਾਂਗੇ ਕਿਉਂਕਿ ਜਦੋਂ ਵੀ ਅਸੀਂ ਪੇਰੈਂਟਸ ਆਪਣੀ ਅਸੀਂ ਗੱਲ ਕਰ ਲੈਂਦੇ ਹਾਂ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਕਰ ਲੈਂਦੇ ਹਾਂ ਇੰਸ਼ੋਰੈਂਸ ਪਾਲਿਸੀਜ਼ ਕਰ ਲੈਂਦੇ ਹਾਂ ਡੈਫੀਨੇਟਲੀ ਬੱਚਿਆਂ ਦੀ ਆਰ ਈ ਐਸ ਪੀ ਤੋਂ ਬਾਅਦ ਜਦੋਂ ਆਰ ਈ ਐਸ ਪੀ ਦੇ ਵਿੱਚ ਫੁੱਲ ਕੰਟਰੀਬਿਊਸ਼ਨ ਕਰ ਰਹੇ ਹੁੰਦੇ ਉਸ ਤੋਂ ਬਾਅਦ ਬਹੁਤ ਵਾਰ ਕੰਸਰਨ ਆਉਂਦੇ ਆ ਪੇਰੈਂਟਸ ਦੇ ਵੱਲੋਂ ਗ੍ਰੈਂਡ ਪੇਰੈਂਟਸ ਵੱਲੋਂ ਕਿ ਅਸੀਂ ਹੁਣ ਕੁਛ ਏਦਾਂ ਦਾ ਕਰੀਏ ਕਿ ਬੱਚਿਆਂ ਦੇ ਲਈ ਕੁਛ ਸੇਵਿੰਗ ਹੋ ਸਕੇ ਸੋ ਉਹਨਾਂ ਦੇ ਲਈ ਜ਼ਰੂਰ ਮੈਂ ਇੱਕ ਗੱਲ ਜ਼ਰੂਰ ਕਰਨਾ ਚਾਹੂੰਗੀ ਰੀਜ਼ਨ ਇਜ਼ ਦੈਟ ਕਿਉਂਕਿ ਜਦੋਂ ਪੇਰੈਂਟਸ ਗ੍ਰੈਂਡ ਪੇਰੈਂਟਸ ਦਾ ਮਕਸਦ ਇਹ ਹੁੰਦਾ ਹੈ ਕਿ ਅਸੀਂ ਕੋਈ ਨਾ ਕੋਈ ਸੇਵਿੰਗਸ ਵੀ ਕਰੀਏ ਨਾਲ ਦੀ ਨਾਲ ਪ੍ਰੋਟੈਕਸ਼ਨ ਵੀ ਕਰੀਏ ਤਾਂ ਉਸ ਕੇਸ ਦੇ ਵਿੱਚ ਬੱਚਿਆਂ ਦੀ ਜਿਹੜੀ ਲਾਈਫ ਇੰਸ਼ੋਰੈਂਸ ਪਾਲਿਸੀਜ਼ ਹੈਗੀਆਂ ਬਹੁਤ ਹੀ ਵਧੀਆ ਆਪਸ਼ਨਸ ਇਸ ਟਾਈਮ ਤੇ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਉਹਨਾਂ ਦੇ ਵਿੱਚ ਇੱਕ ਤਾਂ ਸਭ ਨਾਲੋਂ ਵੱਡੀ ਬੈਸਟ ਚੀਜ਼ ਇਹ ਹੁੰਦੀ ਹੈ ਕਿ ਜੋ ਵੀ ਅੱਜ ਟਾਈਮ ਫਰੇਮ ਤੁਸੀਂ ਚੂਜ਼ ਕਰ ਲੈਂਦੇ ਹੋ ਬੱਚੇ ਚਾਹੇ ਜ਼ੀਰੋ ਏਜ ਦੇ ਨੇ 5 ਸਾਲ ਦੇ 10 ਸਾਲ ਦੇ ਕੋਈ ਵੀ ਏਜ ਹੈਗੀ ਹੈ ਨਿਊ ਬੋਰਨ ਤੋਂ ਲੈ ਕੇ ਪਾਲਿਸੀਜ਼ ਸ਼ੁਰੂ ਹੋ ਜਾਂਦੀਆਂ ਨੇ ਸੋ ਉਹਦੇ ਵਿੱਚ ਤੁਸੀਂ ਟਾਈਮ ਫਰੇਮ ਚੂਜ਼ ਕਰ ਸਕਦੇ ਹੋ ਕਿ ਕਿੰਨੀ ਦੇਰ ਤੁਸੀਂ ਪੇਮੈਂਟ ਕਰਨਾ ਚਾਹੁੰਦੇ ਹੋ 5 ਸਾਲ ਦਾ 10 ਸਾਲ ਦਾ 15 ਸਾਲ 20 ਸਾਲ ਸੋ ਉਨੇ ਟਾਈਮ ਤੱਕ ਹੀ ਤੁਸੀਂ ਪੇਮੈਂਟ ਕਰੋਗੇ ਉਸ ਤੋਂ ਬਾਅਦ ਕੋਈ ਪੇਮੈਂਟ ਨਹੀਂ ਕਰਨੀ ਕਵਰੇਜ ਸਾਰੀ ਉਮਰ ਚੱਲਦੀ ਰਹੂਗੀ ਐਂਡ ਬੈਨੀਫਿਟ ਇਹੋ ਜਾਂਦਾ ਹੈ ਕਿਉਂਕਿ ਬੱਚਿਆਂ ਦੀ ਏਜ ਛੋਟੀ ਹੈਗੀ ਹੈ ਇੱਕ ਤਾਂ ਉਹਨਾਂ ਦਾ ਪ੍ਰੀਮੀਅਮ ਬਹੁਤ ਘੱਟ ਲੱਗਦਾ ਹੈ ਏਜ ਘੱਟ ਹੋਣ ਕਰਕੇ ਦੂਜੀ ਚੀਜ਼ ਇਹ ਹੈਗੀ ਹੈ ਕਿ ਜਦੋਂ ਹੁਣ ਬੱਚੇ ਛੋਟੀ ਏਜ ਦੇ ਨੇ ਓਬਵੀਅਸਲੀ ਪੇਰੈਂਟਸ ਵੀ ਯੰਗਰ ਏਜ ਦੇ ਵਿੱਚ ਨੇ ਹੈਲਦੀ ਹੈ ਤਾਂ ਫੈਮਿਲੀ ਹਿਸਟਰੀ ਦਾ ਜਿਹੜਾ ਕੁਐਸਚਨ ਹੁੰਦਾ ਫੈਮਿਲੀ ਮੈਡੀਕਲ ਹਿਸਟਰੀ ਉਹ ਵੀ ਤਰੀਕੇ ਦੇ ਨਾਲ ਬਹੁਤ ਹੀ ਸਾਰਿਆਂ ਦੀ ਹੈਲਥ ਗੁੱਡ ਹੁੰਦੀ ਹੈ ਸੋ ਇਸ ਤਰੀਕੇ ਦੇ ਨਾਲ ਇੰਸ਼ੋਰੇਬਿਲਟੀ ਜਿਹੜੀ ਬੱਚਿਆਂ ਦੀ ਲੌਕ ਇਨ ਹੋ ਜਾਂਦੀ ਹੈ ਫਿਊਚਰ ਦੇ ਵਿੱਚ ਫੈਮਿਲੀ ਦੀ ਮੈਡੀਕਲ ਹਿਸਟਰੀ ਵਿੱਚ ਕੋਈ ਚੇਂਜਿਸ ਆ ਰਹੀ ਹੈ ਬੱਚੇ ਦੀ ਹੈਲਥ ਦੇ ਵਿੱਚ ਕੋਈ ਚੇਂਜਿਸ ਆ ਰਹੀ ਹੈ ਤਾਂ ਪਾਲਿਸੀ ਦੇ ਉੱਤੇ ਕੋਈ ਇੰਪੈਕਟ ਨਹੀਂ ਪੈਂਦਾ ਐਂਡ ਸਭ ਨਾਲੋਂ ਜ਼ਿਆਦਾ ਜ਼ਰੂਰੀ ਇਹ ਚੀਜ਼ ਆ ਜਾਂਦੀ ਹੈ ਕਿ ਇਸ ਟਾਈਮ ਤੇ ਜਿੱਦਾਂ ਕਿ ਮੋਡਰੇਟ ਬਹੁਤ ਜ਼ਿਆਦਾ ਇਸ ਦਿਨ ਤੇ ਆਪਾਂ ਇਨਵਾਇਰਮੈਂਟ ਦੇਖਦੇ ਹਾਂ ਬਾਈ ਚਾਂਸ ਹੈਗਾ ਕਿ ਬੱਚਾ ਕਦੇ ਫਿਊਚਰ ਦੇ ਵਿੱਚ 18 ਸਾਲ ਦੇ ਹੋ ਗਏ ਜਾਂ ਫਿਊਚਰ ਦੇ ਵਿੱਚ ਕਦੇ ਸਮੋਕਿੰਗ ਸਟੇਟਸ ਦੇ ਵਿੱਚ ਚਲੇ ਜਾਂਦੇ ਹੈ ਤਾਂ ਵੀ ਇਸ ਪਾਲਿਸੀ ਦੇ ਉੱਤੇ ਕੋਈ ਇੰਪੈਕਟ ਨਹੀਂ ਪੈਂਦਾ ਸੋ ਇਸ ਟਾਈਮ ਤੇ ਬਹੁਤ ਹੀ ਵਧੀਆ ਆਪਸ਼ਨ ਹੈ ਜਦੋਂ ਅਸੀਂ ਪੇਡ ਅਪ ਆਪਸ਼ਨ ਚੂਜ਼ ਕਰ ਲਈਏ ਇਹਦੇ ਵਿੱਚ ਡਿਵੀਡੈਂਟ ਗਰੋ ਹੁੰਦੇ ਨੇ ਸੋ ਲੇਟਰ ਔਨ ਜਿੱਦਾਂ ਜਿੱਦਾਂ ਤੁਹਾਡੀ ਕਵਰੇਜ ਚੱਲਦੀ ਰਹਿੰਦੀ ਹੈ ਚਾਹੇ ਪੇਮੈਂਟ ਤੁਹਾਡੀ ਮੰਥਲੀ ਪੇਮੈਂਟ ਬੰਦ ਹੋ ਗਈ ਹੈ ਪਾਲਿਸੀ ਪੇਡ ਅਪ ਹੋ ਗਈ ਹੈ ਫਿਰ ਵੀ ਤੁਹਾਨੂੰ ਡਿਵੀਡੈਂਟ ਜਿਹੜੇ ਹੈਗੇ ਸਾਰੀ ਉਮਰ ਦੇ ਲਈ ਮਿਲਦੇ ਰਹਿੰਦੇ ਨੇ ਐਂਡ ਨਾਲ ਦੀ ਨਾਲ ਇਹ ਵੀ ਚੀਜ਼ ਹੈ ਕਿ ਜਦੋਂ ਅਸੀਂ ਗੱਲ ਕਰ ਰਹੇ ਹਾਂ ਲਾਈਫ ਇੰਸ਼ੋਰੈਂਸ ਦੀ ਜੀ ਤੋਂ ਸਾਨੂੰ ਲੱਗਦਾ ਕਿ ਸਿਰਫ ਅਸੀਂ ਇੰਸ਼ੋਰੈਂਸ ਉਸਦੀ ਗੱਲ ਕਰ ਰਹੇ ਹਾਂ ਕਿ ਸਾਡੀ ਬੱਚਿਆਂ ਦੇ ਅੱਗਿਓਂ ਨੈਕਸਟ ਜਨਰੇਸ਼ਨ, ਪਰ ਬੇਸਿਕਲੀ ਦੇਖਿਆ ਜਾਵੇ ਤਾਂ ਇਹਦੇ ਵਿੱਚ ਪ੍ਰੋਟੈਕਸ਼ਨ ਦੇ ਨਾਲ ਨਾਲ ਤੁਹਾਡੀ ਜਿਹੜੀਆਂ ਕੈਸ਼ ਵੈਲਿਊ ਡਿਵੀਡੈਂਟ ਗਰੋ ਹੋ ਰਹੇ ਹੁੰਦੇ ਨੇ, ਉਹਦੇ ਨਾਲ ਕੀ ਹੈਗਾ ਕਿ ਜਿਹੜੇ ਤੁਹਾਡੇ ਬੱਚੇ ਨੇ ਉਹਨਾਂ ਨੂੰ ਵੀ ਇਸ ਚੀਜ਼ ਦਾ ਬੈਨੀਫਿਟ ਹੋ ਸਕਦਾ ਫਿਊਚਰ ਦੇ ਵਿੱਚ, ਕਿਉਂਕਿ ਜਿੰਨੀ ਅਰਲੀ ਏਜ ਦੇ ਵਿੱਚ ਕਰਵਾਵਾਂਗੇ ਓਨੀ ਹੀ ਜ਼ਿਆਦਾ ਗਰੋਥ ਹੋਏਗੀ। ਇੱਕ ਐਗਜ਼ਾਮਪਲ ਜ਼ਰੂਰ ਦੇ ਦਿੰਦੀ ਹਾਂ ਕਿ ਜੇ ਇੱਕ ਜ਼ੀਰੋ ਏਜ ਦੇ ਬੱਚੇ ਦੀ ਅੱਜ 3 ਲੱਖ ਦੀ ਵੀ ਅਸੀਂ ਲਾਈਫ ਇੰਸ਼ੋਰੈਂਸ 300,000 ਦੀ ਕਰਦੇ ਹਾਂ, 20-year ਪੇਡ ਅਪ ਪਲੈਨ ਵੀ ਕਰਦੇ ਹੈਗੇ ਹਾਂ, ਤਾਂ ਵੀ ਉਹਦੇ ਵਿੱਚ ਜਦੋਂ ਵੀ ਬੱਚੇ ਨੇ 40-50 ਤੇ ਪਹੁੰਚਣਾ ਹੈਗਾ ਤਾਂ ਉਹਨਾਂ ਦੀ ਜਿਹੜੀ 3 ਲੱਖ ਦੀ ਕਵਰੇਜ ਸੀ ਅਪਰੋਕਸੀਮੇਟਲੀ ਅਰਾਊਂਡ 1 million ਤੱਕ ਪਹੁੰਚ ਜਾਂਦੀ ਹੈਗੀ ਹੈ, ਐਂਡ ਜਿਹੜੀ ਉਹਨਾਂ ਦੀ ਕੈਸ਼ ਵੈਲਿਊ ਹੈਗੀ ਹੈ 500,000 ਤੱਕ ਪਹੁੰਚ ਜਾਂਦੀ ਹੈ। ਸੋ ਇਸ ਟਾਈਮ ਤੇ ਬੱਚੇ ਜਦੋਂ 40-50 ਦੇ ਆਸ ਪਾਸ ਪਹੁੰਚਦੇ ਹੈ, ਜੋ 500,000 ਦੀ ਅਮਾਊਂਟ ਕੋਲੈਕਟਰਲੀ ਜਾਂ ਫੁੱਲੀ ਆਪਣੇ ਲਈ ਵੀ ਯੂਜ਼ ਕਰਨਾ ਚਾਹੁੰਦਾ ਹੈ, ਇਸ ਦਾ ਬੈਨੀਫਿਟ ਲੈ ਸਕਦੇ ਹੁੰਦੇ ਨੇ। ਸੋ ਜ਼ਰੂਰ ਮੈਂ ਕਹੂੰਗੀ ਕਿ ਜਿੰਨੀ ਅਰਲੀ ਏਜਿਸ ਦੇ ਵਿੱਚ ਹੋ ਸਕਦਾ ਹੈ, ਜੇ ਤੁਹਾਡਾ ਵੀ ਮਾਇੰਡ ਹੈਗਾ ਕਿ ਬੱਚਿਆਂ ਦੇ ਲਈ ਕੋਈ ਸੇਵਿੰਗਸ ਕਰਨੀ ਹੈ, ਕੋਈ ਇਨਵੈਸਟਮੈਂਟ ਕਰਨੀ ਹੈ, ਜਾਂ ਨਾਲ ਦੀ ਨਾਲ ਇਹ ਪੋਲਿਸੀਜ਼ ਮਾਰਕੀਟ ਦੇ ਨਾਲ ਨਹੀਂ ਲਿੰਕਡ ਹੁੰਦੀਆਂ, ਕੱਲ ਨੂੰ ਕਦੇ ਵੀ ਸਟਾਕ ਮਾਰਕੀਟ ਦੇ ਵਿੱਚ ਮਿਊਚੁਅਲ ਫੰਡਸ ਦੇ ਵਿੱਚ ਕੋਈ ਫਲਕਚੁਏਸ਼ਨ ਆਉਂਦੀ ਹੈ ਤਾਂ ਪੋਲਿਸੀ ਦੇ ਵਿੱਚ ਜਿਹੜੀ ਗਰੋਥ ਹੋ ਰਹੀ ਹੈ, ਜਿਹੜੇ ਡਿਵੀਡੈਂਟਸ ਮਿਲ ਰਹੇ, ਉਹਨਾਂ ਦੇ ਉੱਤੇ ਕੋਈ ਇੰਪੈਕਟ ਨਹੀਂ ਪੈਂਦਾ। ਬਾਕੀ ਤੁਸੀਂ ਜ਼ਿਆਦਾ ਡਿਟੇਲ ਦੇ ਵਿੱਚ ਗੱਲ ਕਰਨਾ ਚਾਹੁੰਦੇ ਹੋ, ਜ਼ਰੂਰ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 4169-1509-509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1
0: ਇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਅਤੇ ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਔਰ ਮੈਂ ਦੱਸਦਿਆਂ ਕਿ ਗਿੱਲ ਸਵੀਟ ਫੈਕਟਰੀ 'ਤੇ ਜਾਓ, ਵਧੀਆ ਥਾਲੀ ਖਾਣੀ ਨੇ, 100% ਸ਼ੁੱਧ ਵੈਜੀਟੇਰੀਅਨ ਨੇ ਅਤੇ ਕੇਟਰਿੰਗ ਵੀ ਤੁਹਾਡੇ ਘਰ ਵਾਸਤੇ ਕਰਦੇ ਨੇ। ਇਹਨਾਂ ਦੇ ਆਪਣੇ ਸਿਟੀ ਦੇ ਵਿੱਚ 6 ਲੋਕੇਸ਼ਨ ਨੇ, 2 ਕੈਲਗਰੀ ਦੇ ਵਿੱਚ ਨੇ, ਚਲੋ ਫਰੈਸ਼ਕੋ ਦੇ ਵਿੱਚ ਵੀ ਹੈੱਡ ਆਫਿਸ ਇਹਨਾਂ ਦਾ ਹੈਗਾ, 2131 ਵਿਲੀਅਮਸ ਪਾਰਕ ਵੇ ਨੰਬਰ 3 ਏਅਰਪੋਰਟ 'ਤੇ ਵਿਲੀਅਮ ਪਾਰਕ ਵੇ, ਅਤੇ ਨੰਬਰ ਹੈ 905-799-2616
1: ਜੀ। ਅਤੇ ਇੰਡੀਅਨ ਫਰੂਟ ਲੈਂਡ ਦੀ ਹਰ ਲੋਕੇਸ਼ਨ ਦੇ ਉੱਪਰ ਮੈਗਾ ਸੇਲ ਸਟਾਰਟ ਹੋ ਚੁੱਕੀ ਹੈ ਅੱਜ ਤੋਂ, ਤੇ ਇਹ 10 ਕੁ ਦਿਨ ਸੇਲ ਰੱਖਦੇ ਹੁੰਦੇ ਨੇ
0: ਆਪਣੇ ਤੇ ਸੇਲ ਲਾਈ ਜਾਂਦੇ ਨੇ ਕਿਉਂਕਿ ਵੀਕਐਂਡ ਆ ਗਿਆ ਮੂਰੇ, ਕਹਿੰਦੇ ਨਾ ਵੀ ਪੇਟ ਪਈਆਂ ਰੋਟੀਆਂ ਸਭੇ ਗੱਲਾਂ ਖੋਟੀਆਂ ਤੇ ਹੁਣ ਲੋੜ ਤਾਂ ਪੈਣੀ ਹੈ ਨਾ ਗ੍ਰੋਸਰੀ।
1: ਹਾਂਜੀ ਹਾਂ ਬਿਲਕੁਲ ਸਹੀ ਗੱਲ ਹੈ, ਅੱਜ ਤੋਂ ਇਹ ਸੇਲ ਸਟਾਰਟ ਹੋ ਗਈ ਇੰਡੀਅਨ ਫਰੂਟ ਲੈਂਡ ਤੇ, ਤੇ ਇਹਨਾਂ ਦੇ ਕੋਲੋਂ ਤੁਹਾਨੂੰ ਇੰਡੀਅਨ ਪਾਕਿਸਤਾਨੀ ਕੈਨੇਡੀਅਨ ਗ੍ਰੋਸਰੀ ਸਾਰੀਆਂ ਮਿਲਦੀਆਂ ਨੇ, ਤੇ ਤੁਸੀਂ ਇਹਨਾਂ ਦੇ ਕੋਲੋਂ ਆਪਣੀ ਕਹਿ ਲਓ ਕਿ ਗ੍ਰੋਸਰੀਜ਼ ਤੋਂ ਲੈ ਕੇ ਇਹਨਾਂ ਦੇ ਕੋਲੋਂ ਖਾਣ ਪਕਵਾਨ ਸਾਰਾ ਕੁਛ ਤੁਹਾਨੂੰ ਬਹੁਤ ਹੀ ਲਾਜਵਾਬ, ਬਹੁਤ ਹੀ ਬਿਲਕੁਲ ਫਰੈਸ਼ ਮਿਲਦਾ ਆ। ਅਤੇ ਅੱਗੇ ਜਾ ਕੇ ਪ੍ਰਾਈਸਿਸ ਵੀ ਹੋਰ ਸਾਂਝੀਆਂ ਕਰ ਦਾਂਗੇ, ਬਟ ਮੈਂ ਤੁਹਾਨੂੰ ਦੱਸਦਿਆਂ ਕਿ ਇਹਨਾਂ ਦੀਆਂ ਕਾਫੀ ਸਾਰੀਆਂ ਲੋਕੇਸ਼ਨਸ ਨੇ, 4 ਲੋਕੇਸ਼ਨਸ ਇਹਨਾਂ ਦੀਆਂ ਬ੍ਰੈਂਪਟਨ ਦੇ ਵਿੱਚ ਹੀ ਨੇ, ਈਵਨ 5 ਲੋਕੇਸ਼ਨਸ, ਅਤੇ 2 ਲੋਕੇਸ਼ਨਸ ਇਹਨਾਂ ਦੀਆਂ ਹੈਗੀਆਂ ਨੇ, ਇੱਕ ਗਲਫ ਦੇ ਵਿੱਚ ਅਤੇ ਦੂਸਰੀ ਕੈਂਬਰਿਜ ਦੇ ਵਿੱਚ, ਬਾਕੀ 5 ਲੋਕੇਸ਼ਨਸ ਇਹਨਾਂ ਦੀਆਂ ਬ੍ਰੈਂਪਟਨ ਦੇ ਵਿੱਚ ਹੀ ਨੇ। ਜਿਹੜੀ ਵੀ ਲੋਕੇਸ਼ਨ ਤੁਹਾਡੇ ਘਰ ਦੇ ਨਜ਼ਦੀਕ ਹੋਏਗੀ ਉੱਥੇ ਤੁਸੀਂ ਜਾਓ, ਅਤੇ ਬਹੁਤ ਹੀ ਸਸਤੀਆਂ ਕੀਮਤਾਂ ਦੇ ਵਿੱਚ ਗ੍ਰੋਸਰੀਜ਼ ਕਰ ਆਓ। ਮੈਗਾ ਸੇਲ ਸਟਾਰਟ ਹੋ ਗਈ ਹੈ ਇੰਡੀਅਨ ਫਰੂਟ ਲੈਂਡ ਦੇ ਉੱਪਰ,
0: ਕਾਲਰ ਨੂੰ ਲੈ ਲਓ ਅਗਲੇ ਸਾਡੇ ਨਾਲ ਨੇ ਜੀ।
1: ਹਾਂਜੀ 1000 ਸਤਿ ਸ਼੍ਰੀ ਅਕਾਲ ਜੀ।
5: ਸਤਿ ਸ਼੍ਰੀ ਅਕਾਲ ਮਨਪ੍ਰੀਤ।
1: ਸਤਿ ਸ਼੍ਰੀ ਅਕਾਲ ਜੀ
5: ਵੀਰ ਜੀ, ਨੂੰ ਵੀ ਸਤਿ ਸ਼੍ਰੀ
0: ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਜੀ, ਆਰ ਨੂੰ ਗੈਸ ਵਾਗੇ ਤੁਹਾਡਾ ਕੀ ਹਾਲ ਚਾਲ ਨੇ? ਠੀਕ ਠਾਕ ਹੋ?
5: ਠੀਕ ਠਾਕ ਆ ਜੀ। ਹਾਂਜੀ
0: ਜੀ ਜੀ
1: ਹਾਂਜੀ,
5: ਇਹ ਹੈਗਾ ਫਿਲਮ ਹਮਸਾਇਆ।
1: ਹਾਂਜੀ,
5: ਤੇ ਇਹ ਸੰਧਿਆ ਨੇ, ਮੈਂ ਹੈ ਤਾਂ ਹੈਗਾ ਆਪਣਾ ਆਸ਼ਾ ਮਸਲੇ ਦਾ ਗਾਣਾ, ਤੇ ਸੰਧਿਆ ਨੇ ਗਾਇਆ ਹੈਗਾ ਇਹ, ਹਨਾ
1: ਸੰਧਿਆ।
5: ਹਾਂ, ਉਹ ਹਸੀਨ ਦਰਦ ਦੇ ਦੋ। ਮਨਪ੍ਰੀਤ, ਸੰਧਿਆ ਦੀ ਆਵਾਜ਼ ਬਹੁਤ ਸੋਹਣੀ ਆ। ਇੱਕ ਮੈਂ ਪਾਉਣੀ ਹੁੰਦੀ ਆ ਮਿੱਤਰ
1: ਪ੍ਰਿਯੰਕਾ,
5: ਦੋਨਾਂ ਦੀ ਬਹੁਤ ਜ਼ਿਆਦਾ ਵਧੀਆ ਆਵਾਜ਼ ਆ।
1: ਠੀਕ ਆ,
0: ਜਿਹੜਾ ਤੁਹਾਨੂੰ ਪਸੰਦ ਹੋਏਗਾ ਆਪਾਂ ਉਹ ਸੁਣਾ ਦੇਣਾ। ਸੰਧਿਆ ਠੀਕ ਆ?
1: ਹਾਂਜੀ ਹਾਂਜੀ
0: ਠੀਕ ਆ। ਸੰਧਿਆ ਨੂੰ ਲਾਉਣੇ ਅਸੀਂ, ਬੜੀ
1: ਗੱਲ ਨਹੀਂ ਸੁਣਾਉਂਦੇ ਆ।
0: ਲਓ ਜੀ ਦੋਸਤੋ, ਪਹਿਲਾਂ ਗੀਤ ਲਾਈਏ ਆਪਾਂ, ਤੁਹਾਡੇ ਤੇ ਪਹੁੰਚਾਇਆ ਜਾ ਰਿਹਾ ਇੰਡੀਅਨ ਫਰੂਟ ਲੈਣ ਵੱਲੋਂ, ਜਿੱਥੇ ਸੇਲ ਲੱਗ ਚੁੱਕੀ ਆ।
1: ਬਿਲਕੁਲ,
0: ਮਲਕੀਤ ਸਿੰਘ ਜਿੱਥੇ ਮਰਜ਼ੀ ਰਹੋ ਪਰ ਆਪਣੀ ਪੰਜਾਬੀ ਮਾਂ ਬੋਲੀ ਨੂੰ ਨਹੀਂ ਭੁੱਲਿਆ ਕਰੋ, ਹਮੇਸ਼ਾ ਜਿੰਦਾਬਾਦ ਰਿਹਾ ਕਰੋ, ਚੜ੍ਹਦੀ ਕਲਾ 'ਚ ਰਿਹਾ ਕਰੋ, ਹਮੇਸ਼ਾ ਆਪਣੀ ਬੋਲੀ ਨੂੰ ਪਿਆਰ ਕਰਦੇ ਰਿਹਾ ਕਰੋ ਜੀ।

0: ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਅਤੇ ਇਸ ਸਮੇਂ ਸਾਡੇ ਨਾਲ ਨਾਗਪਾਲ ਹੋਰ ਜੁੜ ਚੁੱਕੇ ਨੇ ਅਤੇ ਸਤਨਾਮ ਸਿੰਘ ਹੋਰੀ ਪਹਿਲਾਂ ਕਾਲ ਕੀਤੀ ਸੀ, ਕੋਈ ਨਹੀਂ ਠਹਿਰ ਕੇ ਕਰ ਲਿਓ, ਮਤਲਬ ਕੱਟੀ ਗਈ ਕਾਲ 6767
1: ਯੂਨੀ ਗਲੋਬਲ ਐਡਵਾਈਜ਼ਰੀ ਤੋਂ ਨੇ ਸਾਰਾਂਸ਼ ਨਾਗਪਾਲ ਜੀ, ਜਿਨ੍ਹਾਂ ਦੇ ਨਾਲ ਤੁਸੀਂ ਕੋਂਟੈਕਟ ਕਰਨਾ 4372643175 ਇਹਨਾਂ ਦਾ ਨੰਬਰ ਹੈ ਅਤੇ ਤੁਹਾਨੂੰ ਇਹ ਗਵਰਨਮੈਂਟ ਸਪੋਂਸਰਡ ਪ੍ਰੋਗਰਾਮਸ ਦੇ ਵਿੱਚ ਇਨਰੋਲ ਕਰਨ ਦੇ ਵਿੱਚ ਹੈਲਪਫੁਲ ਹੁੰਦੇ ਨੇ ਅਤੇ ਨਾਲ ਦੀ ਨਾਲ ਤੁਹਾਨੂੰ ਫੰਡਿੰਗ ਵੀ ਜਿਹੜੀ ਗਵਰਨਮੈਂਟ ਤੋਂ ਮਿਲਦੀ ਹੈ ਉਹਦੇ ਵਿੱਚ ਵੀ ਤੁਹਾਡੀ ਪੂਰੀ ਹੈਲਪ ਕਰਦੇ ਨੇ। ਪੂਰੀ ਇਨਫੋਰਮੇਸ਼ਨ ਆਪਾਂ ਲਵਾਂਗੇ ਸਾਰਾਂਸ਼ ਤੋਂ। ਹਾਂਜੀ ਸਾਰਾਂਸ਼ ਜੀ, ਸਵਾਗਤ, ਸਤਿ ਸ਼੍ਰੀ ਅਕਾਲ।
2: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ
1: ਜੀ।
2: ਦੈਨ ਹਮਾਰਾ ਕਾਸ਼ ਪ੍ਰੋਡਕਟ ਐਸਾ ਹੋਤਾ, ਸਰਵਿਸ ਐਸੀ ਹੋਤੀ, ਹਮ ਕਹਿਤੇ ਆਜ ਵਿਕਟੋਰੀਆ ਡੀ ਹੈ 50% ਆਫ, ਯਹ ਆਫਰ ਪਹਿਲੇ ਉਸਕੇ ਬਾਅਦ ਕਭੀ ਨਹੀਂ ਆਏਗਾ।
1: ਹਾਂਜੀ,
2: ਫਿਰ ਹਮ ਕਹਿਤੇ ਫਾਦਰਸ ਡੇ ਪੇ ਯਹ ਆਫਰ 60% ਆਫ ਹੈ, ਯਹ ਆਫਰ ਕਭੀ ਨਹੀਂ ਆਏਗਾ। ਲੇਕਿਨ ਹਮਾਰਾ ਪ੍ਰੋਡਕਟ ਸਰਵਿਸ ਐਸਾ ਨਹੀਂ ਹੈ।
1: ਹਾਂਜੀ,
2: ਤੋ ਯਹ ਸਿਰਫ ਅਬ ਦੋ ਬੈਚ ਰਹਿ ਗਏ ਹੈ ਜੀ। ਅਕੈਡਮੀ ਕੇਅਰ 25 ਸਬਮਿਟ ਖਤਮ ਹੋਣੇ ਵਾਲਾ ਹੈ ਦੋ ਮਹੀਨੇ ਮੇ।
1: ਹਾਂਜੀ,
2: ਔਰ ਅਗਰ ਆਪ ਅਭੀ ਇਨਰੋਲ ਕਰਤੇ ਹੈ, ਗਵਰਨਮੈਂਟ ਫੰਡਡ ਪ੍ਰੋਗਰਾਮਸ ਹੈ, ਐਜੂਕੇਸ਼ਨ ਕੰਸਲਟੈਂਟ ਹੈ ਹਮ 7 ਈਅਰਸ ਸੇ, ਆਪ ਸਕਿੱਲ ਡਿਵੈਲਪ ਕਰੇ, ਫੁੱਲੀ ਆਨਲਾਈਨ ਕੋਰਸਿਸ ਕਰੇ, ਈਜ਼ੀ ਕੋਰਸਿਸ ਹੈ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, ਘਰ ਕੇ ਕੰਫਰਟ ਸੇ ਕਰੇ, ਔਰ ਏਜ ਲਿਮਿਟ ਕੁਛ ਹੈ ਨਹੀਂ, ਆਪ 40, 50, 60, 70 ਸਾਲ ਕੇ ਹੈ, ਗਵਰਨਮੈਂਟ ਕੀ ਪਾਲਿਸੀ ਏਜ ਪੇ ਡਿਸਕ੍ਰਿਮੀਨੇਟ ਨਹੀਂ ਕਰਤੀ, ਲੇਕਿਨ ਐਲੀਜੀਬਿਲਟੀ ਕ੍ਰਾਈਟੇਰੀਆ ਆਪਕਾ ਹੋਣਾ ਚਾਹੀਏ, PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਆਪ ਹੈ।
1: ਜੀ,
2: ਮੇਨ ਥਿੰਗ ਅਭੀ ਅਕੈਡਮੀ ਕਾ ਚੱਲ ਰਿਹਾ 25-26, ਉਸਮੇ ਨਾ 2024 ਕਾ NOA ਦੇਖਾ ਜਾਤਾ ਹੈ, ਨੋਟਿਸ ਆਫ ਅਸੈਸਮੈਂਟ, ਐਂਡ ਅਗਰ ਆਪਕੀ ਇਨਕਮ ਲਾਈਕ ਕਮ ਹੈ $70,000 ਸੇ, ਤੋ ਹੀ ਆਪਕੋ ਸਿਰਫ ਇਸਕਾ ਐਡਵਾਂਟੇਜ ਹੈ। ਅਗਰ ਆਪ ਮੈਰਿਡ ਹੈ, ਆਪਕੇ ਕਿਡਸ ਹੈ, ਤੋ ਆਪਕੋ ਜ਼ਿਆਦਾ ਫਾਇਦਾ ਹੈ। ਅਗਰ ਆਪ ਸਿੰਗਲ, ਆਪਕੋ ਫਾਇਦਾ ਨਹੀਂ ਹੈ ਇਤਨਾ। ਅਗਰ ਆਪ ਮੈਰਿਡ ਵਿਦ ਮੈਰਿਡ ਹੈ ਜਾਂ ਆਪਕੇ 2 ਜਾਂ 3 ਜਾਂ 4 ਕਿਡਸ ਹੈ, ਆਪਕੋ ਅੱਛਾ ਬੈਨੀਫਿਟ ਹੈ, ਆਪ 30 ਸੇ 100,000 ਦੀ ਫੰਡਿੰਗ ਗਵਰਨਮੈਂਟ ਆਪਕੋ ਆਪਕੇ ਅਕਾਊਂਟ ਮੇਂ ਡਾਇਰੈਕਟ ਦੇਤੀ ਹੈ, ਜਿਸਕਾ ਆਜ ਕੀ ਡੇਟ ਮੇਂ ਹਾਫ ਪੋਰਸ਼ਨ ਇਜ ਨਾਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟਸ। ਹਮ ਕਿਸੀ ਔਰ ਐਜੂਕੇਸ਼ਨ ਫੰਡ, ਲਾਈਕ ਹਮ ਐਜੂਕੇਸ਼ਨ ਫੰਡਿੰਗ ਕਰਤੇ ਹੈ ਜੀ, ਹਮ ਕਿਸੀ ਔਰ ਫੰਡਿੰਗ ਮੇਂ ਡੀਲ ਹੀ ਨਹੀਂ ਕਰਤੇ ਜਿਸਮੇਂ ਕੈਚ ਹੋਤਾ ਹੈ। ਸਿੰਪਲ ਸੀ ਐਜੂਕੇਸ਼ਨ ਕੀ ਫੰਡਿੰਗ ਆਪ ਸਕਿੱਲ ਡਿਵੈਲਪ ਕਰਤੇ ਹੈ, ਗਵਰਨਮੈਂਟ ਆਪਕੋ ਆਪਕੇ ਖਾਤੇ ਮੇਂ ਲਿਵਿੰਗ ਐਕਸਪੈਂਸਿਸ ਕਵਰ ਕਰਨੇ ਕੇ ਲੀਏ ਫੰਡਿੰਗ ਦੇਤੀ ਹੈ, ਔਰ ਅਗਰ ਆਪ ਮੰਨ ਕੇ ਚਲੇ ਫੈਮਿਲੀ ਆਫ 5 ਹੈ, ਹਸਬੈਂਡ ਵਾਈਫ ਹੈ, 3 ਬੱਚੇ ਉਨਕੇ, ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ, ਅਗਰ ਫੁੱਲੀ ਆਨਲਾਈਨ ਆਸਾਨ ਸਾ ਕੋਰਸ ਕਰਤੇ ਹੈ, ਤੋ ਉਨਕੋ 100,000 ਕੀ ਫੰਡਿੰਗ ਬਣਤੀ ਹੈ, ਜਿਸਮੇਂ ਸੇ $50,000 ਇਜ ਨਾਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟਸ, ਜੋ ਰੈਸਟ $50,000 ਹੈ ਆਪਸ਼ਨਲ ਲੋਨ ਹੈ, 0% ਪੇ ਹੈ ਵੋ ਇੱਕ ਸਾਲ ਤੱਕ, ਔਰ 1.5 ਸਾਲ ਬਾਅਦ ਲੁਟਾਉਣਾ ਸਟਾਰਟ ਕਰਨਾ ਹੈ, ਉਸ ਟਾਈਮ ਪੇ ਵਿਆਜ ਦਰ ਕਿਆ ਹੈ, ਸਿਰਫ 2.5% ਪੂਰੇ ਸਾਲ ਕਾ, ਮਤਲਬ ₹50,000 ਸਿਰਫ $50 ਵਿਆਜ ਹੈ 10 ਸਾਲ ਕੇ ਲੀਏ, $50,000 ਕਾ ਆਪ ਸਿਰਫ 55,000 ਵਾਪਸ ਕਰੇ 10 ਈਅਰਸ ਮੇਂ, ਇਤਨੇ ਕਮ ਇੰਟਰੈਸਟ ਪੇ, ਨੋ ਕ੍ਰੈਡਿਟ ਚੈੱਕ ਪੇ, ਨੋ ਸਿਕਿਉਰਿਟੀ, ਨੋ ਕੋਲੈਟਰਲ ਪੇ ਫੰਡਿੰਗ ਹਾਸਲ ਕਰੇ, ਸਕਿੱਲ ਹਾਸਲ ਕਰੇ, 30 ਸੇ 100,000 ਦੀ ਫੰਡਿੰਗ ਹਾਸਲ ਕਰੇ, ਔਰ ਹਮਾਰੀ ਫੀਸ ਕੋਈ ਮਿੱਠੀ ਬਾਤੇ ਨਹੀਂ ਹੈ ਜੀ, ਹਮਾਰੀ ਫੀਸ $199 ਸੇ $499 ਹੈ, ਫਲੈਟ ਫੀਸ ਹੈ, ਕੋਈ ਕਮਿਸ਼ਨ ਨਹੀਂ, ਕੋਈ ਪਰਸੈਂਟੇਜ ਨਹੀਂ ਹੈ, ਆਪਕੇ ਕੌਣ ਫੰਡਿੰਗ ਆਤੀ ਹੈ, ਆਪਨੇ ਤਬ ਹਮਾਰੀ ਫੀਸ ਦੇਣੀ ਹੋਤੀ ਹੈ, ਔਰ ਲਾਈਕ ਆਪਕੀ ਇਮਾਨਦਾਰੀ ਇਸਮੇਂ ਟੈਸਟ ਹੋਤੀ ਹੈ, ਹਮਾਰੀ ਇਮਾਨਦਾਰੀ ਟੈਸਟ ਨਹੀਂ ਹੋਤੀ, ਐਂਡ ਟੂ ਐਂਡ ਟ੍ਰਾਂਸਪੇਰੈਂਸੀ ਹੈ, ਡਾਕੂਮੈਂਟਸ ਵੀ NOA ਨੋਟਿਸ ਅਸੈਸਮੈਂਟ, ਬੱਚੋ ਕੇ ਬਰਥ ਸਰਟੀਫਿਕੇਟ, ਮੈਰਿਜ ਸਰਟੀਫਿਕੇਟ, ਸੋਖੇ ਡਾਕੂਮੈਂਟ ਲੱਗਦੇ ਨੇ ਜੀ, ਗਵਰਨਮੈਂਟ ਕੇ ਡਾਕੂਮੈਂਟ ਆਪਕੇ ਪਹਿਲੇ ਸੇ ਹੀ ਹੈ, ਤੋ ਕੋਈ ਇਸਮੇਂ ਸੈਟਿੰਗ ਜਾਂ ਕਾਰੀਗਰੀ ਹੈ ਹੀ ਨਹੀਂ, ਸੋ ਐਂਡ ਟੂ ਐਂਡ ਓਨੈਸਟੀ ਕੇ ਹਮੇਂ ਕਾਲ ਕਰੇ, ਹਮਾਰੇ ਆਫਿਸ ਆਏ, ਹਮਾਰਾ ਆਫਿਸ 200 ਐਕਸਪਰਟ ਬੁਲੇਵਰਡ ਪੇ ਹੈ, ਹਰਨ ਟਾਲੀ ਡੈਰੀ ਪੇ, ਗਵਰਨਮੈਂਟ ਇਤੀ ਚੀਜ਼ੋਂ ਮੇਂ ਇਨਵੈਸਟ ਕਰਤੀ ਹੈ, ਚਾਹੇ ਫੋਰਨ ਏਡ ਹੈ, ਯੂਕਰੇਨ ਕੋ 30 ਬਿਲੀਅਨ, ਗਵਰਨਮੈਂਟ ਅਗਰ ਐਜੂਕੇਸ਼ਨ ਮੇਂ 4 ਬਿਲੀਅਨ ਲਗਾਤੀ, ਹਮੇਂ ਲਗਤਾ ਹੈ ਕੁਛ ਕੈਚ ਹੋਗਾ, ਨੋ ਕੈਚ, ਕਾਲ ਕਰੇ, ਨੰਬਰ ਨੋਟ ਕਰੇ, 437-234-3175 437-234-3175 ਹੁਣੇ ਕਾਲ ਕਰੋ, 437-264-3175 ਨੰਬਰ ਅਗੇਨ 437-264-3175 437-264-3175 ਥੈਂਕ ਯੂ ਜੀ,
0: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਦੋਸਤੋ ਮੈਂ ਦੱਸਦਿਆਂ ਕਿ ਘਰ ਵਿੱਚ ਬਹੁਤ ਹੀ ਸ਼ਾਨਦਾਰ ਕਿਚਨ ਕੈਬਨਿਟ ਲਗਾਉਣੀ ਆ, ਤਾਂ ਪੀਰਸਨ ਕਿਚਨ ਕੈਬਨਿਟ ਰੈਨੋਵੇਸ਼ਨ ਨੂੰ ਯਾਦ ਰੱਖੋ, ਔਰ A to Z ਰੈਨੋਵੇਸ਼ਨ ਕਰਦੇ ਨੇ, ਔਰ ਉਹਨਾਂ ਦੀ ਖੁਦ ਫੈਕਟਰੀ ਹੈਗੀ ਇੱਥੇ, ਮੈਨੂਫੈਕਚਰ ਕਰਦੇ ਨੇ ਵੈਨਿਟੀ ਵਗੈਰਾ, ਅਤੇ ਨਾਲ ਦੀ ਨਾਲ ਬੇਸਮੈਂਟ ਦੇ ਵਿੱਚ ਜੇ ਤੁਹਾਡੇ ਬਾਰ ਬਣਾ ਦੇਣਗੇ ਬੜੀ ਵਧੀਆ, ਕਿਚਨ ਕੈਬਨਿਟ ਹੋ ਗਈਆਂ, ਕਲੋਜ਼ਟ ਹੋ ਗਏ ਘਰਾਂ ਦੇ ਵਿੱਚ, ਰੂਮਾਂ ਦੇ ਵਿੱਚ ਕਲੋਜ਼ਟ ਬਣਾਉਣੇ ਨੇ ਕੱਪੜੇ ਟੰਗਣ ਵਾਸਤੇ, ਕਿਉਂਕਿ ਜਿਹੜੇ ਮਰਜ਼ੀ ਕਲੋਜ਼ਟ ਹੋਣ, ਲੇਡੀਜ਼ ਵਗੈਰਾ ਬਾਹਲੇ ਸੂਟ ਲੇਡੀਜ਼ ਦੇ ਹੁੰਦੇ ਆ, ਅਤੇ ਥੋੜ੍ਹੀ ਜ਼ਿਆਦਾ ਕੰਮ ਘੱਟ ਜਾਂਦੇ ਹੈ ਨਾ, ਕਲੋਜ਼ਟ ਚਾਹੀਦੇ ਆ, ਫਿਰ ਲੇਡੀਜ਼ ਨੂੰ 2-3 ਤਾਂ ਚਾਹੀਦੇ ਨੇ ਨਾ।
1: ਹਾਂਜੀ,
0: ਚਾਹੀਦੇ ਨੇ ਨਿਆਂ
1: ਚਾਹੀਦੇ
0: ਮੰਨਦੇ ਤੁਸੀਂ
1: ਬਿਲਕੁਲ
0: ਬਿਲਕੁਲ ਥੈਂਕ ਯੂ ਬੰਦੇ ਨੂੰ ਤਾਂ ਇੱਕ ਲਫ਼ਜ਼ ਨਹੀਂ ਕੰਮ ਚੱਲ ਜਾਂਦਾ ਹੈ ਨਾ
1: ਨਹੀਂ ਇਹ ਵੀ ਕੋਈ ਜ਼ਰੂਰੀ ਨਹੀਂ
0: ਫਾਲਤੂ
1: ਜੀ ਬਦਨਾਮ ਨੇ ਇਹਨਾਂ ਕੋਲ ਜਿਆਦਾ ਕੱਪੜੇ ਹੁੰਦੇ ਨੇ ਉਹਨਾਂ ਨੂੰ ਜਿਆਦਾ ਚਾਹੀਦੇ ਹੁੰਦੇ ਨੇ
0: ਇਹ ਤਾਂ ਮੰਨਣਾ ਪਊ ਮਨਪ੍ਰੀਤ ਮੈਨਸ ਨਾਲੋਂ ਜਿਆਦਾ ਹੁੰਦੇ ਆ ਤਾਂ ਪਤਾ ਹੀ ਆਪਾਂ ਨੂੰ ਸਾਰੇ ਵੀ ਡੂ ਅੰਡਰਸਟੈਂਡ ਐਨੀਵੇ ਇਹ ਉਹਨਾਂ ਨੂੰ ਸੇਵਾ ਦਾ ਮੌਕਾ ਦਿਓ ਅਤੇ ਪੀਟਸਨ ਕਿਚਨ ਕੈਬਨਿਟ ਵਾਲਿਆਂ ਦੇ ਜਾ ਕੇ ਨਾ ਸ਼ੋਰੂਮ ਵਿੱਚ ਦੇਖੋ ਕੁਆਰਟਜ਼ ਦੇ ਕਾਊਂਟਰ ਟਾਪ ਲਾਉਣਗੇ ਬੜੇ ਵਧੀਆ ਵਧੀਆ ਪੋਲਿਸ਼ ਕਰਕੇ ਅਤੇ ਪਹੁੰਚਣਾ ਹੈਗਾ 271 ਗਲਿਡਨ ਰੋਡ ਜਿਹੜਾ ਨੰਬਰ 5 ਕੈਨੇਡੀ ਅਤੇ ਗਲਿਡਨ ਦੇ ਨੇੜੇ ਅਤੇ ਨੰਬਰ ਹੈ ਰਣਜੀਤ ਸਿੰਘ ਹੋਰਾਂ ਦਾ 6474004550 647-400-4550 ਟੈਲੀਫੋਨ ਨੰਬਰ ਨੇ
1: ਜੀ ਤੇ ਇੰਡੀਅਨ ਫਰੂਟਲੈਂਡ ਦੀ ਗੱਲ ਕਰ ਲਈਏ ਇੱਕ ਵਾਰ ਫਿਰ ਤੋਂ ਤੇ ਇਹਨਾਂ ਦੇ ਕੋਲ ਮੈਗਾ ਸੇਲ ਸਟਾਰਟ ਹੋ ਚੁੱਕੀ ਹੈ ਅੱਜ ਤੋਂ ਤੇ ਤੁਸੀਂ ਇਹਦਾ ਸੇਲ ਦਾ ਜ਼ਰੂਰ ਫਾਇਦਾ ਲਓ ਮਧਾਣੀ ਘਿਓ ਲੈ ਕੇ ਆਓ ਇਹਨਾਂ ਦੇ ਕੋਲੋਂ 3.5 ਪਾਉਂਡ ਵਾਲਾ ਜਿਹੜਾ ਵੱਡਾ ਬਾਕਸ ਹੈ $22.99
0: ਵੈਸੇ ਰੱਖੋ ਇਹ ਪੂਰਾ ਯਾਰ ਰੋਟੀਆਂ ਚੋਪੜ ਕੇ ਖਾਇਆ ਕਰੋ
1: ਬਿਲਕੁਲ ਹੈਪੀ ਡੇਰੀ ਪਨੀਰ
0: ਕੁੜੀਆਂ ਚੋਪੜੀਆਂ ਚੋਪੜੀਆਂ ਵੀ ਦੋ
1: ਹੈਪੀ ਡੇਰੀ ਪਨੀਰ 399 ਤੇ ਪਿਲਸਬਰੀ ਚੱਕੀ
0: ਆਟਾ ਗੱਲ ਸੁਮਾ ਵਿੱਚ ਗੱਲ ਬਾਅਦ ਚ ਬੋਲ ਲਿਓ ਥੋੜੀ ਗੱਲ ਵੀ ਕਰ ਲਈ ਥੋੜੇ ਇੰਟਰਸਟਿੰਗ ਜਿਹਾ ਬਣਾ ਲਈਏ ਕਿ ਮੈਂ ਨਾ ਚੋਪੜੀਆਂ ਰੋਟੀਆਂ ਖਾਂਦਾ ਤੁਸੀਂ ਵੀ ਚੋਪੜ ਕੇ ਖਾਣਾ
1: ਹਾਂਜੀ ਬਿਲਕੁਲ
0: ਕਈ ਲੋਕ ਡਰਾਈ ਵੀ ਖਾ ਲੈਂਦੇ ਹਨ
1: ਹਾਂਜੀ
0: ਹੁਣ ਪ੍ਰਾਈਸਾਂ ਦੇ ਦਿਓ ਪਰ ਮੈਂ ਹੁਣ ਨਹੀਂ
1: ਪਿਲਸਬਰੀ ਚੱਕੀ ਆਟਾ 10.99 ਦਾ 20 ਪਾਉਂਡ ਵਾਲਾ ਬੈਗ ਹੈ ਸਵਰਨਾ ਚੱਕੀ ਆਟਾ ਦਾ ਵੀ ਸੇਮ ਪ੍ਰਾਈਸ ਹੈ 20 ਪਾਉਂਡ ਵਾਲਾ ਬੈਗ 10.99 ਪਿਲਸਬਰੀ ਮਲਟੀਗ੍ਰੇਨ ਆਟਾ 12.99 20 ਪਾਉਂਡ ਵਾਲਾ ਬੈਗ ਹੈ ਇੰਡੀਆ ਗੇਟ ਪ੍ਰੀਮੀਅਮ ਰਾਈਸ ਲੈ ਕੇ ਆਓ $10.99 10 ਪਾਉਂਡ ਵਾਲਾ ਬੈਗ ਇਸ ਤੋਂ ਇਲਾਵਾ ਜੇਕਰ ਤੁਸੀਂ ਬਰਾੜ ਦਹੀਂ ਲੈ ਆਓ ਚਾਹੇ 2% ਚਾਹੇ 3.25% ਇਹ ਤੁਹਾਨੂੰ ਮਿਲੇਗਾ 5.99 ਦੇ ਵਿੱਚ ਦੀਪ ਬੇਸਣ 3.99 ਅਤੇ ਦਾਲਾਂ ਕਾਫੀ ਸਾਰੀਆਂ ਇਹਨਾਂ ਨੇ ਲਗਾਈਆਂ ਹੋਈਆਂ ਨੇ 4 ਪਾਉਣ ਵਾਲੀਆਂ ਜਿਹੜੀਆਂ ਦਾਲਾਂ ਦਾ ਪੈਕ ਨੇ 3.99 ਦੇ ਵਿੱਚ ਲੈ ਆਓ ਬੰਸੀ ਗੁੜ ਲੈ ਕੇ ਆਓ 5 ਕਿਲੋ ਵਾਲਾ ਪੈਕ ਹੈ ਇਹ 7.99 ਦੇ ਵਿੱਚ ਅਤੇ ਹੋਰ ਵੀ ਬਹੁਤ ਲੰਬੀ ਚੌੜੀ ਲਿਸਟ ਹੈ ਅੱਗੇ ਜਾ ਕੇ ਹੋਰ ਪ੍ਰਾਈਸਿਸ ਦੇ ਦਾਂਗੇ ਬਟ ਫਿਲਹਾਲ ਮੈਂ ਤੁਹਾਨੂੰ ਦੱਸਦਾ ਕਿ ਇਹਨਾਂ ਦੇ ਕੋਲੋਂ ਬਿਲਕੁਲ ਤਾਜ਼ੀਆਂ ਗਰਮਾ ਗਰਮ ਤੁਹਾਨੂੰ ਖਾਣਾ ਵੀ ਮਿਲਦਾ ਤਾਜ਼ਾ ਗਰਮਾ ਗਰਮ ਖਾਣਾ ਚਾਹੇ ਵੈਜੀਟੇਰੀਅਨ ਖਾਂਦੇ ਹੋ ਚਾਹੇ ਨੋਨ ਵੈਜੀਟੇਰੀਅਨ ਖਾਣਗੇ ਹੋ ਇਹਨਾਂ ਦੇ ਕੋਲੋਂ ਜ਼ਰੂਰ ਲੈ ਕੇ ਆਓ ਅਤੇ ਇਹਨਾਂ ਦੇ ਕੋਲੋਂ ਤਾਜ਼ੀਆਂ ਹਰੀਆਂ ਸਬਜ਼ੀਆਂ ਲੈ ਕੇ ਆਓ ਬਿਲਕੁਲ ਫਰੈਸ਼ ਫਰੂਟਸ ਮਿਲਦੇ ਨੇ ਜੇ ਤੁਸੀਂ ਸਾਗ ਲੈ ਕੇ ਆਉਣਾ ਤਾਜ਼ਾ ਬਣਾਉਣ ਦੇ ਲਈ ਉਹ ਵੀ ਇਹਨਾਂ ਦੇ ਕੋਲੋਂ ਮਿਲ ਜਾਣਾ ਰੋ ਮੀਟ ਮੈਗਨੇਟਿਡ ਮੀਟ ਇਹਨਾਂ ਦੀ ਤੰਦੂਰੀ ਗ੍ਰਿਲ ਮੀਟ ਸ਼ੋਪ ਤੋਂ ਲੈ ਆਓ ਅਤੇ ਕਾਫੀ ਵਧੀਆ ਪ੍ਰਾਈਸਿਸ ਦੇ ਵਿੱਚ ਤੁਹਾਨੂੰ ਸਾਰੀਆਂ ਫੂਡ ਆਈਟਮਸ ਮਿਲਣਗੀਆਂ ਪਹੁੰਚੋ ਤੁਸੀਂ 1465 ਮੇਫੀਲਡ ਰੋਡ ਬਰੈਂਪਟਨ ਦੇ ਵਿੱਚ ਦੂਸਰੀ ਲੋਕੇਸ਼ਨ 9985 ਮੈਕਵੀਨ ਡਰਾਈਵ ਯੂਨਿਟ ਨੰਬਰ 49 ਤੀਸਰੀ ਲੋਕੇਸ਼ਨ 15 ਫੈਂਡਰ ਵੇ ਚੌਥੀ 45 ਡਸਕ ਡਰਾਈਵ ਪੰਜਵੀਂ ਲੋਕੇਸ਼ਨ 25 ਸੈਂਡਲਵੁੱਡ ਪਾਰਕਵੇ ਵੈਸਟ ਬਰੈਂਪਟਨ ਦੇ ਵਿੱਚ ਹੀ ਅਤੇ ਛੇਵੀਂ ਲੋਕੇਸ਼ਨ ਇਹਨਾਂ ਦੀ ਹੈਗੀ 33 ਫੋਲੇ ਡਰਾਈਵ ਗਲਫ ਦੇ ਵਿੱਚ ਹੈ ਸੈਵਨਥ ਲੋਕੇਸ਼ਨ 600 ਹੈਸਪਲਰ ਰੋਡ ਕੇਮਬ੍ਰਿਜ ਦੇ ਵਿੱਚ ਜਿਹੜੀ ਵੀ ਲੋਕੇਸ਼ਨ ਘਰ ਦੇ ਨਜ਼ਦੀਕ ਹੈ ਇੰਡੀਅਨ ਫਰੂਟਲੈਂਡ ਦੀ ਉੱਥੇ ਤੁਸੀਂ ਪਹੁੰਚੋ ਅਤੇ ਮੈਗਾ ਸੇਲ ਦਾ ਫਾਇਦਾ ਜ਼ਰੂਰ ਲਓ
0: ਅੱਛਾ ਘਰਾਂ ਦੇ ਵਿੱਚ ਨਾ ਮਨਪ੍ਰੀਤ ਮੋਸਟਲੀ ਨਾ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਕਿਚਨ ਦੀ ਸਾਰੇ ਮਤਾਵਾਂ ਦੀ ਨਾ
1: ਹਾਂਜੀ
0: ਚਾਹੇ ਉਹ ਇੰਡੀਆ ਹੋਵੇ ਚਾਹੇ ਇੱਥੇ ਹੋਵੇ ਨਾ ਕਈ ਵਾਰੀ ਕੀ ਹੋਣਾ ਉੱਥੇ ਹੁਣ ਤਾਂ ਖਰ ਸਮਾਂ ਕਾਫੀ ਚੇਂਜ ਹੋ ਗਿਆ ਪਿੰਡਾਂ ਦੇ ਵਿੱਚ ਚੱਕੀਆਂ ਹੁੰਦੀਆਂ ਇੱਕ ਦੋ ਆਟਾ ਭਿਉਣ ਵਾਲੀਆਂ ਨਾ
1: ਹਾਂਜੀ
0: ਅਤੇ ਘਰਦਿਆਂ ਨੇ ਕਹਿਣਾ ਬਈ ਭਾਈ ਜਾਂ ਆਟਾ ਭਿਆ ਕੇ ਵਿਹਲਾ ਬੈਠੋ ਕੰਮ ਵੀ ਕਰ ਲਾ ਕੋਈ ਜਾਂ ਚੱਕੀ ਤੋਂ ਆਟਾ ਹੀ ਭਿਆ ਲਿਆ ਮਾਤਾ ਨੂੰ ਕਹਿਣਾ ਕੋਈ ਨਹੀਂ ਕੋਈ ਮਾਤਾ ਜੀ ਸ਼ਾਮ ਨੂੰ ਲੈ ਜਾਂਦਾ ਚੰਗਾ ਕੋਈ ਖਾ ਲਈ ਫਿਰ ਚੋਪੜੀਆਂ ਦੁਪਹਿਰੇ ਹੈ ਨਾ ਇਹਨੂੰ ਲਿਆਏਗਾ ਪੀ ਕੇ ਫਿਰ ਹੀ ਰੋਟੀਆਂ ਬਣਨਗੀਆਂ
1: ਨੋਰਮਲੀ
0: ਘਰਾਂ ਚ ਕਣਕ ਹੁੰਦੀ ਹੈ ਚੱਕੀ ਤੋਂ ਵਧੀਆ ਵਧੀਆ ਆਟੇ ਦੀਆਂ ਰੋਟੀਆਂ ਖਾਓ ਲੋ ਫਿਰ ਆਪਾਂ ਇੱਕ ਫਰਮੈਸ਼ੀ ਗੀਤ ਲਾ ਲਈ ਹਰਮੋਨਾ ਹੋਰ ਵੀ ਆ ਗਿਆ ਉਹਨਾਂ ਨੇ ਨਾਲ ਲੈ ਲਈ ਆਪਾਂ

0: ਦੱਸੋ ਇੱਕ ਵਾਰੀ ਫਿਰ ਜੀਆਂ ਨੂੰ ਇਸ ਸਮੇਂ ਇੱਕ ਵਾਰ ਫਿਰ ਸਾਡੇ ਜੁੜ ਚੁੱਕੇ ਨੇ ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਹੋਰੀ। ਮੋਨਾ ਜੀ, ਜੀਆਂ ਨੂੰ ਇੱਕ ਵਾਰੀ ਫਿਰ ਤੁਹਾਡਾ
1: ਥੈਂਕ ਯੂ ਸੋ ਮਚ ਸਿੱਧੂ ਜੀ।
0: ਬਿਲਕੁਲ, ਆਪਾਂ ਗੱਲਬਾਤ ਕਰ ਰਹੇ ਹਾਂ ਤੁਹਾਡੀ ਇੰਸ਼ੋਰੈਂਸ ਦੀਆਂ ਨੀਡਸ ਦੀਆਂ, ਔਰ ਤੁਸੀਂ ਜ਼ਰੂਰ ਕਰਵਾਉਣੀ ਚਾਹੀਦੀ ਚਾਹੇ ਤੁਸੀਂ ਨਿਊ ਕਮਰ ਹੋ ਜਾਂ ਫਿਰ ਤੁਸੀਂ ਟੈਂਪਰੇਰੀ ਵੀ ਇਹ ਕੰਟਰੀ ਵਿੱਚ ਰਹਿ ਰਹੇ ਹੋ ਵਰਕ ਪਰਮਿਟ 'ਤੇ, ਫਿਰ ਵੀ ਇੰਸ਼ੋਰੈਂਸ ਕਰਵਾਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਤੁਹਾਨੂੰ ਉਹ ਬਹੁਤ ਹੈਲਪਫੁਲ ਹੈਗੀ ਹੈ ਇੰਸ਼ੋਰੈਂਸ। ਜੀ ਮੋਨਾ ਜੀ,
1: ਡੈਫੀਨੇਟਲੀ ਹਰੇਕ ਪਰਸਨ ਦੇ ਮਾਇੰਡ ਵਿੱਚ ਇਹੀ ਚੀਜ਼ ਜ਼ਰੂਰ ਆਉਂਦੀ ਹੈਗੀ ਹੈ। ਇਹਨੂੰ ਥੋੜ੍ਹਾ ਜਿਹਾ ਐਲੈਬੋਰੇਟ ਜ਼ਰੂਰ ਕਰਨਾ ਚਾਹੂੰਗੀ ਕਿਉਂਕਿ ਹਰੇਕ ਪਰਸਨ ਦੇ ਮਾਇੰਡ ਦੇ ਵਿੱਚ ਇਹੀ ਚੀਜ਼ ਜ਼ਰੂਰ ਆਉਂਦੀ ਹੈ ਕਿ ਜਦੋਂ ਅਸੀਂ ਨਵੇਂ ਹੈਗੇ ਹਾਂ ਉਦੋਂ ਇੰਸ਼ੋਰੈਂਸ ਡੈਫੀਨੇਟਲੀ ਸਾਨੂੰ ਚਾਹੀਦੀ ਹੀ ਚਾਹੀਦੀ ਹੈਗੀ ਹੈ ਕਿਉਂਕਿ ਉਸ ਟਾਈਮ 'ਤੇ ਲਾਈਫ ਦੀ ਸ਼ੁਰੂਆਤ ਹੈ, ਐਸੈਟਸ ਬਿਲਡਅਪ ਨਹੀਂ ਹੋਏ, ਨਾ ਹੀ ਬੈਂਕ ਬੈਲੈਂਸ ਬਣੇ ਆ, ਨਾ ਹੀ ਪ੍ਰੋਪਰਟੀਜ਼ ਬਣੀਆਂ, ਮੋਸਟਲੀ ਲਾਇਬਿਲਟੀਜ਼ ਦੇ ਨਾਲ ਆਪਾਂ ਆਪਣੀ ਲਾਈਫ ਸ਼ੁਰੂ ਕਰਦੇ ਹੈਗੇ ਹਾਂ। ਪਰ ਜਦੋਂ ਸਾਨੂੰ ਕੋਈ ਕੁਛ ਟਾਈਮ ਹੋ ਜਾਂਦਾ ਹੈਗਾ, ਜਦੋਂ ਸਾਡੀ ਕੋਈ ਨਾ ਕੋਈ ਪ੍ਰੋਪਰਟੀਜ਼ ਬਣ ਗਈਆਂ, ਬਿਲਡਅਪ ਕਰ ਲਿਆ ਹੈਗਾ ਇੱਥੇ, ਪਰ ਉਸ ਟਾਈਮ 'ਤੇ ਕਾਫੀ ਫੈਮਿਲੀਜ਼ ਦੇ ਵਿੱਚ ਮੈਨੂੰ ਇਸ ਗੱਲ ਨੂੰ ਸੁਣਨ ਦੇ ਵਿੱਚ ਆਉਂਦੀ ਹੈਗੀ ਹੈ ਕਿ ਹੁਣ ਸ਼ਾਇਦ ਸਾਨੂੰ ਲੋੜ ਨਹੀਂ ਹੈਗੀ ਇੰਸ਼ੋਰੈਂਸ ਦੀ ਕਿਉਂਕਿ ਹੁਣ ਸਾਡੇ 'ਤੇ ਮੋਰਗੇਜ ਨਹੀਂ ਹੈਗੀ ਨਾ ਦੇ ਬਰਾਬਰ ਹੈਗੀ ਹੈ ਐਂਡ ਸਾਡੀ ਅਸੀਂ ਫੁੱਲੀ ਸੈਟਲਡ ਹੈਗੇ ਹਾਂ। ਪਰ ਉਸ ਚੀਜ਼ ਦੇ ਵਿੱਚ ਮੈਂ ਜ਼ਰੂਰ ਇੱਕ ਕੁਐਸਚਨ ਜ਼ਰੂਰ ਉਹਨਾਂ ਨੂੰ ਕਹਿੰਦੀ ਹੁੰਦੀ ਹਾਂ ਕਿ ਇੱਕ ਚੀਜ਼ ਜ਼ਰੂਰ ਧਿਆਨ ਰੱਖੋ ਕਿ ਜਦੋਂ ਲਾਇਬਿਲਟੀਜ਼ ਹੈ ਡੈਫੀਨੇਟਲੀ ਸਾਨੂੰ ਲਾਈਫ ਇੰਸ਼ੋਰੈਂਸ ਚਾਹੀਦੀ ਹੁੰਦੀ ਹੈ ਤਾਂ ਕਿ ਅਸੀਂ ਉਸ ਲਾਇਬਿਲਟੀ ਨੂੰ ਕਵਰ ਕਰ ਸਕੀਏ। ਰੱਬ ਨਾ ਕਰੇ ਜੇ ਪਰਸਨ ਪਾਸ ਅਵੇ ਹੁੰਦਾ, ਕੁਛ ਮਿਸਅਪ ਹੁੰਦਾ ਤਾਂ ਉਹ ਫਾਈਨੈਂਸ਼ੀਅਲ ਬਰਡਨ ਫੈਮਿਲੀ ਦੇ ਉੱਤੇ ਨਾ ਜਾਵੇ। ਪਰ ਇਸ ਟਾਈਮ 'ਤੇ ਜਿੱਦਾਂ ਆਪਾਂ ਕੈਨੇਡਾ ਦੇ ਵਿੱਚ ਰਹਿ ਰਹੇ ਹਾਂ, ਬਹੁਤ ਸਾਰੀਆਂ ਫੈਸਿਲਿਟੀਜ਼ ਆਪਾਂ ਨੂੰ ਮਿਲਦੀਆਂ ਨੇ, ਪਰ ਫੈਸਿਲਿਟੀਜ਼ ਦੇ ਨਾਲ ਨਾਲ ਇੱਕ ਹੋਰ ਚੀਜ਼ ਮਿਲਦੀ ਹੈ, ਟੈਕਸੇਸ਼ਨ। ਸੋ ਟੈਕਸੇਸ਼ਨ ਨੂੰ ਕਵਰ ਅਪ ਕਰਨਾ, ਤਰੀਕੇ ਦੇ ਨਾਲ ਕਵਰ ਅਪ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਪ੍ਰੋਪਰਲੀ ਪਲੈਨਿੰਗ ਦੇ ਨਾਲ ਕਵਰ ਅਪ ਕਰਨਾ ਜ਼ਰੂਰੀ ਹੈਗਾ। ਸੋ ਇਸੇ ਕਰਕੇ ਇਸ ਟਾਈਮ 'ਤੇ ਜਦੋਂ ਆਪਣੇ ਉੱਤੇ ਲਾਇਬਿਲਟੀਜ਼ ਨਹੀਂ ਹੈਗੀਆਂ, ਅਸੀਂ ਜ਼ਰੂਰ ਆਪਣੀ ਵੈਲਥ ਬਿਲਡਅਪ ਕੀਤੀ ਹੈ, ਐਸੈਟਸ ਬਿਲਡਅਪ ਕੀਤੇ ਹੈਗੇ ਹੈ। ਪਰ ਮੈਨੂੰ ਲੱਗਦਾ ਕਿ ਹਰੇਕ ਪਰਸਨ ਇਹੀ ਚਾਹੂਗਾ ਕਿ ਜਦੋਂ ਵੀ ਇਹ ਸਾਰਾ ਕੁਛ ਨੈਕਸਟ ਜਨਰੇਸ਼ਨ ਨੂੰ ਟ੍ਰਾਂਸਫਰ ਹੋਣਾ ਹੈ, ਇਸੇ ਤਰੀਕੇ ਦੇ ਨਾਲ ਉਹ ਟ੍ਰਾਂਸਫਰ ਹੋ ਜਾਵੇ। ਪਰ ਬੇਸਿਕਲੀ ਦੇਖਿਆ ਜਾਵੇ ਜਦੋਂ ਅਸੀਂ ਰੂਲਸ ਰੈਗੂਲੇਸ਼ਨ ਲਾਜ਼ ਨੂੰ ਦੇਖਦੇ ਹਾਂ ਤਾਂ ਬਹੁਤ ਵਾਰ ਇਹ ਦੇਖਣ ਦੇ ਵਿੱਚ ਆਉਂਦਾ ਪ੍ਰੋਬੇਟ ਟੈਕਸਿਸ ਪੈ ਜਾਂਦੇ ਹੈ, ਕੈਪੀਟਲ ਗੇਨਸ ਆ ਜਾਂਦੇ ਨੇ, ਸੋ ਫਾਈਨਲ ਟੈਕਸੇਸ਼ਨ ਆ ਜਾਂਦਾ ਹੈਗਾ। ਸੋ ਉਸ ਟਾਈਮ ਤੇ ਜੇ ਤੁਹਾਡੇ ਕੋਲ ਇੰਸ਼ੋਰੈਂਸ ਹੈਗੀ ਹੈ, ਤੁਹਾਡੀ ਪ੍ਰੋਪਰ ਫਾਈਨੈਂਸ਼ੀਅਲ ਪਲੈਨਿੰਗ ਹੈਗੀ ਹੈ, ਤਾਂ ਹੀ ਇਹ ਸਾਰਾ ਟੈਕਸੇਸ਼ਨ ਕਵਰ ਅਪ ਹੋਊਗਾ। ਅਦਰਵਾਈਜ਼ ਕੀ ਹੈਗਾ ਕਿ ਉਸ ਟਾਈਮ ਤੇ ਨੈਕਸਟ ਜਨਰੇਸ਼ਨ ਨੂੰ ਪਹਿਲਾਂ ਪ੍ਰੋਬੇਟ ਟੈਕਸਿਸ ਪੇ ਕਰਨੇ ਪੈਣੇ ਆ, ਟੈਕਸੇਸ਼ਨ ਪੇ ਕਰਨੀ ਪੈਣੀ ਹੈ, ਤਾਂ ਉਹਨਾਂ ਦੇ ਹੱਥ ਦੇ ਵਿੱਚ ਰੈਸਟ ਆਫ ਦਾ ਐਸੈਟਸ ਉਹਨਾਂ ਦੇ ਹੱਥ ਦੇ ਵਿੱਚ ਆਊਗੇ। ਸੋ ਮੇਕ ਸ਼ੋਰ ਕਰੋ ਕਿ ਪ੍ਰੋਪਰ ਪਲੈਨਿੰਗ ਜ਼ਰੂਰ ਕੀਤੀ ਜਾਵੇ। ਕਾਫੀ ਵਾਰ ਸਾਨੂੰ ਲੱਗਦਾ ਹੈ ਕਿ ਸਾਡੇ ਕੋਲ ਤਾਂ ਜਸਟ 10 ਸਾਲ ਦੀ 20 ਸਾਲ ਦੀ ਟਰਮ ਹੈਗੀ ਹੈ, ਜਦੋਂ ਤੱਕ ਅਸੀਂ 60-65 ਤੇ ਪਹੁੰਚਣਾ ਤਦੋਂ ਤੱਕ ਪ੍ਰੋਟੈਕਸ਼ਨ ਹੈਗੀ, ਉਸ ਤੋਂ ਬਾਅਦ ਸਾਨੂੰ ਜ਼ਰੂਰਤ ਨਹੀਂ ਹੈ। ਉਸ ਤੋਂ ਬਾਅਦ ਵੀ ਤੁਹਾਨੂੰ ਇੰਸ਼ੋਰੈਂਸ ਦੀ ਜ਼ਰੂਰਤ ਹੈ ਤਾਂ ਕਿ ਤੁਹਾਡੀ ਸਟੇਟ ਪਲੈਨਿੰਗ, ਤੁਹਾਡੀ ਪੂਰੀ ਫਾਈਨੈਂਸ਼ੀਅਲ ਪਲੈਨਿੰਗ ਜ਼ਰੂਰ ਹੋਣੀ ਚਾਹੀਦੀ ਹੈ। ਸੋ ਮੇਕ ਸ਼ੋਰ ਕਰੋ ਕਿ ਇੱਕ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਜਦੋਂ ਤੁਸੀਂ ਸਾਡੇ ਨਾਲ ਬੈਠ ਕੇ ਗੱਲ ਕਰਦੇ ਹੈਗੇ ਹੋ ਤਾਂ ਡੈਫੀਨੇਟਲੀ ਪੂਰਾ ਸਿਨੇਰੀਓ, ਤੁਹਾਡੀ ਪੂਰੀ ਨੀਡ ਐਨਾਲਾਈਸਿਸ ਕਰਕੇ ਦੇਖਿਆ ਜਾਂਦਾ ਕਿ ਕੀ ਰਿਕੁਆਇਰਮੈਂਟ ਹੈ, ਕੀ ਬਜਟ ਹੈ ਤੇ ਕਦੋਂ ਤੱਕ ਇੰਸ਼ੋਰੈਂਸ ਚਾਹੀਦੀ ਹੈ, ਕਿਸ ਤਰੀਕੇ ਦੇ ਨਾਲ ਟੈਕਸੇਸ਼ਨ ਨੂੰ ਕਵਰ ਅਪ ਕਰਨਾ ਹੈ। ਸੋ ਸਾਡੇ ਲਿਸਟਰਸ ਨੂੰ ਕੋਈ ਵੀ ਜਾਣਕਾਰੀ ਚਾਹੀਦੀ, ਈਵਨ ਹੈ ਜੇ ਵੀ ਤੁਹਾਡੇ ਕੋਲ ਵੀ ਇਸ ਟਾਈਮ ਤੇ ਕੋਈ ਟਰਮ ਇੰਸ਼ੋਰੈਂਸ ਹੀ ਚੱਲ ਰਹੀ ਹੈ, ਕੋਈ ਅਸਟੇਟ ਪਲੈਨਿੰਗ, ਕੋਈ ਹੋਲ ਲਾਈਫ ਇੰਸ਼ੋਰੈਂਸ, ਕੋਈ ਵੀ ਇੱਦਾਂ ਦੀ ਪਲੈਨਿੰਗ ਨਹੀਂ ਕੀਤੀ ਹਜੇ ਤੱਕ, ਤਾਂ ਜ਼ਰੂਰ ਤੁਸੀਂ ਸਾਨੂੰ ਕੰਟੈਕਟ ਕਰੋ। ਈਵਨ ਕਿ ਪੋਲਿਸੀਜ਼ ਚੱਲ ਵੀ ਰਹੀਆਂ ਉਹਨੂੰ ਰਿਵਿਊ ਕਰਨਾ ਚਾਹੁੰਦੇ ਹੋ ਤਾਂ ਵੀ ਜ਼ਰੂਰ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਦਿਸ ਇਜ਼ ਮੋਨਾ ਮੈਂਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509।

0: ਤਿੰਨ ਆਪਾਂ ਤਿੰਨ ਤੋਂ ਲੈ ਕੇ ਚਾਰ ਵੱਜ ਕੇ ਦਸ ਮਿੰਟ ਤੋਂ ਹੋ ਜਾਂਦਾ। ਵੈਸੇ ਸਾਡਾ ਸਾਥ ਹੁੰਦਾ ਤੁਹਾਡੇ ਨਾਲ ਤਿੰਨ ਤੋਂ ਲੈ ਕੇ ਛੇ ਵਜੇ ਤੱਕ। ਫਿਰ ਸਮਰਾਜ ਸਿੱਧੂ ਹੋਰੀ ਬਿੱਡ ਸਾਹਿਬ ਆਉਣਗੇ, ਉਹ ਤੁਹਾਡੇ ਲਈ ਤੁਹਾਨੂੰ ਪਤਾ ਕਿ ਫਿਰ ਚੀਰ ਫਾੜ ਕਰਦੇ ਨੇ ਪੂਰੀ ਖਬਰਾਂ ਦੀ, ਹੈਨਾ
1: ਹਾਂਜੀ,
0: ਤੇ ਵਿਸਥਾਰ ਪੂਰਵਕ ਹੁੰਦੀਆਂ ਖਬਰਾਂ ਪੂਰੀਆਂ ਕੈਨੇਡਾ ਦੀਆਂ,
1: ਕੈਨੇਡੀਅਨ ਨਿਊਜ਼, ਹਾਂਜੀ,
0: ਅਮੈਰੀਕਾ ਦੀਆਂ, ਨੌਰਥ ਅਮੈਰੀਕਾ ਦੀਆਂ। ਉਹ ਕਹਿੰਦੇ ਨੇ ਚੰਦਰਾ ਗਵਾਂਢ ਨਾ ਹੋਵੇ, ਲਾਈ ਲੱਗ ਨਾ ਹੋਵੇ ਘਰ ਵਾਲਾ। ਹਾਂਜੀ, ਅੱਜ ਤੱਕ ਤਾਂ ਗਵਾਂਢ ਵਧੀਆ ਸੀ ਸਾਡਾ। ਟਰੰਪ ਨੇ ਬਾਬੇ ਨੇ ਪਤਾ ਨਹੀਂ ਕੀ ਕੱਖੋ ਰੋਜਾ ਪਾਇਆ ਹੋਇਆ, ਹੈਨਾ, ਪਤਾ ਨਹੀਂ ਸਵਾਦ ਜਿਹਾ ਆਉਂਦਾ, ਹਰ ਰੋਜ਼ ਕੋਈ ਨਵੀਂ ਸ਼ੁਰਲੀ ਛੱਡ ਜਾਂਦਾ।
1: ਹਾਂਜੀ,
0: ਹੁਣ ਅੱਜ ਹੀ ਇੱਕ ਤਾਂ ਟਵਿੱਟਰ 'ਤੇ ਆਉਂਦਾ ਨਾ ਪੋਸਟ ਕਰਦਾ, ਕਹਿੰਦਾ 51 ਸਟੇਜ ਆ ਸਾਡੀ, ਕਹਿੰਦਾ ਕੈਨੇਡਾ, ਹੈਂ, ਕਹਿੰਦਾ ਕੈਨੇਡਾ ਵਾਲੇ ਕਹਿੰਦਾ ਭੁੱਖ ਨੰਗ ਨਾ ਮਰਦੇ, ਰਿਸੈਸ਼ਨ 'ਚ ਆ ਗਏ। ਵੈਸੇ ਤਾਂ ਸਾਨੂੰ ਪਤਾ ਭਾਈ ਦੁੱਧ ਤੋਂ ਬਗੈਰ ਸਾਡੇ ਕੋਈ ਚਾਰਾ ਵੀ ਹੈ ਨਹੀਂ, ਸਿੱਧੀ ਜੀ ਗੱਲ ਦੱਸੀ, ਐਵੇਂ ਜਿੱਥੇ ਮਰਜ਼ੀ ਤੁਰ ਪਰ ਚਾਈਨਾ ਚੂਈਨਾ ਕਿਸੇ ਨੇ ਕੁਛ ਨਹੀਂ ਜਾਣਾ, ਕਿਉਂਕਿ ਜਿਹੜਾ ਵਪਾਰ ਆਪਾਂ ਅਮੈਰੀਕਾ ਨਾਲ ਕਰ ਸਕਦੇ ਹਾਂ ਉਹ ਸਾਰੇ ਸਹਿਮਤ ਆ, ਕਿਉਂਕਿ ਸ਼ਿਪਿੰਗ ਦੇ ਵਿੱਚ ਜਾਣਾ ਸਮਾਨ, ਉਹ ਟਾਈਮ ਲੱਗਣਾ, ਕਿੰਨੇ ਮਹੀਨੇ ਲੱਗਣਾ। ਜਿਹੜਾ ਇੱਥੇ ਕਰੋਸ ਸਾਡੇ ਟਰੱਕਾਂ ਵਾਲੇ ਵੀਰ ਜਾਂਦੇ ਨੇ, ਉਹ ਤਾਂ ਹਰ ਰੋਜ਼ ਅਪ ਐਂਡ ਡਾਊਨ ਕਰਦੇ ਆ, ਜਿਵੇਂ ਵਿਨਜ਼ਰ ਹੋ ਗਿਆ, ਡੀਟਰੋਇਟ ਹੋ ਗਿਆ, ਹੈ ਨਾ ਅਤੇ ਕਹਿਣ ਦਾ ਭਾਵ ਆ ਕਿ ਪਰ ਬਾਬਾ ਟਰੰਪ ਨਹੀਂ ਹਟਦਾ, ਖੋਰੂ ਪਾਈ ਰੱਖਦਾ ਕੋਈ ਨਾ ਕੋਈ,
1: ਹੈ ਬਿਲਕੁਲ, ਹਾਂਜੀ,
0: ਪਤਾ ਨਹੀਂ ਮੈਨੂੰ ਲੱਗਦਾ ਜਿਵੇਂ ਹਰ ਰੋਜ਼ ਨਵੀਂ ਖਬਰ ਕੱਢਣੀ ਹੁੰਦੀ ਆ ਕੋਈ ਨਾ ਜਿਹੜੀ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜਿਆ। ਅਗਲੇ ਕਾਰਨ ਨਾਲ ਲੈ ਲਓ ਜੀ
1: 8518। ਹਾਂਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ?
1: ਹਾਂਜੀ ਵਧੀਆ, ਤੁਸੀਂ ਕਿਵੇਂ ਹੋ?
2: ਠੀਕ ਹੈ, ਮੈਂ ਘਰ ਨੂੰ ਆ ਰਹੀ ਸੀ, ਮੈਂ ਕਿਹਾ ਮੈਂ ਵੀਰ ਜੀ ਕਹਿ ਰਹੇ ਸੀ ਨਾ ਚੰਦਰਾ ਗੁਆਂਢ ਨਾ ਹੋਵੇ, ਲਾਈ ਲੱਗ ਨਾ ਹੋਵੇ ਘਰ ਵਾਲਾ। ਹਾਂਜੀ, ਕਹਿੰਦੇ ਆ ਵੀ ਜੇ ਗੁਆਂਢ ਪੱਤਾ ਨਾ ਹੋਵੇ, ਕੌੜਮੁਖ ਪੱਤਾ ਹੋ ਤਾਂ ਸਾਜੋ ਉਹਨੂੰ ਕਿਤੇ ਕਿਤੇ ਮਿਲਣਾ,
0: ਉਹਨੂੰ ਤਾਂ ਕਿਤੇ ਕਿਤੇ ਮਿਲਣਾ, ਇਹ ਤਾਂ ਹੁਣ ਹਰ ਰੋਜ਼ ਹੀ ਮਿਲਣਾ ਪੈਣਾ ਆਪਾਂ ਨੂੰ, ਟਰੰਪ ਦੇ ਨਾਲ ਤਾਂ ਮਿਲਣਾ ਹੀ ਪੈਣਾ, ਹੈਨਾ। ਮੈਂ ਤਾਂ ਪਹਿਲਾਂ ਹੀ ਕਿਹਾ ਸੀਗਾ ਕਿ ਅੱਜ ਤੱਕ ਤਾਂ ਗਵਾਂਢ ਅੱਛਾ ਹੀ ਰਿਹਾ ਹਮੇਸ਼ਾ ਹੀ, ਇਹ ਤਾਂ ਟਰੰਪ ਸਾਹਿਬ ਜਦੋਂ ਦੇ ਆਏ ਨੇ ਉਦੋਂ ਦੀ ਥੋੜੀ ਇਕੱਲੇ ਆਪਾਂ ਨੂੰ ਨਹੀਂ, ਸਾਰੀ ਦੁਨੀਆਂ ਨੂੰ ਉਹਨਾਂ ਨੇ ਸੁੱਕੜੇ ਪਾਇਆ ਹੋਇਆ।
2: ਦੇਖੋ ਜੀ, ਟਰੰਪ ਜੇ ਤੁਸੀਂ ਉਹਦੀ ਹਸਤੀ ਜਾਂ ਹੁਣ ਪੜੋ ਨਾ, ਉਹਦੀ ਹੈਲਥ ਨੀ ਠੀਕ
0: ਨਿਕਲਣਾ ਮੁਸ਼ਕਿਲ ਆ। ਫਿਰ ਘਰ ਵਾਲੀ ਵੀ ਯੰਗ ਰੱਖੀ ਆਪ ਤੋਂ 20 ਸਾਲ 15 ਸਾਲ ਛੋਟੀ ਆ, ਉਹ ਵੀ ਤਾਂ ਹੈਡਕੀ ਹੋਣੀ ਆ। ਮਿਹਰਬਾਨੀ, ਐਨੀਵੇ ਟਰੰਪ ਸਾਹਿਬ ਤਾਂ ਫਿਰ ਤੁਹਾਡਾ ਟਰੰਪ ਸਾਹਿਬ ਹੀ ਨੇ, ਰਾਸ਼ਟਰਪਤੀ ਨੇ ਨਾ, ਵੱਡੀ ਪਾਵਰ ਸੁਪਰ ਪਾਵਰ ਦੇ ਰਹੇ ਨਾ ਹੈਗੇ ਨੇ, ਬਾਕੀ ਪੈਸਾ ਭਾਈ ਜੇ ਬੰਦੇ ਕੋਲ ਹੈਗਾ, ਪਰ ਪੈਸਾ ਵੀ ਬੋਲਦਾ ਨਾ ਫਿਰ ਸਿਰ ਚੜ੍ਹ ਕੇ ਨਾ,
1: ਬਿਲਕੁਲ,
0: ਜਿਹੜਾ ਪੈਸਾ ਬੰਦੇ ਵੀ ਜ਼ਿਆਦਾ ਆ ਜਾਏ ਅਤੇ ਹੋਰ ਉਹ ਦੁਨੀਆਂ ਨੂੰ ਮਾਹੌਲ ਜਿਹਾ ਕਰਨ ਲੱਗ ਜਾਂਦੇ ਹੈ ਨਾ,
1: ਬਿਲਕੁਲ ਸਹੀ ਗੱਲ ਹੈ।
0: ਪਰ ਸਾਰਿਆਂ ਦਾ ਸੋਚਣਾ ਚਾਹੀਦਾ, ਸਾਰਿਆਂ ਦਾ ਅੱਛਾ ਹੋਵੇ ਅਤੇ ਭਲਾ ਹੋਵੇ, ਕਿਉਂਕਿ ਜਿਹੜਾ ਹੈਗਾ ਸਾਰਾ ਵਰਲਡ ਹੀ ਪਿੱਛੇ ਪੈ ਬੈਕ ਫੁੱਟ 'ਤੇ ਹੈਗਾ।
1: ਹਾਂਜੀ ਹਾਂਜੀ,
0: ਦੁਨੀਆ ਭਰ ਨਾ
1: ਇੰਕਲੂਡਿੰਗ ਡਰਾਇੰਗਸ ਕਰਦੇ ਨੇ, ਗਾਰਡਨ ਸੂਟ ਤਿਆਰ ਕਰਾਉਣੇ ਨੇ, ਲੀਗਲ ਬੇਸਮੈਂਟ ਡਿਪਾਰਟਮੈਂਟ ਤਿਆਰ ਕਰਾਉਣਾ, ਇਹ ਪੂਰੇ ਸਪੈਸ਼ਲਿਸਟ ਨੇ, ਇਹਨਾਂ ਦੇ ਨਾਲ ਜ਼ਰੂਰ ਬੁਕਿੰਗ ਕਰੋ। ਜੇ ਤੁਸੀਂ ਆਪਣਾ ਕਸਟਮ ਘਰ ਤਿਆਰ ਕਰਾਉਣਾ ਹੋਵੇ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮਰਸ਼ੀਅਲ ਜੋਬ ਕਰਾਉਣੀ ਹੈ, ਜਿੱਦਾਂ ਕੋਈ ਆਫਿਸ ਤਿਆਰ ਕਰਾਉਣਾ, ਕੋਈ ਰੈਸਟੋਰੈਂਟ ਤਿਆਰ ਕਰਾਉਣਾ, ਤੁਸੀਂ ਓਂਕਾਰ ਹੋਮਸ ਅਤੇ ਪੌਲ ਗਰੇਵਾਲ ਜੀ ਦੇ ਨਾਲ ਗੱਲਬਾਤ ਕਰੋ, ਅਤੇ ਨਾਲ ਹੀ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਜ਼ਰੂਰ ਦਿਓ, ਤੁਹਾਨੂੰ $5,000 ਤੱਕ ਡਿਸਕਾਊਂਟ ਦੇਣਗੇ। ਅਤੇ ਲੀਗਲ ਬੇਸਮੈਂਟ ਬਣਾਉਣੀ ਹੈ, ਗਾਰਡਨ ਸਵੀਟ ਤਿਆਰ ਕਰਾਉਣਾ, ਤਾਂ ਇਹਨਾਂ ਦੇ ਨਾਲ ਗੱਲਬਾਤ ਕਰੋ 416-817-3600, 416-817-3600, ਓਂਕਾਰ ਹੋਮਸ ਤੋਂ ਪੌਲ ਗਰੇਵਾਲ ਜੀ ਦਾ ਨੰਬਰ ਹੈ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ, ਔਰ ਮਨਪ੍ਰੀਤ ਕੁਛ ਖਵਾ ਦਿਓ, ਅੱਜ ਕੀ ਸਪੈਸ਼ਲ ਲਾਇਆ ਸਿੰਪਲੀ ਇੰਡੀਅਨ ਨੇ? ਹਾਂਜੀ,
1: ਸਿੰਪਲੀ ਇੰਡੀਅਨ ਦੇ ਉੱਪਰ ਵੈਸੇ ਤਾਂ ਹਰ ਰੋਜ਼ ਹੀ ਕੋਈ ਨਾ ਕੋਈ ਹੁੰਦੀ ਹੈ ਡੀਲ। ਅੱਜ ਤੁਸੀਂ ਵੈਜ ਥਾਲੀ ਲੈ ਕੇ ਆਓ, ਬਾਏ ਵਨ ਗੈਟ ਵਨ ਫ੍ਰੀ, ਇਹਨਾਂ ਦੇ ਕੋਲ ਐਵਰੀਡੇ ਹਰ ਰੋਜ਼ ਹੀ ਕੋਈ ਨਾ ਕੋਈ ਡੀਲ ਲੱਗੀ ਹੁੰਦੀ ਹੈ। ਸਿੰਪਲੀ ਇੰਡੀਅਨ ਦੀ ਹਰ ਲੋਕੇਸ਼ਨ ਦੇ ਉੱਪਰ ਬਹੁਤ ਹੀ ਫਰੈਸ਼ ਟ੍ਰੈਡੀਸ਼ਨਲ ਖਾਣਾ ਤੁਹਾਡੇ ਲਈ ਰੈਡੀ ਹੁੰਦਾ, ਵੈਜੀਟੇਰੀਅਨ ਵੀ, ਨੋਨ ਵੈਜੀਟੇਰੀਅਨ ਵੀ, ਅਤੇ ਇਹਨਾਂ ਦੇ ਕੋਲੋਂ ਸ਼ੁੱਧ ਖੋਏ ਦੇ ਮਿਠਾਈਆਂ ਲੈ ਕੇ ਆ ਸਕਦੇ ਹੋ। ਅਤੇ ਇਸ ਤੋਂ ਇਲਾਵਾ ਮੈਂ ਦੱਸ ਦਿਆਂ ਕਿ ਐਵਰੀਡੇ ਸਪੈਸ਼ਲ ਮੈਨਿਊ ਬਾਏ ਵਨ ਗੈਟ ਵਨ ਫ੍ਰੀ ਅੱਜ

0: ਵੈਨਸਡੇ ਨੂੰ ਵੈਜ ਥਾਲੀ ਤੁਹਾਨੂੰ ਬਾਏ ਵਨ ਗੈਟ ਵਨ ਫ੍ਰੀ ਮਿਲੂਗੀ, ਅਤੇ ਤੁਸੀਂ ਜਾ ਕੇ ਰੈਫਰੈਂਸ ਵੀ ਜ਼ਰੂਰ ਦਿਓ ਸਾਡੀ, ਅਤੇ ਇਹਨਾਂ ਦੇ ਕੋਲੋਂ ਤੁਸੀਂ ਆਪਣੀ ਸਪੈਸ਼ਲ ਓਕੇਜ਼ਨਸ ਦੇ ਉੱਪਰ ਲਾਈਵ ਫੂਡ ਟਰੱਕ ਕੇਟਰਿੰਗ ਕਰਵਾ ਸਕਦੇ ਹੋ। ਤਿੰਨ ਲੋਕੇਸ਼ਨ ਤੋਂ ਸਰਵ ਕਰਦੇ ਨੇ, ਪਹਿਲੀ ਲੋਕੇਸ਼ਨ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋਰ ਦੇ ਇੰਟਰਸੈਕਸ਼ਨ 'ਤੇ ਨੇ। ਨੰਬਰ ਔਡਰ ਪਲੇਸ ਕਰਨ ਦੇ ਲਈ 905-794-8111-905-794-8111। ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ, ਮਿਸੀਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਨੇ। ਨੰਬਰ 905-593-4400, 905-593-4400। ਜਾਂ ਤੀਸਰੀ ਲੋਕੇਸ਼ਨ 15 ਫੈਂਡਰ ਵੇ, ਬੋਵੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ 'ਤੇ ਨੇ। ਨੰਬਰ 905-840-2200, 905-840-2200 'ਤੇ ਕਾਲ ਕਰ ਸਕਦੇ ਹੋ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਐਵਰੀ ਡੇ ਰਾਤ ਦੇ 2 ਵਜੇ ਤੱਕ ਓਪਨ ਰਹਿੰਦੇ ਨੇ, ਅਤੇ ਅੱਜ ਤੁਸੀਂ ਵੈਜ ਥਾਲੀ ਬਾਏ ਵਨ ਗੈਟ ਵਨ ਫ੍ਰੀ ਲੈ ਕੇ ਆ ਸਕਦੇ ਹੋ।
1: ਦੋਸਤੋ, ਬੜੀ ਮਿਹਨਤ ਨਾਲ ਤਿਆਰ ਕੀਤੀ ਮੂਵੀ, 40 ਦਿਨ
0: ਜੀ,
1: 40 ਡੇਜ਼, 19 ਤਾਰੀਖ ਨੂੰ ਰਿਲੀਜ਼ ਹੋ ਰਹੀ ਆ
0: ਜੀ,
1: ਸਿਨੇਪਲੈਕਸ ਥੀਏਟਰ, ਲੈਂਡਮਾਰਕ ਥੀਏਟਰ, ਅਤੇ ਨਾਲ ਦੀ ਨਾਲ ਸਿਨੇਪਲੈਕਸ ਮਿਸਾਗਾ ਬ੍ਰੈਂਪਟਨ ਤੋਂ ਵੇਖੋਗੇ। ਅਤੇ ਤੁਸੀਂ ਇੱਕ ਮੂਵੀ ਬੜੇ ਪਿਆਰ ਨਾਲ ਬਣਾਈ ਗਈ ਆ, 40 ਦਿਨ ਨੋਵਲ ਦੇ ਆਧਾਰਿਤ ਮੂਵੀ ਹੈਗੀ ਆ, ਗੁਰਪ੍ਰੀਤ ਐਸ ਧੋਗਾ ਹੋਣੀ, ਅਤੇ ਨਾਲ ਦੀ ਨਾਲ ਤੁਹਾਨੂੰ ਪਤਾ ਕਿ ਗੁਰਪ੍ਰੀਤ ਘੁੱਗੇ 'ਚ ਕੰਮ ਕਰ ਰਹੇ ਨੇ, ਉਹਦੇ ਬੇਟਾ ਸਾਹਿਬ ਸੁਖਨ ਬ੍ਰੈਚ ਉਹ ਵੀ ਡੈਬਿਊ ਕਰ ਰਹੇ ਨੇ,
0: ਹਾਂਜੀ,
1: ਨਿਰਮਲ ਰਿਸ਼ੀ ਅਤੇ ਹਰਬੀ ਸਿੰਘਾ, ਅਤੇ ਨਾਲ ਦੀ ਨਾਲ ਸ਼ੇਰੋ ਸ਼ਾਇਰੀ ਜੀ, ਤੁਹਾਨੂੰ ਪਤਾ ਹੀ ਆ ਕਿ ਹੈ ਨਾ ਘਰ ਆਪਣੀ ਦੇਵੀ ਮਖਸੂਸ ਪਰੀ ਨੂੰ ਭਲਾ ਕੌਣ ਨਹੀਂ ਜਾਣਦਾ
0: ਜੀ,
1: ਅਤੇ ਉਹ ਵੀ ਇਸ ਮੂਵੀ ਦੇ ਵਿੱਚ ਰੋਲ ਕਰ ਰਹੇ ਨੇ। ਉਹ ਆਪਾਂ ਸਾਰੇ ਨਾਲ ਮਿਲ ਕੇ ਦੇਖਾਂਗੇ, 19 ਤਰੀਕ ਨੂੰ ਆਪਾਂ ਜ਼ਰੂਰ ਚੱਲਾਂਗੇ ਸਿਨੇਮਾ ਘਰਾਂ ਦੇ ਵਿੱਚ,
0: ਅਤੇ
1: ਟਿਕਟ ਖਰਚ ਕੇ ਆਪਾਂ ਇਹ ਮੂਵੀ ਨੂੰ ਦੇਖਾਂਗੇ
0: ਜੀ।
1: ਉਹਦੇ 'ਚ ਇਹ ਹੁੰਦਾ ਕਿ ਜਦੋਂ ਵੀ ਕੋਈ ਮੂਵੀ ਤਿਆਰ ਹੁੰਦੀ ਹੈ, ਮਨਪ੍ਰੀਤ ਕਾਫੀ ਪੈਸੇ ਲੱਗਦੇ ਨੇ,
0: ਹਾਂਜੀ ਬਿਲਕੁਲ,
1: ਬਣਾਉਣ ਦੇ ਵਿੱਚ ਜਦੋਂ ਤਾਂ ਇਨਸਾਨ ਨੂੰ ਕੋਈ 4 ਪੈਸੇ ਬਚਦੇ ਆ, ਫਿਰ ਉਹ ਗੱਲ ਨੈਕਸਟ ਐਫਰਟ ਕਰਦੇ ਆ ਕਿ ਹੋਰ ਮੂਵੀ ਕੋਈ ਵਧੀਆ ਬਣਾਈ।
0: ਬਿਲਕੁਲ ਹਾਂਜੀ,
1: ਜੇ ਆਪਾਂ ਇਹਨਾਂ ਨੂੰ ਦੇਖਣ ਲੱਗ ਜਾਈਏ, ਉਹ ਕੀ ਇੱਕ ਤਾਂ ਅੱਖਾਂ ਖਰਾਬ ਕਰਨ ਵਾਲੀ ਗੱਲ ਹੁੰਦੀ ਆ, ਬਾਕੀ ਕਹਿੰਦੇ ਡੱਬੀ ਜੀ ਆਪਣੇ ਪਹਿਲਾਂ ਮੂਵੀ ਦੇਖਣ ਦਾ ਸ਼ੌਕ ਹੁੰਦਾ ਸੀਗਾ, ਹੁਣ ਤਾਂ ਥੀਏਟਰ ਜਾ ਕੇ ਦੇਖਣ ਦਾ ਬਣਦਾ, ਚਲੋ ਦੇਖਣੀ ਆ ਮੂਵੀ, ਜਿਹੜਾ ਕਦੇ 2-4 ਜਿੰਨੀ ਵੀ ਦੇਖਣੀ ਆ, ਪਰ ਥੀਏਟਰ ਚ ਮਜ਼ਾ ਆਪਣੇ ਵੱਖਰਾ, ਪਰ ਇਹ ਕੁਦਰਤੀ ਆ, ਹੁਣ ਆਪਣੇ ਸਿਨੇਮਾ ਚੱਲਦਾ ਹੀ ਆ, ਇੰਗਲਿਸ਼ ਸਿਨੇਮਾ ਚੱਲਦਾ ਹੀ ਆ, ਕਿੰਨਾ ਜ਼ਬਰਦਸਤ ਮੂਵੀਆਂ ਜਾਂ ਲੱਗਦੀਆਂ ਅਤੇ ਚੰਗਾ ਬਿਜ਼ਨਸ ਵੀ ਕਰਦੀਆਂ ਨੇ।
0: ਬਿਲਕੁਲ ਹਾਂਜੀ,
1: ਉਹ ਆਪਾਂ ਨੂੰ ਚਾਹੀਦਾ ਕਿ ਜਦੋਂ ਖਾਸ ਸਾਊਥ ਵਾਲੇ ਬੜੀ ਮਿਹਨਤ ਕਰਦੇ ਆ ਨਾ ਮੂਵੀਆਂ ਬਣਾਉਣ ਦੇ,
0: ਹੈ
1: ਨਾ, ਉਹਨਾਂ ਦੇ ਕਾਫੀ ਮਨੀ ਬਣਾਉਂਦੀਆਂ ਮੂਵੀਆਂ,
0: ਹਾਂਜੀ ਹਾਂਜੀ,
1: ਅਤੇ ਫਿਰ ਆਪਾਂ ਵੀ ਪਿੱਛੇ ਕਿਉਂ ਬਈ,
0: ਬਿਲਕੁਲ,
1: ਪੰਜਾਬੀ ਭਾਈਚਾਰਾ ਕਿਉਂ ਪਿੱਛੇ ਰਹੇ, ਸਾਰੇ ਹੁਣ ਆ ਕੇ ਪਹੁੰਚੋ 19 ਤਰੀਕ ਨੂੰ ਮੂਵੀ ਦੇਖੋ,
0: ਅਤੇ
1: ਫਟਾਫਟ ਨੋਟ ਕਰ ਲਓ ਕੈਲੰਡਰ 'ਤੇ ਆਪਦੇ ਨਾਲ, ਤੁਸੀਂ ਵੀ ਜਾਓ, ਦੋਸਤਾਂ ਨੂੰ ਲੈ ਕੇ ਜਾਓ, ਰਿਸ਼ਤੇਦਾਰ ਨੂੰ ਲੈ ਕੇ, ਸਾਰਾ ਵੇਖਣ ਵਾਲੀ ਮੂਵੀ ਹੈ।
0: ਬਿਲਕੁਲ, ਅਤੇ ਲਓ ਫਿਰ ਆਪਾਂ ਹੁਣ ਨੈਕਸਟ ਫਰਮਾਇਸ਼ੀ ਗਾਣਾ ਸੁਣੀਏ, ਅਤੇ ਤੁਸੀਂ ਵੀ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਗੀਤ ਕਿੰਨਾ ਪਿਆਰਾ ਗਾਇਆ ਹੋਇਆ ਨਾ ਇਹ ਆਸ਼ਾ ਜੀ ਦਾ ਗਾਇਆ ਹੋਇਆ
1: ਆਸ਼ਾ ਜੀ ਦਾ ਹੌਸਲੇ ਜੀ ਦਾ ਹਾਂਜੀ
0: ਜਿਹੜੇ ਦਿਨ ਇਹ ਅਕਾਲ ਚਲਾਣੇ ਕਿਰ ਗਏ ਇੱਕ ਜਿਹੜਾ ਆਰਟ ਹੁੰਦਾ ਹੈ ਨਾ ਜਿਹੜਾ ਕਲ ਹਰ ਇੱਕ ਬੰਦੇ ਨੂੰ ਨਾ ਕੁਦਰਤੀ ਦੇ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਬਖਸ਼ਿਸ਼ ਹੁੰਦੀਆਂ ਗਾਉਣ ਦੀ
1: ਬਿਲਕੁਲ ਹਾਂਜੀ
0: ਕਿੰਨੀ ਪਿਆਰੀ ਵੋਇਸ ਸੀ ਲਤਾ ਜੀ ਦੀ ਆਪਣੇ ਚਲੋ ਭੈਣ ਜੀ ਹੁਣਾਂ ਨੇ ਉਹਨੇ ਵੀ ਪਰਫਾਰਮੈਂਸ ਕੀਤੀ ਸਾਧਨਾ
1: ਹਾਂਜੀ ਬਟ ਮੇਰੇ ਖਿਆਲ ਚ ਉਹ ਪ੍ਰੋਪਰ ਆਡੀਓ ਨਹੀਂ ਹੈਗੀ ਸੀ ਸੰਧਿਆ ਜੀ ਦਾ
0: ਉਹ ਤਾਂ ਇਹ ਖੁਸ਼ ਬੋਲਦੀ ਹੁੰਦੀ ਆ ਮਾਫ ਕਰਨਾ ਮੈਂ ਚੁਗਲੀ ਬੰਦਾ ਹੁੰਦਾ ਯਾਰ
1: ਹਾਂਜੀ
0: ਤੋ ਮੈਂ ਨਹੀਂ ਕਰਨਾ ਕਿਉਂਕਿ ਮੈਂ ਜਿਹੜੀ ਜੀ ਮੈਨੂੰ ਨਹੀਂ ਚੰਗੀ ਲੱਗਦੀ
1: ਹਾਂਜੀ ਹਾਂਜੀ
0: ਕਹਿ ਸਕਦੇ ਆ ਆਪਾਂ ਨਾ ਹੋ ਸਕਦਾ ਉਹ ਉਹਦੀ ਪਿੱਛੇ ਕਿਤੇ ਰਿਕਾਰਡਿੰਗ ਨਹੀਂ ਖਰਾਬ ਹੋ ਗਈ ਪਰ ਮੈਨੂੰ ਲੱਗਦਾ ਉਹਦੀ ਆਵਾਜ਼ ਕੀ ਉਹ ਤਾਂ ਮੇਰਾ ਗਲਾ ਬਹਿ ਗਿਆ ਹੁਣ ਦੇਖ ਸੁਣ ਕੇ
1: ਚਲੋ ਐਨੀਵੇਜ਼ ਮੋਨਾ ਮੈਂ ਕੀ ਜੀ
0: ਆਪਣੇ ਕੋਲੇ ਮੋਨਾ ਜੀ ਆ ਗਏ ਨੇ
1: ਹਾਂਜੀ
0: ਮੋਨਾ ਜੀ ਤੁਸੀਂ ਤਾਂ ਆ ਜਾਣਗੇ
2: ਥੈਂਕ ਯੂ ਸੋ ਮਚ ਸਿੱਧੂ
0: ਜੀ
2: ਥੈਂਕ ਯੂ ਮਨਪ੍ਰੀਤ ਬਿਲਕੁਲ ਸਿੱਧੂ ਜੀ ਜਿੱਦਾਂ ਕਿ ਅੱਜ ਇੰਸ਼ੋਰੈਂਸ ਦੀ ਗੱਲ ਕੀਤੀ ਹੈਗੀ ਹੈ ਥੋੜ੍ਹੀ ਜਿਹੀ ਗੱਲ ਆਪਾਂ ਸੁਪਰਵਾਈਜ਼ਰ ਇੰਸ਼ੋਰੈਂਸ ਵਿਜ਼ਿਟਰ ਇੰਸ਼ੋਰੈਂਸ ਦੀ ਜ਼ਰੂਰ ਕਰਨਾ ਚਾਹੂੰਗੀ ਕਿਉਂਕਿ ਇਹ ਟਾਈਮ ਜਿਹੜਾ ਹੈਗਾ ਇਸ ਟਾਈਮ ਤੇ ਬਹੁਤ ਸਾਰੇ ਪੇਰੈਂਟਸ ਗ੍ਰੈਂਡ ਪੇਰੈਂਟਸ ਰਿਲੇਟਿਵਸ ਫਰੈਂਡਸ ਬਹੁਤ ਵਾਰ ਈਵੈਂਟਸ ਹੁੰਦੇ ਨੇ ਵੈਡਿੰਗਸ ਹੁੰਦੀਆਂ ਨੇ ਫੈਮਲੀ ਦੇ ਵਿੱਚ ਸੋ ਇਸ ਟਾਈਮ ਦਾ ਟਾਈਮ ਹੁੰਦਾ ਹੈ ਜਦੋਂ ਸਾਡੇ ਬੈਕ ਹੋਮ ਕੰਟਰੀ ਤੋਂ ਬਹੁਤ ਸਾਰੇ ਜਾਣੇ ਆਪਾਂ ਨੂੰ ਜੁਆਇਨ ਕਰਦੇ ਨੇ ਮੇਕ ਸ਼ੋਰ ਕਰੀਏ ਕਿ ਪ੍ਰੋਪਰ ਰਾਈਟ ਪਲਾਨ ਲੈ ਕੇ ਉਹਨਾਂ ਨੂੰ ਰਾਈਟ ਕਵਰੇਜ ਜ਼ਰੂਰ ਦਵਾਈਏ ਤਾਂ ਕਿ ਗੋਡ ਫੋਰਬਿਡ ਇੱਥੇ ਆ ਕੇ ਕੋਈ ਸਿਕਨੈਸ ਕੋਈ ਇੰਜਰੀ ਕੋਈ ਸਲਿਪ ਐਂਡ ਫਾਲ ਕੋਈ ਐਂਬੂਲੈਂਸ ਡਾਕਟਰ ਦੇ ਜਾਣਾ ਪੈ ਗਿਆ ਸੋ ਉਹ ਸਾਰੀਆਂ ਜਿਹੜੀਆਂ ਮੈਡੀਕਲ ਐਮਰਜੈਂਸੀ ਹੈਗੀਆਂ ਨੇ ਐਂਬੂਲੈਂਸ ਏਅਰ ਐਂਬੂਲੈਂਸ ਉਹ ਸਾਰੀਆਂ ਚੀਜ਼ਾਂ ਇਹਨਾਂ ਪੋਲਿਸੀਜ਼ ਦੇ ਨਾਲ ਕਵਰ ਹੋ ਸਕਦੀਆਂ ਨੇ ਇੰਸਟੈਡ ਕਿ ਤੁਸੀਂ ਆਪਣੇ ਉੱਤੇ ਲਾਇਬਿਲਿਟੀ ਲਵੋ ਆਪਣੀ ਪੋਕਿਟ ਚੋਂ ਖਰਚੇ ਪੇ ਕਰਨ ਦੀ ਬਜਾਏ ਇੰਸ਼ੋਰੈਂਸ ਪੋਲਿਸੀ ਜੇ ਅਸੀਂ ਟਾਈਮ ਸਿਰ ਉਹਨਾਂ ਦੇ ਆਉਣ ਤੋਂ ਪਹਿਲਾਂ ਕਰਵਾਈ ਹੋਊਗੀ ਤਾਂ ਇਹ ਸਾਰੇ ਐਕਸਪੈਂਸਿਸ ਇੰਸ਼ੋਰੈਂਸ ਦੇ ਨਾਲ ਕਵਰ ਕੀਤੇ ਜਾ ਸਕਦੇ ਨੇ ਸਾਡੇ ਲਿਸਨਰਸ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਸੁਪਰਵਿਜ਼ਰ ਇੰਸ਼ੋਰੈਂਸ ਵਿਜ਼ਿਟਰ ਇੰਸ਼ੋਰੈਂਸ ਅਪਲਾਈਡ ਸਟੇਟਸ ਇਹ ਕਿ ਇਸ ਟਾਈਮ ਤੇ ਤੁਹਾਡੇ ਕੋਲ ਪਰਸਨਲ ਆਪਣੀ ਹੈਲਥ ਕਾਰਡ ਨਹੀਂ ਹੈਗਾ ਤਾਂ ਪਰਸਨਲ ਇੰਸ਼ੋਰੈਂਸ ਕਰਵਾ ਕੇ ਡੈਫੀਨੇਟਲੀ ਆਪਣੇ ਆਪ ਨੂੰ ਕਵਰ ਕਰ ਸਕਦੇ ਹੋ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਜਾਂ ਆਲਰੇਡੀ ਪੇਰੈਂਟ ਸੁਪਰਵਿਜ਼ਰ ਤੇ ਨੇ ਪਾਲਿਸੀ ਐਕਸਪਾਇਰ ਹੋਣ ਵਾਲੀ ਹੈ ਜ਼ਰੂਰ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਫੋਰ ਬੈਸਟ ਕਵਰੇਜ ਵਿਦ ਲੋਐਸਟ ਪ੍ਰੀਮੀਅਮਸ ਐਟ 416-509-1509 ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ 9280 ਗੋਲਵੇ ਡਰਾਈਵ ਯੂਨਿਟ ਸੀ 110 ਇਨ ਬ੍ਰੈਂਪਟਨ ਕੋਈ ਵੀ ਤੁਹਾਨੂੰ ਲਾਈਫ ਇੰਸ਼ੋਰੈਂਸ ਤੁਹਾਡੇ ਕੋਲ ਡਿਸੇਬਿਲਟੀ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਬਾਰੇ ਜਾਂ ਗਰੁੱਪ ਡਿਸੇਬਿਲਟੀ ਇੰਸ਼ੋਰੈਂਸ ਪਲਾਨ ਦੇ ਬਾਰੇ ਕੋਈ ਵੀ ਕੰਸਰਨ ਹੈ ਆਪਣੀ ਇਨਵੈਸਟਮੈਂਟ ਨੂੰ ਰਿਵਿਊ ਕਰਨਾ ਚਾਹੁੰਦੇ ਹੋ ਮੋਨਾ ਮਹਿੰਗੀ 416-509-1509 ਥੈਂਕ ਯੂ ਸੋ ਮਚ ਸਿੱਧੂ ਜੀ
0: ਬਹੁਤ ਬਹੁਤ ਸ਼ੁਕਰੀਆ ਮੋਨਾ ਜੀ ਹੈਵ ਅ ਗੁੱਡ ਡੇ ਨੰਬਰ ਹੈ ਉਹਨਾਂ ਦਾ ਮੋਨਾ ਹੋਰਾਂ ਦਾ 416-509-1509 ਅਤੇ ਇੱਥੇ ਇੱਕ ਬਣਦੀ ਛੋਟੀ ਜਿਹੀ ਬ੍ਰੇਕ ਮਨਪ੍ਰੀਤ ਬ੍ਰੇਕ ਲੈ ਲਈਏ ਅਤੇ ਬ੍ਰੇਕ ਤੋਂ ਬਾਅਦ ਫਿਰ ਅਸੀਂ ਵਾਪਸ ਆਉਂਦੇ ਹਾਂ ਜੁੜੇ ਰਹੋ ਅਸੀਂ ਤੁਹਾਡੇ ਨਾਲ ਹੋਰ ਹੈਗੇ 10 ਕੁ ਮਿੰਟ ਉਸ ਤੋਂ ਬਾਅਦ ਸਮਰਾਜ ਸਿੱਧੂ ਹਰੇਕ ਪੂਰੀਆਂ ਖਬਰਾਂ ਦੀ ਤਿਆਰੀ ਕਰਕੇ ਕੈਨੇਡਾ ਦੀਆਂ ਸਾਰੀਆਂ ਖਬਰਾਂ ਅਤੇ ਪਲੱਸ ਤੁਹਾਡਾ ਪਸੰਦ ਦਾ ਗੀਤ ਸੰਗੀਤ ਹੋਏਗਾ ਸਾਰਾ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ ਕੋਮਲ ਟ੍ਰੈਵਲ ਐਂਡ ਟੂਰ
3: ਓਨਟਾਰੀਓ ਅਜੇ ਵੀ 80% ਟਰੱਕਿੰਗ ਫਲੀਟਾਂ ਨੂੰ ਸਾਡੇ ਪਰਿਵਾਰਾਂ ਨਾਲ ਇੱਕੋ ਸੜਕ ਸਾਂਝੀ ਕਰਨ ਦੇ ਰਿਹਾ ਹੈ ਜਿਨ੍ਹਾਂ ਦੀ ਸੁਰੱਖਿਆ ਜਾਂਚ ਕਦੇ ਨਹੀਂ ਹੋਈ ਇਸ ਵੇਲੇ ਹਜ਼ਾਰਾਂ ਟਰੱਕ ਕਥਿਤ ਸੈਟਿਸਫੈਕਟਰੀ ਰੇਟਿੰਗ ਹੇਠ ਚੱਲ ਰਹੇ ਹਨ ਜਿਨ੍ਹਾਂ ਦੀ ਕਦੇ ਪੁਸ਼ਟੀ ਨਹੀਂ ਹੋਈ ਇਹ ਮੁਸ਼ਕਿਲ ਨਹੀਂ ਹੈ ਵੇਸਕਿਲ 24 ਘੰਟੇ ਹਫ਼ਤੇ ਦੇ 7 ਦਿਨ ਖੁੱਲ੍ਹੇ ਰੱਖੋ ਓਨਟਾਰੀਓ ਸਰਕਾਰ ਨੂੰ ਸਾਡੀ ਸੁਰੱਖਿਆ ਨਾਲ ਜੁਆਰ ਨਹੀਂ ਖੇਡਣਾ ਚਾਹੀਦਾ ਹੈ ਇਹ ਸੁਣਿਆ ਓਨਟਾਰੀਓ ਟਰੱਕਿੰਗ ਐਸੋਸੀਏਸ਼ਨ ਦੀ ਸਟਾਪ ਇਲੀਗਲ ਟਰੱਕਿੰਗ ਮੁਹਿੰਮ ਵੱਲੋਂ ਹੈ ਹੋਰ ਜਾਣਕਾਰੀ ਲਈ ਓਨਟਾਰੀਓ ਸੇਫਟੀ.ca 'ਤੇ ਜਾਓ

0: Talk530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਲੈ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ, ਚਾਰ ਸੀਟਾਂ ਵਾਲਾ, ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਮਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ।

0: ਲਗਾਓ।
1: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
2: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
1: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
2: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
3: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509
3: ਔਰ ਵਿਜ਼ਿਟ insuranceforyou.ca।
5: ਕਾਲ ਡਕ ਕਲੀਨਿੰਗ ਵਾਲੇ ਪਿਛਲੇ 40 ਵਰ੍ਹਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ। ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ, ਖਾਸ ਕਰਕੇ ਬ੍ਰੈਂਪਟਨ, ਮਿਸਿਸਾਗਾ, ਟੋਬੀਕੋ ਲੋਕਲ ਏਰੀਆ ਦੇ ਵਿੱਚ। ਕਿਸੇ ਸਾਈਜ਼ ਦਾ ਵੀ ਘਰ ਹੋਵੇ, ਅਪ ਟੂ 3000 ਸਕੇਅਰ ਫੀਟ ਦੇ ਡਕਟ ਕਲੀਨ ਕਰਾਓ। ਜੀ ਹਾਂ, ਓਨਲੀ $140। ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ, ਸਿਰਫ ਤੇ ਸਿਰਫ $140 ਦੇ ਹੋ ਤੇ ਆਪਣੇ ਡਕਟ ਕਲੀਨ ਕਰਾਓ। ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ, ਸੈਨੇਟਾਈਜ਼ ਕਰਕੇ ਜਾਣਗੇ। ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ, ਏਅਰ ਕੰਡੀਸ਼ਨ ਤੇ ਫਰਨੇਸ। www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ। 416-710-0662, 416-710-0662। ਸਾਡੀ ਕਮਿਊਨਿਟੀ

0: ਲੈ ਕੇ ਚੱਲੀਏ ਤੁਹਾਨੂੰ ਆਪਾਂ ਇਸ ਸਮੇਂ ਆਪਾਂ ਗਿੱਲ ਸਵੀਟਸ ਵਾਲਿਆਂ ਦੇ ਪਾਸ। ਗਿੱਲ ਸਵੀਟ ਫੈਕਟਰੀ ਇਹਨਾਂ ਦੀ ਬਹੁਤ ਹੀ ਵਧੀਆ 100% ਵੈਜੀਟੇਰੀਅਨ ਖਾਣਾ ਤੁਹਾਡੇ ਲਈ ਕੇਟਰਿੰਗ ਕਰਦੇ ਨੇ ਕੋਈ ਵੀ ਫੰਕਸ਼ਨ ਦੇ ਲਈ। ਅਤੇ ਔਰ ਤੁਸੀਂ ਨਾਲ ਦੀ ਨਾਲ ਤਾਜ਼ੇ ਸਮੋਸੇ ਬਣਾਉਂਦੇ ਨੇ ਤੁਹਾਡੇ ਲਈ, ਤਾਜ਼ੀਆਂ ਮਠਿਆਈਆਂ ਕੈਨੇਡਾ ਵਿੱਚ ਤਿਆਰ ਕੀਤੀਆਂ ਜਾਂਦੀਆਂ। ਔਰ ਹਰ ਮਸ਼ੀਨ ਵਾਲੇ ਕੋਈ ਸਮੋਸਾ ਨਹੀਂ ਤਿਆਰ ਕਰਦੇ, ਹੱਥਾਂ ਵਾਲੀਆਂ ਲੇਡੀਜ਼ ਬਣਾਉਂਦੀਆਂ ਨੇ। ਅਤੇ ਇਹਨਾਂ ਦਾ ਖਾਣਾ ਤਾਂ ਹਰ ਘਰ ਵਿੱਚ ਪਹੁੰਚਦਾ। ਗਿੱਲ ਸਵੀਟ ਅਤੇ ਫੈਕਟਰੀ ਦਾ
1: ਜੀ
0: 6 ਲੋਕੇਸ਼ਨ ਨੇ, 2 ਕੈਲਗਰੀ ਵਿੱਚ ਨੇ ਅਤੇ ਚਲੋ ਫਰੈਸ਼ਕਾ ਵਿੱਚ ਵੀ ਲੋਕੇਸ਼ਨ ਹੈਗੀਆਂ 5 ਇਹਨਾਂ ਦੀਆਂ। ਅਤੇ ਨਾਲ ਦੀ ਨਾਲ ਹੈੱਡ ਆਫਿਸ ਹੈਗਾ 2131 ਵਿਲੀਅਮਸ ਪਾਰਕਵੇ ਨੰਬਰ 3905-799-2016 ਨੰਬਰ
1: ਜੀ। ਅਤੇ ਟੱਟ ਟਰਾਂਸਪੋਰਟ ਵਾਲਿਆਂ ਨੂੰ ਵੀ ਗੱਲਬਾਤ ਕਰ ਲਓ, ਇਹਨਾਂ ਦੇ ਕੋਲ ਹਾਇਰਿੰਗ ਚੱਲ ਰਹੀ ਹੈ ਏਜ਼ ਐਡ ਡਰਾਈਵਰਸ ਦੇ ਲਈ। USA ਦੇ ਲਈ ਸ਼ੋਰਟ ਹਾਲ ਦਾ ਕੰਮ ਹੈ, ਸੇਮ ਡੇ ਤੁਸੀਂ ਘਰ ਵਾਪਸੀ ਕਰ ਸਕਦੇ ਹੋ। ਮੰਡੇ ਟੂ ਫਰਾਈਡੇ ਐਵਰੀ ਡੇ ਕੰਮ ਮਿਲੂਗਾ ਤੁਹਾਨੂੰ। ਅਤੇ ਜੇ ਤੁਹਾਡੇ ਕੋਲ ਵੈਰੀਫਾਈਡ 2 ਸਾਲ ਦਾ ਲਾਇਸੈਂਸ ਹੈ, ਤੁਹਾਡੀ ਏਜ 23 ਸਾਲ ਦੀ ਹੈ ਅਤੇ ਤੁਹਾਡੇ ਕੋਲ ਕਲੀਨ ਰੈਕਡ ਹੈਗਾ, ਤਾਂ ਟਾਟਾ ਟਰਾਂਸਫਰਾਈਟ ਵਾਲਿਆਂ ਨਾਲ ਗੱਲਬਾਤ ਕਰੋ। ਡਰਾਈਵਰ ਜਿੰਨੇ ਵੀ ਹੋਣਗੇ 1600 ਤੋਂ ਲੈ ਕੇ $2200 ਜਾਂ ਉਸ ਤੋਂ ਵੀ ਜ਼ਿਆਦਾ ਇੱਕ ਵੀਕ ਦੇ ਵਿੱਚ ਕਮਾ ਸਕਦੇ ਨੇ। ਅਤੇ ਜੇ ਤੁਸੀਂ ਰੋਇਲ ਇਨਫੀਲਡ ਬੁਲੇਟ ਜਾਂ ਕਲਾਸਿਕ ਦੇ ਓਲਡ ਮਾਡਲਸ ਦੇਖ ਰਹੇ ਹੋ, ਤਾਂ ਇਹਨਾਂ ਦੇ ਕੋਲੋਂ ਮਿਲਣਗੇ ਤੁਹਾਨੂੰ 1951 ਤੋਂ ਲੈ ਕੇ 2020 ਤੱਕ ਦੇ ਰੋਇਲ ਇਨਫੀਲਡ ਬੁਲੇਟ ਐਂਡ ਕਲਾਸਿਕ ਦੇ ਪੁਰਾਣੇ ਮਾਡਲਸ। ਟੱਟ ਟਰਾਂਸਫਰਾਈਟ ਤੋਂ ਸੁੱਖੀ ਟੱਟ ਜੀ ਦੇ ਨਾਲ ਗੱਲਬਾਤ ਕਰੋ। ਨੰਬਰ ਹੈ 416-6686-9920-416-6686-9520 ਇਹਨਾਂ ਦਾ ਨੰਬਰ ਹੈ।
0: ਔਰ ਜੀ ਇੱਕ ਸਾਡੇ ਸੱਜਣ ਨੇ, ਉਹਨਾਂ ਨੇ ਫਰਮਾਇਸ਼ ਕੀਤੀ ਮਨਪ੍ਰੀਤ ਗੁਲਾਮ ਅਲੀ ਸਾਹਿਬ ਦੀ ਗਜ਼ਲ।
1: ਹਾਂਜੀ
0: ਕੋਈ ਨਹੀਂ, ਆਪਾਂ ਠੁਮਕੀ ਠੁਮਰੀ ਠੁਮਰੀ ਸਭ ਲਾ ਦਿੰਦੇ ਹਾਂ, ਗਜ਼ਲ ਵੀ ਲਾ ਦਿੰਦੇ ਹਾਂ।
1: ਬਿਲਕੁਲ।
0: ਮਹਿਫਲ ਮੈਂ ਦੇਖਾਂ ਉਨਕੋ ਬਾਰ ਬਾਰ, ਅੱਗੇ ਜੀ ਬਾਣੀ ਬੜੀ ਪਿਆਰੀ ਹੈ ਜੀ, ਜਿੰਨੀਆਂ ਵੀ ਗੁਲਾਮ ਸਾਹਿਬ ਨੇ ਗਾਈਆਂ ਨੇ ਗਜ਼ਲਾਂ, ਕਿਆ ਬਾਤਾਂ ਨੇ। ਅੱਛਾ ਮੈਂ ਜਾਂਦੇ ਜਾਂਦੇ ਮੈਸੇਜ ਦੇ ਦੀਏ ਆਪਾਂ, 4-5 ਹੋ ਗਏ ਨੇ। ਚਾਰ ਡਨ ਪਰੌਂਠਾ 'ਤੇ ਪਹੁੰਚੋ, ਅੱਜ ਉਹਨਾਂ ਨੇ ਤੁਹਾਡੇ ਵਾਸਤੇ ਸਪੈਸ਼ਲ ਲਗਾਇਆ ਹੈਗਾ ਜੀ, ਅਤੇ ਤੋ ਖਾਸ ਕਰਕੇ ਕਾਠੀ ਰੋਲ, ਉਹਦੇ ਨਾਲ ਸਾਫਟ ਡਰਿੰਕ ਮਿਲੇਗੀ ਫਰੀ, ਬਾਇਨੀ ਬਰਗਰ ਉਹਦੇ ਨਾਲ ਕਾਨੂੰ ਆਪਣੇ ਡਰਿੰਕ ਫਰੀ ਮਿਲੇਗੀ, ਬਾਏ ਮਲਾਈ ਚੌਪ ਰੁਮਾਲੀ ਰੋਟੀ ਨਾਲ ਮਿਲੇਗੀ ਫਰੀ, ਹੋਰ ਬੜਾ ਕੁਛ ਖਾਣ ਨੂੰ, ਫਲੂਦਾ ਕੁਲਫੀ ਸ਼ੇਕ ਵਗੈਰਾ, ਕੌਫੀ ਪੀਣੀ ਹੈ, ਚਾਹ ਪੀਣੀ ਆ। ਪਹੁੰਚੋ, ਇਹਨਾਂ ਦੀ ਬ੍ਰਾਂਚ ਹੈਗੀ ਆ 11685 ਮਕਵੀਨ ਡਰਾਈਵ, ਜਿਹਨੂੰ 47 ਮਕਵੀਨ ਅਤੇ ਮੇਫੀਲ ਅਤੇ ਜਿਹੜਾ ਪਲਾਜ਼ਾ ਹੈਗਾ
1: ਜੀ,
0: ਨੰਬਰ ਹੈ 905-794-4545।
1: ਬਿਲਕੁਲ। ਅਤੇ ਟਾਈਮ ਹੋ ਗਿਆ, ਆਪਾਂ ਇੱਥੇ ਹੀ ਤੁਹਾਡੇ ਤੋਂ ਕਰੀਏ ਗੁੱਡ ਬਾਏ, ਅਤੇ ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਦੇ ਉੱਪਰ 3 ਤੋਂ ਲੈ ਕੇ 4 ਵਜੇ ਤੱਕ।
0: ਗੁੱਡ ਬਾਏ, ਇੱਕਦਮ ਨਾ ਘੰਟਾ ਉਹੀ 'ਚ ਨਿਕਲ ਜਾਂਦਾ ਨਾ।
1: ਬਿਲਕੁਲ ਹਾਂਜੀ,
0: ਕੋਈ ਨਹੀਂ, ਦੇਸ਼ ਪ੍ਰਦੇਸ਼ ਤੁਹਾਡੇ ਨਾਲ ਹੀ ਆ। ਅਗਲਾ ਜਿਹੜਾ ਪ੍ਰੋਗਰਾਮ ਆ ਸਮਰਾਜ ਸਿੱਧੂ ਹੋਰੀ ਲੈ ਕੇ ਆ ਰਹੇ ਨੇ
1: ਜੀ,
0: ਇੱਕ ਸ਼ਾਮ ਦੇ 6 ਵਜੇ ਤੱਕ, ਉਹਦੇ ਵਿੱਚ ਤੁਹਾਡੀ ਨੌਲੇਜ ਲਈ ਬਹੁਤ ਸਾਰੀਆਂ ਖਬਰਾਂ ਆਉਂਦੀਆਂ, ਅਤੇ ਨਾਲ ਦੀ ਨਾਲ ਤੁਸੀਂ ਵੀ ਆਪਣੇ ਪਸੰਦ ਦੇ ਗੀਤ ਸੁਣਦੇ ਹੋ, ਅਤੇ ਉਹ ਫਰਮਾਇਸ਼ੀ 11 ਗੀਤ ਹੁੰਦੇ ਨੇ
1: ਜੀ,
0: ਅਤੇ ਹੁੰਦੇ ਫੜੇ ਜੇ ਉਹ, ਤੁਹਾਨੂੰ ਪਤਾ ਕਿ ਯੰਗ ਬੋਇਜ਼ ਜਿਹੜੇ ਸੁਣਦੇ ਨੇ ਇੱਥੋਂ ਵਾਲੇ ਪੂਰੇ ਐਂ ਘੈਂਟ ਘੈਂਟ ਘੈਂਟ ਗੀਤ। ਉਹ ਮੈਨੂੰ ਨਾ ਇੱਕ ਲੇਡੀ ਨਾਲ ਫੋਨ ਆਇਆ, ਕਹਿੰਦੀ ਵੀਰ ਜੀ ਹਾਂ, ਮੈਂ ਦੱਸੋ, ਕਹਿੰਦੇ ਤੁਸੀਂ ਢਿੱਲੇ ਦੇ ਗਾਣੇ ਸੁਣਨੇ, ਮੈਂ ਕਿਹਾ ਨਹੀਂ ਮੈਂ ਵਧੀਆ ਸੁਣਨਾ, ਨਹੀਂ ਕਹਿੰਦੀ ਬੇਟਾ ਤਾਂ ਪੂਰੇ ਘੈਂਟ ਗਣਾਉਂਦਾ। ਉਹ ਮੈਂ ਕਿਹਾ ਫਿਰ ਉਹ ਯੰਗ ਨੇ ਬੋਇਜ਼, ਉਹ ਆਪਣੇ ਟੇਸਟ ਦੇ ਹਿਸਾਬ ਨਾਲ ਸੁਣਾਉਂਦੇ ਨੇ ਹੈ ਨਾ। ਖੈਰ ਸਾਰੇ ਘੈਂਟ ਵੱਜਦਾ, ਕਰੋ ਇੰਜੋਏ
1: ਜੀ,
0: ਮਿਲਦੇ ਹਾਂ
1: ਬਿਲਕੁਲ ਕੱਲ੍ਹ ਨੂੰ ਮਿਲਾਂਗੇ, ਉਦੋਂ ਤੱਕ ਸਾਨੂੰ ਇੱਥੇ ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।

0: ने अज ही आओ 170 गिल्डन रोड यूनिवर्स 17 170 गिल्डन रोड यूनिवर्स 17 टेलीफोन नंबर है 6473021322 6473321322 जेलो टायर सेंटर
1: ड्राइवरी सूट कर दिया जट्टा नू
2: ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ Traditional two-story freehold townhouses, buddy backyard, the unfinished basement and all, sirf $7 lakh di range de vich, in the 700s bahut jald aa rahe ne. Semi-detached kar, $8 lakh di range de vich, in the 800s, releasing very soon. Sab to khas, double car garage wale, buddy detached kar, sirf $9 lakh di range de vich, in the 900s, releasing very soon. Public release to pehla, best lot, end lot, corner lot de lay, ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 416-302-0016 416-302-0016 ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ ਕਾਲ ਟੀਮ ਸਿੱਧੂ 416-302-0016 416-302-0016 Team Sidhu.

ਮਾਨਸੂਤੀ ਏਐਮ ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਸਾਡੇ ਨਾਲ ਹੁਣ ਠੀਕ 6 ਵਜੇ ਤੱਕ ਜੁੜੇ ਰਹੋ ਇਸ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ। ਠੀਕ 6 ਵਜੇ ਤੱਕ ਤੁਹਾਨੂੰ ਕੈਨੇਡਾ ਵਾਈਡ, ਅੰਟੇਰੀਓ ਵਾਈਡ ਅਤੇ ਖਾਸ ਤਾਂ ਲੋਕਲ ਤੁਹਾਡੇ ਸ਼ਹਿਰਾਂ ਦੀਆਂ, GTA ਦੀਆਂ, ਬ੍ਰੈਂਪਟਨ, ਕੈਲਗਰੀ, ਮਿਸਿਸਾਗਾ ਐਂਡ ਬਿਯੋਂਡ ਦੀਆਂ ਨਵੀਆਂ ਤਾਜ਼ੀਆਂ ਖਬਰਾਂ ਵੀ ਅਤੇ ਸਾਡੇ ਵਿਚਾਰ ਵੀ ਨਿਊਜ਼ ਵਿਊਜ਼ ਠੀਕ 6 ਵਜੇ ਤੱਕ ਪੇਸ਼ ਕਰਦੇ ਰਹਾਂਗੇ। ਉਸ ਤੋਂ ਇਲਾਵਾ ਕਾਫੀ ਜ਼ਿਆਦਾ ਗੀਤ ਸੰਗੀਤ ਪੇਸ਼ ਕਰਾਂਗੇ, ਵੱਧ ਤੋਂ ਵੱਧ ਤੁਹਾਡੇ ਰਿਕੁਐਸਟਡ ਫਰਮਾਇਸ਼ੀ ਗੀਤ ਸੰਗੀਤ ਅਸੀਂ ਬਾਰੀ ਬਾਰੀ ਪੇਸ਼ ਕਰਦੇ ਰਹਾਂਗੇ ਠੀਕ 6 ਵਜੇ ਤੱਕ। ਅਤੇ 6 ਵਜੇ ਤੱਕ ਹੀ ਸਾਡੇ ਅਲੱਗ ਅਲੱਗ ਡਿਫਰੈਂਟ ਇੰਡਸਟਰੀਜ਼ ਅਤੇ ਬਿਜ਼ਨਸ ਦੇ ਨਾਲ ਅਤੇ ਪ੍ਰੋਫੈਸ਼ਨਸ ਕੰਮ ਕਾਰੋਬਾਰ ਦੇ ਨਾਲ ਜੁੜੇ ਹੋਏ ਖਾਸ ਐਡਵਰਟਾਈਜ਼ਰ, ਸਾਡੇ ਸਪਾਂਸਰ ਭੈਣ ਭਰਾ ਆ ਕੇ ਏਅਰ ਤੱਕ ਸਿੱਧੇ ਤੁਹਾਡੇ ਤੱਕ ਆਪਣੇ ਕੁਝ ਮੈਸੇਜਸ ਪੇਸ਼ ਕਰਨਗੇ ਅੱਜ ਵੈਨਸਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ। ਬਹੁਤ ਜ਼ਰੂਰੀ immigration related, mortgage related, natural health, homeopathy related te hora vi kuch industry naal judi hoyi khaas gal baat assi karde rahange theek 6 vaje tak। ummeed hai ki tuhade naal vi gal baat hundi rahegi theek 6 vaje tak every single day। sade studio de vich live sade naal gal baat kar sakde ho, ਅੱਜ ਵੀ 6 ਵਜੇ ਤੱਕ ਕੋਈ ਵੀ ਲਾਈਵ ਗੱਲਬਾਤ ਕਰਨੀ ਹੋਵੇ ਨੰਬਰ ਘੁਮਾ ਸਕਦੇ ਹੋ 905-564-64-44 905-564-64-44 905-564-6444 905-564-6444 ਸਾਡਾ ਡਾਇਰੈਕਟ ਸਟੂਡੀਓ ਫੋਨ ਨੰਬਰ ਹੈ। ਹੁਣ ਤੋਂ ਲੈ ਕੇ 6 ਵਜੇ ਤੱਕ ਘੁਮਾ ਸਕਦੇ ਹੋ ਅਤੇ ਆਫ ਦੀਅਰ ਜਦੋਂ ਮਰਜ਼ੀ ਗੱਲਬਾਤ ਕਰ ਸਕਦੇ ਹੋ ਜਾਂ ਫਿਰ ਕਿਸੇ ਵੀ ਟਾਈਮ 'ਤੇ ਦੋਸਤੋ ਆਪਣਾ ਟੈਕਸਟ ਮੈਸੇਜ ਭੇਜੋ ਜਾਂ ਵਟਸਐਪ 'ਤੇ ਵੀ ਮੈਸੇਜ ਮੈਨੂੰ ਸਿੱਧੇ ਭੇਜੋ। ਟੈਕਸਟ ਔਰ ਵਟਸਐਪ ਐਟ 416-457-3381 416-457-3381 'ਤੇ ਆਪਣਾ ਲਾਈਵ ਟੈਕਸਟ ਔਰ ਵਟਸਐਪ ਮੈਸੇਜ ਭੇਜ ਸਕਦੇ ਹੋ ਅਤੇ ਮੈਂ ਕੋਸ਼ਿਸ਼ ਕਰੂੰਗਾ ਕਿ ਮਿੰਟਾਂ ਵਿੱਚ ਹੀ ਤੁਹਾਨੂੰ ਵਾਪਸ ਮੈਸੇਜ ਕਰ ਦੇਵਾਂ ਟੈਕਸਟ ਔਰ ਵਟਸਐਪ ਦੇ ਰਾਹੀਂ। ਦੋਸਤੋ ਪ੍ਰੋਗਰਾਮ ਦੇ ਵਿੱਚ ਹੁਣ ਕਿਹੜੀਆਂ ਖਾਸ ਖਬਰਾਂ ਨੇ ਉਹਨਾਂ ਦੀਆਂ ਕੁਛ ਕੁ ਹੈਡਲਾਈਨਸ ਪੇਸ਼ ਕਰਦੇ ਹਾਂ, ਫਿਰ ਉਹ ਸਾਰੀਆਂ ਖਬਰਾਂ ਇਨ ਡੀਟੇਲ ਠੀਕ 6 ਵਜੇ ਤੱਕ ਤੁਹਾਡੇ ਤੱਕ ਬਾਰੀ ਬਾਰੀ ਪੇਸ਼ ਕਰਾਂਗੇ। ਸੋ ਅੱਜ ਪਤਾ ਲੱਗ ਚੁੱਕਿਆ ਹੈ ਇੱਕ ਬਹੁਤ ਹੀ ਖਾਸ ਸੋਰਸ ਤੋਂ ਕਿ ਸ਼ਾਇਦ ਜੋ ਕੁਛ ਵੀ ਹੁਣ US ਅਤੇ ਮੈਕਸੀਕੋ ਦੇ ਆਪਸ ਦੇ ਵਿੱਚ USMCA ਦੇ ਨੈਗੋਸ਼ੀਏਸ਼ਨਸ ਦੇ ਵਿੱਚ ਆਲਰੇਡੀ ਤੈਅ ਕੀਤਾ ਜਾ ਰਿਹਾ ਹੈ, ਸ਼ਾਇਦ ਕੈਨੇਡਾ 'ਤੇ ਤਾਂ ਠੇਕ ਇਟ ਔਰ ਲੀਵ ਇਟ ਵਰਗਾ ਹੀ ਇੱਕ ਫੈਸਲਾ ਛੱਡਿਆ ਜਾ ਸਕਦਾ ਹੈ। ਇੱਕ 2 ਮਹੀਨੇ ਪਹਿਲਾਂ ਨਵੀਂ ਐਡਵਾਈਜ਼ਰੀ ਕੌਂਸਲ ਤਿਆਰ ਕੀਤੀ ਗਈ ਸੀ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਵੱਲੋਂ, ਜਦੋਂ ਪਤਾ ਲੱਗਿਆ ਸੀ ਮੇਨਸਟ੍ਰੀਮ ਮੀਡੀਆ ਦੇ ਵਿੱਚ ਕਿ ਤਕਰੀਬਨ 6 ਮਹੀਨਿਆਂ ਤੋਂ ਕੈਨੇਡਾ ਅਤੇ US ਦੇ ਆਪਸ ਦੇ ਵਿੱਚ ਕੋਈ ਵੀ ਮੀਨਿੰਗਫੁਲ, ਕੋਈ ਵੀ ਸੀਰੀਅਸ, ਕੋਈ ਵੀ ਚੱਜ ਦੀ ਟ੍ਰੇਡ ਗੱਲਬਾਤ ਤਾਂ ਹੋਈ ਤੱਕ ਵੀ ਨਹੀਂ ਹੈਗੀ 6 ਮਹੀਨਿਆਂ ਦੇ ਵਿੱਚ। US ਅੰਬੈਸਡਰ ਅਤੇ ਕੈਨੇਡਾ ਪੀਟ ਹੋਕਸਟਰਾ ਨੇ ਵੀ ਇਸ ਗੱਲ ਨੂੰ ਕਨਫਰਮ ਕੀਤਾ ਸੀ। ਉਸ ਤੋਂ ਬਾਅਦ ਤੁਹਾਨੂੰ ਦਿਖਾਉਣ ਦੇ ਲਈ ਕਿ ਸਾਡੀ ਸਰਕਾਰ ਕੁਛ ਕਰ ਵੀ ਰਹੀ ਹੈ, ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਇੱਕ ਨਵੀਂ ਐਡਵਾਈਜ਼ਰੀ ਕੌਂਸਲ ਔਨ ਕੈਨੇਡਾ US ਟ੍ਰੇਡ ਤਿਆਰ ਕੀਤੀ ਸੀ ਅਪ੍ਰੈਲ ਮਹੀਨੇ ਦੇ ਐਂਡ ਦੇ ਵੱਲ। ਉਹਦੇ ਵਿੱਚ 24 ਬੰਦਿਆਂ ਨੂੰ ਅਤੇ ਔਰਤਾਂ ਨੂੰ ਉਹਨੇ ਅਪੁਆਇੰਟ ਕੀਤਾ। ਇੱਕ ਖਾਸ ਤਾਂ ਅਪੁਆਇੰਟੀ ਸੀ ਫੋਰਮਰ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ MP ਐਂਡ ਕੈਬਨਿਟ ਮਿਨਿਸਟਰ, ਬਿਜ਼ਨਸ ਵੁਮਨ ਅਤੇ ਕਰੰਟ ਨਿਊਜ਼ ਐਨਲਿਸਟ ਲੀਸਾ ਰੇਟ। ਹੁਣ ਲੀਸਾ ਰੇਟ ਜੋ ਕਿ ਇਸ ਮਾਰਕ ਕਾਰਨੀ ਦੀ ਕੌਂਸਲ 'ਤੇ ਬਹਿੰਦੀ ਹੈ ਉਹਦੇ ਵੱਲੋਂ ਅਪੁਆਇੰਟ ਕੀਤੀ ਗਈ ਆ, ਉਹਨੇ ਹੀ CTV ਨਿਊਜ਼ ਨੂੰ ਕਿਹਾ ਹੈ ਕਿ ਇਹ ਸਿੱਧੇ ਇਸ ਕੌਂਸਲ ਦੇ ਵਿੱਚੋਂ ਮੈਨੂੰ ਜਾਣਕਾਰੀ ਨਹੀਂ ਮਿਲੀ ਆ, ਪਰ ਅਮੇਰੀਕਨ ਸੋਰਸਿਸ ਤੋਂ ਜਾਣਕਾਰੀ ਮਿਲੀ ਹੈ ਕਿ ਹੁਣ ਜੋ ਵੀ ਅਮੇਰੀਕਾ ਅਤੇ ਮੈਕਸੀਕੋ ਡਿਸਕਸ ਕਰ ਰਹੇ ਨੇ, ਖਾਸ ਤਾਂ ਪਹਿਲਾ ਰਾਊਂਡ ਆਫ ਨੈਗੋਸ਼ੀਏਸ਼ਨ ਦੇ ਵਿੱਚ, ਤਾਂ ਇਹ ਗੱਡੀਆਂ ਦੇ ਬਾਰੇ ਵੀ, ਨਾਲ ਦਿਆਂ ਸਟੀਲ ਵੀ, ਅਲੂਮੀਨੀਅਮ ਵੀ ਅਤੇ ਹੋਰਾਂ ਵੀ ਚੀਜ਼ਾਂ ਦੇ ਬਾਰੇ ਗੱਲਬਾਤ ਕਰ ਚੁੱਕੇ ਨੇ, ਉਹ ਜੋ ਕੁਛ ਵੀ ਫੈਸਲਾ ਲਿਆ ਜਾਊਗਾ ਸਾਡੇ 'ਤੇ ਠੋਕਿਆ ਜਾਊਗਾ। ਨੋ disputing it, no renegotiating it, no lowering it, no hiring it, no nothing. Ho sakda hai kyunki Canada bahut piche hai inna negotiation de vich, jo kuch bhi Mexico te America de aapas de vich agree kita janda hai oh Canada nu vi manna hi pehna hai. So jo bhi a strategy hun tak rahi hai Mark Carney sarkar di ki assi table tak jana hi nahi hega, assi negotiate karna hi nahi hega, assi te USMCA de
ਰਿਵਿਊ ਤੱਕ ਹੀ ਵੇਟ ਕਰਨਾ ਹੈਗਾ ਹੁਣ ਦੋਸਤੋ ਰਿਵਿਊ ਤਾਂ ਅਗਲੇ ਮਹੀਨੇ ਹੈ ਅਤੇ ਸਾਨੂੰ ਅਫਿਸ਼ੀਅਲ ਥਰੂ ਦ ਟੇਬਲ ਨੈਗੋਸ਼ੀਏਸ਼ਨ ਦਾ ਸੱਦਾ ਪੱਤਰ ਮਿਲਿਆ ਤੱਕ ਵੀ ਨਹੀਂ ਹੈਗਾ ਮੈਕਸੀਕੋ ਫਸਟ ਆਫ ਥਰੀ ਰਾਊਂਡਸ ਤਾਂ ਆਲਰੇਡੀ ਖਤਮ ਕਰ ਚੁੱਕਿਆ ਹੈ ਦੂਜਾ ਰਾਊਂਡ ਜਲਦ ਸ਼ੁਰੂ ਹੋਣ ਵਾਲਾ ਤੀਜਾ ਰਾਊਂਡ ਵੀ ਜਲਦ ਸ਼ੁਰੂ ਹੋਣ ਵਾਲਾ ਉਹਨਾਂ ਦੀਆਂ ਤਰੀਕਾਂ ਤੱਕ ਵੀ ਸੈੱਟ ਕੀਤੀਆਂ ਗਈਆਂ ਨੇ ਸਾਨੂੰ ਹਜੇ ਕੁਛ ਵੀ ਨਹੀਂ ਮਿਲਿਆ ਹੈ ਸਾਨੂੰ ਸਿਰਫ ਆਹੀ ਜਾਣਕਾਰੀ ਹੁਣ ਮਿਲੀ ਹੈ ਕਿ ਕੱਲ੍ਹ ਸਾਡਾ ਕੈਨੇਡਾ ਯੂ ਐਸ ਟ੍ਰੇਡ ਦੇ ਲਈ ਜ਼ਿੰਮੇਵਾਰ ਮਿਨਿਸਟਰ ਡੋਮਿਨਿਕ ਲਬਲਾਂਕ ਉਹ ਕੱਲ੍ਹ ਹੀ ਗਿਆ ਪਹਿਲੀ ਵਾਰੀ ਇੰਨੇ ਮਹੀਨਿਆਂ ਬਾਅਦ ਸ਼ਾਇਦ ਕੋਈ 6-7 ਮਹੀਨਿਆਂ ਬਾਅਦ ਪਹਿਲੀ ਵਾਰੀ ਗਿਆ ਯੂ ਐਸ ਤੱਕ ਯੂ ਐਸ ਟ੍ਰੇਡ ਰੈਪ੍ਰਜੈਂਟੇਟਿਵ ਜੇਮਸ ਸਿੰਘ ਗਰੀਅਰ ਦੇ ਨਾਲ ਮਿਲਣ ਦੇ ਲਈ ਅਤੇ ਸੇਮ ਡੇ ਹੀ ਵਾਪਸ ਆ ਕੇ ਮੁੜ ਗਿਆ ਹੈ ਬਿਨਾਂ ਕੋਈ ਵੀ ਅਫਿਸ਼ੀਅਲ ਨੈਗੋਸ਼ੀਏਸ਼ਨ ਕਰਨ ਤੋਂ ਸਿਰਫ ਆ ਹੀ ਦੱਸ ਕੇ ਆ ਗਿਆ ਵਾਪਸ ਵਾਸ਼ਿੰਗਟਨ ਤੋਂ ਲੈ ਕੇ ਆਟਵਾ ਤੱਕ ਕਿ ਕੈਨੇਡਾ ਹੁਣ ਚਾਹੁੰਦੀ ਹੈ ਕਿ ਯੂ ਐਸ ਐਮ ਸੀ ਏ ਐਜ਼ ਇਜ਼ ਇੱਦਾਂ ਹੀ ਬਿਨਾਂ ਕੋਈ ਵੀ ਚੇਂਜ ਤੋਂ ਅਗਲੇ 16 ਸਾਲਾਂ ਤੱਕ ਰਿਨਿਊ ਕੀਤੀ ਜਾਵੇ ਮੈਕਸੀਕੋ ਨੇ ਵੀ ਇਹੀ ਸੇਮ ਐਗਜੈਕਟ ਗੱਲ ਕਹੀ ਹੈ ਕਿ 16 ਸਾਲਾਂ ਦੇ ਲਈ ਅਸੀਂ ਐਜ਼ ਇਜ਼ ਬਿਨਾਂ ਕੋਈ ਵੀ ਚੇਂਜ ਕਰਨ ਤੋਂ ਇਹਨੂੰ ਐਜ਼ ਇਜ਼ ਹੀ ਚਾਹੁੰਦੇ ਹਾਂ ਕਿ ਐਕਸਟੈਂਡ ਕੀਤਾ ਜਾਵੇ ਪਰ ਅਮੈਰੀਕਾ ਕੀ ਚਾਹੁੰਦਾ ਹੈ ਉਹ ਚਾਹੁੰਦਾ ਹੈ ਕਿ ਕੈਨੇਡਾ ਨਾਲੇ ਮੈਕਸੀਕੋ ਅਤੇ ਨਵੇਂ ਅੱਜ ਹੀ ਪਤਾ ਲੱਗਿਆ ਹੈ 10% ਦੇ ਟੈਰਿਫ ਲਾਉਣਾ ਚਾਹੁੰਦਾ ਹੈ ਹੁਣ ਕਾਫੀ ਵੱਡੀ 40-50 ਪਲੱਸ ਕੰਟਰੀਜ਼ ਦੀ ਲਿਸਟ ਹੈ ਅੱਜ ਹੀ ਅਮੈਰੀਕਾ ਦੇ ਵੱਲੋਂ ਰਿਲੀਜ਼ ਕੀਤੀ ਗਈ ਆ ਕੁਛ ਜਿਨ੍ਹਾਂ 'ਤੇ 10% ਦਾ ਟੈਰਿਫ ਕੁਛ ਜਿਨ੍ਹਾਂ 'ਤੇ 12.5% ਦਾ ਟੈਰਿਫ ਹੁਣ ਨਵਾਂ ਟੈਰਿਫ ਜੁਲਾਈ ਮਹੀਨੇ ਯਾਨੀ ਕਿ ਨੈਕਸਟ ਮੰਥ ਲਾਇਆ ਜਾਊਗਾ ਕਿਉਂ ਬਹਾਨਾ ਤਾਂ ਇਹੀ ਲਾਇਆ ਗਿਆ ਹੈ ਕਿ ਕੈਨੇਡਾ ਮੈਕਸੀਕੋ ਯੂਨਾਈਟਿਡ ਕਿੰਗਡਮ ਟਾਈਵਾਨ ਅਤੇ ਕੋਈ 40-50 ਅਦਰ ਕੰਟਰੀਜ਼ ਇਨ ਦਾ ਵਰਲਡ ਉਹ ਕੋਈ ਵੀ ਖਾਸ ਕੰਮ ਕਾਰ ਨਹੀਂ ਕਰ ਰਹੇ ਹਨ ਕੋਈ ਵੀ ਕੰਮ ਕੋਈ ਇਨਫੋਰਸਮੈਂਟ ਖਾਸ ਹੈ ਨਹੀਂ ਬਾਹਰਲੇ ਮੁਲਕਾਂ ਦੇ ਵਿੱਚ ਸਲੇਵ ਲੇਬਰ ਫੋਰਸਡ ਲੇਬਰ ਚਾਈਲਡ ਲੇਬਰ ਦੇ ਰਾਹੀਂ ਬਣਾਏ ਜਾਂਦੇ ਸਮਾਨ ਨੂੰ ਸਾਡੇ ਮੁਲਕਾਂ ਤੱਕ ਇੰਪੋਰਟ ਕਰਕੇ ਵੇਚਣ ਦੇ ਲਈ ਸੋ ਕਿਉਂਕਿ ਉਹ ਬਹੁਤ ਹੀ ਘੱਟ ਕੋਈ ਵੀ ਸੇਫਟੀ ਰਿਕੁਆਇਰਮੈਂਟਸ ਫੇ ਮੇ ਬੀ ਈਵਨ ਵਿਦਆਊਟ ਫੇ ਧੱਕੇ ਨਾਲ ਹੀ ਸਲੇਵਰੀ ਦੇ ਰਾਹੀਂ ਹੀ ਕੰਮ ਕਾਰ ਕੀਤਾ ਜਾਂਦਾ ਹੈ ਅਮੈਰੀਕਾ ਦੇ ਲੋਕ ਜਿਹਨਾਂ ਨੂੰ ਵੱਧ ਪੇ ਅਤੇ ਵੱਧ ਬੈਨੀਫਿਟ ਦਿੱਤੀ ਜਾਂਦੀ ਆ ਉਹ ਕੰਪੀਟ ਕਰ ਹੀ ਨਹੀਂ ਸਕਦੇ ਉਹਨਾਂ ਹੀ ਬਹੁਤ ਹੀ ਸਸਤੇ ਮੇਡ ਸਲੇਵ ਲੇਬਰ ਫੋਰਸ ਲੇਬਰ ਚਾਈਲਡ ਲੇਬਰ ਪ੍ਰੋਡਕਟਸ ਦੇ ਨਾਲ ਸੋ ਉਹਦੇ ਕਰਕੇ ਹੁਣ ਕੈਨੇਡਾ 'ਤੇ ਇੱਕ ਨਵਾਂ 10% ਦਾ ਟੈਰਿਫ ਇੰਪਲੀਮੈਂਟ ਕੀਤਾ ਜਾਊਗਾ ਅਗਲੇ ਮਹੀਨੇ ਦੇ ਵਿੱਚ ਇਹਦੇ ਬਾਰੇ ਅੱਜ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਵੀ ਪੁੱਛਿਆ ਗਿਆ ਜਿਹਨੇ ਕਿਹਾ ਕਿ ਇਹ ਕੋਈ ਸਰਪ੍ਰਾਈਜ਼ ਹੈ ਨਹੀਂ ਅਸੀਂ ਤਾਂ ਇਹ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਯੂ ਐਸ ਦੇ ਵੱਲੋਂ ਇਹਦੇ ਰਿਜ਼ਲਟ ਦੀ ਉਡੀਕ ਹੀ ਕਰ ਰਹੇ ਸੀ ਹੁਣ ਹੈਰਾਨੀ ਵਾਲੀ ਗੱਲ ਇਹ ਹੈ ਇਹਨਾਂ ਨੂੰ ਕੋਈ ਸਰਪ੍ਰਾਈਜ਼ ਤੱਕ ਵੀ ਨਹੀਂ ਹੈਗਾ ਕਿ ਇਹ ਕੋਈ ਹੈਰਾਨੀ ਵਾਲੀ ਗੱਲ ਵੀ ਨਹੀਂ ਹੈਗੀ ਕਿ ਨਵੇਂ ਠੇਰ ਸਰ 'ਤੇ ਲਾਏ ਜਾਣੇ ਆ ਅੱਜ ਹੀ ਮਾਰਕ ਕਾਰਨੀ ਨੇ ਆਪ ਕਿਹਾ ਵਰ ਨਾਟ ਈਵਨ ਸਰਪ੍ਰਾਈਜ਼ਡ ਅਸੀਂ ਹੈਰਾਨ ਵੀ ਨਹੀਂ ਹੈਗੇ ਸੇਮ ਟਾਈਮ 'ਤੇ ਅੱਜ ਮਾਰਕ ਕਾਰਨੀ ਨੇ ਕਿਹਾ ਕਿ ਸਾਡੇ ਮੁਲਕ ਦੇ ਵਿੱਚ ਇੱਕ ਬਹੁਤ ਸਖਤ ਐਂਟੀ ਸਲੇਵ ਲੇਬਰ ਫੋਰਸ ਲੇਬਰ ਚਾਈਲਡ ਲੇਬਰ ਰਜੀਮ ਹੈ ਕਾਨੂੰਨ ਹਨ ਲੈਜਿਸਲੇਸ਼ਨ ਹਨ ਉਸ ਤਰ੍ਹਾਂ ਦੇ ਸਮਾਨ ਨੂੰ ਇੱਥੇ ਤੱਕ ਲਿਆਉਣ ਤੋਂ ਰੋਕਣ ਦੇ ਲਈ ਜਦੋਂ ਇਹਨੇ ਆਹੀ ਗੱਲ ਆਪ ਅੱਜ ਕਹੀ ਆ ਸੇਮ ਟਾਈਮ 'ਤੇ ਅਗਲੇ ਪੈਰਾਗ੍ਰਾਫ ਦੇ ਵਿੱਚ ਉਹਨੇ ਕੀ ਕਿਹਾ ਕਿ ਹੁਣ ਅਸੀਂ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਹੋਰ ਕਾਨੂੰਨ ਬਣਾਵਾਂਗੇ ਸਖਤ ਕਾਨੂੰਨ ਬਣਾਵਾਂਗੇ ਇਸ ਫੋਰਸਡ ਲੇਬਰ ਨੂੰ ਰੋਕਣ ਦੇ ਲਈ ਸੋ ਵਟ ਇਜ਼ ਇਟ ਜਾਂ ਤਾਂ ਸਾਡੇ ਕੋਲ ਆਲਰੇਡੀ ਇੰਨੇ ਸਖਤ ਕਾਨੂੰਨ ਹੈਗੇ ਆ ਜਿਵੇਂ ਇਹਨੇ ਅੱਜ ਕਿਹਾ ਜਾਂ ਤਾਂ ਇਹ ਸਖਤ ਕਾਨੂੰਨ ਹੁਣ ਪੇਸ਼ ਕਰਨ ਲੱਗਿਆ ਦੋਨੇ ਗੱਲ ਤਾਂ ਹੋ ਹੀ ਨਹੀਂ ਸਕਦੀਆਂ ਇੱਕੋ ਟਾਈਮ 'ਤੇ ਥਰੂ ਪਰ ਇਹਨੇ ਕਿਹਾ ਹੈ ਕਿ ਅਸੀਂ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਨਵੇਂ ਕਾਨੂੰਨ ਪੇਸ਼ ਕਰਾਂਗੇ ਜਿਹਦੇ ਨਾਲ ਸ਼ਾਇਦ ਆ 10% ਟੈਰਿਫ ਨਵਾਂ ਟੈਰਿਫ ਜੁਲਾਈ ਮਹੀਨੇ ਦੇ ਵਿੱਚ ਸਾਡੇ 'ਤੇ ਨਾ ਹੀ ਲੱਗੇ ਜੇ ਲੱਗਦਾ ਵੀ ਹੈਗਾ ਦੋਸਤੋ ਕੋਈ ਜ਼ਿਆਦਾ ਭਾਲੀ ਵੱਡੀ ਗੱਲ ਤਾਂ ਹੈ ਨਹੀਂ ਕਿਉਂਕਿ ਯੂ ਐਸ ਐਮ ਸੀ ਏ ਕੰਪਲਾਇੰਟ ਗੁੱਡਸ ਇਹਦੇ ਤੋਂ ਐਗਜ਼ੈਂਪਟ ਹਨ ਮਤਲਬ ਕਿ 80 ਤੋਂ ਲੈ ਕੇ 90%+ ਜਿੰਨਾ ਵੀ ਸਮਾਨ ਅਸੀਂ ਅਮੈਰੀਕਾ ਨਾਲ ਵੇਚਦੇ ਹਾਂ ਖਰੀਦਦੇ ਹਾਂ ਟ੍ਰੇਡ ਕਰਦੇ ਹਾਂ ਉਹ ਤਾਂ ਯੂ ਐਸ ਐਮ ਸੀ ਏ ਕੰਪਲਾਇੰਟ ਗੁੱਡਸ ਹਨ ਉਹਦੇ 'ਤੇ ਕੋਈ ਟੈਰਿਫ ਨਹੀਂ ਹੈ ਸੋ ਫਿਰ ਵੀ ਬਚਾਅ ਤਾਂ ਸਾਡਾ ਹੋ ਗਿਆ ਹੈ ਇਹਦੇ ਬਾਰੇ ਕਾਫੀ ਲੰਬੀ ਚੌੜੀ ਖਬਰ ਹੈ ਤੁਹਾਨੂੰ ਪੂਰੇ ਡੀਟੇਲ ਦੇ ਵਿੱਚ ਬਹੁਤ ਹੀ ਜਲਦ ਦੱਸਾਂਗੇ ਨਾਲ ਦੀ ਨਾਲ ਫੈਡਰਲ ਐਨਡੀਪੀ ਦੇ ਇੱਕ ਐਮ ਪੀ ਡੋਨ ਡੇਵੀਜ਼ ਨੇ ਅਨਾਊਂਸ ਕੀਤਾ ਹੈ ਕਿ ਉਹ ਆਪਣੇ ਨਵੇਂ ਬਿਨਾਂ ਕੁਰਸੀ ਦੇ ਬਿਨਾਂ ਪੋਜੀਸ਼ਨ ਦੇ ਬਿਨਾਂ ਐਮ ਪੀ ਦੀ ਸੀਟ ਦੇ ਲੀਡਰ
ਐਵੀ ਲਿਊਸ ਦੇ ਬਿਹਾਫ ਤੇ ਇੱਕ ਨਵੀਂ ਬਿੱਲ ਇੰਟਰੋਡਿਊਸ ਕਰ ਰਿਹਾ ਹੈ, ਪ੍ਰਾਈਵੇਟ ਮੈਂਬਰਸ ਬਿੱਲ ਇਨ ਦਾ ਹਾਊਸ ਆਫ ਕਾਮਨਸ, ਜੋ ਕਿ ਰੀਅਲਿਸਟਿਕਲੀ ਤਾਂ ਕਿਉਂਕਿ ਲਿਬਰਲਸ ਦੀ ਮੈਜੋਰਿਟੀ ਹੈ ਅਤੇ ਲਿਬਰਲਸ ਦੇ ਖਿਲਾਫ ਹੀ ਇਹ ਇੱਕ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਪਾਸ ਤਾਂ ਹੋਣਾ ਹੀ ਨਹੀਂ ਹੈਗਾ, ਪਰ ਬਾਕੀ ਆਪੋਜੀਸ਼ਨ ਪਾਰਟੀਜ਼ ਦੇ ਐਮ ਪੀਜ਼ ਤਾਂ ਕਾਫੀ ਇਹਨੂੰ ਸਪੋਰਟ ਦੇ ਰਹੇ ਨੇ। ਇਹ ਪ੍ਰਾਈਵੇਟ ਮੈਂਬਰ ਬਿੱਲ ਦੇ ਰਾਹੀਂ ਇਹ ਕੋਸ਼ਿਸ਼ ਕਰਨਗੇ ਕਿ ਜੇਕਰ ਕੱਲ੍ਹ ਨੂੰ ਕਿਸੇ ਇੱਕ ਪਾਰਟੀ ਦਾ ਐਮ ਪੀ ਉੱਦਾਂ ਹੀ ਮੂੰਹ ਚੱਕ ਕੇ, ਚਾਹੇ ਕੋਈ ਉਹਨਾਂ ਨੂੰ ਲਾਲਚ ਮਿਲ ਕੇ, ਚਾਹੇ ਕੋਈ ਉਹਨਾਂ ਨੂੰ ਰਿਸ਼ਵਤ ਦੇ ਕੇ, ਚਾਹੇ ਉਹਨਾਂ ਨੂੰ ਬਲੈਕਮੇਲ ਕਰਕੇ, ਚਾਹੇ ਕਿਸੇ ਹਨੀ ਪਾਟ ਸਕੀਮ 'ਚ ਫਸਾ ਕੇ, ਜਿਹੜੇ ਮਰਜ਼ੀ ਤਰੀਕੇ ਦੇ ਰਾਹੀਂ ਕੋਈ ਵੀ ਇੱਕ ਪਾਰਟੀ ਦਾ ਐਮ ਪੀ ਮੂੰਹ ਚੱਕ ਕੇ ਕਹਿੰਦਾ ਕਿ ਭਾਈ ਮੈਂ ਤਾਂ ਹੁਣ ਕੰਜ਼ਰਵੇਟਿਵ ਤੋਂ ਜਾਂ ਐਨ ਡੀ ਪੀ ਤੋਂ ਕ੍ਰਾਸ ਦ ਫਲੋਰ ਕਰਕੇ ਜਾ ਰਿਹਾ ਲਿਬਰਲ ਐਮ ਪੀ ਬਣ ਰਿਹਾ, ਉਹ ਕੰਮ ਹੀ ਨਹੀਂ ਕਰ ਸਕਦੇ ਆਹ ਬਿਨਾਂ ਬਾਏ ਇਲੈਕਸ਼ਨ ਰੱਖਣ ਤੋਂ, ਜਾਂ ਤਾਂ ਫਿਰ ਬਿਨਾਂ ਅਗਲੀਆਂ ਚੋਣਾਂ ਤੱਕ ਇੰਡੀਪੈਂਡੈਂਟ ਐਮ ਪੀ ਬਹਿਣ ਤੋਂ ਬਗੈਰ। ਸੋ ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਜਾਣਕਾਰੀ ਦੇਵਾਂਗੇ ਕਿ ਐਨ ਡੀ ਪੀ ਕਿਉਂ ਇਹ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਨਾਲ ਦੀ ਨਾਲ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਦੋਸਤੋ, ਇੱਕ ਨਵੀਂ ਜੀ ਟੀ ਏ ਦੀ ਰੀਅਲ ਅਸਟੇਟ ਦੀ ਰਿਪੋਰਟ ਪੇਸ਼ ਹੋ ਚੁੱਕੀ ਹੈ, ਜਿਸ ਦੇ ਮੁਤਾਬਕ ਹੁਣ ਪਿਛਲੇ ਮਹੀਨੇ ਮਈ 2026 ਦੇ ਵਿੱਚ ਜੀ ਟੀ ਏ ਇੱਥੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਘਰਾਂ ਦੀਆਂ ਸੇਲਸ ਈਅਰ ਓਵਰ ਈਅਰ ਬੇਸ ਦੇ ਹਿਸਾਬ ਦੇ ਨਾਲ 6 ਤੋਂ ਵੀ ਜ਼ਿਆਦਾ ਪ੍ਰਸੈਂਟ ਦੇ ਨਾਲ ਵਧੀਆ ਹਨ। ਮੰਥ ਬਾਏ ਮੰਥ ਬੇਸਿਸ ਏਪੋ ਤੋਂ ਲੈ ਕੇ ਮੇ ਤੱਕ ਤਾਂ 10% ਦੇ ਨਾਲ ਵਧੀਆ ਹਨ, ਪਰ ਫਿਰ ਵੀ ਪ੍ਰਾਈਸਿਸ ਤਾਂ ਘੱਟਦੀਆਂ ਹੀ ਜਾ ਰਹੀਆਂ ਹਨ। ਐਵਰੇਜ ਹੋਮ ਸੇਲ ਪ੍ਰਾਈਸ ਘੱਟ ਰਹੀ ਹੈ, ਸ਼ਾਇਦ ਤਾਂ ਹੀ ਘਰਾਂ ਦੀਆਂ ਸੇਲਸ ਵੱਧ ਰਹੀਆਂ ਹਨ, ਪਰ ਇਹ ਫਿਰ ਵੀ ਹੁਣ ਜੀ ਟੀ ਏ ਦੇ ਵਿੱਚ ਤੀਜਾ ਮਹੀਨਾ ਲਗਾਤਾਰ ਹੈ ਕਿ ਹੋਮ ਸੇਲਸ ਵਧੀਆ ਹਨ। ਐਗਜੈਕਟ ਨੰਬਰਸ ਅਤੇ ਹੋਰ ਵੀ ਜਾਣਕਾਰੀ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਅਤੇ ਦੋਸਤੋ, 14 ਹਫ਼ਤੇ ਦੀਆਂ ਵਿੰਟਰ ਛੁੱਟੀਆਂ ਤੋਂ ਬਾਅਦ ਮਾਰਚ 23 ਤਰੀਕ ਨੂੰ ਹੀ ਸਾਡੇ ਸਾਰੇ ਅੰਟੇਰੀਓ ਐਮ ਪੀ ਪੀਜ਼ ਡਾਊਨਟਾਊਨ ਟੋਰਾਂਟੋ ਕੁਈਨਸ ਪਾਰਕ ਦੇ ਵਿੱਚ ਬੈਠੇ ਕੱਲ੍ਹ ਤੱਕ ਐਗਜੈਕਟਲੀ 30 ਦਿਨਾਂ ਦੇ ਲਈ। ਕਮਾਲ ਦਾ ਹੀ ਕੰਮ ਹੈ। ਇਮੈਜਿਨ ਹੁਣ ਤੱਕ ਪੂਰੇ 2026 ਦੇ ਵਿੱਚ ਸਾਡੇ ਮੈਂਬਰਸ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਯਾਨੀ ਕਿ ਐਮ ਪੀ ਪੀਜ਼ ਕੁੱਲ ਮਿਲਾ ਕੇ ਕੁਈਨਸ ਪਾਰਕ ਦੇ ਵਿੱਚ ਸਿਰਫ ਅਤੇ ਸਿਰਫ 30 ਦਿਨਾਂ ਦੇ ਲਈ ਬੈਠੇ ਹਨ, ਕਿਉਂਕਿ 14 ਵੀਕ ਦੀ ਛੁੱਟੀਆਂ ਪਹਿਲਾਂ ਸੀ, ਮਾਰਚ 23 ਨੂੰ ਆਏ, ਵਿੱਚ ਵਿਚਾਲੇ ਹੋਰ ਵੀ ਛੁੱਟੀਆਂ, ਹੋਰ ਵੀ ਬ੍ਰੇਕਾਂ, ਹੋਰ ਵੀ ਰੀਸੈਸ, ਅਤੇ ਬੈਠੇ ਕੱਲ੍ਹ ਤੱਕ ਕੁੱਲ ਮਿਲਾ ਕੇ 30 ਦਿਨਾਂ ਦੇ ਲਈ। ਬਹਿਣਾ ਸੀ ਕੱਲ੍ਹ ਨੂੰ ਤੱਕ, ਵੀਰਵਾਰ ਤੱਕ, ਪਰ ਨਿਕਲ ਗਏ ਮਾਰ ਲਈ ਛੁੱਟੀ ਹੁਣ ਕੱਲ੍ਹ ਰਾਤ ਹੀ 2 ਦਿਨ ਅਰਲੀ ਫੋਰ ਨੋ ਰੀਜ਼ਨ ਵਟ ਸੋ ਐਵਰ। ਜਿਹਦੇ ਨਾਲ ਹੁਣ ਸੁਣ ਲਓ ਧਿਆਨ ਨਾਲ, 21 ਹਫ਼ਤੇ ਲਗਾਤਾਰ, ਲਗਭਗ 5 ਮਹੀਨੇ, 21 ਹਫ਼ਤੇ ਲਗਾਤਾਰ ਹੁਣ ਐਕਸਟੈਂਡਡ ਛੁੱਟੀਆਂ ਦੇ ਲਈ, ਐਕਸਟਰਾ ਐਕਸਟੈਂਡਡ ਛੁੱਟੀਆਂ ਦੇ ਲਈ ਲਗਭਗ 5 ਮਹੀਨਿਆਂ ਲਈ ਲਗਾਤਾਰ ਅੰਟੇਰੀਓ ਦੇ ਐਮ ਪੀ ਪੀਸ ਕੁਈਨਸ ਪਾਰਕ ਦੇ ਵਿੱਚ ਨਹੀਂ ਬੈਠਣਗੇ, ਅਤੇ ਕਹਿੰਦੇ ਨੇ ਕਿ ਕੰਮ ਕਰਨਗੇ ਬਿਹਾਈਂਡ ਦ ਸੀਨਸ, ਦ ਵੀਲਸ ਆਫ ਦ ਗਵਰਨਮੈਂਟ ਵਿਲ ਕੀਪ ਔਨ ਮੂਵਿੰਗ, ਕੰਮ ਕਾਰ ਹੁੰਦਾ ਰਹੂਗਾ, ਕਮੇਟੀ ਮੀਟਿੰਗ ਹੁੰਦੀਆਂ ਰਹਿਣਗੀਆਂ, ਲੈਜਿਸਲੇਸ਼ਨ ਪਾਸ ਹੁੰਦਾ ਰਹੂਗਾ, ਸਭ ਕੁਛ ਹੀ ਹੁੰਦਾ ਰਹੂਗਾ, ਬਸ ਕੀ ਨਹੀਂ ਹੋਣਾ ਤੁਹਾਡੇ ਸਾਹਮਣੇ, ਆਹੀ ਸਾਡੀ ਅੰਟੇਰੀਓ ਸਰਕਾਰ ਦਾ ਕਹਿਣਾ ਹੈ। ਹੁਣ 21 ਹਫ਼ਤੇ ਲਗਾਤਾਰ, ਮੰਨ ਲਓ ਕਿ 5 ਕੁ ਮਹੀਨੇ ਲਗਾਤਾਰ ਇਹ ਕੁਈਨਸ ਪਾਰਕ ਦੇ ਵਿੱਚ ਨਹੀਂ ਬੈਠਣਗੇ। ਕਿਉਂ? ਕਿਉਂਕਿ ਬਹਾਨਾ ਲਾਇਆ ਗਿਆ ਹੈ ਅੰਟੇਰੀਓ ਸਰਕਾਰ ਦੇ ਵੱਲੋਂ ਜਾਂ ਕਿ ਫੋਰਡ ਸਰਕਾਰ ਦੇ ਵੱਲੋਂ ਕਿ ਜਦੋਂ ਤੱਕ ਅੰਟੇਰੀਓ ਦੀਆਂ ਅਕਟੋਬਰ 26, 2026 ਦੀਆਂ ਮਿਊਨਿਸਪਲ ਚੋਣਾਂ ਨਹੀਂ ਖਤਮ ਹੁੰਦੀਆਂ, ਉਦੋਂ ਤੱਕ ਅਸੀਂ ਆਪਦਾ ਕੰਮ ਕਰਕੇ ਉਹਦੇ ਵਿੱਚ ਇੰਟਰਫੀਅਰ ਨਹੀਂ ਕਰਨਾ ਚਾਹੁੰਦੇ। ਹਾਂ, ਹੁਣ ਇਸ ਤੋਂ ਕਿਹੜਾ ਕੋਈ ਸੰਬੰਧ ਵੀ ਹੈ, ਕੋਈ ਕਨੈਕਸ਼ਨ ਵੀ ਹੈ, ਕੋਈ ਲੈਣਾ ਦੇਣਾ ਵੀ ਹੈ, ਇਹ ਸਮਝੋ ਬਾਹਰ ਹੈ ਅੰਟੇਰੀਓ ਸਰਕਾਰ ਦਾ ਅਤੇ ਅੰਟੇਰੀਓ ਮਿਊਨਿਸਪਲ ਚੋਣਾਂ ਦੇ ਵਿੱਚ, ਅਨਲੈਸ ਕਿ ਇਹੀ ਆਪਣੇ ਆਪ ਦੇ ਹੀ ਜਾਣ ਪਛਾਣ ਦੇ ਲੋਕਾਂ ਨੂੰ ਹੀ ਵੋਟਾਂ ਦੇ ਵਿੱਚ ਸਪੋਰਟ ਕਰਨਾ ਚਾਹੁੰਦੇ ਨੇ, ਉਹਨਾਂ ਕੈਂਪੇਨ ਕਰਨਾ ਚਾਹੁੰਦੇ ਨੇ, ਫਿਰ ਤਾਂ ਸਮਝ ਲੈਂਦੇ ਹਾਂ, ਫਿਰ ਤਾਂ ਮੰਨ ਲੈਂਦੇ ਹਾਂ, ਪਰ ਕਹਿ ਰਹੇ ਨੇ ਵੀ ਡੋਂਟ ਵਾਂਟ ਟੂ ਇੰਟਰਫੀਅਰ ਵਿਦ ਦੇਅਰ ਮਿਊਨਿਸਪਲ ਇਲੈਕਸ਼ਨਸ। ਹੁਣ ਜਾ ਕੇ ਦੋਸਤੋ, ਲਗਭਗ 5 ਮਹੀਨੇ ਬਾਅਦ, 21 ਹਫ਼ਤਿਆਂ ਬਾਅਦ ਜਾ ਕੇ ਅਕਟੋਬਰ 27 ਨੂੰ ਇਲੈਕਸ਼ਨ ਦੀ ਤਰੀਕ ਤੋਂ ਇੱਕ ਦਿਨ ਬਾਅਦ ਜਾ ਕੇ ਸਾਡੇ ਐਮ ਪੀ ਪੀਜ਼ ਵਾਪਸ ਕੁਈਨਸ ਪਾਰਕ ਦੇ ਵਿੱਚ ਬੈਠਣਗੇ। ਹੁਣ ਜਿੰਨੇ ਵੀ ਆਪੋਜੀਸ਼ਨ ਪਾਰਟੀਜ਼ ਹਨ, ਐਨ ਸੀ ਆਰ ਯੂ ਐਨ ਡੀ ਪੀ, ਐਨ ਸੀ ਆਰ ਯੂ ਲਿਬਰਲ ਪਾਰਟੀ ਅਤੇ ਐਨ ਸੀ ਆਰ ਯੂ ਗ੍ਰੀਨ ਪਾਰਟੀ, ਤਿੰਨੇ ਕਹਿ ਚੁੱਕੇ ਨੇ ਕਿ ਡਗ ਫੋਰਡ ਤਾਂ ਆਪਣੇ ਆਪ ਦੇ ਪ੍ਰਾਈਵੇਟ ਸਕੈਂਡਲਸ ਤੋਂ ਡਰ ਕੇ ਭੱਜ ਰਿਹਾ ਹੈ, ਇਹ ਅਕਾਊਂਟੇਬਿਲਿਟੀ ਨਹੀਂ ਚਾਹੁੰਦਾ ਹੈ,
ਇਹ ਸਾਡੇ ਸਵਾਲਾਂ ਦੇ ਜਵਾਬ ਨਹੀਂ ਦੇਣਾ ਚਾਹੁੰਦਾ ਹੈ, ਤਾਂ ਹੀ ਤਾਂ ਇਹ 5 ਮਹੀਨੇ ਦੀਆਂ ਛੁੱਟੀਆਂ ਹੁਣ ਕਾਲ ਕਰ ਚੁੱਕਿਆ ਹੈ। ਅਤੇ ਕੁੱਲ ਮਿਲਾ ਕੇ ਜਿੱਥੇ ਹੁਣ ਪਿਛਲੇ ਸਾਲ 2025 ਦੇ ਵਿੱਚ 365 ਦਿਨਾਂ ਦੇ ਵਿੱਚ 51 ਡੇਜ਼ ਹੀ ਐਮ ਪੀ ਪੀਜ਼ ਬੈਠੇ ਸੀ ਕੁਈਨਸ ਪਾਰਕ ਦੇ ਵਿੱਚ, ਇਸ ਸਾਲ ਦੇ ਵਿੱਚ ਤਾਂ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ, 2 ਦਿਨਾਂ ਦੀ ਤਰੱਕੀ ਪੇਸ਼ ਹੋਣ ਵਾਲੀ ਆ। ਇਸ ਸਾਲ ਦੇ ਵਿੱਚ 365 ਦਿਨਾਂ ਦੇ ਵਿੱਚ 53 ਡੇਜ਼, ਬਹੁਤ ਵੱਡਾ 2 ਦਿਨਾਂ ਦਾ ਰੈਕਰਡ ਹਾਈ ਇਨਕਰੀਸ ਪੇਸ਼ ਹੋਣਾ ਹੈ। ਇਸ ਪੂਰੇ ਸਾਲ ਦੇ ਵਿੱਚ 365 ਦਿਨਾਂ ਦੇ ਵਿੱਚ ਸਿਰਫ 53 ਡੇਜ਼ ਹੀ ਸਾਡੇ ਐਮ ਪੀ ਪੀਜ਼ ਕੁਈਨਸ ਪਾਰਕ ਵਿੱਚ ਬੈਠਣਗੇ। ਅੰਟੇਰੀਓ ਪ੍ਰੀਮੀਅਰ ਡਾਗ ਫੋਰਡ ਨੇ ਅੱਜ ਕਿਹਾ, ਮੈਂ ਕਿਤੋਂ ਵੀ ਨਹੀਂ ਭੱਜ ਰਿਹਾ, ਕਿਸੇ ਤੋਂ ਵੀ ਨਹੀਂ ਭੱਜ ਰਿਹਾ। ਉਹਨੇ ਕਿਹਾ ਕਿ ਕੁਈਨਸ ਪਾਰਕ ਵਿੱਚ ਬਹਿ ਕੇ ਦੂਜੀਆਂ ਪਾਰਟੀਆਂ ਨਾਲ ਬਹਿਸ ਕਰਨ ਦੇ ਨਾਲੋਂ, ਟਾਈਮ ਬਰਬਾਦ ਕਰਨ ਦੇ ਨਾਲੋਂ, ਅਸੀਂ ਜਾ ਕੇ ਆਪਣੇ ਵੋਟਰਸ ਅਤੇ ਕੰਸਟੀਚੂਐਂਟਸ ਆਪਣੇ ਰਾਈਡਿੰਗਸ ਦੇ ਵਿੱਚ ਉਹਨਾਂ ਨਾਲ ਮਿਲਾਂਗੇ ਅਤੇ ਕੋਸ਼ਿਸ਼ ਕਰਾਂਗੇ ਨਵੀਆਂ ਜੋਬਸ ਅੰਟੇਰੀਓ ਦੇ ਵਿੱਚ ਲਿਆਉਣ ਦੇ ਲਈ। ਪਤਾ ਨਹੀਂ ਹੈ ਕਿ ਆਮ ਲੋਕਾਂ ਨਾਲ ਗੱਲਬਾਤ ਕਰਕੇ ਕਿਵੇਂ ਕੋਈ ਵੀ ਨਵੀਂ ਜੋਬ ਬਣਾਈ ਜਾਣੀ ਹੈ ਜਾਂ ਲਿਆਈ ਜਾਣੀ ਹੈ, ਉਹਦਾ ਕੀ ਕਨੈਕਸ਼ਨ ਹੋ ਸਕਦਾ ਇਹੀ ਜਾਣਦਾ ਹੋਊ, ਪਰ ਕਿਹਾ ਤਾਂ ਇਹਨੇ ਇਹੀ ਹੈ। ਨਾਲੇ ਇਹ ਵੀ ਕਿਹਾ ਇੰਟੇਰੀਓ ਪ੍ਰੀਮੀਅਰ ਡਾਗ ਫੋਰਡ ਨੇ ਕਿ ਕੋਈ ਵੀ ਮੇਰਾ ਕੰਮ ਕਰਨ ਦਾ ਜਿਹੜਾ ਐਥਿਕ ਹੈ, ਮੇਰੀ ਮਿਹਨਤ ਹੈ, ਉਹ ਕੋਈ ਵੀ ਸਵਾਲ ਵੀ ਨਹੀਂ ਉਠਾ ਸਕਦਾ, ਕੋਈ ਕੁਐਸਚਨ ਤੱਕ ਵੀ ਨਹੀਂ ਕਰ ਸਕਦਾ। ਅੱਜ ਇੰਟੇਰੀਓ ਪ੍ਰੀਮੀਅਰ ਡਾਗ ਫੋਰਡ ਨੇ ਕਿਹਾ ਨੋਬਡੀ ਕੈਨ ਕੁਐਸਚਨ ਹਿਜ਼ ਵਰਕ ਐਥਿਕ। ਉਹਨੇ ਕਿਹਾ ਕਿ ਹੁਣ ਅਗਲੇ 3 ਮਹੀਨਿਆਂ ਲਈ ਇਹਦਾ ਸਕੈਜੂਲ ਇੰਨਾ ਚੱਕਾ ਜਾਮ ਆ, ਇੰਨਾ ਪੈਕਡ ਆ। ਡਾਗ ਫੋਰਡ ਨੇ ਕਿਹਾ ਕਿ ਭਾਵੇਂ ਅਸੀਂ ਕੁਈਨਸ ਪਾਰਕ 'ਤੇ ਨਹੀਂ ਪਹੁੰਚਾਂਗੇ, ਪਰ 3 ਮਹੀਨੇ ਲਗਾਤਾਰ ਮੈਂ ਸਵੇਰੇ 6 ਵਜੇ ਉੱਠ ਕੇ ਸਿੱਧੇ ਮਿਡਨਾਈਟ ਤੱਕ ਕੰਮ ਕਰੂੰਗਾ, ਬਾਹਰ ਹੀ ਰਹੂੰਗਾ। ਸਵੇਰੇ 6 ਵਜੇ ਉੱਠ ਕੇ ਨਿਕਲਣਾ ਘਰ ਤੋਂ ਬਾਹਰ ਅਤੇ ਘਰ ਦੇ ਅੰਦਰ ਵੜਨਾ ਨਹੀਂ, ਮਿਡਨਾਈਟ ਤੱਕ ਦੇਖਿਓ ਕਿੰਨਾ ਕੁ ਮੈਂ ਕੰਮ ਕਰਦਾ। ਇਹਦੇ ਬਾਰੇ ਤੁਹਾਨੂੰ ਜਾਣਕਾਰੀ ਬਹੁਤ ਹੀ ਜਲਦ ਪੇਸ਼ ਕਰਾਂਗੇ। ਹੋਰ ਵੀ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਤੁਹਾਨੂੰ ਠੀਕ 6 ਵਜੇ ਤੱਕ ਪੇਸ਼ ਕਰਦੇ ਰਹਾਂਗੇ। ਹੁਣ ਦੋਸਤੋ, ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ, ਸਟੂਡੀਓ ਦਾ ਫੋਨ ਨੰਬਰ ਹੁਣ ਘੁਮਾ ਲਓ। ਜਿਹੜੀ ਮਰਜ਼ੀ ਆਫ ਦੀਆਂ ਗੱਲਬਾਤ ਕਰਨੀ ਆ, ਚਾਹੇ ਕੋਈ ਗੀਤ ਸੰਗੀਤ ਦੀ ਫਰਮਾਇਸ਼ ਕਰਨੀ ਹੈ, ਸਾਡੇ ਕਿਸੇ ਵੀ ਐਡਵਰਟਾਈਜ਼ਰ ਦਾ ਫੋਨ ਨੰਬਰ ਚਾਹੀਦਾ ਹੋਵੇ, ਉੱਦਾਂ ਵੀ ਗੱਲਬਾਤ ਕਰਨੀ ਹੋਵੇ, ਨੰਬਰ ਘੁਮਾਓ 905-564-6444 905-564-6444 905-564-6444 ਜਾਂ ਫਿਰ ਕਿਸੇ ਵੀ ਟਾਈਮ 'ਤੇ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਭੇਜੋ। ਟੈਕਸਟ ਔਰ ਵਟਸਐਪ ਐਟ 416-457-3381 416-457-3381 ਜੁੜੇ ਰਹੋ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ।

500 AM ਬੈਂਡ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਤੋਂ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਗਿਲਸ ਸਵੀਟ ਫੈਕਟਰੀ ਦੇ ਵੱਲੋਂ। ਨੰਬਰ 1 ਸਟਾਪ ਜੇਕਰ ਤੁਸੀਂ ਪਿਓਰ ਵੈਜੀਟੇਰੀਅਨ ਕੇਟਰਿੰਗ ਕਰਵਾਉਣਾ ਚਾਹੁੰਦੇ ਹੋ, ਇਹ ਬਹੁਤ ਦੂਰ ਦੂਰ ਤੱਕ ਨਿੱਤ ਰੋਜ਼ ਹਜ਼ਾਰਾਂ ਹੀ ਦਸਾਂ ਹਜ਼ਾਰਾਂ ਹੀ ਗਿਣਤੀ ਦੇ ਵਿੱਚ ਸਮੋਸੇ, ਆਲੂ ਟਿੱਕੀਆਂ, ਪਕੌੜੇ ਅਤੇ ਨਾਲ ਦੀ ਨਾਲ ਮਿਠਾਈਆਂ ਅਤੇ ਫੁੱਲ ਫਲੈਜਡ ਕੇਟਰਿੰਗ ਦਾ ਪ੍ਰਬੰਧ ਕਰਦੇ ਨੇ। ਗਰੋਸਰੀ ਸਟੋਰਸ ਤੱਕ, ਹੋਰਾਂ ਰੈਸਟੋਰੈਂਟਸ ਤੱਕ, ਹੋਰਾਂ ਬੈਂਕਵਟ ਹਾਲਸ ਤੱਕ ਅਤੇ ਵੱਡੀਆਂ ਫੈਕਟਰੀਜ਼ ਅਤੇ ਨਾਲ ਦੇ ਤੁਹਾਡੇ ਘਰ ਤੱਕ, ਪਾਰਟੀਆਂ ਪੂਰਟੀਆਂ ਤੱਕ। ਤੁਸੀਂ ਵੀ ਕਿਸੇ ਵੀ ਸਪੈਸ਼ਲ ਇਵੈਂਟ ਦੇ ਲਈ ਤੁਹਾਨੂੰ 100, ਤੁਹਾਨੂੰ 500, ਕੋਈ 1000, ਕੋਈ 5000 ਸਮੋਸੇ ਚਾਹੀਦੇ ਨੇ। ਇਹਨਾਂ ਕੋਲ ਡਿਫਰੈਂਟ ਡਿਫਰੈਂਟ ਸਾਈਜ਼ ਨੇ, ਹੈਂਡਮੇਡ ਵੀ, ਮਸ਼ੀਨ ਮੇਡ ਵੀ, ਹਰੇਕ ਕਿਸਮ ਦੇ ਸਮੋਸੇ ਨੇ, ਮਿੰਨੀ ਵੀ, ਰੈਗੂਲਰ ਸਾਈਜ਼ ਵੀ। ਇਹ ਤੁਹਾਡੇ ਲਈ ਪਿਓਰ ਵੈਜੀਟੇਰੀਅਨ, ਸ਼ੁੱਧ ਵੈਜੀਟੇਰੀਅਨ ਫੂਡ ਹੀ ਤਿਆਰ ਕਰਦੇ ਨੇ, ਤਾਜ਼ਾ ਤਾਜ਼ਾ ਐਵਰੀ ਸਿੰਗਲ ਡੇ। ਇਹਨਾਂ ਦੀ ਮੇਨ ਲੋਕੇਸ਼ਨ ਹੈ 2131 Williams Parkway, U number 3 in Brampton. 2131 Williams Parkway, U number 3 in Brampton. Phone number hai 905-799-2616. Tuhanu agle hi din full fledged catering chahiye hove, 100 bandeyan layi, 1000 bandeyan layi, inna di bahut vaddi te hygienic factory hai 2131 Williams Parkway Brampton de vich, jithe ke 10000 di ginti de vich eh shuddh khoye di mithaiyan te sab kuch hi taza taza tuhade layi itthe ਆਪਣੀ ਫੈਕਟਰੀ ਵਿੱਚ ਤਿਆਰ ਕਰਦੇ ਨੇ। 905-799-2616 905-799-2616 ਅਤੇ ਨਾਲ ਦੇ ਦੋਸਤੋ, ਇਹਨਾਂ ਦੀ ਕੁੱਲ ਮਿਲਾ ਕੇ 6 ਲੋਕੇਸ਼ਨਸ ਨੇ। ਸੋ ਮੇਨ ਲੋਕੇਸ਼ਨ ਹੈ ਇਹਨਾਂ ਦੀ 2131 ਵਿਲੀਅਮਸ ਪਾਰਕਵੇ, ਯੂ ਨੰਬਰ 3 ਇਨ ਬਰੈਂਪਟਨ, ਪਰ ਬਾਕੀਆਂ ਸਾਰੀਆਂ ਲੋਕੇਸ਼ਨਸ ਇਹਨਾਂ ਦੀਆਂ ਬਰੈਂਪਟਨ, ਮਿਸਿਸਾਗਾ, ਮਿਲਟਨ ਅਤੇ ਈਵਨ ਅਲਬਰਟਾ ਤੱਕ ਦੇ ਵਿੱਚ ਵੀ ਅਲੱਗ ਅਲੱਗ ਚਲੋ ਫਰੈਸ਼ਕੋ ਦੇ ਅੰਦਰ ਹਨ। ਸੋ ਕੋਈ ਨਾ ਕੋਈ ਚਲੋ ਫਰੈਸ਼ਕੋ ਹੋਊਗਾ ਜਿਹਦੇ ਵਿੱਚ ਹੀ ਤੁਹਾਡੇ ਲਈ ਇੱਕ ਗਿਲਸ ਸਵੀਟ ਫੈਕਟਰੀ ਹੈ, ਜਿਵੇਂ ਕਿ ਮਿਸਿਸਾਗਾ ਸ਼ਹਿਰ ਦੇ ਵਿੱਚ 5602 10th line west Mississauga, naal di naal Milton de vich 9060 Louis St. Laurent Avenue in Milton, ਅਤੇ ਨਾਲ ਦੀ ਨਾਲ ਸਾਡੇ ਬਰੈਂਪਟਨ ਵੈਸਟ ਦੇ ਵਿੱਚ ਕੁਈਨ ਅਤੇ ਚਿੰਕੂਜ਼ੀ 'ਤੇ ਜਿਹੜਾ ਚਲੋ ਫਰੈਸ਼ਕੋ ਹੈ ਉਹਦੇ ਅੰਦਰ ਹੀ ਬਰੈਂਪਟਨ ਵੈਸਟ ਦੇ ਵਿੱਚ 8975 ਚਿੰਕੂਜ਼ੀ ਰੋਡ ਬਰੈਂਪਟਨ 'ਤੇ ਵੀ ਲੋਕੇਸ਼ਨ ਹੈ ਅਤੇ ਬਾਕੀਆਂ ਅਲਬਰਟਾ ਦੇ ਵਿੱਚ ਹਨ। ਗਿਲਸ ਸਵੀਟ ਫੈਕਟਰੀ ਸਿਰਫ ਅਤੇ ਸਿਰਫ ਸ਼ੁੱਧ ਵੈਜੀਟੇਰੀਅਨ ਕੇਟਰਿੰਗ ਦਾ ਪ੍ਰਬੰਧ ਕਰਦੇ ਨੇ, ਚਾਹੇ ਤੁਹਾਨੂੰ ਫੁੱਲ ਕੇਟਰਿੰਗ ਵੀ ਚਾਹੀਦੀ ਹੋਵੇ, ਦਾਲਾਂ, ਸਬਜ਼ੀਆਂ ਸਭ ਕੁਝ, ਉਹ ਵੀ ਪੂਰਾ ਪ੍ਰਬੰਧ ਕਰਦੇ ਆ। ਪਰ ਨਾਲ ਦੀ ਨਾਲ ਤਾਂ ਖਾਸੀਅਤ ਤਾਂ ਇਹ ਹੈ ਕਿ ਮਿਠਾਈਆਂ ਅਤੇ ਨਾਲ ਦੀ ਨਾਲ ਸਮੋਸੇ, ਆਲੂ ਟਿੱਕੀਆਂ, ਪਕੌੜਾ ਐਕਸੈਟਰਾ, ਇਹ ਦਸਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤਾਂ ਨਿੱਤ ਰੋਜ਼ ਤਾਜ਼ੀਆਂ ਤਿਆਰ ਕਰਦੇ ਨੇ। ਲੋਕੇਸ਼ਨ ਹੈ 2131 ਵਿਲੀਅਮਸ ਪਾਰਕਵੇ ਇਨ ਬਰੈਂਪਟਨ, 905-799-2616 905-799-2616 ਗਿਲਸ ਸਵੀਟ ਫੈਕਟਰੀ ਦੇ ਨਾਲ ਜ਼ਰੂਰ ਸੰਪਰਕ ਕਰੋ। ਖਾਸ ਜੇ ਹੁਣ ਗੁਰੂ ਘਰ ਦੇ ਵਿੱਚ ਕੋਈ ਵੀ ਅਖੰਡ ਪਾਠ, ਕੋਈ ਵੀ ਸਪੈਸ਼ਲ ਇਵੈਂਟ ਕਿਤੇ ਘਰ ਵੀ ਤੱਕ ਰੱਖਿਆ ਹੋਇਆ ਅਤੇ ਪਿਓਰ ਵੈਜੀਟੇਰੀਅਨ ਕੇਟਰਿੰਗ ਹੀ ਚਾਹੁੰਦੇ ਹੋ, ਚਾਹੇ ਇਕੱਲੇ ਸਨੈਕਸ, ਚਾਹੇ ਫੁੱਲ ਫਲੈਜਡ ਕੇਟਰਿੰਗ ਚਾਹੀਦੀ ਹੈ, 905-799-2616 ਨਾਲ ਦੀ ਨਾਲ ਦੋਸਤੋ ਸਾਡੇ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਹੈ ਦਿਓਲ ਟਰੈਵਲ ਦੇ ਵੱਲੋਂ। ਦਿਓਲ ਟਰੈਵਲ ਨੇ ਸਾਨੂੰ ਕੁਛ ਸਪੈਸ਼ਲ ਨਵੇਂ ਏਅਰ ਫੇਅਰ ਭੇਜੇ ਨੇ ਇੰਡੀਆ ਆਉਣ ਜਾਣ ਦੇ ਲਈ, ਚਾਹੇ ਤੁਸੀਂ ਜਾਣਾ ਹੈ, ਆਉਣਾ ਹੈ, ਵਨ ਵੇ ਚਾਹੇ ਰਾਊਂਡ ਟ੍ਰਿਪ। ਇਹ ਕਹਿੰਦੇ ਨੇ ਕਿ ਤੁਹਾਨੂੰ ਸਭ ਤੋਂ ਸਸਤੀ ਟਿਕਟ ਬੁੱਕ ਕਰਕੇ ਦੇਵਾਂਗੇ। ਇਹਨਾਂ ਨੇ ਅੱਜ ਹੀ ਇੱਕ ਨਵੀਂ ਸਪੈਸ਼ਲ ਫੇਅਰ ਸਾਨੂੰ ਭੇਜੀ ਆ ਟੋਰਾਂਟੋ ਤੋਂ ਲੈ ਕੇ ਦਿੱਲੀ। ਜਾਓ ਤੁਸੀਂ ਔਗਸਟ ਮਹੀਨੇ ਵਿੱਚ, ਵਾਪਸ ਆਓ ਇੱਥੇ ਸਪਟੈਂਬਰ ਦੇ ਵਿੱਚ। ਰਾਊਂਡ ਟ੍ਰਿਪ ਤੁਹਾਨੂੰ 1660, ਸੋ ਟੋਰਾਂਟੋ ਦਿੱਲੀ ਰਾਊਂਡ ਟ੍ਰਿਪ ਔਗਸਟ ਸਪਟੈਂਬਰ 1660 ਦੇ ਵਿੱਚ ਬੁੱਕ ਕਰ ਸਕਦੇ ਹੋ। ਜੇ ਤੁਸੀਂ ਹੁਣੇ ਇਸ ਮਹੀਨੇ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਵਨ ਵੇ ਜੂਨ ਦੇ ਵਿੱਚ ਕਿਸੇ ਨੂੰ ਸੱਦਣਾ ਹੋਵੇ, $810 ਦੇ ਵਿੱਚ ਹੁਣੇ ਹੀ ਸੱਦੋ, ਜੂਨ ਦੇ ਵਿੱਚ ਹੀ ਸੱਦੋ, ਲਿਮਿਟਡ ਸੀਟਸ ਨੇ, ਸੋ ਹੁਣੇ ਹੀ ਸੱਦੋ। ਦਿੱਲੀ ਟੂ ਟੋਰਾਂਟੋ ਜੂਨ ਵਨ ਵੇ $810, $810 ਦੇ ਵਿੱਚ। ਟੋਰਾਂਟੋ ਤੋਂ ਲੈ ਕੇ ਦਿੱਲੀ ਜੇ ਕਿਸੇ ਨੇ ਹੁਣੇ ਹੁਣੇ ਹੀ ਜੂਨ ਦੇ ਸੈਕਿੰਡ ਹਾਫ ਯਾਨੀ ਕਿ ਮਿਡ ਟੂ ਐਂਡ ਜੂਨ ਜਾਣਾ ਹੋਵੇ ਵਨ ਵੇ, ਦੋ ਬੈਗ ਭਰ ਕੇ ਟੋਰਾਂਟੋ ਤੋਂ ਲੈ ਕੇ ਦਿੱਲੀ $999 ਦੇ ਵਿੱਚ, $999। ਅਤੇ ਜੇ ਕਿਸੇ ਨੇ ਟੋਰਾਂਟੋ ਤੋਂ ਲੈ ਕੇ ਦਿੱਲੀ ਅਗਲੇ ਮਹੀਨੇ ਜੁਲਾਈ ਜਾਣਾ ਵਨ ਵੇ, ਦੋ ਬੈਗ ਭਰ ਕੇ $1049। ਜੇ ਕਿਸੇ ਨੇ
ਸਮਰ ਸਮਰ ਦੇ ਲਈ ਆਪਦੇ ਲਵਡ ਵਨਸ ਨੂੰ ਇੱਥੇ ਸੱਦਣਾ ਹੋਵੇ ਇੰਡੀਆ ਤੋਂ, ਚਾਹੇ ਦਿੱਲੀ ਹੋਵੇ ਚਾਹੇ ਬਾਂਬੇ ਹੋਵੇ, ਸੱਦੋ ਹੁਣੇ ਜੂਨ ਦੇ ਵਿੱਚ ਇੱਥੇ ਟੋਰਾਂਟੋ ਤੱਕ ਅਤੇ ਵਾਪਸ ਭੇਜੋ ਉਹਨਾਂ ਨੂੰ ਦਿੱਲੀ ਜਾਂ ਬਾਂਬੇ ਆਗਸਟ ਦੇ ਵਿੱਚ। ਇਹ ਰਾਊਂਡ ਟ੍ਰਿਪ ਫਰੋਮ ਜੂਨ ਆਗਸਟ ਓਨਲੀ 1369। ਕਾਲ ਦੇ ਓਲ ਟਰੈਵਲ ਬਰੈਂਪਟਨ 905-588-4200, 905-588-4200, ਜਾਂ ਇਹਨਾਂ ਦੀ ਇੱਕ ਇਥੋਬਕੋ ਲੋਕੇਸ਼ਨ ਹੈ 905-588-5100, 905-588-5100। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਸਿੰਪਲੀ ਇੰਡੀਅਨ

0: वेज थाली मिलेगी। सो अज पहुंचो 275 गार्डन ब्रुक ट्रेल ते कैसलमोर, गार्डन ब्रुक ट्रेल एंड कैसलमोर दे नुक्कर ते पहली लोकेशन है। दूजी लोकेशन है मिसिसागा रोड ते फाइनेंशियल ते 85 मॉन्टपेलियर स्ट्रीट ब्रैम्पटन। तीजी लोकेशन है बवेर ते चिंकूजी ते 15 फैंडर वे। तिना लोकेशन ते तुसी सवेरे 2 बजे तक पहुंचो, ताजा पकवान मिलेगा, तुसी बह के भी खा पी सकते हो, टेक आउट भी कर सकते हो। ते लाइव केटरिंग दे विच ते कमाल दा काम करदे ने अपने 10 ट्रक ते टीमां दे नाल। नंबर कमाओ जे लाइव केटरिंग चाहुंदे हो, सब तो स्वाद केटरिंग चाहुंदे हो, 905-794-8111 905-794-8111 Simply Indian Sweets and Restaurant। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਟੀਮ ਸਿੱਧੂ ਦੇ ਵੱਲੋਂ, ਜੋ ਕਿ ਲੈ ਕੇ ਆਏ ਨੇ ਤੁਹਾਡੇ ਲਈ ਕੈਲਡਨ ਸ਼ਹਿਰ ਦੇ ਵਿੱਚ ਸਭ ਤੋਂ ਵੱਡਾ ਪ੍ਰੋਜੈਕਟ ਗੋਰ ਰੋਡ ਐਂਡ ਮੇਫੀਲਡ ਰੋਡ 'ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਤਿਆਰ ਹੋਣ ਲੱਗੀ ਆ 27 ਅਤੇ 28 ਦੇ ਵਿੱਚ, ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਘਰ ਆਉਣ ਲੱਗੇ ਆ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 2500 ਘਰਾਂ ਦੇ ਨਾਲ ਕਿੰਨੀ ਵੱਡੀ ਕਮਿਊਨਿਟੀ ਤਿਆਰ ਹੋਣੀ ਆ। ਇਹ ਤੁਸੀਂ ਬੋਲਟਨ ਕਹਿ ਸਕਦੇ ਹੋ, ਰਾਈਟ ਬਾਏ ਵਾਨ ਵੀ ਕਹਿ ਸਕਦੇ ਹੋ, ਰਾਈਟ ਬਾਏ ਬ੍ਰੈਂਪਟਨ ਵੀ ਕਹਿ ਸਕਦੇ ਹੋ। ਇਹ ਐਗਜ਼ੈਕਟ ਇੰਟਰਸੈਕਸ਼ਨ ਹੈ The Gore Road and Mayfield Road. So the Gore Road and Mayfield Road te ek nami master plan community leke aaye ne, je de vich kul mila ke 2500 to vi jyada nave townhouses vi, semi detached vi te khulle dulle detached ghar vi tyar honge 2027 and 2028 de vich, agle 2 saalan de vich. Traditional 2 floor wale 2 story freehold townhouses, ਵੱਡੇ ਬੈਕਯਾਰਡ ਦੇ ਨਾਲ ਅਤੇ ਅਨਫਿਨਿਸ਼ਡ ਬੇਸਮੈਂਟ ਦੇ ਨਾਲ, ਇਹ ਲੋ ਸੱਤ ਲੱਖ ਦੀ ਰੇਂਜ ਵਿੱਚ ਸ਼ੁਰੂ ਹੋ ਜਾਣੇ ਆ। ਲੋ 700 ਦੇ ਵਿੱਚ ਹੀ ਪ੍ਰਾਈਸ ਸ਼ੁਰੂ ਹੋ ਜਾਣੀ ਹੈ। ਸੈਮੀ ਡੀਟੈਚ ਘਰ 8 ਲੱਖ ਡਾਲਰ ਦੀ ਰੇਂਜ ਦੇ ਵਿੱਚ, ਇਨ ਦੀ 800 ਦੇ ਵਿੱਚ ਰੇਂਜ ਸ਼ੁਰੂ ਹੋਣੀ ਹੈ। ਅਤੇ ਸਭ ਤੋਂ ਖਾਸ ਤਾਂ ਡਬਲ ਕਾਰ ਗਰਾਜ ਵਾਲੇ ਵੱਡੇ ਡੀਟੈਚ ਘਰ ਸਿਰਫ 9 ਲੱਖ ਦੀ ਰੇਂਜ ਦੇ ਵਿੱਚ, ਜੋ ਕਿ ਅਨਹਰਡ ਆਫ ਹੈ ਇਨ ਦਿਸ ਏਰੀਆ। 900 ਦੇ ਵਿੱਚ 9 ਲੱਖ ਦੀ ਰੇਂਜ ਦੇ ਵਿੱਚ ਵੱਡੇ ਖੁੱਲ੍ਹੇ ਡੁੱਲੇ ਡਬਲ ਕਾਰ ਗਰਾਜ ਵਾਲੇ ਡੀਟੈਚ ਘਰ ਆਉਣ ਲੱਗੇ ਨੇ 9 ਲੱਖ ਦੀ ਰੇਂਜ ਦੇ ਵਿੱਚ। ਸੋ ਪਬਲਿਕ ਰਿਲੀਜ਼ ਤੋਂ ਪਹਿਲਾਂ ਜੇ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਲੋਵੈਸਟ ਪ੍ਰਾਈਸ ਹੀ ਮਿਲੇ, ਪਹਿਲੇ ਫੇਜ਼ ਦੇ ਵਿੱਚ ਹੀ ਮਿਲੇ, ਐਂਡ ਲਾਟ ਕੋਰਨਰ ਲਾਟ ਵਗੈਰਾ ਹੀ ਮਿਲੇ, ਫਿਰ ਤਾਂ ਜਲਦ ਤੋਂ ਜਲਦ ਇਹਨਾਂ ਦੇ ਨਾਲ ਸੰਪਰਕ ਕਰੋ। ਕਾਲ, ਟੈਕਸਟ ਔਰ ਵਟਸਐਪ ਟੀਮ ਸਿੱਧੂ ਐਟ 416-302-0016 ਸਾਡੇ ਪਹਿਲੇ ਸਪਾਂਸਰ ਸਾਡੇ ਨਾਲ ਹੁਣ ਜੁੜ ਚੁੱਕੇ ਨੇ। CIC ਇਮੀਗ੍ਰੇਸ਼ਨ ਤੋਂ ਗੈਰੀ ਵਿਰਕ ਸਾਡੇ ਨਾਲ ਜੁੜ ਚੁੱਕੇ ਨੇ ਹਰੇਕ ਵੈਂਸਡੇ ਦੇ ਵਾਂਗੂ। CIC ਇਮੀਗ੍ਰੇਸ਼ਨ ਦੋਸਤੋ ਬਹੁਤ ਲੰਬੇ ਸਮੇਂ ਤੋਂ ਤੁਹਾਨੂੰ ਬਹੁਤ ਆਨੈਸਟੀ ਅਤੇ ਟ੍ਰਾਂਸਪੇਰੈਂਸੀ ਅਤੇ ਬਹੁਤ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਅਤੇ ਵੈਰੀ ਵੈਰੀ ਵੈਰੀ ਹਾਈ ਰੇਟ ਆਫ ਕਾਮਯਾਬੀ ਦੇ ਨਾਲ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਪ੍ਰੋਵਾਈਡ ਕਰਦੇ ਆ ਰਹੇ ਨੇ। ਇਸ ਫੀਲਡ ਦੇ ਵਿੱਚ ਇਹ ਮਾਹਰ ਨੇ। 416-456-6161 CIC ਗੈਰੀ ਵਿਰਕ ਦਾ ਫੋਨ ਨੰਬਰ ਹੈ। 416-456-6161 ਗੈਰੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
1: ਸ਼ੁਕਰੀਆ ਸਮਰਾਜ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਦੇਸੀ ਮਹਿਫਲ ਚ ਵੈਰੀ ਵੈਰੀ ਗੁੱਡ ਈਵਨਿੰਗ।
0: ਬਾਈ ਜੀ, ਜਿਹੜਾ ਹੁਣ ਨਵਾਂ ਬਿੱਲ C-12 ਹੈ, ਇਹਦੇ ਹੁਣ ਕੀ ਕੁਛ ਵੱਡੇ ਜਾਂ ਨੈਗੇਟਿਵ ਇੰਪੈਕਟ ਹੋ ਸਕਦੇ ਨੇ ਸਾਡੇ ਇਮੀਗ੍ਰੇਸ਼ਨ ਫੀਲਡ ਤੇ, ਦੱਸੋ ਜੀ।
1: ਬਿਲਕੁਲ ਸਮਰਾਜ ਜੀ, ਬਿੱਲ C-12 ਪਾਸ ਹੋ ਕੇ ਕਾਨੂੰਨ ਬਣ ਚੁੱਕਾ ਹੈ ਔਰ ਇਹਦੇ ਨੈਗੇਟਿਵ ਇਫੈਕਟ ਵੀ ਆਉਣੇ ਸ਼ੁਰੂ ਹੋ ਚੁੱਕੇ ਨੇ। ਸਭ ਤੋਂ ਪਹਿਲਾਂ ਜਿਹੜੇ ਇੰਡੀਵਿਜੁਅਲਸ ਇਹਦੇ ਘੇਰੇ 'ਚ ਆਏ ਨੇ, ਜਿਨ੍ਹਾਂ ਦੀਆਂ ਐਕਸਪ੍ਰੈਸ ਐਂਟਰੀ PR ਫਾਈਲਸ ਲੱਗੀਆਂ ਹੋਈਆਂ ਸੀਗੀਆਂ, ਤਾਂ ਉਹਨਾਂ ਦੇ ਉੱਤੇ ਅੱਜ ਕੱਲ੍ਹ ਪ੍ਰੋਸੀਜਰ ਫੇਅਰਨੈਸ ਲੈਟਰਸ ਆ ਰਹੀਆਂ ਨੇ। ਮੁੱਦੇ ਜਾਂ ਇਸ਼ੂ ਕੋਈ ਵੀ ਹੋ ਸਕਦਾ, ਮੋਸਟਲੀ ਉਹਨਾਂ ਵਿੱਚੋਂ ਨੋਨ ਕੰਪਨੀ ਸਪਾਊਸ ਨੂੰ ਕਰਕੇ ਜਿਹੜੀ ITA ਲਈ ਸੀ ਉਹਨਾਂ ਨੇ, ਉਹ ਮੁੱਦਾ ਅੱਜ ਕੱਲ੍ਹ ਕਾਫੀ ਹੌਟ ਚੱਲ ਰਿਹਾ। ਉਹਦੀਆਂ ਜਿਹਨਾਂ ਜਿਹਨਾਂ ਨੇ ਵੀ ਨੋਨ ਕੰਪਨੀ ਸਪਾਊਸ ਕੀਤਾ ਹੋਇਆ, ਉਹ ਸਾਰਿਆਂ ਨੂੰ ਹੀ PFL ਆਉਣ ਤੋਂ ਬਾਅਦ ਈਵਨ ਰਿਫਿਊਜ਼ ਵੀ ਕੇਸ ਹੋ ਰਹੇ ਨੇ। ਤੋ ਜੇ ਕੋਈ ਏਦਾਂ ਦੀ ਸਿਚੁਏਸ਼ਨ 'ਚ ਹੈ, ਤਾਂ ਜੇ ਤੁਹਾਡੀ ਰਿਫਿਊਜ਼ਲ ਆ ਚੁੱਕੀ ਹੈ ਜਾਂ PFL ਦੇ ਉੱਤੇ, ਇੱਕ ਤਾਂ ਤੁਹਾਨੂੰ ਐਕਸਪਲੇਨੇਸ਼ਨ ਪੂਰੇ ਪੁਆਇੰਟਸ ਕਵਰ ਕਰਨੇ ਚਾਹੀਦੇ ਨੇ, ਤਾਂ ਕਿ ਉਸ ਤੋਂ ਬਾਅਦ ਜੇ ਤੁਸੀਂ ਜੁਡੀਸ਼ੀਅਲ ਰਿਵਿਊ ਦਾ ਇੱਕ ਤੁਹਾਡੇ ਕੋਲ ਆਪਸ਼ਨ ਹੁੰਦਾ, ਫੈਡਰਲ ਕੋਰਟ ਦੀ ਅਪੀਲ ਜਿਹਨੂੰ JR ਕਿਹਾ ਜਾਂਦਾ, ਉਹ ਤੁਹਾਨੂੰ ਕਰਨੀ ਲਾਜ਼ਮੀ ਹੈ, ਕਿਉਂਕਿ ਤੁਸੀਂ ਇੰਨੇ ਸਾਲਾਂ ਦੀ ਮਿਹਨਤ ਕੀਤੀ ਹੋਈ ਹੈ, ਹਰ ਪਾਸਿਓਂ ਤੁਸੀਂ ਐਲੀਜੀਬਲ ਹੋਏ ਹੋ, ਆਕੂਪੇਸ਼ਨ, ਇੰਪਲਾਇਮੈਂਟ, ਸਾਰੀ ਡਾਕੂਮੈਂਟੇਸ਼ਨ। ਸਿਰਫ ਇੱਕ ਇਸ਼ੂ ਜਿਹੜਾ ਇਹ ਵਾਲਾ ਨੌਨ ਕੰਪਨੀ ਸਪਾਊਸ ਵਾਲਾ ਪਹਿਲਾਂ ਹਜ਼ਾਰਾਂ ਹੀ ਫਾਈਲਾਂ ਨੂੰ ਇਹਨਾਂ ਨੇ ਅਪਰੂਵ ਵੀ ਕੀਤਾ, ਹੁਣ ਇੱਕਦਮ ਅਚਾਨਕ ਸਾਰੀਆਂ ਨੌਨ ਕੰਪਨੀ ਸਪਾਊਸ ਵਾਲੇ ਜਿਹੜੇ ਐਪਲੀਕੈਂਟਸ ਸੀਗੇ ਉਹਨਾਂ ਦੇ ਸਪਾਊਸ ਦੇ ਮੁੱਦੇ ਉੱਤੇ ਪੀ ਐਫ ਐਲ ਦੇਣ ਤੋਂ ਬਾਅਦ ਰਿਫਿਊਜ਼ਲ ਵੀ ਧੜਾ ਧੜਾ ਰਹੀਆਂ ਨੇ। ਸੋ ਉੱਥੇ ਤੁਹਾਡੇ ਕੋਲ

0: ਕਮਿਸ਼ਨ ਜੁਡੀਸ਼ੀਅਲ ਰਿਵਿਊ ਦਾ ਹੈਗਾ, ਉਹਦੇ ਵਾਸਤੇ ਸੰਪਰਕ ਕਰ ਸਕਦੇ ਹੋ। ਦੂਜੇ ਪਾਸੇ ਜਿਹੜੇ ਹਜ਼ਾਰਾਂ ਜਾਂ ਲੱਖਾਂ ਦੀ ਗਿਣਤੀ 'ਚ ਰਿਫਿਊਜੀ ਕਲੇਮ ਕੀਤੇ ਗਏ ਸੀਗੇ, ਹੁਣ ਬਿੱਲ C-12 ਆਉਣ ਤੋਂ ਬਾਅਦ ਉਹ ਸਾਰੇ ਦੇ ਸਾਰੇ ਕਲੇਮ ਇਨਐਲੀਜੀਬਲ ਹੋ ਚੁੱਕੇ ਨੇ, ਜਿਹੜੇ ਕਿ ਐਲੀਜੀਬਲ ਹੀ ਨਹੀਂ ਸੀਗੇ। ਉਹਨਾਂ ਨੂੰ ਵੀ ਲੈਟਰਸ ਆ ਰਹੀਆਂ ਨੇ, ਇਨਐਲੀਜੀਬਲ ਕੇਸ ਉਹਨਾਂ ਦੇ ਵਾਪਸ ਮੋੜੇ ਜਾ ਰਹੇ ਨੇ, ਉਸ ਤੋਂ ਅੱਗੇ ਫਰਦਰ ਜੋ ਕਾਰਵਾਈਆਂ ਹੋਣਗੀਆਂ। ਹੁਣ ਮੁੱਦਾ ਇਹ ਹੈ ਕਿ ਤੁਹਾਡੇ ਕੋਲ ਆਪਸ਼ਨਸ ਕੀ ਨੇ, ਸੋਲੂਸ਼ਨ ਕੀ ਨੇ, ਜੇ ਏਦਾਂ ਦੀ ਸਿਚੁਏਸ਼ਨ 'ਚ ਆ ਚੁੱਕੇ ਹੋ, ਹਜੇ ਤੁਹਾਡਾ ਵਰਕ ਪਰਮਿਟ ਜਾਂ ਕੋਈ ਨਾ ਕੋਈ ਸਟੇਟਸ ਹੈਗਾ, ਤਾਂ ਤੁਸੀਂ ਬੈਕਅਪ ਕੋਈ ਨਾ ਕੋਈ ਸੋਚ ਰੱਖਿਆ ਹੁੰਦਾ, ਜਾਂ ਜਿੱਥੋਂ ਸਲਾਹ ਲੈਂਦੇ ਹੋ ਤੁਹਾਨੂੰ ਕੋਈ ਨਾ ਕੋਈ ਸਲਾਹ ਮਸ਼ਵਰਾ ਦਿੱਤਾ ਵੀ ਗਿਆ ਹੁੰਦਾ, ਤਾਂ ਆਪਸ਼ਨ ਜਿਹੜੀਆਂ ਹੈਗੀਆਂ ਉੱਦਾਂ ਦੇ ਕਲਾਇੰਟਸ ਦੇ ਕੋਲ ਇੱਥੇ ਬੈਕਅਪ। ਜੇ ਤੁਹਾਡਾ ਹੈ ਕਿਸੇ PR ਨਾਲ ਵਿਆਹ ਹੋ ਸਕਦਾ, ਇਨਲੈਂਡ ਸਪਾਊਸਲ ਐਪਲੀਕੇਸ਼ਨ ਦੇ ਨਾਲ PR ਹੋ ਸਕਦੀ ਹੈ, ਸਟੇਟਸ ਉਹ ਵੀ ਤੁਹਾਡਾ ਖਤਮ ਹੋਣ ਦੇ ਕਿਨਾਰੇ ਹੈ, ਤਾਂ ਅੱਗੇ HNC ਗਰਾਊਂਡ ਦੇ ਫਾਈਲ ਲੱਗ ਸਕਦੀ ਹੈ, PR ਵੀ ਅਪਲਾਈ ਕਰ ਸਕਦੇ ਹੋ। ਸਹੀ ਤਰੀਕੇ ਨਾਲ ਆ ਕੇ ਗਾਈਡੈਂਸ ਕਰੋਗੇ, ਮਿਲੋਗੇ, ਤਾਂ ਉਸ ਤੋਂ ਅੱਗੇ ਤੁਹਾਨੂੰ ਉਹਦੇ ਵਾਸਤੇ ਵੀ ਜੋ ਫਰਦਰ ਆਪਸ਼ਨ ਹੋ ਸਕਦੀਆਂ ਨੇ ਦੱਸਿਆ ਜਾ ਸਕਦਾ। ਤਾਂ ਉਹਦੇ 'ਚ ਜਿਹੜਾ ਇੱਕ ਜਿਹੜੀ ਇੰਪਲੋਇਰ ਬੇਸਡ LME ਐਪਲੀਕੇਸ਼ਨ ਚੱਲਦੀਆਂ ਸੀਗੀਆਂ ਸਪਾਊਸਲ ਵਰਪਣ ਦੀ IELTS ਦੇ ਨਾਲ, ਉਹਨਾਂ ਦੇ ਵਾਸਤੇ ਵੀ ਅੱਗੇ ਫਰਦਰ ਆਪਸ਼ਨ ਆ ਸਕਦੀਆਂ ਨੇ। ਸੋ ਜੇ ਏਦਾਂ ਦੀ ਸਿਚੁਏਸ਼ਨ 'ਚ ਆ ਚੁੱਕੇ ਹੋ ਤਾਂ ਤੁਹਾਨੂੰ ਸਲਾਹ ਮਸ਼ਵਰਾ ਇਮੀਡੀਏਟਲੀ ਕਰੋ, ਨੰਬਰ 416-456-6161।
1: CIC Immigration 416-456-6161, 416-456-6161। ਜੇ ਫੋਨ ਲਾਈਨ ਬਿਜ਼ੀ ਆ ਰਹੀ ਹੈ ਫਿਰ ਮਤਲਬ ਇਹ ਹੈ ਕਿ ਬਹੁਤ ਲੋਕ ਇਕੱਠੇ ਕਾਲ ਕਰ ਰਹੇ ਆ, ਸੋ ਇਹਨਾਂ ਨੂੰ ਤੁਸੀਂ ਵਟਸਐਪ 'ਤੇ ਆਪਣਾ ਨਾਮ ਅਤੇ ਆਪਣਾ ਕੋਈ ਵੀ ਮਾੜਾ ਮੋਟਾ ਮੈਸੇਜ ਲਿਖ ਕੇ ਭੇਜ ਦਿਓ, ਅਤੇ ਜਿੰਨਾ ਹੀ ਛੇਤੀ ਹੋ ਸਕਦਾ ਹੈ ਲਿਟਰਲੀ ਐਜ਼ ਸੂਨ ਐਜ਼ ਪਾਸਿਬਲ ਇਹ ਤੁਹਾਨੂੰ ਖੁਦ ਬੈਕ ਕਾਲ ਬੈਕ ਕਰ ਲੈਣਗੇ, 416-456-6161। ਅਤੇ ਬਾਈ ਜੀ ਹੁਣ ਜੇਕਰ ਕਿਸੇ ਨੇ ਸਪਾਊਸ ਤੋਂ PR ਦੀ ਫਾਈਲ ਪਹਿਲਾਂ ਲਾਈ ਹੋਈ ਸੀ ਅਤੇ ਹੁਣ ਰਿਫਿਊਜ਼ਲ ਹੋ ਗਈ ਆ, ਕੀ ਹੁਣ ਹੋਰ ਕੋਈ ਚਾਰਾ ਜਾਂ ਕੋਈ ਅਪੀਲ ਕੁਛ ਹੋ ਸਕਦਾ ਹੈ ਕਿ ਨਹੀਂ?
0: ਜਿਹੜੀ ਸਮਰਾਜ ਜੀ ਸਪਾਊਸਲ ਸਪੋਂਸਰਸ਼ਿਪ ਦੀ ਐਪਲੀਕੇਸ਼ਨ ਹੁੰਦੀ ਹੈ ਅੰਡਰ ਫੈਮਿਲੀ ਕਲਾਸ ਪ੍ਰੋਗਰਾਮ, ਜਿਹੜੀ ਆਊਟਲੈਂਡ ਫਾਈਲ ਹੁੰਦੀ ਹੈ, ਓਵਰਸੀਜ਼ ਤੁਸੀਂ ਸਪੋਂਸਰ ਕਰ ਰਹੇ ਹੋ ਜਾਂ ਕੈਨੇਡਾ ਤੋਂ ਬਾਹਰੋਂ ਵਿਆਹ ਕੀਤਾ ਹੈ ਅਤੇ ਫਿਰ ਤੁਸੀਂ ਸਪੋਂਸਰ ਕਰ ਰਹੇ ਹੋ ਸਪਾਊਸ ਨੂੰ, ਉਹ ਫਾਈਲ ਉੱਤੇ ਹੀ ਰਾਈਟ ਟੂ ਅਪੀਲ ਹੈਗਾ, ਜਿਹੜਾ ਸੈਕਸ਼ਨ 63 ਹੈਗਾ ਰਿਪੈਕਟ ਦਾ। ਤੁਹਾਡੀ ਓਵਰਸੀਜ਼ ਲੱਗੀ ਹੋਈ ਐਪਲੀਕੇਸ਼ਨ, ਆਫਿਸਰ ਨੂੰ ਲੱਗਦਾ ਕਿ ਬੈਡ ਫੇਥ ਮੈਰਿਜ ਹੈ, ਸਹੀ ਐਵੀਡੈਂਸ ਨਹੀਂ ਹੈਗੇ, ਉਹਨੂੰ ਲੱਗਦਾ ਕਿ ਤੁਸੀਂ ਜਿਹੜਾ ਵਿਆਹ ਹੈਗਾ ਸਿਰਫ ਉਹਨਾਂ ਨੂੰ ਇੱਥੇ ਕੈਨੇਡਾ ਲੈ ਕੇ ਆਉਣ ਵਾਸਤੇ ਕੀਤਾ ਜਾ ਰਿਹਾ ਹੈ, ਉੱਥੇ ਜੇ ਤੁਹਾਡੀ ਰਿਫਿਊਜ਼ਲ ਆਉਂਦੀ ਹੈ ਐਂਡ 'ਤੇ, ਤਾਂ ਓਵਰਸੀਜ਼ ਐਪਲੀਕੇਸ਼ਨ ਦੀ ਸਪਾਊਸਲ ਜਿਹੜੀ ਫਾਈਲ ਹੈ ਉਹਦੇ ਉੱਤੇ ਰਾਈਟ ਟੂ ਅਪੀਲ ਹੈਗਾ, ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਨੂੰ 30 ਦਿਨਾਂ 'ਚ ਅਪੀਲ ਵੀ ਕਰ ਸਕਦੇ ਹੋ। ਸੋ ਇੱਦਾਂ ਦੀ ਸਿਚੁਏਸ਼ਨ ਹੈ ਜਾਂ ਉਦੋਂ ਪਹਿਲਾਂ ਇੱਦਾਂ ਦੇ ਕੇਸਿਸ ਵਿੱਚ ਸਮ ਟਾਈਮ ਇੰਟਰਵਿਊ ਵੀ ਆਉਂਦੀ ਹੁੰਦੀ ਹੈ, ਇੰਟਰਵਿਊ ਦੀ ਸਿਚੁਏਸ਼ਨ ਆ ਚੁੱਕੀ ਹੈ, ਉਸ ਤੋਂ ਬਾਅਦ ਰਿਫਿਊਜ਼ ਹੋ ਚੁੱਕੀ ਹੈ, ਤਾਂ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਨੂੰ ਤੁਹਾਡੀ ਸਪਾਊਸਲ ਐਪਲੀਕੇਸ਼ਨ ਦੀ ਅਪੀਲ ਕੀਤੀ ਜਾ ਸਕਦੀ ਹੈ। ਉੱਥੇ ਤੁਹਾਡੇ ਸਪੋਂਸਰ ਦੇ ਕੋਲ ਡਿਨੋਵੋ ਸਟੇਟਸ ਹੁੰਦਾ ਕਿ ਉੱਥੇ ਤੁਸੀਂ ਨਵੇਂ ਤੱਥ ਦੇਣੇ ਨੇ, ਜੇ ADR ਪਹਿਲੀ ਸਟੇਜ ਹੈ, ਆਲਟਰਨੇਟ ਡਿਸਪਿਊਟ ਰੈਜ਼ੋਲੂਸ਼ਨ ਉੱਤੇ ਵੀ ਫਾਈਲ ਤੁਹਾਡੀ ਥਰੂ ਹੋ ਸਕਦੀ ਹੈ, ਜੋ ਬਾਕੀ ਹੋਰ ਕੀ ਮਸ਼ਵਰਾ ਕੀ ਸਿਚੁਏਸ਼ਨ ਹੈ, ਸਟੈਪ ਬਾਏ ਸਟੈਪ ਪ੍ਰੋਸੈਸ ਚੱਲਦੀ ਹੈ, ਉਹਦੇ ਸੰਬੰਧੀ ਸਲਾਹ ਮਸ਼ਵਰਾ ਕਰ ਸਕਦੇ ਹੋ, ਔਰ ਸੈਕਿੰਡ ਓਪੀਨੀਅਨ ਵੀ ਲੈ ਸਕਦੇ ਹੋ ਜੇ ਤੁਹਾਡੀ ਕਿਤੇ ਵੀ ਹੋਰ ਫਾਈਲ ਲੱਗੀ ਹੋਈ ਹੈ, ਫਾਈਲ ਡਿਲੇ ਹੋ ਰਹੀ ਹੈ, ਕੋਈ ਮੁੱਦਾ ਹੈ ਜਾਂ ਰਿਫਿਊਜ਼ਲ ਹੋ ਗਈ ਹੈ, ਜਾਂ ਹੁਣੇ ਹੁਣੇ ਵਿਆਹ ਕਰਕੇ ਆਏ ਹੋ ਜਾਂ ਪਲਾਨ ਕਰ ਰਹੇ ਹੋ, ਜਿਹੜੇ ਓਵਰਸੀਜ਼ ਦੇ ਐਪਲੀਕੈਂਟ ਹੈਗੇ, ਤਾਂ ਫਾਈਲ ਨੂੰ ਹੋਲਡ ਨਾ ਕਰਿਆ ਕਰੋ, ਇਮੀਡੀਏਟਲੀ ਆ ਕੇ ਮਿਲੋ, ਤਾਂ ਕਿ ਫਾਈਲ ਨੂੰ ਜਿੰਨੀ ਜਲਦੀ ਸਬਮਿਟ ਕਰੋਗੇ ਉਹਦੇ ਨਾਲ ਇੱਕ ਜਿਹੜੀ ਫਰਦਰ ਰਿਲੀਫ ਹੈਗੀ ਹੈ ਕਿ ਤੁਹਾਡੀ ਫਾਈਲ ਸਪੋਂਸਰ ਦੀ ਐਲੀਜੀਬਿਲਟੀ ਮੈਟ ਹੋਗੀ, ਤਾਂ ਤੁਸੀਂ ਆਪਣੇ ਐਪਲੀਕੈਂਟ ਨੂੰ TRV ਉੱਤੇ ਵੀ ਬੁਲਾ ਸਕਦੇ ਹੋ, ਜਿਹੜਾ ਕਿ 4-5 ਮਹੀਨੇ ਤੱਕ ਇੱਥੇ ਪਹੁੰਚ ਸਕਦੇ ਨੇ। ਦੂਜੇ ਪਾਸੇ ਇਨਲੈਂਡ ਐਪਲੀਕੇਸ਼ਨ ਹੈ ਜਿਹੜੀ ਕੈਨੇਡਾ 'ਚ ਰਹਿ ਕੇ ਵਿਆਹ ਹੁੰਦਾ, ਉਹਦੀ ਰਿਫਿਊਜ਼ਲ ਹੋਗੀ ਤਾਂ ਉੱਥੇ ਅਪੀਲ ਦਾ ਅਧਿਕਾਰ ਨਹੀਂ ਹੈਗਾ, ਉੱਥੇ ਰੀਫਾਈਲ ਹੀ ਕਰਨੀ ਪਏਗੀ। ਸੋ ਹਮੇਸ਼ਾ ਦੀ ਤਰ੍ਹਾਂ ਨੁਕਤੇ ਜਾਂ ਸਿਚੁਏਸ਼ਨ ਵੱਖਰੀਆਂ ਵੱਖਰੀਆਂ ਹੁੰਦੀਆਂ ਨੇ, ਸਲਾਹ ਮਸ਼ਵਰਾ ਕਰਨ ਦੀ ਜ਼ਿੰਮੇਵਾਰੀ ਤੁਹਾਡੀ, ਨੰਬਰ ਸਾਡਾ 416-456-6161।
1: CIC Immigration, Gary Virk, 416-456-6161, 416-456-6161. ਹੁਣ ਬਾਈ ਜੀ ਬਹੁਤ ਲੋਕ, ਬਹੁਤ ਪਰਿਵਾਰ, ਬਹੁਤ ਕਪਲਸ ਹੁਣ ਸੋਚਦੇ ਹੋਣਗੇ ਕਿ ਅਸੀਂ ਆਪਦੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ, ਮਾਂ ਪਿਓ ਨੂੰ, ਦਾਦਾ ਦਾਦੀ ਨੂੰ ਇੱਥੇ ਹੁਣ ਸੱਦ ਲਈਏ ਅਤੇ ਉਹ ਵੀ ਬੜੀ ਆਸਾਨੀ ਨਾਲ, ਉਹ ਵੀ ਬਹੁਤ ਲੌਂਗ ਟਰਮ ਦੇ ਲਈ ਸੁਪਰ ਵੀਜ਼ਾ 'ਤੇ। ਹੁਣ ਸੁਪਰ ਵੀਜ਼ਾ 'ਤੇ ਬਾਈ ਜੀ ਤੁਸੀਂ ਦੱਸ ਦਿਓ ਕਿ ਕੁਛ ਸ਼ਰਤਾਂ ਨੇ ਅਤੇ ਨਾਲ ਦੇ ਨਾਲ ਇਹਦਾ ਹੁਣ ਟਾਈਮ ਕਿੰਨਾ ਕੁ ਲੱਗ ਰਿਹਾ ਪ੍ਰੋਸੈਸ ਕਰਨ ਦੇ ਵਿੱਚ?
0: ਬਿਲਕੁਲ ਸਵਰਾਜ ਜੀ, ਸੁਪਰ ਵੀਜ਼ਾ ਆਪਾਂ ਨੂੰ ਅਕਸਰ ਪਤਾ ਕਿ ਨਵੰਬਰ 2011 ਦਾ ਪ੍ਰੋਗਰਾਮ ਚੱਲਿਆ ਹੋਇਆ ਹੈ, ਪਰਮਾਨੈਂਟ ਪ੍ਰੋਗਰਾਮ ਫਿਕਸ ਕੀਤਾ ਹੋਇਆ ਕਿ ਹਰ ਪਰਿਵਾਰ ਨੂੰ ਸਰਕਾਰ ਵੀ ਇਨਕਰੇਜ ਕਰ ਰਹੀ ਹੈ ਇਮੀਗ੍ਰੇਸ਼ਨ ਡਿਪਾਰਟਮੈਂਟ ਕਿ ਤੁਸੀਂ ਪੇਰੈਂਟਸ ਨੂੰ ਸੁਪਰ ਵੀਜ਼ੇ ਉੱਤੇ ਸਪੋਂਸਰ ਕਰੋ ਜੇ ਤੁਹਾਡੀ ਐਲੀਜੀਬਿਲਟੀ ਮੈਟ ਹੁੰਦੀ ਹੈ। ਸੋ ਡਿਫਾਈਨ ਪ੍ਰੋਗਰਾਮ ਹੈ, ਐਲੀਜੀਬਿਲਟੀ ਬੇਸ ਪ੍ਰੋਗਰਾਮ ਹੋਣ ਦੇ ਕਰਕੇ ਸੁਪਰ ਵੀਜ਼ੇ ਦੀ ਜਿਹੜੀ ਅਪਰੂਵਲ ਰੇਟ ਆ ਉਹ 99.9% ਹੈ, 100% ਵੀ ਕਹਿ ਸਕਦਾ, ਪਰ ਕਿਤੇ ਨਾ ਕਿਤੇ ਆਫਿਸਰ ਵੀ ਇੱਦਾਂ ਦੇ ਬੈਠੇ ਹੁੰਦੇ ਨੇ, ਡਾਕੂਮੈਂਟ ਸਾਰੀ ਅਟੈਚ ਹੈਗੀ, ਤਾਂ ਸਮ ਟਾਈਮ ਰਿਫਿਊਜ਼ਲ ਵੀ ਆ ਜਾਂਦੀਆਂ ਨੇ, ਬਟ ਜੇ ਤੁਹਾਡੀ ਸਾਰੀ ਡਾਕੂਮੈਂਟੇਸ਼ਨ ਸਹੀ ਹੈ ਤਾਂ ਰਿਫਿਊਜ਼ਲ ਆਉਣ ਤੋਂ ਬਾਅਦ ਵੀ ਆਫਿਸਰ ਨੂੰ ਰੀਕਨਸਿਡਰੇਸ਼ਨ ਜਾਂ ਉਹਨੂੰ ਉਹਦੀ ਅਨਫੇਅਰ ਡਿਸੀਜ਼ਨ ਦੀ ਰਿਲਾਈਜ਼ ਕਰਾ ਕੇ ਜਿਹੜੀ ਫਰਦਰ ਪ੍ਰੋਸੈਸ ਹੁੰਦੀ ਹੈ ਤਾਂ ਉੱਥੋਂ ਵੀ ਫਾਈਲ ਓਪਨ ਕਰਵਾਈਆਂ ਨੇ ਕਈ ਕਲਾਇੰਟਸ ਦੀਆਂ। ਸੋ ਤੁਸੀਂ ਪੀ ਆਰ ਹੋਣੇ ਚਾਹੀਦੇ ਹੋ, ਚਾਹੇ ਹੁਣੇ ਹੁਣੇ ਪੀ ਆਰ ਹੋਏ ਹੋ, ਵਿਦਿਆਰਥੀ ਭੈਣ ਭਰਾ ਜਿਹਨਾਂ ਦੀ ਨਵੀਂ ਨਵੀਂ ਪੀ ਆਰ ਆਈ ਹੈ ਉਹ ਵੀ ਐਲੀਜੀਬਲ ਨੇ। ਪਿਛਲੇ ਇੱਕ ਸਾਲ ਦੀ ਲਾਈਕ ਉਹ ਤੁਹਾਡੀ ਨਾਰਮਲ ਫਿਗਰ ਜੋ ਫੈਮਿਲੀ ਸਾਈਜ਼ ਦੇ ਅਕੋਰਡਿੰਗ ਹੋਣੀ ਚਾਹੀਦੀ ਹੈ, ਚਾਹੇ ਇਮੀਡੀਏਟਲੀ ਪ੍ਰੀਵੀਅਸ ਈਅਰ ਦੀ ਗਰੋਸ ਇਨਕਮ ਲੈ ਸਕਦੇ ਹੋ ਜਾਂ ਉਸ ਤੋਂ ਪਿਛਲੀ ਵੀ ਲੈ ਸਕਦੇ ਹੋ। ਜੇ ਆਪਾਂ ਗੱਲ ਕਰੀਏ 2025 ਵਾਲਾ ਜਿਹੜਾ ਤੁਸੀਂ ਟੈਕਸ ਭਰਿਆ ਉਹ ਵੀ ਚੱਲੇਗਾ, ਔਰ ਜੇ ਉਹਦੇ 'ਚ ਸ਼ਾਰਟਫਾਲ ਹੈ ਤਾਂ ਤੁਸੀਂ 2024 ਵਾਲਾ ਜਿਹੜਾ ਟੈਕਸ ਦੀ ਗਰੋਸ ਇਨਕਮ ਹੈ ਉਹ ਵੀ ਚੱਲ ਸਕਦੀ ਹੈ। ਔਰ ਜਿਹੜੇ ਡਿਫਾਈਨ ਪ੍ਰੋਗਰਾਮ ਹੋਣ ਦੇ ਕਰਕੇ ਮੈਡੀਕਲ ਹੈਲਥ ਇੰਸ਼ੋਰੈਂਸ ਅਟੈਚ ਹੋਣੀ ਹੈ, ਬਜ਼ੁਰਗਾਂ ਦੇ ਸਿੰਪਲ ਮੈਡੀਕਲ ਪਾਸ ਹੋਣੇ ਨੇ, ਬਲੱਡ ਰਿਲੇਸ਼ਨ ਦੇ ਡਾਕੂਮੈਂਟਸ ਲੱਗੇ ਹੋਣੇ ਲਾਜ਼ਮੀ ਨੇ, ਚਾਹੇ ਤੁਹਾਡੇ ਗ੍ਰੈਂਡ ਪੇਰੈਂਟਸ ਨੇ ਉਹਨਾਂ ਨੂੰ ਵੀ ਸਪੋਂਸਰ ਸੁਪਰਵਿਜ਼ਰ ਉੱਤੇ ਕਰ ਸਕਦੇ ਹੋ। 10 ਸਾਲ ਦਾ ਮਲਟੀਪਲ ਵੀਜ਼ਾ, ਪਹਿਲੀ ਵਾਰ ਇੱਥੇ ਐਂਟਰ ਹੋ ਕੇ 5 ਸਾਲ, ਸਭ ਨੂੰ ਪਤਾ ਜੋ ਇਹਦੇ ਫਾਇਦੇ ਹੈਗੇ ਨੇ, ਹੁਣ ਤੱਕ ਨਹੀਂ ਅਪਲਾਈ ਕੀਤਾ ਜਾਂ ਪਹਿਲਾਂ ਕਦੇ ਵਿਜ਼ਟਰ ਵੀਜ਼ੇ ਰਿਫਿਊਜ਼ ਵੀ ਹੋਏ ਨੇ ਜਾਂ ਵਿਜ਼ਟਰ ਵੀਜ਼ਾ ਲੱਗਿਆ ਹੋਇਆ ਤਾਂ ਵਾਪਸ ਗਏ ਹੋਏ ਨੇ, ਤਾਂ ਵੀ ਤੁਸੀਂ ਸੁਪਰ ਵੀਜ਼ਾ ਇੱਕ ਸਹੀ ਐਡਵਾਈਸ ਹੁੰਦੀ ਹੈ ਉਹ ਲਵਾ ਕੇ ਰੱਖਣਾ ਲਾਜ਼ਮੀ ਹੈ। ਕੀ ਡਾਕੂਮੈਂਟਸ ਨੇ, ਕੀ ਇਨਫੋਰਮੇਸ਼ਨ ਹੈ, ਮੈਸੇਜ ਕਰੋ, ਵਟਸਐਪ ਕਰੋ, ਈਮੇਲ ਆਈ ਡੀ ਸ਼ੇਅਰ ਕਰ ਸਕਦੇ ਹੋ, ਤੁਹਾਨੂੰ ਚੈੱਕਲਿਸਟ ਸਾਡਾ ਆਫਿਸ ਭੇਜ ਦੇਗਾ, ਨੰਬਰ 416-456-6161 CIC ਇਮੀਗ੍ਰੇਸ਼ਨ। ਥੈਂਕ ਯੂ ਸੋ ਮਚ ਜੀ, ਧੰਨਵਾਦ।
1: ਧੰਨਵਾਦ ਜੀ। ਸੀ ਆਈ ਸੀ ਇਮੀਗ੍ਰੇਸ਼ਨ ਗੈਰੀ ਵਿਰਕ ਦੇ ਨਾਲ ਹੁਣੇ ਹੀ ਸੰਪਰਕ ਕਰੋ, ਤੁਹਾਡਾ ਇੰਨਾ ਵੱਡਾ ਇੰਨਾ ਅਹਿਮ ਬਹੁਤ ਜ਼ਰੂਰੀ ਇਮੀਗ੍ਰੇਸ਼ਨ ਦਾ ਕੰਮ ਹੈ, ਸੋ ਇਹਨਾਂ ਨੂੰ ਹੀ ਤੁਸੀਂ ਇਹ ਜ਼ਿੰਮੇਵਾਰੀ ਸਾਂਭੋ ਕਿਉਂਕਿ ਇਹਨਾਂ ਦਾ ਬਹੁਤ ਲੰਬਾ ਤਜ਼ਰਬਾ ਹੈ ਇਸ ਫੀਲਡ ਦੇ ਵਿੱਚ। ਸੀ ਆਈ ਸੀ ਇਮੀਗ੍ਰੇਸ਼ਨ ਗੈਰੀ ਵਿਰਕ 416-456-6161 ਅਤੇ ਹੁਣ ਕਿਉਂਕਿ ਸਟੇਸ਼ਨ ਆਈ ਡੀ ਲੱਗਣ ਲੱਗੀ ਆ ਗੱਲ ਵਿੱਚ, ਚਲੇ ਕੱਟੀ ਜਾਣੀ ਆ, ਇੱਕ ਗਾਣਾ ਲਾਉਂਦੇ ਹਾਂ ਅਤੇ ਗਾਣਾ ਲਾਉਣ ਤੋਂ ਬਾਅਦ ਵਾਪਸ ਆ ਕੇ ਤੁਹਾਨੂੰ ਕੁਛ ਵੱਡੀਆਂ ਬੈਕ ਟੂ ਬੈਕ ਖਬਰਾਂ ਪੇਸ਼ ਕਰਦੇ ਹਾਂ ਵੀਡੀਓ ਪ੍ਰੋਗਰਾਮ ਦੇ ਇਸ ਪ੍ਰਦੇਸ਼ ਦੇ ਵਿੱਚ। ਸਟੂਡੀਓ ਦਾ ਫੋਨ ਨੰਬਰ ਹੈ 905-564-6444 905-564-6444 905-564-6444 ਸਾਡੇ ਨਾਲ ਹੁਣ ਅਗਲੇ ਇੱਕ ਹੋਰ ਘੰਟੇ ਲਈ ਗੱਲਬਾਤ ਕਰ ਸਕਦੇ ਹਾਂ। ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।

0: ਤੁਹਾਡਾ ਆਪਣਾ ਰੇਡੀਓ ਦੇਸ ਪ੍ਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: 9055-64-44

0: AM 530 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ, ਖਾਸ ਤੇ ਜਿਹੜੇ ਵੀ ਸਾਡੇ ਸੱਜਣ ਮਿੱਤਰ ਹੁਣ 5 ਤੋਂ ਬਾਅਦ ਜੁੜੇ ਨੇ, ਸਾਰਿਆਂ ਨੂੰ ਹੀ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ ਦੇ ਵੱਲੋਂ, ਜੋ ਕਿ ਸਾਡੇ ਪੂਰੇ ਦੇ ਪੂਰੇ ਇੰਟੀਰੀਅਰ ਦੇ ਵਿੱਚ ਸਭ ਤੋਂ ਸਾਫ ਸੁਥਰਾ, ਸਭ ਤੋਂ ਬੈਸਟ ਪ੍ਰਾਈਸ ਵਾਲਾ ਮੈਸਿਵ ਗਰੋਸਰੀ ਸਟੋਰ ਚੇਨ ਦੇ ਨਾਲ ਜਿਹੜਾ ਰੈਸਟੋਰੈਂਟਸ ਅਤੇ ਮੀਟ ਸ਼ਾਪ ਦੀ ਚੇਨ ਆਪਰੇਟ ਕਰਦੇ ਨੇ, ਉਹ ਵੀ ਅਲੱਗ ਅਲੱਗ ਸ਼ਹਿਰਾਂ ਤੋਂ। ਬ੍ਰੈਂਪਟਨ ਦੇ ਵਿੱਚ ਹੀ ਤਾਂ ਕਈਆਂ ਡਿਫਰੈਂਟ ਲੋਕੇਸ਼ਨ ਨੇ, ਗੁਆਲਫ ਵੀ, ਕੈਂਬਰਿਜ ਵੀ, ਅਤੇ ਵੈਰੀ ਸੂਨ ਮਚ ਮਚ ਮਚ ਮੋਰ ਲੋਕੇਸ਼ਨ ਵੀ ਆਉਣ ਵਾਲੀਆਂ ਹਨ। ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ 'ਤੇ ਅੱਜ ਹੀ ਮੈਗਾ ਸੇਲ ਸ਼ੁਰੂ ਹੋ ਚੁੱਕੀ ਆ। ਅੱਜ ਤੋਂ ਲੈ ਕੇ 12 ਤਰੀਕ ਤੱਕ ਮੈਗਾ ਸੇਲ ਦਾ ਫਾਇਦਾ ਉਠਾਓ, ਜਿਹਦੇ ਵਿੱਚ ਦੋਸਤੋ ਤੁਹਾਨੂੰ 20 ਪਾਉਂਡ ਦਾ ਫਿਲਸਬਰੀ ਚੱਕੀ ਆਟਾ 10.99 ਚ ਮਿਲ ਰਿਹਾ ਹੈ, 20 ਪਾਉਂਡ ਦਾ ਸਵਰਨਾ ਚੱਕੀ ਆਟਾ 10.99 ਚ ਮਿਲ ਰਿਹਾ ਹੈ, 20 ਪਾਉਂਡ ਦਾ ਫਿਲਸਬਰੀ ਮਲਟੀਗ੍ਰੇਨ ਆਟਾ ਓਨਲੀ 12.99, ਅਤੇ ਨਾਲ ਦੀ ਨਾਲ ਦੀਪ ਬੇਸਣ 4 ਪਾਉਂਡ ਦਾ ਬੈਗ 3.99, ਹੈਪੀ ਡੇਰੀ ਪਨੀਰ 3.99, ਬਰਾੜ ਦਾ ਦਹੀਂ ਵੱਡਾ 1.8 KG ਜਿਹੜਾ ਕੰਟੇਨਰ ਹੈ ਓਨਲੀ 5.99, ਅਤੇ ਤੁਹਾਨੂੰ ਦੋਸਤੋ ਦੀਪ ਬ੍ਰਾਂਡ ਦਾ ਜਿਹੜਾ ਬਾਸਮਤੀ ਰਾਈਸ ਹੈ 20 ਪਾਉਂਡ ਦਾ ਬੈਗ ਮਿਲੂਗਾ ਓਨਲੀ 11.99 ਦੇ ਵਿੱਚ, 20 ਪਾਉਂਡ ਬੈਗ ਓਨਲੀ 11.99 ਫਾਰ ਦੀਪ ਬ੍ਰਾਂਡ ਬਾਸਮਤੀ ਰਾਈਸ। ਨਾਲ ਦੀ ਨਾਲ ਜਿੰਨੀਆਂ ਵੀ ਇੰਡੀਅਨ ਡੈਲਾਬਾਈਟ ਬ੍ਰਾਂਡ ਦੀਆਂ ਦਾਲਾਂ ਨੇ, ਜਿਵੇਂ ਕਿ ਮਸਰ ਦਾਲ, ਚਨਾ ਦਾਲ ਅਤੇ ਬਲੈਕ ਅਤੇ ਵਾਈਟ ਚਨਾ ਦਾਲ, ਆ 4 ਡਿਫਰੈਂਟ ਦਾਲਾਂ, ਮਸਰ ਦਾਲ, ਚਨਾ ਦਾਲ, ਬਲੈਕ ਚਨਾ, ਵਾਈਟ ਚਨਾ, ਤੁਹਾਨੂੰ 4-4 ਪਾਉਂਡ ਦੇ ਬੈਗ ਮਿਲਣਗੇ $4 ਤੋਂ ਵੀ ਘੱਟ 3.99 ਦੇ ਵਿੱਚ, ਓਨਲੀ 3.99 ਫੋਰ 4 ਪਾਉਂਡ ਬੈਗਸ, ਬਲੈਕ ਔਰ ਵਾਈਟ ਚਨਾ ਅਤੇ ਨਾਲ ਦੀ ਚਨਾ ਦਾਲ ਅਤੇ ਮਸਰ ਦੀ ਦਾਲ, ਤੁਹਾਨੂੰ ਇਹ ਸਾਰੀਆਂ ਸਿਰਫ ਅਤੇ ਸਿਰਫ 3.99 ਦੇ ਵਿੱਚ ਮਿਲਣਗੀਆਂ। ਹੋਰ ਵੀ ਦੋਸਤੋ ਸੱਚੀ ਦੱਸਾਂ ਤੁਹਾਨੂੰ, ਇਹਨਾਂ ਨੇ ਪੇਜ ਹੀ 8 ਭੇਜੇ ਆ, ਇੱਕ ਇੱਕ ਚਾਹ ਪੱਤੀ, ਦਹੀਂ, ਦੁੱਧ, ਆਟਾ, ਘਿਓ, ਦਾਲਾਂ ਦੁਲਾਂ, ਸਬਜ਼ੀਆਂ, ਗਣਾਵਾਂ ਤਾਂ ਪੂਰਾ ਘੰਟਾ ਹੀ ਨਿਕਲ ਜੂਗਾ। ਸੋ ਆਪ ਹੀ ਜਾਓ ਅਤੇ ਸ਼ਾਪਿੰਗ ਕਰੋ, ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਤੁਹਾਨੂੰ ਕੀ ਚਾਹੀਦਾ ਹੈ, ਹਾਊਸ ਹੋਲਡ ਕੀ ਕੁਛ ਖਾਸ ਸਟੇਪਲ ਆਈਟਮ ਨੇ ਉਹ ਤਾਂ ਚਾਹੀਦੀਆਂ, ਪਰ ਤੁਹਾਨੂੰ ਇਹਨਾਂ ਦੇ ਮੈਗਾ ਸੇਲ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਬਚਾਉਣ ਦਾ ਮੌਕਾ ਮਿਲੂਗਾ। ਹੁਣ ਤੁਹਾਨੂੰ ਲੋਕੇਸ਼ਨ ਦੱਸ ਦਿੰਦਾ, ਲੋਕੇਸ਼ਨ ਵੀ ਕਾਫੀ ਜ਼ਿਆਦਾ ਨੇ। ਸਭ ਤੋਂ ਪਹਿਲੀ ਲੋਕੇਸ਼ਨ ਹੈ 45 ਡਸਕ ਡਰਾਈਵ, ਡਸਕ ਅਤੇ ਚਿੰਕੂਜ਼ੀ, ਬ੍ਰੈਂਪਟਨ ਸ਼ਹਿਰ ਦੇ ਵਿੱਚ, ਸਟਾਰਬਕਸ ਵਾਲੇ ਪਲਾਜ਼ੇ ਵਿੱਚ, 15 ਫੈਂਡਰ ਵੇ ਰਾਈਟ ਬਾਈ ਬੋਵੇਰਡ ਐਂਡ ਚਿੰਕੂਜ਼ੀ, 9985 ਮਕਵੀਨ ਡਰਾਈਵ ਰਾਈਟ ਐਟ ਮਕਵੀਨ ਐਂਡ ਕੈਸਲਮੋਰ, 1465 ਮੇਫੀਲਡ ਰੋਡ, ਮੇਫੀਲਡ ਐਂਡ ਕ੍ਰੈਡਵਿਊ, ਬ੍ਰੈਂਪਟਨ ਕੈਨੇਡਾ ਦੇ ਬੋਰਡਰ 'ਤੇ। ਸਭ ਤੋਂ ਨਵੀਂ ਅਤੇ 5ਵੀਂ ਬ੍ਰੈਂਪਟਨ ਲੋਕੇਸ਼ਨ ਖੁੱਲ੍ਹ ਚੁੱਕੀ ਹੈ, 25 ਸੈਂਡਲਵੁੱਡ ਪਾਰਕਵੇ ਵੈਸਟ, ਐਟ ਸੈਂਡਲਵੁੱਡ ਪਾਰਕਵੇ ਵੈਸਟ ਐਂਡ ਹਰ ਇੰਟੀਰੀਅਰ, ਇਹ 5 ਲੋਕੇਸ਼ਨ ਬ੍ਰੈਂਪਟਨ ਦੇ ਵਿੱਚ ਨੇ। 6ਵੀਂ ਲੋਕੇਸ਼ਨ ਹੈ 33 ਫਾਰਲੀ ਡਰਾਈਵ ਗੁਐਲਫ, ਅਤੇ 7th ਲੋਕੇਸ਼ਨ ਹੈ 600 ਹੈਸਪਿਲਰ ਰੋਡ ਇਨ ਕੈਂਬਰਿਜ। ਸੋ 5 ਬ੍ਰੈਂਪਟਨ ਲੋਕੇਸ਼ਨ, ਇੱਕ ਕੈਂਬਰਿਜ, ਇੱਕ ਗੁਐਲਫ, ਅਤੇ 7 ਲੋਕੇਸ਼ਨ ਅਤੇ ਗਰੋਸਰੀ ਸਟੋਰ ਸ਼ਾਪਿੰਗ ਦੇ ਨਾਲ ਤੁਹਾਨੂੰ ਇੱਕ ਪਿਓਰ ਵੈਜੀਟੇਰੀਅਨ ਰੈਸਟੋਰੈਂਟ, ਸੈਪਰੇਟ ਕਿਚਨ, ਸੈਪਰੇਟ ਸਟਾਫ, ਸੈਪਰੇਟ ਐਵਰੀਥਿੰਗ ਮਿਲਣਾ ਹੈ, ਅਤੇ ਇੱਕ ਮੀਟ ਸ਼ਾਪ ਅਤੇ ਬਣਿਆ ਬਣਾਇਆ ਪਕਵਾਨ ਦਾ ਵੀ ਪੂਰਾ ਤਾਂ ਪੂਰਾ ਪ੍ਰਬੰਧ ਇਹਨਾਂ ਨੇ ਕੀਤਾ ਹੋਇਆ। ਹੁਣ ਮੈਂ ਲਾਸਟ ਵੀਕ ਮੈਂ ਉੱਦਾਂ ਹੀ ਪਹੁੰਚ ਗਿਆ ਬਿਨਾਂ ਕੋਈ ਬਿਤਾਏ, ਗਿਆ ਅਤੇ ਮੈਂ ਇਹਨਾਂ ਤੋਂ ਜਿਹੜੀ 45 ਡਸਕ ਡਰਾਈਵ ਵਾਲੀ ਲੋਕੇਸ਼ਨ ਆ, ਜਾ ਕੇ ਚਿਕਨ ਬਿਰਿਆਨੀ ਪਾਈ, ਜਿਮ ਤੋਂ ਬਾਅਦ ਹੀ ਗਿਆ ਸੀ। ਆਈ ਐਮ ਟੈਲਿੰਗ ਯੂ, ਕੋਈ 200-300 ਗ੍ਰਾਮ ਚਿਕਨ ਉਹਦੇ ਵਿੱਚ ਪਿਓਰ ਪ੍ਰੋਟੀਨ ਵਿੱਚ ਹੀ ਸੀ। ਸੋ ਜੇ ਤੁਸੀਂ ਬਾਡੀ ਬੂਡੀ ਬਣਾਉਣੀ ਆ, ਜਿਮ ਜੁਮ ਜਾਂਦੇ ਹੋ, ਇੰਨੇ ਘੱਟ ਪੈਸਿਆਂ ਦੇ ਵਿੱਚ ਇੰਨਾ ਜ਼ਿਆਦਾ ਫੂਡ ਤਾਂ ਮੈਂ ਕਦੇ ਵੀ ਨਹੀਂ ਦੇਖਿਆ ਹੈ। ਤੁਹਾਨੂੰ ਇੰਨਾ ਬਲਕ ਦੇ ਵਿੱਚ ਹੀ ਇੰਨੇ ਘੱਟ ਪ੍ਰਾਈਸ ਦੇ ਵਿੱਚ ਪ੍ਰੋਵਾਈਡ ਕਰਦੇ ਆ ਕਿ ਨਿੱਤ ਰੋਜ਼ ਤਾਂ ਇਹ, ਮੈਂ ਤੈਨੂੰ ਗਰੰਟੀ ਕਰ ਦਿੰਦਾ, ਥਾਊਜ਼ੈਂਡਸ ਦੀ ਗਿਣਤੀ ਦੇ ਵਿੱਚ ਇਕੱਲੀਆਂ ਥਾਲੀਆਂ ਹੀ ਤਿਆਰ ਕਰਦੇ ਆ, ਥਾਊਜ਼ੈਂਡਸ ਦੀ ਗਿਣਤੀ ਵਿੱਚ ਡੇਲੀ 7 ਲੋਕੇਸ਼ਨਸ ਤੋਂ। ਕਿਉਂ? ਕਿਉਂਕਿ ਵੈਜ ਥਾਲੀ 4.99, ਸਾਲ ਦੇ 365 ਦਿਨ ਕਹਿੰਦੇ ਨੇ, ਕੋਈ ਵੀ ਮੁਕਾਬਲਾ ਕਰਕੇ ਦਿਖਾ ਦੋ, 4.99 ਦੇ ਵਿੱਚ ਪੂਰੀ ਥਾਲੀ ਕੌਣ ਦਿੰਦਾ ਤੁਹਾਨੂੰ? 4.99 ਦੇ ਵਿੱਚ 3 ਦਾਲਾਂ ਜਾਂ ਸਬਜ਼ੀਆਂ ਤੁਹਾਡੇ ਪਸੰਦ ਦੀਆਂ, ਨਾਲੇ ਰਾਇਤਾ, ਨਾਲੇ ਅਚਾਰ, ਨਾਲੇ ਸੈਲਡ, ਨਾਲੇ ਰਾਈਸ, ਨਾਲੇ ਨਾਨ ਜਾਂ ਗਰਮ ਗਰਮ ਫੁਲਕੇ, ਅਤੇ ਸਵੀਟ ਡਿਸ਼ ਤਾਂ ਚਾਹੀਦੀ ਚਾਹੀਦੀ ਹੈ। ਯੂ ਕੈਂਟ ਗੋ ਰੋਂਗ ਫੋਰ 4.99, ਫਰੈਸ਼ ਆਲ ਦੇ ਲੌਂਗ। ਵੈਜ ਬਿਰਿਆਨੀ 4.99, ਵੈਜ ਨੂਡਲ 6.99, ਸਟਫਡ ਕੁਲਚਾ ਓਨਲੀ 2.99, ਚਿਕਨ ਬਿਰਿਆਨੀ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਕਿ ਪਿਛਲੇ ਹਫ਼ਤੇ ਮੈਂ ਆਪ ਜਾ ਕੇ ਆਇਆ, 6.99। ਓਨਲੀ 699 ਚਾਰ ਬੰਦੇ ਪੰਜ ਛੇ ਬੰਦੇ ਈਜ਼ਲੀ ਖਾ ਸਕਦੇ ਆ ਲਿਟਰਲੀ ਇਸ ਇੱਕ ਚਿਕਨ ਬਿਰਿਆਨੀ ਨੂੰ ਨਾਲੇ ਵੈਜ ਬਰਗਰ 399 ਸੋਇਆ ਟਿੱਕਾ ਰੈਪ 699 ਫਿਸ਼ ਟਿੱਕਾ ਰੈਪ 699 ਚਿਕਨ ਟਿੱਕਾ ਰੈਪ 699 ਚਿਕਨ ਕੜੀ ਨਾਲ ਨਾਨ ਓਨਲੀ 999 ਸੋ ਸੱਤ ਲੋਕੇਸ਼ਨ ਨੇ ਬ੍ਰੈਂਪਟਨ ਦੇ ਵਿੱਚ ਪੰਜ ਨੇ ਇੰਡੀਅਨ ਫਰੂਟ ਲੈਂਡ ਐਂਡ ਤੰਦੂਰੀ ਗ੍ਰਿਲ ਹੁਣ ਤੁਸੀਂ ਜੇਕਰ ਬਾਰਬਿਕਿਊ ਕਰਨ ਲਈ ਇਹਨਾਂ ਕੋਲ ਇੰਨੇ ਅਲੱਗ ਅਲੱਗ ਕਿਸਮ ਦੇ ਮੈਰੀਨੇਟਡ ਮਸਾਲੇ ਲੱਗੇ ਹੋਏ ਮੀਟ ਨੇ ਇਹਨਾਂ ਦਾ ਜਿਹੜਾ ਸਭ ਤੋਂ ਸਪਾਈਸੀਐਸਟ ਸਭ ਤੋਂ ਸਵਾਦ ਚਿਕਨ ਹੈ ਕਿਉਂਕਿ ਮੈਂ ਬਾਰ ਬਾਰ ਲਿਆਉਂਦਾ ਆਪ ਤੇ ਗ੍ਰਿਲ ਕਰਦਾ ਅਚਾਰੀ ਵਾਲਾ ਜਿਹੜਾ ਅਚਾਰੀ ਵਾਲਾ ਹੈ ਯੈਲੋ ਵਾਲਾ ਉਹ ਸਭ ਤੋਂ ਸਵਾਦ ਅਤੇ ਸਭ ਤੋਂ ਸਪਾਈਸੀ ਹੈ ਉਹ ਤੁਸੀਂ ਚਾਰ ਪੰਜ ਪਾਉਂਡ ਚੱਕੋ ਅਤੇ ਘਰੇ ਜਾ ਕੇ ਬਣਾਓ ਪੂਰਾ ਤਾਂ ਪੂਰਾ ਨਜ਼ਾਰਾ ਲਓ ਸੋ ਪਹੁੰਚੋ ਆਪਣੀ ਨੇੜਲੀ ਇੰਡੀਅਨ ਫਰੂਟ ਲੈਂਡ ਐਂਡ ਤੰਦੂਰੀ ਗ੍ਰਿਲ ਲੋਕੇਸ਼ਨ 'ਤੇ ਅੱਜ ਦੇ ਇਹ ਖਾਸ ਸਪਾਂਸਰ ਨੇ ਅਤੇ ਅੱਜ ਹੀ ਇਹਨਾਂ ਦੀ ਮੈਗਾ ਸੇਲ ਸ਼ੁਰੂ ਹੋ ਚੁੱਕੀ ਹੈ ਇੰਡੀਅਨ ਫਰੂਟ ਲੈਂਡ ਅਤੇ ਤੰਦੂਰੀ ਗ੍ਰਿਲ ਤੋਂ ਇਲਾਵਾ ਸਾਡੇ ਇਸ ਘੰਟੇ ਦੇ ਖਾਸ ਸਪਾਂਸਰ ਨੇ ANJ ਆਟੋ ਰਿਪੇਅਰ ਤੁਸੀਂ ਜਿਹੜੀ ਮਰਜ਼ੀ ਗੱਡੀ ਰੱਖੀ ਆ ਉਹਦੀ ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਆ ਚਾਹੇ ਕੋਈ ਮਹਿੰਗੀ ਆਉਡੀ ਕੋਈ BMW ਕੋਈ ਰੇਂਜ ਰੋਵਰ ਕੋਈ ਯੂਰੋਪੀਅਨ ਕਾਰ ਹੋਵੇ ਜਾਂ ਫਿਰ ਕੋਈ ਵੀ ਡੋਮੈਸਟਿਕ ਨੌਰਥ ਅਮੈਰੀਕਨ ਮੇਕ ਐਂਡ ਮਾਡਲ ਹੋਵੇ ਚਾਹੇ ਕੋਈ ਏਸ਼ੀਅਨ ਗੱਡੀ ਹੋਵੇ ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਆ ਲੈ ਕੇ ਜਾਓ ਆਪਦੀ ਗੱਡੀ ਨੂੰ ANJ ਆਟੋ ਰਿਪੇਅਰ ਜਿਹਦੇ ਮਾਹਰ ਮਕੈਨਿਕ ਤੁਹਾਡੀ ਬੋਲੀ ਬੋਲਦੇ ਨੇ ਹਿੰਦੀ ਵੀ ਪੰਜਾਬੀ ਵੀ ਉਰਦੂ ਵੀ ਇੰਗਲਿਸ਼ ਵੀ 91 ਹੀਲੀ ਰੋਡ ਬੋਲਟਨ ਹਾਈਵੇ 50 ਦੇ ਮੇਫੀਲ ਤੇ ਹੋਮ ਡੀਪੋ ਵਾਲੇ ਪਲਾਸ ਦੇ ਬਿਲਕੁਲ ਨਜ਼ਦੀਕ ਰਾਈਟ ਬਾਏ ਹਾਈਵੇ 50 ਐਂਡ ਮੇਫੀਲਡ ਐਂਡ 91 ਹੀਲੀ ਰੋਡ ਬੋਲਟਨ ਬਹੁਤ ਲੰਬੇ ਸਮੇਂ ਤੋਂ ANJ ਆਟੋ ਰਿਪੇਅਰ ਤੁਹਾਡੇ ਲਈ ਬਹੁਤ ਹੀ ਕਮਾਲ ਦੀਆਂ ਕਾਰ ਰਿਪੇਅਰ ਦੀਆਂ ਸੇਵਾਵਾਂ ਪ੍ਰੋਵਾਈਡ ਕਰਦੇ ਆ ਰਹੇ ਨੇ ਨਵੇਂ ਟਾਇਰ ਪਾਉਣੇ ਆ ਕਹਿੰਦੇ ਨੇ ਕਿ ਕੋਈ ਵੀ ਸਾਡੀ ਪ੍ਰਾਈਸ ਬੀਟ ਹੀ ਨਹੀਂ ਕਰ ਸਕਦਾ ਵੀਲ ਅਲਾਈਨਮੈਂਟ ਕਰਵਾਉਣੀ ਹੈ ਸਸਪੈਂਸ਼ਨ ਦਾ ਕੰਮ ਬ੍ਰੇਕਾਂ ਦਾ ਕੰਮ ਕਰਵਾਉਣਾ ਹੋਵੇ ਕੰਪਲੀਟ ਇੰਜਨ ਦਾ ਕੰਮ ਕਰਵਾਉਣਾ ਹੋਵੇ ਐਗਜ਼ਾਸਟ ਰਿਪੇਅਰ ਜਾਂ ਰਸਟ ਪਰੂਫ ਜਾਂ ਫਿਰ ਤੁਸੀਂ ਬਿਨਾਂ ਅਪੋਇੰਟਮੈਂਟ ਤੋਂ ਫਟਾਫਟ ਹੀ ਓਇਲ ਚੇਂਜ ਕਰਵਾਉਣੀ ਹੈ ਐਕਸਪ੍ਰੈਸ ਓਇਲ ਚੇਂਜ ਵੀ ਕਰਵਾ ਸਕਦੇ ਹੋ ਪਹੁੰਚੋ ANJ ਆਟੋ ਰਿਪੇਅਰ ਐਂਡ 91 ਹੀਲੀ ਰੋਡ ਬੋਲਟਨ ਹਾਈਵੇ 50 ਐਂਡ ਮੇਫੀਲਡ ਨੀਅਰ ਹੋਮ ਡੀਪੋ ਫੋਨ ਨੰਬਰ ਹੈ ANJ ਆਟੋ ਰਿਪੇਅਰ ਵਾਲਿਆਂ ਦਾ 905-857-7596 905-857-7596 and as promised pehla hi tonu hun khabar pesh kar dinne dosto paave United States of America te Mexico de vich pehla round of USMCA negotiations on khatam vi ho chukya hai round 2 and round 3 diyan tareekan vi US te Mexico de vich set kitiyan gaiyan ne ਸਾਡੀ ਫੈਡਰਲ ਸਰਕਾਰ ਨੇ ਬਸ ਆਹੀ ਅਪਡੇਟ ਪੇਸ਼ ਕੀਤੀ ਆ ਫਿੰਗਰ ਕ੍ਰੋਸ ਕਰਕੇ ਵੀ ਜਸਟ ਸਿਟ ਐਟ ਹੋਮ ਐਂਡ ਹੋਪ ਕਿ ਕੱਲ੍ਹ ਦੇ US ਕੈਨੇਡਾ ਟ੍ਰੇਡ ਦੇ ਲਈ ਜ਼ਿੰਮੇਵਾਰ ਮਿਨਿਸਟਰ ਡੋਮਿਨਿਕ ਲਬਲਾਂਕ ਵਾਸ਼ਿੰਗਟਨ ਜਾ ਕੇ ਕੁਝ ਘੰਟੇ ਬਾਅਦ ਵਾਪਸ ਆੜਵਾ ਆ ਕੇ ਖਾਲੀ ਹੱਥ ਦਾ ਕੁਛ ਨਾ ਕੁਛ ਫਾਇਦਾ ਨਿਕਲੂਗਾ ਬਸ ਫਿੰਗਰ ਕ੍ਰੋਸ ਕਰ ਲਓ ਆਹੀ ਇੱਕ ਉਮੀਦ ਅਸੀਂ ਰੱਖ ਸਕਦੇ ਹਾਂ ਕੋਈ ਵੀ ਅਫਿਸ਼ਲ USMCA ਨੈਗੋਸ਼ੀਏਸ਼ਨ ਦੀ ਹਜੇ ਤੱਕ ਤਰੀਕ ਸੈੱਟ ਹੀ ਨਹੀਂ ਕੀਤੀ ਗਈ ਅਤੇ ਇਹਦਾ ਵੀ ਇੱਕ ਸ਼ਾਇਦ ਵੱਡਾ ਕਾਰਨ ਹੈ ਜੋ ਕਿ ਤੁਹਾਨੂੰ ਦੱਸਦਾ ਬਹੁਤ ਹੀ ਜਲਦ ਇੱਕ ਬਹੁਤ ਹੀ ਰੈਪੀਡਬਲ ਸੋਰਸ ਤੋਂ ਪਰ ਸਾਨੂੰ ਇਹ ਦੋਸਤੋ ਜ਼ਰੂਰ ਪਤਾ ਲੱਗ ਗਿਆ ਹੈ ਕਿ ਅੱਜ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਨੇ ਅਨਾਊਂਸ ਕੀਤਾ ਹੈ ਕਿ ਉਹਨਾਂ ਦੇ ਫੋਰਸਡ ਲੇਬਰ ਇੰਪੋਰਟਸ ਰਿਲੇਟਡ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਉਹ ਕੈਨੇਡਾ ਵੀ ਮੈਕਸੀਕੋ ਵੀ ਕਿਸੇ ਨੂੰ ਵੀ ਨਹੀਂ ਬਖਸ਼ਣਗੇ ਕਈ ਹੋਰ ਮੁਲਕਾਂ ਦੇ ਖਿਲਾਫ 10% ਤੋਂ ਲੈ ਕੇ 12.5% ਤੱਕ ਨਵੇਂ ਟੈਰਿਫਸ ਲਾਉਣਗੇ ਇਹ ਇੱਕ ਬਹੁਤ ਵੱਡੀ ਗੱਲ ਆ ਇਹਨੂੰ ਅਵੋਇਡ ਵੀ ਸ਼ਾਇਦ ਕੀਤਾ ਜਾ ਸਕਦਾ ਹੈ ਇਹ ਤਾਂ ਸਾਡੀ ਕੈਨੇਡੀਅਨ ਸਰਕਾਰ ਦਾ ਕਹਿਣਾ ਹੈ ਕਿ ਉਹ ਵੀ ਹੁਣ ਕੁਝ ਨਵੇਂ ਕਨਸੈਸ਼ਨ ਕੁਝ ਨਵੇਂ ਅਪੀਜ਼ਮੈਂਟ ਦੇ ਕੰਮ ਕਰਨਗੇ ਆਪਦੀ ਇਹ ਪੂਰੀ ਟੂਨ ਹੀ ਬਦਲ ਚੁੱਕੀ ਹੈ ਸਾਡੀ ਕੌਰਨੀ ਸਰਕਾਰ ਐਲਬੋਜ਼ ਅਪ ਤੋਂ ਲੈ ਕੇ ਹੁਣ ਗੋਡੇ ਡਾਊਨ ਹੋ ਗਏ ਨੇ ਨੀਜ਼ ਡਾਊਨ ਹੋ ਗਏ ਨੇ ਐਲਬੋਜ਼ ਅਪ ਤਾਂ ਰਹੇ ਨਹੀਂ ਹੈਗੇ ਹੁਣ ਤਾਂ ਜਿਹੜੀ ਇੰਨੇ ਚਿਰਾਂ ਦੀ ਸਟ੍ਰੈਟਜੀ ਸੀ ਕਿ ਅਸੀਂ ਲੜਾਂਗੇ ਲੜਾਂਗੇ ਹੁਣ ਤਾਂ ਬਸ ਕਹਿੰਦੇ ਨੇ ਜੋ ਮਰਜ਼ੀ ਕਰੀਏ ਪਰ ਆਪਾਂ ਇਹਨਾਂ ਨੂੰ ਖੁਸ਼ ਕਰਾਂਗੇ ਕਰਾਂਗੇ ਜੋ ਮਰਜ਼ੀ ਦੇ ਦੇਵਾਂਗੇ ਅਸੀਂ ਤਾਂ ਹੁਣ ਇਹਨਾਂ ਨਾਲ ਟ੍ਰੇਡ ਡੀਲ ਬਣਾਉਣੀ ਹੀ ਬਣਾਉਣੀ ਹੈ ਦੇਖੋ ਕਿੰਨੀ ਛੇਤੀ ਇਹ ਕਿੰਨਾ ਕੁ ਬਦਲ ਗਏ ਨੇ ਦੋਨੇ ਕੈਨੇਡਾ ਨਾਲੇ ਮੈਕਸੀਕੋ ਦੇ ਵੱਲੋਂ ਹੁਣ ਨੋਟੀਫਿਕੇਸ਼ਨ ਭੇਜੀ ਗਈ ਹੈ ਕਿ ਟ੍ਰਾਇਲ ਐਰੋ ਟ੍ਰੇਡ ਡੀਲ ਦੇ ਬਾਕੀ ਮੁਲਕਾਂ ਤੱਕ ਯਾਨੀ ਕਿ ਅਮੈਰੀਕਾ ਤੱਕ ਬੇਸਿਕਲੀ ਉਹ USMCA ਨੂੰ ਐਜ਼ ਇਜ਼ ਇੱਦਾਂ ਹੀ ਅਗਲੇ 16 ਸਾਲਾਂ ਦੇ ਲਈ ਰਿਨਿਊ ਕਰਨਾ ਚਾਹੁੰਦੇ ਨੇ ਦੋਨੇ ਮੈਕਸੀਕੋ ਐਂਡ ਕੈਨੇਡਾ ਨੇ ਇਹ ਹੁਣ ਅਫਿਸ਼ੀਅਲ ਸਟੇਟਮੈਂਟ ਪੇਸ਼ ਕਰ ਦਿੱਤੀ ਆ ਜਿਹੜਾ ਕੰਮ US ਨੇ ਕਿਹਾ ਹੈ ਕਿ ਅਸੀਂ ਬਿਲਕੁਲ ਵੀ ਨਹੀਂ ਐਜ਼ ਇਜ਼ ਬਸ ਸਟੈਂਪ ਲਾ ਕੇ ਨਹੀਂ ਐਕਸੈਪਟ ਕਰਾਂਗੇ ਕਹਿੰਦੇ ਨੇ ਕਿ ਸ਼ਾਇਦ ਲੌਂਗ ਪ੍ਰੋਲੋਂਗਡ ਕਈ ਸਾਲਾਂ ਦੀਆਂ ਬਰੂਡਲ ਟ੍ਰੇਡ ਨੈਗੋਸ਼ੀਏਸ਼ਨਸ ਹੋ ਸਕਦੀਆਂ ਹਨ ਸਾਡੇ ਸਭ ਤੋਂ ਅਹਿਮ ਅਤੇ ਇੰਟੀਗ੍ਰੇਟਡ ਅਤੇ ਵੱਧ ਪੈਸਿਆਂ ਕਮਾਉਣ ਵਾਲੀਆਂ ਇੰਡਸਟਰੀਜ਼ ਲਈ। ਕੱਲ੍ਹ ਕੈਨੇਡਾ ਯੂ ਐੱਸ ਟ੍ਰੇਡ ਦੇ ਲਈ ਜ਼ਿੰਮੇਵਾਰ ਮਿਨਿਸਟਰ ਡੋਮਿਨਿਕ ਲਬਲੌਂਕ ਨੇ ਇੱਕ ਖੱਤ ਡਿਲੀਵਰ ਕੀਤਾ ਯੂ ਐੱਸ ਟ੍ਰੇਡ ਰੈਪ੍ਰੈਜੈਂਟੇਟਿਵ ਜੇਮਸਨ ਗੁਇਅਰ ਅਤੇ ਮੈਕਸੀਕੋ ਦੇ ਸੈਕਰਟਰੀ ਆਫ ਇਕਾਨਮੀ ਮਾਰਸੈਲੋ ਅਬਰਾਰਡ ਤੱਕ, ਜਿਹਦੇ ਵਿੱਚ ਉਹਨੇ ਲਿਖਿਆ ਕਿ ਤਿੰਨੇ ਹੀ ਮੁਲਕਾਂ ਦੇ ਫਾਰਮਰਸ, ਬਿਜ਼ਨਸਿਸ, ਵਰਕਰਸ ਅਤੇ ਕੰਜ਼ੂਮਰਸ, ਮੈਂ ਤੁਸੀਂ ਆਮ ਬੰਦਾ, ਯੂ ਐੱਸ ਐੱਮ ਸੀ ਏ ਰਿਵਿਊ ਦੇ ਟਾਈਮ ਸਿਰ ਕੰਪਲੀਸ਼ਨ 'ਤੇ ਡਿਪੈਂਡ ਕਰ ਰਹੇ ਨੇ। ਉਹਦੇ ਰਾਹੀਂ ਹੀ ਸਾਰਿਆਂ ਨੂੰ ਹੀ ਸਰਟਨਟੀ ਅਤੇ ਸਟੈਬਿਲਿਟੀ ਮਿਲੂਗੀ ਉਹਨਾਂ ਦੇ ਇਕਨੋਮਿਕ ਫਿਊਚਰ ਦੇ ਲਈ, ਤਰੱਕੀ ਕਰਨ ਦੇ ਲਈ। ਹੈ ਤਾਂ ਗੱਲ ਸਹੀ। ਫਿਲਹਾਲ ਯੂ ਐੱਸ ਦੇ ਵੱਲੋਂ ਲਾਏ ਗਏ ਟੈਰਿਫਸ ਯੂ ਐੱਸ ਐੱਮ ਸੀ ਏ ਕੰਪਲਾਇੰਟ ਗੁੱਡਸ ਦੇ ਵੱਲ ਨਹੀਂ ਅਪਲਾਈ ਕਰਦੇ ਨੇ ਅਤੇ ਡਿਪੈਂਡ ਕਰਦਾ ਹੈ ਕਿਹੜਾ ਦਿਨ ਅਤੇ ਕਿਹੜੇ ਸੋਰਸ ਨੂੰ ਪੁੱਛਦੇ ਹੋ, ਪਰ 80% ਤੋਂ ਲੈ ਕੇ 90% ਤੱਕ ਜਿੰਨੀ ਵੀ ਟ੍ਰੇਡ ਅਸੀਂ ਐਜ਼ ਐਨ ਇੰਟਾਇਰ ਕੰਟਰੀ ਅਮੈਰੀਕਾ ਨਾਲ ਕਰਦੇ ਹਾਂ ਉਹ ਵਾਕਿਆ ਹੀ ਯੂ ਐੱਸ ਐੱਮ ਸੀ ਏ ਕੰਪਲਾਇੰਟ ਗੁੱਡਸ ਹੀ ਹਨ। ਸੋ ਮਤਲਬ 80 ਤੋਂ ਲੈ ਕੇ 90% ਜਿੰਨਾ ਸਮਾਨ ਆਪਾਂ ਉਹਨਾਂ ਨੂੰ ਵੇਚਦੇ ਹਾਂ ਉਹਦੇ 'ਤੇ ਕੋਈ ਵੀ ਟੈਰਿਫ ਲੱਗਦਾ ਤੱਕ ਹੀ ਨਹੀਂ ਹੈਗਾ, ਸਾਡਾ ਬਚਾਅ ਹੋ ਗਿਆ ਹੈ। ਤਾਂ ਹੀ ਕੈਨੇਡਾ ਇਹਨੂੰ ਯੂ ਐੱਸ ਐੱਮ ਸੀ ਏ ਨੂੰ ਯਾਨੀ ਕਿ ਖੁਲਜ਼ਮਾ ਨੂੰ ਇੱਦਾਂ ਹੀ ਬਿਨਾਂ ਬਦਲਣ ਤੋਂ ਵਧਾਉਣਾ ਚਾਹੁੰਦੇ ਹਨ ਅਗਲੇ 16 ਸਾਲਾਂ ਦੇ ਲਈ, ਪਰ ਸਾਡੇ 'ਤੇ ਲਾਏ ਹੋਏ ਯੂ ਐੱਸ ਸੈਕਟੋਰਲ ਟੈਰਿਫਸ ਕੰਪਲੀਟਲੀ ਡਿਫਰੈਂਟ ਸਟੋਰੀ ਹੈ। ਉਹ ਬਹੁਤ ਜ਼ਿਆਦਾ ਨੁਕਸਾਨ ਕਾਜ਼ ਕਰ ਰਹੇ ਨੇ, ਖਾਸ ਤਾਂ ਸਾਡੇ ਆਰਓ ਇੰਡਸਟਰੀ, ਸਟੀਲ, ਅਲੂਮੀਨੀਅਮ, ਕਾਪਰ, ਲੰਬਰ, ਕੈਬਨਟਰੀ ਅਤੇ ਹੋਰਾਂ ਇੰਡਸਟਰੀਜ਼ ਦੇ ਵਿੱਚ, ਜਿਸ ਦੇ ਬਾਰੇ ਡੋਮਿਨਿਕ ਲਬਲੌਂਕ ਨੇ ਕੱਲ੍ਹ ਹੀ ਕਿਹਾ ਕਿ ਸਾਨੂੰ ਯੂ ਐੱਸ ਐੱਮ ਸੀ ਏ ਰੀਨੈਗੋਸ਼ੀਏਸ਼ਨਸ ਦੇ ਨਾਲ ਦੀ ਨਾਲ ਸੇਮ ਟਾਈਮ 'ਤੇ ਪੈਰਾਲੈਲ ਡਿਸਕਸ਼ਨਸ ਕਰਨੇ ਪੈਣਗੇ ਯੂ ਐੱਸ ਦੇ ਨਾਲ ਇਹਨਾਂ ਸੈਕਟੋਰਲ ਟੈਰਿਫਸ ਨੂੰ ਹਟਾਉਣ ਜਾਂ ਘਟਾਉਣ ਦੇ ਲਈ, ਪਰ ਕੋਈ ਅੰਦਾਜ਼ਾ ਹੀ ਨਹੀਂ ਕਿ ਸਾਨੂੰ ਬਦਲੇ ਦੇ ਵਿੱਚ ਯੂ ਐੱਸ ਨੂੰ ਕੀ ਆਫਰ ਕਰਨਾ ਪਊਗਾ, ਕਿਹੜੇ ਕਨਸੈਸ਼ਨ ਦੇਣੇ ਪੈਣਗੇ, ਕਿਹੜੇ ਤਰੀਕੇ ਨਾਲ ਉਹਨਾਂ ਨੂੰ ਖੁਸ਼ ਕਰਨਾ ਪਊਗਾ। ਹੁਣ ਦੋਸਤੋ, ਇੰਨੇ 15 ਮਹੀਨਿਆਂ ਤੋਂ ਸਾਨੂੰ ਲਾਰਾਂ ਲਾਉਂਦੇ ਆ ਰਹੇ ਨੇ, ਯਾਦ ਆ ਲਾਸਟ ਈਅਰ ਕਹਿੰਦੇ ਸੀ ਕਿ ਜੁਲਾਈ ਤੱਕ ਡੀਲ ਹੋਜੂਗੀ ਤਿਆਰ, ਫਿਰ ਕਹਿੰਦੇ ਥੋੜ੍ਹਾ ਜਿਹਾ ਹੋਰ ਟਾਈਮ ਦੋ, ਅਗਸਤ ਤੱਕ ਹੋਜੂਗੀ ਤਿਆਰ, ਫਿਰ ਕਹਿੰਦੇ ਹੁਣ ਲੱਗਦਾ ਹੈ ਕਿ ਅਮੈਰੀਕਨਸ ਚਾਹੁੰਦੇ ਨੇ ਕਿ ਯੂ ਐੱਸ ਐੱਮ ਸੀ ਏ ਦੇ ਰਿਨਿਊ ਦੇ ਵਿੱਚ ਹੀ ਸਭ ਕੁਝ ਕੀਤਾ ਜਾਵੇ, ਹੁਣ ਕਹਿੰਦੇ ਨੇ ਕਿ ਯੂ ਐੱਸ ਐੱਮ ਸੀ ਏ ਦੇ ਵਿੱਚ ਕੋਈ ਵੀ ਟੈਰਿਫ ਹਟਾਇਆ ਹੀ ਨਹੀਂ, ਘਟਾਇਆ ਹੀ ਨਹੀਂ ਜਾਣਾ, ਉਹਦੀ ਅੱਡ ਸੇਮ ਟਾਈਮ 'ਤੇ ਪੈਰਾਲੈਲ ਅਸੀਂ ਨੈਗੋਸ਼ੀਏਸ਼ਨ ਕਰਾਂਗੇ। ਇਹ ਬਾਰ ਬਾਰ ਗੋਲ ਪੋਸਟ ਨੂੰ ਸ਼ਿਫਟ ਕਰ ਰਹੇ ਨੇ, 15 ਮਹੀਨੇ ਤੋਂ ਇਹ ਸ਼ਿਫਟ ਕਰ ਰਹੇ ਨੇ, ਅਤੇ ਹੈਰਾਨੀ ਵਾਲੀ ਗੱਲ ਇਹ ਹੈ ਸਭ ਤੋਂ ਨਵੇਂ ਜਿਹੜੇ ਮੇਨ ਸਟ੍ਰੀਮ ਪੋਲਸ ਨੇ, ਦੋ ਅਲੱਗ ਪੋਲਸ ਅੱਜ ਅਤੇ ਕੱਲ੍ਹ ਹੀ ਰਿਲੀਜ਼ ਹੋਏ ਨੇ, ਉਹਦੇ ਵਿੱਚ ਦਿਖਾਇਆ ਜਾ ਰਿਹਾ ਹੈ ਕਿ 15 ਮਹੀਨਿਆਂ ਦਾ ਕਾਰਨੀ ਦੇ ਪਾਵਰ 'ਚ ਹੋਣ ਦੇ ਬਾਵਜੂਦ, ਇੰਨਾ ਬੁਰਾ ਹਾਲ ਹੋਣ ਦੇ ਬਾਵਜੂਦ, ਸਭ ਤੋਂ ਹਾਈਐਸਟ ਅਪਰੂਵਲ ਰੇਟਿੰਗ ਹੈ ਮਾਰਕ ਕਾਰਨੀ ਦੇ ਲਈ, ਅਤੇ ਸਭ ਤੋਂ ਹਾਈਐਸਟ ਈਵਨ ਅੱਧਾ ਮੁਲਕ ਤੱਕ, ਹੈਰਾਨੀ ਵਾਲੀ ਗੱਲ ਆ ਯਾਰ, 50% ਅਕੋਰਡਿੰਗ ਟੂ ਵਨ ਪੋਲ ਕਹਿੰਦੇ ਨੇ ਕਿ ਜੇ ਕੱਲ੍ਹ ਨੂੰ ਵੋਟ ਰੱਖੀ ਜਾਂਦੀ ਆ ਉਹ ਲਿਬਰਲ ਤੋਂ ਹੀ ਵੋਟ ਪਾਉਣਗੇ। ਇਹ ਤਾਂ ਇੱਕ ਸੂਸਾਈਡਲ ਸੋਚ ਹੈ 50% ਆਫ ਕੈਨੇਡੀਅਨਸ ਲਈ, ਫੋਰ ਆਰ ਇੰਟਾਇਰ ਇਕਾਨਮੀ, ਮੇਰੇ ਸਮਝੋ ਤਾਂ ਬਾਹਰ ਹੈ ਕਿ 15 ਮਹੀਨਿਆਂ ਦਾ ਨਤੀਜਾ ਦੇਖ ਕੇ ਇਹ ਕਿਵੇਂ ਵੀ ਇੰਨੀ ਹਾਈ ਪੋਲਿੰਗ ਫੇਵਰੇਬਿਲਿਟੀ ਹੋ ਸਕਦੀ ਹੈ, ਮੇਰੇ ਸਮਝੋ ਬਾਹਰ ਹੈ। ਮੇ ਬੀ ਆਮ ਜਸਟ ਡਮ, ਆਈ ਹੈਵ ਨੋ ਆਈਡੀਆ, ਪਰ ਮੇਰੇ ਸਮਝੋ ਬਾਹਰ ਹੈ ਕਿ 50% ਦੇ ਨੇੜੇ ਵੀ ਲੋਕ ਇਸ ਕੰਕਲੂਜਨ ਤੱਕ ਕਿਵੇਂ ਪਹੁੰਚ ਗਏ ਨੇ ਅੱਜ ਦੇ ਹਾਲਾਤ ਦੇਖ ਕੇ। ਹੁਣ ਸਾਨੂੰ ਪਤਾ ਲੱਗ ਗਿਆ ਹੈ ਕਿ ਪਿਛਲੇ ਹਫ਼ਤੇ ਯੂ ਐੱਸ ਅਤੇ ਮੈਕਸੀਕੋ ਦੇ ਅਸਲੀ ਯੂ ਐੱਸ ਐੱਮ ਸੀ ਏ ਨੈਗੋਸ਼ੀਏਸ਼ਨਸ ਦੇ ਪਹਿਲੇ ਰਾਊਂਡ ਦੇ ਵਿੱਚ ਸਭ ਤੋਂ ਜ਼ਿਆਦਾ ਧਿਆਨ ਦਿੱਤਾ ਗਿਆ ਆਟੋਮੋਟਿਵ ਰੂਲਸ ਆਫ ਓਰਿਜਿਨ, ਸਟੀਲ ਐਂਡ ਅਲੂਮੀਨੀਅਮ ਅਤੇ ਇਕਨੋਮਿਕ ਸਿਕਿਉਰਿਟੀ ਦੇ ਵੱਲ। ਕਈ ਮੀਡੀਆ ਆਊਟਲੈਟਸ ਰਿਪੋਰਟ ਕਰ ਰਹੇ ਨੇ ਕਿ ਉਹਨਾਂ ਨੇ ਹੁਣ ਯੂ ਐੱਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨੈਗੋਸ਼ੀਏਟਰਸ ਨੇ ਮੈਕਸੀਕੋ ਦੇ ਨਾਲ ਜੋ ਕੁਛ ਵੀ ਕਾਗਜ਼ਾਂ ਐਕਸਚੇਂਜ ਕੀਤੇ ਆ ਉਹ ਹਾਸਲ ਕਰ ਲਏ ਨੇ, ਅਤੇ ਦੱਸਿਆ ਹੈ ਯੂ ਐੱਸ ਨੇ ਸਿੱਧੇ ਮੈਕਸੀਕੋ ਨੂੰ ਪੁੱਛਿਆ ਤੱਕ ਨਹੀਂ, ਦੱਸਿਆ ਤੱਕ ਹੀ ਹੈ, ਕਲੀਅਰਲੀ ਦੱਸਿਆ ਹੈ ਸਾਡੀ ਕੀ ਐਕਸਪੈਕਟੇਸ਼ਨ ਹੈ ਆਰਓ ਇੰਡਸਟਰੀ ਦੇ ਲਈ। ਜੇ ਤੁਸੀਂ ਫਿਲਹਾਲ ਆਹ 25% ਮੈਕਸੀਕੋ ਦੀਆਂ ਗੱਡੀਆਂ ਜੋ ਕਿ ਅਮੈਰੀਕਾ ਤੱਕ ਭੇਜੀਆਂ ਜਾਂਦੀਆਂ ਨੇ ਉਹਦੇ 'ਤੇ 25% ਟੈਰਿਫ ਘਟਾਉਣਾ ਹੈ ਜਾਂ ਹਟਾਉਣਾ ਹੈ, ਕਲੀਅਰ ਐਕਸਪੈਕਟੇਸ਼ਨ ਇਹੀ ਹੈ ਕਿ ਉਸ ਗੱਡੀ ਦੇ ਵਿੱਚ ਘੱਟ ਤੋਂ ਘੱਟ ਬੇਅਰ ਮਿਨੀਮਮ 50% ਅਮੈਰੀਕਨ ਕੰਟੈਂਟ ਯਾਨੀ ਕਿ ਮੇਜਰ ਅਮੈਰੀਕਨ ਪਾਰਟਸ ਹੋਣੇ ਚਾਹੀਦੇ ਨੇ, ਜੋ ਕਿ ਕੋਈ ਛੋਟੀ ਮੋਟੀ ਗਿਣਤੀ ਹੈ ਨਹੀਂ, ਅੱਧਾ ਹੀ ਮੇਜਰ ਕੰਪੋਨੈਂਟ ਗੱਡੀ ਦਾ ਅਮੈਰੀਕਾ ਦਾ ਹੀ ਪਾਰਟ ਹੋਣਾ ਚਾਹੀਦਾ ਹੈ, ਭਾਵੇਂ ਬਣਾਉਂਦੇ ਹੋ ਮੈਕਸੀਕੋ 'ਚ, 50% ਆਫ ਦਾ ਪਾਰਟਸ ਸ਼ੁੱਡ ਬੀ American made if you want to trade those cars with lower or no tariffs potentially. To anu shayad yaad hona hai 2 mahine pehla April 21, 2026 jadon mainstream media de vich kafi zyada charcha hui pata lagya ki Canadian sarkar ne te US sarkar de naal takriban 6 mahinyan ton koi bhi serious gal baat kiti hi nahi trade de bare. ਉਸ ਤੋਂ ਬਾਅਦ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਇੱਕ ਨਵੀਂ 24 ਜਾਣਿਆਂ ਦੀ ਐਡਵਾਈਜ਼ਰੀ ਕਮੇਟੀ ਔਨ ਕੈਨੇਡਾ US ਇਕਨੋਮਿਕ ਰਿਲੇਸ਼ਨਸ ਤਿਆਰ ਕੀਤੀ ਸੀ. ਬੇਸਿਕਲੀ ਕੁਝ ਬੰਦੇ ਸ਼ਫਲ ਕੀਤੇ ਪੁਰਾਣੀ ਟਰੂਡੋ ਐਡਵਾਈਜ਼ਰੀ ਕੌਂਸਲ ਤੋਂ ਲੈ ਕੇ ਇਸ ਤੱਕ, ਕੁਛ ਨੂੰ ਰੱਖਿਆ, ਕੁਛ ਨੂੰ ਰਿਮੂਵ ਕੀਤਾ, ਕੁਛ ਨੂੰ ਐਡ ਕੀਤਾ, 24 ਨਮੂਨੇ ਉੱਥੇ ਬਿਠਾਏ. ਉਹਦੇ ਵਿੱਚੋਂ ਮਾਰਕ ਕਾਰਨੀ ਦੇ ਵੱਲੋਂ ਹੀ ਅਪੁਆਇੰਟ ਕੀਤੀ ਗਈ ਸੀ ਇੱਕ 24 ਮੈਂਬਰ ਦੇ ਵਿੱਚੋਂ ਇੱਕ ਮੈਂਬਰ ਸੀ ਲੀਸਾ ਰੇ. ਉਹ ਜੋ ਕਿ ਇੱਕ ਫੋਰਮਰ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਐਮ ਪੀ, ਨਾਲੇ ਕੈਬਨਿਟ ਮਿਨਿਸਟਰ, ਨਾਲੇ ਬਿਜ਼ਨਸ ਵੁਮਨ, ਨਾਲੇ ਬੈਂਕਿੰਗ ਪ੍ਰੋਫੈਸ਼ਨਲ, ਅਤੇ ਨਾਲੇ ਹੁਣ ਅਲੱਗ ਅਲੱਗ ਨਿਊਜ਼ ਨੈਟਵਰਕਸ ਲਈ, ਉਹ ਸੀ ਟੀ ਵੀ ਐਕਸੈਟਰਾ ਲਈ ਇੱਕ ਮੇਜਰ ਐਨਲਿਸਟ ਵੀ ਹੈ. ਉਹਨੇ ਕੱਲ੍ਹ ਹੀ ਲੀਸਾ ਰੇ ਨੇ ਸੀ ਟੀ ਵੀ ਨਿਊਜ਼ ਦੇ ਇੱਕ ਪੈਨਲ 'ਤੇ ਕਿਹਾ ਕਿ ਉਹ ਇਸ ਐਡਵਾਈਜ਼ਰੀ 'ਤੇ ਬਹਿਣ ਦੇ ਨਾਲ ਕਿਸੇ ਅਫਿਸ਼ਲ ਕਪੈਸਿਟੀ ਦੇ ਵਿੱਚ ਤਾਂ ਨਹੀਂ, ਉਹਨੇ ਕੁਛ ਸੁਣਿਆ ਕਾਰਨੀ ਸਰਕਾਰ ਤੋਂ, ਪਰ south of the border American the Mexican official USMCA negotiation de vichon onu sunan nu aaya hai ke jo kuch bhi US te Mexico negotiate kar rahe ne, chahe oh gaddiyan de hove, steel hove, ya base tariff rate de bare vi hove, jo bhi onna do mulkan diyan meetings de vich faisla leya janda hai, ਉਹ ਮਜਬੂਰਨ ਕੈਨੇਡਾ ਨੂੰ ਵੀ ਐਕਸੈਪਟ ਕਰਨਾ ਪੈਣਾ ਹੈ USMCA ਦੇ ਵਿੱਚ. ਮਤਲਬ ਕੈਨੇਡਾ ਨੂੰ ਗਰੋਨ ਅਪਸ ਦੇ ਨਾਲ ਸੀਟ ਐਟ ਦ ਟੇਬਲ ਨਹੀਂ ਮਿਲਣੀ, ਨਾ ਤਾਂ ਹਜੇ ਮਿਲੀ ਹੈ ਨਾ ਤਾਂ ਮਿਲਣੀ ਹੈ. ਕੈਨੇਡਾ ਹੀ ਮੈਨਿਊ 'ਤੇ ਹੈ, ਜਿਵੇਂ ਮਾਰਕ ਕਾਰਨੀ ਨੇ ਆਪ ਕਿਹਾ ਸੀ, ਇਫ ਯੂਅਰ ਨਾਟ ਐਟ ਦ ਟੇਬਲ ਯੂਅਰ ਔਨ ਦ ਮੈਨਿਊ. ਮਾਰਕ ਕਾਰਨੀ ਨੇ ਖੁਦ ਆਪ ਇਹ ਕਿਹਾ ਕਿ ਜੇ ਤੁਸੀਂ ਟੇਬਲ 'ਤੇ ਸੱਦਾ ਪੱਤਰ ਤੁਹਾਨੂੰ ਮਿਲਦਾ ਨਹੀਂ ਹੈਗਾ, ਮਤਲਬ ਇਹ ਹੈ ਕਿ ਤੁਹਾਨੂੰ ਵਿਖਾਇਆ ਜਾਊਗਾ, ਇਫ ਯੂਅਰ ਨਾਟ ਐਟ ਦ ਟੇਬਲ ਯੂਅਰ ਔਨ ਦ ਮੈਨਿਊ. ਸੋ ਕਲੀਅਰਲੀ ਲੱਗਦਾ ਤਾਂ ਹੈ ਇਸ ਗੱਲ ਨੂੰ ਸੁਣ ਕੇ ਫਰੋਮ ਅ ਵੈਰੀ ਵੈਰੀ ਕ੍ਰੈਡੀਬਲ ਸੋਰਸ, ਮਾਰਕ ਕਾਰਨੀ ਨੇ ਖੁਦ ਆਪ ਆਪਣੇ ਕੈਨੇਡਾ US ਇਕਨੋਮਿਕ ਰਿਲੇਸ਼ਨਸ ਐਡਵਾਈਜ਼ਰੀ ਕਮੇਟੀ 'ਤੇ ਇਸ ਲੇਡੀ ਨੂੰ ਅਪੁਆਇੰਟ ਕੀਤਾ ਹੈ. ਉਹਨੇ ਆਪ ਬਿਆਨ ਦਿੱਤਾ ਹੈ ਕਿ ਲੱਗਦਾ ਤਾਂ ਹੈ ਕਿ ਕੈਨੇਡਾ ਨੂੰ ਕੋਈ ਵੀ ਸੇ ਮਿਲਣੀ ਨਹੀਂ ਹੈਗੀ. ਜਿਹੜੇ ਬਾਇਲੈਟਰਲ ਨੈਗੋਸ਼ੀਏਸ਼ਨ ਹੋ ਰਹੇ ਨੇ, ਦੇ ਵਿਲ ਬੀ ਅਪਲੀਕੇਬਲ ਟ੍ਰਾਇਲੈਟਰਲ ਫਾਰ ਆਲ ਥ੍ਰੀ ਕੰਟਰੀਜ਼. ਸੋ ਜੇ ਮੈਕਸੀਕੋ ਆਪਣੇ ਫਾਇਦੇ ਲਈ, ਆਪਣੀਆਂ ਇੰਡਸਟਰੀਜ਼ ਲਈ, ਕੁਛ ਹੋਰਾਂ ਇੰਡਸਟਰੀਜ਼ ਦੇ ਵਿੱਚ ਕਹਿੰਦੀ ਹੈ ਕਿ ਚਲੋ ਇੱਥੇ ਅਸੀਂ ਕੁਰਬਾਨੀ ਕਰ ਦਿੰਦੇ ਹਾਂ, ਤੁਸੀਂ ਇੱਥੇ ਸਾਨੂੰ ਵੱਧ ਫਾਇਦਾ ਦੇ ਦਿਓ, ਇਹਦਾ ਕੈਨੇਡਾ ਦਾ ਬੁਰਾ ਹਾਲ ਹੋ ਸਕਦਾ ਹੈ. ਇਹ ਸੁਣਨ ਨੂੰ ਆਇਆ ਹੈ, ਕੋਈ ਪੱਕੀ ਗੱਲ ਨਹੀਂ ਹੈਗੀ, ਬਟ ਦਿਸ ਇਜ਼ ਅ ਪ੍ਰੀਟੀ ਕ੍ਰੈਡੀਬਲ ਸੋਰਸ, ਵੈਰੀ ਵੈਰੀ ਹਾਈ ਰੈਂਕਿੰਗ ਕ੍ਰੈਡੀਬਲ ਸੋਰਸ, ਜੋ ਕਿ ਮਾਰਕ ਕਾਰਨੀ ਨੇ ਖੁਦ ਆਪ ਅਪੁਆਇੰਟ ਕੀਤਾ ਹੈ ਆਪਣੇ ਇਸ ਕੌਂਸਲ ਦੇ ਵਿੱਚ. ਸੋ ਲੱਗਦਾ ਤਾਂ ਹੈ ਕਿ ਮਾਰਕ ਕਾਰਨੀ ਨੇ ਜਾਣ ਬੁੱਝ ਕੇ ਅਮੈਰੀਕਾ ਦੇ ਨਾਲ ਇੰਨੇ ਮਹੀਨਿਆਂ ਤੋਂ ਕੋਈ ਵੀ ਨੈਗੋਸ਼ੀਏਸ਼ਨ ਨਾ ਕਰਨ ਦੀ ਜਿਹੜੀ ਸਟ੍ਰੈਟਜੀ ਹੈ, ਲੱਗਦਾ ਤਾਂ ਹੈ ਕਿ ਨਿਊਕਲੀਅਰ ਬੰਬ ਵਾਂਗੂ ਉਹਦੇ ਸਿਰ ਦੇ ਉੱਪਰੋਂ ਹੁਣ ਐਕਸਪਲੋਡ ਹੋਊਗੀ, ਸਾਡਾ ਹੀ ਨੁਕਸਾਨ ਹੋਣਾ, ਉਹਦਾ ਤਾਂ ਕੁਛ ਨਹੀਂ ਜਾਂਦਾ. ਮਾਰਕ ਕਾਰਨੀ ਦੀਆਂ ਮਿਲੀਅਨਸ ਐਂਡ ਮਿਲੀਅਨਸ ਐਂਡ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰਸ ਦੀਆਂ ਇਨਵੈਸਟਮੈਂਟਸ ਦੇ ਵਿੱਚੋਂ ਲਿਟਰਲੀ 90% ਤੋਂ ਵੀ ਜ਼ਿਆਦਾ ਅਮੈਰੀਕਾ ਦੇ ਵਿੱਚ ਨੇ, ਉਹਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ. ਕੈਨੇਡਾ ਦੇ Automotive Parts Manufacturing Association the president and Mark Carney the ASC same 24 janiya de advisory committee da ek hor member Flavio Volpe ne kiya ke jekar ehi shart Canada nu pesh kiti jandi hai jo Mexico nu pesh kiti gayi aa fir Canadian government nu minimum floor of 50% American parts in Canadian made cars bilkul vi nahi accept karni chahidi hai. Lagda ta sade kol chara hai nahi hor koi, par ene kiya is number nu negotiate karna chahida, maada mota kata lena chahida, par phir bhi ek potential positive gal hai kyunki hun tak donne US president Donald Trump te oda trade representative Jameson Greer hun tak ta kehnde aa rahe ne we don't want Canadian cars, te je assi ਅਮੈਰੀਕਾ 'ਚ ਗੱਡੀ ਵੇਚਣੀ ਆ ਅਮੈਰੀਕਾ 'ਚ ਹੀ ਬਣਾਵਾਂਗੇ, ਹੁਣ ਤੱਕ ਤਾਂ ਇਹੀ ਕਹਿੰਦੇ ਆ ਰਹੇ ਨੇ ਕਿ ਕੋਈ ਵੀ ਪਾਥ ਫੋਰਵਰਡ ਸਾਨੂੰ ਨਜ਼ਰ ਹੀ ਨਹੀਂ ਆਉਂਦਾ ਹੈ ਜਿਹਦੇ ਵਿੱਚ ਅਸੀਂ ਇਹ 25% ਦਾ ਟੈਰਿਫ ਔਨ ਕੈਨੇਡੀਅਨ ਕਾਰਸ ਇੰਪੋਰਟਡ ਟੂ ਦ US ਨੂੰ ਕਦੇ ਵੀ ਹਟਾਵਾਂਗੇ ਜਾਂ ਘਟਾਵਾਂਗੇ. ਸੋ ਫਿਰ ਵੀ ਇਹ ਗੁੱਡ ਨਿਊਜ਼ ਹੀ ਹੈ ਅਕੋਰਡਿੰਗ ਟੂ ਕੈਨੇਡਾਜ਼ ਆਟੋਮੋਟਿਵ ਪਾਰਟਸ ਮੈਨੂਫੈਕਚਰਿੰਗ ਐਸੋਸੀਏਸ਼ਨ ਪ੍ਰੈਜ਼ੀਡੈਂਟ ਫਲਾਵੀਓ ਵੋਪੇ ਫਲਾਵੀਓ ਵੋਪੇ ਨੇ ਕਿਹਾ ਕਿ ਜਿੱਥੇ ਸਾਲ 2019 ਦੇ ਵਿੱਚ ਕੈਨੇਡਾ 'ਚ ਬਣਾਈਆਂ ਜਾਂਦੀਆਂ ਗੱਡੀਆਂ ਦੇ ਵਿੱਚ ਤਕਰੀਬਨ 38% ਅਮੇਰੀਕਨ ਕੰਟੈਂਟ ਸੀ ਪਿਛਲੇ ਸਾਲ 2025 ਦਾ ਨੰਬਰ 50% ਸੀ ਸੋ ਲਾਸਟ ਈਅਰ ਜਿਹੜੀ ਵੀ ਗੱਡੀ ਕੈਨੇਡਾ 'ਚ ਬਣਾਈ ਗਈ ਉਹਦੇ ਵਿੱਚ 50% ਅਮੇਰੀਕਨ ਮੇਜਰ ਪਾਰਟਸ ਅਮੇਰੀਕਨ ਕੰਟੈਂਟ ਸੀ ਸੋ 2024 ਦੇ ਨੰਬਰ ਨੇ 2025 ਦੇ ਫੋਨ ਨੰਬਰ ਹਜੇ ਰਿਲੀਜ਼ ਨਹੀਂ ਹੋਏ 24 ਦੀ ਗੱਲ ਆ ਟੇਰਫਸ ਤੋਂ ਪਹਿਲਾਂ ਦੀ ਗੱਲ ਆ 24 ਦੇ ਵਿੱਚ 50% ਸਮਾਨ ਜਿੰਨਾ ਵੀ ਕੈਨੇਡੀਅਨ ਗੱਡੀ 'ਚ ਵਰਤਿਆ ਗਿਆ ਉਹ 50% ਅਮੇਰੀਕਨ ਕੰਟੈਂਟ ਹੀ ਸੀ ਸੋ 25 ਦੇ ਫੋਲ ਫਿਗਰ ਸਾਡੇ ਸਾਹਮਣੇ ਹਜੇ ਨਹੀਂ ਆਏ ਨੇ ਸੋ ਪਤਾ ਨਹੀਂ ਕਿ ਕਿਸ ਹੱਦ ਤੱਕ ਇਹ ਪਰਸੈਂਟੇਜ ਘਟੀ ਹੋਣੀ ਆ ਡਿਊ ਟੂ ਦ ਟੇਰਫ ਵਾਰ ਪਰ ਆਈਦਰ ਵੇ ਫਲਾਵੀਓ ਵੋਪੇ ਨੇ ਕਿਹਾ ਹੈ ਕਿ ਇੱਕ ਸਿਗਨੀਫਿਕੈਂਟ ਪਾਰਟ ਕਾਫੀ ਵੱਡਾ ਹਿੱਸਾ ਆਫ ਕੈਨੇਡੀਅਨ ਕਾਰਸ ਦੇ ਵਿੱਚ ਪਹਿਲਾਂ ਤੋਂ ਹੀ ਅਮੇਰੀਕਨ ਕੰਟੈਂਟ ਹੈ ਅਤੇ ਜੇ ਅਸੀਂ ਅਮੇਰੀਕਨਸ ਦੀ ਇਹ ਨਵੀਂ ਫਿਗਰ 50% ਨੂੰ ਨਹੀਂ ਮੰਨਦੇ ਹਾਂ ਨੈਗੋਸ਼ੀਏਟ ਕਰਕੇ 45 ਤੱਕ ਘਟਾ ਲਈਏ 40 ਤੱਕ ਘਟਾ ਲਈਏ ਬੱਲੇ ਬੱਲੇ ਹੋ ਜੂਗੀ ਕੈਨੇਡੀਅਨ ਆਟੋ ਮੈਨੂਫੈਕਚਰਸ ਐਂਡ ਪਾਰਟ ਮੈਨੂਫੈਕਚਰ ਲਈ ਵਿਨ ਵਿਨ ਸਿਚੁਏਸ਼ਨ ਹੋਊਗੀ ਜੇ 25% ਦੇ ਟੇਰਫ ਨੂੰ ਔਨ ਗੱਡੀਆਂ ਨੂੰ ਹਟਾਇਆ ਜਾਂ ਘਟਾਇਆ ਜਾਂਦਾ ਇਮੈਜਿਨ ਜੇ ਇੰਟਾਇਰਲੀ ਹਟਾਇਆ ਜਾਂਦਾ ਫਿਰ ਤਾਂ ਬੱਲੇ ਬੱਲੇ ਹੋ ਜੂਗੀ ਨਾਲੇ ਅਮੇਰੀਕਨ ਆਟੋ ਪਾਰਟਸ ਦੇ ਲਈ ਸਭ ਤੋਂ ਵੱਡਾ ਡੈਸਟੀਨੇਸ਼ਨ ਕੀ ਹੈ ਕੈਨੇਡਾ ਹਰੇਕ ਸਾਲ US ਤੋਂ ਲੈ ਕੇ ਕੈਨੇਡਾ ਤੱਕ ਲਗਭਗ $29 billion ਦੇ ਆਟੋ ਪਾਰਟਸ ਮੰਗਵਾਏ ਜਾਂਦੇ ਨੇ ਕਿਉਂਕਿ ਇਹ ਇੱਕ ਹਾਈਲੀ ਇੰਟੀਗ੍ਰੇਟਡ ਇੰਡਸਟਰੀ ਹੈ ਨਾਲੇ ਇੱਕ ਹੋਰ ਗੱਲ ਹੈ US ਦੇ ਵਿੱਚ 23 ਅਲੱਗ ਸਟੇਟਸ ਦੇ ਵਿੱਚ 176 ਟੋਟਲ ਕੈਨੇਡੀਅਨ ਓਨਡ ਆਟੋ ਪਾਰਟਸ ਫੈਕਟਰੀਜ਼ ਹਨ ਜੋ ਕਿ 48,000 ਅਮੇਰੀਕਨਸ ਨੂੰ ਇੰਪਲੋਏ ਕਰਦੇ ਨੇ ਉਹ US ਇਕਾਨਮੀ ਐਂਡ ਇੰਪਲੋਇਮੈਂਟ ਸਪੋਰਟ ਕਰਕੇ ਸਾਨੂੰ ਵੀ ਸੇਮ ਟਾਈਮ 'ਤੇ ਸਪੋਰਟ ਕਰਦੇ ਨੇ ਸੋ ਕਾਫੀ ਹਾਈਲੀ ਇੰਟੀਗ੍ਰੇਟ ਕੰਮ ਹੈ ਅਤੇ ਇਹਨੇ ਕਿਹਾ ਫਲਾਵੀਓ ਵੋਪੇ ਨੇ ਕਿ ਜੇ ਅਸੀਂ ਵੱਧ ਅਮੇਰੀਕਨ ਕੰਟੈਂਟ ਵੀ ਕੈਨੇਡੀਅਨ ਗੱਡੀਆਂ ਦੇ ਵਿੱਚ ਪਾਉਂਦੇ ਹਾਂ ਕਾਫੀ ਜ਼ਿਆਦਾ ਕੰਪਨੀਆਂ 50,000 ਬੰਦਿਆਂ ਨੂੰ ਅਮਰੀਕਾ 'ਚ ਇੰਪਲੋਏ ਕਰਨ ਵਾਲੀਆਂ ਗੱਡੀਆਂ ਦੇ ਪਾਰਟ ਬਣਾਉਣ ਵਾਲੀਆਂ ਕੰਪਨੀਆਂ ਤਾਂ ਕੈਨੇਡੀਅਨ ਓਨ ਨੇ ਸਾਡਾ ਫਿਰ ਵੀ ਫਾਇਦਾ ਹੈ ਸੋ ਕੱਲ੍ਹ ਲੇਟ ਨਾਈਟ ਲਾਸਟ ਨਾਈਟ US Trade Representative Jameson Greer ਦੇ ਆਫਿਸ ਦੇ ਵੱਲੋਂ ਇੱਕ ਰਿਪੋਰਟ ਰਿਲੀਜ਼ ਕੀਤੀ ਗਈ ਜਿਹਦੇ ਮੁਤਾਬਕ ਟ੍ਰੇਡ ਐਕਟ ਆਫ 1974 ਦੇ ਸੈਕਸ਼ਨ 301 ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਅਮਰੀਕਾ ਨੇ ਪਤਾ ਕੀਤਾ ਹੈ ਕਿ ਕੈਨੇਡਾ ਮੈਕਸੀਕੋ ਯੂਨਾਈਟਿਡ ਕਿੰਗਡਮ ਟਾਈਵਾਨ ਅਤੇ ਕੋਈ 40-50 ਪਲੱਸ ਕੰਟਰੀਆਂ ਹਜੇ ਤੱਕ ਵੀ ਹੋਰਾਂ ਮੁਲਕਾਂ ਤੋਂ ਚਾਈਨਾ ਵਰਗੇ ਮੁਲਕਾਂ ਤੋਂ ਫੋਰਸਡ ਲੇਬਰ ਸਲੇਵ ਲੇਬਰ ਚਾਈਲਡ ਲੇਬਰ ਧੱਕੇ ਦੇ ਨਾਲ ਕਰਵਾਇਆ ਜਾਂਦਾ ਕੰਮ ਬਹੁਤ ਘੱਟ ਪੈਸਿਆਂ ਜਾਂ ਬਿਲਕੁਲ ਕੋਈ ਵੀ ਪੈਸਿਆਂ ਤੋਂ ਬਗੈਰ ਕੈਦੀਆਂ ਤੋਂ ਕਰਵਾਇਆ ਜਾਂਦਾ ਕੰਮ ਬੇਸਿਕਲੀ ਫੋਰਸਡ ਲੇਬਰ ਦੇ ਰਾਹੀਂ ਉਹ ਕਾਫੀ ਜ਼ਿਆਦਾ ਗੁੱਡਸ ਇੰਪੋਰਟ ਕਰ ਰਹੇ ਨੇ ਆਪਣੇ ਮੁਲਕ ਨੂੰ ਅਤੇ ਉਹੀ ਰੀਐਕਸਪੋਰਟ ਕਰ ਰਹੇ ਨੇ US ਨੂੰ ਅਤੇ ਉਹਨਾਂ ਦੇ ਇਸ ਕੰਮ 'ਤੇ ਨਾ ਕ੍ਰੈਕ ਡਾਊਨ ਕਰਨ ਦੇ ਨਾਲ ਕਹਿੰਦੇ ਨੇ ਕਿ ਕੈਨੇਡਾ 'ਤੇ ਅਤੇ ਮੈਕਸੀਕੋ 'ਤੇ ਅਤੇ ਹੋਰਾਂ ਮੁਲਕਾਂ 'ਤੇ ਅਸੀਂ 10% ਦਾ ਨਵਾਂ ਟੇਰਫ ਲਾਵਾਂਗੇ ਬਾਕੀ ਮੁਲਕਾਂ 'ਤੇ 12.5% ਦਾ ਟੇਰਫ ਲਾਵਾਂਗੇ ਅਤੇ ਲਾਵਾਂਗੇ ਅਸੀਂ ਜੁਲਾਈ ਮਹੀਨੇ ਦੇ ਵਿੱਚ ਹੀਅਰਿੰਗਸ ਰੱਖਣ ਤੋਂ ਬਾਅਦ ਸੋ ਸ਼ੁਕਰ ਤਾਂ ਇਸ ਗੱਲ ਦਾ ਹੈ ਦੋਸਤੋ ਕਿ ਇਹ ਨਵਾਂ 10% ਦਾ ਟੇਰਫ ਜੋ ਕਿ ਅਮੇਰੀਕਾ ਅੱਜ ਹੀ ਕਹਿ ਚੁੱਕਿਆ ਹੈ ਕਿ ਕੈਨੇਡਾ 'ਤੇ ਵੀ ਲਾਵਾਂਗੇ Thank God for the USMCA. Kyon? Kyonki USMCA compliant goods de wal nahi apply kita jauga. So saade 80-90% of goods traded with America te koi bhi asar paina hi nahi hega. They are exempt. US Trade Representative Jameson Greer ne kiya ki Canada de vich forced labor importation prohibition. Yani kanoon jehde banaye hoye ne. Banaye hoye te na Trudeau sarkar de vallon 6 saal pehla. Par Canadian government de vallon ਕੋਈ ਵੀ ਖਾਸ ਇਨਫੋਰਸਮੈਂਟ ਐਕਸ਼ਨਸ ਹੈ ਨਹੀਂ ਨਾਲੇ ਉਹਨਾਂ ਨੇ ਸਿੰਗਲ ਆਊਟ ਕੀਤਾ ਹੈ ਸਾਡੇ ਕੈਨੇਡਾ ਬੋਰਡਰ ਸਰਵਿਸ ਏਜੰਸੀ CBSA ਨੂੰ ਵੀ ਕ੍ਰਿਟੀਸਾਈਜ਼ ਕੀਤਾ ਹੈ ਜੋ ਕਿ ਫੋਰਸਡ ਲੇਬਰ ਇੰਪੋਰਟੇਸ਼ਨਸ ਦੇ ਇਨਫੋਰਸਮੈਂਟ ਅਤੇ ਸੀਜ਼ਰਸ ਦੇ ਬਾਰੇ ਕੋਈ ਵੀ ਸਟੈਟਿਸਟਿਕਸ ਕੋਈ ਵੀ ਇਨਫੋਰਮੇਸ਼ਨ ਪਬਲਿਕਲੀ ਪੇਸ਼ ਕਰਦੇ ਨਹੀਂ ਹੈਗੇ ਅਤੇ ਕੈਨੇਡਾ ਨੂੰ ਇਹਨਾਂ ਨੇ ਇਲਜ਼ਾਮ ਲਾਇਆ ਹੈ ਕਿ ਇੱਕ ਡੰਪਿੰਗ ਗਰਾਊਂਡ ਇਹਨਾਂ ਨੇ ਕਿਹਾ ਕਿ ਕੈਨੇਡਾ ਇੱਕ ਡੰਪਿੰਗ ਗਰਾਊਂਡ ਬਣ ਗਿਆ ਹੈ ਉਹਨਾਂ ਮੁਲਕਾਂ ਦੇ ਲਈ ਜੋ ਕਿ ਫੋਰਸਡ ਲੇਬਰ ਯੂਜ਼ ਕਰਕੇ ਸਮਾਨ ਬਣਾਉਂਦੇ ਆ, ਕੈਨੇਡਾ ਨੂੰ ਭੇਜਦੇ ਨੇ, ਜਾਂ ਫਿਰ ਉਹ ਫੋਰਸ ਲੇਬਰ ਦਾ ਸਮਾਨ ਬਣਾ ਕੇ ਕਿਸੇ ਪਹਿਲੇ ਏ ਮੁਲਕ ਨੂੰ ਭੇਜਦੇ ਆ ਅਤੇ ਉਹ ਏ ਮੁਲਕ ਫਿਰ ਰੀਐਕਸਪੋਰਟ ਕਰਦਾ ਕੈਨੇਡਾ ਨੂੰ ਵਿਚੋਲਾ ਰੱਖ ਕੇ। ਸੋ ਇਹਨਾਂ ਨੇ ਕਿਹਾ ਹੈ ਉਹੀ ਸਮਾਨ ਕੈਨੇਡਾ ਤੋਂ ਲੈ ਕੇ ਫਿਰ ਰੀਐਕਸਪੋਰਟ ਕੀਤਾ ਜਾਂਦਾ ਅਮੈਰੀਕਾ ਤੱਕ, ਜਾਂ ਬਣਾਇਆ ਜਾਂਦਾ ਕੈਨੇਡਾ ਦੇ ਵਿੱਚ ਉਹਦੇ ਨਾਲ ਕੁਛ ਨਾ ਕੁਛ ਹੋਰ, ਅਤੇ ਵੇਚਿਆ ਜਾਂਦਾ ਅਮਰੀਕਾ ਤੱਕ, ਜਿੱਥੇ ਕਿ ਉਹ ਅਮੈਰੀਕਨ ਵਰਕਰਸ ਇੰਨੇ ਸਸਤੇ ਸਮਾਨ ਨਾਲ ਮੁਕਾਬਲਾ ਕਰ ਨਹੀਂ ਸਕਦੇ। ਸੋ ਇਹ ਤਾਂ ਹੀ ਤਾਂ 10% ਹੇਵ ਲਾ ਰਹੇ ਨੇ। ਹੁਣ ਦੇਖੋ ਮੇਰੇ ਸਮਝੋ ਤੋਂ ਬਾਹਰ ਹੈ ਕਿ ਅੱਜ ਹੀ ਇਸ ਨਵੇਂ 10% ਟੈਰਿਫ ਬਿਕਾਜ਼ ਆਫ ਫੋਰਸਡ ਲੇਬਰ ਦੇ ਬਾਰੇ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਪੁੱਛਿਆ ਗਿਆ, ਅਤੇ ਉਹਨੇ ਕਿਹਾ ਕਿ ਇਹ ਸੁਣ ਕੇ ਬਿਲਕੁਲ ਵੀ ਨਹੀਂ ਹੈਰਾਨ ਹੈ, ਹੀ ਇਜ਼ ਨਾਟ ਸਰਪ੍ਰਾਈਜ਼ਡ ਐਟ ਆਲ। ਉਹਨੇ ਕਿਹਾ ਵੀ ਸਾਅ ਦਿਸ ਕਮਿੰਗ, ਜਦੋਂ ਸਾਨੂੰ ਪਤਾ ਲੱਗਿਆ ਕਿ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਜਾਣੀ ਹੈ, ਸਾਨੂੰ ਪਤਾ ਲੱਗਿਆ ਕਿ ਕੋਈ ਨਾ ਕੋਈ ਬਹਾਨੇ ਨਾਲ ਇਹਨਾਂ ਨੇ ਨਵੇਂ ਟੈਰਿਫ ਲਾਉਣੇ ਲਾਉਣੇ ਆ ਸਾਡੇ 'ਤੇ, ਇਹ ਅੱਜ ਮਾਰਕ ਕਾਰਨੀ ਨੇ ਖੁਦ ਆਪ ਕਿਹਾ। ਇਹ ਇਹਨੂੰ ਐਕਸਪੈਕਟ ਕਰ ਰਿਹਾ ਸੀ, ਪਰ ਸੇਮ ਟਾਈਮ 'ਤੇ ਅੱਜ ਮਾਰਕ ਕਾਰਨੀ ਨੇ ਇਹ ਕਿਹਾ ਵਰਡ ਫੋਰ ਵਰਡ, Canada has a very strong legislative regime against forced labor in supply chains. Jee eh gal sach hundi fir ajj naal di naal sade PM ne eh kyon kiya ki aun wale haftiyan de vich inna strong legislative regime against forced labor hon de bawajood ene kiya ki aun wale haftiyan de vich sadi sarkar de vallon nami legislation pesh kiti jaugi sade supply chain de vich forced labor imports layi। ਜੇ ਸਖ਼ਤ ਕਾਨੂੰਨ ਬਣੇ ਹੋਏ ਨੇ ਫਿਰ ਨਵੇਂ ਕਾਨੂੰਨ ਕਰ ਲਏ ਚਾਹੀਦੇ ਆ। ਐਲਬੋਜ਼ ਅਪ ਕਿੱਥੇ ਗਈ, ਹੁਣ ਤਾਂ ਨੀਜ਼ ਡਾਊਨ ਹੀ ਹੈ, ਹੁਣ ਤਾਂ ਜੋ ਮਰਜ਼ੀ ਇਹ ਕਰਨਾ ਚਾਹੁੰਦੇ ਨੇ ਕਰਨਾ ਹੀ ਪਊਗਾ ਇਹਨਾਂ ਨੂੰ ਖੁਸ਼ ਕਰਨ ਦੇ ਲਈ। ਲੱਗਦਾ ਹੈ ਕਿ ਕੁਛ ਕੁ ਹਫ਼ਤੇ ਪਹਿਲਾਂ ਜਦੋਂ ਜੋਰਜ ਸੋਰੋਸ, ਉਹਦਾ ਮੁੰਡਾ, ਹੋਰ ਵੀ ਗਲੋਬਲਿਸਟ ਫਪੇ ਮਾਸਟਰਸ, ਅਤੇ ਨਾਲ ਦੇ ਬਰਾਕ ਓਬਾਮਾ, WEF ਅਤੇ ਹੋਰ ਵੀ ਡਿਫਰੈਂਟ ਡਿਫਰੈਂਟ ਔਰਗਨਾਈਜੇਸ਼ਨ ਦੇ ਲੋਕ ਟੋਰਾਂਟੋ ਦੇ ਵਿੱਚ ਇਕੱਠੇ ਹੋਏ ਮਾਰਕ ਕਾਰਨੀ ਨੂੰ ਮਿਲਣ ਦੇ ਲਈ, ਲੱਗਦਾ ਤਾਂ ਹੈ ਕਿ ਉਹਨੂੰ ਹੁਣ ਆਪਦੇ ਨਵੇਂ ਟੂਨ 'ਤੇ ਨਚਾਉਣਗੇ ਇਸ ਪੱਪੜ ਨੂੰ। ਹੁਣ ਜਿੱਥੇ ਇੰਨੇ 15 ਮਹੀਨਿਆਂ ਤੋਂ ਐਲਬੋਜ਼ ਅਪ ਅਸੀਂ ਚੱਕ ਦਾਂਗੇ ਫੱਟੇ, ਹਰਾ ਦਾਂਗੇ ਟਰੰਪ ਨੂੰ, ਉਹਦੀ ਸਰਕਾਰ ਨੂੰ, ਦੇਖੋ ਕੀ ਹੁੰਦਾ ਹੈ ਮਿਡ ਟਰਮ ਇਲੈਕਸ਼ਨ ਤੱਕ ਅਸੀਂ ਟ੍ਰੇਡ ਵਾਰ ਜਿੱਤ ਜਾਵਾਂਗੇ ਦੁਨੀਆ ਦੀ ਸਭ ਤੋਂ ਵੱਡੀ ਇਕਾਨਮੀ ਦੇ ਖਿਲਾਫ, ਆਹ ਹੁਣ ਸਭ ਕੁਝ ਬੇਕਾਰ ਰਹਿ ਗਿਆ ਹੈ। ਹੁਣ ਤਾਂ ਬੇਸਿਕਲੀ ਜੋ ਵੀ ਕਰਨ ਦੀ ਲੋੜ ਹੈ, ਜੋ ਕੁਛ ਵੀ ਦੇਣ ਦੀ ਲੋੜ ਹੈ, ਕਨਸੈਸ਼ਨਸ ਕਰਨ ਦੀ ਲੋੜ ਹੈ, ਹੁਣ ਤਾਂ ਇਹਨਾਂ ਨੂੰ ਕਰਨਾ ਹੀ ਪਊਗਾ, ਲੱਗਦਾ ਤਾਂ ਇਹੀ ਹੈ। ਮੇਰੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ, ਅਤੇ ਦੋਸਤੋ ਇਸ ਟਾਈਮ 'ਤੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਕਈ ਦੋ ਤਿੰਨ ਡਿਫਰੈਂਟ ਸਪੋਂਸਰਸ ਲਾਈਨ 'ਤੇ ਜੁੜ ਚੁੱਕੇ ਨੇ। ਪਹਿਲਾਂ ਤੁਹਾਨੂੰ ਮਿਲਾਉਂਦੇ ਹਾਂ, ਸਾਡੇ ਨਾਲ ਜੁੜ ਚੁੱਕੇ ਨੇ ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ ਨਰਦੇਵ ਸਿੱਧੂ, ਜੋ ਕਿ ਮੋਰਗੇਜ ਦੇ ਫੀਲਡ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਨੇ। ਕੰਮ ਜੇ ਕਰਵਾਉਣਾ ਹੈ, ਟਾਈਮ ਸਿਰ ਕਰਵਾਉਣਾ ਹੈ, ਜਿਹੜੇ ਮਰਜ਼ੀ ਤਰੀਕੇ ਨਾਲ ਕਰਵਾਉਣਾ ਹੈ, ਕਰਵਾਉਣਾ ਹੀ ਕਰਵਾਉਣਾ ਹੈ, ਫਿਰ ਅਸੀਂ ਤੁਹਾਨੂੰ ਸਲਾਹ ਦਿੰਦੇ ਹਾਂ ਕਿ ਨਰਦੇਵ ਸਿੱਧੂ ਨਾਲ ਜ਼ਰੂਰ ਸੰਪਰਕ ਕਰੋ। 6472945503 ਨਰਦੇਵ ਸਿੱਧੂ, 6472945503। ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ।
1: ਧੰਨਵਾਦ ਜੀ, ਤੁਹਾਨੂੰ ਤੇ ਰੇਡੀਓ ਦੇਸ਼ ਪ੍ਰਦੇਸ਼ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਬਾਈ ਜੀ, ਜੇਕਰ ਹੁਣ ਕਿਸੇ ਦੇ ਘਰ ਦੀ ਮੋਰਗੇਜ ਦੀ ਰਿਨਿਊਲ ਆ ਗਈ ਆ, ਉਹਨਾਂ ਨੂੰ ਕੀ ਕੁਛ ਚੀਜ਼ਾਂ ਧਿਆਨ 'ਚ ਰੱਖਣੀਆਂ ਚਾਹੀਦੀਆਂ, ਜਾਂ ਤੁਹਾਨੂੰ ਲੱਗਦਾ ਕਿ ਹਾਲਾਤ ਇਸ ਤਰ੍ਹਾਂ ਦੇ ਹੀ ਨੇ ਕਿ ਜਿੱਥੇ ਵੀ ਮੋਰਗੇਜ ਚੱਲਦੀ ਹੈ ਬਸ ਚੱਲਦੀ ਹੀ ਜਾਵੇ, ਆਪਾਂ ਸਾਈਨ ਕਰਕੇ ਬਸ ਨਿਬੇੜੀਏ ਕੰਮ?
1: ਸਿੱਧੂ ਸਾਹਿਬ, ਮੈਂ ਤੁਹਾਡੀ ਗੱਲਬਾਤ ਸੁਣ ਰਿਹਾ ਸੀਗਾ। ਅੱਜ ਜਿਹੜੀ ਤੁਸੀਂ ਕੈਨੇਡਾ US ਰਿਲੇਸ਼ਨ ਦੇ ਬਾਰੇ, ਟ੍ਰੇਡ ਰਿਲੇਸ਼ਨ ਦੇ ਬਾਰੇ ਕਰ ਰਹੇ ਸੀਗੇ, ਤੇ ਸਾਡੀ ਇਕਨੋਮੀ ਦੀ ਜੋ ਸਿਚੁਏਸ਼ਨ ਆ ਸਾਨੂੰ ਸਾਰਿਆਂ ਨੂੰ ਪਤਾ ਹੀ ਹੈਗੀ ਹੈ। ਸੋ ਇਸ ਚੀਜ਼ ਨੂੰ ਵੀ ਆਪਣਾ ਜਿਹੜਾ ਹੈਗਾ ਜੀ, ਆਪਣੇ ਮੋਰਗੇਜ ਰਿਨਿਊਅਲ ਦੇ ਟਾਈਮ 'ਤੇ ਧਿਆਨ ਰੱਖਣਾ ਆਪਾਂ ਨੂੰ ਉਸ ਚੀਜ਼ ਦਾ ਬਣਦਾ ਹੈਗਾ। ਸੋ ਮੋਰਗੇਜ ਤੁਹਾਡੀ ਰਿਨਿਊਅਲ ਵਾਸਤੇ ਕਿਸੇ ਵੀ ਬੈਂਕ ਤੋਂ ਆਈ ਹੈ, ਕਿਸੇ ਬੀ ਲੈਂਡਰ ਤੋਂ ਆਈ ਹੈ, ਕਿਸੇ ਪ੍ਰਾਈਵੇਟ ਲੈਂਡਰ ਤੋਂ ਆਈ ਹੈ, ਪਹਿਲੀ ਜਿਹੜੀ 'ਚ ਇੰਪੋਰਟੈਂਟ ਗੱਲ ਹੈਗੀ ਹੈ, ਕਦੇ ਵੀ ਆਪਾਂ ਨੂੰ ਜਲਦੀ ਦੇ ਵਿੱਚ ਉਹਦੇ ਸਾਈਨ ਕਰਕੇ ਨਹੀਂ ਭੇਜਣੇ ਚਾਹੀਦੇ। ਸਾਨੂੰ ਤੁਸੀਂ ਸੰਪਰਕ ਕਰੋ, ਤੁਹਾਡੇ ਵਾਸਤੇ ਵਧੀਆ ਤੁਹਾਨੂੰ ਡੀਲ ਲੱਭ ਕੇ ਦੇ ਸਕਦੇ ਹਾਂ, ਜਿਹਦੇ ਨਾਲ ਕਿ ਬਹੁਤ ਸਾਰੇ ਤੁਹਾਡੇ ਪੈਸੇ ਦੀ ਸੇਵਿੰਗ ਹੋ ਸਕਦੀ ਹੈਗੀ ਹੈ। ਅਤੇ ਬਹੁਤ ਸਾਰੀਆਂ ਚੀਜ਼ਾਂ ਦਾ ਸਿੱਧੂ ਸਾਹਿਬ ਉਹ 'ਚ ਧਿਆਨ ਰੱਖਣ ਵਾਲਾ ਹੁੰਦਾ ਹੈਗਾ। ਫੋਰ ਐਗਜ਼ਾਮਪਲ, ਜਿਵੇਂ ਹੁਣ ਤੁਸੀਂ ਗੱਲ ਕਰ ਵੀ ਰਹੇ ਸੀਗੇ, ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਆਪਾਂ ਰੇਟ ਕਿਹੜਾ ਲੈਣਾ ਹੈਗਾ, ਆਪਾਂ ਫਿਕਸ ਰੇਟ ਲੈਣਾ ਹੈਗਾ, ਆਪਾਂ ਵੇਰੀਏਬਲ ਰੇਟ ਲੈਣਾ ਹੈਗਾ, ਟਰਮ ਆਪਾਂ ਕਿਹੜੀ ਲੈਣੀ ਹੈਗੀ ਹੈ, 3 ਸਾਲ, 5 ਸਾਲ ਜਾਂ ਕੋਈ ਹੋਰ ਟਰਮ ਲੈਣੀ ਹੈ, ਕਿਉਂਕਿ ਤੁਸੀਂ ਕੋਈ ਵੀ ਕਿਸੇ ਵੀ ਇਸ ਤਰ੍ਹਾਂ ਦੇ ਕੋਈ ਪ੍ਰੋਡਕਟ ਦੇ ਵਿੱਚ ਸਟੱਕ ਨਹੀਂ ਹੋਣਾ ਚਾਹੁੰਦੇ, ਜਿਹਦੇ ਵਿੱਚ ਬਾਅਦ ਦੇ ਵਿੱਚ ਫਿਰ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ। ਅਤੇ ਨਾਲ ਦੀ ਨਾਲ ਸਿੱਧੂ ਸਾਹਿਬ ਆਪਾਂ ਇਹ ਵੀ ਦੇਖਦੇ ਹਾਂਗੇ ਕਿ ਤੁਸੀਂ ਮੋਰਗੇਜ ਦੇ ਨਾਲ ਨਾਲ ਕੋਈ ਸੈਕਿੰਡ ਮੋਰਗੇਜ ਤਾਂ ਨਹੀਂ ਚੱਕੀ, ਕਿ ਕੋਈ ਮਹਿੰਗੇ ਭਾਅ ਦੇ ਕ੍ਰੈਡਿਟ ਕਾਰਡਾਂ ਨੇ ਜਾਂ ਕੋਈ ਹੋਰ ਕਰਜ਼ੇ ਤਾਂ ਨਹੀਂ ਚੱਕੇ ਜਿਨ੍ਹਾਂ ਦੀ ਤੁਹਾਨੂੰ ਪੇਮੈਂਟ ਕਰਨ ਦੇ ਵਿੱਚ ਦਿੱਕਤ ਆ ਰਹੀ, ਕਿਉਂਕਿ ਬਹੁਤ ਸਾਰੇ ਅੱਜ ਕੱਲ੍ਹ ਫੋਨ ਕਾਲਸ ਆਉਂਦੇ ਸਿੱਧੂ ਸਾਹਿਬ ਕਿ ਭਾਜੀ ਸਾਡੇ ਮੋੜਗੇ ਦੇ ਨਾਲ ਨਾਲ ਹੋਰ ਵੀ ਸਾਡੇ 'ਤੇ ਕਰਜ਼ਾ ਹੈਗਾ, ਉਹਦਾ ਕੀ ਕੀਤਾ ਜਾ ਸਕਦਾ ਹੈਗਾ। ਸੋ ਉਹ ਸਾਰੇ ਕਰਜ਼ੇ ਨੂੰ ਵੀ ਇਕੱਠਿਆਂ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋਅ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ ਮੋੜਗੇ ਰਿਨਿਊਅਲ ਦੇ ਟਾਈਮ 'ਤੇ। ਨਾਲ ਦੀ ਨਾਲ ਜੇਕਰ ਤੁਸੀਂ ਆਪਣੇ ਘਰ 'ਚ ਕਿਸੇ ਦਾ ਨਾਮ ਪਾਇਆ, ਉਹਨਾਂ ਦਾ ਨਾਮ ਕੱਢਣਾ ਚਾਹੁੰਦੇ ਹੋ ਜਾਂ ਕਿਸੇ ਦਾ ਨਾਮ ਪਾਉਣਾ ਚਾਹੁੰਦੇ ਹੋ, ਘਰ 'ਚੋਂ ਪੈਸੇ ਕੱਢਣੇ, ਘਰ 'ਤੇ ਸਿਕਿਓਰ ਲਾਈਨ ਨੂੰ ਕ੍ਰੈਡਿਟ ਬਣਾਉਣੀ ਹੈ, ਇਹ ਸਾਰੀਆਂ ਚੀਜ਼ਾਂ ਮੋੜਗੇ ਰਿਨਿਊਅਲ ਦੇ ਟਾਈਮ 'ਤੇ ਕੀਤੀਆਂ ਜਾ ਸਕਦੀਆਂ ਹੈਗੀਆਂ। ਤੁਹਾਡੀ ਮੋਰਗੇਜ ਰਿਨਿਊਅਲ ਵਾਸਤੇ ਖਾਸ ਕਰਕੇ ਕਿਸੇ ਵੀ ਬੀ ਲੈਂਡਰ ਤੋਂ ਆਈ ਹੈ, ਫੋਰ ਐਗਜ਼ਾਮਪਲ ਹੋਮ ਟਰੱਸਟ, ਐਫਰਟ ਟਰੱਸਟ, ਇਕੁਇਟੇਬਲ ਬੈਂਕ ਜਾਂ ਕੋਈ ਹੋਰ ਟਰੱਸਟ ਕੰਪਨੀ ਤੋਂ, ਬੀ ਲੈਂਡਰ ਤੋਂ ਜਾਂ ਪ੍ਰਾਈਵੇਟ ਲੈਂਡਰ ਤੋਂ ਆਈ ਹੈ, ਤਾਂ ਉਹਨੂੰ ਪੋਟੈਂਸ਼ਲੀ ਮੂਵ ਕਰਕੇ ਕਿਸੇ ਮੇਜਰ ਬੈਂਕ ਦੇ ਨਾਲ ਜਾਂ ਕਿਸੇ ਮੇਜਰ ਏ ਲੈਂਡਰ ਦੇ ਨਾਲ ਕੀਤਾ ਜਾ ਸਕਦਾ। ਇਨਫੈਕਟ ਆਪਾਂ ਬਹੁਤ ਸਾਰੇ ਭੈਣ ਭਰਾ ਦੀ ਮੋਰਗੇਜ ਬੀ ਲੈਂਡਰ ਤੋਂ ਮੂਵ ਕਰਕੇ, ਈਵਨ ਪ੍ਰਾਈਵੇਟ ਲੈਂਡਰ ਤੋਂ ਵੀ ਮੂਵ ਕਰਕੇ ਮੇਜਰ ਏ ਲੈਂਡਰ ਦੇ ਨਾਲ ਜਾਂ ਮੇਜਰ ਬੈਂਕਸ ਦੇ ਨਾਲ ਕਰਾ ਕੇ ਦਿੱਤੀਆਂ, ਜਿਹਦੇ ਨਾਲ ਕਿ ਉਹਨਾਂ ਨੂੰ ਬਹੁਤ ਸਾਰੇ ਪੈਸੇ ਦਾ ਬੈਨੀਫਿਟ ਹੋਇਆ ਹੈਗਾ। ਤੁਹਾਡੀ ਮੋਰਗੇਜ ਰਿਨਿਊਅਲ ਵਾਸਤੇ ਆਈ ਹੈ ਜਾਂ ਆਉਣ ਵਾਲੀ ਹੈ, ਆਪਣੀਆਂ ਆਪਸ਼ਨਸ ਜਾਣਨਾ ਚਾਹੁੰਦੇ, ਰੇਟ ਸ਼ਾਪ ਰਾਊਂਡ ਕਰ ਰਹੇ ਹੋ, ਤਾਂ ਨੰਬਰ ਹੈ ਜੀ 647-294-5503, ਨਰਦੀਪ ਸਿੱਧੂ 647-294-5503 ਜੀ। ਸਿੱਧੂ ਸਰ,
0: ਨਰਦੇਵ ਸਿੱਧੂ ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ, ਸਾਰੇ ਹੀ ਮੇਜਰ ਬੈਂਕਾਂ ਨਾਲ ਸਿੱਧੇ ਕੰਮ ਕਰਦੇ ਨੇ ਅਤੇ ਤੁਹਾਡਾ ਵੀ ਕੰਮ ਟਾਈਮ ਸਿਰ ਕਰਕੇ ਦਿੰਦੇ ਨੇ। 647-294-5503 647-294-5503 ਅਤੇ ਬਾਈ ਜੀ, ਜੇ ਮੰਨ ਲਓ ਕਿ ਕਿਸੇ ਨੇ ਅਲੱਗ ਅਲੱਗ ਥਾਵਾਂ ਤੋਂ ਅਲੱਗ ਅਲੱਗ ਡਿਫਰੈਂਟ ਅਮਾਊਂਟ ਦੇ ਕਰਜ਼ੇ ਲਏ ਹੋਏ ਨੇ, ਕੋਈ 10,000 ਦਾ ਲੋਨ, ਕੋਈ 10,000 ਦਾ ਕਰਜ਼ਾ ਇੱਥੇ ਵੀ ਲਿਆ ਹੋਇਆ, ਕੋਈ 5,000 ਦਾ ਇੱਥੇ ਵੀ ਲਿਆ ਹੋਇਆ, ਸਾਰਿਆਂ ਦੀ ਕਿਸ਼ਤ ਅਲੱਗ ਅਲੱਗ ਥਾਵਾਂ ਨੂੰ ਜਾਂਦੀ ਆ, ਅਲੱਗ ਇੰਟਰਸਟ ਰੇਟ ਹੈ, ਅਲੱਗ ਤਰੀਕਿਆਂ ਨੂੰ ਵੀ ਕਿਸ਼ਤਾਂ ਜਾਂਦੀਆਂ। ਕੋਈ ਤਰੀਕਾ ਹੈਗਾ ਕਿ ਭਾਈ ਸਾਰਾ ਕੁਝ ਇਕੱਠਾ ਕਰ ਲਵਾਂ ਕਿ ਇੱਕ ਛੋਟੀ ਕਿਸ਼ਤ ਹੋਵੇ, ਘੱਟ ਵਿਆਜ ਹੋਵੇ ਅਤੇ ਮੈਂ ਓਵਰਆਲ ਕਰਜ਼ਾ ਵੀ ਘਟਾ ਲਵਾਂ?
1: ਸਿੱਧੂ ਸਾਹਿਬ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਅਗੇਨ ਫੋਨ ਕਾਲਸ ਆਉਂਦੀਆਂ ਹੈਗੀਆਂ, ਕਾਫੀ ਸਾਰੀਆਂ ਇਸ ਤਰ੍ਹਾਂ ਦੀਆਂ ਆਪਾਂ ਡੀਲਸ ਵੀ ਕਰੀਦੀਆਂ ਹੈਗੀਆਂ। ਇਨਫੈਕਟ ਹੁਣੇ ਮੈਂ ਕਲੋਜ਼ ਕੀਤੀ ਹੈਗੀ ਹੈ, ਉਹਦੇ 'ਚ ਵੀ ਇਸ ਤਰ੍ਹਾਂ ਸੀਗਾ ਕਿ ਉਹਨਾਂ ਨੇ ਕਾਫੀ ਸਾਰੇ ਉਹਨਾਂ ਨੇ ਜਿਹੜੇ ਪੈਸੇ ਹੈ ਜੀ, ਮੇਰਾ ਖਿਆਲ ਓਵਰ $100,000 ਉਹਨਾਂ ਦੇ ਕ੍ਰੈਡਿਟ ਕਾਰਡਾਂ ਦੇ ਲਾਈਨ ਆਫ ਕ੍ਰੈਡਿਟ ਦੇ ਡੈਟ ਸੀਗੇ, ਉਹ ਸਾਰੇ ਨੂੰ ਉਹਨਾਂ ਨੂੰ ਇਕੱਠਿਆਂ ਕਰਕੇ ਉਹਨਾਂ ਨੂੰ ਇੱਕ ਪੇਮੈਂਟ ਉਹਨਾਂ ਦੀ ਬਣਾਤੀ ਹੈ, ਔਰ ਪੇਮੈਂਟ ਉਹਨੇ ਕਾਫੀ ਜ਼ਿਆਦਾ ਘੱਟ ਗਈ ਹੈਗੀ ਹੈ। ਸੋ ਉਹਦੇ ਨਾਲ ਉਹਨਾਂ ਨੂੰ ਸਬਸਟੈਂਸ਼ੀਅਲ ਉਹਨਾਂ ਨੂੰ ਸੇਵਿੰਗ ਹੋਈ ਹੈਗੀ, ਨਾਲ ਦੀ ਨਾਲ ਉਹਨਾਂ ਦਾ ਜਿਹੜਾ ਕ੍ਰੈਡਿਟ ਖਰਾਬ ਹੋਇਆ ਸੀ ਉਹਦੇ ਕਰਕੇ ਉਹ ਵੀ ਉਹਨਾਂ ਦਾ ਬੈਟਰ ਹੋ ਜਾਣਾ ਹੈਗਾ। ਅਤੇ ਮੁੜ ਕੇ ਫਿਰ ਜੇਕਰ ਆਪਣਾ ਉਹਨਾਂ ਨੇ ਕੋਈ ਉਹਨਾਂ ਨੂੰ ਜ਼ਰੂਰਤ ਪੈਂਦੀ ਹੈਗੀ ਹੈ ਫਿਊਚਰ ਦੇ ਵਿੱਚ, ਤਾਂ ਫਿਰ ਉਸ ਅਕੋਰਡਿੰਗਲੀ ਉਸ ਤਰ੍ਹਾਂ ਵੀ ਦੇਖਿਆ ਜਾ ਸਕਦਾ ਹੈਗਾ। ਸੋ ਇਸੇ ਤੁਹਾਡੇ ਕਿਸੇ ਕਾਰਨ ਕਰਕੇ ਕੋਈ ਕਰਜ਼ੇ ਚੜ੍ਹ ਗਏ ਹੈਗੇ ਹੈ, ਮੋਰਗੇਜ ਦੇ ਨਾਲ ਨਾਲ ਕੋਈ ਹੋਰ ਮਹਿੰਗੇ ਭਾਵੇ ਕਰਜ਼ੇ ਹੈਗੇ ਹੈ, ਜਿਵੇਂ ਤੁਸੀਂ ਦੱਸਿਆ ਹੀ ਹੈ ਡਿਫਰੈਂਟ ਡੇਟਸ ਨੂੰ ਪੇਮੈਂਟਸ ਜਾਂਦੀਆਂ ਹੈਗੀਆਂ, ਡਿਫਰੈਂਟ ਇੰਟਰਸਟ ਰੇਟਸ ਹੈਗੇ ਹੈ ਜਿਹੜੇ ਕਿ ਜਨਰਲੀ ਕਾਫੀ ਹਾਈ ਇੰਟਰਸਟ ਰੇਟ ਡੈਟ ਹੁੰਦੇ ਹੈਗੇ ਹੈ, ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਕੰਸੋਲੀਡੇਟ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਤਿੰਨ ਆਪਸ਼ਨ ਆਮ ਤੌਰ 'ਤੇ ਸਿੱਧੂ ਸਾਹਿਬ ਅਵੇਲੇਬਲ ਹੋ ਸਕਦੀਆਂ ਹੈਗੀਆਂ, ਉਹ ਡਿਪੈਂਡ ਕਰਦਾ ਕਿ ਤੁਹਾਡੀ ਕੀ ਸਿਚੁਏਸ਼ਨ ਹੈ, ਅਕੋਰਡਿੰਗਲੀ ਆਪਾਂ ਤੁਹਾਨੂੰ ਤੁਹਾਡੀ ਪ੍ਰੋਬਲਮ ਦਾ ਸਲਿਊਸ਼ਨ ਰਿਕਮੈਂਡ ਕਰਦੇ ਹਾਂ। ਤਿੰਨ ਜਿਹੜੀਆਂ ਆਪਸ਼ਨ ਹੈਗੀਆਂ ਜੋ ਹੈਗੀਆਂ, ਰੀਫਾਈਨੈਂਸ ਕਰਕੇ ਕੀਤਾ ਜਾ ਸਕਦਾ ਹੈ, ਇਹ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਕੇ ਕੀਤਾ ਜਾ ਸਕਦਾ ਹੈ, ਕੁਝ ਕੇਸ ਦੇ ਵਿੱਚ ਜਿਹੜੀ ਸੈਕਿੰਡ ਮੋਰਗੇਜ ਆ ਉਹ ਵੀ ਕੀਤੀ ਜਾ ਸਕਦੀ ਹੈ। ਅਗੇਨ ਡਿਪੈਂਡ ਕਰਦਾ ਕਿ ਤੁਹਾਡੀ ਕੀ ਸਿਚੁਏਸ਼ਨ ਹੈ, ਉਹਦੇ ਮੁਤਾਬਕ ਹੀ ਤੁਹਾਡੀ ਪ੍ਰੋਬਲਮ ਦਾ ਸਲਿਊਸ਼ਨ ਰਿਕਮੈਂਡ ਕੀਤਾ ਜਾਂਦਾ ਹੈ। ਫੋਰ ਐਗਜ਼ਾਮਪਲ, ਤੁਸੀਂ $50,000 ਦੇ ਕਰਜ਼ੇ ਕ੍ਰੈਡਿਟ ਕਾਰਡਾਂ 'ਤੇ ਚੱਕੇ ਹੈ, ਤੁਸੀਂ $1,500 ਦੇ ਆਸ ਪਾਸ ਉਹਦੀ ਮਿਨੀਮਮ ਮੰਥਲੀ ਪੇਮੈਂਟ ਕਰਦੇ ਹੋ। ਦੂਜੇ ਪਾਸੇ ਆਹ ਜਿਹੜੀਆਂ ਤਿੰਨ ਆਪਸ਼ਨਸ ਦੀ ਗੱਲ ਕੀਤੀ ਹੈ, ਡਿਪੈਂਡ ਕਰਦਾ ਕਿਹੜੀ ਵਾਸਤੇ ਕੁਆਲੀਫਾਈ ਕਰਦੇ ਹੋ, ਜੇ ਕਿਹੜੀ ਵਾਸਤੇ ਆਪਟ ਕਰਦੇ ਹੋ, ਉਸੇ $50,000 ਦੀ ਕਿਸ਼ਤ $1,500 ਤੋਂ ਘੱਟ ਕੇ $225-$250 ਤੋਂ ਲੈ ਕੇ $450-$500 ਮਹੀਨੇ ਵੀ ਰਹਿ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਤੁਸੀਂ $50,000 ਦੇ ਕਰਜ਼ੇ ਦੇ ਪਿੱਛੇ ਮਹੀਨੇ ਦਾ $1,000 ਤੋਂ ਲੈ ਕੇ ਤਕਰੀਬਨ $1,200-$1,250 ਤੱਕ ਸੇਵ ਕਰ ਸਕਦੇ ਹੋ, ਤੁਹਾਡਾ ਕੈਸ਼ ਫਲੋ ਫਰੀ ਹੋ ਸਕਦਾ ਹੈ। ਪਹਿਲਾਂ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰੇ ਹੋਣ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀ, ਉਹ ਵੀ ਬੈਟਰ ਹੋ ਜਾਏਗਾ, ਤੁਹਾਡੀ ਪੇਮੈਂਟ ਵੀ ਇੱਕ ਬਣ ਜਾਏਗੀ ਔਰ ਤੁਹਾਡੇ ਡਾਲਰ ਵੀ ਸੇਵ ਹੋਣਗੇ। ਕਰਜ਼ੇ ਚੜ੍ਹੇ ਹੋਏ ਆ, ਘਰ ਹੈਗਾ, ਘਰ 'ਚ ਇਕੁਇਟੀ ਹੈਗੀ ਹੈ, ਇਹਦਾ ਕੋਈ ਨਾ ਕੋਈ ਹੱਲ ਲੱਭਣਾ ਚਾਹੁੰਦੇ ਹੋ, ਇਹਦੇ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈ, ਜਾਂ ਤੁਹਾਨੂੰ ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈਗੀ ਹੈ, ਤੁਸੀਂ ਮੋਰਗੇਜ ਨੂੰ ਰੀਫਾਈਨੈਂਸ ਕਰਨਾ ਹੈਗਾ ਜਾਂ ਘਰ ਖਰੀਦਣ ਬਾਰੇ ਸੋਚ ਰਹੇ ਹੈਗੇ ਹੋ, ਪ੍ਰੀ ਅਪਰੂਵਲ ਲੈਣੀ ਹੈ, ਪ੍ਰੀ ਅਸੈਸਮੈਂਟ ਕਰਨੀ ਹੈਗੀ ਹੈ, ਤੁਹਾਨੂੰ ਹਾਂ ਕਹਾਂਗੇ, ਮੋਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦੇਵਾਂਗੇ। ਨੰਬਰ ਹੈ ਜੀ 647-294-5503, ਨਰਦੀਪ ਸਿੱਧੂ 647-294-5503। ਟਾਈਮ ਦੇਣ ਲਈ ਧੰਨਵਾਦ ਜੀ।
0: ਧੰਨਵਾਦ ਜੀ। ਤੁਸੀਂ ਵੀ ਨਰਦੇਵ ਸਿੱਧੂ ਮੋਰਗੇਜ ਐਕਸਪਰਟ ਨਾਲ ਅੱਜ ਹੀ ਸਲਾਹ ਕਰੋ। ਫੋਨ ਨੰਬਰ ਹੈ 647-294-5503, 647-294-5503।
2: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
2: 905-564-6444।
3: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
4: ਪੁਣਾ ਜੋ ਸਟਾਟ ਕਰ ਦੇ, ਸਾਡਾ ਨਾਮ ਸੁਣ ਘਬਰਾਟ ਕਰ ਦੇ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ ਤੁਸੀਂ ਜੁੜੇ ਹੋਏ ਹੋ ਤਾਂ ਦੋਸਤੋ ਤੁਹਾਨੂੰ ਹੁਣ ਮਿਲਾਉਂਦੇ ਹਾਂ ਸਾਡੇ ਖਾਸ ਸਪਾਂਸਰ ਦੇ ਨਾਲ। ਸਾਡੇ ਨਾਲ ਜੁੜ ਚੁੱਕੇ ਨੇ ਮੋਰਗੇਜ ਕੁਈਨ, ਮੋਰਗੇਜ ਬ੍ਰੋਕਰ, ਬਹੁਤ ਹੀ ਤਜਰਬੇਕਾਰ ਅਤੇ ਮੋਰਗੇਜ ਫੀਲਡ ਵਿੱਚ ਐਕਸਪਰਟ ਨੀਲਮ ਸਹਿਦੋਵ ਸਾਡੇ ਨਾਲ ਜੁੜ ਚੁੱਕੇ ਨੇ, ਜਿਹਨਾਂ ਦਾ ਫੋਨ ਨੰਬਰ ਹੈ 6477 8710 6477 8710। ਮੈਂ ਤੁਹਾਨੂੰ ਪਰਸਨਲੀ ਦੱਸ ਸਕਦਾ ਹਾਂ ਕਿ ਜੇ ਤੁਸੀਂ ਮੋਰਗੇਜ ਰਿਨਿਊਅਲ ਫੇਸ ਕਰ ਰਹੇ ਹੋ, ਤੁਹਾਨੂੰ ਇਹ ਸਭ ਤੋਂ ਲੋਐਸਟ ਰੇਟ ਇਨ ਕੈਨੇਡਾ ਦਿਲਵਾ ਸਕਦੇ ਆ। ਤੁਸੀਂ ਜਿਹੜੇ ਮਰਜ਼ੀ ਬੈਂਕ ਨਾਲ ਜਾਂ ਲੈਂਡਰ ਨਾਲ ਆਲਰੇਡੀ ਹੋ, ਤੁਹਾਡੀ ਇੰਟਰਸਟ ਰੇਟ ਐਂਡ ਕਿਸ਼ਤ ਨੂੰ ਫਿਰ ਵੀ ਇਹ ਘਟਾ ਸਕਦੇ ਆ। ਅਤੇ ਜੇ ਹੋਰ ਵੀ ਕਰਜ਼ੇ ਲਏ ਹੋਏ ਨੇ ਉਹਨਾਂ ਦੀਆਂ ਕਿਸ਼ਤਾਂ ਵੀ ਵਿਆਜ ਵੀ ਘਟਾ ਸਕਦੇ ਆ। ਕੁੱਲ ਮਿਲਾ ਕੇ ਤੁਹਾਡੇ ਲਈ ਬਹੁਤ ਹੀ ਵਧੀਆ ਇੱਕ ਫਾਈਨੈਂਸ਼ੀਅਲ ਸਲਿਊਸ਼ਨ ਪੇਸ਼ ਕਰ ਸਕਦੇ ਨੇ। ਪਰ ਕਾਲ ਤਾਂ ਤੁਹਾਨੂੰ ਹੀ ਕਰਨੀ ਪੈਣੀ ਆ, ਸਲਾਹਾਂ ਤਾਂ ਜਿੰਨੇ ਮਰਜ਼ੀ ਤੁਹਾਨੂੰ ਦੇਈ ਜਾਈਏ ਪਰ ਕਾਲ ਤਾਂ ਤੁਹਾਨੂੰ ਹੀ ਕਰਨੀ ਪਊਗੀ। ਕਾਲ ਨੀਲਮ ਸਹਿਦੋਵ ਐਟ 6477 8710, ਅਤੇ ਉਹ ਵੀ ਟਾਈਮ ਸਿਰ ਪਹਿਲਾਂ, ਨਾ ਕਿ ਐਨ ਮੌਕੇ 'ਤੇ ਕਿ ਅਗਲੇ ਹਫ਼ਤੇ ਸਾਡੀ ਰਿਨਿਊਅਲ ਆ, ਕੁਛ ਹੋ ਸਕਦਾ ਜੀ, ਨਹੀਂ ਹੋ ਤਾਂ ਫਿਰ ਵੀ ਉਦੋਂ ਵੀ ਕੁਛ ਸਕਦਾ ਪਰ ਬਹੁਤ ਔਖਾ ਹੀ ਕੰਮ ਹੋ ਜਾਂਦਾ। ਸੋ ਨੰਬਰ ਤੁਸੀਂ ਹੁਣੇ ਸੇਵ ਕਰ ਲਓ, ਹੁਣੇ ਮਿਸ ਕਾਲ ਭੇਜੋ, ਹੁਣੇ ਹੀ ਗੱਲਬਾਤ ਕਰੋ ਨੀਲਮ ਸਹਿਦੋਵ 6477 8710। ਨੀਲਮ ਜੀ ਸਤਿ ਸ਼੍ਰੀ ਅਕਾਲ ਜੀ।
1: ਬਹੁਤ
0: ਲੋਕਾਂ ਨੂੰ ਲੱਗਦਾ ਹੈ ਕਿ ਜਿਹੜਾ ਮੇਰਾ ਕੋਈ ਕ੍ਰੈਡਿਟ ਸਕੋਰ ਆ ਉਹਦਾ ਹੀ ਇੱਕੋ ਇੱਕ ਚੀਜ਼ ਦਾ ਅਸਰ ਪੈਂਦਾ ਹੈਗਾ ਜਦੋਂ ਮੋਰਗੇਜ ਜਾਂ ਕੋਈ ਵੀ ਲੋਨ ਚਾਹੀਦਾ ਹੁੰਦਾ। ਪਰ ਕੀ ਦੱਸੋ, ਕੋਈ ਹੋਰ ਵੀ ਕਿਸਮ ਦਾ ਸਕੋਰ ਹੁੰਦਾ, ਕੋਈ ਬੈਂਕਰਪਸੀ ਦੇ ਕੋਈ ਲੈਣਾ ਦੇਣਾ ਹੁੰਦਾ ਹੈ, ਕੋਈ ਫਰਕ ਵੀ ਹੁੰਦਾ ਹੈ, ਕੋਈ ਡਿਫਰੈਂਟ ਡਿਫਰੈਂਟ ਕੋਈ ਬੈਂਕ ਕੁਛ ਚੈੱਕ ਕਰਦੀ ਹੈ ਮੋਰਗੇਜ ਟਾਈਮ 'ਤੇ? ਦੱਸੋ ਜੀ।
1: ਐਬਸੋਲਿਊਟਲੀ ਸਮਰਾਜ, ਮੈਨੂੰ ਨਹੀਂ ਲੱਗਦਾ ਇਹ ਵਾਲਾ ਕੁਐਸਚਨ ਅੱਜ ਤਾਈਂ ਕਿਸੇ ਨੇ ਏਅਰ ਤੇ ਪੁੱਛਿਆ, ਐਂਡ ਨੋਬਡੀ ਹੈਵ ਐਵਰ ਐਕਸਪਲੇਨਡ ਐਨੀਬਾਡੀ।
0: ਆਪਾਂ ਸਿਰਫ ਇੱਕੋ ਹੀ ਚੀਜ਼ ਸੁਣਦੇ ਆਂ ਕਿ ਕ੍ਰੈਡਿਟ ਸਕੋਰ ਕੀ ਆ ਤੇ ਇਨਕਮ ਕੀ ਆ, ਬਸ ਆਹੀ ਕਦੇ ਵੀ ਸੁਣਦੇ ਆਂ।
1: ਨੋਰਮਲੀ ਆਪਾਂ ਪੁੱਛਦੇ ਤੁਹਾਡਾ ਐਕੋਫੈਕਸ ਤੇ ਕੀ ਰਿਪੋਰਟ ਆ, ਟ੍ਰਾਂਸਫਰ ਤੇ ਕੀ ਆ, ਜਾਂ ਤੁਸੀਂ ਜਿਹੜੀ ਬੈਂਕ ਤੋਂ ਐਪ ਪਕੜਦੇ ਹੋ ਤੁਹਾਡਾ ਉਹ ਕ੍ਰੈਡਿਟ ਸਕੋਰ ਕਿੱਦਾਂ ਦਾ। ਉਹ ਕ੍ਰੈਡਿਟ ਸਕੋਰ ਹੁੰਦੇ ਆ ਉਹ ਤੁਹਾਡੇ ਦੇਖਣ ਲਈ ਹੁੰਦੇ ਆ, ਤੁਹਾਡੀ ਆਈਸ ਲਈ ਹੁੰਦੇ ਆ, ਤੁਹਾਨੂੰ ਪਤਾ ਹੁੰਦਾ ਕਿ ਆਪਾਂ ਕਿੱਥੇ ਕੀ ਦਿਸ ਦੈਟ ਵਿੱਚ ਤੁਹਾਡੇ ਲਈ ਇਸ ਪੁਆਇੰਟ ਇਸ ਕਾਲਡ ਅਨਦਰ ਕਾਈਂਡ ਆਫ ਕ੍ਰੈਡਿਟ ਸਕੋਰ, ਉਹ ਹੁੰਦਾ BNI। BNI ਹੁੰਦਾ ਕਿ ਉਹਦੀ ਵਰਜਨ ਹੈਗੀ ਆ ਬੈਂਕਰਪਸੀ ਨੈਵੀਗੇਟਰ ਇੰਡੈਕਸ। ਹੂ ਯੂਜ਼ਡ ਇਟ? ਲੈਂਡਰਸ ਲਾਈਕ ਬੈਂਕਸ, ਕ੍ਰੈਡਿਟ ਬਿਊਰੋ। ਉਹ ਕੀ ਕਰਦੇ ਆ, like they estimate the likelihood that consumer might file the bankruptcy within 12 months. Jinna toda BNI score jada oh high hai, chances are less ki tusi bankruptcy karoge ja consumer proposal karoge, ja jinna low hai chances are unni high ki tusi within next 12 months de vich tusi bankruptcy karoge। ਹੁਣ ਇਹ ਕਦੋਂ ਯੂਜ਼ ਕੀਤਾ ਜਾਂਦਾ ਤਾਂ ਕਿਉਂ ਯੂਜ਼ ਕੀਤਾ ਜਾਂਦਾ ਤੇ ਇਹਦੇ ਇਫੈਕਟਸ ਕੀ ਹੁੰਦੇ ਆ? ਇਹਨੂੰ ਪਹਿਲੀ ਗੱਲ ਤੇ ਹੁੰਦਾ ਹੀ ਕਿਉਂ ਆ BNI ਦਾ, ਕਿਉਂ ਲਾਈਕ ਵਾਟ ਇਫੈਕਟਸ ਦੈਟ ਕ੍ਰੈਡਿਟ ਸਕੋਰ? ਮੋਸਟ ਕਾਮਨ ਜਿਹੜੇ ਫੈਕਟਰਸ ਨੇ ਲਾਈਕ ਲੇਟ ਹੋ ਗਈ, ਲੇਟ ਪੇਮੈਂਟ ਹੋ ਗਈਆਂ, ਮਿਸਡ ਪੇਮੈਂਟ ਹੋ ਗਈਆਂ, ਹਾਈ ਕ੍ਰੈਡਿਟ ਕਾਰਡ ਬੈਲੈਂਸ ਹੋ ਗਏ, ਤੁਸੀਂ ਕਲੈਕਸ਼ਨਸ ਦੇ ਉੱਤੇ ਕਾਫੀ ਦੇਰ ਤੋਂ ਟਿਕੇ ਹੋਏ ਹੋ, ਐਗਜ਼ਿਸਟਿੰਗ ਡੈਟਸ ਜਿਹੜੀਆਂ ਤੁਹਾਡੀਆਂ ਕਾਫੀ ਲੌਂਗ ਟਾਈਮ ਤੋਂ ਨੇ, ਟੂ ਮੱਚ ਡੈਟਸ ਕੰਪੇਅਰ ਟੂ ਤੁਹਾਡੀ ਇਨਕਮ। ਉਦੋਂ ਦੀ ਰੀਸੈਂਟ ਕਾਫੀ ਸਾਰੀਆਂ ਇਨਕੁਆਇਰੀਆਂ, ਕਦੀ ਤੁਸੀਂ ਫੋਨ ਖਰੀਦਣ ਚਲੇ ਗਏ, ਕਦੀ ਫਰਨੀਚਰ ਖਰੀਦਣ ਚਲੇ ਗਏ, ਕਦੀ ਕਾਰਡ ਵਾਲਿਆਂ ਵੱਲੋਂ ਕਰਾ ਲਈਆਂ, ਤਾਂ ਪਲੈਂਟੀ ਇਨਕੁਆਇਰੀਜ਼ ਆਉਂਦੀਆਂ, ਉਹਦੇ ਨਾਲ ਵੀ ਡਿੱਗ ਜਾਂਦਾ। ਯੂਟੀਲਾਈਜੇਸ਼ਨ ਆਫ ਰਿਵੋਲਵਿੰਗ, ਜਿੰਨੇ ਵੀ ਤੁਹਾਡੇ ਅਕਾਊਂਟਸ ਨੇ ਰਿਵੋਲਵਿੰਗ ਇਸ ਕ੍ਰੈਡਿਟ ਕਾਰਡਸ ਕਾਈਂਡ ਆਫ ਥਿੰਗ, ਜਾਂ ਤੁਸੀਂ ਕੋਈ ਸੋਚਿਆ ਹੋਇਆ ਕਿ ਕੰਜ਼ਿਊਮਰ ਪ੍ਰਪੋਜ਼ਲ ਨੂੰ ਆਪਾਂ ਕਰ ਹੀ ਦੇਣਾ, ਤਾਂ ਉਹ ਤੁਹਾਡੇ ਚਾਂਸਿਸ ਆਰ ਦੇਅਰ। ਦਿਸ ਇਜ਼ ਵਾਟ ਇਫੈਕਟਸ ਦੈਟ ਤੁਹਾਡਾ BNI ਜਿਹੜਾ ਕ੍ਰੈਡਿਟ ਸਕੋਰ ਹੈ ਲੋ। ਹੁਣ ਇਹਦੇ 'ਚ ਕਿਸ ਟਾਈਪ ਦੇ ਸਕੋਰ ਹੁੰਦੇ ਨੇ? ਇਹਦੇ 'ਚ ਹੁੰਦਾ ਜੀ ਲੋ, ਮੀਡੀਅਮ ਐਂਡ ਹਾਈ। ਲੋ ਕਿੱਥੇ ਆ ਕਿ ਜਿਹਦੇ 'ਚ ਚਾਂਸਿਸ ਆਰ ਵੈਰੀ ਲੈਸ ਕਿ ਤੁਸੀਂ ਬੈਂਕਰਪਸੀ ਕਰੋਗੇ। ਮੀਡੀਅਮ, ਦੇਰ ਆਰ ਵਾਰਨਿੰਗਸ ਬਟ ਤੁਸੀਂ ਈਵਨ ਦੈਨ ਫਾਈਨ ਹੁੰਦੇ ਹੋ। ਹਾਈ, ਦੈਟ ਮੀਨਸ ਕਿ

0: ਤੁਹਾਡਾ ਬੀਐਨਏ ਸਕੋਰ ਘੱਟ ਹੈ ਨਾ, ਬੈਂਕ ਨੇ ਨੋ ਮੈਟਰ ਵਟ ਜਿੰਨੇ ਮਰਜ਼ੀ ਬੰਦੇ ਕਹੇ ਅੱਜ ਫਾਈਲ ਕਰ ਦਾਂਗੇ, ਹੋ ਜਾਏਗੀ 680 ਕ੍ਰੈਡਿਟ ਸਕੋਰ, ਆਪਾਂ ਕਰਾ ਦਾਂਗੇ, ਤੁਸੀਂ ਫਿਕਰ ਨਾ ਕਰੋ. ਨੋ, ਐਨਓ ਨੋ ਨੋ ਨੋ ਨੋ, ਅ ਬਿਗ ਨੋ. ਜੇ ਤੁਹਾਡਾ ਬੀਐਨਏ ਸਕੋਰ ਖਰਾਬ ਹੈ ਤਾਂ ਹੁਣ ਤੁਸੀਂ ਉਹਦੇ ਲਈ, ਕਿਉਂਕਿ ਤੁਹਾਨੂੰ ਤਾਂ ਦੱਸਿਆ ਨਹੀਂ ਜਾਂਦਾ, ਨਾ ਹੀ ਤੁਹਾਨੂੰ ਬਾਅਦ ਚ ਪਤਾ ਲੱਗਣਾ ਜੀ, ਕਿਉਂਕਿ ਦਿਸ ਇਜ਼ ਸਮਥਿੰਗ ਇੰਟਰਨਲ ਆਪਸ ਚ ਅੰਦਰ ਬੈਂਕ ਵਾਲਿਆਂ ਦੀ ਗੱਲ ਹੈ, ਤੁਹਾਡੇ ਤੱਕ ਕਿੱਦਾਂ ਪਹੁੰਚਦੀ ਹੈ. ਬੈਂਕ ਕਹਿੰਦਾ ਸੋਰੀ ਆਪਾਂ ਤੁਹਾਡੀ ਫਾਈਲ ਨਹੀਂ ਕਰਨੀ, ਫਿਰ ਤੁਸੀਂ ਬੀ ਲੈਂਡਰਾਂ ਦੇ ਭੱਜਦੇ ਫਿਰਦੇ ਹੋ ਕਿ ਯੈਸ ਇਹ ਤੇ ਨਹੀਂ ਹੋਈ, ਉਹਦਾ ਕਾਰਨ ਸੀਗਾ ਕਿ ਆਪਾਂ ਹੁਣ ਬੀ ਤੇ ਚੱਲ ਜਾਂਦੇ ਹਾਂ. ਇਸ ਤੋਂ ਸਾਰੀਆਂ ਚੀਜ਼ਾਂ ਤੋਂ ਬਚਣ ਲਈ, ਕਿਉਂਕਿ ਤੁਹਾਨੂੰ ਤਾਂ ਪਤਾ ਹੀ ਨਹੀਂ ਲੱਗਣਾ ਕਿ ਤੁਹਾਡਾ ਬੀਐਨਏ ਸਕੋਰ ਹੈ ਕਿੰਨਾ, ਇਹਨਾਂ ਚੀਜ਼ਾਂ ਤੋਂ ਬਚਣ ਲਈ ਤੁਸੀਂ ਕੀ ਪ੍ਰੀਕੋਸ਼ਨਸ ਲੈ ਸਕਦੇ ਹੋ. ਮੇਕ ਸ਼ੋਰ ਤੁਹਾਡੀਆਂ ਜਿੰਨੀਆਂ ਵੀ ਡੈਬਟਸ ਨੇ, ਸਪੈਸ਼ਲੀ ਰਿਵੋਲਵਿੰਗ ਡੈਬਟਸ ਨੇ ਜਾਂ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਹੈ, ਕਿਤੋਂ ਦੀ ਕੋਈ ਫੋਨ ਬਿੱਲ ਹੈ, ਕੋਈ ਫਲਾਣਾ ਬਿੱਲ, ਧਮਕਾ ਬਿੱਲ, ਟਾਈਮ ਸਿਰ ਦਿੱਤਾ ਜਾਵੇ. ਜੇ ਤੁਸੀਂ ਉਹਨੂੰ ਟਾਈਮ ਸਿਰ ਨਹੀਂ ਦਿੰਦੇ, ਲੌਂਗਰ ਸਟੇਜ ਇਨ ਦਾ ਮਾਰਕੀਟ, ਕਿ ਤੁਸੀਂ ਪੇ ਨਹੀਂ ਕੀਤਾ ਹੋਇਆ, the more it affects on your DNA score. As I said, I don't think so anybody ever have explained this score. ਤੁਸੀਂ ਇੱਕ ਕਰਾ ਵੀ ਲੈਂਦੇ ਹੋ, ਤੁਹਾਡੀਆਂ ਜਿਹੜੀਆਂ ਡੈਥ ਸੀ ਤੁਸੀਂ ਪੇ ਵੀ ਕਰਤੀਆਂ, ਪੇ ਕਰਨ ਤੋਂ ਬਾਅਦ ਤੁਹਾਡਾ ਕ੍ਰੈਡਿਟ ਸਕੋਰ ਫਿਰ ਵੀ ਠੀਕ ਹੋ ਗਿਆ, ਈਵਨ ਦੈਨ ਬੈਂਕ ਸੇਜ਼ ਨੋ ਬਿਕੋਜ਼ ਤੁਹਾਡਾ BNA ਸਕੋਰ ਇਜ਼ ਲੋ. I think I have explained very well. ਜੇ ਤੁਹਾਨੂੰ ਇਸ ਮਾਮਲੇ ਬਾਰੇ ਜ਼ਿਆਦਾ ਜਾਣਕਾਰੀ ਕਰਨੀ ਹੈ ਤਾਂ ਆਫ ਕੋਰਸ ਯੂ ਕੈਨ ਬਾਈ ਆਲਵੇਜ਼ ਕਾਲ ਇਨ ਨੀਲਮ ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਇੰਸ, ਨੀਲਮ ਸਰਵ, 647-739-8710. ਨਾਲ ਇੱਕ ਦੂਜੀ ਗੱਲ ਕੁਇਕਲੀ ਜਲਦੀ ਮੈਂ ਫਿਨਿਸ਼ ਕਰਾਂਗੀ, ਆਈ ਨੋ ਦਿਸ ਸ਼ੋਰਟੇਜ ਆਫ ਟਾਈਮ. ਰਿਨਿਊਅਲ ਐਂਡ ਰੀਫਾਈਨੈਂਸ, ਮੈਂ ਸਿਰਫ ਇੱਕ ਐਗਜ਼ਾਮਪਲ ਦੇ ਕੇ ਗੱਲ ਫਿਨਿਸ਼ ਕਰ ਦਿੰਦੀ ਹਾਂ. ਮੰਨ ਲਓ ਤੁਹਾਡਾ ਮਿਲੀਅਨ ਦਾ ਮਕਾਨ ਸੀ, 700-700 ਜੇ ਤੁਸੀਂ ਏ ਲੈਂਡਰ ਨਾਲ ਮੋਰਗੇਜ ਲਿੱਤੀ, 100,000 ਦੇ ਤੁਸੀਂ ਪ੍ਰਾਈਵੇਟ ਚੱਕ ਲਈ ਕਿਉਂਕਿ ਤੁਹਾਡੇ ਕੋਲ ਕੰਮਾਂ ਕਾਰਾਂ ਦੀ ਘਾਟ ਸੀ ਜਾਂ ਵਟ ਐਵਰ ਦੈਟ ਨੀਡ ਦ ਮਨੀ, ਬੇਸਮੈਂਟ ਬਣਵਾਉਣੀ ਸੀ, ਵਿਆਹ ਤੇ ਜਾਣਾ ਸੀ, ਵਟ ਐਵਰ, ਤੁਸੀਂ 100,000 ਪ੍ਰਾਈਵੇਟ ਲੈ ਲਿਆ. 100,000 ਉੱਤੇ ਤੁਸੀਂ ਸਿਰਫ ਇੰਟਰਸਟ ਦੇਈ ਜਾ ਰਹੇ ਹੋ $1,100 ਪਰ ਮੰਥ ਫੋਰ ਏ ਈਅਰ ਮਿਨੀਮਮ. ਸੋ ਬਜਾਏ ਕਿ ਉਹਨੂੰ ਦੇਣ ਦੇ, ਇਹਨੂੰ ਤੁਸੀਂ ਰਲਾ ਸਕਦੇ ਹੋ, ਇਨ ਸਰਫ 700 ਦੀ ਮੋਰਗੇਜ ਇਹਨੂੰ 8,00,000 ਦੀ ਬਣਾ ਸਕਦੇ ਹੋ, ਤਾਂ ਕਿ ਸਮਾਲਰ ਪੇਮੈਂਟ ਹੋ ਜਾਣਗੇ, ਜਿਹੜਾ $1,000 ਖੂਹ ਖਾਤੇ ਚ ਸੁੱਟਦੇ ਪਿਆ ਉਹ ਨਹੀਂ ਹੋਏਗਾ. ਦੂਜੀ ਐਗਜ਼ਾਮਪਲ ਹੈ, ਮਿਲੀਅਨ ਦਾ ਘਰ ਹੈ, 6.5 ਦੀ ਤੁਹਾਡੀ ਪਹਿਲੀ ਮੋਰਗੇਜ ਹੈ, 100,000 ਦੀ ਦੂਜੀ ਮੋਰਗੇਜ ਹੈ, 10,000 ਦਾ ਕ੍ਰੈਡਿਟ ਕਾਰਡ, 20,000 ਦਾ ਕ੍ਰੈਡਿਟ ਕਾਰਡ, 10,000 ਦਾ ਕ੍ਰੈਡਿਟ ਕਾਰਡ, 15,000 ਦੀ ਲਾਈਨ ਆਫ ਕ੍ਰੈਡਿਟ ਫੁਲੀ ਯੂਜ਼ਡ. ਜਿਹੜੀ ਕ੍ਰੈਡਿਟ ਕਾਰਡ ਦੀਆਂ ਪੇਮੈਂਟਸ ਨੇ ਤੁਸੀਂ ਮਿਨੀਮਮ ਪੇਮੈਂਟ ਕਰੀ ਜਾਂਦੇ ਹੋ, ਕਰੀ ਜਾਂਦੇ ਹੋ, ਅਗੇਨ ਜਿਹੜੀਆਂ ਮਿਨੀਮਮ ਪੇਮੈਂਟਸ ਨੇ ਦੇ ਡੂ ਨੋਟ ਕਾਊਂਟ ਯੂਅਰ ਬੈਲੈਂਸ. ਸੈਕਿੰਡ ਮੋਰਗੇਜ ਮਿਨੀਮਮ ਪੇਮੈਂਟ ਡੂ ਨੋਟ ਕਾਊਂਟ ਤੁਹਾਡਾ ਐਕਚੁਅਲ ਬੈਲੈਂਸ, ਬੈਲੈਂਸ ਉੱਥੇ ਦਾ ਉੱਥੇ ਖੜਾ. ਵਟ ਆਈ ਕੈਨ ਡੂ, ਮੰਨ ਲਓ ਤੁਸੀਂ ਹੁਣ ਇਸ ਵੇਲੇ ਸਪੋਜ਼ਿੰਗ ਤੁਹਾਡੇ 20 ਸਾਲ ਰਹਿੰਦੇ ਆ ਮੋਰਗੇਜ ਖਤਮ ਹੋਣ ਨੂੰ, ਵਿਚ ਇਜ਼ ਐਮੋਰਟਾਈਜੇਸ਼ਨ, ਵੀ ਵਿਲ ਰੀਸਟਾਰਟ ਦਿਸ. 30 ਜਾਂ 35 ਸਾਲ ਦੀ ਐਮੋਰਟਾਈਜੇਸ਼ਨ ਲੈ ਕੇ ਸਮਾਲਰ ਪੇਮੈਂਟਸ, ਵਨ ਪੇਮੈਂਟ ਜਸਟ ਮੋਰਗੇਜ, ਦੀ ਮੋਰਗੇਜ ਪੇਮੈਂਟ ਇਜ਼ ਦੀ ਸਮਾਲੈਸਟ ਇੰਟਰਸਟ ਰੇਟ ਯੂ ਪੇ ਔਨ ਯੂਅਰ ਪੇਮੈਂਟ. ਠੀਕ ਹੈ, ਬੈਟਰ ਅਫੋਰਡੇਬਿਲਿਟੀ, ਸਟ੍ਰੈਸ ਫ੍ਰੀ, ਡੈਟ ਫ੍ਰੀ, ਚੱਕੋ ਫੋਨ, ਖੜਕਾਓ ਪੈਂਤੀ, ਮੋਰਗੇਜ ਬ੍ਰੋਕਰ, ਮੋਰਗੇਜ ਅਲਾਇੰਸ, ਮੋਰਗੇਜ ਕੁਈਨ, ਨੀਲਮ ਸਰਵ. 6477398710.
1: Thank you, Samraj. Thank you, G. Tussi number note kar lo, Neelam Sadov, 6477398710. 6477398710. Dosto, aaj 8:30 baje NBA Finals. Spurs and Knicks de opposite vich hai. Game bhi dekho, us to pehla barbecue bhi karo kyunki inna khoobsurat mausam hai. Te apni nearly Indian Fruitland and Tandoori Grill location de pahuncho. Chahe baneya banaya veg, non-veg food tusi take out karna hove, ja fir tuhanu raw masala lagya hoya chicken, fish, goat, beef chahida hove. 45 Dusk Drive, Dusk to Chinkoozie, Brampton, 15 Fander Way by Boveyard and Chinkoozie, 9985 McVean Drive, McVean and Castlemore, 1465 Mayfield Road, Mayfield and Credit View, Caledon, Brampton border te, jaan fir sab toh nami 5 Brampton location, 25 Sandalwood Parkway West at Sandalwood and Herne Terry, poncho, jaan fir tusi 33 Farley Drive, Guelph, Jaffers 600 Haspeller Road, Cambridge, grocery shopping vi, raw meat vi, masala lagya hoya meat vi, te bane bane veg te non-veg dishes vi, tuhanu aaj Indian Fruitland and Tandoori Grill te milenge, te utthe aaj hi ek bahut shandar, bahut hi vaddi mega sale shuru ho chuki hai. Je dosto tusi apne aap rehne de layi ja investment layi ek vadhiya ek project labh rahe ho, team Sidhu leke aaye ne Caledon shehar de vich, The Gore Road.

0: ਐਂਡ ਮੇਈਫੀਲਡ ਰੋਡ 'ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਘਰ ਤਿਆਰ ਹੋਣੇ ਆ। ਮੈਸਿਵ ਮੈਸਿਵ ਮੈਸਿਵ ਨਿਊ ਡਿਵੈਲਪਮੈਂਟ ਅਤੇ ਪਹਿਲੇ ਫੇਜ਼ ਦੇ ਵਿੱਚ ਹੀ VIP ਤੁਹਾਡੇ ਲਈ ਐਕਸੈਸ ਲੈ ਕੇ ਆਏ ਨੇ। 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ, ਸੈਮੀ ਡੀਟੈਚ ਅਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ। ਸੋ ਟ੍ਰੈਡੀਸ਼ਨਲ ਦੋ ਫਲੋਰ ਦੋ ਸਟੋਰੀ ਵਾਲੇ ਕੰਪਲੀਟਲੀ ਫਰੀ ਹੋਲਡ ਟਾਊਨ ਹਾਊਸਿਸ, ਵੱਡੇ ਬੈਕਯਾਰਡ ਦੇ ਨਾਲ, ਅਨਫਿਨਿਸ਼ ਬੇਸਮੈਂਟ ਦੇ ਨਾਲ, ਲੋ 700,000 ਦੀ ਰੇਂਜ ਦੇ ਵਿੱਚ ਬੁੱਕ ਕਰ ਸਕਦੇ ਹੋ। ਸੈਮੀ ਡੀਟੈਚ ਘਰ ਸਿਰਫ 800,000 ਦੀ ਰੇਂਜ ਦੇ ਵਿੱਚ ਇਨ ਦੀ 800 ਬੁੱਕ ਕਰ ਸਕਦੇ ਹੋ। ਅਤੇ ਸਭ ਤੋਂ ਖਾਸ ਤਾਂ ਜਿਹੜੇ ਲੋਕ ਇੱਕ ਪ੍ਰੋਜੈਕਟ ਦੀ ਵੇਟ ਕਰ ਰਹੇ ਸੀ ਜਿਹਦੇ ਵਿੱਚ ਵੱਡਾ ਘਰ, ਡੀਟੈਚ ਘਰ, ਸਾਰਾ ਕੁਛ ਹੀ ਸਾਨੂੰ ਸਾਰੀਆਂ ਹੀ ਸੇਵਾਵਾਂ ਸਹੂਲਤਾਂ ਵਿੱਚ ਹੀ ਮਿਲਣ ਅਤੇ ਪ੍ਰਾਈਸ ਵੀ ਕਮਾਲ ਦੀ ਹੋਵੇ, ਵੇਟ ਨੋ ਮੋਰ। ਡਬਲ ਕਾਰ ਗਰਾਜ, ਵੱਡੇ ਡੀਟੈਚ ਘਰ ਸਿਰਫ 900,000 ਦੀ ਰੇਂਜ ਦੇ ਵਿੱਚ, ਚਾਹੇ ਫਸਟ ਟਾਈਮ ਹੋਮ ਬਾਏ ਹੋ ਚਾਹੇ ਇਨਵੈਸਟਰ ਹੋ। ਸੋ ਪਬਲਿਕ ਰਿਲੀਜ਼ ਤੋਂ ਪਹਿਲਾਂ ਬੈਸਟ ਲਾਟ, ਕੋਰਨਰ ਲਾਟ, ਐਂਡ ਲਾਟ ਦੇ ਲਈ ਅਤੇ ਗੇਰੰਟੀ ਲਾਟ ਦੇ ਲਈ ਟੀਮ ਸਿੱਧੂ ਨੂੰ ਕਾਲ ਕਰੋ ਜਾਂ ਟੈਕਸ ਕਰੋ ਜਾਂ ਵਟਸਐਪ ਕਰੋ 416-302-0016 416-302-0016 416-302-0016 ਅਤੇ ਨਾਲ ਦੇ ਹੁਣ ਤੁਹਾਨੂੰ ਮਿਲਾਉਂਦੇ ਹਾਂ ਐਂਡ 'ਤੇ ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਕੁਲਦੀਪ ਸਿੰਘ, KD ਹੋਮਿਓਪੈਥੀ। 47 ਸਾਲਾਂ ਤੋਂ ਤੁਹਾਨੂੰ ਇਹ ਹੋਮਿਓਪੈਥੀ ਦੀਆਂ ਸੇਵਾਵਾਂ ਪ੍ਰੋਵਾਈਡ ਕਰਦੇ ਆ ਰਹੇ ਨੇ ਅਤੇ ਜਿਹੜੀ ਵੀ ਕੋਈ ਤੁਹਾਨੂੰ ਦਵਾਈ ਦਿੰਦੇ ਆ ਉਹ ਹੈਲਥ ਕੈਨੇਡਾ ਅਪਰੂਵਡ ਦਵਾਈ ਹੀ ਹੁੰਦੀ ਹੈ, ਬਿਨਾਂ ਸਾਈਡ ਇਫੈਕਟ ਤੋਂ ਦਵਾਈ ਹੁੰਦੀ ਹੈ, ਆਲ ਨੈਚੁਰਲ, ਤੁਹਾਨੂੰ ਜੜ੍ਹ ਤੋਂ ਠੀਕ ਕਰਨ ਵਾਲੀ ਦਵਾਈ ਹੁੰਦੀ ਹੈ। 47 ਸਾਲ ਦਾ ਤਜ਼ਰਬਾ ਹੈ, ਕੋਈ ਵੀ ਨੋਰਥ ਅਮੈਰੀਕਾ ਦੇ ਵਿੱਚ ਮੈਨੂੰ ਲੱਗਦਾ ਹੈ ਨਹੀਂ ਇਹਨਾਂ ਦਾ ਕੋਈ ਵੀ ਕੰਪਟੀਸ਼ਨ ਵੀ ਕਰ ਸਕਦਾ ਹੈ ਇਨ 47 ਈਅਰਸ ਆਫ ਐਕਸਪੀਰੀਅੰਸ। ਫੋਨ ਨੰਬਰ ਹੈ 647-818-0055, ਡਾਕਟਰ ਕੁਲਦੀਪ ਸਿੰਘ 647-818-0055। ਬਰੈਂਪਟਨ ਦੇ ਵਿੱਚ ਏਅਰਪੋਰਟ ਅਤੇ ਕੁਈਨ ਦੀ ਨੁੱਕਰ ਅਤੇ ਜਿਹੜਾ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ 20 ਮੇਅਰ ਟਾਈਮ ਅੰਟੇਰੀਓ ਬੁਲਵਰਡ ਨੰਬਰ 2 ਦੇ ਵਿੱਚ ਇਹਨਾਂ ਦਾ ਦਫ਼ਤਰ ਹੈ। ਡਾਕਟਰ ਸਾਹਿਬ ਆਪਣਾ ਮੈਸੇਜ ਦਿਓ ਜੀ ਪਲੀਜ਼।
1: ਹਾਂਜੀ ਸਿਮਰਾਜ ਜੀ, ਤੁਹਾਨੂੰ ਸਾਰੇ ਸੁਣੋ ਸਤਿ ਸ਼੍ਰੀ ਅਕਾਲ ਐਂਡ ਗੁੱਡ ਈਵਨਿੰਗ। ਸਿਮਰਾਜ ਜੀ, ਅੱਜ ਮੈਂ ਆਟੋਮੋਬਾਈਲ ਡੀਲ ਬਾਰੇ ਜਾਣਕਾਰੀ ਦੇਵਾਂਗਾ। ਪਹਿਲਾਂ ਤਾਂ ਮੈਂ ਕਹਿੰਦਾ ਹੁੰਦਾ ਕੋਈ ਵੀ ਇਸ਼ੂ ਹੈ, ਕਿਸੇ ਵੱਡੇ ਤੋਂ ਵੱਡਾ ਇਸ਼ੂ ਹੈ, ਤੁਹਾਨੂੰ ਕੋਈ ਪ੍ਰੋਬਲਮ ਹੈਗੀ ਹੈ, ਐਲਰਜੀ ਹੈ, ਕੋਲਾਈਟਿਸ ਹੈ, ਥਾਇਰਾਇਡ ਦੀ ਪ੍ਰੋਬਲਮ ਹੈ, ਕੋਲੈਸਟਰੋਲ ਹੈ, ਡਾਇਬਟੀਜ਼ ਹੈਗੀ ਹੈ, ਐਂਗਜਾਇਟੀ, ਡਿਪਰੈਸ਼ਨ, ਆਰਥਰਾਈਟਿਸ, ਕਿਸੇ ਤਰ੍ਹਾਂ ਦੀ ਆਰਥਰਾਈਟਿਸ ਹੈਗੀ ਹੈ, ਐਗਜ਼ੀਮਾ ਹੋ ਗਿਆ, ਸਰਾਸ਼ੀਆ ਹੋ ਗਿਆ, ਸਲੀਪ ਐਪਨੀਆ, ਮੇਟਲ ਕਰੋ ਮੇਰੇ ਕੋਲ। ਦੇਖੋ ਜੀ, ਜੋ ਵੀ ਲਿਸਨ ਸੁਣ ਰਿਹਾ ਆ ਕੇ ਦੇਖ ਸਕਦਾ, ਹਰ ਤਰ੍ਹਾਂ ਦੇ ਪੇਸ਼ੈਂਟ ਨੇ, ਉਹ ਪੂਰੀ ਦੁਨੀਆਂ ਦਾ ਪੇਸ਼ੈਂਟ ਨੇ, ਜਿਹੜਾ ਦੇਖਣਾ ਚਾਹੁੰਦਾ ਦੇਖ ਸਕਦਾ ਆ ਕੇ ਮੇਰੇ ਕੋਲ ਜੇ। ਉਹ ਮੈਂ ਬਹੁਤ ਡਿਵੋਟਡ ਹੈਗਾ ਆਪਣੇ ਕੰਮ ਪਿੱਛੇ, ਜੋ ਕਹਿੰਦਾ ਕਿ ਹੋਮਿਓਪੈਥੀ ਸਲੋ ਹੈਗੀ ਹੈ, ਕੰਮ ਨਹੀਂ ਕਰਦੀ, ਜ਼ਰੂਰ ਮੇਰੇ ਕੋਲ ਵਿਜਿਟ ਕਰਨਾ, ਮੈਂ ਪ੍ਰੂਫ ਕਰਾਂਗਾ ਕਿ ਹੋਮਿਓਪੈਥੀ ਤੋਂ ਬੈਸਟ ਕੋਈ ਦਵਾਈ ਨਹੀਂ। ਸਿਮਰਾਜ ਜੀ, ਮੇਰੇ ਕੋਲ ਕਈ ਇਹੋ ਜਿਹੇ ਪੇਸ਼ੈਂਟ ਨੇ, ਕਈ ਵਾਰੀ ਨਾ ਜਦੋਂ ਪ੍ਰੋਬਲਮ ਹੁੰਦੀ ਹੈ, ਡਿਪੈਂਡ ਕਰਦੀ ਹੈ ਪ੍ਰੋਬਲਮ, ਕਈ ਇੱਕ ਖੁਰਾਕ ਨਾਲ ਪਤਾ ਲੱਗ ਜਾਂਦਾ, ਕਈ ਨਾਲ ਦੂਜੇ ਸਾਲ, ਦੋ ਸਾਲ, ਚਾਰ ਸਾਲ, ਡਿਪੈਂਡ ਕਰਦਾ ਪੇਸ਼ੈਂਟ ਤੋਂ ਪੇਸ਼ੈਂਟ ਨੇ। ਠੀਕ ਹੈ, ਹੁਣ ਮੇਰੇ ਕੋਲ ਇਹੋ ਜਿਹੇ ਪੇਸ਼ੈਂਟ ਨੇ ਜਿਹੜੇ ਜੇ ਹਰ ਬਿਮਾਰੀ ਦੇ ਪੇਸ਼ੈਂਟ ਠੀਕ ਨੇ ਮੇਰੇ ਕੋਲ, ਕੋਈ ਵੀ ਪੇਸ਼ੈਂਟ ਹੈਗਾ ਤੁਹਾਨੂੰ। ਹੁਣ ਤੁਸੀਂ ਆਟੋਮਿਊਨਿਟੀ ਬਾਰੇ ਆਪਾਂ ਜਾਣਕਾਰੀ ਦਿੰਦੇ ਹਾਂ, ਇਹਦੇ ਰੂਮੇਟਾਇਡ ਆਰਥਰਾਈਟਿਸ ਹੈਗੀ ਹੈ, ਸੋਰਾਇਸਿਸ, ਮਲਟੀਪਲ ਸਕਲੈਰੋਸਿਸ, ਲੀਪਸ, ਇਨਫਲਾਮੇਟਰੀ ਬਾਵਲ ਡਿਜ਼ੀਜ਼, ਕਰੋਨ ਡਿਜ਼ੀਜ਼, ਅਲਸਰੇਟਿਵ ਕੋਲਾਈਟਿਸ, ਗ੍ਰੇਵਸ ਡਿਜ਼ੀਜ਼, ਜੌਰਗਨ ਸਿੰਡਰੋਮ, ਵੈਸਕੁਲਾਈਟਿਸ, ਪਰਨੀਸਿਸ, ਅਨੀਮੀਆ, ਸੀਲੀਅਕ ਡਿਜ਼ੀਜ਼, ਇਹ ਸਾਰੀਆਂ ਆਟੋਮਿਊਨਿਟੀਜ਼ ਨੇ। ਇਹਦੇ 'ਚ ਹੁੰਦਾ ਕੀ ਹੈ, ਸਾਡਾ ਇਮਿਊਨ ਸਿਸਟਮ ਦੇ ਵਿੱਚ ਜਿਹੜਾ ਤੁਹਾਡਾ ਹੁੰਦਾ ਵਾਇਰਸ, ਔਰ ਇਹਦੇ ਤੋਂ ਇਹ ਤੁਹਾਡਾ ਵਾਇਰਸ ਅਤੇ ਬੈਕਟੀਰੀਆ ਤੋਂ ਬਚਾਉਂਦਾ, ਉਹਦੇ ਕਰਕੇ ਇਹ ਸਾਡਾ ਇਮਿਊਨ ਸਿਸਟਮ ਜਾਂ ਬਾਈ ਮਿਸਟੇਕ ਅਟੈਕ ਕਰ ਜਾਂਦੀ ਹੈ, ਉਹਦੇ ਕਰਕੇ ਇਮਿਊਨ ਸਿਸਟਮ ਆਟੋਮਿਊਨਿਟੀ ਹੁੰਦੀ ਹੈ। ਤੋ ਕਿਸੇ ਨੂੰ ਵੀ ਇਹ ਆਟੋਮਿਊਨਿਟੀਜ਼ ਹੈਗੀ ਹੈ, ਹੋਰ ਕੋਈ ਇਸ਼ੂ ਹੈਗਾ ਜ਼ਰੂਰ ਮੇਰਾ ਨੰਬਰ ਯਾਦ ਰੱਖੋ। ਦੇਖੋ ਜਿਵੇਂ ਕੋਈ ਵੀ ਚੀਜ਼ ਹੈਗੀ ਹੈ, ਥਾਇਰਾਇਡ ਹੋ ਗਿਆ, ਕੋਲੈਸਟਰੋਲ ਹੋ ਗਿਆ, ਜਾਂ ਪ੍ਰੀ ਡਾਇਬਟਿਕ ਹੈਗੀਆਂ, ਜਿਵੇਂ ਦੈਟ ਇਜ਼ ਦਾ ਰਾਈਟ ਟਾਈਮ ਟੂ ਸਟਾਰਟ ਹੋਮਿਓਪੈਥੀ। ਕੋਲੈਸਟਰੋਲ ਜਿਵੇਂ ਤੁਹਾਨੂੰ ਡਾਕਟਰ ਕਹਿ ਰਿਹਾ ਕਿ ਕੋਲੈਸਟਰੋਲ ਹੋ ਰਿਹਾ, ਦੈਟ ਇਜ਼ ਦਾ ਰਾਈਟ ਟਾਈਮ। ਜੇ ਤੁਸੀਂ ਕੋਈ ਦਵਾਈ ਸ਼ੁਰੂ ਵੀ ਕਰ ਲਈ ਹੈ ਤਾਂ ਵੀ ਤੁਸੀਂ ਦਵਾਈ ਨਾਲ ਸਾਡੇ ਖਾ ਸਕਦੇ ਹੋ, ਸਭ ਤੋਂ ਵੱਡੀ ਚੀਜ਼ ਹੈ ਤਾਂ ਕੋਈ ਸਾਈਡ ਇਫੈਕਟ ਨਹੀਂ ਹੈਗਾ। ਮੇਰਾ ਨੰਬਰ ਨੋਟ ਕਰੋ 647-818-0055-647-818-0055 ਦੇ ਕਰੀਬ ਕਾਲ ਕਰਕੇ ਆ ਸਕਦੇ ਹੋ। ਮੇਰੀ ਕਲੀਨਿਕ ਐਵਰੀ ਡੇ 11 ਵਜੇ ਤੋਂ 7 ਵਜੇ ਤੱਕ ਹੁੰਦੀ ਹੈ, ਟਿਊਜ਼ਡੇ ਮੇਰਾ ਆਫ ਹੁੰਦਾ। 647-818-0055-647 818-0055 ਡਾਲ ਕਦੇ ਵੀ ਕਾਲ ਕਰਕੇ ਆ ਸਕਦੇ ਹੋ।
0: ठीक कर चुके ने एन कैमो कैम कर चुके ने। नंबर है 6478180055 6478180055। चाहे जिनी नवी जिनी पुरानी जेड़ी मर्जी बीमारी ए जड़ तो ਆਲ ਨੈਚੁਰਲ ਤਰੀਕੇ ਨਾਲ ਬਿਨਾਂ ਸਾਈਡ ਇਫੈਕਟ ਤੋਂ ਹੈਲਥ ਕੈਨੇਡਾ ਪਰੂਫ ਦਵਾਈਆਂ ਨਾਲ ਹੀ ਤੁਹਾਨੂੰ ਠੀਕ ਕਰਦੇ ਨੇ। ਸੋ ਨੰਬਰ 6478180055 ਅਪੋਇੰਟਮੈਂਟ ਬੁੱਕ ਕਰੋ ਅਤੇ ਜਾ ਕੇ ਮਿਲੋ ਏਅਰਪੋਰਟ 'ਤੇ ਕੁਈਨ ਦੀ ਨੁੱਕਰ 'ਤੇ 20 Maritime ਇੰਟੀਰੀਅਰ ਬੁਲਵਰਡ ਯੂਨਿਟ ਨੰਬਰ 2 ਵੱਡੇ ਹੋਮ ਡੀਪੂ ਵਾਲੇ ਪਲਾਜ਼ੇ ਵਿੱਚ। ਆਹ ਸੀ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ। ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਦੋਸਤੋ, ਸਾਡੇ ਕਿਸੇ ਐਡਵਰਟਾਈਜ਼ਰ ਦਾ ਫੋਨ ਨੰਬਰ ਚਾਹੀਦਾ ਹੋਵੇ, ਤੁਸੀਂ ਆਪਦੇ ਬਿਜ਼ਨਸ ਨੂੰ ਸਾਡੇ ਨਾਲ AM530 ਦੇਸ਼ ਪ੍ਰਦੇਸ਼ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ, ਗਿਵ ਅਸ ਅ ਕਾਲ, ਅ ਟੈਕਸਟ, ਅ ਵਟਸਐਪ ਐਟ 416-456-3381 416-457-3381। ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸਮਰਾਜ ਸਿੱਧੂ ਨਾਲ ਤੁਸੀਂ ਕੋਈ ਵੀ ਲਾਈਫ ਇੰਸ਼ੋਰੈਂਸ, ਡਿਸਬਿਲਿਟੀ, ਕ੍ਰਿਟੀਕਲ ਇਲਨੈਸ, ਸੁਪਰ ਵੀਜ਼ਾ, ਵਿਜ਼ਟਰ ਵੀਜ਼ਾ ਇੰਸ਼ੋਰੈਂਸ ਬਾਰੇ ਕੋਈ ਵੀ ਸਲਾਹ ਮੇਰੇ ਨਾਲ ਕਰਨਾ ਚਾਹੁੰਦੇ ਹੋ, ਸੇਮ ਨੰਬਰ 416-457-3381 416-457-3381। ਇੱਥੇ ਤੋਂ ਆ ਗਿਆ ਜੀ, ਸਤਿ ਸ਼੍ਰੀ ਅਕਾਲ।

0: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ 'ਤੇ ਲਿਵਿੰਗ ਡੈਨਿੰਗ ਅਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਡ 'ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ 'ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
1: Ontario continues to let 80% of trucking fleets share the road with our families without having been through a single safety audit. Right now, thousands of transports are operating under a so-called satisfactory or unaudited rating, meaning no one has actually inspected them. This isn't complicated. Open the scales 24/7. The Ontario government shouldn't be gambling with our safety. Visit ontariosafety.ca for details. Paid for by the Ontario Trucking Association's Stop Illegal Trucking campaign.
2: Another Dawn Clean with the Dawn Ducks.
3: Whoa, he's doing dishes with Dawn Platinum.
4: The only soap trusted to save wildlife affected by oil.
3: And Platinum removes up to 99% of grease and food residue, so he doesn't have to work so hard.
4: Well, flap my wings. What'll he do with all that unused elbow grease?
3: Organize the fridge, the spice rack, the junk drawer.
4: What are you quacking on about? He's gonna make enchiladas.
3: More dishes? That's giving this duck goosebumps.
2: Dawn Platinum, the better grease getter.
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
6: ਪੰਜਾਬੀ ਲਹਿਰਾਂ
7: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
6: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
7: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
6: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
7: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
6: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
7: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
6: ਪ੍ਰੋਗਰਾਮ ਪੰਜਾਬੀ ਲਹਿਰਾਂ
7: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
8: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
9: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।

0: what is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੁਆਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ।

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
2: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: ਕਿਸੇ ਨੇ ਵੀ ਅਗਰ ਕਾਰ, ਵੈਨ, ਐਸਯੂਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸਯੂਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ। ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313।

ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਦਰਨ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੋ।

ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾਰਾ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ ਰਹੇਗਾ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ, ਕੀ ਬਾਰੇ, ਠੀਕ ਠਾਕ ਹੋ, ਬੱਲੇ ਬੱਲੇ ਇੰਜੋਏ ਕਰ ਰਹੇ ਹੋ, ਜੁੜ ਚੁੱਕੇ ਹਾਂ ਤੁਹਾਡੇ ਨਾਲ ਅਤੇ ਖੂਬਸੂਰਤ ਪਿਆਰੀ ਬੜੀ ਮਿੱਠੀ ਜੀ ਸ਼ਾਮ ਹੈ ਅਤੇ ਪਰਫੈਕਟ ਸਮਰ ਵੈਦਰ ਅੱਜ ਸਾਰੇ ਇੰਜੋਏ ਕਰ ਰਹੇ ਹਾਂ। ਅੱਜ ਤਾਂ ਕਹਿ ਸਕਦੇ ਹਾਂ ਕਿ ਬਾਹਰ ਬੰਦੇ ਨੂੰ ਖੜਨ ਸਾਰ ਹੀ ਐਨ ਮਿੰਟਾਂ ਸਕਿੰਟਾਂ 'ਚ ਗਰਮੀ ਆ ਜਾਂਦੀ ਆ। ਸੋ ਗਰਮੀ ਹੋ ਚੁੱਕੀ ਹੈ ਅਤੇ ਇੰਜੋਏ ਕਰੋ, ਬਾਹਰ ਨਿਕਲੋ, ਪੈਟੀ ਉੱਤੇ ਬਹਿ ਕੇ ਆਪਣੀ ਫੇਵਰੇਟ ਬੀਅਰ ਪੀਓ, ਨਹੀਂ ਪੀਂਦੇ ਤਾਂ ਲੈਮਨੇਡ ਔਡਰ ਕਰ ਲਓ। ਬਟ ਪੈਟੀ ਦਾ ਵੀ ਵੱਖਰਾ ਹੀ ਨਜ਼ਾਰਾ ਯਾਰ, ਬਾਹਰ ਬੰਦਾ ਬੈਠਾ ਹੋਵੇ, ਸਨ ਗਲਾਸਿਸ ਲਾਈਆਂ ਹੋਣ, ਪਹਿਲਾਂ ਐਪੇਟਾਈਜ਼ਰ ਔਡਰ ਕਰੋ, ਦੋ ਚਾਰ ਡਰਿੰਕਸ ਔਡਰ ਕਰ ਲਓ, ਫਿਰ ਬੰਦਾ ਡਿਨਰ ਔਡਰ ਕਰਦਾ, ਗੱਲਾਂ ਬਾਤਾਂ ਮਾਰਦਾ ਯਾਰਾਂ ਦੋਸਤਾਂ ਨਾਲ, ਬੱਲੇ ਬੱਲੇ ਬੱਲੇ। ਆਪਾਂ ਤਾਂ ਵੀ ਹੁਣ ਸ਼ਾਮ ਨੂੰ ਇੱਥੇ ਬੈਠੇ ਹਾਂ ਤੁਹਾਡੇ ਕੋਲ, ਪੈਟੀਓ ਪੁਟੀਓ ਸਾਡਾ ਇਹੀ ਹੈ। ਸੋ ਚਲੋ ਤੁਹਾਡੇ ਨਾਲ ਹੈ ਅਤੇ ਰੌਣਕ ਮੇਲਾ ਫੁੱਲ ਸੱਜ ਚੁੱਕਿਆ ਪੰਜਾਬੀ ਦਰਾਂ 'ਚ। ਨੰਬਰ ਹੈ 9056733 3337 9056733 3337।

ਓਕੇ ਗਾਣਾ ਵੀ ਲਾਵਾਂਗੇ ਤੁਹਾਡੇ ਲਈ ਤੇ ਇਸ ਸ਼ਾਮ ਵਿੱਚ ਤੁਹਾਡੀਆਂ ਵੀ ਕੁਛ ਰਿਕੁਐਸਟਾਂ ਲੱਗਣਗੀਆਂ, ਸਾਡੀਆਂ ਵੀ ਕੁਝ ਲੱਗਣਗੀਆਂ ਇਕੱਠੇ। ਯਾਰ ਦੇਖੋ ਜਿੰਨਾ ਪ੍ਰੋਗਰਾਮ 'ਚ ਸਾਡਾ ਯੋਗਦਾਨ ਹੈ ਉਸ ਤੋਂ ਵੱਧ ਤੁਹਾਡਾ ਸਾਰਿਆਂ ਦਾ, ਕਿਉਂਕਿ ਤੁਸੀਂ ਵੱਡੀ ਗਿਣਤੀ ਦੇ ਵਿੱਚ ਜੇ ਜੁੜ ਰਹੇ ਹੋ, ਜੇ ਵੱਡੀ ਗਿਣਤੀ ਦੇ ਵਿੱਚ ਕਾਲਸ ਕਰਦੇ ਹੋ, ਗੀਤ ਸੰਗੀਤ ਰਿਕੁਐਸਟ ਕਰਦੇ ਹੋ, ਤਾਂ ਹੀ ਫਿਰ ਗੱਲ ਬਣਦੀ ਹੈ। ਸੋ ਸਟੂਡੀਓ ਦਾ ਨੰਬਰ, ਜੇ ਤੁਸੀਂ ਫੋਨ ਕਰਕੇ ਕੋਈ ਵੀ ਆਪਣੇ ਮਨਪਸੰਦ ਦੇ ਗੀਤ ਦੀ ਰਿਕੁਐਸਟ ਕਰਨੀ ਹੈ ਤਾਂ ਨੰਬਰ ਹੈ 905-673-3573-3337। ਤੁਸੀਂ ਕਹਿੰਦੇ ਹੋ ਨਵੀਂ ਯਾਰ ਅਸੀਂ ਬਿਜ਼ੀ ਹਾਂ, ਫੋਨ ਨਹੀਂ ਹੋਣਾ। ਤੁਸੀਂ ਸਾਨੂੰ ਟੈਕਸਟ ਵੀ ਕਰ ਸਕਦੇ ਹੋ, ਟੈਕਸਟ ਮੈਸੇਜ ਲਈ ਨੰਬਰ ਹੈ 647-504-1557 6475041557 ਜਾਂ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਦਾਣਾ, ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਓ PUNJABILEHREN ਸਾਡਾ ਪੰਜਾਬੀ ਦਾਣਾ ਦਾ ਇੰਸਟਾਗ੍ਰਾਮ ਪੇਜ ਹੈ। ਦੇਖਿਆ ਸਾਨੂੰ ਰੀਚ ਕਰਨ ਲਈ ਵੱਖਰੇ ਵੱਖਰੇ ਤਰੀਕੇ ਨੇ ਅਤੇ ਕੋਈ ਐਸਾ ਤਰੀਕਾ ਛੱਡਿਆ ਨਹੀਂ ਅਸੀਂ। ਸੋ ਗੱਲਾਂ ਬਾਤਾਂ ਮਾਰਦੇ ਹਾਂ ਅਤੇ ਇੰਜੋਏ ਕਰਦੇ ਹਾਂ ਅੱਜ। ਮੈਨੂੰ ਪਤਾ ਕਿ ਸਾਰੇ ਨੇ ਵਧੀਆ ਯਾਰ ਵਿੰਡੋ ਡਾਊਨ ਕਰਕੇ ਪ੍ਰੋਗਰਾਮ ਨੂੰ ਸੁਣਨਾ। ਸੋ ਚੱਕਵੇਂ ਜੇ ਅਤੇ ਚੱਕਵੇਂ ਤਾਂ ਚਲੋ ਨਹੀਂ, ਖੈਰ ਅਪਬੀਟ ਥੋੜ੍ਹੇ ਜਿਹੇ ਭੰਗੜੇ ਵਾਲੇ ਗਾਣੇ ਗੁਣੇ ਤੁਹਾਨੂੰ ਸੁਣਾਉਣੇ ਆ ਅਤੇ ਫਿਰ ਥੋੜ੍ਹੀ ਜਿਹੀ ਸ਼ਾਮ ਜੀ ਪੈ ਲੈਣ ਦਿਓ, ਫਿਰ ਸੁਣਾ ਦਾਂਗੇ ਤੁਹਾਨੂੰ ਹਲਕਾ ਜਿਹਾ ਮਿੱਠਾ ਜਿਹਾ ਸੈਡ ਜਿਹਾ ਕੋਈ। ਇਹ ਜੋ ਸਿੱਲੀ ਸਿੱਲੀ ਆਉਂਦੀ ਹੈ ਹਵਾ, ਨੀ ਕਿਤੇ ਕੋਈ ਰੋਂਦਾ ਹੋਵੇਗਾ। ਸੋ ਚਲੋ ਸਾਰੇ ਆਉਣਗੇ ਗਾਣੇ, ਸਾਰੇ ਜਾਨਰਸ ਦੇ, ਹਰ ਇੱਕ ਟਾਈਪ ਦਾ ਹੁੰਦੇ ਆ। ਕਈ ਯਾਰ ਸੈਡ ਮਿੱਤਰ ਸਾਡੇ, ਨਵੀਂ ਉਹ ਦਿਲ ਟੁੱਟ ਗਈ, ਨਵੀਂ ਉਹਨੇ ਆਹ ਕਰਤਾ, ਨਵੀਂ ਉਹ ਧੋਖਾ ਦੇਗੀ ਅਤੇ ਸਾਡੇ ਲਈ ਆਹ ਲਾ ਦਿਓ। ਸੋ ਚਲੋ ਜੋ ਵੀ ਕਹੋਗੇ ਉਹ ਵੀ ਉਹੀ ਲੱਗੂਗਾ ਅਤੇ ਨੰਬਰ ਹੈ ਆਪਣਾ 905-673-3337 ਸਟੂਡੀਓ ਦਾ ਅਤੇ ਆ ਜਾਓ ਫਿਰ ਲਾਈਏ ਰੌਣਕ।

ਬਿੰਦਰਕੀਆ ਸਾਹਿਬ ਦੀ ਵੀ ਬੀਟ ਸੁਣ ਕੇ ਬੰਦਾ ਕਹਿੰਦਾ ਯਾਰ ਸੁਣੀਏ ਤੇ ਆਨੰਦ ਲਈਏ ਇਸ ਗੀਤ ਦਾ। ਸੋ ਜ਼ਰੂਰ ਬਿੰਦਰਕੀਆ ਸਾਹਿਬ ਵੀ ਸੁਣਾਵਾਂਗੇ, ਤੁਹਾਨੂੰ ਦੋ ਕੁ ਮੈਸੇਜਸ ਦੇ ਦਈਏ ਜ਼ਰੂਰੀ, ਫਿਰ ਮੈਸੇਜਸ ਆਉਣ ਤੇ ਤੁਸੀਂ ਵੀ ਕਾਲ ਕਰ ਲਿਆ ਕਰੋ ਸਾਡੇ ਸਪੋਂਸਰਸ ਨੂੰ, ਈਗਲ ਟਰੱਕ ਟਾਇਰ ਐਂਡ ਰਿਪੇਅਰ ਵਾਲਿਆਂ ਨੂੰ ਕਾਲ ਕਰੋ। ਇਹ ਤੁਹਾਡੇ ਟਰੱਕਾਂ ਦੇ ਟਾਇਰ ਵੀ ਨਵੇਂ ਪਾ ਰਹੇ ਆ, ਟਰੱਕ ਦੇ ਟਾਇਰ ਦੀ ਟਰੱਕਾਂ ਦੀ ਸੋਰੀ ਅਲਾਈਨਮੈਂਟ ਵੀ ਕਰ ਰਹੇ ਆ ਤੇ ਟਰੱਕ ਦਾ ਓਇਲ ਚੇਂਜ ਵੀ ਕਰਦੇ ਆ। ਕਹਿੰਦੇ ਨਵੀਂ ਜਿਹੜਾ ਵੀ ਬੰਦਾ ਤੁਹਾਡਾ ਨਾਂ ਲੈ ਕੇ ਆਊਗਾ ਉਹਨਾਂ ਨੂੰ ਅਸੀਂ ਵੱਡਾ ਭਾਰਾ ਡਿਸਕਾਊਂਟ ਦੇ ਰਹੇ ਹਾਂ। ਮੈਂ ਕਿਹਾ ਬੱਲੇ ਛਾ ਗਏ ਬਈ, ਸੋ ਡਿਸਕਾਊਂਟ ਵੀ ਲਓ। ਸਟੀਅਰਸ ਅਤੇ ਜੇਮਸ ਨੋ ਪਾਰਕਵੇ ਦੇ ਬਿਲਕੁਲ ਕੋਰਨਰ ਤੇ ਲੋਕੇਟਡ ਹੈ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਸਟੀਅਰਸ ਐਂਡ ਜੇਮਸ ਨੋ 401 ਤੋਂ ਉੱਤਰਨ ਸਾਰ। ਕਹਿੰਦੇ ਕਿ ਨਵੀਂ ਜਿਹੜਾ ਵੀ ਬੰਦਾ ਤੁਹਾਡਾ ਨਾਂ ਲੈ ਕੇ ਆਊਗਾ ਨਾ ਵੱਡਾ ਡਿਸਕਾਊਂਟ ਉਹਨਾਂ ਨੂੰ ਮਿਲੂਗਾ। ਮੈਂ ਕਿਹਾ ਡਿਸਕਾਊਂਟ ਤਾਂ ਫਿਰ ਬਣਨਾ ਹੀ ਚਾਹੀਦਾ ਯਾਰ, ਜੇ ਤੁਸੀਂ ਸਾਡੇ ਰੈਫਰੈਂਸ 'ਤੇ ਜਾ ਰਹੇ ਹੋ ਤਾਂ ਤੁਹਾਨੂੰ ਵੀ ਫਾਇਦਾ ਅਤੇ ਅਗਲੇ ਵੀ ਖੁਸ਼ ਕੇ ਯਾਰ ਪੰਜਾਬੀ ਦਾ ਸੁਣ ਕੇ ਅਗਲੇ ਆਏ ਨੇ। ਸੋ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ, ਮਨੂ ਨੂੰ ਕਾਲ ਕਰੋ, ਮਨੂ ਦਾ ਨੰਬਰ ਹੈ 6472346293 10874 Steels Avenue East 6472346293

ਨਵਜੋਤ ਜੀ ਦਾ ਮੈਸੇਜ ਆਇਆ ਐਡਮਿੰਟਨ ਤੋਂ। ਕਿਆ ਬਾਤ ਹੈ ਨਵਜੋਤ ਜੀ ਯਾਰ, ਤੁਸੀਂ ਇੰਨੀ ਦੂਰ ਤੱਕ ਸਾਨੂੰ ਸੁਣ ਰਹੇ ਹੋ, ਐਡਮਿੰਟਨ, ਐਡਮਿੰਟਨ ਤੋਂ। ਨਵਜੋਤ ਦਾ ਵੈਸੇ ਨੰਬਰ ਇੱਥੇ ਟੋਰਾਂਟੋ ਦਾ ਹੀ ਹੈ। ਇਹ ਹੁੰਦੇ ਆ ਸੱਜਣ ਮਿੱਤਰ ਯਾਰ, ਕਹਿੰਦੇ ਕਿ ਜਿੱਥੇ ਪਹਿਲਾਂ ਆਏ ਆ ਨਾ ਉਹ ਨੰਬਰ ਨਹੀਂ ਅਸੀਂ ਛੱਡਣਾ। ਨਵਜੋਤ ਯਾਰ, ਆਪਾਂ ਕਿਤੇ ਕੰਮ ਵੀ ਇਕੱਠਿਆ ਨਹੀਂ, ਤੁਸੀਂ ਸਾਡੇ ਨਾਲ ਐਡ ਉਡ ਵੀ ਕੀਤੀ ਸੀ ਮੈਨੂੰ ਲੱਗਦਾ, ਨਹੀਂ? ਜਾਂ ਕੋਈ ਹੋਰ ਮਿੱਤਰ ਸੀਗੇ ਸਾਡੇ ਜਿਹੜੇ ਕਹਿ ਰਹੇ ਸੀਗੇ ਨਵੀਂ ਯਾਰ ਅਸੀਂ ਛੱਡ ਕੇ ਜਾ ਰਹੇ ਹਾਂ ਉੱਧਰ ਨੂੰ, ਐਡਮਿੰਟਨ ਸੀ ਜਾਂ ਕੈਲਗਰੀ ਸੀ। ਸੋ ਖੈਰ ਐਡਮਿੰਟਨ ਤੋਂ ਟਿਊਨ ਇਨ ਕੀਤਾ, ਥੈਂਕ ਯੂ ਸੋ ਮੱਚ, ਅਤੇ ਬਹੁਤ ਸਾਰਾ ਪਿਆਰ। ਅਤੇ ਨਵਜੋਤ, ਬੈਸਟ ਵਿਸ਼ਿਜ਼ ਤੁਹਾਨੂੰ। ਕਿਵੇਂ ਫਿਰ ਐਡਮਿੰਟਨ ਦਾ ਮੌਸਮ? ਉੱਥੇ ਥੋੜ੍ਹੀ ਜਿਹੀ ਠੰਡ ਜੀ ਹੁੰਦੀ ਹੈ। ਜਿਹੜੇ ਨਾ ਵੈਸਟ ਕੋਸਟ ਵਾਲੇ ਨੇ, ਕੋਈ ਐਡਮਿੰਟਨ ਵਾਲਾ, ਕੋਈ ਕੈਲਗਰੀ ਵਾਲਾ, ਉਹ ਕਦੇ ਨਹੀਂ ਕਹਿਣਗੇ ਕਿ ਉੱਥੋਂ ਦਾ ਮੌਸਮ ਮਾੜਾ। ਭਾਵੇਂ ਉੱਥੇ ਕਹਿ ਲਓ ਕਿ 20-25 ਇੰਚ ਵੀ ਸਨੋਅ ਪੈ ਜਾਵੇ ਨਾ, ਉਹ ਕਹਿਣਗੇ ਨਹੀਂ ਯਾਰ ਸਾਡੇ ਤਾਂ ਦਿਨ ਹੀ ਇੱਥੇ ਬਹੁਤ ਸੋਹਣੇ ਲੱਗੇ ਆ। ਮੇਰਾ ਇੱਕ ਕਜ਼ਨ ਹੈ ਅਤੇ ਉਹ ਨਾ ਕੈਲਗਰੀ ਰਹਿੰਦਾ, ਜਦੋਂ ਵੀ ਉਹਦੇ ਨਾਲ ਗੱਲ ਕਰਨੀ ਹੈ, ਤੁਸੀਂ ਸਪੋਜ਼ ਕਰੋ ਕਿ ਚਲੋ ਅੱਜ ਵਧੀਆ ਦਿਨ ਉੱਥੇ ਲੱਗਿਆ ਕੈਲਗਰੀ, 15-20 ਡਿਗਰੀ, ਉਹ ਕਹਿਣਗੇ ਬੋਲੋ ਯਾਰ ਸਾਡਾ ਤਾਂ ਮੌਸਮ ਬਹੁਤ ਵਧੀਆ। ਉਹਨੂੰ ਫਿਰ ਪੁੱਛ ਲਿਆ, ਕੱਲ੍ਹ ਯਾਰ ਸਨੋਅ ਸਟੋਰਮ ਨਹੀਂ ਸੀ ਆਇਆ, ਉਹ ਤਾਂ ਥੋੜ੍ਹੀ ਜਿਹੀ ਆਈ ਸੀ ਬਈ ਸਨੋਅ, ਇੰਨੀ ਤਾਂ ਨਹੀਂ। ਸੋ ਕੈਨੇਡੀਅਨ ਜਿਹੜੇ ਹੈਗੇ ਆ ਨਾ, ਉਹ ਆਪਣੇ ਆਪਣੇ ਸ਼ਹਿਰ ਦੀ ਤਾਰੀਫ ਬਹੁਤ ਕਰਦੇ ਆ। ਆਪਾਂ ਚਲੋ ਟੋਰਾਂਟੋ ਦੀ ਬਹੁਤ ਬੱਲੇ ਬੱਲੇ ਕਰਾਉਂਦੇ ਹਾਂ, ਵੈਨਕੂਵਰ ਵਾਲੇ ਕਹਿੰਦੇ ਵੀ ਸਾਡੇ ਸ਼ਹਿਰ ਵਰਗਾ ਕੋਈ ਨਹੀਂ, ਕੈਲਗਰੀ ਵਾਲੇ ਕਹਿੰਦੇ ਸਾਡਾ ਕੋਈ ਔਰ ਸਾਡੇ ਵਰਗਾ ਕੋਈ ਨਹੀਂ। ਵੈਸੇ ਤੁਸੀਂ ਕੀ ਕਹਿੰਦੇ ਹੋ ਜਿਹੜੇ ਸੱਜਣ ਸਾਡੇ, ਜੇ ਤੁਸੀਂ ਵੈਨਕੂਵਰ ਵੀ ਰਹੇ ਹੋ, ਇੱਥੇ ਵੀ ਰਹੇ ਹੋ, ਕੈਲਗਰੀ ਵੀ ਰਹੇ ਹੋ, ਇੱਥੇ ਵੀ ਰਹੇ ਹੋ, ਐਡਮਿੰਟਨ ਰਹਿ ਕੇ ਇੱਥੇ ਆਏ ਹੋ, ਵਿਨਪੈਗ ਜਾਂ ਸਸਕੈਚੂਆਨ, ਤੁਸੀਂ ਕੀ ਕਹਿੰਦੇ ਹੋ? ਤੁਸੀਂ ਕਿਹੜੇ ਸ਼ਹਿਰ ਨੂੰ ਜਾਂ ਕਿਹੜੇ ਪ੍ਰੋਵਿੰਸ ਨੂੰ ਜ਼ਿਆਦਾਤਰ ਪ੍ਰੈਫਰ ਕਰਦੇ ਹੋ? ਹੁਣ ਹੁਣ ਆਪਾਂ ਯਾਰ ਟੋਰਾਂਟੋ ਵਾਲੇ, ਅਸੀਂ ਤਾਂ ਕਹਾਂਗੇ ਯਾਰ ਕਿ ਸਾਡੇ ਸ਼ਹਿਰ ਅੱਗੇ ਕੋਈ ਸ਼ਹਿਰ ਹੀ ਨਹੀਂ। ਸੋ ਨੰਬਰ ਹੈ ਆਪਣਾ 905-673-33-37। ਤੁਹਾਡਾ ਕਿਹੜਾ ਪਸੰਦੀਦਾ ਸ਼ਹਿਰ ਹੈ? ਅਤੇ ਜੇ ਤੁਹਾਡੇ ਕੋਲ ਹੋਵੇ ਮੌਕਾ, ਕਿੱਥੇ ਰਹੋਗੇ? ਨੰਬਰ ਹੈ ਆਪਣਾ 905-673-33-37, 905-673-33-37, 905-673-33-37, 905-673-33-37 'ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਸਕਦੀ ਹੈ, 905-673-33-37। ਕਿਉਂਕਿ ਆਪਾਂ ਤਾਂ ਬਈ ਸਿੱਧੀ ਜਿਹੀ ਗੱਲ ਹੈ, ਇੱਥੇ ਰਹੇ ਹਾਂ, ਨਾ ਕਦੇ ਵੈਨਕੂਵਰ, ਨਾ ਕਦੇ ਕੈਲਗਰੀ, ਨਾ ਕਦੇ ਐਡਮਿੰਟਨ, ਨਾ ਕਿਤੇ ਹੋਰ। ਸਾਡਾ ਤਾਂ ਬਈ ਟੋਰਾਂਟੋ ਹੀ ਸ਼ਹਿਰ ਹੈ, ਅਤੇ ਅਸੀਂ ਤਾਂ ਟੋਰਾਂਟੋ ਦੀ ਬੱਲੇ ਬੱਲੇ ਹਮੇਸ਼ਾ ਕਰਾਉਂਦੇ ਹਾਂ ਜਦੋਂ ਵੀ ਕਿਤੇ ਜਾਈਦਾ। ਸੋ ਖੈਰ, ਜਿਹੜੇ ਹੈਗੇ ਆ ਮਿੱਤਰ ਸੱਜਣ, ਹੋਰ ਕਈ ਸ਼ਹਿਰਾਂ 'ਚ ਤੁਸੀਂ ਰਹਿ ਕੇ ਇੱਥੇ ਆਏ ਹੋ, ਤਾਂ ਦੱਸਿਓ ਸਹੀ ਤੁਹਾਡੀ ਕਿਹੜੀ ਪ੍ਰੈਫਰੈਂਸ ਹੈ। ਗਿੱਲ ਫਾਰਮ ਨੂੰ ਯਾਦ ਰੱਖੋ, ਤੁਹਾਨੂੰ ਕਿਸੇ ਵੀ ਸਬਜ਼ੀ ਦੀ ਪਨੀਰੀ ਚਾਹੀਦੀ ਹੈ, ਗਿੱਲ ਫਾਰਮ ਐਂਡ ਪ੍ਰੋਡਿਊਸ 'ਤੇ ਹਰ ਇੱਕ ਸਬਜ਼ੀ ਦੀ ਪਨੀਰੀ ਮਿਲ ਰਹੀ ਹੈ। ਡਿਕਸੀ ਅਤੇ ਕਿੰਗ 'ਤੇ ਲੋਕੇਟਡ ਹੈ, 14085 ਡਿਕਸੀ ਰੋਡ। ਇੱਥੇ ਰਾਮ, ਤੋਰੀ, ਲੌਕੀ, ਕੱਦੂ, ਭਿੰਡੀ, ਬੈਂਗਣ ਐਂਡ ਮੱਚ ਮੋਰ। ਪਨੀਰੀ ਸਿਰਫ $2.49 ਤੋਂ ਮਿਲ ਰਹੀ ਆ। ਨੰਬਰ ਹੈ 905-925-2300, ਡੇਲੀ 11-7 ਤੁਹਾਡੇ ਲਈ ਓਪਨ ਹੈ। ਗਿੱਲ ਫਾਰਮ, ਡਿਕਸੀ ਕਿੰਗ, 905-925-2300, 905-925-2300, 925-923-00 ਤੇ ਗਿੱਲ ਫਾਰਮ ਐਂਡ ਪ੍ਰੋਡਿਊਸ ਵਾਲਿਆਂ ਨਾਲ ਗੱਲਬਾਤ ਕਰੋ।

स्टूडियो का फोन नंबर है 905-673-3337 905-673-3337 पैशन रूफिंग दे गुरलाल भाजी नूं फोन करो नवी रूफ लगवानी है रूफ की कोई रिपेयर करवानी है कोई मैटल रूफ लगवानी है सॉफिट्स गटर्स फेशिया का कोई पंगा पे गल कोई नहीं यार इन्हां नूं फोन कर लो गुरलाल भाई जी उन्होंने मैं खुद यूज किया रूफिंग लई मेरे यारां ने भी यूज किया मेरी फैमिली नूं भी यूज किया सो पैशन रूफिंग गुरलाल भाई जी 647-919-9413 647-919-9413 ਦੇ ਉੱਤੇ ਤੁਸੀਂ ਗੁਰਲਾਲ ਹੁਣਾਂ ਨਾਲ ਗੱਲਬਾਤ ਕਰੋ ਪੈਸ਼ਨ ਰੂਫਿੰਗ ਸੋ ਸਵਾਲ ਮੈਂ ਤੁਹਾਨੂੰ ਪੁੱਛਿਆ ਮੈਂ ਚਾਹੁੰਦਾ ਕਿ ਤੁਹਾਡੀਆਂ 1-2-3 ਕਾਲਾਂ ਲੈ ਲਈਏ ਥੋੜ੍ਹੀ ਜਿਹੀ ਗੱਡੀ ਜੀ ਗਰਮ ਹੋ ਜਾਵੇ ਅਤੇ ਫਿਰ ਅੱਗੇ ਪ੍ਰੋਗਰਾਮ ਨੂੰ ਤੋਰਾਂਗੇ ਸਿੰਪਲ ਮੇਰਾ ਕੁਐਸਚਨ ਤੁਹਾਨੂੰ ਇਹ ਹੈ ਵੀ ਜਿਹੜੇ ਸਾਡੇ ਲਿਸਨਰਸ ਹੋਰ ਕਈ ਸ਼ਹਿਰਾਂ ਦੇ ਵਿੱਚ ਰਹੇ ਨੇ ਤੁਸੀਂ ਟੋਰਾਂਟੋ ਛੱਡ ਕੇ ਕਿਤੇ ਵੀ ਕੈਨੇਡਾ 'ਚ ਰਹੇ ਹੋ ਤਾਂ ਤੁਹਾਡਾ ਪਸੰਦੀਦਾ ਤੁਹਾਡਾ ਫੇਵਰੇਟ ਸ਼ਹਿਰ ਕਿਹੜਾ ਕੀ ਟੋਰਾਂਟੋ ਹੈ ਕੀ ਵੈਨਕੂਵਰ ਹੈ ਕੀ ਕੈਲਗਰੀ ਹੈ ਅਤੇ ਕਿਉਂ ਕਿਹੜੀਆਂ ਐਸੀਆਂ ਚੀਜ਼ਾਂ ਤੁਹਾਨੂੰ ਉਸ ਸ਼ਹਿਰ ਦੀਆਂ ਪਸੰਦ ਨੇ ਟੋਰਾਂਟੋ ਦਾ ਕੋਈ ਕਹੂਗਾ ਨਵੀਂ ਯਾਰ ਇੱਥੋਂ ਦਾ ਡਾਊਨ ਟਾਊਨ ਦੀ ਕੋਈ ਰੀਸ ਨਹੀਂ ਸੀਐਂਟ ਟਾਵਰ ਚਲੇ ਜਾਓ ਕਈ ਕਹਿਣਗੇ ਯਾਰ ਨਾਇਗਰਾ ਫਾਲ ਜਾ ਕੇ ਬੰਦਾ ਦੁਨੀਆਂ ਨੂੰ ਭੁੱਲ ਜਾਂਦਾ ਕੋਈ ਕਹਿੰਦਾ ਨਹੀਂ ਯਾਰ ਵੈਨਕੂਵਰ ਦੇ ਮਾਊਂਟੇਨ ਬਹੁਤ ਵਧੀਆ ਨੇ ਕੋਈ ਕਹਿੰਦਾ ਬੈਂਫ ਦੇ ਮਾਊਂਟੇਨ ਬਹੁਤ ਵਧੀਆ ਨੇ ਕੋਈ ਕਹਿੰਦਾ ਕਲੋਨਾ ਦੇ ਲੇਕ ਦੇਖਿਆ ਨਵੀ ਜੀ ਉੱਥੇ ਤਾਂ ਬਸ ਐਂ ਲੱਗਦਾ ਜਿਵੇਂ ਸਵਰਗ 'ਚ ਹੀ ਆ ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337 905-673-3337 905-673-3337 ਤੁਹਾਡੀ ਫੇਵਰੇਟ ਕੈਨੇਡੀਅਨ ਸਿਟੀ ਅਤੇ ਕਿਉਂ ਵੈਸੇ ਇੱਕ ਲਿਸਟ ਵੀ ਆਈ ਸੀ ਯਾਰ ਕਿ ਟੋਪ ਕੈਨੇਡੀਅਨ ਸਿਟੀਜ਼ ਟੂ ਲਿਵ ਉਹ ਵੀ ਲੱਭ ਲੈਂਦੇ ਹਾਂ ਮੈਨੂੰ ਲੱਗਦਾ ਪਤਾ ਨਹੀਂ ਕਿਹਨੇ ਕੀਤੀ ਸੀਗੀ ਇੱਕ ਲਿਵਿੰਗ ਕੋਸਟ ਵੈਬਸਾਈਟ ਉਹਨਾਂ ਨੇ ਮਾਰਚ ਦੇ ਵਿੱਚ ਹੀ ਰਿਲੀਜ਼ ਕੀਤਾ ਸੀ ਕਿ ਬੈਸਟ ਸਿਟੀ ਟੂ ਲਿਵ ਅਤੇ ਮੈਂ ਹੈਰਾਨ ਹੋਇਆ ਦੇਖ ਕੇ ਕਿ ਕਿਹੜੇ ਕਿਹੜੇ ਸ਼ਹਿਰ ਕਿਹੜਾ ਪਹਿਲੇ ਨੰਬਰ 'ਤੇ ਹੈ ਕਿਹੜਾ ਇਹ ਟੋਪ 15 ਦੇ ਵਿੱਚ ਹੈ ਯੂਲ ਬੀ ਸਰਪ੍ਰਾਈਜ਼ਡ ਚਲੋ ਇਹ ਜ਼ਿਆਦਾਤਰ ਲਿਵੇਬਿਲਿਟੀ ਕੋਸਟ ਆਫ ਲਿਵਿੰਗ ਪਾਪੂਲੇਸ਼ਨ ਨੂੰ ਲੈ ਕੇ ਆਪਣੇ ਆਪਣੀਆਂ ਜਿਹੜੀਆਂ ਲਿਸਟ ਨੇ ਉਹ ਬਣਾਉਂਦੇ ਨੇ ਬਟ ਆਪਾਂ ਥੋੜ੍ਹੇ ਜਿਹਾ ਕਈ ਵਾਰ ਖੂਬਸੂਰਤੀ ਵੀ ਦੇਖਦੇ ਹਾਂ ਆਲੇ ਦੁਆਲੇ ਕੀ ਕੁਝ ਹੈ ਉਹ ਵੀ ਆਪਾਂ ਦੇਖਦੇ ਹਾਂ ਹੁਣ ਕੋਈ ਕਹੂਗਾ ਇੱਕ ਬਾਈ ਦੀ ਕਾਲ ਨਹੀਂ ਸੀ ਆਈ ਕਿ ਨਵੀਂ ਯਾਰ ਬਰੈਂਪਟਨ ਦੀ ਰੀਸ ਹੀ ਨਹੀਂ ਕੋਈ ਕਹਿੰਦੇ ਕਿ ਬਰੈਂਪਟਨ ਛੱਡ ਕੇ ਅਸੀਂ ਜੇ ਊਬਰ ਵੀ ਕਰਦੇ ਹਾਂ ਤਾਂ ਸਿਰਫ ਅਤੇ ਸਿਰਫ ਬਰੈਂਪਟਨ 'ਚ ਹੀ ਕਰਦੇ ਹਾਂ ਬਰੈਂਪਟਨ ਛੱਡ ਕੇ ਕਦੇ ਊਬਰ ਹੀ ਨਹੀਂ ਕਰੀਦੀ ਮੈਂ ਬੜਾ ਹੱਸਿਆ ਮੈਂ ਕਿ ਯਾਰ ਬਰੈਂਪਟਨ ਛੱਡੋਗੇ ਮੇ ਬੀ ਤੁਹਾਨੂੰ ਕੋਈ ਨਾ ਕੋਈ ਹੋਰ ਓਪਰਚੁਨਿਟੀ ਵੀ ਮਿਲ ਸਕਦੀ ਹੈ ਬਟ ਚਲੋ ਕਈਆਂ ਨੂੰ ਹੁੰਦਾ ਇੱਕ ਹੁੰਦੀ ਨਹੀਂ ਆਪਣੱਤ ਅਤੇ ਪਿਆਰ ਕਿਸੇ ਆਪਣੇ ਸ਼ਹਿਰ ਨਾਲ ਚਲੋ ਉੱਥੇ ਇੰਡੀਆ ਛੱਡ ਕੇ ਪਹਿਲਾਂ ਤੁਸੀਂ ਜਿਹੜੇ ਵੀ ਸਿਟੀ 'ਚ ਗਏ ਹੋ ਉਹੀ ਤੁਹਾਡਾ ਇੱਕ ਹੋਮ ਬੇਸ ਬਣ ਜਾਂਦਾ ਉਹੀ ਤੁਹਾਡਾ ਪਿੰਡ ਬਣ ਜਾਂਦਾ ਬਟ ਚਲੋ ਇਹ ਲਿਸਟ ਵੀ ਤੁਹਾਨੂੰ ਦੱਸਾਂਗੇ ਵੀ ਇਹਦੇ ਵਿੱਚ ਕਿਹੜੇ ਕਿਹੜੇ ਸ਼ਹਿਰ ਆਉਂਦੇ ਨੇ ਬਟ ਜਿਹੜੇ ਲੋਕ ਰਹੇ ਨੇ ਵੱਖਰੀਆਂ ਵੱਖਰੀਆਂ ਸਿਟੀਜ਼ ਵਿੱਚ ਕਈ ਹੁਣ ਯਾਰ ਮੈਨੂੰ ਕਾਲਾਂ ਆਉਂਦੀਆਂ ਭਾਅ ਜੀ ਅਸੀਂ ਯੂਨੋ ਸਸਕੈਚੁਅਨ ਵੀ ਰਹਿ ਕੇ ਆਏ ਹਾਂ ਫਿਰ ਅਸੀਂ ਛੱਡ ਕੇ ਸਰੀ ਗਏ ਉੱਥੇ ਵੀ ਰਹੇ ਹਾਂ ਉਹਨੂੰ ਛੱਡ ਕੇ ਕੈਲਗਰੀ ਗਏ ਉੱਥੇ ਵੀ ਰਹੇ ਹਾਂ ਫਿਰ ਹੁਣ ਆ ਕੇ ਟੋਰਾਂਟੋ ਦੇ ਵਿੱਚ ਸੈਟਲ ਹੋਏ ਹਾਂ ਸੋ ਯੂਨੋ ਬਹੁਤ ਲੋਕ ਸ਼ਿਫਟ ਕਰਦੇ ਆ ਜਦੋਂ ਤੱਕ ਉਹਨਾਂ ਨੂੰ ਕੋਈ ਲੱਗਦਾ ਨਹੀਂ ਨਾ ਵੀ ਹਾਂ ਯਾਰ ਇੱਥੇ ਫੈਮਿਲੀ ਰੇਜ਼ ਕਰ ਸਕਦੇ ਹਾਂ ਇੱਥੇ ਅਸੀਂ ਲੌਂਗ ਟਰਮ ਲਈ ਅਤੇ ਯੂਨੋ ਫੋਰਐਵਰ ਲਈ ਰਹਿ ਸਕਦੇ ਹਾਂ ਬਹੁਤ ਸਾਰੇ ਲੋਕ ਸਵਿਚ ਅਪ ਕਰਦੇ ਰਹਿੰਦੇ ਆ ਸੋ ਖੈਰ ਨੰਬਰ ਹੈ ਆਪਣਾ 905-673-3337 ਅਤੇ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ 905-673-3337 905-673-3337 905-673-3337 ਅਤੇ ਨੰਬਰ ਤੁਹਾਨੂੰ ਦਿੰਦੇ ਹਾਂ ਰਾਜਵੰਤ ਕੌਰ ਦਾ ਆਟੋ ਹੋਮ ਜਾਂ ਕਮਰਸ਼ਲ ਇੰਸ਼ੋਰੈਂਸ ਕਰਾਉਣੀ ਹੈ ਨਾ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਕਰਾਉਣ ਲਈ ਇੱਕ ਵਾਰ ਤੁਸੀਂ ਰਾਜਵੰਤ ਨੂੰ ਫੋਨ ਕਰੋ ਰਾਜਵੰਤ 30% ਤੱਕ ਦਾ 30% ਤੱਕ ਦਾ ਤੁਹਾਨੂੰ ਡਿਸਕਾਊਂਟ ਲੈ ਕੇ ਦਿੰਦੇ ਆ 25 ਤੋਂ ਵੱਧ ਕੰਪਨੀਆਂ ਨਾਲ ਰਾਜਵੰਤ ਡੀਲ ਕਰਦੇ ਆ ਬਹੁਤ ਹੀ ਸਟ੍ਰੈਸ ਫਰੀ ਈਜ਼ੀ ਜਿਹਾ ਪ੍ਰੋਸੈਸ ਹੈ ਇਹਨਾਂ ਨੂੰ ਕਾਲ ਕਰੋ ਇਹਨਾਂ ਨੇ ਤੁਹਾਡੀ ਇੰਸ਼ੋਰੈਂਸ ਘਟਾ ਕੇ ਦੇ ਦੇਣੀ ਹੈ
ਰਾਜਵੰਤ ਕੌਰ ਦਾ ਫੋਨ ਨੰਬਰ ਹੈ 647-674-5435 ਇਹੀ ਹੈ ਨਾ ਰਾਜਵੰਤ ਤੁਹਾਡਾ ਨੰਬਰ ਨਹੀਂ ਸੋਰੀ ਨੰਬਰ ਹੈ 647-674-4735 ਯੈਸ 647-674-4735 ਰਾਜਵੰਤ ਨੂੰ ਇੱਕ ਵਾਰ ਕਾਲ ਕਰ ਲਓ ਜਿਨ੍ਹਾਂ ਨੇ ਵਧੀਆ ਟੌਪ ਦੀ ਨੰਬਰ ਵਨ ਕਿਚਨ ਤਿਆਰ ਕਰਾਉਣੀ ਆ ਉਹਨਾਂ ਲਈ ਇੱਕੋ ਇੱਕ ਨਾਮ ਹੈ ਨਿਊ ਹਾਈਟਸ ਕਿਚਨ ਜਸਪਾਲ ਰਾਏ ਜੀ ਨੂੰ ਫੋਨ ਕਰੋ ਨਿਊ ਹਾਈਟਸ ਕਿਚਨ ਤੋਂ ਕਿਚਨ ਤਿਆਰ ਕਰਾ ਲਈ ਨਾ ਇੱਕ ਤਾਂ ਜਿਹੜੇ ਸਾਡੇ ਵੀਰ ਸੋਨੇ ਤੁਹਾਡੀ ਘਰ ਵਾਲੀ ਬਹੁਤ ਖੁਸ਼ ਹੋ ਕਿਉਂਕਿ ਇੰਨੀ ਸੋਹਣੀ ਕਿਚਨ ਸੁਪਨਿਆਂ ਦੀ ਕਿਚਨ ਰੈਡੀ ਕਰਦੇ ਆ ਭਾਜੀ ਤੇ ਸਾਡਾ ਨਾਂ ਲੈਤਾ ਤੇ ਵੱਡਾ ਡਿਸਕਾਊਂਟ ਮਿਲੂਗਾ ਨਾਲ ਤੁਹਾਨੂੰ ਬਿਲਕੁਲ ਫ੍ਰੀ ਇੱਕ ਅੰਡਰਗਰਾਊਂਡ ਸਿੰਕ ਵੀ ਮਿਲੂਗਾ ਨਵਾਂ ਬਾਰ ਰੈਡੀ ਕਰਾਉਣਾ ਉਹ ਕਰਾਓ ਨਵੀਆਂ ਵੈਨਿਟੀਜ਼ ਨਵੇਂ ਕਾਊਂਟਰ ਟੋਪ ਟੀਵੀ ਦੇ ਆਲੇ ਦੁਆਲੇ ਕੋਈ ਇੰਟਰਟੇਨਮੈਂਟ ਯੂਨਿਟ ਰੈਡੀ ਕਰਾਉਣੇ ਆ ਉਹ ਕਰਾ ਲਿਓ ਸੋ ਨਿਊ ਹਾਈਟਸ ਕਿਚਨ 416-859-1920 416-859-1920 416-859-1920 New Heights Kitchen.

0: ਵਾਹ ਵੀ ਵਾਹ ਕਿਆ ਬਾਤ ਹੈ। ਅੱਜ ਨਾ ਹੁਣੇ ਸੋਰੀ ਮੈਂ ਤੁਹਾਨੂੰ ਪਹਿਲਾਂ ਨੇ ਦੱਸਿਆ 6 ਵਜੇ ਤੋਂ ਵੈਸੇ ਸ਼ੁਰੂ ਹੋ ਗਿਆ ਹੋਊਗਾ, ਜੇ ਕੋਈ ਨੇੜੇ ਤੇੜੇ ਆ ਤੁਸੀਂ ਜਾ ਸਕਦੇ ਹੋ। ਇੱਕ ਨਾ ਬਹੁਤ ਹੀ ਵਧੀਆ ਡਿਸਕਸ਼ਨ ਮੀਟ ਐਂਡ ਗ੍ਰੀਟ ਹੋ ਰਹੀ ਹੈ ਗੁਰਪ੍ਰੀਤ ਘੁੱਗੀ ਜੀ ਨੂੰ ਜੇ ਤੁਸੀਂ ਮਿਲਣਾ, ਦੇਵੀ ਮਖਸੂਸਪੁਰੀ ਜੀ ਨੂੰ ਮਿਲਣਾ, ਤਾਂ ਹੇਜ਼ਲ ਮਕੈਲੀਅਨ ਜਿਹੜੀ ਆਪਣੀ ਲਾਇਬ੍ਰੇਰੀ ਹੈ ਨਾ ਬਰਨਮ ਥੋਰਪ 'ਤੇ 301 ਬਰਨਮ ਥੋਰਪ ਰੋਡ ਵੈਸਟ, ਹੇਜ਼ਲ ਮਕੈਲੀਅਨ ਸੈਂਟਰਲ ਲਾਇਬ੍ਰੇਰੀ, ਉੱਥੇ ਘੁੱਗੀ ਸਾਹਿਬ ਦੇਵੀ ਮਖਸੂਸਪੁਰੀ ਜੀ ਪਹੁੰਚੇ ਹੋਏ ਨੇ ਅਤੇ ਇੱਕ ਡਿਸਕਸ਼ਨ ਉੱਥੇ ਹੋ ਰਹੀ ਹੈ ਲਿਟਰੇਚਰ ਬਾਰੇ, ਅਤੇ ਇੱਕ ਫਿਲਮ ਆ ਰਹੀ ਹੈ 40 ਦਿਨ ਉਹਦੇ ਬਾਰੇ, ਅਤੇ ਉਸ ਨੂੰ ਹੋਸਟ ਕਰ ਰਹੇ ਆ ਮੇਰੇ ਡੈਡ। ਸੋ ਤੁਸੀਂ ਜੇ ਨੇੜੇ ਤੇੜੇ ਹੋ ਜਾ ਸਕਦੇ ਹੋ 6:30 ਵਜੇ, ਜੇ ਬਹੁਤ ਹੀ ਨੇੜੇ ਹੋ ਚਲ ਜਾਓ, ਖੁੱਲ੍ਹਾ ਸੱਦਾ, ਇੰਨੀ ਵੀ ਕੋਈ ਟਿਕਟ ਹੈ, ਫ੍ਰੀ ਦੇ ਵਿੱਚ ਸਾਰੇ ਜਾ ਕੇ ਇੰਜੋਏ ਕਰੋ ਡਿਸਕਸ਼ਨ ਨੂੰ, ਗੱਲਬਾਤ ਨੂੰ। ਹੇਜ਼ਲ ਮਕੈਲੀਅਨ ਸੈਂਟਰਲ ਲਾਇਬ੍ਰੇਰੀ 301 ਬਰਨਮ ਥੋਰਪ ਰੋਡ ਵੈਸਟ, ਇਹਦੇ ਅੰਦਰ ਇੱਕ ਨੋਐਲ ਰਾਇਨ ਆਡੀਟੋਰੀਅਮ ਹੈ, ਉੱਥੇ ਇਹ ਇੱਕ ਸ਼ਾਮ ਜਿਹੜੀ ਹੈ ਸਜਾਈ ਗਈ ਹੈ। ਸੋਰੀ ਮੈਂ ਆਉਣ ਸਾਰ ਤੁਹਾਨੂੰ ਦੱਸ ਦਿੰਦਾ, ਤਾਂ ਮੇ ਬੀ ਕੋਈ ਨਾ ਕੋਈ ਸੱਜਣ ਮਿੱਤਰ ਜਿਹੜੇ ਨੇੜੇ ਸੀਗੇ ਉਹ ਜਾ ਸਕਦੇ ਸੀ। ਬੜੇ ਲੋਕ ਯਾਰ ਦੇਵੀ ਜੀ ਦੇ ਫੈਨ ਨੇ, ਦੇਵੀ ਜੀ ਦੇ ਸ਼ਿਰੋ ਸ਼ਾਇਰੀ ਦੇ ਫੈਨ ਨੇ, ਘੁੱਗੀ ਸਾਹਿਬ ਦੀ ਐਕਟਿੰਗ, ਘੁੱਗੀ ਸਾਹਿਬ ਦੀ ਗੱਲਬਾਤ ਅੰਦਾਜ਼ ਦੇ ਬੜੇ ਲੋਕ ਫੈਨ ਨੇ। ਸੋ ਹੇਜ਼ਲ ਮਕੈਲੀਅਨ ਲਾਇਬ੍ਰੇਰੀ ਹੈ, ਜੇ ਨੇੜੇ ਹੈਗੇ ਹੋ ਤਾਂ ਗੇੜਾ ਮਾਰ ਸਕਦੇ ਹੋ, ਅਤੇ ਤੁਸੀਂ ਇਹਨਾਂ ਮਹਾਨ ਸ਼ਖਸੀਅਤਾਂ ਨੂੰ ਮਿਲ ਵੀ ਜ਼ਰੂਰ ਸਕਦੇ ਹੋ। ਮੱਲੀ ਟੈਂਟ ਸਰਵਿਸਿਸ ਨੂੰ ਯਾਦ ਰੱਖੋ, ਅਗਰ ਕਿਸੇ ਨੇ ਵੀ ਟੈਂਟ ਲਵਾਉਣਾ, ਛੋਟੇ ਤੋਂ ਵੱਡਾ 10x10 ਫੁੱਟ ਤੋਂ ਲੈ ਕੇ 40x160 ਫੁੱਟ ਤੱਕ ਦਾ ਟੈਂਟ, ਕਲੀਅਰ ਟੈਂਟ, ਵਾਈਟ ਟੈਂਟ, ਟੇਬਲ, ਚੇਅਰਾਂ, ਪੋਰਟੇਬਲ ਵਾਸ਼ਰੂਮ, ਲਗਜ਼ਰੀ ਇਹਨਾਂ ਕੋਲ ਲਗਜ਼ਰੀ ਵਾਸ਼ਰੂਮ ਵੀ ਨੇ ਪੋਰਟੇਬਲ, ਘਰ ਦੇ ਬਾਹਰ ਰੱਖੋ, ਟੈਂਟ ਦੇ ਨੇੜੇ ਰੱਖੋ। ਅਤੇ ਮੱਲੀ ਟੈਂਟ 6479992569 6479992569, ਮੱਲੀ ਟੈਂਟ, ਮੱਲੀ ਟੈਂਟ, ਮੱਲੀ ਟੈਂਟ। ਸੋ ਸਟੂਡੀਓ ਦਾ ਨੰਬਰ ਹੈ ਆਪਣਾ 905-673-3337, 905-673-3337 'ਤੇ ਗੱਲਬਾਤ ਆਪਣੀ ਹੋ ਸਕਦੀ ਹੈ, 905-673-3337। ਅੱਜ ਐਨ ਬੀ ਏ ਬਾਸਕਿਟਬਾਲ ਦੇ ਫਾਈਨਲਸ ਦੀ ਸ਼ੁਰੂਆਤ ਹੈ, ਅੱਜ ਤਕਰੀਬਨ ਮੈਨੂੰ ਲੱਗਦਾ ਹੈ ਕਿ 8:30 ਮੈਚ ਸ਼ੁਰੂ ਹੈ ਸੈਨ ਐਂਟੋਨੀਓ ਦਾ ਅਤੇ ਨਿਊਯਾਰਕ ਨਿਕਸ ਦਾ। ਸੋ ਦੋਨਾਂ ਟੀਮਾਂ ਨੂੰ ਵਾਰਕਾਂ, ਕੋਈ ਕਹਿੰਦਾ ਨਿਊਯਾਰਕ ਜਿੱਤੇ, ਜਿਹੜੇ ਹੁਣ ਚਲੋ ਆਪਾਂ ਥੋੜ੍ਹੇ ਜਿਹਾ ਲੱਗਦੇ ਨੇੜੇ ਆ ਨਿਊਯਾਰਕ ਦੇ, ਆਪਾਂ ਨੂੰ ਹੁੰਦਾ ਯਾਰ ਕਿ ਸਾਡੇ ਨਾਲ ਦਾ ਅਮੈਰੀਕਨ ਸ਼ਹਿਰ ਹੈ ਵੀ ਉਹ ਜੱਜਣ, ਅਤੇ ਜਿਹੜੇ ਫਿਰ ਦੂਜੇ ਬਾਕੀ ਦੇ ਹੈਗੇ ਆ ਫੈਨ ਹੋਰ ਕਿਸੇ ਟੀਮ ਦੇ, ਉਹ ਕਹਿੰਦੇ ਨਹੀਂ ਯਾਰ ਨਿਊਯਾਰਕ ਨਾ ਹੀ ਜਿੱਤੇ, ਬਹੁਤ ਵਧੀਆ ਮੈਚ ਹੋਊਗਾ ਕਹਿੰਦੇ ਨੇ, ਕਿ ਬੜਾ ਇੱਕ ਫਸਵਾਂ ਮੈਚ ਦੇ ਬੜੀ ਖਾਸ ਸੀਰੀਜ਼ ਹੋਵੇਗੀ। ਸੋ ਲੈਟਸ ਸੀ ਕੀ ਬਣਦਾ, ਗੁੱਡ ਲੱਕ ਟੂ ਬੋਥ ਥੀਮਸ। ਅਤੇ ਅੱਜ 8:30 ਸ਼ੁਰੂ ਹੈ, ਤੁਸੀਂ ਹੁਣ ਕਿਹੜੇ ਚੈਨਲ 'ਤੇ ਦੇਖਣਾ ਲੱਭ ਲਿਓ, ਬਟ ਇੰਜੋਏ ਕਰੋ ਗੇਮ ਨੂੰ, ਅਤੇ ਪ੍ਰੋਗਰਾਮ ਤੋਂ ਬਾਅਦ ਆਪਾਂ ਤਾਂ ਬਈ ਕਰਾਂਗੇ ਇੰਜੋਏ। ਸੋ ਸਟੂਡੀਓ ਦਾ ਨੰਬਰ ਹੈ 905-673-3337, 905-673-3337, 905-673-3337। ਇੱਕ ਬਾਈ ਜੀ ਦਾ ਮੈਸੇਜ ਆਇਆ ਕਿ ਨਵੀਂ ਤੁਸੀਂ ਸਾਨੂੰ ਲੋਨ ਮੋਰ ਰਿਪੇਅਰ ਦਾ ਨੰਬਰ ਦਿਓ, ਜ਼ਰੂਰ ਦੇ ਦਿੰਦੇ ਹਾਂ, ਗਿਵ ਨਵੀਂ ਰੈਫਰੈਂਸ ਨਾਲ ਲਿਖ ਦੇਈਦਾ ਹੁੰਦਾ, ਅਤੇ ਆ ਚੁੱਕੋ। ਕਿਸੇ ਨੇ ਵੀ ਆਪਣਾ ਲੋਨ ਮੋਰ ਯਾਨੀ ਕਿ ਘਾਹ ਕੱਟਣ ਵਾਲੀ ਮਸ਼ੀਨ ਰਿਪੇਅਰ ਕਰਾਉਣੀ ਹੈ, ਨੰਬਰ ਹੈ 647-402-2341। ਬੜੇ ਰੀਜ਼ਨੇਬਲ ਰੇਟ 'ਤੇ ਬਾਈ ਜੀ ਹੁਣੇ ਤੁਹਾਡੀ ਘਾਹ ਕੱਟਣ ਵਾਲੀ ਮਸ਼ੀਨ ਰਿਪੇਅਰ ਕਰ ਦੇਣਗੇ, ਅਤੇ ਸੈੱਲ ਵੀ ਕਰਦੇ ਆ। ਅੱਛਾ, ਵੈਰੀ ਗੁੱਡ, ਜੇ ਕਿਸੇ ਨੇ ਲੈਣੀ ਹੈ ਮਸ਼ੀਨ ਤਾਂ 647-402-2341, 647-402-2341 'ਤੇ ਤੁਸੀਂ ਬਾਈ ਜੀ ਉਹਨਾਂ ਨੂੰ ਫੋਨ ਵੀ ਕਰ ਲਿਓ, ਅਤੇ ਸੇਲ ਦੇ ਲਈ ਵੀ ਮਸ਼ੀਨਸ ਅਵੇਲੇਬਲ ਨੇ। ਸਿੰਘ ਹਰਜੀਤ ਜੀ ਦਾ ਮੈਸੇਜ ਆਇਆ ਕਿ ਨਵੀਂ ਤੁਹਾਡੇ ਨਾਲ ਪਹਿਲੀ ਕਹਿ ਲਓ ਕਿ ਗੱਲਬਾਤ ਕਰ ਰਹੇ ਹਾਂ ਕਿ ਫੈਮਿਲੀ ਕਰੂਜ਼ ਜੋ ਹਰ ਸਾਲ ਪੰਜਾਬੀ ਵਿਰਸਾ ਰੇਡੀਓ ਵੱਲੋਂ ਕਰਵਾਇਆ ਜਾਂਦਾ ਹੈ, ਐਤਕੀ 27 ਜੂਨ ਨੂੰ ਹੈ, ਸੈਟਰਡੇ 27 ਜੂਨ ਨੂੰ ਸ਼ਾਮੀ 7:30 ਵਜੇ ਟੋਰਾਂਟੋ ਤੋਂ ਕਰੂਜ਼ ਸ਼ਿਪ ਜਾਊਗੀ, ਅਤੇ 4-5 ਘੰਟੇ ਬੋਟ 'ਤੇ ਸ਼ਿਪ 'ਤੇ ਇੰਜੋਏ ਕਰੋ, ਜਿੱਥੇ ਸਨੈਕਸ, ਡਿਨਰ, ਲਾਈਵ ਮਿਊਜ਼ਿਕ, ਡੀ ਜੇ, ਲਾਈਵ ਸਿੰਗਿੰਗ, ਮੌਜ ਮਸਤੀ, ਫੰਕਸ਼ਨ ਅਤੇ ਕੈਸ਼ ਬਾਰ ਵੀ ਹੋਊਗਾ। ਬਹੁਤ ਰੀਜ਼ਨੇਬਲ ਟਿਕਟ ਦੀ ਪ੍ਰਾਈਸ ਹੈ, ਪਰਿਵਾਰ ਨੂੰ ਲੈ ਕੇ ਜਾਓ ਤੇ ਪਰਿਵਾਰ ਨਾਲ ਬੋਟ ਕਰੂਜ਼ ਇੰਜੋਏ ਕਰੋ 27 ਤਰੀਕ ਦੀ ਸ਼ਾਮ ਨੂੰ। ਜਾਣਕਾਰੀ ਲਈ 647-448-1000 ਤੇ ਕਾਲ ਕਰ ਲਓ, 647-448-1000, 647-448-1000, 647-448-1000 ਤੇ ਹਰਜੀਤ ਜੀ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਕਰੋ ਤੇ ਟਿਕਟਾਂ ਦੀ ਕੋਈ ਵੀ ਜਾਣਕਾਰੀ ਤੁਸੀਂ ਐਨੀ ਟਾਈਮ ਲੈ ਸਕਦੇ ਹੋ। ਸਾਡੇ ਨਾਲ ਟੋਪ ਟੂਰਿਸਟ ਇੰਸ਼ੋਰੈਂਸ ਏਜੰਸੀ ਤੋਂ ਹਰਪ੍ਰੀਤ ਸੈਣੀ ਜੀ ਵੀ ਜੁੜ ਚੁੱਕੇ ਨੇ। ਹਰਪ੍ਰੀਤ ਦਾ ਨੰਬਰ ਹੈ 416-817-5600। ਹਰਪ੍ਰੀਤ ਵੈਲਕਮ, ਕੀ ਹਾਲ ਹੈ?
1: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਬਹੁਤ ਵਧੀਆ ਨਵੀ, ਤੁਸੀਂ ਦੱਸੋ।
0: ਬਹੁਤ ਵਧੀਆ, ਵੈਰੀ ਗੁੱਡ। ਸੋ ਹਰਪ੍ਰੀਤ, ਕੀ ਮੈਸੇਜ ਸ਼ੇਅਰ ਕਰ ਰਹੇ ਹੋ?
1: ਸੁਨਵੀ, ਆਪਾਂ ਹਮੇਸ਼ਾ ਲਾਈਫ ਇੰਸ਼ੋਰੈਂਸ ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਲਾਨ ਦੀ ਕਵਰੇਜ ਦੀ ਗੱਲ ਕਰਦੇ ਰਹਿੰਦੇ ਹਾਂ, ਡਿਫਰੈਂਟ ਡਿਫਰੈਂਟ ਪਲਾਨਸ ਦੀ ਇਨਫੋਰਮੇਸ਼ਨ ਦਿੰਦੇ ਹਾਂ। ਬਹੁਤ ਵਾਰ ਇੱਦਾਂ ਹੁੰਦਾ ਕਿ ਕੁਛ ਰੈਗੂਲਰ ਪਲਾਨਸ ਦੇ ਨਾਲੋਂ ਕੋਈ ਡਿਫਰੈਂਟ ਪਲਾਨਸ ਆਏ ਹੋਣ, ਉਹਨਾਂ ਦੇ ਬਾਰੇ ਵੀ ਆਪਾਂ ਜ਼ਰੂਰ ਦੱਸਦੇ ਆਪਣੇ ਲਿਸਨਰਸ ਨੂੰ। ਕਾਫੀ ਸਾਰੇ ਲਿਸਨਰਸ ਦਾ ਕੰਸਰਨ ਸੀਗਾ ਕਿ ਕੋਈ ਇੱਦਾਂ ਦਾ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਹੋਵੇ ਜਿਹਦੇ ਵਿੱਚ ਕਲੇਮ ਦੇ ਟਾਈਮ ਦੇ ਉੱਪਰ ਕੋਈ ਵੀ 30 ਡੇਜ਼ ਦਾ ਸਰਵਾਈਵਲ ਪੀਰੀਅਡ ਜਾਂ ਐਲੀਮੀਨੇਸ਼ਨ ਪੀਰੀਅਡ ਨਾ ਹੋਵੇ, ਤਾਂ ਮੈਂ ਜ਼ਰੂਰ ਦੱਸਣ ਲੱਗੀ ਹਾਂ ਕਿ ਇੱਕ ਵਨ ਆਫ ਦਾ ਮੇਜਰ ਇੰਸ਼ੋਰੈਂਸ ਕੰਪਨੀ ਵੱਲੋਂ ਇੱਕ ਪਲਾਨ ਇੰਟਰੋਡਿਊਸ ਕੀਤਾ ਗਿਆ ਆ ਜਿਹਦੇ ਵਿੱਚ ਤੁਸੀਂ ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਕੰਬਾਈਂਡ ਕਵਰੇਜ ਲੈ ਸਕਦੇ ਆ। ਇੱਕੋ ਪਲਾਨ ਦੇ ਵਿੱਚ ਤੁਸੀਂ ਇੱਕ ਅਮਾਊਂਟ ਜਿਹੜੀ ਹੈਗੀ ਆ ਉਹ ਲਾਈਫ ਇੰਸ਼ੋਰੈਂਸ ਲਈ ਚੂਜ਼ ਕਰ ਸਕਦੇ ਆ, ਤੇ ਨਾਲ ਉਹਦੇ ਵਿੱਚ ਕਿੰਨੀ ਅਮਾਊਂਟ ਦੀ ਕ੍ਰਿਟੀਕਲ ਇਲਨੈਸ ਰੱਖਣੀ ਹੈਗੀ ਆ ਉਹ ਚੂਜ਼ ਕੀਤੀ ਜਾ ਸਕਦੀ ਆ। ਤੇ ਖਾਸੀਅਤ ਇਸ ਪਲਾਨ ਦੀ ਇਹ ਹੈਗੀ ਆ ਕਿ ਕ੍ਰਿਟੀਕਲ ਇਲਨੈਸ ਦੇ ਇੰਸ਼ੋਰੈਂਸ ਪਲਾਨ ਦੇ ਕਲੇਮ ਦੇ ਵਿੱਚ ਕੋਈ 30 ਡੇਜ਼ ਦਾ ਸਰਵਾਈਵਲ ਪੀਰੀਅਡ ਦਾ ਵੇਟਿੰਗ ਪੀਰੀਅਡ ਨਹੀਂ ਹੈਗਾ। ਸੋ ਜਿਨ੍ਹਾਂ ਨੂੰ ਸੀਗਾ ਕਿ ਆਪਾਂ ਨੂੰ ਕੋਈ ਇੱਦਾਂ ਦਾ ਪਲਾਨ ਚਾਹੀਦਾ ਹੈਗਾ ਹੈ ਜਿਹਦੇ ਵਿੱਚ ਰਾਈਟ ਵੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਕਲੇਮ ਅਪਰੂਵਡ ਹੋਵੇ, ਰਾਈਟ ਵੇ ਕ੍ਰਿਟੀਕਲ ਇਲਨੈਸ ਦੀ ਕਵਰੇਜ ਜਿਹੜੀ ਹੈਗੀ ਆ ਉਹ ਇੰਟਰੋਡਿਊਸ ਹੋਵੇ, ਸੋ ਆਪਾਂ ਜ਼ਰੂਰ ਇਹ ਵਾਲਾ ਜਿਹੜਾ ਪਲਾਨ ਹੈਗਾ ਆ ਇਹਦੇ ਵਿੱਚ ਕਵਰੇਜ ਲੈ ਸਕਦੇ ਹਾਂ। ਪਰਮਾਨੈਂਟ ਲਾਈਫ ਇੰਸ਼ੋਰੈਂਸ ਦਾ ਪਲਾਨ ਹੈਗਾ ਆ ਉਹਦੇ ਵਿੱਚੋਂ ਹੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਲਈ ਤੁਹਾਡੀ ਕਵਰੇਜ ਜਿਹੜੀ ਹੈਗੀ ਆ ਉਹ ਡਿਸਾਈਡ ਆਨ ਹੋਣੀ ਆ। ਸੋ ਅਗਰ ਤੁਸੀਂ ਵੀ ਜਾਣਨਾ ਚਾਹੁੰਦੇ ਹਾਂ ਕਿ ਇਸ ਪਲਾਨ ਦੇ ਵਿੱਚ ਤੁਸੀਂ ਆਪਣੀ ਕਵਰੇਜ ਕਿੱਦਾਂ ਲੈ ਸਕਦੇ ਆ, ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਦੋਨਾਂ ਨੂੰ ਕਿੱਦਾਂ ਕਵਰ ਕੀਤਾ ਜਾ ਸਕਦਾ ਆ, ਕਿਉਂਕਿ ਕ੍ਰਿਟੀਕਲ ਇਲਨੈਸ ਦਾ ਵੀ ਇਹ ਪਰਮਾਨੈਂਟ ਪਲਾਨ ਆ, ਪੂਰੀ ਲਾਈਫ ਟਾਈਮ ਤੱਕ ਦੀ ਕਵਰੇਜ ਹੈਗੀ ਆ। ਤੇ ਪਲੱਸ ਮੇਨ ਚੀਜ਼ ਇਹ ਹੈਗੀ ਆ ਕਿ ਰੈਗੂਲਰ ਪਲਾਨਾਂ ਨਾਲੋਂ ਕਾਫੀ ਪ੍ਰੀਮੀਅਮ ਘੱਟ ਆ ਇਸ ਪਲਾਨ ਦਾ। ਸੋ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੋਵੇ, ਚਾਹੇ ਉਹ ਲਾਈਫ ਇੰਸ਼ੋਰੈਂਸ ਆ, ਕ੍ਰਿਟੀਕਲ ਇਲਨੈਸ ਆ, ਤੁਹਾਨੂੰ ਆਲਰੇਡੀ ਕੋਈ ਇੱਦਾਂ ਦੀ ਸਿਕਨੈਸ ਸੀਗੀ ਜਿਹਦੇ ਕਰਕੇ ਤੁਹਾਨੂੰ ਕ੍ਰਿਟੀਕਲ ਇਲਨੈਸ ਦਾ ਪਲਾਨ ਨਹੀਂ ਮਿਲ ਰਿਹਾ, ਤਾਂ ਸਾਡੇ ਕੋਲ ਨਾਨ ਮੈਡੀਕਲ ਪਲਾਨਸ ਵੀ ਹੈਗੇ ਆ ਜਿਹਦੇ ਵਿੱਚ ਅਗਰ ਤੁਹਾਨੂੰ ਆਲਰੇਡੀ ਕੋਈ ਹਾਰਟ ਕੰਡੀਸ਼ਨ ਆ ਚੁੱਕੀ ਆ ਜਾਂ ਫਿਰ ਤੁਸੀਂ ਡਾਇਬਟੀਜ਼ ਦੇ ਕਰਕੇ ਇਨਸੁਲਿਨ ਤੇ ਡਿਪੈਂਡ ਕਰਦੇ ਸੀਗੇ ਜਾਂ ਤੁਹਾਡੀ ਫੈਮਿਲੀ ਹਿਸਟਰੀ ਕਰਕੇ ਤੁਹਾਨੂੰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਨਹੀਂ ਮਿਲ ਰਿਹਾ ਸੀਗਾ, ਤਾਂ ਤੁਸੀਂ $75,000 ਤੱਕ $75,000 ਤੱਕ ਦੀ ਕਵਰੇਜ ਲੈਣ ਲਈ ਅਪਰੂਵ ਹੋ ਸਕਦੇ ਆ। ਐਂਡ ਉਹਦੇ ਵਿੱਚ ਮੇਨ ਇਹ ਹੈਗਾ ਆ ਕਿ ਜਿਹੜੀ ਐਗਜ਼ਿਸਟਿੰਗ ਕੰਡੀਸ਼ਨ ਹੈਗੀ ਆ ਅਗਰ ਪਹਿਲਾਂ ਕੋਈ ਹਾਰਟ ਕੰਡੀਸ਼ਨ ਸੀਗੀ ਤੇ ਕਵਰੇਜ ਲੈਣ ਤੋਂ ਬਾਅਦ ਤੁਹਾਨੂੰ ਕੋਈ ਹਾਰਟ ਕੰਡੀਸ਼ਨ ਹੋ ਜਾਂਦੀ ਆ ਉਹਦੀ ਕਵਰੇਜ ਵੀ ਹੈਗੀ ਆ। ਸੋ ਉਹਦੀਆਂ ਪੂਰੀਆਂ ਕੰਡੀਸ਼ਨ ਜਾਣਨ ਦੇ ਲਈ ਤੁਸੀਂ ਜ਼ਰੂਰ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ। ਨੰਬਰ ਹੈਗਾ ਜੀ ਮੇਰਾ 416-817-6500, ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ। ਤੇ ਨੰਬਰ ਮੇਰਾ ਅਗੇਨ 416-817-6500,
0: 416-817-6500, 416-817-6500, 416-817-6500। ਥੈਂਕ ਯੂ,
1: ਥੈਂਕ ਯੂ ਜੀ,
0: ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਹੈ ਪੰਜਾਬੀ ਰਾਹ ਤੇ ਓਕੇ, ਤੁਹਾਡੇ ਨਾਲ ਗੱਲਬਾਤ ਥੋੜ੍ਹੀ ਜਿਹੀ ਸ਼ੁਰੂ ਕਰਦੇ ਹਾਂ ਯਾਰ, ਤੁਹਾਡੀਆਂ ਕੁਝ ਇੱਕ ਕਾਲਸ ਲਈਏ, ਤੁਹਾਡੇ ਨਾਲ ਗੱਲਾਂ ਕਰੀਏ, ਤੁਹਾਡੇ ਕਹਿ ਲਓ ਕਿ ਤੁਹਾਡੀ ਮਿੱਠੀ ਜਿਹੀ ਆਵਾਜ਼ ਸਾਰਿਆਂ ਦੀ ਸੁਣੀਏ। ਇੱਕ ਮੁੰਡਾ ਤੇ ਉਹਨੂੰ ਨਾ ਲੋਟਰੀ ਲੱਗੀ, ਉਹਨੂੰ $5 million ਦੀ ਲੋਟਰੀ ਲੱਗੀ। ਉਹ ਯੰਗ ਹੈ, ਕਾਫੀ ਯੰਗ ਹੈ, ਕਹਿ ਲਓ ਕਿ 23-24-25 ਤੋਂ ਘੱਟ ਹੈ। ਉਹਨੂੰ ਲੋਟਰੀ ਲੱਗੀ ਤੇ ਉਹਦੇ ਨਾ ਪੇਰੈਂਟਸ ਉਹਦੇ ਨਾਲ, ਚਲੋ ਪਹਿਲਾਂ ਤਾਂ ਬਹੁਤ ਖੁਸ਼ ਹੋਏ ਪੇਰੈਂਟਸ, ਕਹਿੰਦੇ ਬੱਲੇ ਬੱਲੇ ਬੱਲੇ, ਸਾਨੂੰ ਬੜੀ ਖੁਸ਼ੀ, ਅਸੀਂ ਰਿਟਾਇਰ ਕਰਾਂਗੇ, ਹੌਲੀਡੇ 'ਤੇ ਜਾਵਾਂਗੇ, ਬੋਟ ਵੀ ਲਵਾਂਗੇ, ਗੱਡੀ ਵੀ ਲਵਾਂਗੇ, ਦੁਨੀਆ ਘੁੰਮਾਂਗੇ। ਅਤੇ ਉਹਨੇ ਆਪਣੇ ਪੇਰੈਂਟਸ ਨੂੰ $5 million 'ਚੋਂ ਕਹਿ ਲਓ ਕਿ ਵੀ ਮਿਲੀਅਨ ਕੁ ਡਾਲਰ, ਮਿਲੀਅਨ ਤੋਂ ਥੋੜ੍ਹਾ ਘੱਟ ਔਫਰ ਕੀਤਾ। ਅਤੇ ਉਹ ਬਹੁਤ ਅਪਸੈਟ, ਕਹਿੰਦੇ ਯਾਰ ਵੀ ਅੱਧਾ ਸਾਨੂੰ ਦੇ, ਵੀ 2.5 ਤੇਰਾ ਤਾਂ 2.5 ਸਾਡਾ। ਉਹ ਕਹਿੰਦਾ ਮੈਂ ਤੁਹਾਨੂੰ ਅੱਧਾ ਕਿਉਂ ਦੇਵਾਂ, ਵੀ ਜੇ ਮੈਂ ਤੁਹਾਨੂੰ 8-9 lakh ਦੇ ਰਿਹਾ ਤਾਂ ਤੁਸੀਂ ਯਾਰ ਐਂ ਥੋੜ੍ਹਾ ਵੀ ਕਾਊਂਟਰ ਆਫਰ ਕਰੋ ਕਿ ਨਹੀਂ ਬਈ ਸਾਨੂੰ ਅੱਧ ਦੇ। ਅਤੇ ਉਹ ਕਹਿੰਦਾ ਕਿ ਉਹ ਕਾਫੀ ਅਪਸੈਟ ਹੋਏ ਵੀ ਬਸ ਤੂੰ ਸਾਨੂੰ ਇੰਨਾ ਹੀ ਦੇਣਾ, ਇਸ ਤੇਰੇ ਮਾਂ ਬਾਪ ਆ ਬਈ, ਅਸੀਂ ਤੈਨੂੰ ਜਨਮ ਦਿੱਤਾ, ਅਸੀਂ ਤੈਨੂੰ ਪਾਲਿਆ, ਇਸ ਨੂੰ ਵੱਡਾ ਕੀਤਾ, ਸਾਰੀ ਉਮਰ ਟੇਕ ਕੇਅਰ ਕੀਤੀ ਆ। ਉਹ ਕਹਿੰਦਾ ਯੈਸ ਮੈਨੂੰ ਪਤਾ, ਮੇਰੇ ਪੇਰੈਂਟਸ ਨੇ, ਕਹਿੰਦਾ ਸਾਡੀ ਬੜੀ ਵਧੀਆ ਰਿਲੇਸ਼ਨਸ਼ਿਪ ਰਹੀ। ਕਹਿੰਦਾ ਪਰ ਮੈਨੂੰ ਲੱਗਦਾ ਜੇ ਯਾਰ ਮੈਂ ਉਹਨਾਂ ਨੂੰ 8-9 ਲੱਖ ਦੇ ਰਿਹਾ ਤੇ ਆਲਰੇਡੀ ਉਹਨਾਂ ਕੋਲ ਆਪਦੀ ਵੀ ਸੇਵਿੰਗ ਹੈ, ਘਰ ਘੁਰ ਉਹਨਾਂ ਦਾ ਪੇਡ ਆਫ ਹੈ, ਵੀ ਮੈਂ ਅੱਧੇ ਪੈਸੇ ਕਿਉਂ ਉਹਨਾਂ ਨੂੰ ਦੇਵਾਂ। ਉਹ ਐਕਸਪੈਕਟ ਕਰ ਰਿਹਾ ਕਿ ਜੇ ਤੈਨੂੰ 5 ਦੀ ਲਾਟਰੀ ਲੱਗੀ ਹੈ ਤਾਂ 2.5 million ਸਾਨੂੰ ਮਿਲਣਾ ਚਾਹੀਦਾ, ਅਸੀਂ ਤੇਰੇ ਪੇਰੈਂਟਸ ਹਾਂ। ਬਟ ਉਹਨੂੰ ਲੱਗਦਾ ਕਿ ਨਹੀਂ ਯਾਰ, ਜਿੰਨਾ ਯੂਨੋ ਮੈਂ ਜੇ ਚਾਹੁੰਦਾ ਕਿ ਮੈਂ 7 ਲੱਖ ਦੇਵਾਂ, 5 ਦੇਵਾਂ, 6 ਦੇਵਾਂ, ਵੀ ਉਹ ਮੇਰੀ ਮਰਜ਼ੀ ਹੈ। ਤੁਹਾਡਾ ਕੀ ਖਿਆਲ ਹੈ? ਬਹੁਤ ਸਾਰੇ ਲੋਕ ਕਹਿ ਰਹੇ ਕਿ ਕੋਈ ਜ਼ਰੂਰਤ ਨਹੀਂ ਵੀ ਤੂੰ ਉਹਨਾਂ ਨੂੰ ਵੱਧ ਦੇ, ਚਲੋ ਜਿੰਨਾ ਤੂੰ ਦੇਣਾ, ਜਿੰਨਾ ਤੈਨੂੰ ਠੀਕ ਲੱਗਦਾ ਉਹਨਾਂ ਦੇ, ਬਾਕੀ ਤੇਰੇ ਪੈਸੇ ਹੈ, ਤੂੰ ਜਿੱਤੇ ਆ, ਤੂੰ ਜੋ ਮਰਜ਼ੀ ਕਰ ਉਹਦੇ ਨਾਲ। ਨੰਬਰ ਹੈ ਆਪਣਾ 9056733337, 905-673-3337, 9056733337 ਤੇ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ। ਤੇ ਮਿਸਟਰ ਸਿੰਘ ਪੀਜ਼ੇ ਨੂੰ ਯਾਦ ਰੱਖੋ, ਵਧੀਆ ਟੋਪ ਟੋਪ ਟੋਪ ਦਾ ਪੀਜ਼ਾ ਖਾਣਾ, ਸਿਰਫ $40 ਦੇ ਵਿੱਚ 2 ਲਾਰਜ ਪੀਜ਼ੇ, 4 ਟੋਪਿੰਗ ਦੇ ਨਾਲ, 4 ਡਿਪਿੰਗ ਸੌਸ ਫਰੀ ਤੇ 2 ਲੀਟਰ ਕੋਕ ਦੀ ਬੋਤਲ ਫਰੀ, $40 ਚ ਸਾਰਾ ਸਮਾਨ। ਮਿਸਟਰ ਸਿੰਘ ਪੀਜ਼ਾ 905-504-4000, 9055004000, 9055004000, 905-504-4000। ਮਿਸਟਰ ਸਿੰਘ ਪੀਜ਼ੇ ਨੂੰ ਜ਼ਰੂਰ ਤੁਸੀਂ ਯਾਦ ਰੱਖੋ। ਤੇ ਉਹਦੇ ਨਾਲ ਨਾਲ ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਉਹਨਾਂ ਨੂੰ ਕਾਲ ਕਰੋ। ਕਿਸੇ ਨੇ ਵੀ ਗੱਡੀ ਲੈਣੀ ਹੋਵੇ ਤਾਂ ਏਰਨ ਮਿਲਸ ਐਕਿਰਾ ਇਜ਼ ਨੰਬਰ 1। ਜਗਦੀਪ ਹੁਣਾਂ ਦਾ ਨੰਬਰ ਤੁਸੀਂ ਨੋਟ ਕਰ ਲਓ, ਇਹ ਵਧੀਆ ਬੰਦੇ ਨੇ, ਦੋਨੋਂ ਆਪਣੇ ਭਰਾ ਨੇ ਤੇ ਦੋਨੋਂ ਮੈਨੇਜਰਸ ਨੇ ਏਡੀ ਵੱਡੀ ਡੀਲਰਸ਼ਿਪ ਤੇ। ਏਰਨ ਮਿਲਸ ਐਕਿਰਾ 905-828-5800, 905-828-5800, ਏਰਨ ਮਿਲਸ ਐਕਿਰਾ 905-828-5800 ਤੇ ਫੋਨ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਘੁਮਾਓ। ਸੋ ਤੁਹਾਡਾ ਕੀ ਖਿਆਲ ਹੈ, ਇੱਕ ਮੁੰਡੇ ਨੂੰ ਲੋਟਰੀ ਲੱਗੀ, ਉਹਦੇ ਪੇਰੈਂਟਸ ਉਮੀਦ ਕਰਦੇ ਨੇ ਕਿ ਉਹ ਉਹਨਾਂ ਨੂੰ ਅੱਧੇ ਪੈਸੇ ਦੇਵੇ, 5 ਦੀ ਲੋਟਰੀ ਮਿਲੀ ਹੈ, $2.5 million ਉਹ ਐਕਸਪੈਕਟ ਕਰਦੇ ਨੇ, ਕੀ ਉਹਨਾਂ ਦੀ ਐਕਸਪੈਕਟੇਸ਼ਨ ਸਹੀ ਹੈ? ਮੁੰਡਾ ਕਹਿੰਦਾ ਯਾਰ ਮੈਂ ਉਹਨਾਂ ਨੂੰ ਕਿਹਾ ਮੈਂ ਤੈਨੂੰ 8-9 ਲੱਖ ਦਊਂਗਾ, ਤੇ ਉਹ ਤਾਂ ਅਪਸੈਟ ਹੋ ਗਏ ਕਿ ਅਸੀਂ ਤੇਰੇ ਮਾਂ ਬਾਪ ਆ ਯਾਰ, ਸਾਨੂੰ ਤੂੰ ਅੱਧੇ ਪੈਸੇ ਦੇ, ਅਸੀਂ ਜ਼ਿੰਦਗੀ ਇੰਜੋਏ ਕਰੀਏ, ਰਿਟਾਇਰ ਕਰੀਏ, ਅਸੀਂ ਜੋ ਖਰੀਦਣਾ ਖਰੀਦੀਏ, ਅਸੀਂ ਹੁਣ ਤੇਰੇ ਸਿਰ ਤੇ ਐਸ਼ ਕਰੀਏ, ਤੂੰ ਸਾਡੇ ਸਿਰ ਤੇ ਇੰਨਾ ਚਿਰ ਐਸ਼ ਕੀਤੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਉਹਨੂੰ ਅੱਧੇ ਪੈਸੇ ਦੇਣ ਦੀ ਜ਼ਰੂਰਤ ਹੈ? ਜੇ ਉਹ ਨਹੀਂ ਦਿੰਦਾ ਤਾਂ ਉਹ ਆਪਣੇ ਥਾਂ 'ਤੇ ਗਲਤ ਹੈ ਮੁੰਡਾ? 905-673-3337 ਨੰਬਰ ਆਪਣਾ, 905-673-3337, 8876। ਹੈਲੋ
2: ਜੀ ਮਹਾਰਾਜ, ਕੀ ਹਾਲ ਆ? ਠੀਕ ਹੋ?
0: ਠੀਕ ਹੈ ਜੀ, ਕਿਵੇਂ ਹੋ?
2: ਨਵੀਂ ਯਾਰ, ਉਹਨੂੰ ਸਾਰੇ ਪੈਸੇ ਦੇ ਦੇਣੇ ਚਾਹੀਦੇ।
0: ਅੱਛਾ, ਉਹਨੂੰ ਉਹ ਸਾਰੇ ਪੈਸੇ ਆਪਣੇ ਮਾਂ ਬਾਪ ਨੂੰ ਦੇਵੇ?
2: ਸਾਰੇ ਦੇ ਦੇਵੇ, ਰਲ ਕੇ ਮੌਜਾਂ ਕਰ ਸਾਰੇ ਇਕੱਠੇ। ਜੇ ਉਹਦਾ ਉਹ ਨਾ ਦੇਵੇ ਤੇ ਫਿਰ ਨੀ ਗੱਲ ਚੰਗੀ।
0: ਅੱਛਾ, ਸਾਰੇ ਕਿਉਂ ਦੇਵੇ ਭਾਜੀ ਉਹ?
2: ਯਾਰ ਸਾਰੇ ਦੇਗਾ ਤੇ ਉਹਨਾਂ ਚ ਕੀ ਫਰਕ ਹੈ? ਉਹਨਾਂ ਦੇ ਮਾਂ ਉਹਦੇ ਮਾਂ ਪਿਓ, ਉਹਨਾਂ ਜੰਮਿਆ ਤੇ ਉਹ ਹੋਇਆ ਤੇ ਮਿਲਿਆ, ਅਗਰ ਉਹ ਨਾ ਉਹਨੂੰ ਜੰਮਦੇ ਤੇ ਨਾ ਮਿਲਦਾ ਤੇ ਨਾ ਉਹ ਲਾਟਰੀ ਮਿਲਦੀ।
0: ਉਹ ਤਾਂ ਠੀਕ ਹੈ, ਬਟ ਜ਼ਰੂਰੀ ਥੋੜਾ ਵੀ, ਹੁਣ ਬਹੁਤ ਸਾਰੇ ਲੋਕ ਕਹਿਣਗੇ ਜੇ ਜਨਮ ਦਿੱਤਾ ਇਹਦਾ ਮਤਲਬ ਇਹ ਥੋੜਾ ਵੀ ਤੁਸੀਂ ਹੁਣ ਕਹਿ ਲਓ ਕਿ ਸਾਰੀ ਉਮਰ ਲਈ ਬਸ ਹਰ ਇੱਕ ਚੀਜ਼ ਦੇ ਹੱਕਦਾਰ ਹੋ ਗਏ।
2: ਨਹੀਂ ਹੱਕਦਾਰ ਨਹੀਂ, ਰਲ ਮਿਲ ਕੇ ਦੋਵੇਂ ਇਕੱਠੇ ਖਾਣ ਨਾ ਸਾਰੇ।
0: ਸੋ ਸਾਰੇ ਦੇ ਦੇਵੇ ਉਹਨਾਂ ਨੂੰ? ਹੈ
2: ਸਾਰੇ ਰਵੀ, ਸਾਰੇ ਨਵੀਂ ਸਾਰੇ ਦੇ ਦੇਵੇ,
0: ਸਾਰੇ ਦੇ ਦੇਵੇ। ਚਲੋ ਠੀਕ ਹੈ ਬਾਈ ਜੀ, ਕਹਿੰਦੇ ਸਾਰੇ ਦੇ ਦੇਵੇ। 1313। ਹੈਲੋ
3: ਹੈਲੋ, ਹਾਂਜੀ ਭਾਜੀ,
0: ਹਾਂਜੀ ਭਾਜੀ, ਕਿਵੇਂ ਹੋ ਜੀ, ਕੀ ਹਾਲ ਹੈ?
3: ਬੱਚੇ ਦੀ ਮਰਜ਼ੀ, ਉਹਨੂੰ ਦੇਣਾ ਨੀ ਦੇਣਾ ਉਹਦੀ ਚੋਇਸ ਆ। ਜੇ ਆਪਾਂ ਇਮੋਸ਼ਨ ਨੂੰ ਕੱਢ ਕੇ ਆਪਾਂ ਜੇ ਟੈਕਨੀਕਲੀ ਸੋਚੀਏ ਤਾਂ, ਕਿਉਂਕਿ ਬੱਚਾ ਪੈਦਾ ਕਰਦਾ ਆਪਾਂ ਆਪਣੀ ਇੱਛਾ ਨਾਲ ਪੈਦਾ ਕਰਦੇ ਹਾਂ ਨਾ, ਉਹ ਤਾਂ ਆਪਣੀ ਇੱਛਾ ਹੋਈ ਨਾ ਉਹਦੇ ਵਿੱਚ।
0: ਜਨਮ ਦਿੱਤਾ ਜੇ ਤੁਸੀਂ ਉਹਨਾਂ ਨੂੰ ਹੀ ਨਹੀਂ ਦੇ ਸਕਦੇ ਫਿਰ ਤੁਹਾਡਾ ਜੰਮਣ ਦਾ ਕੀ ਫਾਇਦਾ ਹੋਇਆ?
3: ਜਨਮ ਜਿਹੜਾ ਬੰਦਾ ਜੰਮਿਆ ਉਹ ਪਰਿਛਣ ਥੋੜੀ ਜੰਮਿਆ ਭਾਜੀ,
0: ਹਾਂ ਇਹ ਵੀ ਗੱਲ ਠੀਕ
3: ਹੈ, ਪਰਿਛਣ ਜੰਮਿਆ ਨਾ,
0: ਹਾਂ ਹਾਂ ਹਾਂ
3: ਮੇਰੇ ਬੱਚੇ ਮੈਨੂੰ ਦੇਣ ਕੁਛ ਨਾ, ਡਜ਼ਨਟ ਮੈਟਰ ਜੇ ਮੈਂ ਬੱਚਾ ਜੰਮਿਆ ਪਰਿਛਣ ਜੰਮਿਆ ਉੱਥੇ ਵੀ ਗੱਲ ਖਤਮ ਹੋ ਜਾਂਦੀ ਹੈ ਨਾ।
0: ਸੋ ਤੁਸੀਂ ਬਿਲਕੁਲ ਨਹੀਂ ਐਕਸਪੈਕਟ ਕਰੋਗੇ ਕਿ ਤੁਹਾਡੇ ਬੱਚੇ ਤੁਹਾਨੂੰ ਦੇਣ? ਬਿਲਕੁਲ ਠੀਕ ਹੈ ਸਰ,
3: ਜੇ ਦੇਵੇ ਤਾਂ ਬਹੁਤ ਵਧੀਆ ਗੱਲ ਆ, ਦੇਖੋ ਜੀ ਉਹਦੀ ਮਰਜ਼ੀ ਆ, ਉਹ ਦੇਵੇ ਵਧੀਆ ਗੱਲ ਆ, ਬਟ ਦੇਖੋ ਜੇ ਮੰਨਣਾ ਬਾਕੀ ਹਰੇਕ ਆਪਣੇ ਆਪਣੇ ਵਿਊ ਪੁਆਇੰਟ ਨੇ,
0: ਠੀਕ ਹੈ ਨਹੀਂ ਦੇਖਦੇ। ਬਾਕੀ ਕਹਿੰਦੇ ਤੁਸੀਂ ਦੋ ਜਾਣੇ ਦੋਨੋਂ ਡਿਫਰੈਂਟ ਡਿਫਰੈਂਟ ਫੋਨ ਗੱਲਾਂ ਤੇ ਲੱਗੇ ਹੋਏ, ਠੀਕ ਹੈ ਚਲੋ ਓਕੇ ਥੈਂਕ ਯੂ। ਉਹ ਬਾਈ ਆਪਣੀ ਗੱਲ ਕਰੇ, ਬਾਈ ਜੀ ਆਪਣੀ ਕਰ ਰਹੇ ਨੇ। ਸੋ ਇੱਕ ਵੀਰ ਕਹਿੰਦੇ ਕਿ ਨਵੀਂ ਸਾਰੀ ਦੇ ਦੇਵੇ ਅਗਲਾ, ਦੂਜਾ ਕਹਿੰਦਾ ਨਾ ਯਾਰ ਇਹ ਕੋਈ ਟ੍ਰਾਂਜੈਕਸ਼ਨ ਥੋੜਾ, ਜੇ ਉਹਨੇ ਦੇਣੇ ਆ ਦਵੇ, ਨਹੀਂ ਜੀ ਕਰਦਾ ਉਹ ਤਾਂ ਨਾ ਦਵੇ, ਉਹਦੀ ਆਪਦੀ ਮਰਜ਼ੀ। ਤੇ ਕਹਿੰਦੇ ਮੈਂ ਵੀ ਆਪਣੇ ਬੱਚਿਆਂ ਤੋਂ ਕਦੇ ਨਾ ਐਕਸਪੈਕਟ ਕਰਾਂ ਕਿ ਯਾਰ ਉਹ ਮੈਨੂੰ ਦੇਣ ਸਾਰਾ ਕੁਛ। ਰੋਇਲ ਆਟੋ ਸੈਂਟਰ, ਗੱਡੀ ਦੀ ਊਬਰ ਜਾਂ ਲਿਫਟ ਦੀ ਸੇਫਟੀ ਕਰਾਉਣੀ ਹੈ, ਗੱਡੀ ਦੀ ਇੰਜਨ ਜਾਂ ਟ੍ਰਾਂਸਮਿਸ਼ਨ ਦਾ ਕੋਈ ਪੰਗਾ ਪੈ ਗਿਆ, ਰੋਇਲ ਆਟੋ ਸੈਂਟਰ ਦੇ ਰਾਜ ਭਾਜੀ ਸਟੀਲਸ ਅਤੇ ਮੈਲਨੀ ਦੇ ਉੱਤੇ ਨੇ। ਨੰਬਰ ਹੈ 905-799-1478 ਰੋਇਲ ਆਟੋ ਸੈਂਟਰ 7111। ਹੈਲੋ
4: ਹੈਲੋ
0: ਹੈਲੋ ਜੀ,
4: ਸਤਿ ਸ਼੍ਰੀ ਅਕਾਲ ਵੀਰ ਜੀ।
0: ਸਤਿ ਸ਼੍ਰੀ ਅਕਾਲ
4: ਵੀਰੇ, ਮੈਂ ਰਿਗਾਰਡਿੰਗ ਤੁਹਾਨੂੰ ਇਹਦੇ ਕਾਲ ਕਰ ਰਿਹਾ ਸੀਗਾ, ਜਿਹੜੀ ਤੁਸੀਂ ਦੱਸ ਸੀ ਲਾਟਰੀ ਨਿਕਲੀ ਕਿਸੇ ਬੰਦੇ ਦੀ। ਮੇਰੇ ਜਿਹੜਾ ਆਪਣਾ ਐਕਸਪੀਰੀਅੰਸ ਮੇਰੇ ਲਾਈਫ ਦੇ ਵਿੱਚ, ਸਿੰਸ 99 ਤੋਂ ਮੈਂ ਮੇਰੇ ਘਰਦੇ ਨੂੰ ਪੈਸੇ ਦਿੰਦਾ ਆਇਆ, ਸਿੰਸ 2023 ਤੱਕ ਦੋ ਘਰ ਵੀ ਲੈ ਕੇ ਦਿੱਤੇ ਨੇ ਔਨ ਦਾ ਟਰੱਸਟ, ਆਪਣੀ ਮਾਂ ਮੇਰੀ ਮਾਂ ਨੂੰ ਮੈਂ ਇੰਨਾ ਪਿਆਰ ਕਰਦਾ ਸੀਗਾ, ਤੇ ਸਾਰੇ ਪੈਸੇ ਉਹਨਾਂ ਨੂੰ ਦਿੱਤੇ ਨੇ, ਤੇ ਅੱਜ ਮੈਨੂੰ ਘਰੋਂ ਬਾਹਰ ਕੱਢਿਆ ਵਾ, ਹੋਮਲੈਸ ਹੋਇਆ ਵਾ ਮੈਂ।
0: ਤੁਹਾਨੂੰ ਕਿਉਂ ਘਰੋਂ ਬਾਹਰ ਕੱਢਿਆ ਉਹਨਾਂ ਨੇ?
4: ਕਹਿੰਦੇ ਦਾਰੂ ਪੀਂਦਾ, ਦਾਰੂ ਦੁਨੀਆ ਪੀਂਦੀ ਹੈ, ਦਾਰੂ ਕਿਹੜਾ ਮੈਂ ਅੱਧਾ ਪੀਂਦਾ, ਹੁਣ ਸਾਰੇ ਮਤਲਬ ਨਿਕਲ ਗਏ ਭਾਜੀ ਉਹਨਾਂ ਦੇ, ਠੀਕ ਹੈ।
0: ਹਾਂ ਨਹੀਂ ਦਾਰੂ ਚਲੋ ਸਾਰੇ ਪੀਂਦੇ ਆ, ਜੇ ਐਸ ਲੌਂਗ ਐਸ ਦਾਰੂ ਪੀ ਕੇ ਕੋਈ ਖਰਾਬੀ ਨੀ ਤੁਸੀਂ ਕਰ
4: ਰਹੇ ਬਾਬਾ ਜੀ, ਨਹੀਂ ਐਕਸਕਿਊਜ਼ ਕਰ ਰਹੇ ਬਸ। ਹੁਣ ਮੇਰੇ ਮੇਰੇ ਕੋਲ ਬੇਟਾ ਨੀ ਹੈਗਾ, ਮੇਰੇ ਕੋਲ ਬੇਟੀ ਹੈ, ਠੀਕ ਹੈ, ਉਹ ਕਹਿੰਦਾ ਤੂੰ ਸਾਰਾ ਧੀਮ ਦੇ ਦੇਣਾ, ਏਦਾਂ ਦੀ ਘਟੀਆ ਸੋਚ ਰੱਖਦੇ ਨੇ। ਸੋ ਬੇਸਿਕਲੀ ਜੋ ਕਹਿੰਦੇ ਤੁਹਾਡੇ ਹੱਥ ਜਾ ਤੁਹਾਡਾ ਹੀ ਹੈ।
0: ਸੋ ਤੁਸੀਂ ਕਹਿੰਦੇ ਹੋ ਕਿ ਕਿਸੇ ਨੂੰ ਵੀ ਨਾ ਟਰਸਟ ਕਰੋ, ਚਾਹੇ ਕੋਈ ਤੁਹਾਡਾ ਸਖਾ ਹੀ ਹੈ?
4: ਨਹੀਂ ਬਿਲਕੁਲ ਵੀ ਨਹੀਂ ਯਾਰ, ਮਾਂ ਦਾ ਟਰਸਟ ਨਹੀਂ ਰਿਹਾ ਹੈਗਾ, ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਹੈਗਾ। ਜਦੋਂ ਵਰਤ ਕੇ ਦੇਖ ਲਓ ਭਾਜੀ, ਕਿਸੇ ਦਿਨ ਯੂਜ਼ ਕਰਕੇ ਦੇਖ ਲਓ, ਕਿਸੇ ਆਪਣੇ ਮਾਂ ਬਾਪ ਨੂੰ ਭੈਣ ਭਾਈ ਨੂੰ ਕਿਸੇ ਨੂੰ ਦੇਖ ਲਿਓ, ਇੱਕ ਦਿਨ ਲੱਗ ਜਾਣਾ ਪਤਾ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਂਦਾ ਹੈ। ਜਦੋਂ ਬੰਦੇ ਦਾ ਮਤਲਬ ਨਿਕਲ ਗਿਆ, ਸਾਰੇ ਸਤਿ ਸ਼੍ਰੀ ਅਕਾਲ ਕਰ ਦਿੰਦੇ ਨੇ, ਹਾਲ ਵੀ ਨਹੀਂ ਪੁੱਛਦੇ ਹੈਗੇ, ਰੋਟੀ ਖਾ

0: ਨਹੀਂ ਹੈਗਾ। ਯੂਨੀਕ ਸਿਚੁਏਸ਼ਨਸ ਹੁੰਦੇ ਜ਼ਰੂਰ, ਜਿਵੇਂ ਬਾਈ ਜੀ ਨੇ ਕਿਹਾ ਜ਼ਰੂਰ 100%, ਬਟ ਬੜੇ ਟਾਵੇਂ ਟਾਵੇਂ। ਇੱਕ ਤੁਸੀਂ ਦੁਆਬਾ ਟਰੈਵਲ ਨੂੰ ਯਾਦ ਰੱਖੋ, ਇੰਡੀਆ ਦੀਆਂ ਟਿਕਟਾਂ ਲਓ, ਬਹੁਤ ਸਾਰੇ ਲੋਕ ਇੰਡੀਆ ਤੋਂ ਇੱਥੇ ਆ ਰਹੇ ਨੇ ਹੁਣ। ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਨੂੰ ਕਾਲ ਕਰੋ, ਇੰਡੀਆ ਤੋਂ ਕਿਸਨੇ ਆਉਣਾ, ਇੰਡੀਆ ਕੋਈ ਜਾ ਰਿਹਾ, ਦੁਆਬਾ ਟਰੈਵਲ ਦੇ ਤੁਸੀਂ ਅਮਨ ਅਤੇ ਸੌਰਵ ਨੂੰ ਫੋਨ ਕਰ ਲਓ। ਨੰਬਰ ਹੈ ਅਮਨ ਅਤੇ ਸੌਰਵ ਜੀ ਦਾ 905-796-7800। ਸਭ ਤੋਂ ਟੌਪ ਦੀ ਟੀਮ ਹੈ ਦੁਆਬਾ ਟਰੈਵਲ, 9057967800। ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਕਰੋ। 1981 ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ, ਕਿਵੇਂ ਹੋ? ਤੁਸੀਂ ਜਾ ਆਉਂਦੇ ਯਾਰ, ਮੈਂ ਆਨਲਾਈਨ ਨਾ ਮੈਂ ਦਿਨੇ ਪਾਇਆ ਸੀਗਾ ਸਾਡੇ ਇੰਸਟਾਗ੍ਰਾਮ ਤੇ,
1: ਜਿੰਨੇ ਵੀ ਮੰਗ ਰਹੇ ਤੁਸੀਂ ਉਹਨਾਂ ਨੂੰ ਪੈਸੇ ਦੇ ਦੋ, ਕੀ ਪਤਾ ਕਿਸ ਤਰ੍ਹਾਂ ਲੋੜ ਆ ਉਹਨਾਂ ਨੂੰ। ਤੇ ਆਪਾਂ ਹੁਣ ਜਦੋਂ ਆਪਾਂ ਨੂੰ ਜਪ ਮੰਗਦੇ ਸੀ ਘਰਦਿਆਂ ਤੋਂ, ਘਰਦਿਆਂ ਨੇ ਆਪਾਂ ਨੂੰ ਅੱਜ ਤੱਕ ਨੀ ਮਨਾ ਕੀਤਾ। ਕਈ ਵਾਰ ਹੁਣ ਆਪਾਂ ਆਈਸਕ੍ਰੀਮ ਮੰਗਾਉਂਦੇ ਹਾਂ ਇੱਕ ਇੰਡੀਆ ਚ, ਛੋਟੇ ਹੁੰਦੇ ਸੀ ਆਪਾਂ ਨੂੰ ਘਰਦੇ ਕਹਿੰਦੇ ਲੈ ਤੂੰ ਮੇਰੇ ਵੀ ਖਾ ਲਾ ਯਾਰ, ਮੈਂ ਆਪਣਾ ਇਹਨਾਂ ਇਸ ਤਰ੍ਹਾਂ ਨੀ ਖਾਂਦਾ, ਤੈਨੂੰ ਪਸੰਦ ਆ ਤੂੰ ਮੇਰੇ ਵੀ ਖਾ ਲਾ। ਹਨਾ ਜੋ ਘਰਦੇ ਆਪਾਂ ਨੂੰ ਇੱਕ ਸਾਈਡ ਨੀ ਰੱਖਦੇ, ਆਪਦਾ ਵੀ ਹਿੱਸਾ ਆਪਾਂ ਨੂੰ ਦੇ ਰਹੇ ਨੇ, ਆਪਾਂ ਵੀ ਉਹਨਾਂ ਤੈਨੂੰ ਦਈਏ ਹਿੱਸਾ। ਉਹ ਤਾਂ ਹਮੇਸ਼ਾ ਮਰ ਦਮਦਾ ਕਰਦੇ ਬੱਚੇ ਨਾਲ ਹੀ ਜੁੜੀ ਰਹਿੰਦੀ ਆ, ਤੇ ਬੱਚੇ ਨੂੰ ਸਾਰਾ ਕੁਛ ਕਰਦੀ ਆ, ਉਹਨਾਂ ਲਈ ਜਿਉਂਦੀ ਆ, ਬੱਚੇ ਲਈ ਜਿਉਂਦੀ ਆ। ਫਾਦਰ ਵੀ, ਫਾਦਰ ਸ਼ੋਅ ਨੀ ਕਰਦਾ ਪਿਆਰ, ਬਟ ਹੀ ਲਵਸ ਯੂ ਐਜ਼ ਮੈਂ ਵਰਡਸ ਨਾਲ ਦੱਸ ਦਿੰਦਾ, ਫਾਦਰ ਤੁਹਾਡਾ ਵੀ ਤੁਹਾਨੂੰ ਕਿੰਨਾ ਪਿਆਰ ਕਰਦਾ ਵਾ।
0: ਤੇ
1: ਮੈਨੂੰ ਨੀ ਲੱਗਦਾ ਬਈ ਉਹਨਾਂ ਨੂੰ ਜੇ ਮੰਗਣਗੇ ਤਾਂ ਜਾਨ ਮੰਗਣ ਜਾਣ ਦੇਵਾਂਗੇ।
0: ਤੁਹਾਨੂੰ ਜੇ ਲੋਟਰੀ ਨਿਕਲਦੀ ਆ, ਤੁਸੀਂ ਸਾਰਾ ਹੀ ਪੈਸਾ ਆਪਣੇ ਪੇਰੈਂਟਸ ਨੂੰ ਦਓਗੇ?
1: ਹਾਂਜੀ, ਜੇ ਮੰਗ ਲੈਣ ਮੈਨੂੰ ਕਹਿਣਗੇ ਜੀ ਇੰਨੇ ਪੈਸੇ ਲਓ, ਮੈਂ ਲਓ ਹੁਣੇ ਲਓ, ਕੋਈ ਚੱਕਰ ਹੀ ਨਹੀਂ।
0: ਠੀਕ ਹੈ,
1: ਤੇ ਕਿਉਂਕਿ ਮੈਂ ਮਿਹਨਤ ਕਰ ਸਕਦਾ, ਹੱਥ ਪੈਰ ਮੇਰੇ ਸਲਾਮਤ ਆ, ਮੈਂ ਆਪਦੇ ਆਪਦੇ ਲਈ ਮੈਂ ਖੁਦ ਰੋਟੀ ਕਮਾ ਸਕਦਾ, ਤੇ ਫਿਰ ਮੈਨੂੰ ਲੋਟਰੀਆਂ ਤੁਸੀਂ ਕੀ ਵਿਸ਼ਵਾਸ ਹੈ, ਉਹ ਤਾਂ ਫ੍ਰੀ ਨਹੀਂ ਮਿਲੀ ਆਪਾਂ ਨੂੰ।
0: ਚਲੋ ਠੀਕ ਹੈ, ਚਲੋ ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ। ਬਾਈ ਜੀ ਕਹਿੰਦੇ ਯਾਰ ਕਿ ਨਹੀਂ ਠੀਕ ਹੈ ਇਹਨਾਂ ਦੀ ਵੀ ਗੱਲ ਕਿ ਚਲੋ ਭੈਣ ਭਰਾ ਹੋ ਸਕਦੇ ਆ, ਬਟ ਮਾਂ ਬਾਪ ਨਹੀਂ ਕਦੇ ਇੱਦਾਂ ਬੱਚਿਆਂ ਨਾਲ ਕਰਦੇ, ਨਾ ਆਪਾਂ ਬੜਾ ਕਦੇ ਯੂਨੋ ਇੱਦਾਂ ਦੀ ਕੋਈ ਗੱਲ ਸੁਣੀ ਹੈ। ਬਿਯੋਂਡ ਆਈਵੇਅਰ ਤੁਹਾਨੂੰ ਐਨਕਾਂ ਚਾਹੀਦੀਆਂ, ਹੰਬਰ ਵੈਸਟ ਅਤੇ ਗੋਰਵੇ ਦੇ ਬਿਲਕੁਲ ਕੋਰਨਰ ਤੇ ਬਿਯੋਂਡ ਆਈਵੇਅਰ ਲੋਕੇਟਡ ਹੈ। ਰੋਮੀ ਭਾਜੀ ਦੇ ਰੋਮੀ ਦੀ ਟੀਮ ਨੂੰ ਕਾਲ ਕਰ ਲਓ। ਤੁਸੀਂ ਅਗਰ ਪ੍ਰਿਸਕ੍ਰਿਪਸ਼ਨ ਦੀ ਐਨਕਾਂ ਲੈਣੀਆਂ, ਸਨ ਗਲਾਸਿਸ ਲੈਣੀਆਂ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ, ਬਿਯੋਂਡ ਆਈਵੇਅਰ ਹੰਬਰ ਵੈਸਟ ਐਂਡ ਗੋਰਵੇ, ਬਿਯੋਂਡ ਆਈਵੇਅਰ ਹੰਬਰ ਵੈਸਟ ਐਂਡ ਗੋਰਵੇ। 7849 ਹਾਂਜੀ,
2: 7849
0: ਹਾਂਜੀ, ਸਤਿ ਸ੍ਰੀ ਅਕਾਲ ਜੀ।
2: ਮੈਂ ਵੀ ਇਹੀ ਲੈ ਦਿੰਦਾ ਬਈ ਜਦੋਂ ਆਪਦੇ ਹੱਥ ਚ ਨੇ ਨਾ ਪੈਸੇ, ਉਹ ਆਪਦੇ ਹੱਥ ਵਾਲੇ ਠੀਕ ਨੇ, ਜੇ ਤਾਂ ਇਹਦੇ ਦੋ ਤਿੰਨ ਭੈਣ ਭਾਈ ਹੈਗੇ ਫਿਰ ਤਾਂ ਨਾ ਦੇਵੇ ਆਨਾ ਵੀ, ਜੇ ਇਹਦੇ ਕੋਈ ਇਕੱਲਾ ਹੀ ਆ ਫਿਰ ਮਾਂ ਪਿਓ ਠੀਕ ਆ, ਮਾਂ ਪਿਓ ਵੀ ਲੋਹੇ ਦਾ ਥਣ ਬਣ ਲੈਂਦਾ ਜਦੋਂ ਕੁਛ ਆਪਦੇ ਹੱਥ ਚ ਨਾ ਆਵੇ, ਦਵਾ ਨੀਂਦ ਦਿਓ ਕਹਿੰਦੇ ਜਾ ਪਾਜਾ ਕਰ ਕੀ ਕਰਨਾ। ਇਹ ਹੱਥ ਚ ਰੱਖਣੇ ਜ਼ਰੂਰੀ ਨੇ ਹਰ ਇੱਕ ਨੂੰ, ਭਾਈ ਪੂਜਦਾ ਤਾਂ ਖੜ ਛੱਡੀ ਦਿਓ ਖੜਾ, ਭਰਾ ਦਾ ਜਾਂ ਹੋਰ ਦੋਸਤ ਦਾ, ਪੈਸਾ ਜਿਹੜੀ ਜਾਇਦਾਦ ਪ੍ਰੋਪਰਟੀ ਉਹ ਆਪਦੇ ਹੱਥ ਚ ਰੱਖੋ।
0: ਅੱਛਾ ਹੁਣ ਵੀਰ ਹੁਣੇ ਕਹਿੰਦੇ ਕਿ ਯਾਰ ਮਾਂ ਬਾਪ ਨੇ, ਇਹਨਾਂ ਤੋਂ ਕੀ ਤੁਸੀਂ ਲੁਕਾਉਣਾ?
2: ਮਾਂ ਬਾਪ ਨਾਲ ਮੇਰੇ ਨਾਲ ਹੋਈ ਹੋਈ ਆ, ਮੈਂ ਤਾਂ ਕਹਿ ਰਿਹਾ, ਮੈਂ ਹੁਣ ਇੱਥੇ ਉਹ ਸਾਰੀ ਗੱਲ ਖੋਲ ਕੇ ਨੀ ਦੱਸ ਸਕਦਾ, ਉਹ ਕਹਿੰਦੇ ਜਾ ਕਰਨਾ ਕੀ ਕਰਦਾ, ਮੈਂ ਕਲਾੜੀ ਚ ਮੇਰੀ ਬਾਂਹ ਆਈ ਹੋਈ, ਹੁਣ ਮੈਂ ਤਾਂ ਕਹਿਣਾ ਜਿਹੜੀ ਮਾਂ ਪਿਓ ਨੂੰ ਮੈਂ ਨੀ ਕਹਿੰਦਾ ਉਹਨਾਂ ਨੇ, ਹਾਂ ਲੋੜ ਦੇਖੇ ਜਿੰਨੀ ਲੋੜ ਆ ਵੀ ਲੈ ਲਓ, ਐਂ ਸੁਣੀ ਮੈਂ ਤੁਹਾਨੂੰ ਲੋੜ ਜਿੰਨੀ ਕੁ ਹੈਗਾ ਤੁਸੀਂ ਕਹਿੰਦੇ ਸਾਰੇ ਸਾਨੂੰ ਪੜਾ ਦੇ, ਲੋੜ ਤਾਂ ਤੁਹਾਨੂੰ ਹੈ ਨੀ।
0: ਸੋ ਠੀਕ ਹੈ, ਲੋੜ ਅਨੁਸਾਰ ਦੋ, ਜੇ ਕੋਈ ਲੋੜ ਨਹੀਂ ਤਾਂ

0: ਲੋੜ ਹਾਂ ਮਾਂ ਪਿਓ ਦਾ ਕਰੋ, ਮੈਂ ਨੀ ਕਹਿੰਦਾ ਮਾਂ ਪਿਓ ਪੂਰੇ ਕਰੋ ਉਹਨਾਂ ਦਾ, ਜੇ ਲੋੜ ਆ ਉਹਨਾਂ ਨੂੰ ਭਾਵੇਂ ਸਾਰੇ ਹੀ ਲੱਗ ਜਾਣ ਤੇ ਜਦੋਂ ਬਿਨਾਂ ਲੋੜ ਤੋਂ ਉਹਨਾਂ ਨੇ ਹੱਥ ਚ ਦੇ ਦੇਣੇ ਆ, ਉਹ ਤਾਂ ਫਿਰ ਆਪਦੀ ਮਰਜ਼ੀ ਕਰਨਗੇ, ਤਿੰਨ ਦੋ ਤਿੰਨ ਇੱਕ ਭੈਣ ਹੋਵੇ ਦੋ ਭਾਈ ਹੋਣ, ਉਹ ਫਿਰ ਮਗਰੋਂ ਹਾੜੇ ਕੱਢਦੇ ਫਿਰ ਉਹਨਾਂ ਦੇ ਮਗਰ ਮਗਰ ਭਾਈ ਹੋਣ, ਉਹ ਫਿਰ ਮਗਰੋਂ ਹਾੜੇ ਕੱਢਦੇ ਫਿਰ ਉਹਨਾਂ ਦੇ ਮਗਰ ਮਗਰ।
1: ਚਲੋ ਨਹੀਂ ਠੀਕ ਹੈ ਬਾਈ ਜੀ, ਤੁਹਾਡਾ ਵੀ ਸ਼ੁਕਰੀਆ। ਹਾਂ ਨਹੀਂ ਨਹੀਂ ਦੇਖੋ ਤਾਂ ਹੀ ਤਾਂ ਯਾਰ ਆਪਾਂ ਗੱਲਾਂ ਕਰਦੇ ਹਾਂ, ਤੇ ਸਭ ਤੋਂ ਕੁਛ ਨਾ ਕੁਛ ਅਲੱਗ ਮੈਂ ਕਹਿੰਦਾ ਉਹਨਾਂ ਕੇ ਸਿੱਖਣ ਨੂੰ ਮਿਲਦਾ। ਥੈਂਕ ਯੂ ਬਾਈ ਜੀ। ਤੇ ਅਗਲੀ ਕਾਲ ਲੈਣ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਡਾਕਟਰ ਕੁਲਦੀਪ ਕੋਲ, ਕੇ ਡੀ ਹੋਮਿਓਪੈਥੀ, ਤੇ ਕੁਲਦੀਪ ਜੀ ਮਾਹਰ ਨੇ ਯਾਰ, ਜੇ ਕਿਸੇ ਨੇ ਵੀ ਆਪਣੇ ਬਿਮਾਰੀ ਦਾ ਜੜੋਂ ਹੱਲ ਕਰਵਾਉਣਾ ਤਾਂ ਡਾਕਟਰ ਕੁਲਦੀਪ 647-848-0055 ਜੀ। ਕੁਲਦੀਪ ਜੀ
2: ਕੋਈ ਵੀ ਇੰਨਾ ਪੁਰਾਣਾ ਹੋਮੋਪੈਥ ਨੀ ਹੈਗਾ, ਉਹ ਪੜ੍ਹਿਆ ਲਿਖਿਆ ਡਾਕਟਰ, ਅੱਜ ਤੋਂ 50 ਸਾਲ ਪਹਿਲਾਂ ਮੈਂ ਹੋਮੋਪੈਥੀ ਡਿਗਰੀ ਕੀਤੀ ਹੈ, ਜਿਹੜੀ ਸਾਡੀ ਪੜ੍ਹਾਈ ਹੁੰਦੀ ਹੈ ਇਕੁਅਲ ਟੂ ਡਾਕਟਰ ਪੜ੍ਹਾਈਆਂ ਦੇ ਬਰਾਬਰ ਹੁੰਦੀ ਹੈ, ਠੀਕ ਹੈ ਜੀ। ਤੇ ਮੈਂ ਅਨਪੜ੍ਹ ਡਾਕਟਰ ਨਹੀਂ, ਹੋਮੋਪੈਥੀ ਪੜ੍ਹਿਆ ਹੋਇਆ ਡਾਕਟਰ ਹੈਗਾ, ਕਿਸੇ ਨੂੰ ਵੀ ਕੋਈ ਪ੍ਰੋਬਲਮ ਹੋਵੇ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੋਵੇ, ਬਹੁਤ ਵਧੀਆ ਇਲਾਜ ਹੈ ਹੋਮੋਪੈਥੀ। ਜਿਹਨੂੰ ਲੱਗਦਾ ਕਿ ਹੋਮੋਪੈਥੀ ਸਲੋ ਹੈਗੀ ਹੈ, ਕੰਮ ਨਹੀਂ ਕਰਦੀ, ਜ਼ਰੂਰ ਮੇਰੇ ਕੋਲ ਵਿਜਿਟ ਕਰਨਾ, ਮੈਂ ਪ੍ਰੂਵ ਕਰਾਂਗਾ ਹੋਮੋਪੈਥੀ ਤੋਂ ਬੈਠ ਕੋਈ ਦਵਾਈ ਨਹੀਂ ਹੈ ਜੀ। ਕੋਈ ਵੀ ਤੁਹਾਨੂੰ ਪੇਟ ਦੀ ਪ੍ਰੋਬਲਮ, ਐਲਰਜੀ ਹੈ, ਐਸਿਡਿਟੀ ਹੋ ਗਈ, ਡਿਪਰੈਸ਼ਨ ਹੋ ਗਿਆ, ਆਰਥਰਾਈਟਿਸ ਹੋ ਗਈ, ਸਕਿਨ ਦੇ ਇਸ਼ੂ ਹੈਗੇ ਨੇ, ਸਲੀਪ ਐਪਨੀਆ, ਆਟੋਮੋਬਾਈਲ ਡਿਜ਼ੀਜ਼, ਬੱਚਿਆਂ ਦਾ ਆਟਿਜ਼ਮ ਜ਼ਰੂਰ ਨਾਲ ਲਵਾਂਗਾ, ਆਟਿਜ਼ਮ ਦੇ ਮੇਰੇ ਕੋਲ ਪੂਰੀ ਦੁਨੀਆਂ ਤੋਂ ਬੱਚੇ ਨੇ, ਠੀਕ ਹੈ। ਕੋਈ ਵੀ ਇਸ਼ੂ ਹੈਗਾ ਜ਼ਰੂਰ ਮੈਨੂੰ ਯਾਦ ਕਰਨਾ, ਮੈਂ ਜ਼ਰੂਰ ਤੁਹਾਡੀ ਹੈਲਪ ਕਰੂੰਗਾ। ਥੋੜ੍ਹਾ ਜਿਹਾ ਪਿੰਚ ਨਰਵ ਰਿਹਾ ਮੈਂ ਗੱਲ ਕਰਨਾ, ਪਿੰਚ ਨਰਵ ਨਾ ਬਹੁਤ ਮੇਰੇ ਕੋਲ ਪੇਸ਼ੈਂਟ ਆਉਂਦੇ ਨੇ ਵੀ ਜੀ, ਇੱਕ ਦੇ ਦੋ ਤਰ੍ਹਾਂ ਦੀ ਮੋਸਟਲੀ ਪੈਨਸ਼ਨਰ ਹੁੰਦੀ ਹੈ, ਇੱਕ ਤਾਂ ਜੇ ਸਿਆਟਿਕਾ ਪੇਨ ਦੇ ਬਹੁਤ ਪੇਸ਼ੈਂਟ ਮੇਰੇ ਕੋਲ ਆਉਂਦੇ ਨੇ, ਇੱਕ ਦੂਸਰਾ ਕਾਰਪੇਟਿਨੋ ਸਿੰਡਰੋਮ, ਉਹਦੇ ਚ ਸਿਮਟਮ ਇਹਦੇ ਕੀ ਹੁੰਦੇ ਨੇ, ਕਾਰਪੇਟਿਨੋ ਸਿੰਡਰੋਮ ਤੁਹਾਡੇ ਹੱਥ ਦੀ ਨੰਬਲੈਸ ਹੋਏਗੀ, ਉਹ ਸਿਆਟਿਕਾ ਪੇਨ ਦੇ ਵਿੱਚ ਤੁਹਾਡੇ ਬੈਕ ਤੋਂ ਲੈ ਕੇ ਥੱਲੇ ਤੱਕ ਦਰਦ ਹੁੰਦਾ, ਟਿੰਗਲਿੰਗ ਹੋਏਗੀ, ਨੰਬਲੈਸ ਹੋਏਗੀ, ਇਹ ਮੋਸਟਲੀ ਸਿੱਧੇ ਮੇਰੇ ਕੋਲ ਮੋਸਟਲੀ ਇੱਕ ਖੁਰਾਕ ਨਾਲ ਮੈਂ ਸ਼ੋ ਕਰਦਾ ਹੁੰਦਾ, ਦਿਸ ਇਜ਼ ਦਾ ਹੋਮੋਪੈਥੀ ਟ੍ਰੀਟਮੈਂਟ। 6478-00555-647 8185055 ਦੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੀ ਕਲੀਨਿਕ 20 ਮੈਰੀਟਮ ਟੂ ਰਿਵਰ ਬੁਲਵਾਰਡ, ਯੂਨਿਟ ਨੰਬਰ 2, ਹੋਮ ਡਿਪੋ ਵਾਲਾ ਪਲਾਜ਼ਾ, ਐਵਰੀ ਡੇ 11 ਵਜੇ ਤੋਂ 7 ਵਜੇ ਤੱਕ ਹੁੰਦਾ ਮੈਂ। 6478-00556-647-8185055 ਦੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਕਿਹੜੀ ਹੋਮੋਪੈਥੀ ਪਾਓਗੇ, ਮੇਰੀਆਂ ਵੀਡੀਓ ਹਰ ਜਗ੍ਹਾ ਤੁਸੀਂ ਦੇਖ ਸਕਦੇ ਹੋ, ਟਿਕਟੋਕ ਐਵਰੀ ਜਗ੍ਹਾ, ਤੁਸੀਂ ਇੰਸਟਾਗ੍ਰਾਮ, ਯੂਟਿਊਬ ਤੇ, ਠੀਕ ਹੈ। ਥੈਂਕ ਯੂ ਵੈਰੀ ਮਚ ਟਾਈਮ ਦੇਣ
1: ਤੇ। ਨੰਬਰ ਹੈ 647-848-0055 ਕੇਡੀ ਹੋਮਿਓਪੈਥੀ ਦੇ ਨਾਲ ਹੀ ਆਪਾਂ ਆਲ ਡੈਟ ਸੋਲੂਸ਼ਨਸ ਤੋਂ ਸਦੀਕ ਸਾਹਿਬ ਨੂੰ ਵੀ ਲੈਨੇ ਆ, ਅਗਰ ਕਰਜ਼ੇ ਦੀ ਕੋਈ ਪ੍ਰੋਬਲਮ ਹੈ ਕਰਜ਼ਾ ਮਾਫ ਕਰਵਾਉਣ ਲਈ। ਮਿਸਟਰ ਸਦੀਕ ਇਜ਼ ਨੰਬਰ 1। ਸਦੀਕ ਸਾਹਿਬ ਵੈਲਕਮ ਤੁਹਾਡਾ ਵੀ।
3: ਥੈਂਕ ਯੂ ਨਵੀ ਜੀ। ਬਿਲਕੁਲ, ਅਗਰ ਕਿਸੇ ਨੂੰ ਵੀ ਕਿਸੇ ਕਿਸਮ ਦਾ ਕੋਈ ਕਰਜ਼ਿਆਂ ਦਾ ਇਸ਼ੂ ਹੈਗਾ, ਚਾਹੇ ਉਹ ਪਰਸਨਲ ਕਰਜ਼ੇ ਹੈਗੇ ਨੇ ਜਾਂ ਬਿਜ਼ਨਸ ਦੇ ਕਰਜ਼ੇ ਨੇ, ਚਾਹੇ ਉਹ ਕਰਜ਼ੇ ਛੋਟੇ ਨੇ ਜਾਂ ਕਰਜ਼ੇ ਜ਼ਿਆਦਾ ਨੇ, ਮੇਰਾ ਮੈਸੇਜ ਸਪੈਸ਼ਲੀ ਉਹਨਾਂ ਲੋਕਾਂ ਵਾਸਤੇ ਹੈਗਾ ਜੋ ਮਿਨੀਮਮ ਪੇਮੈਂਟਾਂ ਕਰ ਰਹੇ ਨੇ ਜਾਂ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਦੂਸਰੇ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਨੇ, ਆਪਣਾ ਪੈਸਾ ਇੰਟਰਸਟ ਵੀ ਜ਼ਾਇਆ ਹੋਣ ਤੋਂ ਤੁਸੀਂ ਬਚਾ ਸਕਦੇ ਹੋ। ਅਗਰ ਕਾਲ ਕਰੋ, ਨੰਬਰ ਹੈ ਸਾਡਾ 416-677-0577 ਤੇ ਕਾਲ ਕਰਕੇ, ਚਾਹੇ ਫੋਨ ਤੇ ਇਨਫੋਰਮੇਸ਼ਨ ਲੈ ਲਓ ਜਾਂ ਮੇਰੇ ਕਿਸੇ ਵੀ ਲੋਕੇਸ਼ਨ ਤੇ ਆ ਕੇ ਮੈਨੂੰ ਮਿਲ ਸਕਦੇ ਹੋ। ਸਲਾਹ ਮਸ਼ਵਰੇ ਦੀ ਕੋਈ ਫੀਸ ਨਹੀਂ ਹੈਗੀ, ਆਓ ਇਨਫੋਰਮੇਸ਼ਨ ਲਓ ਔਰ ਉਸ ਤੋਂ ਬਾਅਦ ਡਿਸਾਈਡ ਕਰੋ। ਕਰਜ਼ਾ ਚਾਹੇ ਤੁਹਾਡੇ ਤੇ ਕ੍ਰੈਡਿਟ ਕਾਰਡ ਦਾ ਹੈਗਾ, ਲਾਈਨ ਆਫ ਕ੍ਰੈਡਿਟ ਨੇ, ਪਰਸਨਲ ਲੋਨਸ ਨੇ, ਪੇਡੇ ਲੋਨਸ ਨੇ ਜਾਂ ਬਿਜ਼ਨਸ ਦੇ ਲੋਨ ਨੇ ਜਾਂ ਇਨਕਮ ਟੈਕਸ ਦਾ ਮਾਮਲਾ ਹੈ CRA ਦੇ ਨਾਲ ਪਰਸਨਲ, ਜਾਂ ਬਿਜ਼ਨਸ ਦਾ GST ਆਊਟਸਟੈਂਡਿੰਗ ਹੈ, ਪੇਰੋਲ ਆਊਟਸਟੈਂਡਿੰਗ ਹੈ, ਪੇ ਸਬਸਿਡੀ ਆਊਟਸਟੈਂਡਿੰਗ ਹੈ, ਜਾਂ ਕੋਈ ਹੈਲਥ ਕੇਅਰ ਸਿਵਲ ਲੋਨ ਲਿੱਤੇ ਸੀ ਪੇ ਨਹੀਂ ਕਰ ਸਕੇ ਵਾਪਸ, ਜਾਂ ਕੋਈ ਕਾਰ ਡਰੱਗ ਜਾਂ ਟਰੈਵਲ ਫਾਈਨਾਂਸ ਕੀਤੇ ਸੀ ਪੇਮੈਂਟ ਨਹੀਂ ਕਰ ਸਕੇ, ਚੁੱਕੇ ਲੈ ਗਏ ਨੇ, ਜਾਂ ਪੇਮੈਂਟ ਨਹੀਂ ਕਰ ਸਕਦੇ ਵਾਪਸ ਕਰਨਾ ਚਾਹੁੰਦੇ ਹੋ, ਜਾਂ ਕੋਈ ਪ੍ਰੀ ਕੰਸਟਰਕਸ਼ਨ ਕੰਡੋ ਬੁੱਕ ਕੀਤੀ ਸੀ ਜੋ ਤੁਸੀਂ ਕਲੋਜ਼ਿੰਗ ਨਹੀਂ ਕਰ ਸਕਦੇ, ਬਿਲਡਰ ਤੁਹਾਡੇ ਪਿੱਛੇ ਆ ਰਿਹਾ, ਤੇ ਇਹ ਸਾਰੇ ਕਰਜ਼ੇ ਤੁਹਾਡੇ ਸੈਟਲ ਹੋ ਸਕਦੇ ਨੇ। ਅਸੀਂ ਤੁਹਾਡੇ ਵਿੱਚ ਹੈਲਪ ਕਰਦੇ ਹਾਂ, ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਜਿਤਨਾ ਮੈਕਸਿਮਮ ਰਿਲੀਫ ਮਿਲ ਸਕੇ ਦਿਲਾਈਏ, ਔਰ ਬਾਕੀ ਛੋਟੀ ਛੋਟੀ ਕਿਸਮ ਵੀ ਤੁਸੀਂ ਬਗੈਰ ਇੰਟਰਸਟ ਦੇ ਪੇ ਕਰੋ। ਇਸ ਵਾਸਤੇ ਅਗਰ ਕੋਈ ਕਰਜ਼ਾ ਹੈ ਤੁਸੀਂ ਸਟਰਗਲ ਕਰ ਰਹੇ ਹੋ ਤੇ ਕਾਲ ਕਰੋ 416-677-0577 416 7710577 ਇੱਕ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਅਗਰ ਤੁਹਾਡਾ ਕੇਸ ਮੈਂ ਰਿਵਿਊ ਕਰਨ ਤੋਂ ਬਾਅਦ ਲਵਾਂਗਾ ਤੇ ਮੇਰੇ ਆਫਿਸ ਚ ਤੁਹਾਨੂੰ ਕਦੇ ਵੀ ਕਿਸੇ ਕਿਸਮ ਦਾ ਕੋਈ ਸਰਪ੍ਰਾਈਜ਼ ਨਹੀਂ ਮਿਲੇਗਾ। ਜੋ ਵਾਅਦਾ ਕਰੇਗਾ ਪਹਿਲੀ ਮੀਟਿੰਗ ਚ ਉਸਦੇ ਮੁਤਾਬਿਕ ਤੁਹਾਡਾ ਕੇਸ ਅਪਰੂਵ ਹੋਏਗਾ। ਔਰ ਅਗਰ ਤੁਹਾਡਾ ਕ੍ਰੈਡਿਟ ਖਰਾਬ ਹੁੰਦਾ ਜਾਂ ਆਲਰੇਡੀ ਖਰਾਬ ਹੋ ਚੁੱਕਿਆ ਤੇ ਅਸੀਂ ਆਪਣੇ ਕਲਾਇੰਟ ਨੂੰ ਐਨਰੋਲ ਕਰਦੇ ਹੈਗੇ ਆ ਕ੍ਰੈਡਿਟ ਰੀਬਿਲਡ ਪ੍ਰੋਗਰਾਮ ਵਿੱਚ, ਔਰ ਕ੍ਰੈਡਿਟ ਤੁਹਾਡਾ ਬਹੁਤ ਜਲਦ ਵਾਪਸ ਬਿਲਡ ਹੋ ਸਕਦਾ। ਤੁਹਾਨੂੰ 6-7 ਸਾਲਾਂ ਦਾ ਵੇਟ ਨਹੀਂ ਕਰਨਾ ਪਏਗਾ। ਤੁਹਾਡੇ ਐਸੈਟ ਚੈੱਕ, ਘਰ ਨੇ, ਗੱਡੀਆਂ ਨੇ, RSP, RESP, ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਲੀਗਲ ਤਰੀਕੇ ਨਾਲ ਸੇਵ ਕਰਦੇ ਹਾਂ, ਤੁਹਾਨੂੰ ਡੈਡ ਫਰੀ ਕਰਨ ਦੀ ਹੈਲਪ ਕਰਦੇ ਹਾਂ। ਨੰਬਰ 416-6770-416-671-0577 ਤੇ ਕਾਲ ਕਰਕੇ ਸਪੈਸ਼ਲ ਲੈ ਸਕਦੇ ਹੋ। ਜੀ ਨਵੀਂ ਜੀ,
1: ਨੰਬਰ ਕੁਇਕ ਹੈ ਸਦੀਕ ਸਾਹਿਬ ਦਾ, ਤੁਸੀਂ ਕਾਲ ਕਰੋ 416-671-0577 ਦੇ ਉੱਤੇ ਕਾਲ ਤੁਸੀਂ ਜ਼ਰੂਰ ਕਰ ਸਕਦੇ। ਸਿੱਖ ਸਾਹਿਬ ਬਹੁਤ ਸ਼ੁਕਰੀਆ ਸਰ, ਥੈਂਕ ਯੂ। ਦੱਸ ਦਿਆਂ ਜਲਦੀ ਆਉਣੇ ਵਾਪਸ।

0: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: ਹੁਣ ਲਓ ਮੌਕਾ HST rebates ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ Paradise Developments ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚਡ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-15

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ lawn ਦੀ ਸੰਭਾਲ ਦੇ ਲਈ best choice. ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ sod install ਕਰਵਾਉਣੀ ਚਾਹੁੰਦੇ ਹੋ? Seasonal grass cutting, fertilizer, weed ਦੀ treatment ਅਤੇ ਹਰ ਇੱਕ ਕਿਸਮ ਦੀ lawn ਦੀ ਮੁਰੰਮਤ ਦੇ ਲਈ ਤਿਆਰ ਹਨ। Flower bed ਬਣਵਾਓ ਜਾਂ ਸਾਫ ਕਰਵਾਓ ਅਤੇ plants ਦੀ trimming ਵੀ ਕਰਦੇ ਹਨ। ਚਾਹੇ ਹੋਵੇ residential, commercial ਜਾਂ farmhouse ਦਾ ਕੰਮ, ਅੱਜ ਹੀ call ਕਰੋ 437-655-1984 437-655-1984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
2: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: ਓ ਬੱਲੇ ਬੱਲੇ, 416-655-2000 ਦੇ ਉੱਤੇ ਕਾਲ ਕਰ ਲਓ। ਸੋ ਗੱਲ ਅਸੀਂ ਅੱਜ ਕਰ ਰਹੇ ਹਾਂ ਇੱਕ ਮੁੰਡੇ ਬਾਰੇ। ਇੱਕ ਮੁੰਡੇ ਨੇ ਲੋਟਰੀ ਜਿੱਤੀ ਆ $5 million ਦੀ, ਤੇ ਲੋਟਰੀ ਜਿੱਤੀ ਆ ਤੇ ਚਲੋ ਆਫਕੋਰਸ ਜ਼ਿੰਦਗੀ ਬਣ ਗਈ ਅਗਲੇ ਦੀ, ਤੇ ਉਹਦੇ ਮਾਂ ਬਾਪ ਬਹੁਤ ਖੁਸ਼, ਕਹਿੰਦੇ ਰਿਟਾਇਰ ਕਰਾਂਗੇ, ਬੋਟ ਖਰੀਦਾਂਗੇ, ਗੱਡੀ ਲਵਾਂਗੇ। ਤੇ ਉਹ ਆਪਣੇ ਮਾਂ ਬਾਪ ਨੂੰ ਕਹਿੰਦਾ ਮੈਂ ਤੁਹਾਨੂੰ $8 lakh ਦਊਂਗਾ ਤੇ ਕਰ ਲਿਓ ਤੁਸੀਂ ਉਸ $8 lakh ਨਾਲ ਜੋ ਕਰਨਾ। ਕਹਿੰਦਾ ਪੇਰੈਂਟਸ ਮੇਰੇ ਠੀਕ ਹੈ, ਉਹਨਾਂ ਕੋਲ ਸੇਵਿੰਗਸ ਆਪਦੀਆਂ ਹੈਗੀਆਂ ਤੇ ਬਾਕੀ ਘਰ ਬਾਰ ਪੇਡ ਆਫ ਹੈ, ਤੇ ਕਹਿੰਦਾ ਚਲੋ ਸੈਟਲ ਨੇ ਆਲਰੇਡੀ। ਬਟ ਕਹਿੰਦਾ ਮੈਂ ਕਿਹਾ ਵੀ ਮੈਂ $8 lakh ਦੇ ਦੇਣਾ। ਉਹ ਕਹਿੰਦਾ ਉਲਟ ਮੈਨੂੰ ਕਾਊਂਟਰ ਆਫਰ ਦਿੱਤਾ ਉਹਨਾਂ ਨੇ ਕਿ ਨਹੀਂ ਬਈ ਸਾਨੂੰ ਤੂੰ ਅੱਧੇ ਦੇ, ਜੇ $5 million ਤੂੰ ਜਿੱਤਿਆ ਤੇ $2.5 ਸਾਨੂੰ ਦੇ, $2.5 ਤੂੰ ਆਪ ਰੱਖ। ਉਹ ਕਹਿੰਦਾ ਨਹੀਂ ਯਾਰ ਵੀ ਮੈਂ ਜਿੱਤਿਆ ਵੀ ਤੁਹਾਨੂੰ ਮੈਂ ਕਾਹਦੇ ਲਈ ਦੇਵਾਂ। ਉਹ ਕਹਿੰਦੇ ਅਸੀਂ ਤੇਰੇ ਮਾਂ ਬਾਪਾ, ਅਸੀਂ ਤੈਨੂੰ ਜਨਮ ਦਿੱਤਾ, ਅਸੀਂ ਤੈਨੂੰ ਵੱਡਾ ਕੀਤਾ, ਅਸੀਂ ਦੇਖ ਤੂੰ ਸਾਨੂੰ ਕਿਵੇਂ ਮਨਾ ਕਰ ਰਿਹਾ ਕਿ ਮੈਂ ਤੈਨੂੰ ਅੱਧੇ ਨਹੀਂ ਦੇਣੇ। ਉਹ ਅੱਧ ਦੀ ਮੰਗ ਕਰ ਰਿਹਾ। ਇਹ ਮੁੰਡਾ ਕਹਿੰਦਾ ਕਿ ਮੈਂ ਸਿਰਫ ਇੰਨਾ ਜਿੰਨਾ ਵੀ $8 lakh $9 lakh ਦੇਣਾ। ਹੁਣ ਕੁਝ ਜੇ ਸਾਡੇ ਲਿਸਨਰਸ ਕਹਿ ਰਹੇ ਆ ਕਿ ਨਾ ਵੀ ਕੋਈ ਜ਼ਰੂਰਤ ਨਹੀਂ ਵੀ ਉਹ ਅੱਧੇ ਦੇਵੇ, ਉਹਦੀ ਮਰਜ਼ੀ ਹੈ ਚਾਹੇ ਉਹ ਕੁਛ ਵੀ ਨਾ ਦੇਵੇ। ਕੁਝ ਕਹਿ ਰਹੇ ਆ ਯਾਰ ਕਿਹੋ ਜਿਹਾ ਮੁੰਡਾ ਹੈ, ਮਾਂ ਪਿਓ ਨੇ ਅਕਸਰ ਤੈਨੂੰ, ਮਾਂ ਬਾਪ ਨੇ ਵੱਡਾ ਕੀਤਾ, ਮਾਂ ਬਾਪ ਨੇ ਤੈਨੂੰ ਯੂਨੋ ਸਾਰਾ ਪਾਲਿਆ, ਤੇ ਚਲੋ ਡਿਪੈਂਡ ਕਰਦਾ ਹਰੇਕ ਦੀ ਇੱਕ ਆਪਦੇ ਮਾਇੰਡਸੈਟ ਦੇ ਉੱਤੇ। ਬਟ ਤੁਹਾਡਾ ਕੀ ਖਿਆਲ ਹੈ ਵੀ ਉਹਨੂੰ ਵਾਕਈ ਅੱਧੇ ਦੇਣੇ ਚਾਹੀਦੇ ਆ ਜੇ ਉਹ ਜਿੱਤਿਆ? ਇੱਕ ਬਾਈ ਜੀ ਕਹਿੰਦੇ ਨਾ ਵੀ ਉਹ ਸਾਰੇ ਹੀ ਦੇਵੇ, ਕਿਆ ਚੱਕੋ ਜੀ ਜੋ ਕਰਨਾ ਜਿੰਨੇ ਤੁਸੀਂ ਮੈਨੂੰ ਦੇਣੇ ਦੇ ਦਿਓ, ਬਾਕੀ ਇਹ ਤੁਹਾਡੇ ਆ, ਤੁਹਾਡੇ ਕਰਕੇ ਮੈਂ ਦੁਨੀਆ 'ਤੇ ਹੈਗਾ ਅਤੇ ਜੋ ਮਰਜ਼ੀ ਕਰੋ ਪੈਸਿਆਂ ਨਾਲ। ਸੋ ਨੰਬਰ ਹੈ ਆਪਣਾ 905-673-3337, 905-673-3337, 905-673-3337 ਆਪਣਾ ਫੋਨ ਨੰਬਰ ਹੈ, 905-673-3337। ਜੀ 3932, ਹੈਲੋ,
4: ਹਾਂਜੀ ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ।
4: ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਜਿਹੜਾ ਮੁੰਡਾ ਲਾਟਰੀ ਜਿੱਤਿਆ ਜੀ, ਉਹ ਮਹੀ ਆ ਜੀ, ਸਾਰੀ ਦੇ ਦੇ ਮਾਫ਼ੀ।
3: ਅੱਛਾ ਤੁਸੀਂ ਜਿੱਤੇ ਹੋ?
4: ਹਾਂਜੀ ਹਾਂ, ਸਾਰੀ ਦੇ ਦੇ ਆਪਾਂ, ਕੋਈ ਚੱਕਰ ਨੀ।
3: ਅੱਛਾ ਸਾਰੇ ਹੀ ਦੇ ਦੇ ਤੁਸੀਂ?
4: ਅੰਡਰਸਟੈਂਡਿੰਗ ਨਹੀਂ ਕੀ ਹੁੰਦਾ, ਇੱਕ ਵਾਰ ਦੇ ਦੋ ਚਲੋ, ਉਹ ਪੈਸੇ ਤਾਂ ਆਪਣੇ ਨੇ, ਦੇਖੋ ਹਨਾ। ਮਾਂ ਪਿਓ ਕੀ ਚਾਹੁੰਦਾ ਵੀ ਮੇਰਾ ਬੱਚਾ ਗਰੋ ਕਰੇ, ਉਹ ਖੁਸ਼ ਦੇਖਣਾ ਚਾਹੁੰਦਾ ਆਪਣੇ ਜਵਾਕ ਨੂੰ, ਉਹ ਪੈਸੇ ਨਾਲ ਕੰਪੇਅਰ ਨੀ ਕਰਦਾ ਕਦੇ ਜਵਾਕ ਨੂੰ ਹਨਾ। ਤੇ ਬਾਕੀ ਜੇ ਮਾਂ ਪਿਓ ਪੈਸੇ ਦੀ ਚਾਹਣਾਗੀ ਫਿਰ ਚਾਹੇ ਕਿੰਨੇ ਮਰਜ਼ੀ ਦਈਓ, ਉਹਨਾਂ ਨੇ ਮਤਲਬ ਗੁੱਸੇ ਚ ਹੀ ਰਹਿਣਾ। ਜਾਂ ਜੇ ਮੈਂ ਤੁਹਾਨੂੰ ਇੱਕ ਪਾਰਕ ਦੀ ਗੱਲ ਸੁਣਾਉਂਦਾ ਜੀ, ਮੈਂ ਨਾ ਪਾਰਕ ਬੈਠਾ ਸੀਗਾ, ਉਹ ਲੇਡੀ ਗੱਲਾਂ ਕਰੀ ਜਾਣਾ ਆਪਸ ਚ ਹਨਾ, ਇੱਕ ਦੂਜੀ ਨੂੰ ਕਹਿੰਦੀ ਕਹਿੰਦੀ ਮੈਂ ਤਾਂ ਨੀ ਆਪਦੀ ਇਹਦੇ ਮੁੰਡੇ ਦੇ ਕਹਿੰਦੀ ਧੋਣ ਦੇ ਗੋਡਾ ਰੱਖ ਕੇ ਗੋਲਡ ਦੀਆਂ ਚੂੜੀਆਂ ਬਣਵਾਈਆਂ ਨੇ, ਹੁਣ ਤੁਸੀਂ ਆਪ ਦੇਖੋ ਵੀ ਦੱਸੋ।
3: ਤੁਹਾਨੂੰ ਲੱਗਦਾ ਕਿ ਜਿੰਨਾ ਉਹ ਮੰਗਦੇ ਦੇ ਦੇਣਾ ਚਾਹੀਦਾ?
4: ਹਾਂ ਉਹ ਦੇ ਦੇਣਾ ਚਾਹੀਦਾ, ਪਰ ਮਾਂ ਪਿਓ ਦੀ ਜੇ ਐਕਸਪੈਕਟੇਸ਼ਨ ਦੇ ਨਾਲ ਦੇਖ ਰਹੇ ਆ, ਉਹਨਾਂ ਨਜ਼ਰੀਆ ਹੋਰ, ਫਿਰ ਉਹਨਾਂ ਲਈ ਚਾਹੇ 5 ਦੋ 10 ਦੋ ਫਿਰ ਉਹ ਵੀ ਘੱਟ ਆ ਜੀ।
3: ਠੀਕ ਹੈ, ਠੀਕ ਹੈ, ਥੈਂਕ ਯੂ ਵੀਰੇ। 3600, ਹੈਲੋ,
5: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਜੀ। ਪੈਸੇ ਵੀ ਪੰਗੇ ਪਾ ਕੇ ਰੱਖਦੇ ਆ,
5: ਬਿਲਕੁਲ ਬਿਲਕੁਲ ਭਾਜੀ, ਇਹ ਤਾਂ ਮਾਂ ਬਾਪ ਨੂੰ ਚਾਹੀਦਾ ਵੀ ਤੇਰੇ ਹੀ ਆ, ਆਪਣੀ ਖੁਸ਼ੀ ਨਾਲ ਮੈਨੂੰ ਕਾਰ ਲੈ ਦੇ ਵਧੀਆ ਜੀ, ਸਪੋਰਟਸ ਜਿੱਦਾਂ ਦੀ ਵੀ ਹਨਾ ਬਾਪੂ ਨੂੰ, ਤੇ ਮਾਂ ਗੋਲਡ ਦਾ ਜਿੱਦਾਂ ਦਾ ਮਰਜ਼ੀ ਲੈਵੇ, ਸਾਰੇ ਪੈਸੇ ਮਾਂ ਪੇ ਨੂੰ ਹੀ ਦੇਣੇ ਹੀ ਆ, ਉਹਨੇ ਘਰੇ ਸਪੈਂਡ ਕਰਨੇ ਆ, ਕਿਤੇ ਬਾਹਰ ਤਾਂ ਦੇਣੇ ਨੀ ਕਿਸੇ ਨੂੰ ਹਨਾ।
3: ਠੀਕ ਹੈ, ਪਰ ਤੁਹਾਨੂੰ ਤੁਹਾਨੂੰ ਲੱਗਦਾ ਕਿ ਮਾਂ ਬਾਪ ਨੂੰ ਇੱਦਾਂ ਐਕਸਪੈਕਟੇਸ਼ਨ ਨਹੀਂ ਰੱਖਣੀ ਚਾਹੀਦੀ ਹੈ ਵੀ?
5: ਨਹੀਂ ਬਿਲਕੁਲ ਨਹੀਂ ਭਾਜੀ, ਜੇ ਮੈਂ ਹੁੰਦਾ ਮੈਂ ਤਾਂ 2-2 ਲੱਖ ਵੀ ਇੰਨਾ ਕੀ ਦੇ ਸਕਦਾ, ਬਾਕੀ ਮੈਂ ਆਪਣੇ ਹਿਸਾਬ ਨਾਲ ਆਪਣੇ।
3: ਅਗਰ ਜੇ ਤੁਸੀਂ 5 ਮਿਲੀਅਨ ਜਿੱਤਦੇ, ਤੁਸੀਂ ਆਪਣੇ ਮਾਂ ਬਾਪ ਨੂੰ ਸਿਰਫ 2-2 ਲੱਖ ਹੀ ਦਿੰਦੇ?
5: ਬਿਲਕੁਲ 5 ਲੱਖ ਮੈਕਸੀਮਮ।
3: ਕਿਉਂ, ਜੇ ਉਹ ਕਹਿਣ ਕੇ ਯਾਰ ਸਾਨੂੰ ਅੱਧੇ ਦੇ?
5: ਅੱਧੇ ਭਾਜੀ ਦੇਖੋ, ਇਹ ਤਾਂ ਹੁਣ ਮੇਰਾ ਡਿਸੀਜਨ ਆ ਹਨਾ ਵੀ ਕਿੱਦਾਂ ਲਾਈਫ ਆ, ਉਹਨਾਂ ਦਾ ਬਿਲਕੁਲ ਸੈੱਟ ਆ ਉਹਨਾਂ ਦੀ ਲਾਈਫ, ਜੋ ਸੀਗਾ ਵੀ ਬੱਚੇ ਵੱਡੇ ਹੋ ਗਏ ਆ, ਹੁਣ ਆਪਣੀ ਲਾਈਫ ਆ, ਜਿੱਦਾਂ ਮਰਜ਼ੀ ਆਪਾਂ ਆਪਣੇ ਢੰਗ ਨਾਲ ਕੱਢਣਾ ਚਾਹੁੰਦੇ ਹਾਂ ਹਨਾ।
3: ਪਰ ਹੁਣ ਕੀ ਆ, ਹੁਣ ਮੈਨੂੰ ਦੇਖੋ ਕੁਝ ਕਾਲਾਂ ਆਈਆਂ ਕਿ ਯਾਰ ਜਿਹੜਾ ਬੰਦਾ ਆਪਦੇ ਮਾਂ ਬਾਪ ਨੂੰ ਹੀ ਨਾ ਦੇਖੋ ਇੰਨੇ ਪੈਸੇ ਦੇ ਸਕਿਆ, ਫਿਰ ਜਿਹਨਾਂ ਨੇ ਜਨਮ ਦਿੱਤਾ, ਜਿਹੜੇ ਤੁਹਾਨੂੰ ਦੁਨੀਆਂ ਤੇ ਲੈ ਕੇ ਆਏ, ਫਿਰ ਫਾਇਦਾ ਕੀ ਹੋਇਆ ਜਿੱਤਣ ਦਾ?
5: ਬਿਲਕੁਲ ਭਾਜੀ, ਪਰ ਪੈਸੇ ਨਾਲ ਹੀ ਪਿਆਰ ਥੋੜੋ ਆ ਹਨਾ, ਰਿਸ਼ਤੇ ਦਾ ਪੈਸੇ ਪੈਸੇ ਵਿੱਚ ਆਉਣਾ ਹੀ ਨੀ ਚਾਹੀਦਾ, ਰਿਸ਼ਤੇ ਵਿੱਚ ਪੈਸਾ ਜੇ ਨਾ ਲੱਗਦਾ, ਜੇ ਆਪਣੇ ਤੋਂ ਨਾ ਹੋਵੇ, ਮਾੜੇ ਸਮੇਂ ਤੇ ਵੀ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ, ਤੇ ਜੇ ਆਪਣੇ ਤੋਂ ਇੰਨੀ ਮਨੀ ਆ ਗਈ ਹੈ ਇਨਫ, ਤੇ ਤਾਂ ਵੀ ਆਪਾਂ ਨੂੰ ਰਲ ਕੇ ਰਹਿਣਾ ਚਾਹੀਦਾ, ਰਾਈਟ?
3: ਠੀਕ ਹੈ, ਸੋ ਠੀਕ ਹੈ, ਆਉਣਾ
5: ਨਹੀਂ ਚਾਹੀਦਾ ਦੇਣਾ ਤਾਂ
3: ਇੱਕ ਮਾਂ ਬਾਪ ਨੂੰ ਕਦੀ ਵੀ। ਠੀਕ ਹੈ,
5: ਹਾਂਜੀ, ਮੈਂ ਇੱਕ ਹੋਰ ਗੱਲ ਕਰਨੀ ਭਾਜੀ, ਆਪਾਂ ਇੱਕ ਟੂਰਨਾਮੈਂਟ ਕਰਾ ਰਹੇ ਹਾਂ ਇਸ ਸੈਟਰਡੇ,
3: ਠੀਕ ਹੈ,
5: ਮੈਂ ਉਹਦੇ ਬਾਰੇ ਕੁਝ ਦੱਸਣਾ ਚਾਹੁੰਦਾ ਸੀ।
3: ਹਾਂਜੀ, ਕਾਹਦਾ ਟੂਰਨਾਮੈਂਟ ਹੈ ਵੀਰੇ?
5: ਆਪਾਂ ਭਾਜੀ ਸੋਕਰ ਫੁੱਟਬਾਲ ਦਾ ਟੂਰਨਾਮੈਂਟ ਕਰਾਉਣਾ, ਜਿਹੜਾ ਜਿੱਦਾਂ ਫੀਫਾ ਕੱਪ ਆ ਰਿਹਾ।
3: ਠੀਕ ਹੈ, ਸੋਕਰ ਦਾ ਟੂਰਨਾਮੈਂਟ ਹੋ ਰਿਹਾ, ਕੋਈ ਨਾ ਦੇ ਦਿਓ ਜਾਣਕਾਰੀ। ਹਾਂਜੀ
5: ਹਾਂਜੀ ਭਾਜੀ, ਆਪਣਾ ਸੋਕਰ ਦਾ ਹੋ ਰਿਹਾ ਟੂਰਨਾਮੈਂਟ 6 ਜੂਨ ਨੂੰ ਦੇ ਸੈਟਰਡੇ, ਤੇ ਉਹ ਭਾਜੀ ਹੈਗਾ ਓਪਨ ਦੀਆਂ ਟੀਮਾਂ ਨੂੰ ਵੀ ਕੈਸ਼ ਪ੍ਰਾਈਜ਼ ਆ, ਤੇ ਓਵਰ 35 ਨੂੰ ਵੀ ਕੈਸ਼ ਪ੍ਰਾਈਜ਼ ਆ, ਨਾਲ ਵਿਦ ਟ੍ਰੋਫੀਆਂ ਆ, ਬੈਸਟ ਪਲੇਅਰ ਵੀ ਕੱਢੇ ਜਾਣਗੇ, ਓਵਰ 50 ਵੀ ਆ ਟੀਮਾਂ, ਤੇ ਚਾਹ ਪਾਣੀ ਦਾ ਵੀ ਪੂਰਾ ਪ੍ਰੋਗਰਾਮ ਹੋਊਗਾ, ਲੰਗਰ ਦਾ ਵੀ ਅਟੁੱਟ ਵਰਤੂਗਾ ਭਾਜੀ।
3: ਠੀਕ ਹੈ,
5: ਤੇ ਸਾਰਿਆਂ ਨੂੰ ਇਹੀ।
3: ਇਹ ਟੂਰਨਾਮੈਂਟ ਕਿੱਥੇ ਹੋ ਰਿਹਾ
5: ਭਾਜੀ? ਇਹ ਭਾਜੀ ਬ੍ਰੈਂਪਟਨ ਚ ਹੋ ਰਿਹਾ, ਹਾਰਟਫੀਲਡ ਹਾਰਟਫੋਰਡ ਫੀਲਡ ਕਹਿ ਦਿੰਦੇ ਆ ਇਹਨਾਂ ਨੂੰ। ਇਹ ਭਾਜੀ ਪੈ ਜਾਂਦਾ ਸੈਂਡਲਬੋਰਨ ਕੈਨੇਡੀ ਦਾ।
3: ਠੀਕ ਹੈ, ਸੋ ਸੈਂਡਲਵੁੱਡ ਤੇ ਕੈਨੇਡੀ ਦੇ ਨਜ਼ਦੀਕ ਹਾਰਟਫੋਰਡ ਫੀਲਡ ਤੇ ਇਸ ਸੈਟਰਡੇ ਸੋਕਰ ਦਾ ਟੂਰਨਾਮੈਂਟ ਹੋ ਰਿਹਾ। ਓਪਨ ਦੀਆਂ ਵੀ ਟੀਮਾਂ ਨੇ, ਓਵਰ 35 ਦੀਆਂ ਵੀ ਟੀਮਾਂ ਨੇ, ਓਵਰ 50 ਦੀ ਵੀ ਟੀਮਾਂ ਨੇ। ਜਿੱਤਣ ਵਾਲੇ ਨੂੰ ਸਾਰਿਆਂ ਨੂੰ ਟਰੋਫੀ ਨਾਲੇ ਕੈਸ਼ ਪ੍ਰਾਈਜ਼ ਵੀ ਹੈ। ਤੇ ਟੀਮਾਂ ਕਿਵੇਂ ਰਜਿਸਟਰ ਕਰ ਸਕਦੇ ਨੇ ਸਾਰੇ?
5: ਇਹ ਭਾਜੀ ਫੋਨ ਨੰਬਰ ਮੇਰਾ ਦੇ ਦਿਓ।
3: ਫੋਨ ਨੰਬਰ ਹੈ ਬਾਈ ਹੁਣ ਦਾ 519-261-3600। ਆਪਣੀ ਟੀਮ ਰਜਿਸਟਰ ਕਰਨੀ ਹੈ, ਜੇ ਕਿਸੇ ਕੋਲ ਟੀਮ ਨਹੀਂ ਹੈ ਉਹ ਕਿਸੇ ਨਾਲ ਖੇਡਣਾ ਚਾਹੁੰਦੇ ਨੇ, ਫਿਰ
5: ਬਿਲਕੁਲ ਬਿਲਕੁਲ ਭਾਜੀ ਉਹ ਸ਼ੇਅਰ ਕਰ ਸਕਦੇ ਆ ਉੱਥੇ।
3: ਠੀਕ ਹੈ, ਟੀਮ ਨਹੀਂ ਵੀ ਹੈ, ਤੁਸੀਂ ਇੰਡੀਵਿਜੁਅਲ ਹੋ, ਤੁਸੀਂ 5-7 ਜਾਣੇ ਹੋ, ਉੱਥੇ ਟੀਮ ਬਣ ਜੂਗੀ। 519-261-3600 ਤੇ ਖਾਣ ਪੀਣ ਦਾ ਪੂਰਾ ਇੰਤਜ਼ਾਮ। 519-261-3600 ਇਸ ਸੈਟਰਡੇ ਫੁੱਟਬਾਲ ਯਾਨੀ ਕਿ ਸੋਕਰ ਦਾ ਟੂਰਨਾਮੈਂਟ ਹੈ। ਤੇ ਠੀਕ ਹੈ ਵੀਰੇ, ਗੁੱਡ ਲੱਕ।
5: ਥੈਂਕ ਯੂ ਭਾਈ, ਥੈਂਕ ਯੂ,
3: ਥੈਂਕ ਯੂ। ਓਕੇ, ਰਾਜਧਾਨੀ ਸਵੀਟਸ, ਫਿਰ 8665-9000 ਨੰਬਰ, ਜਸਟ ਹੋਲਡ ਕਰੋ।

0: multiple locations in GTA. For more information, visit rajdhanisweets.ca.
1: 8665, hello.
2: ਹਾਂਜੀ ਨਵੀਂ ਜੀ, ਏਦਾਂ ਜੀ ਪੇਰੈਂਟਸ ਨੂੰ ਵੀ ਚਾਹੀਦਾ ਵੀ ਚਲੋ ਕੋਈ ਨੀ, ਜਿੰਨੇ ਦਿੰਦਾ ਠੀਕ ਹੈ, ਖੁਸ਼ੀ ਨਾਲ,
1: ਠੀਕ
2: ਹੈ ਨਾ ਜੀ। ਬਾਕੀ ਇਹ ਵੀ ਬੱਚੇ ਦੀ ਪਰਵਰਿਸ਼ ਕਿੱਦਾਂ ਹੋਈ, ਜੇ ਉਹ ਮਤਲਬ ਹੁਣੇ ਇੰਡੀਪੈਂਡੈਂਟ ਹੈਗਾ ਤੇ ਫੇਰ ਉਹ ਘੱਟ ਦਊਗਾ ਪੈਸੇ, ਜੇ ਉਹ ਪੇਰੈਂਟਸ ਨਾਲ ਰਹਿੰਦਾ ਤੇ ਪੇਰੈਂਟਸ ਖਰਚਾ ਉੱਥੇ ਕਰ ਰਹੇ ਫੇਰ ਹੋ ਸਕਦਾ ਜ਼ਿਆਦਾ ਦੇ ਦੇਵੇ। ਪਰ ਇਹਦੇ ਚ ਡਿਮਾਂਡਿੰਗ ਕਿਸੇ ਨੂੰ ਵੀ ਨੀ ਹੋਣਾ ਚਾਹੀਦਾ, ਉਹਦੀ ਵੀ ਮਰਜ਼ੀ। ਪੇਰੈਂਟਸ ਨੂੰ ਕਈ ਵਾਰੀ ਆਹ ਫਿਕਰ ਹੁੰਦਾ ਯਾਰ 5 ਮਿਲੀ ਨੇ 5 ਕਿਸਾਨਾਂ ਚ ਗਵਾ ਲੈਣਾ,
1: ਠੀਕ ਹੈ
2: ਨਾ ਜੀ। ਠੀਕ ਹੈ, ਉਹਦੀ ਜੇ ਉਹ ਨਹੀਂ ਦਿੰਦਾ ਉਹਦੀ ਇਨਵੈਸਟਮੈਂਟ ਕਰਾ ਦੇਣ ਕਿਸੇ ਚੰਗੇ ਥਾਂ ਤੇ, ਤਾਂ ਕਿ ਉਹਦੇ ਕੋਲ ਪੈਸੇ ਬਚੇ ਰਹਿਣ ਉਹਦੀ ਬਾਕੀ ਦੀ 20-25 ਸਾਲ ਉਮਰ ਜਿੰਨੀ ਉਹਨੇ ਕਰਨੀ ਹੋ।
1: ਪਰ ਅੱਛਾ, ਪਰ ਉਹ ਨਾ ਮੰਗ ਕਰਨ ਵੀ ਸਾਨੂੰ ਤੁਸੀਂ ਇੰਨੇ ਕਿ ਦੋ,
2: ਨਹੀਂ ਏਦਾਂ ਕਰਨਾ ਨੀ ਚਾਹੀਦਾ। ਬੱਚੇ ਤੇ ਛੱਡ ਦੇ ਵੀ, ਜੇ ਭਾਈ ਤੂੰ ਦੇਣਾ ਦੇ ਦੇ, ਨਹੀਂ ਤਾਂ ਰਹਿਣ ਦੇ, ਹੈ ਨਾ।
1: ਤੇ ਪਰ ਤੁਹਾਨੂੰ ਲੱਗਦਾ ਕਿ ਬੱਚੇ ਦਾ ਫਰਜ਼ ਬਣਦਾ ਕਿ ਉਹ ਅੱਧੇ ਜਾਂ ਜ਼ਿਆਦਾ ਦਵੇ?
2: ਉਹ ਤਾਂ ਬਣਦਾ ਜੀ, ਉਹਦੇ ਚ ਤਾਂ ਕੋਈ ਡਾਊਟ ਨੀ ਹੈਗਾ, ਹੈ ਨਾ। ਪਰਵਰਿਸ਼ ਹੁਣ ਜੇ ਇੰਡੀਅਨ ਦਾ ਕਿ ਗੋਰਿਆਂ ਦਾ ਬੱਚਾ, ਉਹ ਤੇ ਵੀ ਫਰਕ ਪੈ ਜਾਂਦਾ, ਠੀਕ ਹੈ ਨਾ ਜੀ। ਪੇਰੈਂਟਸ ਇਮੀਗ੍ਰੈਂਟ ਹੈਗੇ, ਉਹਦੇ ਲਈ ਔਖੇ ਹੋ ਕੇ ਉਹਨੂੰ ਪੱਕਾ ਕੀਤਾ, ਉਹ ਤੇ ਵੀ ਫਰਕ ਪੈਂਦਾ। ਸੋ ਵੇਰੀਅਸ ਰੀਜ਼ਨਸ ਹੈ, ਪਰ ਬੱਚੇ ਨੂੰ ਥੋੜੇ ਬਹੁਤ ਦੇ ਦੇਣੇ ਚਾਹੀਦੇ, 5 ਮਿਲੀਅਨ ਬਹੁਤ ਹੁੰਦਾ ਆ।
1: ਪਰਵਰਿਸ਼ ਚੰਗੀ ਹੋਈ ਆ ਤਾਂ ਫਿਰ ਉਹ ਦਊਗਾ ਜਿੰਨੇ ਵੱਧ ਤੋਂ ਵੱਧ ਸਦਾ,
2: ਉਹਨੇ ਤਾਂ ਵੱਧ ਤੋਂ ਵੱਧ ਦੇਣੇ ਆ ਜੀ। ਤੇ ਜੇ ਪਹਿਲਾਂ ਹੀ ਮਾਂ ਪਿਓ ਨੇ ਉਹਨੂੰ ਕਿਹਾ ਵੀ ਤੂੰ ਕਾਕਾ ਇੰਡੀਪੈਂਡੈਂਟ ਹੈ, ਸਾਡੇ ਕੋਲ ਪੈਸੇ ਤੇਰੇ ਖਰਚੇ ਜੋਗੇ ਹੈਗੇ, ਤੇ ਉਹ ਘੱਟ ਦਊਗਾ।
1: ਠੀਕ ਹੈ, ਠੀਕ ਹੈ, ਨਹੀਂ
2: ਥੋੜੇ ਬਹੁਤ ਦੇ ਦੇਣੇ ਚਾਹੀਦੇ। ਭੇਜੋ 8 ਲੱਖ ਵੀ ਦਿੰਦਾ ਪੇਰੈਂਟਸ ਲਈ, ਠੀਕ ਹੈ ਜੀ, ਆਪਣਾ ਘਰ ਪੇ ਆਫ ਕਰਨ, ਨਾਮ ਨਾਲ ਆਪਣਾ ਕੰਮ ਕਰਨ, ਹੈ ਨਾ।
1: ਠੀਕ ਹੈ, ਨਾਲੇ ਨਹੀਂ 8 ਲੱਖ ਵੀ ਮਿਲ ਜਾਵੇ ਬਹੁਤ ਆ। ਹੁਣ ਜਿਹੜੇ 50-55 ਸਾਲ ਦੇ ਪੇਰੈਂਟਸ ਨੇ ਆਰਾਮ ਨਾਲ ਰਿਟਾਇਰ ਕਰ ਲੈਣਾ ਆਪਦਾ। ਬਾਈ ਜੀ ਨੇ ਕਿਹਾ ਨਾ ਵੀ ਜੇ ਅੱਛੀ ਪਰਵਰਿਸ਼ ਹੁੰਦੀ ਫਿਰ ਉਹ ਦਿੰਦਾ ਵੱਧ, ਅੱਛੀ ਪਰਵਰਿਸ਼ ਨਹੀਂ ਹੋਈ ਤਾਂ ਹੀ ਉਹ ਘੱਟ ਦੇ ਰਿਹਾ। ਸੋ ਤੁਹਾਡਾ ਮੰਨਣਾ ਇਹ ਹੈ ਕਿ ਜਿਹੜਾ ਨਹੀਂ ਖੁੱਲ ਕੇ ਕਹਿ ਰਿਹਾ ਕਿ ਮੈਂ ਵੀ ਤੁਹਾਨੂੰ ਅੱਧੇ ਦਿਨਾਂ ਚੱਕੋ, ਕੋਈ ਗੱਲ ਨੀ, ਜੇ ਉਹ ਮਾਮ ਡੈਡ ਤੁਸੀਂ 2.5 ਮੰਗਦੇ ਹੋ ਮੈਂ ਤੁਹਾਨੂੰ 35 ਲੱਖ ਦਿੰਦਾ, ਕੋਈ ਨਾ ਤੁਸੀਂ ਮੈਨੂੰ ਸਿਰਫ 1.5 ਦੇ ਦਿਓ। ਸੋ ਕਈ ਨੂੰ ਲੱਗਦਾ ਕਿ ਚੰਗਾ ਬੱਚਾ ਐਂ ਕਰੇਗਾ, ਕਈ ਕਹਿੰਦੇ ਨਹੀਂ ਯਾਰ ਕਾਹਦੀ ਲੋੜ ਹੈ, ਉਹਦੀ ਲਾਈਫ ਹੈ, ਉਹ ਜੋ ਮਰਜ਼ੀ ਕਰੇ। ਫੈਸ਼ਨ ਆਈਕਿਊ ਨੂੰ ਯਾਦ ਰੱਖੋ, ਤੁਸੀਂ ਅਗਰ ਕੋਟ ਪੈਂਟ ਲੈਣੇ ਆ 1 ਕਿਲੋ ਦੂਜਾ 25% ਆਫ, ਕੁੜਤਾ ਪਜਾਮਾ ਲੈਣਾ 1 ਕਿਲੋ ਦੂਜਾ 25% ਆਫ, 5 ਬੈਡਸ਼ੀਟ ਸੈੱਟ $50 ਚ, 3 ਕੰਬਲ ਕੁਇਲਟ ਸੈੱਟ ਤੇ ਕੰਫਰਟਰ ਸੈੱਟ $100 ਚ, ਵਾਹ। ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ 905-453-2225 ਐਂਡ ਇੱਕ ਤੁਸੀਂ ਗੁਰਕਰਮ ਨੂੰ ਯਾਦ ਰੱਖਣਾ, ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਕਰਾਉਣੀ ਹੈ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਲਈ। ਗੁਰਕਰਮ ਨੇ ਸਾਡੇ ਹਜ਼ਾਰਾਂ ਲਿਸਨਰਸ ਦੀ ਇੰਸ਼ੋਰੈਂਸ ਬਹੁਤ ਬਚਾ ਕੇ ਦਿੱਤੀ ਹੈ ਯਾਰ। 416-876-4605 ਗੁਰਕਰਮ, 416-876-4605 ਗੁਰਕਰਮ ਜੀ, 9000 ਨੰਬਰ। ਹੈਲੋ,
3: ਹੈਲੋ, ਸਤਿ ਸ਼੍ਰੀ ਅਕਾਲ ਨਵੀਂ।
1: ਸਤਿ ਸ਼੍ਰੀ ਅਕਾਲ ਜੀ,
3: ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਨਵੀਂ ਦੇਖੋ, ਹੁਣ ਪਤਾ ਲੱਗ ਗਿਆ ਵੀ 55 ਸਾਲ ਦਾ ਪੇਰੈਂਟਸ ਨੇ, ਹਨਾ, ਬੱਚੇ ਦੀ ਉਮਰ ਘੱਟ ਹੋਣੀ ਆ ਨਾ, ਉਸੇ ਕਰਕੇ ਉਹ ਕਹਿੰਦੇ ਨੇ ਸਾਨੂੰ ਪੈਸੇ ਦੇ ਦੇ। ਜੇ ਹੁਣ 55 ਸਾਲ ਦਾ ਉਹ ਨਿਕਲਿਆ, ਉਹਨੂੰ ਤਾਂ ਦੇਣ ਦੀ ਕਿਸੇ ਨੂੰ ਲੋੜ ਨੀ ਹੈਗੀ,
1: ਮੈਨੂੰ ਨੀ ਲੱਗਦਾ ਕਿ 5 ਮਿਲੀਅਨ ਉਡਾ ਹੀ ਦਊਗਾ ਕੋਈ 25 ਸਾਲ ਦਾ ਬੱਚਾ।
3: ਮੇਰੀ 55 ਸਾਲ ਦੀ ਉਮਰ ਹੈ, ਮੈਨੂੰ ਹਲੇ ਵੀ ਬਜ਼ੁਰਗ ਨਿਆਣਾ ਸਮਝੀ ਜਾਂਦੇ ਨੇ,
1: ਠੀਕ ਹੈ।
3: ਦੋ ਤਿੰਨ ਭਾਈ ਨੇ ਤੇ ਨਾਲ ਭੈਣਾਂ ਨੇ, ਫਿਰ ਤਾਂ ਬਿਲਕੁਲ ਨਹੀਂ ਦੇਣੀ ਚਾਹੀਦੀ, ਚਾਹੇ ਉਹ ਕਿੰਨੀ ਕੁ ਉਮਰ ਦਾ ਆਇਆ, ਚਾਹੇ 10 ਸਾਲ ਦਾ, ਕਿਉਂਕਿ ਨਵੀਂ ਉਮਰ ਦਾ ਹੁੰਦਾ, ਕਿਉਂਕਿ ਜਦੋਂ ਛੋਟੇ ਹੁੰਦੇ ਆ ਪਿਆਰ ਹੁੰਦਾ, ਜਦੋਂ ਬੜੇ ਹੋਈ ਜਾਂਦੇ ਪ
1: ਜਿਹੜੀ
3: ਬੱਚੇ ਦੀ ਉਮਰ ਆ ਨਾ ਵੀਰੇ, ਜਿਹਦਾ ਬੱਚਾ ਵਿਆਹ ਹੋਇਆ ਸਾਰਾ ਕੁਛ ਸੈਟਾ ਫੇਰ ਤਾਂ ਉਹਦੇ ਕੋਲ ਆਪਣੇ ਕੋਲ ਰੱਖੇ, ਜੇ ਬੱਚਾ ਵਿਆਹ ਨੀ ਹੋਇਆ ਨਾ ਤਾਂ ਫੇਰ ਤਾਂ ਉਹਦੇ ਪੈਸੇ ਉਹੀ ਆ ਵੀ ਗਾਹਾਂ ਵਾਲੀ ਵੀ ਆ ਕੇ ਜਾ ਸਕਦੀ ਆ, ਉਹਦੀ ਉਮਰ ਤੇ ਡਿਪੈਂਡ ਕਰਦਾ ਬੱਚੇ ਦੀ ਉਮਰ ਕਿੰਨੀ ਕਾ ਵੀ ਪੇਰੈਂਟਸ ਦੀ ਚਲੋ 55 ਸਾਲ ਦੀ ਬੱਚਾ ਵਿਆਹ ਹੋਇਆ ਨਹੀਂ ਵਿਆਹ ਸਾਰੀ ਸਿਚੁਏਸ਼ਨ ਤੇ ਡਿਪੈਂਡ ਕਰਦਾ।
1: ਨਹੀਂ ਬੱਚਾ ਨਹੀਂ ਵਿਆਹਿਆ 25 ਸਾਲਾਂ ਦਾ ਬੱਚਾ
3: ਹਨਾ ਵੀਰੇ, ਹੁਣ ਤੁਸੀਂ ਦੇਖੋ ਜਿਹੜੇ ਨੇ ਇੱਥੇ ਕੰਮ ਕਰਕੇ ਘਰ ਘਰ ਲਾਏ ਹੋਏ ਨੇ ਹਨਾ ਪੇਰੈਂਟਸ ਨੇ, ਉਹ ਜਿੰਨਾ ਚਿਰ ਸੈੱਟ ਨੀ ਹੁੰਦਾ ਬੱਚੇ ਦੇ ਨਾ ਉਹ ਘਰ ਨੀ ਕਰਾਉਂਦੇ, ਵੀ ਜੇ ਕਿਤੇ ਡਿਵੋਰਸ ਹੋ ਗਿਆ ਜਾਂਦਾ ਲੱਗਣਾ ਸਾਡਾ ਕੁਛ ਜਿਹੜਾ ਸਾਰੀ ਉਮਰ ਕੰਮ ਕਰਿਆ।
1: ਠੀਕ ਹੈ ਚਲੋ, ਤੁਹਾਡੀ ਗੱਲ ਠੀਕ ਹੈ, ਤੁਸੀਂ ਵਾਕਈ ਥੋੜੇ ਬਿਲਕੁਲ ਪ੍ਰੈਕਟੀਕਲੀ ਸੋਚਦੇ ਹੋ, ਠੀਕ ਹੈ, ਥੈਂਕ ਯੂ ਭਾਈ, ਬਹੁਤ ਧੰਨਵਾਦ ਤੁਹਾਡਾ।
3: ਹਾਂਜੀ
1: ਠੀਕ ਹੈ, ਬਹੁਤ ਸ਼ੁਕਰੀਆ ਤੁਹਾਡਾ। ਹੁਣ ਦੈਟਸ ਕਹਿੰਦੇ ਹੁੰਦੇ ਨਾ ਕਿ ਗੇਮ ਆਫ ਚਾਂਸ ਆ, ਸੋ ਨਹੀਂ ਗੱਲ ਇਹਨਾਂ ਦੀ ਵੀ ਠੀਕ ਹੈ ਕਿ ਡਰ ਹੁੰਦਾ ਉਹਨਾਂ ਨੂੰ ਕਿ ਯਾਰ ਸਾਡੇ ਬੱਚੇ ਨਾਲ ਆਹ ਨਾ ਹੋ ਜਾਵੇ ਉਹ ਨਾ ਹੋ ਜਾਵੇ। ਇੱਕ ਤੁਸੀਂ ਯਾਦ ਰੱਖੋ, ਫਰੈਸ਼ ਫੂਡ ਸੈਂਟਰ ਗਰੋਸਰੀ ਕਰਨੀ ਹੈ, 12,570 ਕੈਨੇਡੀ ਰੋਡ, ਕੈਨੇਡੀ ਐਂਡ ਡੂਗਲ, ਕੈਨੇਡੀ ਮੇਫੀਡ ਦਾ ਕੋਰਨਰ, ਫਰੈਸ਼ ਫੂਡ ਸੈਂਟਰ। ਕੁਝ ਕੁ ਸਾਡੇ ਸੱਜਣ ਮਿੱਤਰ ਤੁਸੀਂ ਨਾ ਕੱਟ ਦਿੰਦੇ ਹੋ ਕਾਲ ਨੂੰ ਥੋੜ੍ਹਾ ਜਿਹਾ ਜਲਦੀ, ਹੋਲਡ ਕਰਿਆ ਕਰੋ ਅਤੇ ਜ਼ਰੂਰ ਕਾਲਾਂ ਲਵਾਂਗੇ, ਹੁਣ ਅਸੀਂ ਲਾਈਨ ਬਾਏ ਲਾਈਨ ਸਾਰੀਆਂ ਲੜੀਆਂ ਕਾਲਾਂ, ਇੰਨੀਆਂ ਕਾਲਾਂ ਨੇ, ਸਾਰੀਆਂ ਲਵਾਂਗੇ, ਥੋੜ੍ਹਾ ਜਿਹਾ ਹੋਲਡ ਕਰ ਲਿਆ ਕਰੋ।
4: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ, 9915154548।
1: ਕੀ ਬਾਤ ਹੈ, ਜ਼ਰੂਰ ਕਾਲ ਕਰੋ ਲਖਬੀਰ ਸਿੰਘ MD ਐਂਡ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ। ਖਾਣਾ ਪੀਣਾ, ਖਾਣਾ ਡਿਨਰ ਕਰਨਾ ਤਾਂ ਸਿੰਪਲ ਇੰਡੀਅਨ ਨੇ, ਸਿੰਪਲੀ ਦਾ ਬੈਸਟ। 275 ਗਾਰਡਨ ਬਰੁਕ ਟ੍ਰੇਲ, ਗਾਰਡਨ ਬਰੁਕ ਕੈਸਲ ਮੋੜ, 85 ਮਾਉਂਟ ਪੈਲੀਅਰ ਸਟਰੀਟ, ਮਿਸਾਗਾ ਫਾਈਨੈਂਸ਼ੀਅਲ, 15 ਫੈਂਡਰ ਵੇ, ਬਵੇਡ ਐਂਡ ਚਿੰਕਿਊਜ਼ੀ। ਸਿੰਪਲੀ ਇੰਡੀਅਨ ਤੇ ਬਾਏ ਵਨ ਗੈਟ ਵਨ ਫ੍ਰੀ ਡੀਲਾਂ ਬੜੀਆਂ ਲੱਗੀਆਂ ਹੋਈਆਂ ਨੇ ਬਾਈ, ਪਹੁੰਚੋ 8500। ਹਾਂਜੀ ਠੀਕ ਹੈ ਵੀਰੇ, ਕਿਵੇਂ ਹੋ?
5: ਵਧੀਆ ਵਧੀਆ ਭਾਈ, ਟੌਪਿਕ ਵਧੀਆ।
1: ਤੁਹਾਡੀ ਵੀਰੇ ਹਮੇਸ਼ਾ ਆਵਾਜ਼ ਘੱਟ ਇੰਨੀ ਕਿਉਂ ਆਉਂਦੀ ਹੁੰਦੀ ਆ?
5: ਪਤਾ ਨੀ ਭਾਜੀ, ਫੋਨ ਚ ਹੋਊਗਾ ਜਾਂ ਮੈਂ ਜੇ ਹੈੱਡਫੋਨ ਲਾਇਆ ਤਾਂ ਸ਼ਾਇਦ ਘੱਟ ਸੁਣਦੀ ਹੋ।
1: ਕਿਹੜੇ ਹੈੱਡਫੋਨ ਲਾਏ ਆ?
5: ਇਹ ਤਾਂ ਹੈਗੇ ਤਾਂ ਟਰੱਕ ਵਾਲੇ ਹੀ ਨੋਇਸ ਕੈਂਸਲੇਸ਼ਨ ਵਾਲੇ, ਬਟ
1: ਪਤਾ ਨਹੀਂ ਕਿਉਂਕਿ ਫਿਰ ਨਾ, ਕਿਉਂਕਿ ਗੱਲ ਸਮਝ ਨਹੀਂ ਆਉਂਦੀ ਫਿਰ। ਚਲੋ ਕੋਈ ਨਾ, ਦੱਸ ਦੋ ਜੋ ਕਹਿਣਾ ਹੈ ਤੁਸੀਂ।
5: ਇੱਕ ਮਿੰਟ ਭਾਜੀ, ਹੁਣ ਆ ਰਹੇ ਭਾਜੀ?
1: ਹਾਂਜੀ ਹੁਣ ਬਿਲਕੁਲ ਵਧੀਆ। ਚੰਗੇ ਪਾਸੇ ਲਾ ਦੋ ਪੈਸੇ, ਬਟ ਸਵਾਲ ਇਹ ਹੈ, ਪੇਰੈਂਟਸ ਨੂੰ ਉਹ ਆਫਰ ਕਰ ਰਿਹਾ 8 ਲੱਖ, ਪੇਰੈਂਟਸ ਕਹਿ ਰਹੇ ਆ ਕਿ ਸਾਨੂੰ ਤੂੰ ਦੇ ਅੱਧੇ।
5: ਇਹ ਤਾਂ ਭਾਈ ਹੁਣ ਗੱਲ ਪਤਾ ਕੀ ਆ, ਜਿਹਨੇ ਹੁਣ ਬਈ 8 ਲੱਖ ਨਾਲ ਜੇ ਨਹੀਂ ਗੁਜ਼ਾਰਾ ਹੋਊ ਤਾਂ ਫਿਰ 8.5 ਲੱਖ ਕਿੱਦਾਂ ਹੋਊ? ਹਾਂ, 5 ਮਿਲੀਅਨ ਤਾਂ ਕਿੱਦਾਂ ਹੋ ਜਾਊਗਾ? ਉਹ ਤਾਂ ਹੁਣ ਚਲੋ ਆਪਣੀ ਸਮਝ ਹੈ ਨਾ ਬਈ, ਜਿੱਦਾਂ ਵੀ ਅਗਲੇ ਨੇ ਕਰਨਾ, ਬਟ ਚਾਹੀਦਾ ਤਾਂ ਏਦਾਂ ਹੀ ਆ, ਚਲੋ ਜੇ ਚਾਹੁੰਦੇ ਆ ਤਾਂ ਫਿਰ ਤੇ ਕਰ ਲੈਣ ਅਗਲੇ ਨੂੰ। ਜਿੱਦਾਂ ਹੁਣ ਮੈਂ ਕਈ ਕਾਲਰ ਸੁਣ ਰਿਹਾ ਸੀ ਨਾ ਵੀ ਅਗਲੇ ਨੂੰ ਵੀ ਫਿਕਰ ਹੁੰਦਾ ਵੀ ਸੱਚੀ ਆਰਾਮ ਨਾਲ ਦਵੇ, ਕਿਉਂਕਿ ਐਟ ਦਾ ਐਂਡ ਘਰਦਿਆਂ ਨੇ ਹੁਣ ਕਿੰਨੇ ਕੁ ਖਰਚ ਰਹੇ ਨੇ ਭਾਈ, ਹੈ ਨਾ? ਉਹ ਵੀ ਇਨਵੈਸਟਮੈਂਟ ਕਰਨਗੇ ਜਾਂ ਇੰਡੀਆ ਕੁਛ ਆਪਣਾ ਕਰਨਗੇ, ਭੇਜਣਗੇ ਕੁਛ ਕਰਨਗੇ, ਐਟ ਦਾ ਐਂਡ ਆਉਣੀ ਤਾਂ ਤੁਹਾਡੇ ਕੋਲ ਹੀ ਆ।
1: ਪਰ ਤੁਹਾਨੂੰ ਲੱਗਦਾ ਕਿ ਪੇਰੈਂਟਸ ਵੀ ਥੋੜੇ ਜੇ ਲੋੜ ਤੋਂ ਵੱਧ ਲਾਲਚੀ ਹੋ ਰਹੇ ਆ?
5: ਨਹੀਂ ਭਾਜੀ, ਲਾਲਚੀ ਨੀ, ਹੁਣ ਆਪਣਾ ਹੁਣ ਕੈਨੇਡਾ ਦੇਖੀਏ ਨਾ ਬਈ, ਖਰਚੇ ਵੀ ਬਹੁਤ ਆਏ ਨੇ ਤੇ ਇੱਕ ਹੁਣ ਖਰਚੇ ਵੀ ਇਸ ਹਿਸਾਬ ਦਾ ਹੋਈ ਜਾ ਰਿਹਾ ਨਾ ਵੀ ਆਪਣਾ ਲਾਈਫ ਸਟਾਈਲ ਵੀ ਆਪਣਾ ਚੇਂਜ ਹੋਈ ਜਾ ਰਿਹਾ, ਤਾਂ ਠੀਕ ਹੈ ਨਾ।
1: ਨਹੀਂ ਪਰ ਜੇ ਉਹਨਾਂ ਨੂੰ ਹੁਣ 8 ਲੱਖ ਮਿਲ ਰਿਹਾ, ਤੁਹਾਨੂੰ ਨੀ ਲੱਗਦਾ ਕਿ ਉਹ ਅੱਧੇ ਮੰਗ ਕੇ ਲਾਲਚੀ ਹੋ ਰਿਹਾ ਥੋੜੇ ਜਿਹੇ?
5: ਲਾਲਚੀ ਤਾਂ ਭਾਜੀ ਹੋ ਰਿਹਾ, ਬਟ ਚਲੋ ਹੁਣ ਅਗਲੇ ਦੀ ਮਰਜ਼ੀ ਆ ਨਾ, ਵੀ ਹੁਣ ਅਗਲੇ ਦੀ ਜਿੱਦਾਂ ਘੱਟ ਬਣਦੀ ਆ ਕੀ ਨਹੀਂ, ਅਗਲਾ ਦੇ ਸਕਦਾ ਤਾਂ ਸ਼ੋਰ ਵਾਈ ਨਾਟ, ਚਲੋ ਐਟ ਦਾ ਐਂਡ ਆ ਤਾਂ ਉਹਦੇ ਕੋਲ ਜਾਣੇ ਆ ਵੀ ਚਾਹੇ ਪੂਰੇ ਨਾ ਹੋਣ, ਇੰਨੀਆਂ ਡੇਢ ਮਿਲੀਆਂ ਆ ਜੋ।
1: ਸੋ ਤੁਸੀਂ ਤੁਸੀਂ ਹੁੰਦੇ ਤੁਸੀਂ ਦਿੰਦੇ ਜਿੰਨਾ ਉਹ ਮੰਗਦੇ? ਥੈਂਕ ਯੂ ਸੋ ਮਚ। ਆਪਾਂ ਨਾ ਕਈ ਵਾਰ ਨਾ ਜਿਹੜਾ ਆਂਸਰ ਵੀ ਉਹ ਵੀ ਗੋਲ ਮੋਲ ਜਿਹਾ ਕਰਕੇ ਦਿੰਦੇ ਆ, ਪੂਰਾ ਅਪ ਫਰੰਟ ਨਹੀਂ ਦਿੰਦੇ। ਚਲੋ ਹੁੰਦਾ, ਮੈਨੂੰ ਪਤਾ ਕਈ ਵਾਰੀ ਕੀ ਆ ਜੇ ਅਸੀਂ ਨਾ ਵੀ ਥੋੜੀ ਜਿਹੀ ਕਰਾਰੀ ਜੀ ਗੱਲ ਕਹਿਤੀ ਤਾਂ ਫਿਰ ਅਗਲੇ ਕਹਿਣਗੇ ਬੰਦੇ ਦੇ ਵਿਚਾਰ ਹੀ ਦੇਖ ਲਓ ਯਾਰ ਕਿੰਨੇ ਅਗਰੈਸਿਵ ਟਾਈਪ ਦੇ ਨੇ। ਇੱਕ ਤੁਸੀਂ ਯਾਦ ਰੱਖਣਾ ਪ੍ਰਦੀਪ ਭਾਈ ਦਾ ਨੰਬਰ, ਤੁਹਾਡੇ ਫਰਿੱਜ, ਸਟੋਵ, ਡਿਸ਼ ਵਾਸ਼ਰ, ਕੋਈ ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਹੈ, 647-622-3203 647-622-3203 ਮਿਸਟਰ ਪ੍ਰਦੀਪ। ਜੇ ਵਧੀਆ ਇੱਕ ਮੂਵਿੰਗ ਕੰਪਨੀ ਦੀ ਭਾਲ ਚੋਂ ਤਾਂ ਯਾਦ ਰੱਖੋ ਐਚ ਕੇ ਮੂਵਰਸ, ਬਹੁਤ ਹੀ ਟੌਪ ਦੇ ਮੂਵਰ ਨੇ, ਬੜੇ ਪੁਰਾਣੇ ਬੰਦੇ ਨੇ ਇਸ ਫੀਲਡ ਚ। 416-524-6704 ਤੇ ਮਨਜੀਤ ਸਾਡੇ ਨਾਲ ਅਪਲਾਇੰਸ ਜੰਕਸ਼ਨ ਤੋਂ। ਜੀ ਮਨਜੀਤ,
6: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਇੰਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਕਿਚਨ ਦੇ ਲਈ 3-piece ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹ ਸੈਮਸੰਗ ਬ੍ਰਾਂਡ ਦਾ ਪੂਰਾ ਸੈੱਟ ਹੈ ਜਿਹਦੇ ਵਿੱਚ 36-inch ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ, ਗਲਾਸ ਟੌਪ ਵਾਲਾ ਇਲੈਕਟ੍ਰਿਕ ਸਟੋਵ, ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ। $5,500 ਦੀ ਵੈਲਿਊ ਦਾ 3 ਅਪਲਾਈਸਿਸ ਦਾ ਬੰਡਲ ਪੈਕੇਜ ਹੈ ਜਿਹੜਾ ਕਿ ਸਿਰਫ $2,799 ਚ ਸਟੇਨਲੈਸ ਸਟੀਲ ਦਾ 3 ਅਪਲਾਈਸਿਸ ਦਾ ਬੰਡਲ ਤੁਸੀਂ ਆਪਣੇ ਕਿਚਨ ਲਈ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੇ ਤੁਸੀਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਬਿਲਟ ਇਨ ਅਪਲਾਈਸਿਸ ਦਾ ਪੂਰੇ ਦਾ ਪੂਰਾ ਕੋਂਬੋ ਸੈੱਟ ਹੈ ਜਿਹਦੇ ਵਿੱਚ 36-inch ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36-inch ਦਾ ਬਿਲਟ ਇਨ ਕੁੱਕ ਟੌਪ, 30-inch ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੋਂਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, ਤੇ $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $69.99 ਚ ਇਸ ਵੀਕ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $1,600 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $10.99 ਚ ਅਪਲਾਈਸ ਜੰਕਸ਼ਨ ਤੇ ਇਸ ਵੀਕ ਤੁਸੀਂ ਲਗਾ ਸਕਦੇ ਆ। 6 months ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ, 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ਼ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
1: 0054-0210. Hello.
7: ਹਾਂਜੀ ਕੀ ਹਾਲ ਹੈ?
1: ਠੀਕ ਹੈ ਵੀਰੇ, ਕਿਵੇਂ ਹੋ?
7: ਵਧੀਆ ਵਧੀਆ ਵੀਰੇ. ਮੈਨੂੰ ਏਦਾਂ ਲੱਗਦਾ ਵੀ ਇਹ ਡਿਬੇਟ ਦਾ ਮੁੱਦਾ ਨੀ ਹੈਗਾ. ਰੀਜ਼ਨ ਇਹ ਵੀ ਮਾਂ ਪਿਓ ਇਕੱਠੇ ਰਹਿੰਦੇ ਹੁੰਦੇ ਨੇ ਯਾਰ, ਆਪਾਂ ਕਹਿੰਦੇ ਚਲੋ ਇਕੱਠੇ ਬਹਿ ਕੇ ਆਪਾਂ ਸਲਾਹ ਕਰਦੇ ਆਪਾਂ ਕਿੱਥੇ ਕਿੱਥੇ ਇਨਵੈਸਟ ਕਰਨਾ, ਕਿਹੜੀ ਕਿਹੜੀ ਗੱਡੀ ਲਈਏ, ਕਿਹੜੇ ਪੈਸੇ ਕਿਹੜੇ ਖਾਤੇ ਚ ਪਾਉਣੇ. ਵਿੱਚ ਤੂੰ ਮੈਨੂੰ ਦੇ 8 ਲੱਖ ਮੈਂ ਤੈਨੂੰ ਦੇ ਦਿੰਦਾ,
1: ਪੇਮੈਂਟ ਅਲੱਗ ਨੇ, ਬੱਚਿਆਂ ਦੇ ਬਿੱਲ ਬੱਤੀ ਅਲੱਗ ਨੇ. ਸੋ ਇਟ ਆਲ ਡਿਪੈਂਡ ਕਰਦਾ ਯਾਰ ਪਰਿਵਾਰ ਟੂ ਪਰਿਵਾਰ.
7: ਮੈਨੂੰ ਲੱਗਦਾ ਵੀ ਮਾਂ ਪਿਓ ਠੀਕ ਨੇ ਵੀਰੇ, ਜੇ ਹੁਣ ਠੀਕ ਨੇ
1: ਖੁੱਲ ਕੇ ਦੱਸੋ ਕੀ ਕਹਿੰਦੇ ਹੋ ਵੀ ਮੁੰਡੇ ਨੂੰ ਵਾਕੀ ਦੇਣੇ ਚਾਹੀਦੇ ਫਿਰ ਜਿੰਨੇ ਪੈਸੇ ਮਾਂ ਬਾਪ ਮੰਗ ਰਹੇ? ਹੋਰ ਪੈਸੇ ਦੀ ਮੰਗ ਹੀ ਨੀ ਕਰਨੀ ਚਾਹੀਦੀ?
8: ਸ਼ਾਇਦ ਇਹ ਹੋਵੇ ਨਾ ਮਨ ਦੀ ਕੋਈ ਤਮੰਨਾ ਏਦਾਂ ਨੀ ਹੋਵੇ ਵੀ ਯਾਰ ਜਦੋਂ ਮੇਰੇ ਇੰਨੇ ਪੈਸੇ ਆ ਗਏ ਵੀ ਯਾਰ ਫਿਰ ਮਾਂ ਪਿਓ ਦੀ ਜ਼ਿੰਦਗੀ ਮੇਰੇ ਟਾਈਮ ਇੰਨਾ ਘੱਟ ਰਹਿ ਗਿਆ, ਮੈਨੂੰ ਲੱਗਦਾ ਮੈਂ ਦੁਨੀਆਂ ਘੁੰਮਣੀ ਇਹ ਕਰਨਾ, ਮੈਨੂੰ ਲੱਗਦਾ ਵੀ ਜਿਹੜੀ ਇਹ ਚੀਜ਼ ਮਿਲੀ ਹੈ ਰੱਬ ਨੇ ਸ਼ਾਇਦ ਤਾਂ ਹੀ ਦਿੱਤੀ ਆ ਵੀ ਤੁਹਾਡੇ ਖਵਾਇਸ਼ ਪੂਰੀ ਹੋਣ ਲਈ, ਤਾਂ ਉਹ ਹੱਕ ਨਾ ਮੰਗਦੇ ਹੋਣ, ਇਹ ਵੀ ਹੋ ਸਕਦਾ।
1: ਸੋ ਦੇਣੇ ਚਾਹੀਦੇ ਆ, ਰਾਈਟ? ਹਾਫ ਦੇ ਦੇਣੇ ਚਾਹੀਦੇ। ਓਕੇ, ਸਿੰਪਲ, ਬਿਲਕੁਲ, ਥੈਂਕ ਯੂ ਵੀਰੇ। ਤੁਹਾਡਾ ਸਵਾਲ ਇਹ ਹੈ ਵੀ ਦੇਣੇ ਚਾਹੀਦੇ ਹਾਫ, ਬਾਈ ਜੀ ਕਹਿੰਦੇ ਹਾਂਜੀ ਦੇਣੇ ਚਾਹੀਦੇ ਨਾ ਵੀ। ਸੋ ਨਾਲ ਦੀ ਨਾਲ ਇੱਕ ਮੈਂ ਤੁਹਾਨੂੰ ਇਨਫੋਰਮੇਸ਼ਨ ਦਵਾਂ, ਗਲੋਬਲ ਕੰਫਰਟ ਏਅਰ ਏਸੀ ਜਾਂ ਫਰਨਿਸ ਦੀ ਰਿਪੇਅਰ ਕਰਵਾਉਣੀ ਹੈ, ਤੁਸੀਂ ਗਲੋਬਲ ਕੰਫਰਟ ਏਅਰ ਨੂੰ ਕਾਲ ਕਰੋ ਜਾਂ ਏਸੀ ਫਰਨਿਸ ਨਵਾਂ ਲਵਾਓ ਅਤੇ $1800 ਤੱਕ ਦਾ ਰੀਬੇਟ ਪਾਓ। 905-790-9080 905-790-9080 TSC ਕੰਸਟਰਕਸ਼ਨ, ਨਵਾਂ ਡਰਾਈਵੇ ਬਣਵਾਉਣਾ, ਇੰਟਰਲੋਕਿੰਗ ਕਰਾਉਣੀ ਹੈ, ਬੈਕਯਾਰਡ 'ਚ ਇੰਟਰਲੋਕਿੰਗ ਕਰਾਉਣੀ ਹੈ। ਮੈਂ ਤੁਹਾਨੂੰ ਇੱਕ ਨੰਬਰ ਦਿੰਦਾ ਤਲਵਿੰਦਰ ਭਾਜੀ ਦਾ, ਕਹਿੰਦੇ ਨਵੀ ਪੱਥਰ ਮਾੜਾ ਜਿਹਾ ਵੀ ਹਿਲਦਾ ਨਾ ਅਸੀਂ ਹਾਜ਼ਰਾਂ ਆ ਕੇ ਰਾਈਟ ਵੇ ਸੈੱਟ ਕਰ ਦਿਆਂਗੇ। ਇੰਨਾ ਇਹਨਾਂ ਦਾ ਕਮਾਲ ਦਾ ਕੰਮ ਹੈ, ਇਹਨਾਂ ਨੂੰ ਇੰਨਾ ਆਪਦੇ ਕੰਮ 'ਤੇ ਭਰੋਸਾ ਕਿ ਪੱਥਰ ਵੀ ਨਹੀਂ ਹਿਲਦਾ ਇਹਨਾਂ ਦੇ ਕਹੇ ਬਿਨਾਂ। ਸੋ ਡਰਾਈਵੇ ਜਾਂ ਇੰਟਰਲੋਕਿੰਗ 416-930-4368 0691 ਹਾਂਜੀ
9: ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਆਪਣਾ ਚੱਲਦਾ ਸੀ ਟੌਪਿਕ, ਉਹਦੇ ਬਾਰੇ ਦੇਣੇ ਸੀ ਵਿਚਾਰ।
1: ਓਕੇ,
9: ਇਹ ਐਵੇਂ ਜੀ ਗੱਲ, ਮਤਲਬ ਕਿ ਜੇ ਤਾਂ ਮਾਂ ਪਿਓ ਆਪਣੇ ਬਿਲਕੁਲ ਸਹੀ ਹੈ, ਮਤਲਬ ਕਿ ਇੱਕ ਵਾਰੀ ਆਪਣੇ ਟੌਪਿਕ ਚੱਲਿਆ ਸੀ
1: ਮਾਂ ਬਾਪ, ਮੈਂ ਤੁਹਾਨੂੰ ਦੱਸ ਦੇਣਾ, ਮਾਂ ਬਾਪ ਦਾ ਘਰ ਵੀ ਪੇਡ ਆਫ ਹੈ, ਉਹਨਾਂ ਦੀਆਂ ਸੇਵਿੰਗਸ ਵੀ ਹੈਗੀਆਂ ਨੇ, ਉਹ ਸੈੱਟ ਨੇ।
9: ਓਕੇ, ਸੈੱਟ ਨੇ। ਹਾਂਜੀ, ਇਹ ਰਿਲੇਟਡ ਇੱਕ ਗੱਲ, ਮਤਲਬ ਕਿ ਇੱਕ ਵਾਰ ਨਾ ਟੌਪਿਕ ਚੱਲੇ ਸੀ ਆਪਣੇ ਵੀ ਪਿਓ ਖਰਾਬ ਕਰਦਾ ਸੀ, ਸ਼ਰਾਬੀ ਖਵਾਬੀ ਸੀ ਆਪਣੇ ਰੇਡੀਓ ਤੇ ਚੱਲੇ ਸੀ ਮਹੀਨਾ ਕੁ ਪਹਿਲਾਂ।
1: ਹਾਂਜੀ,
9: ਜੇ ਤਾਂ ਮਤਲਬ ਕਿ ਮਾਂ ਪਿਓ ਬਿਲਕੁਲ ਸਹੀ ਹੈ, ਓਕੇ, ਕੋਈ ਖਰਾਬ ਕਰਨ ਵਾਲੀ ਨੀ, ਫੇਰ ਤਾਂ ਭਲਾ ਸਾਰੇ ਫੜਾ ਦੋ।
1: ਅੱਛਾ,
9: ਫੇਰ ਤਾਂ ਕੋਈ ਖਤਰਾ ਹੀ ਨੀ ਗਾ, ਫੇਰ ਤਾਂ ਚੁੱਪ ਕਰਕੇ ਫੜਾ ਦੋ, ਠੀਕ ਆ। ਤੇ ਜੇ ਕੋਈ ਮਾਂ ਪਿਓ ਖਰਾਬ ਕਰਨ ਵਾਲਾ, ਕੋਈ ਪਿਓ ਸ਼ਰਾਬੀ ਖਵਾਬੀ ਹੈ, ਜੂਏਬਾਜ਼ ਹੈ, ਫੇਰ
1: ਨੀ। ਪਰ ਸਾਰੇ ਹੁਣ ਦੇਖੋ, ਕਈਆਂ ਦੀ ਕਾਲ ਹੈ, ਇੱਕ ਬਾਈ ਜੀ ਕਹਿੰਦੇ ਯਾਰ ਜੋ ਤੁਹਾਡਾ ਉਹ ਤੁਹਾਡਾ, ਹੁਣ ਤੁਸੀਂ ਕਹਿ ਰਹੇ ਵੀ ਭਾਵੇਂ ਸਾਰੇ ਫੜਾ ਦੋ।
9: ਹਾਂ, ਉਹ ਫਿਰ ਮਾਂ ਪਿਓ ਐ ਨਾ ਜੀ, ਮਾਂ ਪਿਓ ਇੰਨੇ ਬੇਵਕੂਫ ਕਿਸੇ ਦੇ ਵੀ ਨੀ ਹੋਣਗੇ, ਆਪਣੇ ਆਪਦੇ ਔਲਾਦ ਦੇ ਪੈਸੇ ਖਰਾਬ ਕਰਨਗੇ, ਆਪਦੇ ਬੱਚਿਆਂ ਦੇ ਪੈਸੇ ਖਰਾਬ ਕਰਨਗੇ, ਜਾਂ ਵਿਅਰਥੂ ਹੀ ਦੇ ਦੇਣਗੇ ਕਿਸੇ। ਹਾਂਜੀ, ਜੇ ਸਹੀ ਹੈ ਫਿਰ ਤਾਂ ਦੇ ਦੋ, ਫਿਰ ਤਾਂ ਖਤਰਾ ਹੀ ਨੀ ਆਪਾਂ ਨੂੰ, ਉਹਨਾਂ ਨੇ ਕਿਹੜਾ ਖਰਾਬ ਕਰਨੇ ਆ, ਕਿੱਥੇ ਲੈ ਜਾਣਗੇ 50-60 ਸਾਲ ਦੀ ਉਮਰ ਚ, ਹਨਾ
1: ਜੀ,
9: ਕੀ ਕਰ ਲੈਣਗੇ ਜਦੋਂ ਘਰ ਵੀ ਪੇਡ ਆਫ, ਉਹਨਾਂ ਨੇ ਕਰਾਉਣੇ ਵੀ ਕੀ ਹੈ, ਫਿਰ ਦੇ ਸਕਦੇ ਆ। ਪਰ ਜੇ ਕੋਈ ਇਹੋ ਜਿਹਾ ਚਾਂਸ ਹੈ ਵੀ ਪਿਓ ਸ਼ਰਾਬੀ ਖਵਾਬੀ ਹੈ, ਜੂਏਬਾਜ਼ ਹੈ, ਕਸੀਨੋ ਜਾਂਦਾ, ਜਾਂ ਕੋਈ ਵੀ ਇਹੋ ਜਿਹਾ ਗਲਤ ਕੰਮ ਕਰਦਾ, ਫੇਰ ਨੀ।
1: ਓਕੇ, ਮੈਂ ਤੁਹਾਨੂੰ ਫਿਰ ਦੱਸ ਦਿੰਦਾ, ਇਹ ਜੋ ਇਹ ਮੁੰਡਾ 25 ਸਾਲਾਂ ਦਾ, ਇਹਨੇ 5 ਮਿਲੀਅਨ ਜਿੱਤਿਆ, ਇਹਦੇ ਪੇਰੈਂਟਸ ਵਧੀਆ ਨੇ, ਵਧੀਆ ਕੰਮ ਕਾਰ ਕਰਦੇ ਨੇ, ਘਰ ਪੇਡ ਆਫ ਹੈ, ਸੇਵਿੰਗਸ ਨੇ, ਇਹਨੇ ਮਾਂ ਬਾਪ ਨੂੰ ਕਹਿਤਾ ਮੈਂ ਤੁਹਾਨੂੰ $800 ਦਊਂਗਾ, ਉਹ ਕਹਿੰਦੇ ਕਿ 8 ਲੱਖ ਨਹੀਂ ਸਾਨੂੰ, ਤੂੰ ਅੱਧੇ ਦੇ, ਇਸ ਤੇਰੇ ਮਾਂ ਬਾਪ ਆ, ਇਹ ਸਿਚੁਏਸ਼ਨ ਹੈ ਸਿੰਪਲ। ਸੋ ਤੁਹਾਨੂੰ ਲੱਗਦਾ ਹੈ ਕਿ ਅੱਧੇ ਛੱਡੋ, ਜੇ ਉਹ ਪੂਰੇ ਵੀ ਮੰਗਦੇ ਆ ਪੂਰੇ ਵੀ ਦੇ ਦਿਓ।
9: ਹਾਂਜੀ,
1: ਪਰ ਫਿਰ ਉਹਦੇ ਕੋਲ ਕੀ ਰਹਿ ਗਿਆ ਮੁੰਡੇ ਕੋਲ?
9: ਜੇ ਤਾਂ ਉਹਨਾਂ ਨੇ ਮਤਲਬ ਕਿ ਕੋਈ ਬਿਜ਼ਨਸ ਅੱਗੇ ਬਿਜ਼ਨਸ ਹੋਰ ਕਰਨਾ ਹੈ ਉਹਨਾਂ ਪੈਸਿਆਂ ਨਾਲ ਹੀ, ਮੰਨ ਕੇ ਚੱਲੋ ਉਹਨਾਂ ਨੇ 5 ਮਿਲੀਅਨ ਨਾਲ ਹੋਰ ਬਿਜ਼ਨਸ ਕਰਨਾ, ਫਿਰ ਉਹ ਕਹਿੰਦੇ ਵੀ ਮੈਂ ਕਰਨਾ ਬਿਜ਼ਨਸ, ਵੀ ਜਿੰਨੇ ਮੇਰੇ ਕੋਲ ਬੱਚੇ ਬਾਕੀ ਤੁਹਾਨੂੰ ਦੇ ਦੂੰ, ਆਹ ਪੈਸਿਆਂ ਨਾਲ ਮੈਂ ਬਿਜ਼ਨਸ ਕਰਨਾ। ਜੇ ਮਤਲਬ ਕਿ ਉਹਨੇ ਬਹਿ ਕੇ ਹੀ ਖਾਣਾ, ਫਿਰ ਉਹਨਾਂ ਨੂੰ 2.5 ਮਿਲੀਅਨ ਅੱਧੇ ਉਹਨਾਂ ਨੂੰ ਦੇ ਦੇ, ਅੱਧੇ ਕੋਲੇ ਰੱਖ ਲੈ ਬਹਿ ਕੇ ਖਾਈ ਜਾਣ, ਉਹ ਵੀ ਕਿੰਨੇ ਕੁ ਖਾ ਜਾਣਗੇ।
1: ਠੀਕ ਹੈ, ਸੋ ਅੱਧੇ ਦੇ ਦੇਣੇ ਚਾਹੀਦੇ ਆ। ਓਕੇ, ਥੈਂਕ ਯੂ। ਸੋ ਮੈਂ ਨਾਲ ਦੀ ਨਾਲ ਤੁਹਾਨੂੰ ਮੈਸੇਜ ਇੱਕ ਦਵਾਂ ਮਾਸਟਰ ਜੂਲਰਸ ਦਾ, ਮਾਸਟਰ ਜੂਲਰਸ ਤੁਹਾਡੇ ਲਈ ਹਾਜ਼ਰ ਹੈ ਨਵੀਂ ਲੋਕੇਸ਼ਨ ਤੋਂ, ਏਅਰਪੋਰਟ ਰੋਡ ਮੇਫੀਲਡ, 6231 ਮੇਫੀਲਡ ਰੋਡ, ਮਾਸਟਰ ਜੂਲਰਸ 'ਤੇ ਪਹੁੰਚੋ। 3000 ਸਕੁਏਅਰ ਫੁੱਟ ਦੇ ਲਗਜ਼ਰੀ, ਅਲਟਰਾ ਲਗਜ਼ਰੀ ਸ਼ੋਰੂਮ ਦੇ ਵਿੱਚ ਤੁਸੀਂ ਪਹੁੰਚੋ, ਮਾਸਟਰ ਜੂਲਰਸ ਹੈ। ਐਂਡ ਕੋਈ ਵੀ ਰਾਣੀ ਹਾਰ, ਪੂਰੇ ਐਨ ਸੋਨੇ ਦੀ ਜੂਲਰੀ, ਕਿਸੇ ਵਿਆਹ ਸ਼ਾਦੀਆਂ ਲਈ ਲੈਣੀ ਹੈ, ਲੈਣ ਦੇਣ ਲਈ ਕੋਈ ਸਮਾਨ ਲੈਣਾ, ਤਾਂ ਨੰਬਰ ਇੱਕੋ ਇੱਕ ਹੈ, ਮਾਸਟਰ ਜੂਲਰਸ, ਏਅਰਪੋਰਟ ਮੇਫੀਲਡ, ਨਵੀਂ ਲੋਕੇਸ਼ਨ, 6231 ਮੇਫੀਲਡ ਰੋਡ 'ਤੇ ਤੁਸੀਂ ਪਹੁੰਚੋ। ਐਂਡ ਇੱਕ ਮੈਂ ਇਨਫੋਰਮੇਸ਼ਨ ਲੈ ਲਵਾਂ ਹਰਜਿੰਦਰ ਜੀ ਕੋਲੋਂ, ਇੱਕ ਸੈਕਿੰਡ ਦਿਓ। ਪਹਿਲਾਂ ਯਾਰ ਸੱਚ ਮੈਂ ਪੈਰਾਡਾਈਸ ਡਿਵੈਲਪਮੈਂਟਸ ਦੇ ਨਵੇਂ ਘਰਾਂ ਦੀ ਇਨਫੋਰਮੇਸ਼ਨ ਤੁਹਾਨੂੰ ਆ ਚੁੱਕੋ ਦਵਾਂ। ਹੁਣ ਲਓ ਮੌਕਾ ਲੱਖਾਂ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com ਵੈਰੀ ਗੁੱਡ ਜੀ ਕਿਆ ਬਾਤ ਹੈ ਜੀ 1000 ਨੰਬਰ ਹੈਲੋ
10: ਹਾਂਜੀ ਨਵੀਂ ਜੀ ਕੀ ਹਾਲ ਚਾਲ ਹੈ
1: ਵਧੀਆ ਬਾਈ ਜੀ ਬੜੇ ਚਿਰ ਬਾਅਦ ਕਾਲ ਆਈ ਤੁਹਾਡੀ
10: ਨਹੀਂ ਜੀ ਮੈਂ ਸੁਣਦੇ ਰਹੀ ਦਾ ਤੁਹਾਨੂੰ ਬੜਾ ਵਧੀਆ ਟੌਪਿਕ ਦਿੰਦੇ ਨੇ ਅੱਛਾ ਨਵੀਂ ਗੱਲ ਇਹ ਹੈ ਬੇਸਿਕਲੀ ਤਾਂ ਹੁਣ ਟੈਕਨੀਕਲੀ ਤਾਂ ਉਹਦੀ ਮੁੰਡੇ ਦੀ ਨਿਕਲੀ ਹੈ ਲਾਟਰੀ ਉਹ ਜੇ ਜੇ ਉਹ ਖੁਸ਼ ਲਵਤੀ ਕਹਿੰਦਾ ਮਾਂ ਪਿਓ ਨੂੰ ਵੀ ਮੈਂ ਜੀ ਤੁਹਾਨੂੰ 8 ਲੱਖ ਦਿੰਨਾ ਮਾਂ ਪਿਓ ਨੂੰ ਈਵਨ ਜੇ ਮੈਂ ਹੋਵਾਂ ਮੈਂ ਕਹਾਂ ਵੀ ਪੁੱਤਰਾ ਆਪਣਾ ਵਧੀਆ ਸਰਦਾ ਤੂੰ ਚੁੱਪ ਕਰਕੇ ਇਹਨੂੰ ਕਦੇ ਇਨਵੈਸਟ ਇਨਵੁਸਟ ਕਰ ਜਿਹੜਾ ਤੇਰੇ ਜਾਂ ਆਉਣ ਵਾਲੇ ਤੇਰੇ ਫਿਊਚਰ ਲਈ ਵਧੀਆ ਹੋਵੇ
1: ਵਧੀਆ ਹੋਵੇ ਹਾਂ
10: ਇਹ ਜਿਹੜੇ ਅੱਧੇ ਸਾਨੂੰ ਦੇ ਵਾਲਾ ਇਹ ਤਾਂ ਫਿਰ ਉਹ ਲਾਲਚ ਜਿਹੀ ਵਾਲੀ ਗੱਲ ਹੈ ਜੇ ਲੋੜ ਹੀ ਨੀ ਉਹਨਾਂ ਦਾ ਘਰ ਘੁਰ ਪੇੜ ਆਫ ਹੈ ਸਾਰਾ ਕੁਛ ਹੈਗਾ ਹਨਾ ਤੇ ਜੇ ਉਹ ਆਪਦੀ ਖੁਸ਼ੀ ਨਾਲ ਕਹਿੰਦਾ ਵੀ ਨਹੀਂ ਜੀ ਮੈਂ ਤਾਂ ਤੁਹਾਨੂੰ ਇਹ ਦੇਣੀ ਨੇ ਤਾਂ ਵੀ ਰੱਖ ਕੇ ਉਹਦਾ ਕੋਈ ਸੇਵ ਕਰਕੇ ਗਾਹ ਫੈਮਿਲੀ ਉਹਦੇ ਲਈ ਵਧੀਆ ਹੋਣਾ ਹੈ ਤਾਂ ਜੇ ਧੱਕੇ ਨਾ ਕਹੋ ਜੀ ਅੱਧੇ ਦੋ ਮੇਰਾ ਖਿਆਲ ਤਾਂ ਨਹੀਂ ਫਿਰ ਕੋਈ ਬਣਦੇ ਤਾਂ ਹੈ ਨੀ ਬਾਕੀ ਆਪਦੀ ਆਪਦੀ ਮਰਜ਼ੀ ਆ
1: ਠੀਕ ਹੈ ਸੋ ਨਹੀਂ ਤੁਹਾਡੀ ਦੇਖੋ ਤੁਹਾਡੀ ਗੱਲ ਦੇ ਵਿੱਚ ਬਿਲਕੁਲ ਦਮ ਹੈ ਕਿ ਯਾਰ ਜੇ ਉਹ ਵਧੀਆ ਸੈਟਲਡ ਨੇ ਕੋਈ ਉਹਨਾਂ ਨੂੰ ਲੋੜ ਹੀ ਨਹੀਂ ਤੇ ਮੁੰਡਾ ਆਲਰੇਡੀ ਕਹਿੰਦਾ ਯਾਰ ਕਿ ਮੈਂ ਤੁਹਾਨੂੰ 8 ਲੱਖ ਦੇ ਰਿਹਾ ਤਾਂ ਫਿਰ ਉਹਨਾਂ ਨੂੰ ਲਾਲਚ ਨਹੀਂ ਕਰਨਾ ਚਾਹੀਦਾ
10: ਬਿਲਕੁਲ ਬਿਲਕੁਲ
1: ਨਹੀਂ ਠੀਕ ਹੈ ਥੈਂਕ ਯੂ ਸਰ ਤੁਸੀਂ ਬਿਲਕੁਲ ਆਪਦਾ ਜਵਾਬ ਕਹਿੰਦੇ ਹੁੰਦੇ ਨਾ ਕਿ ਪੂਰਾ ਕਲੀਅਰ ਦਿੱਤਾ 2118 ਹੈਲੋ ਸਤਿ ਸ਼੍ਰੀ ਅਕਾਲ ਜੀ
11: ਬੋਨਸ
1: ਆ ਬਿਲਕੁਲ
11: ਤੇ ਮੈਨੂੰ ਇੱਕ ਗੱਲ ਹੋਰ ਪੁੱਛਣਾ ਚਾਹੁੰਦਾ ਸੀਗਾ ਉਹਦੇ ਸਿਬਲਿੰਗਸ ਕਿੰਨੇ
1: ਆ ਇਹ ਨਹੀਂ ਮੈਨੂੰ ਪਤਾ ਹੈਗਾ ਟੂ ਬੀ ਆਨੈਸਟ ਤੁਸੀਂ ਦੱਸ ਦੋ ਜੇ ਸਿਬਲਿੰਗਸ ਵੱਧ ਨੇ ਘੱਟ ਨੇ ਕੀ ਤੁਹਾਡੀ ਸੋਚ ਹੈ
11: ਕਿਉਂਕਿ ਜੇ ਉਹਦੇ ਭੈਣ ਭਰਾ ਹੈਗੇ ਆ ਹਾਂ ਅਨਮੈਰਿਡ ਆ ਜਾਂ ਮੈਰਿਡ ਆ ਉਹ ਤਾਂ ਫਿਰ ਕੁਛ ਨਹੀਂ ਦੇਣਾ ਚਾਹੀਦਾ ਉਹਨੂੰ ਕਿਉਂਕਿ ਉਹ ਮਾਂ ਪਿਓ ਨੂੰ ਪੈਸਾ ਉਹਨਾਂ ਨੂੰ ਨੇੜੇ ਦੇ ਲੇਗਾ ਹਾਂ ਉਹਦੇ ਪੈਸੇ ਕੋ ਉਹਨੂੰ ਦੇ ਦੇਣੇ ਆ
1: ਸੋ ਤੁਹਾਨੂੰ ਲੱਗਦਾ ਕਿ ਮਾਂ ਬਾਪ ਨੇ ਉਹ ਤੋਂ ਲੈ ਲੈਣੇ ਤੇ ਗਾਹਾਂ ਦੇ ਦੇਣੇ ਆ
11: ਹਾਂ ਬਿਲਕੁਲ ਇੱਦਾਂ ਕਰਦੇ ਪੇਰੈਂਟ ਸਾਰੇ ਇੱਦਾਂ ਕਰਦੇ
1: ਸੋ ਨਹੀਂ ਫਿਰ ਮੁੰਡੇ ਨੂੰ ਥੋੜਾ ਜਿਹਾ ਕੌਸ਼ੀਅਸ ਹੋਣਾ ਚਾਹੀਦਾ ਹੈ
11: ਅਗਰ ਉਹ ਆਪਣੀ ਮਰਜ਼ੀ ਨਾਲ ਆਪਣੇ ਭੈਣ ਭਰਾ ਨੂੰ ਦੇਣਾ ਚਾਹੁੰਦਾ ਦੈਟਸ ਡਿਫਰੈਂਟ ਸਟੋਰੀ
1: ਹਾਂ ਠੀਕ ਹੈ ਠੀਕ ਹੈ
11: ਹਨਾ ਕਿਉਂਕਿ ਲਾਟਰੀ ਮੁੰਡੇ ਦੀ ਲੱਗੀ ਹੈ ਨਾ ਕਿ ਮਾਂ ਪਿਓ ਦੀ ਲੱਗੀ ਹੈ ਉਹ ਆਪਣੀ ਖੁਸ਼ੀਆਂ ਦੇ ਰਿਹਾ ਤੁਹਾਨੂੰ ਹੱਸ ਕੇ ਲੈ ਲੈਣੇ ਚਾਹੀਦੇ ਥੈਂਕ ਯੂ ਵੈਰੀ ਮੱਚ
1: ਠੀਕ ਹੈ ਸਰ ਥੈਂਕ ਯੂ ਸੋ ਮੱਚ ਫੋਰ ਯਰ ਕਾਲ ਤੇ ਸਾਡੇ ਨਾਲ ਜੁੜ ਚੁੱਕੇ ਨੇ ਦਵਿੰਦਰ ਪਵਾਰ ਜੀ ਅਕਾਲ ਮੋਰਗੇਜਸ ਤੋਂ ਜੀ ਪਵਾਰ ਸਾਹਿਬ
12: ਬਹੁਤ ਬਹੁਤ ਧੰਨਵਾਦ ਨਵੀਂ ਤੇ ਪੰਜਾਬੀ ਲਹਿਰਾਂ ਨੂੰ ਜੁੜੇ ਸਾਰੇ ਮੇਰੇ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਗੁੱਡ ਈਵਨਿੰਗ ਸਾਰਿਆਂ ਨੂੰ ਬਿਲਕੁਲ ਜੀ ਅੱਜ ਥੋੜੀ ਜਿਹੀ ਆਪਾਂ ਗੱਲ ਕਰਾਂਗੇ ਮੋਰਗੇ ਰਿਗਾਰਡਿੰਗ ਜਿਹੜੇ ਭੈਣ ਭਰਾ ਦੀ ਅੱਜ ਕਾਲ ਆਈਆਂ 2-3 ਸਾਨੂੰ ਕਿਉਂਕਿ ਉਹਨਾਂ ਨੇ ਭੈਣ ਭਰਾ ਸੈਕਿੰਡ ਮੋਰਗੇ ਲਈ ਹੋਈ ਹੈ ਇਸ ਵਾਰੀ ਹੁਣ ਰਿਨਿਊਲ ਤੇ ਫਿਰ ਉਹਨਾਂ ਨੂੰ ਪੈਸੇ ਪੈ ਰਹੇ ਆ ਉਹ ਪੁੱਛ ਰਹੇ ਸੀਗੇ ਇਹਦੇ ਵਿੱਚ ਸਾਨੂੰ ਪੈਸੇ ਦੇਣੇ ਚਾਹੀਦੇ ਜਾਂ ਨਹੀਂ ਦੇਣੇ ਚਾਹੀਦੇ ਬਿਲਕੁਲ ਜੀ ਜਦੋਂ ਤੁਸੀਂ ਪੇਪਰ ਵਰਕ ਸਾਈਨ ਕਰਦੇ ਆ ਉਦੋਂ ਵਿੱਚ ਦੇਖਿਆ ਕਰੋ ਪੜਿਆ ਕਰੋ ਕਿ ਉਹਦੇ ਵਿੱਚ ਰਿਨਿਊਲ ਫੀਸ ਕਿੰਨੀ ਲਿਖੀ ਹੋਈ ਆ ਕਿਉਂਕਿ ਜਿਹੜੀ ਮੋਰਗੇਜ ਸੈਕਿੰਡ ਮੋਰਗੇਜ ਸ਼ਾਰਟ ਟਰਮ ਲਈ ਹੁੰਦੀ ਆ ਸਿਰਫ 1 ਸਾਲ ਦੀ ਟਰਮ ਹੁੰਦੀ ਹੈ 1 ਸਾਲ ਤੋਂ ਬਾਅਦ ਕੁਛ ਕੈਲੰਡਰ ਨੂੰ ਰਿਨਿਊ ਕਰ ਦਿੰਦੇ ਆ ਕੁਛ ਨਹੀਂ ਕਰਦੇ ਇਸ ਕਰਕੇ ਸ਼ਾਰਟ ਟਰਮ ਮੋਰਗੇਜ ਸਾਨੂੰ ਵਾਪਸ ਕਰਨੀ ਪੈਂਦੀ ਆ ਅਗਰ ਉਹਦੇ ਤੇ ਰਿਨਿਊਲ ਫੀਸ ਤੁਹਾਡੀ 1% 2% ਜੋ ਵੀ ਲਿਖੀ ਹੋਈ ਆ ਉਹ ਤੁਹਾਨੂੰ ਦੇਣੀ ਪੈਂਦੀ ਆ ਤੇ ਉਹ ਫਿਰ 1 ਸਾਲ ਲਈ ਹੋਰ ਟਰਮ ਲਈ ਰਿਨਿਊ ਹੋ ਜਾਂਦੀ ਆ ਇਸ ਕਰਕੇ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ ਕਿ ਸੈਕਿੰਡ ਮੋਰਗੇਜ ਲੈਣ ਦੀ ਬਜਾਏ ਸਿਕਿਓਰ ਲਾਈਨ ਆਫ ਕ੍ਰੈਡਿਟ ਨੂੰ ਤਰਜੀਹ ਦਿਆ ਕਰੋ ਉਹ ਜੇ ਇੱਕ ਵਾਰੀ ਬਣ ਗਈ ਉਹਦੇ ਤੇ ਰਿਨਿਊਲ ਕੋਈ ਫੀਸ ਨਹੀਂ ਲੱਗਦੀ ਓਪਨ ਲੋਨ ਆ ਐਨੀ ਟਾਈਮ ਉਹਨੂੰ ਤੁਸੀਂ ਪੇ ਆਫ ਕਰ ਦਿੰਦੇ ਆ ਪੇ ਆਫ ਹੋਣ ਤੋਂ ਬਾਅਦ ਵੀ ਬਣੀ ਰਹਿੰਦੀ ਹੈ ਖਤਮ ਨਹੀਂ ਹੁੰਦੀ ਜਿੰਨਾ ਚਿਰ ਤੱਕ ਤੁਸੀਂ ਪ੍ਰੋਪਰਟੀ ਨੂੰ ਹੋਲਡ ਕਰਦੇ ਆ ਇਸ ਕਰਕੇ ਜਿਹੜੇ ਵੀ ਭੈਣ ਭਰਾ ਇਸ ਵੇਲੇ ਪੈਸੇ ਤੇ ਲਈ ਲੋੜ ਪੈ ਗਈ ਆ ਕਾਲ ਕਰ ਲਓ ਆਪਾਂ ਤੁਹਾਨੂੰ ਸਿਕਿਓਰ ਲਾਈਨ ਆਫ ਕ੍ਰੈਡਿਟ ਵਧੀਆ ਰੇਟ ਤੇ ਲੈ ਕੇ ਦੇ ਸਕਦੇ ਹਾਂ ਚਾਹੇ ਤੁਸੀਂ ਇੰਪਲਾਇਡ ਹੈ ਚਾਹੇ ਸੈਲਫ ਇੰਪਲਾਇਡ ਹੈ ਚਾਹੇ ਤੁਹਾਡੇ ਕੋਲ ਇਸ ਵੇਲੇ ਜੋਬ ਹੈਗੀ ਹੈ ਚਾਹੇ ਨਹੀਂ ਹੈਗੀ, ਤਾਂ ਵੀ ਤੁਸੀਂ ਕਾਲ ਕਰਕੇ ਮੇਰੇ ਨਾਲ ਗੱਲਬਾਤ ਕਰ ਸਕਦੇ ਹਾਂ। ਗੁੱਡ ਕ੍ਰੈਡਿਟ ਆ, ਬੈਡ ਕ੍ਰੈਡਿਟ ਆ, ਤੁਹਾਨੂੰ ਪੈਸਾ ਧੇਲਾ ਲੈ ਕੇ ਦੇਵਾਂਗੇ। ਅਗਰ ਕਿਸੇ ਭੈਣ ਭਰਾ ਨੇ ਬੈਂਕਰਪਸੀ ਪ੍ਰਪੋਜ਼ਲ ਕੀਤੀ ਆ ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਲੈ ਕੇ ਉਹਨੂੰ ਪੇ ਆਫ ਕਰਕੇ ਦੁਬਾਰਾ ਆਪਣਾ ਕ੍ਰੈਡਿਟ ਰੀਬਿਲਡ ਕਰ ਸਕਦੀ ਹੈ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਜੀ 6479887731। ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ, ਕਿਸੇ ਤਰ੍ਹਾਂ ਦੀ ਕੋਈ ਮੋਰਗੇਜ ਆ ਕਲੋਜ਼ਿੰਗ ਆ ਰਹੀ ਆ ਜਾਂ ਕਿਸੇ ਤਰ੍ਹਾਂ ਦੀ ਕੋਈ ਕੌਂਡੋ ਦੀ ਮੋਰਗੇਜ ਆ, ਤਾਂ ਵੀ ਤੁਸੀਂ ਕਾਲ ਕਰ ਸਕਦੇ ਆ। ਜਾਂ ਕਿਸੇ ਤਰ੍ਹਾਂ ਟਰੱਕ ਲੋਨ, ਟ੍ਰੇਲਰ ਲੋਨ ਕਰਾਉਣਾ ਆ ਵਧੀਆ ਰੇਟਾਂ ਤੇ, ਤਾਂ ਵੀ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ 6479887831 6479887831। ਤੇ ਜਾਂਦੇ ਜਾਂਦੇ ਗੱਲ ਕਰਾਂਗੇ, ਅਗਰ ਕੋਈ ਭੈਣ ਭਰਾ ਮੋਰਗੇਜ ਇੰਡਸਟਰੀ ਨੂੰ ਜੁਆਇਨ ਕਰਨਾ ਚਾਹੁੰਦਾ ਆ, ਤੁਹਾਡੇ ਤੁਸੀਂ ਪੁਰਾਣੇ ਏਜੰਟ ਆ ਜਾਂ ਬ੍ਰੋਕਰ ਆ ਜਾਂ ਨਵੇਂ ਏਜੰਟ ਆ ਜਾਂ ਬ੍ਰੋਕਰ ਆ, ਪਾਰਟ ਟਾਈਮ ਜੁਆਇਨ ਕਰਨਾ ਚਾਹੁੰਦੇ ਜਾਂ ਫੁੱਲ ਟਾਈਮ, ਤੁਸੀਂ ਮੈਨੂੰ ਜੁਆਇਨ ਕਰ ਸਕਦੇ ਆ, ਸਾਡੀ ਟੀਮ ਨੂੰ ਜੁਆਇਨ ਕਰ ਸਕਦੇ ਆ, ਤੁਸੀਂ ਮੈਨੂੰ ਕਾਲ ਕਰ ਸਕਦੇ ਆ। ਇਹਦੇ ਵਾਸਤੇ ਕਾਲ ਕਰਨ ਲਈ ਨੰਬਰ ਹੈ 6479887831 6479887831। ਬਹੁਤ ਬਹੁਤ ਧੰਨਵਾਦ ਜੀ।
1: 6479887831 6479887831 ਤੇ ਕਾਲ ਤੁਸੀਂ ਜ਼ਰੂਰ ਕਰੋ। ਤੇ ਨਾਲ ਦੀ ਨਾਲ ਹਰਪ੍ਰੀਤ ਸੈਣੀ ਜੀ ਵੀ ਸਾਡੇ ਨਾਲ ਇੱਕ ਵਾਰ ਫਿਰ ਟੌਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ। ਹਰਪ੍ਰੀਤ ਵੈਲਕਮ ਅਗੇਨ।
13: ਥੈਂਕ ਯੂ ਸੋ ਮਚ ਨਵੀ। ਸੋ ਨਵੀ, ਜਿੱਦਾਂ ਅਸੀਂ ਪਹਿਲਾਂ ਅਪਡੇਟ ਦੇ ਰਹੇ ਸੀਗੇ, ਸਪੈਸ਼ਲੀ ਅੱਜ ਆਪਾਂ ਜਿਹੜੀ ਗੱਲ ਕੀਤੀ ਸੀਗੀ ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਦਾ ਕੰਬੀਨੇਸ਼ਨ ਦੇ ਵਿੱਚ ਪਲਾਨ, ਤੇ ਜਿਹਦੇ ਵਿੱਚ ਕ੍ਰਿਟੀਕਲ ਇਲਨੈਸ ਦੀ ਕਲੇਮ ਦੇ ਟਾਈਮ ਦੇ ਉੱਪਰ ਕੋਈ ਵੀ 30 ਡੇਜ਼ ਦਾ ਸਰਵਾਈਵਲ ਪੀਰੀਅਡ ਨਹੀਂ ਹੈਗਾ। ਸੋ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ ਇਸ ਪਲਾਨ ਦੇ ਰਿਗਾਰਡਿੰਗ, ਨੰਬਰ ਹੈਗਾ ਜੀ 4168176500। ਇਸ ਤੋਂ ਇਲਾਵਾ ਡਿਫਰੈਂਟ ਡਿਫਰੈਂਟ ਪਲਾਨਸ ਦੀ ਆਪਾਂ ਆਲਵੇਜ ਇਨਫੋਰਮੇਸ਼ਨ ਦਿੰਦੇ ਰਹਿੰਦੇ ਹਾਂ। ਜਿੱਥੇ ਸਮਰ ਦਾ ਟਾਈਮ ਆ, ਵਿਜ਼ਿਟਰ ਸੁਪਰਵੀਜ਼ਾ ਮੈਡੀਕਲ ਇੰਸ਼ੋਰੈਂਸ ਦੀ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਕਿ ਆਪਣੇ ਪੇਰੈਂਟਸ ਆ ਰਹੇ ਆ ਜਾਂ ਗ੍ਰੈਂਡ ਪੇਰੈਂਟਸ ਆ ਰਹੇ ਆ, ਚਾਹੇ ਉਹ ਪਹਿਲੀ ਵਾਰੀ ਆ ਰਹੇ ਆ ਜਾਂ ਉਹ ਰੀਵਿਜ਼ਿਟ ਕਰ ਰਹੇ ਆ, ਤਾਂ ਮੇਕ ਸ਼ੁਰ ਉਹਨਾਂ ਦੀ ਮੈਡੀਕਲ ਇੰਸ਼ੋਰੈਂਸ ਜ਼ਰੂਰ ਕਰਵਾਓ। ਦੋ ਤਿੰਨ ਚੀਜ਼ਾਂ ਧਿਆਨ 'ਚ ਰੱਖਣ ਵਾਲੀਆਂ ਹੈਗੀਆਂ। ਇੱਕ ਤਾਂ ਇਹ ਹੈਗਾ ਕਿ ਜਦੋਂ ਤੁਸੀਂ ਉਹਨਾਂ ਦਾ ਟ੍ਰਿਪ ਬੁੱਕ ਕਰਦੇ ਆ, ਉਦੋਂ ਤੋਂ ਹੀ ਉਹਨਾਂ ਦੀ ਇੰਸ਼ੋਰੈਂਸ ਪਾਲਿਸੀ ਦੇ ਲਈ ਜ਼ਰੂਰ ਅਪਲਾਈ ਕਰੋ, ਕਿਉਂਕਿ ਜਦੋਂ ਉਹ ਪਿੱਛੋਂ ਬੈਕ ਹੋਮ ਕੰਟਰੀਜ਼ ਤੋਂ ਚੱਲਦੇ ਆ, ਇਨ ਟ੍ਰਾਂਜ਼ਿਟ ਦੀ ਕਵਰੇਜ ਹੋਵੇ ਪਾਲਿਸੀਜ਼ ਦੇ ਵਿੱਚ, ਤਾਂ ਕਿ ਅਗਰ ਰਸਤੇ ਦੇ ਵਿੱਚ ਵੀ ਕੋਈ ਇਸ਼ੂ ਆਵੇ ਤਾਂ ਇੰਸ਼ੋਰੈਂਸ ਕੰਪਨੀ ਤੁਹਾਨੂੰ ਕਵਰ ਕਰ ਸਕੇ, ਤੇ ਇੱਥੇ ਉਤਰਦੇ ਸਾਰ ਹੀ ਉਹਨਾਂ ਦੀ ਪਾਲਿਸੀ ਜਿਹੜੀ ਹੈਗੀ ਉਹ ਇਨਫੋਰਸ ਹੋਵੇ। ਸੈਕਿੰਡਲੀ ਇਹ ਹੈਗਾ ਕਿ ਜੇ ਉਹਨਾਂ ਦੀ ਕੋਈ ਵੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਹੈਗੀਆਂ, ਚਾਹੇ ਉਹ ਛੋਟੀ ਮੋਟੀ ਮੈਡੀਕੇਸ਼ਨ ਲੈ ਰਹੇ ਆ, ਚਾਹੇ ਉਹ ਸਿਰਫ ਬਲੱਡ ਪ੍ਰੈਸ਼ਰ ਆ, ਚਾਹੇ ਉਹ ਕੋਲੈਸਟ੍ਰੋਲ ਆ, ਬਿਲਕੁਲ ਜ਼ਰੂਰ ਇਹਨਾਂ ਨੂੰ ਚੀਜ਼ਾਂ ਨੂੰ ਡਿਸਕਲੋਜ਼ ਕਰਿਆ ਕਰੋ, ਕਿਉਂਕਿ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਦਾ ਮਤਲਬ ਹੀ ਇਹ ਹੈਗਾ ਕਿ ਅਗਰ ਉਸ ਕੰਡੀਸ਼ਨ ਦੇ ਕਰਕੇ ਉਹਨਾਂ ਨੂੰ ਇੱਥੇ ਆ ਕੇ ਕੋਈ ਕੰਡੀਸ਼ਨ ਆ ਜਾਂਦੀ ਹੈਗੀ ਆ, ਇੰਸ਼ੋਰੈਂਸ ਕੰਪਨੀ ਨੇ ਤਦ ਹੀ ਕਵਰ ਕਰਨੀ ਹੈਗੀ ਆ ਜੇ ਤੁਹਾਡੀ ਪਾਲਿਸੀਜ਼ ਦੇ ਵਿੱਚ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਐਡ ਆਨ ਹੈਗੀ ਆ, ਤੇ ਉਹਨਾਂ ਦੀ ਕੰਡੀਸ਼ਨ ਜਿਹੜੀ ਸੀਗੀ ਉਹ ਲਾਸਟ 6 ਮੰਥ ਤੋਂ ਜਾਂ 3 ਮੰਥ ਤੋਂ ਸਟੇਬਲ ਹੈਗੀ ਆ। ਸੋ ਕੋਈ ਵੀ ਇਹਨਾਂ ਚੀਜ਼ਾਂ ਦੇ ਰਿਗਾਰਡਿੰਗ ਤੁਹਾਨੂੰ ਕੋਈ ਕੰਸਰਨ ਹੁੰਦੇ ਆ, ਤੁਸੀਂ ਕੋਈ ਕੋਟੇਸ਼ਨ ਲੈਣੀ ਆ, ਬ੍ਰੋਕਰੇਜ ਹੋਣ ਕਰਕੇ ਆਲਮੋਸਟ ਸਾਰੀਆਂ ਮੇਜਰ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਆਪਾਂ ਡੀਲ ਕਰਦੇ ਹਾਂ। ਸੋ ਬਹੁਤ ਸਾਰੀਆਂ ਕੰਪਨੀਜ਼ ਆ, ਹਰੇਕ ਕੰਪਨੀਜ਼ ਦੇ ਵਿੱਚ ਜਿਹੜੀਆਂ ਕਵਰੇਜ ਡਿਟੇਲ ਹੈਗੀਆਂ ਸਪੈਸ਼ਲੀ ਸੁਪਰਵੀਜ਼ਾ ਦੇ ਲਈ, ਹਰੇਕ ਦੇ ਵਿੱਚ ਕਾਫੀ ਸਾਰਾ ਫਰਕ ਹੈਗਾ। ਤੋ ਇਸ ਕਰਕੇ ਜ਼ਰੂਰ ਇੱਕ ਵਾਰੀ ਸਾਰੀਆਂ ਕੰਡੀਸ਼ਨ ਡਿਸਕਲੋਜ਼ ਕਰਕੇ ਐਡਵਾਈਜ਼ਰ ਦੇ ਉੱਪਰੋਂ ਇਹ ਜਿਹੜਾ ਸੁਜੈਸ਼ਨ ਜ਼ਰੂਰ ਲਿਆ ਕਰੋ ਕਿ ਕਿਹੜੀ ਕੰਪਨੀ ਦੇ ਵਿੱਚ ਉਹ ਕੁਆਲੀਫਾਈ ਕਰ ਸਕਦੇ ਆ, ਕਵਰੇਜ ਮਿਲ ਸਕਦੀ ਆ ਉਹਨਾਂ ਨੂੰ। ਸੋ ਨੰਬਰ ਹੈਗਾ ਜੀ ਮੇਰੇ ਨਾਲ 4168176500। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਬ੍ਰੈਂਪਟਨ ਦੇ ਵਿੱਚ। ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ ਹੈਗਾ, ਤੇ ਨੰਬਰ ਅਗੇਨ 4168176500 416-817-6500।
1: 416-817-6500 416-817-6500 ਹਰਪ੍ਰੀਤ, ਥੈਂਕ ਯੂ।
13: ਥੈਂਕ ਯੂ ਜੀ।
1: ਓਕੇ, ਇੱਕ ਦੋ ਚੀਜ਼ਾਂ ਤੁਹਾਨੂੰ ਦੱਸ ਦਈਏ। ਪਹਿਲੀ ਗੱਲ ਤਾਂ ਇਹ ਕਿ ਇੰਡੀਅਨ ਫਰੂਟਲੈਂਡ ਗਰੋਸਰੀ ਸਟੋਰ ਦੇ ਮਾਹਰ ਨੇ, ਇੰਡੀਅਨ ਫਰੂਟਲੈਂਡ ਦੀਆਂ ਲੋਕੇਸ਼ਨਾਂ ਨੇ ਬ੍ਰੈਂਪਟਨ 'ਚ 6, ਸੈਂਡਲਵੁੱਡ ਹਰਨਟੇਰੀਓ, ਮੈਕਵੀਨ ਐਂਡ ਕੈਸਲਮੋਰ, ਮੇਫੀਲਡ ਐਂਡ ਕ੍ਰੈਡਿਟ ਵਿਊ, ਕੁਈਨ ਐਂਡ ਚਿੰਕਿਊਜ਼ੀ, ਬਵੇਡ ਐਂਡ ਚਿੰਕਿਊਜ਼ੀ, ਠੀਕ ਹੈ ਜੇ ਕੋਈ ਰਹਿ ਗਈ ਤਾਂ ਸੋਰੀ, ਅਤੇ ਇੱਕ ਲੋਕੇਸ਼ਨ ਗੁਲਫ ਦੇ ਵਿੱਚ ਹੈ, ਇੱਕ ਲੋਕੇਸ਼ਨ ਹੈ ਕੇਂਬਰਿਜ ਦੇ ਵਿੱਚ। ਇੰਡੀਅਨ ਫਰੂਟ ਲੈਂਡ ਇਜ਼ ਨੰਬਰ 1, ਅਤੇ ਤੁਸੀਂ ਜ਼ਰੂਰ ਗਰੋਸਰੀ ਕਰਨੀ ਹੈ ਤਾਂ ਗੇੜਾ ਮਾਰੋ। ਤੁਹਾਨੂੰ ਹਾਰਡਵੁੱਡ, ਲੈਮਨੇਟ, ਵਾਈਨਲ ਟਾਈਲਾਂ, ਕੋਈ ਵੀ ਫਲੋਰਿੰਗ ਦਾ ਸਮਾਨ ਚਾਹੀਦਾ ਤਾਂ ਟੋਰਬਰਮ ਅਤੇ ਸਟੀਲਸ ਦੇ ਕੋਰਨਰ ਤੇ ਹਾਰਡਵੁੱਡ ਜਾਇੰਟ ਟੋਰਬਰਮ ਐਂਡ ਸਟੀਲਸ 2550। ਹਾਂਜੀ
14: ਤੁਸੀਂ
1: ਵੀ ਕਹਿੰਦੇ ਹੋ ਨਵੀਂ ਬਾਈ ਤਾਂ ਹਮੇਸ਼ਾ ਹੀ ਕਹਿ ਦਿੰਦਾ ਨੰਬਰ ਨੰਬਰ ਨੰਬਰ ਤੁਸੀਂ ਇਸੇ ਕਰਕੇ ਲਿਆ ਵੀ ਲੋਕ ਤਾਰੀਫ ਕਰਨ?
14: ਹਾਂਜੀ ਹਾਂਜੀ,
1: ਤੁਸੀਂ ਇਸੇ ਕਰਕੇ ਲਿਆ ਨੰਬਰ ਵੀ ਲੋਕੀ ਤਾਰੀਫ ਕਰਨ?
14: ਮੈਂ ਹੁਣੇ ਦੇਖ ਰਿਹਾ ਸੀ ਤੁਹਾਡਾ ਟੋਪਿਕ, ਹੁਣੇ ਮੈਂ ਅਜੇ ਸੁਣਿਆ ਸੀ ਕਿ ਮਤਲਬ ਕਿ ਕਿੰਨੀ 5 ਮਿਲੀਅਨ ਦੀ ਮੁੰਡੇ ਦੀ ਲੋਟਰੀ ਨਿਕਲਦੀ?
1: ਹਾਂਜੀ, ਸਾਰਿਆਂ ਨੂੰ ਦੱਸ ਦਿੰਦੇ ਆ ਫਿਰ ਤੋਂ, ਇੱਕ ਮੁੰਡਾ 25 ਸਾਲਾਂ ਦਾ, ਉਹਨੂੰ $5 ਮਿਲੀਅਨ ਦੀ ਲੋਟਰੀ ਲੱਗਦੀ ਹੈ, ਤੇ ਉਹਦੇ ਮਾਂ ਬਾਪ ਸੈਟਲ ਨੇ, ਉਹਨਾਂ ਦਾ ਵੀ ਘਰ ਬਾਰ ਪੇਡ ਆਫ ਹੈ, ਉਹਨਾਂ ਨੂੰ ਕੋਈ ਬਾਹਲੇ ਪੈਸੇ ਦੀ ਲੋੜ ਨਹੀਂ। ਉਹ ਕਹਿੰਦਾ ਮੰਮੀ ਡੈਡੀ ਮੈਂ ਤੁਹਾਨੂੰ $8,00,000 ਦਿੰਦਾ ਲੋਟਰੀ 'ਚੋਂ, ਮੈਨੂੰ 5 ਦੀ ਨਿਕਲੀ ਹੈ, 8 ਤੁਹਾਡਾ, ਬਾਕੀ ਚਲੋ ਮੇਰੀ ਲੋਟਰੀ ਮੈਂ ਰੱਖੂੰਗਾ। ਉਹ ਅਪਸੈਟ ਹੋ ਜਾਂਦੇ, ਉਹ ਕਹਿੰਦੇ ਯਾਰ ਕਿ ਅੱਧੇ ਪੈਸੇ ਸਾਨੂੰ ਦੇ, ਵੀ ਕੀ ਮਤਲਬ ਵੀ ਤੂੰ ਸਾਨੂੰ ਸਿਰਫ 8,00,000 ਦੇਣਾ, ਵੀ ਅਸੀਂ ਵੀ ਬੋਟ ਲਵਾਂਗੇ, ਗੱਡੀ ਲਵਾਂਗੇ, ਘੁੰਮਾਂਗੇ ਫਿਰਾਂਗੇ, ਰਿਟਾਇਰ ਕਰਾਂਗੇ। ਉਹ ਕਹਿੰਦਾ ਮੋਮ ਡੈਡ ਸੋਰੀ ਬਟ ਮੈਂ ਜਿੱਤਿਆ ਲੋਟਰੀ, ਵੀ ਮੈਂ ਤੁਹਾਨੂੰ ਅੱਧੇ ਕਿਉਂ ਦੇਵਾਂ? ਹੁਣ ਕੀ ਤੈਨੂੰ ਲੱਗਦਾ ਕਿ ਉਹ ਅੱਧਿਆਂ ਦੇ ਹੱਕਦਾਰ ਹੈਗੇ ਆ?
14: ਭਾਜੀ ਜੀ ਦੇਖੋ ਕਿ ਜੇ ਤੇ ਮੈਂ ਜਦੋਂ ਆਪਣੇ ਵਿਊ ਨਾਲ ਦੱਸ ਸਕਦਾ ਕਿ ਦੇਖੋ ਅਗਰ ਤੇ ਮਾਂ ਪਿਓ ਵੈਲ ਸੈਟਲ ਆ, ਸਭ ਕੁਛ ਉਹਨਾਂ ਦਾ ਕਲੀਅਰ ਆ, ਠੀਕ ਆ, ਤੇ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਮੁੰਡੇ ਦੀ ਏਜ ਆ ਜੇ ਮਤਲਬ ਕਿ 24-25 ਸਾਲ ਤੋਂ ਘੱਟ ਵਾ, ਹਨਾ, ਤੇ ਇੱਦਾਂ ਦੇ ਮਤਲਬ ਕਿ ਮਾਂ ਪਿਓ ਨੂੰ ਵੀ ਹੋਊਗਾ ਕਿਉਂਕਿ ਉਹਨਾਂ ਨੂੰ ਉਮਰ ਦਾ ਐਕਸਪੀਰੀਅੰਸ ਆ, ਉਹਨਾਂ ਨੂੰ ਵੀ ਪਤਾ ਕਿ ਇੰਨੀ ਵੱਡੀ ਅਮਾਊਂਟ ਆ ਕਿ ਬੱਚਾ ਕਈ ਵਾਰ ਨਹੀਂ ਵੀ ਹੋ ਸਕਦਾ, ਉਹਨੂੰ ਇੰਟੈਂਸ਼ਨ ਇਹ ਹੋਏ ਕਿ ਸ਼ਾਇਦ ਇਹਦੇ ਕੋਲ ਨਾ ਸੰਭਲੇ, ਕਿਤੇ ਗਲਤ ਪਾਸੇ ਜਾ ਕੇ ਖਰਚ ਨਾ ਦੇ, ਜਾ ਕੇ ਦੋਸਤਾਂ ਦੇ ਪਾਸੇ ਜਾ ਕੇ ਕਿਤੇ ਲੱਗ ਨਾ ਜਾਏ, ਹਨਾ, ਤੇ ਉਹਨਾਂ ਨੇ ਇਹ ਕਿਹਾ ਹੋਗੇ ਘੱਟੋ ਘੱਟ ਅੱਧਾ ਪਿਆ ਹੋਊਗਾ ਸਾਨੂੰ ਦੇ ਦੇ, ਘੱਟੋ ਉਹਨਾਂ ਦਾ ਕੀ ਪਤਾ ਕਿ ਉਹ ਸੇਵ ਕਰਕੇ ਰੱਖਣਗੇ ਕੱਲ ਨੂੰ ਇਹ।
1: ਨਹੀਂ ਪਰ ਸੇਵ ਕਰਾਉਣੇ ਆ ਤਾਂ ਉਹਨੂੰ ਕਹਿ ਦੇਣ ਕਿ ਆ ਜਾ ਵੀ ਤੂੰ ਆਪਦੇ ਨਾਂ ਤੇ ਆ ਚੱਕ ਬੈਂਕ ਅਕਾਊਂਟ ਜਾਂ ਕੋਈ ਇਨਵੈਸਟਮੈਂਟ ਅਕਾਊਂਟ ਖੋਲ ਤੇ ਸੇਵ ਕਰ ਲਾ।
14: ਬਿਲਕੁਲ ਬਿਲਕੁਲ,
1: ਉਹ ਵੀ ਹੁਣ ਉਹ ਆਪ ਵੀ ਕਰ ਸਕਦਾ ਨਾ ਸੇਵਿੰਗ, ਜ਼ਰੂਰੀ ਥੋੜਾ ਵੀ ਉਹਨੇ ਨਹੀਂ ਕਰਨੀ ਆ। ਜਵਾਕ ਹੁਣ ਬੜੇ ਸਿਆਣੇ ਨੇ, 25 ਸਾਲਾਂ ਚ ਤਾਂ ਏਡੇ ਏਡੇ ਬਿਜ਼ਨਸ ਖੋਲ ਲੈਂਦੇ ਆ ਜਵਾਕ।
14: ਬਿਲਕੁਲ ਬਿਲਕੁਲ ਖੋਲ ਲੈਂਦੇ ਆ, ਉਹੀ ਹੋ ਜਾਂਦਾ ਫਿਰ ਕਿੱਦਾਂ ਦੀ ਇੰਟੈਂਸ਼ਨ ਆ ਉਹਨਾਂ ਦੀ ਆਪਣੇ ਮਤਲਬ ਕੀ ਮਾਂ ਪਿਓ ਦਾ ਮਤਲਬ ਕੀ ਵਿਊ ਆ।
1: ਨਹੀਂ ਮਾਂ ਬਾਪ ਨੇ ਇਹੀ ਕਿਹਾ ਵੀ ਸਾਨੂੰ ਅੱਧੇ ਦੇ, ਵੀ ਅਸੀਂ ਵੀ ਜ਼ਿੰਦਗੀ ਆਪਦੀ ਹੁਣ ਖੁੱਲ ਕੇ ਇੰਜੋਏ ਕਰੀਏ, ਰਿਟਾਇਰ ਕਰੀਏ।
14: ਬਿਲਕੁਲ ਉਹ ਸਭ ਮਤਲਬ ਕਿ ਦੇ ਦੇਣੇ ਚਾਹੀਦੇ ਆ, ਚਲੋ ਮਾਂ ਪਿਓ ਨੇ ਅਗਰ ਮੰਗੇ ਆ ਮੈਂ ਦੇ, ਕਿਉਂਕਿ ਹੁਣ ਕੋਈ ਵੀ ਆ, ਚਲੋ ਮਾਂ ਪਿਓ ਆਪਣੇ ਮਾਂ ਪਿਓ ਦੇ ਨਾਲ ਕਿੱਦਾਂ ਬੰਦੇ ਦੀ ਬੌਂਡਿੰਗ ਹੁੰਦੀ ਆ, ਉਹ ਹਰ ਬੰਦੇ ਦੀ ਅਲੱਗ ਹੁੰਦੀ ਆ। ਹੁਣ ਮੇਰਾ ਮਾਂ ਪਿਓ ਮੈਨੂੰ ਕਹੇ ਕਿ ਮੈਨੂੰ ਸਾਨੂੰ ਇੰਨੇ ਚਾਹੀਦੇ ਆ, ਮੈਂ ਦੂਜਾ ਕੁਐਸਚਨ ਹੀ ਨੀ ਕਰੂੰਗਾ ਉਹਨਾਂ ਨੂੰ, ਮੈਂ ਜਿੱਦਾਂ ਹੈਗੀ ਆ ਮੈਂ ਉਹਨਾਂ ਨੂੰ ਦੇ ਦਾ, ਕਿਉਂਕਿ ਮੈਨੂੰ ਪਤਾ ਕਿ ਸਾਡੇ ਮਾਂ ਪਿਓ ਨੇ ਮਤਲਬ ਕਿ ਸਾਨੂੰ ਕਿੱਦਾਂ ਹਨਾ ਪਾਲਿਆ ਹੁੰਦਾ ਵਾ, ਕਿੱਦਾਂ ਸਾਡੇ ਲਈ ਕੀ ਸੰਘਰਸ਼ ਕੀਤਾ। ਉਹ ਹਰ ਬੰਦੇ ਦੀ ਆਪਣੀ ਕਹਾਣੀ ਵੱਖਰੀ ਆ, ਹਰ ਬੰਦੇ ਦੇ ਨਾਲ ਕਿਹਾਂ ਦੇ ਹਰ ਆਪਣੇ ਮਤਲਬ ਕਿ ਉਦਾਂ ਦਾ ਹਿਸਾਬ ਕਿਤਾਬ ਅਲੱਗ ਹੁੰਦਾ ਵਾ, ਠੀਕ ਆ। ਹੁਣ ਸਾਡਾ ਹਿਸਾਬ ਕਿਤਾਬ ਇੱਦਾਂ ਦਾ ਹੋਊਗਾ, ਸਾਡਾ ਨਿਕਲਿਆ ਹੁੰਦਾ ਤੇ ਸਾਨੂੰ ਜੋ ਇੱਕ ਮੂੰਹ ਨਾਲ ਮੰਗਦੇ ਤੇ ਅਸੀਂ ਉਸੇ ਵੇਲੇ ਕਰਦੇ ਨਹੀਂ।
1: ਅੱਛਾ, ਤੁਹਾਨੂੰ ਤੁਹਾਡੇ ਮਾਂ ਬਾਪ ਮੰਗਦੇ ਕਿ ਸਾਨੂੰ ਅੱਧੇ ਦੇ, ਤੁਸੀਂ ਕਹੋਗੇ ਆ ਚੱਕੋ ਜੀ ਜਿੰਨੇ ਮਰਜ਼ੀ ਲੈਣੇ ਲਓ?
14: ਬਿਲਕੁਲ, ਮੈਂ ਅੱਗੇ ਰੱਖ ਦੂੰਗਾ, ਮੈਂ ਇਵੇਂ ਨੀ, ਚਾਹੇ ਮੈਂ ਜਿੰਨਾ ਕਮਾਉਂਦਾ ਵਾ ਅੱਜ ਤੱਕ ਮੇਰੇ ਮਾਂ ਪਿਓ ਨੇ ਚਾਹੇ ਮੇਰੇ ਲਈ ਜਿੰਨੇ ਮੰਗੇ ਮੇਰੇ ਲਈ ਉਹ ਮਿਲੀਅਨ ਤੋਂ ਘੱਟ ਨੀ ਪਾਏ, ਚਾਹੇ ਮੇਰੇ ਹੱਥ ਚ ਹੋਣ, ਮੈਂ ਜਿੱਦਾਂ ਮਰਜ਼ੀ ਕਰਕੇ ਮੈਂ ਕਦੇ ਉਹਨਾਂ ਨੂੰ ਨਾ ਨੀ ਕਰਦਾ, ਮੈਂ ਉਹਦੇ ਹੱਥ ਚ ਫੜਾ ਦਿੰਦਾ ਹੁੰਦਾ ਕਿ ਆ ਲਓ ਹੁਣ ਤੁਸੀਂ ਇੱਕ ਵਾਰੀ ਮੂੰਹ ਚੋਂ ਕੱਢਿਆ ਮੈਂ ਦੇ ਦਿੰਦਾ ਵਾ,
1: ਠੀਕ ਹੈ,
14: ਨਾ ਨੀ ਕਰਦਾ, ਕਿਉਂਕਿ ਉਹਨੂੰ ਪਤਾ ਵਾ ਕਿ ਸਾਡੇ ਮਾਂ ਪਿਓ ਨੇ ਮਤਲਬ ਕਿੱਦਾਂ ਹਨਾ। ਪਰ ਦੇ ਦੇਣੇ ਚਾਹੀਦੇ ਆ, ਕੋਈ ਨੀ, ਮਾਂ ਪਿਓ ਆ ਇੱਡੀ ਗੱਲ ਨੀ ਆ, ਉਹ ਇੰਨਾ ਪੈਸਾ ਥੋੜਾ ਨੀ ਹੈਗਾ ਉਹ ਜਿੰਨੇ ਵੀ ਉਹਨਾਂ ਨੇ ਮੰਗੇ ਆ, ਪਰ ਫਿਰ ਵੀ ਉਹਦੇ ਕੋਲ ਕਾਫੀ ਬਚ ਜਾਂਦੇ ਆ ਉਸ ਤੋਂ ਬਾਅਦ ਵੀ। ਹਾਂਜੀ ਹਾਂਜੀ,
1: ਠੀਕ ਹੈ,
14: ਢਾਈ ਥੋੜਾ ਨੀ ਹੁੰਦਾ ਫਿਰ ਵੀ ਬਹੁਤ ਜ਼ਿਆਦਾ ਵਾ, ਤੇ ਇੰਨੇ ਤੇ ਚਲੋ ਮਾਂ ਪਿਓ ਦਾ ਹੱਕ ਬਣਦਾ ਉਹਨਾਂ ਬੰਦੇ ਨੂੰ ਦੇ ਦੇਣੇ
1: ਚਾਹੀਦੇ। ਚਲੋ ਠੀਕ ਹੈ ਵੀਰੇ, ਬਹੁਤ ਧੰਨਵਾਦ, ਸ਼ੁਕਰੀਆ ਤੁਹਾਡਾ, ਠੀਕ ਹੈ। ਵੀਰ ਹੋਣੇ ਕਹਿੰਦੇ ਦੇ ਦੇਣੇ ਚਾਹੀਦੇ ਯਾਰ, ਇੰਨਾ ਕੀ ਮੁੰਡਾ ਵੀ ਉਹਨਾਂ ਨੇ, ਜੇ ਤੈਨੂੰ ਫਿਰ ਵੀ 2.5 ਮਿਲਦਾ ਤਾਂ 2.5 ਰੱਖ ਤੇ ਮੌਜਾਂ ਕਰ। ਸਬਜ਼ੀ ਮਾਰਕੀਟ ਜਿੱਥੇ ਰੈਸਟੋਰੈਂਟ ਹੈ, ਗਰੋਸਰੀ ਸਟੋਰ ਵੀ ਹੈ ਤੇ 24 ਘੰਟੇ ਖੁੱਲਾ। ਸਬਜ਼ੀ ਮਾਰਕੀਟ ਵਿਆਹਾਂ ਵਾਸਤੇ ਜਾਗੋ ਲਓ, ਇੱਥੋਂ ਪੱਖੀਆਂ ਲਓ, ਨਾਨਕੇ ਦਾਦਕੇ ਮੁੰਡੇ ਦੇ ਵਿਆਹ ਕੁੜੀ ਦੇ ਵਿਆਹ ਵਾਲੀਆਂ, ਛੱਜ ਡੰਡੇ ਮਿਲ ਰਹੇ ਇੱਥੋਂ, ਢੋਲਕੀਆਂ ਰੈਂਟ ਕਰ ਲਓ, ਬੱਚਿਆਂ ਦੇ ਬਰਥਡੇ ਲਈ ਕਾਰਟੂਨ ਵਾਲੇ ਬਲੂਨ, ਬਰਥਡੇ ਵਾਸਤੇ ਸਪੈਸ਼ਲ ਲੈਟਰ ਵਾਲੇ ਬਲੂਨ ਵੀ ਮਿਲਦੇ ਆ, ਸਪੈਸ਼ਲ ਲੈਟਰਾਂ ਵੀ ਮਿਲਦੀਆਂ ਨੇ। ਵੈਜ ਨੌਨ ਵੈਜ ਕੇਟਰਿੰਗ ਕਰਾਉਣੀ ਆ, ਜਲੇਬੀ ਸਟੇਸ਼ਨ ਹੋ ਗਿਆ, ਫਿਸ਼ ਪਕੌੜਾ, ਚਿਕਨ ਪਕੌੜਾ, ਚਿਕਨ ਕਬਾਬ, ਚਿਕਨ ਟਿੱਕਾ, 24 ਘੰਟੇ, 10 ਲੋਰਡ ਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ, 10,970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ, ਸਬਜ਼ੀ ਮਾਰਕੀਟ, ਠੀਕ ਹੈ। ਇੱਕ ਯਾਰ ਤੁਸੀਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕਾਂ ਦੇ ਨਵੇਂ ਟਾਇਰ ਚਾਹੀਦੇ ਆ, ਟਰੱਕ ਦੇ ਤੁਸੀਂ ਟਰੱਕ ਦੀ ਅਲਾਈਨਮੈਂਟ ਕਰਵਾਉਣਾ ਚਾਹੁੰਦੇ ਹੋ, ਟਰੱਕ ਦਾ ਓਇਲ ਚੇਂਜ ਕਰਾਉਣਾ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਹੁਣ ਮਿਲਟਨ ਦੇ ਵਿੱਚ ਦੂਜੀ ਲੋਕੇਸ਼ਨ ਖੋਲ ਚੁੱਕੇ ਆ, 10874 ਸਟੀਲਜ਼ ਐਵਨਿਊ ਈਸਟ, ਸਟੀਲਜ਼ ਅਤੇ ਜੇਮਸ ਨੋ ਪਾਰਕਵੇ। ਕਹਿੰਦੇ ਨਵੀਂ ਜਿਹੜਾ ਵੀ ਬੰਦਾ ਤੁਹਾਡੇ ਕਰਕੇ ਆਊਗਾ ਤਾਂ ਬਹੁਤ ਹੀ ਖਾਸ ਬੜਾ ਮੋਟਾ ਡਿਸਕਾਊਂਟ ਮਿਲੂਗਾ। ਮੈਂ ਕਿਹਾ ਅੱਛਾ ਗਏ ਬਈ ਫਿਰ ਤੁਸੀਂ ਤਾਂ। ਸੋ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਦਾ ਨੰਬਰ ਨੋਟ ਕਰ ਲਓ, ਤੁਸੀਂ ਜ਼ਰੂਰ ਇੱਕ ਵਾਰ ਗੇੜਾ ਮਾਰ ਕੇ ਆਓ। ਅਤੇ ਫੋਨ ਨੰਬਰ ਹੈ ਸ਼ੋਪ ਦਾ 9056367100 ਤੇ ਬਹੁਤ ਵੱਡੇ ਵੱਡੇ ਡਿਸਕਾਊਂਟ ਨੇ। 1542 ਹੈਲੋ।
15: ਹਾਂਜੀ ਨਵੀਂ ਜੀ, ਦੋ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਜੀ,
1: ਵਾਹਿਗੁਰੂ ਜੀ ਕੀ ਫਤਿਹ ਜੀ।
15: ਜੀ ਮੈਂ ਤੁਹਾਡੀ ਗੱਲ ਸੁਣ ਰਿਹਾ ਸੀ, ਮੈਂ ਹੁਣੀ ਉਹ ਗੱਡੀ ਦੀ ਵੀਰ ਨੇ ਇਹਨੂੰ ਕੀਤਾ ਵੀ ਕੀ ਮਤਲਬ, ਮੈਂ ਉਦੋਂ ਹੀ ਅਜੇ ਔਨ ਕੀਤਾ ਸੀ ਰੇਡੀਓ।
1: ਠੀਕ ਹੈ ਵੀਰੇ,
15: ਬੇਨਤੀ ਆ ਵੀ ਆਪਣਾ ਜੀ ਪੰਜਾਬੀ ਪੰਜਾਬੀ ਲੜਕਾ ਜੀ ਜਿਹਦੀ ਲਾਟਰੀ ਨਿਕਲੀ ਸੀ
1: ਕੀ ਫਿਰ ਕੀ ਹੁੰਦਾ ਪੰਜਾਬੀ ਆ, ਗੋਰਾ ਕਾਲਾ ਚੀਨਾ?
15: ਨਹੀਂ ਜਿਹੜੇ ਜੇ ਜੇ ਤਾਂ ਇੱਥੋਂ ਦਾ ਵਾ ਉਹ ਤਾਂ ਪਤਾ ਹੀ ਆ ਵੀ ਉਹਨਾਂ ਦੇ ਮਾਤਾ ਪਿਤਾ ਨੇ ਕੋਈ ਏਡੀ ਗੱਲ ਨੀ। ਜੇਕਰ ਆਪਣਾ ਪੰਜਾਬੀ ਆ ਭਾਵੇਂ ਉਹ 25 ਸਾਲ ਦਾ ਤੇ ਭਾਵੇਂ 30 ਸਾਲ ਦਾ ਭਾਵੇਂ 35 ਸਾਲ ਦਾ ਤੇ ਭਾਵੇਂ 10 ਸਾਲ ਦਾ, ਮਾਂ ਪਿਓ ਵਾਸਤੇ ਤੇ ਵੱਡਾ ਹੀ ਆ।
1: ਠੀਕ ਹੈ।
15: ਤੇ ਦੂਜੀ ਗੱਲ ਆ ਵੀ ਮੈਂ ਤੇ ਕਹਿੰਦਾ ਵੀ ਉਹ ਤੇ 8 ਲੱਖ ਦੀ ਗੱਲ ਕਰਦਾ ਸੀ, ਸਾਰੇ ਪੈਸਿਆਂ ਤੇ ਹੀ ਮਾਤਾ ਪਿਤਾ ਦਾ ਆਖਿਆ ਜੀ, ਉਹ ਕੋਈ ਪਰਵਾਹ ਨੀ ਆ ਮਾਤਾ ਪਿਤਾ ਨੇ ਉਹਨੂੰ ਆਪੇ, ਉਹ ਬੱਚਾ ਵਾ ਕਈ ਗੱਲਾਂ ਹੁੰਦੀਆਂ ਉਹਨੂੰ ਆਪੇ ਸੈਟਲ ਕਰਨ ਗਈ ਮਾਤਾ ਸਾਰੇ। ਮੈਂ ਸਾਹਿਬ ਲਾ ਵੀ ਜਿੰਨਾ ਚਿਰ ਆਏ ਤੇ ਕੋਈ ਮਾਤਾ ਪਿਤਾ ਉਹਨਾਂ ਦਾ ਹੱਥ ਹੀ ਸਾਰਾ ਉਹਨਾਂ ਦਾ, ਸਾਡਾ ਕੋਈ ਹੱਕ ਨੀ ਹੋਣਾ। ਜਿਸ ਤਰ੍ਹਾਂ ਅਸੀਂ ਕਹਿ ਦਿੰਦੇ ਹਾਂ ਤੂੰ ਕਿੱਥੇ ਰਹਿਣਾ ਦੋ ਭਰਾ, ਉਹ ਤਾਂ ਜੀ ਮਾਂ ਪਿਓ ਮੇਰੇ ਨਾਲ ਰਹਿੰਦਾ, ਅਸੀਂ ਨੀ ਇਹ ਗੱਲ ਕਹਿ ਸਕਦੇ, ਅਸੀਂ ਕਹਿੰਦੇ ਵੀ ਅਸੀਂ ਮਾਤਾ ਪਿਤਾ ਦੇ ਨਾਲ ਰਹਿੰਦੇ ਹਾਂ, ਕਿਉਂਕਿ ਸਾਨੂੰ ਉਹਨਾਂ ਹੀ ਜੰਮਿਆ, ਉਹਨਾਂ ਹੀ ਪਾਲਿਆ, ਉਹਨਾਂ ਨੇ ਸਾਡਾ ਘਰ ਬਣਾਇਆ, ਉਹਨਾਂ ਨੇ ਸਾਰਾ ਕੁਝ ਕੀਤਾ, ਉਹਨਾਂ ਨੇ ਸਾਨੂੰ ਵਿਆਹਣਾ, ਉਹਨਾਂ ਨੇ ਗੱਡੀ ਸੈਟਲ ਕਰਨਾ। ਵੇਖੋ ਉਹਨਾਂ ਦਾ ਤਜਰਬਾ ਹੁੰਦਾ ਜੀ, ਬੱਚੇ ਬੱਚੇ ਹੀ ਆ, ਜੋ ਮਰਜ਼ੀ ਹੈ, ਜਿਹੜਾ ਮੇਰਾ ਤਜਰਬਾ।
1: ਠੀਕ ਹੈ। ਸੋ ਸਾਰੇ ਪੈਸਿਆਂ ਤੇ

0: ਮੰਨ ਜੇ ਨਾ ਤੇ ਮੰਨੇ ਕਿ ਗੱਤ ਗੁਰਬਾਣੀਆਂ ਦੀ ਕਹੀ ਨਾ ਜਾਏ, ਜਿਹੜਾ ਜਿਹੜਾ ਕਿਸੇ ਵੀ ਚੀਜ਼ ਨੂੰ ਮੰਨ ਲਾ ਭਾਈ ਤਰ੍ਹਾਂ ਉਸ ਦਿਨ ਗੱਲ ਕੀਤੀ ਵੀ ਸੋਰੀ ਅਕੇਬ ਨੇ ਟੋਪ ਕਾਉਂਟੇ ਚ ਆਪਣੇ ਆਪਣੇ ਚੈਨਲ ਤੇ ਰੇਡੀਓ ਤੇ, ਮਤਲਬ ਕਿ ਜਦੋਂ ਅਸੀਂ ਕਿਸੇ ਵੀ ਚੀਜ਼ ਨੂੰ ਗਲਤੀ ਮੰਨ ਜਾਂਦੇ ਹਾਂ ਤੇ ਵੀ ਸਭ ਤੋਂ ਵੱਡੀ ਸਭ ਤੋਂ ਵੱਡੇ ਗੁਰਦੇ ਵਾਲਾ ਜੇਰੇ ਵਾਲਾ ਬੰਦਾ ਹੀ ਗਲਤੀ ਮੰਨਦਾ, ਦੂਜਾ ਨੀ ਮੰਨਦਾ।
1: ਕੈਲਡਨ ਮਿਤਸੂਬਿਸ਼ੀ ਨੂੰ ਯਾਦ ਰੱਖੋ, ਮਿਤਸੂਬਿਸ਼ੀ ਦੀਆਂ ਗੱਡੀਆਂ ਲਓ, 10 ਸਾਲ ਦੀ ਵਾਰੰਟੀ ਮਿਲ ਰਹੀ ਹੈ ਤੁਹਾਨੂੰ ਗੱਡੀਆਂ ਤੇ, ਇੰਨੀਆਂ ਰੀਜ਼ਨੇਬਲ ਗੱਡੀਆਂ ਨੇ। ਮੈਂ ਸੋਚਦਾ ਯਾਰ ਮੈਂ ਵੀ ਅਗਲੇ ਵੀਕ ਜਾਵਾਂ ਤੇ ਕਹਾਂ ਬਾਈ ਨੂੰ ਯਾਰ ਤੁਹਾਡੀਆਂ ਗੱਡੀਆਂ ਇੰਨੇ ਰੀਜ਼ਨੇਬਲ ਪ੍ਰਾਈਸ ਦੀਆਂ ਨੇ, ਇੱਕ ਗੱਡੀ ਮੇਰੇ ਲਈ ਵੀ ਹੋਲਡ ਕਰੋ। ਕੈਲਡਨ ਮਿਤਸੂਬਿਸ਼ੀ
2: 6475 6478 2754 4605 ਆਪਣੀ ਖੁਸ਼ੀ ਨਾ ਦੇਤੇ ਤਾਂ ਚੰਗੀ ਗੱਲ ਹੈ ਨਾ, ਤੇ ਉਹਨਾਂ ਨੂੰ ਉਸ ਤੇ ਵੀ ਉਹਦੇ ਤੇ ਪ੍ਰਾਊਡ ਫੀਲ ਕਰਨਾ ਚਾਹੀਦਾ ਕਿ ਐਟ ਲੀਸਟ ਇਹ ਤਾਂ ਨੀ ਸਾਰੇ ਖਾ ਗਿਆ।
1: ਨਹੀਂ ਤਾਂ ਭਾਜੀ ਬਹੁਤ ਸਾਰੇ ਬੱਚੇ ਆ ਉਹ ਕਹਿਣਗੇ ਅਸੀਂ ਕੱਖ ਨੀ ਦੇਣਾ।
2: ਯਾਰ ਦੇਖੋ ਆਹ ਓਬਵੀਅਸਲੀ ਗੱਲ ਹੈ, ਬਹੁਤ ਲੋਕ ਇਹ ਕਹਿਣਗੇ ਕਿ ਅੱਜ ਕੁਸੀ ਫਿਰ ਵੀ ਦੇਖੋ ਮੋਮ ਡੈਡ ਆਲਰੇਡੀ ਸੈਟਲ ਲੈ ਗਏ ਆ, 55 ਦੀ ਹੈਗੀ ਆ, ਘਰ ਹੈਗਾ, ਸੇਵਿੰਗਸ ਹੈਗੀ ਆ, ਜਿਹੜੇ ਕਿ ਉਹਨਾਂ ਨੇ ਸੋਚਿਆ ਵੀ ਨੀ ਸੀਗਾ ਕਿ ਹਾਂ ਵੀ ਕਦੇ ਸਾਡੇ ਕੋਲ 800,000 ਕੈਸ਼ ਸਾਡੇ ਕੋਲ ਪਿਆ ਹੋਊਗਾ, ਉਸ ਉਹਨਾਂ ਨੇ ਬੋਨਸ ਮਿਲ ਰਿਹਾ ਤਾਂ ਉਹ ਤਾਂ ਫਿਰ ਲਾਈਫ ਵਧੀਆ ਇੰਜੋਏ ਕਰ ਸਕਦਾ ਰਾਈਟ। ਉਹਨਾਂ ਨੂੰ ਹੈਪੀ ਜੇ ਉਹਨਾਂ ਦਾ ਬੇਟਾ, ਉਹਨਾਂ ਨੂੰ ਉਹਦੇ ਤੇ ਵੀ ਪ੍ਰਾਊਡ ਹੋਣਾ ਚਾਹੀਦਾ ਕਿ 800,000 ਦੇਣ ਤੋਂ ਬਾਅਦ ਉਹ ਐਟਲੀਸਟ ਕੁਛ ਨਾ ਕੁਛ ਆਪਣੀ ਜ਼ਿੰਦਗੀ ਚ ਹੋਰ ਵੀ ਕਰੇਗਾ
1: ਕਰੇਗਾ ਯਾਰ।
2: ਹੁਣ ਜੇ ਮੈਂ ਵੀ ਪੇਰੈਂਟ ਹੈਗਾ ਤੇ ਚਲੋ ਮੇਰੇ ਬੱਚੇ ਛੋਟੇ ਨੇ, ਪਰ ਅਸੀਂ ਜੋ ਕੁਛ ਕਰ ਰਹੇ ਹਾਂ ਅਸੀਂ ਲੇਟਰ ਆਨ ਕਹਿੰਦੇ ਕੀ ਆ ਭਾਈ ਬੱਚਿਆਂ ਵਾਸਤੇ ਕਰਦੇ ਪਏ, ਤੇ ਹੋਰ ਇਹ ਤੋਂ ਵੱਡੀ ਖੁਸ਼ੀ ਕੀ ਹੈ ਕਿ ਹਾਂ ਵੀ ਯਾਰ ਮੇਰੇ ਬੱਚੇ ਕੋਲ ਕੇ ਕਹਿੰਦੇ $4 million ਪਿਆ ਕੈਸ਼।
1: ਠੀਕ ਹੈ, ਬਿਲਕੁਲ ਬਿਲਕੁਲ।
2: ਉਸ ਤੋਂ ਬਾਅਦ ਉਹਦੇ ਉੱਪਰ ਐਕਸਪੈਕਟੇਸ਼ਨ ਕਰਨਾ ਨਹੀਂ ਬਾਈ ਇਹ ਚੰਗੀ ਗੱਲ ਨਹੀਂ ਹੈ। ਦੇਖੋ ਜੇ ਐਸ ਪਰ ਰਿਐਲਿਟੀ ਦੇ ਤੌਰ ਤੇ ਦੇਖਿਆ ਇਮੋਸ਼ਨਲ ਵਾਲਾ ਨਹੀਂ ਹੋਣ ਦੀ ਕਿ ਹਾਂ ਵੀ ਪੇਰੈਂਟ ਹੈਗੇ ਕੁਛ ਹੈ, ਬਟ ਇਹ ਵੀ ਤਾਂ ਦੇਖੋ ਕਿ ਪੇਰੈਂਟ ਵੀ ਤਾਂ ਹੈਗੇ, ਉਹ ਕਿਉਂ ਮੰਗ ਰਹੇ ਬੱਚੇ ਕੋਲੋਂ।
1: ਨਹੀਂ ਤੁਹਾਡੀ ਗੱਲ ਵੀ ਠੀਕ ਹੈ ਵੀ ਹੁਣ ਜੇ ਆਪਾਂ ਕਹਿੰਦੇ ਹੀ ਆ ਕਿ ਜੋ ਅਸੀਂ ਕਰ ਰਹੇ ਹਾਂ ਬੱਚਿਆਂ ਲਈ ਕਰ ਰਹੇ ਹਾਂ, ਫਿਰ ਬੱਚਿਆਂ ਤੋਂ ਐਕਸਪੈਕਟੇਸ਼ਨ ਹੀ ਕਿਉਂ।
2: ਓਬਵੀਅਸਲੀ ਗੱਲ ਹੈ ਨਾ, ਕਦੇ ਤੁਸੀਂ ਇਹੀ ਕਹਿੰਦੇ ਹੋ, ਹਮੇਸ਼ਾ ਪੇਰੈਂਟ ਇਹੀ ਕਹਿੰਦਾ ਕਿ ਮੈਂ ਆਪਣੇ ਬੱਚੇ ਅੱਗੇ ਹੱਥ ਨਾ ਫਲਾਵਾਂ, ਬਟ ਇਹ ਹੈ ਕਿ ਹਾਂ ਵੀ ਤੁਸੀਂ ਦੇਖੋ ਉਹਨੂੰ ਕੁਛ ਮਿਲਿਆ, ਉਹਨੇ ਤੁਹਾਡੇ ਨਾਲ ਸ਼ੇਅਰ ਕੀਤਾ, ਉਹਦੇ ਵਾਸਤੇ ਪ੍ਰਾਊਡ ਕਰੋ ਤੁਸੀਂ, ਇਨਸਟੈਡ ਆਫ ਕਿ ਹਾਂ ਵੀ ਤੁਸੀਂ ਉਹ ਤੋਂ ਡਿਮਾਂਡ ਕਰੋ, ਦੈਟ ਮੀਨਸ ਉਹ ਤਾਂ ਫਿਰ ਤੁਸੀਂ ਸੈਲਫਿਸ਼ ਹੋ ਰਹੇ ਹੋ।
1: ਜੀ ਜੀ, ਨਹੀਂ ਠੀਕ ਹੈ, ਉਸ ਤੋਂ
2: ਕੀ ਪਲਾਨ ਨਹੀਂ ਆ, ਤੁਸੀਂ ਉਹਦੇ ਨਾਲ ਬੱਚੇ ਨਾਲ ਸ਼ੇਅਰ ਕਰੋ, ਬੇਟਾ ਤੂੰ ਇਹ ਚੀਜ਼ ਕਰ ਸਕਦਾ ਇਨ ਫਿਊਚਰ, ਇਹ ਪੈਸੇ ਨੂੰ ਏਦਾਂ ਇਨਵੈਸਟ ਕਰ ਸਕਦਾ, ਇਨਸਟੈਡ ਆਫ ਕਿ ਹਾਂ ਵੀ ਤੂੰ ਮੈਂ ਇਨਵੈਸਟ ਕਰੂੰਗਾ।
1: ਨਹੀਂ ਥੈਂਕ ਯੂ ਵੀਰੇ, ਮੇਕ ਸੈਂਸ ਤੁਹਾਡੀ ਗੱਲ ਵੀ, ਗੁੱਡ ਪੁਆਇੰਟ ਹੈ ਤੁਹਾਡਾ, ਬਹੁਤ ਸ਼ੁਕਰੀਆ ਕਿ ਯਾਰ ਜੇ ਅਸੀਂ ਕਹਿ ਹੀ ਦਿੰਦੇ ਹਾਂ ਕਿ ਅਸੀਂ ਜੋ ਕਰਦੇ ਹਾਂ ਬੱਚਿਆਂ ਲਈ ਕਰਦੇ ਹਾਂ, ਫਿਰ ਐਕਸਪੈਕਟੇਸ਼ਨ ਵੀ ਰੱਖਣੀ, ਉਹਦਾ ਵੀ ਕੀ ਫਿਰ ਇੱਕ ਕਿਸਮ ਦਾ ਫਾਇਦਾ ਹੋਇਆ। ਇੱਕ ਤੁਸੀਂ ਜ਼ਰੂਰ ਯਾਦ ਰੱਖੋ ਮੱਲੀ ਟੈਂਟ ਸਰਵਿਸਿਜ਼ ਨੂੰ, ਫਿਰ ਤੋਂ ਮੱਲੀ ਟੈਂਟ ਦੀ ਟੀਮ ਹਾਜ਼ਰ ਹੈ। ਅਗਰ ਤੁਸੀਂ ਟੈਂਟ ਲਗਵਾਉਣਾ 10x10 ਫੁੱਟ ਤੋਂ ਲੈ ਕੇ 40x140 ਫੁੱਟ ਤੱਕ ਦਾ, 1500 ਬੰਦਿਆਂ ਤੱਕ ਦੀ ਕਪੈਸਿਟੀ, ਟੇਬਲ ਚਾਹੀਦੇ ਆ, ਚੇਅਰਾਂ ਚਾਹੀਦੀਆਂ, ਤਾਂ ਮੱਲੀ ਟੈਂਟ ਨੂੰ ਯਾਦ ਰੱਖੋ। ਮੱਲੀ ਟੈਂਟ ਇਹਨਾਂ ਕੋਲ ਲਗਜ਼ਰੀ ਪੋਰਟੇਬਲ ਵਾਸ਼ਰੂਮ ਵੀ ਨੇ। ਮੱਲੀ ਟੈਂਟ 6479992569 6479992569 ਮੱਲੀ ਟੈਂਟ ਸਰਵਿਸਿਜ਼। ਐਂਡ ਇੱਕ ਪੈਸ਼ਨ ਰੂਫਿੰਗ ਦਾ ਨੰਬਰ ਯਾਦ ਰੱਖੋ, ਤੁਸੀਂ ਅਗਰ ਨਵੀਂ ਰੂਫ ਲਗਵਾਉਣੀ ਹੈ, ਰੀ ਰੂਫਿੰਗ ਕਰਵਾਉਣੀ ਹੈ, ਮੈਟਲ ਰੂਫ ਲਗਵਾਉਣੀ ਹੈ, ਤਾਂ ਰੂਫ ਦਾ ਕੋਈ ਵੀ ਕੰਮ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ 647-919-9913 ਨੰਬਰ ਹੈ, 6479199413 ਪੈਸ਼ਨ ਰੂਫਿੰਗ ਨੂੰ ਯਾਦ ਰੱਖੋ। 9258 ਹੈਲੋ
3: ਹੈਲੋ
1: ਹੈਲੋ ਜੀ,
3: ਹਾਂਜੀ, ਗੁੱਡ ਈਵਨਿੰਗ।
1: ਗੁੱਡ ਈਵਨਿੰਗ ਸਰ।
3: ਬਈ ਮੈਂ ਤਾਂ ਭਾਜੀ ਇਹੀ ਕਹਾਂਗਾ ਕਿ ਮੁੰਡਾ ਬਹੁਤ ਚੰਗਾ, ਜਿਹਨੇ ਸਾਹਮਣੇ ਤੋਂ ਆ ਕੇ ਕਿਹਾ ਕਿ ਬਈ ਮੈਂ 8 ਲੱਖ ਦੇਵਾਂਗਾ, 42 ਲੱਖ ਆਪਣੇ ਕੋਲ ਰੱਖਾਂਗਾ ਤੇ 8 ਲੱਖ ਦੇਵਾਂਗਾ, ਨਹੀਂ ਤਾਂ ਦੇਖਿਆ ਜਾਵੇ ਤਾਂ ਉਹ ਕੁਛ ਵੀ ਨਾ ਦੇਵੇ, ਉਹਦੀ ਲੋਟਰੀ ਨਿਕਲੀ ਹੈ ਤੇ ਪੇਰੈਂਟਸ ਨੂੰ ਤਾਂ ਪਹਿਲਾਂ ਤਾਂ ਮੰਗਣਾ ਹੀ ਚਾਹੀਦਾ ਸਾਹਮਣੇ ਤੋਂ।
1: ਨਹੀਂ ਹੁਣ 8 ਲੱਖ ਵੀ ਬਹੁਤ ਹੈ, ਚਲੋ ਮੈਂ ਨੀ ਕਹਿੰਦਾ ਕਿ ਬੱਚੇ ਕੁਛ ਵੀ ਨੀ ਦਿੰਦੇ, ਕਈ ਹੈਗੇ ਆ ਕਹਿਣਗੇ ਅਸੀਂ ਤਾਂ ਵੀ 50,000 ਹੀ ਦੇਣਾ ਬਾਕੀ ਸਾਡਾ, ਬਟ

0: ਹੁਣ 8 ਲੱਖ ਵੀ ਦੇ ਰਿਹਾ, ਕਾਫੀ ਵੱਡੀ ਗੱਲ ਹੈ।
1: ਹਾਂਜੀ ਬਿਲਕੁਲ ਸੈੱਟ ਹੈ ਸਾਰਾ ਕੁਛ, ਇਹਨਾਂ ਦਾ ਘਰ ਪੇਡ ਆਫ ਹੈ, 8 ਲੱਖ ਵੀ ਇਹਨਾਂ ਕੋਲ ਸਾਈਡ ਚ ਹੀ ਪਿਆ ਰਹੂਗਾ, ਉਹ ਵੀ ਯੂਜ਼ ਨੀ ਹੋਣਾ ਦੇਖਿਆ ਜਾਵੇ ਤਾਂ। ਮੇਰੇ ਪੇਰੈਂਟਸ ਕੋਲ ਕੁਛ ਵੀ ਨੀ ਹੈਗਾ, ਬਟ ਜੇ ਕੱਲ ਮੇਰੀ ਲੋਟਰੀ ਨਿਕਲਦੀ ਹੈ
0: ਮੁੰਡੇ ਨੇ ਆਫਰ ਕਰਤਾ ਫਿਰ ਤੁਹਾਨੂੰ ਪਤਾ ਕਿ ਯਾਰ ਮੁੰਡਾ ਫਿਰ ਵੀ ਤੁਹਾਡੀ ਬਹੁਤ ਕਦਰ ਕਰਦਾ, ਤੁਸੀਂ ਅੱਗੇ ਰੌਲਾ ਪਾ ਕੇ ਬਹਿ ਜਾਂਦੇ ਵੀ ਸਾਨੂੰ ਅੱਧੇ ਦੇ, ਹੁਣ 8 ਮਿਲ ਗਿਆ, ਤੁਸੀਂ ਹੋਰ ਦੇਖੋ 17 ਲੱਖ ਨਾਲ ਕੀ ਕਰਨਾ ਹੈਗਾ।
1: ਨਹੀਂ ਮੁਕਦਾ ਜੀ, 8 ਲੱਖ ਵੀ ਨੀ ਮੁਕਦਾ, ਜਿੱਥੇ ਮਰਜ਼ੀ ਜਾਣ, ਭਾਵੇਂ 12 ਮਹੀਨੇ ਉੱਥੇ ਰੂਸ ਤੇ ਰਹਿਣ, ਜਿਹੜੇ ਮਰਜ਼ੀ ਉਹ ਵੀ ਉਹ ਨੀ ਮੁਕਦਾ।
0: ਚਲੋ ਉੱਡਣ ਨੂੰ ਤਾਂ ਉੱਡ ਵੀ ਜਾਂਦੇ ਆ ਪੈਸੇ, ਏਡੀ ਕੋਈ ਗੱਲ ਨਹੀਂ ਹੈਗੀ, ਬਟ ਜੇ ਤੁਸੀਂ ਚਲੋ ਸਿਆਣੇ ਬਣ ਕੇ ਰਹੋਗੇ ਫਿਰ ਚਲੋ ਤੁਸੀਂ ਠੀਕ ਹੋ।
1: ਥੈਂਕ ਯੂ ਸੋ ਮਚ,
0: ਐਂਡ ਪ੍ਰੋਗਰਾਮ ਹੈ ਪੰਜਾਬੀ ਦਾ, ਤੇ ਵਿਲ ਬੀ ਰਾਈਟ ਬੈਕ, ਠੀਕ ਹੈ, ਜੁੜੇ ਰਹੋ ਜਿਹੜੇ ਲਿਸਨਰਸ ਹੋਲ ਤੇ ਆ।

0: Views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: HST rebates ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ Paradise Developments ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504

0: of famous masala chai by Navigator's Cafe.
1: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ।

0: कार एक्सीडेंट्स दे विक्टिम्स ने कदे भी सट लगन अते अपनी जिंदगी बदलने लई नहीं सी आख्या, पर हुण ओ इंसाफ दी मांग करदे हन अते मैनूं इह कहिंदे होए बहुत ही मान महसूस हो रहा है कि असीं कानूनी अदालत विच उस इंसाफ नूं प्राप्त करन च उहनां दी सहायता करदे हां जिस दे ओह सचमुच ही हकदार हन। तुहाडा अपना वकील वकील ब्रिज मोहन, कॉन्टैक्ट अस एट bridgemohan.com।
1: डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे।
2: SNS Lawyers को इन्हां सारे सवालां दे जवाब ते तुहाडे हक ले लड़न वास्ते लियाकत है। अपने हक जानने लई या सलाह लैण लई अज ही SNS Lawyers नूं कॉल करो 416-655-2000।
3: ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਏਰਨ ਮਿਲਸ ਐਕਿਊਰਾ 6986। ਹਾਂਜੀ ਵਧੀਆ ਬਾਈ ਜੀ, ਕਿਵੇਂ ਹੋ?
4: ਵਧੀਆ ਵਧੀਆ, ਠੀਕ ਠਾਕ।
3: ਕੀ ਬਣਦਾ?
4: ਤੂੰ ਮੁੰਡੇ ਦੀ 5 million ਦੀ ਲਾਟਰੀ ਨਿਕਲੀ ਹੈ ਨਾ?
3: ਹਾਂਜੀ
4: 8 lakh ਦੇ ਰਿਹਾ ਨਾ ਉਹ?
3: 8 lakh ਦੇ ਰਿਹਾ ਵੀਰੇ। ਹਾਂਜੀ
4: ਉਹ 8 lakh ਥੋੜਾ ਯਾਰ, ਬਹੁਤ 8 lakh ਹੋਰ ਉਹਨਾਂ ਨੇ ਕੀ ਕਰਨਾ?
3: ਉਹ ਕਹਿੰਦੇ ਸਾਨੂੰ ਤੂੰ ਸਾਨੂੰ ਅੱਧੇ ਦੇ।
4: ਲੈ ਦੱਸ ਯਾਰ, ਮੈਂ ਤਾਂ ਇਹਨਾਂ ਦੇ ਘਰਦਿਆਂ ਦੇ ਹੈਰਾਨ ਆ ਵੀ ਜਿਹੜੇ ਇਹ ਜਿਹੇ ਮੰਗੀ ਜਾਂਦੇ ਨੇ। ਜਵਾਕ ਜੇ ਦੇ ਰਹੇ 8 lakh ਕਿਹੜਾ ਥੋੜਾ ਹੁੰਦਾ ਵੀਰੇ, 8 lakh ਬਹੁਤ ਆ ਯਾਰ।
3: ਹਾਂ ਹੁਣ ਬੜੇ ਮਿੱਤਰ ਕਹਿ ਰਹੇ ਆ ਕਿ ਯਾਰ ਅੱਜ ਕੱਲ ਤਾਂ ਸ਼ੁਕਰ ਕਰੋ ਕਿ ਉਹ ਕੁਛ ਤਾਂ ਦੇ ਰਿਹਾ, ਨਹੀਂ ਤਾਂ ਜਵਾਕ ਕਈ ਤਾਂ ਕਹਿਣਗੇ ਅਸੀਂ ਕੱਖ ਨੀ ਦੇਣਾ।
4: ਬਿਲਕੁਲ ਬਿਲਕੁਲ, ਜੇ 8 lakh ਦੇ ਰਹੇ 8 lakh ਚ ਤਾਂ ਬਹੁਤ ਕੁਛ ਆ ਜਾਂਦਾ। ਬਾਕੀ ਇਹ ਆ ਪਹਿਲਾਂ ਤੁਸੀਂ 8 lakh ਆਪਦਾ ਮੈਨੂੰ ਤਾਂ ਮੁੱਕਣੇ ਨੀ ਹੈਗੇ, ਜੇ ਮੁੱਕ ਗਏ ਜੇ ਮੰਗ ਲੈਣਗੇ ਫਿਰ ਦੇਵੀ ਅਗਲਾ ਦੇਵੀ ਦਊਗਾ। ਹੁਣ ਜੇ ਤੁਸੀਂ ਅੜਕੇ ਦਊਗੇ, ਅੜਕੇ ਦਾ ਰੁਪਈਆ ਨੀ ਦਿੰਦਾ ਹੁੰਦਾ।
3: ਸਹੀ ਗੱਲ ਹੈ, ਹੁਣ ਨਹੀਂ ਉਹੀ ਤਾਂ ਹੈ ਕਹਿੰਦਾ ਯਾਰ, ਇਸ ਤੋਂ ਪਹਿਲਾਂ ਮੇਰੀ ਤੇ ਮੇਰੇ ਮਾਂ ਬਾਪ ਦੀ ਰਿਲੇਸ਼ਨਸ਼ਿਪ, ਸਾਡਾ ਰਿਸ਼ਤਾ ਬਹੁਤ ਵਧੀਆ ਸੀ, ਤੇ ਕਹਿੰਦਾ ਹੁਣ ਯਾਰ ਇਹ ਜ਼ਿੱਦ ਕਰਕੇ ਬੈਠੇ ਆ ਤੇ ਹੁਣ ਸਾਡੀ ਸਾਡੇ ਰਿਸ਼ਤੇ ਚ ਵੀ ਬਹੁਤ ਪੰਗਾ ਪਿਆ ਹੋਇਆ।
4: ਜੇ
3: ਕਿਤੇ ਚਲੋ ਲੋੜ ਪੈ ਗਈ ਉਹਨੇ ਕਿਹੜਾ ਨਾ ਕਰਨੀ ਆ। ਹੁਣ ਜੇ ਤੁਸੀਂ ਜ਼ਿੱਦੀ ਕਰਕੇ ਬਹਿ ਗਏ ਕਿ ਸਾਨੂੰ ਅੱਧੇ ਦੇ, ਫਿਰ ਤਾਂ ਚਲੋ ਉਹਨੇ ਵੀ ਕਹਿਣਾ।
4: ਹਾਂ ਬਿਲਕੁਲ, ਜੇ ਜਿੱਦ ਕਰਕੇ ਲਾਉਂਗੇ ਫਿਰ ਤਾਂ ਮਾੜੀ ਗੱਲ ਆ। ਹੁਣ ਬੇਚਾਰਾ 8 lakh ਦੇ ਰਿਹਾ, 8 lakh ਬਹੁਤ ਵੱਡੀ ਗੱਲ ਹੁੰਦੀ ਆ। ਜੇ ਤੁਹਾਨੂੰ 8 lakh ਦੇ ਰਿਹਾ ਤੁਸੀਂ ਨਿਆਰੇ ਲਾਓ ਦੇ ਬੁੱਲੇ ਵੱਢੋ।
3: ਬਿਲਕੁਲ ਸਹੀ ਗੱਲ ਆ, ਸਹੀ ਗੱਲ। ਚਲੋ ਠੀਕ ਹੈ,
4: ਲਿਆਓ ਆਊਟਲੈਂਡਰ ਘੈਂਟ ਗੱਡੀ ਆ ਪੂਰੀ,
3: ਤੁਸੀਂ ਲਈ ਆ
4: ਆਊਟਲੈਂਡਰ ਬੁੱਕ ਕਰਾ ਲੈਣੀ ਆ ਪੂਰੀ ਘੈਂਟ। ਮੈਂ ਵੀਰੇ ਲਿਆਂਦੀ ਆ। ਹਾਂ
3: ਉਹਨਾਂ ਤੋਂ ਹੀ ਲਿਆਂਦੀ ਆ?
4: ਮੈਂ ਉੱਥੇ ਜਾ ਕੇ ਆਇਆ ਸੀ ਆਪਣੇ ਕੈਲਡਨ,
3: ਉਹਨਾਂ ਤੋਂ ਲਿਆਉਂਦੇ
4: ਮੇਰੇ ਨੋਨ ਕਿਸੇ
3: ਬਹੁਤ ਮੁਬਾਰਕ ਹੈ ਆਊਟਲੈਂਡਰ ਯਾਰ। ਤੁਸੀਂ ਕਿਹੜਾ ਆਪਣਾ 7-seater ਲਿਆ?
4: 7-seater ਵੀਰੇ, ਹਾਂ ਆਪਣਾ GT ਮਾਡਲ।
3: ਵਾਹ ਸੋਹਣਾ ਯਾਰ, ਮੈਂ ਸੱਚੀ ਦੇਖ ਰਿਹਾ ਸੀ, ਮੈਂ ਕਿਹਾ ਬਹੁਤ ਸੋਹਣਾ ਟਰੱਕ ਹੈ। ਆਊਟਲੈਂਡਰ ਕੱਢਿਆ ਬੱਲੇ, ਕਿਆ ਗੱਡੀ ਹੈ ਆਊਟਲੈਂਡਰ GT, ਉਹ ਵੀ ਤੁਸੀਂ ਲਓ ਤੇ ਅਮੇਜ਼ਿੰਗ। ਨੰਬਰ ਹੈ ਜੀਵਨ ਹੁਣ ਦਾ ਕੈਲਡਨ ਮਿਤਸੂਬਿਸ਼ੀ 6476782754। ਤੇ ਸਾਡੇ ਨਾਲ ਮਿਸਟਰ ਸਾਰਾਂਸ਼ ਜੁੜੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਸਾਰਾਂਸ਼ ਹੁਣੇ ਗਵਰਨਮੈਂਟ ਤੋਂ ਤੁਹਾਨੂੰ ਗ੍ਰਾਂਟਸ ਲੈ ਕੇ ਦੇ ਰਹੇ ਆ। ਸਾਰਾਂਸ਼ ਦਾ ਨੰਬਰ ਹੈ 4372643175। ਸਾਰਾਂਸ਼ ਕਿਵੇਂ ਹੋ? ਬਹੁਤ ਵਧੀਆ ਸਰ, ਬਹੁਤ ਵਧੀਆ, ਬੱਲੇ ਬੱਲੇ ਆ। ਤੇ ਸਾਰਾਂਸ਼ ਤੁਸੀਂ ਮੇਨ ਗੱਲ ਇਹ ਪਹਿਲਾਂ ਦੱਸੋ, ਜੋ ਕਿ ਬਹੁਤ ਲੋਕਾਂ ਦਾ ਸਵਾਲ ਹੁੰਦਾ ਕਿ ਸਾਰਾਂਸ਼ ਅਸੀਂ ਗ੍ਰਾਂਟ ਤਾਂ ਲੈਣਾ ਚਾਹੁੰਦੇ ਹਾਂ, ਕੀ ਸਾਨੂੰ ਮਿਲ ਜੂਗੀ ਗ੍ਰਾਂਟ? ਸੋ ਕਿਹਨੂੰ ਮਿਲ ਰਹੀ ਹੈ ਇਹ ਐਜੂਕੇਸ਼ਨ ਦੀ ਗ੍ਰਾਂਟ?
5: ਹਾਂਜੀ, ਲਾਈਕ ਯਹੀ ਹੈ ਕਿ ਲਾਈਕ ਥੋੜਾ ਸਾ ਹੀ ਟਾਈਮ ਰਹਿ ਗਿਆ, 2 ਮਹੀਨੇ ਰਹਿ ਗਏ ਹੈ। ਹਮਾਰਾ ਸਟਾਫ ਔਰ ਮੈਂ ਅਭੀ ਆਫਿਸ ਮੈਂ ਥੱਕ ਗਿਆ ਕੰਮ ਕਰਕੇ, ਤੋ ਇਸਮੇ ਲਾਈਕ ਅਬ ਅਗਰ ਵੀ ਅਭੀ ਵੀ ਆਪਕੇ ਪਾਸ ਟਾਈਮ ਹੈ, ਆਪ ਗਵਰਨਮੈਂਟ ਫੰਡਡ ਕੋਰਸਿਸ ਕਰੇ फुली ऑनलाइन आसान से कोर्सेज करें और लाइक अपस्किल हासिल करते हैं. आज लाइक 5 एडमिशन सिर्फ अकाउंटिंग के कोर्स में हुए हैं टोटल, मतलब तो अकाउंटिंग का कोर्स